0: ਨੇ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਦੀ ਸੇਵਾ ਕੀਤੀ। ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਅਨੰਨ। ਅਗਲੀ ਜਿਹੜੀ ਪੰਕਤੀ ਕਹੀ, ਕਹਿਣ ਲੱਗੇ ਮੈਂ ਕੁਝ ਦੇਣ ਜੋਗਾ ਤੇ ਨਹੀਂ, ਪਰ ਮੈਂ ਇੱਕ ਅਰਜ਼ ਕਰਨਾ ਵਾਂ ਗੁਰੂ ਰਾਮਦਾਸ, ਤੇਰੇ ਸਰੋਵਰ ਦੇ ਕਿਨਾਰੇ ਖਲੋਤਾ ਵਾਂ, ਤੇਰੇ ਵਿੱਚ ਇੰਨੀ ਨਿਮਰਤਾ ਹੈ ਤੇ ਜਿਹੜੇ ਤੇਰੇ ਸਰੋਵਰ ਵਿੱਚ ਆ ਕੇ ਨਿਮਰਤਾ ਨਾਲ ਇਸ਼ਨਾਨ ਕਰਨਗੇ ਨਾ, ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪ ਤੇਰਾ ਸਰੋਵਰ ਧੋ ਦਏਗਾ। ਉੱਥੇ ਬਚਨ ਵਰਤਿਆ ਸੀ, ਕਹਿਣ ਲੱਗੇ ਗੁਰੂ ਰਾਮਦਾਸ ਨੂੰ ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ ਤੁਮਰੇ ਪ੍ਰੇਮ ਆਨੰਦ। ਤੇ ਅਗਲਾ ਬਚਨ ਸੀ, ਤੁਮਰੀ ਮਹਿਮਾ ਅਧਿਕ ਹੈ ਕਈਐ ਕਾਹੇ ਬਣਾਏ, ਤੁਮਰੇ ਸਰ ਮੈਂ ਜੋ ਮੱਝੈ ਪਾਪੀ ਪੀਗਤ ਪਾਹੇ। ਤੇਰੇ ਸਰੋਵਰ ਵਿੱਚ ਤਾਂ ਪਾਪੀਆਂ ਨੂੰ ਮੁਕਤੀ ਮਿਲਣੀ ਏ। ਪਹਿਲਾ ਸਬਕ ਹੀ ਇਹ ਵੇ ਕਿ ਜੇ ਤੂੰ ਕਿਸੇ ਤੋਂ ਕੁਝ ਲੈਣਾ, ਜੇ ਸਿੱਖੀ ਨੂੰ ਕਮਾਉਣਾ, ਤੇ ਭਾਈ ਗੁਰਦਾਸ ਕਹਿੰਦੇ ਨੇ ਗੁਰ ਸਿੱਖੀ ਦੀ ਇਹੋ ਨਿਸ਼ਾਨੀ ਤੇ ਪਹਿਲੀ ਨਿਸ਼ਾਨੀ ਇਹ ਵੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ। ਧਰਤੀ ਨੀਵੀਂ ਏ ਪਰ ਪਾਣੀ ਉਸ ਤੋਂ ਵੀ ਨੀਵਾਂ। ਜੇ ਤੂੰ ਕੁਝ ਕਮਾਉਣਾ ਚਾਹੁੰਦਾ ਤਾਂ ਪਿਆਰਿਆ ਆਪਣੇ ਅੰਦਰ ਨਿਮਰਤਾ ਨੂੰ ਧਾਰਨ ਕਰ ਲੈ। ਜਦੋਂ ਤੇਰੇ ਕੋਲ ਨਿਮਰਤਾ ਆਵੇਗੀ ਤੇ ਫਿਰ ਹਜ਼ੂਰ ਬਾਣੀ ਵਿੱਚ ਕਹਿੰਦੇ ਨੇ ਭਾਈ ਗੁਰਦਾਸ ਹਾਂ ਤੁਸ ਘੋਲ ਘਮਾਇਆ ਗੁਰਮਤ ਹਿਰਦੈ ਗਰੀਬੀ ਆਵੇ, ਤੇਰੇ ਵਿੱਚ ਨਿਮਰਤਾ ਆ ਜਾਏ। ਤੇ ਜਦੋਂ ਤੇਰੇ ਵਿੱਚ ਨਿਮਰਤਾ ਆਵੇਗੀ ਨਾ, ਫਿਰ ਕਦੀ ਤੂੰ ਆਕੜ ਕੇ ਗੁਰੂ ਘਰ ਖਲੋ ਕੇ ਇਹ ਨਹੀਂ ਕਹੇਗਾ ਮੈਂ ਚੰਗਾ ਮੈਂ ਵੱਡਾ। ਫਿਰ ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ ਤੂੰ ਗੁਰੂ ਚਰਨਾਂ ਵਿੱਚ ਖਲੋ ਕੇ ਕਹੇਗਾ ਦਾਤਾ ਮੈਂ ਕੀਤਾ ਨਾ ਜਾਤਾ ਹਰਾਮ ਖੋਰ, ਹੋ ਕਿਆ ਮੂੰਹ ਦੇਸਾਂ ਦੁਸ਼ਟ ਚੋਰ, ਨਾਨਕ ਨੀਚ ਕਹਿ ਵਿਚਾਰ ਧਾਨਕ ਰੂਪ ਰਾਹ ਕਰਤਾਰ। ਜਿੱਦਨ ਤੂੰ ਝੁਕੇਗਾ ਨਾ ਉਦਨ ਫਿਰ ਗੁਰੂ ਕੋਲ ਖਲੋ ਕੇ ਕਹੇਗਾ ਜੋ ਹਮਰੀ ਵਿਦ ਹੋਤੀ ਮੇਰੇ ਸਤਿਗੁਰਾ ਸਾਹਿਬ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਦੋਂ ਤੇਰੇ ਅੰਦਰ ਸਿੱਖੀ ਦਾ ਪਹਿਲਾ ਗੁਣ ਆ ਜਾਏਗਾ ਫਿਰ ਗੁਰੂ ਅਰਜਨ ਸਾਹਿਬ ਦੇ ਮੁਤਾਬਕ ਜਿਵੇਂ ਸਾਰਾ ਗੁਰੂ ਗ੍ਰੰਥ ਸਾਹਿਬ ਤਿਆਰ ਹੋ ਗਿਆ। ਤੇ ਕਈ ਵਾਰੀ ਹੈਰਾਨ ਵੀ ਹੋਈਦਾ ਕਿ ਬਾਣੀ ਤਰਤੀਬ ਨਾਲ, ਤੇ ਜਿਨ੍ਹਾਂ ਗੁਰਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਨੇ ਕਿੰਨੇ ਭਾਗਾਂ ਵਾਲੇ ਨੇ। ਤੇ ਵੈਸੇ ਭਾਗਾਂ ਵਾਲੇ ਆਪਾਂ ਸਾਰੀ ਜੇ, ਕਿਉਂ ਕਿ ਗੁਰੂ ਕਲਗੀ ਵਾਲਿਆ 300 ਸਾਲ ਪਹਿਲਾਂ ਅਨੰਦਪੁਰ ਦੀ ਪਹਾੜੀ ਤੇ ਜਿਸ ਖਾਲਸੇ ਦੀ ਸਿਰਜਣਾ ਤੂੰ ਜਿਸ ਦਿਨ ਕੀਤੀ, ਕਿੰਨੇ ਭਾਗਾਂ ਵਾਲਿਆਂ ਅਸੀਂ ਉਸ ਦਿਨ ਨੂੰ ਹੁਣ ਵੇਖਣਾ ਜੇ ਸਤਿਗੁਰੂ ਤੂੰ ਕਿਰਪਾ ਕੀਤੀ। ਦੂਜੇ ਭਾਗਾਂ ਵਾਲੇ ਇਹ ਆ ਕਿ ਗੁਰੂ ਨਾਨਕ ਸਾਹਿਬ ਜੀ ਸਭ ਤੋਂ ਵੱਡੀ ਤੁਸੀਂ ਕਿਰਪਾ ਇਹ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਵਰਗਾ ਸਾਨੂੰ ਗੁਰੂ ਦੇ ਗਏ। ਸਾਰੀ ਬਾਣੀ ਤਰਤੀਬ ਨਾਲ ਮੈਂ ਆਪਣੇ ਵਿਸ਼ੇ ਤੇ ਆਵਾਂ, ਨਿਮਰਤਾ ਸਿੱਖੀ ਦਾ ਪਹਿਲਾ ਲੱਛਣ ਹੀ ਇਹ ਵੇ, ਸਿੱਖੀ ਦੀ ਪਹਿਲੀ ਨਿਸ਼ਾਨੀ ਇਹ ਵੇ। ਦੇਖੋ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਬਾਣੀ ਆਉਂਦੀ ਹੈ, ਫਿਰ ਗੁਰੂ ਅਮਰਦਾਸ ਦੀ, ਗੁਰੂ ਰਾਮਦਾਸ ਦੀ, ਗੁਰੂ ਅਰਜਨ ਸਾਹਿਬ ਜੀ, ਫਿਰ ਗੁਰੂ ਤੇਗ ਬਹਾਦਰ ਜੀ ਦੀ ਜੋ ਹੁਣ ਤਰਤੀਬ ਹੈ, ਫਿਰ ਗੁਰੂ ਤੇਗ ਬਹਾਦਰ ਜੀ ਦੇ ਸ਼ਬਦਾਂ ਤੋਂ ਬਾਅਦ ਅਸ਼ਟਪਦੀਆਂ, ਅਸ਼ਟਪਦੀਆਂ ਤੋਂ ਬਾਅਦ ਛੰਤ, ਤੇ ਛੰਤ ਤੋਂ ਬਾਅਦ 12 ਤੇ 12 ਤੋਂ ਬਾਅਦ ਭਗਤ ਬਾਣੀ। ਹੁਣ ਤਰਤੀਬ ਮੁਤਾਬਕ ਸ਼ਲੋਕ 12 ਤੇ ਵਧੀਕ ਆਏ, ਗੁਰੂ ਨਾਨਕ ਸਾਹਿਬ ਦੇ ਸ਼ਲੋਕ, ਗੁਰੂ ਅਮਰਦਾਸ ਦੇ ਸ਼ਲੋਕ, ਗੁਰੂ ਰਾਮਦਾਸ ਦੇ, ਗੁਰੂ ਅਰਜਨ ਸਾਹਿਬ ਦੇ ਸ਼ਲੋਕ ਆ ਗਏ। ਅਸੀਂ ਪੜ੍ਹ ਲਿਆ ਤਿੱਚਰ ਮੂਲ ਨਾ ਥੁੜੀ ਦੋ ਜਿੱਚਰ ਆਪ ਕਿਰਪਾਲ, ਪੜ੍ਹ ਲਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ। ਹੁਣ ਜਦੋਂ ਬਾਣੀ ਦੀ ਤਰਤੀਬ ਮੁਤਾਬਕ ਇੱਥੇ ਗੁਰੂ ਅਰਜਨ ਸਾਹਿਬ ਦੇ ਸ਼ਲੋਕ ਖਤਮ ਨੇ, ਅੱਗੇ ਆ ਗਿਆ ਸ਼ਲੋਕ ਮਹਿਲਾ ਨੌਵਾਂ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਣ। ਜਦੋਂ ਸਬੰਧਾ ਸ਼ਲੋਕ ਪੜ੍ਹ ਲਿਆ 57 ਅਖੀਰਲਾ ਆਇਆ ਕਿ ਰਾਮ ਨਾਮ ਉਰਮੈ ਗਇਓ ਜਾਂ ਕਹਿ ਸਾਹਮਣੇ ਕੋਏ, ਜੇ ਸਿਮਰਤ ਸੰਕਟ ਮਿਟੈ ਦਰਸ਼ ਤੁਹਾਰੋ ਹੋਏ। ਇਹ ਸ਼ਲੋਕ ਪੜ੍ਹਨ ਤੋਂ ਬਾਅਦ ਤਰਤੀਬ ਅਨੁਸਾਰ ਸ਼ਲੋਕ ਮਹਿਲਾ ਪੰਜਵਾਂ ਪਹਿਲਾਂ ਆਉਣਾ ਚਾਹੀਦਾ ਸੀ, ਪਰ ਇੱਥੇ ਤਰਤੀਬ ਅਨੁਸਾਰ ਨਹੀਂ, ਇੱਥੇ ਫਿਰ ਆ ਗਿਆ ਮਧਾਵਣੀ ਮਹਿਲਾ ਪੰਜਵਾਂ, ਤੇ ਮਧਾਵਣੀ ਮਹਿਲੇ ਤੋਂ ਪੰਜਵੇਂ ਤੋਂ ਬਾਅਦ ਫਿਰ ਆ ਗਿਆ ਸ਼ਲੋਕ ਮਹਿਲਾ ਪੰਜਵਾਂ। ਇਹਦਾ ਕੀ ਕਾਰਨ? ਇੱਕ ਵਿਦਵਾਨ ਲਿਖਦਾ, ਸਿੱਖਾਂ ਸਿੱਖੀ ਦੀ ਪਹਿਲੀ ਨਿਸ਼ਾਨੀ ਨਿਮਰਤਾਈ, ਤੇਰੇ ਗੁਰੂ ਨੇ ਗੁਰੂ ਕੀ ਬਾਣੀ ਅੰਕਿਤ ਕਰਦਿਆਂ ਅਖੀਰ ਵਿੱਚ ਇੱਕ ਗੱਲ ਕਹੀ। ਆਮ ਤੌਰ ਤੇ ਕੋਈ 4 ਪੰਨਿਆਂ ਦੀ ਕਿਤਾਬ ਲਿਖ ਲੈ ਨਾ, ਉਹ ਪਹਿਲਾ ਸ਼ਬਦ ਹੀ ਲਿਖਦਾ ਮੈਂ ਇੰਨੀ ਮਿਹਨਤ ਕੀਤੀ, ਇੰਨੇ ਗ੍ਰੰਥ ਪੜ੍ਹੇ, ਇੰਨਾ ਬੰਦਿਆਂ ਨੂੰ ਮਿਲਿਆ ਤਾਂ ਮੈਂ ਮਿਹਨਤ ਕਰਕੇ ਗ੍ਰੰਥ ਲਿਖਿਆ, ਤੇ ਅਗਲੀ ਗੱਲ ਉਹ ਕਹਿੰਦਾ ਮੇਰੀ ਆਗਿਆ ਤੋਂ ਬਿਨਾਂ, ਇਹ ਕਾਪੀਰਾਈਟ ਮੇਰਾ, ਮੇਰੇ ਤੋਂ ਬਿਨਾਂ ਕਿਸੇ ਨੇ ਛਪਾਇਆ ਨਾ ਤੇ ਮੈਂ ਉਹਦੇ ਤੇ ਮੁਕੱਦਮਾ ਕਰ ਦਿਆਂਗਾ। ਤੁਸੀਂ ਦੇਖਿਆ ਨਾ, ਹੁਣ ਭਾਵੇਂ ਚਲੋ ਸਾਡੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨਾਂ ਵੀ ਲਿਖ ਦਿੱਤੇ ਨੇ ਫਲਾਣੀ ਦੁਕਾਨ ਵਿੱਚੋਂ, ਅਸਲੀਅਤ ਇਹ ਜੇ कि गुरु साहब ने लिखारी का नाम ही गुरु ग्रंथ साहब ने लिखा। जे तस्करा दिता है केवल बाणी का, केवल हजूर ने शब्दों का, वह भी महला पहले ही पाया है। किते भी गुरु अर्जन साहब ने अपनी कलम नाल तत्करे विच भी नहीं लिखा कि धन गुरु नानक साहब जी तेरी बाणी शुरू होने लगी। चेते रखना गल बड़ी रमज भरपूर है। सारी बाणी तरतीब नाल दे दित्ती। चार अखर लिखण वाले दे पुत्र पोतरे भी ओदियां किताबां वेचदे ने। वह किताब कोई छाप नहीं सकता। तो शब्द इको कलिया प्रोफेसर साहब सिंह ने टीका किया दर्पण। उन्हां दी जीवनी विच कहिंदे ने जदों मैं छापण लई कहा तो लोगों मैनूं टीचरां कीतियां। उन्हां कहा तेनूं किने पढ़ना होए, तेरे टीके नूं किसे पुछना है। उन्हें राज पब्लिशर वालियां नूं जलंधर दिता एक गल कही, कह लगा सजना मैं पता रहा के ना रहा पर गुरु नानक की कृपा नाल तेरिया कई पुछतां ए रोटी खाई जाएगी। सब तो ज्यादा टीका राज पब्लिशर वाले जलंधर तो छापते ने, उन्हें सारा काम ही छड़ के केवल टीके छापते पे। खैर मैं अपने विषय ते आवां। धन गुरु अर्जन साहब की बाणी शलोक महला नौवें तो बाद एदा मतलब है सिखा देख तेरे गुरु ने ती रागा विच बाणी उचारी। अपने तो बिना चार पातशाहियां दी बाणी होर इकत्र कीती क्योंकि उहदे नौवें महले दी बाणी नहीं सी। 15 भगतां दी बाणी इकत्र कीती, 11 भट्टां दी इकत्र कीती। कोई थोड़ी जी कमाई है कि हिंदुस्तान दी सारी अध्यात्मकता नूं, हिंदुस्तान दी रूहानियत नूं एक ग्रंथ विच अंकित कर देना कोई छोटी जी कमाई नहीं। पर इन्ना कुछ करके फिर कहिंदे ने दाता मेरा कोई गुण नहीं। फिर अखीर विच निम्रता आई कि तेरा कीता जातो नहीं, मैनू जोग कीतो ही, तेरे कीते नू मैं जानिया नहीं, ते जो कुछ भी ये सेवा हुई है केवल तेरी कृपा नाल हुई है, मेरे कुल एनी समर्था नहीं सी मैं सेवा कर सकता। गुरसिखी दी एवो निशानी, पहली निशानी एवे कि तेरा कीता जातो नहीं, मैनू जोग कीतो ही, मैं निर्गुण आरे को गुण नहीं। कह लगे आपे तरस पयोई, तरस पिया में रामत होई, सतगुरु सज्जन मिलिया। ते निम्रता विच अखीर विच सतगुरु प्रताखार कहिंदा है नानक नाम मिले ता जीवा तन मन ठीव है हरिया। मैं अर्ज कीती जेड़ी गुरसिखी दी गल असी अज करने पया उस गुरसिखी दा पहला लक्षण निम्रता। भाई साहब कह रहे ने धरती पैरा हेठ है, धरती हेठ बसंदा पानी, तू पानी दी तरह निम्रता विच आ जा। अगले ऐतवार विचार करनी है पानी चला निवान नू, सिखी किवें नीवे पासे जांदी है कि जीवन करके नीवे। अगला बचन है निर्मल शीतल शुद्ध प्राणी। सिखी निर्मल किवें वे, शीतल किवें वे, ए किसे नू शुद्ध किवें कर दी है। फिर अगला आपां विचारांगे जदों फिर इहनू कुछ सेक लांदा है ना फिर तप के अग नू बुझाउण दी वी जाच सिखदी। कल्ली ठंडी नहीं, ए जदों तपी होवे ना उदों फिर तपिया होया भी बुझा दिंदा है। ਇਹ ਮੇਰਾ ਖਿਆਲ ਹੈ ਕਿ 2-3 ਕੁ ਲੈਕਚਰ ਬਣ ਜਾਣਗੇ। ਤੁਸੀਂ ਅਸੀਸ ਦਿਆ ਜੇ ਗੁਰੂ ਕਿਰਪਾ ਕਰੇ ਇਸ ਵਿਸ਼ੇ ਨੂੰ ਆਪਾਂ ਨਿਮਰਤਾ ਨਾਲ ਗੁਰੂ ਆਸ਼ਿਮ ਮੁਤਾਬਕ ਵਿਚਾਰ ਸਕੀਏ। ਗੁਰੂ ਗ੍ਰੰਥ ਸਾਹਿਬ ਮੇਰ ਕਰਨ ਜਿਸ ਗੁਰੂ ਰਾਮਦਾਸ ਜੀ ਦੀ ਉਸਤਤ ਕੀਤੀ ਉਸੇ ਦਰ ਦੇ ਕੀਰਤਨੀਏ। ਆ ਸੁਚੱਜੇ ਪ੍ਰਬੰਧਕਾਂ ਨੇ ਬਹੁਤ ਚੰਗਾ ਕੀਤਾ। ਵੇਖੋ ਮੇਰੇ ਮਨ ਚ ਗੁਰੂ ਰਾਮਦਾਸ ਦੇ ਦਰ ਲਈ ਅਥਾਹ ਪਿਆਰ ਹੈ। ਗੁਰੂ ਕਿਰਪਾ ਕਰੇ ਉਹਦੇ ਦਰ ਤੋਂ ਇਸ ਕੂਕਰ ਨੂੰ ਕੋਈ ਦਾਤ ਮਿਲਦੀ ਏ ਜਿਹੜੀ ਤੁਹਾਡੇ ਨਾਲ ਆ ਕੇ ਸਾਂਝੀ ਕਰਨੀ। ਇੱਥੋਂ ਵੀ ਜਾਣ ਤੋਂ ਬਾਅਦ ਪਹਿਲਾਂ ਗੁਰੂ ਰਾਮਦਾਸ ਤੇਰੇ ਦਰ ਤੇ ਜਾਣਾ ਕਿਉਂਕਿ ਦਾਤਾ ਤੂੰ ਝੋਲੀ ਵਿੱਚ ਪਾਉਣਾ ਹੈ ਨਾ, ਕਿਉਂਕਿ ਤੇਰੇ ਦਰ ਦੇ ਅੰਦਰ ਕਿਸੇ ਚੀਜ਼ ਦੀ ਕਮੀ ਨੇ। ਉਸ ਦਰ ਦੇ ਕੀਰਤਨੀ ਆਏ ਨੇ ਭਾਈ ਗੁਰ ਕਿਰਪਾਲ ਸਿੰਘ ਹੋਰੀ, ਬੜੇ ਪ੍ਰੇਮ ਨਾਲ ਆਪ ਇਹਨਾਂ ਤੋਂ ਵੀ ਕੀਰਤਨ ਸਰਵਣ ਕਰਨਾ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਤਨਾਮ ਕਰਤਾ ਪੁਰਖ

ਸਦ ਜਪ ਆਦਿ ਸੱਚ ਯੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸਗਲ ਗੁਣਾ ਕੇ ਦਾਤੇ ਸੁਆਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ਼ ਨਾਨਕ ਬਲਿਹਾਰੀ

जिन कल राखी मेरी, परम सम्मान योग सतगुरु साहिब श्री गुरु ग्रंथ साहिब महाराज जी दी पवित्र हजूरी अंदर आप जी हफ्तावारी दीवान अंदर हाजरी भर रहे हो। आप जी नू गुरमुखा ने बड़े प्यार दे नाल सतगुरु गुरु नानक साहब जी दे पवित्र बचन कीर्तन विच सरवण कराए ने, सेवा करे सो चाकर होए, जां हजूर दा बचन असी सरवण कीता, हम नहीं चंगे बुरा नहीं कोए, असी चंगे नहीं ते साहब कहिंदे संसार विच मैनू बुरा कोई नजर आउंदा नहीं। असल विच ए उस हिरदे दी आवाज है जिसने अपनी गिरवान विच झाती मारनी आरंभ कर दिती ते इको ही बिरती बना ली मन दी, मना तू लोकां दियां बुरियाईयां ना देख, तू अपने अंदर झाती मार के तक लै कि तू किन्ना कु गुनाहां नाल भरिया होए। सह बाबा नानक जी दे बचन सरवण कीते, हम नहीं चंगे बुरा नहीं कोए, परणवत नानक तारै सोए। आओ सतगुरु गुरु ग्रंथ साहिब जी दी कृपा नाल जो आपां ने पिछले एतवार तों श्रीमान भाई साहिब भाई गुरदास उन्हां दी पावन पवित्र बाणी दे विच्चों इक पौड़ी नूं आधार बनाया सी कि गुरु के सिख दी निशानी की है, गुरसिखी की है, ते भाई साहिब होरां ने उस गुरसिखी दी तुलना पाणी दे नाल कीती ते उस दिन अर्ज कीती सी भाई साहिब दी पौड़ी कि धरती पैरां हेठ है, धरती हेठ वसंदा पानी, पानी चलै निवाण नूं निर्मल शीतल शुद्ध प्राणी, बहु रंगी इक रंग है सबना अंदर इको जानी, कहन लगे तत्ता होवै धुप विच ठंडै छावै ठंडा विरती खाणी, तपदा पर उपकार नूं ठंडे पर उपकार विहाणी, अग्न बुझाए तपत विच ते भाई साहिब कह रहे सन ठंडा होवै बिलमना आणी गुरसिखी दी एहो निशानी। इस पौड़ी दी विचार आपां आरंभ कीती सी, आओ उसे लड़ी नूं आपां अग्गे तोरने। आशीष आप साध संगत ने बख्शनी, कृपा धन गुरु ग्रंथ साहिब जी ने करनी, केवल विचार दा मंतव इना कुवे कि गुरु नानक साहिब तेरी उस सिखी नूं कदी आपां भी धारण कर लईए जिस गुरसिखी दी गल भाई साहिब भाई गुरदास होरां ने कीती। करो कृपा बड़े प्यार अदब नाल आशीष बख्शदिया होया गुरु की बख्शिश कीती फतेह प्रवान करो जी। वाहिगुरु जी का खालसा, वाहिगुरु जी की फतेह। भाई साहिब भाई गुरदास होरां ने गुरसिखी दी निशानी दे अंदर सब तो पहला इस गल दा जिक्र कीता है कि धरती पैरां हेठ है, जमीन ए धरती दी खाक, मनुख दे पैरां थले वे, पशु दे पैरां थले वे, बनस्पति दे थले वे, इस दे उपर बेअंत जीव विचरदे पए ने। कहन लगे धरती विच किन्नी वड्डी निमरता है, पर नाल कहन लगे जड़ा पानी है ना वो धरती तो भी निम्रता विच है कि धरती पैरां हेठ है, पर पानी किन्ना कु निम्रता विच चला गया, धरती हेठ वसंदा पानी। ते उस दिन आपां विचार कीती सी पानी विच सब तो पहली गल निम्रता है ते गुरसिखी दी निशानी अंदर सब तो पहली सिखी दी निशानी एवे कि सिख दे अंदर निम्रता होवे, अंदर दी निर्माणता होवे। ते अगला बचन भाई गुरदास कर रहे ने कि पानी चलै निवाण नूं,
निर्मल शीतल शुद्ध प्राणी ते भाई साहब दी एक एक गल दी व्याख्या करिए ते भाई साहब ने संखेप विच यूं कह लो कि मानो उन्हां ने गागर विच सागर नूं पा दिता है। एक पौड़ी अंदर इन्ना वड्डा सिद्धांत दे दिता। कहन लगे जे पानी विच निमरत है वह धरती तो भी नीवा रहिंदा है ते अगे पानी विच एक बड़ा वड्डा गोणी पानी चलै निवान नूं जदों भी पानी चलदा पानी तुरदा कदी वह उच्चा नहीं हमेशा नीवे पासे नूं जांदा है ते जे किते पहाड़ां दी चोटी उपर भी बरसात होवे उच्चियां पहाड़ियां उत्ते भी बदल बरखा करदा पर पानी उच्चे ते वरसन दे बावजूद भी हमेशा नीवे पासे नूं जांदा है क्योंकि उहदे सुभा दी तसीर ही ऐसी है क्योंकि वह नीवियां वाले पासे जा नीवियां नाल अपना नेह पाना चाहुंदा है। भाई गुरदास ने बचन किते कहिंदे ने देख प्राणी वड्डियां नाल हर कोई मित्रता पानी चाहुंदा है जे कोई दौलत करके वड्डा है लोक चाहुंदे ने किसे तरीके नाल मैं वड्डे नाल अपना संबंध कायम कर लां घटो घट समाज विच इन्नी तां इज्जत होवे कि जिस बंदे कोल दौलत ते दौलत करके वड्डा है इस मनुख दी उहदे नाल सांझ जे कोई ताकत करके बलवान लोक ताकत करके वड्डे नाल अपनी सांझ पांदे ने ध्यान रखना जे किसे कोल पदवी होवे लोक उच्ची पदवी नूं देख के उहदे नाल सांझ पांदे ने वड्डियां नाल मित्र भी बड़े मिल जांदे ने वड्डियां दे रिश्तेदार भी बड़े बन जांदे ने वड्डियां दे कोल घुम्मण वाले लोक भी बड़े मिलदे ने पर नीवे रहण वाले जिन्हां कोल दौलत नहीं जिन्हां कोल पदवी नहीं जिन्हां दे पास कोई दुनिया दी सुख आराम नहीं जेड़े अत दे नीवे ने भाई गुरदास कहिंदे ने नीवियां वल कोई नहीं जे जांदा उच्चियां वल तां सारे धांदे ने पर नीवियां वल कोई नहीं जांदा पर पाणी तेरे सभा अंदर किड्डा वड्डा गोणे लोक उच्चियां वल नूं तुरदे ने ते तेरा सुभा ऐसा तू नीवे पासे नूं तुर जांदा तेरी सांझ नीवियां नाल सतगुरु ने बाणी विच भी बचन कीता है कहन लगे लोक उच्चियां नाल किवें मित्रता बनांदे ने गुरु रामदास जी का एक बचन है साहब कहिंदे ने जदों बंदा धड़े विच बज जांदा है ना ते धड़े विच छेती कीतिआं धर्म नहीं जे कमाया जांदा क्योंकि धड़े दे पिछे लग के बंदे नूं हर चंगी मंदी गल अपनानी पैंदी है जे धड़े अंदर एक माड़ा बंदा है ते असी सच्चाई बोल के नहीं कह सकांगे कि साडे धड़े विच माड़ा है असी अपनी जमीर दी आवाज नूं भी दबा के उस माड़े उत्ते भी पर्दा पा देंगे। सतगुरु गुरु रामदास कहिंदे ने नहीं देख वड्डियां नाल सारे धड़े बनांदे ने हजूर दी बाणी दा बचन हुंदा है कि किसी धड़ा किया मित्र सुत नाल भाई किसी धड़ा किया कुड़म सकै नाल जवाई किसी धड़ा किया सिकदार चौधरी नाल अपने सवाई वड्डियां नाल अपने स्वार्थ नूं मुख रख के लोक धड़े बनांदे ने उन्हां वल तुरदे ने पर नीवियां वल कोई नहीं जे जांदा ते भाई गुरदास कहिंदे ने मेरे गुरु नानक साहिब जेड़ी तुसी सिक्खी दे के गए हो तेरी सिक्खी दा दूजा गुणी एवे कि तेरा सिख हमेशा डिग्गियां होया नूं छाती नाल लांदा नीवियां नूं चुकदा है नीवियां भी जाके टिकदा ते केवल सतगुरु ने कहा नहीं मैं दो उदाहरणां देणियां ने एक गुरु इतिहास विचों ते एक अजोके सिखां विचों कुछ समा जो पिछला लंघिया उहदे विच कुछ इहो जिहे सिख वाकई नीवियां नूं प्यार करदे ने जे पानी नीवियां टोवियां विच आउंदा है नीवियां खड्डां विच आउंदा है ते सिख जिहड़ा गुरु नानक दा ओह कदी उच्चे वल झाती नहीं मारदा ओह देखदा किहड़ा नीवा है जे गुणा करके नीवा ओहनूं चुकदा है जे दौलत करके नीवा ओहनूं सहारा दिंदा है इत्थों तक कि जे गुणा कर करके बंदा अत दा नीच हो गया है ते गुरु नानक दे सिख दा सुभा है ओह पतत कोल भी जा के ओहनूं उच्चियां चुकन की कोशिश करदा है। सतगुरु गुरु ग्रंथ साहिब दी बाणी विच ना हजूर ने बड़ा प्यारा एक बचन कहा गुरु नानक साहिब दा शब्द हुंदा है हजूर कहिंदे ने जात कुलीन सेवक जे होए गुरु नानक साहिब दी बाणी दा प्रमाण कुलीन दा अर्थ है उच्ची कुल विचों कहिंदे ने जे कोई उच्ची कुल विचों रब दी बंदगी करन वाला वाहिगुरु दा सिमरन करन वाला गुरु की बाणी पढ़न वाला पैदा हो जांदा है
ਉੱਚੀ ਕੁਲ ਦੇ ਮਾਨ ਨੂੰ ਛੱਡ ਕੇ ਜ਼ਾਤ ਕੁਲੀਨ ਸੇਵਕ ਜੇ ਹੋਏ ਤੇ ਬਾਬਾ ਜੀ ਕਹਿੰਦੇ ਨੇ ਤਾਂ ਕਾ ਕਹਿਣਾ ਕਹੋ ਨਾ ਕੋਏ, ਉਹਦੀ ਤਾਂ ਮਹਿਮੀ ਨਹੀਂ ਕੀਤੀ ਜਾ ਸਕਦੀ ਜਿਹੜਾ ਉੱਚੀ ਕੁੱਲ ਵਿੱਚ ਪੈਦਾ ਹੋ ਕੇ ਵੀ ਕੁੱਲ ਦੇ ਮਾਨ ਨੂੰ ਛੱਡ ਕੇ ਨੀਵਾਂ ਰਹਿ ਕੇ ਕਮਾਈ ਪਿਆ ਕਰਦਾ। ਅਗਲਾ ਹਜ਼ੂਰ ਨੇ ਬਚਨ ਬੜਾ ਪਿਆਰਾ ਕੀਤਾ, ਕਹਿੰਦੇ ਨੇ ਜਿਹੜਾ ਉੱਚੀ ਕੁੱਲ ਵਿੱਚ ਭਗਤ ਹੋਇਆ ਉਹਦੀ ਮਹਿਮਾ ਕੋਈ ਨਹੀਂ, ਪਰ ਜੇ ਨੀਵੀਂ ਜ਼ਾਤ ਵਿੱਚ ਰਹਿਣ ਵਾਲਾ ਜਿਹਨੂੰ ਲੋਕ ਦੁਰਕਾਰਦੇ ਹੋਣ ਤੇ ਉਹਦੇ ਪਰਛਾਵੇਂ ਤੋਂ ਨਫ਼ਰਤ ਕਰਦੇ ਹੋਣ, ਜੇ ਨੀਵੀਂ ਜ਼ਾਤ ਵਿੱਚ ਰਹਿ ਕੋਈ ਕੋਈ ਰੱਬ ਦੀ ਭਗਤੀ ਕਰਦਾ ਤੇ ਬਾਬਾ ਜੀ ਕਹਿੰਦੇ ਨੇ ਮੇਰੀ ਚਮੜੀ ਦੇ ਜੋੜੇ ਬਣਾ ਕੇ ਨਾ ਉਹਦੇ ਚਰਨਾਂ ਵਿੱਚ ਪਾ ਦਿਓ ਜਿਹੜਾ ਨੀਵਾਂ ਹੋ ਕੇ ਵੀ ਰੱਬ ਨੂੰ ਪਾਉਂਦਾ ਪਿਆ। ਸਾਹਿਬ ਦੀ ਬਾਣੀ ਵਿੱਚ ਬਚਨ ਨੇ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ, ਵਿੱਚ ਸਨਾਤੀ ਸੇਵਕ ਹੋਏ, ਸਨਾਤੀ ਦਰ ਤੇ ਨੀਵੀਂ ਜਾਤ ਵਿੱਚ ਕੋਈ ਬੰਦਗੀ ਕਰਨ ਵਾਲਾ ਉੱਠਦਾ, ਨਾਨਕ ਪਣੀਆਂ ਪਹਿਰੇ ਸੋਏ, ਨਾਨਕ ਦਰ ਤੇ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਪਣੀਆਂ ਦਾ ਅਰਥ ਹੈ ਜੋੜੇ ਜੁੱਤੀ, ਪਹਿਰੇ ਸੋਏ ਸੋਏ ਦਰ ਤੇ ਉਹ ਜਿਹੜਾ ਸਨਾਤੀ ਜਾਤ ਵਿੱਚ ਹੋ ਕੇ ਬੰਦਗੀ ਕਰਦਾ। ਸਾਹਿਬ ਕਹਿੰਦੇ ਨੇ ਮੇਰੇ ਚਮੜੇ ਦੇ ਜੋੜੇ ਬਣਾ ਕੇ ਉਹਦੇ ਚਰਨਾਂ ਵਿੱਚ ਪਾ ਦਿਓ। ਪਿਆਰਿਓ, ਇਹ ਤਾਂ ਇੱਕ ਸਿੱਖੀ ਦੀ ਨਿਸ਼ਾਨੀ ਹੈ, ਲੋਕ ਉੱਚਿਆਂ ਨੂੰ ਜਾਂਦੇ ਨੇ ਤੇ ਗੁਰੂ ਨਾਨਕ ਬਾਬਾ ਜੀ ਨੀਵਿਆਂ ਵਾਸਤੇ ਇੰਨੀ ਵੱਡੀ ਕੁਰਬਾਨੀ ਪੈ ਕਰਦੇ। ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਚੱਲੇ ਨੀਵਾਨ ਨੂੰ, ਮੈਂ ਸਿਰਫ ਅਜੇ ਅਰਜ਼ ਕਰ ਰਿਹਾ, ਪਾਣੀ ਨੀਵਾਂ ਤੁਰਦਾ ਤੇ ਗੁਰੂ ਨਾਨਕ ਦਾ ਸਿੱਖ ਜਿਹੜਾ ਉਹ ਵੀ ਨੀਵਿਆਂ ਨੂੰ ਪਿਆਰ ਕਰਦਾ। ਭਾਈ ਸਾਹਿਬ ਭਾਈ ਗੁਰਦਾਸ ਉਹਨਾਂ ਦੀ ਬਾਣੀ ਵਿੱਚ ਇੱਕ ਪਾਵਨ ਪਵਿੱਤਰ ਬਚਨ ਆਉਂਦਾ। ਭਾਈ ਗੁਰਦਾਸ ਨੇ ਨਾ ਆਪਣਾ ਬਹੁਤ ਲੰਮਾ ਸਮਾਂ ਕਾਸ਼ੀ ਵਿੱਚ ਬਤੀਤ ਕੀਤਾ, ਇੱਥੋਂ ਤੱਕ ਕਿ ਮਹਾਨ ਵਿਦਵਾਨ ਪੰਡਿਤ ਜਿਹੜੇ ਨੇ ਭਾਈ ਗੁਰਦਾਸ ਦੀ ਵਿਚਾਰ ਸਾਹਮਣੇ ਝੁੱਕ ਗਏ ਸਨ। ਤੇ ਭਾਈ ਗੁਰਦਾਸ ਕੱਲਾ ਵਿਦਵਾਨ ਨਹੀਂ, ਕੇਵਲ ਭਾਈ ਗੁਰਦਾਸ ਦੀ ਜ਼ਬਾਨ ਵਿੱਚ ਕਥਨੀ ਨਹੀਂ, ਭਾਈ ਗੁਰਦਾਸ ਦਾ ਸਰੀਰ ਜਿਹੜਾ ਉਹ ਕਰਨੀ ਪੱਖੋਂ ਵੀ ਬੋਲਦਾ ਪਿਆ। ਭਾਈ ਸਾਹਿਬ ਦੀ ਚਰਚਾ ਹੋਣੀ, ਇੱਥੋਂ ਤੱਕ ਕਿ ਕਾਸ਼ੀ ਦੇ ਨਰੇਸ਼ ਨੇ ਵੀ ਭਾਈ ਗੁਰਦਾਸ ਦੀ ਸਿੱਖਿਆ ਲੈ ਕੇ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਚਰਨ ਪਉ ਲੈ ਲਈ ਸੀ। ਗੁਰੂ ਨਾਨਕ ਦੇ ਚਰਨਾਂ ਤੋਂ ਮੁਰਾਦ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਵਿੱਚ ਉਸ ਬੰਦੇ ਨੇ ਸਿੱਖੀ ਨੂੰ ਧਾਰਨ ਕੀਤਾ। ਭਾਈ ਗੁਰਦਾਸ ਬਨਾਰਸ ਬੈਠੇ, ਅੱਜ ਇੱਕ ਚਰਚਾ ਆਰੰਭ ਹੋ ਗਈ। ਕਹਿਣ ਲੱਗੇ ਭਾਈ ਗੁਰਦਾਸ ਦੀ ਬਾਣੀ ਵਿੱਚੋਂ ਹੀ ਹੈ ਕਿ ਪਾਣੀ ਚੱਲੇ ਨਿਵਾਨ ਨੂੰ, ਸਤਿਗੁਰੂ ਦਾ ਸਿੱਖ ਨੀਵਿਆਂ ਨੂੰ ਨੇ ਕਰਦਾ। ਤੇ ਕਹਿੰਦੇ ਨੇ ਭਾਈ ਗੁਰਦਾਸ ਨਾਲ ਚਰਚਾ ਕਰਦਿਆਂ ਕਰਦਿਆਂ ਇੱਕ ਵਿਦਵਾਨ ਪੰਡਿਤ ਨੇ ਸਵਾਲ ਕਰ ਦਿੱਤਾ, ਭਾਈ ਗੁਰਦਾਸ ਬਾਕੀ ਠੀਕ ਹੈ, ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਗੁਰੂ ਕੀ ਬਾਣੀ ਧੁਰ ਕੀ ਬਾਣੀ ਹੈ, ਤੇਰੇ ਵਿਚਾਰਾਂ ਨਾਲ ਅਸੀਂ ਸਹਿਮਤ ਹਾਂ ਕਿ ਇੱਕ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਜਿਹੜਾ ਉਹ ਛਕਣਾ ਚਾਹੀਦਾ। ਧਿਆਨ ਦੇਣਾ, ਭਾਈ ਗੁਰਦਾਸ ਨੇ ਚਰਚਾ ਕਰ ਕਰਕੇ ਸਿੱਧ ਕਰ ਦਿੱਤਾ ਸੀ ਕਿ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਚਾਹੀਦਾ। ਮੈਨੂੰ ਇੱਕ ਖਿਣ ਲਈ ਮੈਂ ਨਿਕਲਣ ਲੱਗਾ, ਬੜੀ ਸੁਣ ਕੇ ਪ੍ਰਸੰਨਤਾ ਹੋਈ ਹੈ ਕਿ ਇੱਥੋਂ ਦੇ ਸੁਚੱਜੇ ਪ੍ਰਬੰਧਕ ਸਾਹਿਬਾਨਾਂ ਨੂੰ ਸੰਗਤ ਨੇ ਇੱਕ ਫੈਸਲਾ ਕੀਤਾ ਕਿ ਜੋ ਸਾਹਮਣੇ ਟੈਂਟ ਲੱਗਾ ਗੁਰੂ ਕਿਰਪਾ ਨਾਲ ਉਹਦੇ ਵਿੱਚ ਪੰਗਤਾਂ ਲਾ ਕੇ ਗੁਰੂ ਕਾ ਲੰਗਰ ਛਕਿਆ ਜਾਏਗਾ। ਪਿਆਰਿਓ, ਕਦੀ ਭਾਵਨਾ ਨਾਲ ਜੀਵਨ ਵਿੱਚ ਕਮਾ ਕੇ ਦੇਖਿਆ ਜੇ, ਕੇਵਲ ਇਹ ਬਿਰਤੀ ਨਾ ਤੱਕਿਓ ਕਿਸੇ ਬੰਦੇ ਦਾ ਹੁਕਮ ਹੈ, ਲੰਗਰ ਛਕਣ ਲੱਗਿਆਂ ਬਸ ਇੱਕ ਭਾਵਨਾ ਬਣਾ ਲਿਆ ਜੇ ਕਿ ਗੁਰੂ ਅਮਰਦਾਸ ਦਾ ਅੱਜ ਦਰਬਾਰ ਲੱਗਾ ਹੈ, ਮਾਨੋ ਅਕਬਰ ਵੀ ਮੇਰੇ ਕੋਲ ਬੈਠਾ ਹੈ, ਕਿਉਂਕਿ ਅੰਦਰ ਦੀ ਭਾਵਨਾ ਬਣਾਉਣੀ ਪੈਣੀ ਹੈ, ਅਕਬਰ ਵੀ ਮੇਰੇ ਕੋਲ ਬੈਠਾ ਹੈ। ਤੇ ਯਾਦ ਰੱਖਣਾ, ਜਦੋਂ ਭਾਵਨਾ ਨਾਲ ਪੰਗਤ ਵਿੱਚ ਬੈਠ ਕੇ ਲੰਗਰ ਛਕੋਗੇ ਫਿਰ ਦੇਖਣਾ ਅੰਦਰ ਨੂੰ ਕਿੰਨਾ ਸੁੱਖ ਮਿਲਦਾ। ਮੈਂ ਅਰਜ਼ ਕਰਾਂ, ਭਗਤ ਪੂਰਨ ਸਿੰਘ ਦੇ ਜੀਵਨ ਨੂੰ ਮੈਂ ਪੜ੍ਹਿਆ ਪਿੰਗਲਵਾੜੇ ਵਾਲੇ, ਉਹਨਾਂ ਦੇ ਜੀਵਨ ਵਿੱਚ ਬੜੇ ਕਮਾਲ ਦੀ ਗੱਲ ਮਿਲੀ। ਮੈਂ ਆਪਣੀ ਵਿਚਾਰ ਤੋਂ ਥੋੜਾ ਜਿਹਾ ਨਿਕਲ ਗਿਆ ਪਰ ਜ਼ਰੂਰੀ। ਭਗਤ ਪੂਰਨ ਸਿੰਘ ਜੀ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਨੇ ਤੇ ਕਹਿੰਦੇ ਨੇ ਮੈਂ ਦੇਵ ਆਲਿਆ ਵਿੱਚ ਗਿਆ। ਉਹਨਾਂ ਦੀ ਲਿਖਤ ਸਵੈ ਜੀਵਨੀ ਵਿੱਚ ਕਹਿੰਦੇ ਨੇ ਪੁਜਾਰੀ ਨੇ ਪ੍ਰਸ਼ਾਦੇ ਇਕੱਠੇ ਕਰਕੇ ਲਿਆਂਦੇ, ਉਹਨਾਂ ਨੂੰ ਸਵਾਲ ਕੀਤਾ ਤੂੰ ਸਿੱਖ ਕਿਵੇਂ ਬਣਿਆ, ਤੇ ਕੇਵਲ ਸਿੱਖ ਨਹੀਂ ਪਾਣੀ ਚੱਲੇ ਨਿਵਾਣ ਵਾਲਾ ਗੁਣ ਜੇ ਵੇਖਣਾ ਤੇ ਭਗਤ ਪੂਰਨ ਸਿੰਘ ਵਿੱਚ ਤੱਕੋ। ਲੋਕ ਤਾਂ ਸੱਕੇ ਪੁੱਤਰ ਨੂੰ ਸੱਕੇ ਬਾਪ ਨੂੰ ਰੋਗ ਲੱਗ ਜਾਏ ਤੇ ਅੰਦਰ ਖਾਤੇ ਇਹ ਹੀ ਕਹਿੰਦੇ ਨੇ ਰੱਬਾ ਇਹਨੂੰ ਹੁਣ ਸਮੇਟ ਲੈ ਤੇ ਗੱਲ ਚੰਗੀ ਏ, ਬਾਹਰੋਂ ਜ਼ਰੂਰ ਤੁਰਨਗੇ। ਵਾਹ ਉਹ ਭਗਤ ਜਿਹੜੇ ਲੋਕ ਮੌਤ ਤੇ ਜ਼ਿੰਦਗੀ ਦੇ ਵਿੱਚ ਅੜੇ ਹੋਏ ਸਨ, ਜਿਨ੍ਹਾਂ ਨੂੰ ਆਪਣੀ ਕਿਰਿਆ ਸੰਭਾਲਣ ਦੀ ਕੋਈ ਅਕਲ ਨਹੀਂ,
ਤੂੰ ਤਾਂ ਉਹਨਾਂ ਲੋਕਾਂ ਨੂੰ ਆਪਣੇ ਮੋਢਿਆਂ ਤੇ ਚੁੱਕ ਚੁੱਕ ਕੇ ਗੰਦਗੀ ਸਾਫ ਕਰਕੇ ਉਹਨਾਂ ਦੀ ਸੇਵਾ ਕੀਤੀ। ਇਹ ਵੀ ਪਾਣੀ ਚੱਲਿਆ ਨਿਵਾਨ ਨੀਵੇਂ ਪਾਸੇ। ਉਹਨਾਂ ਨੇ ਆਪਣੀ ਜੀਵਨੀ ਵਿਚ ਗੱਲ ਕਹੀ, ਕਹਿੰਦਾ ਸਿੱਖੋ ਜੇ ਮੇਰੇ ਤੋਂ ਪੁੱਛੋਗੇ ਮੈਂ ਸਿੱਖ ਕਿਉਂ ਬਣਿਆ, ਕਹਿੰਦਾ ਮੈਨੂੰ ਸਿੱਖ ਤੁਹਾਡਾ ਗੁਰੂ ਕਾ ਲੰਗਰ ਬਣਾ ਗਿਆ। ਪੁੱਛਿਆ ਵੀ ਕਿਵੇਂ? ਉਹ ਕਹਿੰਦਾ ਮੈਂ ਮੰਦਰ ਵੀ ਜਾਂਦਾ ਸਾਂ, ਮੈਨੂੰ ਭੁੱਖ ਲੱਗੀ, ਅੱਤ ਦਾ ਗਰੀਬ ਸਾਂ, ਦੋ ਦਿਨ ਹੋ ਗਏ ਲੰਗਰ ਨਹੀਂ ਮਿਲਿਆ, ਪੁਜਾਰੀ ਨੇ ਲੰਗਰ ਲਿਆਂਦਾ, ਪ੍ਰਸ਼ਾਦਾ ਲਿਆਂਦਾ, ਆਪਣੇ ਪੁੱਤਰ ਨੂੰ ਬਿਠਾ ਕੇ ਤਾਂ ਰੋਟੀ ਖਵਾ ਦਿੱਤੀ, ਮੈਂ ਸਾਹਮਣੇ ਬੈਠਾ ਸਾਂ, ਮੈਨੂੰ ਇੱਕ ਵੀ ਰੋਟੀ ਦਾ ਟੁਕੜਾ ਨਹੀਂ ਦਿੱਤਾ। ਕਹਿੰਦਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੀ, ਮੈਂ ਫਤਿਹਗੜ੍ਹ ਸਾਹਿਬ ਆਇਆ ਤੇ ਮੇਰੀ ਭੁੱਖ ਅਜੇ ਮਿੱਟੀ ਨਾ। ਜਦੋਂ ਮੈਂ ਲੰਗਰ ਵਿਚ ਆਇਆ, ਇੱਕ ਪਾਸੇ ਮਹਾਰਾਜਾ ਭੁਪਿੰਦਰ ਸਿੰਘ ਬੈਠਾ ਹੈ ਤੇ ਉਹਦੇ ਖੱਬੇ ਹੱਥ ਬੈਠ ਕੇ ਮੈਂ ਜ਼ਮੀਨ ਤੇ ਲੰਗਰ ਛਕਿਆ ਤੇ ਮੇਰੇ ਮਨ ਨੇ ਉਸ ਦਿਨ ਫੈਸਲਾ ਕਰ ਲਿਆ, ਮਨਾ ਜੇ ਅੱਜ ਤੋਂ ਬਾਅਦ ਘਰ ਜਾਣੀ ਤੇ ਇਸ ਗੁਰੂ ਦਾ ਸਿੱਖ ਬਣ ਕੇ ਜਾਈ, ਜਿੱਥੇ ਰਾਣਾ ਤੇ ਰੰਕ, ਜਿੱਥੇ ਅਮੀਰ ਤੇ ਗਰੀਬ ਇੱਕ ਥਾਂ ਤੇ ਬੈਠ ਕੇ ਲੰਗਰ ਛਕਦੇ ਨੇ। ਕਹਿੰਦਾ ਉਸ ਦਿਨ ਦਾ ਮੈਂ ਆਇਆ ਪਰਤ ਕੇ ਗੁਰੂ ਨਾਨਕ ਦੇ ਘਰੋਂ ਦੂਰ ਨਹੀਂ ਗਿਆ। ਇੱਕ ਬੜੀ ਵੱਡੀ ਉਦਾਹਰਣ ਹੈ ਸਾਡੇ ਸਾਹਮਣੇ। ਖੈਰ ਮੈਂ ਇਸ ਕਰਕੇ ਆਪ ਜੀ ਨੂੰ ਮੁਬਾਰਕਬਾਦ ਦੇਣਾ ਵਾ, ਦੇਖੋ ਗੁਰੂ ਕਿਰਪਾ ਕਰੇ ਸਾਡੇ ਅੰਦਰ ਨੂੰ ਨਿਰਮਾਣਤਾ ਬਖਸ਼ੇ, ਇਸ ਹਉਂ ਤੋਂ ਬਚ ਜਾਈਏ। ਜਿਹੜਾ ਹੁਕਮ ਹੁੰਦਾ ਹੈ ਨਾ ਉਹਦੇ ਸਾਹਮਣੇ ਫਿਰ ਤਰਕ ਨਹੀਂ ਹੁੰਦਾ। ਹੁਕਮ ਕਿਸੇ ਮਨੁੱਖ ਦਾ ਨਹੀਂ, ਮੇਰੇ ਗੁਰੂ ਨਾਨਕ ਦਾ ਹੁਕਮ ਸਮਝ ਕੇ ਤੂੰ ਕਮਾ ਲਈ ਤੇ ਤੇਰੇ ਜੀਵਨ ਨੂੰ ਕਿੰਨਾ ਕੁ ਸਤਿਗੁਰੂ ਸੁੱਖ ਦੇਣਗੇ। ਖੈਰ ਮੈਂ ਅਰਜ਼ ਕਰ ਰਿਹਾ ਵਾਂ, ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਦੂਜਾ ਗੁਣ ਇਹ ਵੇ ਕਿ ਪਾਣੀ ਨਿਵਾਨ ਨੂੰ ਤੁਰਦਾ ਹੈ। ਭਾਈ ਗੁਰਦਾਸ ਤੇ ਸਵਾਲ ਕੀਤੇ ਗਏ, ਅਸੀਂ ਮੰਨ ਲਿਆ ਲੰਗਰ ਦੀ ਪੰਗਤ ਸੰਗਤ ਇੱਕ ਏ, ਅਸੀਂ ਮੰਨ ਲਿਆ ਬਾਣੀ ਸ਼੍ਰੋਮਣੀ ਏ, ਅਸੀਂ ਮੰਨ ਲਿਆ ਕਿ ਨਾਮ ਵਿਚ ਬੜਾ ਮਹਾਤਮ ਏ, ਪਰ ਸਾਡੇ ਮਨ ਵਿਚ ਇੱਕ ਸ਼ੰਕਾ ਪੈਦਾ ਹੋਇਆ ਕਿ ਉਸ ਸ਼ੰਕੇ ਨੂੰ ਨਿਵਿਰਤ ਕਰੇਗਾ ਭਾਈ ਗੁਰਦਾਸ? ਭਾਈ ਸਾਹਿਬ ਕਹਿਣ ਲੱਗੇ ਗੁਰੂ ਨਾਨਕ ਦੀ ਕਿਰਪਾ ਹੋਈ ਤੇ ਜ਼ਰੂਰ ਨਿਵਿਰਤ ਕਰਾਂਗਾ। ਭਾਈ ਸਾਹਿਬ ਦੀ ਬਾਣੀ ਦੀ ਉਦਾਹਰਣ ਕੋਈ ਕਹਾਣੀ ਨਹੀਂ। ਸਵਾਲ ਕੀਤਾ ਵਿਦਵਾਨ ਪੰਡਿਤ ਨੇ, ਕਹਿਣ ਲੱਗਾ ਭਾਈ ਗੁਰਦਾਸ ਤੈਨੂੰ ਪਤਾ ਹੈ ਕਿ ਜਿਹੜੇ ਨੀਵੀਂ ਜਾਤ ਵਾਲੇ ਨੇ ਨਾ ਅਸੀਂ ਉਹਨਾਂ ਨੂੰ ਕੁੱਤਿਆਂ ਦੇ ਬਰਾਬਰ ਤੁਲਨਾ ਦਿੰਦੇ ਹਾਂ? ਭਾਈ ਸਾਹਿਬ ਦੇ ਬਚਨ ਨੇ, ਮੈਂ ਅਰਜ਼ ਕਰਾਂਗਾ। ਕਹਿਣ ਲੱਗੇ ਅਸੀਂ ਨੀਵੀਂ ਜਾਤ ਵਾਲਿਆਂ ਨੂੰ ਕੁੱਤਿਆਂ ਦੇ ਬਰਾਬਰ ਜਾਣਦੇ ਹਾਂ, ਪਰ ਇੱਕ ਸਾਨੂੰ ਬੜਾ ਵੱਡਾ ਸ਼ੰਕਾ ਹੈ, ਅਸੀਂ ਡੂਮ ਨੂੰ ਕੂਕਰ ਜਾਣਦੇ ਹਾਂ, ਅਸੀਂ ਮਰਾਸੀਆਂ ਨੂੰ ਕੁੱਤੇ ਤੋਂ ਵੱਧ ਤੁਲਨਾ ਨਹੀਂ ਦਿੰਦੇ। ਪਰ ਹੱਦ ਹੋ ਗਈ, ਤੁਹਾਡੇ ਗੁਰੂ ਨਾਨਕ ਨੇ ਤਾਂ ਭਾਈ ਮਰਦਾਨੇ ਨੂੰ ਆਪਣੇ ਨਾਲ ਰੱਖਿਆ ਸੀ, ਗੁਰੂ ਨਾਨਕ ਨੇ ਸਾਰੀ ਜ਼ਿੰਦਗੀ ਮਰਦਾਨੇ ਨੂੰ ਭਾਈ ਕਿਹਾ ਤੇ ਅੱਜ ਵੀ ਤੁਸੀਂ ਉਹਦੀ ਅੰਸ਼ ਕੁਲ ਬੈਠ ਕੇ ਸ਼ਬਦ ਸੁਣਦੇ ਹੋ, ਉਹਨਾਂ ਤੋਂ ਅਰਦਾਸਾਂ ਕਰਾਉਂਦੇ ਹੋ ਤੇ ਜਦੋਂ ਉਹ ਕੀਰਤਨ ਕਰਦੇ ਨੇ ਤੇ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਂਦੇ ਹੋ, ਪਤਾ ਨਹੀਂ ਇਹ ਸਮਝ ਨਹੀਂ ਪਈ ਕਿ ਤੁਸੀਂ ਨੀਵੀਂ ਜ਼ਾਤ ਵਾਲੇ ਡੂਮਾਂ ਦੇ ਚਰਨਾਂ ਵਿੱਚ ਕਿਉਂ ਚੁੱਕਦੇ ਪਏ ਹੋ? ਭਾਈ ਸਾਹਿਬ ਨੂੰ ਜਦੋਂ ਇਹ ਸਵਾਲ ਕੀਤਾ ਨਾ ਕਿ ਉਹ ਨੀਵੀਂ ਜ਼ਾਤ ਵਾਲੇ ਨੇ ਉਹਨਾਂ ਦੇ ਪੈਰਾਂ ਵਿੱਚ ਕਿਉਂ ਚੁੱਕਦੇ ਹੋ, ਤੇ ਭਾਈ ਗੁਰਦਾਸ ਜਿਹੜਾ ਸਿਆਣਾ ਵਿਦਵਾਨ ਹੈ ਉਹਨੇ ਉੱਤਰ ਦੇਣ ਵਿੱਚ ਕਮਾਲ ਕਰ ਦਿੱਤੀ। ਕਹਿਣ ਲੱਗੇ ਵਿਦਵਾਨ

ਕਹਿੰਦੇ ਨੇ ਕਿ ਕਿਤੇ ਉਜਾੜ ਵਿਚ ਕਿ ਜਦੋਂ ਲੈਲਾ ਦੇ ਘਰੋਂ ਕੁੱਤਾ ਨਿਕਲਿਆ ਤੇ ਮਜਨੂੰ ਸਾਹਮਣੇ ਦੇਖਦਾ ਪਿਆ, ਲੋਕਾਂ ਦਾ ਇਕੱਠ ਸੀ, ਉਹਦੇ ਤੋਂ ਰਿਹਾ ਨੀ ਗਿਆ, ਭੱਜ ਕੇ ਉਹ ਕੁੱਤੇ ਦੇ ਪੈਰਾਂ ਵਿਚ ਜਾ ਡਿੱਗਾ ਤੇ ਉਸ ਕੁੱਤੇ ਦੇ ਪੈਰਾਂ ਨੂੰ ਚੁੰਮਣ ਲੱਗ ਪਿਆ ਤੇ ਵੇਖਣ ਵਾਲੇ ਲੋਕ ਤਾੜੀਆਂ ਮਾਰ ਕੇ ਹੱਸੇ, ਕਹਿਣ ਲੱਗੇ ਹੱਦ ਹੋ ਗਈ, ਬੰਦਾ ਹੋ ਕੇ ਕੁੱਤੇ ਦੇ ਪੈਰਾਂ ਵਿਚ ਡਿੱਗਣਾ ਪਿਆ। ਤੇ ਅੱਗੋ ਮਜਨੂੰ ਨੇ ਇਕ ਗੱਲ ਕਹੀ ਸੀ, ਕਹਿੰਦਾ ਸੱਜਣੋ ਤੁਹਾਨੂੰ ਕੇਵਲ ਕੁੱਤਾ ਨਜ਼ਰ ਆਉਂਦਾ ਹੈ, ਪਰ ਮੇਰੀਆਂ ਨਜ਼ਰਾਂ ਨਾਲ ਤਾਂ ਕੋਈ ਮੇਰੇ ਪਿਆਰੇ ਦੇ ਘਰ ਵਿਚੋਂ ਆਇਆ ਹੋਇਆ, ਤੇ ਜਿਹੜਾ ਮੇਰੇ ਪਿਆਰੇ ਦੇ ਘਰ ਵਿਚੋਂ ਆਵੇ ਮੈਂ ਉਹਦੇ ਚਰਨਾਂ ਨੂੰ ਵੀ ਨਮਸਕਾਰ ਕਰਾਂਗਾ। ਭਾਈ ਸਾਹਿਬ ਕਹਿੰਦੇ ਨੇ ਹੱਦ ਹੋ ਗਈ, ਉਹ ਤਾਂ ਇੱਕ ਕੁੱਤਾ ਸੀ, ਉਹ ਕੇਵਲ ਦੇਹ ਨੂੰ ਪਿਆਰ ਕਰਨ ਵਾਲੇ ਨੇ, ਦੇਹ ਤੋਂ ਅੱਗੇ ਲੰਘ ਕੇ ਅੰਦਰ ਦੀ ਖਿੱਚ ਪਈ। ਜੇ ਇੱਕ ਸਰੀਰ ਨੂੰ ਪਿਆਰ ਕਰਨ ਵਾਲਾ ਆਸ਼ਕ ਉਹਦੇ ਘਰ ਵਿਚੋਂ ਕੁੱਤਾ ਆਵੇ ਤੇ ਉਹਦੇ ਕੁੱਤੇ ਦੇ ਪੈਰਾਂ ਵੀ ਝੁਕਦਾ ਹੈ, ਤੇ ਜਿਨ੍ਹਾਂ ਨੂੰ ਤੁਸੀਂ ਕੂਕਰ ਕਹਿੰਦੇ ਹੋ ਗੁਰੂ ਨਾਨਕ ਦਾ ਰਬਾਬੀ ਸੀ, ਤੇ ਜੇ ਇੱਕ ਕੁੱਤੇ ਦੇ ਪੈਰਾਂ ਵਿਚ ਲੋਕ ਝੁਕਦੇ ਨੇ ਤੇ ਅਸੀਂ ਤਾਂ ਭਾਈ ਮਰਦਾਨੇ ਦੇ ਚਰਨਾਂ ਨੂੰ ਧੋ ਧੋ ਕੇ ਉਹਦੀ ਚਰਨ ਧੂੜ ਨੂੰ ਪੀ ਜਾਵਾਂਗੇ। ਅਸੀਂ ਉੱਚਿਆਂ ਵੱਲ ਨਹੀਂ ਨੀਵਿਆਂ ਵੱਲ ਤੱਕਨੇ ਆ। ਭਾਈ ਗੁਰਦਾਸ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਭਾਈ ਸਾਹਿਬ ਦੀ ਵਾਰ ਏ, ਉਹਦੀ ਪੌੜੀ ਏ ਕਿ ਉਹਦੇ ਘਰ ਵਿਚੋਂ ਆਇਆ ਕੁੱਤਾ ਮਜਨੂੰ ਦੇਖ ਕੇ ਲੁਭਾਏ ਮਾਣ ਹੋ ਗਿਆ। ਲੈਲੀ ਦੀ ਦਰਗਾਹ ਦਾ ਕੁੱਤਾ ਮਜਨੂੰ ਦੇਖ ਲਭਾਣਾ, ਅੱਗੇ ਕਹਿੰਦੇ ਨੇ ਕੁੱਤੇ ਦੀ ਪੈਰੀ ਪਵੇ, ਉਹ ਕੁੱਤੇ ਦੇ ਪੈਰਾਂ ਵਿਚ ਡਿੱਗਦਾ ਏ, ਖਿੜ ਹਿੜ ਹੱਸਾ, ਲੋਕ ਵਿਡਾਣਾ ਤੇ ਲੋਕ ਤਾੜੀਆਂ ਮਾਰ ਕੇ ਖਿੜ ਖੜਾ ਕੇ ਹੱਸਦੇ ਨੇ, ਤੇ ਨਾਲ ਕਹਿੰਦੇ ਨੇ ਕੁੱਤਾ ਕੁੱਤਾ ਡੂਮ ਵਿਖਾਣੀ ਏ, ਕੁੱਤਿਆਂ ਵਿਚ ਕੁੱਤਾ ਨੀ ਮਾਣਾ। ਕਹਿਣ ਲੱਗੇ ਸੀ ਕੂਕਰ ਨੂੰ ਤੇ ਨੀਵੀ ਜਾਤ ਵਾਲੇ ਨੂੰ ਇੱਕ ਬਰਾਬਰ ਜਾਣਦੇ ਆ। ਤੇ ਭਾਈ ਗੁਰਦਾਸ ਅੱਗੇ ਕਹਿਣ ਲੱਗੇ ਯਾਦ ਰੱਖਣਾ ਕਿ ਪਿਆਰਿਓ ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮਰੀਦ ਬਵਾਣਾ। ਭਾਈ ਮਰਦਾਨਾ ਮਰਾਸੀਆਂ ਵਿਚੋਂ ਭਾਵੇਂ ਨੀਵਾਂ ਮਰਾਸੀ ਸੀ, ਪਰ ਸਾਰੀ ਜ਼ਿੰਦਗੀ ਉਹਨੇ ਇੱਕੋ ਗੱਲ ਕਹੀ ਕਿ ਗੁਰੂ ਨਾਨਕ ਸਾਹਿਬ ਜੀ ਮੈਂ ਤੇਰਾ ਨਾਮ ਤਰੀਕ ਸਿੱਖ ਹਾਂ, ਮੇਰਾ ਸੀ ਮੇਰਾ ਸੀਆਂ ਨਾਮ ਤਰੀਕ ਮਰੀਦ ਬਵਾਣਾ। ਤੇ ਗੁਰੂ ਕਾ ਸਿੱਖ ਜ਼ਾਤ ਨਹੀਂ ਤੱਕਦਾ, ਉਹਦਾ ਸੁਭਾਅ ਤਾਂ ਕੇਵਲ ਇੰਨਾ ਹੈ ਕਿ ਗੁਰਸਿੱਖ ਆਸ਼ਕ ਸ਼ਬਦ ਦੇ ਕੁੱਤੇ ਦਾ ਪੜ ਕੁੱਤਾ ਭਾਣਾ, ਉਹ ਗੁਰੂ ਕੇ ਸ਼ਬਦ ਦੇ ਆਸ਼ਕ ਨੇ ਤੇ ਸ਼ਬਦ ਉਹਨਾਂ ਨੂੰ ਕੋਈ ਵੀ ਸੁਣਾਏ ਜ਼ਾਤ ਨਹੀਂ ਤੱਕਦੇ, ਉਹ ਸ਼ਬਦ ਸੁਣਾਉਣ ਵਾਲੇ ਦੇ ਚਰਨਾਂ ਦੀ ਖਾਕ ਮਸਤਕ ਤੇ ਲਾਉਂਦੇ ਨੇ। ਇਸ ਕਰਕੇ ਸਿੱਖੀ ਦਾ ਦੂਜਾ ਗੁਣ ਇਹਵੇ ਜਿਨ੍ਹਾਂ ਨੂੰ ਲੋਕ ਨੀਵਾਂ ਕਹਿੰਦੇ ਨੇ ਗੁਰੂ ਕਾ ਸਿੱਖ ਉਹਨਾਂ ਨੂੰ ਆਪਣੀ ਗਲਵਕੜੀ ਵਿਚ ਲੈ ਲੈਂਦਾ। ਜਿਵੇਂ ਬਾਬਾ ਜੀ ਨੇ ਭਾਈ ਮਰਦਾਨੇ ਨੂੰ ਲਿਆ, ਹਜ਼ੂਰ ਨੇ ਕਿਰਪਾ ਕਰਕੇ ਅੰਮ੍ਰਿਤਮਈ ਬਾਣੀ ਵਿਚ ਬਚਨ ਕੀਤਾ, ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ, ਪਾਣੀ ਨੀਵਾਂ ਤੁਰਦਾ, ਗੁਰੂ ਕਾ ਸਿੱਖ ਵੀ ਨੀਵੇਂ ਨੂੰ ਪਿਆਰ ਕਰਦਾ। ਸਤਿਗੁਰੂ ਬਾਬਾ ਨਾਨਕ ਜੀ ਦਾ ਨਾ ਇੱਕ ਪਾਵਨ ਪਵਿੱਤਰ ਬਚਨ ਆਉਂਦਾ, ਹਜ਼ੂਰ ਦੀ ਬਾਣੀ ਦਾ ਤਿਲੰਗ ਰਾਗ ਦਾ ਸ਼ਬਦ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਹ ਸ਼ਬਦ ਭਾਵੇਂ ਬਾਬਰ ਨੂੰ ਸੰਬੋਧਨ ਕਰਕੇ ਵਿਦਵਾਨ ਸੱਜਣ ਕਹਿੰਦੇ ਨੇ ਉਚਾਰਨ ਕੀਤਾ, ਪਰ ਜਦੋਂ ਇਸ ਸ਼ਬਦ ਦੀ ਇੱਕ ਇੱਕ ਤੁਕ ਪੜ੍ਹਨੇ ਆ ਨਾ, ਉਹਦੇ ਅਰਥ ਕਰਨੇ ਆ, ਤੇ ਫਿਰ ਸਮਝ ਪੈਂਦੀ ਹੈ ਮੇਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿਹੜੇ ਨਾਮ ਜਪਣ ਵਾਲੇ ਨੇ ਭਾਵੇਂ ਉਹ ਨੀਵੀਂ ਜ਼ਾਤ ਵਿੱਚੋਂ ਸਨ, ਮੇਰੇ ਸਤਿਗੁਰੂ ਤੁਸੀਂ ਉਹਨਾਂ ਨੀਵਿਆਂ ਨੂੰ ਕਿੰਨੀਆਂ ਉਦਾਹਰਨਾਂ ਦੇ ਕੇ ਆਪਣੀ ਛਾਤੀ ਦੇ ਨਾਲ ਲਾਉਂਦੇ ਹੋ। ਤੇਰੀ ਸਿੱਖੀ ਦਾ ਦੂਜਾ ਗੁਣ ਹੀ ਇਹ ਵੇ ਕਿ ਨੀਵੇਂ ਵਾਲੇ ਪਾਸੇ ਤੁਰਨਾ, ਨੀਵੇਂ ਨੂੰ ਉੱਚਿਆਂ ਚੁੱਕਣਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜਦੋਂ ਬਾਬਰ ਮਿਲਦਾ, ਜਿਵੇਂ ਆਮ ਤੌਰ ਸਾਖੀਕਾਰ ਕਹਿੰਦੇ ਨੇ, ਉਹਨੇ ਭੰਗ ਦੀਆਂ ਕੁਝ ਮੁੱਠੀਆਂ ਪੇਸ਼ ਕੀਤੀਆਂ ਨੇ, ਭੰਗ ਦਿੱਤੀ ਏ, ਤੇ ਹਜ਼ੂਰ ਨੇ ਬੜੇ ਪਿਆਰੇ ਬਚਨ ਕਹਿ, ਕਹਿਣ ਲੱਗੇ ਉਹ ਬਾਬਰ ਮੈਂ ਤਾਂ ਭੰਗ ਆਪਣੇ ਹਿਰਦੇ ਵਿਚ ਲੈ ਕੇ ਬੈਠਾ ਵਾ, ਤੂੰ ਤਾਂ ਆਪਣੇ ਕੱਪੜੇ ਦੀ ਗੋਤਲੀ ਵਿਚੋਂ ਆਪਣੇ ਕੱਪੜੇ ਦੀ ਪੋਟਲੀ ਵਿਚੋਂ ਭੰਗ ਕੱਢਣਾ। ਪਰ ਸਾਹਿਬ ਕਹਿੰਦੇ ਨੇ ਮੇਰਾ ਜਿਹੜਾ ਚਿੱਤ ਏ ਨਾ, ਅਸਲ ਵਿਚ ਇਹ ਭੰਗ ਦੀ ਇੱਕ ਗੁਤਲੀ ਬਣਿਆ ਹੋਇਆ। ਤੇ ਬਾਬਰ ਪੁੱਛਦਾ ਭੰਗ ਕਿਹੜੀ ਏ? ਕਹਿਣ ਲੱਗਾ ਵਾਹਿਗੁਰੂ ਜੀ ਦਾ ਅਦਬ ਜਿਹੜਾ, ਰੱਬ ਦਾ ਭੈ, ਮੈਂ ਇਹ ਭੰਗ ਬਣਾ ਲਿਆ, ਚਿੱਤ ਨੂੰ ਗੁਤਲੀ ਬਣਾ ਲਿਆ। ਤੇ ਕਹਿੰਦੇ ਨੇ ਜਦੋਂ ਮੈਂ ਉਹਦੇ ਅਦਬ ਦੀ ਭੰਗ, ਉਹਦੇ ਡਰ ਦੀ ਭੰਗ ਨੂੰ ਹਿਰਦੇ ਵਿਚ ਧਾਰਨ ਕੀਤਾ, ਮੈਂ ਉਦਨ ਦਾ ਦੀਵਾਨਾ ਹੋ ਗਿਆ ਵਾ। ਤੇ ਸਾਹਿਬ ਕਹਿੰਦੇ ਨੇ ਜਿਵੇਂ ਫਕੀਰ ਲੋਕ ਹੱਥਾਂ ਵਿਚ ਕਾਸੇ ਪਕੜ ਕੇ, ਹੱਥਾਂ ਦੇ ਅੰਦਰ ਭਾਂਡੇ ਪਕੜ ਕੇ, ਹੱਥਾਂ ਵਿਚ ਖੱਪਰ ਪਕੜ ਕੇ, ਗਲੀ ਗਲੀ ਮਹੱਲੇ ਮਹੱਲੇ ਕੂਚੇ ਕੂਚੇ ਵਿਚ ਮੰਗਦੇ ਨੇ, ਸਾਹਿਬ ਕਹਿੰਦੇ ਨੇ ਉਹ ਬਾਬਰ

0: ਮੈਂ ਨਹੀਂ ਤੱਕਦਾ ਮਨੁੱਖ ਉੱਚਾ ਕਿਹੜਾ ਹੈ, ਮੈਂ ਨਹੀਂ ਦੇਖਦਾ ਕਿ ਮਨੁੱਖ ਨੀਵਾਂ ਕਿਹੜਾ ਹੈ। ਮੈਂ ਤਾਂ ਆਪਣੇ ਹੱਥਾਂ ਨੂੰ ਕਾਸਾ ਬਣਾਇਆ ਤੇ ਗਲੀ ਬਾਜ਼ਾਰਾਂ ਵਿਚ ਲੰਘ ਕੇ ਉੱਚੀ ਉੱਚੀ ਹੋ ਕੇ ਦੇਣਾ ਕਿ ਕੋਈ ਰੱਬ ਦੇ ਰੰਗ ਵਿਚ ਰੰਗਿਆ ਹੋਵੇ ਤੇ ਮੇਰੇ ਇਸ ਕਾਸੇ ਵਿਚ ਰੱਬ ਦੇ ਦਰਸ਼ਨਾਂ ਦੀ ਖੈਰ ਪਾ ਦੇਵੇ। ਮੈਂ ਨੀਵੇਂ ਨਹੀਂ ਤੱਕਦਾ, ਮੈਂ ਨਹੀਂ ਦੇਖਦਾ ਜ਼ਾਤ ਕੀ ਏ, ਮੈਂ ਨਹੀਂ ਤੱਕਦਾ ਇਹ ਬੰਦਾ ਕਿਸ ਘਰ ਵਿਚ ਰਹਿੰਦਾ ਹੈ। ਸਾਹਿਬ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਵਾਹਿਗੁਰੂ ਤੇਰਾ ਅਦਬ ਮੇਰੇ ਵਾਸਤੇ ਭਾਂਗੇ। ਤੇ ਮੈਂ ਆਪਣੇ ਚਿੱਤ ਨੂੰ ਖਲੜੀ ਦਰ ਤੇ ਗੁਤਲੀ ਬਣਾਇਆ, ਪੋਟਲੀ ਬਣਾਇਆ ਜਿਹਦੇ ਵਿਚ ਭੰਗ ਨੂੰ ਬੰਦ ਕਰਕੇ ਰੱਖੇ। ਭਾਉ ਤੇਰਾ ਭਾਂਗ ਖਲੜੀ ਮੇਰਾ ਚੀਤ, ਮੈਂ ਦੀਵਾਨਾ ਭਇਆ ਅਤੀਤ। ਕਹਿੰਦੇ ਨੇ ਜਿੱਦਣ ਦਾ ਵਾਹਿਗੁਰੂ ਦਾ ਅਦਬ ਪੈਦਾ ਹੋਇਆ ਉਦਣ ਦਾ ਮੈਂ ਅਤੀਤ ਦਰ ਤੇ ਬਰਕਤ ਹੋ ਗਿਆ, ਦੀਵਾਨਾ ਦਰ ਤੇ ਉਹਦੇ ਨਾਮ ਵਿਚ ਮਸਤ ਹੋ ਗਿਆ। ਮੈਂ ਦੀਵਾਨਾ ਭਇਆ ਅਤੀਤ, ਕਰ ਕਾਸਾ ਦਰਸ਼ਨ ਕੀ ਭੁੱਖ, ਆਪਣੇ ਹੱਥਾਂ ਨੂੰ ਖੱਪਰ ਬਣਾਇਆ ਤੇ ਉਹਦੇ ਦਰਸ਼ਨਾਂ ਦੀ ਭੁੱਖ ਲੈ ਕੇ ਤੁਰਿਆ ਵਾ। ਕਰ ਕਾਸਾ ਦਰਸ਼ਨ ਕੀ ਭੁੱਖ, ਮੈਂ ਦਰ ਮੰਗੋ ਨੀਤਾ ਨੀਤ। ਫਿਰ ਕਹਿਣ ਲੱਗੇ ਤੋ ਦਰਸ਼ਨ ਕੀ ਕਰੋ ਸਮਾਏ, ਸਮਾਏ ਦਰ ਤੇ ਆਵਾਜ਼ ਦੇਣੀ, ਜਿਵੇਂ ਮੰਗਤਾ ਕਿਸੇ ਦੇ ਦਰਵਾਜ਼ੇ ਅੱਗੇ ਖਲੋਂਦਾ ਹੈ ਤੇ ਉੱਚੀ ਸਾਰੀ ਹੋਕਾ ਦੇ ਕੇ ਕਹਿੰਦਾ ਹੈ ਕਿ ਜਜਮਾਨ ਮੇਰੀ ਝੋਲੀ ਵਿਚ ਕੁਝ ਖੈਰ ਪਾ ਦੇ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਨਾਮ ਵਿਚ ਰੰਗੇ ਹੋਏ ਮਿਲ ਜਾਣ ਤੇ ਮੈਂ ਉਹਨਾਂ ਦੇ ਦਰਵਾਜ਼ਿਆਂ ਤੇ ਖਲੋ ਕੇ ਹੋਕੇ ਪਿਆ ਦੇਣਾ ਕਿ ਰੱਬ ਵਿਚ ਜੁੜੇ ਹੋਏ ਲੋਕੋ, ਪਰਮੇਸ਼ਵਰ ਦੀ ਬੰਦਗੀ ਵਿਚ ਭਿੱਜੇ ਹੋਏ ਭਗਤੋ, ਰੱਬ ਦੇ ਨਾਮ ਵਿਚ ਖੁਮਾਰ ਹੋਏ ਗੁਰਸਿੱਖੋ, ਮੈਂ ਤੁਹਾਡੇ ਦਰ ਤੇ ਆਇਆ ਤੇ ਮੇਰੇ ਕਾਸੇ ਵਿਚ ਵਾਹਿਗੁਰੂ ਦੇ ਦਰਸ਼ਨਾਂ ਦੀ ਦਾਤ ਪਾ ਦਿਓ। ਸਾਹਿਬ ਕਹਿੰਦੇ ਤੋ ਦਰਸ਼ਨ ਕੀ ਕਰੋ ਸਮਾਏ, ਮੈਂ ਦਰ ਮੰਗਤ ਭੀਖਿਆ ਪਾਏ, ਜਿੱਥੋਂ ਵੀ ਨਾਮ ਮਿਲੇ ਤੁਸੀਂ ਨੀਵਾਂ ਕਹੋਗੇ। ਹਜ਼ੂਰ ਕਹਿੰਦੇ ਨੇ ਮੈਂ ਨੀਵੇਂ ਕੋਲ ਵੀ ਜਾ ਕੇ ਮੰਗਾਂਗਾ ਕਿਉਂਕਿ ਪਾਣੀ ਚੱਲਾ ਨਿਮਾਨ ਨੂੰ। ਬਾਬਾ ਜੀ ਨੇ ਸਿੱਖੀ ਦਾ ਦੂਜਾ ਗੁਣ ਹੀ ਇਹ ਦਿੱਤਾ ਹੈ ਕਿ ਨੀਵੇਂ ਪਾਸੇ ਨੂੰ ਤੁਰਨਾ। ਭਾਈ ਸਾਹਿਬ ਨੇ ਜਿਹੜੇ ਬਚਨ ਕਹਿ, ਹਜ਼ੂਰ ਨੇ ਅਗਲਾ ਬਚਨ ਕੀਤਾ, ਕਹਿਣ ਲੱਗੇ ਦੇਖੋ ਸੱਜਣੋ, ਕੁਝ ਚੀਜ਼ਾਂ ਐਸੀਆਂ ਨੇ ਜਿਨ੍ਹਾਂ ਨੂੰ ਕਦੀ ਕਹਿੰਦੇ ਨੇ ਭਿੱਜਦੀਆਂ ਨਹੀਂ। ਪਾਣੀ ਨੂੰ ਕਹਿੰਦੇ ਨੇ ਭਿੱਜ ਜਾਂਦਾ ਹੈ, ਦੁੱਧ ਨੂੰ ਕਹਿੰਦੇ ਨੇ ਭਿੱਜ ਜਾਂਦਾ ਹੈ, ਕੱਪੜੇ ਨੂੰ ਆਮ ਕੱਪੜਾ ਹੋਵੇ ਕਹਿੰਦੇ ਨੇ ਇਹ ਵੀ ਭਿੱਜ ਜਾਂਦਾ ਹੈ, ਪਰ ਹਜ਼ੂਰ ਕਹਿੰਦੇ ਨੇ ਇੱਕ ਹੋਵੇ ਕਸਤੂਰੀ, ਦੂਜਾ ਹੋਵੇ ਫੁੱਲ ਧਿਆਨ ਰੱਖਣਾ, ਤੀਜਾ ਹੋਵੇ ਰੇਸ਼ਮ ਦਾ ਕੱਪੜਾ ਤੇ ਚੌਥਾ ਹੋਵੇ ਘਿਓ। ਕਦੀ ਵੀ ਪੁਜਾਰੀ ਨਹੀਂ ਕਹਿੰਦਾ ਇਹ ਭਿੱਜ ਗਏ ਨੇ। ਉਹ ਫੁੱਲ ਜਿਹੜੇ ਮੰਦਿਰ ਦੀ ਮੂਰਤੀ ਸਾਹਮਣੇ ਪੇਸ਼ ਕਰਨੇ ਆ, ਪਤਾ ਨਹੀਂ ਕਿੰਨਾ ਹੱਥਾਂ ਦੇ ਟੁੱਟ ਕੇ ਆਏ, ਕਿੰਨੇ ਕੁ ਨੀਵੀ ਜ਼ਾਤ ਵਾਲੇ ਲੋਕਾਂ ਨੇ ਹੱਥ ਲਾਏ ਨੇ। ਸਾਹਿਬ ਕਹਿੰਦੇ ਨੇ ਜਿਹੜੇ ਰੇਸ਼ਮ ਦੇ ਕੱਪੜੇ ਤੂੰ ਪਾਉਣਾ, ਪਤਾ ਨੀ ਕਿੰਨਾ ਹੱਥਾਂ ਵਿੱਚੋਂ ਨਿਕਲ ਕੇ ਆਏ ਨੇ। ਜਿਸ ਘਿਓ ਨੂੰ ਤੂੰ ਪਵਿੱਤਰ ਮੰਨਣਾ, ਪਤਾ ਨੀ ਕਿਹੜੇ ਕਿਹੜੇ ਹੱਥਾਂ ਵਿੱਚੋਂ ਨਿਕਲਿਆ ਹੈ। ਨਾ ਘਿਓ ਨੂੰ, ਨਾ ਰੇਸ਼ਮ ਨੂੰ, ਨਾ ਤੂੰ ਫੁੱਲ ਨੂੰ, ਨਾ ਤੂੰ ਕਸਤੂਰੀ ਨੂੰ ਕਹਿੰਦਾ ਮਾੜੀਏ। ਜਿਵੇਂ ਚੰਦਨ, ਘਿਓ, ਸੋਨਾ, ਕਸਤੂਰੀ ਤੇ ਰੇਸ਼ਮ ਦਾ ਕੱਪੜਾ ਕਦੀ ਨੀ ਭਿੱਜਦਾ। ਕਿ ਦੁਨੀਆਂ ਦੇ ਲੋਕੋ, ਜਿਨ੍ਹਾਂ ਨੂੰ ਤੁਸੀਂ ਨੀਵੇਂ ਜਾਣ ਕੇ ਕਹਿੰਦੇ ਹੋ ਇਹਨਾਂ ਕੋਲ ਭੇਟੇ, ਜੇ ਵਾਹਿਗੁਰੂ ਦਾ ਨਾਮ ਹੋਵੇ ਤੇ ਨਾਮ ਜਪਣ ਵਾਲੇ ਦੇ ਅੰਦਰ ਕਦੀ ਭੇਟ ਹੁੰਦੀ ਹੋਈ ਨਹੀਂ। ਸਤਿਗੁਰੂ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਕੇਸਰ ਕੁਸਮ ਮਿਰਗਮੈ ਹਰਨਾ, ਕੇਸਰ ਕੁਸਮ ਦਰ ਤੇ ਫੁੱਲ, ਮਿਰਗਮੈ ਦਰ ਤੇ ਮਿਰਗ ਮਦ ਮਿਰਗ ਦੀ ਕਸਤੂਰੀ, ਕੇਸਰ ਕਿਸਮ ਕੁਸਮ ਮਿਰਗਮੈ ਹਰਨਾ, ਸਰਬ ਸਰੀਰੀ ਚੜਨਾ। ਕੇਸਰ ਨੂੰ ਹਰ ਕੋਈ ਪਿਆਰ ਕਰਦਾ ਹੈ, ਫੁੱਲ ਨੂੰ ਹਰ ਕੋਈ ਨੇਹ ਕਰਦਾ ਹੈ। ਸਾਹਿਬ ਕਹਿੰਦੇ ਨੇ ਸੱਜਣਾ ਕਸਤੂਰੀ ਨੂੰ ਹਰ ਕੋਈ ਪਿਆਰ ਕਰਦਾ ਹੈ, ਕੇਸਰ ਕਿਸਮ ਮਿਰਗਮੈ ਹਰਨਾ, ਸਰਬ ਸਰੀਰੀ ਚੜ ਜਿਹੜਾ ਆਪਣੇ ਅੰਦਰ ਦੀ ਸੁਗੰਧੀ ਦਿੰਦਾ ਹੈ। ਤੇ ਸਾਹਿਬ ਨੇ ਅਗਲਾ ਬਚਨ ਕੀਤਾ, ਘੇਪਟ ਭਾਂਡਾ ਕਹੇ ਨਾ ਕੋਏ, ਕਦੀ ਘਿਓ ਨੂੰ ਜਾਂ ਕਦੀ ਰੇਸ਼ਮ ਦੇ ਕੱਪੜੇ ਨੂੰ ਕਿਸੇ ਨੇ ਭੰਡਿਆ ਕਿ ਇਹ ਨੀਵੇਂ, ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ। ਇਸੇ ਤਰ੍ਹਾਂ ਤੇਰੀ ਭਗਤੀ ਕਰਨ ਵਾਲਾ ਕਿਸੇ ਜ਼ਾਤ ਵਿੱਚੋਂ ਕਿਸੇ ਵਰਨ ਵਿੱਚੋਂ ਹੋਵੇ। ਤੇ ਸਾਹਿਬ ਕਹਿੰਦੇ ਨੇ ਉਹਦੀ ਕਦੀ ਭੇਟ ਨਹੀਂ, ਘੇਪਟ ਭਾਂਡਾ ਕਹੇ ਨਾ ਕੋਏ, ਐਸਾ ਭਗਤ ਵਰਨਮੈ ਹੋਏ, ਤੇਰਾ ਨਾਮ ਨਿਵੈ ਰਹਿ ਲਿਵ ਲਾਏ। ਜਿਹੜੇ ਨੀਵੀਂ ਜ਼ਾਤ ਵਿੱਚ ਪੈਦਾ ਹੋ ਕੇ ਮਾਲਕਾ ਤੇਰੇ ਨਾਮ ਅੱਗੇ ਝੁਕ ਗਏ ਨੇ, ਜਿਨ੍ਹਾਂ ਦੀ ਸੁਰਤ, ਜਿਨ੍ਹਾਂ ਦੀ ਲਿਵ, ਜਿਨ੍ਹਾਂ ਦੀ ਇਕਾਗਰਤਾ ਕਦੀ ਵੀ ਭੰਗ ਨਹੀਂ ਹੁੰਦੀ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਤੇਰਾ ਨਾਮ ਨਿਵੇਂ ਰਹਿ ਲਿਵ ਲਾਏ, ਨਾਨਕ ਤਿੰਨ ਦਰ ਭੀਖਿਆ ਪਾਏ, ਮੈਂ ਉਹਨਾਂ ਦੇ ਦਰਵਾਜੇ ਵੀ ਜਾ ਕੇ ਨਾਮ ਦੀ ਖੈਰ ਮੰਗਣਾ। ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾਂ, ਜੇ ਤੂੰ ਸਿੱਖੀ ਨੂੰ ਕਮਾਉਣਾ ਚਾਹੁੰਦਾ, ਪਹਿਲੀ ਗੱਲ ਨਿਮਰਤਾ ਤੇ ਦੂਜੀ ਗੱਲ ਇੱਕ ਧਾਰਨ ਕਰ ਲਈ, ਤੂੰ ਨੀਵੇਂ ਪਾਸੇ ਚੱਲਣ ਦੀ ਜਾ ਸਿੱਖ ਲਈ, ਤੂੰ ਨੀਵਿਆਂ ਨੂੰ ਨੇ ਕਰੀ। ਕੇਵਲ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਨਹੀਂ, ਗੁਰੂ ਕੇ ਸਿੱਖਾਂ ਨੇ ਕਰਕੇ ਦਿਖਾਇਆ। ਆਪਾਂ ਕਈ ਵਾਰੀ ਕਹਾਂਗੇ ਇਹ ਤਾਂ ਉਦਾਹਰਨਾਂ ਉਸ ਵਕਤ ਦੀਆਂ ਨੇ ਜਦੋਂ ਗੁਰੂ ਸਾਹਿਬਾਨ ਸਨ, ਗੁਰੂ ਸਾਹਿਬ ਨੇ ਆਪ ਸਿੱਖਾਂ ਨੂੰ ਇਹ ਘਾੜਤ ਕਰਕੇ ਸਿਖਾਇਆ। ਪਰ ਪਿਆਰਿਓ ਨਹੀਂ, ਸਿੱਖ ਰਾਜ ਦੇ ਸਮੇਂ ਦੀ ਇੱਕ ਉਦਾਹਰਨ ਹੈ। ਜਦੋਂ ਉਸ ਸਾਖੀ ਨੂੰ, ਉਸ ਘਟਨਾ ਨੂੰ ਆਪਾਂ ਪੜ੍ਹਨੇ ਹਾਂ ਨਾ, ਤੇ ਮਨ ਇੱਕੋ ਦਮ ਝੁਕ ਜਾਂਦਾ ਹੈ। ਦਾਤਾ ਕੇਵਲ ਜ਼ਾਤ ਕਰਕੇ ਨੀਵੇਂ ਨਹੀਂ, ਜਿਹੜੇ ਲੋਕ ਗੁਣਾ ਕਰਕੇ ਵੀ ਨੀਵੇਂ ਨੇ, ਤੇਰੇ ਸਿੱਖਾਂ ਦਾ ਨਿਸ਼ਾਨ ਹੀ ਏਵੇ, ਤੂੰ ਉਹ ਨੀਵਿਆਂ ਵਾਲੇ ਪਾਸੇ ਜਾ ਕੇ ਉਹਨਾਂ ਦਾ ਵੀ ਦੁੱਖ ਵਡਾ ਲੈਂਦੇ। ਸਿੱਖ ਇਤਿਹਾਸ ਵਿੱਚ ਇੱਕ ਬੜਾ ਵੱਡਾ ਮਹਾਂਪੁਰਸ਼ ਹੋਇਆ ਜਿਹਦਾ ਅਸਲੀ ਨਾਮ ਸੀ ਬਾਬਾ ਜਸਵੰਤ ਸਿੰਘ। ਇਹ ਹਰਿਆਣੇ ਵਿੱਚ ਸ਼ਾਮਗੜ ਪਿੰਡ, ਉਥੋਂ ਦਾ ਇਹਨਾਂ ਦਾ ਜਨਮ ਅਸਥਾਨ ਸੀ। ਇਹਨਾਂ ਦੀ ਕਮਾਈ ਇਤਨੀ ਸੀ, ਕਾਬਲ ਦੀ ਧਰਤੀ ਤੇ ਇਹਨਾਂ ਦੇ ਪ੍ਰਚਾਰ ਦਾ, ਇਹਨਾਂ ਦੇ ਜੀਵਨ ਦਾ, ਇਹਨਾਂ ਦੀ ਰਹਿਤ ਦਾ, ਇਹਨਾਂ ਦੀ ਕਰਨੀ ਦਾ, ਇਹਨਾਂ ਦੇ ਬਚਨਾਂ ਦਾ ਇੰਨਾ ਕੁ ਪ੍ਰਭਾਵ ਪੈ ਗਿਆ ਉਸ ਭਾਈ ਜਸਵੰਤ ਸਿੰਘ ਨੂੰ। ਮੁਸਲਮਾਨ ਲੋਕ ਜਦੋਂ ਪਿੰਡ ਵਿੱਚੋਂ ਨਿਕਲਦਾ ਸੀ ਤੇ ਦਰਵਾਜ਼ਾ ਖੋਲ ਕੇ ਕਹਿੰਦੇ ਸਨ, ਖੁਦਾ ਦਾ ਨੂਰ ਆ ਗਿਆ। ਉਸ ਬਾਬੇ ਦਾ ਨਾਂ ਪਰਤ ਕੇ ਕਾਬਲ ਦੀ ਧਰਤੀ ਵਿੱਚ ਬਾਬਾ ਖੁਦਾ ਸਿੰਘ ਪੈ ਗਿਆ ਸੀ। ਜੀਵਨ ਇੰਨਾ ਉੱਚਾ, ਕਮਾਈ ਇੰਨੀ ਕੀਤੀ, ਮੁਗਲ ਲੋਕ ਵੀ ਬਾਬਾ ਜੀ ਦੇ ਚਰਨਾਂ ਵਿੱਚ ਝੁਕਦੇ ਨੇ। ਪਰ ਮੈਂ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਜੇ ਗੁਰੂ ਕੀ ਸਿੱਖੀ ਕਮਾਣੀਆਂ ਤੇ ਪਾਣੀ ਚੱਲੇ ਨਿਵਾਨ ਨੂੰ। ਅੱਜ ਬਾਬਾ ਜੀ ਸ਼ਾਮ ਨੂੰ ਆਪਣੇ ਟਿਕਾਣੇ ਤੇ ਬੈਠੇ ਪਾਠ ਪੈ ਕਰਦੇ ਨੇ, ਤੇ ਜਦੋਂ ਸੋਦਰ ਦਾ ਪਾਠ ਪੈ ਕਰਦੇ ਨੇ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬੈ ਸਰਬ ਸੰਭਾਲੇ, ਉਸ ਵਕਤ ਉੱਚੀ ਸਾਰੀ ਇੱਕ ਆਵਾਜ਼ ਕੰਨਾਂ ਵਿੱਚ ਪਈ ਤੇ ਇਹ ਆਵਾਜ਼ ਵਿੱਚ ਦਰਦ ਸੀ। ਕੋਈ ਉੱਚੀ ਸਾਰੀ ਚੀਕਦਾ ਪਿਆ ਸੀ ਤੇ ਇਸ ਆਵਾਜ਼ ਵਿੱਚ ਦਰਦ ਸੀ, ਤੇ ਆਵਾਜ਼ ਨਾਲ ਚੀਕ ਤੋਂ ਬਾਅਦ ਜਿਹੜੇ ਸ਼ਬਦ ਕੰਨਾਂ ਵਿੱਚ ਸੁਣਾਈ ਦਿੱਤੇ ਉਹ ਸ਼ਬਦ ਸਨ, ਹਾਏ ਮਾਂ ਮੈਂ ਮਰ ਚੱਲੀ ਆ, ਜੇ ਤੇਰੇ ਕੋਲ ਕਿਤੇ ਕੋਈ ਦਵਾ ਦਾਰੂ ਹੈ ਮੈਨੂੰ ਬਚਾ ਲੈ, ਨਹੀਂ ਤੇ ਮਾਂ ਮੈਂ ਤਾਂ ਤੜਪ ਤੜਪ ਕੇ ਮਰਨਾ ਹੀ ਹੈ। ਪਰ ਦੇਖ ਜਿਹੜਾ ਤੇਰਾ ਦੁੱਧ ਹੈ, ਜਿਹੜੇ ਅਜੇ ਦੰਦ ਨਹੀਂ ਨਿਕਲੇ, ਜਿਹੜਾ ਅਜੇ ਬੋਲ ਨਹੀਂ ਸਕਦਾ, ਜਿਹੜਾ ਅਜੇ ਬੈਠ ਨਹੀਂ ਸਕਦਾ, ਮੇਰੀ ਮੌਤ ਦੇ ਨਾਲ ਇਸ ਕੋਮਲ ਜਿਹੇ ਬੱਚੇ ਦੀ ਮੌਤ ਹੋ ਜਾਣੀ ਆ, ਜੇ ਮਾਂ ਤੂੰ ਮੈਨੂੰ ਬਚਾ ਸਕਣੀ ਹੈ ਤੇ ਬਚਾ ਲੈ। ਮੈਂ ਅਰਜ਼ ਕਰ ਰਿਹਾ ਪਾਣੀ ਚੱਲੇ ਨਿਵਾਨ ਨੂੰ, ਇਸ ਕਰਕੇ ਉਦਾਹਰਨ ਲੈ ਰਿਹਾ ਕਿਤੇ ਮਨਾ ਤੈਨੂੰ ਵੀ ਸਮਝ ਪੈ ਜਾਏ। ਸਤਿਗੁਰੂ ਕਾ ਪਿਆਰਾ ਸਿੱਖ ਬਾਣੀ ਪਿਆ ਪੜਦਾ ਤੇ ਇਹ ਤੱਕਨੇ ਕੀਆ, ਜਿਸ ਘਰ ਵਿੱਚੋਂ ਆਵਾਜ਼ ਪਈ ਆਉਂਦੀ ਏ, ਬਾਬਾ ਖੁਦਾ ਸਿੰਘ ਉਸ ਘਰ ਦੇ ਨੇੜੇ ਟਿਕੇ ਨੇ। ਕੱਚਾ ਜਾਂ ਮਿੱਟੀ ਦਾ ਘਰ ਏ, ਇੱਕ ਔਰਤ ਮੰਜੇ ਤੇ ਪਈ ਏ ਤੇ ਬੁੱਢੜੀ ਮਾਂ ਉਹਦੀਆਂ ਅੱਖਾਂ ਦਾ ਪਾਣੀ ਪਈ ਸਾਫ ਕਰਦੀ ਏ, ਕੱਪੜੇ ਨਾਲ ਉਹਦੀਆਂ ਅੱਖਾਂ ਨੂੰ ਸਾਫ ਪਈ ਕਰਦੀ ਏ, ਤੇ ਇਸ ਬੱਚੀ ਨੂੰ ਰੋਗ ਕੀ ਏ, ਇਸ ਬੱਚੀ ਦੀ ਛਾਤੀ ਵਿੱਚ ਇੱਕ ਫੋੜਾ ਪੈਦਾ ਹੋ ਗਿਆ, ਉਸ ਫੋੜੇ ਨਾਲ ਇਸ ਬੱਚੀ ਦਾ ਸ਼ੀਰ ਰੁਕ ਚੁੱਕਾ ਹੈ, ਬੱਚੇ ਨੂੰ ਦੁੱਧ ਨਹੀਂ ਪਿਆ ਸਕਦੀ। ਇੱਕ ਦੁੱਧ ਰੁਕਿਆ, ਦੂਸਰਾ ਉਸ ਖੂਨ ਦਾ ਇੰਨਾ ਪ੍ਰਭਾਵ ਏ, ਉਸ ਫੋੜੇ ਨਾਲ ਇਹਦੀਆਂ ਚੀਕਾਂ ਤੇ ਚੀਸਾਂ ਪਈਆਂ ਨਿਕਲਦੀਆਂ ਨੇ। ਇੱਕ ਪਾਸੇ ਉਹਦੇ ਅੰਦਰ ਦਾ ਦਰਦ, ਦੂਸਰੇ ਪਾਸੇ ਜਦੋਂ ਉਹ ਬੱਚਾ ਮਾਂ ਦੇ ਕੋਲ ਤਰਲੇ ਲੈਂਦਾ, ਦੁੱਧ ਨੂੰ ਵਿਲਕਦਾ ਤੇ ਮਾਂ ਵਿਚਾਰੀ ਬੇਬਸੇ, ਬੱਚੇ ਨੂੰ ਦੁੱਧ ਪਿਲਾ ਨਹੀਂ ਸਕਦੀ, ਪਰ ਦਰਦ ਉਹਦੀ ਜਿੰਦ ਪਿਆ ਕੱਢਦਾ। ਤੇ ਘਰ ਵਿੱਚ ਗਰੀਬੀ ਇਤਨੀ ਹੈ ਕਿ ਨਾ ਤਾਂ ਮਾਂ ਕਿਤੋਂ ਦੁੱਧ ਲਿਆ ਕੇ ਪਿਆ ਸਕਦੀ ਏ, ਨਾ ਨਾਨੀ ਕਿਸੇ ਦੇ ਘਰੋਂ ਦੁੱਧ ਲਿਆ ਸਕਦੀ ਏ। ਬਾਬਾ ਖੁਦਾ ਸਿੰਘ ਪਾਠ ਕਰੀ ਗਏ, ਪਰਤ ਕੇ ਫਿਰ ਆਵਾਜ਼ ਕੰਨਾਂ ਵਿੱਚ ਪਈ, ਮਾਂ ਜੇ ਬਚਾ ਸਕਣੀ ਏ ਮੈਨੂੰ ਬਚਾ ਲੈ, ਜਨਮ ਤਾਂ ਤੂੰ ਦਿੱਤਾ ਸੀ, ਦੇਖ ਤੇਰੀਆਂ ਅੱਖਾਂ ਸਾਹਮਣੇ ਜਨਮ ਹੋਇਆ, ਤੇ ਮਾਂ ਅੱਜ ਤੇਰੀਆਂ ਅੱਖਾਂ ਦੇ ਸਾਹਮਣੇ ਜਿਹਨੂੰ ਤੂੰ ਜਨਮ ਦਿੱਤਾ ਇਹਦੀ ਮੌਤ ਹੋ ਜਾਣੀ। ਮਾਂ ਤੋਂ ਜਰਿਆ ਨਾ ਗਿਆ, ਭਾਵੇਂ ਬੁੱਢੜੀ ਸੀ, ਰਾਤ ਨੂੰ ਠੇਡੇ ਖਾਂਦੀ, ਹੱਥ ਵਿੱਚ ਡਮੋਰੀ ਪਕੜੀਏ ਤੇ ਵੈਦ ਦੇ ਦਰਵਾਜ਼ੇ ਨੂੰ ਖੜਕਾਇਆ। ਜਦੋਂ ਦਰਵਾਜ਼ੇ ਤੇ ਦਸਤਕ ਦਿੱਤੀ ਤੇ ਅੰਦਰੋਂ ਆਵਾਜ਼ ਆਈ, ਕੌਣ? ਸ਼ਾਮ ਨੂੰ ਉਹ ਪੂਜਾ ਪਿਆ ਕਰਦਾ ਸੀ ਤੇ ਬਾਹਰੋਂ ਆਵਾਜ਼ ਆਈ, ਵੈਦ ਜੀ ਤਰਸ ਖਾਓ, ਮੇਰੇ ਤੇ ਦਇਆ ਕਰੋ। ਜਦੋਂ ਉਹਨੇ ਦਰਵਾਜ਼ਾ ਖੋਲਿਆ, ਕਹਿਣ ਲੱਗਾ, ਬੁੱਢੜੀ ਤੂੰ ਕੌਣ ਏ? ਤੇਰੇ ਕੱਪੜੇ ਮੈਲੇ ਨੇ, ਤੇਰਾ ਚਿਹਰਾ ਜਿਹੜਾ ਉਦਾਸ ਏ, तेरे चेहरे दे उपर रौनक नहीं, कपड़े गंदगी नाल भरे ने, तेरे पैरां विच जोड़ा नहीं, तू कौन है? कहन लगी वैद जी, मैं ओ बदकिस्मत औरतां जेड़ा तुहाडे घरां नूं साफ करके गंदगी अपने तन ते पा लैनी आ। मैं तुहाडे बच्चियां नूं तंदरुस्ती देण लई बीमारी अपने तन उत्ते हंडा लैनी आ। मैं ओ जमादार ना जेड़ी तुहाडे घर दी गंदगी नूं हूंज के लिजानी आ, अपने सिर ते टोकरे ते चुकनी आ, तुहाडे घर वी झाड़ू लानी आ। वैद जी, मैं कुछ नहीं मंगण आई, मेरी धी बीमार है, जे कोई दवा दारू दे दें ऐस वक्त मेरे नाल चल। ओ दर्द नाल चीसा नाल ओ दर्द नाल दिन रात विलकती पई है, पता नहीं ओ बचे के ना, जे तू इलाज कर दें शायद मेरी बच्ची नू टिका मिल जाए। है वैद चल खा मेरे नाल, रब तेरा भला करे, केवल बच्ची नहीं एक कोमल जे बच्चे ने भी ओदे नाल बचना है, जदों ओ अम्मा दा दुध पिएगा ओदे अंदर भी जिंद तुर पवेगी। कहिंदे ने वैद ने देखिया, कहन लगा तू नीवी जात दी है? कहन लगी हां। इको दम गुस्से नाल लाल पीला हो गया, कहन लगा तेरी मजाल किवें के नीवी जात दी हो के मेरे घर दे भी तू पैर पा दिते। मैं अर्ज कर रहा केवल सिक्खी दा निशाना है के नीवियां नूं चुकना। कहन लगे जे तू मर भी जाएगी, जे तेरी बच्ची भी मर जाएगी, दोता भी मर जाएगा, ते रब दे घर विच कोई घाटा नहीं पैन लगा, भगवान नूं तुहाडे मरण दा कोई दुख नहीं, चली जा मेरे घरों, तुहाडे वर्गे नीच लोकां लई मैं जड़ियां बूटियां इकट्ठा करके दवाई नहीं बनाई, तुहाडे वर्गियां नूं तां मरदियां नूं पानी दा घुट भी नहीं देना चाहीदा। औरत चुप करके अखां विच पानी भर के आ गई। कहिंदे ने जदों घर आई बच्ची ने फिर चीक मारी, मां किते कोई इलाज दा साधन लभै, ते हौका भर के कहन लगी तीए बस हुण अखां मीट के मर जा, जे मौत आउंदी ए ते मर जा, मैं कोशिश करांगी तेरे बच्चे नूं पालन दी, रब ने सानू इन्ना कु नीवी जात विच पैदा कीता है, साडे वर्गियां दे मरण नाल कहिंदे ने रब दे घर विच कोई घाटा नहीं पैंदा, साडे मरण नाल रब नूं कोई किसे किस्म दा दुख नहीं हुंदा। ते जदों ए शब्द सुनिया ते बच्ची दी जदों ए आखरी चीक निकली, हे मां मैं मर गई, इन्नी देर नूं दरवाजा खड़किया ते देखिया कौन है, एक गुरमुख तुरिया आउंदा, उहने अपने शीश उपर खद्दर दा परना बन्निया, चेहरे ओहदे ते नूर है, अखां ओहदियां विच पाणी है, एह केवल मिथ नहीं, शेरे पंजाब महाराजा रणजीत सिंह दे समें दी इह घटना है। दरवाजा खड़काया है, किवाड़ खुलिया है, बाबा वीर सिंह नुरंगाबादी जिहड़े होए ने उस तों बाद इह महापुरश उहनां दे अस्थान ते रहे। कहन लगे दरवाजा खुलिया, कोई होर नहीं ओ सिख है जिहदे मुख विचों बाणी पे निकलदी है कि मेरे दाता नीचा अंदर नीच जात, नीची हूं अत नीच, नानक तिन कै संग साथ, वड्डियां स्यों क्या रीस। जदों ओ कखां दी कुल्ली विचों अंदर वड़िया है ते मुख विचों फिर आवाज निकली है कि जिथे नीच संभालियन तिथे नदर तेरी बख्शीश। कहिंदे ने अंदर आया, बुढ़ड़ी ने तकिया ते चरना ते झुक गई, ते उस वक्त बाबा खुदा सिंह पुछदे ने मां तेरे घर विचों दर्द दी आवाज आउंदी है। कहन लगी बाबा तू की लैना है आवाज नूं सुन के, साडे मरण नाल केड़ा रब दे घर विच घाटा पै जाणा है। बाबा जी ने इक्को दम ओहदे मुंह अगे हथ रख दिता, कहन लगे माई एक गल चेते रखी, मेरा गुरु नानक दर्द भरिया चीकां नहीं उह सुन सकदा, जे गुरु नानक नहीं सुन सकदा ते ओहदी सिक्खी नूं कमाण वाला कदी नहीं चीक सुन सकदा। मैं सोदर दा पाठ करदा सां, रोज सुरत लगदी सी ते अज जदों पाठ करदा सां ते इंज प्रतीत हुंदा सी मेरा गुरु नानक जिवें कोड़ी दे दरवाजे अगे खलोता होवे ते ओहदे जख्मां नूं साफ करके मलम पट्टी करदा होवे, ते नाले कहिंदा होवे खुदा सिया बाणी पढ़न दा की लाभ है, बाणी पढ़ के तां अंदर किसे दा भला करीदा है, तू बाणी पढ़ना पे तेरे गवांड विच दर्द भरियां चीकां ने कि उहनां दा तू दर्द नहीं वंडा सकदा। मां दस कोई दुख है, मैं तेरे दुख नूं कट सकना? हुण तको एक पासे ओ कह रहा है कि तुहाडे मरण नाल भगवान दे घर विच घाटा नहीं, ओहदे घर कोई जांदा है ते ओ आउण लई तैयार नहीं, ਵਾਹ ਸਿੱਖੀ ਕਮਾਣ ਵਾਲਿਆ, ਤੈਨੂੰ ਸੱਦਣ ਵੀ ਕੋਈ ਨੀ ਗਿਆ ਤੇ ਤੂੰ ਦਰਵਾਜ਼ੇ ਅੱਗੇ ਖਲੋ ਕੇ ਪੁੱਛਣਾ ਪਿਆ ਕਿ ਜਿਹੜੀ ਦਰਦ ਭਰੀ ਚੀਕ ਸੀ ਤੁਹਾਨੂੰ ਦੁੱਖ ਕੀ। ਉਸ ਮਾਈ ਨੇ ਤੱਕਿਆ, ਕਹਿਣ ਲੱਗੀ, ਹਾਂ ਅੱਜ ਮੈਨੂੰ ਵਿਸ਼ਵਾਸ ਬਣ ਗਿਆ ਕਿ ਰੱਬ ਹੈ, ਵਾਹਿਗੁਰੂ ਹੈ। ਕਹਿਣ ਲੱਗੀ, ਬਾਬਾ ਅੰਦਰ ਮੇਰੀ ਧੀ ਆ, ਉਹਦੇ ਜ਼ਖਮ ਫੋੜੇ ਹੋਏ ਨੇ, ਦੁੱਧ ਵਾਲੀ ਥਾਂ ਤੇ ਦੁੱਧ ਰੁਕ ਚੁੱਕਾ ਹੈ, ਬੱਚਾ ਦੁੱਧ ਤੋਂ ਬਿਨਾਂ ਵਿਲਕਦਾ, ਉਹਦੀ ਮੌਤ ਹੋ ਜਾਣੀ ਏ। ਵੈਦ ਕੋਲ ਗਈ ਸਾਂ, ਉਹਨੇ ਜਵਾਬ ਦੇ ਦਿੱਤਾ। ਬਾਬਾ ਖੁਦਾ ਸਿੰਘ ਜੀ ਅੰਦਰ ਗਏ, ਉਹਨੇ ਇੱਕ ਬੜੇ ਕਮਾਲ ਦੀ ਗੱਲ ਕਹੀ, ਹੁਣ ਹਕੀਕਤ ਨੂੰ ਅਸੀਂ ਛੁਪਾ ਨਹੀਂ ਸਕਦੇ, ਸੱਚਾਈ ਏ। ਆਵਾਜ਼ ਦੇ ਕੇ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਤੁਸੀਂ ਇੱਕ ਬਚਨ ਕੀਤਾ ਕਿ ਵੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ ਤੇਰੇ ਘਰ ਦੀ ਸਿੱਖੀ ਏ। ਕਹਿਣ ਲੱਗਾ, ਮਾਂ ਮੈਂ ਦਵੈਤ ਨਹੀਂ, ਮੈਂ ਹਕੀਮ ਨਹੀਂ, ਮੈਂ ਗੁਰੂ ਨਾਨਕ ਦਾ ਸਿੱਖ ਹਾਂ ਤੇ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਏ ਕਿ ਉਹ ਕਿਸੇ ਦੇ ਦਰਦ ਦੀ ਚੀਕ ਸੁਣ ਨਹੀਂ ਸਕਦਾ। ਕਹਿਣ ਲੱਗੀ, ਅਸੀਂ ਜ਼ਾਤ ਕਰਕੇ ਨਿਵੇਂ ਆ। ਕਹਿਣ ਲੱਗੇ, ਮਾਂ ਇਹ ਸ਼ਬਦ ਕਹਿ ਕੇ ਗੁਰੂ ਨਾਨਕ ਦੇ ਘਰ ਦੀ ਬੇਅਦਬੀ ਨਾ ਕਰੀ, ਇਹ ਸ਼ਬਦ ਕਹਿਣੇ ਗੁਰੂ ਕੀ ਬੇਅਦਬੀ ਆ। ਅੰਦਰ ਜਾ ਕੇ ਤੱਕਿਆ, ਬੱਚੀ ਦੇ ਜ਼ਖਮ ਨੂੰ ਫੋੜੇ ਭਰੇ ਪਏ ਨੇ। ਉਸ ਵਕਤ ਅਰਦਾਸ ਕੀਤੀ ਹੱਥ ਜੋੜ ਕੇ, ਗੁਰੂ ਨਾਨਕ ਸਾਹਿਬ ਤੂੰ ਕਿਰਪਾ ਕਰੀ, ਮੈਂ ਇਹ ਦਰਦ ਵੰਡਾ ਸਕਣਾ। ਸਿੱਖ ਇਤਿਹਾਸ ਕਹਿੰਦਾ ਕਿ ਉਸ ਬਜ਼ੁਰਗ ਸੰਤ ਨੇ ਆਪਣੇ ਮੂੰਹ ਦੇ ਨਾਲ ਉਸ ਸਾਰੇ ਫੋੜੇ ਦੇ ਗੰਦੇ ਲਹੂ ਨੂੰ ਚੂਸ ਦਿੱਤਾ ਤੇ ਉਸ ਲਹੂ ਨੂੰ ਚੂਸ ਕੇ ਬਾਹਰ ਸੱਟਿਆ ਤੇ ਜਦੋਂ ਖੂਨ ਨਿਕਲਿਆ, ਇੱਕੋ ਦਮ ਉਹ ਬੱਚੀ ਨੂੰ ਸੁੱਖ ਦਾ ਸਾਇਆ ਉੱਠ ਕੇ ਬੈਠ ਗਏ। ਕਹਿੰਦੇ ਨੇ ਉਹ ਤੱਕੋ ਕਦੀ, ਹੁਣ ਇੱਕ ਪਾਸੇ ਜ਼ਾਤ ਨੀਵੀਂ ਏ, ਖੂਨ ਅੱਤ ਦਾ ਗੰਦਾ ਏ, ਦੂਸਰੇ ਪਾਸੇ ਉਹਨਾਂ ਦੇ ਘਰ ਆਉਣ ਨੂੰ ਕੋਈ ਤਿਆਰ ਨਹੀਂ। ਵਾਹ ਗੁਰੂ ਕੇ ਸਿੱਖਾਂ, ਭਾਈ ਗੁਰਦਾਸ ਕੇਵਲ ਕਹਿੰਦੇ ਨੀ ਪਏ ਕਿ ਪਾਣੀ ਚੱਲੇ ਨੀ ਵਾਹਣ ਨੂੰ, ਗੁਰੂ ਕਾ ਸਿੱਖ ਨੀਵਿਆਂ ਦੇ ਘਰ ਵੀ ਜਾ ਕੇ ਦੱਸ ਦਿੰਦਾ ਕਿ ਗੁਰੂ ਨਾਨਕ ਦੀ ਸਿੱਖੀ ਕਮਾਣ ਦਾ ਦੂਜਾ ਗੁਣ ਹੀ ਏ। ਜਦੋਂ ਖੂਨ ਨਿਕਲਿਆ, ਦੁੱਧ ਆਇਆ, ਬੱਚੇ ਨੇ ਦੁੱਧ ਪੀਤਾ, ਬੱਚੇ ਦੇ ਚਿਹਰੇ ਤੇ ਰੌਣਕ ਏ, ਮਾਂ ਦੇ ਚਿਹਰੇ ਤੇ ਖੇੜਾ, ਉਸ ਦੀ ਬੁੱਢੜੀ ਮਾਂ ਦੀਆਂ ਅੱਖਾਂ ਵਿਚ ਨੂਰ ਏ ਤੇ ਵੇਖਣ ਵਾਲਾ ਬਾਬਾ ਖੁਦਾ ਸਿੰਘ ਉਹਦੇ ਹੱਥ ਜੁੜੇ ਨੇ ਤੇ ਅੱਖਾਂ ਵਿਚੋਂ ਨੀਰ ਦੀ ਝੜੀ ਲੱਗੀ ਏ। ਸੋਦਰ ਦੀ ਅਰਦਾਸ ਪਿਆ ਕਰਦਾ ਤੇ ਨਾਲੇ ਕਹਿੰਦਾ, ਗੁਰੂ ਨਾਨਕ ਸਾਹਿਬ ਕਿਰਪਾ ਕਰੀ, ਤੇਰੀ ਸਿੱਖੀ ਦਾ ਇੱਕ ਗੁਣ ਮੈਂ ਕਮਾਇਆ, ਕਿਤੇ ਕੱਲ ਨੂੰ ਹੋਮੇ ਵਿਚ ਫਸ ਕੇ ਮੈਂ ਸਭ ਕੁਝ ਗਵਾ ਨਾ ਲਾ, ਅੱਜ ਇਸੇ ਘਰ ਵਿਚ ਹੀ ਮੈਂ ਭੁੱਲ ਜਾਵਾਂ ਕਿ ਮੈਂ ਕਿਸੇ ਦੀ ਸੇਵਾ ਕੀਤੀ। ਭਾਈ ਗੁਰਦਾਸ ਕਹਿੰਦੇ ਨੇ, ਜੇ ਕਮਾਈ ਕਰਨੀ ਆ ਸਿੱਖੀ ਦੀ, ਸਿੱਖੀ ਦਾ ਪਹਿਲਾ ਗੁਣ ਇਹ ਸੀ ਕਿ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਤੇ ਦੂਜਾ ਸਿੱਖੀ ਦਾ ਗੁਣ ਏ ਪਾਣੀ ਚੱਲੇ ਨਿਵਾਣ ਨੂੰ, ਉਹ ਨੀਵੇਂ ਪਾਸੇ ਨੂੰ ਤਰਦਾ ਤੁਰਦਾ, ਉਹ ਨੀਵੇਂ ਪਾਸੇ ਨੂੰ ਚੱਲਦਾ। ਕਦੀ ਤੱਕੋ ਸਤਿਗੁਰੂ ਕਿੰਨਾ ਕੁ ਨੀਵਿਆਂ ਨੂੰ ਪਿਆਰ ਕਰਦੇ ਨੇ। 1920 ਦੀ ਇੱਕ ਘਟਨਾ ਹੈ ਕਿ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਨਾ ਕੁਝ ਕੁ ਜਿਨ੍ਹਾਂ ਨੂੰ ਲੋਕ ਅਛੂਤ ਕਹਿੰਦੇ ਸਨ, ਉਹਨਾਂ ਨੇ ਅੰਮ੍ਰਿਤ ਪਾਨ ਕੀਤਾ ਤੇ ਅੰਮ੍ਰਿਤ ਛਾਕੇ ਨਾ ਉਹ ਦੇਗ ਲੈ ਕੇ ਹਰਿਮੰਦਰ ਸਾਹਿਬ ਆਏ ਨੇ। ਸ਼ਾਇਦ ਮੈਂ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਅੱਗੇ ਮੈਂ ਟਿਊਕ ਮਾਤਰ ਬੇਨਤੀ ਕਰਦਿਆਂ, ਸਿੱਖੀ ਜਿਵੇਂ ਪਾਣੀ ਨਿਵਾਨ ਨੂੰ ਤੁਰਦਾ, ਨੀਵਿਆਂ ਨੂੰ ਨੇਹ ਕਰਦੇ ਨੇ। ਕਦੀ ਪੜ੍ਹੋ ਭਾਈ ਸਾਹਿਬ ਭਾਈ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ, ਕਿੰਨੇ ਕੁ ਲੋਕ ਜਿਹੜੇ ਸਨ ਨੀਵੇਂ, ਗੁਰੂ ਨਾਨਕ ਦੀ ਸਿੱਖੀ ਨੂੰ ਕਮਾਉਣ ਲਈ ਤਿਆਰ ਸਨ, ਪਰ ਸਾਡੀ ਚੰਦਰੀ ਹਉਮੈ ਨਹੀਂ ਟਿਕਣ ਦਿੰਦੀ। ਜੇ ਸਾਰੇ ਸਿੱਖ ਬਣ ਗਏ ਤੇ ਸਾਡੀ ਚੌਧਰ ਨੂੰ ਖਤਰਾ ਨਾ ਪੈ ਜਾਏ, ਕਿਤੇ ਸਾਡੀ ਕੁਰਸੀ ਨਾ ਚਲੀ ਜਾਏ, ਕਿਉਂਕਿ ਸਿੱਖੀ ਕਮਾਣ ਵਾਸਤੇ ਅੰਦਰ ਨੂੰ ਤਿਆਗਣਾ ਪੈਣਾ। ਕਹਿੰਦੇ ਨੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ, ਦਸਤਾਰਾਂ ਸਜਾਈਆਂ, 5 ਕਕਾਰ ਧਾਰਨ ਕੀਤੇ ਤੇ ਦੇਗ ਲੈ ਕੇ ਅੱਜ ਆਏ ਕਿ ਅੱਜ ਗੁਰੂ ਰਾਮਦਾਸ ਦੇ ਚਰਨਾਂ ਵਿਚ ਅਰਦਾਸ ਕਰਨੀ ਏ। ਤੇ ਉਸ ਵਕਤ ਪੁਜਾਰੀ ਨੇ ਆਉਂਦਿਆਂ ਸਾਰ ਦਰਸ਼ਨੀ ਡਿਊੜੀ ਵਿਚ ਖਲੋ ਗਿਆ, ਕਹਿਣ ਲੱਗਾ, ਚਲੇ ਜਾਓ ਪਿਛਾਂ, ਤੁਹਾਡੇ ਵਰਗੇ ਨੀਚ ਲੋਕਾਂ ਦੀ ਦੇਗ ਕਦੀ ਪ੍ਰਵਾਨ ਹੀ ਨਹੀਂ ਹੋ ਸਕਦੀ। ਯਾਦ ਰੱਖਣਾ, ਜਿੱਦਣ ਅਕਾਲ ਤਖ਼ਤ ਤੇ ਸਿੰਘ ਸਭਾ ਵਾਲੇ ਭਾਈ ਤੇਜਾ ਸਿੰਘ ਪੁੱਚਰ, ਭਾਈ ਤੇਜਾ ਸਿੰਘ ਚੂੜਕਾਣਾ, ਭਾਈ ਮਾਸਟਰ ਤਾਰਾ ਸਿੰਘ ਜੀ ਹੋਰੀ, ਇਹ ਸਾਰੇ ਗੁਰੂ ਕੇ ਸਿੱਖ ਸਨ, ਜਦੋਂ ਦੇਗ ਲੈ ਕੇ ਗਏ, ਪੁਜਾਰੀ ਦਰਵਾਜ਼ਾ ਬੰਦ ਕਰਨ ਲੱਗਾ ਤੇ ਉਹਨਾਂ ਕਿਹਾ, ਸੱਜਣਾ ਅਸੀਂ ਤਾਂ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣ ਗਏ ਹਾਂ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਮਾਤਾ ਸਾਹਿਬ ਕੌਰ ਦੇ ਬੱਚੇ ਹਾਂ। ਅੱਗੋਂ ਆਵਾਜ਼ ਆਈ ਕਿ ਸਾਨੂੰ ਦਲੀਲਾਂ ਨਾ ਦਿਓ, ਤੁਸੀਂ ਨੀਚ ਹੋ, ਤੇ ਨੀਚ ਬੰਦੇ ਦੀ ਦੇਖ ਕਦੀ ਗੁਰੂ ਰਾਮਦਾਸ ਦੇ ਘਰ ਵਿਚ ਪ੍ਰਵਾਨ ਨਹੀਂ ਹੋ ਸਕਦੀ। ਪਿੱਛੋਂ ਇਹ ਸਿੱਖ ਆ ਗਏ ਭਾਈ ਤੇਜਾ ਸਿੰਘ ਪੁੱਚਰ ਉਰੀ, ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ ਤੁਸੀਂ ਰੋਕਿਆ ਕਿਉਂ ਵੇ? ਕਹਿਣ ਲੱਗੇ ਨੀਵੀਂ ਜਾਤੇ ਨੇ। ਭਾਈ ਸਾਹਿਬ ਨੇ ਉਹਨਾਂ ਦੀ ਦੇਗ ਆਪਣੇ ਹੱਥ ਵਿਚ ਪਕੜ ਲਈ, ਘੁੱਟ ਕੇ ਛਾਤੀ ਨਾਲ ਲਾ ਕੇ ਕਹਿਣ ਲੱਗੇ ਖਬਰਦਾਰ, ਗੁਰੂ ਰਾਮਦਾਸ ਦਾ ਘਰ ਏ, ਮੈਂ ਹੱਥ ਨਹੀਂ ਚੁੱਕ ਸਕਦਾ। ਤੁਸੀਂ ਨੀਚ ਇਹਨਾਂ ਨੂੰ ਨਹੀਂ ਕਿਹਾ, ਅੱਜ ਸਾਰੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਤੁਸੀਂ ਨੀਚ ਕਹਿੰਦੇ ਹੋ, ਅਸਲ ਵਿਚ ਤਾਂ ਨੀਚ ਤੁਸੀਂ ਹੋ, ਜਿਨ੍ਹਾਂ ਦੇ ਅੰਦਰ ਨੂੰ ਅਜੇ ਸਮਝ ਹੀ ਨਹੀਂ ਪਈ ਕਿ ਗੁਰੂ ਨਾਨਕ ਦੀ ਸਿੱਖੀ ਕੀ। ਦੇਗ ਹੱਥ ਵਿਚ ਪੜੀ, ਦਰਬਾਰ ਸਾਹਿਬ ਗਏ, ਪੁਜਾਰੀ ਨੂੰ ਕਿਹਾ ਸੱਜਣਾ ਅਰਦਾਸ ਕਰ। ਅੰਦਰੋਂ ਫਿਰ ਰੋਲਾ ਪੈ ਗਿਆ ਕਿ ਅਰਦਾਸ ਨਹੀਂ ਹੋਣੀ, ਦੇਗ ਪ੍ਰਵਾਨ ਨਹੀਂ ਹੋਣੀ, ਤਵੱਜੋ ਦੇਣੀ ਥੋੜੀ ਜਿਹੀ, ਪਾਣੀ ਚੱਲੇ ਨਿਵਾਨ ਨੂੰ। ਕਹਿੰਦੇ ਨੇ ਉਸ ਵਕਤ ਨਾ ਸੰਗਤ ਵਿਚੋਂ ਕਿਸੇ ਨੇ ਕਿਹਾ, ਭਾਈ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋ? ਕਹਿਣ ਲੱਗੇ ਮੰਨਦੇ ਹਾਂ। ਕਹਿਣ ਲੱਗੇ ਕੇਵਲ ਪੂਜਾ ਵਾਸਤੇ ਮੰਗਦੇ ਹੋ, ਜੀਵਨ ਵਾਸਤੇ ਨਹੀਂ ਮੰਨਦੇ? ਪੂਜਾ ਵਾਸਤੇ ਕਿਉਂਕਿ ਪੇਟ ਭਰਨਾ, ਜੀਵਨ ਵਾਸਤੇ ਜੇ ਮੰਨਦੇ ਹੋ ਨਾ, ਕਰੋ ਫਿਰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਅਰਦਾਸ। ਜੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿ ਦੇ ਕਿ ਮੇਰੇ ਸਿੱਖ ਨੇ, ਫਿਰ ਤੁਹਾਨੂੰ ਰੋਕਣ ਦਾ ਕੋਈ ਹੱਕ ਨਹੀਂ। ਜੇ ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ, ਦੇਗ ਲਿਆਂਦੀ ਤੇ ਅਰਦਾਸ ਕੀਤੀ ਗੁਰੂ ਰਾਮਦਾਸ, ਇਹਨਾਂ ਨੂੰ ਪੁਜਾਰੀ ਕਹਿੰਦੇ ਨੇ ਇਹ ਅਛੂਤ ਨੇ, ਇਹ ਨੀਚ ਨੇ, ਇਹਨਾਂ ਦੀ ਦੇਗ ਨਹੀਂ ਪ੍ਰਵਾਨ ਹੋ ਸਕਦੀ, ਪਰ ਗੁਰੂ ਗ੍ਰੰਥ ਸਾਹਿਬ ਤੁਸੀਂ ਨਿਰਣਾ ਕਰਕੇ ਬੋਲ ਕੇ ਦੱਸੋ ਖਾਂ ਕਿ ਇਹ ਲੋਕ ਤੇਰੇ ਘਰ ਵਿਚ ਪ੍ਰਵਾਨ ਹੋ ਗਏ ਨੇ, ਕਿ ਇਹਨਾਂ ਲੋਕਾਂ ਦੀ ਦੇਗ ਕਬੂਲ ਏ। ਤੇ ਜਦੋਂ ਅਰਦਾਸ ਕਰਕੇ ਹੁਕਮ ਲਿਆ ਨਾ, ਤੇ ਬਚਨ ਆਇਆ ਸੋਰਠ ਮਹਿਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰੂ ਕੀ ਸੇਵਾ ਲਾਏ, ਸਤਿਗੁਰੂ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਓ ਆਪੇ ਬਖਸ਼ ਮਲਾਏ, ਗੁਣਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਪੂਰੇ ਸਤਿਗੁਰ ਲੀਏ ਰਲਾਏ, ਸੰਗਤਾਂ ਦੀਆਂ ਅੱਖਾਂ ਵਿਚ ਨੀਰ ਦੀ ਝੜੀ ਲੱਗ ਗਈ, ਪੁਜਾਰੀ ਉਸੇ ਤਮ ਡਰਦੇ ਮਾਰੇ ਦੌੜ ਗਏ। ਤੇ ਉਸ ਵਕਤ ਭਾਈ ਸਾਹਿਬ ਦਾ ਇੱਕ ਬਚਨ ਸੱਚ ਹੋ ਗਿਆ, ਤੁਸੀਂ ਨੀਚ ਕਹਿੰਦੇ ਹੋ, ਪਰ ਗੁਰੂ ਨਾਨਕ ਦਾ ਘਰ ਹੀ ਇਹ ਕਹਿੰਦਾ ਪਿਆ ਪਾਣੀ ਚੱਲੇ ਨਿਵਾਨ ਨੂੰ। ਗੁਰੂ ਸਾਹਿਬ ਤਾਂ ਨੀਵਿਆਂ ਨੂੰ ਆਪਣੀ ਛਾਤੀ ਨਾਲ ਲਾਂਦੇ ਨੇ। ਪਿਆਰਿਓ, ਅੱਜ ਵੀ ਜੇ ਅਸੀਂ ਪ੍ਰਚਾਰ ਕਰਨਾ, ਕਦੀ ਪਿੰਡਾਂ ਵਿਚ ਤੱਕੋ, ਕਈ ਪਿੰਡ ਐਸੇ ਨੇ ਜਿਹੜੇ ਲੋਕ ਤਰਸਦੇ ਪਏ ਨੇ ਕਿ ਕੋਈ ਆਵੇ ਗੁਰੂ ਨਾਨਕ ਦੀ ਬਾਤ ਸੁਣਾਉਣ ਵਾਲਾ, ਅਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਕਮਾ ਸਕੀਏ, ਪਰ ਸਾਡੇ ਵਿਚ ਉਹ ਗੁਣ ਨਹੀਂ। ਮੈਂ ਵੀ ਅੱਜ ਸਟੇਜ ਤੇ ਬੈਠਾ ਕਥਾ ਕਰ ਲਾਂਗਾ, ਮੈਂ ਵੀ ਸ਼ਹਿਰ ਵਿਚ ਬੋਲ ਲਾਂਗਾ, ਜਦੋਂ ਅਸੀਂ ਪਾਣੀ ਚੱਲੇ ਨਿਵਾਣ ਵਾਲੀ ਬਿਰਤੀ ਬਣਾਉਣੀ ਹੈ ਨਾ, ਉਦਣ ਸਾਨੂੰ ਉਹਨਾਂ ਦੀਆਂ ਝੌਂਪੜੀਆਂ ਵੀ ਜਾ ਕੇ ਰਹਿਣਾ ਪਏਗਾ, ਉਹਨਾਂ ਲੋਕਾਂ ਦੇ ਘਰਾਂ ਵਿਚ ਪ੍ਰਸ਼ਾਦ ਪਾਣੀ ਛਕਣਾ ਪਏਗਾ, ਉਹਨਾਂ ਲੋਕਾਂ ਨਾਲ ਬੈਠ ਕੇ ਨਿਤਨੇਮ ਕਰਨਾ ਪਏਗਾ, ਉਹਨਾਂ ਲੋਕਾਂ ਵਿਚ ਬੈਠ ਕੇ ਸਾਨੂੰ ਲੰਗਰ ਛਕਣਾ ਪਏਗਾ। ਤੇ ਜਦਨ ਉਹਨਾਂ ਵੱਲ ਜਾ ਕੇ ਆਪਾਂ ਇੰਨੇ ਕੁ ਕਰਮ ਕਰ ਲਾਂਗੇ ਨਾ, ਫਿਰ ਕਹਿਣਾ ਨਹੀਂ ਪੈਣਾ ਕਿ ਅੰਮ੍ਰਿਤ ਛਕ ਲਓ, ਫਿਰ ਤੁਹਾਡੇ ਤਰਲੇ ਕਰਕੇ ਕਹਿਣਗੇ ਸਿੱਖਾਂ ਮੈਨੂੰ ਵੀ ਉਸ ਗੁਰੂ ਦਾ ਬਣਾ ਦੇ ਜਿਸ ਗੁਰੂ ਦਾ ਤੂੰ ਬਣ ਕੇ ਆਏ। ਸਤਿਗੁਰੂ ਕਹਿੰਦੇ ਨੇ ਪਾਣੀ ਚੱਲੇ ਨਿਵਾਨ ਨੂੰ। ਭਾਈ ਗੁਰਦਾਸ ਨੇ ਫਿਰ ਅਗਲਾ ਬਚਨ ਕਿਹਾ, ਮੈਂ ਅਰਜ਼ ਕੀਤੀ ਧਿਆਨ ਰੱਖਣਾ, ਪਹਿਲਾ ਗੁਣ ਸਿੱਖੀ ਦਾ ਨਿਮਰਤਾ, ਦੂਜਾ ਗੁਣ ਨਫ਼ਰਤ ਨਾ ਕਰੀ, ਨੀਵਿਆਂ ਨਾਲ ਵੀ ਨੇ ਕਰੀ, ਤੇ ਤੀਜਾ ਗੁਣ ਜਿਹੜਾ ਪਾਣੀ ਦਾ ਨਿਰਮਲ, ਉਹ ਮੈਲ ਤੋਂ ਰਹਿ ਤੇ। ਗੁਰੂ ਨਾਨਕ ਦੇ ਸਿੱਖ ਵਿਚ ਤੀਜਾ ਗੁਣ ਇਹ ਹੋਣਾ ਚਾਹੀਦਾ ਹੈ, ਉਹਦੇ ਅੰਦਰ ਮੈਲ ਨਾ ਹੋਵੇ, ਕਿਉਂਕਿ ਮੈਲ ਵਾਲਾ ਹਿਰਦਾ ਕਦੀ ਟਿਕ ਨਹੀਂ ਸਕਦਾ। ਹਜ਼ੂਰ ਨੇ ਬਾਣੀ ਵਿਚ ਬਚਨ ਕੀਤਾ, ਕਹਿਣ ਲੱਗੇ ਜਿਵੇਂ ਨਾ ਸੋਨਾ ਕੁਠਾਲੀ ਵਿਚ ਪਿਆ, ਤੇ ਸੁਨਾਰ ਉਸ ਸੋਨੇ ਨੂੰ ਤਪਾਉਂਦਾ ਹੈ, ਤੇ ਕੁਠਾਲੀ ਵਿਚ ਪਿਆ ਹੋਇਆ ਸੋਨਾ ਕਦੀ ਟਿਕਦਾ ਨਹੀਂ ਜੇ, ਉਹਦਾ ਕਾਰਨ ਕੀ? ਸੁਨਾਰ ਨੂੰ ਪੁੱਛ ਲਿਆ ਸੀ, ਸੱਜਣਾ ਕੁਠਾਲੀ ਵਿਚ ਸੋਨਾ ਘੁੰਮਦਾ ਹੈ, ਇਹ ਟਿਕਦਾ ਕਿਉਂ ਨਹੀਂ? ਤੇ ਅੱਗੋਂ ਉੱਤਰ ਮਿਲਿਆ ਸੀ, ਇਸ ਕਰਕੇ ਸੋਨੇ ਵਿਚ ਮੈਲ ਏ, ਜਦੋਂ ਅੱਗ ਇਹਦੀ ਮੈਲ ਨੂੰ ਸਾੜ ਦੇਗਾ ਉਦਨ ਉਹ ਟਿਕ ਜਾਏਗਾ। ਹਜ਼ੂਰ ਕਹਿੰਦੇ ਨੇ ਪਿਆਰਿਆ, ਜਿਉਂ ਕਨਕੋ ਕਠਾਰੀ ਕਬਰੋ ਹੋਤ ਫਿਰੈ, ਜਿਬ ਜਬ ਤੇ ਸ਼ੁੱਧ ਪਏ ਹੈ ਬਾਰੇ ਤਬ ਤੇ ਥਾਨ ਥਿਰੋ, ਜਿਵੇਂ ਇੱਕ ਸੋਨਾ ਮੈਲ ਵਾਲਾ ਹੋਵੇ ਉਹ ਕਦੀ ਨਹੀਂ ਟਿਕਦਾ। ਗੁਰੂ ਨਾਨਕ ਦੇ ਸਿੱਖਾਂ, ਜੇ ਤੂੰ ਮਨ ਨੂੰ ਟਿਕਾਣਾ ਤੇ ਤੀਜਾ ਗੁਣ ਤੇਰੇ ਵਿਚ ਨਿਰਮਲਤਾ ਹੋਣੀ ਚਾਹੀਦੀ ਏ, ਮੈਲਾ ਹਿਰਦਾ ਕਦੀ ਬਾਣੀ ਵਿਚ ਟਿਕ ਨਹੀਂ ਹੋ ਸਕਣਾ। ਸਾਹਿਬ ਕਹਿੰਦੇ ਨੇ ਨਿਰਮਲ ਹੋ, ਹੁਣ ਨਿਰਮਲ ਕਿਵੇਂ ਹੋਵਾਂਗੇ? ਹਜ਼ੂਰ ਨੇ ਬੜੇ ਪਿਆਰੇ ਬਚਨ ਕੀਤੇ ਨੇ, ਸਵਾਲ ਉੱਠੇਗਾ ਮੈਲ ਕੀ ਏ, ਨਿਰਮਲਤਾ ਕੀ ਏ? ਗੁਰੂ ਕਲਗੀ ਵਾਲੇ ਦਾ ਇੱਕ ਬਚਨ ਆਉਂਦਾ, ਜਦੋਂ ਜ਼ਫਰਨਾਮਾ ਅਸੀਂ ਪੜ੍ਹਦੇ ਹਾਂ ਨਾ, ਇੱਕ ਬਚਨ ਬੜੇ ਪਿਆਰੇ ਕਹਿ ਸਨ ਡਾਕਟਰ ਭਾਈ ਬਲਵੀਰ ਸਿੰਘ ਨੇ। ਇੱਕ ਮੁਸਲਮਾਨ ਫਕੀਰ ਹੋਇਆ, ਉਹਨੇ ਗੁਰਦੇਵ ਤੋਂ ਅੰਮ੍ਰਿਤ ਦੀ ਦਾਤ ਲਈ ਤੇ ਉਹਦਾ ਨਾਮ ਹਜ਼ੂਰ ਨੇ ਭਾਈ ਅਜਮੇਰ ਸਿੰਘ ਰੱਖਿਆ ਸੀ। ਕਹਿੰਦੇ ਨੇ ਜਦੋਂ ਅਜੇ ਅੰਮ੍ਰਿਤ ਨਹੀਂ ਸੀ ਨਾ ਛਕਿਆ, ਉਹਨੇ ਜਦੋਂ ਭਰੇ ਲੋਕਾਂ ਵਿੱਚ ਪਹਿਣਾ, ਮੁਸਲਮਾਨਾਂ ਵਿੱਚ ਬਹਿਣਾ, ਤੇ ਮੁਸਲਮਾਨਾਂ ਨੇ ਕਹਿਣਾ ਨਾ ਫਲਾਣਾ ਬੰਦਾ ਕੁਰਾਨ ਤੇ ਬੜਾ ਈਮਾਨ ਰੱਖਦਾ। ਥੋੜੀ ਜਿਹੀ ਤਵੱਜੋ ਦੇਣੀ, ਮੈਂ ਇੱਕ ਖਿੰਨ ਵਿੱਚੋਂ ਨਿਕਲਿਆ ਵਾਂ। ਤੇ ਇਸ ਕਿਤਾਬ ਦਾ ਨਾਂ ਲੰਮੀ ਨਦਰ, ਤੇ ਉਸ ਚੈਪਟਰ ਦਾ ਨਾਮ ਹੈ ਜਿੱਥੋਂ ਮੈਂ ਅਰਜ਼ ਕਰ ਰਿਹਾ ਵਾਂ, ਆਬਦਾਰ ਮੋਤੀ। ਕਹਿੰਦੇ ਨੇ ਉਸ ਮੁਸਲਮਾਨ ਫਕੀਰ ਨੂੰ ਜਦੋਂ ਕਿਸੇ ਕਹਿਣਾ ਫਲਾਣਾ ਮੁਸਲਮਾਨ ਸ਼ਰ੍ਹਾਂ ਦਾ ਪਾਬੰਦ ਏ, ਉਹ ਕੁਰਾਨ ਦੀ ਬੜਾ ਸਤਿਕਾਰ ਕਰਦਾ, ਉਹ ਕੁਰਾਨ ਦਾ ਅਦਬ ਕਰਦਾ, ਉਹਨੂੰ ਕੁਰਾਨ ਤੇ ਯਕੀਨ ਏ, ਤੇ ਉਹ ਸਾਰਿਆਂ ਦੀ ਗੱਲ ਟੋਕ ਕੇ ਕਹਿੰਦਾ ਸੀ ਨਹੀਂ, ਮੁਸਲਮਾਨ ਕਿਸੇ ਨੂੰ ਵੀ ਕੁਰਾਨ ਤੇ ਈਮਾਨ ਨਹੀਂ ਜਿੰਨਾ ਭਰੋਸਾ ਗੁਰੂ ਗੋਬਿੰਦ ਸਿੰਘ ਨੇ ਕੁਰਾਨ ਤੇ ਕੀਤਾ ਹੋਇਆ। ਜੇ ਕਿਸੇ ਨੇ ਪੁੱਛਣਾ ਕਿਉਂ, ਕਹਿਣ ਲੱਗੇ ਤੁਸੀਂ ਕੁਰਾਨ ਪੜ੍ਹ ਕੇ ਝੂਠ ਬੋਲਦੇ ਹੋ, ਪਰ ਉਹ ਕੁਰਾਨ ਕੁਰਾਨ ਨਹੀਂ ਪੜ੍ਹਦਾ, ਪਰ ਤਾਂ ਵੀ ਤੁਹਾਡੀ ਕੁਰਾਨ ਦਾ ਵਾਸਤਾ ਮੰਨ ਕੇ ਉਹ ਆਨੰਦਪੁਰ ਨੂੰ ਛੱਡਣ ਲਈ ਤਿਆਰ ਹੋ ਗਿਆ। ਉਹਦੇ ਵਰਗਾ ਈਮਾਨ ਕੌਣ ਰੱਖਦਾ? ਉਸ ਹਜ਼ੂਰ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਔਰੰਗਜ਼ੇਬ ਜ਼ਫਰਨਾਮਾ, ਭਾਈ ਸਾਹਿਬ ਕਹਿੰਦੇ ਨੇ ਸਿੱਖ ਦਾ ਤੀਜਾ ਗੁਣ ਉਹ ਨਿਰਮਲ ਹੋਵੇ, ਇਹ ਨਹੀਂ ਉੱਤੋਂ ਦੰਦੀਆਂ ਕੱਢ ਕੇ ਕੁਝ ਹੋਰ ਕਹਿ, ਅੰਦਰੋਂ ਮੈਲ ਰੱਖ ਕੇ ਹੋਰ ਗੱਲਾਂ ਕਰੀ ਜਾਏ। ਪਰ ਸਤਿਗੁਰੂ ਨੇ ਕਿਹਾ, ਕਹਿਣ ਲੱਗੇ ਹਮੂ ਮਰਦ ਬਾਇਦ ਸ਼ਵਦ ਸੁਖ ਨਵਰ, ਮਰਦ ਬੰਦਾ ਕੇਵਲ ਹੋਵੇ ਜਿਹੜਾ ਆਪਣੇ ਕੌਲ ਦਾ, ਆਪਣੇ ਬਚਨ ਦਾ, ਆਪਣੇ ਜਿਹੜੇ ਕੀਤੇ ਹੋਏ ਇਕਰਾਰ ਦਾ ਪੱਕਾ ਹੋਵੇ। ਹਮੂ ਮਰਦ ਬਾਇਦ ਸ਼ਵਦ ਸੁਖ ਨਵਰ, ਤੇ ਅਗਲੀ ਪੰਕਤੀ ਹੈ ਨਾ ਸ਼ਿਕਮੇ ਦਿਗਰ, ਸ਼ਿਕਮੇ ਦਾ ਅਰਥ ਹੈ ਪੇਟ, ਜਿਹਦੇ ਢਿੱਡ ਵਿੱਚ ਕੁਝ ਹੋਵੇ, ਦਰ ਦਹਨੇ ਦਿਗਰ, ਤੇ ਜਿਹਦੇ ਮੂੰਹ ਵਿੱਚ ਕੁਝ ਹੋਰ ਹੋਵੇ ਉਹ ਕਦੀ ਸਿੱਖ ਨਹੀਂ ਹੋ ਸਕਦਾ, ਮਰਦ ਹੋਵੇ ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੋਵੇ। ਸਾਹਿਬ ਕਹਿੰਦੇ ਨੇ ਸਿੱਖੀ ਦਾ ਤੀਜਾ ਗੁਣ ਹੀ ਇਹ ਕਿ ਨਿਰਮਲ ਹੋਈ, ਤੇ ਦਾਤਾ ਜੀ ਨਿਰਮਲ ਕਿਵੇਂ ਹੋਈਦਾ? ਤੇ ਰੋਜ਼ ਅਸੀਂ ਪੜ੍ਹਦੇ ਹਾਂ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ, ਸਤਿਗੁਰ ਤੇ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਾ ਨਾਹੀ, ਮਨਸਾ ਸੱਸ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ, ਤੇ ਜਿਹੜੇ ਨਿਰਮਲ ਹੋ ਗਏ ਨੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਜੇ ਨਿਮਰਤਾ ਹੋਵੇਗੀ, ਜੇ ਸੱਜਣਾ ਤੇਰੇ ਅੰਦਰ ਨੀਵਿਆਂ ਨੂੰ ਪਿਆਰ ਕਰਨ ਦੀ ਤਾਕਤ ਹੋਵੇਗੀ, ਤੇ ਤੇਰਾ ਅੰਦਰ ਹੋਵੇ ਨਿਰਮਲ, ਤੇ ਜੇ ਮੈਲ ਰੱਖੀ ਨਾ, ਤੇ ਫਿਰ ਬਾਬਾ ਜੀ ਕਹਿਣਗੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, ਜਿੰਨਾ ਮਰਜ਼ੀ ਤੂੰ ਰੱਬ ਨੂੰ ਪੁਕਾਰੀ ਰੱਬ ਕਦੀ ਮਿਲਣਾ ਨਹੀਂ। ਪਰ ਭਗਤ ਕਬੀਰ ਸਾਹਿਬ ਮੁਤਾਬਕ ਜੇ ਤੂੰ ਅੰਦਰ ਨੂੰ ਨਿਰਮਲ ਕਰ ਲੈ, ਤੇ ਫਿਰ ਤੂੰ ਰੱਬ ਦੇ ਪਿੱਛੇ ਨਹੀਂ ਤੂੰ ਅੱਗੇ ਹੋਵੇਗਾ, ਤੇ ਰੱਬ ਆਵਾਜ਼ ਮਾਰ ਕੇ ਕਹੇਗਾ ਉਹ ਨਿਰਮਲ ਹਿਰਦੇ ਵਾਲਿਆ ਤੂੰ ਮੇਰੀ ਗੱਲ ਸੁਣ ਜਾ, ਕਿਉਂਕਿ ਮੈਂ ਤੇਰੇ ਅੰਦਰ ਟਿਕਣਾ ਚਾਹੁੰਦਾ, ਮੈਨੂੰ ਮੈਲੇ ਹਿਰਦੇ ਦੇ ਵਿੱਚ ਕਦੀ ਟਿਕਾ ਨਹੀਂ ਮਿਲਦਾ ਹੁੰਦਾ। ਸਾਹਿਬ ਨੇ ਤਾਂ ਹੀ ਕਿਹਾ ਕਬੀਰ ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ। ਕਬੀਰ ਮੈਂ ਅਰਜ਼ ਕੀਤੀ, ਵਿਸ਼ਾ ਸੀ ਕਿ ਪਾਣੀ ਜਿਹੜਾ ਉਹਦੇ ਵਿੱਚ ਸਿੱਖੀ ਦੀਆਂ ਕੁਝ ਨਿਸ਼ਾਨੀਆਂ ਨੇ। ਪਾਣੀ ਸਭ ਤੋਂ ਨੀਵੇਂ, ਸਿੱਖੀ ਵਿੱਚ ਨਿਮਰਤਾ ਹੈ, ਪਾਣੀ ਨਿਵਾਨ ਨੂੰ ਜਾਂਦਾ ਹੈ, ਸਿੱਖ ਨੀਵਿਆਂ ਨੂੰ ਨੇ ਕਰਦਾ, ਪਾਣੀ ਵਿੱਚ ਨਿਰਮਲਤਾ ਹੈ, ਤੇ ਸਿੱਖ ਦਾ ਹਿਰਦਾ ਵੀ ਜਿਹੜਾ ਉਹਦਾ ਤੀਜਾ ਗੁਣ ਹੈ ਉਹ ਨਿਰਮਲ ਹੁੰਦਾ। ਅਗਲਾ ਗੁਣ ਉਹਦਾ ਹੈ ਸ਼ੀਤਲ, ਸਿੱਖ ਸ਼ੀਤਲ ਕਿਵੇਂ ਵੇ, ਅਗਲਾ ਗੁਣ ਉਹ ਸ਼ੁੱਧ ਕਿਵੇਂ ਵੇ, ਇਹ ਆਪਾਂ ਆਉਣ ਵਾਲੇ ਐਤਵਾਰ ਕੋਸ਼ਿਸ਼ ਕਰਾਂਗਾ ਕਿ ਪੂਰਾ ਹੋ ਜਾਏ ਵਿਸ਼ਾ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰਕੇ ਜੋ ਕਹਿੰਦੇ ਹਾਂ ਕਮਾਈ ਕਰਨ ਦੀ ਸੋਝ ਬਖਸ਼ ਦੇ। ਮੈਂ ਫਿਰ ਆਪ ਸਭ ਦਾ ਕੋਟਾਨ ਕੋਟ ਅੱਜ ਧੰਨਵਾਦ ਕਰਨਾ, ਜਿਨ੍ਹਾਂ ਨੇ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਗੁਰੂ ਕਾ ਲੰਗਰ ਪੰਗਤ ਵਿੱਚ ਬੈਠ ਕੇ ਛਕਣਾ। ਗੁਰੂ ਨਾਨਕ ਸਾਹਿਬ ਮਿਹਰ ਕਰੇ, ਸਾਡਾ ਆਪਸੀ ਪ੍ਰੇਮ ਵੱਧ ਜਾਏ, ਅਸੀਂ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਇੱਕ ਦੂਜੇ ਨੂੰ ਅੰਦਰੋਂ ਨੇ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ

सुत दाराशों प्रीत लगाई, एक उत्तम पंत सुने हो गुर संगत, तहे मिलंत जम त्रास मिटाई, एक अरदास पाठ कीरत की, गुर रामदास राखो शरणाई, एक अरदास पाठ कीरत की, गुर रामदास राखो शरणाई। परम सम्मान योग शब्द गुरु परमेश्वर जी दा खिरदा सगरू सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरमुख प्यारे सत संगी जनों, आप जी ने हफ्तावारी जो विशेष दीवान सजदे ने अमृत वेले तो हजूर दी कृपा लै रहे हो, जो इस गुरु घर दी निता प्रति दी ए मर्यादा बन चुकी है, अमृत वेले सिमरन गुरुदेव जी दे बख्शे हुए नितनेम, उस तो उपरांत इलाही गुरबाणी दा कीर्तन, संपूर्ण आशा दीवार आप जी ने अज सरवण कीती, उस तो उपरांत इलाही बाणी दा कीर्तन होया, आओ सतगुरु गुरु ग्रंथ साहिब जी मेहर कर देन और आप साध संगत आशीष बख्शो, जो पिछले दो हफ्तियां तो आपा ने भाई साहिब भाई गुरदास हुरां दी वार नूं आधार बनाया सी कि गुरु के सिख दे लक्षण की ने, गुरसिक्खी दी निशानी की है, ते पिछे आपां विचार चुके हैं भाई साहिब दे कुछ बचन कि धरती पैरां हेठ है, धरती हेठ वसंदा पानी, पानी चलै निवाण नूं, निर्मल शीतल शुद्ध प्राणी, बहु रंगी इक रंग है, सबना अंदर इको जानी, तत्ता होवै धुप विच छावें ठंडा विरती हानी, तपदा पर उपकार नूं ठंडे पर उपकार विहानी, अगन विहाए अगन बुझाए तपत विच ठंडा होवै बिलम ना आनी, गुरसिखी दी एहो निशानी। भाई साहिब दे बचन आपां इत्थों तक वाचे सन, सिख विच निम्रता पानी दी तरह, सिख निवान नूं जांदा जिवें पानी नीवे पासे नूं तुरदा, ते असी तीसरा लक्षण विचारिया सी कि गुरु का सिख जिहड़ा ओ अपने अंदरों ते बाहरों निर्मल है, जिवें पानी निर्मल है इसे तरह सिख भी जिहड़ा ओ निर्मल है। अगे जिहड़े आपां अज कुछ पॉइंट वाचने ने जां विषय, पानी शीतल है ते गुरु का सिख भी शीतल है, पानी जिहड़ा ओ हर एक नूं शुद्ध कर दिंदा है, ओ सब दी मैल धो दिंदा है, ते गुरु के सिख विच भी मेरे गुरु नानक ने इन्नी कु कृपा कर दिती, ए भी मैले मना नूं जे किते गुरु का सिख होवे पूरन ओदे कोल बह जान ते मैलियां नूं निर्मल कर दिंदा है, जिवें पानी हर एक नूं अपने वल्लों सुख दिंदा है, हर एक रंग विच रज जांदा है, बनस्पति दे हर रुख दे अंदर पानी है, ते गुरु का सिख भी हर एक दे नाल मिलाप रखदा है, जिवें हर एक बनस्पति दे पत्ते विच पानी दी कृपा है, ते सिख हर थां ते निरंकार दी जोत नूं देखदा है, पानी धुप विच तपदा है पर तपदा होया भी परउपकार करदा है, ते जदों गुरु के सिख अंदर भी किते शीतलता दे नाल गरमैश आउंदी है, ए भी तपदा है ते ए तपदा होया भी भला करदा है, ते साहिब कहिंदे ने जे तपदा होवे ते तपदियां होयां भी ए अग नूं बुझा देंदा है। आओ
ਅੱਜ ਇਸ ਪੌੜੀ ਨੂੰ ਆਪਾਂ ਸੰਪੂਰਨ ਕਰ ਦੇਣਾ, ਭਾਵਾਂ ਕਿ ਇਸ ਸੰਬੰਧੀ ਜਿਤਨਾ ਸਮਾਂ ਮਰਜ਼ੀ ਆਪਾਂ ਵਿਚਾਰ ਕਰਦੇ ਰਹੀਏ, ਪੂਰੀ ਸਿੱਖੀ ਦੀ ਪਰਿਭਾਸ਼ਾ ਹੀ ਇਸ ਪੌੜੀ ਵਿੱਚ ਏ। ਪਰ ਆਉਣ ਵਾਲੇ ਦਿਨਾਂ ਵਿੱਚ ਕਲਗੀ ਵਾਲੇ ਪਿਤਾ ਜੀ ਦੇ ਪੁਰਬ ਆ ਰਹੇ ਨੇ, ਸਤਿਗੁਰੂ ਦੇ ਸਾਹਿਬਜ਼ਾਦਿਆਂ ਦੇ ਸਾਕੇ ਆ ਰਹੇ ਨੇ, ਆਪਾਂ ਉਹ ਦਿਨ ਵੀ ਜ਼ਰੂਰ ਵਾਚਨੇ ਨੇ। ਕਿਰਪਾ ਕਰੋ ਮੇਰੇ ਤੇ, ਆਪ ਸਮੂਹ ਮਾਈ ਭਾਈ ਅਸੀਸ ਬਖਸ਼ੋ, ਇਕਾਗਰਤਾ ਬਖਸ਼ਣੀ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਉਸ ਦਿਨ ਅਰਜ਼ ਕੀਤੀ ਸੀ ਕਿ ਭਾਈ ਗੁਰਦਾਸ ਕਹਿ ਰਹੇ ਨੇ ਪਾਣੀ ਨਿਰਮਲ ਏ, ਤੇ ਗੁਰੂ ਕੇ ਸਿੱਖ ਦਾ ਹਿਰਦਾ ਵੀ ਬਾਣੀ ਪੜ ਪੜ ਕੇ ਨਿਰਮਲ ਹੋ ਜਾਂਦਾ, ਤੇ ਅੱਜ ਭਾਈ ਗੁਰਦਾਸ ਕਹਿੰਦੇ ਨੇ ਪਾਣੀ ਸ਼ੀਤਲ ਏ। ਜਦੋਂ ਕੋਈ ਮਨੁੱਖ ਪਿਆਸ ਨਾਲ ਤਪਦਾ ਹੋਵੇ ਜਾਂ ਕਿਸੇ ਦੇ ਤਨ ਨੂੰ ਗਰਮੀ ਨੇ ਅੱਤ ਦਾ ਤਪਾਇਆ ਹੋਵੇ, ਤੇ ਉਹ ਤਪਦੇ ਹੋਏ ਤਨ ਨੂੰ ਲੈ ਕੇ ਪਾਣੀ ਵਿੱਚ ਇਸ਼ਨਾਨ ਕਰੇ ਤੇ ਉਹਦੀ ਚਮੜੀ ਨੂੰ ਠੰਡ ਪਹੁੰਚਾਉਂਦਾ ਪਾਣੀ, ਤੇ ਜੇ ਕਿਤੇ ਅੰਦਰ ਤਪਦਾ ਹੋਵੇ ਪਿਆਸ ਦੇ ਨਾਲ, ਅੰਦਰ ਤੜਪ ਹੋਵੇ ਪਿਆਸ ਨਾਲ ਵਿਆਕੁਲ ਹੋਵੇ, ਤੇ ਉਹ ਜਦੋਂ ਪਾਣੀ ਨੂੰ ਪੀਂਦਾ ਤੇ ਪਾਣੀ ਉਹਦੇ ਅੰਦਰ ਨੂੰ ਵੀ ਠੰਡ ਪਾਉਂਦਾ ਤੇ ਉਹਦੇ ਤਨ ਦੀ ਚਮੜੀ ਨੂੰ ਵੀ ਠੰਡ ਪਹੁੰਚਾ ਦਿੰਦਾ। ਤੇ ਭਾਈ ਗੁਰਦਾਸ ਨੇ ਜਿਹੜੇ ਬਚਨ ਕਹਿ ਕਿ ਪਾਣੀ ਸ਼ੀਤਲ ਏ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੁੱਛ ਲਈ, ਹਜ਼ੂਰ ਸਿੱਖ ਅੰਦਰ ਕਿੰਨੀ ਕੁ ਸ਼ੀਤਲਤਾ ਹੈ, ਲੋਕ ਕਿਹਦੇ ਵਿੱਚ ਤਪਦੇ ਪਏ ਨੇ। ਤੇ ਗੁਰੂ ਨਾਨਕ ਸਾਹਿਬ ਜੀ ਨੇ ਨਾ ਗੁਰੂ ਗ੍ਰੰਥ ਸਾਹਿਬ ਦੇ ਸ੍ਰੀ ਰਾਗ ਵਿੱਚ ਜਿਹੜਾ ਪਹਿਲਾ ਸ਼ਬਦ ਉਚਾਰਨ ਕੀਤਾ ਤੇ ਉਸ ਸ਼ਬਦ ਦੀ ਜਿਹੜੀ ਰਹਾਓ ਦੀ ਤੋਕੇ, ਉਹਦੇ ਵਿੱਚ ਮੇਰੇ ਬਾਬਾ ਜੀ ਨੇ ਤਪਨ ਦੀ ਗੱਲ ਕੀਤੀ, ਕਿਹੜੇ ਲੋਕ ਤਪਦੇ ਨੇ ਤੇ ਤਪਸ਼ ਕੀ ਹੋ ਜਾਈਏ ਤੇ ਤਪਨ ਦਾ ਕਾਰਨ ਕੀ। ਹਜ਼ੂਰ ਨੇ ਬਚਨ ਕੀਤਾ, ਕਹਿਣ ਲੱਗੇ ਹਰ ਬਿਨ ਜੀਓ ਜਲ ਬਲ ਜਾਓ, ਅੰਦਰ ਤਪਦਾ ਅੰਦਰ ਵਿਲਕਦਾ, ਪਰ ਉਦੋਂ ਜਦੋਂ ਪਰਮੇਸ਼ਵਰ ਦਾ ਨਾਮ ਭੁੱਲ ਜਾਏ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਉਂ। ਸਾਹਿਬ ਕਹਿੰਦੇ ਨੇ ਆਪਣੇ ਗੁਰੂ ਨੂੰ ਪੁੱਛ ਕੇ ਆਇਆ ਵਾ ਤੇ ਇੱਕੋ ਉੱਤਰ ਮਿਲਿਆ, ਸੱਜਣਾ ਅੰਦਰ ਦੀ ਤਪਿਸ਼ ਨਾਮ ਤੋਂ ਬਿਨਾਂ ਨਹੀਂ ਮਿਟਦੀ। ਧਿਆਨ ਦੇਣਾ, ਸਿਰਫ ਮੈਂ ਅਰਜ਼ ਅਜੇ ਇਹ ਕਰ ਰਿਹਾ ਕਿ ਅੰਦਰ ਦੀ ਤਪਿਸ਼ ਨੂੰ ਸਿੱਖ ਮਿਟਾ ਸਕਦਾ ਤੇ ਤਪਿਸ਼ ਕਿਹੜੀ ਏ। ਹਜ਼ੂਰ ਦਾ ਦੂਸਰਾ ਪ੍ਰਮਾਣ ਬਾਣੀ ਵਿੱਚ ਆਉਂਦਾ, ਜਦੋਂ ਅਸੀਂ ਪੜ੍ਹਦੇ ਹਾਂ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲੜਾਏ। ਹਜ਼ੂਰ ਦੀ ਬਾਣੀ ਦਾ ਤੀਜਾ ਪ੍ਰਮਾਣ ਏ। ਸਾਹਿਬ ਕਹਿੰਦੇ ਨੇ ਬਸੰਤ ਸਵਰਗ ਲੋਕ ਹੈ, ਜਿਤ ਤੈ ਪ੍ਰਿਥਵੀ ਨਵ ਖੰਡਣਾ, ਬਿਸਰੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਾ। ਕਿਵੇਂ ਅੰਦਰ ਤਪਦਾ? ਹਜ਼ੂਰ ਕਹਿੰਦੇ ਨੇ ਕੌਤਕ ਕੋੜ ਤਮਾਸ਼ਿਆਂ ਚੇਤਨਾ ਆਵਸ਼ ਨਾਓ, ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਸਾਹਿਬ ਦੀ ਬਾਣੀ ਪੜ੍ਹਨੇ ਆ, ਸਾਹਿਬ ਕਹਿੰਦੇ ਨੇ ਜਿਤ ਕਰ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ ਕਿਹੜੇ ਹਿਰਦੇ ਤਪਦੇ ਨੇ। ਸਾਹਿਬ ਕਹਿੰਦੇ ਨੇ ਆਸਾੜ ਤਪੰਦਾ ਤਿਸ ਲੱਗਾ ਹਰ ਨਾਹਾਂ ਨਾ ਜਿਨ੍ਹਾਂ ਪਾਸ। ਇਹਦਾ ਮਤਲਬ ਜਿਹੜਾ ਹਿਰਦਾ ਤਪਦਾ ਪਿਆ ਬਾਣੀ ਤੋਂ ਬਿਨਾਂ, ਜਿਹੜਾ ਹਿਰਦਾ ਤਪਦਾ ਪਿਆ ਨਾਮ ਤੋਂ ਬਿਨਾਂ, ਜਿਹੜਾ ਅੰਦਰ ਵਿਲਕਦਾ ਪਿਆ ਬੰਦਗੀ ਤੋਂ ਬਿਨਾਂ। ਤੇ ਭਾਈ ਗੁਰਦਾਸ ਤੁਸੀਂ ਕਹਿ ਰਹੇ ਹੋ ਪਾਣੀ ਸ਼ੀਤਲ ਏ, ਤੇ ਕੀ ਗੁਰੂ ਕਾ ਸਿੱਖ ਇੰਨਾ ਕੁ ਠੰਡਾ ਹੈ ਕਿ ਇਹੋ ਜਿਹਾ ਤਪਦੇ ਹਿਰਦਿਆਂ ਨੂੰ ਸ਼ਾਂਤੀ ਦੇ ਸਕੇ, ਇਹੋ ਜਿਹਾ ਤਪਦੇ ਹੋਏ ਹਿਰਦਿਆਂ ਨੂੰ ਠੰਡ ਦੇ ਦੇਵੇ? ਉਹਦੇ ਅੰਦਰ ਕਿੰਨੀ ਕੁ ਠੰਡ ਏ ਕਿ ਤਪਦੇ ਲੋਕਾਂ ਦਾ ਉਹਦੇ ਤੇ ਅਸਰ ਨਹੀਂ? ਹੁਣ ਗੁਰੂ ਕਾ ਸਿੱਖ ਹੋਵੇ ਬੈਠਾ ਤੇ ਉਹਦੇ ਚਾਰ ਚੁਫੇਰੇ ਅੱਗ ਨਾਲ ਭਰੇ ਹੋਏ ਲੋਕ ਬੈਠੇ ਹੋਣ, ਕੋਈ ਨਿੰਦਕ ਹੋਵੇ, ਕੋਈ ਇਰਖਾਲੂ ਹੋਵੇ, ਕੋਈ ਸਾਕਤ ਹੋਵੇ, ਕੀ ਭਾਈ ਗੁਰਦਾਸ ਗੁਰੂ ਕਾ ਸਿੱਖ ਇੰਨਾ ਕੁ ਸ਼ੀਤਲ ਏ, ਇਹਦੇ ਉੱਪਰ ਤਪਦੇ ਕੋਈ ਲੋਕਾਂ ਦਾ ਅਸਰ ਨਹੀਂ? ਤੇ ਭਾਈ ਸਾਹਿਬ ਨੇ ਕਿਹਾ, ਕਹਿਣ ਲੱਗੇ ਸੱਜਣਾ, ਜੇ ਤੂੰ ਇਹਦਾ ਉੱਤਰ ਲੈਣਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਧਿਆਨ ਨਾਲ ਪੜ੍ਹੀ। ਮੈਂ ਸਿੱਖ ਸ਼ਬਦ ਵਰਤਣਾ ਪਿਆ ਵਾਂ ਤੇ ਗੁਰੂ ਗ੍ਰੰਥ ਸਾਹਿਬ ਨੇ ਉਸੇ ਸਿੱਖ ਨੂੰ ਸੰਤ ਕਹਿ ਕੇ ਸੰਬੋਧਨ ਕੀਤਾ। ਕਹਿਣ ਲੱਗੇ ਕੀ ਉਸ ਸੰਤ ਹਿਰਦੇ ਤੇ ਤਪਸ਼ ਦਾ ਕੋਈ ਅਸਰ ਨਹੀਂ? ਤੇ ਭਾਈ ਸਾਹਿਬ ਨੇ ਆਪਣੇ ਵੱਲੋਂ ਦਲੀਲ ਦਿੱਤੀ। ਕਹਿਣ ਲੱਗੇ ਭਗਤ ਕਬੀਰ ਸਾਹਿਬ ਦਾ ਇੱਕ ਸ਼ਲੋਕ ਪੜ੍ਹ। ਕਹਿਣ ਲੱਗੇ ਚੰਦਨ ਦਾ ਬੂਟਾ ਹੈ, ਮੈਂ ਅਰਜ਼ ਕਰ ਰਿਹਾ ਸਿੱਖ ਇੰਨਾ ਕੁ ਸ਼ੀਤਲ ਏ, ਉਹ ਤਪਦਿਆਂ ਹੋਇਆਂ ਦੇ ਵਿੱਚ ਰਹਿ ਕੇ ਵੀ ਅੰਦਰ ਦੀ ਸ਼ੀਤਲਤਾ ਨੂੰ ਕਦੀ ਖੋਹਦਾ ਨਹੀਂ, ਉਹਦੇ ਅੰਦਰ ਦੀ ਠੰਡਕ ਨੂੰ ਕੋਈ ਖੋਹ ਨਹੀਂ ਸਕਦਾ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਸਾਹਿਬ ਕਹਿੰਦੇ ਨੇ ਚੰਦਨ ਦਾ ਰੁੱਖ ਏ,
ਜਿਹਦੇ ਚਾਰ ਚੁਫੇਰੇ ਆਪਾਂ ਤੱਕਨਿਆ ਮਹਿ ਕੇ ਉਹਦੇ ਕੋਲ ਸੁਗੰਧੀ ਏ, ਪਰ ਜਿੱਥੇ ਚੰਦਨ ਦਾ ਬੂਟਾ ਹੈ ਨਾ ਉੱਥੇ ਜ਼ਹਿਰੀਲੇ ਸੱਪ ਵੀ ਪਹੁੰਚ ਗਏ ਨੇ, ਤੇ ਉਹ ਸੱਪ ਜਿਨ੍ਹਾਂ ਦੇ ਮੂੰਹ ਵਿੱਚੋਂ ਜ਼ਹਿਰ ਦੀ ਅੱਗ ਪਈ ਨਿਕਲਦੀ ਏ, ਜਿਹੜੇ ਜ਼ਹਿਰ ਦੇ ਨਾਲ ਤੜਫਦੇ ਪਏ ਨੇ, ਜਿਨ੍ਹਾਂ ਦੇ ਅੰਦਰ ਇੰਨੀ ਕੁ ਜ਼ਹਿਰ ਏ ਕਿ ਜੇ ਕਿਤੇ ਉਹ ਨੇੜੇ ਹੋ ਕੇ ਬੰਦੇ ਨੂੰ ਫੂਕ ਵੀ ਮਾਰ ਦੇਣ ਤੇ ਕਈ ਵਾਰੀ ਉਹਨਾਂ ਦੀ ਫੂਕ ਨਾਲ ਵੀ ਬੰਦੇ ਦੀ ਮੌਤ ਹੋ ਸਕਦੀ ਏ। ਉਹਨਾਂ ਦੇ ਮੂੰਹ ਵਿੱਚੋਂ ਨਿਕਲੇ ਹੋਏ ਜ਼ਹਿਰ ਦੀ ਹਵਾ ਬੰਦੇ ਨੂੰ ਮਾਰ ਸਕਦੀ ਏ, ਪਰ ਸਤਿਗੁਰੂ ਕਹਿੰਦੇ ਨੇ ਉਹ ਜ਼ਹਿਰੀਲੇ ਸੱਪ ਅੱਗ ਨਾਲ ਭਰੇ, ਜ਼ਹਿਰ ਨਾਲ ਲਬਰੇਜ਼ ਹੋਏ, ਜਦੋਂ ਚੰਦਨ ਦੇ ਨੇੜੇ ਗਏ ਉਹਨਾਂ ਨੇ ਚੰਦਨ ਦੇ ਪੱਤਿਆਂ ਨੂੰ ਚਬਾਇਆ, ਉਹਨਾਂ ਨੇ ਚੰਦਨ ਦੇ ਰੁੱਖ ਦੇ ਲੱਕੜ ਨੂੰ ਚੱਟਣਾ ਸ਼ੁਰੂ ਕੀਤਾ, ਪਰ ਚੰਦਨ ਅੰਦਰ ਇੰਨੀ ਕੁ ਮਹਿਕ ਤੇ ਠੰਡਕ ਸੀ, ਉਹਨੇ ਇੱਕ ਗੱਲ ਕਹੀ, ਐ ਜ਼ਹਿਰੀਲੇ ਸੱਪੋ ਜਿਤਨਾ ਮਰਜ਼ੀ ਤੁਸੀਂ ਅੱਗ ਨਾਲ ਭਰੇ ਹੋ, ਪਰ ਰੱਬ ਨੇ ਮੈਨੂੰ ਠੰਡ ਤੇ ਮਹਿਕ ਇੰਨੀ ਕੁ ਦਿੱਤੀ ਏ, ਤੁਹਾਡੀ ਚੱਟਣ ਨਾਲ ਮੇਰੇ ਉੱਪਰ ਤੁਹਾਡੀ ਤਪਸ਼ ਦਾ ਅਸਰ ਕੋਈ ਨਹੀਂ ਹੋਣਾ, ਪਰ ਰੱਬ ਦੀ ਦਿੱਤੀ ਹੋਈ ਦਾਤ ਨਾਲ ਮੇਰੇ ਅੰਦਰ ਦੀ ਠੰਡਕ ਨਾਲ ਤੁਹਾਡੇ ਅੰਦਰ ਨੂੰ ਠੰਡ ਜ਼ਰੂਰ ਪਹੁੰਚਣੀ। ਸਾਹਿਬ ਕਹਿੰਦੇ ਨੇ ਜੇ ਪਾਣੀ ਸੀਤਲ ਏ ਤੇ ਸਿੱਖ ਕਿੰਨਾ ਕੁ ਠੰਡਾ ਹੈ। ਹਜ਼ੂਰ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਕਬੀਰ ਸੰਤ ਨਾ ਛਾਡਾ ਸੰਤ ਆਈ, ਇਹਦਾ ਅਰਥ ਅੰਦਰ ਦੀ ਸ਼ੀਤਲਤਾ ਨਹੀਂ ਤਿਆਗਦਾ ਸਿੱਖ। ਜੋ ਕੌਟਕ ਮਿਲੇ ਅਸੰਤ, ਭਾਵੇਂ ਤਪਦੇ ਹੋਏ ਕਰੋੜਾਂ ਮਿਲ ਜਾਣ, ਕਿਉਂਕਿ ਮੈਲਾ ਗਰ ਭੁਯੰਗਮ ਬੇਡਿਆ ਤਾਂ ਸ਼ੀਤਲਤਾ ਨਾ ਤਜੰਤ। ਜਿਵੇਂ ਸੱਪ ਚੰਦਨ ਦੇ ਚਾਰ ਚੁਫੇਰੇ ਚੰਬੜੇ ਨੇ ਤੇ ਚੰਦਨ ਆਪਣੇ ਅੰਦਰੋਂ ਉਹਨਾਂ ਦੀ ਜ਼ਹਿਰ ਨੂੰ ਸਹਿ ਕੇ ਵੀ ਉਹਨਾਂ ਨੂੰ ਠੰਡ ਪਿਆ ਦਿੰਦਾ, ਤੇ ਗੁਰੂ ਕੇ ਸਿੱਖਾ ਯਾਦ ਰੱਖੀ, ਬਾਬੇ ਨਾਨਕ ਦਾ ਸਿੱਖ ਇੰਨਾ ਕੁ ਸ਼ੀਤਲ ਹੀ, ਜੇ ਇਹਦੇ ਨੇੜੇ ਸਾਕਤ ਵੀ ਆ ਜਾਏ ਨਾ ਤੇ ਇਹਦੇ ਅੰਦਰ ਦੀ ਠੰਡ ਉਹਨੂੰ ਵੀ ਕੀ ਲੈਂਦੀ। ਭਾਈ ਸਾਹਿਬ ਕਹਿੰਦੇ ਨੇ ਇਹ ਗੁਰਸਿੱਖੀ ਦਾ ਲੱਛਣ ਏ, ਗੁਰੂ ਕਾ ਸਿੱਖ ਸੀਤਲ ਏ। ਤੇ ਗੁਰੂ ਅਰਜਨ ਸਾਹਿਬ ਨੇ ਸੋਕ ਸਲੋਕ ਸਹਿਸਕ੍ਰਿਤੀ ਵਿੱਚ ਬਿਲਕੁਲ ਇਸ ਚੀਜ਼ ਤੇ ਆਪਣੀ ਮੋਹਰ ਲਾ ਦਿੱਤੀ। ਕਹਿੰਦੇ ਨੇ ਜਦੋਂ ਤੇਰਾ ਅੰਦਰ ਤਪਦਾ ਨਾ, ਤੇਰੇ ਅੰਦਰ ਨੂੰ ਟਿਕਾ ਨਹੀਂ ਆਉਂਦਾ, ਕਿਤੇ ਨਿੰਦਕ ਬੰਦਾ ਤੇਰੇ ਅੰਦਰ ਨੂੰ ਤਪਾ ਦੇ, ਕਿਤੇ ਇਰਖਾਲੂ ਤੇਰੇ ਅੰਦਰ ਨੂੰ ਤਪਾ ਦੇ, ਜਾਂ ਕਿਤੇ ਪਰਿਵਾਰ ਵਿੱਚ ਤੇਰੇ ਅੰਦਰ ਨੂੰ ਕੋਈ ਤਪਾ ਦੇ, ਇੱਕ ਕੰਮ ਕਰੀ, ਉਸ ਵਕਤ ਤੇਰੇ ਅੰਦਰ ਨੂੰ ਠੰਡ ਮਿਲ ਸਕਦੀ ਏ। ਚੀਜ਼ਾਂ ਤੇ ਠੰਡੀਆਂ ਬੜੀਆਂ ਨੇ, ਪਰ ਅੰਦਰ ਨੂੰ ਠੰਡ ਉਹਨਾਂ ਕੋਲੋਂ ਮਿਲਣੀ ਨਹੀਂ। ਜਦੋਂ ਤੇਰਾ ਅੰਦਰ ਤਪੇ, ਚੰਦਰਮਾ ਦੀ ਚਾਂਦਨੀ ਵੀ ਠੰਡਕ ਵਾਲੀ ਏ, ਕਿਉਂਕਿ ਚੰਦਰਮਾ ਦੀ ਚਾਂਦਨੀ ਵਿੱਚ ਵੀ ਸ਼ੀਤਲਤਾ ਹੈ, ਉਹ ਵੀ ਠੰਡੀ ਏ। ਪਰ ਜਦੋਂ ਤੇਰਾ ਅੰਦਰ ਤਪਦਾ, ਚੰਦਰਮਾ ਕੋਲ ਇੰਨੀ ਤਾਕਤ ਨਹੀਂ ਹੋ ਤੇਰੇ ਅੰਦਰ ਨੂੰ ਸ਼ੀਤਲਤਾ ਦੇ ਸਕੇ। ਕਹਿਣ ਲੱਗੇ ਬਾਵਣ ਚੰਦਨ ਵੀ ਠੰਡਾ ਹੈ, ਪਰ ਸੱਪ ਨੂੰ ਠੰਡ ਦੇ ਸਕਦਾ, ਪਰ ਉਹਦੇ ਵਿੱਚ ਇੰਨੀ ਠੰਡਕ ਨਹੀਂ ਕਿ ਤੇਰੇ ਅੰਦਰ ਦੀ ਤਪਸ਼ ਨੂੰ ਮਿਟਾ ਸਕੇ। ਤੇ ਸਰਦੀ ਦੀ ਰੁੱਤ ਵੀ ਠੰਡੀ ਏ, ਜੇ ਅੰਦਰ ਤਪਦਾ ਹੋਵੇ ਤੂੰ ਪਹਾੜ ਦੀ ਚੋਟੀ ਦੀ ਠੰਡ ਨੂੰ ਵੀ ਮਾਣੇ, ਪਰ ਉਹ ਪਹਾੜ ਦੀ ਠੰਡ ਵੀ ਤੇਰੇ ਅੰਦਰ ਨੂੰ ਸ਼ੀਤਲਤਾ ਨਹੀਂ ਦੇ ਸਕਦੀ। ਤੇ ਗੁਰੂ ਅਰਜਨ ਸਾਹਿਬ, ਫਿਰ ਅੰਦਰ ਦੀ ਠੰਡ ਕਿੱਥੋਂ ਲਈਏ? ਕਹਿਣ ਲੱਗੇ ਗੁਰੂ ਨਾਨਕ ਦਾ ਸਿੱਖ ਬੜਾ ਸੀਤਲ ਹੀ, ਜਦੋਂ ਤੇਰਾ ਅੰਦਰ ਤਪਦਾ ਹੋਵੇ ਤੇ ਗੁਰੂ ਗੁਰੂ ਜਪਣ ਵਾਲੇ ਦੇ ਕੋਲ ਬਹਿ ਜਾਈ, ਉਹ ਤੇਰੇ ਤਪਦੇ ਹੋਏ ਹਿਰਦੇ ਨੂੰ ਸ਼ਾਂਤ ਕਰ ਦੇਗਾ, ਕਿਉਂਕਿ ਉਹਦੇ ਅੰਦਰ ਸ਼ੀਤਲਤਾ ਆਈ ਹੋਈ। ਸਤਿਗੁਰੂ ਨੇ ਬਾਣੀ ਵਿੱਚ ਬਚਨ ਕੀਤਾ, ਹਜ਼ੂਰ ਨੇ ਕਿਰਪਾ ਕੀਤੀ ਸਲੋਕ ਸਹਿਸਕ੍ਰਿਤੀ ਵਿੱਚ। ਸਾਹਿਬ ਕਹਿੰਦੇ ਨੇ ਮੈਂ ਸ਼ੀਤਲੰਗ ਚੰਦਰ ਦੇਵ ਹੈ, ਅੰਦਰ ਦੀ ਸ਼ੀਤਲਤਾ ਚੰਦਰਮਾ ਨਹੀਂ ਦੇ ਸਕਦਾ। ਮੈਂ ਸ਼ੀਤਲੰਗ ਬਾਵਨ ਚੰਦਨ ਹੈ, ਅੰਦਰ ਦੀ ਸ਼ੀਤਲਤਾ ਚੰਦਨ ਦਾ ਰੁੱਖ ਵੀ ਨਹੀਂ ਦੇ ਸਕਦਾ। ਤੇ ਸਾਹਿਬ ਕਹਿਣ ਲੱਗੇ ਮੈਂ ਸ਼ੀਤਲੰਗ ਸ਼ੀਤ ਰੁਤੇਣ, ਸਰਦੀ ਦੀ ਰੁੱਤ ਵੀ ਤੇਰੇ ਅੰਦਰ ਦੀ ਤਪਸ਼ ਨੂੰ ਨਹੀਂ ਮਿਟਾ ਸਕਦੀ। ਕਹਿਣ ਲੱਗੇ ਨਾਨਕ ਸ਼ੀਤਲੰਗ ਸਾਧ ਸਵਜਨ ਹੈ, ਜੇ ਤੂੰ ਅੰਦਰ ਦੀ ਸ਼ੀਤਲਤਾ ਲੈਣੀ ਚਾਹੁੰਦਾ ਤੇ ਗੁਰਸਿੱਖ ਦੀ ਸੰਗਤ ਕਰੀ, ਕਿਉਂਕਿ ਗੁਰੂ ਨੇ ਕਿਰਪਾ ਕਰਕੇ ਉਹਦੇ ਅੰਦਰ ਠੰਡਕ ਵਾਲਾ ਗੁਣ ਪਾਇਆ ਹੋਇਆ। ਮੈਂ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਉਹ ਠੰਡਾ ਹੈ, ਆਪਣੇ ਅੰਦਰ ਦੀ ਠੰਡ ਉਹ ਦੂਜੇ ਨੂੰ ਵੀ ਦਿੰਦਾ। ਤੇ ਇੱਕ ਸਵਾਲ ਉਪਜਿਆ ਕਿ ਗੁਰੂ ਕਾ ਸਿੱਖ ਠੰਡਾ ਕਿਵੇਂ ਹੋ ਗਿਆ, ਇਹਦੇ ਅੰਦਰ ਸ਼ੀਤਲਤਾ ਕਿਵੇਂ ਆ ਗਈ? ਤੇ ਗੁਰੂ ਅਮਰਦਾਸ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਪਿਆਰੇ ਗੱਲਾਂ ਨਾਲ ਨਹੀਂ, ਜਦੋਂ ਸਿੱਖ ਨੇ ਇਕਾਂਤ ਵਿੱਚ ਟਿਕ ਕੇ ਗੁਰੂ ਕੀ ਬਾਣੀ ਪੜ੍ਹੀ, ਗੁਰੂ ਕੀ ਬਾਣੀ ਦਾ ਓਟ ਆਸਰਾ ਲੈ ਕੇ ਸਿਮਰਨ ਕੀਤਾ, ਤੇ ਸਿਮਰਨ ਨੇ ਇੰਨੀ ਕੁ ਕਿਰਪਾ ਕਰ ਦਿੱਤੀ, ਸਿੱਖ ਪੁਕਾਰ ਉੱਠਿਆ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨਵਾ,
सतगुर का दर्शन पाए जियो निर्मल शीतल शुद्ध पुराणी जलन बुझी शीतल हुए मनवा अंदर दी तपश मिट गई ते ओदा अंदर शीतल हो गया ठंडा हो गया ते गुरु की बाणी दी शीतलता लैके फिर जेड़ा ओदे नेड़े ढुकया सिख ने ओदे अंदर नूं भी शीतल कर दिता। साहब ने बाणी विच एक पवित्र श्लोक उचारण किया भगत कबीर साहब ने कहिंदे ने अग दा काम है साड़ना पर कदी अग पानी बनदी देखी जे। ए ठीक है अग पानी नूं सुका के तां भाप बना देंदी है पर अग कदी पानी नहीं बनी। पर गुरु ग्रंथ साहब कहिंदे ने जिस सिख दा किरदा शीतल हो गया जेड़ा बाणी पढ़ पढ़ के अंदरों टिक चुका है ठंडा हो चुका है ओदे अंदर गुरु ने इन्नी कु कृपा पाई है कि क्रोध वर्गी अग्नि भी ओदे अंदर आके पानी बन जाती है ईरखा वर्गी बिरती भी ओदे अंदर ठंडी हो जाती है काम वर्गी अग भी ओदे अंदर आके पानी बन जाती है क्योंकि शीतल इन्ना कु हो गया है कि ब्रह्म ज्ञान की अवस्था ने ओदे सामने अग नू भी पानी कर दिता है। हजूर ने बाणी विच बचन किया साहब कहिंदे ने कबीर मन शीतल भया जिथे उन्होंने कहा कबीर मन निर्मल भया उथे शीतलता की गल की कबीर मन शीतल भया पर कदों शीतल होया पाया ब्रह्म ज्ञान जदों गुरु ने कृपा करके ब्रह्म का ज्ञान पा दिता है। ते अगली पंक्ति है जिन ज्वाला जग जा रहे हो ज्वाला दर्थ अग जिस काम क्रोध लोह मोह अहंकार ईरखा निंदिया चुगली बकीली द्वैश जिन्हें सारी दुनिया नु साड़िया सी पर कहिंदे ने जदों जपण वाले दे कोल आई अग ते ए भी अग उहदे सामने पानी बन गई ठंडिया हो गई। जिन ज्वाला जग जा रहे हो सो जन कै उदक समान उदक दर्थ हुंदा पानी ए अग उस सिख दे सामने पानी बन गई। भाई गुरदास कहिंदे ने गुरु का सिख जिहड़ा ओ शीतल हुंदा है ओ ठंडा हुंदा है ते अगला काम जिहड़ा उन्हां ने कहा केवल शीतल नहीं एक काम होर भी आ पानी अंदर जिथे ओ शीतल है ना साहब अगे भाई साहब कहिंदे ने शुद्ध प्राणी शुद्ध दा अर्थ हुंदा पवित्र करना। पानी विच इक बड़ा वड्डा गुण है जदों किसे दे तन दे उपर धूड़ पै जाए पानी ओनू भी धो देंदा है जे किसे दे केसां दे विच धूड़ पै जाए मैल हो जाए जल ओनू भी धो देंदा है ओनू भी निर्मल कर देंदा है। ते भाई साहब कहिंदे ने जे प्यारिया किसे दे तन दे वस्त्र मलीन हो जान ते याद रखी पानी ओदी भी मैल कर देंदा है। ते गुरु का सिख पानी दी तरह ही जे पानी मैलियां नू धो के पवित्र कर देंदा है। गुर सिख जिहड़ा अंदरों शीतल हो चुका है जदों ओदी कोई संगत करदा ओ भी मैलियां नू धो के पवित्र कर देंदा है ओ भी निर्मल कर देंदा है। शायद यही कारण हजूर ने बाणी विच बचन किया साहब कहिंदे ने गुरमुख कोट उधार दा भाई गुरु का एक सिख करोड़ा लोकां नू तार दिंदा पर कदों दे नाम है एक कणी ओ आप नाम जपदा है ते जदों किसे होर दे अंदर नाम दा किणका टिका दिंदा है ना ओदी कृपा नाल करोड़ा बंदे जिहड़े ने भवजल तों उतर जांदे। जे पाणी तूं करोड़ां लोकां दी मैल धो सकना है ते याद रखी गुरु नानक बाबे दा सिख होवे पूर्ण ते ओ लोकां दे अंदर दी मैल नू धो दिंदा है। भाई गुरदास होरां दी बाणी विच ना इसे वार नाल मिलदा जुलदा एक कबेते भाई साहब नाल चर्चा बड़े लोग करदे सन ते अक्सर गुरु साहब ना कई बारी प्यारे सिखां दी ड्यूटी ला देंदे सन। कमाई वाले सिख इथों तक पहुंचे सन मैं एक खिन विचों निकलन लगा गुरु अर्जन साहब गुरु ग्रंथ साहब की संपादना पै कराते ने राम सर लिखारी भाई गुरदास नूं ते एक सिख ने सवाल किया सतगुरु तुसी अपने आप नूं एकांत वस लै गए हो कम बड़ा वड्डा है पर दसो जिहड़ी संगत आवेगी उहनूं नाम दे बारे कौन दसेगा उहनां दे शंके कौन निवृत करेगा जिहड़े अरदास करनगे उहनां दी अरदास कौन पूरी करेगा उहनां नूं दुध पुत्रां ते नाम दीआं दातां लई किहड़ा बख्शां करेगा। ते गुरु अर्जन साहब ने हस के कहा सी कहन लगे बीड़ साहब तो बाबे बुढ़े नूं लै आओ अज तो बाद उह हरिमंदर दे नेड़े रहेगा ते जिन्ने सिख ने गुरु नानक नाल गल करनी हो बाबे बुढ़े नाल गल कर लवे इहदा मतलब सिख इन्ना कु पहुंच जांदा है। गुरु कलगी वाले ने कहा सी जदों जंगा जुद्धा दा समा सी जे पुछना दाता नाम बारे पुछना होवे ते अगो उत्तर देना प्यारे भाई दया सिंह कोल बह जाया करो जो भाई दया सिंह कहे उहनूं मन लैणा उह मेरे ही क्या होया इन्ना सिख नेड़े पहुंच गया। जे विधि चंद संगत कहिंदी ए दिओ बिंदी अयोध्या दी
ਕਿ ਗੁਰੂ ਹਰਗੋਬਿੰਦ ਸਾਹਿਬ ਤੇਰੇ ਦਰਸ਼ਨ ਕਰਨੇ ਨੇ। ਸਾਹਿਬ ਕਹਿੰਦੇ ਨੇ ਬਿਧੀ ਚੰਦ ਨੂੰ ਲੈ ਜਾਓ। ਸੰਗਤ ਕਹਿੰਦੀ ਹੈ ਦਾਤਾ ਕਿਰਪਾ ਤਾਂ ਤੇਰੇ ਤੋਂ ਮਿਲਣੀ ਹੈ, ਤੇ ਸਾਹਿਬ ਕਹਿੰਦੇ ਨੇ ਜਿਹੜਾ ਬਿਧੀ ਚੰਦ ਤੇ ਮੇਰੇ ਵਿੱਚ ਅੰਤਰ ਜਾਣੇਗਾ ਉਹ ਗੁਰੂ ਨਾਨਕ ਤੋਂ ਵਿਛੜਿਆ ਰਹੇਗਾ। ਇਹਦਾ ਮਤਲਬ ਸਿੱਖਾ ਤੈਨੂੰ ਗੁਰੂ ਨੇ ਇੰਨੀ ਪਦਵੀ ਦੇ ਦਿੱਤੀ, ਕਈ ਵਾਰੀ ਗੁਰੂ ਵਾਲਾ ਕੰਮ ਵੀ ਤੇਰੇ ਤੋਂ ਸਿੱਖਾ ਗੁਰੂ ਨੇ ਲਿਆ। ਹਜ਼ੂਰ ਨੇ ਕਿਰਪਾ ਕੀਤੀ, ਮੈਂ ਅਰਜ਼ ਕਰ ਰਿਹਾ ਭਾਈ ਗੁਰਦਾਸ ਨਾਲ ਚਰਚਾ ਕਰਨੀ ਸਿੱਖਾਂ ਨੇ, ਤੇ ਕਿਸੇ ਨੇ ਪੁੱਛ ਲਿਆ ਭਾਈ ਗੁਰਦਾਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾ ਸਿੱਖ ਨੂੰ ਪਰਮਹੰਸ ਕਿਹਾ, ਤੇ ਤੁਸੀਂ ਵੀ ਆਪਣੀ ਬਾਣੀ ਵਿੱਚ ਸਿੱਖ ਨੂੰ ਪਰਮਹੰਸ ਕਹਿੰਦੇ ਹੋ, ਤੇ ਇੱਕ ਗੱਲ ਦੱਸੋਗੇ ਹੰਸ ਵਿੱਚ ਤੇ ਪਰਮਹੰਸ ਵਿੱਚ ਕੀ ਅੰਤਰ? ਪਰ ਚੇਤੇ ਰੱਖਿਓ ਆਪਣੀ ਵਿਚਾਰ ਦਾ ਵਿਸ਼ਾ ਚੱਲ ਰਿਹਾ ਪਾਣੀ ਤੂੰ ਮੈਲ ਤੋਂ ਨਹਿ, ਤੇ ਗੁਰੂ ਦੇ ਸਿੱਖ ਕੋਲ ਇੰਨੀ ਕੁ ਕਿਰਪਾ ਉਹ ਵੀ ਮੈਲਿਆਂ ਦੇ ਅੰਦਰ ਦੀ ਮੈਲ ਧੋ ਦਿੰਦਾ। ਭਾਈ ਸਾਹਿਬ ਕਹਿੰਦੇ ਨੇ ਸਿੱਖੀ ਦਾ ਇੱਕ ਲੱਛਣ ਹੈ। ਪੁੱਛਿਆ ਭਾਈ ਗੁਰਦਾਸ ਹੰਸ ਵਿੱਚ ਤੇ ਪਰਮਹੰਸ ਵਿੱਚ ਅੰਤਰ ਕੀ ਏ? ਹੰਸ ਤੇ ਬੜੇ ਦੇਖੇ ਨੇ ਪਰ ਪਰਮਹੰਸ ਤੁਸੀਂ ਸਿੱਖ ਨੂੰ ਕਿਉਂ ਕਹਿ ਦਿੱਤਾ? ਤੇ ਭਾਈ ਸਾਹਿਬ ਨੇ ਪਹਿਲੀ ਉਦਾਹਰਨ ਦਿੱਤੀ, ਕਹਿਣ ਲੱਗੇ ਜਿਹੜਾ ਹੰਸ ਹੈ ਨਾ ਉਹ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਉਸ ਮਾਨ ਸਰੋਵਰ ਦੇ ਕਿਨਾਰੇ ਤੇ ਜਾ ਬਹਿੰਦਾ, ਤੇ ਸਿੱਖ ਜਿਹੜਾ ਉਹ ਜਦੋਂ ਧਰਮਸ਼ਾਲਾ ਦਾ ਨਿਸ਼ਾਨ ਸਾਹਿਬ ਦੇਖਦਾ, ਗੁਰਦੁਆਰੇ ਦਾ ਨਿਸ਼ਾਨ ਸਾਹਿਬ ਤੱਕਦਾ, ਤੇ ਸਿੱਖ ਗੁਰਦੁਆਰੇ ਆਉਂਦਾ। ਇਸ ਕਰਕੇ ਮੈਂ ਇਹਨੂੰ ਪਰਮਹੰਸ ਕਿਹਾ। ਤੇ ਅਗਲੇ ਨੇ ਸਵਾਲ ਕਰ ਦਿੱਤਾ, ਫਿਰ ਭਾਈ ਗੁਰਦਾਸ ਦੋਨਾਂ ਵਿੱਚ ਅੰਤਰ ਕੀ ਹੈ? ਹੰਸ ਵਿੱਚ ਤੇ ਪਰਮਹੰਸ ਵਿੱਚ ਸਿੱਖ ਦੀ ਕੀ ਵਿਸ਼ੇਸ਼ਤਾ ਕਿ ਤੁਸੀਂ ਕਹਿ ਦਿੱਤਾ ਕਿ ਇਹ ਪਰਮਹੰਸ ਹੈ? ਜੇ ਮਾਨ ਸਰੋਵਰ ਦੀ ਨਿਸ਼ਾਨੀ ਦੇਖ ਕੇ ਹੰਸ ਚਲਾ ਜਾਂਦਾ ਤੇ ਸਿੱਖ ਗੁਰਦੁਆਰੇ ਦੇ ਨਿਸ਼ਾਨ ਸਾਹਿਬ ਨੂੰ ਦੇਖ ਕੇ ਗੁਰਦੁਆਰੇ ਆ ਜਾਂਦਾ, ਫਿਰ ਦੋਨਾਂ ਦਾ ਗੁਣ ਇੱਕੋ ਜਿਹਾ, ਆਪਣੇ ਆਪਣੇ ਟਿਕਾਣੇ ਤੇ ਦੋਨੋਂ ਚਲੇ ਗਏ, ਫਿਰ ਸਿੱਖ ਪਰਮਹੰਸ ਕਿਉਂ? ਤੇ ਭਾਈ ਸਾਹਿਬ ਨੇ ਇਸ ਦਲੀਲ ਦਾ ਉੱਤਰ ਦਿੱਤਾ, ਕਹਿਣ ਲੱਗੇ ਸੱਜਣਾ ਕਿ ਮਾਨ ਸਰੋਵਰ ਤੇ ਹੰਸ ਜਿਹੜਾ ਨਾ ਉਹ ਮੋਤੀ ਖਾਂਦਾ, ਤੇ ਸਿੱਖ ਜਿਹੜਾ ਉਹ ਆਪਣੀ ਸੁਰਤੀ ਦੀ ਜੀਭ ਨਾਲ ਧਰਮਸ਼ਾਲਾ ਵਿੱਚ ਆ ਕੇ ਗੁਰੂ ਕੇ ਸ਼ਬਦ ਦੇ ਮੋਤੀ ਚੁਣ ਚੁਣ ਕੇ ਆਪਣੀ ਸੁਰਤੀ ਦੀ ਜੀਭ ਨਾਲ ਛਕਦਾ। ਇਸ ਕਰਕੇ ਮੈਂ ਕਹਿੰਦਾ ਸਿੱਖ ਪਰਮਹੰਸ ਹੈ ਕਿ ਹੰਸ ਮੋਤੀ ਚੁਣਦਾ ਤੇ ਸਿੱਖ ਸੁਰਤੀ ਦੀ ਜੀਭ ਨਾਲ ਸ਼ਬਦ ਨੂੰ ਚੁਣਦਾ। ਤੇ ਸ਼ੰਕਾ ਕਰਨ ਵਾਲੇ ਨੇ ਕਹਿ ਦਿੱਤਾ ਭਾਈ ਸਾਹਿਬ ਦੋਨਾਂ ਦਾ ਫਿਰ ਸੁਭਾਅ ਇੱਕੋ ਹੀ ਹੈ, ਜੇ ਹੰਸ ਮੋਤੀ ਚੁਣਦਾ ਗੁਰੂ ਕਾ ਸਿੱਖ ਸੁਰਤੀ ਦੀ ਜੀਵ ਨਾਲ ਸ਼ਬਦ ਦੇ ਮੋਤੀ ਚੁਣਦਾ, ਫਿਰ ਪਰਮਹੰਸ ਦੀ ਵਿਸ਼ੇਸ਼ਤਾ ਕੀ ਹੈ? ਗੁਣ ਤੇ ਫਿਰ ਦੋਨਾਂ ਦੇ ਇੱਕੋ ਜਿਹੇ ਨੇ। ਤੇ ਭਾਈ ਗੁਰਦਾਸ ਨੇ ਫਿਰ ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਸੱਜਣਾ ਹੰਸ ਦੇ ਸਾਹਮਣੇ ਜੇਕਰ ਕੋਈ ਦੁੱਧ ਤੇ ਪਾਣੀ ਰੱਖਦਾ, ਉਹ ਦੁੱਧ ਤੇ ਪਾਣੀ ਨੂੰ ਨਖੇੜ ਦਿੰਦਾ, ਉਹ ਦੁੱਧ ਨੂੰ ਛਕ ਲੈਂਦਾ, ਪਾਣੀ ਨੂੰ ਤਿਆਗ ਦਿੰਦਾ, ਤੇ ਗੁਰੂ ਕੇ ਸਿੱਖ ਦੇ ਸਾਹਮਣੇ ਦੁਰਮਤ ਤੇ ਗੁਰਮਤ ਦੋਨੋਂ ਕੋਈ ਰਲਾ ਦੇ, ਤੇ ਸਿੱਖ ਦੁਰਮਤ ਨੂੰ ਭੈੜੀ ਮਤ ਨੂੰ ਤਿਆਗ ਦਿੰਦਾ ਤੇ ਗੁਰੂ ਕੀ ਮਤ ਨੂੰ ਗ੍ਰਹਿਣ ਕਰਦਾ। ਇਸ ਕਰਕੇ ਮੈਂ ਕਹਿ ਦਿੱਤਾ

ਵਾ ਕਰ ਦਿੱਤਾ ਤੇ ਜਿਹੜੀ ਤੂੰ ਗੱਲ ਕਹਿੰਦਾ ਇਹਨੂੰ ਪਰਮਹੰਸ ਕਿਉਂ ਕਹਿੰਦਾ? ਸੱਜਣਾ ਜਿੱਥੇ ਹੰਸ ਬੈਠਾ ਹੈ ਉੱਥੇ ਕਾਲੇ ਕਾਂ ਵੀ ਬੈਠੇ ਨੇ, ਜਿੱਥੇ ਪਿਆਰਿਆ ਹੰਸ ਬੈਠਾ ਹੈ ਉੱਥੇ ਚਿੱਟੇ ਬਗਲੇ ਵੀ ਬੈਠੇ ਨੇ, ਬਗਲੇ ਕਪਟੀ ਨੇ, ਕਾਵਾਂ ਦਾ ਰੰਗ ਕਾਲਾ ਹੈ। ਥੋੜਾ ਜਿਹਾ ਧਿਆਨ ਦਿਆ ਜੇ, ਮੈਂ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਉਸ ਬਗਲੇ ਨੇ ਤੇ ਕਾਲੇ ਕਾਂ ਬੈਠੇ ਨੇ, ਕਾਲੇ ਕਾਂ ਇਹਨਾਂ ਦੀ ਕਾਲਖ ਨਹੀਂ ਮਿਟਦੀ ਪਈ ਤੇ ਬਗਲੇ ਚਿੱਟੇ ਨੇ, ਇਹ ਕਪਟੀ ਨੇ। ਹੰਸ ਕੋਲ ਬਹਿ ਕੇ ਕਾਂ ਗੰਦਗੀ ਵਿੱਚ ਚੁੰਝ ਮਾਰਦਾ ਹੈ ਤੇ ਬਗਲਾ ਡੱਡੀਆਂ ਤੇ ਮੱਛੀਆਂ ਖਾਂਦਾ ਹੈ। ਹੰਸ ਕੋਲ ਇੰਨੀ ਤਾਕਤ ਨਹੀਂ ਕਾਂ ਤੇ ਬਗਲੇ ਨੂੰ ਆਪਣੇ ਵਰਗਾ ਹੰਸ ਬਣਾ ਸਕੇ, ਪਰ ਗੁਰੂ ਕੇ ਸਿੱਖ ਕੋਲ ਇੰਨੀ ਕੁ ਤਾਕਤ ਹੀ ਇਹ ਕਾਲੇ ਮਣਾ ਤੇ ਕਪਟੀ ਮਣਾ ਨੂੰ ਆਪਣੇ ਵਰਗਾ ਸਿੱਖ ਬਣਾ ਸਕਦਾ। ਇਸ ਕਰਕੇ ਮੈਂ ਕਹਿੰਦਾ ਇਹ ਪਰਮਹੰਸ। ਭਾਈ ਗੁਰਦਾਸ ਦਾ ਇੱਕ ਬਚਨ ਹੁੰਦਾ, ਕਹਿਣ ਲੱਗੇ ਮਾਨ ਸਰ ਹੰਸ ਸਾਧ ਸੰਗਤ ਪਰਮ ਹੰਸ। ਸਾਧ ਸੰਗਤ ਵਿੱਚ ਪਰਮ ਹੰਸ ਹੁੰਦੇ ਨੇ। ਧਰਮ ਤੁਜਾ ਧਰਮਸ਼ਾਲਾ ਚੱਲ ਆਵਹੀ, ਭਾਈ ਸਾਹਿਬ ਕਹਿੰਦੇ ਨੇ ਉਤ ਮੁਕਤਾਲ ਆਹਾਰ, ਉਤ ਦਰ ਤੇ ਮਾਨ ਸਰੋਵਰ ਤੇ ਮੋਤੀ ਮਿਲਦੇ ਨੇ। ਇਤ ਗੁਰ ਸ਼ਬਦ ਸੁਰਤ ਲਿਵ ਲਾਵਹੀ, ਇੱਥੇ ਸੁਰਤੀ ਦੀ ਜੀਭ ਨਾਲ ਸ਼ਬਦ ਦੇ ਮੋਤੀ ਚੁਣੇ ਜਾਂਦੇ ਨੇ। ਅੱਗੇ ਭਾਈ ਸਾਹਿਬ ਕਹਿੰਦੇ ਨੇ ਉਤ ਖੀਰ ਨੀਰ ਨਰਵਾਰੋ ਕਹਿ ਬਖਾਨੀਅਤ, ਇਤ ਗੁਰਮਤ ਦੁਰਮਤ ਸਮਝਾਵਹੀ। ਅੰਤ ਵਿੱਚ ਕਹਿਣ ਲੱਗੇ ਉਤ ਬੱਗ ਹੰਸ ਬੰਸ ਦੁਬਦਾ ਨਾ ਮੇੜ ਸਕੈ, ਉਥੇ ਹੰਸ ਜਿਹੜਾ ਬਗਲੇ ਤੇ ਕਾਵਾਂ ਨੂੰ ਤਬਦੀਲ ਨਹੀਂ ਕਰ ਸਕਦਾ। ਇਤ ਕਾਗ ਪਾਗ ਸਮ ਰੂਪ ਕਹਿ ਮਿਲਾਵਈ, ਪਰ ਇੱਥੇ ਗੁਰੂ ਕਾ ਸਿੱਖ ਜਿਹੜਾ ਨਾ ਆਪਣੇ ਨੇੜੇ ਆਏ ਕੋਈ ਮੈਲੇ ਤੇ ਕੱਤੀ ਲੋਕਾਂ ਨੂੰ ਵੀ ਗੁਰੂ ਨਾਨਕ ਦਾ ਆਪਣੇ ਵਰਗਾ ਸਿੱਖ ਬਣਾ ਦਿੰਦਾ। ਇਸ ਕਰਕੇ ਪਿਆਰਿਆ ਪਾਣੀ ਦੀ ਤਰ੍ਹਾਂ ਇਹ ਸ਼ੁੱਧੀ ਇਹ ਅੰਦਰ ਨੂੰ ਨਿਰਮਲ ਕਰਦਾ। ਮੈਂ ਇੱਕ ਦਿਨ ਰਾਤ ਪ੍ਰੋਫੈਸਰ ਪੂਰਨ ਸਿੰਘ ਦੀ ਥੋੜੀ ਜਿਹੀ ਟਿਊਕ ਅਰਜ਼ ਕੀਤੀ ਸੀ। ਪੂਰਨ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ ਤੇ ਅੱਜ ਉਹ ਗੱਲ ਢੁਕਦੀ ਪਈ ਏ ਕਿ ਗੁਰੂ ਕਾ ਸਿੱਖ ਪਾਣੀ ਦੀ ਤਰ੍ਹਾਂ ਸ਼ੁੱਧ ਏ ਤੇ ਇਹਦੇ ਨੇੜੇ ਜਿਹੜਾ ਆਵੇ ਉਹਦੇ ਅੰਦਰ ਦੀ ਮੈਲ ਨੂੰ ਵੀ ਧੋ ਦਿੰਦਾ। ਗੁਰੂ ਨਾਨਕ ਸਾਹਿਬ ਤਾਂ ਸ੍ਰੀ ਰਾਗ ਵਿੱਚ ਇਹ ਬਚਨ ਕਰਦੇ ਨੇ, ਪਿਆਰਿਆ ਜਿਹੜਾ ਵਾਕੀ ਸਿੱਖ ਸ਼ੁੱਧ ਬਣ ਚੁੱਕਾ ਉਹ ਕੇਸਰ ਦੀ ਤਰ੍ਹਾਂ ਪਵਿੱਤਰ ਹੀ, ਜਿਵੇਂ ਚੰਦਨ ਕੋਲੋਂ ਮਹਿਕ ਆਉਂਦੀ ਏ ਉਹਦੇ ਸਵਾਸਾਂ ਵਿੱਚੋਂ ਵੀ ਮਹਿਕ ਆਉਂਦੀ ਆ। ਯਾਦ ਰੱਖੀ ਤੂੰ ਅਥਾਸ ਤੀਰਥਾਂ ਦਾ ਇਸ਼ਨਾਨ ਕਰਨਾ, ਪਰ ਉਸ ਜਪਣ ਵਾਲੇ ਦੇ ਨੇੜੇ ਇੱਕ ਖਿਣ ਬਹਿ ਜਾਏਗਾ ਤੇ ਉਹਦੇ ਸਵਾਸ ਵੀ ਤੇਰੇ ਅੰਦਰ ਨੂੰ ਸੁਗੰਧੀ ਨਾਲ ਭਰਪੂਰ ਕਰ ਦਿੰਦੇ। ਹਜ਼ੂਰ ਦਾ ਬਚਨ ਆਉਂਦਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਸ੍ਰੀ ਰਾਗ ਦਾ ਸ਼ਬਦ ਏ ਕੁੰਗੂ ਕੀ ਕਾਇਆ, ਉਹਦੀ ਕਾਇਆ ਕੇਸਰ ਵਰਗੀ ਪਵਿੱਤਰ ਹੀ। ਰਤਨਾ ਕੀ ਲਲਤਾ, ਲਲਤਾ ਦਾ ਅਰਥ ਹੁੰਦਾ ਜੀਭ, ਉਹਦੀ ਜੀਭ ਜਿਹੜੀ ਏ ਮਾਨੋ ਕੀਮਤੀ ਰਤਨਾ ਨਾਲ ਜੁੜੀ ਹੋਈ ਏ, ਰਤਨਾ ਤੋਂ ਵੱਧ ਉਹਦੀ ਜੇਬਾ ਕੀਮਤੀ ਏ ਕਿਉਂਕਿ ਉਹਦੇ ਵਿੱਚੋਂ ਨਾਮ ਪਿਆ ਨਿਕਲਦਾ। ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰ ਵਾਸ ਤਨ ਸਾਸ ਉਹਦੇ ਸਵਾਸਾਂ ਵਿੱਚੋਂ ਚੰਦਨ ਨਾਲੋਂ ਕੀਮਤੀ ਮਹਿਕ ਨਿਕਲਦੀ ਏ। ਸਾਹਿਬ ਕਹਿੰਦੇ ਨੇ ਅਸਰ ਤੀਰਥ ਕਾ ਮੁੱਖ ਟਿੱਕਾ, ਉਹਦੇ ਮੁੱਖ ਤੇ ਜਿਹੜਾ ਟਿੱਕਾ ਲੱਗ ਗਿਆ, ਅਠਾਂ ਤੀਰਥਾਂ ਦੇ ਇਸ਼ਨਾਨ ਦਾ ਓਨਾ ਮਹਾਤਮ ਨਹੀਂ ਜਿੰਨਾ ਗੁਰੂ ਗੁਰੂ ਜਪਣ ਵਾਲੇ ਦੇ ਕੋਲ ਬੈਠਣ ਦਾ ਮਹਾਤਮ। ਅਸਰ ਤੀਰਥ ਕਾ ਮੁੱਖ ਟਿੱਕਾ ਤਿਤ ਘੱਤ ਮਤ ਵਿਗਾਸ, ਤੇ ਮੈਂ ਅਰਜ਼ ਕੀਤੀ ਸੀ ਉਦਨ ਪ੍ਰੋਫੈਸਰ ਪੂਰਨ ਸਿੰਘ ਪਹਿਲਾਂ ਅੰਮ੍ਰਿਤਧਾਰੀ ਸੀ, ਜਪਾਨ ਗਿਆ, ਪਹਿਲਾਂ ਬੋਧੀ ਬਣ ਗਿਆ, ਉਦੂ ਬਾਅਦ ਫਿਰ ਸਵਾਮੀ ਰਾਮ ਦੇ ਪ੍ਰਭਾਵ ਹੇਠ ਆ ਇਹਨੇ ਆਪਣੇ ਕੇਸ਼ ਵੀ ਕਤਲ ਕਰਾਏ, ਭਗਵੇਂ ਵਸਤਰ ਪਾ ਲੈਣੇ ਤੇ ਵਿਚਾਰ ਇਹ ਹੀ ਚੱਲਦੀ ਪਈ ਏ ਪਾਣੀ ਤੂੰ ਨਿਰਮਲ ਕਰਨਾ ਹੈ, ਪਰ ਗੁਰੂ ਨਾਨਕ ਦੇ ਸਿੱਖ ਕੋਲ ਵੀ ਕੋਈ ਆਵੇ ਤੇ ਉਹ ਵੀ ਅੰਦਰ ਨੂੰ ਧੋ ਦਿੰਦੇ। ਕਹਿੰਦੇ ਨੇ ਇਹਨੇ ਤਨ ਤੇ ਭਗਵੇਂ ਵਸਤਰ ਪਾਏ ਤੇ ਸੰਨ 1911 ਦੇ ਨੇੜੇ ਨਾ ਸਿੱਖ ਐਜੂਕੇਸ਼ਨਲ ਕਾਨਫਰੰਸ ਸੀ, ਇਹਨੂੰ ਲਾਹੌਰ ਤੋਂ ਬੁਲਾਇਆ ਗਿਆ। ਬਗੜ ਬੜਾ ਤਕੜਾ ਇਹ ਸਿਆਣਾ ਵਿਦਵਾਨ ਸੀ, ਸਾਇੰਸ ਦੀ ਬੜੀ ਖੋਜ ਕੀਤੀ ਤੇ ਇਹਨੂੰ ਬੁਲਾਇਆ ਗਿਆ ਸੀ ਕਿ ਤੂੰ ਖੋਜ ਪੱਤਰ ਇਹ ਪੜ੍ਹਨਾ ਕਿ ਪੰਜਾਬ ਦੀ ਧਰਤੀ ਤੇ ਕਿਹੜੇ ਢੰਗ ਨਾਲ ਖੇਤੀ ਕੀਤੀ ਜਾਏ ਕਿ ਜ਼ਿਮੀਂਦਾਰਾਂ ਨੂੰ ਉਸ ਖੇਤੀ ਦਾ ਲਾਭ ਜ਼ਿਆਦਾ ਹੋਵੇ। ਤਾਂ ਗਿਆ ਪੂਰਨ ਸਿੰਘ ਸੈਮੀਨਾਰ ਦੇ ਸੈਸ਼ਨ ਤੋਂ ਪਹਿਲਾਂ ਨਾ ਤੂੰ ਇੱਕ ਕੰਮ ਕਰਨਾ, ਗੁਰੂ ਕੀ ਸੰਗਤ ਵਿੱਚ ਆਪਾਂ ਅਰਦਾਸ ਕਰਨੀ ਏ, ਅਰਦਾਸ ਤੋਂ ਬਾਅਦ ਸੈਮੀਨਾਰ ਆਰੰਭ ਹੋਣਾ। ਕਹਿੰਦੇ ਨੇ ਇਹਨੇ ਭਗਵੇਂ ਕੱਪੜੇ ਪਾਏ, ਸਿਰ ਤੇ ਰੁਮਾਲ ਰੱਖਿਆ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸੁਣਿਆ ਕੀਰਤਨ, ਮੱਥਾ ਟੇਕਿਆ ਤੇ ਭਾਈ ਹੀਰਾ ਸਿੰਘ ਕੀਰਤਨ ਪਿਆ ਕਰੇ, ਪਤਾ ਨਹੀਂ ਉਹ ਗੁਰੂ ਨਾਨਕ ਦਾ ਪਿਆਰ ਅੰਦਰ ਵਾਲਾ ਜਾਗ ਪਿਆ। ਬੈਠਾ ਸੀ, ਕੀਰਤਨ ਸੁਣਿਆ ਤੇ ਜਦੋਂ ਭਾਈ ਸਾਹਿਬ ਦੀ ਸੁਰੀਲੀ ਆਵਾਜ਼ ਵਿੱਚ ਕੀਰਤਨ ਨੇ ਨੂੰ ਕੀਲਿਆ ਨਾ, ਇੱਕੋ ਦਿਨ ਕਹਿੰਦੇ

0: ਦੇ ਸਿਰ ਤੋਂ ਪੈਰਾਂ ਤੱਕ ਰੋਮ ਰੋਮ ਵਿੱਚ ਚਰਨਾਰ ਛਿੜ ਗਈ ਤੇ ਅੱਖਾਂ ਵਿੱਚ ਨੀਰ ਦੀ ਝੜੀ ਲੱਗ ਗਈ ਤੇ ਜਿਹੜਾ ਕਾਗਜ਼ ਤੇ ਲੈਕਚਰ ਲੈ ਕੇ ਲਿਆ ਸੀ ਉਹ ਸਾਰੇ ਦਾ ਸਾਰਾ ਪੇਪਰ ਜਿਹੜਾ ਇਹਦੇ ਨੇਤਰਾਂ ਦੇ ਨੀਰ ਨਾਲ ਭਿੱਜ ਗਿਆ। ਸਾਈ ਜਿਹੜੀ ਉਹ ਮਿਟ ਗਈ। ਕਹਿੰਦੇ ਨੇ ਕਿ ਇਹਨੂੰ ਸਮਾਂ ਦਿੱਤਾ ਗਿਆ ਕਿ ਪੂਰਨ ਸਿੰਘ ਤੂੰ ਕੁਝ ਬੋਲ ਤੇ ਕਹਿੰਦੇ ਨੇ ਜਦੋਂ ਸਟੇਜ ਤੇ ਚੜਿਆ ਨਾ ਬੋਲਣਾ ਸੀ ਇਹਨੇ ਖੇਤਾਂ ਬਾਰੇ ਬੀਜ ਬਾਰੇ ਇੰਨਾ ਕੁ ਪ੍ਰੇਮ ਵਿੱਚ ਭਿੱਜ ਗਿਆ ਤੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਾਰੇ ਬੋਲਣ ਲੱਗਾ ਪੂਰਾ ਇੱਕ ਘੰਟਾ ਬੋਲਦਾ ਰਿਹਾ ਤੇ ਨਾਲੇ ਰੋਈ ਜਾਏ ਨਾਲੇ ਬੋਲੀ ਜਾਏ ਤੇ ਇੱਕ ਗੱਲ ਕਹਿ ਦੇ ਸਿੱਖੋ ਪਤਾ ਨੀ ਕਿੰਨੇ ਕੁ ਜਨਮ ਲੱਗ ਜਾਣ ਮੈਨੂੰ ਗੁਰੂ ਸ਼ਾਇਦ ਨਾ ਬਖਸ਼ੇ ਮੈਂ ਬੜੀ ਵੱਡੀ ਬੱਜਰ ਕੁਰੈਤ ਕੀਤੀ ਏ ਇਹਨੇ ਤਾਂ ਮੈਨੂੰ ਆਪਣੀ ਗੋਦੀ ਵਿੱਚ ਲਿਆ ਸੀ ਪਰ ਮੈਂ ਇਹਦੀ ਗੋਦੀ ਨੂੰ ਛੱਡ ਕੇ ਦੂਰ ਨਿਕਲ ਗਿਆ ਤੁਸੀਂ ਅਰਦਾਸ ਕਰੋ ਮੈਂ ਬਖਸ਼ਿਆ ਜਾਵਾਂ। ਕਹਿੰਦੇ ਨੇ ਜਦੋਂ ਇਹ ਲੈਕਚਰ ਕਰਕੇ ਬੈਠਾ ਹੁਣ ਪਾਣੀ ਦੀ ਤਰ੍ਹਾਂ ਸਿੱਖ ਇੱਕ ਕੰਮ ਪਿਆ ਕਰਦਾ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਕੋਲ ਬੈਠੇ ਨੇ ਇਹ ਥੱਲੇ ਬੈਠਾ ਤੇ ਭਾਈ ਵੀਰ ਸਿੰਘ ਨੇ ਉੱਠ ਕੇ ਨਾ ਪ੍ਰਬੰਧਕ ਇੱਕ ਨੇ ਇਹਦਾ ਹੱਥ ਭਾਈ ਸਾਹਿਬ ਦੇ ਹੱਥ ਵਿੱਚ ਪਕੜਾਇਆ। ਕਹਿੰਦੇ ਨੇ ਜਦੋਂ ਭਾਈ ਸਾਹਿਬ ਨੇ ਇਹਦੇ ਹੱਥ ਨੂੰ ਘੁੱਟਿਆ ਤੇ ਆਪਣੀ ਛਾਤੀ ਨਾਲ ਲਾਇਆ ਤੇ ਇਸ ਤਰ੍ਹਾਂ ਇਹਦੀਆਂ ਭੂਮਾਂ ਨਿਕਲ ਗਈਆਂ ਜਿਵੇਂ ਮਾਨੋ ਕਈ ਸਾਲਾਂ ਦਾ ਮਾਂ ਤੋਂ ਵਿਛੜਿਆ ਹੋਇਆ ਪੁੱਤਰ ਮਿਲੇ ਤੇ ਛਾਤੀ ਨਾਲ ਲੱਗੇ ਉਹਦੀਆਂ ਭੂਮਾਂ ਨਿਕਲ ਜਾਂਦੀਆਂ। ਭਾਈ ਸਾਹਿਬ ਨੇ ਨਾ ਆਪਣੇ ਦੋਨਾਂ ਹੱਥਾਂ ਨਾਲ ਇਹਦੇ ਚਿਹਰੇ ਤੋਂ ਆਂਸੂਆਂ ਨੂੰ ਪੂੰਝਿਆ ਤੇ ਇਹਦੇ ਕੇਸਾਂ ਦੇ ਉੱਪਰ ਆਪਣੇ ਦੋਨੋਂ ਹੱਥ ਰੱਖ ਕੇ ਕਿਹਾ ਪੁੱਤਰ ਗੁਰੂ ਨਾਨਕ ਦਾ ਘਰ ਬੜਾ ਵੱਡਾ ਈ ਘਬਰਾ ਨਾ ਜੇ ਅੱਜ ਵੀ ਪਰਤ ਕੇ ਆ ਗਿਆ ਤੇ ਦੇਖ ਗੁਰੂ ਨਾਨਕ ਦੀ ਸਿੱਖੀ ਆ ਕੇਸ ਇੰਨੇ ਕੋਮਲ ਨੇ ਮੇਰੇ ਬੱਚਿਆ ਅੱਜ ਤੋਂ ਬਾਅਦ ਕੇਸਾਂ ਉੱਪਰ ਕਦੀ ਕੈਂਚੀ ਚੱਲਣ ਨਾ ਦਈ। ਭਾਈ ਵੀਰ ਸਿੰਘ ਹੋਰਾਂ ਨੇ ਇੰਨੇ ਬਚਨ ਕਹਿ ਹੁਣ ਪਾਣੀ ਜੇ ਤੂੰ ਮੈਲ ਧੋਨੇ ਤੇ ਗੁਰੂ ਨਾਨਕ ਦੇ ਸਿੱਖ ਵਿੱਚ ਇੱਕ ਲੱਛਣੀ ਉਹ ਵੀ ਅੰਦਰ ਦੀ ਮਹਿਲ ਧੋ ਦਿੰਦਾ। ਪੂਰਨ ਸਿੰਘ ਨੇ ਚਿਹਰਾ ਸਾਫ਼ ਕੀਤਾ ਤੇ ਕਿਤਨੇ ਦਿਨ ਭਾਈ ਵੀਰ ਸਿੰਘ ਦੇ ਘਰ ਰਿਹਾ। ਭਾਈ ਸਾਹਿਬ ਨੇ ਆਪਣੇ ਕੋਲੋਂ ਦਸਤਾਰ ਦਿੱਤੀ ਸਜਾਨ ਨੂੰ ਕਹਿੰਦਾ ਮੈਨੂੰ ਅੰਮ੍ਰਿਤ ਦੀ ਦਾਤ ਦਿਓਗੇ। ਤੇ ਭਾਈ ਸਾਹਿਬ ਨੇ ਇੱਕ ਗੱਲ ਕਹੀ ਸਜਣਾ ਅਜੇ ਤੂੰ ਬਾਣੀ ਪੜ ਨਾਮ ਜਪ ਜਦੋਂ ਸਮਾਂ ਆਵੇਗਾ ਤੈਨੂੰ ਅੰਮ੍ਰਿਤ ਦੀ ਦਾਤ ਜ਼ਰੂਰ ਦਿੱਤੀ ਜਾਏਗੀ। ਪੂਰਨ ਸਿੰਘ ਵਾਪਸ ਚਲਾ ਗਿਆ ਪਰਤ ਪਰਤ ਕੇ ਚਿੱਠੀਆਂ ਲਿਖਦਾ ਰਿਹਾ ਭਾਈ ਵੀਰ ਸਿੰਘ ਨੂੰ ਤੁਸੀਂ ਮੇਰੇ ਤੇ ਕਿਰਪਾ ਕਰ ਦਿਓ ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ ਮੈਂ ਹੁਣ ਜ਼ਿਆਦਾ ਸਮਾਂ ਨਹੀਂ ਰਹਿ ਸਕਦਾ ਅੰਮ੍ਰਿਤ ਤੋਂ ਬਿਨਾਂ। ਤੇ ਜਿਹੜੀ ਅਖੀਰ ਦੀ ਇਹਨੇ ਚਿੱਠੀ ਲਿਖੀ ਨਾ ਉਹ ਲਿਖਤ ਪੜਨ ਦਾ ਮੌਕਾ ਮਿਲਿਆ ਇਹਨੇ ਤਰਲੇ ਲੈ ਕੇ ਗੱਲ ਕਹੀ ਕਹਿਣ ਲੱਗਾ ਹੇ ਬਾਬੁਲ ਭਾਈ ਵੀਰ ਸਿੰਘ ਨੂੰ ਬਾਬੁਲ ਕਹਿ ਕੇ ਸੰਬੋਧਨ ਕੀਤਾ ਕਹਿਣ ਲੱਗਾ ਬੇਟੀ ਸੋਈ ਸੋਈ ਝੱਟ ਜਾਗਦੀ ਕਵਿਤਾ ਦੀਆਂ ਪੰਕਤੀਆਂ ਸਨ ਬੇਟੀ ਸੋਈ ਸੋਈ ਝੱਟ ਜਾਗਦੀ ਇਹਦਾ ਅਰਥ ਹੈ ਬਾਪੂ ਰਾਤ ਨੂੰ ਨੀਂਦ ਨਹੀਂ ਉਹ ਪੈਂਦੀ ਬਿਸਤਰੇ ਵਿੱਚ ਮੈਨੂੰ ਅੰਦਰ ਨਹੀਂ ਉਹ ਟਿਕਣ ਦਿੰਦਾ ਬੇਟੀ ਸੋਈ ਸੋਈ ਝੱਟ ਜਾਗਦੀ ਆਪਣੇ ਬਾਬਲ ਪਾਸੋਂ ਕੁਛ ਮੰਗਦੀ ਮੇਰਾ ਡਾਢਾ ਜਿਉੜਾ ਉਤਾਵਲਾ ਮੇਰਾ ਕਾਜ ਰਚਾਈ ਬਾਬਲਾ ਹੇ ਬਾਪੂ ਜੇ ਇੰਨੀ ਕਿਰਪਾ ਕੀਤੀ ਆ ਫਿਰ ਹੁਣ ਜੋੜ ਕਲਗੀ ਵਾਲੇ ਦੇ ਚਰਨਾਂ ਨਾਲ ਕਹਿੰਦੇ ਨੇ ਭਾਈ ਸਾਹਿਬ ਹੋਰਾਂ ਦੀ ਕੋਠੀ ਵਿੱਚ ਹੀ ਅੰਮ੍ਰਿਤ ਸੰਚਾਰ ਕੀਤਾ ਗਿਆ। ਭਾਈ ਸਾਹਿਬ ਹੋਰੀ ਆਪ ਪੰਜਾਂ ਵਿੱਚ ਸ਼ਾਮਿਲ ਹੋਏ ਤੇ ਜਦੋਂ ਅੰਮ੍ਰਿਤ ਦੀ ਦਾਤ ਮਿਲੀ ਤੇ ਉਸ ਅੰਮ੍ਰਿਤ ਦੀ ਦਾਤ ਨੇ ਇੰਨੀ ਕੁ ਕਿਰਪਾ ਕਰ ਦਿੱਤੀ ਪੂਰਨ ਸਿੰਘ ਬਾਹਰ ਨਿਕਲਿਆ ਇਹਦੇ ਅੰਦਰ ਇੱਕ ਕਣੀ ਮਗਦੀ ਪਈ ਸੀ ਹੀਰੇ ਦੀ ਤੇ ਇਹਨੇ ਆਪਣੀਆਂ ਲਿਖਤਾਂ ਵਿੱਚ ਇੱਕ ਗੱਲ ਕਹੀ ਕਹਿੰਦਾ ਜਿਹੜੀ ਮੇਰੇ ਅੰਦਰ ਹੀਰੇ ਦੀ ਚਮਕੇ ਉਹ ਮੇਰੀ ਨਹੀਂ ਉਸ ਗੁਰਮੁਖ ਦੀ ਏ ਜਿਹਨੇ ਇੱਕ ਵਾਰੀ ਘੁੱਟ ਕੇ ਛਾਤੀ ਨਾਲ ਲਾ ਕੇ ਮੇਰੇ ਅੰਦਰ ਨੂੰ ਧੋ ਦਿੱਤਾ ਮੇਰੀ ਕਲਮ ਵਿੱਚੋਂ ਨਿਕਲੇ ਹੋਏ ਹਰਫ ਮੇਰੇ ਨਹੀਂ ਉਸ ਗੁਰਮੁਖ ਦੇ ਨੇ ਜਿਹਨੇ ਮੇਰੇ ਸਿਰ ਉੱਤੇ ਦੋਨੋਂ ਹੱਥ ਰੱਖ ਕੇ ਮੇਰੇ ਅੰਦਰ ਨੂੰ ਧੋ ਦਿੱਤਾ। ਕਹਿਣ ਲੱਗਾ ਸੱਜਣੋ ਮੇਰੇ ਸਰੀਰ ਵੀ ਜਿਹੜੇ ਸਵਾਸ ਚੱਲਦੇ ਨੇ ਮੇਰੇ ਨਹੀਂ ਮੈਂ ਤਾਂ ਕਿੰਨੀ ਦੇਰ ਦਾ ਮਰ ਚੁੱਕਾ ਸਾਂ ਗੁਰੂ ਨਾਨਕ ਦੇ ਚਰਨਾਂ ਵਿੱਚੋਂ ਵਿਛੜ ਕੇ ਮੇਰੇ ਅੰਦਰ ਚੱਲਣ ਵਾਲੇ ਸਵਾਸ ਹੁਣ ਮੇਰੇ ਨਹੀਂ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਦੇ ਨੇ ਜਿਨ੍ਹੇ ਮੇਰੇ ਅੰਦਰ ਨੂੰ ਧੋਤਾ ਮੇਰੀਆਂ ਅੱਖਾਂ ਦੀ ਚਮਕ ਮੇਰੀ ਨਹੀਂ ਉਸ ਗੁਰਮੁਖ ਦੀ ਏ। ਇੱਕ ਸਾਲ ਬਾਅਦ ਫਿਰ ਸਿੱਖ ਐਜੂਕੇਸ਼ਨਲ ਕਾਨਫਰੰਸ ਅੰਬਾਲੇ ਹੋਈ ਤੇ ਪ੍ਰੋਫੈਸਰ ਪੂਰਨ ਸਿੰਘ ਬੋਲਣ ਆਇਆ। ਪਹਿਲੇ ਸਾਲ ਆਇਆ ਸੀ ਭਗਵੇਂ ਕੱਪੜੇ ਸਨ ਤੇ ਸਿਰ ਤੇ ਰੁਮਾਲ ਸੀ ਨਾ ਸਿਰ ਤੇ ਕੇਸ ਸਨ ਨਾ ਦਾੜੇ ਦੇ ਕੇਸ ਸਨ ਤੇ ਅੱਜ ਆਇਆ ਇਹਦੇ ਸੀਸ ਤੇ ਚਿੱਟੀ ਦਸਤਾਰ ਏ ਗਾਤਰੇ ਕਿਰਪਾਨ ਏ ਦਾੜਾ ਪ੍ਰਕਾਸ਼ ਕੀਤਾ ਏ ਅੱਖਾਂ ਵਿੱਚ ਚਮਕ ਏ ਤੇ ਬੋਲਣ ਆਇਆ ਜਾਪ ਸਾਹਿਬ ਦੇ ਉੱਤੇ ਬੋਲਣ ਆਇਆ। ਗੁਰੂ ਗੋਬਿੰਦ ਸਿੰਘ ਦੀ ਬਾਣੀ ਉੱਤੇ ਤੇ ਜਦੋਂ ਸਟੇਜ ਤੇ ਚੜ ਕੇ ਇਹਨੇ ਫਤਿਹ ਬੁਲਾਈ, ਭਾਈ ਸਾਹਿਬ ਕੋਲ ਬੈਠੇ ਨੇ, ਪ੍ਰੇਮ ਨਾਲ ਭਿੱਜ ਕੇ ਬੋਲਣ ਲੱਗਾ ਤੇ ਕਿਸੇ ਥੱਲੇ ਬੈਠਿਓ ਆਵਾਜ਼ ਦੇ ਦਿੱਤੀ, ਉਹ ਸਵਾਮੀ ਪੂਰਨ ਤੇਰੇ ਅੰਦਰ ਤਬਦੀਲੀ ਕਿਵੇਂ ਆ ਗਈ? ਪਿਛਲੇ ਸਾਲ ਭਗਵੇਂ ਕੱਪੜੇ, ਸ਼ੀਸ਼ ਤੇ ਰੁਮਾਲ, ਅੱਜ ਤੇਰਾ ਦਾੜਾ ਪ੍ਰਕਾਸ਼, ਤੇਰੇ ਸ਼ੀਸ਼ ਤੇ ਦਸਤਾਰ, ਤੇਰੇ ਗਾਤਰੇ ਕਿਰਪਾਨ, ਉਹ ਸੱਜਣਾ ਇਹ ਕਿਵੇਂ ਤਬਦੀਲੀ ਆ ਗਈ? ਤੇ ਪੂਰਨ ਸਿੰਘ ਨੇ ਨਾ ਉਥੇ ਸੁਲਤਾਨ ਬਾਹੂ ਦੀ ਰੁਬਾਈ ਉੱਤੇ ਇੱਕ ਆਪਣੇ ਵੱਲੋਂ ਰੁਬਾਈ ਕਹਿ ਦਿੱਤੀ ਤੇ ਉਸ ਰੁਬਾਈ ਵਿੱਚ ਉਹਨੇ ਆਪਣੇ ਅੰਦਰ ਦਾ ਭੇਦ ਖੋਲ ਦਿੱਤਾ। ਮੈਂ ਅਰਜ਼ ਕਰ ਰਿਹਾ, ਪਾਣੀ ਤੂੰ ਨਿਰਮਲ ਏ, ਤੂੰ ਸ਼ੀਤਲ ਏ, ਤੂੰ ਸ਼ੁੱਧ ਏ, ਤੇ ਗੁਰੂ ਨਾਨਕ ਦਾ ਸਿੱਖ ਇੰਨਾ ਕੁ ਸ਼ੁੱਧ ਈ ਉਹਦੇ ਨੇੜੇ ਆਉਣ ਵਾਲਾ ਵੀ ਪਵਿੱਤਰ ਹੋ ਜਾਂਦਾ। ਜਦੋਂ ਥੱਲਿਓ ਪੁੱਛਿਆ ਪੂਰਨ ਸਿੰਘ ਤੇਰੇ ਅੰਦਰ ਤਬਦੀਲੀ ਕਿਉਂ, ਤੇ ਉਹਨੇ ਰੁਬਾਈ ਕਹੀ, ਕਹਿਣ ਲੱਗਾ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ। ਭਾਈ ਵੀਰ ਸਿੰਘ ਕੋਲ ਬੈਠੇ ਸਨ, ਕਹਿਣ ਲੱਗਾ ਵਾਹਿਗੁਰੂ ਚੰਬੇ ਦੀ ਬੂਟੀ ਮਨ ਮੇਰੇ ਵਿੱਚ ਗੁਰਮੁਖ ਲਾਈ ਹੂ। ਕਹਿਣ ਲੱਗਾ ਆਬੇ ਹਯਾਤ ਦਾ ਪਾਣੀ ਮਿਲਿਆ, ਦੇਖੋ ਹੁਣ ਉਹ ਬੂਟੀ ਕਿਵੇਂ ਫੈਲੀਏ, ਨਾਮ ਦੀ ਬੂਟੀ ਗੁਰਮੁਖ ਨੇ ਲਾਈ ਪ੍ਰੇਰ ਕੇ, ਤੇ ਪਾਣੀ ਕਾਹਦਾ ਮਿਲਿਆ, ਅੰਮ੍ਰਿਤ ਦਾ। ਆਬੇ ਹਯਾਤ ਦਾ ਪਾਣੀ ਮਿਲਿਆ, ਨਹਿਰ ਅਰਸ਼ ਤੋਂ ਆਈ ਹੂ, ਅੰਦਰ ਬੂਟੀ ਮੁਸ਼ਕ ਮਚਾਇਆ, ਜਦ ਫੁੱਲਣ ਤੇ ਆਈ ਹੂ। ਤੇ ਭਾਈ ਸਾਹਿਬ ਦੇ ਚਰਨ ਪਕੜ ਕੇ ਕਹਿੰਦਾ ਦੁਨੀਆਂ ਦੇ ਲੋਕ ਜੁਗ ਜੁਗ ਜੀਵੇ ਇਹ ਗੁਰਮੁਖ ਬਾਬਲ ਜਿਨੇ ਬੂਟੀ ਲਾਈ ਹੂ, ਇਹ ਬਾਬਲ ਜਿਉਂਦਾ ਰਹੇ ਜਿਨੇ ਮੇਰੇ ਅੰਦਰ ਨੂੰ ਧੋ ਦਿੱਤਾ। ਫਿਰ ਚਰਨ ਪਕੜੇ, ਚਰਨ ਭਾਈ ਸਾਹਿਬ ਦੇ ਧੋ ਦਿੱਤੇ ਨੀਰ ਦੇ ਨਾਲ। ਤੇ ਭਾਈ ਗੁਰਦਾਸ ਕਹਿੰਦਾ ਹੈ ਕਿ ਜੇ ਤੂੰ ਸਿੱਖੀ ਦਾ ਕੁਝ ਸਿੱਖਣਾ ਤੇ ਯਾਦ ਰੱਖੀ ਸਿੱਖ ਪਵਿੱਤਰ ਹੀ, ਉਹ ਸ਼ੋਧੀ, ਤੇ ਉਹਦੇ ਨੇੜੇ ਜਿਹੜਾ ਆ ਕੇ ਢੁਕਦਾ ਸਿੱਖ ਉਹਦੇ ਅੰਦਰ ਨੂੰ ਵੀ ਧੋ ਕੇ ਰੱਖ ਦਿੰਦਾ। ਭਾਈ ਸਾਹਿਬ ਕਹਿ ਰਹੇ ਨੇ ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੇ ਨਿਵਾਣ ਨੂੰ, ਨਿਰਮਲ ਸ਼ੀਤਲ ਸ਼ੁੱਧ ਪ੍ਰਾਣੀ, ਪਾਣੀ ਤੂੰ ਨਿਰਮਲ ਏ, ਸਿੱਖ ਵੀ ਨਿਰਮਲ ਏ, ਜੇ ਤੂੰ ਸ਼ੀਤਲ ਏ ਸਿੱਖ ਵੀ ਸ਼ੀਤਲ ਏ, ਤੂੰ ਲੋਕਾਂ ਦੀ ਚਮੜੀ ਤੇ ਅੰਦਰ ਦੀ ਪਿਆਸ ਬੁਝਾਨਾ ਤੇ ਸਿੱਖ ਵੀ ਲੋਕਾਂ ਦੇ ਅੰਦਰ ਨੂੰ ਬਚਨ ਸੁਣਾ ਸੁਣਾ ਠੰਡ ਦਿੰਦਾ ਈ, ਜੇ ਤੂੰ ਸ਼ੁੱਧ ਏ ਦੂਜਿਆਂ ਦੀ ਮੈਲ ਧੋਨਾ ਤੇ ਗੁਰੂ ਨਾਨਕ ਦਾ ਸਿੱਖ ਉਹ ਵੀ ਜੇ ਗੁਰੂ ਕਿਰਪਾ ਕਰੇ ਤਾਂ ਉਹਨਾਂ ਦੇ ਅੰਦਰ ਦੀ ਮੈਲ ਨੂੰ ਧੋ ਦਿੰਦਾ। ਹਜ਼ੂਰ ਦੀ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਏ, ਬਾਬਾ ਨਾਨਕ ਜੀ ਦੇ ਬਚਨ ਨੇ, ਕਮਾਈ ਵਾਲਾ ਸਿੱਖ ਹੋਵੇ ਨਾ, ਮੈਂ ਅਰਜ਼ ਕਰ ਰਿਹਾ ਕੇਵਲ ਸਿੱਖ ਤੇ, ਕਮਾਈ ਵਾਲਾ ਹੋਵੇ, ਤੁਸੀਂ ਕੁਛ ਨਾ ਕਹੋ, ਨਿੰਦਿਆ ਤਾਂ ਬੜੀ ਦੂਰ ਦੀ ਗੱਲ, ਨਿੰਦਿਆ ਨਾ ਕਰੋ। ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਜਦੋਂ ਜਪਣ ਵਾਲਾ ਤੇਰੇ ਕੋਲ ਆ ਜਾਂਦਾ ਨਾ, ਤੂੰ ਮੰਨ ਲੈ ਪਾਪ ਕੀਤੇ ਨੇ, ਸਾਰੀ ਜ਼ਿੰਦਗੀ ਕੋਈ ਚੰਗਾ ਕੰਮ ਨਹੀਂ ਕੀਤਾ, ਤੇਰੇ ਇੱਕ ਇੱਕ ਕੰਮ ਦਾ ਲੇਖਾ ਹੋਣਾ, ਜਦੋਂ ਤੇਰੇ ਕੋਲ ਕਮਾਈ ਵਾਲਾ ਆ ਜਾਏ ਤੂੰ ਕੇਵਲ ਇੱਕ ਵਾਰੀ ਉਹਨੂੰ ਗੁਰੂ ਕਾ ਸਿੱਖ ਜੀ ਕਹਿ ਕੇ ਬੁਲਾ ਲਈ, ਤੇਰੇ ਜੀ ਕਹਿਣ ਦੇ ਨਾਲ ਰੱਬ ਨੇ ਤੇਰੇ ਲੇਖੇ ਦੇ ਕਾਗਜ਼ ਪਾੜ ਦੇਣੇ। ਸਿੱਖ ਕਿੰਨਾ ਕੁ ਰੱਬ ਦੇ ਨੇੜੇ ਵੇ। ਹਜ਼ੂਰ ਦੀ ਬਾਣੀ ਵਿੱਚ ਬਚਨ ਹੁੰਦਾ ਤੁਧ ਧਿਆਨ ਤਿੰਨ ਧਨ ਪੱਲੇ, ਜਿਹੜੇ ਤੈਨੂੰ ਧਿਆਉਂਦੇ ਨੇ ਉਹਨਾਂ ਕੋਲ ਨਾਮ ਦਾ ਧਨ ਏ, ਨਾਨਕ ਕਾ ਧਨ ਸੋਈ, ਕਹਿੰਦੇ ਨੇ ਮੇਰਾ ਵੀ ਉਹ ਧਨ ਏ ਜਿਹੜਾ ਸਿੱਖਾਂ ਦਾ ਨਾਮ ਧਨ ਏ। ਤੁਧ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋ ਜੀਓ ਕਹਿ ਉਹਨਾਂ ਕੋ, ਜੇ ਜਪਣ ਵਾਲੇ ਨੂੰ ਕੇਵਲ ਤੂੰ ਜੀ ਕਹਿਦਾ ਤਾਂ ਜਮ ਕੀ ਤਲਬ ਨਾ ਹੋਈ, ਤੈਨੂੰ ਕਦੀ ਜਮਦੂਤ ਤਲਬੇਗਾ ਨਾ। ਗੁਰੂ ਕਾ ਸਿੱਖ ਕਿੰਨਾ ਖੁਸ਼ ਹੋਦੇ, ਇਹਦਾ ਮਤਲਬ ਉਹ ਜਮਾਂ ਦੀਆਂ ਫਾਈਆਂ ਤੋੜਨ ਦੀ ਸਮਰੱਥਾ ਰੱਖਦਾ ਹੈ। ਸਿੱਖ ਇੰਨਾ ਕੁ ਸ਼ੋਧੇ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਕਿਉਂ ਤੁਹਾਡੇ ਅੰਦਰ ਦਾ ਧੋਖਾ ਕਿਉਂ ਲੈ ਗਿਆ? ਕਹਿਣ ਲੱਗੇ ਇਸ ਕਰਕੇ ਧਰਮ ਰਾਏ ਦਰ ਕਾਗਜ਼ ਫਾੜ ਦਿੱਤੇ ਨੇ, ਸੰਤਨ ਮੌਕੋ ਪੂੰਜੀ ਸੌਂਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਇਹਦਾ ਮਤਲਬ ਇੰਨਾ ਸਿੱਖ ਸ਼ੁੱਧ ਏ ਕਿ ਉਹਦਾ ਅੰਦਰ ਨਿਰਮਲ ਏ, ਉਹ ਦੂਜੇ ਨੂੰ ਵੀ ਪਵਿੱਤਰ ਕਰ ਦਿੰਦਾ। ਇੱਕ ਇੱਕ ਪੁਆਇੰਟ ਤੇ ਆਪਾਂ ਅੱਗੇ ਤੁਰੀ ਜਾਈਏ, ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ, ਨਿਰਮਲ ਏ, ਸ਼ੀਤਲ ਏ, ਸ਼ੁੱਧ ਏ ਤੇ ਦੂਜੇ ਨੂੰ ਵੀ ਅੰਦਰ ਦੀ ਸ਼ੁੱਧਤਾ ਬਖਸ਼ਦਾ। ਜੇ ਭਾਈ ਵੀਰ ਸਿੰਘ ਵਰਗਾ ਗੁਰਮੁਖ ਪ੍ਰੋਫੈਸਰ ਪੂਰਨ ਸਿੰਘ ਦੇ ਅੰਦਰ ਨੂੰ ਤਬਦੀਲ ਕਰ ਸਕਦਾ, ਕੇਵਲ ਇਸ ਕਰਕੇ ਉਹ ਪਾਣੀ ਦੀ ਤਰ੍ਹਾਂ ਆਪ ਸ਼ੁੱਧ ਸੀ, ਉਹਨੇ ਦੂਜੇ ਨੂੰ ਵੀ ਅੰਦਰ ਦੀ ਸ਼ੁੱਧਤਾ ਬਖਸ਼ੀਏ। ਅੱਗੇ ਭਾਈ ਸਾਹਿਬ ਕਹਿੰਦੇ ਨੇ ਬਹੁ ਰੰਗੀ ਇੱਕ ਰੰਗ ਹੈ, ਪਾਣੀ ਨੂੰ ਜਿਤਰੇ ਰੰਗਾਂ ਵਿੱਚ ਵੀ ਮਿਲਾ ਦਿਓ ਪਰ ਉਹ ਆਪਣੇ ਅੰਦਰ ਦਾ ਰੰਗ ਨਹੀਂ ਜੇ ਛੱਡਦਾ। ਰੰਗ ਮਿਲਾ ਦਿਓ, ਕੁਝ ਸਮੇਂ ਤੋਂ ਬਾਅਦ ਦੇਖੋਗੇ ਉਹ ਰੰਗ ਤਾਂ ਥੱਲੇ ਬਹਿ ਜਾਏਗਾ ਪਰ ਪਾਣੀ ਆਪਣੇ ਰੰਗ ਵਿੱਚ ਫਿਰ ਉੱਤੇ ਆ ਜਾਏਗਾ। ਗੁਰੂ ਕਾ ਸਿੱਖ ਰਹਿੰਦਾ ਅਨੇਕਾਂ ਦੇ ਵਿੱਚ, ਪਰ ਅਨੇਕਾਂ ਵਿੱਚ ਰਹਿ ਕੇ ਵੀ ਆਪਣੇ ਅੰਦਰ ਦੇ ਰੰਗ ਨੂੰ ਨਹੀਂ ਜੇ ਛੱਡਦਾ। ਭਾਵੇਂ ਲੱਖਾਂ ਲੋਕ ਉਹਦੇ ਕੋਲ ਆਉਣ, ਉਹ ਬਹੁ ਰੰਗੀ ਹੋ ਕੇ ਵੀ ਆਪਣੇ ਅੰਦਰੋਂ ਗੁਰੂ ਦੇ ਚਰਨਾਂ ਨਾਲ ਜੁੜਿਆ ਰਹਿੰਦਾ। ਅੱਗੇ ਭਾਈ ਸਾਹਿਬ ਕਹਿੰਦੇ ਨੇ ਬਹੁ ਰੰਗੀ ਇੱਕ ਰੰਗ ਹੈ, ਸਭਨਾ ਅੰਦਰ ਇੱਕੋ ਜਾਣੀ, ਤੇ ਜਿਵੇਂ ਪਾਣੀ ਭਾਵੇਂ ਅੱਕ ਦਾ ਕੌੜਾ ਪੇਡਾ ਹੋਵੇ, ਪਾਣੀ ਉਹਦੇ ਵਿੱਚ ਵੀ ਟਿਕਿਆ ਹੋਇਆ ਹੈ। ਜੇ ਕਿਤੇ ਦਾਖਾਂ ਤੇ ਅੰਗੂਰ ਮਿੱਠੇ ਨੇ, ਪਾਣੀ ਉਹਨਾਂ ਵਿੱਚ ਵੀ ਟਿਕਿਆ ਹੋਇਆ ਹੈ। ਜੇ ਤੁੰਮੇ ਦਾ ਜ਼ਹਿਰੀਲਾ ਰੁੱਖ ਹੈ, ਪਾਣੀ ਉਹਦੇ ਵਿੱਚ ਵੀ ਟਿਕਿਆ ਹੋਇਆ ਹੈ। ਜੇ ਕਿਤੇ ਅੰਬ ਦਾ ਸਵਾਦਿਸ਼ਟ ਫਲ ਹੈ, ਪਾਣੀ ਉਹਦੇ ਵਿੱਚ ਵੀ ਹੈ। ਜਿਵੇਂ ਇੱਕ ਪਾਣੀ ਸਾਰੀ ਬਨਸਪਤੀ ਵਿੱਚ ਹੈ, ਤੇ ਗੁਰੂ ਕਾ ਸਿੱਖ ਇਸੇ ਤਰ੍ਹਾਂ ਇੱਕ ਵਾਹਿਗੁਰੂ ਨੂੰ ਸਾਰਿਆਂ ਅੰਦਰ ਤੱਕਦਾ ਪਿਆ। ਉਹ ਕਹਿੰਦਾ ਹਰ ਇੱਕ ਅੰਦਰ ਮੇਰਾ ਮਾਲਕ ਹੈ। ਤੇ ਗੁਰੂ ਕੇ ਸਿੱਖ ਦਾ ਸਿੱਖੀ ਦਾ ਅਗਲਾ ਲੱਛਣ ਇਹ ਵੇ, ਹਰ ਇੱਕ ਦੇ ਅੰਦਰ ਉਹ ਮਾਲਕ ਦੀ ਜੋਤ ਤੱਕਦਾ। ਤੇ ਫਿਰ ਜੇ ਉਹਨੂੰ ਪੁੱਛੀਏ ਕਿ ਤੈਨੂੰ ਮਾਲਕ ਦੀ ਜੋਤ ਕਿਵੇਂ ਦਿਸੀ, ਤੇ ਭਾਈ ਨੰਦ ਲਾਲ ਦੀ ਤਰ੍ਹਾਂ ਪੁਕਾਰ ਕੇ ਕਹਿੰਦਾ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹਸਤ। ਜੇ ਤੂੰ ਤੱਕਣਾ ਚਾਹੁੰਦਾ ਕਿ ਬਹੁ ਰੰਗੀ ਇੱਕ ਰੰਗ ਹੈ, ਸਭ ਵਿੱਚ ਉਹ ਇੱਕ, ਸਭਨਾ ਅੰਦਰ ਇੱਕੋ ਜਾਣੀ, ਪਹਿਲਾਂ ਆਪਣੇ ਦਿਲ ਨੂੰ ਨਿਰਮਲ ਸ਼ੀਤਲ ਤੇ ਸ਼ੁੱਧ ਬਣਾ। ਜੇ ਤੇਰਾ ਦਿਲ ਨਿਰਮਲ ਸ਼ੀਤਲ ਤੇ ਸ਼ੁੱਧ ਨਹੀਂ, ਤੈਨੂੰ ਆਪਣੇ ਅੰਦਰ ਕੁਝ ਨਹੀਂ ਦਿਸਣਾ, ਤੇ ਜਿਹਨੂੰ ਆਪਣੇ ਵਿੱਚ ਨਹੀਂ ਦਿਸਦਾ ਉਹਨੇ ਦੂਜੇ ਵਿੱਚ ਕੀ ਦੇਖ ਲੈਣਾ। ਇਹ ਗੁਣ ਹੈ, ਪਹਿਲਾਂ ਨਿਰਮਲ ਬਣ, ਸ਼ੀਤਲ ਬਣ, ਸ਼ੁੱਧ ਬਣ, ਤੇ ਜੇ ਤੂੰ ਸ਼ੁੱਧ ਹੋ ਗਿਆ ਫਿਰ ਕਹੇਗਾ ਦਿਲ ਅਗਰ ਦਾਨਾ ਬਵਦ। ਜੇ ਤੇਰਾ ਦਿਲ ਸਿਆਣਾ ਹੈ ਨਾ, ਭਾਈ ਨੰਦ ਲਾਲ ਕੋਰਾਂ ਦੀ ਛੇਵੀਂ ਗਜ਼ਲ ਦੀ ਪਹਿਲਾ ਇਹ ਸ਼ੇਅਰ ਹੈ, ਕਹਿਣ ਲੱਗੇ ਦਿਲ ਅਗਰ ਦਾਨਾ ਬਵਦ ਅੰਦਰ ਕਨਾਰਸ ਯਾਰ ਹਸਤ, ਯਾਰ ਤੇਰੀ ਬੁੱਕਲ ਵਿੱਚ ਹੀ ਏ, ਚਸ਼ਮ ਗਰ ਬੀਨਾ ਬਵਦ। ਜੇ ਤੇਰੇ ਕੋਲ ਵੇਖਣ ਵਾਲੀ ਆਖੇ ਹਰ ਤਰਫ ਦੀਦਾਰ ਹਸਤ, ਜਿੱਧਰ ਵੀ ਤੂੰ ਤੱਕੇਗਾ ਤੇਰਾ ਪਿਆਰਾ ਪ੍ਰੀਤਮ ਹੀ ਨਜ਼ਰ ਆਵੇ। ਸਤਿਗੁਰੂ ਨੇ ਬਾਣੀ ਵਿੱਚ ਕਿਹਾ ਜਿਹੜਾ ਅੰਦਰੋਂ ਸ਼ੀਤਲ ਹੋ ਗਿਆ, ਫਿਰ ਉਹ ਕਹਿੰਦਾ ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰੱਬ ਮਾਏ, ਮੰਦਾ ਕਿਸ ਨੂੰ ਆਖੀਐ ਜਾਂ ਤਿਸ ਬਿਨ ਕੋਈ ਨਾ ਹੈ। ਉਹ ਕਹਿੰਦਾ ਹੱਬ ਸਮਾਣੀ ਜੋਤ, ਸਭਨਾ ਅੰਦਰ ਇੱਕੋ ਜਾਣੀ, ਹੱਬ ਸਮਾਣੀ ਜੋਤ ਜੂ ਜਲ ਘਟਾਊ ਚੰਦਰਮਾ। ਕਹਿੰਦੇ ਨੇ ਜਿਵੇਂ ਕਰੋੜਾਂ ਘੜੇ ਪਾਣੀ ਨਾਲ ਭਰ ਦਿਓ ਤੇ ਹੁਣ ਨਿਰਮਲ, ਤੇ ਉਸ ਉੱਤੇ ਅਸਮਾਨ ਤੇ ਹੋਵੇ ਚੰਦਰਮਾ। ਜੇ ਪੁੱਛੀਏ ਸਿੱਖਾ ਵਾਹਿਗੁਰੂ ਏਕੇ, ਤੂੰ ਸਾਰਿਆਂ ਅੰਦਰ ਇੱਕ ਨੂੰ ਕਿਵੇਂ ਤੱਕਣਾ ਪਿਆ, ਤੇ ਸਿੱਖ ਕਹਿੰਦਾ ਮੇਰਾ ਗੁਰੂ ਕਹਿੰਦਾ ਚੰਦਰਮਾ ਏਕੇ, ਭਾਵੇਂ ਕਰੋੜਾਂ ਘੜੇ ਪਾਣੀ ਦੇ ਭਰ ਦੇ, ਪਰ ਜਦੋਂ ਤੂੰ ਰਾਤ ਨੂੰ ਉਹਨਾਂ ਘੜਿਆਂ ਦੇ ਉਪਰੋਂ ਢੱਕਣ ਚੁੱਕੇਗਾ ਤੇ ਇੱਕ ਚੰਦਰਮਾ ਦਾ ਪ੍ਰਤੀਬਿੰਬ ਕਰੋੜਾਂ ਘੜਿਆਂ ਦੇ ਵਿੱਚ ਤੈਨੂੰ ਨਜ਼ਰ ਆਵੇਗਾ। ਜੇ ਇੱਕ ਚੰਦਰਮਾ ਕਰੋੜਾਂ ਘੜਿਆਂ ਵਿੱਚ ਦਿਸਦਾ, ਇਸੇ ਤਰ੍ਹਾਂ ਮੇਰਾ ਪਿਆਰਾ ਸਭਨਾ ਅੰਦਰ ਇੱਕੋ ਜਾਣੀ, ਸਾਰਿਆਂ ਵਿੱਚ ਉਹ ਇੱਕ ਏ। ਸਾਹਿਬ ਕਹਿੰਦੇ ਨੇ ਕਿ ਯਾਦ ਰੱਖ ਏ ਪਿਆਰੇ, ਹੱਬ ਸਮਾਣੀ ਜੋਤ ਜੂ ਜਲ ਘਟਾਊ ਚੰਦਰਮਾ, ਪ੍ਰਗਟ ਥੀਆ ਆਪ ਨਾਨਕ ਮਸਤਕ ਲਿਖਿਆ। ਹਰ ਇੱਕ ਦੇ ਅੰਦਰ ਉਹਦੀ ਜੋਤ ਏ, ਤੇ ਸਿੱਖ ਕਿੰਨਾ ਕੁ ਤੱਕਦਾ। ਅਨੰਦਪੁਰ ਦੀ ਧਰਤੀ ਏ, ਮੇਰਾ ਕਲਗੀ ਵਾਲਾ ਦਰਬਾਰ ਸਜਾ ਕੇ ਬੈਠਾ, ਤੇ ਜਦੋਂ ਸਮਾਪਤੀ ਹੋਈ ਤੇ ਇੰਨੀ ਦੇਰ ਨੂੰ ਸਿੱਖ ਪਹੁੰਚ ਗਏ ਨੇ, ਸਿਰ ਤੇ ਚਵਰ ਪਿਆ ਝੁਲਦਾ, ਤੇ ਕਹਿੰਦੇ ਨੇ ਸਿੱਖਾਂ ਨੇ ਅਰਦਾਸ ਕੀਤੀ ਮੇਰੇ ਚੋਜੀ ਪ੍ਰੀਤਮ, ਤੇ ਪ੍ਰਸਾਦੀ ਹਾਥੀ ਚੌਰ ਕਰਦਾ। ਜਿਹੜਾ ਪ੍ਰਸਾਦੀ ਹਾਥੀ ਸੀ ਨਾ, ਇਹਦੇ ਸਾਰੇ ਤਨ ਦੇ ਉੱਪਰ ਸੁੰਡ ਤੋਂ ਲੈ ਕੇ ਨਾ ਪੂਛ ਤੱਕ ਇੱਕ ਚਿੱਟੀ ਲਕੀਰ ਜਾਂਦੀ ਸੀ। ਇਹਦੇ ਪੈਰਾਂ ਵਿੱਚ ਵੀ, ਚਾਰਾਂ ਪੈਰਾਂ ਵਿੱਚ ਚਾਰ ਧਾਰੀਆਂ ਸਨ। ਇਹ ਹਾਥੀ ਕੀ ਕਰਦਾ ਸੀ, ਜਦੋਂ ਹਜ਼ੂਰ ਨੇ ਬਾਹਰ ਜਾਣਾ ਨਾ, ਤੇ ਜੇ ਕਿਤੇ ਚਰਨਾਂ ਤੋਂ ਜੋੜਾ ਲਾਣਾ, ਤੇ ਇਹਨੇ ਸੁੰਡ ਵਿੱਚ ਪਾਣੀ ਭਰ ਕੇ ਮੇਰੇ ਕਲਗੀ ਵਾਲੇ ਦੇ ਚਰਨ ਧੋਣੇ, ਤੇ ਪਰਤ ਕੇ ਸੁੰਡ ਨਾਲ ਕੱਪੜਾ ਪਕੜ ਕੇ ਸਾਹਿਬ ਦੇ ਚਰਨਾਂ ਨੂੰ ਪੂੰਝਣਾ। ਜਦੋਂ ਦਰਬਾਰ ਵਿੱਚ ਆਉਣਾ ਤੇ ਇਸ ਹਾਥੀ ਨੇ ਚੌਰ ਕਰਨੀ। ਜੇ ਸਾਹਿਬ ਨੇ ਤੀਰ ਚਲਾਣੇ ਤੇ ਭਾਵੇਂ ਕਈ ਕੋ ਤੀਰ ਦੂਰ ਚਲਾ ਜਾਏ, ਹਜ਼ਾਰਾਂ ਤੀਰ ਸਿੱਖ ਚਲਾਣ ਤੇ ਹਜ਼ਾਰਾਂ ਤੀਰਾਂ ਵਿੱਚੋਂ ਕਲਗੀ ਵਾਲੇ ਦੇ ਤੀਰ ਨੂੰ ਪਹਿਚਾਣ ਕੇ ਲੈ ਆਉਂਦਾ ਸੀ। ਇਹ ਪ੍ਰਸਾਦੀ ਹਾਥੀ ਦੇ ਕੁਝ ਗੁਣ ਸਨ। ਪ੍ਰਸਾਦੀ ਹਾਥੀ ਚੌਰ ਪਿਆ ਕਰਦਾ ਤੇ ਚਿੱਟੀ ਚੌਰ ਸਾਹਿਬ ਤੇ ਹੁੰਦੀ ਪਈ ਏ, ਤੇ ਇੰਨੀ ਦੇਰ ਨੂੰ ਸਿੱਖ ਆ ਗਿਆ। ਮੈਂ ਅਰਜ਼ ਕਰ ਰਿਹਾ ਸਭਨਾ ਅੰਦਰ ਇੱਕੋ ਜਾਣੀ, ਸਿੱਖ ਆ ਗਏ। ਕਹਿਣ ਲੱਗੇ ਕਲਗੀ ਵਾਲੇ ਸੱਚੇ ਪਿਤਾ, ਅਸੀਂ ਕਦੀ ਨਿੰਦਿਆ ਨਹੀਂ ਕੀਤੀ, ਤੇਰੀ ਚਰਨਾਂ ਵਿੱਚ ਇੱਕ ਬੇਨਤੀ ਕਰਨ ਆਏ ਹਾਂ। ਅੱਜ ਦੇਖ ਭਾਈ ਕਨਈਆ ਕੀ ਕਰਦਾ ਪਈ, ਅਸੀਂ ਸਾਰਾ ਦਿਨ ਜੰਗ ਵਿੱਚ ਦੁਸ਼ਮਣ ਨੂੰ ਜ਼ਮੀਨ ਤੇ ਸੱਟਨੇ ਆ, ਅਸੀਂ ਉਹਨਾਂ ਤੇ ਤੀਰ ਬੰਦੂਕਾਂ ਨੇਜਿਆਂ ਨਾਲ ਵਾਰ ਕਰਨੇ ਆ, ਤੇ ਦੇਖ ਇਹਨੇ ਆਪਣੇ ਕੱਪੜੇ ਚਿੱਟੇ ਰੰਗ ਦੇ ਪਾਏ ਨੇ, ਤੇ ਚਿੱਟੇ ਰੰਗ ਦਾ ਇਹਨੇ ਨਿਸ਼ਾਨ ਸਾਹਿਬ ਹੱਥ ਵਿੱਚ ਪਕੜਿਆ। ਛੋਟਾ ਜਿਹਾ ਚਿੱਟਾ ਝੰਡਾ ਭਾਈ ਸਾਹਿਬ ਦੇ ਹੱਥ ਵਿੱਚ ਹੁੰਦਾ ਸੀ। ਪਾਣੀ ਦੀ ਮਸ਼ਕੀ ਇਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ ਈ, ਜਿਹੜੇ ਤੇਰੇ ਘਰ ਦੇ ਵੈਰੀ ਨੇ ਉਹਨਾਂ ਨੂੰ ਪਾਣੀ ਪਿਲਾਉਂਦਾ। ਤੇ ਭਾਈ ਘਨੱਈਏ ਨੂੰ ਆਵਾਜ਼ ਦਿੱਤੀ ਤੇ ਭਾਈ ਸਾਹਿਬ ਜੀ ਉੱਠ ਕੇ ਆ ਗਏ, ਮੱਥਾ ਡੇਕਿਆ। ਸਾਹਿਬ ਪੁੱਛਦੇ ਨੇ, ਭਾਈ ਘਨੱਈਆ ਇਹ ਲੋਕ ਕਹਿੰਦੇ ਨੇ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਨੇ? ਅੱਗੋਂ ਨੇ ਉੱਤਰ ਬੜਾ ਸੋਹਣਾ ਦਿੱਤਾ, ਕਹਿਣ ਲੱਗਾ, ਦਾਤਾ ਦੁਸ਼ਮਣਾਂ ਨੂੰ ਨਹੀਂ ਡਿੱਗਿਆ ਹੋਇਆਂ ਨੂੰ ਪਾਣੀ ਪਿਲਾਉਣਾ, ਜਿਹੜੇ ਡਿੱਗ ਪੈਂਦੇ ਨੇ। ਤੇ ਨਾਲੋਂ ਮੈਂ ਜਦੋਂ ਡਿੱਗੇ ਤੱਕਣਾ ਵਾ ਨਾ, ਹਰ ਇੱਕ ਵਿੱਚੋਂ ਮੈਨੂੰ ਕਲਗੀ ਵਾਲਿਆ ਤੂੰ ਦਿਸਣਾ ਹੈ। ਜਦੋਂ ਉਹ ਪਾਣੀ ਮੰਗਦੇ ਨੇ ਤੇ ਇੰਜ ਪ੍ਰਤੀਤ ਹੁੰਦਾ, ਕਨਈਆ ਤੇਰਾ ਗੁਰੂ ਗੋਬਿੰਦ ਸਿੰਘ ਪਾਣੀ ਮੰਗਦਾ, ਮੈਂ ਕਿਸੇ ਨੂੰ ਪਾਣੀ ਨਹੀਂ ਪਿਆਂਦਾ ਪਿਆ, ਕਲਗੀ ਵਾਲਿਆ ਤੂੰ ਹੀ ਤਾਂ ਪਾਣੀ ਮੰਗਣਾ, ਤੇ ਮੈਂ ਮੂੰਹ ਨਾਲ ਆਪਣਾ ਹੱਥ ਲਾ ਕੇ ਤੈਨੂੰ ਪਾਣੀ ਪਿਲਾਉਣਾ ਪਿਆ। ਜਦੋਂ ਸਿੱਖ ਨਿਰਮਲ ਹੋ ਜਾਏ, ਸ਼ੀਤਲ ਹੋ ਜਾਏ, ਸ਼ੁੱਧ ਹੋ ਜਾਏ, ਫਿਰ ਸਭਨਾ ਅੰਦਰ ਇੱਕੋ ਜਾਲੀ, ਹਰ ਇੱਕ ਦੇ ਅੰਦਰ ਉਹ ਇੱਕ ਨੂੰ ਤੱਕਦਾ। ਅਗਲੀ ਗੱਲ ਭਾਈ ਘਨੱਈਏ ਨੇ ਕਹੀ, ਸਿੱਖ ਕਹਿੰਦੇ ਨੇ ਅਸੀਂ ਦੁਸ਼ਮਣ ਮਾਰਨੇ ਆ, ਤੇ ਭਾਈ ਸਾਹਿਬ ਕਹਿੰਦਾ ਮੈਂ ਵੀ ਤਾਂ ਮਾਰਨਾ ਪਿਆ ਵਾ ਨਾ। ਕਹਿਣ ਲੱਗੇ ਤੂੰ ਕੀ ਮਾਰਨਾ? ਤੇ ਭਾਈ ਸਾਹਿਬ ਨੇ ਕਿਹਾ, ਦਾਤਾ ਇਹ ਦੁਸ਼ਮਣ ਮਾਰਦੇ ਨੇ, ਮੈਂ ਪਾਣੀ ਪਿਆ ਕੇ ਦੁਸ਼ਮਣੀ ਦਾ ਬੀਜ ਪਿਆ ਮਾਰਨਾ। ਉਹਨਾਂ ਨੂੰ ਸਮਝ ਪੈ ਜਾਏ ਕਿ ਗੁਰੂ ਨਾਨਕ ਦਾ ਸਿੱਖ ਕਿਸੇ ਨਾਲ ਦਵੈਸ ਨਹੀਂ ਰੱਖਦਾ, ਇਹ ਦੁਸ਼ਮਣ ਮਾਰਦੇ ਨੇ, ਮੈਂ ਦੁਸ਼ਮਣੀ ਮਾਰਾਂਗਾ। ਹਜ਼ੂਰ ਨੇ ਛਾਤੀ ਨਾਲ ਲਾ ਕੇ ਕਿਹਾ, ਕਹਿੰਦੇ ਮੈਨੂੰ ਆਸ ਸੀ ਕਿ ਗੁਰੂ ਨਾਨਕ ਦਾ ਸਿੱਖ ਇਹੋ ਜਿਹਾ ਹੋਵੇਗਾ। ਪੱਲਿਓ ਮਲਮ ਦਿੱਤੀ ਤੇ ਆਪਣਾ ਨਿੱਜੀ ਰੁਮਾਲ ਦਿੱਤਾ। ਕਹਿੰਦੇ ਨੇ ਜਦੋਂ ਕੋਈ ਸਹਿਕਦਾ ਹੋਵੇ ਨਾ, ਮੇਰੇ ਰੁਮਾਲ ਨਾਲ ਚਿਹਰੇ ਨੂੰ ਪਹੁੰਚੀ, ਉਹਨੂੰ ਜੀ ਦਾਨ ਮਿਲੇਗਾ। ਤੇਰੇ ਹੱਥ ਨਾਲ ਜਿਹੜਾ ਪਾਣੀ ਪੀਏਗਾ, ਖੁਦਾ ਦੀ ਦਰਗਾਹ ਵਿੱਚ ਉਹਦੇ ਲੇਖੇ ਨਹੀਂ ਆਉਣਗੇ। ਭਾਈ ਘਨੱਈਆ ਤੂੰ ਨਿਰਮਲ ਹਿਰਦੇ ਵਾਲਾ ਹੈ, ਸ਼ੁੱਧ ਮਨ ਵਾਲਾ ਹੈ, ਸ਼ੀਤਲ ਮਨ ਵਾਲਾ ਹੈ, ਤੇ ਜਦੋਂ ਤੂੰ ਕਿਸੇ ਤੇ ਜ਼ਖਮ ਦੇ ਉੱਪਰ ਮਲਮ ਲਾ ਕੇ ਜ਼ਖਮ ਨੂੰ ਭਰੇਗਾ, ਅਸਲ ਵਿੱਚ ਜ਼ਖਮ ਨਹੀਂ, ਰੱਬ ਤੇ ਜੀਵ ਦੇ ਦਰਮਿਆਨ ਜਿਹੜਾ ਫਾਸਲਾ ਹੈ, ਤੇਰੀ ਮਲਮ ਉਸ ਫਾਸਲੇ ਨੂੰ ਭਰ ਦੇਵੇਗੀ। ਤੇਰੇ ਹੱਥਾਂ ਵਿੱਚ ਇੰਨੀ ਤਾਕਤ ਹੈ। ਭਾਈ ਸਾਹਿਬ ਕਹਿੰਦੇ ਨੇ ਪਾਣੀ ਬਹੁ ਰੰਗੀ ਇੱਕ ਰੰਗ ਹੈ, ਅਨੇਕਾਂ ਦੁਸ਼ਮਣਾਂ ਵਿੱਚ ਵਿਚਰਦਾ ਹੈ, ਪਰ ਹੈ ਗੁਰੂ ਕਾ ਸਿੱਖ, ਸਭਨਾ ਅੰਦਰ ਇੱਕੋ ਜਾਣੀ। ਤੇ ਆਵਾਜ਼ ਦੇ ਕੇ ਕਹਿੰਦਾ ਕਿ ਸਗਲ ਬਨਾਸਪਤ ਮਾਹੇ ਬਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਜੀਆ। ਅਗਲੀ ਗੱਲ ਭਾਈ ਸਾਹਿਬ ਨੇ ਕਿ ਤੱਤਾ ਹੋਵੇ ਧੁੱਪ ਵਿੱਚ, ਹੁਣ ਪਾਣੀ ਫਿਰ ਤਪਦਾ ਵੀ ਹੈ, ਤੇ ਜਦੋਂ ਕਿਤੇ ਧੁੱਪ ਵਿੱਚ ਰੱਖੋ, ਅੱਗ ਤੇ ਰੱਖੋ, ਤੇ ਪਾਣੀ ਤਪਦਾ ਹੈ, ਤੇ ਸਿੱਖ ਕਦੋਂ ਤਪਦਾ? ਇਹਦੀਆਂ ਉਦਾਹਰਨਾਂ ਸਾਨੂੰ ਇਤਿਹਾਸ ਵਿੱਚੋਂ ਮਿਲਦੀਆਂ ਨੇ। ਬਾਣੀ ਇਹਨੂੰ ਠੰਡਿਆ ਕਰਦੀ ਏ, ਕਿਹੜੀ ਅੱਗ ਏ ਜਿਹੜੀ ਸਿੱਖ ਨੂੰ ਤਪਾ ਦਿੰਦੀ ਏ? ਤੇ ਭਾਈ ਸਾਹਿਬ ਕਹਿੰਦੇ ਤੱਤਾ ਹੋਵੇ ਧੁੱਪ ਵਿੱਚ, ਛਾਵੇਂ ਠੰਡਾ ਬਿਰਤੀ ਹਾਣੀ, ਇਹ ਠੰਡਾ ਹੋ ਕੇ ਵੀ ਭਲਾ ਕਰਦਾ ਤੇ ਤਪ ਕੇ ਵੀ ਭਲਾ ਕਰਦਾ, ਕਿਹੜੀ ਚੀਜ਼ ਇਹਨੂੰ ਤਪਾਉਂਦੀ ਏ? ਤੇ 1763 ਦੀ ਇੱਕ ਘਟਨਾ, ਵੱਡਾ ਘੱਲੂਕਾਰਾ ਹੋ ਚੁੱਕਾ ਹੈ। ਫਰਵਰੀ ਦੇ ਮਹੀਨੇ ਅੰਦਰ 1762-63 ਦੇ ਨੇੜੇ ਕੁੱਪਰਗੜੇ ਦੇ ਮੈਦਾਨ ਵਿੱਚ 30,000 ਸਿੱਖ ਸ਼ਹੀਦ ਹੋ ਚੁੱਕੇ ਨੇ, ਤੇ ਅੱਜ ਤੋਪਾਂ ਤੇ ਗੋਲੀਆਂ ਨਾਲ ਹਰਿਮੰਦਰ ਸਾਹਿਬ ਨੂੰ ਅਬਦਾਲੀ ਉਡਾ ਚੁੱਕਾ ਹੈ, ਤੇ ਸਿੱਖ ਉਸ ਦੀ ਉਸਾਰੀ ਫਿਰ ਪੈ ਕਰਦੇ ਨੇ। ਅਕਾਲ ਤਖ਼ਤ ਤੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਿਆ, ਆਸਾ ਦੀਵਾਰ ਦੀ ਬਾਣੀ ਜਿਹੜੀ ਅੰਦਰ ਨੂੰ ਸ਼ੀਤਲਤਾ ਦਿੰਦੀ ਏ, ਅੰਦਰ ਨੂੰ ਠੰਡ ਦਿੰਦੀ ਏ। ਤੇ ਇਹ ਘਟਨਾ 1763 ਦੀ ਏ। ਸਰਦਾਰ ਹਰੀ ਸਿੰਘ ਭੰਗੀ ਤੇ ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸੰਗਤ ਵਿੱਚ ਬੈਠੇ ਨੇ, ਉਸ ਵਕਤ ਦੇ ਆਗੂਆਂ ਨੂੰ ਵੀ ਨਮਸਕਾਰ। ਕਹਿੰਦੇ ਨੇ ਭਾਈ ਹਰੀ ਸਿੰਘ ਨਲਵੇ ਦੇ ਘੋੜੇ ਦੇ ਨਾਲ ਹੀ ਖੰਡਾ ਬਾਟਾ ਤੇ ਕਕਾਰ ਹੁੰਦੇ ਸਨ ਕਿ ਜਿੱਥੇ ਸਿੱਖ ਮਿਲਣ, ਪੰਜ ਸਿੱਖ ਇਕੱਠੇ ਕਰਕੇ ਅੰਮ੍ਰਿਤ ਸੰਚਾਰ ਕਰ ਦੇਣਾ। ਸਰਦਾਰ ਜੱਸਾ ਸਿੰਘ ਆਹਲੋਵਾਲੀਆ ਇੱਕੋ ਚੌਂਕੜੇ ਤੇ 19 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਕੀਰਤਨ ਕਰ ਗਿਆ ਸੀ। 19 ਰਾਗਾਂ ਵਿੱਚ ਇੱਕੋ ਦਮ ਕੀਰਤਨ ਕਰ ਜਾਣਾ, ਤੇ ਅੱਜ ਦੇ ਆਗੂ ਤਾਂ ਨਿਤਨੇਮ ਵੀ ਨਹੀਂ ਕਰਦੇ ਪਏ ਨਾ, ਤੇ ਜਦੋਂ ਗੁਰੂ ਤੋਂ ਦੂਰ ਜੋੜ ਹੋਵਾਂਗੇ, ਗੁਰੂ ਨੇ ਬਿਲਕੁਲ ਨਹੀਂ ਸਾਰ ਲੈਣੀ। ਅਸੀਂ ਕਹਾਂਗੇ ਨਾ ਗੁਰੂ ਸਮਰਾਥ ਜੀ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੀਜ਼ ਚੂਕ ਅੰਧੇ ਏਕ ਨਾ ਲਾਗੀ, ਜੋ ਬਾਂਸ ਬਜਾਈਏ ਫੂਕ ਮੈਂ ਅਰਜ਼ ਕਰਾਂ ਆਪਣੇ ਵਿਸ਼ੇ ਵਲਾਵਾਂ। ਕਹਿੰਦੇ ਨੇ ਦੀਵਾਨ ਸਜਿਆ ਤੇ ਇੱਕੋ ਦਮ ਉੱਚੀ ਆਵਾਜ਼ ਆਈ, ਖਾਲਸਾ ਤੇਰੇ ਤੋਂ ਬਿਨਾਂ ਮੇਰਾ ਦੁਨੀਆਂ ਵਿੱਚ ਕੋਈ ਨਹੀਂ। ਦੇਖਿਆ ਆਵਾਜ਼ ਦਰਦ ਵਾਲੀ ਏ, ਤੇ ਕੌਣ ਏ? ਇੱਕ ਕਸੂਰ ਦਾ ਬ੍ਰਾਹਮਣ ਏ, ਉਹਦੀਆਂ ਅੱਖਾਂ ਰੋ ਰੋ ਕੇ ਸੁਜੀਆਂ ਨੇ, ਤੇ ਅੰਮ੍ਰਿਤ ਵੇਲੇ ਸਿੱਖ ਠੰਡਾ ਬਾਣੀ ਪਿਆ ਪੜਦਾ ਏ, ਤੇ ਪੁੱਛਿਆ ਤੂੰ ਰੋਨਾ ਕਿਉਂ ਏ? ਕਹਿੰਦਾ ਕਸੂਰ ਦਾ ਹਾਕਮ ਏ ਅਸਮਾਨ ਖਾਂ, ਕਿਸੇ ਬਹੁ ਬੇਟੀ ਨੂੰ ਨਹੀਂ ਬਖਸ਼ਦਾ ਪਿਆ, ਲੋਕਾਂ ਦੀ ਇੱਜ਼ਤ ਉਹਨੇ ਮਿੱਟੀ ਵਿੱਚ ਰੋਲ ਦਿੱਤੀ ਏ। ਦਿਨ ਦੀਵੀ ਬਹੁ ਬੇਟੀਆਂ ਘਰਾਂ ਵਿੱਚੋਂ ਚੁੱਕ ਲਿਜਾਂਦਾ ਹੈ। ਖਾਲਸਾ, ਜੇ ਤੂੰ ਬਚਾ ਸਕਣਾ ਤਾਂ ਬਚਾ ਲੈ, ਨਹੀਂ ਤਾਂ ਸਾਡੀ ਪੱਤ ਬਚਾਉਣ ਵਾਲਾ ਕੋਈ ਨੀ, ਤੱਤਾ ਹੋਵੇ ਧੁੱਪ ਵਿੱਚ। ਹੁਣ ਉਧਰ ਬਾਣੀ ਪੜਦਾ ਸ਼ੀਤਲ ਏ, ਕਿਸੇ ਨੇ ਜ਼ੁਲਮ ਦੀ ਜਦੋਂ ਧੁੱਪ ਲੱਗੀ, ਹੁਣ ਉਬਾਲਾ ਆਇਆ, ਲੰਗਰ ਤਿਆਰ ਏ, ਰਾਤ ਦੋ ਦਿਨਾਂ ਦੇ ਭੁੱਖੇ ਸਿੱਖ ਨੇ। ਤੇ ਅੱਗੋਂ ਆਵਾਜ਼ ਆਈ, ਸਿੰਘੋ ਲੰਗਰ ਤਾਂ ਛਕਣਾ ਜਿੰਨੀ ਦੇਰ ਤੱਕ ਉਸ ਜ਼ਾਲਮ ਦਾ ਖਾਤਮਾ ਨਹੀਂ ਕਰ ਦਿੰਦੇ। ਭਾਈ ਹਰੀ ਸਿੰਘ ਉੱਠੇ ਨੇ, ਅੱਗੋਂ ਆਵਾਜ਼ ਆਈ, ਭਾਈ ਸਾਹਿਬ ਜੀ, ਕਸੂਰ ਦੇ ਹਾਕਮ ਦੇ 12 ਕਿਲੇ ਨੇ, ਕੀ ਤੁਸੀਂ ਉਹਦਾ ਮੁਕਾਬਲਾ ਕਰ ਲੋਗੇ? ਅਸੀਂ ਮੁੱਠੀ ਭਰ ਸਿੱਖਾਂ। ਤੇ ਅੱਗੋਂ ਸਰਦਾਰ ਜੱਸਾ ਸਿੰਘ ਕਹਿੰਦਾ, ਕਰਾਂਗੇ ਮੁਕਾਬਲਾ, ਪਰ ਸ਼ਰਤ ਇੱਕ, ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੈ ਲਵੋ। ਜੇ ਗੁਰੂ ਨੇ ਕਹਿ ਦਿੱਤਾ, ਹੁਣ ਤੱਤਾ ਹੋਵੇ ਧੁੱਪ ਵਿੱਚ, ਉਹੀ ਬਾਣੀ ਪਿਆ ਪੜਦਾ, ਬਾਣੀ ਪੜਦਿਆਂ ਅੱਖਾਂ ਵਿੱਚ ਖੂਨ ਆ ਗਿਆ, ਇਹਦੇ ਖੂਨ ਦਾ ਦੌਰਾ ਤੇਜ਼ ਹੋਇਆ। ਤੇ ਅਰਦਾਸ ਕੀਤੀ ਤੇ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਦਾ, ਗਲ ਵਿੱਚ ਪੱਲਾ ਪਾਇਆ ਜੱਸਾ ਸਿੰਘ ਨੇ, ਕਹਿਣ ਲੱਗਾ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਹੁਣ ਦੱਸ ਤੱਤਾ ਹੋਵੇ ਧੁੱਪ ਵਿੱਚ, ਹੁਕਮਨਾਮਾ ਬਖਸ਼ ਸਿੱਖ ਜਾਣ ਕੇ ਨਾ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ। ਕਹਿੰਦੇ ਨੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਬਸੰਤ ਵਾਰ ਕੋ ਆਇਓ ਲੇਖਾਂ, ਤੇ ਕੀ ਲੇਖਾਂ ਆ, ਪੰਜੇ ਬੱਦੇ ਮਾਂ ਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਇਓ ਖੜੋਵਾ, ਰੋਗ ਸੋਗ ਸਭ ਮਿਟ ਗਏ, ਨਿਤ ਨਵਾਂ ਨਰੋਵਾ। ਤੇ ਕਹਿੰਦੇ ਨੇ, ਸੈਂਕੜਿਆਂ ਦੇ ਹਿਸਾਬ ਨਾਲ ਸਿੱਖ ਤੁਰੇ, ਤੇ ਕਿਸੇ ਪੁੱਛਿਆ, ਤੁਸੀਂ ਮੁਕਾਬਲਾ ਕਰੋਗੇ? ਤੇ ਅੱਗੋਂ ਇੱਕੋ ਗੱਲ ਕਹੀ, ਦਈ ਗੁਰੂ ਗ੍ਰੰਥ ਆਵਾਜ਼, ਸੋਈ ਕਰੋਗੋ ਹਮਰੇ ਕਾਜ। ਗੁਰੂ ਗ੍ਰੰਥ ਸਾਹਿਬ ਨੇ ਆਵਾਜ਼ ਦਿੱਤੀ, ਇਹ ਸਾਡੇ ਕਾਰਜ ਕਰੇਗਾ ਰਾਸ, ਪਰ ਪ੍ਰਸ਼ਾਦਾ ਤਾਂ ਛਕਣੇ ਜ਼ਾਲਮ ਨੂੰ ਸੋਧ ਕੇ। ਭਾਈ ਸਾਹਿਬ ਕਹਿੰਦੇ, ਤੱਤਾ ਹੋਵੇ ਧੁੱਪ ਵਿੱਚ, ਠਨਛਾਵੇਂ ਠੰਡਾ ਬਿਰਤੀ ਹਾਣੀ, ਹੁਣ ਇੰਨਾ ਕੁ ਤੱਤਾ ਹੋਇਆ। ਕਹਿੰਦੇ ਨੇ, ਜਿੰਦੇ ਜੀ ਅਸਮਾਨ ਖਾਨ ਨੂੰ ਫੂਕ ਕੇ ਆ ਗਿਆ। ਤੇ ਉਹ ਬੱਚੀ ਪਰਤ ਕੇ ਅਕਾਲ ਤਖ਼ਤ ਤੇ ਆਈ, ਤੇ ਪੁੱਛਿਆ, ਤੂੰ ਆਪਣੇ ਘਰ ਚਲੀ ਜਾ? ਤੇ ਅੱਗੋਂ ਇੱਕੋ ਗੱਲ ਕਹੀ ਸੀ, ਅੱਜ ਗੁਰੂ ਨਾਨਕ ਦੇ ਘਰ ਤੋਂ ਬਿਨਾਂ ਕਿਤੇ ਜਾਣਾ ਨਹੀਂ, ਜੇ ਮੈਨੂੰ ਆਪਣੀ ਧੀ ਕਿਹਾ ਜੇ ਨਾ, ਤੇ ਕਿਰਪਾ ਕਰਕੇ ਵਾਕੀ ਧੀ ਮੈਨੂੰ ਬਣਾ ਲਓ, ਮੈਨੂੰ ਅੰਮ੍ਰਿਤ ਦੀ ਦਾਤ ਦੇ ਦਿਓ। ਜੇ ਤਪਦਾ ਤਾਂ ਵੀ ਉਹ ਭਲਾ ਕਰਦਾ। ਭਾਈ ਸਾਹਿਬ ਨੇ ਅਗਲੀ ਗੱਲ ਜਿਹੜੀ ਕਹੀ, ਕਹਿਣ ਲੱਗੇ, ਅਗਨ ਬੁਝਾਏ ਤਪਤ ਵਿੱਚ। ਹੁਣ ਦੋ ਗੱਲਾਂ ਕਹੀਆਂ ਤੇ ਗੱਲ ਬੜੀ ਰਮਜ ਭਰਪੂਰ ਏ। ਅਗਨ ਬੁਝਾਏ ਤਪਤ ਵਿੱਚ, ਕਹਿੰਦੇ ਨੇ ਜਦੋਂ ਤਪਦਾ ਉਦੋਂ ਵੀ ਅੱਗ ਨੂੰ ਬੁਝਾਉਂਦਾ। ਤਪਤ ਤਾਂ ਇਹ ਹੋ ਗਈ ਵੀਰ ਰਸ ਵਿੱਚ ਆ ਗਿਆ, ਤੇ ਕਿਹੜੀ ਅੱਗ ਨੇ ਜਿਹੜੀ ਅਗਨ ਨੂੰ ਸਿੱਖ ਵੀਰ ਰਸ ਵਿੱਚ ਵੀ ਬੁਝਾ ਦਿੰਦਾ? ਚੇਤੇ ਰੱਖਿਓ, ਜਦੋਂ ਬੰਦਾ ਜ਼ਾਲਮ ਤੇ ਵਾਰ ਕਰਦਾ ਨਾ, ਉਦੋਂ ਕੋਈ ਨੀ ਸੋਚਦਾ, ਬਹੁ ਬੇਟੀ ਧੀ ਭੈਣ ਦੀ ਇੱਜ਼ਤ ਦੁਸ਼ਮਣ ਦੀ ਕੋਈ ਨੀ ਸੋਚਦਾ। ਪਰ ਭਾਈ ਗੁਰਦਾਸ ਕਹਿੰਦੇ ਨੇ, ਜਦੋਂ ਇਹ ਤਪਦਾ ਹੈ ਨਾ, ਤੇ ਤਪਸ ਵਿੱਚ ਵੀ ਕਿਤੇ ਕਾਨ ਦੀ ਅੱਗ ਭਟਕੇ, ਤੇ ਸਿੱਖ ਇੰਨਾ ਕੁ ਗੁਰੂ ਦੀ ਕਿਰਪਾ ਵਾਲਾ, ਇਹ ਵੀਰ ਰਸ ਵਿੱਚ ਆਇਆ ਹੋਇਆ ਵੀ ਇਸ ਕਾਮ ਦੀ ਅੱਗ ਨੂੰ ਖਤਮ ਕਰਕੇ ਰੱਖ ਦਿੰਦਾ। ਅਗਨ ਬੁਝਾਏ ਤਪਤ ਵਿੱਚ, ਗੁਰੂ ਕਲਗੀ ਵਾਲੇ ਦੇ ਜੀਵਨ ਵਿੱਚ ਹੀ ਘਟਣਾ। ਕੈਸਾ ਉੱਚਾ ਆਚਰਣ ਦਿੱਤਾ ਮੇਰੇ ਸਤਿਗੁਰੂ ਨੇ। ਕਹਿੰਦੇ ਨੇ, ਹਜ਼ੂਰ ਅਨੰਦਪੁਰ ਬੈਠੇ ਨੇ, ਤੇ ਇੰਨੀ ਦੇਰ ਨੂੰ ਸਿੱਖ ਹੱਸਦੇ ਆਏ ਨੇ, ਤੇ ਇਹਨਾਂ ਸਿੱਖਾਂ ਨੇ ਨਾ ਸ਼ਸਤਰ ਪਕੜੇ ਨੇ। ਤੇ ਗੁਰੂ ਕਲਗੀ ਵਾਲੇ ਨੂੰ ਕਹਿੰਦੇ ਨੇ, ਦਾਤਾ ਤੇਰੀ ਕਿਰਪਾ ਨਾਲ ਜਿੱਤ ਕੇ ਆਏ ਆ। ਤੇ ਪਿੱਛੇ ਨਾ ਥੋੜੀ ਜੀ ਦੂਰ ਕੁਝ ਕੁ ਲੋਕਾਂ ਨੇ ਆਪਣੇ ਮੋਢੇ ਤੇ ਇੱਕ ਡੋਲਾ ਚੁੱਕਿਆ। ਹਜ਼ੂਰ ਪਹਿਲਾਂ ਤਾਂ ਖੁਸ਼ ਹੋਏ, ਬਾਕੀ ਬੇਟਾ ਤੁਸੀਂ ਜਿੱਤ ਕੇ ਆਏ? ਤੇ ਜਦੋਂ ਕੋਲ ਡੋਲਾ ਆਇਆ, ਪੁੱਛਿਆ, ਇਹ ਕੀ? ਕਹਿਣ ਲੱਗੇ, ਦਾਤਿਆ ਅਸੀਂ ਤੇਰੇ ਵਾਸਤੇ ਕੋਈ ਵਸਤੂ ਲੈ ਕੇ ਆਏ ਹਾਂ। ਧਿਆਨ ਦੇਣਾ ਕਿ ਅਗਨ ਬੁਝਾਏ ਤਪਤ ਵਿੱਚ ਵੀ ਇਹ ਅੱਗ ਨੂੰ ਬੁਝਾਉਂਦਾ, ਅਗਨ ਬੁਝਾਏ ਤਪਤ ਵਿੱਚ। ਕਹਿੰਦੇ ਨੇ, ਪੁੱਛਿਆ, ਤੋਹਫਾ ਇਹ ਕਿਹੜੀ ਵਸਤੂ? ਤੇ ਜਦੋਂ ਉਹ ਡੋਲੇ ਦਾ ਪਰਦਾ ਚੁੱਕਿਆ, ਤੇ ਮੁਸਲਮਾਨਾਂ ਦੀ ਇੱਕ ਬੱਚੀ ਸੀ। ਹਜ਼ੂਰ ਨੇ ਕਿਹਾ, ਇਹ ਕੀ? ਅੱਗੋਂ ਸਿੱਖਾਂ ਨੇ ਕਿਹਾ, ਮਹਾਰਾਜ, ਜੇ ਉਹ ਲੋਕ ਪੱਤ ਲੁੱਟਦੇ ਨੇ, ਤੇ ਕੀ ਸਿੱਖ ਬਦਲਾ ਨਹੀਂ ਲੈ ਸਕਦਾ? ਗੁਰੂ ਕਲਗੀ ਵਾਲੇ ਦੇ ਨੇਤਰ ਲਾਲ ਹੋ ਗਏ। ਕਹਿੰਦੇ ਨੇ, ਉਸੇ ਵਕਤ ਅੱਗੇ ਹੋਏ ਤੇ ਉਸ ਬੱਚੀ ਨੂੰ ਡੋਲੀ ਵਿੱਚੋਂ ਬਾਹਰ ਕੱਢ ਕੇ ਆਪਣੇ ਤੀਰ ਨਾਲ ਪਿਆਰ ਦੇ ਕੇ ਕਿਹਾ, ਧੀਏ ਘਬਰਾਈ ਨਾ, ਅੱਜ ਸਮਝੀ ਤੂੰ ਆਪਣੇ ਬਾਬਲ ਦੇ ਘਰ ਆ ਗਈ। ਉਸ ਵਕਤ ਹੁਣ ਅਗਨ ਬੁਝਾਏ ਤਪਤ ਵਿੱਚ, ਜਦੋਂ ਤੇਰੇ ਅੰਦਰ ਜ਼ਾਲਮ ਨੂੰ ਖਤਮ ਕਰਨ ਦੀ ਅੱਗ ਬਲਦੀ ਹੋਵੇ, ਪਰ ਯਾਦ ਰੱਖੀ, ਕਾਮ ਦੀ ਅੱਗ ਨੂੰ ਗੁਰੂ ਉਦੋਂ ਵੀ ਬੁਝਾ ਦਿੰਦੇ। ਕਹਿੰਦੇ ਨੇ, ਜਦੋਂ ਬੱਚੀ ਬਾਹਰ ਨਿਕਲੀ, ਸਿੱਖਾਂ ਨੂੰ ਡਾਟਿਆ ਤੇ ਪੁੱਛਿਆ, ਤੁਸੀਂ ਇਹ ਕਿਉਂ ਕੀਤਾ? ਕਹਿਣ ਲੱਗੇ, ਤੁਰਕਾਂ ਤੋਂ ਬਦਲਾ ਲੈਣੇ। حضور نے کہا دنیا دے لوگ تا گندگی دی کھڈ وچ ڈگ گئے نے، میں نہیں چاہندا گرو نانک دا سکھ گند وچ ڈگے، میں سب تو اچا تانوں چکنا ہے کہ دنیا وچوں اے پتہ لگ جائے کہ گرو نانک دے سکھ ورگا کسے دا آچرن نہیں۔ صاحب نے اوتھے بچن کہے تے کبھی سنتوکھ سنگھ نے گر پرتاپ سورج وچوں انہاں نوں انکت کیتا ہے، کہن لگے کہ سکل سکھ سنگن بوجھے گنخانی، پن سنگن بوجھے خنخانی، سکل ترک بھگوے ہندوانی، سکھ بدل بدلا لے بھلا جناوے، گر شاستر کیوں ورج ہٹاوے۔ حضور نے اوتھے بچن کہ سن ست گر بولے تسبیرے، ہم لے جانو پنت اچیرے۔ میں پنت نوں اچیا لے جانا ہے، کہن لگے نہیں ادو گتی بکھے پنچاؤں تاتے کلمل کرنا ہٹاؤں، میں نہیں چاہتا کہ تواڈے اندر بھی رس دی تپش ہوئے تے اس تپش نال کام دی اگ پٹکے۔ تے بھائی گرداس کہندے نے اگن بجائے تپت وچ، اے جدو تپدا ہوئے تاں وی وکاراں دی اگ بجھاندا ہے، جدو ظالم کول جاندا ہے ادوں وی ایہدے مکھ وچوں آواز آندی ہے کہ پرتریا روپ نہ پیکھے نیتر، جدو ظالم دے دھیاں بھیناں دے تمبو وچوں نکلدا ہے تے سکھ گاؤندا ہے پر بیٹی کو بیٹی جانا ہے، پر استری کو مات بخانا ہے، اپنی استری سو رت ہوئی رہت وان گر کا سنگھ سوئی، جدو لنگدا ہے دشمن وچوں تے دے کناں وچ گرو پکار کے کہندا ہے پر ناری جوا اسات چوری مدرا جان، پانچ ایب جے جگت میں تجے سو سنگھ سجان۔ جدو اے لنگدا ہے دشمن دے خیمے وچوں تے بھائی گرداس نو روک کے کہندا ہے ہاں تش کول کمایا پر ناری دے نیڑ نہ جاوے۔ بھائی گرداس اگو کہندا ہے دیکھ پرائیاں چنگیاں ماواں بھیناں تیا جانے۔ حضور کہندے نے کہ جے سجنا تو کنتے پر جوڑ نہ وے ہے کنت تو، کہ جے تو واقعی مالک دے چرناں نال جڑیا ہے تے پرائے روپ نو تکی نہ، جدو اے دھیر رس دی اگ وچ تپدا ہووے تے بھائی صاحب کہندے نے اگن بجائے تپت وچ ٹھنڈا ہووے بلم نہ آنی، جے اے تپدا ہے تے جے کوئی اگو آ کے کہے کہ سکھو میں تہاڈا واں، ایک کھن دے اندر ٹھنڈے ہو کے اپنا آپ دے تو قربان وی کر دیندے۔ دلی لال قلعے نشان صاحب کیسری چلدا پیا ہے تے محمد شاہ رنگیلا دوجا اودی بے بہو آئی ہے، اونے چنی سردار بگیل سنگھ دے پیراں وچ رکھ دتی کہ میری چنی دی پت رکھو، تے سر ڈھک کے کیا سی چلیے خالصا سر ننگے کرن والا نہیں، اے تاں ننگیاں سراں نوں ڈھکن والا ہے، تو منگ کی چاہنی ہے؟ کہن لگی پرت کے راج دے دیو۔ کمال دی گل پھر راج او دی چولی وچ پا دتا۔ بھائی گرداس کہندے نے بڑا ٹھنڈا ہی ٹھنڈا ہووے بلم نہ آنی، گر سکھی دی اے ہو نشانی، آ سکھی دے کچھ نشان نے، جے تو اے کمانے پھر تا واقعی گرو کا سکھ ہے، تے جے اے کمائی نہیں تے پھر کوشش کریے ادھر جڑیے ستگرو دے چرناں نال بانی نال پانے نال تے امرت دی دات لئیے۔ میں عرض کراں دیکھو کلگی والے دے او دن پہ آندے نے، انہاں دنوں نوں گھیرا پیا ہے، خاص کر کے اج دا دن 20 دسمبر دا دن آنندپور گھریا ہے۔ چھوٹے چھوٹے صاحبزادیاں نوں کنے دن ہو گئے نے روٹی کھان نوں نہیں ملی، دودھ پین نوں نہیں ملیا، تے گرو کلگی والے اکانت وچ بیٹھدے نے، سکھ وی چرناں وچ بیٹھے نے، کتے میرے گرو دا پروار وچھڑدا پیا ہے، کتے میرے گرو دے پروار دے وڈے پتر شہید پہ ہوندے نے، کتے چھوٹے شہید ہوندے نے۔ تے پروفیسر پورن سنگھ لکھدا ہے کتے دینے کانگڑے بیٹھا ہے ماہی نوں بھیجدا ہے، آخر ہردا ہے نا آواز دے کے کہندا ہے ماہی نوں جا تو پتا کر کے آ سرہند تو، جدو آیا نہیں تے کہندا ہے میرا کلگی والا رخ تے چڑھ ہوئے تے دیکھ ماہی خبر لے کے آیا میرے پتراں دی، انہاں دی سکھی نبھی ہے کہ نہیں نبھی، مینوں خبر پہنچ جائے تے جے اس گرو دے واقعی پتر ہاں ایک پرن کر لیے گرو گوبند سنگھ اسی کچھ نہیں دین جوگے تینوں، ایک کرپا کر سانو ثابت صورت رہن دی جاج دس دے، مہرامت کر کی دیاں گے سی تینوں، کچھ نہیں ساڈے کول دین لئی، تو کرپا کر سانو امرت دی داد دے کے اپنے بنا لے۔ جے واقعی پیار کر دیو نا پھر آؤ امرت دی دات لو، گرمکھا نے امرت سنچار دا پربندھ کیتا ہے تے میں وی سمجھاں گا منا تیرا آنا بھی تا سفل جی
1: گار ستنا

जप आ

सच नानक होशी सच

आठ पहर गुण गावा तेरी पनहा खुदाए तू बख्शंदगी शेख फरीद खैर दीजै बंदगी कवन बधाई कह सको दे अंत गुणिता कर कृपा मोहे नाम देखो नानक दर सरिता कर कृपा मोहे नाम देहो नानक दर सरिता परम सम्मान योग युग युग अटल साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सुबाहे मान खोए बैठे गुरमुख प्यारे सत संगी जनों अज धन गुरु ग्रंथ साहिब सच्चे पातशाह जी महाराज उन्हां दा प्रकाश दिवस आप जी मना रहे हो अमृत गुरबाणी का कीर्तन आप जी ने बड़ी भावना श्रद्धा नाल गुरमुखां तो श्रवण किया है। आओ आप धन गुरु ग्रंथ साहिब जी दी अमृत गुरबाणी दी टेक लैके बैठे हो सतगुरु जी दे पावन पवित्र इतिहास और गुरबाणी दा जो सिद्धांत है इस दी विचार आप संगत दे समक्ष अर्ज करनी है। एकाग्रता दी दात बख्शो धन गुरु ग्रंथ साहिब सच्चे पातशाह आप ही सिर ते मेर भरिया हाथ रख के भावना नाल अपने पवित्र बचना दी विचार आप ही करा लवो। करो कृपालता गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी अमृत गुरबाणी विचों भाई साहिब जी खुरां ने कीर्तन दी समाप्ति ते जो अमृत बचना दा कीर्तन सरवण कराया है धन गुरु अमरदास महाराज हजूर दे मुख तो उचारण कीती हुई अमृत बाणी राम कली राग अंदर आनंद साहिब दी एक पौड़ी का कीर्तन आपने श्रवण किया है। अक्सर ये पाठ आप जी अमृत वेले श्रवण भी करते हो पर धन गुरु अमरदास जी ने कृपा करके इस पौड़ी विच तीन बचन कहे। पहला बचन ते किता ने कि आओ इकट्ठे हो के अपने सतगुरु जी दी पवित्र गुरबाणी नू गायन करिए। शब्द वरते है सच्ची बाणी नू ते नाल कृपा कीती भी जदो कोई सच्ची बाणी नू गाएगा अपनी रचना दे नाल इस तो तुल इस तो उच्ची होर कोई बाणी नहीं
ਤੇ ਜਦੋਂ ਭਾਵਨਾ ਨਾਲ ਇਸ ਗੁਰਬਾਣੀ ਨੂੰ ਕੋਈ ਗਾਉਂਦਾ ਹੈ ਤੇ ਗੁਰਬਾਣੀ ਸੁਣ ਨਾਲ ਗਾਉਣ ਨਾਲ ਉਹਦੇ ਹਿਰਦੇ ਨੂੰ ਅੰਮ੍ਰਿਤ ਦੀ ਦਾਤ ਮਿਲਦੀ। ਸ਼ਬਦ ਆਪਨੇ ਸਰਵਣ ਕੀਤਾ ਆਵਹ ਸਿੱਖ ਸਤ ਗੁਰੂ ਕੇ ਪਿਆਰਿਓ, ਕਿ ਆਓ ਪਿਆਰੇ ਗੁਰੂ ਕੇ ਸਿੱਖੋ ਇਕੱਠੇ ਹੋਈਏ, ਤੇ ਨਾਲ ਫਿਰ ਕਹਿਣ ਲੱਗੇ ਗਾਵੋ ਸੱਚੀ ਬਾਣੀ ਇਕੱਠੇ ਹੋ ਕੇ ਉਸ ਕਰਤੇ ਦੀ ਉਸ ਨਿਰੰਕਾਰ ਦੀ ਇਲਾਹੀ ਬਾਣੀ ਨੂੰ ਗਾਓ, ਸੱਚੀ ਬਾਣੀ ਨੂੰ ਗਾਓ। ਤੇ ਸ਼ਬਦ ਵਰਤਿਆ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਹੁਣ ਜਦੋਂ ਇੱਥੇ ਸ਼ਬਦ ਆ ਗਿਆ ਕਿ ਬਾਣੀਆਂ ਸਿਰ ਬਾਣੀ, ਬਾਣੀਆਂ ਬਹੁ ਵਚਨ ਸਾਰੀਆਂ ਬਾਣੀਆਂ ਵਿੱਚੋਂ ਸਿਰ ਦਾ ਅਰਥ ਹੈ ਸ੍ਰੇਸ਼ਟ ਸ਼੍ਰੋਮਣੀ। ਕਹਿਣ ਲੱਗੇ ਸਾਰੀਆਂ ਬਾਣੀਆਂ ਵਿੱਚੋਂ ਸ਼੍ਰੋਮਣੀ ਜੋ ਸ੍ਰੇਸ਼ਟ ਹੈ ਉਹ ਗੁਰੂ ਕੀ ਬਾਣੀ। ਬਾਣੀ ਦਾ ਅਖਰੀ ਅਰਥ ਵੈਸੇ ਹੁੰਦਾ ਹੈ ਆਵਾਜ਼। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਵੀ ਇੱਕ ਬਾਣੀ ਹੁੰਦੀ ਹੈ ਸੱਚੀ ਤੇ ਦੂਸਰੀ ਬਾਣੀ ਲਈ ਸ਼ਬਦ ਵਰਤੇ ਹੈ ਕੱਚੀ। ਤੇ ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਦੀ ਬਾਣੀ ਵਿੱਚ ਇਹ ਦੋਨੋਂ ਪੌੜੀਆਂ ਇਕੱਠੀਆਂ ਰੱਖੀਆਂ, ਇੱਕ ਪਾਸੇ ਸੱਚੀ ਬਾਣੀ ਤੇ ਦੂਜੇ ਪਾਸੇ ਕੱਚੀ ਬਾਣੀ। ਸੱਚੀ ਬਾਣੀ ਜਦੋਂ ਕੋਈ ਸੁਣਦਾ ਉਹਦੇ ਹਿਰਦੇ ਨੂੰ ਅੰਮ੍ਰਿਤ ਦਾ ਰਸ ਮਿਲਦਾ ਹੈ, ਤੇ ਜਦੋਂ ਕੋਈ ਕੱਚੀ ਬਾਣੀ ਸੁਣਦਾ ਹੈ ਤੇ ਸੱਚ ਜਾਣੋ ਉਹਦਾ ਅੰਦਰ ਵੀ ਕੱਚਾ ਹੋ ਜਾਂਦਾ ਹੈ, ਤੇ ਕੱਚੇ ਬੋਲ ਸੁਣਦੇ ਨਾਲ ਉਹਦੇ ਅੰਦਰ ਨੂੰ ਵੀ ਕਦੀ ਰਸ ਨਹੀਂ ਆਉਂਦਾ। ਬਾਣੀ ਆਪਣਾ ਅਸਰ ਜ਼ਰੂਰ ਰੱਖਦੀ, ਕੱਚੀ ਹੋਵੇ ਉਹਨੇ ਆਪਣਾ ਅਸਰ ਕਰਨਾ, ਤੇ ਜੇ ਕਿਤੇ ਸੱਚੀ ਬਾਣੀ ਨਾਲ ਕੋਈ ਜੁੜੇ ਉਹਨੇ ਆਪਣਾ ਅਸਰ ਕਰਨਾ। ਤੇ ਹਕੀਕਤ ਇਹ ਵੇ ਕਿ ਜੋ ਵੀ ਸ਼ਬਦ ਅਸੀਂ ਆਪਣੀ ਜ਼ਬਾਨ ਤੋਂ ਕੋਈ ਵੀ ਬੋਲਨੇ, ਇੱਥੇ ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਨਹੀਂ ਸਮਝਣਾ, ਜੋ ਵੀ ਸ਼ਬਦ ਆਪਣੀ ਜ਼ਬਾਨ ਤੋਂ ਬੋਲਨੇ ਆ ਉਹ ਸ਼ਬਦ ਜਿਹੜਾ ਆਪਣੇ ਵਿੱਚ ਕੋਈ ਨਾ ਕੋਈ ਤਾਕਤ ਸਮੇਟ ਕੇ ਬੈਠਾ। ਕੋਈ ਸ਼ਬਦ ਐਸਾ ਨਹੀਂ ਜਿਹਦੇ ਵਿੱਚ ਤਾਕਤ ਨਹੀਂ, ਕੋਈ ਸ਼ਬਦ ਐਸਾ ਨਹੀਂ ਜਿਹਦੀ ਤਸੀਰ ਵੱਖਰੀ ਵੱਖਰੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਹੀ ਅਰਥ ਕਰਨੀ ਹੈ ਆਉਣਾ ਹਜ਼ੂਰ ਦੇ ਪ੍ਰਕਾਸ਼ ਵੱਲ। ਇੱਕ ਉਹ ਸ਼ਬਦ ਹੈ ਕਿ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹਨੂੰ ਬੋਲਣ ਦੇ ਨਾਲ ਆਦਮੀ ਦਾ ਆਪਣਾ ਤਨ ਤਾਂ ਦੁਖੀ ਹੁੰਦਾ ਹੀ ਹੁੰਦਾ ਹੈ, ਤੇ ਜਦੋਂ ਉਸ ਸ਼ਬਦ ਨੂੰ ਉਹਦੇ ਬੋਲ ਨੂੰ ਕੋਈ ਦੂਸਰਾ ਸੁਣ ਲੈ ਤੇ ਉਹਦੇ ਅੰਦਰ ਦੇ ਫਿੱਕਾਪਣ ਆ ਜਾਂਦਾ ਹੈ, ਉਹਦਾ ਅੰਦਰ ਵੀ ਦੁਖੀ ਹੁੰਦਾ ਹੈ। ਸ਼ਬਦ ਫਿੱਕਾ ਵੀ ਆਪਣੀ ਤਸੀਰ ਰੱਖਦਾ ਹੈ ਤੇ ਸ਼ਬਦ ਮਿੱਠਾ ਵੀ ਆਪਣੀ ਤਾਕਤ ਰੱਖਦਾ ਹੈ। ਮੈਂ ਪਿਛਲੇ ਦਿਨ ਇਹ ਅਰਜ਼ ਕੀਤੀ ਹੈ ਕਿ ਦੋ ਸ਼ਬਦ ਨੇ, ਇੱਕ ਸੁਗੰਧੀ ਤੇ ਦੂਸਰੀ ਦੁਰਗੰਧੀ। ਸੁਗੰਧੀ ਉਹਦਾ ਆਪਣਾ ਸੁਭਾਗ ਹੈ ਤੇ ਦੁਰਗੰਧੀ ਦਾ ਆਪਣਾ ਸੁਭਾਗ ਹੈ। ਜਦੋਂ ਦੁਰਗੰਧ ਹੋਵੇ ਉਹ ਲੋਕਾਂ ਨੂੰ ਬਖੇਰਦੀ ਏ, ਉਹ ਲੋਕਾਂ ਦੇ ਇਕੱਠ ਨੂੰ ਆਪਣੇ ਤੋਂ ਦੂਰ ਭਜਾਉਂਦੀ ਏ, ਤੇ ਜਿੱਥੇ ਸੁਗੰਧੀ ਹੋਵੇ ਉਹ ਖਿੰਡਿਆਂ ਹੋਇਆਂ ਨੂੰ ਵੀ ਇਕੱਤਰ ਕਰਕੇ ਆਪਣੇ ਵੱਲ ਖਿੱਚ ਲੈਂਦੀ। ਤਸੀਰ ਦੋਨਾਂ ਦੀ ਵੱਖਰੀ ਵੱਖਰੀ। ਸ਼ਬਦ ਬਾਣੀ ਵੱਲ ਆਉਣਾ, ਜਿੱਥੇ ਸੁਗੰਧੀ ਹੈ ਉਹਦੀ ਫੈਲੇਗੀ ਤੇ ਦੁਰਗੰਧੀ ਵੀ ਫੈਲੇਗੀ। ਸੁਗੰਧੀ ਦਾ ਸੁਭਾਅ ਜਦੋਂ ਉਹ ਫੁੱਲ ਫੈਲਦੀ ਏ ਤੇ ਲੰਘਣ ਵਾਲਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਦਈਏ, ਆਪਣੇ ਵੱਲ ਖਿੱਚ ਦਈਏ, ਤੇ ਦੁਰਗੰਧੀ ਦਾ ਸੁਭਾਅ ਜਦੋਂ ਫੈਲ ਦਈਏ ਕੋਲ ਲੰਘਣ ਵਾਲਿਆਂ ਨੂੰ ਵੀ ਆਪਣੇ ਤੋਂ ਦੂਰ ਲੈ ਜਾਂਦੀ, ਉਹਦੇ ਨੇੜੇ ਕੋਈ ਟਿਕਦਾ ਨਹੀਂ। ਅਸਲ ਵਿੱਚ ਇਹ ਮਨੁੱਖ ਦੇ ਅੰਦਰ ਦੀ ਅਵਸਥਾ ਹੈ। ਇੱਕ ਗੁਰੂ ਕਾ ਸ਼ਬਦ ਅੰਮ੍ਰਿਤ ਵਰਗਾ ਮਿੱਠਾ ਹੈ, ਜਿਹੜਾ ਲੰਘਣ ਵਾਲੇ ਨੂੰ ਕਿਤੇ ਇਕਾਗਰਤਾ ਨਾਲ ਸੁਣੇ ਤੇ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਤੇ ਇੱਕ ਗੁਰਮੁਖੋ ਦੁਨੀਆਂ ਦੇ ਉਹ ਫਿੱਕੇ ਬੋਲ ਨੇ ਕਿ ਜਿਹੜਾ ਆਪਣੀ ਜ਼ਬਾਨ ਤੋਂ ਬੋਲੇ ਤੇ ਫਿੱਕੇ ਬੋਲਾਂ ਨੂੰ ਸੁਣ ਕੇ ਲੋਕੀ ਉਹਦੇ ਤੋਂ ਦੂਰ ਚਲੇ ਜਾਂਦੇ। ਸੁਗੰਧੀ ਸਮੇਟਦੀ ਏ, ਇਕਾਗਰਤਾ ਦਿੰਦੀ ਏ, ਤੇ ਦੁਰਗੰਧੀ ਖਿੰਡਾਓ ਪੈਦਾ ਕਰਦੀ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਜਦੋਂ ਸੱਚੀ ਬਾਣੀ ਗਾਈ ਜਾਏ ਉਦੋਂ ਅੰਦਰ ਨੂੰ ਤਨ ਤੇ ਮਨ ਨੂੰ ਸੁੱਖ ਮਿਲਦਾ ਹੈ, ਤੇ ਜਦੋਂ ਕੋਈ ਆਪਣੀ ਜ਼ਬਾਨ ਨਾਲ ਫਿੱਕੇ ਬੋਲ ਬੋਲਦਾ, ਕੱਚੇ ਬੋਲ ਬੋਲਦਾ, ਫਿੱਕੇ ਬੋਲਣ ਦੇ ਨਾਲ ਤਨ ਤੇ ਮਨ ਦੋਨੋਂ ਫਿੱਕੇ ਹੋ ਜਾਂਦੇ। ਆਪ ਜੀ ਬਚਨ ਰੋਜ਼ ਪੜ੍ਹਦੇ ਹੋ ਕਿ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਹੁਣ ਬੋਲ ਤਾਂ ਉਹ ਵੀ ਨੇ, ਬਾਣੀ ਤਾਂ ਉਹ ਵੀ, ਸ਼ਬਦ ਉਹ ਵੀ ਨੇ। ਤਨ ਗੁਰੂ ਨਾਨਕ ਸਾਹਿਬ ਕਹਿੰਦੇ ਕਦੀ ਕੋਈ ਫਿੱਕੇ ਬੋਲ ਬੋਲੇ ਉਹ ਤਨ ਤੇ ਵੀ ਅਸਰ ਕਰਦੇ ਨੇ, ਮਨ ਤੇ ਵੀ ਅਸਰ ਕਰਦੇ ਨੇ। ਤੇ ਗੁਰਮੁਖੋ ਜੇ ਫਿੱਕੇ ਬੋਲ ਤਨ ਤੇ ਮਨ ਨੂੰ ਪ੍ਰਭਾਵਿਤ ਕਰਦੇ ਨੇ,
कभी एकाग्रता नाल गुरु के मिठे बोल सुन के देखी, वह भी तेरे तन ते मन नूं प्रभावित जरूर कर दे। जे दुर्गंधी अपना असर रख दिए कि सुगंधी विच नहीं, साहब ने कृपा की नानक फिक्का बोलिया तन मन फिक्का कोई। बाबे फरीद जी नूं पुछो, वह कहिंदे ने तेरे फिक्के शब्दां विच बड़ी ताकत ही, पर यह ताकत वह नहीं कि किसी के अंदर नूं जोड़े। तेरे फिक्के शब्दां विच इन्नी कठोरत है कि किसी के खिरदे नूं तोड़ के रख देंदी है। मैं अर्थ कर रहा जे कच्ची बाणी फिक्के बोल तोड़दे ने ते धन गुरु अर्जुन साहब के बचन, गुरु नानक साहब के बचन वह टुटे कोई खिरदिया नूं साईं दे चरणां भी जोड़ देंदे। बाबा फरीद साहब ने अमृत बचन कह कह लगे एक फिक्का ना गलाए कि कच्चा ना बोली फिक्का ना बोली। फिक्का ते कच्चा बोलन दे नाल किसे दा अंदर टुट जाएगा। एक फिक्का ना गलाए सबना मैं सच्चा धनी है आओ ना कही ठाए मान सब अमोलवी। तेरे शब्द बोलन दे नाल किसे दे खिरदे ने टुट जाने ते एहो जे शब्द अपनी रचना तो बोली ना। तवज्जो दिओ गुरु दे खिरदे विच बाणी कदों प्रगट होई, क्योंकि आपां च गुरु ग्रंथ साहिब दा प्रकाश दिवस मना रहे हैं। गुरबाणी है कि सतगुरु जी हर वेले ही गुरबाणी उचारण करते सन। केड़े केड़े मौकियां ते हजूर ने अमृत बाणी नूं उचारण किया, जदों साईं दी याद भी जुड़दे ने ते कई बारी अर्थ कीती है। एक शब्द कहिंदे सन कीर्तन रोज करना, शब्द जो उचारे जाने वो रोज पढ़ने, पर जदों किते कोई शब्द किते बाणी आउणी ते एक बचन कहना मरदानिया छेर रबाब नूं काई शिफ्त करिए खुदा दे दीदार दी। जां असी पढ़दे सुनने हां कि बाणी आई है, बाणी उदों आउंदी सी। देखो दो तीन तरीके सन बाणी दे प्रगट होण दे। गुरबाणी है कि गुरबाणी गुरु दे हिरदे दा प्रकाश है। गुरबाणी जदों नाम विच जुड़ के कोई नामी विच अभेद हो जांदा है ते उस नामी उस प्रभु दे चरणां विच जुड़ के जो अनुभव जो उन्होंने ज्ञान हासिल होया वो साडे लोकां दे भले लई साडे अखरां विच साडी जबान भी सानू दे गए कि जे तुसी भी अंदर दे आनंद नूं मनना है ते आ कुछ अपनी जिंदगी विच कमा लिया। अर्थ कीती जे टुटा होया हिरदा फिक्का हिरदा बोले ते ओ अंदर नूं दुखी करदा है, ते जेड़ा हिरदा निरंकार दे चरणां विच अभेद सी प्रभु दे चरणां विच लीन सी ते जदों उस हिरदे विचों टिके विचों बोल निकलन ते सदियां तक उन्हां बोलां नूं पढ़ के उन्हां बोलां नूं सुन के उन्हां बचनां नूं कमा के मनुख दी जिंदगी विच वी रस पैदा हो जांदा। बाणी किवें उचारण कीती जांदी सी? सिख विद्वानां ने गुरु ग्रंथ साहिब दी बाणी नूं पढ़ के कुछ एदे संबंधी अपने नजरिए पेश कीते। गुरमुखो ए नहीं कि जो कह रहे हैं बाकी दावा ए सी, एक ता बाणी उचारण उस वेले हुंदी सी कि जदों साईं दी याद भी जुड़े होना, अंदर मालक दे नाम की वरखा होनी ते उस नाम की बरसात विचों किते उस साईं दी कृपा विचों जेड़े साईं दे सिफत दे बोल निकलने, खजूर ने उस साईं नूं मुखातब करके बचन कहने, इकल्ले साईं दी सिफत करनी उदों भी बाणी आउंदी सी, बाणी विच अर्थ करनी। दूसरा जदों किसी सिख ने जगियासू ने आना, उन्हें आके सवाल करना, अपने अंदर दे शंके जाहर करने ते सतगुरु ने उहदे शंकियां नूं दूर कर ली साईं दी बाणी उचारण करनी, दूसरा तरीका सी। तीजा सी कि किसी नाल गोश्त होनी अनमत वाले नाल, ते हजूर ने उहदे अंदर दे भरम नूं दूर कर ली बाणी उचारण करनी। चौथा तरीका सी कि जदों किते मन लो कोई अपने जीवन तो गिर चुका है उहनूं सुधारन दे लई अमृत बचन उचारण करने, कदी जगियासु भावना वालियां नूं संबोधन कर ली अपनी एकांत विच मालक दे चरणां दी जुड़ के जदों बाणी उचारण करनी ते शब्द उचारे कि तू दरियाओ दाना दीना मैं मछली कैसे अंत लहा। तवज्जो दिओ सिर्फ एक एक दो दो प्रमाण दे के अगे तुरना, जदों केवल साईं दे रंग विच रते होना ते ए शब्द वरतने कि हे मेरे मालक जी
मैं बनजारन राम की तेरा नाम बखर व्यापार जियो। कभी साईं दे चरणा में जुड़ के बेनती करनी ते ए शब्द उच्चारण हो जाना कि हम मैले तुम उजल करते, हम निर्गुण तू दाता। कभी शुक्र भाव भी जुड़ना ते ए शब्द उच्चारण कर देने, मैं कीता ना जाता हराम खोर, खो क्या मुँह देसा दुष्ट चोर, नानक नीच कह विचार, तानक रूप रहा करतार। कभी जिज्ञासु ने आना ते ओनू संबोधन करके ए शब्द कहने के जे साई नू पाना चाहने ते गुरु के सिखा इत मार्ग चलने पाई अड़े। देखो कोई जिज्ञासु आए उन्हें पूछे ते की बाणी आई नहीं इत मार्ग चलने पाई अड़े। गुर कहे तो कार कमाए जियो ते आगे मन की मतली वे सारा है दूजा भाव जियो। क्यों पावे हर दर्शावड़ा न लगे तत्ती भाव जियो। जदो आउन वाले समय नु तकना देखो तन गुरु ग्रंथ साहिब दी बाणी पढ़न वाले आप बैठे हो सम्राट गुरु है अजे बाबर ने चढ़ के आना है कई साल लगने ने ते मेरे तन गुरु नानक साहिब ने भाई लालो दी कखा दी कुली विच बह के कुछ समा पहले ही एक शब्द कह देने उस वेले नाल एक बचन कहना के लालो इनू ए ना समझी के जो मैं कह रहा किसे जादूगर दी खेल कैसे कमाल दे बचन चुने। ए ना समझी के शायद मैं कोई रिद्धि सिद्धि नाल तेनू आउण वाले समय बारे दस रहा किन लालो जो कुछ मेरा खसम मैनू कह रहे खसम अपनी कोई दावा नहीं और जो खसम कह रहा है मैं तेनू वो सुनान लगा ते एक वरी नहीं एक शब्द विच सात वरी भाई लालो नू संबोधन करके बचन कहे आने वाले समय बारे जो भविखत बचन कहे हजूर की बाणी विचो परने जैसी मैं आवे खत्म की बाणी तैसड़ा करी ज्ञान वे लालो पाप की जंज लै काबलू ताया जोरी मंगे दान वे लालो शर्म धर्म दो सप खलोए कूड़ फिरे प्रधान वे लालो शब्द वरते ते देखो आने वाले समय बारे क्या आमन अठत्र है जान सतानवे होर भी उठसी मर्द का चेला सच की बाणी नानक आख है सच सुनाए सी सच की बेला। एदा मतलब आने वाले समय बारे भी क्या ते जदो किते कोई अन मत वाले मिले मेरे साहब ने उदो भी बाणी उच्चारण की सामने विद्वान बैठे ओनू ज्ञान बहुत है चार वेदा का ज्ञात है जदो पढ़ दे जदो कथा कर दे जदो प्रमाण देंदे जदो लोग सुनते ने ते दंग रहिंदे ने पर जदो ओदे अंदर दी अवस्था नू देखदे ने ते हजूर ओनू देख के किन ने मुख ते पढ़ता टीका सहित बाणी ओ भी उच्चारण कीती हिरदा राम नहीं पूर्ण रहत वेद पढ़े पर लोक दृढ़ावे अपना कहया आप ना कमावे। साहब जदो किते जुल्म नू तकदे ने के चार चपेरे जुल्म दी हनेरी झुलीए ते देखो बाणी केवल ए नहीं के जे साई नू मुखातब करके कहे के मेरे दादा जी तेरे रंग विच मैं रतिया वा ते सच की बाणी बालन वाला बाबा ओने बिलकुल जबान लुकाई नहीं जे सामने किते देख दे पहने जुल्म दी हनेरी झुली ते बाबे ने सच दी बाणी बोल के क्या राजे शी मुकदम कुत्ते जाए जगायन बैठे सुते चाकर नांदा पायन काओ रात पेत कुत्यो चक जाओ। जदो अपने समाज नु देखिया के स्त्री ओदा असली गहना शर्म ते हया है ते देखिया शर्म हया कोई नहीं ते शब्द वरते रन्ना कोईया बोधिया पुरुष होए सहयाद सील संयम सोच पनी खाना खान आहाज शर्म गया कर अपने पत उठ चली नान। वख वख शब्द ने वैसे प्रकरण बहुत वड्डा गुरु ग्रंथ साहिब दी बाणी दा मैं अपने विषय वलावां गुरमुखो एक सच्ची बाणी एक कच्ची बाणी ते फिक्की बाणी। सच्ची बाणी उस खिरदे विचो उपजदी है जो सच नाल ओत पोत है ते कच्ची बाणी उस मुख विचो निकलदी है जिदे अंदर सच नहीं दावे सच दे करदा। हजूर ने दोनों पौड़ियां सामने रखिया मैं कुदरती तौर पे आधार ओही पौड़ी बनाया जो कीर्तन सुनिया कहन लगे आवो सिख सत गुरु के प्यारो गावो सच्ची बाणी बाणी ता गावो गुरु केरी बाणिया सिर बाणी कहने गाओ गुरु की बाणी नू
ਜਦੋਂ ਗਾਓਗੇ ਤੁਹਾਡੇ ਖਿਰਦੇ ਨੂੰ ਠੰਡ ਪਏਗੀ। ਕਿਉਂ? ਕਿਉਂਕਿ ਫਿੱਕੇ ਬੋਲ ਨਹੀਂ, ਇਹ ਮਿੱਠ ਬੋਲੜੇ ਸੱਜਣ ਦੇ ਮੁੱਖ ਵਿੱਚੋਂ ਨਿਕਲੇ ਮਿੱਠੇ ਬੋਲ ਨੇ। ਜਿਹਨੇ ਕਦੀ ਆਪਣੀ ਜ਼ਿੰਦਗੀ ਵਿੱਚ ਕੌੜਾ ਬੋਲਿਆ ਹੀ ਨਹੀਂ, ਜਿਹਨੂੰ ਕੌੜਾ ਬੋਲਣਾ ਆਉਂਦਾ ਹੀ ਨਹੀਂ, ਇੰਨੀ ਮਿੱਠੀ ਬਾਣੀ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੋ ਤਰੀਕੇ ਨੇ। ਇੱਕ ਇਹ ਤਰੀਕਾ ਦਰਸ਼ਨ ਕਰਨ ਦਾ, ਦਰਸ਼ਨ ਨਾਲ ਵੀ ਬਾਣੀ ਅੰਦਰ ਜਾਂਦੀ ਹੈ। ਦੂਜਾ ਤਰੀਕਾ ਹੈ ਕਿ ਬਾਣੀ ਅੰਦਰੋਂ ਸਪਰਸ਼ ਕਰ ਜਾਏ, ਤੇ ਅਸਲੀ ਤਰੀਕਾ ਵੈਸੇ ਦਰਸ਼ਨ ਦਾ। ਹੁਣ ਦਰਸ਼ਨ ਦੇ ਤਰੀਕੇ ਇਹ ਨਹੀਂ, ਆਪਾਂ ਆਉਂਦੇ ਹਾਂ ਕਿ ਰੁਮਾਲਾ ਸਾਹਿਬ ਚੁੱਕਿਆ, ਦਰਸ਼ਨ ਕੀਤੇ, ਗੁਰੂ ਕੇ ਦੀਦਾਰ ਹੋ ਗਏ ਨੇ। ਗੁਰਮੁਖੋ, ਅਸਲੀ ਦਰਸ਼ਨ ਉਹ ਨੇ ਕਿ ਜਦੋਂ ਅੱਖਾਂ ਨਾਲ ਗੁਰੂ ਕੀ ਬਾਣੀ ਨੂੰ ਤੱਕਿਆ ਜਾਏ। ਕਈ ਵਾਰੀ ਅਸੀਂ ਜ਼ਬਾਨ ਨਾਲ ਬੋਲਦੇ ਨਹੀਂ, ਇੰਨੇ ਅਭਿਆਸੀ ਗੁਰੂ ਕੇ ਸਿੱਖ ਮਿਲਦੇ ਨੇ ਬਾਣੀ ਪੜ੍ਹਨ ਵਾਲੇ, ਉਹਨਾਂ ਦੇ ਨੇਤਰ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵੱਲ ਹੁੰਦੇ ਨੇ, ਪਰ ਹਿਰਦੇ ਨੂੰ ਅੱਖਾਂ ਰਾਹੀਂ ਗੁਰੂ ਦਾ ਸ਼ਬਦ ਸਪਰਸ਼ ਕਰੀ ਜਾਂਦਾ। ਬੋਲਦੇ ਨਹੀਂ, ਬਾਣੀ ਦੇ ਸਪਰਸ਼ ਕਰਨ ਦਾ ਤਰੀਕਾ ਕੇਵਲ ਜ਼ਬਾਨ ਨਾਲ ਬੋਲਣਾ ਨਹੀਂ, ਅੱਖਾਂ ਨਾਲ ਦੇਖ ਕੇ, ਹਿਰਦਾ ਚੇਕ ਕੇ ਜਦੋਂ ਬਾਣੀ ਦੇ ਦਰਸ਼ਨ ਕਰਦਾ ਤੇ ਬਾਣੀ ਅੱਖਾਂ ਰਾਹੀਂ ਵੀ ਅੰਦਰ ਸਪਰਸ਼ ਕਰਦੀ। ਦੂਸਰਾ ਤਰੀਕਾ ਕਿ ਜਦੋਂ ਰਸਨਾ ਨਾਲ ਬੋਲਨੇ ਆ, ਬਾਣੀ ਸਾਹਮਣੇ ਸਿਰਫ ਕੰਠੇ ਜ਼ਬਾਨ ਨਾਲ ਬੋਲਨੇ ਆ, ਅੱਖਾਂ ਨਹੀਂ ਦੇਖਦੀਆਂ ਤਾਂ ਨਹੀਂ ਸਪਰਸ਼ ਕਰਦੀ ਏ। ਤੇ ਤੀਜਾ ਤਰੀਕਾ ਹੈ ਜਦੋਂ ਅੱਖਾਂ ਨਾਲ ਦੇਖੀਏ ਨਾ, ਰਸਨਾ ਨਾਲ ਬੋਲੀਏ ਨਾ, ਤੇ ਕੰਨਾਂ ਨਾਲ ਬੋਲੇ ਕੋਈ ਸ਼ਬਦ ਜਿਹੜੇ ਨੇ, ਸੁਣੇ ਹੋਏ ਸ਼ਬਦ, ਉਹ ਵੀ ਅੰਦਰ ਨੂੰ ਸਪਰਸ਼ ਕਰਦੇ। ਦੁਨਿਆਵੀ ਤੌਰ ਤੇ ਵੀ ਇਹ ਤਿੰਨ ਤਰੀਕੇ ਨੇ। ਕੋਈ ਤੁਸੀਂ ਕਿਤਾਬ ਪੜ੍ਹੋ, ਭਾਵੇਂ ਉਹਨੂੰ ਜ਼ਬਾਨ ਨਾਲ ਨਾ ਬੋਲੋ, ਅੱਖਾਂ ਨਾਲ ਦੇਖੀ ਜਾਓ ਇੱਕ ਇੱਕ ਅਲਫਾਜ਼ ਨੂੰ, ਇੱਕ ਇੱਕ ਸ਼ਬਦ ਨੂੰ, ਤੇ ਜਦੋਂ ਇੱਕ ਚੈਪਟਰ ਪੂਰਾ ਕਰਾਂਗੇ, ਬੋਲੇ ਨਹੀਂ ਪਰ ਅੱਖਾਂ ਨਾਲ ਦੇਖਣ ਤੋਂ ਬਾਅਦ ਇੰਨਾ ਕੁ ਹਿਰਦੇ ਨੂੰ ਸਪਰਸ਼ ਕੀਤਾ। ਜੇ ਕਿਤੇ ਉਹ ਭਾਵੁਕਤਾ ਨੇ ਲਿਖਿਆ, ਇੱਕ ਪੰਨਾ ਪੜ੍ਹ ਕੇ ਅੱਖਾਂ ਵਿੱਚ ਪਾਣੀ ਆ ਜਾਏਗਾ। ਜੇ ਕਿਤੇ ਉਹ ਕਾਮਤੁਰ ਹੋਏ ਇਨਸਾਨ ਨੇ ਕਿਤੇ ਦੁਨੀਆਂ ਦੇ ਵਕਾਰਾਂ ਦੇ ਸ਼ਬਦ ਵਰਤੇ ਨੇ, ਅੱਖਾਂ ਨਾਲ ਪੜ੍ਹ ਕੇ ਇੰਨੇ ਕੁ ਸਪਰਸ਼ ਕਰਨਗੇ ਕਿ ਇੱਕੋ ਦਮ ਸਰੀਰ ਅੰਦਰ ਕਾਮ ਵਾਸ਼ਨਾ ਭੜਕ ਸਕਦੀ ਹੈ। ਜੇ ਕਿਤੇ ਜ਼ੁਲਮ ਹੁੰਦਾ ਤੱਕ ਕੇ ਸ਼ਬਦ ਪੜਾਂਗੇ ਤੇ ਉਹਨਾਂ ਨੂੰ ਅੱਖਾਂ ਨਾਲ ਪੜੀਏ ਤੇ ਸਰੀਰ ਇੱਕੋ ਦਮ ਗੁੱਸੇ ਵਿੱਚ ਆਏਗਾ। ਗੁਰਮੁਖੋ, ਇਹ ਤਰੀਕੇ ਨੇ ਅੰਦਰ ਬਾਣੀ ਨੂੰ ਸਪਰਸ਼ ਕਰਨ ਦੇ। ਦੁਨਿਆਵੀ ਬਾਣੀ ਵੀ ਅੱਖਾਂ ਨਾਲ ਅੰਦਰ ਸਪਰਸ਼ ਕਰ ਦਈਏ ਤੇ ਜਦੋਂ ਕੋਈ ਭਾਵਨਾ ਨਾਲ ਜੁੜ ਕੇ ਜ਼ਬਾਨ ਨਾਲ ਨਹੀਂ ਬੋਲਦਾ, ਅੱਖਾਂ ਨਾਲ ਸ਼ਬਦਾਂ ਨੂੰ ਪੜਦਾ ਤੇ ਉਹ ਵੀ ਸ਼ਬਦ ਅੰਦਰ ਅਸਰ ਕਰਦੇ ਨੇ। ਦੂਸਰਾ ਤਰੀਕਾ ਬੋਲ ਕੇ, ਤੀਸਰਾ ਤਰੀਕਾ ਕੰਨਾਂ ਨਾਲ ਸੁਣ ਕੇ, ਤੇ ਮੇਰੇ ਸਾਹਿਬ ਨੇ ਤਿੰਨਾਂ ਦਾ ਜ਼ਿਕਰ ਕੀਤਾ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਦੇਖਣਾ, ਸਰਵਣੀ ਸੁਣਨਾ ਗੁਰ ਨਾਉ। ਇਹ ਸਪਰਸ਼ ਅੰਦਰ ਬਾਣੀ ਕਰ ਦੇਖੋ। ਜੇ ਕੋਈ ਫਿੱਕਾ ਬੋਲ ਬੋਲਦਾ ਉਹਦੇ ਪੜੇ ਸੁਣੇ ਨੂੰ ਅੰਦਰ ਖਿਡਾਉਂਦਾ ਤੇ ਜਦੋਂ ਬਾਣੀ ਅੰਦਰ ਜਾਏ ਫਿਰ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਹੁਣੇ ਪ੍ਰਮਾਣ ਦਿੱਤਾ, ਕਹਿਣ ਲੱਗੇ ਦਰਸ਼ਨ ਪਰਸਨ ਸਰਸਨ ਹਰਸਨ। ਦਰਸ਼ਨ ਤੇ ਪਰਸਨ ਇਹ ਦੋ ਸਾਧਨਾ ਵਾਲੇ ਸ਼ਬਦ ਨੇ। ਦਰਸ਼ਨ ਕਰਨਾ ਤੇ ਉਸ ਬਾਣੀ ਨੂੰ ਦਰਸ਼ਨ ਤੋਂ ਬਾਅਦ ਹਿਰਦੇ ਵਿੱਚ ਸਪਰਸ਼ ਕਰ ਜਾਏ, ਹਿਰਦੇ ਨੂੰ ਛੂ ਜਾਏ। ਹੁਣ ਜੇ ਆਪਾਂ ਬਾਣੀ ਦੇ ਦਰਸ਼ਨ ਤਾਂ ਕੀਤੇ, ਪਾਠ ਵੀ ਕਰ ਲਿਆ, ਨਿਤਨੇਮ ਵੀ ਬੜੀ ਵਾਰੀ ਕੀਤਾ, ਹਿਰਦੇ ਨੂੰ ਸਪਰਸ਼ ਨਾ ਕੀਤਾ ਤੇ ਉਹਨੇ ਉਹ ਰਹਿਮਤ ਨਹੀਂ ਹੋਣੀ। ਇਕਾਗਰਤਾ ਨਾਲ ਜਦੋਂ ਹਿਰਦੇ ਨੂੰ ਸ਼ਬਦ ਦਿੰਦੇ ਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਉਦੋਂ ਤਬਦੀਲੀ ਆਉਂਦੀ ਏ। ਦੋ ਸ਼ਬਦ ਚੇਤੇ ਰੱਖੀ ਸਾਧਨਾ।

ਅੰਦਰ ਨੂੰ ਅੰਮ੍ਰਿਤ ਦਾ ਰਸ ਦੇ, ਤੁਹਾਡੇ ਅੰਦਰ ਟਿਕਾ ਦੇ। ਕਹਿੰਦੇ ਨੇ ਇਸ ਬਾਣੀ ਨੂੰ ਗਾਈ ਤੇ ਜਦੋਂ ਪੁੱਛਿਆ ਮਹਾਰਾਜ ਜਿਹੜੇ ਫਿੱਕੇ ਬੋਲ ਨੇ, ਕਹਿੰਦੇ ਨੇ ਸਿੱਖਾ ਦੇਖੀ ਆਪਣੀ ਜ਼ਿੰਦਗੀ ਵਿੱਚ ਬਾਣੀ ਤੋਂ ਵੱਧ ਕਿਸੇ ਨੂੰ ਕਿਰਦੇ ਵਿੱਚ ਥਾਂ ਨਾ ਦੇ। ਮਹਾਰਾਜ ਕੀ ਦੂਜੇ ਸ਼ਬਦ ਨਹੀਂ ਇੱਥੇ ਰੱਖਦੇ? ਕਹਿਣ ਲੱਗੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ। ਮਹਾਰਾਜ ਕਿਉਂ ਕੱਚੀ ਏ? ਕਹਿਣ ਲੱਗੇ ਇਹਨੂੰ ਕਹਿਣ ਵਾਲੇ ਕੱਚੇ ਨੇ। ਮਹਾਰਾਜ ਕਹਿਣ ਵਾਲੇ ਕੱਚੇ ਕਿਵੇਂ? ਹੁਣ ਇਹਦਾ ਅਰਥ ਇਹ ਵੇ ਕਿ ਉਹਨਾਂ ਦੇ ਆਪਣੇ ਕਿਰਦੇ ਵਿੱਚ ਸੱਚ ਨਹੀਂ, ਆਪ ਝੂਠ ਨਾਲ ਜੁੜੇ ਨੇ। ਤੇ ਭਾਵੇਂ ਉਹ ਕਵਿਤਾ ਜਿੱਡੀ ਮਰਜ਼ੀ ਵੱਡੀ ਕਹਿ ਦੇ, ਗ੍ਰੰਥ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਬੜੇ ਪਖੰਡੀਆਂ ਨੇ ਬਣਾਏ, ਕਿ ਉਹ ਕੱਚੀ ਬਾਣੀ ਅੱਜ ਤੀਕਰਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਮੁਕਾਬਲਾ ਕਰ ਸਕੀਏ? ਸਵਾਲ ਹੀ ਨਹੀਂ ਪੈਦਾ ਹੁੰਦਾ। ਜਿਹੜੇ ਆਪਣੇ ਅੰਦਰੋਂ ਥਿੜਕੇ ਨੇ, ਕਾਮੀ ਨੇ, ਵਿਸ਼ਈ ਨੇ, ਰੱਜ ਕੇ ਵਕਾਰ ਭੋਗਦੇ ਨੇ, ਜਿੰਨੇ ਮਰਜ਼ੀ ਨਕਲ ਮਾਲ ਕੇ ਅੱਖਰ ਲਿਖੀ ਜਾਣ, ਉਹਨਾਂ ਦੇ ਅੱਖਰ ਕਿਸੇ ਦੇ ਕਿਰਦੇ ਨੂੰ ਰੱਬ ਨਾਲ ਨਹੀਂ ਜੋੜਨਗੇ। ਤੇ ਸੱਚ ਜਾਣੋ, ਗੁਰੂ ਗ੍ਰੰਥ ਸਾਹਿਬ ਦਾ ਵੀ ਪ੍ਰਕਾਸ਼ ਤਾਂ ਹੋਇਆ ਜਿੱਦਣ ਗੁਰੂ ਦੇ ਕੰਨਾਂ ਵਿੱਚ ਕੱਚੇ ਦੀ ਬਾਣੀ ਦੀ ਆਵਾਜ਼ ਪਈ ਸੀ। ਆਓ ਪ੍ਰਕਾਸ਼ ਦਿਵਸ ਵੱਲ ਆਉਣਾ, ਕੱਚੇ ਦੇ ਸ਼ਬਦ ਕੰਨਾਂ ਵਿੱਚ ਪਏ ਤੇ ਉਹਦੇ ਵਿੱਚ ਇੱਕ ਸੋਚ ਪੁਰੀ ਕਿ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਬਾਣੀ ਨੂੰ ਵੱਖ ਕਰ ਦੇਣਾ ਚਾਹੀਦਾ। ਇੱਕ ਸ਼ਬਦ ਅਸੀਂ ਕਹਿੰਦੇ ਹਾਂ ਬੀੜ। ਦੇਖੋ ਅੱਜ ਵੀ ਅਸੀਂ ਸ਼ਬਦ ਵਰਤਨੇ ਆ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ, ਜਾਂ ਕਹਿੰਦੇ ਹਾਂ ਬੀੜ ਦੀ ਸੰਪਾਦਨਾ। ਬੀੜ ਦੇ ਅਖਰੀ ਅਰਥ ਕੀ ਨੇ? ਬੜੇ ਸੋਹਣੇ ਅਰਥ ਕੀਤੇ ਨੇ ਡਾਕਟਰ ਰਤਨ ਸਿੰਘ ਜੱਗੀ ਨੇ। ਬੀੜ ਦਾ ਅਰਥ ਹੁੰਦਾ ਹੈ ਬੰਨਣਾ, ਬੀੜ ਦਾ ਅਰਥ ਹੁੰਦਾ ਹੈ ਸਮੇਟਣਾ। ਬੀੜ ਦੇ ਅਰਥ ਕੀਤੇ ਗਏ ਨੇ, ਆਪਾਂ ਕਹਿੰਦੇ ਹਾਂ ਆਦਿ ਬੀੜ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਈ ਸ਼ਬਦ ਲਈ ਅਸੀਂ ਵਰਤਨੇ ਆ ਕਿ ਬੀੜ ਹੈ। ਬੀੜ ਦਾ ਅਰਥ ਹੈ ਉਹ ਸ਼ਬਦ, ਉਹ ਪੋਥੀਆਂ ਜਿਹੜੀਆਂ ਵੱਖ ਵੱਖ ਥਾਵਾਂ ਤੇ ਪਈਆਂ ਸਨ, ਉਹਨਾਂ ਸ਼ਬਦਾਂ ਨੂੰ ਸਾਰਿਆਂ ਨੂੰ ਇੱਕੋ ਥਾਂ ਤੇ ਤਰਤੀਬ ਨਾਲ ਸਮੇਟਣ ਦਾ ਨਾਮ ਹੈ ਬੀੜ। ਬੀੜਿਆ ਗਿਆ, ਇਹਨਾਂ ਨੂੰ ਇੱਕ ਥਾਂ ਤੇ ਇਕੱਠਿਆਂ ਕੀਤਾ ਗਿਆ। ਸਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਉਹਨਾਂ ਨੇ ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਵਰੂਪ ਦਾ ਸੰਪਾਦਨਾ ਕੀਤੀ। ਇਹਦਾ ਕਾਰਨ ਵੈਸੇ ਕਈ ਵਾਰੀ ਅਰਜ਼ ਕੀਤੀ ਹੈ ਸਿਆਣੇ ਵਿਦਵਾਨਾਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੀੜ ਦੀ ਸੰਪਾਦਨਾ ਦੇ ਤਿੰਨ ਕਾਰਨ ਦੱਸੇ ਨੇ। ਸਭ ਤੋਂ ਪਹਿਲਾ ਕਾਰਨ ਇਹ ਸੀ ਕਿ ਗੁਰੂ ਨਾਨਕ ਸਾਹਿਬ ਦਾ ਨਿਰਮਲ ਪੰਥ, ਥਾਂ ਥਾਂ ਤੇ ਇਹ ਪੰਥ ਫੈਲ ਚੁੱਕਾ ਸੀ ਤੇ ਪੰਥ ਨੂੰ ਚਲਾਉਣ ਦੇ ਲਈ ਗੁਰੂ ਗ੍ਰੰਥ ਹੋਣਾ ਅਤਿ ਜ਼ਰੂਰੀ ਸੀ, ਕਿਉਂਕਿ ਪੰਥ ਲਈ ਗ੍ਰੰਥ ਅਤਿ ਜ਼ਰੂਰੀ ਹੈ। ਦੂਜਾ ਕਾਰਨ ਸੀ ਕਿ ਗੁਰੂ ਦਾ ਸਰੀਰ ਇੱਕ ਹੈ, ਦਰਸ਼ਨ ਕਰਨ ਵਾਲੇ ਲੱਖਾਂ ਜਗਿਆਸੂ ਨੇ ਤੇ ਗੁਰੂ ਦੇ ਦਰਸ਼ਨ ਇੱਕੋ ਸਮੇਂ ਲੱਖਾਂ ਸੇ ਕਿਵੇਂ ਕਰ ਸਕਣ। ਤੀਸਰਾ ਕਾਰਨ ਸੀ ਕਿ ਕੱਚੇ ਬਾਣੀ ਪੈ ਰੱਖਦੇ ਸਨ, ਇੰਨੀ ਚਲਾਕੀ ਦੇ ਨਾਲ ਇੱਥੋਂ ਤੱਕ ਸਿੱਖ ਤਵਾਰੀ ਕਹਿੰਦੀ ਏ ਕਿ ਗੁਰੂ ਗ੍ਰੰਥ ਸਾਹਿਬ ਤੋਂ ਪਹਿਲਾਂ ਉਹਨਾਂ ਚਲਾਕ ਬੰਦਿਆਂ ਨੇ ਆਪਣੀ ਪੁਸਤਕ ਤਿਆਰ ਕਰ ਲਈ ਸੀ। ਅੱਜ ਭਾਵੇਂ ਅਸੀਂ ਜਿਹੜੇ ਮਨਮੁਖ ਬੰਦੇ ਗ੍ਰੰਥ ਰੱਖਦੇ ਨੇ, ਸ਼ਬਦ ਪੁਸਤਕ ਰੱਖਦੇ ਨੇ, ਅਸੀਂ ਕਹਿੰਦੇ ਹਾਂ ਫਲਾਣੇ ਬੰਦੇ ਦਾ ਗ੍ਰੰਥ। ਗੁਰੂ ਕੇ ਸਿੱਖੋ, ਸਿੱਖ ਦੀ ਜ਼ਬਾਨ ਤੇ ਜਦੋਂ ਗ੍ਰੰਥ ਦੀ ਆਵਾਜ਼ ਹੈ ਤੇ ਕੱਲੇ ਗੁਰੂ ਗ੍ਰੰਥ ਦੀ ਗੱਲ ਕਰੇ। ਉਹ ਪਖੰਡੀ ਦੀ ਕਿਤਾਬ ਤਾਂ ਹੋ ਸਕਦੀ ਹੈ, ਉਹ ਪਖੰਡੀ ਦੀ ਪੁਸਤਕ ਤਾਂ ਹੋ ਸਕਦੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੀ ਪਦਵੀ ਸ਼ਬਦ ਗ੍ਰੰਥ ਕੇਵਲ ਗੁਰੂ ਲਈ ਨਿਕਲਦਾ ਹੋਵੇ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਲਈ ਤੀਸਰਾ ਕਾਰਨ ਸੀ ਕਿ ਕੱਚਿਆਂ ਨੇ ਬਾਣੀ ਰੱਖ ਦਿੱਤੀ, ਇੰਨੀ ਚਲਾਕੀ ਵਰਤੀ ਕਿ ਪਹਿਲੀਆਂ ਚਾਰ ਪਾਤਸ਼ਾਹੀਆਂ ਦੇ ਸ਼ਬਦ ਵੀ ਉਸ ਪੁਸਤਕ ਵਿੱਚ ਪਾ ਦਿੱਤੇ। ਤੇ ਬੜੇ ਪਿਆਰੇ ਬਚਨ ਹੁੰਦੇ ਨੇ, ਕਦੀ ਪੜ੍ਹੋ। ਕਹਿੰਦੇ ਨੇ ਇੱਕ ਦਿਨ ਗੁਰੂ ਅਰਜੁਨ ਦੇਵ, ਪਹਿਲਾ ਕਾਰਨ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਾ ਕੀ ਹੈ, ਪ੍ਰਾਤਾਂ ਕਾਲ ਉੱਠੇ ਨੇ, ਆਪਣੀ ਸੁਰਤ ਨੂੰ ਅੱਜ ਲੈ ਜਾਓ ਰਾਮਸਰ ਦੇ ਕਿਨਾਰੇ, ਚੁੱਕੋ ਆਪਣੀ ਸੁਰਤ ਨੂੰ ਲੈ ਜਾਓ ਅੱਜ ਧੰਨ ਗੁਰੂ ਅਮਰ ਰਾਮਦਾਸ ਸੱਚੇ ਪਿਤਾ ਜੀ ਦੇ ਦਰਬਾਰ ਵਿੱਚ, ਤੇ ਆਪ ਗੁਰਮੁਖਾਂ ਨੇ ਦੇਖੇ ਨੇ ਪਹਿਲੇ ਪ੍ਰਕਾਸ਼ ਉਤਸਵ ਕਿਵੇਂ ਭਾਵਨਾ ਨਾਲ ਅੰਮ੍ਰਿਤਸਰ ਦੀ ਸੰਗਤਾਂ, ਉਹਨਾਂ ਨੇ ਅੱਜ ਦੇ ਦਿਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਮਨਾਏ। ਪਹਿਲਾ ਕਾਰਨ ਗੁਰੂ ਅਰਜੁਨ ਦੇ ਬਾਹਰ ਨਿਕਲੇ ਨੇ, ਮਨ ਵਿੱਚ ਹੀ ਖਿਆਲ ਹੋਰਿਆ ਕਿ ਗੁਰੂ ਨਾਨਕ ਸਾਹਿਬ ਦਾ ਪੰਥ ਬਹੁਤ ਭਾਰੀ ਤਾਦਾਦ ਵਿੱਚ ਇਹਦੇ ਵਿੱਚ ਲੋਕ ਸ਼ਾਮਿਲ ਹੋ ਗਏ ਨੇ। ਵੈਸੇ ਅਰਦਾਸ ਵਿੱਚ ਪੰਥ ਸ਼ਬਦ ਆਉਣਾ, ਇਹਦੀ ਵਿਆਖਿਆ ਆਪਾਂ ਕਰਾਂਗੇ। ਪੰਥ ਦਾ ਅਖਰੀ ਅਰਥ ਰਾਹ ਹੁੰਦਾ, ਰਸਤਾ ਹੁੰਦਾ। ਖਾਲਸਾ ਪੰਥ ਕਿਉਂ ਵੇ? ਆਪਾਂ ਕਹਾਂਗੇ ਵੀ ਕਦੀ ਕਿਸੇ ਬੰਦੇ ਨੂੰ ਕਹਿੰਦੇ ਹਾਂ ਰਾਹ, ਰਾਹੀ ਤੇ ਕਿਹਾ ਜਾਂਦਾ।

0: ਕਦੀ ਨੀ ਕਹਿੰਦੇ ਵੀ ਫਲਾਣਾ ਬੰਦਾ ਰਾਹ ਹੈ, ਪਰ ਹਜ਼ੂਰ ਨੇ ਖਾਲਸੇ ਲਈ ਸ਼ਬਦ ਪੰਥ ਵਰਤਿਆ ਹੈ। ਪੰਥ ਦਾ ਅਰਥ ਹੈ ਰਸਤਾ, ਕਿ ਦੁਨੀਆਂ ਦੇ ਲੋਕੋ ਜੇ ਆਪਣਾ ਭਲਾ ਲੋਚਦੇ ਹੋ, ਖਾਲਸਾ ਇੱਕ ਮਾਰਗ ਹੈ ਤੇ ਜਿਹੜਾ ਇਸ ਮਾਰਗ ਤੇ ਚੱਲੇਗਾ ਉਹ ਨਿਰੰਕਾਰ ਦੇ ਘਰ ਤੱਕ ਪਹੁੰਚ ਜਾਏਗਾ। ਤੇ ਸਿੱਖ ਆਪਣੇ ਆਪ ਵਿੱਚ ਇੱਕ ਮਾਰਗ ਹੈ, ਲੋਕਾਂ ਨੂੰ ਚੱਲਦਾ ਫਿਰਦਾ ਰਾਹ ਦੱਸਣ ਵਾਲਾ ਮਾਰਗ ਨਹੀਂ। ਹਜ਼ੂਰ ਨੇ ਕਿਰਪਾ ਕੀਤੀ, ਕਹਿਣ ਲੱਗੇ ਅੰਮ੍ਰਿਤ ਵੇਲੇ ਉੱਠੇ। ਇਤਿਹਾਸਕਾਰਾਂ ਨੇ ਇੱਕ ਬਚਨ ਕਿਹਾ, ਏਕ ਦਿਵਸ ਪ੍ਰਭ ਪ੍ਰਾਪਤ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਕਿ ਗੁਰੂ ਨਾਨਕ ਦਾ ਪੰਥ ਫੈਲ ਗਿਆ ਹੈ। ਤੇ ਕਿਉਂਕਿ ਬਾਬੇ ਨਾਨਕ ਨੇ ਆਪ ਸਿਆਣੇ ਬੈਠਿਓ, ਪੰਥ ਤਾਂ ਪਹਿਲੇ ਜਾਮੀ ਰੱਖ ਦਿੱਤਾ ਸੀ, ਤੇ ਪੰਥ ਉਹਨਾਂ ਲੋਕਾਂ ਦਾ ਸੀ ਜਿਹੜੇ ਸੱਚ ਨਾਲ ਜੁੜੇ ਨੇ। ਦੇਖੋ ਇਸ ਬਾਣੀ ਵਿੱਚ ਉਹ ਭਗਤ ਨੇ ਜਿਨ੍ਹਾਂ ਨੇ ਨਾ ਤਾਂ ਵੇਦਾਂ ਦੀ ਪਰਵਾਹ ਕੀਤੀ ਤੇ ਨਾ ਉਹਨਾਂ ਨੇ ਕਿਤਾਬਾਂ ਦੀ ਗੱਲ ਨੂੰ ਮੰਨਿਆ। ਉਹ ਸ਼ਰੇਆਮ ਕਹਿ ਕੇ ਗਏ, ਕਹਿਣ ਲੱਗੇ ਤੂੰ ਕਹਿੰਦਾ ਧਰਮ ਗ੍ਰੰਥ, ਤੇ ਕਬੀਰ ਕਹਿੰਦਾ ਮੈਨੂੰ ਇੰਜ ਲੱਗਦਾ ਜਿਵੇਂ ਸੰਡਲ ਮੇਰੇ ਪੈਰਾਂ ਨੂੰ ਮਾਰਨਾ ਪਿਆ। ਇੱਕ ਤੁਕ ਆਉਂਦੀ ਹੈ, ਵੇਦ ਕੀ ਪੁੱਤਰੀ ਸਿਮਰਤ ਭਾਈ, ਗੁਰੂ ਗ੍ਰੰਥ ਸਾਹਿਬ ਵਿੱਚ ਵੇਦਾਂ ਵਿੱਚੋਂ ਸਿਮਰਤੀਆਂ ਨਿਕਲੀਆਂ, ਉਹਨਾਂ ਸਿਮਰਤੀਆਂ ਵਿੱਚੋਂ ਮਨੂੰ ਸਿਮਰਤੀ ਹੈ। ਕਹਿਣ ਲੱਗੇ ਵੇਦ ਕੀ ਪੁੱਤਰੀ ਸਿਮਰਤ ਭਾਈ, ਸੰਕਲ ਜੇਵਰੀ ਲੈ ਆਈ। ਕਹਿਣ ਲੱਗੇ ਸੰਗਲ ਲੈ ਕੇ ਆ ਗਈ ਜਿਹੜੇ ਸਾਡੇ ਪੈਰਾਂ ਨੂੰ ਮਾਰ ਦਿੱਤੇ, ਕਿ ਤੈਨੂੰ ਕੋਈ ਹੱਕ ਨੀ, ਤੂੰ ਨਾਮ ਨੀ ਜਪ ਸਕਦਾ, ਤੈਨੂੰ ਕੋਈ ਹੱਕ ਨੀ, ਤੂੰ ਪ੍ਰਭੂ ਨੀ ਕਹਿ ਸਕਦਾ। ਤੇ ਜਦੋਂ ਭਗਤ ਆਪਣੀ ਮੌਜ ਵਿੱਚ ਬੈਠਾ, ਲੋਕਾਂ ਕਿਹਾ ਤੂੰ ਮੰਨਦਾ ਨਹੀਂ, ਜੇ ਵੇਦ ਨੀ ਮੰਨਦਾ ਤੂੰ ਮੁਸਲਮਾਨ ਹੈ, ਬੋਲ ਕਿਹਨੂੰ ਮੰਨਣਾ। ਉਹ ਕਹਿੰਦਾ ਪੰਡਿਤ ਮੁੱਲਾ ਜੋ ਲਿਖ ਦੀਆ ਛਾਂਡ ਚੱਲੇ ਹਮ ਕਛੂ ਨਾ ਲਈਆ। ਕਹਿਣ ਲੱਗਾ ਫਿਰ ਕਿਹਾ ਵੀ ਤੈਨੂੰ ਅਸੀਂ ਦੇਖਾਂਗੇ, ਤੂੰ ਸ਼ਰ੍ਹਾਂ ਵਿੱਚ ਨਹੀਂ। ਉਹ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੁ, ਪੰਡਿਤ ਮੁੱਲਾ ਛਾਡੇ ਦਊ, ਕਹਿੰਦਾ ਲੜਾਈ ਤਾਂ ਪਾਓ ਜੋ ਮੈਂ ਤੁਹਾਡੇ ਵਿੱਚੋਂ ਹੋਵਾਂ। ਮੇਰਾ ਤੇ ਮਾਰਗ ਇੱਕ ਵੱਖਰਾ ਹੈ। ਉਹ ਅਸਲ ਵਿੱਚ ਸੀ ਨਿਰਮਲ ਮਾਰਗ, ਉਹ ਸੀ ਨਿਰਮਲ ਪੰਥ। ਅਰਜ ਕਰ ਰਿਹਾ ਬਾਬੇ ਨਾਨਕ ਨੇ ਸ਼ਬਦ ਦੀ ਰਹਿਮਤ ਨਾਲ ਇੱਕ ਨਿਰਮਲ ਪੰਥ ਚਲਾਇਆ, ਤਾਂ ਹੀ ਭਾਈ ਸਾਹਿਬ ਨੂੰ ਸ਼ਬਦ ਕਹਿਣੇ ਪਏ। ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ ਸੀ ਬਾਣੀ ਦਾ, ਸਿੱਕਾ ਸੀ ਸ਼ਬਦ ਦਾ। ਤੇ ਚੇਤੇ ਰੱਖੋ, ਸੱਚੇ ਸ਼ਬਦ ਵਿੱਚੋਂ ਹੀ ਪੰਥ ਦਾ ਜਨਮ ਹੋਇਆ, ਸੱਚੇ ਸ਼ਬਦ ਵਿੱਚੋਂ ਪੰਥ ਨਿਕਲਿਆ। ਖਜੂਰ ਨੇ ਉੱਤੇ ਸ਼ਬਦ ਵਰਤੇ, ਏਕ ਦਿਵਸ ਪ੍ਰਭ ਪ੍ਰਾਤ ਕਾਲ, ਦਇਆ ਭਰੇ ਪ੍ਰਭ ਦੀਨ ਦਇਆਲ, ਯੇ ਮਨ ਉਪਜੀ ਪ੍ਰਗਟਿਓ ਜਗ ਪੰਥ, ਤੇ ਕਾਰਨ ਕੀਜੈ। ਅਬ ਗ੍ਰੰਥ ਪੰਥ ਨੂੰ ਚਲਾਉਣ ਲਈ ਗ੍ਰੰਥ ਹੋਣਾ ਅਤ ਜ਼ਰੂਰੀ ਹੈ। ਪਹਿਲਾ ਕਾਰਨ ਇਹ ਸੀ, ਤੇ ਦੂਜਾ ਬੜੀ ਕਿਰਪਾ ਕੀਤੀ ਮੇਰੇ ਦਾਤੇ ਨੇ, ਗੁਰਮੁਖੋ ਧੰਨ ਗੁਰੂ ਗ੍ਰੰਥ ਸਾਹਿਬ ਦੇ ਹੁੰਦਿਆਂ ਇਹ ਮਤ ਕਿਸੇ ਦੂਜੇ ਦੀ ਆਸ ਰੱਖ ਕੇ ਚੱਲੀਏ। ਖਜੂਰ ਨੇ ਦੇਖਿਆ ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿਤਰ ਸਹਿ, ਸੂਰਜ ਪ੍ਰਕਾਸ਼ ਕਵੀ ਸੰਤੋਖ, ਕਿ ਗੁਰੂ ਦਾ ਸਰੀਰ ਇੱਕ, ਸਾਰੀਆਂ ਥਾਵਾਂ ਤੇ ਸਿੱਖ ਕਿਵੇਂ ਦਰਸ਼ਨ ਕਰਨ, ਤੇ ਕੈਸੀ ਰਹਿਮਤ ਕਰ ਦਿੱਤੀ ਮੇਰੇ ਦਾਦੇ ਨੇ। ਜੇ ਕਹਿੰਦੇ ਲਓ ਜੀ ਪੰਜਾਬ ਵਾਲੇ ਸਿੱਖਾਂ ਦਾ ਗੁਰੂ ਹੈ, ਜੇ ਅਮਰੀਕਾ ਵਾਲਿਆਂ ਦਾ ਬਣਾ ਹੋਰ ਬਣ ਜਾਂਦਾ, ਜਿਵੇਂ ਸਮਾਂ ਚੱਲਦਾ, ਕਹਿੰਦੇ ਵੀ ਅਸਾਮ ਵਾਲਿਆਂ ਦਾ ਦੂਜਾ, ਬੰਗਾਲ ਵਾਲਿਆਂ ਦਾ ਹੋਰ ਹੈ। ਮੇਰੇ ਗੁਰੂ ਨੇ ਕਿਹਾ ਵੀ ਇੱਕ ਵੇਲੇ ਇੱਕੋ ਸਮੇਂ ਲੱਖਾਂ ਸਿੱਖਾਂ ਨੇ ਦਰਸ਼ਨ ਕਰਨੇ ਹੋਣ, ਤੇ ਇੱਕੋ ਗੁਰੂ ਕਿਵੇਂ ਦਰਸ਼ਨ ਦੇਵੇ। ਕਹਿਣ ਲੱਗੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕਰੋ, ਜਿੱਥੇ ਵੀ ਭਾਵਨਾ ਨਾਲ ਹੁਕਮ ਲੈ ਤੇ ਹੁਕਮ ਦੇ ਰੂਪ ਵਿੱਚ ਗੁਰੂ ਉਹਦੇ ਨਾਲ ਰਹਿ। ਦੂਜਾ ਕਾਰਨ ਇਹ ਸੀ, ਭਾਈ ਸਾਹਿਬ ਨੇ ਸ਼ਬਦ ਵਰਤੇ, ਸ਼੍ਰੀ ਗੁਰੂ ਕੇਰ ਸਰੀਰ ਹੈ ਜੋ, ਸਭ ਸਥਾਨ ਸਭ ਨਹਿ ਦਰਸ਼ਨ ਹੈ, ਤੇ ਗੁਰੂ ਗ੍ਰੰਥ ਸਾਹਿਬ ਕੀ ਹੈ। ਕਹਿਣ ਲੱਗੇ ਗ੍ਰੰਥ ਰਿਦਾ ਗੁਰ ਕਾ ਇਹ ਜਾਨੋ, ਉੱਤਮ ਹੈ ਸਭ ਕਾਲ ਰਹੇ ਹੈ, ਸਾਰੇ ਸਮੇਂ ਤੇ ਰਹੇਗਾ। ਤੇ ਮਹਾਰਾਜ ਦਾ ਕਿੰਨਾ ਕੁ ਅਦਬ ਕਰੀਏ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਮੈਨੂੰ ਮੱਥੇ ਟੇਕਦੇ ਹੋ ਨਾ, ਮੇਰੇ ਸਰੂਪ ਤੇ ਜਾਂ ਤੇ ਦੀਰਜ ਸਾਹਿਬ ਜਾਨ ਅਦੈਬ ਕਹਿਦਾ ਹੈ, ਮੇਰੇ ਸਰੂਪ ਤੋਂ ਵੱਧ ਤੁਸੀਂ ਜੇ ਅਦਬ ਕਰਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਰਿਓ। ਦੂਜਾ ਕਾਰਨ ਇਹ ਸੀ। ਹੁਣ ਤੀਜਾ ਕਾਰਨ ਕੀ ਸੀ ਮੇਰੇ ਦਾਤਾ? ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੇ ਚਰਨਾਂ ਨੂੰ ਪਕੜੀਏ, ਬੜੀ ਮਿਹਰ ਕੀਤੀ ਆ, ਅੱਜ ਇੰਨੀ ਮਿਹਰ ਕਰਕੇ ਜੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਦੇ ਗਏ। ਜੇ ਸਿੱਖ ਅੱਜ ਗੁਰੂ ਗ੍ਰੰਥ ਸਾਹਿਬ ਲੈ ਕੇ ਭਟਕਦਾ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਹੁੰਦਾ ਨਾ, ਤੇ ਸ਼ਾਇਦ ਸਿੱਖ ਦੀ ਹੋਂਦ ਹੀ ਨਾ ਰਹੀ। ਹਜ਼ੂਰ ਨੇ ਇੰਨੀ ਕਿਰਪਾ ਕੀਤੀ, ਤਵਜੋ ਦਿਓ। ਕਹਿਣ ਲੱਗੇ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਰ, ਉਹਦੇ ਵਿੱਚ ਲਿਖਦੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਧਰਤੀ ਤੇ ਕੀਰਤਨ ਹੋਇਆ। ਸਿੱਖ ਨੇ ਕੀਰਤਨ ਕੀਤਾ, ਕੀਰਤਨ ਕਰਦਿਆਂ ਕਰਦਿਆਂ ਉਹਨੇ ਇੱਕ ਸ਼ਬਦ ਮਿਹਰਵਾਨ ਦਾ ਪੜ੍ਹ ਦਿੱਤਾ ਤੇ ਮਿਹਰਵਾਨ ਬਾਬੇ ਪਿਰਥੀਏ ਦਾ ਪੁੱਤਰ ਸੀ। ਜਦੋਂ ਸ਼ਬਦ ਉਚਾਰਦਾ ਤੇ ਲਫ਼ਜ਼ ਉਹ ਵੀ ਸ਼ਬਦ ਉਹ ਵੀ ਨਾਨਕ ਵਰਤਦਾ ਕਿਉਂਕਿ ਨਾਨਕ ਮੋਹਰ ਹੈ ਨਾ। ਕਹਿਣ ਲੱਗੇ ਨਾਨਕ ਹੰਦੀ ਮੋਹਰ ਹੱਥ ਗੁਰ ਅੰਗਦ ਦੀ ਦੋਈ ਪਿਰਾਈ। ਨਾਨਕ ਸ਼ਬਦ ਦੀ ਵਰਤੋਂ ਉਹਨੇ ਕੀਤੀ। ਕੀਰਤਨ ਕਰਦਿਆਂ ਕਰਦਿਆਂ ਇੱਕ ਸਿੱਖ ਨੇ ਕਿਤੇ ਸ਼ਬਦਾਂ ਵਿੱਚ ਮਿਹਰਵਾਨ ਦੀਆਂ ਦੋ ਤੁਕਾਂ ਹੀ ਪੜ੍ਹ ਦਿੱਤੀਆਂ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਪਵਿੱਤਰ ਕੰਨਾਂ ਵਿੱਚ ਸਰਵਣਾਂ ਵਿੱਚ ਇਹ ਸ਼ਬਦ ਪਏ ਤੇ ਭਾਈ ਗੁਰਦਾਸ ਨੂੰ ਆਵਾਜ਼ ਮਾਰ ਕੇ ਕਹਿੰਦੇ ਨੇ ਭਾਈ ਜੀ, ਭਾਈ ਸਾਹਿਬ ਜੀ, ਭਾਵੇਂ ਰਿਸ਼ਤੇਦਾਰੀ ਵਿੱਚ ਭਾਈ ਗੁਰਦਾਸ ਮਾਮਾ ਜੀ ਨੇ। ਕਹਿਣ ਲੱਗੇ ਇੱਕ ਕੰਮ ਅੱਤ ਜ਼ਰੂਰੀ ਕਰਨਾ, ਤੁਹਾਡੀ ਸਲਾਹ ਲੈਣੀ ਹੈ। ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਨੂੰ ਬੀੜ ਸਾਹਿਬ ਤੋਂ ਬੁਲਾਇਆ ਗਿਆ। ਧਿਆਨ ਦਿਆ ਜੇ, ਬੁਲਾ ਕੇ ਸਲਾਹ ਕੀਤੀ ਬਾਬਾ ਜੀ ਕਿ ਦੇਖੋ ਮੀਣੇ ਗੁਰੂ ਕੀ ਬਾਣੀ ਵਿੱਚ ਮਿਲਾਵਟ ਪੈ ਕਰਦੇ ਨੇ। ਇਹ ਵੀ ਸੁਣਿਆ ਕਿ ਚਾਰ ਪਾਤਸ਼ਾਹੀਆਂ ਦੀ ਸ਼ਬਦਾਂ ਵਿੱਚ ਉੱਥੇ ਗ੍ਰੰਥ ਨਹੀਂ ਸ਼ਬਦ ਵਰਤਿਆ, ਉਹਨਾਂ ਨੇ ਇੱਕ ਪੁਸਤਕ ਬਣਾ ਦਿੱਤੀ ਏ। ਤੇ ਭਾਈ ਗੁਰਦਾਸ, ਆਪਾਂ ਇੱਕ ਕੰਮ ਕਰੀਏ, ਸਿੱਖਾਂ ਦਾ ਭਲਾ ਇਹਦੇ ਵਿੱਚ ਆਉਣਾ। ਜੇ ਕੱਚੇ ਦਾ ਸ਼ਬਦ ਇੱਕ ਵੀ ਵਿੱਚ ਪੈ ਗਿਆ ਤੇ ਸਿੱਖ ਦਾ ਤਾਰ ਉਤਾਰਾ ਨਹੀਂ, ਗੁਰੂ ਕੀ ਬਾਣੀ ਨੂੰ ਤੇ ਮੀਣਿਆਂ ਦੀ ਬਾਣੀ ਨੂੰ ਆਪਾਂ ਵੱਖ ਵੱਖ ਕਰ ਦਈਏ। ਉੱਥੇ ਭਾਈ ਸਾਹਿਬ ਕੇਸਰ ਸਿੰਘ ਛਿੱਬਰ ਨੇ, ਛਿੱਬਰ ਘਰਾਣੇ ਦਾ ਬੜਾ ਵੱਡਾ ਯੋਗਦਾਨ ਹੈ, ਬ੍ਰਾਹਮਣ ਨੇ, ਪਰ ਚੇਤੇ ਰੱਖੋ ਭਾਈ ਮਤੀ ਦਾਸ ਤੇ ਸਤੀ ਦਾਸ ਵੀ ਇਸੇ ਘਰਾਣੇ ਵਿੱਚੋਂ ਨੇ ਵੱਡੇ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀਤਾ। ਹਜ਼ੂਰ ਨੇ ਕਿਰਪਾ ਕੀਤੀ, ਉੱਥੇ ਬਚਨ ਲਿਖੇ ਨੇ ਤੇ ਸ਼ਬਦ ਕੇਸਰ ਸਿੰਘ ਦੇ ਨੇ ਤੇ ਗੁਰੂ ਅਰਜਨ ਦੇਵ ਦੇ ਮੁੱਖ ਤੋਂ ਕਢਾ ਰਿਹਾ। ਕਹਿਣ ਲੱਗੇ ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ। ਦੇਖੋ ਸ਼ਬਦ ਕਵੀਸ਼ਰੀ ਵਰਤਿਆ, ਇਹ ਨਹੀਂ ਕਿਹਾ ਬਾਣੀ ਉਚਾਰਦਾ। ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦੀ, ਗੁਰਮੁਖੀ, ਫਾਰਸੀ ਨਾਲੇ ਸੰਸਕ੍ਰਿਤ ਪੜ੍ਹੇ। ਚਾਰ ਭਾਸ਼ਾ ਦਾ ਵਿਦਵਾਨ ਸੀ ਮਿਹਰਵਾਨ। ਕਦੀ ਮਿਹਰਵਾਨ ਦੇ ਟੀਕੇ ਨੂੰ ਪੜ੍ਹੀਏ, ਟੀਕਾਕਾਰੀ ਬੜੇ ਕਮਾਲ ਦੀ ਕੀਤੀ ਉਹਨੇ। ਮਿਹਰਵਾਨ ਪੁੱਤਰ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦੀ, ਫਾਰਸੀ, ਗੁਰਮੁਖੀ ਨਾਲੇ ਸੰਸਕ੍ਰਿਤ ਪੜ੍ਹੇ। ਤਿੰਨ ਵੀ ਬਾਣੀ ਬਹੁਤ ਬਣਾਈ, ਭੋਗ ਗੁਰੂ ਨਾਨਕ ਜੀ ਕਾ ਪਰ। ਸ਼ਬਦ ਬਾਬੇ ਨਾਨਕ ਦਾ ਲਿਖਦਾ ਪਿਆ। ਕਹਿੰਦੇ ਨੇ ਮੀਣਿਆਂ ਦੀ ਪੁਸਤਕ ਵਿੱਚ ਗ੍ਰੰਥ ਬਣਾਇਆ, ਚੌਹਾਂ ਪਾਤਸ਼ਾਹੀਆਂ ਦੇ ਸ਼ਬਦ ਵਿੱਚ ਲਿਖ ਪਾਇਆ। ਇੱਥੇ ਕਿਸੇ ਸਿੱਖ ਨੇ ਕੀਰਤਨ ਵਿੱਚ ਸ਼ਬਦ ਮਿਹਰਵਾਨ ਦਾ ਪੜ੍ਹਿਆ, ਜੋ ਗੁਰੂ ਅਰਜਨ ਦੇਵ ਜੀ ਦੀ ਸਰਵਣੀ ਪੜਿਆ ਤੇ ਨਾਲ ਕਹਿ ਦਿੱਤਾ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਉਂਦੇ ਪਏ ਨੇ ਰਲਾ ਵਿੱਚ ਨਾ ਰਲਾ ਧਰੀਏ, ਗੁਰੂ ਕੀ ਬਾਣੀ ਅਲਹਿਦਾ ਕਰ ਦਈਏ। ਹੁਣ ਸੋਚ ਪੂਰੀ, ਵੈਸੇ ਤਾਂ ਸੱਚ ਜਾਣੋ, ਜਦੋਂ ਹਰਿਮੰਦਰ ਸਾਹਿਬ ਦੀ ਸਿਰਜਣਾ ਹੋ ਗਈ ਸੀ ਨਾ, ਇਹਦਾ ਮਤਲਬ ਕਿ ਸਿੱਖਾਂ ਚੇਤੇ ਰੱਖੀ, ਐਵੇਂ ਕਿਤੇ ਪਰਛੱਤੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾਲ ਰੱਖ ਕੇ ਬਹਿ ਜੀ। ਗੁਰਮੁਖਾ ਚੇਤੇ ਰੱਖ, ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਲਈ ਪਹਿਲਾਂ ਮੇਰੇ ਦਾਤੇ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ। ਇੰਨੀ ਕਿਰਪਾ ਕੀਤੀ ਕਿ ਜਿੱਥੇ ਪ੍ਰਕਾਸ਼ ਕਰਨਾ, ਬਾਬਾ ਬੁੱਢਾ ਸਾਹਿਬ ਉਹਨਾਂ ਨੂੰ ਬੀੜ ਸਾਹਿਬ ਤੋਂ ਬੁਲਾਇਆ ਤੇ ਪੁੱਛਿਆ ਬਾਬਾ ਜੀ ਨੇ ਮੇਰੇ ਲਈ ਹੁਕਮ। ਕਹਿਣ ਲੱਗੇ ਬਾਬਾ ਜੀ, ਤੁਸੀਂ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਸਿੱਖ ਸੰਗਤ ਨੂੰ ਗੁਰਮਤ ਦਾ ਉਪਦੇਸ਼ ਦਿਲ ਕਰਾਉਣਾ ਸਾਡੀ ਥਾਂ ਤੇ। ਇਹਦਾ ਮਤਲਬ ਸਿੱਖਾ, ਕਿਸ ਅਵਸਥਾ ਤੇ ਤੂੰ ਪਹੁੰਚਿਆ ਕਿ ਗੁਰੂ ਦੀ ਥਾਂ ਤੇ ਓਨੇ ਦਿਨ ਸੰਗਤ ਨੂੰ ਤੁਸੀਂ ਉਪਦੇਸ਼ ਦੇਣਾ, ਜਿੰਨੇ ਦਿਨ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਤਿਆਰ ਪੈ ਕਰਦੇ। ਬਾਬਾ ਬੁੱਢਾ ਸਾਹਿਬ ਦੀ ਉਮਰ ਉਸ ਵੇਲੇ 100 ਸਾਲ ਤੋਂ ਉੱਤੇ ਝੁਕਦੀ ਪਈ। ਸਤਿਕਾਰਯੋਗ ਬਾਬਾ ਜੀ ਦਰਬਾਰ ਸਾਹਿਬ ਆ ਗਏ। ਧੰਨ ਗੁਰੂ ਅਰਜਨ ਦੇਵ, ਦੂਸਰੇ ਭਾਈ ਗੁਰਦਾਸ ਤੇ ਤੀਸਰੇ ਭਾਈ ਬੰਨੋ, ਗੁਰਮੁਖੋ ਭਾਈ ਬੰਨੋ, ਉਹ ਸਿੱਖੇ ਜਿੱਦਣ ਹਰਿਮੰਦਰ ਸਾਹਿਬ ਤਿਆਰ ਹੋਇਆ ਤੇ ਪ੍ਰੋਹਤਵਾਦ ਦਾ ਰੌਲਾ ਪਾਉਣ ਵਾਲੇ ਆਏ ਕਿ ਤੁਸੀਂ ਏਡੀ ਸੋਹਣੀ ਬਿਲਡਿੰਗ ਇਮਾਰਤ ਤਿਆਰ ਕੀਤੀ, ਉਹਨਾਂ ਦੇ ਭਾਣੇ ਦਾ ਘਰ ਹੀ ਸੀ ਨਾ ਮੰਦਿਰ ਬਣਾਇਆ, ਤੇ ਤੁਸੀਂ ਇਹਦੇ ਮੂਰਤ ਕਰਨ ਲੱਗਿਆ, ਸਾਡਾ ਥਾਲ ਪਹਿਲੋਂ ਕਿਉਂ ਨੀ ਕੱਢਿਆ? ਤੇ ਗੁਰੂ ਅਰਜਨ ਸਾਹਿਬ ਨੇ ਕਿਹਾ, ਕਹਿਣ ਲੱਗੇ ਥਾਲ ਕੱਢਿਆ ਜੇ ਪ੍ਰੋਹਤ ਨਹੀਂ ਆਇਆ। ਮਹਾਰਾਜ ਸੀ ਪ੍ਰੋਹਤ? ਕਹਿਣ ਲੱਗੇ ਮੈਂ ਵਿਹਲੜ ਨਹੀਂ ਪ੍ਰੋਹਤਾਂ ਨੂੰ ਰੋਟੀ ਖਵਾਣੀ, ਜਿੰਨੇ ਸਿਰ ਤੇ ਟੋਕਰੀਆਂ ਢੋਈਆਂ ਨੇ ਸਾਡੇ ਘਰ ਦੇ ਪ੍ਰੋਹਤ ਹੀ ਹੋ। ਸ਼ਬਦ ਪਤਾ ਕੀ ਵਰਤੇ? ਖਮਰਾ ਪ੍ਰੋਹਤ ਭਾਈ ਬੰਨੋ, ਸਭ ਸਿੱਖ ਸੰਗਤ ਸਤ ਕਰ ਮੰਨੋ। ਇਹ ਉਹ ਭਾਈ ਬੰਨੋ ਮੈਂ ਜਿਹਨੇ ਵਿਆਖਿਆ ਕੀਤੀ ਸੀ ਧਰਮ ਕੀ ਹੈ ਤੇ ਧੰਦਾ ਕੀ ਹੈ। ਘਿਓ ਦਾ ਬੜਾ ਵੱਡਾ ਇਹਨਾਂ ਦਾ ਬਿਜ਼ਨਸ ਸੀ ਤੇ ਸਿੱਖ ਗਿਆ ਭਾਈ ਬੰਨੋ ਦੇ ਕੋਲ, ਪਾਟੀਏ ਸਨ ਭਾਈ ਸਾਹਿਬ ਭਾਈ ਬੰਨੋ ਚ। ਜਦੋਂ ਗਏ ਤੇ ਦੇਖਿਆ ਭਾਈ ਬੰਨੋ ਘਿਓ ਵੇਚਦਾ ਤੇ ਇੱਕ ਦੋ ਪੈਸਿਆਂ ਦੀ ਖਾਤਰ ਝਗੜਾ ਪਿਆ ਸੀ, ਉਹ ਸਿੱਖ ਕਹਿੰਦਾ ਆ ਕਾਹਦਾ ਸਿੱਖ ਹੋਵੇਗਾ ਜਿਹੜਾ ਦੋ ਪੈਸਿਆਂ ਦੀ ਖਾਤਰ ਲੜੀ ਜਾਂਦਾ। ਉਹਨੇ ਕਿਹਾ ਵੀ ਗੁਰੂ ਸਾਹਿਬ ਨੇ ਕਿੱਥੇ ਭੇਜ ਦਿੱਤਾ? ਭਾਈ ਬੰਨੋ ਦਾ ਗਾਹਕ ਜਦੋਂ ਗਿਆ ਤੇ ਸਿੱਖ ਨੇ ਜਾ ਕੇ ਕਿਹਾ ਮੈਂ ਗੁਰੂ ਅਰਜਨ ਸਾਹਿਬ ਦੇ ਘਰੋਂ ਆਇਆ। ਭਾਈ ਬੰਨੋ ਨੇ ਗੱਦੀ ਤੋਂ ਉੱਠ ਕੇ ਸਿੱਖ ਦੇ ਚਰਨਾਂ ਦੀ ਧੂੜ ਮਸਤਕ ਤੇ ਲਾਈ, ਕਹਿਣ ਲੱਗੇ ਦੱਸ ਸੇਵਾ ਕੀ ਕਰਾਂ? ਕਹਿੰਦਾ ਪਹਿਲਾਂ ਮੈਂ ਇਸ਼ਨਾਨ ਕਰਨਾ। ਸਿੱਖ ਕਹਿੰਦਾ ਇਸ਼ਨਾਨ ਕਰਨਾ? ਭਾਈ ਬੰਨੋ ਕਹਿੰਦਾ ਚਲੋ ਘਰ। ਘਰ ਲੈ ਗਿਆ, ਕਹਿੰਦਾ ਪਾਣੀ ਗਰਮ ਕਰੀਏ ਕਿ ਠੰਡਾ? ਸਿੱਖ ਕਹਿੰਦਾ ਮੈਂ ਨੀ ਪਾਣੀ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਉਣਾ, ਮੈਂ ਘਿਓ ਨਾਲ ਨਹਾਵਾਂਗਾ। ਉਹਨੇ ਸੋਚਿਆ ਪਤਾ ਲੱਗ ਜੂ ਜੇ ਤੇ ਕੰਜੂਸ ਹੋਊ ਤੇ ਘਰੋਂ ਕੱਢ ਦੋ। ਕਹਿੰਦਾ ਮੈਂ ਘਿਓ ਨਾਲ ਨਹਾਉਣਾ। ਕਹਿੰਦਾ ਗੱਲ ਹੀ ਕੋਈ ਨੀ। ਕਹਿੰਦੇ ਨੇ ਭਾਈ ਸਾਹਿਬ ਨੇ ਦੋ ਭਾਂਡੇ ਭਰੇ ਕੋਈ, ਪਹਿਲਾਂ ਉਸ ਫੱਟੀ ਉੱਤੇ ਰੋੜ ਦਿੱਤੇ ਜਿੱਥੇ ਸਿੱਖ ਨੇ ਇਸ਼ਨਾਨ ਕਰਨਾ ਸੀ। ਜਦੋਂ ਦੋ ਰੋੜੇ, ਉਹਨੇ ਹੱਥ ਫੜ ਕੇ ਕਿਹਾ ਉੱਥੇ ਇੱਕ ਟਕੇ ਦੀ ਖਾਤਰ ਲੜੀ ਜਾਂਦਾ ਤਾਂ ਇੱਥੇ ਦੋ ਭਾਂਡੇ ਉਡੇਲ ਦਿੱਤੇ? ਕਹਿੰਦਾ ਉਹ ਮੇਰਾ ਧੰਦਾ ਸੀ, ਇਹ ਮੇਰਾ ਧਰਮ ਸੀ। ਚੇਤੇ ਰੱਖੀ, ਧੰਦੇ ਵਿੱਚ ਮੈਂ ਧੱਕਾ ਕਿਸੇ ਨਾਲ ਨਹੀਂ ਕਰਨੀ, ਵੱਧ ਦੇਣਾ ਨਹੀਂ, ਕਿਸੇ ਦਾ ਵੱਧ ਖਾਣਾ ਨਹੀਂ। ਤੇ ਜਦੋਂ ਧਰਮ ਦੀ ਗੱਲ ਆ ਜਾਏ, ਇੱਕ ਘਿਓ ਦਾ ਪੀਪਾ ਕੀ, ਮੈਂ ਸਭ ਕੁਝ ਗੁਰੂ ਦੀ ਖਾਤਰ ਵਾਰ ਦਿਆ। ਉਸ ਭਾਈ ਬੰਨੋ ਨੂੰ ਬੁਲਾਇਆ, ਉਹਦੀ ਸੇਵਾ ਸੀ ਕਲਮਾਂ ਦੀ, ਸਿਆਹੀ ਦੀ ਤੇ ਕਾਗਜ਼ ਨਾਲ ਤਿਆਰ ਕਰਨ ਦੀ। ਭਾਈ ਗੁਰਦਾਸ ਬਾਣੀ ਲਿਖਦੇ ਨੇ, ਗੁਰੂ ਅਰਜਨ ਦੇਵ ਬਾਣੀ ਲਿਖਾਉਂਦੇ ਨੇ, ਭਾਈ ਬੰਨੋ ਕੋਲ ਸੇਵਾ ਕਰਦੇ ਨੇ ਤੇ ਬਾਣੀ ਉਚਾਰਨ ਕੀਤੀ ਜਾ ਰਹੀ, ਲਿਖੀ ਜਾ ਰਹੀ ਹੈ ਰਾਮਸਰ ਦੇ ਕਿਨਾਰੇ। ਅੱਜ ਵੀ ਉਹ ਪਵਿੱਤਰ ਅਸਥਾਨ ਮੌਜੂਦ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾ ਕਰਦਿਆਂ ਮੈਂ ਸੰਖੇਪ ਵਿੱਚ ਪੰਛੀ ਝਾਤ ਵਿੱਚ ਅਰਧ ਕਰ ਦੇਣਾ, ਮੇਰੇ ਸਤਿਗੁਰੂ ਨੇ ਇੰਨੀ ਕੁ ਕਿਰਪਾ ਕੀਤੀ। ਸਭ ਤੋਂ ਪਹਿਲਾਂ ਜਪ ਨਿਸ਼ਾਨ ਰੱਖਿਆ। ਅਸੀਂ ਭਾਵੇਂ ਜਪਜੀ ਸਾਹਿਬ ਕਹਿੰਦੇ, ਜਪ ਨਿਸ਼ਾਨ ਗੁਰੂ ਨਾਨਕ ਸਾਹਿਬ ਦੀ ਬਾਣੀ ਜਪਜੀ ਸਾਹਿਬ ਦੀ ਸੰਪੂਰਨਤਾ ਕਰਦੇ ਨੇ। ਸੋਦਰ ਦੇ ਪੰਜ ਸ਼ਬਦ ਹਜ਼ੂਰ ਨੇ ਦਰਜ ਕੀਤੇ ਨੇ। ਸੋਦਰ ਦੇ ਸਰਲੇਖ ਥੱਲੇ ਪੰਜ ਨੇ, ਉਸ ਤੋਂ ਬਾਅਦ ਸੌ ਪੁਰਖ ਆ ਜਾਂਦਾ, ਸੌ ਪੁਰਖ ਦੇ ਸਰਲੇਖ ਥੱਲੇ ਚਾਰ ਸ਼ਬਦ ਨੇ। ਸੋਹਲਾ ਸਾਹਿਬ ਦੀ ਬਾਣੀ ਹੁੰਦੀ ਹੈ, ਪੰਜ ਸ਼ਬਦ ਮੇਰੇ ਗੁਰੂ ਅਰਜਨ ਦੇਵ ਨੇ ਦਰਜ ਕੀਤੇ, ਤਿੰਨ ਸ਼ਬਦ ਬਾਬੇ ਗੁਰੂ ਨਾਨਕ ਦੇਵ ਦੇ, ਇੱਕ ਧੰਨ ਗੁਰੂ ਰਾਮਦਾਸ ਦਾ, ਇੱਕ ਗੁਰੂ ਅਰਜਨ ਦੇਵ ਦਾ। ਇੱਥੋਂ ਬਾਅਦ ਇਹਦਾ ਮਤਲਬ ਸਿੱਖ ਦਾ ਨੇਮ ਸੀ ਰੋਜ਼ ਦਾ। ਉਸ ਤੋਂ ਬਾਅਦ ਪਹਿਲਾ ਰਾਜ ਆਰੰਭ ਕੀਤਾ, ਇਹ ਸ੍ਰੀ ਰਾਜ। ਸ੍ਰੀ ਰਾਜ ਜਦੋਂ ਆਰੰਭ ਕੀਤਾ ਤੇ ਪਹਿਲੇ ਸ਼ਬਦ ਵਿੱਚ ਕਿਆ ਕਹਿਣ ਲੱਗੇ, ਦੁਨੀਆਂ ਜਿੱਦਣ ਵੀ ਮਰਦੀ ਏ, ਤਿੰਨ ਸ਼ਬਦਾਂ ਪਿੱਛੇ, ਜਾਂ ਚਾਮ ਪਿੱਛੇ, ਜਾਂ ਕਾਮ ਪਿੱਛੇ, ਜਾਂ ਸ਼ਾਮ ਪਿੱਛੇ, ਇਹ ਤਿੰਨ ਸ਼ਬਦਾਂ ਤੋਂ ਚਾਰਾਂ ਤੋਂ ਸੁਚੇਤ ਕੀਤਾ। ਕਾਮ ਦਾ ਅਰਥ ਸੀ ਕਾਮਨਾਵਾਂ ਤੇ ਤ੍ਰਿਸ਼ਨਾਵਾਂ, ਦਾਮ ਦਾ ਅਰਥ ਸੀ ਪੈਸੇ, ਤੇ ਸ਼ਾਮ ਦਾ ਅਰਥ ਸੀ ਆਪਣਾ ਹੁਕਮ ਚਲਾ ਕੇ ਲੋਕਾਂ ਨੂੰ ਆਪਣੀ ਸ਼ਰਨ ਵਿੱਚ ਲਿਆਉਣਾ। ਹਜ਼ੂਰ ਨੇ ਪਹਿਲਾ ਰਾਗ ਸ੍ਰੀ ਰਾਗ ਰੱਖਿਆ ਤੇ ਕਿਰਪਾ ਕੀਤੀ। ਸਾਹਿਬ ਨੇ 30 ਰਾਗਾਂ ਵਿੱਚ, ਉਸ ਵੇਲੇ ਦੀ ਗੱਲ ਕਰ ਰਹੇ ਜਦੋਂ ਪ੍ਰਕਾਸ਼ ਹੋਇਆ, 31 ਰਾਗ ਨਹੀਂ, 30 ਰਾਗਾਂ ਵਿੱਚ ਹਜ਼ੂਰ ਨੇ ਬਾਣੀ ਅੰਕਿਤ ਕੀਤੀ। ਤੇ ਜਦੋਂ ਆਪ ਬਾਣੀ ਪੜ੍ਹਦੇ ਹੋ, ਬਾਣੀ ਦੇ ਸ਼ਬਦਾਂ ਦੇ ਜੋੜ ਕਦੀ ਪੜ੍ਹਿਓ। ਦੇਖੋ, ਮੰਨ ਲਓ ਉਦਾਹਰਨ ਇੱਕ ਦੇ ਰਿਹਾ, ਵੈਸੇ ਤੇ ਪੋਥੀ ਵਿੱਚੋਂ, ਗੁਰੂ ਗ੍ਰੰਥ ਸਾਹਿਬ ਵਿੱਚੋਂ ਹੋਰ ਵੀ ਸੁਖੈਨ ਤਰੀਕੇ ਨਾਲ ਸਮਝਿਆ ਜਾ ਸਕਦਾ। ਜਿਵੇਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਇੱਕ ਰਾਗ ਵਿੱਚ ਆਏ ਨੇ ਪੰਜ, ਹਜ਼ੂਰ ਸ਼ਬਦ ਨਾਲ ਕਹੀ ਜਾਣਗੇ, ਪਹਿਲਾ ਸ਼ਬਦ ਲਿਖਣਗੇ, ਪਹਿਲਾ ਜਿਹੜੇ ਜੇ ਚਾਰ ਪਦੇ ਨੇ ਨਾ, ਚਾਰ ਲਿਖ ਕੇ ਤੇ ਅੱਗੇ ਅੰਕ ਏਕਾ ਪਾ ਦੇਣਗੇ। ਇਹਦਾ ਮਤਲਬ ਸਿੱਖਾਂ, ਇਸ ਸ਼ਬਦ ਦੇ ਚਾਰ ਪਦੇ ਨੀ ਤੇ ਇੱਕ ਸ਼ਬਦ ਪੂਰਾ ਹੋ ਗਿਆ, ਤਵੱਜੋ ਦਿਓ। ਦੂਜਾ ਸ਼ਬਦ ਆਵੇਗਾ ਨਾ ਤੇ ਅੱਗੇ ਪਹਿਲਾ ਲਿਖਣਗੇ ਚਾਰ, ਮੈਂ ਸਿਰਫ ਉਦਾਹਰਨ ਦੇ ਰਿਹਾ, ਅੱਗੇ ਲਿਖਣਗੇ ਦੋ, ਧਿਆਨ ਦਿਆ ਜੇ। ਸਾਹਿਬ ਧੰਨ ਗੁਰੂ ਅਰਜਨ ਦੇਵ ਨੇ ਕਮਾਲ ਕਰ ਦਿੱਤੀ, ਪਹਿਲਾ ਸ਼ਬਦ ਲਿਖਣਗੇ ਚਾਰ, ਇਹਦਾ ਮਤਲਬ ਕਿ ਚਾਰ ਪਦਿਆਂ ਵਾਲਾ ਸ਼ਬਦ ਹੈ ਤੇ ਦੋ ਦਾ ਮਤਲਬ ਇੱਕ ਪਿੱਛੇ ਆਇਆ, ਇੱਕ ਹੋਰ ਸੀ, ਹੁਣ ਸ਼ਬਦ ਦੋ ਹੋ ਗਏ, ਗਿਣਤੀ ਦਿੰਦੇ ਨੇ ਨਾ। ਜਦੋਂ ਗੁਰੂ ਅਰਜਨ, ਮੰਨ ਲਓ ਗੁਰੂ ਨਾਨਕ ਸਾਹਿਬ ਦੇ ਸ਼ਬਦ ਸੰਪੂਰਨ ਹੋ ਗਏ, ਗੁਰੂ ਅਮਰਦਾਸ ਦੇ ਸ਼ਬਦ ਆ ਗਏ, ਤੇ ਉੱਥੇ ਪਤਾ ਹੀ ਕਰਨਗੇ, ਗੁਰੂ ਅਮਰਦਾਸ ਦੀ ਬਾਣੀ ਸ਼ੁਰੂ ਹੋਵੇਗੀ, ਲਿਖਣਗੇ ਮੰਨ ਲਓ ਜੇ ਚੌ ਪਦੇ ਨੇ, ਚਾਰ ਪੰਜ ਤੇ ਇੱਕ ਤੇ ਅੱਗੇ ਕਰ ਦੇਣਗੇ ਛੇ। ਇਹਦਾ ਮਤਲਬ ਹੈ ਕਿ ਗੁਰੂ ਕੇ ਸਿੱਖਾਂ ਚਾਰ ਪਹਿਲੇ ਦਰਸ ਹੋਵੇਗਾ, ਚਾਰ ਪਦੇ, ਅੱਗੇ ਜਿਹੜਾ ਪੰਜ ਅੰਕ ਆਇਆ ਹੋਵੇਗਾ, ਇਹਦਾ ਮਤਲਬ ਕਿ ਪਿਛਾਂ ਗੁਰੂ ਨਾਨਕ ਦੇਵ ਦੇ ਪੰਜ ਸ਼ਬਦ ਲੰਘ ਗਏ ਨੇ, ਅੱਗੇ ਫਿਰ ਏਕਾ ਹੋਰ ਪਾਣਗੇ, ਇੱਕ ਸ਼ਬਦ ਗੁਰੂ ਅਮਰਦਾਸ ਦਾ ਹੀ ਅੱਗੇ ਬਣਾ ਦੇਣਗੇ ਛੇ, ਟੋਟਲ ਸ਼ਬਦ ਛੇ ਹੋ ਗਏ। ਕੈਸੇ ਕਮਾਲ ਦੀ ਤਰਤੀਬ ਦਿੰਦੇ ਪਏ ਨੇ ਮੇਰੇ ਹਜ਼ੂਰ। ਬਾਣੀ ਉਚਾਰਨ ਕਰਨ ਲੱਗੇ ਮੈਂ ਸਿਰਫ ਸੰਖੇਪ ਵਿੱਚ ویسے ایک ایک وشے سے بہت کچھ گرو گرنتھ صاحب وچ پیا ہے جڑا اتنا مہان خزانہ ہے. حضور نے شری راگ آرمبھ کیتا شروع کردیا پرباتی تے آ گئے. داتار نے نہ میگھ راگ ورتے ہے تے نہ دیپک راگ ورتے ہے. گوڑی دیپ کی آؤں ملار آؤں بسنت نال کھنڈول آؤں پر نہ تیش والا کوئی گل ورتی تے نہ یہ ورتی کلا کیول تو ٹھنڈا ہی ہو جائے. حضور نے میر کیتی جے گوڑی راگ لیا پیٹھے پیارے راگ سمجھن والے گوڑی پی سورج پی دونوں راگاں دیا سرا ایک دوجے دے الٹ نے. حضور نے کیا تو اس طرح گانا ہے. دتار نے پہلا راگ شری راگ دتا اخیر دا پرباتی دتا تے راگ دے شری راگ دے گاؤن دا پہلا سما آ رات دا پہلا پیری تے پرباتی دے گاؤن دا پربات ویلا. کہن لگے تیری زندگی کالی بولی رات تو شروع ہوئی ہے تو نام دی پربات نال جڑنا ہے. شری راگ تو شروع کری پرباتی تے سمپورنتا ہوئے تے سچ جانی تمہیں کالی بولی رات نو چیر کے نام دی پربات تک پہنچ جائیں گا. ایک کرپا ہور کیتیو نے جدو بانی رکھ دے پے نے. دیکھو جتھے اسی کلاسیکل کہنے ہیں تی راگ نے اوتھے پنجاب دا فوک جنوں اسی لوک گیت کہنے ہیں سات کی ہے. ایک لوک گیت ہے. کدی تکیو زمیندار کنک وڈ کے آیا ہے ڈول وجدا پیا ہے تے وہ اپنی موج وچ آ کے رکھ کے کن تے ہاتھ تے ایک ہاتھ نوں اچیاں چوک کے جدو سد دیندا ہے. صاحب نے کہا اس طرح رام کلی سد پڑی. کدی تکیو حضور نے دیکھا بھی الانیاں دا سبند رون نالے کہن لگے مر جائے تا بیبیاں وین پاندیاں نے تے سجنا ایک گل چیتے رکھیں اس الانیاں نوں میں بانی دا سرلیکھ بنا دینا تے چیتے رکھو رون دی بھی ایک کلا ہوندی ہے. ایس ڈنگ نال تو یہ شبداں نوں پڑھی گھوڑیاں آئیاں وڈہنس راگ دتا کہن لگے آ سکھ دا سبند گھوڑی پاویں شریر نوں کیا ہے اس بانی نوں گھوڑیاں دے طرح تے گائیں. کر ہلے آیا کر ہلے دا سبند جیڑا پاویں اج وی ایک گل چلی سی کر ہلے دا ارتھ ہوندا ہے اونٹ دا بچہ. یہ دا راجستھان دے علاقے وچ بہت زیادہ گایا جاندا ہے. حضور نے بیانت راگ او دے نال پنجاب دے وکھ وکھ ساڈے علاقے دا فوک تے ایک کرپا اور کیتی شبداں دی بندش وچ نہیں پئے. دنیا وچ منکتا دا جے گرو ہے تے گرو گرنتھ صاحب اس کر کے نے بھی اسی گرو گرنتھ صاحب نوں ماننے ہیں. گرمخو کبھی کوئی یہ دعویٰ کر کے کہہ ہاں کبیر ورگا کہ رمائن وچ میرے چار شبد بھی چار دیو کوئی نیڑے لگن تے دے. کبھی کوئی کہے کہ قرآن وچ میرے شبد انکت کر دیو کرن دے گا کوئی. گرو نے بالکل جنجیرہ توڑ دتیاں کہن لگے جے تو ہندی بولنا تاں ہی آ جا. ہندی مراٹھی سنسکرتی اپرکرتک بھاشا فارسی عربی گرو گرنتھ صاحب دے اندر اینیاں پشاواں ورتیاں پر ایک کرپا کیتی کہن لگے پاشا انیک ہون گیاں پر میں جیڑی تینوں لپی دے چلیاں چیتے رکھی ساریاں پشاواں گرمکھی لپی وچ آ جان. پر دے آپ جی گرمکھی لپی ہو جے فارسی دا شبد پڑھ دیو یک ارض گفتم پیش تو در گوش کن کرتار تے لپی تاں گرمکھی ہے نا. جے کتے ہندی دا شبد پڑھنے ہاں رام سمر جا صاحب دے شبد پڑھنے سادو من کا مان تیاگو لپی تا گرمکھی ہے نا. ایک گل چیتے رکھو گرمکھی لپی وچ ہندی دے شبد تا سما سکدے نے تے جے کتے گرمکھی لپی دے شبداں نوں اسی کہیے بھی ہندی نہیں شدھ اچارن کر لاں گے سوال ہی نہیں پیدا ہوندا کہ چھوٹا او ہندی وچ بولیا نہیں جاندا کہ چھوٹی ای دی ماترا بولی نہیں جاندی. جدو آپ کتے پڑھاں گے صاحب تن گرو گرنتھ صاحب دی بانی داتار جی نے لپی گرمکھی رکھی اینی میر کیتیو نے وکھ وکھ پاشاواں دا سمیل وکھ وکھ راگاں دا سمیل وکھ وکھ رتاں دا سمیل تے ایک کرپا کیتی وکھ وکھ علاقیاں دے بھگتاں دے بچناں نوں اکتر کردے وچ کوئی ات کتھنی نہیں. ہندوستان دی وگدی ہوئی فرقہ پرستی دی خمیری وچ جنہاں بھگتاں دے نام گرو گرنتھ صاحب وی درج نے جے گرو گرنتھ صاحب بانی نہ سامدے تے انہاں دا نام کنی دیر دا مٹ جانا. ایک کیول گرو گرنتھ صاحب نے جنہاں نے انہاں بھگتاں دی رچنا نوں سامبھیا اے نہیں کیا. دیکھو بابا فرید پاٹ پر پاٹ پٹن تو پنجاب تو بولدے نے جے دے بنگال تو بولدے نے بابا نام دے مہاراشٹر تو بولدے نے کبیر صاحب بنارس تو بولدے نے تے انہاں شبداں نوں تکیا کہ اندر سائیں بھی جڑے ہیں. ایتھوں تک آپ سیانے بیٹھے ہو. بابے فرید نے شرح دی گل بڑی ٹھوک کے کیتی. گرو گرنتھ صاحب تو باہر نہیں جانا. بلے نو تے بابے فرید نو ایک کیٹاگری بھی شامل نہیں کر سکتے. پاوے اسی کہہ دینے ہیں بلا تے بابا فرید نو صوفی جوڑ دینے ہیں. بلا شرعی نہیں. بابا فرید اپنی اسلام دی شرح دی گل ٹھوک کے کر دے. تسی سیانے بیٹھے ہو. بابے فرید نے اپنی بانی وچ آواگون نہیں منیا. کھما کرو اصلیت ہے. دیکھو گرو نانک صاحب شبد ورتے نے مٹی مسلمان کی پیڑے پئی کمیار کر پانڈے اتنا کیاں جلدی کرے پکار جل چر روے بپڑی چڑ چڑ پوے انگیار. کہنے لگے جی اندر کوئی بیٹھا ہے تے جدو مٹی دے پانڈے پاندے نے ادو کیوں نہیں بولتے. تے بابے فرید نو پوچھو. کہنے لگے گورا سے نمانیاں بیسن روواں من. وہ اسلامی شرح کی گل کرتے ہیں. دیکھو بابا کبیر صاحب کہہ رہے ہیں کہ آوازاں دئی جانا کوئی چنگا کام کر. کبیر ملا منارے کیا چڑھے سائیں نہ بہرا ہوئے جاں کارن تو بانگ دے دلی پیتر جوئے. تے جدو بابے فرید نو پوچھو بڑی ٹھوک کے گل کہ اٹھ فریدا اجو ساج صبح نواز گزار. وہ گرو بڑا وڈا جے اے دا اینا ہردا بتا ہے. کہنے لگے سچ نال جڑیا جے اجو دی گل کر دے تو بھی مینوں پروان. دنیا وچ جدن کوئی ایک گرنتھ دی گل چلے گی تے گل آ کے گرو گرنتھ صاحب تے رکنی. وہ فرید جی نے دعوے نال کیا اٹھ فریدا اجو ساج صبح نواز گزار شکر گنج دی زبان شکر ورگی ہے. کہنے لگے جو سر سائیں نہ نیوے سو سر کپ اتار. اینا شرعی بلا کہندا پاٹھ نماز نمازاں چکر روزے کلمے تے پھر گئی شائی بلے شاشو اندروں پایا پھلی پھر لکائی. وہ کہندا چکر روزے نے. بابا فرید جی وہ نمازاں نو کھنڈن کرتا ہے. بابا فرید کہندے نے فریدا بے نوازا کتیا اے نہ پڑھی ریت کبھی چل نہ آیو پنجے وقت مسیح. کبھی دیکھو گرو دی سنکیرنتا نہیں. تن گرو ارجن صاحب نے کرپا کیتی بانی بے متاجاں دیے بانی رنگ رتڑیاں دیے بانی سائی نال اوت پوتا دیے چار کچے آئے. میرے گرو نے بالکل سمجھوتا نہیں جے کیتا. کتے اج ورگا کوئی ساڈے ورگا ہوندا. ہن دیکھو کئی واری کئی گلاں سی جدوں کہہ دینے ہاں نا او دینے ہاں ادھارنا سکھی دیاں تے نال کئی جنے فلانے بندے نے نا کیساں بارے بڑا لکھے ہیں. انہیں کہا کیس بڑے کمال دی چیز نے. وہ دے آپ کلین شیپ ہوں وہ سکھان دے کیساں دی گل کردا میں حیران ہو جانا کئی واری ہوئے. وہ جس بندے نے آپ نہیں رکھے کیس انہوں کی پتا کیساں دی قیمت کی ہے. سانو بھوک ہی شکائی جاتا ہے نا. میرے گرو نے کرپا کیتی انہیں کچیاں پلیاں سبکار نہیں جے کیتا. چار کچے آئے چاراں نے دعوے کیتے سرکارے دربارے چلدی سی تے جویں سنتاں دی وی اج کل چلدی ہوندی ہے نا انہاں سنتاں دی وی چلدی ساجے دھیان دیا جے. یہ حقیقت ہے. گرو کا سنت جو ہے نا انہوں گرو تو بنا کسے دی ٹیک نہیں. کی کانے دی لاہور دربار دی دلی دربار دی چلدی نہیں. کی پرتھیے دی جہانگیر نال گل نہیں. کی رام رائے اورنگزیب دے گھر سیدھا نہیں چلا جاتا. نہیں کبھی تک وہ چار آئے بانی لکھ دے پئے نے. تن گرو ارجن صاحب جی نو آ کے کہندے نے کہ مریاں دے شبد لکھ دیو سی تے جونے پئے ہاں. اے شبد تواریخ نے سامبھے نے. حضور نے کہا نہیں شبد کدی نہیں مردا ہوندا. تے گرو گرنتھ صاحب وچ تاں ایتھوں پتا نے کہا کہندے نے سکھاں تو کدی گرو لئی اے نہ شبد ورتی گرو مر گیا. دیکھو جدو اسی سوئیے پڑھنے ہاں نا ایک سوئیا کہندے نے اجے گنگ جل اٹل سکھ سنگت سب نال رہ نت پران بانچیاں وید برہما نو گاوے اجے چور سر ٹلے نام امرت مک لیو گر ارجن سر شطر آپ پرمیشر دیو. تے اوتھے ایک بچن کیتا اخیر دی تو کہہ دینا. کہہ لگے خربنس جگت جت سنچرو سو کون کہے شری گرو مویو. شبد کدی نہیں مردا. شبد تے سدیو کا رہندا ہے. گرو صاحب نے کیا بھی آؤ دسو. کہندے سی جوندے بانی رچی بیٹھے ہیں سادا نا نہیں سادا نام سدا لی ہو جائے گا. گرو صاحب کہندے نے اکھاں میچ کے بانی درج نہیں کیتی جانی. ایتھوں تک آپ سیانے بیٹھے ہو. حضور نے بھگتاں دے شبداں دیاں کنڈیاں نو کھولیا. اے تو وڈی گل کی ہوے گی. کدی تکو جے بابا فرید کہہ رہے نے کہ بیڑا بند نہ سکیو بندن کی بیلا تے گرو نانک صاحب کہندے نے بج سکدا جپ تپ کا بند بیڑ بج لنگا وکیلا. کبیر صاحب کہہ رہے نے مرتا مرتا جگ موا مرتے نہ جانیا کوئے، لوکاں نوں مرنے ہی نہیں آیا، ایسی مرنی جو مرے بور نہ مرنا ہوئے. نال میرے گرو امرداس کہندے نے نہیں پلیکھا نہ کھایو، مرن دی جا سکھو، مرتا مرتا جے جگ مر گئے ایک طریقہ ہے مرن دا، کیا جانا کہ مریں گے کیسا مرنا ہوئے، جے کر صاحب منو نہ وسرے تاں سہلا مرنا. کنڈی کھول کے رکھ دیتی. بابے فرید نے کیا کہن لگے، اے تن سبو رت ہے، رت بن تن نہ ہوئے. تے نال ایک شبد ورتیا، جڑے رب وچ رتے انہاں وچ خون نہیں. حضور نے ایک گل کہی، کہن لگے خون ہے جو شے رتے اپنے تت تن لوگ رت نہ ہوئے. میں صرف ٹیوک ماتر چل رہے ہیں. دیکھو کدی بچن بانی دے پڑھ کے، بابے فرید نے کیا پاڑ پٹولا تج کری کمبلڑی پہ رہے ہوں، جنی ویستی سو ملا سی ویس کرے ہوں، کتے ساری یہ سمپردی چل پینی سی پاٹے کپڑے والی. گرو نے نال ہی کہہ دیتا، کائیں پٹولا پارتی کمبلڑی پہرے، نانک گھر ہی بیٹھیاں سو ملے جے نیت راش کرے. کیسی کرپا کیتی، بابا فرید لور بھی تریا تے شبد ورتے، تنت پائے تنور جو بالن ہڈ بلن، پیری تھکا سر جلا جے مو پری ملن. تے گرو نے نال ہی سچیت کر دیتا، تنت پائے تنور جو بالن ہڈ نہ بال، سر پیری کیا پھیریا اندر تیری سمال. دیکھو میں صرف سنکھے چرد کر رہا ہوں. حضور دے سامنے چارے کھلوتے نے، کانا، تیلو، چھجو تے شاہ حسین. دیکھو بے محتاج گرو، بے پرواہ گرو، تائی تا کہ بھائی گرداس نے گرو ارجن سچ سرجدہارا. ایویں نہیں کیا گرو ارجن بٹوں قربانی، ایویں نہیں پتا نے کیا جپیو جن ارجن دیو گرو پھر سنکٹ جون گرب نہ آئیو، ایویں نہیں کیا کہ انہاں دے شبد ورتنے آپ اے پت تے مت چوکے رے من بید بھید نہ جان دیو، پر پچھری دے گرو ارجن کا ہر پورن برہم نواز لیو. جڑا برہم گیانی ہو کدی محتاج نہیں ہوندا. صاحب نے کیا سناؤ، سنا گے. انہیں شروع کیتا جی، کانا بولیا. دیکھو گرو ارجن صاحب دی اج رحمت، کہن لگا میں اوہی رے، میں اوہی جاں کو وید پران جس گاویں کھوج، دیکھو مت کوئی رے، میں اوہی رے. اے ویدانت دی ویسے کتنا ہے، ویدانت کہندا ہے اہنگ برہم اسمی، میں ہی برہم ہاں. سوبھی کہندا ہے انل حق، میں ہی خدا ہاں. صاحب نے جدو سنا کہندا ہے کی خیال ہے، کہن لگے خیال بالکل درست ہے، تیری باڑی کوئی نہیں درجن سی. کہندا ہے وچ کھوٹ کی. حضور کہن لگے گل چیتے رکھی، تو کہندا ہے میں اوہی رے، میں اوہی، تے تینوں اینا پتا نہیں تیرے ورگے، تیرے تو اچے سچے بھگت رب داس کہندے نے جب ہم ہوتے تب تو نہ ہی، اب تو ہی میں نہ ہی. تو کہنا میں، تے گرو صاحب کہندے نے ساڈے کرو آواز ہوندی، جب لگ میری میری کرے تب لگ کاج ایک نہیں شرے. تو کہنا میں، ایتھے تا میں نو مار کے ایک دن پہنچنا ہے تو تے. تے جڑا کبیر ورگا مہاپرش بول کے کہندا کبیر تو کرتا تو ہوا، مجھ میں رہا نہ ہوں، میں مر گیا جب آپا پر کا مٹ گیا، جت دیکھوں تت تو. تے کہن لگے تیری بانی نو نے ایک شبد کیا، کہن لگا ویکھاں گا تانوں، اے شبد ورتے میری سرکار دربارے چل دیے، دیکھاں گا. گرو ارجن صاحب کہ لاہور جائے گا تے دیکھیں گا نا، تے آپ جن پتا ہوئے کانا راج مر گیا سا، وہ رت تو ڈیک کے مرے ہے. دوسرا آیا جی پیلو، انہوں کیا کہن لگے سنا بھی بانی. انہیں شروع کی تھی جی بانی، تے جدو نے اپنی رچنا سنائی نا، وہ کہندا ہے اساں نالو چنگے جمدیاں مر گئے، چکڑ پیر نہ بوڈیا نہ آلود بھے. ساڈے نالو چنگے جڑے جمدے مر گئے، دنیا دا سیاپا مکیا، ایویں دکھاں چ پینا سی. گرو ارجن دیو کہن لگے بالکل نراشا وادی گل، سکھ کدی نراش نہیں ہوندا. تو کہنا جمدیا مر گئے، پر ساڈے کرو آواز آندی ہے کہ دلب دے پائی بڑھپاگی مر لئی نہیں، ساڈے کرو آواز آندی ہے چرنگ کالے دے سنجریا مل جگدیش، ملن کی بریا رب نو ملدا موقع، تو کہنا جمدیا مر گئے تیری بانی نہیں. ہن جی تیجا آ گیا چھجو، انہیں شبد ورتے. انہاں دی ویسے رچنا ہور وی بڑی ہے، میں صرف اونی کو عرض کر رہا جو صاحب دے نال سبندت ہے. ان شبد کیا کہن لگا، کاغذ سندھی پوتری تو نہ تریا نہار. کہندا کاغذ دی بنی ہوئی عورت نو ویکھنا وی پاپ ڈوب جائے گی. گرو ارجن صاحب کہندے نے جنم تینو کنے دتا ہے، اگیا کہ جمیا ہے؟ کدی دھیان دیا جے، جنہیں تینو جنم دتا کہنا کاغذ دی ਇਸਤਰੀ ਨਾ ਤੱਕੋ ਤੇ ਸਾਡੇ ਘਰੋਂ ਆਵਾਜ਼ ਆਉਂਦੀ ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹੋ, ਭੰਡ ਮੂਆ, ਭੰਡ ਭਾਲੀਏ, ਭੰਡ ਹੋਵੇ ਬੰਧਾਨ, ਪਿਆਰਿਆ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਤੇਰੀ ਬਾਣੀ ਨੀ ਦਰਜ ਹੁੰਦੀ। ਕਹਿੰਦੇ ਕਿ ਤੈਨੂੰ ਪਤਾ ਤੂੰ ਕਹਿੰਦਾ, ਕਹਿੰਦਾ ਸੂਫੀਆਂ ਦੀ ਗੱਲ ਮੈਂ ਕਰਨਾ ਤੇ ਸਾਹਿਬ ਕਹਿਣ ਲੱਗੇ ਪੜ੍ਹੀ ਕਿਤੇ ਬਾਬੇ ਫਰੀਦ ਵਰਗੇ ਫਕੀਰ ਨੂੰ, ਉਹ ਕਹਿੰਦਾ ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ ਤਿੰਨ ਧਨ ਜਿਣੇ ਦੀ ਮਾਓ ਆਏ ਸਬਲ ਸੇ। ਚੁੱਪ ਕਰ ਗਿਆ। ਤੀਜਾ ਚੌਥਾ ਉੱਠਿਆ ਜੀ ਸ਼ਾਹ ਹੁਸੈਨ, ਉਹਨੇ ਕਿਹਾ, ਕਹਿਣ ਲੱਗਾ ਮਹਾਰਾਜ, ਉਹਨੇ ਸੋਚਿਆ ਵੀ ਤਿੰਨ ਤਾਂ ਗਏ, ਮੈਂ ਕਹਿਣ ਵਾਲਾ ਵੀ ਗਿਆ, ਨਿਰਾਸ਼ਾਵਾਦੀ ਵੀ ਗਿਆ, ਇਸਤਰੀ ਨੂੰ ਮਾਰਿਆ ਕਹਿਣ ਵਾਲਾ ਗਿਆ। ਉਹ ਕਹਿੰਦਾ ਵੀ ਮੈਂ ਸਿੱਧਾ ਜਿਹਾ ਰਾਹ ਲੱਭਾਂ। ਚੁੱਪ ਵੀ ਅੜਿਆ, ਚੁੱਪ ਵੀ ਅੜਿਆ, ਬੋਲਣ ਦੀ ਨੀ ਜਾਏ ਵੀ ਅੜਿਆ। ਕਹਿੰਦਾ ਚੁੱਪ ਕਰ ਜਾ, ਬੋਲਣ ਦੀ ਥਾਂ ਨੀ। ਗੁਰੂ ਸਾਹਿਬ ਕਹਿੰਦੇ ਨੇ ਕਾਇਰ ਤੈ, ਜੇ ਜ਼ੁਲਮ ਵੇਖ ਕੇ ਚੁੱਪ ਕਰਨਾ ਸਾਡੇ ਘਰੇ ਕੋਈ ਨੀ ਪਰਵਾਹ। ਚੁੱਪ ਕਰਨ ਦੀ ਕਿਉਂ ਥਾਂ ਹੈ? ਸੰਤ ਮਿਲਿਆ ਕਿ ਸੁਣੀਆਂ ਕਹੀ ਹੈ, ਮਿਲੈ ਅਸੰਤ ਮਸ਼ਤ ਕਰ ਰਹੀ ਹੈ ਤੇ ਸਾਹਮਣੇ ਹੁੰਦਾ ਵੇ ਜ਼ੁਲਮ ਤੇ ਕਹੀਏ ਚੁੱਪ ਵੀ ਅੜਿਆ, ਚੁੱਪ ਵੀ ਅੜਿਆ, ਬੋਲਣ ਦੀ ਨੀ ਜਾਏ ਵੀ ਅੜਿਆ, ਸਵਾਲ ਹੀ ਨੀ ਪੈਦਾ ਹੁੰਦਾ। ਸਾਡੇ ਘਰ ਵਿੱਚ ਸਭ ਤੋਂ ਪਹਿਲਾਂ ਬਾਬਰ ਨੂੰ ਜੰਮ ਕਿਹਾ ਗਿਆ ਤੇ ਉਹਦੀਆਂ ਆਈਆਂ ਹੋਈਆਂ ਫੌਜਾਂ ਨੂੰ ਹਲਕੇ ਕੁੱਤੇ ਕਿਹਾ ਗਿਆ। ਬਾਬਾ ਚੁੱਪ ਨੀ ਕੀਤਾ ਵੀ ਹੁਣ ਥਾਂ ਕੋਈ ਨੀ ਬੋਲਣ ਵਾਲੀ, ਇੰਨੇ ਲੋਕੀ ਵੱਢ ਸੁੱਤੇ, ਮੈਂ ਕਿਉਂ ਬੋਲਾਂ? ਤੇ ਮੈਂ ਕਰਜ ਕਰਕੇ ਆਇਆ ਸਾਂ ਕਿ ਜ਼ਾਬਰ ਨਹੀਂ ਜੇ ਕਿਹਾ, ਇਤਿਹਾਸਕਾਰਾਂ ਨੇ ਕਿਹਾ ਬਾਬਰ ਜਾਬਰ, ਬਾਬਰ ਜਾਬਰ। ਗੁਰੂ ਗ੍ਰੰਥ ਸਾਹਿਬ ਸਾਹਿਬ ਨੇ ਕਿਹਾ ਖੁਰਾ ਖਾਨ ਕਸਮਾਨਾ ਕੀਆ, ਹਿੰਦੁਸਤਾਨ ਡਰਾਇਆ, ਆਪੇ ਦੋਸ਼ ਨਾ ਦੇਈ ਕਰਤਾ, ਜੰਮ ਕਰ ਮੁਗਲ ਚੜਾਇਆ। ਜਮਦੂਤ ਬਣ ਕੇ ਆਇਆ ਤੇ ਉਹਦੇ ਸਿਪਾਹੀਆਂ ਨੂੰ ਇਹ ਨੀ ਕਿਹਾ ਸੂਰਮੇ ਆ ਗਿਆ। ਕਹਿਣ ਲੱਗੇ ਰਤਨ ਵਗਾੜ ਵਗੋਏ ਕੁੱਤੀ, ਕੁੱਤਿਆਂ ਨੇ। ਕਹਿਣ ਲੱਗੇ ਚੁੱਪ ਵਾਲੀ ਥਾਂ ਨਹੀਂ, ਚਾਰੇ ਤੋਰ ਦਿੱਤੇ। ਉਹਨਾਂ ਨੇ ਬਹੁਤ ਸ਼ਬਦ ਆਪਣੇ ਵੱਲੋਂ ਵਰਤੇ। ਧੰਨ ਗੁਰੂ ਅਰਜਨ ਦੇਵ ਜੀ ਨੇ ਕੀਤੀ ਕਿਰਪਾਲਤਾ, ਗੁਰੂ ਗ੍ਰੰਥ ਸਾਹਿਬ ਦੀ ਬੀੜ ਸੰਪੂਰਨ ਹੋਈ, ਸੰਪਾਦਨਾ ਹੋਈ ਤੇ ਪ੍ਰਕਾਸ਼ ਕਰਨਾ ਸੀ ਹਰਿਮੰਦਰ ਸਾਹਿਬ। ਆਓ, ਕਿਉਂਕਿ ਇਤਿਹਾਸ ਭਾਵੇਂ ਇਹੀ ਰਹਿਣਾ, ਰਹਿੰਦੀ ਦੁਨੀਆ ਤੱਕ ਜਦੋਂ ਵੀ ਕਥਾ ਕਵਾਰਤਾ ਚੱਲੇਗੀ, ਇਤਿਹਾਸ ਨਹੀਂ ਜੇ ਬਦਲਣਾ। ਪਰ ਗੁਰੂ ਨਿੱਤ ਨਵਾਂ ਹੁੰਦਾ। ਅੱਜ ਪ੍ਰਕਾਸ਼ ਵਾਲਾ ਦਿਨ ਆਉਣਾ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਬੁਲਾਇਆ। ਉੱਥੇ ਵਿਦਵਾਨ ਕਹਿੰਦੇ ਨੇ ਰਾਮ ਸਰ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਮੰਜੇ ਤੇ ਸੀ, ਆਪਣੇ ਸਮੇਤ ਸਾਰੀ ਸੰਗਤ ਉੱਥੇ ਜ਼ਮੀਨ ਤੇ ਸੁੱਤੀ ਸੀ ਪ੍ਰਕਾਸ਼ ਕਰਨ ਤੋਂ ਪਹਿਲੀ ਰਾਤ ਜਿਹੜੀ। ਤੇ ਇਤਿਹਾਸ ਕਰਕੇ ਕਹਿੰਦੇ ਨੇ ਭੂਮ ਸੈਨ ਸਭ ਤਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ। ਗੁਰੂ ਗ੍ਰੰਥ ਸਾਹਿਬ ਮੰਜੇ ਤੇ ਨੇ, ਬਾਕੀ ਸਾਰੀ ਸੰਗਤ ਤੇ ਗੁਰੂ ਅਰਜਨ ਦੇਵ ਜ਼ਮੀਨ ਤੇ। ਦੇਖੋ ਸਮਾਂ ਆਇਆ, ਹਜ਼ੂਰ ਨੇ ਦੇਖਿਆ ਵੀ ਗੁਰੂ ਗ੍ਰੰਥ ਸਾਹਿਬ ਤਿਆਰ ਨੇ ਤੇ ਗੁਰੂ ਕਾ ਗ੍ਰੰਥੀ, ਗ੍ਰੰਥ ਦਾ ਸੇਵਾਦਾਰ ਗ੍ਰੰਥੀ। ਮੈਂ ਕਰਜ ਕਰਾਂਗਾ ਗੁਰੂ ਕੇ ਗ੍ਰੰਥੀ ਸਿੰਘਾਂ ਨੂੰ ਵੀ। ਆਵਾਜ਼ ਦੂਰ ਦੂਰ ਤੱਕ ਜਾਰੀ ਹੋਣੀ ਹੈ, ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਬਣੋ, ਨਾ ਕਿ ਪ੍ਰਬੰਧਕਾਂ ਦੇ। ਖਿਮਾ ਕਰਿਓ, ਉਹ ਤੁਹਾਨੂੰ ਖੁਦ ਕਹਿੰਦੇ ਨੇ ਸਾਡੇ ਨੇੜੇ ਨਾ ਛੱਡਿਓ। ਆਪਾਂ ਸੋਚੀਏ ਵੀ ਇਹਨਾਂ ਦੀ ਖੁਸ਼ਾਮਦ ਕਰਕੇ ਗੁਰੂ ਨੂੰ ਰਿਝਾ ਲਾਂਗੇ, ਸਵਾਲ ਵੀ ਨੀ ਪੈਦਾ ਹੁੰਦਾ। ਪਰ ਇਹ ਵੀ ਨੀ ਇੰਨੇ ਹੰਕਾਰੀ ਹੋ ਜਾਈਏ ਜਣੇ ਕਣੇ ਦੀ ਬੇਇੱਜ਼ਤੀ ਕਰੀ ਜਾਈਏ। ਦੋਨੋਂ ਪੱਖ ਰੱਖਿਓ। ਕਦੀ ਦੇਖੋ ਗ੍ਰੰਥੀ ਦੀ ਤਸਵੀਰ ਦੇਖਣੀ ਹੈ ਤੇ ਭਾਈ ਸੰਤ ਸਿੰਘ ਨੂੰ ਦੇਖੋ। ਸ਼ੇਰੇ ਪੰਜਾਬ ਰਾਮਬਾਗ ਆਏ ਨੇ, ਅਦਬ ਵੀ ਚਾਹੀਦਾ। ਇਹ ਨਹੀਂ ਕਿ ਹੰਕਾਰ ਵਿੱਚ ਆ ਕੇ ਹਰ ਇੱਕ ਨੂੰ ਇੱਕੋ ਰਸੇ ਨਾਲ ਬੰਨੀ ਜਾਈਏ। ਰਾਮਬਾਗ ਆਏ ਨੇ ਤੇ ਆ ਕੇ ਸੁਣਿਆ ਘੱਲਿਆ ਭਾਈ ਸੰਤ ਸਿੰਘ ਨੂੰ, ਕਹੋ ਸਾਨੂੰ ਮਿਲ। ਗ੍ਰੰਥੀ ਸਾਹਿਬ ਸਨ, ਹਰਿਮੰਦਰ ਸਾਹਿਬ ਵਿੱਚ ਨਾਮ ਹੀ ਲਿਖਿਆ ਮਾਰਫਤ ਗਿਆਨੀ ਸੰਤ ਸਿੰਘ ਸੇਵਾ ਕਰਾਈ, ਇੱਕ ਕਵਾੜ ਉੱਤੇ ਲਿਖਿਆ। ਤੇ ਗਿਆਨੀ ਜੀ ਉਸ ਵੇਲੇ ਕਥਾ ਕਰਨ ਜਾਂਦੇ ਪਏ ਸਨ ਹਰਿਮੰਦਰ ਸਾਹਿਬ ਦੇ ਅੰਦਰ। ਤੇ ਜਦੋਂ ਗਏ ਤੇ ਜਾਂਦਿਆਂ ਪ੍ਰਕਰਮਾ ਚ ਮਿਲ ਗਿਆ ਸੱਜਣ। ਕਹਿਣ ਲੱਗਾ ਗਿਆਨੀ ਜੀ, ਮਹਾਰਾਜਾ ਸਾਹਿਬ ਨੇ ਤੁਹਾਨੂੰ ਸੱਦਿਆ। ਗਿਆਨੀ ਸੰਤ ਸਿੰਘ ਦੇ ਸ਼ਬਦ ਸਨ, ਕਹਿਣ ਲੱਗੇ ਇੱਕ ਗੱਲ ਸੁਣਿਆ ਦੇਵੀ ਕਿ ਅੱਜ ਤੋਂ ਬਾਅਦ ਕਦੀ ਵੀ ਮੈਨੂੰ ਉਸ ਵੇਲੇ ਬੁਲਾਏ ਨਾ ਜਦੋਂ ਮੈਂ ਆਪਣੇ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੋਵਾਂ। ਚੇਤੇ ਰੱਖੀ, ਉਹ ਮਹਾਰਾਜਾ ਹੈ, ਇਹ ਮਹਾਰਾਜਨ ਕੇ ਮਹਾਰਾਜ ਹੈ, ਇਹ ਪਾਰਬ੍ਰਹਮ ਪਰਮੇਸ਼ਵਰ ਦਾ ਘਰ ਹੈ। ਕਹਿੰਦਾ ਵੀ ਉਹ ਜਦੋਂ ਪਿਛਾ ਮੁੜਿਆ ਉਹਨੂੰ ਆਵਾਜ਼ ਮਾਰ ਕੇ ਕਹਿੰਦੇ ਜੋ ਮੈਂ ਕਿਹਾ ਜਾ ਕੇ ਕਹੀ ਜ਼ਰੂਰ। ਇਹ ਨਾ ਸੋਚੀ ਵੀ ਚੁੱਪ ਕਰ ਜਾ ਵੀ ਕੀ ਕਹੇਗਾ, ਅੰਦਰ ਚਲੇ ਗਏ। ਅੰਦਰ ਕਥਾ ਹਰਿਮੰਦਰ ਸਾਹਿਬ ਦੇ ਉਦੋਂ ਅੰਦਰ ਹੁੰਦੀ ਸੀ, ਚਲੇ ਗਏ ਜੀ। جا کے مہاراجہ رنجیت سنگھ پوچھتے ہیں جی کیویں انہیں پوری گل تو دس دیتی جا کے مہاراجہ رنجیت سنگھ اج دا ہوندا کہندا بھی کرو برخاست شاہ جی ہٹاؤ اس گرنتی تو لاؤ اینو تخت تو میرا حکم تو دیکھو نمرتا سجن چلیا اور رام باغ تو ننگے پیری شیرے پنجاب ہرمندر صاحب دی پرکرما وچ آندیاں سماں لگا تے جدو اندر آیا تے بھائی صاحب کتھا کر کے باہر نکل دے پئے سن شیرے پنجاب نے فتح بلائی کہن لگے متھا ٹیک کے آ پہلا اندر متھا ٹیک کے باہر آئے تے اگے اگے بھائی سنت سنگھ پیچھے پیچھے بھائی رنجیت مہاراجا رنجیت سنگھ جدو باہر نکل گئے نا تے بھائی سنت سنگھ کہن لگے شیرے پنجاب ہن تو اگے تر میں تیرے پیچھے جانا انہیں کہا جی کیوں کہندا اس گھر دا وزیر میں ہاں تو بھکاری ہے اوتھے وزیر نے اگے ترنا ہے تو پیچھے ترنا ہے ہن تیرے راج دی حد آ گئی تو اگے تر میں تیرے پیچھے چلنا کتے چیتو رکھو اینا کو ساڈا سم تول ہو جائے حضور نے دیکھا بھی گرنتھی کینوں بنانا ہے کیڑا گرنتھی ہوے تے اسی پاوے میں آپ ہی گرنتھی دی سیوا کرنا کہن نوں ہاں گرنتھی دے بڑے اچے گڑ جے گرو گرنتھ صاحب دا گرنتھی ساری رات اتہاس کہندا ہے سوچ دے رہے کینوں بناواں انہیں اتوں تک دیکھا بھی بےدیاں کی کل بھی کوئی لے ویک لیے کیونکہ وہ سارے مل گئے سن کوئی پلیاں بھی ویک لیے کوئی سوٹیاں بھی دیکھ لیے کوئی تینا بھی دیکھ لیے اخیر سے کہنے لگے کتے اندر خومے کا بیج نہ پونگر پوے کہ سارے باپو کی بانی کتے گرنتھ صاحب نو چھڈ کے اپنی پیر پجان ساری رات سوچ کے اخیر سے اندری جت شبد ورتیا اندری جت جنہیں اندریا نو جتیا بابا بڑھا صاحب انہوں دے کول جا کلوتے بابا صاحب وشرام تے کردے سن زمین تے پے گرمکھو گرمکھ دا سونا ساڈے ورگا سونا نہیں حضور کہندے کہ وہ سوندے نے تاں ہی گرو چلدا ہے سوندے واہ واہ اچرے اٹھتے پی واہ کرین اوتھے کہندے نے بابا بڑھا صاحب دا دودھ ورگا چٹا داڑا ستیاں چمکے متھے تے نور چرنا ول کھلو کے کہنے گرو ارجن دیو نے سیس چکا دیتا سی کہن لگے چار گرواں دی سیوا کیتی آ تیرے تو وڈا سیوا دار کوئی نہیں جنہیں کدی میں نہیں جتائی شکر کیتا واہگرو کہ گرو گرنتھ صاحب دا سیوا دار گرنتھی صاحب ہی مل گیا اوتھے اتہاسکار نے دو پنگتیاں کئیاں نے ویکھ کے شبد ورتے کہن لگے نج نج آسن سب ہی بیٹھے دیا سندھ من ایسی بیٹھے کہن لگے نج من اے بچارت بھے شری گرو گرنتھ سیوک کہن کے گرو گرنتھ صاحب دا سیوا دار کنوں بنائیے تے اس ویلے بابے بڈھے نو دیکھ کے کہن لگے چار گرو کی سیوا کری پایو پرم ندھان سیوک کی اے بات ہے شری مکھ کیو بخان اے پامنا والے لیے شردا والے لیے سویرے دن چڑھیا سارے اشنان کیتا اج والا دن آیا سکھ سنگت بڑی پرسند گرو ارجن دیو جی دی خوشی دا ٹھکانا ہی کوئی نہیں تے بابا بڈھا صاحب نے اشنان کیتا سمرن بھی جڑے تے گرمکھ میں مری ہوئی سی سب تو پیچھے جا بیٹھے حضور نے آواز دیتی بابا جی تسی اگے آؤ تے نال سوال کیتا کہ گرو گرنتھ صاحب دا پرکاش کیڑی تھان تے کران گے تے بابا صاحب جی دا اتر سی شری گرو گرنتھ لائق دربارہ اور ستھان نہ کو مرارا کہ میرے داتا جی کہ گرو گرنتھ صاحب دا پرکاش ہرمندر صاحب وچ ہوے اس ویلے پھر کیا کہن لگے گرو گرنتھ صاحب دا سوروپ تسی شیش تے لو مہاراج میں کہن لگے ہاں تسی تے نال ہس کے کہندے نے اج تیکرا اسی اگے چلے تسی پیچھے چلتے رہے ہو گرو گرنتھ صاحب دا سوروپ لے کے تسی اگے چلو اسی تواڈے پیچھے چلاں سکھاں جنے سر تے گرو ہوے گرو دے پیچھے تردا ہے وہ جدے سر دے وچ گرو بس جائے وہ پیچھے بھی گرو تردا ہوں کدی پڑھاں گرو گرنتھ صاحب دے بچن کے کبیر من نرمل پیا جیسے گنگا نیر پاچھ لاگو خر پھر کیت کبیر کبیر اوتے شبد ورتے صاحب بڈھا آگے کینا تے پاچھ ستگر سکھ لینا جدو تر پے چور تن گرو ارجن صاحب کر دے رہے آ کئی ساڈے سجن انہوں کا بڑا زور لگا پیا بابے بڈھے صاحب والیاں ساخیاں نو کھنڈن کرن تے گرمکھو ਉਸ ਕਰਨੀ ਵਾਲੇ ਦੇ ਤੁਸੀਂ ਪੈਰਾਂ ਦੀ ਧੂੜ ਵਰਗੇ ਵੀ ਨਹੀਂ। ਇੰਦਰਾ ਇੰਦਰੀ ਜਿੱਤ ਸਿੱਖ, ਮੈਂ ਇੱਕ ਵਾਰੀ ਅਰਜ਼ ਵੀ ਕੀਤੀ ਸੀ, ਉਹ ਅਸੀਂ ਚਾਰ ਦਿਨ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਕੇ ਦਾਅਵੇ ਕਰਨੇ ਆ, 113 ਸਾਲ ਟੋਕਰੀ ਵੀ ਧੋਈ, ਮੱਝਾਂ ਵੀ ਗੁਰੂ ਘਰ ਦੀਆਂ ਚਾਰੀਆਂ, ਹਲ ਵੀ ਵਾਹਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕੀਤੀ। 113 ਸਾਲਾਂ ਵਿੱਚੋਂ ਕੋਈ ਦਿਨ ਨਹੀਂ ਜਿੱਦਣ ਬਾਬੇ ਬੁੱਢੇ ਨੇ ਗੁਰੂ ਨਾਲ ਗਿਲਾ ਕੀਤਾ ਹੋਵੇ। ਏਡੀ ਵੱਡੀ ਸੇਵਾ, ਇੱਕ ਸਦੀ ਪੂਰੀ ਤੇ 13 ਸਾਲ ਉੱਤੇ, ਤੇ ਕਮਾਲ ਦੀ ਗੱਲ ਚਲਾਣਾ ਵੀ ਇਹੋ ਜਿਹਾ। ਜਦੋਂ ਸਰੀਰ ਛੱਡਿਆ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਵਧਾਈਆਂ ਦਿੱਤੀਆਂ, ਪੁੱਛਿਆ ਜੀ ਮਹਾਰਾਜ ਕਿਉਂ? ਕਹਿਣ ਲੱਗੇ ਜਿਹੜੇ ਜਿੱਤ ਕੇ ਜਾਂਦੇ ਨੇ ਉਹਨਾਂ ਨੂੰ ਵਧਾਈ ਦੇਈਦੀ, ਅਫਸੋਸ ਉਹਨਾਂ ਦਾ ਕਰੀਦਾ ਜੋ ਹਾਰ ਕੇ ਚਲੇ ਜਾਂਦੇ। ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ, ਤਨ ਗੁਰੂ ਅਰਜਨ ਦੇਵ ਜੀ ਚੌਰ ਕਰਦੇ ਜਾਂਦੇ ਨੇ ਤੇ ਉੱਥੇ ਫਿਰ ਸ਼ਬਦ ਵਰਦੇ ਨੇ। ਜਦੋਂ ਅੰਦਰ ਗਏ, ਹਰਿਮੰਦਰ ਸਾਹਿਬ ਪਹੁੰਚ ਗਏ ਨੇ, ਸਿੱਖ ਸੰਗਤ ਗਈ, ਬਾਬਾ ਬੁੱਢਾ ਸਾਹਿਬ ਪਿੱਛੇ ਹੋਣ ਲੱਗੇ, ਤਨ ਗੁਰੂ ਅਰਜਨ ਸਾਹਿਬ ਦੇ ਸ਼ਬਦ ਸਾਹਿਬ, ਬੁੱਢਾ ਸਾਹਿਬ ਖੋਲੋ ਗ੍ਰੰਥ, ਖੋਲੋ ਦਰ ਤੇ ਪ੍ਰਕਾਸ਼ ਕਰੋ, ਅੱਜ ਪਹਿਲਾ ਪ੍ਰਕਾਸ਼ ਦੇਣ। ਬੁੱਢਾ ਸਾਹਿਬ ਖੋਲੋ ਗ੍ਰੰਥ, ਤੇ ਗ੍ਰੰਥ ਖੋਲ ਕੇ ਕੀ ਕਰੋ? ਲਿਓ ਆਵਾਜ਼, ਜਿਹਨੂੰ ਆਪ ਜੀ ਮੁੱਖ ਵਾਕ ਹੁਕਮਨਾਮਾ ਕਹਿੰਦੇ, ਉਸ ਵਿੱਚ ਕਹਿੰਦੇ ਸਨ ਆਵਾਜ਼, ਆਵਾਜ਼ਾਂ ਦੇਣਾ। ਕਹਿਣ ਲੱਗੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼, ਸੁਣੇ ਸਾ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ। ਅਦਬ ਨਾਲ ਬੱਦਾ ਚੱਟੀ ਨਹੀਂ ਖਿੱਚ ਕੇ ਰੁਮਾਲੇ ਇੱਧਰ ਸੱਤੇ ਇੱਧਰ ਸੱਤੇ ਵੀ ਆਪਣਾ ਕੰਮ ਨਿਬੇੜਿਆ। ਅਦਬ ਸਾਹਿਬ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼, ਬੁੱਢਾ ਮੁਖ ਬੋਲਾ ਤੇ ਕੀ ਬੋਲਿਆ? ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ। ਗੁਰੂ ਕੇ ਸਿੱਖੋ ਕਦੀ ਤੱਕੋ, ਦੇਖੋ ਗੁਰੂ ਕੀ ਬਾਣੀ ਜਿੱਥੋਂ ਵਿਚਾਰ ਆਰੰਭ ਕੀਤੀ ਸੀ, ਫਿੱਕੇ ਬੋਲ ਜੇ ਸ਼ਬਦ ਸਾਡੇ ਅੰਦਰ ਨੂੰ ਸਪਰਸ਼ ਕਰਦੇ ਨੇ, ਅਸੀਂ ਭੁੱਲਦੇ ਨਹੀਂ ਕਿ ਇਸ ਬੰਦੇ ਨੇ ਮੈਨੂੰ ਇਹ ਕਿਹਾ, ਮੈਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਜੇ ਫਿੱਕੇ ਬੋਲ ਤੇਰੇ ਅੰਦਰ ਨੂੰ ਸਪਰਸ਼ ਕਰਕੇ ਕੌੜਿਆਂ ਕਰਦੇ ਨੇ, ਤੇ ਸੁਖਮਣੀ ਦੇ ਮਿੱਠੇ ਬੋਲ ਤੇਰੇ ਅੰਦਰ ਨੂੰ ਠੰਡ ਨਹੀਂ ਪਾਣਗੇ? ਕਿ ਗੁਰੂ ਸਾਹਿਬ ਦਾ ਜਪਜੀ ਸਾਹਿਬ ਤੇਰੇ ਅੰਦਰ ਨੂੰ ਸਕੂਨ ਨਹੀਂ ਦੇਵੇਗਾ? ਕਿ ਆਸਾਂ ਕੀ ਵਾਰ ਤੇਰੇ ਅੰਦਰ ਨੂੰ ਠੰਡ ਨਹੀਂ ਪਾਏਗੀ? ਤੇ ਜਦੋਂ ਕਿਤੇ ਬਾਣੀ ਨਾਲ ਜੁੜੇਗਾ ਤੇ ਫਿਰ ਮੇਰਾ ਗੁਰੂ ਬੋਲ ਕੇ ਕਹੇਗਾ, ਸਿੱਖਾ ਇਹ ਬਾਣੀ ਜੋ ਜੀਓ ਜਾਣੇ ਇਸ ਅੰਤਰ ਰਵੇ ਹਰਨਾਮਾ। ਜਦੋਂ ਬਾਣੀ ਗਾਏਗਾ ਆਵਾਜ਼ ਆਵੇਗੀ, ਕੋਈ ਗਾਵੇ ਕੋ ਸੁਣੇ, ਹਰਨਾਮਾ ਚਿਤਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ। ਜਦੋਂ ਤੂੰ ਬਾਣੀ ਨੂੰ ਸੁਣੇਗਾ ਤੇ ਸਤਿਗੁਰੂ ਬੋਲ ਕੇ ਤੈਨੂੰ ਕਹਿਣਗੇ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਕੋਈ ਮਨਵਾ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗੁਰਮੁਖੋ 400 ਸਾਲਾਂ ਆ ਰਿਹਾ ਅਗਲੇ ਸਾਲ, ਭਰੋਸਾ ਕੋਈ ਨਹੀਂ ਸਵਾਸ ਦਾ ਵੀ, ਆਸ ਤੇ ਜੀਤ ਹੈ। ਇੱਕ ਗੱਲ ਚੇਤੇ ਰੱਖੋ, ਜਿੱਥੇ ਲੜੀ ਸ਼ੁਰੂ ਕੀਤੀ ਜੇ ਨਾ, ਬੜੀ ਚੰਗੀ ਗੱਲ ਹੈ, ਗੁਰਬਾਣੀ ਦਾ ਪ੍ਰਵਾਹ ਚੱਲਣਾ ਚਾਹੀਦਾ। ਪਰ ਇਹ ਅਰਜ਼ ਕਰਾਂਗਾ, ਜੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਪਿਆਰ ਕਰਦੇ ਹੋ ਤੇ ਜਿਹੜੇ ਅਜੇ ਤੀਕਰਾ ਬਾਣੀ ਨੇ ਨਾ ਪੜ੍ਹਦੇ, ਅਗਲੀ 1 ਸਤੰਬਰ ਨਹੀਂ ਆਉਣਾ ਨਾਨਕ ਸ਼ਾਹੀ ਕੈਲੰਡਰ ਅਨੁਸਾਰ, ਪੂਰਾ 1 ਸਾਲ ਪਿਆ ਆਪਣੀ ਜ਼ਬਾਨ ਨਾਲ, ਆਪਣੀਆਂ ਅੱਖਾਂ ਨਾਲ, ਆਪਣੇ ਕੰਨਾਂ ਨਾਲ ਇੱਕ ਇੱਕ ਗੁਰੂ ਗ੍ਰੰਥ ਸਾਹਿਬ ਦਾ ਪੂਰਾ ਸਹਿਜ ਪਾਠ ਕਰ ਲਓ ਤੇ ਸਮਝਾਂਗਾ 416 ਸਾਲਾਂ ਮਨਾਇਆ ਹੋਇਆ ਸਫਲ ਹੋ ਗਿਆ। ਆਪ ਵੀ ਕਰੋ, ਉਸ ਦਿਨ ਅਰਦਾਸ ਕਰੋ, ਅੱਜ ਇੱਕ ਪਰਨ ਕਰ ਲਓ ਦਾਤਾ, ਸਾਲ ਤੱਕ ਜਿਹੜੇ ਮਹੀਨੇ ਵਿੱਚ ਭੋਗ ਪਾਉਂਦੇ ਨੇ ਉਹਨਾਂ ਦੇ ਚਰਨਾਂ ਨੂੰ ਨਮਸਕਾਰ, ਜਿਹੜੇ ਨਹੀਂ ਪਾਠ ਕਰਦੇ। ਹੁਣ ਤਾਂ ਬੜੇ ਤਰੀਕੇ ਹੋ ਗਏ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਸੀੜੀਆਂ ਵੀ ਮਿਲ ਜਾਂਦੀਆਂ ਨੇ, ਨਾਲ ਨਾਲ ਬੋਲੋ ਨਾਲ ਨਾਲ ਸੁਣੋ ਤੇ ਸਵਾਦ ਤਾਂ ਹੈ ਜੇ ਆਪ ਵੀ ਨਾਲ। 400 ਅਖੰਡ ਪਾਠ ਤੋਂ ਬਾਅਦ ਇੱਥੋਂ ਦਾ ਹਰ ਇੱਕ ਸੰਗੀ ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਵਾਲਾ ਹੋਵੇ ਤੇ ਅਗਲੇ ਸਾਲ ਨੂੰ ਉਸ ਤੋਂ ਅੱਗੋਂ ਜਦੋਂ ਪਾਠ ਦਿਵਸ ਆਵੇ, ਪ੍ਰਕਾਸ਼ ਦਿਵਸ, ਉਦਨ ਸੰਗਤ ਖੁਦ ਪਾਠ ਕਰੇ, ਧੰਨ ਗੁਰੂ ਗ੍ਰੰਥ ਸਾਹਿਬ ਤਾਂ ਕਿਰਪਾ ਕਰਨਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ, ਸਿਰਫ ਸੰਖੇਪ ਜੀ ਮੈਂ ਅਰਜ਼ ਕੀਤੀ ਹੈ। ਵੈਸੇ ਬਾਣੀ ਦੇ ਬੇਅੰਤ ਪੱਖ ਨੇ ਜਿਹਨਾਂ ਨੂੰ ਆਪਾਂ ਵਿਚਾਰ ਸਕਦੇ ਹਾਂ। ਕੱਲ੍ਹ ਤੋਂ ਜੋ ਭਾਈ ਸਾਹਿਬ ਜੀ ਹੋਰਾਂ ਨੇ ਵੀ ਕਹਿ ਦਿੱਤਾ, ਅਰਦਾਸ ਜਿੱਥੇ ਆਪਾਂ ਛੱਡ ਕੇ ਗਏ ਸਾਂ, 40 ਮੁਕਤਿਆਂ ਤੋਂ ਆਰੰਭ ਕਰਨੀ, انیاں کو بیتیاں پروان کریا جے واہ گرو جی کا سات واہ گرو
1: جی کا ستنام کرتا پرخ نرپو نروار اکال مورت اجنی سیپ گر پرساد

ਹੈ ਪੀ ਸੱਚ ਨਾਨਕ ਹੋਸ਼ੀ ਪੀ ਸੱਚ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਭ ਹੋ ਬਿਖਮ ਨਦੀ ਜਾਏ ਤਰਨੀ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨਯੋਗ ਚਵਰ ਛਤਰ ਦੇ ਮਾਲਕ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤਸੰਗੀ ਜਨੋ ਆਪ ਜੀ ਨੇ ਬੜੇ ਪਿਆਰ ਦੇ ਨਾਲ ਹਜ਼ੂਰ ਦੀ ਇਲਾਹੀ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕੀਤਾ ਹੈ ਜੀ। ਅੱਜ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦਾ ਸਦਕਾ ਦਸ਼ਮੇਸ਼ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਆਪਣਾ ਸਭ ਕੁਝ ਦੇਸ਼ ਕੌਮ ਤੋਂ ਕੁਰਬਾਨ ਕਰ ਦਿੱਤਾ ਉਸ ਪਿਆਰੇ ਗੁਰਦੇਵ ਦੇ ਪਾਵਨ ਪਵਿੱਤਰ ਆਗਮਨ ਪੁਰਬ ਨੂੰ ਆਪ ਜੀ ਮਨਾ ਰਹੇ ਹੋ। ਜਿਵੇਂ ਜਿਸ ਦਿਨ ਇਹ ਪੁਰਬ ਸੀ ਉਦਨ ਵੀ ਹਜ਼ੂਰ ਦੇ ਜੀਵਨ ਦੇ ਕੁਝ ਕੌਤਕ ਜੋ ਬਾਲਾ ਪ੍ਰੀਤਮ ਨੇ ਬਾਲ ਅਵਸਥਾ ਵਿੱਚ ਚੋਜ ਰਚਾਏ ਉਹਨਾਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ। ਆਓ ਸਾਧ ਸੰਗਤ ਜੀ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਪੁਰਬ 25 ਤਰੀਕ ਨੂੰ ਆਪਾਂ ਮਨਾਇਆ ਹੈ, ਉੱਥੇ 22 ਦਸੰਬਰ ਨੂੰ ਮੇਰੇ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀ। ਆਓ ਚਮਕੌਰ ਗੜੀ ਦਾ ਸਾਕਾ ਉਸ ਇਤਿਹਾਸ ਨੂੰ ਗੁਰੂ ਕਿਰਪਾ ਨਾਲ ਆਪਾਂ ਨੇ ਵਾਚਣਾ। ਸਾਧ ਸੰਗਤ ਆਪ ਮਿਹਰਾਮਤ ਕਰੋ ਤਾਂ ਜੋ ਉਸ ਪਿਆਰੇ ਸਤਿਗੁਰੂ ਦੇ ਇਸ ਜੀਵਨ ਨੂੰ ਹਜ਼ੂਰ ਦੇ ਇਸ ਅਲੌਕਿਕ ਕਾਰਨਾਮੇ ਨੂੰ ਗੁਰੂ ਕਲਗੀ ਵਾਲੇ ਦਾ ਇਹ ਵੀ ਇੱਕ ਬਚਿੱਤਰ ਹੀ ਨਾਟਕ ਸੀ ਜਿਹੜਾ ਅਜੇ ਤੱਕ ਕਿਸੇ ਨੇ ਖੇਡਿਆ ਨਾ, ਕਿੰਨੀ ਹੈਰਾਨੀ ਪੈਦਾ ਕਰਨ ਵਾਲੀ ਇਹ ਘਟਨਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਮਿਹਰਾਮਤ ਕਰੋ, ਆਪ ਹੀ ਅੰਦਰ ਦੀ ਇਕਾਗਰਤਾ ਬਖਸ਼ ਕੇ ਆਪਣੇ ਇਸ ਪਾਵਨ ਪਵਿੱਤਰ ਇਤਿਹਾਸ ਦੀ ਵਿਚਾਰ ਕਰਾ ਲਓ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
ਜਦੋਂ ਆਪਾਂ ਹਜ਼ੂਰ ਦੇ ਪਾਵਨ ਪਵਿੱਤਰ ਜੀਵਨ ਨੂੰ ਪੜ੍ਹਨੇ ਆ ਤੇ ਉਹਨਾਂ ਦੀ ਪਾਵਨ ਪਵਿੱਤਰ ਬਾਣੀ ਦੇ ਆਧਾਰ ਤੇ ਹਜ਼ੂਰ ਨੇ ਆਪਣੀ ਬਾਣੀ ਵਿੱਚ ਜਿਵੇਂ ਆਪਾਂ ਵਿਚਿੱਤਰ ਨਾਟਕ ਵਿੱਚ ਇਹ ਬਚਨ ਸਰਵਣ ਕਰ ਰਹੇ ਸਾਂ ਕਿ ਮੇਰੇ ਆਉਣ ਦਾ ਪ੍ਰਯੋਜਨ ਕੀ ਹੈ, ਤੇ ਸਾਹਿਬ ਨੇ ਇੱਕੋ ਸਵੱਈਏ ਅੰਦਰ ਇਸ ਪੂਰੀ ਘਟਨਾ ਨੂੰ ਅੰਕਿਤ ਕਰ ਦਿੱਤਾ ਤੇ ਸਾਹਿਬ ਨੇ ਬਚਨ ਕੀਤੇ ਦਸ਼ਮੇਸ਼ ਸਤਿਗੁਰੂ ਨੇ ਕਿ ਹਮ ਇਹ ਕਾਜ ਜਗਤ ਮੋਹ ਆਏ, ਮੈਂ ਇਸ ਕਾਜ ਲਈ ਇਸ ਸੰਸਾਰ ਤੇ ਇਸ ਜਗਤ ਤੇ ਆਇਆ, ਧਰਮ ਹੇਤ ਗੁਰਦੇਵ ਪਠਾਏ, ਪਠਾਏ ਦਾ ਅਰਥ ਹੁੰਦਾ ਭੇਜਿਆ ਗਿਆ। ਹਜ਼ੂਰ ਕਹਿ ਰਹੇ ਨੇ ਮੈਂ ਕੁਝ ਕੰਮ ਕਰਨ ਆਇਆ ਤੇ ਉਸ ਗੁਰਦੇਵ ਨੇ, ਉਸ ਅਕਾਲ ਪੁਰਖ ਵਾਹਿਗੁਰੂ ਨੇ ਮੈਨੂੰ ਇਸ ਕਾਜ ਵਾਸਤੇ ਇਸ ਸੰਸਾਰ ਤੇ ਭੇਜਿਆ। ਹਮ ਇਹ ਕਾਜ ਜਗਤ ਮੋਹ ਆਏ, ਧਰਮ ਹੇਤ ਗੁਰਦੇਵ ਪਠਾਏ, ਕੀ ਕਾਜ ਏ। ਸਾਹਿਬ ਕਹਿੰਦੇ ਨੇ ਜਹਾਂ ਤਹਾਂ ਤੈ ਧਰਮ ਚਲਾਏ। ਸਾਹਿਬ ਜੀ ਬਚਨ ਕਰਦੇ ਨੇ, ਆਪਾਂ ਸਵਈਆ ਇਹ ਸਰਵਣ ਵੀ ਕੀਤਾ, ਇੱਕ ਤਾਂ ਪੰਕਤੀ ਇਹ ਆਉਂਦੀ ਏ ਜਹਾਂ ਤਹਾਂ ਤੈ ਧਰਮ ਚਲਾਏ, ਕੁਬੁੱਧ ਕਰਨ ਤੇ ਲੋਕ ਹਟਾਏ, ਤੇ ਇੱਥੇ ਬਚਨੇ ਜਹਾਂ ਤਹਾਂ ਤੈ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ, ਯਹੀ ਕਾਜ ਧਰਾ ਹਮ ਜਨਮੰਗ, ਸਮਝ ਲਿਓ ਸਾਧੂ ਸਾ ਮਨਮੰਗ, ਕਾਸ ਵਾਸਤੇ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣ ਲਈ, ਪਰਮੇਸ਼ਵਰ ਦੀ ਬੰਦਗੀ ਕਰਨ ਵਾਲਿਆਂ ਨੂੰ ਉਭਾਰਨ ਵਾਸਤੇ, ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਹੇ ਸਾਧੂ ਜਨੋ ਇੱਕ ਗੱਲ ਧਿਆਨ ਨਾਲ ਇਸ ਨੂੰ ਸਮਝ ਲਵੋ ਕਿ ਧਰਮ ਚਲਾਵਨ, ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ, ਤੇ ਜਿਹੜੇ ਜ਼ਾਲਮ ਬਿਰਤੀ ਵਾਲੇ ਲੋਕ ਨੇ ਉਹਨਾਂ ਦੁਸ਼ਟਾਂ ਦੀ ਮੂਲ ਦਰ ਤੇ ਮੈਂ ਜੜ ਪੱਟਣ ਵਾਸਤੇ ਆਇਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਪੜ੍ਹਨੇ ਆ ਤੇ ਬੜੇ ਪਿਆਰੇ ਕੁਝ ਕੁ ਬਚਨ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਕੀਤੇ ਨੇ। ਉਹ ਕਹਿੰਦਾ ਤਿੰਨ ਕਿਸਮ ਦੇ ਸੰਸਾਰ ਵਿੱਚ ਆਮ ਤੌਰ ਤੇ ਇਨਸਾਨ ਪੈਦਾ ਹੁੰਦੇ ਨੇ। ਉਹਨੇ ਸ਼ਬਦ ਇਨਸਾਨ ਵਰਤੇ ਹੈ। ਕਹਿਣ ਲੱਗੇ ਤਿੰਨ ਕਿਸਮ ਦੇ ਆਮ ਇਨਸਾਨ ਪੈਦਾ ਹੁੰਦੇ ਨੇ ਤੇ ਪੁੱਛਿਆ ਕਿਹੜੇ, ਤੇ ਉਹਨੇ ਇੱਕ ਗੱਲ ਕਿ ਕੁਝ ਲੋਕ ਐਸੇ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ, ਜਿਨ੍ਹਾਂ ਦੇ ਬਾਪ ਦਾਦਿਆਂ ਨੇ ਇੰਨੇ ਕੁ ਵੱਡੇ ਕਾਰਨਾਮੇ ਕੀਤੇ ਹੁੰਦੇ ਨੇ ਤੇ ਜਿੱਥੇ ਵੀ ਉਹ ਬੈਠਦੇ ਨੇ ਤੇ ਆਪਣੇ ਬਜ਼ੁਰਗਾਂ ਦੇ ਕਾਰਨਾਮੇ, ਆਪਣੇ ਪਿਤਾ ਪਿਤਾਮਾ ਦੇ ਕੌਤਕ ਨੂੰ, ਉਹਨਾਂ ਦੀ ਬਹਾਦਰੀ ਦੀ ਚਰਚਾ ਕਰਕੇ ਆਪਣੇ ਅੰਦਰ ਨੂੰ ਲੋਕਾਂ ਵਿੱਚ ਅਦਬ ਦਵਾ ਲੈਂਦੇ। ਆਪ ਉਹਨਾਂ ਦਾ ਜੀਵਨ ਨਹੀਂ ਪਰ ਆਪਣੇ ਪਿਤਾ ਪਿਤਾਮਾ ਦੀ ਉਸ ਸ਼ੋਹਰਤ ਨੂੰ, ਉਹਨਾਂ ਦੇ ਬਲ ਨੂੰ, ਉਹਨਾਂ ਦੀ ਤਾਕਤ ਨੂੰ ਉਹ ਆਪਣੇ ਜੀਵਨ ਤੇ ਲਾਗੂ ਕਰਕੇ ਲੋਕਾਂ ਵਿੱਚ ਸਤਿਕਾਰਯੋਗ ਬਣ ਜਾਂਦੇ। ਉਹ ਕਹਿੰਦੇ ਨੇ ਦੂਸਰੀ ਕਿਸਮ ਦੇ ਲੋਕ ਉਹ ਨੇ ਕਿ ਜਿਨ੍ਹਾਂ ਦੇ ਪਿਤਾ ਪਿਤਾਮਾ ਆਪ ਤਾਂ ਬਹੁਤ ਜ਼ਿਆਦਾ ਮਹਾਨ ਨਹੀਂ ਪਰ ਆਪ ਉਹਨਾਂ ਲੋਕਾਂ ਦਾ ਜੀਵਨ ਇੰਨਾ ਉੱਚਾ ਹੁੰਦਾ ਹੈ, ਉਹ ਆਪਣੇ ਜੀਵਨ ਦੇ ਨਾਲ, ਆਪਣੀ ਸ਼ਖਸੀਅਤ ਦੇ ਨਾਲ, ਆਪਣੀ ਬਲ ਦੇ ਨਾਲ ਲੋਕਾਂ ਵਿੱਚ ਆਪਣਾ ਥਾਂ ਬਣਾ ਲੈਂਦੇ। ਉਹ ਕਹਿੰਦਾ ਤੀਸਰੀ ਕਿਸਮ ਦੇ ਉਹ ਲੋਕ ਹੁੰਦੇ ਨੇ ਜਿਨ੍ਹਾਂ ਦੇ ਨਾਂ ਪਿਤਾ ਪਿਤਾਮਾ ਮਹਾਨ ਨੇ, ਜਿਹੜੇ ਆਪ ਵੀ ਕੋਈ ਮਹਾਨ ਕੰਮ ਨਹੀਂ ਕਰਦੇ ਪਰ ਉਹਨਾਂ ਦੇ ਘਰ ਜਿਹੜੀ ਸੰਤਾਨ ਪੈਦਾ ਹੁੰਦੀ ਏ, ਕਈ ਵਾਰੀ ਉਹ ਪੁੱਤਰ ਪੋਤਰੇ ਇਹੋ ਜਿਹਾ ਕੰਮ ਕਰ ਜਾਂਦੇ ਨੇ ਕਿ ਰਹਿੰਦੀ ਦੁਨੀਆਂ ਆਪਣੇ ਪਿਤਾ ਪਿਤਾਮਾ ਤੇ ਮਾਣ ਕਰਦੇ ਨੇ, ਆਪਣੇ ਤੇ ਮਾਣ ਕਰਦੇ ਨੇ, ਤੇ ਜਿਨ੍ਹਾਂ ਕੋਲ ਇਹ ਦੋਵੇਂ ਨਾ ਹੋਣ ਤੇ ਉਹ ਆਪਣੀ ਔਲਾਦ ਤੇ ਮਾਣ ਕਰ ਲਈ ਮਾਣ ਹੋਏ ਨੇ। ਪਰ ਕਹਿੰਦਾ ਜਦੋਂ ਗੁਰੂ ਕਲਗੀ ਵਾਲੇ ਪਾਤਸ਼ਾਹ ਜੀ ਤੇਰੇ ਜੀਵਨ ਨੂੰ ਆਪਾਂ ਪੜ੍ਹਨੇ ਆ ਤੇ ਹੈਰਾਨਗੀ ਦੀ ਬਾਤ ਏ, ਤੁਸੀਂ ਇਹਨਾਂ ਤਿੰਨਾਂ ਕਿਸਮਾਂ ਤੋਂ ਹੀ ਵਿਲੱਖਣ, ਜਦੋਂ ਤੱਕਨੇ ਆ ਤੁਹਾਡੇ ਪਿਤਾ ਵੱਲ, ਤੁਹਾਡੇ ਪਿਤਾਮਾ ਵੱਲ, ਤੁਹਾਡੇ ਪੜਦਾਦੇ ਵੱਲ, ਤੇ ਗੁਰੂ ਗੋਬਿੰਦ ਸਿੰਘ ਤੁਸੀਂ ਤਾਂ ਵੀ ਮਹਾਨ ਹੋ ਜਦੋਂ ਤੁਹਾਡੇ ਆਪਣੇ ਜੀਵਨ ਨੂੰ ਤੱਕਨੇ ਆ ਤਾਂ

ਮੈਂ ਅਰਜ਼ ਕਰ ਰਿਹਾ, ਗੁਰੂ ਗੋਬਿੰਦ ਸਿੰਘ ਜੀ ਦੇ ਜੇ ਖਾਨਦਾਨ ਨੂੰ ਤੱਕੋ, ਉਹਨਾਂ ਦੇ ਦਾਦਾ ਪੜਦਾਦਾ ਅੱਧੇ ਮਹਾਨ ਨੇ। ਤੇ ਸਾਧ ਸੰਗਤ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਵੱਲ ਝਾਤੀ ਮਾਰੀਏ, ਉਹ ਵੀ ਕੁਰਬਾਨੀ ਦੇ ਪੁੰਨ ਨੇ। ਤੇ ਜੋ ਕੁਝ ਗੁਰੂ ਤੇਗ ਬਹਾਦਰ ਜੀ ਕਰ ਗਏ ਨੇ, ਕਿਸੇ ਨੇ ਕੀਤਾ ਨਹੀਂ। ਗੁਰੂ ਗੋਬਿੰਦ ਸਿੰਘ, ਤੁਸੀਂ ਪਿਤਾ ਪਿਤਾਮਾ ਵੱਲੋਂ ਵੀ ਮਹਾਨ ਹੋ, ਤੇ ਜਦੋਂ ਆਪ ਜੀ ਵੱਲ ਝਾਤੀ ਮਾਰੀ ਦੀਏ, ਜੇ ਬਾਣੀ ਉਚਾਰਨ ਕਰਦੇ ਹੋ, ਤੇ ਤੁਹਾਡੇ ਕੋਲ ਪੜਦਾਦੇ ਵਰਗਾ ਉਹ ਗੁਣ ਹੈ ਜੋ ਗੁਰੂ ਅਰਜਨ ਸਾਹਿਬ ਕੋਲ, ਉਸ ਵਾਹਿਗੁਰੂ ਦੀ ਉਸ ਵਿਚ ਘੱਟਿਆਂ ਬੱਧੀ ਤੂੰ ਪਿਆਰੇ ਨੂੰ ਯਾਦ ਕਰੀ ਜਾਣਾ। ਜਦੋਂ ਤੁਹਾਡੇ ਪਿਤਾਮਾ ਦੇ ਜੀਵਨ ਨੂੰ ਤੱਕੀ ਦੇ, ਆਪਣੇ ਦਾਦੇ ਦੀ ਤਰ੍ਹਾਂ ਕਿਰਪਾਨਾਂ ਤੁਸੀਂ ਵੀ ਪਾਈਆਂ ਨੇ, ਉਹ ਵੀ ਜ਼ਾਲਮ ਨਾਲ ਟੱਕਰ ਲੈਂਦੇ ਨੇ, ਤੁਸੀਂ ਵੀ ਲੈ ਰਹੇ ਹੋ। ਤੇ ਦਾਤਾ ਜੀ, ਆਪਣੇ ਪਿਤਾ ਦੀ ਤਰ੍ਹਾਂ ਤੁਹਾਡੇ ਕੋਲ ਵੀ ਕੁਰਬਾਨੀ ਵਾਲਾ ਹਿਰਦਾ ਹੈ। ਜਦੋਂ ਪਿਤਾਮਾ ਤੱਕਦੇ ਆ, ਪਿਤਾ ਨੂੰ ਤੱਕਦੇ ਆ, ਤੁਹਾਡੀ ਆਪਣੀ ਸ਼ਖਸੀਅਤ ਨੂੰ ਤੱਕਦੇ ਆ, ਤਾਂ ਝੁਕਨੇ ਹੀ ਝੁਕਨੇ ਆ। ਪਰ ਜਦੋਂ ਤੇਰੀ ਸੰਤਾਨ ਦੇ ਕਾਰਨਾਮੇ ਦੇਖਦੇ ਆ, ਤੇ ਸਤਿਗੁਰੂ ਤੂੰ ਤਾਂ ਵੀ ਮਹਾਨ, ਹਰ ਪੱਖ ਤੋਂ ਤੁਸੀਂ ਮਹਾਨ ਹੋ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ, ਜਿਨ੍ਹਾਂ ਨੇ ਪਿਤਾ ਦੇ ਵਸਾਏ ਹੋਏ ਸ਼ਹਿਰ ਅਨੰਦਪੁਰ ਵਿਚ ਡੇਰਾ ਕੀਤਾ, ਕਿਉਂਕਿ ਮੈਂ ਅੱਜ ਦਾ ਵਿਸ਼ਾ ਜਿਹੜਾ ਚਮਕੌਰ ਗੜੀ ਦਾ ਸ਼ੱਕ ਹੈ। ਪਰ ਕੁਛ ਇਹ ਕਰੀਏ ਕਿ ਪਿਛੋਕਰ ਨੇ ਟਿਕਾਣਾ ਕਿਤੇ ਮੇਰੇ ਕੱਲ ਕਿਵੇਂ ਚਮਗੜੀ ਦੇ ਵਿਚ ਰੁੱਖ ਵਾਹਿਗੁਰੂ ਦਾ ਸ਼ੁਕਰ ਕਰਦੇ ਰਹੇ। ਸਾਹਿਬ ਅਨੰਦਪੁਰ ਦੀ ਧਰਤੀ ਤੇ ਬਿਰਾਜਮਾਨ ਨੇ, ਸਤਿਗੁਰੂ ਉਹਦਾ ਸਾਹਿਬ ਦੀ ਧਰਤੀ ਤੇ ਵੀ ਭਾਗ ਲਾਏ ਨੇ। ਜੰਗਾਂ ਤਿੰਨਾਂ ਵੀ ਹੋਈਆਂ ਨੇ, ਭੰਗਾਣੀ ਦੀ ਜੰਗ ਹੋਈ ਏ, ਹੁਸੈਨੀ ਦੀ ਜੰਗ ਹੋਈ ਏ, ਨਗਾਉਣ ਦੀ ਜੰਗ ਹੋਈ ਏ, ਅਨੰਦਪੁਰ ਦੀਆਂ ਵੀ ਪਹਿਲਾਂ ਜੰਗਾਂ ਹੋਈਆਂ ਨੇ। ਪਰ ਹੁਣ ਇੱਕ ਕੇਰਾ ਪਹਾੜੀ ਰਾਜਾ ਨੇ ਪਾਇਆ। ਤੇ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ, ਉਹਨਾਂ ਨੇ ਪਹਾੜੀ ਰਾਜਾ ਦੀ ਪਰਵਾਹ ਨਹੀਂ ਕੀਤੀ, ਤੇ ਇਹਨਾਂ ਨੇ ਫਿਰ ਇੱਕ ਪੱਤਰਕਾ ਔਰੰਗਜ਼ੇਬ ਨੂੰ ਭੇਜੀ ਸੀ। ਅਨੰਦਪੁਰ ਸਾਹਿਬ ਦੀ ਧਰਤੀ ਤੋਂ ਪਹਾੜੀ ਰਾਜਿਆਂ ਨੇ ਘੇਰਾ ਪਾਇਆ, ਤੇ ਔਰੰਗਜ਼ੇਬ ਨੂੰ ਪੱਤਰਕਾ ਵਿਚ ਲਿਖਿਆ ਸੀ ਕਿ ਇਹ ਬਾਦਸ਼ਾਹ, ਅਸੀਂ ਤਾਂ ਤੇਰੇ ਅਧੀਨ ਹਾਂ, ਤੂੰ ਜੋ ਕਹਿੰਦਾ ਅਸੀਂ ਤੇਰੇ ਬਚਨਾਂ ਨੂੰ, ਤੇਰੇ ਹੁਕਮ ਨੂੰ ਮੰਨ ਲੈਂਦੇ ਹਾਂ। ਪਰ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਬੈਠੇ ਨੇ, ਜਿਨ੍ਹਾਂ ਦੇ ਪਿਤਾ ਨੂੰ ਤੂੰ ਦਿੱਲੀ ਚਾਂਦਨੀ ਚੌਕ ਵਿਚ ਸ਼ਹੀਦ ਕੀਤਾ, ਉਹ ਆਪਣੇ ਪਿਤਾ ਦਾ ਬਦਲਾ ਲੈਣ ਵਾਸਤੇ ਫੌਜਾਂ ਨੂੰ ਇਕੱਠਿਆਂ ਕਰੀ ਬੈਠਾ ਹੈ। ਅਸੀਂ ਬੜਾ ਯਤਨ ਕਰਨੇ ਆ, ਕੋਈ ਬਗਾਵਤ ਨਾ ਦੇਖੋ। ਜਦੋਂ ਬੰਦਾ ਗੁਲਾਮੀ ਦੇ ਦਿਨ ਕੱਟਣ ਲੱਗ ਪਵੇ ਨਾ, ਸਿਆਣੇ ਕਹਿੰਦੇ ਨੇ ਜਦੋਂ ਪੰਛੀ ਪਿੰਜਰੇ ਵਿਚ ਹੋਵੇ, ਤੇ ਦੋ ਚਾਰ ਮਹੀਨੇ ਕਿਤੇ ਛੇ ਮਹੀਨੇ ਸਾਲ ਉਹ ਪਿੰਜਰੇ ਵਿਚ ਰਹਿ ਜਾਏ ਨਾ, ਤੇ ਉਹਨੂੰ ਪਰਤ ਕੇ ਪਿੰਜਰੇ ਵਿਚੋਂ ਕੱਢਣ ਦੀ ਵੀ ਕੋਸ਼ਿਸ਼ ਕਰੋ, ਤੇ ਪੰਛੀ ਦਾ ਚਿੱਤ ਨਹੀਂ ਕਰਦਾ ਉਹ ਪਿੰਜਰੇ ਵਿਚੋਂ ਬਾਹਰ ਨਿਕਲੇ, ਜੇ ਉਹ ਉਡਾਰੀ ਮਾਰੇਗਾ ਵੀ ਤੇ ਪਰਤ ਕੇ ਫਿਰ ਪਿੰਜਰੇ ਵਿਚ ਆ ਜਾਏਗਾ। ਉਹ ਲੋਕ ਇੰਨਾ ਕੁ ਗੁਲਾਮ ਰਹਿ ਚੁੱਕੇ ਨੇ, ਕਈ ਸਦੀਆਂ ਦੇ ਗੁਲਾਮ ਨੇ, ਤੇ ਜੇ ਮੇਰਾ ਕਲਗੀ ਵਾਲਾ ਉਹਨਾਂ ਦੀ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦਾ, ਹਾਲਾਂਕਿ ਪੰਛੀ ਨੂੰ ਇੰਨੀ ਸਮਝ ਨਹੀਂ, ਜਿਹੜਾ ਪਿੰਜਰੇ ਨੂੰ ਤੋੜਦਾ ਪਿਆ ਸਾਡਾ ਭਲਾ ਕਰਦਾ ਪਿਆ, ਸਾਨੂੰ ਖੁੱਲੀ ਹਵਾ ਦਾ ਆਨੰਦ ਦੇਣਾ ਚਾਹੁੰਦਾ, ਪਰ ਪਤਾ ਨਹੀਂ ਪਿੰਜਰਾ ਹੀ ਉਹਦਾ ਜੀਵਨ ਬਣ ਜਾਂਦਾ, ਤੇ ਕਈ ਵਾਰੀ ਉਹ ਸਵਤੰਤਰਤਾ ਦਿਵਾਉਣ ਵਾਲੇ ਪਿੰਜਰਾ ਤੋੜਨ ਵਾਲੇ ਨਾਲ ਵੀ ਵੈਰ ਕਮਾਉਣ ਲੱਗ ਪੈਂਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਗੁਲਾਮੀ ਦਾ ਪਿੰਜਰਾ ਤੋੜਨਾ ਚਾਹੁੰਦੇ ਨੇ, ਹਜ਼ੂਰ ਇਹਨਾਂ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ, ਪਰ ਗੁਲਾਮੀ ਦੇ ਦਿਨ ਕੱਟਣ ਵਾਲੇ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਆਕੀ ਬਣ ਗਏ ਨੇ, ਸਾਸਾਂ ਬੜੇ ਯਤਨ ਕੀਤੇ ਨੇ, ਉਹਨਾਂ ਨੂੰ ਆਪਾਂ ਰੋਕ ਲਈਏ, ਪਰ ਸਾਡੀ ਕੋਈ ਪੇਸ਼ ਨਹੀਂ ਗਈ। ਪਰ ਜੇਕਰ ਬਾਦਸ਼ਾਹ ਤੂੰ ਕੋਈ ਉਦਮ ਉਪਰਾਲਾ ਨਾ ਕੀਤਾ, ਤੇ ਗੁਰੂ ਗੋਬਿੰਦ ਸਿੰਘ ਬਗਾਵਤ ਦੀ ਅੱਗ ਪੈਦਾ ਕਰ ਦੇ। ਸਾਧ ਸੰਗਤ, ਹਜ਼ੂਰ ਅਨੰਦਪੁਰ ਨੇ ਤੇ ਕਹਿੰਦੇ ਨੇ ਬਾਦਸ਼ਾਹ ਔਰੰਗਜ਼ੇਬ ਨੇ ਸੂਬਾ ਸਰਹੰਦ ਵਜ਼ੀਰ ਖਾਨ ਨੂੰ ਵੀ ਲਿਖਿਆ ਕਿ ਤੁਸੀਂ ਅਨੰਦਪੁਰ ਨੂੰ ਘੇਰਾ ਪਾਉਣਾ, ਉਸ ਤੋਂ ਇਲਾਵਾ ਲਾਹੌਰ ਦੇ ਨਵਾਬ ਨੂੰ ਸੂਬੇਦਾਰ ਜ਼ਬਰਦਸਤ ਖਾਨ ਨੂੰ ਵੀ ਪੱਤਰਕਾ ਭੇਜੀਏ ਕਿ ਤੁਸੀਂ ਆਪਣੀ ਫੌਜ ਲੈ ਕੇ ਅਨੰਦਪੁਰ ਆ ਜਾਓ, ਸਰਹੰਦ ਤੋਂ, ਲਾਹੌਰ ਤੋਂ, ਦਿੱਲੀ ਤੋਂ ਵੀ ਫੌਜ ਭੇਜੀਏ, ਤੇ ਕੇਵਲ ਇਹ ਹੀ ਨਹੀਂ, ਬਾਈ ਧਾਰ ਦੇ ਪਹਾੜੀ ਰਾਜਿਆਂ ਵਿੱਚੋਂ ਕੁਝ ਰਾਜੇ ਵੀ ਨਾਲ ਨੇ, ਜੰਮੂ ਦਾ ਰਾਜਾ ਵੀ ਉਸ ਘੇਰੇ ਵਿੱਚ ਆਇਆ, ਤੇ ਇਹਨਾਂ ਨੇ ਆ ਕੇ ਅਨੰਦਪੁਰ ਨੂੰ ਘੇਰਾ ਪਾ ਲਿਆ। ਮਈ 1704 ਵਿੱਚ ਇਹ ਘੇਰਾ ਪਿਆ। ਗਰਮੀ ਦੇ ਦਿਨਾਂ ਵਿੱਚ ਮੈਂ ਸੰਖੇਪ ਜੀ ਅਰਜ਼ ਕਰਕੇ ਅੱਗੇ ਤੁਰਨਾ ਵਾਂ। ਮਈ ਵਿੱਚ ਗਰਮੀ ਦੇ ਦਿਨਾਂ ਵਿੱਚ ਘੇਰਾ ਪਿਆ, ਕੁਝ ਸਮਾਂ ਜੰਗ ਹੋਈ ਏ, ਤੇ ਗੁਰੂ ਕਲਗੀ ਵਾਲੇ ਸੱਚੇ ਪਿਤਾ ਜੀ ਨੇ ਆਪਣੇ ਸੂਰਮਿਆਂ ਨੂੰ ਕਿਲੇ ਵਿੱਚ ਮੁਕਰਰ ਕਰ ਦਿੱਤਾ ਵੱਖ ਵੱਖ ਥਾਵਾਂ ਤੇ। ਹੁਣ ਸਤਿਗੁਰੂ ਉੱਚੀ ਪਹਾੜੀ ਦੇ ਉੱਪਰ ਨੇ, ਘੇਰਾ ਪਾਉਣ ਵਾਲੇ ਨੀਵੀਆਂ ਥਾਵਾਂ ਤੇ ਨੇ, ਉਹਨਾਂ ਦੇ ਤੀਰ ਉਹਨੀਆਂ, ਉਹਨਾਂ ਦੀਆਂ ਗੋਲੀਆਂ ਤਾਂ ਕਿਲੇ ਵਿੱਚ ਉਨੀ ਮਾਰ ਨਹੀਂ ਕਰਦੀਆਂ
جنی مار گرو کلگی والے دے تیر

0: ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖਾਂ ਦੀ ਫੌਜ ਦੀਆਂ ਗੋਲੀਆਂ ਮਾਰ ਕਰ ਜਾਂਦੀਆਂ। ਇਹਨਾਂ ਨੇ ਘੇਰਾ ਪਾਈ ਰੱਖਿਆ ਪਰ ਹਜ਼ੂਰ ਤੇ ਇਹਦਾ ਕੋਈ ਅਸਰ ਨਹੀਂ। ਕਹਿੰਦੇ ਨੇ ਕੁਝ ਮਹੀਨੇ ਲੰਘ ਗਏ ਨੇ, ਅਖੀਰ ਤੇ ਇਹ ਤੰਗ ਆ ਗਏ। ਪਹਾੜੀ ਰਾਜੇ ਹਾਕਮਾਂ ਦੀ ਫੌਜ ਇਹਨਾਂ ਨੇ ਇੱਕ ਨਵੀਂ ਸੋਚ ਸੋਚੀ, ਕਹਿਣ ਲੱਗੇ ਇੱਕ ਤਰੀਕਾ ਲੱਭੋ, ਹੁਣ ਲੜੋ ਨਾ, ਲੜਨ ਵਿੱਚ ਸਾਡਾ ਨੁਕਸਾਨ ਜ਼ਿਆਦਾ ਹੁੰਦਾ ਹੈ, ਤੁਸੀਂ ਘੇਰਾ ਪਾ ਕੇ ਅਨੰਦਪੁਰ ਨੂੰ ਚਾਰ ਚੁਫੇਰੇ ਬੈਠ ਜਾਓ, ਨਾ ਤਾਂ ਅੰਦਰ ਕੋਈ ਜਾਣ ਦਿਓ, ਨਾ ਕਿਸੇ ਨੂੰ ਬਾਹਰੋਂ ਆਉਣ ਦਿਓ, ਤੇ ਜੇ ਕਦੋਂ ਅੰਦਰੋਂ ਕੋਈ ਰਾਸ਼ਨ ਲੈਣ ਆਏ ਬਾਹਰ ਨੂੰ ਨਿਕਲੇ, ਉਹਨੂੰ ਵੀ ਕਤਲ ਕਰ ਦਿਓ, ਬਾਹਰੋਂ ਕਿਸੇ ਸਿੱਖ ਨੂੰ ਅਨੰਦਪੁਰ ਨਾ ਆਉਣ ਦਿਓ, ਤੇ ਘੇਰਾ ਇੰਨਾ ਕੁ ਤੰਗ ਕਰ ਦਿਓ, ਜਦੋਂ ਇਹਨਾਂ ਕੋਲ ਦਾਣੇ ਪੱਠੇ ਮੁੱਕ ਜਾਣਗੇ, ਜਦੋਂ ਇਹਨਾਂ ਕੋਲ ਖਾਣ ਵਾਲਾ ਰਾਸ਼ਨ ਖਤਮ ਹੋ ਜਾਏਗਾ, ਤੇ ਇਹਨਾਂ ਆਪਣੇ ਆਪ ਹੀ ਬਾਹਾਂ ਖੜੀਆਂ ਕਰਕੇ ਆਪਣੇ ਆਪ ਨੂੰ ਸਾਡੇ ਸਾਹਮਣੇ ਸਮਰਪਣ ਕਰਦੇ ਨੇ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਅਨੰਦਪੁਰ ਦੀ ਧਰਤੀ ਤੇ ਨੇ। ਇਸ ਤੋਂ ਪਹਿਲਾਂ ਮੇਰੇ ਹਜ਼ੂਰ ਨੇ ਕਵੀਆਂ ਨੂੰ ਤੇ ਕੁਝ ਪਰਿਵਾਰ ਐਸੇ ਨੇ, ਗਿਆਨੀ ਸੋਹਨ ਸਿੰਘ ਸੀਤਲ ਲਿਖਦੇ ਨੇ, ਹਜ਼ੂਰ ਨੇ ਕਿਹਾ ਘੇਰਾ ਪੈਣਾ ਹੈ, ਮੁਸੀਬਤਾਂ ਦੇ ਪਹਾੜ ਟੁੱਟਣੇ ਨੇ। ਜਿਸ ਕਿਸੇ ਪਰਿਵਾਰ ਨੇ ਚਲੇ ਜਾਣਾ ਅਨੰਦਪੁਰ ਤੋਂ, ਉਹ ਖੁਸ਼ੀ ਨਾਲ ਜਾ ਸਕਦਾ ਹੈ। ਪਰ ਕਮਾਲ ਦੀ ਗੱਲ, ਕਹਿੰਦੇ ਨੇ ਕਈ ਪਰਿਵਾਰ ਅਨੰਦਪੁਰ ਵਿੱਚੋਂ ਚਲੇ ਗਏ, ਕਵੀ ਚਲੇ ਗਏ, ਵਿਦਵਾਨ ਚਲੇ ਗਏ, ਵੱਡੇ ਵੱਡੇ ਆਲਮ ਜਿਹੜੇ ਨੇ ਉਹ ਚਲੇ ਗਏ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਘੇਰਾ ਪੈ ਗਿਆ। ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਆਪਣੇ ਪਰਿਵਾਰ ਨੂੰ ਜੇ ਬਚਾਉਣਾ ਤੇ ਤੁਸੀਂ ਜਾ ਸਕਦੇ ਹੋ, ਪਰ ਤੇਰੇ ਪਰਿਵਾਰ ਵਿੱਚ ਵੀ ਤਾਂ ਬੁੱਢੜੀ ਮਾਤਾ ਹੈ, ਤੇਰੇ ਪਰਿਵਾਰ ਦੇ ਅੰਦਰ ਵੀ ਛੋਟੇ ਸਾਹਿਬਜ਼ਾਦੇ ਨੇ, ਪਰ ਆਪਣੇ ਪਰਿਵਾਰ ਦਾ ਇੱਕ ਵੀ ਜੀ ਬਾਹਰ ਨਹੀਂ ਜਾਣ ਦਿੱਤਾ। ਇਹਦਾ ਮਤਲਬ ਇੱਕੋ ਸੀ, ਕਿਤੇ ਲੋਕ ਇਹ ਨਾ ਕਹਿਣ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਰਿਵਾਰ ਤਾਂ ਅਨੰਦਪੁਰ ਤੋਂ ਬਾਹਰ ਭੇਜ ਦਿੱਤਾ ਤੇ ਲੋਕਾਂ ਦੇ ਬੱਚੇ ਦੁਸ਼ਮਣ ਦੇ ਸਾਹਮਣੇ ਖੜੇ ਕਰਕੇ ਮੌਤ ਦੇ ਮੂੰਹ ਵਿੱਚ ਪਵਾ ਦਿੱਤੇ। ਆਪਣਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਹੀ ਰੱਖਿਆ, ਤੇ ਕੀ ਸਤਿਗੁਰੂ ਆਪਣੇ ਪਰਿਵਾਰ ਨੂੰ ਬਾਹਰ ਭੇਜ ਨਹੀਂ ਸਕਦੇ? ਘੇਰਾ ਤੰਗ ਹੋ ਗਿਆ, ਬਾਹਰੋਂ ਕੋਈ ਰਾਸ਼ਨ ਆਉਂਦਾ ਨਹੀਂ, ਤੇ ਅੰਦਰ ਕਹਿੰਦੇ ਨੇ ਰਾਸ਼ਨ ਖਤਮ ਹੋਣ ਲੱਗਾ। ਇੱਥੋਂ ਤੱਕ ਇਸੇ ਘੇਰੇ ਦੇ ਅੰਦਰ ਹੀ ਉਹ ਪ੍ਰਸਾਦੀ ਹਾਥੀ ਜਿਹੜਾ ਰਾਜੇ ਰਤਨ ਰਾਏ ਨੇ ਭੇਜ ਕੀਤਾ ਸੀ, ਭੁੱਖ ਦੇ ਖੁਣੋ ਕਲਗੀ ਵਾਲੇ ਦੀਆਂ ਅੱਖਾਂ ਦੇ ਸਾਹਮਣੇ ਤੜਪ ਤੜਪ ਕੇ ਇਹ ਪ੍ਰਸਾਦੀ ਹਾਥੀ ਦੀ ਮੌਤ ਹੋ ਗਈ ਸੀ। ਇਸੇ ਭੁੱਖ ਦੇ ਅੰਦਰ ਹੀ ਮੇਰੇ ਕਲਗੀ ਵਾਲੇ ਦੇ ਅੱਕ ਦੇ ਪਿਆਰੇ ਦੋ ਘੋੜੇ ਉਹ ਵੀ ਤੜਪ ਤੜਪ ਕੇ ਮਰ ਗਏ ਸਨ। ਕਈ ਜਿਹੜੇ ਨੇ ਫੌਜੀਆਂ ਸਿੱਖਾਂ ਦੇ ਘੋੜੇ ਉਹ ਵੀ ਤੜਪ ਤੜਪ ਕੇ ਮਰੇ। ਕੇਵਲ ਪਸ਼ੂ ਨਹੀਂ, ਇੱਥੋਂ ਤੱਕ ਕਿ ਕਈ ਐਸੇ ਗੁਰੂ ਕੇ ਸਿੱਖ ਸਨ ਜਿਹੜੇ ਭੁੱਖ ਦੇ ਨਾਲ ਆਪਣੇ ਤਨ ਨੂੰ ਉਹ ਵੀ ਤਿਆਗ ਗਏ। ਕਈਆਂ ਦੇ ਤਨ ਕੇਵਲ ਪਿੰਜਰ ਬਣ ਗਏ ਨੇ, ਘੇਰਾ ਤੰਗ ਏ। ਹੁਣ ਉਧਰੋਂ ਬਾਰਿਸ਼ ਦੀ ਰੁੱਤ ਆ ਗਈ, ਹੜ੍ਹ ਆਇਆ ਤੇ ਉਹਨਾਂ ਘੇਰਾ ਪਾਉਣ ਵਾਲਿਆਂ ਦਾ ਨੁਕਸਾਨ ਹੋਇਆ ਤੇ ਨਾ ਸੋਚਿਆ ਪਹਾੜੀਆਂ ਤੇ ਮੁਗਲਾਂ ਨੇ ਤੰਗ ਆ ਗਏ, ਇਹ ਸਾਡੀ ਈਨ ਤਾਂ ਮੰਨਦੇ ਨਹੀਂ, ਇੱਕ ਨਵੀਂ ਚਾਲ ਚਲੋ, ਗੁਰੂ ਗੋਬਿੰਦ ਸਿੰਘ ਨੂੰ ਇੱਕ ਪੱਤਰਿਕਾ ਭੇਜੋ, ਇੱਕ ਕੁਰਾਨ ਦੀ ਕਸਮ ਚੁੱਕਣ ਵਾਲਾ ਸਜਦ ਭੇਜੋ, ਇੱਕ ਪੁਰੋਹਿਤ ਨੂੰ ਭੇਜੋ, ਇੱਕ ਗੰਗਾ ਗਾਂ ਦੀ ਕਸਮ ਖਾਏ, ਦੂਜਾ ਕੁਰਾਨ ਦੀ ਕਸਮ ਖਾਏ, ਤੇ ਉਹਨਾਂ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਤੁਸੀਂ ਅਨੰਦਪੁਰ ਦੇ ਕਿਲੇ ਨੂੰ ਤਿਆਗ ਦਿਓ, ਅਸੀਂ ਤੁਹਾਨੂੰ ਕੁਛ ਨਹੀਂ ਕਹਾਂਗੇ, ਸਾਡੀ ਇੱਜ਼ਤ ਦਾ ਸਵਾਲ ਏ, ਤੁਸੀਂ ਅਨੰਦਪੁਰ ਨੂੰ ਛੱਡ ਕੇ ਜਿੱਥੇ ਮਰਜ਼ੀ ਚਲੇ ਜਾਓ, ਤੁਹਾਨੂੰ ਕੋਈ ਰੋਕਣ ਵਾਲਾ ਨਹੀਂ। ਜਦੋਂ ਇਹ ਆਏ ਤੇ ਇਹਨਾਂ ਨੇ ਆ ਕੇ ਵਾਸਤਾ ਪਾਇਆ ਧਰਮ ਦਾ, ਕੋਈ ਕੁਰਾਨ ਦਾ ਵਾਸਤਾ ਪਾਉਂਦਾ ਹੈ, ਕੋਈ ਗਾਂ ਦਾ ਵਾਸਤਾ ਪਾਉਂਦਾ ਹੈ, ਤੇ ਕੁਝ ਕੁ ਸਿੱਖਾਂ ਨੇ ਕਿਹਾ ਸਤਿਗੁਰੂ ਦੇਖੋ ਹੁਣ ਮੌਕਾ ਮਿਲਦਾ ਪਿਆ, ਆਪਾਂ ਅਨੰਦਪੁਰ ਨੂੰ ਛੱਡ ਜਾਈਏ, ਭੁੱਖੇ ਕਿੰਨੇ ਕੁ ਦਿਨ ਕੱਢਾਂਗੇ। ਪਰ ਮੇਰੇ ਸਾਹਿਬ ਨੇ ਉੱਥੇ ਕੁਝ ਬਚਨ ਕਹੇ, ਸਿੱਖ ਵਿਦਵਾਨਾਂ ਨੇ ਉਹਨਾਂ ਨੂੰ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖੋ ਇਹ ਵੀ ਇੱਕ ਚਾਲ ਜੇ, ਸੁਚੇਤ ਰਹੋ ਕਿ ਦੁਸ਼ਮਣ ਚਾਹੁੰਦਾ ਹੈ ਕਿ ਤੁਸੀਂ ਅਨੰਦਪੁਰ ਵੀ ਖਾਲੀ ਕਰੋ, ਚਾਹੁੰਦਾ ਮੇਰਾ ਨੁਕਸਾਨ ਵੀ ਨਾ ਹੋਵੇ, ਤੇ ਅਨੰਦਪੁਰ ਤੋਂ ਨਿਕਲਣ ਦੀ ਦੇਰ ਏ, ਇਸ ਦੁਸ਼ਮਣ ਨੇ ਤੁਹਾਨੂੰ ਘੇਰ ਕੇ ਖਤਮ ਕਰ ਦੇਣਾ ਜੇ। ਸਿੱਖ ਕਹਿਣ ਲੱਗੇ ਮਹਾਰਾਜ ਉਹ ਕਸਮਾਂ ਤਾਂ ਚੁੱਕਦੇ ਨੇ। ਹਜ਼ੂਰ ਕਹਿੰਦੇ ਨੇ ਮੈਨੂੰ ਇਹਨਾਂ ਦੀ ਕਸਮ ਤੇ ਕੋਈ ਯਕੀਨ ਨਹੀਂ, ਮੈਨੂੰ ਕੋਈ ਭਰੋਸਾ ਨਹੀਂ। ਪਰ ਸਿੱਖਾਂ ਨੇ ਕਿਹਾ ਮਹਾਰਾਜ ਤੁਸੀਂ ਯਕੀਨ ਤਾਂ ਕਰੋ। ਹਜ਼ੂਰ ਨੇ ਕਿਹਾ ਹਾਂ, ਅਨੰਦਪੁਰ ਨੂੰ ਅਸੀਂ ਛੱਡ ਦੇਣੇ ਆ, ਤੁਹਾਡੇ ਸਾਹਮਣੇ ਇੱਕ ਕੌਤਕ ਵਰਤਾਨਾ ਵਾ। ਗੁਰੂ ਕਲਗੀ ਵਾਲੇ ਨੇ ਉਹਨਾਂ ਨੂੰ ਕਹਿ ਦਿੱਤਾ ਸੱਜਣੋ ਕੁਝ ਕੋਈ ਖੱਚਰਾ ਤੁਸੀਂ ਬਾਹਰੋਂ ਭੇਜ ਦਿਓ, ਕੁਝ ਕੁ ਤੁਸੀਂ ਬੈਲ ਗੱਡੀਆਂ ਭੇਜ ਦਿਓ, ਮੈਂ ਆਨੰਦਪੁਰ ਨੂੰ ਛੱਡ ਦਿਆਂਗਾ ਤੇ ਕੁਝ ਕੁ ਕੀਮਤੀ ਸਮਾਨ ਮੈਂ ਆਪਣੇ ਕਿਲਿਆਂ ਵਿੱਚੋਂ ਬਾਹਰ ਕੱਢਣਾ। ਖੁਸ਼ੀ ਨਾਲ ਜ਼ਹਾਕਮ ਵਾਪਸ ਆਏ, ਬੈਲ ਗੱਡੀਆਂ ਖੱਚਰਾਂ ਭੇਜੀਆਂ, ਰੇੜੇ ਭੇਜੇ। ਹਜ਼ੂਰ ਨੇ ਜਿਹੜੇ ਟੁੱਟੇ ਛਿੱਤਰ ਸਨ ਉਹ ਗੱਡਿਆਂ ਵਿੱਚ ਲੱਦ ਦਿੱਤੇ, ਟੁੱਟੇ ਹੋਏ ਭਾਂਡੇ ਲੱਦ ਦਿੱਤੇ, ਪਾਤੇ ਹੋਏ ਬਸਤਰ ਲੱਦ ਦਿੱਤੇ ਤੇ ਇਹਨਾਂ ਗੱਡਿਆਂ ਨੂੰ ਰੇਸ਼ਮੀ ਕੱਪੜਿਆਂ ਨਾਲ ਢੱਕ ਦਿੱਤਾ। ਇਹਦਾ ਮਤਲਬ ਸੀ, ਸਿੱਖੋ ਜੋ ਮੈਂ ਕਹਿ ਰਿਹਾ ਸੱਚ ਕਹਿ ਰਿਹਾ, ਇਹ ਫਰੇਬ ਪੈ ਕਰਦੇ ਨੇ। ਸਾਹਿਬ ਨੇ ਸ਼ਾਮ ਦੇ ਵਕਤ ਇਹ ਗੱਡੇ ਆਨੰਦਪੁਰ ਦੇ ਕਿਲੇ ਤੋਂ ਬਾਹਰ ਕੱਢੇ। ਉਹਨਾਂ ਸੋਚਿਆ ਰੇਸ਼ਮੀ ਕੱਪੜਿਆਂ ਨਾਲ ਢੱਕਿਆ ਹੋਇਆ ਸਮਾਨ ਏ, ਜਿਹੜਾ ਸਮਾਨ ਇੰਨੇ ਕੀਮਤੀ ਬਸਤਰਾਂ ਨਾਲ ਢੱਕਿਆ ਉਹ ਕਿੰਨਾ ਕੁ ਕੀਮਤੀ ਹੋਵੇਗਾ। ਜਦੋਂ ਘੇਰ ਕੇ ਇਹਨਾਂ ਲੋਕਾਂ ਨੇ ਸਮਾਨ ਲੁੱਟਣ ਲੱਗੇ, ਕੁਝ ਸਿੰਘ ਸ਼ਹੀਦ ਹੋ ਗਏ। ਸਮਾਨ ਜਦੋਂ ਦੇਖਿਆ ਕੇਵਲ ਪਾਤੇ ਕੱਪੜੇ, ਟੁੱਟੇ ਭਾਂਡੇ ਤੇ ਟੁੱਟੇ ਛਿੱਤਰ ਨਜ਼ਰ ਆਏ ਨੇ। ਹਜ਼ੂਰ ਨੇ ਹੱਸ ਕੇ ਕਿਹਾ, ਸਿੱਖੋ ਹੁਣ ਕਿੱਥੇ ਗਈ ਕੁਰਾਨ ਦੀ ਕਸਮ, ਕਿੱਥੇ ਗਈ ਗਊ ਦੀ ਚੁੱਕੀ ਹੋਈ ਕਸਮ। ਉਹ ਦੇਖੋ ਅਜੇ ਤਾਂ ਕੇਵਲ 2-4 ਗੱਡੀ ਬਾਹਰ ਨਿਕਲੇ ਨੇ ਤੇ ਉਹਨਾਂ ਦੇ ਮਨ ਜਿਹੜੇ ਨੇ ਕਸਮਾਂ ਚੁੱਕਣ ਵਾਲੇ ਧਰਮ ਤੋਂ ਡਿੱਗ ਪਏ ਨੇ। ਕਦੀ ਯਕੀਨ ਕਰ ਦਿਓ ਤੁਹਾਨੂੰ ਬਚਣ ਦੇਣਗੇ। ਖੈਰ ਹਜ਼ੂਰ ਨੇ ਕੁਝ ਸਮਾਂ ਫਿਰ ਕੱਢਿਆ, ਫਿਰ ਕਹਿੰਦੇ ਨੇ ਔਰੰਗਜ਼ੇਬ ਦੀ ਪੱਤਰਕਾ ਆਈ, ਚਿੱਠੀ ਆਈ ਕਿ ਮੈਨੂੰ ਅਫਸੋਸ ਏ, ਇਹਨਾਂ ਜੋ ਕੁਝ ਕੀਤਾ ਮਾੜਾ ਕੀਤਾ, ਤੁਸੀਂ ਆਨੰਦਪੁਰ ਨੂੰ ਤਿਆਗ ਦਿਓ, ਮੈਂ ਤੁਹਾਨੂੰ ਆਪਣੀ ਫੌਜ ਨੂੰ ਲਿਖ ਕੇ ਭੇਜਣਾ, ਕੋਈ ਕੁਛ ਨਹੀਂ ਕਹੇਗਾ। ਸਿੱਖਾਂ ਨੇ ਫਿਰ ਕਿਹਾ, ਮਹਾਰਾਜ ਆਨੰਦਪੁਰ ਛੱਡ ਦਈਏ। ਹਜ਼ੂਰ ਨੇ ਕਿਹਾ, ਪਿਆਰਿਓ ਕੁਝ ਦਿਨ ਕੱਢ ਲਓ, ਰਾਜ ਮਾਣੋਗੇ, ਸੁੱਖ ਮਾਣੋਗੇ। ਪ੍ਰੋਫੈਸਰ ਕਰਤਾਰ ਸਿੰਘ ਐਮਏ, ਮੈਂ ਕਾਲਕ, ਸੋਹਣ ਸਿੰਘ ਸ਼ੀਤਲ, ਪ੍ਰਿੰਸੀਪਲ ਸਤਬੀਰ ਸਿੰਘ, ਭਾਈ ਸਾਹਿਬ ਭਾਈ ਵੀਰ ਸਿੰਘ ਸਾਰੇ ਇੱਕ ਮਤ ਨੇ। ਕਹਿੰਦੇ ਨੇ ਸਾਹਿਬ ਨੇ ਕਿਹਾ, ਕੁਝ ਦਿਨ ਕੱਢ ਲਓ ਮੇਰੇ ਕਹਿਣ ਤੇ, ਦੇਖੋ ਰਾਜ ਤੁਹਾਡੇ ਪੈਰਾਂ ਵਿੱਚ ਰੁਲਣਾ ਹੈ, ਲੋਕ ਇਹ ਤੁਹਾਡੇ ਪੈਰਾਂ ਵੀ ਚੁੱਕਣਗੇ। ਪਰ ਕਹਿੰਦੇ ਨੇ ਭੁੱਖ ਦੇ ਸਤਾਏ ਹੋਏ ਤਨ ਪਿੰਜਰ ਬਣੇ ਨੇ। ਕਹਿੰਦੇ ਨੇ ਨਹੀਂ ਸਤਿਗੁਰੂ, ਤੁਸੀਂ ਯਕੀਨ ਕਰੋ ਅਸੀਂ ਆਨੰਦਪੁਰ ਛੱਡ ਦਈਏ। ਜਦੋਂ ਸਿੱਖ ਖੇੜੇ ਖੇੜੇ ਪੈ ਗਏ, ਉੱਥੇ ਹਜ਼ੂਰ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਪਿਆਰਿਓ ਤੁਸੀਂ ਕਹਿੰਦੇ ਹੋ ਆਨੰਦਪੁਰ ਤਿਆਗ ਦੇਣੇ ਆ, ਪਰ ਇੱਕ ਗੱਲ ਚੇਤੇ ਰੱਖਿਓ, ਆਨੰਦਪੁਰ ਛੱਡਣ ਦੀ ਕੀਮਤ ਇੰਨੀ ਕੁ ਚੁਕਾਉਣੀ ਪਏਗੀ ਕਿ ਤੁਸੀਂ ਆਪਣੇ ਅੰਦਰ ਉਹ ਚੱਲ ਨਹੀਂ ਸਕੋਗੇ। ਸਾਹਿਬ ਨੇ ਕਿਹਾ, ਟਿਕੋ, ਪਰ ਨਹੀਂ ਟਿਕੇ। ਹਜ਼ੂਰ ਨੇ ਕਿਹਾ, ਚਲੋ ਜਿਵੇਂ ਮਾਲਕ ਦੀ ਰਜ਼ਾ। ਚੁੱਪ ਕਰ ਗਏ, ਆਨੰਦਪੁਰ ਦੀ ਧਰਤੀ ਨੂੰ ਛੱਡਣ ਲੱਗੇ ਨੇ। ਸ਼ਾਮਾਂ ਦੇ ਵਕਤ 19 ਦਸੰਬਰ ਤੇ ਸੰਨ 1704 ਦੀ ਰਾਤ, ਹਜ਼ੂਰ ਨੇ ਸਵੇਰੇ ਉਹਨਾਂ ਹਾਕਮਾਂ ਨੂੰ ਸੁਨੇਹਾ ਭੇਜ ਦਿੱਤਾ ਕਿ ਅਸੀਂ ਆਨੰਦਪੁਰ ਨੂੰ ਅੱਜ ਤਿਆਗ ਦਿਆਂਗੇ, ਪਰ ਛੱਡਣ ਤੋਂ ਪਹਿਲਾਂ ਸਾਹਿਬ ਨੇ ਜਿਹੜੇ ਕੀਮਤੀ ਬਸਤਰ ਸਨ ਉਹ ਅੱਗ ਲਾ ਕੇ ਫੂਕ ਦਿੱਤੇ ਗਏ ਨੇ, ਕੁਝ ਧਾਤਾਂ ਦੇ ਜਿਹੜੇ ਬਰਤਨ ਸਨ ਕੀਮਤੀ ਉਹ ਦਬਾ ਦਿੱਤੇ ਗਏ ਨੇ, ਜੋ ਕੁਝ ਹੋਰ ਰੁਪਈਆ ਟਕਾ ਸੀ ਕੁਝ ਕਹਿੰਦੇ ਨੇ ਸਤਲੁਜ ਦੇ ਪ੍ਰਵਾਹ ਕਰ ਦਿੱਤਾ ਗਿਆ। ਤੇ ਜਦੋਂ ਹਜ਼ੂਰ ਇਸ ਧਰਤੀ ਤੋਂ ਆਨੰਦਪੁਰ ਤੋਂ ਤੁਰਨ ਲੱਗੇ ਨੇ ਤੇ ਇੱਕ ਕਾਫਲਾ ਬਣਾਇਆ, ਆਪਾਂ ਆਉਣਾ ਚਮਕੌਰ ਦੀ ਗੜੀ ਤੇ, ਇਹ ਕਾਫਲਾ ਬਣਾਇਆ ਤੇ ਇਸ ਕਾਫਲੇ ਦੇ ਅੱਗੇ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਘੋੜੇ ਤੇ ਸਵਾਰ ਨੇ ਤੇ ਦੂਸਰੇ ਪਾਸੇ ਪਿਆਰੇ ਭਾਈ ਸਾਹਿਬ ਭਾਈ ਧਰਮ ਸਿੰਘ ਜੀ ਚੱਲਦੇ ਪਏ। ਅੱਗੇ ਦੋਨੋਂ ਸਿੱਖ ਪੰਜਾਂ ਪਿਆਰਿਆਂ ਵਿੱਚੋਂ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨਿਕਲੇ ਨੇ ਤੇ ਪਿੱਛੇ ਮੇਰੇ ਕਲਗੀ ਵਾਲੇ ਦੇ ਮਹਿਲ ਨੇ, ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ ਜੀ, ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਤੇ ਇਹਨਾਂ ਦੇ ਨਾਲ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ। ਜਦੋਂ ਕਾਫਲਾ ਤੁਰਿਆ, ਹਜ਼ੂਰ ਕਲਗੀ ਵਾਲੇ ਵੀ ਨਾਲ ਨੇ ਤੇ ਆਨੰਦਪੁਰ ਤੋਂ ਜਿਹੜਾ ਅਖੀਰ ਦਾ ਜਥਾ ਨਿਕਲਦਾ ਪਿਆ, ਸਾਹਿਬ ਨੇ ਇਸ ਆਨੰਦਪੁਰੀ ਨੂੰ ਤਿਆਗਿਆ ਜਿੱਥੇ ਹਜ਼ੂਰ ਨੇ ਅਨੇਕਾਂ ਕੌਤਕ ਖੇਡੇ ਨੇ। ਇਸੇ ਆਨੰਦਪੁਰ ਵਿੱਚ ਕਦੀ ਉਹ ਵੀ ਦਿਨ ਦੇਖੇ ਨੇ ਜਦੋਂ ਤਿਲਕ ਤੇ ਜੰਜੂ ਰੋਂਦਾ ਆਇਆ ਸੀ, ਉਹ ਦਿਨ ਪਿਤਾ ਨੂੰ 9 ਸਾਲ ਦੀ ਉਮਰ ਵੀ ਤੋਰਿਆ। ਇਸੇ ਆਨੰਦਪੁਰ ਵਿੱਚ ਪਿਤਾ ਜੀ ਦੇ ਸ਼ੀਸ਼ ਦਾ ਸੰਸਕਾਰ ਕੀਤਾ ਤੇ ਛਾਤੀ ਨਾਲ ਲਾ ਕਿਸੇ ਨੂੰ ਰੰਗਰੇਟਾ ਗੁਰੂ ਕਾ ਬੇਟਾ ਕਿਹਾ। ਇਸੇ ਆਨੰਦਪੁਰ ਦੀ ਧਰਤੀ ਤੇ ਹੋਲੇ ਮਹੱਲੇ ਖੇਡੇ ਗਏ। ਇਸੇ ਆਨੰਦਪੁਰ ਦੀ ਧਰਤੀ ਤੇ ਮੇਰੇ ਸਾਹਿਬ ਦੇ ਚਰਨਾਂ ਵਿੱਚ ਬੇਅੰਤ ਲੋਕਾਂ ਨੇ ਨਮਸਕਾਰਾਂ ਕੀਤੀਆਂ ਤੇ ਇਸੇ ਕੇਸਗੜ੍ਹ ਦੀ ਪਹਾੜੀ ਤੇ ਮੇਰੇ ਕਲਗੀ ਵਾਲੇ ਨੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਦੇ ਕੇ ਇਸ ਸਿੱਖ ਨੂੰ ਸਦਾ ਲਈ ਅਮਰ ਕਰ ਦਿੱਤਾ। ਅੱਜ ਉਸ ਆਨੰਦਪੁਰੀ ਨੂੰ ਮੇਰਾ ਚੋਜੀ ਪ੍ਰੀਤਮ ਛੱਡ ਕੇ ਜਾਂਦਾ ਪਿਆ ਤੇ ਜਿਸ ਆਨੰਦਪੁਰ ਵਿੱਚ ਪਰਤ ਕੇ ਹੋ ਸਕਦਾ ਕਿ ਆਉਣਾ ਨਹੀਂ ਤੇ ਵਾਕਿਆ ਆਏ ਵੀ ਨਹੀਂ। ਸਾਹਿਬ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅੱਗੇ ਨੇ, ਪਿੱਛੇ ਮਹਿਲ ਨੇ, ਮਾਤਾ ਗੁਜਰੀ ਏ, ਛੋਟੇ ਸਾਹਿਬਜ਼ਾਦੇ ਨੇ, ਬਾਬਾ ਜੁਝਾਰ ਸਿੰਘ ਨੇ ਤੇ ਹਜ਼ੂਰ ਨਾਲ ਤੁਰੇ ਨੇ ਤੇ ਇਸ ਕਾਫਲੇ ਦੇ ਜਥੇ ਦੇ ਅਖੀਰ ਜਿਹੜੇ ਤੁਰਨ ਵਾਲੇ ਨੇ ਉਹਨਾਂ ਵਿੱਚੋਂ ਨੇ ਭਾਈ ਸਾਹਿਬ ਭਾਈ ਉਦੈ ਸਿੰਘ ਜੀ, ਜਿਹੜੇ ਭਾਈ ਸਾਹਿਬ ਭਾਈ ਮਨੀ ਸਿੰਘ ਦੇ ਪੁੱਤਰ ਨੇ, ਤੇ ਦੂਸਰੇ ਨੇ ਕਾਫਲੇ ਦੇ ਪਿੱਛੇ ਰਹਿਣ ਵਾਲੇ ਬਾਬਾ ਅਜੀਤ ਸਿੰਘ ਜੀ। ਕਮਾਲ ਦੀ ਗੱਲ, ਸਤਿਗੁਰੂ ਆਪਣੇ ਪੁੱਤਰਾਂ ਨੂੰ ਸਿੱਖਾਂ ਤੋਂ ਵੀ ਨਾਲ ਅੱਗੇ ਕਰਦਾ ਜੇ। ਹੁਣ ਜੇ ਕੋਈ ਚਾਹੁੰਦੇ ਤੇ ਬਾਬਾ ਅਜੀਤ ਸਿੰਘ ਵਿੱਚ ਹੁੰਦੇ, ਨਹੀਂ ਪਿੱਛੇ ਪਿੱਛੇ ਬਾਬਾ ਅਜੀਤ ਸਿੰਘ ਨੇ 19 ਦਸੰਬਰ 1704 ਦੀ ਸ਼ਾਮ ਨੂੰ ਮੇਰੇ ਕਲਗੀ ਵਾਲੇ ਨੇ ਅਨੰਦਪੁਰ ਨੂੰ ਤਿਆਗ ਦਿੱਤਾ, ਅਨੰਦਪੁਰ ਨੂੰ ਤੁਰੇ ਨੇ, ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ। ਇੱਥੇ ਆਪਣੇ ਵੱਡੇ ਵਡੇਰਿਆਂ ਦੇ ਥਾਵਾਂ ਤੇ ਨਮਸਕਾਰ ਕੀਤੀ ਏ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰ ਰਾਇ ਸਾਹਿਬ ਦੇ ਇੱਥੇ ਯਾਦਗਾਰੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਵੀ ਇੱਥੇ ਅਸਥਾਨ ਏ, ਨਮਸਕਾਰ ਕੀਤੀ ਏ। ਤੇ ਇੱਥੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਦੇ ਸਕੇ ਤਾਏ ਦੇ ਪੁੱਤਰ ਬਾਬਾ ਸੂਰਜਮਲ ਦੇ ਪੁੱਤਰ ਆ ਕੇ ਮਿਲੇ ਨੇ ਤੇ ਉਹਨਾਂ ਨੇ ਕਿਹਾ, ਦਾਤਾ ਤੁਸੀਂ ਚੱਲੇ ਹੋ, ਸਾਨੂੰ ਹੁਕਮ ਕੀ ਏ, ਅਸੀਂ ਕਿਵੇਂ ਜੀਵਨ ਬਤੀਤ ਕਰੀਏ। ਤੇ ਸਾਹਿਬ ਨੇ ਸਰਮੋਰ ਦੀ ਰਿਆਸਤ ਦੇ ਰਾਜੇ ਨੂੰ ਆਪਣੇ ਵੱਲੋਂ ਪੱਤਰਿਕਾ ਲਿਖ ਦਿੱਤੀ ਕਿ ਸਾਡੇ ਬਜ਼ੁਰਗ ਬਾਬਾ ਸੂਰਜਮਲ ਦੇ ਪੁੱਤਰ ਤੇਰੇ ਕੋਲ ਆ ਰਹੇ ਨੇ, ਇਹਨਾਂ ਦੀ ਸੰਭਾਲ ਕਰੀ। ਕੀਰਤਪੁਰ ਸਾਹਿਬ ਤੋਂ ਸਤਿਗੁਰੂ ਤੁਰ ਪਏ ਨੇ। 19 ਦਸੰਬਰ ਦੀ ਰਾਤ ਲੰਘਦੀ ਪਈ ਏ ਤੇ 20 ਦਸੰਬਰ ਦਾ ਅੰਮ੍ਰਿਤ ਵੇਲਾ ਹੋ ਗਿਆ। ਉਧਰ ਪੋਹ ਦੀ ਠੰਡ ਹੱਡੀਆਂ ਨੂੰ ਚੀਰਨ ਵਾਲੀ ਏ, ਠੰਡੀ ਹਵਾ ਚੱਲਦੀ ਏ, ਅਸਮਾਨ ਤੇ ਬਿਜਲੀ ਚਮਕਦੀ ਏ, ਬੱਦਲ ਗੱਜਦੇ ਪਏ ਨੇ। ਕਹਿੰਦੇ ਨੇ ਦੇਖੋ ਪਿੱਛੇ ਟਿੱਡੀ ਦਲ ਨੇ ਹੱਲਾ ਕਰ ਦਿੱਤਾ, ਸਤਿਗੁਰੂ ਵਿਚਕਾਰ ਨੇ ਤੇ ਅੱਗੇ ਸਰਸਾ ਨਦੀ ਵੀ ਪੂਰੇ ਜੋਬਣ ਤੇ ਆਪਣੇ ਉਛਾਲੇ ਨੂੰ ਪੈਦਾ ਕਰਕੇ ਬੈਠੀ ਏ, ਮਾਨੋ ਅੰਬਰ ਵੀ ਉੱਤੋਂ ਘੇਰਾ ਪਾਈ ਬੈਠਾ, ਮੀਂਹ ਪੈਂਦਾ, ਅੱਗੋ ਇਹ ਸਰਸਾ ਨਦੀ ਵੀ ਘੇਰਦੀ ਪਈ ਏ, ਪਿੱਛੋਂ ਟਿੱਡੀ ਦਲ ਵੀ ਚੜਿਆ ਆਉਂਦਾ। ਪਰ ਉਸ ਅਕਾਲ ਪੁਰਖ ਵਾਹਿਗੁਰੂ ਦਾ ਭਗਤ ਮੇਰਾ ਗੁਰੂ ਕਲਗੀ ਵਾਲਾ ਜਦੋਂ ਸਰਸਾ ਦੇ ਕਿਨਾਰੇ ਤੇ ਆਇਆ ਤੇ ਪਾਣੀ ਠਾਠਾਂ ਪਿਆ ਮਾਰਦਾ, ਸਾਰਾ ਪਰਿਵਾਰ ਇੱਥੇ ਆਇਆ ਤੇ ਦੇਖਿਆ ਅੰਮ੍ਰਿਤ ਵੇਲਾ ਹੋ ਗਿਆ, ਭਿੰਨੀ ਰੈਨੜੀਏ ਦਾ ਸਮਾਂ ਹੋ ਗਿਆ, ਚੌਥੇ ਪੈਰ ਸਬਾਹਾਂ ਦਾ ਵਕਤ ਹੋਇਆ। ਸਤਿਗੁਰੂ ਨੇ ਉਸੇ ਵਕਤ ਰੋਕ ਦਿੱਤਾ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਆਪਾਂ ਅਜੇ ਸਰਸਾ ਨੂੰ ਪਾਰ ਨਹੀਂ ਕਰਨਾ। ਤੇ ਪੁੱਛਿਆ, ਦਾਤਾ ਪਿੱਛੇ ਤਾਂ ਇੰਨੀ ਜ਼ਾਲਮ ਦੀ ਫੌਜ ਢਾਈ ਕਰਕੇ ਆਉਂਦੀ ਪਈ ਏ। ਕਹਿਣ ਲੱਗੇ, ਦਇਆ ਸਿੰਘ ਜੀ, ਜਿਸ ਅਕਾਲ ਪੁਰਖ ਦੀ ਕਿਰਪਾ ਨਾਲ ਅਸੀਂ ਅਡੋਲ ਰਹਿਣਾ ਏ, ਅੰਮ੍ਰਿਤ ਵੇਲਾ ਹੋ ਗਿਆ, ਆਸਾ ਦੀ ਵਾਰ ਦਾ ਸਮੇਂ, ਕੀ ਹੋਇਆ ਜੇ ਟਿੱਡੀ ਦਲ ਪਿੱਛੇ ਵੇ ਸਰਸਾ ਨਦੀ ਸਾਹਮਣੇ ਛਾਲਾਂ ਪਈ ਮਾਰ ਦਈਏ। ਪਰ ਜਿੰਨੀ ਦੇਰ ਤੱਕ ਅੰਮ੍ਰਿਤ ਵੇਲੇ ਦੇ ਦੀਵਾਨ ਨਹੀਂ ਸੱਜਦੇ ਓਨੀ ਦੇਰ ਤੱਕ ਆਪਾਂ ਸਰਸਾ ਨੂੰ ਪਾਰ ਨਹੀਂ ਕਰਨਾ। ਸਰਸਾ ਦੇ ਕਿਨਾਰੇ ਮੇਰੇ ਕਲਗੀ ਵਾਲੇ ਨੇ ਅਨੰਦਪੁਰ ਸਾਹਿਬ ਤੋਂ ਆ ਕੇ ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ। ਕਿਹੋ ਜਿਹਾ ਬੇਖੌਫ ਨੇ, ਬੇਗਮ ਨੇ, ਅੰਮ੍ਰਿਤ ਵੇਲੇ ਸਰਸਾ ਦੇ ਕਿਨਾਰੇ ਜਦੋਂ ਦੀਵਾਨ ਸਜਿਆ, ਹਜ਼ੂਰ ਆਪ ਉਸ ਦੀਵਾਨ ਵਿਚ ਹਾਜ਼ਰ ਹੋਏ ਨੇ। ਕਹਿੰਦੇ ਨੇ, ਸਾਧ ਸੰਗਤ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਭਾਈ ਅਰਦਾਸ ਨਹੀਂ ਹੁੰਦੀ, ਓਨੀ ਦੇਰ ਤੱਕ ਤੁਸੀਂ ਦੁਸ਼ਮਣ ਨੂੰ ਘੇਰ ਕੇ ਰੱਖਣਾ। ਉਧਰੋਂ ਦੁਸ਼ਮਣ ਆਇਆ, ਲਿਖਦੇ ਨੇ ਪ੍ਰੋਫੈਸਰ ਕਰਤਾਰ ਸਿੰਘ, ਆਵਾਜ਼ ਦੇ ਕੇ ਕਹਿੰਦੇ ਨੇ ਕਿ ਸਿੱਖੋ ਹੁਣ ਤੁਸੀਂ ਆਪਣੇ ਹਥਿਆਰ ਸੱਟ ਦਿਓ, ਹੁਣ ਅਨੰਦਪੁਰ ਦਾ ਕਿਲਾ ਨਹੀਂ, ਹੁਣ ਅਨੰਦਪੁਰ ਦੀਆਂ ਪਹਾੜੀਆਂ ਨਹੀਂ, ਅਸੀਂ ਤੁਹਾਨੂੰ ਘੇਰ ਕੇ ਖਤਮ ਕਰਾਂਗੇ। ਤੇ ਅੱਗੋ ਬਾਬਾ ਅਜੀਤ ਸਿੰਘ ਕੜਕਵੀਂ ਆਵਾਜ਼ ਵਿਚ ਕਹਿੰਦੇ ਨੇ, ਉਹ ਜਾਓ ਓਏ ਬੇਧਰਮੋ, ਆਪਣੇ ਇਮਾਨ ਤੋਂ ਗਿਰੇ ਹੋਇਓ, ਮਤ ਸੋਚੋ ਅਸੀਂ ਸ਼ਸਤਰ ਛੱਡ ਦਿਆਂਗੇ। ਅਸੀਂ ਜਿੰਨੀ ਦੇਰ ਤੱਕ ਸਰੀਰ ਨੂੰ ਨਹੀਂ ਛੱਡਦੇ, ਓਨੀ ਦੇਰ ਤੱਕ ਸੱਜਣੋ ਆਪਣੇ ਹੱਥਾਂ ਵਿਚੋਂ ਅਸੀਂ ਸ਼ਸਤਰ ਨਹੀਂ ਛੱਡਣੇ। ਬਾਬਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੇ ਉਹਨਾਂ ਨੂੰ ਰੋਕ ਕੇ ਰੱਖਿਆ। ਅੰਮ੍ਰਿਤ ਵੇਲੇ ਦਾ ਦੀਵਾਨ ਸੱਜ ਗਿਆ, ਅਜੇ ਸੂਰਜ ਦੀ ਟਿੱਕੀ ਨਹੀਂ ਨਿਕਲੀ, ਸਮਾਪਤੀ ਹੋਈ ਤੇ ਕਲਗੀ ਵਾਲੇ ਨੇ ਅੱਜ ਆਪ ਅਰਦਾਸ ਕੀਤੀ ਏ। ਪਿਆਰ ਸਾਧ ਸੰਗਤ, ਅੱਜ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਆਖਰੀ ਸਮੇਂ, ਅੱਜ ਤੋਂ ਬਾਅਦ ਵਿਛੜਿਆਂ ਨੇ ਕਈਆਂ ਨੇ ਮਿਲਣਾ ਵੀ ਨਹੀਂ। ਆਪ ਅਰਦਾਸ ਕੀਤੀ, ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਭਾਣੇ ਨਾਲ ਤੁਰੇ ਹਾਂ, ਤੇਰੀ ਰਜ਼ਾ ਵਿਚ ਆਨੰਦ ਏ, ਕਿਰਪਾ ਕਰੀ ਮੇਰੇ ਦਾਤਿਆ, ਜੋ ਵੀ ਕੌਤਕ ਵਾਪਰਨ ਆਪਣਾ ਭਾਣਾ ਮੰਨਣ ਦੀ ਮੈਨੂੰ ਸਮਰੱਥਾ ਦੇ ਦੇ। ਹਜ਼ੂਰ ਨੇ ਉਥੇ ਫਿਰ ਸਰਸਾ ਨੂੰ ਪਾਰ ਕਰਨ ਲੱਗੇ ਨੇ, ਕਿਹਾ ਸਿੰਘੋ ਝੁਕਣਾ ਨਹੀਂ, ਆਪਾਂ ਇਹਨਾਂ ਅੱਗੇ ਹਥਿਆਰ ਨਹੀਂ ਸੱਟਣੇ, ਸਰਸਾ ਨੂੰ ਪਾਰ ਕਰੋ, ਸਿੱਧੇ ਤੁਸੀਂ ਰੋਪੜ ਨੂੰ ਆ ਜਾਣਾ, ਤੇ ਜੇ ਕੋਈ ਦੂਰ ਦੁਰਾਡਾ ਪਾਣੀ ਰੋੜ ਕੇ ਲੈ ਜਾਏ, ਕੋਸ਼ਿਸ਼ ਕਰਿਓ ਕਾਫਲੇ ਨੂੰ ਮਿਲਣ ਦੀ। ਹਜ਼ੂਰ ਨੇ ਸਰਸਾ ਪਾਰ ਕਰ ਲੱਗੇ ਨੇ, ਪਰ ਸਰਸਾ ਦਾ ਜ਼ਾਲਮ ਪਾਣੀ ਇੰਨਾ ਤੇਜ਼ ਵਗਦਾ ਪਿਆ, ਮੇਰੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੇ ਇਹਨੇ ਤਿੰਨ ਹਿੱਸੇ ਕਰ ਦਿੱਤੇ। ਪਾਣੀ ਛੱਲਾਂ ਟਕਰਾਂਦੀਆਂ ਪਈਆਂ ਨੇ। ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨੂੰ ਭਾਈ ਦਇਆ ਸਿੰਘ ਪਾਰ ਪੈ ਕਰਵਾਉਂਦੇ ਨੇ। ਮਾਤਾ ਗੁਜਰੀ ਛੋਟੇ ਸਾਹਿਬਜ਼ਾਦੇ ਪਾਣੀ ਦੇ ਬਹਾਅ ਵਿਚ ਥੋੜੀ ਦੂਰ ਜਾ ਨਿਕਲੇ ਨੇ। ਕਦੀ ਉਸ ਦ੍ਰਿਸ਼ ਨੂੰ ਅੱਖਾਂ ਦੇ ਸਾਹਮਣੇ ਤੇ ਲਿਆ ਮਣਾ ਤੇ ਆਪਣੇ ਹਿਰਦੇ ਤੇ ਹੱਥ ਰੱਖ ਕੇ ਦੇਖ, ਕੇਵਲ ਇਹ ਕਹਾਣੀ ਨਹੀਂ, ਕੇਵਲ ਇਹ ਨਾਟਕ ਨਹੀਂ, ਕੇਵਲ ਕਿਸੇ ਫਿਲਮ ਦਾ ਸੀਨ ਨਹੀਂ, ਇਹ ਉਸ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਦੇ ਜੀਵਨ ਦੀ ਅਸਲੀਅਤ, ਇਹ ਹਕੀਕਤ ਹੀ। ਉਹਦੇ ਛੋਟੇ ਬੱਚੇ ਮਾਤਾ ਗੁਜਰੀ ਪਾਣੀ ਰੋੜ ਕੇ ਲੈ ਗਏ, ਥੋੜੀ ਦੂਰ ਜਾ ਕੇ ਨਿਕਲੇ ਨੇ। ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰੀ ਜੀ, ਭਾਈ ਮਨੀ ਸਿੰਘ ਨਾਲ ਇਹਨਾਂ ਨੇ ਸਰਸਾ ਨੂੰ ਪਾਰ ਕੀਤਾ ਤੇ ਕੋਈ ਕਿਤੇ ਦੋ ਕੋ ਦੂਰ ਨਿਕਲਦਾ ਪਿਆ, ਕੋਈ ਤਿੰਨ ਕੋ ਦੂਰ ਨਿਕਲਦਾ ਪਿਆ। ਸਰਸਾ ਦੇ ਪਾਣੀਆਂ ਤੂੰ ਪਰਿਵਾਰ ਨੂੰ ਵਿਛੋੜ ਦਿੱਤਾ। ਮਾਤਾ ਗੁਜਰੀ ਸਾਹਿਬਜ਼ਾਦੇ ਇੱਕ ਪਾਸੇ, ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਨਾਲ ਦਿੱਲੀ ਨੂੰ ਜਾਂਦੇ ਪਏ ਨੇ। ਮੇਰੇ ਕਲਗੀ ਵਾਲੇ ਦਾ ਉਹ ਵਿਦਿਆ ਸਾਗਰ ਗ੍ਰੰਥ, ਜਿਹਦਾ ਕੇਵਲ ਭਾਰ ਹੀ ਨੌ ਮਨ ਸੀ, ਇੰਨਾ ਮਹਾਨ ਗ੍ਰੰਥ ਸੀ, ਸਰਸਾ ਦੇ ਪਾਣੀਆਂ ਤੂੰ ਉਸ ਗ੍ਰੰਥ ਨੂੰ ਵੀ ਰੋੜ ਕੇ ਲੈ ਗਏ। ਉਹ ਮਹਾਨ ਗ੍ਰੰਥ ਸਰਸਾ ਦੀ ਭੇਟ ਹੋ ਗਿਆ। ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਉਹਦੇ ਜਾਨ ਨਾਲੋਂ ਪਿਆਰੇ ਸਿੱਖਾਂ ਨੂੰ ਪਾਣੀ ਰੋੜ ਕੇ ਲੈ ਗਿਆ। ਹਜ਼ੂਰ ਨੇ ਸਰਸਾ ਪਾਰ ਕੀਤੀ ਤੇ ਇਸੇ ਸਰਸਾ ਦੇ ਕੰਢੇ ਭਾਈ ਸਾਹਿਬ ਭਾਈ ਮਨੀ ਸਿੰਘ ਦਾ ਸੱਤਾ ਪੁੱਤਰ ਭਾਈ ਉਦੈ ਸਿੰਘ ਜਾਲਮਾਂ ਨਾਲ ਟੱਕਰ ਲੈਂਦਿਆਂ ਸ਼ਹੀਦ ਹੋ ਗਿਆ। ਉਹਨੇ ਸ਼ਹਾਦਤ ਦਾ ਜਾਮ ਸਰਸਾ ਦੇ ਕਿਨਾਰੇ ਪਾਇਆ। ਬਾਬਾ ਅਜੀਤ ਸਿੰਘ ਨੇ ਕਿਹਾ ਸੀ ਭਾਈ ਉਦੈ ਸਿੰਘ ਤੂੰ ਨਿਕਲ ਜਾ, ਤੇ ਭਾਈ ਉਦੈ ਸਿੰਘ ਨੇ ਕਿਹਾ ਸੀ ਨਹੀਂ ਬਾਬਾ ਅਜੀਤ ਸਿੰਘ, ਮੈਂ ਗੁਰੂ ਗੋਬਿੰਦ ਸਿੰਘ ਦੇ ਦਰ ਦਾ ਚਾਕਰ ਹਾਂ, ਉਹਦਾ ਗੁਲਾਮ ਹਾਂ, ਤੂੰ ਮੇਰੇ ਮਾਲਕ ਦਾ ਪੁੱਤਰ ਹੈ, ਜਿੰਨੀ ਦੇਰ ਤੱਕ ਉਦੈ ਸਿੰਘ ਦੀਆਂ ਰਗਾਂ ਵਿਚ ਖੂਨ ਹੈ ਮੈਂ ਕਿਸੇ ਦੁਸ਼ਮਣ ਨੂੰ ਤੇਰੇ ਵੱਲ ਆਉਣ ਨਹੀਂ ਦੇਣਾ, ਤੈਨੂੰ ਗੁਰੂ ਕਾ ਵਾਸਤਾ ਤੂੰ ਸਰਸਾ ਪਾਰ ਕਰ ਜਾ, ਪਰ ਮੇਰੇ ਸਰੀਰ ਵੱਲ ਧਿਆਨ ਨਾ ਦੇ। ਬਾਬਾ ਅਜੀਤ ਸਿੰਘ ਹੋਰਾਂ ਨੇ ਸਰਸਾ ਪਾਰ ਕੀਤੀ, ਭਾਈ ਉਦੈ ਸਿੰਘ ਸ਼ਹੀਦ ਹੋ ਗਏ ਨੇ। ਹਜ਼ੂਰ ਸਰਸਾ ਨੂੰ ਪਾਰ ਕਰਕੇ ਰੋਪੜ ਦੀ ਧਰਤੀ ਨੂੰ ਗਏ ਨੇ। ਕਮਾਲ ਦੀ ਖੇਡ ਸਾਹਿਬ ਨੇ ਇੱਥੇ ਕੁਝ ਵਿਦਵਾਨ ਕਹਿੰਦੇ ਨੇ, 20 ਦਸੰਬਰ ਦਾ ਦਿਨ ਜਿਹੜਾ ਸਤਿਗੁਰੂ ਨੇ ਰੋਪੜ ਬਤੀਤ ਕੀਤਾ, ਇੱਥੇ ਸਿੱਖ ਜਿਹੜੇ ਨੇ ਉਹ ਨਾਲ ਆ ਮਿਲੇ ਨੇ, ਕੁਝ ਵਿਦਵਾਨਾਂ ਨੇ ਇਹਨਾਂ ਸਿੱਖਾਂ ਦੀ ਗਿਣਤੀ 44 ਕੀਤੀ ਹੈ, ਪਰ ਸਾਹਿਬ ਨੇ ਜ਼ਫਰਨਾਮੇ ਦੇ ਅੰਦਰ 40 ਕਿਹਾ, 44 ਕੁ ਇਹਨਾਂ ਦੀ ਗਿਣਤੀ ਹੈ। ਹਜ਼ੂਰ ਨੇ ਰੋਪੜ ਤੋਂ ਇੱਥੋਂ ਰਾਤ ਵੀ ਕੁਝ ਸਿੱਖ ਵਿਦਵਾਨ ਕਹਿੰਦੇ ਨੇ ਕਿ 20 ਦਸੰਬਰ ਦੀ ਰਾਤ ਵੀ ਇੱਥੇ ਬਤੀਤ ਕੀਤੀ ਹੈ। ਹੁਣ ਜਦੋਂ 21 ਦਸੰਬਰ ਦਾ ਦਿਨ ਚੜਿਆ ਤੇ ਮੇਰੇ ਕਲਗੀ ਵਾਲੇ ਦੇ ਚਿਹਰੇ ਤੇ ਅੱਜ ਕੋਈ ਅਨੋਖਾ ਨੂਰ ਹੈ। ਸਾਹਿਬ ਤੁਰਨ ਲੱਗੇ ਨੇ ਰੋਪੜ ਤੋਂ, ਜਿਹੜੇ ਸਾਕੇ ਦੀ ਮੈਂ ਅਰਜ਼ ਕਰਨੀ ਚਾਹੁੰਦਾ, ਮੈਂ ਇਸ ਕਰਕੇ ਕਿ ਸਾਨੂੰ ਆਪਣੇ ਬਾਪੂ ਦੇ ਇਸ ਇਤਿਹਾਸ ਦਾ ਪਤਾ ਲੱਗ ਜਾਏ ਕਿ ਸਾਡਾ ਪਿਛੋਕੜ ਕੀ ਹੈ। ਸਾਹਿਬ ਨੇ ਦੇਖਿਆ ਪਰਿਵਾਰ ਬਿਖਰ ਗਿਆ, ਸਤਿਗੁਰੂ ਰੋਪੜ ਤੋਂ ਆਨੰਦਪੁਰ ਨੂੰ ਤੁਰੇ ਨੇ। ਬੂਰ ਮਾਜਰੇ ਆ ਕੇ ਕੁਝ ਸਮਾਂ ਆਰਾਮ ਕੀਤਾ, ਉੱਥੇ ਸਾਹਿਬ ਨੂੰ ਜਲ ਪਾਣੀ ਦੀ ਵੀ ਕਈਆਂ ਨੇ ਸੇਵਾ ਕੀਤੀ ਏ, ਤੇ ਜਦੋਂ ਕਹਿੰਦੇ ਨੇ ਸਰਸਾ ਦੇ ਪਾਣੀ ਤੋਂ ਬਾਹਰ ਨਿਕਲੇ ਨੇ, ਤੇ ਉਸ ਵਕਤ ਅੱਲਾ ਯਾਰ ਖਾਂ ਜੋਗੀ ਸ਼ਹੀਦਾਂ ਨੇ ਵਫਾ ਅੰਦਰ ਉਹਨੇ ਕੁਝ ਗੱਲਾਂ ਕਹੀਆਂ ਨੇ, ਇੰਨੇ ਪਿਆਰ ਨਾਲ ਭਿੱਜ ਕੇ ਉਹਨੇ ਵਾਕਈ ਬੈਰਾਗ ਵਿਚ ਆ ਕੇ ਕਿਹਾ, ਕਹਿੰਦਾ ਜਦੋਂ ਦੇਖਿਆ ਕਿ ਕਈ ਪਿਆਰੇ ਸਿੱਖ ਪਾਣੀ ਵਿਚ ਡੁੱਬ ਗਏ ਨੇ, ਉਸ ਵਕਤ ਗੁਰੂ ਗੋਬਿੰਦ ਸਿੰਘ ਦੇ ਵੱਡੇ ਸਾਹਿਬਜ਼ਾਦੇ ਨਾ ਆਪਸ ਵਿਚ ਗੱਲਾਂ ਪੈ ਕਰਦੇ ਨੇ। ਉਹਨੇ ਇੱਕ ਪੰਕਤੀਆਂ ਲਿਖੀਆਂ ਕੁਝ ਕੁ, ਕਹਿੰਦਾ ਜਬ ਦੂਰ ਸੇ ਦਰਿਆ ਕੇ ਕਿਨਾਰੇ ਨਜ਼ਰ ਆਏ, ਸਰਸਾ ਮੇ ਡੂਬੇ ਹੋਏ ਪਿਆਰੇ ਨਜ਼ਰ ਆਏ, ਯੂੰ ਦੇਖ ਕੇ ਬਿਗੜੇ ਹੋਏ ਸਾਰੇ ਨਜ਼ਰ ਆਏ, ਬਿਖਰੇ ਹੋਏ ਸਤਿਗੁਰੂ ਕੇ ਦੁਲਾਰੇ ਨਜ਼ਰ ਆਏ। ਤੇ ਉਸ ਵਕਤ ਸਾਹਿਬਜ਼ਾਦੇ ਕਹਿ ਰਹੇ ਸਨ, ਕਹਿੰਦੇ ਨੇ ਕਿ ਹਮੇ ਆਜ਼ਾਦਤ ਨਹੀਂ ਹੈ ਰਨ ਕੀ, ਹਮ ਮਿੱਟੀ ਤੱਕ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਜਦੋਂ ਤੁਰੇ ਨੇ ਰਸਤੇ ਵਿਚ ਕਹਿੰਦੇ ਨੇ ਕੀ ਖੇਡ ਹੈ ਦਾਤਾ ਤੇਰੀ, ਕਹਿਣ ਲੱਗੇ ਹਰ ਸਿੰਘ ਕੋ ਧੋਖਾ ਦੀਆ, ਪੇਮਾ ਸ਼ਿਕਨੋ ਨੇ, ਬੇਮਹਿਰੋ ਨੇ, ਬੇਧਰਮੋ ਨੇ, ਇਮਾਨ ਸ਼ਿਕਨੋ ਨੇ। ਜੋ ਦੋਨੋਂ ਸਾਹਿਬਜ਼ਾਦੇ ਗੱਲਾਂ ਪੈ ਕਰਦੇ ਨੇ ਤੇ ਮੇਰਾ ਕਲਗੀ ਵਾਲਾ ਦੋਨਾਂ ਦੇ ਵਿਚਕਾਰ ਆ ਗਿਆ, تے او لکھدا ہے اتنی دیر سی اتنے میں مخاطب ہوئے خط گرو گرو گوبند، کہنے لگے وہ صابر و شاکر وہ بہادر گرو گوبند، رستے میں گواہ آئے تھے دو در گرو گوبند، در در سے قیمتی موتی، دو قیمتی موتی گواہ چکے نے، رستے میں گواہ آئے تھے دو در گرو گوبند، کہنے لگے جدو تکے ہے، کہنے لگے تھے غم کی جگہ اندر غمی نہیں، شانتی سے پر گرو گوبند انہاں دے ہردے وچ ٹکائے، جدو روپڑ تو بور ماجرے سامنے دیکھے چمکور نو، تے سکھ پوچھدے نے بھائی دیا سنگھ اے ایس پنڈ وچ آپا جانا ہے؟ حضور نے مسکرا کے ایک گل کہی، کہن لگا دیا سیاں میں کئی سالاں تو ایس پنڈ دی انتظار کردا ساں، کدوں گھڑی آوے جدو میں ایس پنڈ وچ پرویش کرنا، پاواں صاحب پہلاں وی جا چکے نے، حضور نو پوچھدا بھائی دیا سنگھ اے پنڈ نال کوئی خاص لگا ہے؟ اس دھرتی دے نال کوئی زیادہ نیو ہے؟ آنند پور نو چھڈ کے آئے تے چمکور نو دیکھ کے اینے خوش کیوں ہو؟ اسے حضور نے کچھ بچن کہے، کہن لگے دیا سنگھ جی جس خطے میں کہتے تھے ہم آنا یہ وہی ہے، کل لٹ کے جس جگہ سے جانا یہ وہی ہے، جس جگہ پہ بچوں کو کٹانا یہ وہی ہے، مٹی کہہ دیتی ہے تکھانا یہ وہی ہے، اج وہ دھرتی آ جتھے میرے دو پترا نے شہید ہونا ہے، تے اس اکال پورک دا میں شکر کرنا ہے، اس کر کے میں خوش ہو رہا ہوں، وہ دھرتی تو کنیا پاگا ماری ہے شبد ورتے جتھے میرے دو پترا نے شہادت دا جام پینا ہے، صاحب شام دے وقت چمکور صاحب پہنچے نے، میں صاحب اس کر کے ان شبد ورت رہا کیونکہ میرا صاحب چمکور پہنچ گیا ہے، تے جس دھرتی تے میرا صاحب پہنچ دے وہ دھرتی بھی صاحب بن جاندی ہے، حضور چمکور صاحب پہنچے نے، ایتھے کچی حویلی دا مالک ہے جنوں آپا گڑی کہنے ہاں، اس حویلی وچ کچھ کمرے نے، اوپر ایک سبا چبارہ ہی ہے، گرو گوبند سنگھ سچے پتا مہاراج انہاں دے چرناں وچ اس حویلی دا مالک بدھی راج آیا ہے، جب ہے صاحب دے نال اٹھے پانے سکھ نے، ست گرو دے دو شہر زیادہ وڈے نال نے، کئی ودوان اے وی لکھدے نے کہ وہ پہلا انکار کر گیا پر نہیں، سکھ ودوان کہندے نے اس حویلی دے مالک نے چرنا ٹھیک رکھ دتا سی، دو برا سن، ایک مندا سی دوجا نہیں، جڑا مندا سی وہ چرنا آ کے کہندا ستگرو پتا دتا آنند پور وا دتا، تیرے پروار کے کئی ٹکڑے ہو گئے، میں جس دھرتی دیاں تو غلامی دیاں زنجیراں کٹنیاں چاہنا ہے اس دھرتی دے لوگ تینوں گھر رکھن لئی تیار نہیں، میں کچھ نہیں تینوں دے سکدا، ہاں حویلی تیرے چرنا پاگا والی ہو گئی، تیری حویلی وچ پشو ٹکے نے، اج تو بعد رہندی دنیا تک حویلی نے اتنا سہان ہو جانی، جدو بھی لوگ سکھ تیری گرو نمبر دی شان تورش تے تھندی پو دی راہ تے حضور چمکور گڑی وچ پرویش کردے نے، اس وقت اللہ یار خان جوگی نے جڑا رات دا درش پیش کیتا ہے اس بندے نے کمال کر دتی ہے، کہندا چمکور گڑی وچ پرویش کیتے دونوں صاحبزادے میرے حلال نے، بھائی دیا سنگھ نالے، بھائی دھرم سنگھ نالے، بھائی مان سنگھ نالے، 44 کو میں عرض کیتی گدیو دے سمیت گنتی ہے، حضور گڑی وچ جدو ادا دتا ہے ساں دے کھیاں نو گرو کا لنگر نصیب ہویا ہے، کنے پانی بن کے آ گیا نا، صدق والے سکھ نے صاحب دے چرناں وچ رکھ کے کہندے نے داری پہلا لنگر آپ چھکو، صاحب جادیاں نو چھکاؤ، بعد وچ اپنے مریداں نو نے، کہنے لگا نہیں بھائی دیا سنگھ جی میں نہیں، تسی میرے جنت تو ود پیارے ہو، تسی میرے سامنے بہ کے بھوجن چھکو، تسی چھکو کہ مینوں اپنے آپ ہی مل جائے، ستگرو نے بانی چ ایہی تاں بچن کیتا ہے، صاحب جی کہندے نے کہ جدو گرو کے سکھا پتر کھائے ماں دا او دیا سیا، پتر کھائے ماں خوش ہے، مچھی نو پانی ملے او خوش ہے، تے جدو تسی اپنے منہ چ پاؤ گے نا تے گرو گوبند سنگھ نو اپنے آپ ہی پہنچ جانا، حضور نے اس بانی دا پرمان دتا، کہن لگے ماتا پریت کرے پائے مین پریت پائی جانائے گرسک پریت، کہن لگے ستگر گرسک مکھ بن جائے گا، شام دے وقت سودر رہ راج صاحب جی دا اج بھی پاٹ ہوئے ہے، کوئی سما ایسا نہیں جدن کلگی والے نو پیارا پریت پلیا ہوئے سودر دا پاٹ ہوئے ہے، تے شام نو سکھان دی وقت وقت تھاواں تے ڈیوٹی لا دتی، کچھ ودوان لکھ دے نے حضور دونا صاحب لادیاں نال تے بھائی دیا سنگھ نال، بھائی سنگت سنگھ نال اوپر والے چبارے بھی چلے آئے نے، ਥੱਲੇ ਹਵੇਲੀ ਦੇ ਚਾਰ ਚੁਫੇਰੇ ਸਿੰਘ ਪਹਿਰਾ ਦੇਣ ਲੱਗੇ ਨੇ, ਕੁਝ ਆਰਾਮ ਤੈਅ ਕਰਦੇ ਨੇ। ਕਹਿੰਦੇ ਅੱਜ ਸੋਹਣੀ ਸ਼ੇਜ ਨਹੀਂ, ਘੋੜਿਆਂ ਦੀ ਕਾਠੀ ਨੂੰ 21 ਦਸੰਬਰ ਦੀ ਰਾਤ ਨੂੰ ਸਿੱਖਾਂ ਨੇ ਆਪਣੇ ਸਰਾਣੇ ਬਣਾਇਆ। ਕਾਠੀਆਂ ਥੱਲੇ ਪਾਉਣ ਵਾਲੇ ਕੱਪੜੇ ਜ਼ਮੀਨ ਤੇ ਵਿਛਾਲੇ ਨੇ, ਕਈ ਦਿਨਾਂ ਦੇ ਥੱਕੇ ਨੇ, ਅੱਜ ਨੀਂਦ ਵੀ ਆਉਂਦੀ ਪਈ ਏ। ਕੁਝ ਪਹਿਰਾ ਦੇਂਦੇ ਨੇ, ਕੁਝ ਜ਼ਮੀਨ ਤੇ ਲੇਟ ਕੇ ਸੌ ਗਏ ਨੇ। ਤੇ ਉਹ ਲਿਖਦਾ ਵਿਦਵਾਨ ਸੱਜਣ, ਕਹਿੰਦਾ ਜਦੋਂ ਅੱਧੀ ਰਾਤ ਦਾ ਵੇਲਾ ਹੋਇਆ, ਸਾਰੇ ਸਿੱਖ ਆਰਾਮ ਤੈਅ ਕਰਦੇ ਨੇ, ਤੇ ਜਿਹੜਾ ਪਹਿਰੇ ਦੇ ਖਲੋਤਾ ਹੈ ਨਾ, ਕਈ ਦਿਨਾਂ ਦੀ ਨੀਂਦ ਉਹਨੂੰ ਵੀ ਤੰਗ ਪਈ ਕਰਦੀ ਏ। ਹੱਥ ਵਿੱਚ ਨੇੜਾ ਪਕੜਿਆ, ਕਦੀ ਕਦੀ ਨੀਂਦ ਦਾ ਹਲੂਣਾ ਉਹਨੂੰ ਵੀ ਆ ਗਿਆ। ਗੁਰੂ ਕਲਗੀ ਵਾਲੇ ਚਬਾਰੇ ਤੋਂ ਉਤਰੇ ਨੇ, ਉਹ ਵਿਦਵਾਨ ਸੱਜਣ ਕਿਹੜਾ ਦੇਖ ਕਿਤੇ ਇਹੋ ਜਿਹਾ ਮੁਰਸ਼ਿਦ ਮਿਲੇਗਾ, ਉਹਦੇ ਕੁਝ ਕੌਲ ਨੇ। ਉਹ ਕਹਿੰਦਾ ਲੇਟ ਗਏ ਕੁਝ ਖਾਕ ਤੇ ਜੀ ਪੋਸ਼ ਵਿਛਾ ਕਰ, ਪਹਿਰਾ ਲੱਗੇ ਕਈ ਤਲਵਾਰ ਉਠਾ ਕਰ, ਗੋਬਿੰਦ ਦੀ ਸਭ ਬਾਤ ਹੋਏ ਸ਼ਬਦਰ ਤੇ ਰਾਤ ਦੇ ਵੇਲੇ ਸਹਿਬ ਵੀ ਆਰਾਮ ਕਰਨ ਲੱਗੇ ਨੇ। ਗੋਬਿੰਦ ਦੀ ਸਭ ਬਾਤ ਹੋਏ ਖਾਨੇ ਮੇ ਜਾ ਕਰ ਦੇਖਾ ਤੋ ਵਾਹ ਬੈਠੇ ਹੈ, ਗਰਦਨ ਕੋ ਝੁਕਾ ਕਰ ਸੁਤੇ ਨਹੀਂ। ਕਲਗੀ ਵਾਲਾ ਚੌਂਕੜੀ ਮਾਰ ਕੇ ਬੈਠਾ ਹੈ ਤੇ ਕੀ ਕਹਿ ਰਿਹਾ ਹੈ? ਕਹਿਣ ਲੱਗਾ ਦੇਖਾ ਤੋ ਵਾਹ ਬੈਠੇ ਹੈ, ਗਰਦਨ ਕੋ ਝੁਕਾ ਕਰ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਤੇ ਨਿਕਲਦਾ, ਹੈ ਤੂੰ ਹੀ ਹੈ ਮੂੰਹ ਤੇ ਨਿਕਲਦਾ। ਕਹਿੰਦਾ ਪਰ ਇੱਕੋ ਕੋਠੇ ਚੋ ਬਾਹਰ ਨਿਕਲੇ ਨੇ, ਅਸਮਾਨ ਤੇ ਤਾਰੇ ਚਮਕਦੇ ਨੇ, ਤੇ ਕਲਗੀ ਵਾਲੇ ਨੇ ਨਾ ਉਹਨਾਂ ਤਾਰਿਆਂ ਵੱਲ ਤੱਕ ਕੇ ਦੋਨੋਂ ਹੱਥ ਜੋੜ ਕੇ ਇੱਕ ਅਰਦਾਸ ਕੀਤੀ ਏ। ਸਿੱਖ ਸੁੱਤੇ ਨੇ ਪਰ ਮੇਰਾ ਬਾਜਾਂ ਵਾਲਾ ਅਰਦਾਸ ਕੀ ਕਰਦਾ ਪਿਆ? ਕਿ ਬੱਕੇ ਨਿਕਲਣਾ ਅਰਦਾਸ ਕੀ ਕਰਦਾ? ਰੱਬਾ ਤੂੰ ਇਹ ਕੀ ਭਾਣ ਬਤਾਏ? ਉਹ ਲਿਖਦਾ ਨਹੀਂ, ਜਦ ਡੇਢ ਗੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ, ਖੈਮੇ ਸੇ ਨਿਕਲ ਆਏ ਸਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ। ਅਗਲਾ ਬਚਨ ਕੀਤਾ, ਕਹਿਣ ਲੱਗੇ ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋ ਕਰ। ਇਹਦਾ ਮਤਲਬ ਵਾਹਿਗੁਰੂ ਦੇ ਆਮਣੇ ਸਾਹਮਣੇ ਹੋ ਕੇ ਮੇਰਾ ਸਾਹਿਬ ਕਹਿ ਰਿਹਾ ਹੈ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋ ਕਰ, ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋ ਕਰ, ਕੱਲ ਚਮਕੌਰ ਦੀ ਗੜੀ ਵਿੱਚੋਂ ਮੈਂ ਸੁਰਖਰੂ ਹੋ ਕੇ ਨਿਕਲਣਾ। ਉਹ ਕਹਿੰਦਾ ਜਦੋਂ ਅੱਗੇ ਤੁਰੇ ਨੇ ਤੇ ਪ੍ਰੇਮ ਨਾਲ ਭੇਜ ਕੇ ਕਹਿੰਦੇ ਨੇ ਮੈਂ ਤੇਰਾ ਹੂੰ, ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਹੈ ਤੇਰੇ ਥੇ ਤੇਰੇ ਰਹੇਂਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਵਹੀ ਹਾਲ ਹੈ ਅੱਛਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਨ ਪਰ ਨਹੀਂ ਸ਼ਿਕਵਾ। ਤੇ ਪੁੱਛਦਾ ਕਵੀ ਸਤਿਗੁਰੂ ਤੈਨੂੰ ਤਾਂ ਸੋਹਣਾ ਆਸਨ ਬਣਾ ਕੇ ਦਿੱਤਾ, ਤੇ ਤੁਸੀਂ ਆਪਣੇ ਆਸਨ ਤੇ ਆਰਾਮ ਕਿਉਂ ਨਹੀਂ ਕਰਦੇ? ਤੇ ਅੱਗੋ ਕਲਗੀ ਵਾਲਾ ਕਹਿੰਦਾ ਉਹ ਕੀ ਦੱਸਾਂ, ਅੱਜ ਮੇਰੇ ਜਿੰਦ ਨਾਲੋਂ ਪਿਆਰੇ ਸਿੱਖ ਜ਼ਮੀਨ ਤੇ ਲੇਟੇ ਨੇ, ਜੇ ਉਹ ਰਾਤ ਜ਼ਮੀਨ ਤੇ ਸੁੱਤੇ ਹੋਣ ਤੇ ਮੈਨੂੰ ਸੋਹਣਾ ਆਸਨ ਇਸ ਤਰ੍ਹਾਂ ਪਾਲਦਾ ਜਿਵੇਂ ਸੂਲਾਂ ਚੁਬਦੀਆਂ ਹੋਣ। ਜੇ ਸਿੱਖ ਜ਼ਮੀਨ ਤੇ ਸੁੱਤੇ ਨੇ, ਮੈਂ ਆਸਨ ਤੇ ਨਹੀਂ। ਉਹ ਲਿਖਦਾ ਲੇਟੇ ਹੋਏ ਹੈ ਆਜ ਖਾਲਸਾ ਜੀ ਜ਼ਮੀਨ ਪਰ, ਕਿਸ ਤਰ੍ਹਾਂ ਸੇ ਚੈਨ ਆਏ ਹਮੇ ਸ਼ਾਇ ਨਸ਼ੀ ਪਰ, ਮੈਂ ਕਿਵੇਂ ਆਸਨ ਤੇ ਪਵਾਂ ਕਿਉਂਕਿ ਸਿੱਖ ਮੇਰੇ ਤਾਂ ਜ਼ਮੀਨ ਤੇ ਸੁੱਤੇ। ਉੱਥੇ ਜਿਹੜੀ ਇਹਨੇ ਕਮਾਲ ਦੀ ਗੱਲ ਕਹੀ, ਕਹਿੰਦਾ ਸਾਹਿਬ ਆਏ ਨੇ ਥੱਲੇ, ਦੇਖਿਆ ਕਿ ਪਹਿਰੇਦਾਰ ਥੱਕਿਆ ਪਿਆ, ਨੀਂਦ ਦਾ ਹਲੂਣਾ ਹੁੰਦਾ, ਤੇ ਕੋਲ ਜਾ ਕੇ ਕਹਿਣ ਲੱਗੇ ਭਾਈ ਮਦਨ ਸਿੰਘ ਉਹਦਾ ਨਾਮ ਸੀ, ਕਹਿਣ ਲੱਗੇ ਗੁਰੂ ਕੇ ਸਿੱਖਾਂ ਦੇਖਿਆ ਅੱਖਾਂ ਖੋਲੀਆਂ, ਮੇਰਾ ਕਲਗੀ ਵਾਲਾ ਭੱਜ ਕੇ ਚਰਨਾਂ ਤੇ ਡਿੱਗਾ। ਸਾਹਿਬ ਛਾਤੀ ਨਾ ਲਾ ਕੇ ਕਹਿੰਦੇ ਨੇ ਪੁੱਤਰ ਅੱਗੇ ਤੁਸੀਂ ਮੇਰੇ ਕੋਲੋਂ ਮੰਗਦੇ ਸੀ, ਮੈਂ ਤੁਹਾਡੀ ਝੋਲੀ ਵਿੱਚ ਦਾਤਾ ਪਾਉਂਦਾ ਸਾਂ, ਅੱਜ ਰੌਲਾ ਨਾ ਪਾਈ, ਅੱਜ ਮੈਂ ਤੇਰੇ ਤੋਂ ਕੁਝ ਮੰਗਣ ਆਇਆ। ਕਹਿਣ ਲੱਗਾ ਸਤਿਗੁਰੂ ਤੂੰ ਸਮਰੱਥ, ਮੈਂ ਤੇਰੇ ਦਰ ਦਾ ਭਿਖਾਰੀ, ਮੇਰੇ ਤੋਂ ਕੀ ਮੰਗਣ ਆਇਓ? ਇਹ ਸਾਰੀ ਘਟਨਾ 21 ਦਸੰਬਰ ਦੀ ਏ। ਕਹਿਣ ਲੱਗੇ ਮਦਨ ਸਿੰਘਾਂ ਮੈਨੂੰ ਮੋੜੀ ਨਾ, ਦੇਖ ਅੱਜ ਗੁਰੂ ਤੇਰੇ ਕੋਲੋਂ ਕੁਝ ਮੰਗ ਲਈ। ਕਹਿਣ ਲੱਗੇ ਦੱਸੋ ਖਾਂ। ਕਹਿਣ ਲੱਗੇ ਪੁੱਤਰ ਕਿੰਨੇ ਦਿਨ ਦਾ ਤੂੰ ਥੱਕਾ ਏ, ਤੇਰੇ ਪੈਰਾਂ ਜਿਹੜੇ ਨੇ ਉਹ ਕੰਡਿਆਂ ਨੇ ਵਿੰਨੇ ਹੋਏ ਨੇ, ਮੈਂ ਤੇਰੇ ਤੋਂ ਮੰਗਣ ਆਇਆ ਕਿ ਤੂੰ ਆਰਾਮ ਕਰ, ਆ ਨੇੜਾ ਮੈਨੂੰ ਪਕੜਾ ਦੇ, ਅੱਜ ਦੀ ਰਾਤ ਜਾ ਕੇ ਮੈਂ ਸਿੰਘਾਂ ਦਾ ਪਹਿਰਾ ਦਿਆਂ, ਅੱਜ ਦੀ ਰਾਤ ਦਾ ਪਹਿਰਾ ਮੈਨੂੰ ਦੇ ਲੈਂਦੇ। ਕਹਿੰਦੇ ਨੇ ਉਹਦੀਆਂ ਅੱਖਾਂ ਭਰ ਆਈਆਂ, ਕਹਿਣ ਲੱਗਾ ਨਹੀਂ ਦਾਤਿਆ, ਤੁਸੀਂ ਆਰਾਮ ਕਰੋ, ਪਹਿਰਾ ਮੈਂ ਦੇਣਾ। ਸਾਹਿਬ ਕਹਿੰਦੇ ਨੇ ਅੱਜ ਦੀ ਰਾਤ ਮੈਂ ਤੇਰੇ ਤੋਂ ਮੰਗ ਕੇ ਲਈਏ, ਕਦੀ ਤੇਰੇ ਤੋਂ ਕੁਝ ਮੰਗਿਆ ਨਹੀਂ। ਕਹਿਣ ਲੱਗਾ ਦਾਤਿਆ ਕੱਲ ਨੂੰ ਪਹਿਰਾ ਦਿਆ ਜੇ। ਸਾਹਿਬ ਕਹਿੰਦੇ ਨੇ ਸੱਜਣਾ ਕੱਲ ਕਿੰਨੇ ਦੇਖੀਏ, ਕੱਲ ਨੂੰ ਕੀ ਪਤਾ ਕੀ ਭਾਣੇ ਵਾਪਰਨੇ ਨੇ। ਜਦੋਂ ਸਿੱਖ ਨੂੰ ਇੰਨੀ ਕੁ ਗੱਲ ਕਹੀ, ਉਹਨੇ ਕੰਬਦੇ ਹੱਥਾਂ ਨਾਲ ਨੇਜਾ ਪਕੜਾ ਦਿੱਤਾ। ਉੱਥੇ ਜਿਹੜੀ ਉਹਨੇ ਗੱਲ ਕਹੀ, ਕਿਤੇ ਇਹੋ ਜਿਹਾ ਮੁਰਸ਼ਿਦ ਮਿਲੇਗਾ? ਮੈਂ ਉਸ ਨਜ਼ਮ ਵਿੱਚੋਂ ਅਰਜ਼ ਕਰ ਰਿਹਾ ਜਿਹੜੀ 1913 ਵਿੱਚ ਅੱਲਾ ਯਾਰ ਖਾਂ ਜੋਗੀ ਨੇ ਲਿਖੀ। وہ کہندا دنیا دے لوگو سنگو ایہو جا مرشد کتو نہیں دے ملنا. یقین کرو 21 دسمبر دی رات سکھ ستے نے, تھکے ٹوٹے نے, صاحب حویلی دے دروازے تو اندر نو آئے نے, تے جتھے زمین تے گرو کے سنگ پئے نے کی دیکھیا ہے, تھکیاں دے کئیاں دے سس دیاں دستاراں او اتریاں نے, کئی اینے کو گوڑی نیند وچ ستے نے, انہاں دے کیس کھلے نے, تے گرو گوبند سنگھ جی تو رہا نہ گیا, ہر ایک دی کیس کی نو پکڑ کے اپنے ہتھاں نال انہاں دے کیسراں نو ٹکن لگا ہے میرا صاحب, انہاں دے کیس جھاڑدا ہے, کیس ٹکدا پیا ہے. انہیں ایک گل بڑی سونی کہی, جہدا سرہانا نکل گیا ہے او دے سر نو گوڈے تے رکھ کے او دے تھلے سرہانا پیا دیندا ہے, تے جویں کہہ رہا ہوئے پترو اج رج کے سو لو, اج تا تسی رات سونا ہے تے کل نو تسی موت دی گود وی سو جانا. کہن لگے ایک ایک سنگھ دے کیس جھاڑے, انہاں دے شیش ٹکے, سرہانے کٹیاں, سرہانے والیاں ٹھیک کیتیاں. انہیں ایک گل لکھی کہندا صافے کبھی سنگوں کے اٹھاتے تھے زمین سے, انہاں دے صافے اٹھاندے نے کیس اس کے جھاڑے, لی خاک اس کی زمین سے. کہن لگے سر ٹھیک کیے سرکے ہوئے بال سی جی سے, ترتیب دی ہر چیز کو لا لا کے کہیں سے. انہیں ایک اگلی گل کہی کہندا ہاشا کسی مرشد میں یہ اسیار نہیں, یہ پیار کسی پیر میں زنہار نہیں, اے وہ جا مرشد کتے ملے گا. اگلی جڑی انہیں گل کہی کہندا جدو سنگھ ستے نے نا تے میرے کلگی والے کی دیکھ دے نے کرپانا چلا چلا کے انہاں دیاں ہتھاں تے وڈے پی چکے نے, انہاں دے جڑے گلے نے انہاں نوں تک دے نے. کہندا سرہانیاں وچوں نکلیا ہے جنہاں نے کل نوں موت دے کاٹ اتر جانے, کل نوں جنہاں نے شہادت دا جان پینا ہے. گرو گوبند سنگھ نا ایک ایک سکھ دے چہرے تو کپڑا ہٹاندے نے تے اپنے لباں نال سکھاں دے متھیاں نوں چومدے پئے. کہندا میرے پترو میں قربان تہاڈے توں, مینوں آس سی تسی پورے نبھو گے. کہن لگے متھے چومے پھر ہتھاں جتھے نشان پئے نے ہاتھ چومے, تے کہندا دنیا دے لوگو جدو پیراں والے پاسے آئے نے تے گرو گوبند سنگھ نے سکھاں دے پیراں نوں وی چومنا شروع کر دتا ہے. اس ادیب نے بڑی سونی گل کہی, وہ کہندا جن سنگوں نے کل موت کے ساحل تھا اترنا, کل صبح تھا جن خالصوں نے جنگ میں مرنا, بالی سے شہیدوں کے ہوا جب کے گزرنا, مشکل سے ہوا اس جہاں سے قدم آگے کو ترنا, چوما کبھی حلقم دہن چومنے بیٹھے, جب گرو جی 35 آئے تو سنگوں کے چرن چومنے بیٹھے. کی واقعہ گرو چرن چوم سکتا ہے؟ کدی پوچھو گرو گوبند سنگھ نو کہ کی اے اتہاس کر ٹھیک کہہ رہا ہے, تے میرا گرو پکار کے کہندا ٹھیک, کہ جھوٹ نہیں کہہ رہا, میرا صاحب تا خود پکار کے کہندا ہے سیو کری انہی کی پاوت, اور کی سیو سوہات نہ جی کو, دان دیو انہی کو پلو, اور آن کو دان نہ لاگو لاکنی کو, آگا پھلا انہی کو دیو, جگ میں جس اور دیو سب ہی کو, مو گرہ میں اے دنیا دے لوکوں میرے گھر بھی جو کچھ ہے, مو گرہ میں تن تے من تے سر لو, تن ہے سب ہی انہی کو, میرے گھر دا تن, میرا من, میرا گھر. کہن لگے میرا سر بھی گرو کے سنگھوں کیول تہاڈے واسطے. جیڑا گرو اے بانی وچ کہے صاحب سچے پتا سنگھاں وچوں نکلے نے, او کہندا دونوں صاحب زادے او وی اج آرام پہ کردے نے, تے آخر اک باپ ہے نا ایک پتا ہے, کہندے بابا اجیت سنگھ تے بابا ججھار سنگھ دے تنوں تکیا ہے, تے کہندے اسی وقت سوئے ہوئے بچوں کے سر کو کہاں پکڑ کر چل دو گے اب ابا کو مصیبت میں جکڑ کر. اے پتر سویرے تسی چلے جانے, میرے تو اوتھے چلے جانے جتھے تواڈے دادا جی براجمان نے سوئے ہوئے بچوں کو کہا سر کو پکڑ کر چل دو گے اب ابا کو مصیبت میں جکڑ کر, تھی زندگی لکھی ہوئی قسمت میں اجڑ کر. کہنے لگے اب ملنے کا وعدہ تو کیے جائے بچھڑ کر, اے پتر ایک واری ملن دا وعدہ تے کرو. اگلے بچن کہے بچیو جتن آنند پور تو تریا سا تھے چار, ہو اب دو ہی, ہن دو رہ گئے ہو, سیر جے بھی نہ ہوں گے دل چڑے گا تسی بھی نہیں ہونا, ہم شکر کریں گے اگر یہ بھی نہ ہوں گے. میں اکال پرخ دا شکر کراں گا میرے پترو جے تسی بھی چلے جاؤ گے. تے اگلی گل جڑی حضور نے کہی, کہن لگے فرماتے تھے
1: کل دونوں ہی پروان چڑھو گے، دکھ بھوگو گے ہم، خط میں تم چین کرو گے، ہوتے ہی سیر داگے جدائی ہمیں دو گے۔ تے اگلی گل کہی، بیٹا سپنے میں آ کر کبھی خبر ابا کی بھی لوگے؟ کہ بچو سویرے چلے جانے، ہوتے ہی سہر داگے جدائی ہمیں دے گے دو گے، کبھی سپنے میں آ کے خبر ابا کی بھی لوگے؟ اے میرے عجیز، اے میرے جوجھار پیارے، ہم کہتے ہیں تو سنتے ہو دلدار پیارے، میں بولنا پیا پتر کوئی سن دے ہو، پترا ستیاں نو آسیس دتی سکھاں دے چرن چومے، تے اج 22 دسمبر دا او دن چڑھیا ہے، شاید دنیا دے اتہاس وچ نہ پہلا سی تے نہ آن والے سمے وچ آوے گا، جدو سورج دی ٹکی نکلن تو پہلا اج پھر نیت نیم ہوئے نے، آخا دیوار دے کیرتن ہوئے نے، پاک کیتے گئے نے، تے ادھر سورج دی ٹکنی ٹکی نکلی تے حضور نے ظفر نامے وچ کوئی ذکر کیتا ہے چمکور دی گڑی دا، کہہ لگے آنند پور اے اورنگ زیب، مینو افسوس ہے میرے 40 پار پکھے پانے سکھ او تیرے 10 لاکھ دی فوج، پر تینو اپنے گروان وی چاتی ماریا لجیا نہیں ہوندی؟ کہن لگے گرسنا چے کارے کناد چے ہلنر، میرے 40 پکھے پانے سکھ سن کہ 10 لاکھ برایت برو بے خبر، تے تیرے 10 لاکھ دا چٹی ڈال سی۔ سورج دی ٹکی نکلی، کہندے اس وقت سب تو پہلا جرنیل نار خان آئے، میں کچھ منٹ کہہ کے سماپتی کراں گا، نار خان آئے تے کہندے پوڑی لا کے چڑھ لگا ہے، میرے کلگی والے نے پہلا تیر پایا اپنے کمان وچ، پوڑی چڑ دے نو تیر نال ون کے دھرتی اتنے سڑ دیتا ہے، دوسرا مسلمان پھر پوڑی لا کے چڑھ لگا ہے، او دا نام ہے گنی خان، اے او گنی خان ہی جڑا ماچی والے والا ہے، اے ہو رہے اے دا نام ہے گنی خان، حضور نے اوپروں گرج ماریا ہے، اے دے سر نو اونے اس طرح پن دیتا ہے جویں مانو مٹی دا پانڈا پائدا ہوئے، اے بھی زمین تے ڈگا ہے، تے تیجا سی خواجہ مردود جنو محمد علی بھی کہندے نے، جدو دو ڈگدے ڈٹھے نے تے اے لکدا ہویا دوڑ گیا ہے، تے صاحب نے ظفر نامے وچ کیا اورنگ زیب دو نو میں سد دیتا سی، مینوں ایک افسوس کہ مردود جیڑا اکھ بچا کے نکل گیا، جے کتے پوڑی لے کے میرے سامنے آندا تے ایک تیر میں او دی چھاتی وچ بھی بخش دینا سی، او بچ کے نکل گیا۔ حضور کلگی والے چمکور دا جنگ آرمب ہون لگا ہے، تے ستگرو نے جتھے بنا کے تورنے آرمب کیتے نے، اے کیویں اگے کوتک واپردا ہے، اے آپاں بدھوار دی شام نو گرو صاحب کرپا کرن کوشش کراں گا کہ جے سمپورن ہو جائے، کیونکہ دردناک یہو جہا خاکہ ہے

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦਿ

ਕਰ ਕਿਰਪਾ ਮੋਹੇ ਨਾਮ ਦੇਹੋ ਨਾਨਕ ਦਰਸ਼ ਰੀਤਾ।

दया करो किस मेर उपावह डूब दे पत्थर तारे जियड़ा अग्न बराबर तपे भीतर वगै काती परणवत नानक हुकम पछाण सुख होवै दिन राती परणवत नानक हुकम पछाण सुख होवै दिन राती परम सम्मान योग शब्द गुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरु सवारे सतसंगी जनों आप जी रात्रि वेले दे दीवान दी हाजरी भर रहे हो। सतगुरु जी ने जो गुरु सिख ले नेम बनाया है उस बनाई हुई मर्यादा दे अनुसार आप जी ने सोदर रहराज साहब जी दा पाठ गुरु सवारियां तो सरवण कीता है। हजूर दे चरणा विच अरदास हुई वितर हुकम साहिब श्री गुरु अर्जन देव महाराज जी खुरां दा उचारण कीता होया आप जी ने सरवण कीता है। तू काहे दुर्लह प्राणियां तुद राखेगा सृजनहार बड़े प्यारे ढंग नाल हजूर साडे अंदर नूं टिका बख्श दे। आओ प्यारियो जिथे आपां हर बुधवार पिछले कुछ समय तो गुरु नानक साहिब जी दी पावन पवित्र बाणी जपजी साहिब जी दी विचार करदे आ रहे सां। छे पौड़ियां हजूर दी पवित्र बाणी दियां जितनी कु मत गुरुदेव ने बख्शी उस अनुसार विचार कीती गई। मता कोई ए समझ लवे कि ए फाइनल जो कुछ आपा कह दिता बस इस तो अगे कुछ नहीं। मनुख दी मत थोड़ी है ओ असगा सागर है। जिवें हुण एक कोई समुंदर विचों लोटा पानी दा भर लवे ते ए कही जाए कि मैं सारे समुंदर नूं पानी दे नूं भरे हुए नूं लोटे विच पा लिया ते ए मनुख दी अज्ञानता है। जितनी कु तैनू लोड़ सी तू केवल अपने भांडे मुताबक भर सके ओ तां अजे असगा है। तेरे वर्गे पता नहीं कितने कु ओदे कोलों दाता लै सकदे। कहण तो मुराद जितनी कु विचार कीती है कि जिन्नी कु भांडे नूं गुरु ने सूझ पाई उन्नी कु आपां विचार कीती है। पर ओ इस तो अगे होर बेअंत बेअंत है। आओ साहिब श्री गुरु गोबिंद सिंह सच्चे पिता महाराज जिन्हां दा आगमन पूर्वी पिछले दिनी बतीत होया जिन्हां दे सपुत्रां दे साके भी इसे महीने दे अंदर आए ने मैं ऐतवार अर्ज कीती सी हजूर दे चमकौर गढ़ी दे साके ने आरंभ कीता इतिहासक तथां दे नाल कि गुरु गोबिंद सिंह महाराज 19 दिसंबर दी रात नूं आनंदपुर तो चले ने। सतगुरु सरसा दे किनारे 20 दिसंबर दे अमृत वेले पहुंचे ने। हजूर ने सरसा पार कीती परिवार तीन हिस्सों विच वंडिया गया। इस तो अगे गुरुदेव रोपड़ आए ने 20 दी रात इत्थे टिके ने दिन ते 21 दिसंबर दी रात शामा वेले मेरे हजूर चमकौर गढ़ी विच पहुंच गए। ओ कच्ची हवेली सतगुरु उस हवेली अंदर अपना टिकाणा कीता है। उस रात सोदर रहराज साहिब जी दे पाठ कीते गए। कई दिनां दे भुखे भाणियां नूं अज जल पानी मिलिया है।
ਹਜ਼ੂਰ ਨੇ ਛਕਿਆ, ਗੁਰੂ ਕੇ ਸਿੱਖਾਂ ਨੇ ਛਕਿਆ। ਰਾਤ ਬੱਤੀ ਤੋਂ ਹੀ ਮੈਂ ਅਰਜ਼ ਕੀਤੀ। ਕੁਝ ਵਿਦਵਾਨ ਇਹ ਵੀ ਕਹਿ ਰਹੇ ਨੇ ਕਿ ਧੰਨ ਗੁਰੂ ਕਲਗੀ ਵਾਲੇ ਸੱਚੇ ਪਿਤਾ ਸਾਰੀ ਰਾਤ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਰਹੇ, ਗੁਰੂ ਕੇ ਸਿੱਖਾਂ ਦੀ ਆਪਣੇ ਹੱਥੀ ਸੇਵਾ ਵੀ ਕੀਤੀ। ਆਓ ਪਿਆਰਿਓ, ਉਸ ਤੋਂ ਅੱਗੇ ਜਿਵੇਂ ਇਹ ਬਰਤਾਂਤ ਵਾਪਰਦਾ ਹੈ, ਜਿਤਨੀ ਕੁ ਸੋਝ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਕਰਕੇ ਬਖਸ਼ਣਗੇ, ਆਪਾਂ ਇਸੇ ਇਤਿਹਾਸਕ ਲੜੀ ਨੂੰ ਅੱਗੇ ਆਰੰਭ ਕਰੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 21 ਦਸੰਬਰ ਦੀ ਰਾਤ ਗੁਰਦੇਵ ਨੇ ਚਮਕੌਰ ਦੀ ਗੜੀ ਅੰਦਰ ਬਤੀਤ ਕੀਤੀ ਹੈ ਤੇ 22 ਦਸੰਬਰ ਦਾ ਜਦੋਂ ਦਿਨ ਚੜਿਆ, ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਆਸਾ ਦੀਵਾਰ ਦਾ ਕੀਰਤਨ ਉੱਥੇ ਵੀ ਹੋਇਆ, ਨਿਤ ਨੇਮ ਦੀਆਂ ਬਾਣੀਆਂ ਦਾ ਜਾਪ ਉੱਥੇ ਵੀ ਕੀਤਾ ਗਿਆ। ਅੰਮ੍ਰਿਤ ਵੇਲੇ ਹਜ਼ੂਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਯਾਦ ਵੀ ਜੁੜੇ ਨੇ ਤੇ ਜਦੋਂ ਇਹ ਸੂਰਜ ਦੀ ਟਿੱਕੀ ਨਿਕਲੀ ਤੇ ਉਸ ਦਿਨ ਅਰਜ਼ ਕੀਤੀ ਸੀ। ਸੂਬਾ ਸਰਹੰਦ ਦਾ ਵਜ਼ੀਰ ਖਾਂ ਵੀ ਇਹਦੇ ਵਿੱਚ ਸ਼ਾਮਲ ਏ। ਦੂਸਰੀ ਤਰਫ ਲਾਹੌਰ ਤੋਂ ਸੂਬਾ ਜ਼ਬਰਦਸਤ ਖਾਂ ਵੀ ਇਹਦੇ ਵਿੱਚ ਸ਼ਾਮਲ ਹੋਇਆ ਇਸ ਜੰਗ ਵਿੱਚ। ਪਹਾੜੀ ਰਾਜੇ ਵੀ ਸ਼ਾਮਲ ਹੋਏ ਨੇ, ਜੰਮੂ ਰਿਆਸਤ ਦਾ ਰਾਜਾ ਵੀ ਸ਼ਾਮਲ ਹੋਇਆ, ਦਿੱਲੀ ਤੋਂ ਵੀ ਫੌਜ ਆਈ ਏ ਤੇ ਬਸ ਇੱਕੋ ਹੀ ਨਿਸ਼ਾਨਾ ਹੈ, ਜਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਜਿੰਦੇ ਪਕੜ ਲਿਆ ਜਾਏ ਤੇ ਜੇ ਉਹ ਜਿੰਦਾ ਹੱਥ ਨਹੀਂ ਆਉਂਦਾ ਤੇ ਕਿਸੇ ਤਰੀਕੇ ਦੇ ਨਾਲ ਆਪਾਂ ਹਮਲਾ ਕਰਕੇ ਉਹਦੇ ਸ਼ੀਸ਼ ਨੂੰ ਧੜ ਤੋਂ ਅਲੈਦਾ ਕਰਕੇ ਉਹਦੇ ਸਿਰ ਨੂੰ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਏ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਾਹਿਬਜ਼ਾਦਿਆਂ ਦੇ ਨਾਲ ਤਿਆਰ ਬੈਠੇ ਨੇ ਤੇ ਉਸ ਵਕਤ ਇਹਨਾਂ ਨੂੰ ਇੱਕ ਸੋਚ ਪੂਰੀ ਹਾਕਮਾਂ ਨੂੰ ਕਿ ਕਿਤਨਾ ਚੰਗਾ ਹੋਵੇ ਆਪਾਂ ਇਸ ਕੱਚੀ ਹਵੇਲੀ ਨੂੰ ਪੌੜੀਆਂ ਲਾ ਕੇ ਇਹਦੇ ਅੰਦਰ ਪ੍ਰਵੇਸ਼ ਕਰ ਲਈਏ ਤੇ ਹੱਥੋਂ ਹੱਥੀ ਗੁਰੂ ਗੋਬਿੰਦ ਸਿੰਘ ਜੀ ਨੂੰ ਔਸ ਔਰ ਉਹਨਾਂ ਦੇ ਸਿੱਖਾਂ ਨੂੰ ਜਿੰਦੇ ਵੀ ਕਿਉਂ ਨਾ ਪਕੜ ਲਿਆ ਜਾਏ। ਪਰ ਕੀ ਪਤਾ ਸੀ ਭੋਲਿਓ, ਜਿਸ ਗੁਰੂ ਨੂੰ ਆਨੰਦਪੁਰ ਤੋਂ ਤੁਰਿਆ ਤੁਸੀਂ ਅਜੇ ਤੱਕ ਘੇਰ ਕੇ ਪਕੜ ਨਹੀਂ ਸਕੇ, ਉਸ ਸਤਿਗੁਰੂ ਤੇ ਉਸ ਗੁਰੂ ਦੇ ਸਿੱਖਾਂ ਨੂੰ ਪੌੜੀਆਂ ਲਾ ਕੇ ਤੁਹਾਡੇ ਵਰਗੇ ਕਾਇਰ ਤੇ ਬੁੱਝ ਦਿਲ ਇਨਸਾਨ ਕਦੀ ਪਕੜ ਨਹੀਂ ਸਕਦੇ। ਮੈਂ ਅਰਜ਼ ਕੀਤੀ, ਸਭ ਤੋਂ ਪਹਿਲਾਂ ਪੌੜੀ ਲਾਈ ਸੀ ਇੱਕ ਮੁਸਲਮਾਨ ਜਰਨੈਲ ਸੀ ਜਿਹਦਾ ਨਾਮ ਸੀ ਨਾਹਰ ਖਾਂ। ਪੌੜੀ ਲਾ ਕੇ ਇਹ ਹਵੇਲੀ ਵਿੱਚ ਆਉਣ ਲੱਗਾ, ਹਜ਼ੂਰ ਨੇ ਤੱਕਿਆ ਤੇ ਮੇਰੇ ਗੁਰੂ ਕਲਗੀ ਵਾਲੇ ਦਾ ਪਹਿਲਾ ਤੀਰ ਚਮਕੌਰ ਦੀ ਗੜੀ ਵਿੱਚੋਂ ਇਹ ਨਾਹਰ ਖਾਂ ਦੀ ਛਾਤੀ ਦੇ ਵਿੱਚ ਪਰੋ ਦਿੱਤਾ ਗਿਆ ਤੇ ਪੌੜੀ ਦੇ ਸਮੇਤ ਇਹ ਕਈ ਭੁਆਂਟਲੀਆਂ ਖਾਂਦਾ ਹੋਇਆ ਜ਼ਮੀਨ ਤੇ ਡਿੱਗ ਪਿਆ। ਇਸ ਦੇ ਨਾਲ ਇੱਕ ਹੋਰ ਪੌੜੀ ਲੈ ਕੇ ਆਇਆ ਜਿਸ ਦਾ ਨਾਮ ਸੀ ਗਨੀ ਖਾਂ। ਕਹਿੰਦੇ ਨੇ ਜਦੋਂ ਇਹ ਉੱਤੇ ਚੜਨ ਲੱਗਾ, ਮੈਂ ਉਸ ਦਿਨ ਅਰਜ਼ ਕੀਤੀ ਸੀ ਗਨੀ ਖਾਂ ਉਹ ਨਹੀਂ ਜਿਹਨੇ ਮਾਛੀ ਵਾਲੇ ਹਜ਼ੂਰ ਦੀ ਸੇਵਾ ਕੀਤੀ, ਇਹ ਹੋਰ ਏ। ਇਹ ਵੀ ਪੌੜੀ ਲਾ ਕੇ ਚੜ ਲੱਗਾ, ਸਾਹਿਬ ਨੇ ਉੱਤੋਂ ਗੁਰਜ ਆਪਣਾ ਛੱਟਿਆ ਤੇ ਇਹਦਾ ਸਿਰ ਖਕੜੀ ਖਕੜੀ ਹੋ ਗਿਆ। ਇਸ ਤਰ੍ਹਾਂ ਸਿਰ ਪਾਟ ਗਿਆ ਜਿਵੇਂ ਮਾਨੋ ਮੱਖਣ ਦਾ ਭਰਿਆ ਹੋਇਆ ਜਾਂ ਦੁੱਧ ਦਾ ਭਰਿਆ ਹੋਇਆ ਕੱਚਾ ਮਿੱਟੀ ਦਾ ਭਾਂਡਾ ਪਾਟ ਗਿਆ। ਇਹਦੇ ਡਿੱਗਣ ਦੀ ਦੇਰ ਸੀ। ਤੀਜਾ ਸੀ ਖਵਾਜਾ ਮਰਦੂਦ, ਜਿਹਨੂੰ ਖਵਾਜਾ ਮਹਿਮੂਦ ਵੀ ਕਹਿੰਦੇ ਸਨ। ਸਾਹਿਬ ਨੇ ਆਪਣੇ ਜ਼ਫਰਨਾਮੇ ਵਿੱਚ ਉਹਨੂੰ ਮਰਦੂਦ ਲਿਖਿਆ। ਮਰਦੂਦ ਦਰ ਤੇ ਕਾਇਰ ਬੁੱਝ ਦਿਲ, ਹਜ਼ੂਰ ਕਹਿੰਦੇ ਨੇ ਖਵਾਜਾ ਮਰਦੂਦ ਤੁਰਿਆ ਹੁੰਦਾ ਤੇ ਜਦੋਂ ਦੋ ਸਾਥੀ ਜ਼ਮੀਨ ਤੇ ਡਿੱਗੇ ਦਿਸੇ ਇਹ ਪੌੜੀ ਛੱਡ ਕੇ ਦੌੜ ਗਿਆ ਤੇ ਸਾਹਿਬ ਕਹਿੰਦੇ ਨੇ ਜ਼ਫਰਨਾਮੇ ਅੰਦਰ, ਮੈਨੂੰ ਅਫਸੋਸ ਏ ਜੇ ਕਿਤੇ ਖਵਾਜਾ ਮਰਦੂਦ ਤੂੰ ਉਸ ਵਕਤ ਮੇਰੇ ਸਾਹਮਣੇ ਆਉਂਦਾ ਤੇ ਇੱਕ ਤੀਰ ਮੈਂ ਤੇਰੀ ਛਾਤੀ ਵਿੱਚ ਵੀ ਪਰੋ ਦੇਣਾ ਸੀ। ਜਦੋਂ ਇਹ ਦੋ ਇਹਨਾਂ ਦੇ ਸਾਥੀ ਖਤਮ ਹੋ ਗਏ ਤੇ ਇੱਕੋ ਦਮ ਚਮਕੌਰ ਦੀ ਗੜੀ ਵੱਲ ਨੂੰ ਵਜ਼ੀਰ ਖਾਂ ਕਹਿੰਦਾ ਇੱਕੋ ਹਮਲਾ ਕਰ ਦਿਓ ਤੇ ਇਹਨਾਂ ਦੇ ਦਰਵਾਜ਼ੇ ਨੂੰ ਤੋੜ ਕੇ ਗੜੀ ਨੂੰ ਚਾਰ ਚੁਫੇਰੇ ਘੇਰਾ ਪਾ ਲਓ, ਇਸ ਢੰਗ ਨਾਲ ਹਮਲਾ ਕਰ ਦਿਓ ਕਿ ਗੁਰੂ ਗੋਬਿੰਦ ਸਿੰਘ ਤੇ ਇਹਦੇ ਪੁੱਤਰ ਇਹਦੇ ਵਿੱਚੋਂ ਨਿਕਲ ਨਾ ਸਕਣ। ਤੇ ਮੈਂ ਅਰਜ਼ ਕੀਤੀ ਸੀ, ਮੇਰੇ ਸਾਹਿਬ ਨੇ ਜ਼ਫਰਨਾਮੇ ਵਿੱਚ ਇੱਕ ਬਚਨ ਲਿਖਿਆ ਸੀ, ਕਹਿਣ ਲੱਗੇ ਔਰੰਗਜ਼ੇਬ ਮੈਨੂੰ ਅਫਸੋਸ ਏ ਤੇਰੇ ਵਰਗਾ ਮਨੁੱਖ ਜਿਹੜਾ ਇੱਕ ਜ਼ਿੰਮੇਵਾਰ ਬੰਦਾ ਤਖ਼ਤ ਤੇ ਬੈਠਾ ਹੋਵੇ
ਤੇ ਜਿਹੜਾ ਇਹ ਵੀ ਦਾਅਵਾ ਕਰੇ ਮੈਂ ਇਸਲਾਮ ਦਾ ਪ੍ਰਚਾਰਕ ਹਾਂ, ਮੈਂ ਇਸਲਾਮ ਦਾ ਪ੍ਰਚਾਰ ਕਰਨਾ ਵਾਂ ਤੇ ਕੁਰਾਨ ਦੀ ਕਸਮ ਖਾ ਕੇ ਮੁੱਕਰ ਜਾਣਾ, ਤੇ ਇੱਕ ਪਾਸੇ ਮੇਰੇ 40 ਭੁੱਖੇ ਪਾਣੇ ਸਿੱਖ ਨੇ, ਸਾਹਿਬ ਨੇ ਗਿਣਤੀ ਉੱਥੇ 40 ਕੀਤੀ, ਤੇ ਉਸੇ ਸ਼ੇਰ ਦੇ ਆਧਾਰ ਤੇ ਜ਼ਫਰਨਾਮੇ ਦੀ ਉਸ ਸਤਰ ਦੇ ਆਧਾਰ ਤੇ ਫਿਰ ਵਿਦਵਾਨਾਂ ਨੇ ਇੱਕ ਪਾਸੇ 10 ਲੱਖ ਦੀ ਗਿਣਤੀ ਕਰ ਦਿੱਤੀ ਤੇ ਦੂਸਰੀ ਤਰਫ 40 ਸਿੱਖਾਂ ਦੀ ਗਿਣਤੀ ਕੀਤੀ। ਵੈਸੇ ਗਿਣਤੀ ਵਿੱਚ 44 ਬਣਦੇ ਨੇ। ਸਾਹਿਬ ਨੇ ਉੱਥੇ ਬਚਨ ਕਿਆ ਕਹਿਣ ਲੱਗੇ, ਔਰੰਗਜ਼ੇਬ ਗੁਰਸਨਾ ਚ ਕਾਰੇ ਕੁਨਦ ਚ ਹਲਨਰ, ਮੇਰੇ 40 ਸਿੱਖ ਭੁੱਖੇ ਪਾਣੇ ਸਨ ਕਿ 10 ਲੱਖ ਬਰਾਇਦ ਬਰੋ ਬੇਖਬਰ, ਪਰ ਤੇਰੇ 10 ਲੱਖ ਜਿਹੜੇ ਫੌਜੀ ਨੇ ਉਹ ਇਸੇ ਤਰ੍ਹਾਂ ਸਿੱਖਾਂ ਉੱਤੇ ਆ ਕੇ ਟੁੱਟ ਪਏ ਨੇ, ਇਹ ਕਿੱਧਰ ਦੀ ਸ਼ਾਨ ਤੇ। ਉੱਥੇ ਅਗਲਾ ਸ਼ੇਰ ਜਿਹੜਾ ਗੁਰਦੇਵ ਨੇ ਕਿਹਾ, ਕਹਿਣ ਲੱਗੇ, ਮੈਂ ਨਹੀਂ ਚਾਹੁੰਦਾ ਕਿ ਖੂਨ ਖਰਾਬਾ ਹੋਵੇ, ਮੈਂ ਨਹੀਂ ਚਾਹੁੰਦਾ ਕਿ ਲੋਕਾਂ ਦੇ ਖੂਨ ਦੀਆਂ ਨਦੀਆਂ ਵਗਣ, ਪਰ ਹੱਦ ਹੋ ਗਈ, ਕਸਮਾਂ ਚੁੱਕ ਕੇ ਮੁਕਰਨ ਵਾਲਿਓ, ਤੁਸੀਂ ਚਮਕੌਰ ਦੀ ਗੜੀ ਵੀ ਘੇਰ ਲਈ, 40 ਭੁੱਖੇ ਪਾਣੇ ਸਿੱਖ ਵੀ ਘੇਰੇ ਨੇ। ਕਹਿੰਦੇ ਨੇ ਮੈਂ ਬੜਾ ਲਾਚਾਰ ਹੋ ਗਿਆ, ਮੈਂ ਨਹੀਂ ਤਾਂ ਚਾਹੁੰਦਾ ਖੂਨ ਖਰਾਬਾ ਕੀ ਹੋਵੇ, ਪਰ ਤੁਸੀਂ ਮਜਬੂਰ ਕਰਕੇ ਮੈਨੂੰ ਮੈਦਾਨੇ ਜੰਗ ਵਾਸਤੇ ਉਤਰਨ ਵਾਸਤੇ ਕਹਿ ਦਿੱਤਾ। ਹਜ਼ੂਰ ਨੇ ਉੱਥੇ ਇੱਕ ਬਚਨ ਕਿਹਾ, ਕਹਿਣ ਲੱਗੇ, ਬਾ ਲਾਚਾਰਗੀ ਜ਼ਫਰਨਾਮੇ, ਬਾ ਲਾਚਾਰਗੀ ਦਰ ਨਯਾ ਆਮਦੰਦ, ਮੈਂ ਮਜਬੂਰ ਹੋ ਕੇ ਅੱਜ ਚਮਕੌਰ ਦੀ ਗੜੀ ਵਿੱਚ ਉਤਰਿਆ ਵਾਂ। ਤੇ ਕਹਿਣ ਲੱਗੇ, ਬਾ ਤਦਬੀਰੇ ਪੀਰੋ ਤੁਫੰਗ ਆਮਦੰਦ, ਹੁਣ ਮੈਂ ਇਸ ਤਰ੍ਹਾਂ ਨਹੀਂ ਉਤਰਨਾ, ਹੁਣ ਜੇ ਮੈਂ ਉਤਰਾਂਗਾ ਤਾਂ ਵੀ ਤੀਰਾਂ ਦੀ ਵਰਖਾ ਲੈ ਕੇ ਆਵਾਂਗਾ, ਤੇ ਜੇ ਮੇਰੇ ਸਿੱਖ ਤੇ ਪੁੱਤਰ ਉਤਰਨਗੇ ਉਹ ਵੀ ਤੀਰਾਂ ਤੇ ਤਰਪਾਨਾਂ ਦੀ ਤੁਹਾਡੀ ਝੋਲੀ ਵਿੱਚ ਦਾਤ ਜ਼ਰੂਰ ਪਾਣ। ਸਾਹਿਬ ਨੇ ਉੱਥੇ ਇੱਕ ਬਚਨ ਕੀਤਾ ਜਿਹੜਾ ਸੀ ਆਮ ਤੌਰ ਤੇ ਹਰ ਇੱਕ ਵਿਦਵਾਨ ਇਸ ਸ਼ੇਰ ਨੂੰ ਚੇਤੇ ਰੱਖਦਾ, ਇਹ ਚਮਕੌਰ ਦੀ ਗੜੀ ਵੇਲੇ ਉਚਾਰਿਆ ਸੀ। ਜਦੋਂ ਸਾਹਿਬ ਨੇ ਕਿਹਾ ਨਾ, ਬਾ ਲਾਚਾਰਗੀ ਦਰਮਿਆਂ ਆਮਦੰਦ, ਬਾ ਤਦਬੀਰੇ ਤੀਰੋ ਤੁਫੰਗ ਆਮਦੰਦ, ਅੱਗੇ ਕਹਿੰਦੇ ਚੂੰ ਕਾਰ ਅੱਗ ਹਮਾ ਹੀਲ ਤੇ ਦਰ ਗੁਜਰ, ਹੁਣ ਸਾਰੇ ਗੀਲਿਆਂ ਤੋਂ ਪਾਣੀ ਤੁੱਪ ਟੱਪ ਗਏ, ਆਨੰਦਪੁਰ ਤੁਸੀਂ ਕੁਰਾਨ ਦੀ ਕਸਮ ਕਹਿ ਕੇ ਛੁਡਵਾਇਆ ਤੇ ਮੈਂ ਛੱਡ ਦਿੱਤਾ, ਤੁਸੀਂ ਕੁਰਾਨ ਦੀ ਕਸਮ ਖਾ ਗਊ ਦੀ ਕਸਮ ਖਾ ਫਿਰ ਵੀ ਮੇਰਾ ਪਿੱਛਾ ਕੀਤਾ, ਮੈਂ ਕੁਝ ਨਹੀਂ ਕਿਹਾ, ਪਰ ਅੱਜ ਜਦੋਂ ਸਾਰੇ ਗੀਲਿਆਂ ਤੋਂ ਪਾਣੀ ਟੱਪ ਗਿਆ ਤੇ ਔਰੰਗਜ਼ੇਬ ਫਿਰ ਕਿਰਪਾਨ ਨੂੰ ਹੱਥ ਪਾ ਕੇ ਤੇਰੇ ਵਰਗੇ ਸਿਰ ਫਿਰਿਆਂ ਦੇ ਆਦਮੀਆਂ ਨੂੰ ਸੋਧ ਦੇਣਾ ਕੋਈ ਪਾਪ ਨਹੀਂ। ਸਾਹਿਬ ਨੇ ਕਿਹਾ, ਤੂੰ ਕਾਰ ਅੱਜ ਹਮਾ ਹੀਲ ਤੇ ਦਰ ਗੁਜਰ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸਤ, ਹੁਣ ਮੈਂ ਆਪਣੀ ਕਿਰਪਾਨ ਦੇ ਮੁੱਠੇ ਤੇ ਹੱਥ ਪਾਇਆ। ਖੈਰ, ਆਪਾਂ ਇਸ ਦਾਸਤਾਨ ਵੱਲ ਨੂੰ ਆਈਏ। ਜਦੋਂ ਸਾਧ ਸੰਗਤ 22 ਦਸੰਬਰ ਦਾ ਦਿਨ ਚੜਿਆ ਤੇ ਕਦੀ ਉਸ ਦ੍ਰਿਸ਼ ਨੂੰ ਆਪਣੀ ਸੁਰਤ ਨੂੰ ਉਸ ਸਮੇਂ ਨਾਲ ਕਿਤੇ ਆਪਾਂ ਮਿਲਾ ਕੇ ਦੇਖੀਏ ਕਿ ਭੁੱਖੇ ਪਾਣੇ ਸਿੱਖ ਹੋਣ ਜਿਨ੍ਹਾਂ ਨੂੰ ਕੇਵਲ ਅੱਜ ਰਾਤ ਪ੍ਰਸ਼ਾਦਾ ਮਿਲਿਆ ਹੋਵੇ, ਕਈ ਦਿਨਾਂ ਦੇ ਥੱਕੇ ਟੁੱਟੇ ਜਿਨ੍ਹਾਂ ਦੇ ਪੈਰਾਂ ਕੰਧੇ ਚੁੱਭੇ ਹੋਣ, ਸ਼ਸਤਰ ਚਲਾ ਚਲਾ ਕੇ ਹੱਥਾਂ ਵਿੱਚ ਵਿੱਢੇ ਤੇ ਦਾਗ ਪੈ ਗਏ ਹੋਣ ਤੇ ਉਹਨਾਂ ਨੂੰ ਚਾਰ ਚੁਫੇਰੇ ਜ਼ਾਲਮ ਨੇ ਘੇਰ ਲਿਆ ਹੋਵੇ, ਤੇ ਜਿਸ ਗੁਰੂ ਦਾ ਪਰਿਵਾਰ ਅਜੇ ਆਨੰਦਪੁਰ ਹੋਵੇ ਇਕੱਠਾ, ਸਰਸਾ ਨਦੀ ਤੇ ਉਹ ਬਿਖਰ ਜਾਏ, ਦੋ ਪੁੱਤਰਾਂ ਦਾ ਪਤਾ ਹੀ ਨਹੀਂ ਕਿ ਕਿੱਥੇ ਹੈਣ, ਜਿੰਦੇ ਨੇ ਕਿਸੇ ਸੁਰੱਖਿਅਤ ਥਾਂ ਤੇ ਨੇ ਜਾਂ ਕਿਸੇ ਨੇ ਕੈਦ ਕਰ ਲਏ ਨੇ, ਦੋ ਪੁੱਤਰਾਂ ਦਾ ਪਤਾ ਨਾ ਹੋਵੇ ਤੇ ਦੋ ਹੋਣ ਸਾਹਮਣੇ, ਤੇ ਇਹ ਵੀ ਪਤਾ ਹੋਵੇ ਕਿ ਅੱਜ ਇਹਨਾਂ ਨੇ ਇੱਥੋਂ ਜਿੰਦੇ ਨਹੀਂ ਨਿਕਲ ਕੇ ਜਾਣਾ, ਕਦੀ ਉਸ ਬਾਪੂ ਦੇ ਅੰਦਰ ਨੂੰ ਪੜ ਕੇ ਤਾਂ ਦੇਖੋ, ਵੱਡੇ ਵੱਡੇ ਲੋਕ ਇੱਥੇ ਆ ਕੇ ਡਿੱਗ ਪੈਂਦੇ ਨੇ, ਪਰ ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੇਰੀ ਇਸ ਦਾਸਤਾਨ ਨੂੰ ਪੜ੍ਹ ਕੇ ਸੁਣ ਕੇ ਵੱਡੇ ਵੱਡੇ ਵਿਦਵਾਨ ਵੀ ਬੈਰਾਗ ਵਿੱਚ ਆ ਜਾਂਦੇ। ਇੱਕ ਵਾਰੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਇੱਕ ਲੈਕਚਰ ਦੇਣਾ ਸੀ ਡਾਕਟਰ ਰਾਧਾ ਕ੍ਰਿਸ਼ਨ ਨੇ, ਕਹਿੰਦੇ ਨੇ ਉਹ ਲੈਕਚਰ ਲਿਖ ਲਏ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ, ਪੇਪਰ ਪੈ ਲਿਖਦੇ ਨੇ, ਤੇ ਪ੍ਰਿੰਸੀਪਲ ਸਤਬੀਰ ਸਿੰਘ ਨੇ ਗ੍ਰੰਥ ਕਿਤਾਬ ਲਿਖੀ ਪੁਰਖ ਭਗਵੰਤ, ਤੇ ਉਹਦੇ ਜਿਹੜੇ ਆਰੰਭਕ ਪੰਨੇ ਨੇ ਉਹਦੇ ਵਿੱਚ ਉਹਨੇ ਦਿੱਤਾ, ਕਹਿੰਦੇ ਨੇ ਉਹ ਲਿਖਦੇ ਪਏ ਨੇ ਗੁਰੂ ਗੋਬਿੰਦ ਸਿੰਘ ਜੀ ਤੇ ਜਦੋਂ ਉਹ ਲਿਖਦੇ ਲਿਖਦੇ ਨਾ ਕਾਗਜ਼ ਵੱਲ ਝਾਤੀ ਮਾਰੀ ਤੇ ਕਾਗਜ਼ ਜਿਹੜਾ ਉਹ ਪਾਣੀ ਨਾਲ ਭਿੱਜਦਾ ਪਿਆ, ਸ਼ਾਹੀ ਫੈਲ ਗਈ ਤੇ ਹੈਰਾਨ ਹੋ ਗਏ ਕਿ ਪਾਣੀ ਤਾਂ ਕਿਤੇ ਹੈ ਨਹੀਂ, ਇਹ ਕਾਗਜ਼ ਕਿਵੇਂ ਗਿੱਲਾ ਹੋ ਗਿਆ, ਤੇ ਜਦੋਂ ਉਹਨੇ ਆਪਣੀ ਐਨਕ ਲਾ ਕੇ ਦੇਖਿਆ ਤੇ ਉਹਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ ਹੋਈ ਸੀ। ਜੇ ਇੱਕ ਲਿਖਾਰੀ ਬੰਦਾ ਲਿਖਣ ਲੱਗਿਆ ਇੰਨਾ ਵਹਿ ਤੁਰਦਾ। ਖੈਰ, ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਖ ਵਿਦਵਾਨਾਂ ਦੀ ਰਾਏ ਮੁਤਾਬਕ ਸਭ ਤੋਂ ਪਹਿਲਾਂ ਜਿਹੜਾ ਜਥਾ ਤੁਰਿਆ ਪੰਜਾਂ ਸਿੰਘਾਂ ਦਾ, ਇਹਨਾਂ ਵਿੱਚ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਗਏ, ਜਿਹੜੇ ਪਿਆਰੇ ਸਨ, ਪੰਜਾਂ ਪਿਆਰਿਆਂ ਵਿੱਚੋਂ ਸਨ।
ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਕੀਤੀ, ਕਹਿਣ ਲੱਗੇ ਸਤਿਗੁਰੂ ਤੁਸੀਂ ਹੁਣ

ਤੇ ਪਿਆਰੇ ਭਾਈ ਕਿਮਤ ਸਿੰਘ ਜੀ ਪਤਾ ਨੀ ਕਿੰਨਿਆਂ ਕੁ ਲੋਕਾਂ ਨੂੰ ਚੀਰ ਦੇ ਨਿਕਲ ਗਏ ਨੇ, ਤੀਰਾਂ ਨਾਲ ਵਰਖਾ ਕੀਤੀ ਏ, ਇਹਨਾਂ ਨੇ ਨੇਜ਼ਿਆਂ ਨਾਲ ਪਰੋ ਦਿੱਤੇ ਨੇ, ਇਹਨਾਂ ਨੇ ਕਿਰਪਾਨਾਂ ਨਾਲ ਵੀ ਟੁਕੜੇ ਕਰ ਦਿੱਤੇ ਨੇ। ਉਹ ਯਾ ਅਲੀ ਯਾ ਅਲੀ ਦੇ ਨਾਰੇ ਪਹਿਲਾਂਦੇ ਨੇ, ਇਧਰ ਗੁਰੂ ਕੇ ਸਿੱਖ ਗੁਰੂ ਕੀ ਬਾਣੀ ਪੜਦੇ ਨੇ, ਤੇ ਮੇਰਾ ਬਾਜਾਂ ਵਾਲਾ ਪ੍ਰੀਤਮ ਮਾਹੀ ਚਮਕੌਰ ਗੜੀ ਦੇ ਚਬਾਰੇ ਵਿਚ ਅਟਾਰੀ ਵਿਚ ਬੈਠਾ ਹੈ ਤੇ ਆਪਣੇ ਪਿਆਰਿਆਂ ਨੂੰ ਮੈਦਾਨੀ ਜੰਗ ਅੰਦਰ ਜੂਝਦੇ ਹੋਏ ਦੇਖਦਾ ਪਿਆ। ਹੁਣ ਜਿਸ ਗੁਰੂ ਦੀਆਂ ਨਜ਼ਰਾਂ ਦੇ ਸਾਹਮਣੇ ਉਹਦੇ ਪਿਆਰੇ ਸ਼ਹੀਦ ਹੁੰਦੇ ਹੋਣਗੇ, ਤੇ ਕਿੰਨਿਆਂ ਕੁ ਭਾਗਾਂ ਵਾਲੇ ਉਹ ਗੁਰੂ ਕੇ ਸਿੱਖ ਹੋਣਗੇ ਜਿਹੜਾ ਆਪਣਾ ਸਭ ਕੁਝ ਗੁਰੂ ਤੋਂ ਕੁਰਬਾਨ ਕਰੀ ਬੈਠੇ। ਹਜ਼ੂਰ ਨੇ ਐਵੇਂ ਨੀ ਬਾਣੀ ਵਿਚ ਕਿਹਾ, ਕਹਿਣ ਲੱਗੇ ਦਾਤਾ ਜੇ ਸਤਿਗੁਰੂ ਤੂੰ ਕਹੇ ਕਿ ਆਪਣੀਆਂ ਅੱਖਾਂ ਨੂੰ ਕੱਢ ਕੇ ਮੇਰੇ ਚਰਨਾਂ ਵਿਚ ਰੱਖ ਦੇ, ਤੇ ਗੁਰੂ ਸਾਹਿਬ ਕਹਿੰਦੇ ਨੇ ਸਿੱਖ ਤਾਂ ਆਪਣੇ ਨੇਤਰ ਦੀਆਂ ਪੁਤਲੀਆਂ ਕੱਢ ਕੇ ਵੀ ਤੇਰੇ ਚਰਨਾਂ ਵਿਚ ਰੱਖ ਦੇਗਾ, ਪਰ ਤੂੰ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਵੇ। ਹਜ਼ੂਰ ਨੇ ਕਿਹਾ ਅੱਖੀ ਕਾਗ ਧਰੀ ਚਰਨਾ ਤਲ, ਸਭ ਧਰਤੀ ਫਿਰ ਮਤ ਪਾਈ, ਕਿਉਂ ਇਹ ਆਪਣਾ ਆਪ ਕੁਰਬਾਨ ਕਰਦੇ ਨੇ ਜਿਹੜੇ ਗੁਰੂ ਕੀ ਬਾਣੀ ਵਿਚ ਪ੍ਰੀਤ ਦੇ ਇਹ ਸ਼ਬਦ ਗਾਉਂਦੇ ਹੋਣ ਕਿ ਜੇ ਮੇਰੇ ਦਾਤਾ ਕਿ ਤਨ ਮਨ ਕਾਟ ਕਾਟ ਸਭ ਅਰਤੀ ਵਿਚ ਅਗਨੀ ਆਪ ਜਲਾਈ, ਜਿਹੜੇ ਪ੍ਰੀਤ ਦੇ ਇਹ ਸ਼ਲੋਕ ਪੜਦੇ ਹੋਣ ਕਿ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਮਿਉ ਜੈ ਮਿਲਾ ਤਿਨਾ ਸੱਜਣਾ ਟੁੱਟੋ ਨਾ ਹੀ ਨਿਹੋ, ਜਿਹੜੇ ਇਹ ਗਾਉਂਦੇ ਹੋਣ ਸੰਮਨ ਜੋਸ ਪ੍ਰੇਮ ਕੇ ਦਮ ਕਿਉ ਹੋਤੀ ਸਾਟ ਰਾਵਣ ਖੁੱਤੇ ਸੋ ਰੰਕ ਨੈ ਜਿਨ ਸਿਰ ਦੀਨੇ ਕਾਟ, ਜਿਨ੍ਹਾਂ ਅੰਦਰ ਇੰਨਾ ਗੁਰੂ ਨੇ ਪਿਆਰ ਭਰ ਦਿੱਤਾ ਹੋਵੇ, ਕਰਵਤ ਭਲਾ ਨਾ ਕਰਵਤ ਤੇਰੀ ਲਾ ਗਲੇ ਸੁਣ ਬੇਨਤੀ ਮੇਰੀ, ਤੇ ਉਹ ਗੁਰੂ ਕੇ ਸਿੱਖ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕਿਉਂ ਨਹੀਂ ਕਰਨਗੇ। ਪਿਆਰੇ ਭਾਈ ਹਿੰਮਤ ਸਿੰਘ ਜੀ, ਮੇਰੇ ਗੁਰੂ ਕਲਗੀ ਵਾਲੇ ਦੇ ਸਾਹਮਣੇ ਸ਼ਹਾਦਤ ਦਾ ਜਾਂ ਪੀਤਾ ਹੈ। ਸਿੱਖ ਵਿਦਵਾਨ ਕਹਿੰਦੇ ਨੇ ਇਦੋਂ ਬਾਅਦ ਦੂਸਰਾ ਜਥਾ ਪੰਜਾਂ ਦਾ ਇੱਕ ਹੋਰ ਗਿਆ, ਤੇ ਜਦੋਂ ਦੂਸਰਾ ਜਥਾ ਗਿਆ ਇਹ ਵੀ ਸ਼ਹੀਦ ਹੋ ਗਏ ਨੇ, ਤੇ ਉਧਰ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮੋਹਕਮ ਸਿੰਘ ਜੀ, ਭਾਈ ਸੰਗਤ ਸਿੰਘ ਹੋਰਾਂ ਨੇ ਆਪਸ ਵਿੱਚ ਸਲਾਹ ਕੀਤੀ ਏ। ਕਹਿਣ ਲੱਗੇ ਇੱਕ ਕੰਮ ਕਰੋ, ਘੋਰ ਜੰਗ ਹੁੰਦਾ ਪਿਆ। ਭਾਈ ਦਇਆ ਸਿੰਘ ਨੂੰ ਕਹਿੰਦੇ ਨੇ ਪਿਆਰਿਆ ਤੂੰ ਗੁਰੂ ਕਲਗੀ ਵਾਲੇ ਦਾ ਪਿਆਰਾ ਹੈ, ਸਭ ਤੋਂ ਪਹਿਲਾਂ ਗੁਰੂ ਦੀ ਆਵਾਜ਼ ਤੇ ਤੂੰ ਉੱਠਿਆ, ਤੇ ਇੱਕ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਬੇਨਤੀ ਕਰ ਸਕਣਾ? ਪੁੱਛਿਆ ਕੀ? ਕਹਿਣ ਲੱਗੇ ਸਤਿਗੁਰੂ ਨੇ ਇੱਕ ਬੇਨਤੀ ਕਰਦੇ, ਦਾਤਾ ਦੇਖੋ ਚਾਰ ਚੁਫੇਰੇ ਦੁਸ਼ਮਣ ਨੇ ਘੇਰਿਆ, ਧਿਆਨ ਰੱਖਣਾ। ਮੈਂ ਉੱਥੇ ਉਦਣ ਅਰਜ਼ ਕੀਤੀ ਸੀ ਇਹ ਕੋਈ ਨਾਟਕ ਨਹੀਂ, ਜਾਂ ਕਿਸੇ ਦੇ ਕਲਪੇ ਹੋਏ ਪਾਤਰ ਨਹੀਂ, ਜਾਂ ਇਹ ਲਿਖੀ ਹੋਈ ਕਹਾਣੀ ਦੇ ਸਿਰਜੇ ਹੋਏ ਆਪਣੇ ਮਨੋਕਲਪਿਤ ਜਿਹੜੇ ਲੋਕ ਨਹੀਂ, ਇਹ ਅਸਲੀਅਤ ਏ, ਇਹ ਹਕੀਕਤ ਏ, ਇਹਦੇ ਵਿੱਚ ਕੁਝ ਝੂਠ ਨਹੀਂ। ਕਹਿਣ ਲੱਗੇ ਭਾਈ ਦਇਆ ਸਿੰਘ ਤੂੰ ਇੱਕ ਅਰਦਾਸ ਕਰ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੁਸੀਂ ਇੱਕ ਮਿਹਰ ਕਰ ਦਿਓ ਨਾ, ਬਖਸ਼ਿਸ਼ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਸੀਂ ਚਮਕੌਰ ਦੀ ਗੜੀ ਵਿੱਚੋਂ ਨਿਕਲ ਜਾਓ, ਅਸੀਂ ਤੁਹਾਡੇ ਨਾਲ ਹਾਂ। ਇਹ ਪਹਿਲੀ ਵਾਰ ਕਿਹਾ ਸੀ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਦਿਓ, ਅਸੀਂ ਮੈਦਾਨੇ ਜੰਗ ਵਿੱਚ ਨਾਲ ਤੁਰਾਂਗੇ, ਰਸਤਾ ਅਸੀਂ ਬਣਾਵਾਂਗੇ ਆਪਣਾ ਖੂਨ ਡੋਲ ਕੇ। ਦਾਤਾ ਜੀ ਜੇ ਤੁਸੀਂ ਚਲੇ ਗਏ ਤੇ ਸਤਿਗੁਰੂ ਜੀ ਸਾਡੇ ਵਰਗੇ ਤੂੰ ਲੱਖਾਂ ਹੋਰ ਪੈਦਾ ਕਰ ਲੈਂਦਾ, ਤੇ ਜੇ ਮੇਰੇ ਦਾਤਿਆ ਅੱਜ ਤੂੰ ਭਾਣਾ ਵਰਤਾ ਦਿੱਤਾ ਤੇ ਅਸੀਂ ਭਾਵੇਂ ਕਰੋੜਾਂ ਵੀ ਪੈਦਾ ਹੋ ਜਾਈਏ, ਪਰ ਗੁਰੂ ਗੋਬਿੰਦ ਸਿੰਘ ਤੇਰੇ ਵਰਗਾ ਗੁਰੂ ਕਿਤੋਂ ਨਹੀਂ ਮਿਲਣਾ, ਜੇ ਤੁਸੀਂ ਚਲੇ ਜਾਓ। ਕੈਸੇ ਕਮਾਲ ਦੇ ਸ਼ਬਦ ਸਨ, ਤੁਸੀਂ ਚਲੇ ਜਾਓ ਸਾਡੇ ਵਰਗੇ ਲੱਖਾਂ ਬਣਾ ਲੋਗੇ, ਕਈ ਦਇਆ ਸਿੰਘ ਕਈ ਧਰਮ ਸਿੰਘ ਪੈਦਾ ਕਰ ਲੈਂਦਾ, ਪਰ ਦਾਤਿਆ ਜੇ ਅੱਜ ਭਾਣੇ ਵਾਪਰ ਗਏ ਸਾਡੇ ਪੱਲੇ ਕੁਝ ਨਹੀਂ ਹੋ ਰਹਿਣਾ, ਤੇ ਅਸੀਂ ਗੁਰੂ ਗੋਬਿੰਦ ਸਿੰਘ ਕਿੱਥੋਂ ਲੱਭਾਂਗੇ। ਜਦੋਂ ਆਪਸ ਵਿੱਚ ਪਹਿਲੀ ਸਲਾਹ ਕੀਤੀ ਏ ਤੇ ਪ੍ਰੋਫੈਸਰ ਕਰਤਾਰ ਸਿੰਘ ਸਿੱਖ ਵਿਦਵਾਨ ਨੇ ਬੜੀ ਸੋਹਣੀ ਗੱਲ ਕਹੀ, ਮੈਂ ਜਿਹੜੀ ਅਰਜ਼ ਆਪ ਜੀ ਨੂੰ ਲੈਕਚਰ ਪੂਰੇ ਵਿੱਚੋਂ ਕਰ ਰਿਹਾ, ਇਹ ਕੁਝ ਵਿਦਵਾਨਾਂ ਦੀਆਂ ਲਿਖਤਾਂ ਦਾ ਨਿਚੋੜ ਲਿਆ। ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਸੋਹਣ ਸਿੰਘ ਸੀਤਲ, ਪ੍ਰਿੰਸੀਪਲ ਸਤਬੀਰ ਸਿੰਘ ਜੀ ਹੋਰੀ, ਪ੍ਰੋਫੈਸਰ ਕਰਤਾਰ ਸਿੰਘ ਜੀ ਹੋਰੀ, ਪ੍ਰੋਫੈਸਰ ਸਹਿਬ ਸਿੰਘ ਜੀ ਹੋਰੀ, ਡਾਕਟਰ ਗੰਡਾ ਸਿੰਘ ਜੀ ਹੋਰੀ, ਮੈਂ ਉਹਨਾਂ ਦਾ ਸਿਰਫ ਸਾਰਿਆਂ ਦੀ ਇਕੱਠੀ ਵਿਚਾਰ ਆਪ ਨਾਲ ਸਾਂਝੀ ਕਰ ਰਿਹਾ। ਕਈ ਕਈ ਥਾਵਾਂ ਤੇ ਹੋ ਸਕਦਾ ਦੋ ਰਾਵਾਂ ਹੋਣ, ਪਰ ਮੈਂ ਉਹਨਾਂ ਨੂੰ ਛੱਡ ਦਿੱਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਕਰਨ ਤੁਰਨ ਲੱਗੇ ਨੇ, ਤੇ ਜਦੋਂ ਕਹਿੰਦੇ ਨੇ ਭਾਈ ਦਇਆ ਸਿੰਘ ਨੇ ਅਜੇ ਜਾ ਕੇ ਕਹਿਣੀ ਸੀ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਤੁਸੀਂ ਸਾਹਿਬਜ਼ਾਦਿਆਂ ਦੇ ਨਾਲ ਨਿਕਲ ਜਾਓ, ਤੇ ਕੀ ਤੱਕਦੇ ਨੇ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਗਲੇ ਦੇ

0: ਪਰਨਾ ਪਾਇਆ ਹੋਇਆ ਹੈ, ਆਪਣੇ ਗਲੇ ਦੇ ਅੰਦਰ ਬਸਤਰ ਪਾਇਆ, ਕੱਪੜਾ ਪਾਇਆ, ਤੇ ਦੋਨੋਂ ਹੱਥ ਜੋੜ ਕੇ ਕਹਿੰਦਾ ਪਿਆ, ਸਤਿਗੁਰੂ ਕਿਰਪਾ ਕਰ ਦਿਓ ਪਿਤਾ ਜੀ, ਦੇਖੋ ਅੱਜ ਜਿੱਥੇ ਤੁਹਾਡੇ ਪਿਆਰੇ ਜੂਝਦੇ ਪਏ ਨੇ, ਕਿੰਨਾ ਚੰਗਾ ਹੋਵੇ ਪਿਤਾ ਜੀ ਜੇ ਤੁਸੀਂ ਅੱਜ ਇਜਾਜ਼ਤ ਦੇ ਕੇ ਆਪਣੇ ਪੁੱਤਰ ਨੂੰ ਵੀ ਹੱਥੀ ਤੋਰਦੇ ਹੋ। ਸਿੱਖ ਅਰਦਾਸ ਕੀ ਕਰਨ ਚੱਲੇ, ਤੇ ਅੱਗੋ ਗੁਰੂ ਦਾ ਪੁੱਤਰ ਕੀ ਕਹਿੰਦਾ ਪਿਆ, ਸਾਹਿਬਜ਼ਾਦਾ ਕਹਿ ਰਹੇ ਨੇ ਸਤਿਗੁਰੂ ਤੁਸੀਂ ਅਸੀਸ ਦੇ ਕੇ ਤੋਰੋ, ਤੇ ਅਜੇ ਭਾਈ ਦਇਆ ਸਿੰਘ ਨੇ ਮੁੱਖ ਵਿੱਚੋਂ ਕਿਹਾ ਹੀ ਕਿ ਸਤਿਗੁਰੂ ਇੱਕ ਅਰਦਾਸ ਕਰਨ ਆਏ ਆ। ਸਾਹਿਬ ਕਹਿਣ ਲੱਗੇ, ਤੂੰ ਆਪਣੀ ਗੱਲ ਕਹਿਣ ਤੋਂ ਪਹਿਲਾਂ ਬਾਬਾ ਅਜੀਤ ਸਿੰਘ ਦੀ ਸੁਣ, ਇਹ ਕੀ ਕਹਿ ਰਿਹਾ। ਉਹਨੇ ਅਰਦਾਸ ਕੀਤੀ, ਸਾਦਾਤਾ ਜੀ ਇੱਕ ਕਿਰਪਾ ਕਰੋ, ਆਪਣੇ ਸਾਹਿਬਜ਼ਾਦਿਆਂ ਨੂੰ ਬੱਚਿਆਂ ਨੂੰ ਲੈ ਕੇ ਨਿਕਲ ਜਾਓ, ਅਸੀਂ ਸ਼ਹਾਦਤਾਂ ਦੇ ਜਾਮ ਪੀਆਂਗੇ। ਵਾਹ ਉਹ ਗੁਰੂ ਕੇ ਸਿੱਖੋ, ਕਿੰਨਾ ਕੁ ਤੁਹਾਡੇ ਅੰਦਰ ਸਿੱਖੀ ਲਈ ਦਰਦ ਸੀ। ਤੁਸੀਂ ਇੱਕ ਗੱਲ ਸੋਚਦੇ ਹੋ ਕਿ ਮੇਰੇ ਦਾਤਾ ਤੇਰਾ ਪੰਥ ਵਸੇ, ਪੰਥ ਵਸਣਾ ਤੇਰੀ ਕਿਰਪਾ ਦੇ ਨਾਲ, ਤੇ ਗੁਰੂ ਸੋਚਦਾ ਮੇਰਾ ਪਰਿਵਾਰ ਉਜੜ ਗਿਆ ਪਰ ਮੇਰੇ ਸਿੱਖਾਂ ਨੂੰ ਕਿਤੇ ਆਂਚ ਨਾਲ। ਮੈਂ ਅੱਗੇ ਚੱਲ ਕੇ ਅਰਜ਼ ਕਰਨਾ, ਭਾਈ ਦਇਆ ਸਿੰਘ ਜਦੋਂ ਕਹਿਣ ਲੱਗੇ ਦਾਤਾ ਤੁਸੀਂ ਨਿਕਲ ਜਾਓ, ਹਜ਼ੂਰ ਨੇ ਗਲਵਕੜੀ ਵਿੱਚ ਲੈ ਕੇ ਕਿਹਾ ਸੀ, ਦਇਆ ਸਿਆ ਤੂੰ ਅਜੀਤ ਸਿੰਘ ਨਹੀਂ, ਤੂੰ ਮੇਰਾ ਪੁੱਤਰ ਨਹੀਂ, ਜਾਂ ਤਾਂ ਕਹਿ ਦੇ ਕਿ ਗੁਰੂ ਗੋਬਿੰਦ ਸਿੰਘ ਅਸੀਂ ਤੇਰੇ ਪੁੱਤਰ ਨਹੀਂ। ਅੱਖਾਂ ਭਰ ਰਹੀਆਂ, ਕਹਿਣ ਲੱਗੇ ਦਾਤਿਆ ਅਸੀਂ ਤੇਰੇ ਬੱਚੇ ਹਾਂ। ਫਿਰ ਕਹਿਣ ਲੱਗੇ ਦਇਆ ਸਿਆ ਕਿਹੜੇ ਕਿਹੜੇ ਪੁੱਤਰ ਨੂੰ ਲੁਕਾ ਕੇ ਜਾਵਾਂ, ਕਿਹੜੇ ਕਿਹੜੇ ਨੂੰ ਨਾਲ ਲੈ ਕੇ ਜਾਵਾਂ, ਤੁਸੀਂ ਤਾਂ ਮੇਰੇ ਪੁੱਤਰਾਂ ਤੋਂ ਵੀ ਵੱਧ ਹੋ। ਆਓ ਦੇਖੋ ਸਾਹਮਣੇ ਅੱਜ ਜੰਗ ਭਖਿਆ, ਤੇ ਅੱਜ ਮੇਰੇ ਪੁੱਤਰਾਂ ਨੇ ਸ਼ਹਾਦਤਾਂ ਦਾ ਜਾਮ ਪੀਣਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਇੰਨੇ ਬਚਨ ਕਹਿਣ ਦੀ ਦੇਰ ਸੀ, ਗੁਰੂ ਕੇ ਸਿੱਖਾਂ ਦੇ ਹਿਰਦੇ ਭਰ ਗਏ, ਕੁਝ ਬੋਲ ਨਹੀਂ ਸਕੇ। ਬਾਬਾ ਅਜੀਤ ਸਿੰਘ ਜਦੋਂ ਤੁਰਨ ਲੱਗੇ ਨੇ, ਤੇ ਇੱਕ ਕਵਿਤਾ ਬੜੀ ਪੁਰਾਣੀ ਲਿਖੀ ਸੀ ਇੱਕ ਮੁਸਲਮਾਨ ਨੇ, ਮਿਰਜ਼ਾ ਮੁਹੰਮਦ ਗਨੀ, ਉਹਦੀ ਕਵਿਤਾ ਦਾ ਨਾਮ ਸੀ ਜੋਹਰੇ ਤੇਗ। ਉਹਦੇ ਵਿੱਚੋਂ ਲਿਖਦਾ, ਜਦੋਂ ਸਾਹਿਬ ਤੁਰ ਲੱਗੇ ਬਾਬਾ ਅਜੀਤ ਸਿੰਘ, ਤੇ ਮੇਰਾ ਦਾਤਾ ਉਹਨੂੰ ਦਰਵਾਜ਼ੇ ਤੱਕ ਛੱਡਣ ਆਇਆ, ਤੇ ਨਾਲ ਇੱਕ ਗੱਲ ਕਹੀ, ਕਹਿਣ ਲੱਗੇ ਬੇਟਾ ਜਿੱਦਣ ਪੰਘਾਣੀ ਦਾ ਯੁੱਧ ਜਿੱਤਿਆ ਸੀ ਉਦਣ ਤੇਰਾ ਜਨਮ ਹੋਇਆ ਸੀ, ਜਿੱਤ ਕੇ ਆਇਆ ਸਾਂ ਤੇ ਤੇਰਾ ਨਾਮ ਅਜੀਤ ਸਿੰਘ ਰੱਖਿਆ ਸੀ, ਪਰ ਮੇਰੇ ਬੇਟਾ ਮੈਂ ਇੱਕ ਗੱਲ ਤੈਨੂੰ ਕਹਿਣੀ ਚਾਹੁੰਦਾ, ਦੇਖੀ ਤੇਰਾ ਨਾਮ ਅਜੀਤ ਏ, ਪਹਿਲੀ ਗੱਲ ਕਿ ਤੈਨੂੰ ਜਿੱਤੇ ਕੋਈ ਨਾ, ਕਿਤੇ ਦੁਸ਼ਮਣ ਦੇ ਸਾਹਮਣੇ ਝੁਕਣਾ ਜਾਈ, ਤੇ ਜੇ ਪੁੱਤਰ ਤੈਨੂੰ ਕਿਤੇ ਸ਼ਹਾਦਤ ਦਾ ਜਾਮ ਪੀਣਾ ਪੈਣਾ, ਮੇਰੇ ਬੱਚਿਆ ਤੇਰੀ ਪਿੱਠ ਵਿੱਚ ਕੋਈ ਨਿਸ਼ਾਨ ਨਾ ਹੋਵੇ, ਤੇਰੀ ਛਾਤੀ ਵਿੱਚ ਬਰਸੀ ਲੱਗੀ ਹੋਵੇ, ਤੇ ਮੈਂ ਉਦੋਂ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰ ਕਰਾਂ। ਉਹਨੇ ਜਦੋਂ ਇੰਨੀ ਗੱਲ ਕਹੀ, ਤੇ ਬਾਬਾ ਅਜੀਤ ਸਿੰਘ ਨੇ ਅੱਗੋਂ ਉੱਤਰ ਬੜੇ ਕਮਾਲ ਦਾ ਦਿੱਤਾ ਸੀ, ਕਹਿਣ ਲੱਗੇ ਪਿਤਾ ਜੀ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਜੇ ਤੁਸੀਂ ਅਜੀਤ ਸਿੰਘ ਰੱਖਿਆ ਤੇਰੇ ਪੁੱਤਰ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਝੁਕਾ ਸਕੇ, ਇਹਨੂੰ ਜਿੱਤ ਸਕੇ, ਸ਼ਹੀਦ ਹੋ ਜਾਣਾ ਹੋਰ ਗੱਲ ਏ, ਪਰ ਕਿਸੇ ਦੀਆਂ ਬਾਹਾਂ ਖੜੀਆਂ ਕਰਾ, ਉਹਨੂੰ ਆਪਣੇ ਨਾਲ ਗੁਲਾਮ ਬਣਾ ਕੇ ਲੈ ਜਾਣਾ ਇਹ ਹੋਰ ਗੱਲ ਏ। ਕਹਿਣ ਲੱਗੇ ਨਾਮ ਕਾ ਅਜੀਤ ਹੂੰ, ਜੀਤਾ ਨਾ ਜਾਊਂਗਾ, ਇਹਦਾ ਅਰਥ ਮੈਂ ਨਹੀਂ ਜਿੱਤਿਆ ਜਾ ਸਕਦਾ। ਅੱਗੇ ਕਹਿਣ ਲੱਗੇ ਜੀਤਾ ਤੋਂ ਖੈਰ ਹਾਰ ਕੇ ਜੀਤਾ ਨਾ, ਜੇ ਮੈਨੂੰ ਕਿਸੇ ਜਿੱਤਣ ਦੀ ਕੋਸ਼ਿਸ਼ ਵੀ ਕੀਤੀ ਤੇ ਬਾਪ ਮੈਂ ਜਿੰਦਾ ਹੀ ਨਹੀਂ ਰਹਿਣਾ। ਤੇ ਯਾਦ ਰੱਖੀ ਤੇਰਾ ਪੁੱਤਰ ਜਾਂ ਤਾਂ ਦੁਸ਼ਮਣ ਨੂੰ ਜਿੱਤ ਕੇ ਆਏਗਾ, ਜੇ ਦੁਸ਼ਮਣ ਨਾਲ ਜਿੱਤਿਆ ਗਿਆ ਜਿਉਂਦੇ ਜੀ ਤੈਨੂੰ ਕਦੀ ਆ ਕੇ ਮੁੱਖ ਨਹੀਂ ਦਿਖਾਵਾਂ। ਮੇਰੇ ਸਤਿਗੁਰੂ ਬਾਬਾ ਅਜੀਤ ਸਿੰਘ ਨੂੰ ਆਪ ਹੈ ਤੋਰਦੇ ਨੇ, ਤੇ ਜਦੋਂ ਤੋਰਨ ਲੱਗੇ ਨੇ ਤੇ ਇਹਨਾਂ ਦੇ ਨਾਲ ਪਿਆਰੇ ਭਾਈ ਸਾਹਿਬ ਭਾਈ ਮੋਹਕਮ ਸਿੰਘ ਜੀ ਤਿਆਰ ਹੋਏ। ਭਾਈ ਮੋਹਕਮ ਸਿੰਘ ਨੂੰ ਜਦੋਂ ਤੋਰਨ ਲੱਗੇ ਨੇ ਤੇ ਅੱਜ ਭਾਈ ਮੋਹਕਮ ਸਿੰਘ ਉਹਦਾ ਹਿਰਦਾ ਖਿੜਿਆ ਹੈ, ਚਿਹਰੇ ਤੇ ਨੂਰ ਏ, ਤੇ ਕਹਿੰਦੇ ਨੇ ਅਰਦਾਸ ਕਰਦਾ, ਗੁਰੂ ਗੋਬਿੰਦ ਸਿੰਘ ਅੱਜ ਮੇਰੇ ਕਿੰਨੇ ਵੱਡੇ ਭਾਗ ਨੇ, ਅੱਜ ਮੈਂ ਤੇਰੇ ਸਾਹਿਬਜ਼ਾਦੇ ਦੀ ਅਗਵਾਈ ਵਿੱਚ ਮੈਦਾਨੇ ਜੰਗ ਵਿੱਚ ਉਤਰ ਲੱਗਾ, ਕਿੰਨੇ ਮੇਰੇ ਭਾਗ ਚੰਗੇ ਨੇ, ਅੱਜ ਸਾਡੀ ਅਗਵਾਈ ਬਾਬਾ ਅਜੀਤ ਸਿੰਘ ਨੇ ਕਰਨੀ ਏ। ਬਾਬਾ ਅਜੀਤ ਸਿੰਘ ਨੂੰ ਮੇਰੇ ਸਤਿਗੁਰੂ ਆਪ ਤੋਰਨ ਆਏ ਨੇ, ਬਾਬਾ ਜੁਝਾਰ ਸਿੰਘ ਤੱਕਦੇ ਪਏ ਨੇ ਕਿ ਅੱਜ ਮੇਰਾ ਵੀਰ ਤੁਰਨ ਲੱਗਾ। ਲਿਖਦੇ ਨੇ ਵਿਦਵਾਨ ਸੱਜਣ, ਤੁਰਨ ਤੋਂ ਪਹਿਲਾਂ ਪਿਤਾ ਜੀ ਨੂੰ ਨਮਸਕਾਰ ਕੀਤੀ ਏ, ਗੁਰੂ ਕੇ ਸਿੰਘਾਂ ਨੂੰ ਫਤਿਹ ਬੁਲਾਈਏ, ਤੇ ਸਕੇ ਭਰਾ ਨੂੰ ਇੱਕ ਵਾਰੀ ਘੁੱਟ ਕੇ ਗਲਵਕੜੀ ਵਿੱਚ ਲੈ ਲਿਆ। ਇਕੱਠੇ ਖੇਡੇ ਨੇ, ਇਕੱਠੇ ਇੱਕ ਘਰ ਅੰਦਰ ਪਲੇ ਨੇ। ਬਾਬਾ ਅਜੀਤ ਸਿੰਘ ਜਦੋਂ ਤੁਰਦੇ ਪਏ ਨੇ, ਸਕੇ ਭਰਾ ਨੂੰ ਵੀ ਬੜੇ ਪ੍ਰੇਮ ਨਾਲ ਬਾਬਾ ਜੁਝਾਰ ਸਿੰਘ ਨੂੰ ਮਿਲੇ ਨੇ। ਤੇ ਸਾਹਿਬ ਨੇ ਆਪਣੇ ਤੀਰ ਵੀ ਬਾਬਾ ਅਜੀਤ ਸਿੰਘ ਨੂੰ ਦਿੱਤੇ ਨੇ। ਬਾਬਾ ਜੀ ਦੀ ਉਮਰ ਉਸ ਵਕਤ 18 ਸਾਲ ਦੇ ਕਰੀਬ, ਵਿਦਵਾਨ ਸੱਜਣ ਲਿਖਦੇ ਇੱਕ ਦਾ ਥੋੜਾ ਕੁ ਸਾਲ ਘੱਟ ਵੱਧ ਕਰਦੇ ਨੇ, ਖੈਰ 20 ਤੋਂ ਜ਼ਿਆਦਾ ਨਹੀਂ, 18 ਸਾਲ ਦੇ ਕਰੀਬ ਉਮਰ ਏ ਤੇ ਗੁਰੂ ਗੋਬਿੰਦ ਸਿੰਘ ਆਪਣੇ ਪੁੱਤਰ ਨੂੰ ਤੋਰ ਕੇ ਆਪ ਸਾਹਿਬ ਉੱਚੇ ਅਟਾਰੀ ਤੇ ਖੜੇ ਹੋ ਗਏ ਨੇ, ਚਬਾਰੇ ਤੇ ਖੜੇ ਹੋ ਗਏ ਨੇ। ਅੱਜ ਦੇਖੋ ਪੁੱਤਰਾਂ ਵਾਲਿਓ ਕਿ ਉਹ ਕਿਹੋ ਜਿਹਾ ਗੁਰੂ ਏ ਜਿਹਦੇ ਪੁੱਤਰ ਨੇ ਸ਼ਹਾਦਤ ਦਾ ਜਾਮ ਪੀਣਾ। ਅੱਜ ਤੀਕਰਾ ਬਾਪ ਪੁੱਤਰ ਦੀ ਜੰਗ ਤਾਂ ਚੜ੍ਹਦੀ ਦੇਖਦੇ ਨੇ, ਪੁੱਤਰ ਨੂੰ ਕਿਤੇ ਸਰਕਾਰੇ ਦਰਬਾਰੇ ਇਨਾਮ ਤਾਂ ਮਿਲਦੇ ਦੇਖਦੇ ਨੇ, ਪੁੱਤਰ ਦੇ ਘਰ ਅੰਦਰ ਆਈ ਹੋਈ ਖੁਸ਼ੀ ਤਾਂ ਬਾਪ ਦੇਖਦੇ ਨੇ। ਕਿਉਂ ਜਿਹਾ ਬਾਪ ਏ ਗੁਰੂ ਗੋਬਿੰਦ ਸਿੰਘ ਕਿ ਪੁੱਤਰ ਜਿਹੜਾ ਉਹ ਸ਼ਹਾਦਤ ਦਾ ਜਾਮ ਪੀਣ ਚੱਲਾ ਤੇ ਬਾਪੂ ਆਪਣੇ ਅੱਖਾਂ ਨਾਲ ਆਪਣੇ ਪੁੱਤਰ ਨੂੰ ਜੂਝਦਿਆਂ ਹੋਇਆ ਦੇਖਣਾ ਚਾਹੁੰਦਾ। ਲੋਕ ਤਾਂ ਇੱਥੋਂ ਤੱਕ ਪੈਦਾ ਹੋਏ ਨੇ ਜਿਨ੍ਹਾਂ ਨੇ ਪੁੱਤਰਾਂ ਦੇ ਦੁੱਖ ਨੂੰ ਦੇਖ ਕੇ ਟੱਕਰਾਂ ਮਾਰ ਕੇ ਖਤਮ ਹੋ ਗਏ, ਅੱਖਾਂ ਉੱਤੇ ਪੱਟੀਆਂ ਬੰਨ ਲਈਆਂ। ਬਾਬਾ ਅਜੀਤ ਸਿੰਘ ਤੁਰੇ ਨੇ, ਭਾਈ ਮੋਹਕਮ ਸਿੰਘ ਨਾਲ ਨੇ, ਬਾਬਾ ਅਜੀਤ ਸਿੰਘ ਜੈਕਾਰਾ ਬੁਲਾ ਕੇ ਨਿਕਲੇ ਨੇ ਤੇ ਕਿੰਨੇ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਨੇ। ਬਾਬਾ ਅਜੀਤ ਸਿੰਘ ਪਹਿਲਾਂ ਆਪਣੇ ਭੱਠੇ ਵਿੱਚੋਂ ਤੀਰ ਕੱਢੇ ਨੇ ਤੇ ਕਹਿੰਦੇ ਜਿੱਧਰ ਤੀਰ ਸੂਕਦਾ ਜਾਂਦਾ ਹੈ ਸੈਂਕੜੇ ਲੋਕਾਂ ਦੀਆਂ ਛਾਤੀਆਂ ਨੂੰ ਚੀਰ ਕੇ ਨਿਕਲ ਜਾਂਦਾ। ਤੇ ਪਿੱਛੋਂ ਵਜ਼ੀਰ ਖਾਨ ਨੇ ਆਵਾਜ਼ ਦਿੱਤੀ ਏ, ਕਹਿੰਦਾ ਗੁਰੂ ਗੋਬਿੰਦ ਸਿੰਘ ਦਾ ਵੱਡਾ ਪੁੱਤਰ ਜੇ ਤੁਹਾਡਾ ਕੀ ਲਾਭ ਕੀ ਫਾਇਦਾ ਜੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਬਚ ਕੇ ਨਿਕਲ ਜਾਏ ਤਾਂ। ਬਾਬਾ ਅਜੀਤ ਸਿੰਘ ਘੋੜੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ, ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿਲ ਦਿੱਤਾ। ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ ਉਹਨੇ ਲੋਹੇ ਦਾ ਸੰਜੋਅ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਸੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਪਿੱਟ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਤੇ ਅਸਵਾਰ ਪਹਿਲਾਂ ਤੀਰ ਚਲਾਏ ਨੇ, ਆਖਰ ਤੀਰ ਕੁਝ ਗਿਣਤੀ ਦੇ ਨੇ, ਤੀਰ ਖਤਮ ਹੋ ਗਏ। ਕਹਿੰਦੇ ਬਾਬਾ ਅਜੀਤ ਸਿੰਘ ਨੇ ਆਪਣੇ ਹੱਥ ਵਿੱਚ ਨੇਜਾ ਪਕੜਿਆ, ਮੈਦਾਨੇ ਜੰਗ ਵਿੱਚ ਨੇਜੇ ਵਿੱਚ ਸਾਰਿਆਂ ਨੂੰ ਪਰੋਂਦੇ ਗਏ ਨੇ, ਹਰ ਇੱਕ ਜਿਹੜਾ ਸਾਹਮਣੇ ਆਇਆ ਉਹਨੂੰ ਬਾਬਾ ਅਜੀਤ ਸਿੰਘ ਨੇ ਵਿਲ ਦਿੱਤਾ। ਤੇ ਲਿਖਦੇ ਨੇ ਗੁਰੂ ਕੇ ਪਿਆਰੇ ਸਿੱਖ, ਜਦੋਂ ਇੱਕ ਪਠਾਨ ਇੱਕ ਮੁਗਲ ਸਾਹਮਣੇ ਆਇਆ ਉਹਨੇ ਲੋਹੇ ਦਾ ਸੰਜੋਅ ਆਪਣੀ ਛਾਤੀ ਤੇ ਪਾਇਆ, ਬਾਬਾ ਅਜੀਤ ਸਿੰਘ ਨੇ ਪੂਰੇ ਜ਼ੋਰ ਨਾਲ ਜਦੋਂ ਨੇਜਾ ਉਹਦੀ ਛਾਤੀ ਵਿੱਚ ਮਾਰਿਆ ਤੇ ਪਰਤ ਕੇ ਕੱਢਣ ਲੱਗੇ ਤੇ ਨੇਜੇ ਦਾ ਅਗਲੇ ਵਾਲਾ ਜਿਹੜਾ ਤਿੱਖਾ ਸਿਰਾ ਉਹ ਵਿੱਚ ਹੀ ਟੁੱਟ ਗਿਆ, ਕੇਵਲ ਹੱਥ ਵਿੱਚ ਸੋਟਾ ਰਹਿ ਗਿਆ। ਬਾਬਾ ਅਜੀਤ ਸਿੰਘ ਉਸੇ ਵਕਤ ਕਹਿੰਦੇ ਨੇ ਆਪਣੀ ਕਿਰਪਾਨ ਕੱਢੀਏ ਤੇ ਕਿਰਪਾਨ ਧੂ ਕੇ ਦੁਸ਼ਮਣਾਂ ਤੇ ਪਿੱਟ ਟੁੱਟ ਪਏ ਨੇ। ਭਾਈ ਮੋਹਕਮ ਸਿੰਘ ਨਾਲ ਨੇ ਇੱਕੋ ਦਮ ਜਦੋਂ ਬਿਜਲੀ ਦੀ ਤਰ੍ਹਾਂ ਦੁਸ਼ਮਣ ਤੇ ਪਏ ਨੇ, ਸਾਧ ਸੰਗਤ ਆਹੂ ਲਾ ਦਿੱਤੇ। ਭਾਈ ਮੋਹਕਮ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਅਜੀਤ ਸਿੰਘ ਜਿੱਧਰ ਜਾਂਦੇ ਨੇ ਭਾਜੜਾਂ ਪੈ ਜਾਂਦੀਆਂ ਨੇ। ਅਚਨਚੇਤ ਫਿਰ ਉਹਨਾਂ ਵੰਗਾ ਰਿਹਾ ਕਿ ਗੁਰੂ ਦਾ ਪੁੱਤਰ ਬਚ ਕੇ ਨਾ ਨਿਕਲੇ ਤੇ ਮੇਰੇ ਕਲਗੀ ਵਾਲੇ ਦੇਖਦੇ ਨੇ। ਜਦੋਂ ਭਾਈ ਮੋਹਕਮ ਸਿੰਘ ਸ਼ਹੀਦ ਹੋ ਗਏ ਨੇ, ਮੇਰੇ ਸਤਿਗੁਰੂ ਸੱਚੇ ਪਿਤਾ ਨੇ ਆਪਣੇ ਪੁੱਤਰ ਨੂੰ ਘਿਰਿਆ ਹੋਇਆ ਦੇਖਿਆ ਤੇ ਕਹਿੰਦੇ ਸਾਹਿਬ ਨੇ ਉੱਤੋਂ ਤੀਰਾਂ ਦੀ ਵਰਖਾ ਕਰ ਦਿੱਤੀ, ਤੀਰਾਂ ਦੀ ਛਾਂ ਥੱਲੇ ਪੁੱਤਰ ਨੂੰ ਫਿਰ ਅੱਗੇ ਤੋਰਿਆ ਤੇ ਆਖਰ ਇੱਕ ਜਿੰਦੇ ਚਾਰ ਚੁਫੇਰੇ ਦੁਸ਼ਮਣਾਂ ਨੇ ਘੇਰ ਲਿਆ। ਬਾਬਾ ਅਜੀਤ ਸਿੰਘ ਜੀ ਜੂਝਦੇ ਰਹੇ ਨੇ ਤੇ ਅਚਨਚੇਤ ਕਹਿੰਦੇ ਨੇ ਇੱਕ ਤੀਰ ਇੱਕ ਖਤੰਗ ਕੁਝ ਕਹਿੰਦੇ ਨੇ ਤਿੱਖਾ ਨੇਜਾ ਜਿਹੜਾ ਗੁਰੂ ਕੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਦੇ ਸੀਨੇ ਵਿੱਚ ਕਿਸੇ ਨੇ ਮਾਰਿਆ ਤੇ ਇੱਕੋ ਦਮ ਗੁਰੂ ਦੇ ਪੁੱਤਰ ਦੀਆਂ ਆਂਦਰਾਂ ਜਿਹੜੀਆਂ ਨੇ ਉਹ ਸਰੀਰ ਤੋਂ ਬਾਹਰ ਕਰ ਦਿੱਤੀਆਂ। ਜਦੋਂ ਇਹ ਜ਼ਮੀਨ ਤੇ ਡਿੱਗੇ ਨੇ ਤੇ ਅਟਾਰੀ ਤੇ ਬਾਪੂ ਦੇਖਦਾ ਪਿਆ ਤੇ ਬੜੇ ਪਿਆਰ ਨਾਲ ਭਿੱਜ ਕੇ ਭਾਈ ਦਇਆ ਸਿੰਘ ਕੋਲ ਖਲੋਤੇ ਨੇ। ਦੇਖਿਆ ਜਦੋਂ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਗੋਬਿੰਦ ਸਿੰਘ ਪਿਆਰ ਨਾਲ ਕਹਿ ਰਹੇ ਨੇ, ਪਰਾਈ ਅਮਾਨ ਕਿਉਂ ਰੱਖੀ ਹੈ, ਦਿੱਤੀ ਹੀ ਸੁੱਖ ਹੋਏ, ਹੇ ਮੇਰੇ ਮਾਲਕ ਜਿਸ ਕੀ ਬਸ ਤਿਸ ਆਗਾ ਰੱਖ ਹੈ। ਪ੍ਰਭ ਕੀ ਆਗਿਆ ਮਾਨੈ ਮਾਥੈ ਉਸ ਤੇ ਚੌਗਣ ਕਰੇ ਨਿਹਾਲ ਤੇ ਸਾਹਿਬ ਕਹਿ ਰਹੇ ਨੇ ਕਿ ਜਦੋਂ ਪ੍ਰੇਮ ਨਾਲ ਭਿੱਜ ਕੇ ਉਸ ਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਸਾਧ ਸੰਗਤ ਪੁੱਤਰ ਦੀ ਸ਼ਹਾਦਤ ਹੋ ਗਈ ਤੇ ਗੁਰੂ ਗੋਬਿੰਦ ਸਿੰਘ ਜੀ ਥੱਲੇ ਆਏ ਨੇ ਕਹਿੰਦੇ ਨੇ ਇੰਨੀ ਦੇਰ ਨੂੰ ਨਾ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ ਕੈਸੇ ਪਿਆਰ ਦੀ ਖੇਡ ਏ ਬਾਬਾ ਜੁਝਾਰ ਸਿੰਘ ਤੁਰੇ ਆਉਂਦੇ ਨੇ ਤੇ ਹੱਥ ਜੋੜ ਕੇ ਉਹਨਾਂ ਨੇ ਇੱਕ ਬਚਨ ਕਹਿਣ ਲੱਗੇ ਪਿਤਾ ਜੀ ਭਰਾ ਮੈਦਾਨੀ ਜੰਗ ਵਿੱਚ ਗਏ ਨੇ ਵਾਪਸ ਆਉਣਗੇ ਤੇ ਉਸ ਵਕਤ ਭਾਈ ਦਇਆ ਸਿੰਘ ਦਾ ਖਿਰਦਾ ਜਿਹੜਾ ਉਹ ਇੰਨਾ ਕੁ ਵੈਰਾਗ ਨਾਲ ਭਰਿਆ ਤੇ ਸਾਹਿਬ ਤੱਕ ਕੇ ਗੱਲ ਕਹਿੰਦੇ ਮੇਰਾ ਪੁੱਤਰ ਉੱਥੇ ਇੱਕ ਬਚਨ ਕਿਹਾ ਜਦੋਂ ਸ਼ਹੀਦ ਹੋਏ ਨੇ ਕਹਿਣ ਲੱਗੇ ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ ਹਾਂ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਮੇਰੇ ਪੁੱਤਰ ਤੂੰ ਚੰਗੀ ਦਲੇਰੀ ਨਾ ਲੜਿਆ ਆਖਰ ਲੜੇ ਕਿਉਂ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਪੜਪੋਤਾ ਏ ਗੁਰੂ ਤੇਗ ਬਹਾਦਰ ਦਾ ਪੋਤਾ ਏ ਤੇ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ ਕਿਉਂ ਨਾ ਤੂੰ ਮੈਦਾਨੀ ਜੰਗ ਵਿੱਚ ਜੂਝੇ ਜਦੋਂ ਖਬਰ ਮਿਲ ਗਈ ਕਿ ਵੱਡਾ ਭਰਾ ਸ਼ਹੀਦ ਹੋ ਗਿਆ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ ਅੱਜ ਬਾਬਾ ਜੁਝਾਰ ਸਿੰਘ ਜਿਨ੍ਹਾਂ ਦੀ ਉਮਰ ਉਹਨਾਂ ਤੋਂ ਛੋਟੀ ਏ 15 ਕੁ ਸਾਲ ਦੇ ਕਰੀਬ ਕੇ 14.5 ਦੇ ਲਿਖਦੇ ਨੇ ਵਿਦਵਾਨ ਹੱਥ ਜੋੜ ਕੇ ਆ ਗਏ ਕਹਿਣ ਲੱਗੇ ਪਿਤਾ ਜੀ ਇਕੱਠੇ ਖੇਡਿਆ ਆਨੰਦਪੁਰ ਤੁਰੇ ਵੀ ਆਨੰਦਪੁਰ ਤੋਂ ਇਕੱਠੇ ਸਾਂ ਸਰਸਾ ਪਾਰ ਵੀ ਇਕੱਠਿਆਂ ਨੇ ਕੀਤੀ ਚਮਕੌਰ ਦੀ ਗੜੀ ਵਿੱਚ ਰਾਤ ਆਏ ਵੀ ਇਕੱਠੇ ਰਾਤ ਸੁੱਤੇ ਵੀ ਇਕੱਠੇ ਸਵੇਰੇ ਉੱਠੇ ਵੀ ਇਕੱਠੇ ਪਰ ਇੱਥੇ ਕਿਉਂ ਵਿਤਕਰਾ ਬਾਪੂ ਉਹਨੂੰ ਪਹਿਲਾਂ ਤੋਰ ਦਿੱਤਾ ਤੇ ਮੈਨੂੰ ਪਿੱਛੇ ਰੱਖ ਲਿਆ ਹੁਣ ਇੱਕ ਕਿਰਪਾ ਕਰ ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਹੁਣ ਭਰਾ ਤੋਂ ਵਿਛੜ ਕੇ ਮੈਂ ਜੀ ਨਹੀਂ ਸਕਦਾ ਬਾਈ ਸੇ ਵਿਛੜ ਕਰ ਹਮੇ ਜੀਣਾ ਨਹੀਂ ਆਤਾ ਖਾਣਾ ਨਹੀਂ ਪੀਣਾ ਨਹੀਂ ਸੋਨਾ ਨਹੀਂ ਭਾਤਾ ਹੁਣ ਨਾ ਮੈਨੂੰ ਖਾਣਾ ਚੰਗਾ ਲੱਗਣਾ ਨਾ ਪੀਣਾ ਚੰਗਾ ਲੱਗਣਾ ਨਾ ਤਨ ਤੇ ਬਸਤਰ ਪਾਏ ਚੰਗੇ ਲੱਗਣੇ ਨੇ ਉਸ ਵਕਤ ਹਜ਼ੂਰ ਦੇ ਚਿਹਰੇ ਤੇ ਮੁਸਕਰਾਹਟ ਸੀ ਕਹਿਣ ਲੱਗੇ ਪੁੱਤਰ ਮੈਨੂੰ ਇੱਕ ਬੜੀ ਚੰਗੀ ਤੇਰੇ ਤੋਂ ਆਸ ਸੀ ਗਿਆਨੀ ਸੋਹਣ ਸਿੰਘ ਸੀਤਲੇ ਤੇ ਲਿਖਦੇ ਨੇ ਬੱਚਾ ਇਹ ਉਹ ਕੌਮਾਂ ਕਮਜ਼ੋਰ ਨੇ ਜੇ ਮੈਂ ਤੈਨੂੰ ਆਵਾਜ਼ ਮਾਰ ਕੇ ਕਹਿੰਦਾ ਬੇਟਾ ਜੁਝਾਰ ਸਿੰਘ ਤੂੰ ਮੈਦਾਨੀ ਜੰਗ ਵਿੱਚ ਜੂਝਣਾ ਹੈ ਇੱਕ ਬੜੀ ਵੱਡੀ ਕਮਜ਼ੋਰੀ ਹੋਣੀ ਸੀ ਅੱਜ ਤੂੰ ਆਪ ਤੁਰ ਕੇ ਆਇਆ ਤੇ ਜਿਸ ਕੌਮ ਦੇ ਉਸਰੀਏ ਆਪ ਚੱਲ ਕੇ ਕਹਿਣ ਕੇ ਸਾਡਾ ਸੀਸ ਹਾਜ਼ਰੇ ਉਹ ਕੌਮ ਕਦੀ ਦੁਨੀਆਂ ਦੇ ਨਕਸ਼ੇ ਤੋਂ ਮਿਟਦੀ ਨਹੀਂ ਬੇਟਾ ਤੂੰ ਬਿਨਾ ਆਵਾਜ਼ ਮਾਰਨ ਤੋਂ ਆਇਆ ਤੇ ਰਹਿੰਦੀ ਦੁਨੀਆਂ ਵਿੱਚ ਜਦੋਂ ਵੀ ਇਸ ਪੰਥ ਤੇ ਭੀੜਾ ਪੈਗੀ ਤੇ ਆਵਾਜ਼ ਦੇਣ ਦੀ ਲੋੜ ਨਹੀਂ ਆਪਣੇ ਸਿਰਾਂ ਤੇ ਖੱਪਣ ਬੰਨ ਕੇ ਮਰਜੀਵੜੇ ਬਿਨਾਂ ਬੁਲਾਉਣ ਤੋਂ ਸ਼ਾਮਲ ਹੋ ਜਾਇਆ ਕਰਨਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜਦੋਂ ਪੁੱਤਰ ਨੂੰ ਤੋੜਨ ਲੱਗੇ ਨੇ ਤੇ ਉੱਥੇ ਇੱਕ ਦੋ ਗੱਲਾਂ ਕਹੀਆਂ ਕਹਿਣ ਲੱਗੇ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਦੀਜੈ ਧਰਮ ਪਰ ਇਹ ਵੈਸੇ ਅੱਲਾ ਯਾਰ ਖਾਂ ਜੋਗੀ ਦੀ ਕਵਿਤਾ ਹੈ ਹਮਨੇ ਹੀ ਕਹਾ ਥਾ ਬਾਪ ਕੋ ਜਾਂ ਤੀਜੈ ਧਰਮ ਪਰ ਹਮ ਕਹਿਤੇ ਹੈ ਅਬ ਆਪਕੋ ਜਾਂ ਦੀਜੈ ਧਰਮ ਪਰ ਹੁਣ ਪੁੱਤਰ ਤੂੰ ਵੀ ਤੁਰ ਭਾਈ ਦਇਆ ਸਿੰਘ ਫਿਰ ਆ ਗਏ ਸਤਿਗੁਰੂ ਇੱਕ ਨੂੰ ਤਾਂ ਰੱਖ ਲਵੋ ਹਜ਼ੂਰ ਨੇ ਉੱਤੇ ਗੱਲ ਕਹੀ ਕਹਿਣ ਲੱਗੇ ਭਾਈ ਦਇਆ ਸਿੰਘ ਜਿੱਦਣ ਭਾਈ ਜੈਤਾ ਗੁਰੂ ਤੇਗ ਬਹਾਦਰ ਗੁਰੂ ਪਿਤਾ ਦਾ ਸੀਸ ਲੈ ਕੇ ਆਨੰਦਪੁਰ ਦੀ ਧਰਤੀ ਤੇ ਪਹੁੰਚਿਆ ਸੀ ਉਦੋਂ ਦੁਨੀਆਂ ਨੇ ਮੈਨੂੰ ਕਿਹਾ ਸੀ ਇਹ ਸ਼ਹੀਦ ਬਾਪ ਦਾ ਪੁੱਤਰ ਏ ਇਹਦਾ ਬਾਪ ਸ਼ਹੀਦ ਏ ਲੋਕਾਂ ਨੇ ਉਦਣ ਮੇਰੇ ਨਾਂ ਨਾਲ ਜੋੜ ਦਿੱਤਾ ਸੀ ਸ਼ਹੀਦ ਬਾਪ ਦਾ ਪੁੱਤਰ ਤੇ ਅੱਜ ਜਦੋਂ ਮੇਰੇ ਜੁਝਾਰ ਨੇ ਸ਼ਹੀਦ ਹੋਣਾ ਦਇਆ ਸਿੰਘਾਂ ਅੱਜ ਤੋਂ ਬਾਅਦ ਲੋਕੀ ਇਹ ਵੀ ਕਹਿਣਗੇ ਸ਼ਹੀਦ ਪੁੱਤਰਾਂ ਦਾ ਇਹ ਬਾਪੂ ਏ ਦੇਖ ਉਸ ਮਾਲਕ ਦੀ ਕਿਰਪਾ ਬਾਬਾ ਜੁਝਾਰ ਸਿੰਘ ਨੂੰ ਨਾਲ ਤੋਰਨ ਲੱਗੇ ਨੇ ਉੱਥੇ ਉਸ ਵਿਦਵਾਨ ਨੇ ਬੜੇ ਕਮਾਲ ਦੀਆਂ ਪੰਕਤੀਆਂ ਕਹੀਆਂ ਕਹਿੰਦੇ ਨੇ ਸਾਹਿਬ ਜਦੋਂ ਤੋਰਨ ਲੱਗੇ ਤੇ ਉਸ ਵਕਤ ਇੱਕ ਗੱਲ ਕਹੀ ਕਹਿੰਦਾ ਬਰਰਾਈ ਕੋਈ ਆਵਾਜ਼ ਤੇ ਬੋਲੇ ਗੁਰੂ ਗੋਬਿੰਦ ਪਾਲਾ ਹੈ ਤੁਮੇ ਨਾਜ ਸੇ ਬੋਲੇ ਗੁਰੂ ਗੋਬਿੰਦ ਰੋਕਾ ਨਹੀਂ ਆਗਾਜ਼ ਸੇ ਬੋਲੇ ਗੁਰੂ ਗੋਬਿੰਦ ਉਸ ਨੰਨੇ ਸੇ ਜਾਂ ਬਾਜ ਸੇ ਬੋਲੇ ਗੁਰੂ ਗੋਬਿੰਦ ਕਹਿਣ ਲੱਗੇ ਜੇ ਮੇਰੇ ਪੁੱਤਰ ਤੂੰ ਜਾਣਾ ਅੱਜ ਤੱਕ ਤੈਨੂੰ ਮਾਂ ਨੇ ਬਸਤਰ ਪਾਉਣ ਨੂੰ ਦਿੱਤੇ ਅੱਜ ਪਹਿਲਾ ਸਮਾਂ ਕਿ ਮੈਂ ਤੈਨੂੰ ਆਪਣੇ ਹੱਥਾਂ ਨਾਲ ਤਿਆਰ ਕਰਕੇ ਤੋਰਨਾ ਉੱਥੇ ਇੱਕ ਬਚਨ ਕਿਹਾ ਬੜੇ ਕਮਾਲ ਦਾ ਕਹਿਣ ਲੱਗੇ ਲੋ ਆਓ ਤਨ ਪਾਕ ਤੇ ਹਥਿਆਰ ਸਜਾ ਦੇ ਮੈਂ ਤੇਰੇ ਤਨ ਤੇ ਸ਼ਸਤਰ ਸਜਾ ਦਿਆਂ ਕਹਿਣ ਲੱਗੇ ਛੋਟੀ ਸੀ ਕਮਾਨ ਨੰਨੀ ਸੀ ਤਲਵਾਰ ਸਜਾ ਦੇ ਆ ਛੋਟੀ ਜੀ ਤੀਰ ਕਮਾਨ ਲੈ ਲੈ ਤੀਰਾਂ ਦਾ ਭੱਥਾ ਲੈ ਲੈ ਛੋਟੀ ਜੀ ਤਲਵਾਰ ਤੂੰ ਲੈ ਲੈ ਤੇ ਜਦੋਂ ਸਾਹਿਬ ਨੇ ਇੱਕ ਇੱਕ ਸ਼ਸਤਰ ਦਿੱਤਾ ਕਹਿੰਦੇ ਨੇ ਆਪਣੇ ਹੱਥਾਂ ਨਾਲ ਬਸਤਰ ਪਾਏ ਨੇ, ਆਪਣੇ ਹੱਥਾਂ ਨਾਲ ਗਾਤਰੇ ਕਿਰਪਾਨ ਪਾਈ, ਆਪਣੇ ਹੱਥਾਂ ਨਾਲ ਤੀਰਾਂ ਦਾ ਭੱਥਾ ਪਾਇਆ ਹੈ, ਤੇ ਤੁਰ ਲੱਗਿਆ ਇੱਕ ਗੱਲ ਕਹੀ, ਕਹਿ ਲੱਗੇ ਹਮ ਦੇਤੇ ਹੈ ਖੰਜਰ ਕਿਸੇ ਸ਼ਮਸ਼ੀਰ ਸਮਝਣਾ, ਐ ਪੁੱਤਰ ਤੇਰੇ ਹੱਥ ਛੋਟੇ ਨੇ, ਮੈਂ ਤੈਨੂੰ ਖੰਜਰ ਦੇ ਰਿਹਾ, ਪਰ ਇਸ ਖੰਜਰ ਨੂੰ ਤੂੰ ਸਮਝੀ ਸ਼ਮਸ਼ੀਰ ਏ, ਹਮ ਦੇਤੇ ਹੈ ਖੰਜਰ ਕਿਸੇ ਸ਼ਮਸ਼ੀਰ ਸਮਝਣਾ, ਨੇਜ਼ੋ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਣਾ, ਜਿਤਨੇ ਮਰੇ ਕਿਸੇ ਉਹਨੇ ਬੇਤੀਰ ਸਮਝਣਾ, ਕਹਿਣ ਲੱਗੇ ਜ਼ਖਮ ਆਏ ਤੋ ਰੋਣਾ ਨਹੀਂ ਦਲਗੀਰ ਸਮਝਣਾ, ਪਰ ਪੁੱਤਰ ਜਦੋਂ ਤੇਰੀ ਛਾਤੀ ਵਿੱਚ ਜ਼ਖਮ ਲੱਗੇ, ਯਾਦ ਰੱਖੀ ਮੈਂ ਦੇਖਦਾ ਹੋਵਾਂਗਾ ਤੇਰੀਆਂ ਅੱਖਾਂ ਵਿੱਚ ਨੀਰ ਨਾ ਆਏ, ਤੂੰ ਕਦੇ ਰੋਵੀ ਨਾ, ਕਹਿਣ ਲੱਗੇ ਤੀਰ ਕਲੇਜੇ ਮੈਂ ਜਬ ਲਗੇ, ਕਹਿਣ ਲੱਗੇ ਸੀ ਨਹੀਂ ਕਰਨਾ ਉਫ ਮੇਰੀ ਜਾਨ ਮੂੰਹ ਸੇ ਕਦੀ ਨਹੀਂ ਉਚਰਨਾ, ਤੇਰੇ ਸੀਨੇ ਨੂੰ ਤੀਰ ਤਾਂ ਵਿੰਨ ਜਾਏ ਪਰ ਮੇਰੇ ਬੇਟਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਦੇ ਮੂੰਹ ਚੋਂ ਹਾਏ ਜਾਂ ਸੀ ਸ਼ਬਦ ਨਾ ਨਿਕਲੇ, ਅਖੀਰ ਤੇ ਜਾਣ ਲੱਗਿਆ ਵੀ ਤੇਰੇ ਮੁਖ ਦੇ ਵਿੱਚੋਂ ਕੇਵਲ ਵਾਹਿਗੁਰੂ ਦੀ ਆਵਾਜ਼ ਆਉਣੀ ਚਾਹੀਦੀ। ਸਾਧ ਸੰਗਤ ਜਦੋਂ ਤੋੜਿਆ ਆਪ ਘੋੜੇ ਤੇ ਅਸਵਾਰ ਕੀਤਾ, ਆਪ ਸ਼ਸਤਰ ਸਜਾਏ ਨੇ ਤੇ ਤੁਰ ਲੱਗਿਆ ਜਿਹੜੇ ਸ਼ਬਦ ਕਹੇ ਇਹਨੇ ਪਿਆਰੇ, ਜਦੋਂ ਤੁਰਦੇ ਨੇ ਕਹਿਣ ਲੱਗੇ ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਸਰ ਭੇਂਟ ਕਰੋ ਤਾਂ ਕਿ ਧਰਮ ਕੀ ਚਲੇ ਨਈਆ, ਲੇ ਦੇਖ ਕੇ ਤੁਮੀ ਤੇ ਮੇਰੇ ਗੁਲਸ਼ਨ ਕੇ ਬਕਈਆ, ਲੋ ਜਾਓ ਰਾਹ ਤਖਤੇ ਹੈ ਖਲਤ ਮੇ ਸਭ ਬਈਆ, ਤੇ ਬਾਪ ਇੱਕ ਆਸ ਕਰਦਾ ਖਾਹਿਸ਼ ਹੈ ਕਿ ਤੁਮੇ ਤੇਗ ਚਲਾਤੇ ਹੋਏ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤੇ ਹੋਏ ਦੇਖੇ, ਐ ਪੁੱਤਰ ਤੂੰ ਤੁਰੇ ਮੈਨੂੰ ਇੱਕ ਆਸ ਏ, ਜਦੋਂ ਤੂੰ ਤੇਗ ਚਲਾਏ ਉਦੋਂ ਵੀ ਆਪਣੇ ਨੇਤਰਾਂ ਨਾਲ ਤੱਕਾਂ, ਬੇਟਾ ਜਦੋਂ ਤੇਰੇ ਸੀਨੇ ਵਿੱਚ ਬਰਸੀ ਲੱਗੇ ਤੇ ਉਦੋਂ ਵੀ ਮੇਰੀਆਂ ਅੱਖਾਂ ਤੁਰ ਦੇ ਤੱਕਦੀਆਂ ਹੋਣ। ਜਦੋਂ ਬਾਬਾ ਜੁਝਾਰ ਸਿੰਘ ਤੁਰੇ ਨੇ ਫਿਰ ਕਿਹਾ ਜਾਓ ਬੇਟਾ ਤੁਮੇ ਕਰਤਾਰ ਕੋ ਸੌਂਪਾ, ਤੁਰ ਲੱਗਿਆ ਆਪ ਆਏ ਨੇ ਦਰਵਾਜ਼ੇ ਤੱਕ, ਜਾਓ ਬੇਟਾ ਤੁਮੇ ਕਰਤਾਰ ਕੋ ਸੌਂਪਾ, ਮਰ ਜਾਓ ਜਾ ਮਾਰੋ ਤੁਮੇ ਕਰਤਾਰ ਕੋ ਸੌਂਪਾ, ਰੱਬ ਕੋ ਨਾ ਵਿਸਾਰੋ ਤੁਮੇ ਕਰਤਾਰ ਕੋ ਸੌਂਪਾ, ਸਿੱਖੀ ਕੋ ਉਭਾਰੋ ਤੁਮੇ ਕਰਤਾਰ ਕੋ ਸੌਂਪਾ, ਵਾਹਿਗੁਰੂ ਅਬ ਜੰਗ ਕੀ ਹਿੰਮਤ ਤੁਮੇ ਬਖਸ਼ੇ, ਪਿਆਸੇ ਜਾ ਕਹੋ ਜਾਮੇ ਸ਼ਾਦ ਤੁਮੇ ਬਖਸ਼ੇ। ਹੇ ਪੁੱਤਰ ਤੈਨੂੰ ਇੱਕ ਪਿਆਸ ਏ, ਮੇਰਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤੂੰ ਪਿਆਸਾ ਜਾਮੇ ਤੇ ਤੈਨੂੰ ਮੇਰਾ ਦਾਤਾ ਸ਼ਹਾਦਤ ਦਾ ਜਾਮ ਭਰ ਕੇ ਦੇ। ਸਾਧ ਸੰਗਤ ਅੱਜ ਮੇਰੇ ਸਤਿਗੁਰੂ ਨੇ ਆਪਣੇ ਜੁਝਾਰ ਨੂੰ ਵੀ ਤੋੜ ਦਿੱਤਾ, ਉਧਰ ਸੂਰਜ ਢਲ ਲੱਗਾ, ਇਧਰ ਚਮਕੌਰ ਦੀ ਗੜੀ ਵਿੱਚੋਂ ਮੇਰੇ ਕਲਗੀ ਵਾਲੇ ਦਾ ਬਾਬਾ ਜੁਝਾਰ ਸਿੰਘ ਤੁਰ ਪਿਆ। ਸਾਧ ਸੰਗਤ ਇਹਨਾਂ ਦੇ ਨਾਲ ਕੁਝ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਭਾਈ ਸਾਹਿਬ ਸਿੰਘੋਰਾਂ ਨੂੰ ਤੇਰ ਤੋਰੇ, ਪੰਜਾਂ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਤ ਸਿੰਘ ਸ਼ਹੀਦ ਹੋ ਚੁੱਕੇ ਨੇ, ਪਿਆਰੇ ਭਾਈ ਸਾਹਿਬ ਸਿੰਘ ਨੂੰ ਤੋਰਿਆ, ਬਾਬਾ ਜੁਝਾਰ ਸਿੰਘ ਤੁਰੇ ਨੇ, ਪਿਆਰੇ ਭਾਈ ਸਾਹਿਬ ਸਿੰਘ ਨਾਲ ਤੁਰੇ ਨੇ, ਜਦੋਂ ਗੁਰੂ ਕੇ ਸਿੱਖ ਦੁਸ਼ਮਣ ਦੇ ਉੱਤੇ ਆ ਡਿੱਗੇ ਨੇ, ਇੱਕ ਵਾਰੀ ਤਾਂ ਦੁਸ਼ਮਣ ਦਾ ਦਿਲ ਹਲ ਗਿਆ, ਕਹਿੰਦੇ ਨੇ ਪੁੱਛਦਾ ਵਜ਼ੀਰ ਖਾਂ ਪਤਾ ਨਹੀਂ ਹੋਏ ਗੁਰੂ ਕਿਸ ਮਿੱਟੀ ਦਾ ਬਣਿਆ, ਲੋਕ ਆਪਣੇ ਪੁੱਤਰਾਂ ਨੂੰ ਬਚਾਉਂਦੇ ਫਿਰਦੇ ਨੇ ਤੇ ਇਹਦੇ ਸਾਹਮਣੇ ਇਹਦਾ ਵੱਡਾ ਸ਼ਹੀਦ ਹੋ ਗਿਆ, ਹੁਣ ਛੋਟੇ ਨੂੰ ਵੀ ਥਾਪਣਾ ਦੇਖ ਕੇ ਤੋੜਦਾ ਪਿਆ, ਤੇ ਕੁਝ ਮਨ ਵਿੱਚ ਸੋਚਦੇ ਨੇ ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨਹੀਂ ਪਿਆ ਉਸ ਗੁਰੂ ਦੀ ਕੌਮ ਨੂੰ ਕਦੀ ਕੋਈ ਨਸ਼ਟ ਜਾਂ ਬਰਬਾਦ ਨਹੀਂ ਕਰ ਸਕਦਾ। ਬਾਬਾ ਜੁਝਾਰ ਸਿੰਘ ਜਦੋਂ ਮੈਦਾਨੇ ਜੰਗ ਉਤਰੇ ਨੇ ਇਹਨਾਂ ਨੇ ਵੀ ਪਹਿਲਾਂ ਤੀਰਾਂ ਦੀ ਵਰਖਾ ਕੀਤੀ ਏ, ਪਰਤ ਕੇ ਇਹ ਵੀ ਕਿਰਪਾਨ ਲੈ ਕੇ ਮੈਦਾਨੇ ਜੰਗ ਅੰਦਰ ਜੂਝਦੇ ਰਹੇ ਨੇ। ਭਾਈ ਸਾਹਿਬ ਸਿੰਘ ਪਹਿਲਾਂ ਸ਼ਹੀਦ ਹੋਏ ਨੇ ਤੇ ਬਾਬਾ ਜੁਝਾਰ ਸਿੰਘ ਜੀ ਉਸ ਵਕਤ ਦੁਸ਼ਮਣ ਦੇ ਘੇਰੇ ਵਿੱਚ ਆ ਗਏ ਨੇ ਤੇ ਕਹਿੰਦੇ ਨੇ ਗੁਰੂ ਕਲਗੀ ਵਾਲੇ ਨੇ ਉੱਤੋਂ ਫਿਰ ਤੀਰਾਂ ਦੀ ਵਰਖਾ ਕੀਤੀ ਏ, ਪੁੱਤਰ ਨੂੰ ਤੀਰਾਂ ਦੀ ਛਾਂ ਵਿੱਚ ਅੱਗੇ ਤੋਰਿਆ ਤੇ ਜਦੋਂ ਸਾਹਮਣੇ ਤੱਕਦੇ ਨੇ ਥੋੜੀ ਦੂਰ ਵੱਡੇ ਭਰਾ ਬਾਬਾ ਅਜੀਤ ਸਿੰਘ ਦਾ ਸਰੀਰ ਪਿਆ ਹੋਇਆ, ਉਸ ਸਰੀਰ ਨੂੰ ਤੱਕਿਆ ਤੇ ਕਹਿੰਦੇ ਨੇ ਤੱਕ ਕੇ ਅੱਗੇ ਨਿਕਲ ਗਏ ਨੇ ਬਾਬਾ ਜੁਝਾਰ ਸਿੰਘ, ਦੁਸ਼ਮਣ ਨੇ ਚਾਰ ਚਪੇਰਿਓਂ ਘੇਰ ਲਿਆ ਤੇ ਕਹਿੰਦੇ ਨੇ ਬਾਬਾ ਜੁਝਾਰ ਸਿੰਘ ਦੀ ਛਾਤੀ ਵਿੱਚ ਇੱਕੋ ਦਮ ਤਿੰਨ ਚਾਰ ਤੀਰ ਇਕੱਠੇ ਵੱਜੇ ਨੇ ਤੇ ਗੁਰੂ ਕਾ ਸਾਹਿਬਜ਼ਾਦਾ ਉਸੇ ਵਕਤ ਜ਼ਮੀਨ ਦੇ ਉੱਤੇ ਡਿੱਗ ਪਿਆ। ਜਦੋਂ ਇਹਦੀ ਸ਼ਹਾਦਤ ਹੋਈ ਤੇ ਮੇਰਾ ਕਲਗੀ ਵਾਲਾ ਸੱਚਾ ਪਾਤਸ਼ਾਹ ਹੁਣ ਫਿਰ ਤੱਕਦਾ ਪਿਆ ਤੇ ਪ੍ਰੇਮ ਨਾਲ ਭਿੱਜ ਕੇ ਜਿਹੜੇ ਸ਼ਬਦ ਕਹਿ ਸੋਹਣ ਸਿੰਘ ਸੀਤਲ ਹੋਰਾਂ ਨੇ ਇੱਕ ਪੰਕਤੀਆਂ ਕੁਝ ਕੁ ਬੜੇ ਕਮਾਲ ਦੀਆਂ ਕਹੀਆਂ, ਕਹਿੰਦੇ ਨੇ ਜਦੋਂ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਏ ਨੇ, ਗੁਰੂ ਕੇ ਸਿੱਖ ਕੋਲ ਖਲੋਤੇ ਨੇ, ਉਧਰ ਸੂਰਜ ਦੀ ਟਿੱਕੀ ਪੀ ਛਿਪਦੀ ਏ ਤੇ ਉਧਰ ਗੁਰੂ ਕਰਗੀ ਵਾਲੇ ਸੱਚੇ ਪਿਤਾ ਦਾ ਪੁੱਤਰ ਸ਼ਹੀਦ ਹੋ ਗਿਆ ਤੇ ਸਾਹਿਬ ਦੇ ਸਾਹਮਣੇ ਜਿਹੜੇ ਸਿੱਖ ਨੇ ਉਹਨਾਂ ਦੇ ਮਨ ਭਰੇ ਨੇ, ਅੱਖਾਂ ਵਿੱਚੋਂ ਨੀਰ ਪਿਆ ਡਲਕਦਾ ਤੇ ਕਲਗੀ ਵਾਲਾ ਹੱਥ ਜੋੜ ਕੇ ਖਲੋਤਾ ਤੇ ਕਹਿ ਰਿਹਾ, ਉਹ ਲਿਖਦੇ ਨੇ ਕਿ ਜਦੋਂ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਸੋਹਣ ਸਿੰਘ ਸ਼ੀਤਲ ਨੇ ਕਮਾਲ ਕਰ ਦਿੱਤੀ ਇਸ ਰੁਬਾਈ ਅੰਦਰ। ਉਹ ਲਿਖਦੇ ਨੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਣੇ ਹੋ ਗਿਆ ਉਹ ਬੇਰਾ ਬੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ। ਇਹਦਾ ਮਤਲਬ ਵੱਡਾ ਭਰਾ ਜਿਵੇਂ ਉਂਗਲ ਲਾ ਕੇ ਦਾਲ ਲੈ ਜਾਏ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਹੱਥ ਬੰਨ ਬੋਲੇ ਸਤਿਗੁਰੂ ਬਾਹ ਭਾਣਾ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ। ਤੇ ਸਿੱਖਾਂ ਵੱਲ ਦੇਖ ਕੇ ਕਹਿਣ ਲੱਗੇ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਐ ਗੁਰੂ ਖਾਲਸਾ ਪੰਥ ਤੂੰ ਵਸਦਾ ਰਹਿ ਮੈਂ ਉਜੜ ਜਾ। ਕਹਿਣ ਲੱਗੇ, ਹੁਕਮ ਰਜ਼ਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਉ ਕਨੇਰਾ। ਤੇ ਅੱਗੇ ਉਹਨਾਂ ਨੇ ਬਚਨ ਬੜੇ ਕਮਾਲ ਦੇ ਕਹਿ, ਹੋਵਾਂ ਤੇਤੋਂ ਸੁਰਖਰੂ ਪ੍ਰਣਪਾਲ ਉਚੇਰਾ। ਤੇ ਸੋਹਣ ਸਿੰਘ ਫਿਰ ਅੱਗੇ ਲਿਖਦਾ, ਵਾਹ ਵਾਹ ਗੋਬਿੰਦ ਸਿੰਘ ਵਾਹ ਤੇਰਾ ਜੀਰਾ, ਕਿ ਸਤਿਗੁਰੂ ਤੇਰਾ ਜੇਰਾ ਤਾਨੇ, ਅੱਜ ਦੋ ਪੁੱਤਰ ਸ਼ਹੀਦ ਹੋ ਗਏ ਨੇ ਜਿਨ੍ਹਾਂ ਦੇ ਸਰੀਰ ਮੈਦਾਨੇ ਜੰਗ ਵਿਚ ਪਏ ਨੇ, ਉਧਰ ਸੂਰਜ ਦੀ ਟਿੱਕੀ ਛਪੀ ਏ, ਮੈਂ ਕੁਝ ਕੁ ਮਿੰਟ ਹੋਰ ਲੈਣੇ ਨੇ ਇਸ ਲੜੀ ਨੂੰ ਮੁਕੰਮਲ ਥੋੜਾ ਜਿਹਾ ਕਰਦਿਆਂ। ਜਦੋਂ ਸੂਰਜ ਛਿਪਿਆ ਤੇ ਸੋਦਰ ਰਹਿਰਾਜ ਸਾਹਿਬ ਜੀ ਦਾ ਪਾਠ ਅੱਜ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ। ਕਮਾਲ ਦੀ ਗੱਲ, ਕਦੀ ਤੱਕੋ ਖਾਂ ਆਪਣੇ ਕਿਰਦੇ ਤੇ ਹੱਥ ਰੱਖ ਕੇ, ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਕਿੰਨਾ ਕੁ ਪਿਆਰ ਕਰਨਾ ਪਿਆ ਤੂੰ ਸਿੱਖਾਂ ਨੂੰ, ਜੇ ਉਹ ਕਹਿੰਦੇ ਨੇ ਸਾਹਿਬਜ਼ਾਦੇ ਬਚਾ ਲਓ ਤੇ ਕਹਿੰਦੇ ਦਇਆ ਸਿਆਂ ਤੁਸੀਂ ਮੇਰੇ ਪੁੱਤਰ ਨਹੀਂ, ਜੇ ਸ਼ਹੀਦ ਹੋ ਜਾਂਦੇ ਨੇ ਕੋਈ ਉਲਾਮਾ ਨਹੀਂ, ਇੱਕੋ ਗੱਲ ਕਹਿੰਦੇ ਹੋ ਕਿ ਪੰਥ ਤੈਨੂੰ ਤੱਤੀ ਵਾਹ ਨਾ ਲੱਗੇ, ਮੇਰੇ ਉਜਾੜੇ ਦੀ ਮੈਨੂੰ ਪਰਵਾਹ ਨਹੀਂ। ਤੇ ਜਦੋਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ, ਲੋਕ ਤਾਂ ਢਾਹਾਂ ਮਾਰ ਕੇ ਕੰਧਾਂ ਨੂੰ ਸਿਰ ਮਾਰ ਮਾਰ ਕੇ ਸਿਰ ਪਾੜ ਲੈਂਦੇ ਨੇ, ਪਰ ਤੇਰੇ ਮੁੱਖ ਵਿੱਚੋਂ ਤਾਂ ਅੱਜ ਵੀ ਉਹੀ ਰਹਿ ਰਾਸ ਜੀ ਦੀ ਬਾਣੀ ਨਿਕਲਦੀ ਏ, ਪੁੱਤਰਾਂ ਦੀਆਂ ਲਾਸ਼ਾਂ ਬਾਹਰ ਨੇ। ਤੇ ਬਾਪੂ ਗਾ ਰਿਹਾ ਕਿ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ, ਬਾਪੂ ਤਾਂ ਗਾ ਰਿਹਾ ਆਨੰਦ ਸੁਣੋ ਮਦ ਭਾਗੀਓ ਸਗਲ ਮਨੋਰਥ ਪੂਰੇ। ਤੇ ਜਦੋਂ ਹਜ਼ਰ ਹਜ਼ੂਰ ਨੇ ਸੋਧਰ ਰਹਿਰਾਜ ਸਾਹਿਬ ਜੀ ਦਾ ਪਾਠ ਕੀਤਾ ਨਾ, ਤੇ ਚਾਰ ਤੀਰ ਮੇਰੇ ਕਲਗੀ ਵਾਲੇ ਨੇ ਪੱਥੇ ਵਿੱਚੋਂ ਕੱਢੇ। ਬਹੁਤ ਘੱਟ ਵਿਦਵਾਨਾਂ ਨੇ ਇਹਦਾ ਜ਼ਿਕਰ ਕੀਤਾ, ਚਾਰ ਤੀਰ ਕੱਢੇ ਨੇ। ਤੇ ਕਹਿੰਦੇ ਨੇ ਉਸ ਵਕਤ ਕਲਮ ਤੇ ਦਵਾਤ ਕੋਲ ਏ, ਤੇ ਸਾਹਿਬ ਨੇ ਚਾਰ ਚਿੱਠੀਆਂ ਵੀ ਲਿਖੀਆਂ ਨੇ। ਪਹਿਲਾ ਤੀਰ ਆਪਣੀ ਕਮਾਨ ਤੇ ਚੜਾਇਆ, ਸੰਧਿਆ ਦਾ ਵੇਲਾ, ਪਹਿਲਾ ਤੀਰ ਖਵਾਜਾ ਮਰਦੂਦ ਬੈਠਾ ਤੇ ਉਹਦੀ ਪੇਟੀ ਵੀ ਜਾ ਕੇ ਲੱਗਾ। ਤੇ ਜਦੋਂ ਉਹਦੀ ਪੇਟੀ ਵਿੱਚ ਤੀਰ ਲੱਗਾ, ਤੀਰ ਨੂੰ ਪੱਟਿਆ ਤੇ ਉਹਦੇ ਉੱਤੇ ਚਿੱਠੀ ਲਿਖੀ ਏ, ਤੇ ਚਿੱਠੀ ਦੇ ਜਿਹੜੇ ਹਰਫ ਸਨ ਉਹ ਇਹ ਸਨ ਕਿ ਇਹ ਖਵਾਜਾ ਮਰਦੂਦ ਕਸਮ ਚੁੱਕ ਕੇ ਜਿਹੜਾ ਫਿਰ ਜਾਂਦਾ ਹੈ ਉਹਦਾ ਦੀਨ ਤੇ ਦੁਨੀ ਚਲਾ ਜਾਂਦਾ ਹੈ, ਮੇਰੇ ਦੋ ਪੁੱਤਰ ਚਲੇ ਗਏ ਕੋਈ ਬਾਤ ਨਹੀਂ, ਪਰ ਯਾਦ ਰੱਖੀ ਮੇਰੇ ਪੁੱਤਰਾਂ ਦੀ ਸ਼ਹਾਦਤ ਨਾਲ ਅੱਜ ਤੇਰਾ ਲੋਕ ਤੇ ਪਰਲੋਕ ਦੋਨੋਂ ਬਰਬਾਦ ਹੋ ਗਏ। ਪਹਿਲੀ ਚਿੱਠੀ ਇਹ ਲਿਖੀ ਖਵਾਜਾ ਮਰਦੂਦ ਕਸਮ ਚੁੱਕ ਕੇ ਫਿਰ ਜਾਣਾ, ਦੀਨ ਦੁਨੀ ਤੋਂ ਜਾਣਾ, ਯਾਦ ਰੱਖ ਅੱਜ ਤੂੰ ਦੋਵੇਂ ਗਵਾਲੇ ਨੇ। ਚੁੱਕ ਕੇ ਜਿਹੜਾ ਬੇਈਮਾਨ ਹੋ ਜਾਂਦਾ ਹੈ ਉਹ ਦੋਜਕ ਦੀ ਅੱਗ ਵੀ ਸੜਦਾ, ਜਿਹੜਾ ਯਕੀਨ ਰੱਖਦਾ ਉਹਦਾ ਰੁਤਬਾ ਉੱਚਾ ਹੁੰਦਾ। ਤੀਜਾ ਤੀਰ ਮੇਰੇ ਸਾਹਿਬ ਨੇ ਕੱਢਿਆ, ਚਿੱਠੀ ਲਿਖੀ ਤੇ ਜ਼ਬਰਦਸਤ ਖਾਨ ਦੀ ਪੱਗ ਵੀ ਜਾ ਕੇ ਵੱਜਿਆ, ਜਿਹੜਾ ਸੂਬਾ ਲਾਹੌਰ ਏ ਉਹਦੇ ਤੇ ਲਿਖਿਆ, ਕਸਮ ਖਾ ਕੇ ਫਿਰਨ ਵਾਲਿਆ ਤੂੰ ਦੋਜਕ ਦੀ ਅੱਗ ਵੀ ਸੜੇਗਾ, ਤੂੰ ਸੋਚਣਾ ਕਿ ਅੱਜ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ, ਬਸ ਕੁਝ ਦਿਨਾਂ ਦੀ ਖੇਡ ਏ, ਮੇਰੇ ਸਿੰਘ ਇਹੋ ਜੀ ਅੱਗ ਬਾਲਣਗੇ ਉਸੇ ਅੱਗ ਨੇ ਤੈਨੂੰ ਜਿੰਦੇ ਜੀ ਸਾੜ ਕੇ ਰਾਹ ਕਰ ਦੇਣ। ਜਦੋਂ ਚੌਥੀ ਚਿੱਠੀ ਕੱਢੀ, ਚੌਥਾ ਤੀਰ ਕੱਢਿਆ, ਚਿੱਠੀ ਲਿਖੀ ਪਹਾੜੀ ਰਾਜੇ ਅਜਮੇਰ ਚੰਦ ਨੂੰ ਬਖਸ਼ੀਏ, ਉਹਦੀ ਲੱਤ ਵੀ ਤੀਰ ਵੱਜਿਆ ਤੇ ਉਸ ਚਿੱਠੀ ਤੇ ਲਿਖਿਆ ਸੀ, ਸੱਜਣਾ ਤੈਨੂੰ ਮੇਰੇ ਸਿੱਖ ਕਦੀ ਚੈਨ ਨਾਲ ਬਹਿਣ ਨਹੀਂ ਦੇਣਗੇ, ਪਰ ਮੇਰਾ ਰੱਥ ਅਕਾਲ ਪੁਰਖ ਏ, ਤੂੰ ਮੇਰਾ ਕੁਝ ਵਿਗਾੜ ਨਹੀਂ ਸਕਦਾ। ਚਾਰ ਚਿੱਠੀਆਂ ਮੇਰੇ ਗੁਰੂ ਕਲਗੀ ਵਾਲੇ ਨੇ ਚਮਕੌਰ ਦੀ ਗੜੀ ਵਿੱਚੋਂ ਸ਼ਾਮ ਨੂੰ ਲਿਖੀਆਂ ਨੇ। ਅੱਜ ਸਿੱਖਾਂ ਦੇ ਮਨ ਕਿੰਨੇ ਕੁ ਭਰੇ ਨੇ, ਕਿੰਨਾ ਕੁ ਬੈਰਾਗ ਏ, ਅੱਜ ਫਿਰ ਉਹ ਸਵਾਲ ਉੱਠਿਆ, ਸਾਹਿਬ ਕਹਿੰਦੇ ਨੇ ਦਇਆ ਸਿਆ ਸਵੇਰੇ ਸੂਰਜ ਦੀ ਟਿੱਕੀ ਨਿਕਲਣੀ ਏ ਜਿੱਥੇ ਪਿਆਰੇ ਸ਼ਹੀਦ ਹੋਏ ਨੇ ਜਿੱਥੇ ਪੁੱਤਰ ਸ਼ਹੀਦ ਹੋਏ ਨੇ ਉੱਥੇ ਆਪਾਂ ਵੀ ਸ਼ਹਾਦਤ ਦਾ ਜਾਮ ਪੀ ਜਾਣਾ ਸਵੇਰਾ ਜਿਹੜਾ ਜੰਗ ਹੋਵੇਗਾ ਲੋਕ ਇਸ ਜੰਗ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕਰਨਗੇ ਪਰ ਭਾਈ ਦਇਆ ਸਿੰਘ ਜਿਹਦਾ ਹਿਰਦਾ ਪੰਥ ਲਈ ਸਿੱਖੀ ਲਈ ਭਰਪੂਰ ਏ ਕਹਿੰਦੇ ਨੇ ਆਪਣੇ ਨਾਲ ਦੇ ਸਿੱਖ ਇਕੱਠੇ ਕੀਤੇ ਨੇ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਸੰਗਤ ਸਿੰਘ ਭਾਈ ਕਾਠਾ ਸਿੰਘ ਭਾਈ ਸੰਤ ਸਿੰਘ ਇਹਨਾਂ ਨੂੰ ਇਕੱਠਿਆਂ ਕੀਤਾ ਕਹਿਣ ਲੱਗੇ ਦੇਖੋ ਅੱਜ ਗੁਰੂ ਦੇ ਭਾਵੇਂ ਚਰਨ ਪਕੜ ਲਓ ਅੱਜ ਗੁਰੂ ਨੂੰ ਭਾਵੇਂ ਜਿਵੇਂ ਕਿਵੇਂ ਵਾਸਤਾ ਪਾ ਕੇ ਮਨਾ ਲਓ ਗੁਰੂ ਗੋਬਿੰਦ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਕੱਢ ਲਵੋ ਜੇ ਗੁਰੂ ਗੋਬਿੰਦ ਸਿੰਘ ਨਿਕਲ ਗਏ ਤੇ ਇਸ ਪੰਥ ਨੂੰ ਕਦੀ ਕੋਈ ਖਤਮ ਨਹੀਂ ਕਰ ਸਕਦਾ ਕਹਿੰਦਾ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ ਹੁਣ ਕੁਝ ਕਹਿੰਦੇ ਨੇ ਹੁਕਮ ਕੀਤਾ ਦੋ ਤਰ੍ਹਾਂ ਦੀਆਂ ਰਾਵਾਂ ਨੇ ਪਰ ਜਦੋਂ ਮਨ ਵੀ ਝਾਤੀ ਮਾਰੀ ਦੀ ਹੈ ਨਾ ਜਿਸ ਬਾਪ ਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਹੋਵੇ ਜਿਹਦੇ ਦੋ ਪੁੱਤਰ ਅੱਜ ਸੱਜਰੇ ਸ਼ਹੀਦ ਹੋਏ ਹੋਣ ਤੇ ਕੁਝ ਕੁ ਘੜੀਆਂ ਹੋਈਆਂ ਹੋਣ ਤੇ ਉਹਨੂੰ ਕਿਹੜਾ ਹੁਕਮ ਦੇ ਕੇ ਕਹਿ ਤੂੰ ਚਮਕੌਰ ਦੀ ਬੜੀ ਗੜੀ ਤੋਂ ਬਾਹਰ ਨਿਕਲ ਜਾ ਕਦੀ ਹਿਰਦਾ ਕੋਈ ਕਹਿ ਸਕਦਾ ਜਿਹਦੇ ਪੁੱਤਰਾਂ ਦੀਆਂ ਆਂਦਰਾਂ ਬਾਹਰ ਪਈਆਂ ਹੋਣ ਪ੍ਰੋਫੈਸਰ ਕਰਤਾਰ ਸਿੰਘ ਲਿਖਦਾ ਪਹਿਲਾਂ ਤਰਲਾ ਲਿਆ ਫਿਰ ਚਰਨ ਪਕੜ ਲਏ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤਾ ਹੀ ਤੇਰੇ ਪੰਥ ਦਾ ਜਿਹਦੀ ਖਾਤਰ ਤੂੰ ਕਹਿੰਦਾ ਇਹ ਵਸਦਾ ਰਹਿ ਘੁੱਟ ਕੇ ਚਰਨ ਪਕੜ ਲੈ ਗੁਰੂ ਗੋਬਿੰਦ ਸਿੰਘ ਤੈਨੂੰ ਵਾਸਤਾ ਹੀ ਤੇਰੇ ਪ੍ਰੇਮ ਸਾਡੇ ਪ੍ਰੇਮ ਦਾ ਅਸੀਂ ਚੰਗੇ ਹਾਂ ਅਸੀਂ ਮੰਦੇ ਹਾਂ ਪਰ ਸਾਡੇ ਅੰਦਰ ਦਾ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਤੂੰ ਚਮਕੌਰ ਦੀ ਗੜੀ ਨੂੰ ਛੱਡ ਦੇ ਕਿ ਤੈਨੂੰ ਸਾਡੇ ਪ੍ਰੇਮ ਦਾ ਵਾਸਤਾ ਨਹੀਂ ਤੂੰ ਸਾਨੂੰ ਪਿਆਰ ਨਹੀਂ ਕਰਦਾ ਸਾਹਿਬ ਦਾ ਉਸ ਵਕਤ ਨਾ ਚਿਹਰਾ ਬਿਲਕੁਲ ਗੰਭੀਰ ਹੋ ਗਿਆ ਜਦੋਂ ਪ੍ਰੇਮ ਦੇ ਵਾਸਤੇ ਪਾਉਂਦੇ ਨੇ ਭਾਈ ਦਇਆ ਸਿੰਘ ਨੇ ਚਰਨ ਧੋ ਦਿੱਤੇ ਮੇਰੇ ਕਲਗੀ ਵਾਲੇ ਦੇ ਆਪਣੇ ਨੇਤਰਾਂ ਦੇ ਨੀਰ ਨਾਲ ਸਾਹਿਬ ਕਹਿਣ ਲੱਗੇ ਦਇਆ ਸਿੰਘਾਂ ਵਾਸਤੇ ਬੜੇ ਵੱਡੇ ਪਾਨੇ ਤੇ ਇੱਕ ਸ਼ਬਦ ਉਹਨਾਂ ਨੇ ਹੋਰ ਵਰਤਿਆ ਕਹਿਣ ਲੱਗੇ ਤੈਨੂੰ ਵਾਸਤੇ ਹੀ ਉਸ ਬਾਪੂ ਦਾ ਜਿਹਨੇ ਪੁੱਤਰ ਬਣਾ ਕੇ ਤੈਨੂੰ ਪੰਥ ਪ੍ਰਚਾਰਨ ਲਈ ਭੇਜਿਆ ਤੇ ਧਿਆਨ ਰੱਖਣਾ ਗੁਰੂ ਦੀ ਸਹੁੰ ਤੇ ਗੁਰੂ ਦਾ ਵਾਸਤਾ ਬੜੀ ਵੱਡੀ ਚੀਜ਼ ਏ ਗੁਰੂ ਕਲਗੀ ਵਾਲੇ ਦੇ ਸੰਬੰਧ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਘਟਨਾ ਪੜ੍ਹਦੇ ਹਾਂ ਨਾ ਸਾਹਿਬ ਨਹੀਂ ਬੋਲਦੇ ਸੁਲਤਾਨਪੁਰ ਜਦੋਂ ਵਹੀਂ ਵਿੱਚੋਂ ਨਿਕਲੇ ਨੇ ਕਿਸੇ ਦੇ ਬੁਲਾਏ ਬੋਲਦੇ ਨਹੀਂ ਉੱਥੇ ਕਹਿੰਦੇ ਨੇ ਕਾਜੀ ਨੂੰ ਲੈ ਕੇ ਗਏ ਤੇ ਕਾਜੀ ਨੇ ਇੱਕ ਸ਼ਬਦ ਕਿਹਾ ਸੀ ਯਾ ਨਾਨਕ ਖੁਦਾਏ ਦੇ ਵਾਸਤੇ ਕੁਝ ਤਾਂ ਬੋਲ ਜਦੋਂ ਖੁਦਾ ਦਾ ਵਾਸਤਾ ਪਾਇਆ ਉਦੋਂ ਮੇਰੇ ਬਾਬਾ ਜੀ ਬੋਲੇ ਸਨ ਧਿਆਨ ਰੱਖਣਾ ਅੱਜ ਪ੍ਰੇਮ ਦਾ ਵਾਸਤਾ ਪਾ ਕੇ ਉਹ ਸਿੱਖ ਕਿਉਂ ਨਹੀਂ ਆਪਣੇ ਗੁਰੂ ਨੂੰ ਮਨਾ ਲਵੇਗਾ ਗੁਰੂ ਕਲਗੀ ਵਾਲੇ ਤੁਰੇ ਤੇ ਕਹਿਣ ਲੱਗੇ ਮੈਂ ਇਕੱਲਾ ਨਹੀਂ ਮੇਰੇ ਨਾਲ ਭਾਈ ਦਇਆ ਸਿੰਘ ਤੁਸੀਂ ਵੀ ਤੁਰੋਗੇ ਭਾਈ ਧਰਮ ਸਿੰਘ ਤੁਸੀਂ ਵੀ ਚੱਲੋਗੇ ਤੇ ਤੀਜਾ ਸਿੱਖ ਭਾਈ ਮਾਨ ਸਿੰਘ ਚੱਲੇਗਾ ਤਾਰੇ ਦੀ ਸੇਤ ਵੀ ਤੁਰਨਾ ਤੇ ਧਿਆਨ ਰੱਖਣਾ ਮੇਰੇ ਕਲਗੀ ਵਾਲੇ ਨੇ ਇੱਕ ਪਿਆਰੇ ਸਿੱਖ ਨੂੰ ਕੋਲ ਬੁਲਾਇਆ ਉਹਦਾ ਨਾਮ ਹੈ ਭਾਈ ਸੰਗਤ ਸਿੰਘ ਕੁਝ ਭਾਈ ਸੰਤ ਸਿੰਘ ਲਿਖਦੇ ਨੇ ਧਿਆਨ ਦੇਣਾ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਜਿਹੜੇ ਸਿੱਖ ਰਹਿ ਗਏ ਨੇ ਉਹਨਾਂ ਦੀ ਕੁਰਬਾਨੀ ਵੀ ਘੱਟ ਨਹੀਂ ਇਹ ਵੀ ਪਤਾ ਕਿ ਸਵੇਰੇ ਮੌਤ ਤੋਂ ਬਿਨਾਂ ਕੁਝ ਨਹੀਂ ਦਿਸਦਾ ਪਿਆ ਤੇ ਵਾਹ ਓਏ ਗੁਰੂ ਕੇ ਸਿੱਖੋ ਸੰਗਤ ਸਿੰਘ ਤੇਰੇ ਚਰਨਾਂ ਵਿੱਚ ਵੀ ਨਮਸਕਾਰ ਜਿਹਨੇ ਗੁਰੂ ਗੋਬਿੰਦ ਸਿੰਘ ਦੀ ਸੇਵਾ ਕਰ ਲਈ ਆਪਣੇ ਸੀਸ ਨੂੰ ਸਵੇਰੇ ਭੇਟ ਕਰ ਦਿੱਤਾ ਨਹੀਂ ਤੇ ਉਹ ਵੀ ਜਾ ਸਕਦੇ ਸਨ ਸਾਹਿਬ ਨੇ ਆਪਣੀ ਕਲਗੀ ਆਪਣੇ ਬਸਤਰ ਭਾਈ ਸੰਗਤ ਸਿੰਘ ਨੂੰ ਦਿੱਤੇ ਉਹਦਾ ਚਿਹਰਾ ਮੇਰੇ ਹਜ਼ੂਰ ਨਾਲ ਬਿਲਕੁਲ ਇਨ ਬਿਨ ਮਿਲਦਾ ਸੀ ਜਦੋਂ ਹਜ਼ੂਰ ਇੱਥੋਂ ਉਹਨੂੰ ਆਪਣੇ ਬਸਤਰ ਆਪਣੀ ਕਲਗੀ ਦਿੱਤੀ ਏ ਨਾਲ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਤੁਰ ਲੱਗੇ ਨੇ ਤੇ ਤਾਰੇ ਦੀ ਸੇਧ ਵਿੱਚ ਕਹਿ ਆਪਾਂ ਮਿਲ ਜਾਣਾ ਤੇ ਦੂਜੀ ਗੱਲ ਕਈ ਲੁਕ ਕੇ ਨਹੀਂ ਜਾਣਾ ਜਾਂ ਆਪਾਂ ਝੋਕੇ ਨਹੀਂ ਜਾਣਾ ਦਇਆ ਸਿੰਘਾਂ ਨੀਤੀ ਏ ਇੱਕ ਪਾਸਿਓ ਮੈਂ ਤਾੜੀ ਮਾਰਾਂਗਾ ਤੇ ਉੱਚੀ ਆਵਾਜ਼ ਦੇ ਕੇ ਕਹਾਂਗਾ ਪੀਰੇ ਹਿੰਦ ਮੇਰ ਵੱਧ ਮੇਰੀ ਆਵਾਜ਼ ਸੁਣ ਕੇ ਤੂੰ ਇੱਕੋ ਦਮ ਕਹਿਣਾ ਦੂਸਰੇ ਪਾਸਿਓ ਕਿ ਪੀਰੇ ਹਿੰਦ ਮੇਰ ਵੱਧ ਤੀਜੇ ਪਾਸਿਓ ਮਾਨ ਸਿੰਘ ਤੂੰ ਬੋਲਣਾ ਚੌਥੇ ਪਾਸਿਓ ਭਾਈ ਧਰਮ ਸਿੰਘ ਤੂੰ ਬੋਲਣਾ ਕਹਿੰਦੇ ਨੇ ਜਦੋਂ ਜ਼ਾਲਮ ਚੌਵੇਂ ਪਾਸਿਆਂ ਨੂੰ ਦੌੜੇ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਗੜੀ ਵਿੱਚੋਂ ਆਵਾਜ਼ ਦੇ ਕੇ ਕਹਿਣਾ ਗੁਰੂ ਗੋਬਿੰਦ ਸਿੰਘ ਤਾਂ ਜੇ ਗੜੀ ਵਿੱਚ ਬੈਠਾ ਹੋਵੇ ਕਹਿਣ ਲੱਗੇ ਇੰਨਾ ਕੁ ਭੁਲੇਖੇ ਵਿੱਚ ਪਾ ਦਿਓ ਕਿ ਆਪਣੇ ਆਪ ਵਿੱਚ ਟੁੱਕ ਕੇ ਵੱਢ ਕੇ ਆਪਣੇ ਆਪ ਨੂੰ ਖਤਮ ਕਰਨ ਮੇਰਾ ਕਲਗੀ ਵਾਲਾ ਮਾਹੀ ਚਮਕੌਰ ਦੀ ਗੜੀ ਵਿੱਚੋਂ ਨਿਕਲਦਾ ਕਿਵੇਂ ਨਿਕਲਦੇ ਨੇ ਤੇ ਰਸਤੇ ਵਿੱਚ ਪੁੱਤਰਾਂ ਦੀਆਂ ਲਾਸ਼ਾਂ ਤੱਕਦੇ ਨੇ ਕੋਈ ਇਹਦੇ ਵਿੱਚ ਦੋ ਰਾਵਾਂ ਨਹੀਂ ਵਿਦਵਾਨ ਮੰਨਦੇ ਨੇ ਕਿ ਪੁੱਤਰਾਂ ਦੇ ਚੋਲਿਆਂ ਨਾਲ ਸਾਹਿਬ ਹਜ਼ੂਰ ਦੇ ਚਰਨ ਅੜਦੇ ਨੇ ਪਰ ਨਿਰਮੋਹ ਅੰਦਰ ਮੋਹ ਨਹੀਂ ਸਾਹਿਬ ਅੱਗੇ ਤੁਰਦੇ ਨੇ ਮਾਛੀ ਵਾੜੇ ਜਾਂਦੇ ਨੇ, ਉਥੇ ਸਾਹਿਬ ਨਾਲ ਕੀ ਕੁਝ ਕੌਤਕ ਵਾਪਰਦੇ ਨੇ। ਕੋਸ਼ਿਸ਼ ਕਰਾਂਗਾ ਮੈਂ ਕੱਲ ਦੇ ਦੀਵਾਨ ਵਿਚ, ਰਾਤ ਦੇ ਦੀਵਾਨ ਵਿਚ ਇਕ ਘੰਟਾ ਸਮਾਂ ਹੋਣਾ, ਆਪ ਸੰਗਤ ਦੀ ਸੇਵਾ ਕਰ ਸਕਾਂ। ਆਓ ਪਿਆਰਿਓ, ਉਸ ਕਲਗੀ ਵਾਲੇ ਦੇ ਫਿਰ ਬਣ ਜਾਓ ਜਿਹੜਾ ਸਿੱਖਾਂ ਨੂੰ ਬਚਾਉਂਦਾ, ਆਪਣੇ ਪੁੱਤਰਾਂ ਨੂੰ ਸ਼ਹੀਦ ਕਰਦਾ। ਆਪਾਂ ਤਰਕ ਨਾ ਕਰੀਏ, ਉਹਦੇ ਬਚਨਾਂ ਨੂੰ ਸੱਤ ਕਰਕੇ ਮੰਨ ਲਈਏ। ਵਾਹਿਗੁਰੂ ਜੀ ਕਾ ਖਾਲਸਾ।
1: ਸਤਨਾਮ ਕਰਤਾ ਪੁਰਖ

कहां करे कोई बेचारा, प्रभु मेरे का बद प्रताप। जिस मिले मन हुए आनंद, सो सतगुर कही है, मन की दुविधा बिनस जाहे, परम पद लहिए। बलिहारी गुर अपने, द्योहारी सदवार, जिन मानस ते देवते किए, करत ना लागी वार। करत ना लागी बार। परम सम्मान योग चवर छत्र दे मालक साहिब श्री गुरु ग्रंथ साहिब महाराज जी दी पावन पवित्र हजूरी अंदर शोभाए मान खोए बैठे गुरमुख प्यारे सतसंगी जनों, अज किन्ने भागां वाले ओ शरीर ने जेड़े मेरे धन गुरु ग्रंथ साहिब महाराज जी दी पावन पवित्र हजूरी दे अंदर ए जो ईसवी सन है इस दे 1998 दा ए साल, इनू बस डेढ़ घंटे बाद पौने दो घंटिया बाद आपा अलविदा कर देना, ते उस 1999 नू जी आया कहना, जिस दा खास करके सिख जगत दे अंदर बड़ा चाह ते उमा। दो पक्ष ने गुरु ग्रंथ साहिब दी बाणी अंदर, अज ओ भी लोक होणगे जेड़े नशे विच गुट होणगे, जेड़े नच टप रहे होणगे, पर कुर्बान मेरे गुरु नानक साहिब तेरे तो लोक इस वकारां दी अग विच सड़ रहे ने, मेरे साहिब तू अपणिआं नूं बांह दे के इस अग विचों बाहर कढ ले। हजूर ने बाणी विच क्या, अगन सागर बूढ़त संसारा, नानक बाहां पकड़ सतगुर निस्तारा। कुर्बान जाइयो उस गुरु तो जिन्ने सानू बाणी दित्ती, जिसने कृपा करके सानू साध संगत दित्ती, जिस गुरु जी ने कीर्तन दी दात दित्ती, नाम दी दात दित्ती, ते गुरु रामदास जी ने इसे समय नूं तक के गल कही सी कि गुरु कोल भी केवल ओ बह सकदा है जिदे अंदर सच्यार अंदर कोई सत दी कणी है, जां जो गुरु नूं इश करदा है। ते उत्थे तां ही हजूर ने कहा सी कि कूड़ियार कूड़ियारी जाए रले, सच्यार सिख बैठे सतगुरु पास। गुरु मेहरामत करे, मैं अर्ज कर रहा अपने उस प्रसंग नू, वैसे मैं अज कुछ लाना अगे तोरना जो पिछले कई दिनों तो इस स्टेज तो आपां गुरु कलगी वाले दा पुरब मना रहे। गुरमुख प्यारे प्रबंधकां वल्लों हुक्म भी सी कि जदों गुरु गोबिंद सिंह जी दा पुरब आवे ते उस सरबंस दानी दियां रज के कथा कहानियां कीतियां जान, खास करके मेरे बुजुर्ग बैनीवाल साहब उन्हां वल्लों, ए मैं हुक्म कह सकना उन्हां तो छोटा वा, आओ उस गुरु दियां भी आपां बातां अज करनियां ने, जिथे अज 99 दा ओ साल भागां वाल आ रहा है। अज तो 300 साल पहला आनंदपुर केसगढ़ साहिब जिथे अज साडा तख्त है, उस पहाड़ी दी चोटी ते खलो के हजूर ने हिंदुस्तान दे उच्च जातियां नूं ते जालम हाकमां नूं एक गल कही सी, जां की जात गोत कुल माही, सरदारी ना भई कदाही, इन्हीं को सरदार बनाऊं तब गोबिंद सिंह नाम कहाऊं। इसे वक्त ही मेरे साहब ने कृपान कट के पहाड़ी ते कहा सी कि कदी समा आवेगा कि रात्न के संग रंक लड़ाऊं, शेरों के संग पेट पढ़ाऊं,
کہنے لگے سوا لاکھ سے ایک لڑاؤں تب ہے گوبند سنگھ نام کہاں. دھیان رکھنا یہ آواز اج تو 300 سال پہلا آنند پور دی دھرتی تو اٹھی تے اس آواز نو کوئی دبا نہیں سکیا. گرو گوبند سنگھ مہاراج کرپا کرن 99 آپا تک نے پے ہاں یہ جی آیا کہہ رہے ہاں پر پیاریو یہ 300 سال تک نے ہاں 400 سال شاید سادے وچوں کوئی تکے تے آئے سال جا یہ سمے تاں ہی سبل ہے جے کتے گرو گوبند سنگھ دے چرناں وچ اج ارداس کر دیے کہ میرے داتیا تیرا یہ 300 سال خالصے دا ساجنا پرب آ رہا ہے تو کر نرامت ان سکیاں کردیاں وچ امرت دی جھڑی لا دے تو وچھڑیاں نو ملا لے اوہی آنند پور دی دھرتی ہے جتھے کدی کچھ کاغذ تے لکھ کے چلے گئے سن بداوا دے کے پر اج کرپا کر کاغذ نہیں ساڈے تا منا اتے بداوے لکھے ہوئے نے شاید تو اینا منا نو تو دے اے بداوے دی جڑی کال کے اتر جائے تے داتیا مہا سنگھ دی طرح گود وچ تم ہی سانو لے کے کہہ دے نہیں ہوئے اکھاں وچوں نیر نہ چھٹ مہا سیا تو میرا ہی ہے. گرو بخشش کرے پیاریو جتھے آپا 99 دا سال آ رہا میں کہہ کے اگے ترنا وا اج ساڈی زندگی دا ایک سال تک بھی گیا ہے جتھے نو جی آیا کہہ رہے ہیں نا حضور نے بانی وچ کہہ کہندے نے جدو ماں دی گود وچ پتر ہوندا ہے ماں لوریاں دیندی ہے تے جدو اس بچے دا جنم والا دن آندا ہے سال بعد تے اسی رشتے دار ساکھ سبندی اکٹھے کرنے ہاں تے کہنے ہاں اج میرا پتر اینے سال دا وڈا ہو گیا ہے. پر بھگت کبیر صاحب گرو گرنتھ صاحب وچ کہندے نے نہیں ماں اے نہ کیا کر جنم والے دن تو کہنی ہے میرا پتر وڈا ہو رہا ہے کر کدی اپنے سر تے چاتی مار تو گودی وچ لے کے لوریاں دینی ہے کہ جنم دن والے دہاڑے نو شانڈل منانی ہے پر نہیں ماں اے وڈا نہیں ہو رہا اے اصل وچ دنوں دن کٹدا پیا ہے. اصل وچ ساڈی زندگی وچوں بھی ایک سال اج کٹیا نہیں. حضور نے بانی وچ کیا جننی جانت ست بڑا ہوت ہے پہلی پنکتی ہے بھگت کبیر صاحب جی دی گرو گرنتھ صاحب وچ جننی جانت ست بڑا ہوت ہے اتنا کو نہ جانے جے دن دن ابد گھٹتا ہے مور مور کر میرا میرا کہہ کے ادک ادک لاڈ دھر کنا پیار کرنی ہے پر پیکت ہی جمراؤ ہس ہے موت کیوں ویکھ کے ہٹ دی ہے دن ود دے نہیں پے دے گھٹ دے پے. آپ یاد رکھیے کہ اپنا وہ دن نیڑے آنا ہے. آؤ ساتھ سنگت جی گرو گوبند سنگھ سچے پتا سربنس دانی جنہ دے پوتر اتہاس کل بھی آپ سنگتان سانجھا کیتا سی میرے صاحب دے وڈے صاحبزادے بابا اجیت سنگھ تے بابا ججار سنگھ شہید ہو گئے نے. شام دا وقت ادھر سوری چھپیا ہے ادھر کلگی والے دے چھوٹے صاحبزادے بابا ججار سنگھ جی نے شہادت دا جام پیتا ہے تے میرے گردیو نے اج بھی سودر رہ راج صاحب دا پاٹھ کیتا ہے. آؤ حضور کیویں چمکور وچوں نکلدے نے کنا کنا راہ تے میرا ماہی جاندا ہے تے کی اپنے اس اکال پرکھ نو سمبودھن کردا ہے. آپ اس اتہاس نو اپنی نظر سامنے لے آئیے تے سرت نو اس دھرتی تے لے جاؤ جیڑی ساڈے تو سینکڑے کو دور ہے پر دھیان نال کلگی والے دی اس دھرتی دی شو سرت رائیں او دی خاط نو نمسکار کریے. کرو کرپا مینو اسیس بخشو کوئی بھی رشنا حضور دی بخشی فتح تو وانجی نہ رہے جی. واہگرو جی کا خالصہ واہگرو جی کی فتح. جدو گرو گوبند سنگھ مہاراج آپ جی دے دونوں صاحبزادے شہید ہو گئے نے تے بھائی صاحب بھائی دیا سنگھ جی گوراں نے سودر رہ راج صاحب جی دے پاس تو بعد حضور دے چرن پکڑ لے سن. سکھ سنگتاں نے حضور دے چرن گرو کے سکھاں نے پکڑے تے ایتھی بینتیاں ارداساں کیتیاں سن میرے داتا تسی چمکور دی گڑی نو چھڈ دیو. کل میں اس وشے سبندی عرض کر چکا جدو حضور نکلن لگے نے تے ایک گل کہی دیا سنگھ اکلا نہیں میرے نال تسی بھی جاؤ گے. سکھ اکٹھے ہوئے نے گرمتا کیتا ہے نال نکلن لگے نے بھائی صاحب بھائی دیا سنگھ جی پیارے بھائی دھرم سنگھ جی
تے تیجا جڑا گرو کا سکھ نکلیا او دا نام ہے بھائی صاحب بھائی مان سنگھ جی. ترن لگیا حضور نے کیا دیا سنگھ جی آپا چپ کر کے نکلنا نہیں, آپا آواز اچھی بلند کر کے ایک گل کہہ کے جانی ہے کہ پیر ہند دا پیر جا رہا ہے, کسے وچ طاقت ہے تا سمرتا ہے پکڑ لو. اے 22 دسمبر 1704 دی رات گرو کلگی والے نکلے نے, تے اج وی او گردوارا تاڑی صاحب ہے جتھے میرے حضور نے اچھی ساری تاڑی مار کے گل کہی سی کہ پیرے ہند میر ود, اے در تے ہند دا پیر جا رہا ہے. تے جدو حضور نے اے بچن کہے دوسرے پاسوں بھائی دیا سنگھ نے آواز دتی پیرے ہند میر ود, تیجے پاسوں بھائی دھرم سنگھ جی بولے, تے نال بھائی مان سنگھ ہورا نے بھی اچھی آواز وچ کیا. جدو چار آوازاں آئیاں نے تے پنجویں آواز چمکور دی گڑی وچ اک سکھ جنوں صاحب کلگی دے کے آئے نے, جنوں اپنا باڑا دے کے آئے نے, بھائی صاحب بھائی سنگت سنگھ جی جہدا سبرو میرے کلگی والے نال ملتا پیا ہے. حضور دی آواز اونے وی دتی ہے کہ گرو گوبند سنگھ تا ادھر نے. ساتھ سنگت ستگرو جدو چمکور دی گڑی وچ نکل دے پئے نے, میں عرض کرنی اتن بھی بچیاں نے اس گھٹنا دا ذکر کیتا. اس گھٹنا نو پروفیسر کرتار سنگھ ہورا نے گرو گرنتھ صاحب گرو گوبند سنگھ جی دی جیونی وچ انکت کیتا ہے. وہ کہندے جدوں حضور چمکور دی گڑی وچوں نکلے نے تے کہندے اچن چیت میرے داتا جی دے چرن جڑے نے نا کسے کپڑے دے وچ اڑ گئے سن. جھوٹ نہیں او دی لکھت ہے, انہاں نے آپ اپنے ہتھاں نال انکت کیتا. جدوں حضور نکلن لگے چرن صاحب دے کسے کپڑے نال اڑے نے, بھائی دیا سنگھ اس وقت نال نے کہندے اسمان تو بجلی چمکی تے دیکھیا کہ چرن اٹکے کتھے پئے نے, کپڑا کسے ہور دا نہیں اپنے وڈے پتر بابا اجیت سنگھ نے, تے انہاں دے چولے وچ پتا دے چرن اٹکے ہوئے نے. جدو چرن اٹکے تکے نے پروفیسر کرتار سنگھ لکھدا ہے سہ مسکرائے نے تے اسیس دتی ہے. وہ ایک گل کہندا اپنے کولو وہ لکھدا ہے کہندا میرا من تا کہہ رہا ہے ستگرو جدو تسی بابا اجیت سنگھ نو گڑی وچوں توڑیا ہے تے ایک گل کہی سی پتر تو گرو تیگ بہادر جی دا پوتا ہے گرو ہرگوبند صاحب دا پڑپوتا ہے, دیکھی تیری پیٹھ وچ کوئی وار نہ ہووے, تیری سینے وچ تیری چھاتی وچ تاں وار ہون, تیر دا برشی دا بندوق گولی دا جے پیٹھ وچ ہویا لوگ کہن گے شاید اے میدانے جنگ وچوں پیٹھ دکھا کے دوڑدا سی تاں پیچھے وار کیتے گئے. کہندے مانو او بول کے کہہ رہا ہووے پتا جی کہ دیکھو میں نہیں اپنے چولے نہ رو کے باپو میری چھاتی نو تک لے, میرے سینے وچ تا زخم ہیں پر تیرے پتر دی پیٹ وچ کوئی نشان نہیں, میں تیری اس دستار نو داغ نہیں لگن دیتا. پروفیسر کرتار سنگھ لکھ دے نے تھوڑے جے اگے نکلے نے تے چھوٹے پتر بابا ججہار سنگھ انہاں ول تکیا ہے, انہاں دا شریر وی نظر آیا ہے تے بھائی صاحب بھائی دیا سنگھ جنہاں بارے اسی کہنے آ کچھ کہندے نے کمر کسا, وہ کہندے نے اپنے انہاں کول اک چادر حضور نو روک کے کہندے نے ستگرو تسی اپنے تیراں نو سونا کیوں لایا سی؟ کہن لگے دیا سنگھ اس کر کے کہ میرے تیر دے نال کوئی زخمی ہو جائے تے سونا ویچ کے او دا زخم بھر لی او دا دوا دارو کیتا جائے, میرے تیر دے نال کسے دی موت ہو جائے او دے خفن دا او دے قبر وچ دفنان دا پربند کیتا جائے, او دے چتا وچ لکڑا اکٹھیاں کر لی پیسہ ورتیا جائے. بھائی صاحب دے نیتر بھر گئے سیجل ہو گئے, کہن لگے پتا تو تا دشمنان دے پتران دی لاش وی رل نہیں دیندا, تیرا تیر چلے تے تسی کہندے ہو دشمن دے خفن دا پربند ہو جائے دشمن دے چکھا دا پربند ہو جائے, تسی تا مر چکے دشمنان دے پتران دیاں وی لاشاں ٹکن واسطے پربند کر دے ہو, پر اج تیرے پتران دے تانوں کون ٹکے گا؟ تیرے پتران دے تان تا اسی طرح پئے نے, جے کرپا کرو تا میں اے چادر تیرے پتران دے شیش تے پا دیاں انہاں دے مکھ نوں ٹک دیاں. تے حضور نے اس وقت بانہ پکڑ کے کیا سی دیا سنگھ جی میں ایک گل پوچھنی چاہنا, اے نے دو میرے بندی پتر. آ گرمکھاں نے امرت دی گل کیتی تے جدو ایس داستان نوں اسی پڑھنے ہاں ساڈا من کیوں نہیں پگھلدا؟
ਕਹਿਣ ਲੱਗੇ, ਇਹ ਨੇ ਮੇਰੇ ਬਿੰਦੀ ਪੁੱਤਰ ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹ ਨੇ ਮੇਰੇ ਨਾਦੀ ਪੁੱਤਰ। ਧਿਆਨ ਰੱਖੀ, ਦੋ ਬਿੰਦੀ ਪੁੱਤਰ ਨੇ ਅਜੀਤ ਤੇ ਜੁਝਾਰ। ਦਇਆ ਸਿਆਂ ਚਾਦਰ ਏਕੇ, ਜੇ ਅਜੀਤ ਤੇ ਜੁਝਾਰ ਨੂੰ ਢਕਣਾ ਚਾਹੁੰਦੇ ਤੇ ਇੱਕ ਕੰਮ ਕਰਦੇ, ਪਹਿਲਾਂ ਪਿਆਰੇ ਭਾਈ ਹਿੰਮਤ ਸਿੰਘ ਦੇ ਤਨ ਨੂੰ ਢੱਕ ਦੇ, ਭਾਈ ਮੋਹਕਮ ਸਿੰਘ ਦੇ ਤਨ ਨੂੰ ਢੱਕ ਦੇ, ਭਾਈ ਸਾਹਿਬ ਸਿੰਘ ਦੇ ਤਨ ਨੂੰ ਢੱਕ ਦੇ। ਜੇ ਮੇਰੇ ਪੁੱਤਰਾਂ ਦੇ ਦੂਸਰਿਆਂ ਜੋਗਾ ਤੇਰੇ ਕੋਲ ਕੱਪੜਾ ਨਹੀਂ ਤੇ ਮੇਰੇ ਇਹਨਾਂ ਪੁੱਤਰਾਂ ਦੇ ਉੱਤੇ ਤੂੰ ਬਸਤਰ ਨਾ ਪਾਈ। ਹਜ਼ੂਰ ਚਮਕੌਰ ਦੀ ਗੜੀ ਕੋਲੋਂ ਨਿਕਲ ਗਏ ਨੇ, ਕਦੀ ਤੱਕੋ ਖਾਂ, ਆਪਣੇ ਹਿਰਦੇ ਵਿੱਚ ਝਾਤੀ ਮਾਰੀਏ। ਜੇ ਪੁੱਤਰ ਦੀ ਮੌਤ ਹੋ ਜਾਏ ਨਾ ਤੇ ਮਾਂ ਬਾਪ ਉਹਦੀ ਤਸਵੀਰ ਨੂੰ ਦੇਖ ਕੇ ਜਦੋਂ ਕਿਤੇ ਘਰ ਵਿਚ ਵੜਦੇ ਨੇ, ਸਾਹਮਣੇ ਜਾ ਚੁੱਕੇ ਪੁੱਤਰ ਦੀ ਤਸਵੀਰ ਆ ਜਾਏ ਤੇ ਭੁੱਬਾਂ ਮਾਰਦੇ ਨੇ, ਉਹਨਾਂ ਤੋਂ ਪੁੱਤਰ ਦੀ ਤਸਵੀਰ ਨਹੀਂ ਦੇਖੀ ਜਾਂਦੀ। ਵਾਹ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਦੋਨਾਂ ਪੁੱਤਰਾਂ ਦੀਆਂ ਲਾਸ਼ਾਂ ਕੋਲ ਪਈਆਂ ਨੇ ਪਰ ਤੇਰੇ ਵਰਗੇ ਅਖਿਲ ਨੂੰ ਅੰਦਰੋਂ ਕੋਈ ਡੁਲਾ ਨਹੀਂ ਸਕਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਨਿਕਲੇ, ਮੈਂ ਜਿਹੜੀ ਅਰਜ਼ ਕਰਨੀ ਚਾਹੁੰਦਾ, ਬਾਅਦ ਵੀ ਚਮਕੌਰ ਦੀ ਗੜੀ ਕਿਵੇਂ ਹੋਂਦ ਵਿਚ ਆਈ? ਕਿਉਂਕਿ ਇਥੋਂ ਤੱਕ ਆਪਾਂ ਸਾਰੇ ਤੁਰਨੇ ਆ, ਪਰ ਜਿਤਨੀ ਕੁ ਸੂਝ ਸਾਹਿਬ ਨੇ ਬਖਸ਼ੀ, ਹਜ਼ੂਰ ਤੋਂ ਤਿੰਨੇ ਸਿੱਖ ਵਿਛੜ ਗਏ ਨੇ। 22 ਦਸੰਬਰ ਦੀ ਰਾਤ ਨਿਕਲੀਏ ਤੇ ਚਮਕੌਰ ਦੀ ਗੜੀ ਵਿਚ ਰਣ ਸਿੰਘਾ ਵੱਜਦਾ ਪਿਆ ਤੇ ਦੁਸ਼ਮਣ ਸੋਚਦਾ ਕਿ ਗੁਰੂ ਗੋਬਿੰਦ ਸਿੰਘ ਚਮਕੌਰ ਦੀ ਗੜੀ ਅਟਾਰੀ ਵਿਚ ਬੈਠਾ ਹੈ, ਪਰ ਅਸਲ ਵਿਚ ਇਹ ਸੀ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ ਜੀ। ਕਿੰਨਾ ਮਾਂ ਨੇ ਆਪਣੇ ਸਰੀਰ ਦੀ ਪਰਵਾਹ ਨਹੀਂ, ਇੱਕੋ ਹੀ ਗੱਲ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ, ਤੇਰਾ ਤਨ ਬਚ ਜਾਏ, ਸੰਗਤ ਸਿੰਘ ਦੇ ਤਨ ਦੇ ਟੁਕੜੇ ਹੋ ਜਾਣ, ਮੈਂ ਸਮਝਾਂਗਾ ਮੇਰਾ ਜਨਮ ਸਫਲ ਹੋ ਗਏ। ਦਿਨ ਚੜਿਆ, ਹਾਕਮਾਂ ਨੇ ਗੜੀ ਨੂੰ ਘੇਰਾ ਪਾਇਆ, ਭਾਈ ਸਾਹਿਬ ਤੀਰ ਚਲਾਉਂਦੇ ਰਹੇ, ਭਾਈ ਸੰਗਤ ਸਿੰਘ ਇਹਨਾਂ ਦੇ ਨਾਲ ਭਾਈ ਸੰਤ ਸਿੰਘ ਹੋਰੀ ਵੀ ਸਨ, 5-6 ਜਿਹੜੇ ਸਿੱਖ ਬਾਕੀ ਨੇ ਤੀਰ ਚਲਾਉਂਦੇ ਰਹੇ ਨੇ। ਤੀਰ ਮੁੱਕ ਗਏ, ਕੁਝ ਗਿਣਤੀ ਦੇ ਨੇ। ਹੁਣ ਹਾਕਮਾਂ ਨੇ ਪੌੜੀਆਂ ਲਾਈਆਂ ਜ਼ਾਲਮਾਂ ਨੇ ਤੇ ਭਾਈ ਸੰਗਤ ਸਿੰਘ ਨੇ ਕਿਹਾ, ਸੱਜਣੋ ਜਿਹੜੇ ਚਮਕੌਰ ਦੀ ਗੜੀ ਦੀ ਦੀਵਾਰ ਨੂੰ ਉਪਰ ਟੱਪਣ ਤੇ ਜਿੰਨੀ ਦੇਰ ਤੱਕ ਸਵਾਸ ਨੇ ਇਹਨਾਂ ਦੀਆਂ ਗਰਦਨਾਂ ਉਤਾਰ ਦਿਓ। ਤੇ ਭਾਈ ਸਾਹਿਬ ਕਿਰਪਾਨ ਲੈ ਚਮਕੌਰ ਦੀ ਗੜੀ ਦੀ ਦੀਵਾਰ ਤੇ ਖਲੋ ਗਏ। ਕਹਿੰਦੇ ਨੇ ਜਿਹੜਾ ਆਇਆ ਉਹਦੇ ਤਨ ਨੂੰ ਕੱਟਾ ਵੱਡੀ ਕਰਦੇ ਗਏ। ਅਖੀਰ ਤੇ ਹੋਇਆ ਕਿ ਉਹਨਾਂ ਨੇ 4 ਚਪੇਰਿਓ ਘੇਰ ਲਿਆ ਤੇ ਭਾਈ ਸਾਹਿਬ ਭਾਈ ਸੰਗਤ ਸਿੰਘ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਧਿਆਨ ਰੱਖਣਾ, ਪਹਿਲੇ ਗੁਰੂ ਤੇਗ ਬਹਾਦਰ ਜੀ ਨੇ ਜਿਨ੍ਹਾਂ ਦਾ ਧੜ ਸ਼ੀਸ਼ ਤੋਂ ਅਲੈਦਾ ਕਰਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਿਆ ਤੇ ਦੂਸਰਾ ਗੁਰੂ ਕਾ ਸਿੱਖ ਭਾਈ ਸੰਗਤ ਸਿੰਘ। ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਦਿੱਲੀ ਤੋਂ ਅਨੰਦਪੁਰ ਨੂੰ ਗਿਆ ਹੈ ਤੇ ਧਿਆਨ ਰੱਖਣਾ ਭਾਈ ਸੰਗਤ ਸਿੰਘ ਦਾ ਸ਼ੀਸ਼ ਚਮਕੌਰ ਦੀ ਗੜੀ ਤੋਂ ਦਿੱਲੀ ਨੂੰ ਗਿਆ। 2 ਸ਼ੀਸ਼ ਉਤਰੇ ਨੇ ਜਿਹੜੇ ਧੜ ਤੋਂ ਅਲੈਦਾ ਹੋਏ, ਸ਼ੀਸ਼ ਨੂੰ ਚੁੱਕਿਆ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਤੇ ਵੇਖਣ ਵਾਲੇ ਕਹਿੰਦੇ ਨੇ ਲੱਗਦਾ ਨਹੀਂ। ਜਦੋਂ ਸ਼ੀਸ਼ ਲੈ ਗਏ ਸਮਝ ਪੈ ਗਈ ਇਹ ਤਾਂ ਗੁਰੂ ਕਾ ਸਿੱਖ ਹੈ। ਉੱਥੇ ਖਲੋਤਿਆਂ ਕਈਆਂ ਨੇ ਕਿਹਾ, ਪਤਾ ਨੀ ਗੁਰੂ ਗੋਬਿੰਦ ਸਿੰਘ ਨੇ ਸਿੱਖਾਂ ਨੂੰ ਕੀ ਘੋਲ ਕੇ ਪਿਆ ਦਿੱਤਾ, ਅਸੀਂ ਰੁਪਈਆਂ ਦੀ ਖਾਤਰ ਲੜਦੇ ਹਾਂ, ਇਹਨਾਂ ਨੂੰ ਲਾਲਚ ਵੀ ਕੁਝ ਨਹੀਂ, ਪਰ ਗੁਰੂ ਨੂੰ ਕੱਢਣ ਵਾਸਤੇ ਆਪਣੇ ਸਿਰ ਨੂੰ ਧੜ ਤੋਂ ਅਲੈਦਾ ਕਰਨ ਲਈ ਤਿਆਰ ਬੈਠੇ। ਕਹਿਣ ਲੱਗੇ, ਪਰ ਕੀ ਪਤਾ ਸੀ ਝੱਲਿਓ, ਤੁਸੀਂ ਰੁਪਈਆਂ ਦੀ ਸਵਾਰਥ ਲਈ ਲੜਦੇ ਹੋ। ਇਸੇ ਤੇ ਜਦੋਂ ਕੋਈ ਆਉਂਦਾ ਪਹਿਲੀ ਸਾਦੀ ਆਉਂਦੀ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਸ ਮਾਰਗ ਪੈਰ ਭਰੀਜੈ ਸਿਰ ਦੀਜੈ ਕਾਮ ਨਾ ਕੀਜੈ। ਇਸੇ ਤੇ ਆਵਾਜ਼ ਆਉਂਦੀ ਹੈ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇੱਥੇ ਤਾਂ ਆਵਾਜ਼ ਹੁੰਦੀ ਹੈ, ਡਗਮਗ ਛਾੜ ਰੇਮਨ ਬੋਰਾ, ਅਬ ਤੋ ਜਰਾ ਮਰੈ ਸਿੱਧ ਪਾਈਆ, ਲੀਨੋ ਹਾਥ ਸੰਧੋਰਾ, ਤੁਸੀਂ ਮਰਨ ਤੋਂ ਬਾਅਦ ਮੁੱਲ ਲੈਂਦੇ ਹੋ। ਪਰ ਇੱਥੇ ਤਾਂ ਸਿੱਖ ਗਾਉਂਦਾ, ਕਬੀਰ ਮੋਏ ਮਰਨੇ ਕਾ ਚਾਹ ਹੈ, ਮਰੋ ਤਾਂ ਹਰਕਾ ਦੁਆਰ, ਪਰ ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੇ ਬਾਰ। ਇੱਥੇ ਆਵਾਜ਼ ਆਉਂਦੀ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇੱਥੇ ਆਵਾਜ਼ ਆਉਂਦੀ ਹੈ, ਸੂਰਾ ਸੋ ਪਹਿਚਾਨੀਐ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬ ਹੂਨਾ ਛੱਡ ਖੇਤ। ਸੱਜਣੋ ਤੁਹਾਡੇ ਵਿਚ ਤੇ ਇਹਨਾਂ ਵਿਚ ਅੰਤਰ ਏ। ਮੈਂ ਅਰਜ਼ ਕਰਾਂ, ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਗੁਰੂ ਮੇਰਾ ਕਲਗੀ ਵਾਲਾ ਚਮਕੌਰ ਨੂੰ ਛੱਡ ਕੇ ਅੱਗੇ ਹਜ਼ੂਰ ਦੇ ਚਰਨ ਜਿਹੜੇ ਨੇ ਉਹ ਸੁੱਜ ਚੁੱਕੇ ਸਨ, ਸਾਹਿਬ ਨੇ ਆਪਣੇ ਚਰਨਾਂ ਵਿਚੋਂ ਜੋੜਾ ਕਰ ਦਿੱਤਾ। ਕਹਿੰਦੇ ਨੇ ਕੰਡੇ ਚੁੱਭਦੇ ਨੇ, ਤਿੱਖੇ ਰੋੜ ਨੇ, ਅੱਜ ਤੱਕੋ ਖਾਂ ਉਹ ਮਾਹੀ
ਜਿਹੜਾ ਮੇਰਾ ਸਤਿਗੁਰੂ, ਜਿਹੜੇ ਬਾਗੀ ਹਕੂਮਤ ਨੇ ਜਿਨ੍ਹਾਂ ਨੂੰ ਰੋਟੀ ਕੋਈ ਨਹੀਂ ਦਿੰਦਾ, ਉਹਨੂੰ ਕਲਗੀ ਵਾਲਾ ਕਹਿੰਦਾ ਤੂੰ ਮੇਰੇ ਕੋਲ ਅਨੰਦਪੁਰ ਆ, ਤੇਰੀ ਰੋਟੀ ਦਾ ਪ੍ਰਬੰਧ ਮੈਂ ਕਰਾਂਗਾ। ਜਿਸ ਕਵੀ ਨੂੰ ਉਸ ਦਰਬਾਰ ਵਿੱਚੋਂ ਧੱਕਿਆ ਜਾਂਦਾ ਹੈ, ਮੇਰਾ ਸਾਹਿਬ ਕਹਿੰਦਾ ਤੂੰ ਮੇਰੇ ਕੋਲ ਆ, ਮੈਂ ਜਾਨ ਤੇ ਖੇਡ ਕੇ ਤੈਨੂੰ ਬਚਾਂਗਾ। ਜਿਸ ਬੇਘਰੇ ਦੀ ਕੋਈ ਥਾਂ ਨਹੀਂ, ਸਾਹਿਬ ਕਹਿੰਦਾ ਮੈਂ ਤੈਨੂੰ ਅਨੰਦਪੁਰ ਦਾ ਵਾਸੀ ਬਣਾਂਗਾ। ਹੈ ਮੇਰੇ ਸਤਿਗੁਰੂ, ਅੱਜ ਦੇਖ ਜਿਨ੍ਹਾਂ ਚਰਨਾਂ ਦੇ ਵਿੱਚ ਮਖਮਲੀ ਸੇਜਾਂ ਸਨ, ਅੱਜ ਉਹਨਾਂ ਚਰਨਾਂ ਦੀਆਂ ਤਲੀਆਂ ਵਿੱਚ ਸੂਲਾਂ ਨੇ। ਅੱਜ ਬਾਜ ਨਹੀਂ, ਅੱਜ ਕਲਗੀ ਨਹੀਂ, ਅੱਜ ਨੀਲਾ ਘੋੜਾ ਨਹੀਂ, ਅੱਜ ਚਰਨਾਂ ਦੇ ਅੰਦਰ ਜੋੜਾ ਨਹੀਂ, ਮੇਰਾ ਸਤਿਗੁਰੂ ਚਮਕੌਰ ਤੋਂ ਤੁਰਿਆ ਜਾਂਦਾ ਹੈ, ਤੇ ਰੇਸ਼ਮੀ ਕੱਪੜੇ ਵੀ ਜਿਹੜੇ ਨੇ ਉਹ ਲੀਰੋ ਲੀਰ ਹੋਏ ਪਏ। ਖੈਰ ਮੈਂ ਵਾਪਸ ਫਿਰ ਆਵਾਂ ਚਮਕੌਰ ਦੀ ਗੜੀ ਵੱਲ। 23 ਦਸੰਬਰ ਦਾ ਦਿਨ ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ, ਤੇ ਫੌਜੀਆਂ ਨੇ ਇਹ ਸੋਚਿਆ ਕਿ ਗੁਰੂ ਗੋਬਿੰਦ ਸਿੰਘ ਮਾਰ ਦਿੱਤੇ ਨੇ, ਕਹਿੰਦੇ ਨੇ ਉਸ ਵਕਤ ਰਾਤ ਨੂੰ ਇਹ ਨਸ਼ੇ ਵਿੱਚ ਧੁੱਤ ਨੇ ਤੁਰਕ ਤੇ ਪਹਾੜੀਏ ਕਿ ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦਿੱਤਾ ਹੈ, ਤੇ ਅੱਧੀ ਰਾਤ ਜਦੋਂ ਅਜੇ ਰਹਿੰਦੀ ਏ ਥੋੜੀ ਜਿਹੀ, ਤੇ ਉਸ ਵਕਤ ਸਾਹਮਣਿਓ ਇੱਕ ਔਰਤ ਨਜ਼ਰ ਆਈ ਏ ਜਿਨ੍ਹੇ ਆਪਣੇ ਤਨ ਨੂੰ ਢੱਕਿਆ ਹੈ, ਤੇ ਉਹਦੇ ਹੱਥ ਦੇ ਵਿੱਚ ਦੀਵਾ ਹੈ, ਤੇ ਦੀਵਾ ਲੈ ਕੇ ਉਹ ਹਰ ਇੱਕ ਲਾਸ਼ ਦੇ ਚਿਹਰੇ ਨੂੰ ਪਹਿਚਾਣਦੀ ਏ। ਇਹ ਇਤਿਹਾਸ ਮਿੱਥ ਨਹੀਂ, ਚੇਤੇ ਰੱਖਿਓ ਸਾਡਾ ਇਤਿਹਾਸ ਏ, ਇਹ ਕੇਵਲ ਕਰਾਮਾਤੀ ਕਹਾਣੀਆਂ ਨਹੀਂ, ਇਹ ਮਿੱਥ ਕਹਾਣੀਆਂ ਨਹੀਂ। ਉਹ ਬੱਚੀ ਉਹ ਬੀਬੀ ਇੱਕ ਇੱਕ ਦੇ ਚਿਹਰੇ ਨੂੰ ਪਹਿਚਾਣਦੀ ਏ, ਜਦੋਂ ਦੇਖਦੀ ਏ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਏ ਉਹਦਾ ਪਿਆਰਾ, ਦੀਵੇ ਨੂੰ ਰੱਖਦੀ ਏ ਤੇ ਇੱਕ ਥਾਂ ਤੇ ਉਸ ਲਾਸ਼ ਨੂੰ ਖਿੱਚ ਕੇ ਚੁੱਕ ਕੇ ਇੱਕ ਥਾਂ ਤੇ ਲੈ ਆਉਂਦੀ ਏ, ਇੱਕ ਇੱਕ ਲਾਸ਼ ਨੂੰ ਲਿਆਉਂਦੀ ਏ। ਤੇ ਨਾਲੇ ਇਸ ਬੀਬੀ ਦਾ ਨਾਮ ਸੀ ਬੀਬੀ ਸ਼ਰਨ ਕੌਰ ਜੀ। ਦੋ ਬੀਬੀਆਂ ਹੋਈਆਂ ਨੇ, ਇੱਕ ਹਰਸ਼ਰਨ ਕੌਰ, ਇੱਕ ਸ਼ਰਨ ਕੌਰ। ਹਰਸ਼ਰਨ ਕੌਰ ਜਿਹੜੀ ਬੀਬੀ ਏ ਇਹ ਜਮਰੌਤ ਦੇ ਕਿਲੇ ਵਿੱਚੋਂ ਹਰੀ ਸਿੰਘ ਨਲਵੇ ਲਈ ਸੁਨੇਹਾ ਲੈ ਕੇ ਆਈ ਸੀ ਪਿਸ਼ਾਵਰ ਅੰਦਰ, ਤੇ ਬੀਬੀ ਸ਼ਰਨ ਕੌਰ ਉਹ ਵੇ ਜਿਨ੍ਹੇ ਮੇਰੇ ਕਲਗੀ ਵਾਲੇ ਦੇ ਪੁੱਤਰਾਂ ਦਾ ਸੰਸਕਾਰ ਕੀਤਾ ਸੀ। ਉਸ ਰਾਤ ਇੱਕ ਇੱਕ ਲਾਸ਼ ਨੂੰ ਪਕੜਦੀ ਏ, ਤੇ ਭਾਈ ਵੀਰ ਸਿੰਘ ਲਿਖਦੇ ਨੇ ਖਿਰਦਾ ਫੰਗਰਦਾ ਏ, ਤੇ ਲਾਸ਼ ਦੇਖ ਕੇ ਜਦੋਂ ਤੱਕਿਆ ਬਾਬਾ ਅਜੀਤ ਸਿੰਘ ਨੂੰ ਤੇ ਅਰਦਾਸ ਕਰਦੀ ਏ ਬਾਪੂ ਪੁੱਤਰ ਤਾਂ ਇੱਕ ਸਾਹਮਣੇ ਪਿਤਾ ਤੇ ਭਰਾ ਤਾਂ ਇੱਕ ਸਾਹਮਣੇ ਪਿਆ ਹੋਵੇ ਵੀਰ, ਉਹਦਾ ਸਰੀਰ ਨੀ ਭੈਣ ਦੇਖ ਸਕਦੀ, ਅੱਜ ਮੈਂ ਜਿੱਧਰ ਝਾਕੀਆਂ ਮਾਰਨੀਆਂ ਕੇਵਲ ਇੱਕ, ਹਰ ਪਾਸੇ ਵੀਰ ਪੈ ਨਜ਼ਰ ਆਉਂਦੇ ਨੇ, ਤੂੰ ਕਿਰਪਾ ਕਰ ਇਸ ਭੈਣ ਨੂੰ ਇੰਨਾ ਕੁ ਟਿਕਾ ਦੇ ਮੈਂ ਤੇਰੇ ਵੀਰਾਂ ਆਪਣੇ ਵੀਰਾਂ ਦੀਆਂ ਪਵਿੱਤਰ ਦੇਹੀਆਂ ਦੀ ਸੇਵਾ ਕਰ ਸਕਾਂ। ਦੇਹ ਵਿੱਚ ਰਹਿੰਦੇ ਨਹੀਂ, ਇਹ ਤਾਂ ਜਿਉਂਦੇ ਵੀ ਦੇਹ ਤੋਂ ਉੱਪਰ ਸਨ, ਕਹਿੰਦੇ ਨੇ ਇੱਕ ਇੱਕ ਸਰੀਰ ਨੂੰ ਇਕੱਠਿਆਂ ਕੀਤਾ ਹੈ।

ਭੈਣ ਆਪਣੇ ਵੀਰਾਂ ਦੀ ਚਿਖਾ ਨੂੰ ਅਗਮ ਦਿਖਾ ਕੇ ਉਹ ਇਸ ਮਰਿਆਦਾ ਨੂੰ ਪੂਰੀ ਕਰਦੇ ਹੋਇਆ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਕਰਦੀ। ਜਿਹੜਾ ਰਾਤ ਨੂੰ ਪਾਠ ਕਰਨਾ ਉਹ ਅੰਮ੍ਰਿਤ ਵੇਲੇ ਕਰਦੀ ਏ। ਉਹਨਾਂ ਝੰਜੂੜਿਆ ਤੇ ਪੁੱਛਿਆ ਤੂੰ ਕੌਣ ਏ, ਪਰ ਬੋਲੀ ਨਹੀਂ, ਉਹ ਖਿੱਚਦੇ ਰਹੇ ਤੇ ਉਹਦੇ ਮੁੱਖ ਵਿਚੋਂ ਇਹੀ ਆਵਾਜ਼ ਜਦੋਂ ਆਈ ਕਿ ਕਰੋ ਬੇਨਤੀ ਸੁਣੋ ਮੇਰੇ ਨੀਤਾ, ਸੰਤ ਟਹਿਲ ਕੀ ਬੇਲਾ ਤੇ ਇਹਨਾਂ ਜ਼ਾਲਮਾਂ ਨੇ ਕੁਝ ਨਹੀਂ ਦੇਖਿਆ। ਉਸੇ ਵਕਤ ਬੀਬੀ ਸ਼ਰਨ ਕੌਰ ਨੂੰ ਜਿੰਦੇ ਜੀ ਉਸ ਬਲਦੇ ਹੋਏ ਲਾਂਬੂ ਦੇ ਵਿਚ ਸੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਉਹ ਬੀਬੀ ਵੀ ਉਸੇ ਸ਼ਹੀਦ ਹੋਈ ਏ। ਭਾਈ ਵੀਰ ਸਿੰਘ ਹੋਰਾਂ ਦੀ ਰਚਨਾ ਚਮਕੌਰ ਗੜੀ ਦੇ ਸਾਕੇ ਦੇ ਨਾਲ ਹੀ ਉਹਨਾਂ ਨੇ ਇੱਕ ਪ੍ਰਸੰਗ ਦਿੱਤਾ ਹੈ, ਉਹ ਕਵਿਤਾ ਦੇ ਰੂਪ ਵਿਚ। ਜਦੋਂ ਇਹ ਬੀਬੀ ਸ਼ਹੀਦ ਹੋ ਗਈ, ਸਤਿਗੁਰੂ ਚਲੇ ਗਏ, ਮੈਂ ਉਧਰ ਬਾਅਦ ਵੀ ਤੁਰਨਾ ਵਾ, ਇਹ ਥਾਂ ਹੋਂਦ ਵਿਚ ਕਿਵੇਂ ਆ ਗਈ? ਅੱਜ ਅਸੀਂ ਤੱਕਦੇ ਹਾਂ ਚਮਕੌਰ ਸਾਹਿਬ ਜਾਈਏ, ਇੱਕ ਤਾਂ ਗੜੀ ਸਾਹਿਬ ਗੁਰਦੁਆਰਾ ਹੈ, ਇੱਕ ਦਮਦਮਾ ਸਾਹਿਬ ਏ, ਤਾੜੀ ਸਾਹਿਬ ਏ, ਹਜ਼ੂਰ ਦੇ ਨਾਲ ਥੱਲੇ ਜਿਹੜਾ ਗੜੀ ਸਾਹਿਬ ਦੇ ਉਹ ਕਤਲਗੜ੍ਹ ਜਿਹੜਾ ਸ਼ਹੀਦ ਗੰਜ ਏ, ਇਹ ਥਾਂ ਕਿਵੇਂ ਹੋਂਦ ਵਿਚ ਆ ਗਈ? ਸਾਹਿਬ ਚਲੇ ਗਏ, ਸੰਸਕਾਰ ਹੋ ਗਏ, ਕਹਿੰਦੇ ਨੇ ਕੋਈ ਪ੍ਰੇਮ ਨਾਲ ਭਿੱਜਾ ਸਿੱਖ ਨਿਕਲਿਆ, ਉਹਨੂੰ ਕਿਸੇ ਦੱਸਿਆ ਕਿ ਇਹ ਜਿਹੜੀ ਰਾਖ ਤੇ ਅਸਤ ਨੇ ਨਾ, ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੇ ਨੇ। ਤੇ ਜ਼ਾਲਮ ਕਹਿੰਦਾ ਸੀ ਕਿ ਇਸ ਰਾਖ ਇਸ ਅਸਤ ਨੂੰ ਕੋਈ ਸਮੇਟੇ ਨਾ, ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਅੰਗੀਠਾ ਵੀ ਨਹੀਂ ਸਮੇਟਣ ਦਿੱਤਾ ਉਸ ਧਰਤੀ ਨੇ, ਉਥੋਂ ਦੇ ਜ਼ਾਲਮਾਂ ਨੇ। ਕਹਿੰਦੇ ਨੇ ਉਸ ਵਕਤ ਇਹ ਸਿਦਕੀ ਸਿੱਖ ਸ਼ਾਮ ਦੇ ਵੇਲੇ ਜਿਤਨੀ ਰਾਖ ਸੀ ਨਾ, ਇਹਨੂੰ ਇਕੱਠਿਆਂ ਕੀਤਾ ਤੇ ਖੱਡਾ ਪੱਟ ਕੇ ਜ਼ਮੀਨ ਅੰਦਰ ਉਥੇ ਦਬਾ ਕੇ ਚਲਾ ਗਿਆ ਤੇ ਜਾਣ ਲੱਗਿਆ ਅਰਦਾਸ ਕਰ ਗਿਆ, ਮੇਰੇ ਕਲਗੀ ਵਾਲਿਆ, ਕੋਈ ਹੋਵੇਗਾ ਕਰਨੀ ਵਾਲਾ, ਕੋਈ ਆਵੇਗਾ ਤੇ ਤੇਰੇ ਪੁੱਤਰਾਂ ਦੀ ਯਾਦ ਜ਼ਰੂਰ ਬਣੇਗੀ, ਕਦੀ ਮਿਟ ਨਹੀਂ ਸਕਦੀ। ਨਮਸਕਾਰ ਕੀਤੀ, ਪਰ ਕਦੀ ਤੱਕੋ, ਉਹ ਤਾਂ ਅੰਗੀਠਾ ਸਮੇਟਣ ਨਹੀਂ ਦਿੰਦੇ, ਪਰ ਇਧਰੋਂ ਗੁਰੂ ਕਲਗੀ ਵਾਲੇ ਪਿਤਾ, ਜਿੱਥੇ ਤੇਰੇ ਬੱਚੇ ਸੰਸਕਾਰੇ ਗਏ, ਜਿੱਥੇ ਤੇਰੇ ਸਿੱਖਾਂ ਦੇ ਸੰਸਕਾਰ ਹੋ ਗਏ, ਉਸ ਰਾਖ ਨੂੰ ਅੱਜ ਵੀ ਲੋਕ ਨਮਸਕਾਰ ਕਰਦੇ ਨੇ ਤੇ ਜਿਹੜੇ ਅੰਗੀਠਾ ਨਹੀਂ ਸਮੇਟਣ ਦਿੰਦੇ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਏ, ਉਹਨਾਂ ਨੇ ਟਿਕੇ ਨਹੀਂ ਰਹਿਣਾ। ਇੱਕ ਗੱਲ ਚੇਤੇ ਰੱਖਿਓ, ਸਮਾਂ ਜ਼ਰੂਰ ਲੱਗਦਾ, ਪਰ ਜਿੱਥੇ ਸੱਚੇ ਖੂਨ ਦਾ ਇੱਕ ਤੁਪਕਾ ਵੀ ਡਿੱਗਾ ਉਥੇ ਕੇਸਰੀ ਝੋਲਦਾ ਜ਼ਰੂਰ ਹੁੰਦਾ ਜੀ। ਕਦੀ ਚਾਂਦਨੀ ਚੌਂਕ ਸੀ, ਕਦੀ ਚਾਂਦਨੀ ਚੌਂਕ ਸੀ, ਕੋਈ ਹੈ ਸੀ ਉਥੇ ਲਾਸ਼ ਨੂੰ ਚੁੱਕਣ ਵਾਲਾ? ਪਰ ਕੇਸਰੀ ਝੁੱਲ ਰਿਹਾ। ਕਦੀ ਤੱਕੋ ਲਾਹੌਰ ਜੇ ਡੇਰਾ ਸਾਹਿਬ, ਕਦੀ ਸਮਾਂ ਸੀ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ, ਪਰ ਯਾਦਗਾਰੇ ਸਰਹੰਦ ਵਿਚ ਤਾਂ ਸਾਹਿਬ ਦੇ ਬੱਚਿਆਂ ਦੇ ਸੰਸਕਾਰ ਲਈ ਜ਼ਮੀਨ ਵੀ ਮੁੱਲ ਲਈ ਗਈ, ਪਰ ਜਿਨ੍ਹਾਂ ਨੇ ਖਰੀਦੀ ਉਹਨਾਂ ਦੇ ਨਾਂ ਤਾਂ ਹੈਣ, ਪਰ ਜਿਨ੍ਹਾਂ ਨੇ ਵੇਚੀ ਉਹਨਾਂ ਦਾ ਨਾਮੋ ਨਿਸ਼ਾਨ ਹੀ ਮਿਟ ਗਏ। ਕੇਸਰੀ ਤਾਂ ਉਥੇ ਵੀ ਝੁੱਲਦਾ ਪਿਆ। ਗੁਰੂ ਕਿਰਪਾ ਕਰੇ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦਾ ਸੱਚੇ ਸੁੱਚਿਆਂ ਦਾ ਖੂਨ ਡੁੱਲੇ ਉਥੇ ਯਾਦਗਾਰ ਕਦੀ ਮਿਟਦੀ ਨਹੀਂ। ਉਹ ਚਲਾ ਗਿਆ ਇੰਨੀ ਗੱਲ ਕਹਿ ਕੇ। ਸਾਧ ਸੰਗਤ, ਇਸੇ ਚਮਕੌਰ ਸਾਹਿਬ ਦੇ ਨਾਲ ਇੱਕ ਪਿੰਡ ਏ ਬੇਲਾ, ਇਹ ਕਿਵੇਂ ਹੋਂਦ ਵਿਚ ਆਇਆ ਅਸਥਾਨ? ਇਥੋਂ ਦਾ ਇੱਕ ਚੌਧਰੀ ਸਰਦਾਰ ਹੋਇਆ, ਕੁਝ ਪਿੰਡਾਂ ਦਾ ਮਾਲਕ, ਉਹਦਾ ਨਾਮ ਸੀ ਭਾਈ ਦਿਆਲ ਸਿੰਘ, ਸ਼ਾਇਦ ਆਪ ਜੀ ਨੇ ਸੁਣੀ ਹੋਵੇ। ਇਸ ਘਟਨਾ ਦਾ ਜ਼ਿਕਰ ਕਮਰ ਕਰਮ ਸਿੰਘ ਹਿਸਟੋਰੀਅਨ ਨੇ ਇੱਕ ਕਿਤਾਬ ਸੰਪਾਦਿਤ ਕੀਤੀ ਸੀ, ਸਿੱਖ ਇਤਿਹਾਸ ਦੇ ਬਹੁਮੁੱਲੇ ਲੇਖ, ਉਹਦੇ ਪੰਨਾ ਨੰਬਰ 72 ਤੇ 73 ਤੇ ਸ਼੍ਰੀ ਮਾਤੀ ਬੀਬੀ ਜਸਵੰਤ ਕੌਰ ਵੱਲੋਂ ਇੱਕ ਪੇਪਰ ਲਿਖਿਆ ਗਿਆ ਤੇ ਉਹਦੇ ਵਿਚ ਉਹਨਾਂ ਨੇ ਇਸ ਘਟਨਾ ਦਾ ਜ਼ਿਕਰ ਕੀਤਾ। ਕਹਿੰਦੇ ਨੇ ਇਹ ਸਰਦਾਰ ਦਾ ਨਾਮ ਸੀ ਦਿਆਲ ਸਿੰਘ, ਚੰਗਾ ਰਾਜ ਸੀ ਤੇ ਜਦੋਂ ਇਹ ਚਮਕੌਰ ਆਉਂਦਾ ਹੈ ਨਾ ਤੇ ਇਸ ਥਾਂ ਦੇ ਚਾਰ ਚੁਫੇਰੇ ਘੁੰਮਦਾ ਸੀ, ਬੋਲਦਾ ਨਹੀਂ ਸੀ ਹੁੰਦਾ, ਅੱਖਾਂ ਤੋਂ ਨੀਰ ਸੜਦਾ ਸੀ ਤੇ ਮਨ ਵਿਚ ਸੋਚਦਾ ਸੀ ਗੁਰੂ ਗੋਬਿੰਦ ਸਿੰਘ ਮੈਨੂੰ ਉਹ ਥਾਂ ਕੋਈ ਦੱਸੇ ਤਾਂ ਸਹੀ ਜਿੱਥੇ ਤੇਰੇ ਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਸੀ, ਜਿੱਥੇ ਸੰਸਕਾਰ ਕੀਤੇ ਗਏ। ਗੜੀ ਸਾਹਿਬ ਤਾਂ ਲੱਭ ਲਿਆ, ਉਹ ਥਾਂ ਬਣਾ ਲਿਆ, ਪਰ ਉਹ ਜਗ੍ਹਾ ਨਹੀਂ ਸੀ ਮਿਲਦੀ ਜਿੱਥੇ ਸੰਸਕਾਰ ਕੀਤੇ ਗਏ। ਲੱਭਦਾ ਰਿਹਾ, ਲੋਕਾਂ ਤੋਂ ਪੁੱਛੇ, ਇਲਾਕੇ ਦੇ ਬਜ਼ੁਰਗਾਂ ਤੋਂ ਪੁੱਛੇ ਤੇ ਇੱਕ ਦਿਨ ਫਿਰ ਕਿਸੇ ਨੇ ਦੱਸ ਦਿੱਤਾ, ਦਿਆਲ ਸਿੰਘ ਆ ਹੀ ਉਹ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦਾ ਸੰਸਕਾਰ ਹੋਇਆ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਸਿੱਖ ਜਿਹੜੇ ਨੇ ਉਹ ਸੰਸਕਾਰੇ ਗਏ ਸਨ ਤੇ ਇੱਥੇ ਰਾਖ ਤੇ ਅਸਤ ਨੇ। ਕਹਿੰਦੇ ਨੇ ਸਰਦਾਰ ਦਿਆਲ ਸਿੰਘ ਹੋਰਾਂ ਨੇ ਨਮਸਕਾਰ ਕੀਤੀ ਤੇ ਘੰਟਿਆਂ ਬੱਧੀ ਉਹਦੇ ਤੋਂ ਸਿਰ ਨਾ ਚੁੱਕਿਆ ਗਿਆ, ਨਾਲੇ ਅਰਦਾਸ ਕਰੇ ਤੇ ਨਾਲੇ ਆਖੇ ਗੁਰੂ ਗੋਬਿੰਦ ਸਿੰਘ ਜੇ ਕਿਤੇ ਮੈਂ ਵੀ ਉਦੋਂ ਹੁੰਦਾ ਤੇ ਜਿੱਥੇ ਤੇਰੇ ਪੁੱਤਰਾਂ ਦੀਆਂ ਦੇਹੀਆਂ ਪਈਆਂ ਸਨ ਮੇਰਾ ਸਰੀਰ ਵੀ ਉੱਥੇ ਲੱਗ ਜਾਂਦਾ ਤੇ ਮੇਰੇ ਗੁਰੂ ਗੋਬਿੰਦ ਸਿੰਘ ਮੇਰਾ ਜੀਵਨ ਸਭ

ਪਜਾਂਦਾ। ਉੱਠਿਆ, ਘਰ ਗਿਆ ਤੇ ਇਹਨੇ ਦੂਸਰੇ ਦਿਨ, ਅਮੀਰ ਬੰਦਾ ਸੀ, ਲੱਕੜ ਖਰੀਦੀ, ਇੱਟਾਂ ਰੇਤੇ ਬਜਰੀ ਦਾ ਪ੍ਰਬੰਧ ਕੀਤਾ ਤੇ ਇਸ ਅਸਥਾਨ ਨੂੰ ਬਣਾਉਣਾ ਸ਼ੁਰੂ ਕਰ ਦਿੱਤਾ। ਲਿਖਦੇ ਨੇ ਵਿਦਵਾਨ ਸੱਜਣ, ਜਦੋਂ ਇਹ ਅਸਥਾਨ ਬਣਾ ਰਿਹਾ, ਪਹਿਲੇ ਦਿਨ ਕੁਝ ਕੁ ਇਹਨਾਂ ਨੇ ਇਮਾਰਤ ਸ਼ੁਰੂ ਕੀਤੀ, ਨੀਂਹ ਰੱਖੀ ਤੇ ਸ਼ਾਮ ਦੇ ਵਕਤ ਸੋਦਰ ਰਹਿ ਰਾਜ ਸਾਹਿਬ ਦਾ ਪਾਠ ਵੀ ਉੱਥੇ ਹੋਇਆ। ਸ਼ਾਮ ਨੂੰ ਜਦੋਂ ਰਹਿ ਰਾਜ ਸਾਹਿਬ ਜੀ ਦਾ ਪਾਠ ਹੋਇਆ ਤੇ ਇੱਕ ਅਜੀਬ ਗੱਲ ਕਹੀ ਉਹ ਸਰਦਾਰ ਨੇ, ਜਿਹੜਾ ਗੁਰੂ ਕਾ ਸਿੱਖ ਅਰਦਾਸ ਕਰਦਾ ਪਿਆ ਸੀ, ਉਹਨੂੰ ਕਹਿਣ ਲੱਗਾ, ਅਰਦਾਸੀਏ ਸਿੱਖ ਨੂੰ ਗੁਰੂ ਕੇ ਪਿਆਰਿਆ, ਇੱਕ ਦਿਆਲ ਸਿੰਘ ਦੀ ਅਰਦਾਸ ਕਰਦੇ। ਸ਼ਾਇਦ ਅੱਜ ਵਰਗਾ ਕੋਈ ਹੰਕਾਰੀ ਮਨ ਹੁੰਦਾ ਤੇ ਕਹਿੰਦਾ, ਮੈਂ ਇੰਨਾ ਕੁਝ ਗੁਰੂ ਨੂੰ ਦਿੱਤਾ ਮੇਰਾ ਨਾਂ ਲਈ, ਮੈਂ ਇੰਨਾ ਕੁਝ ਗੁਰੂ ਘਰ ਲਈ ਕਰ ਰਿਹਾ, ਮੇਰਾ ਨਾਮ ਰਹਿ। ਉਹਨਾਂ ਸੋਚਿਆ ਸ਼ਾਇਦ ਕੁਝ ਮੰਗੇਗਾ। ਕਹਿਣ ਲੱਗੇ, ਭਾਈ ਸਾਹਿਬ ਕੀ ਅਰਦਾਸ ਕਰੀਏ? ਕਹਿੰਦਾ, ਅਰਦਾਸ ਕਰਦੇ ਕਿ ਪੁੱਤਰਾਂ ਦੇ ਦਾਨੀਆਂ ਇੱਕ ਮਿਹਰ ਕਰੀ ਕਿ ਦਿਆਲ ਸਿੰਘ ਦਾ ਕੱਖ ਨਾ ਰਹੇ, ਦਿਆਲ ਸਿੰਘ ਦੀ ਬੰਸ ਖਤਮ ਹੋ ਜਾਏ, ਮੇਰੇ ਘਰ ਸੰਤਾਨ ਨਾ ਰਹੇ। ਜੇ ਕਿਸੇ ਨੇ ਪੜ੍ਹਨੀ ਹੈ ਘਟਨਾ ਪੜ੍ਹ ਸਕਦਾ। ਮੈਂ ਇਸ ਕਰਕੇ ਕਿਤਾਬ ਦਾ ਹਵਾਲਾ ਦਿੱਤਾ। ਕਈ ਵਾਰੀ ਸ਼ੰਕਾ ਹੋ ਜਾਂਦਾ ਮਨ ਅੰਦਰ, ਉਹ ਲਿਖਦੇ ਨੇ ਕਹਿਣਾ ਕਿ ਮੇਰੀ ਅੰਸ ਬੰਸ ਨਾ ਰਹੇ, ਮੇਰੇ ਘਰ ਸੰਤਾਨ ਨਾ ਹੋਏ। ਤੇ ਸੰਗਤਾਂ ਦੀਆਂ ਅੱਖਾਂ ਝੜੀ ਲੱਗ ਗਈ, ਨੀਰ ਨਾਲ ਫਰਲ ਫਰਲ ਕਰਕੇ ਨੀਰ ਵਗੇ ਤੇ ਇੱਕ ਗੱਲ ਕਹੀ, ਸਰਦਾਰ ਜੀ ਇਹ ਗੱਲ ਨਾ ਕਹੋ, ਤੁਹਾਡੀ ਸੰਤਾਨ ਵਧੇ ਫੁੱਲੇ, ਤੁਸੀਂ ਇੰਨੀ ਗੁਰੂ ਕੀ ਸੇਵਾ ਕਰਦੇ ਹੋ, ਇਹ ਅਰਦਾਸ ਕਿਉਂ ਕਰਾਉਂਦੇ ਹੋ? ਉਹਨਾਂ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਅਸਲੀਅਤ ਜੇ ਮੇਰਾ ਗੁਰੂ ਗੋਬਿੰਦ ਸਿੰਘ ਇੱਥੇ ਪੁੱਤਰ ਦੇ ਕੇ ਗਿਆ ਸੀ ਤੇ ਜਦੋਂ ਕਿਸੇ ਨੇ ਲਾਸ਼ ਢੱਕਣ ਦੀ ਗੱਲ ਕੀਤੀ ਤੇ ਗੁਰੂ ਗੋਬਿੰਦ ਸਿੰਘ ਨੇ ਪਹਿਲਾਂ ਪੰਥ ਦੀ ਗੱਲ ਕੀਤੀ ਕਿ ਮੇਰੇ ਪੰਥ ਨੂੰ ਕਿਹੜਾ ਢੱਕੇਗਾ ਜਿਹੜੇ ਪਏ ਨੇ। ਜਦੋਂ ਕਿਸੇ ਨੇ ਸਾਹਿਬਜ਼ਾਦਿਆਂ ਨੂੰ ਲੈ ਕੇ ਜਾਣ ਦੀ ਗੱਲ ਕੀਤੀ ਤੇ ਮੇਰੇ ਕਲਗੀ ਵਾਲੇ ਨੇ ਪਹਿਲਾਂ ਆਪਣੇ ਸਿੱਖ ਪੁੱਤਰਾਂ ਦੀ ਗੱਲ ਕੀਤੀ। ਜਿਹੜਾ ਗੁਰੂ ਆਪਣੇ ਪੁੱਤਰਾਂ ਨੂੰ ਬਚਾਉਂਦਾ ਨਹੀਂ। ਤੇ ਕੱਲ ਮੈਂ ਅਰਜ਼ ਕੀਤੀ ਸੀ, ਫਿਰ ਬੇਨਤੀ ਕਰਦੇ ਹਾਂ, ਸੋਹਣ ਸਿੰਘ ਸ਼ੀਤਲ ਨੇ ਕਿਹਾ ਸੀ ਕਿ ਜਦੋਂ ਛੋਟਾ ਸਾਹਿਬਜ਼ਾਦਾ ਸ਼ਹੀਦ ਹੋ ਗਿਆ ਤੇ ਸਾਹਿਬ ਨੇ ਉੱਚੀ ਆਵਾਜ਼ ਵਿੱਚ ਉਹਨੇ ਕਾਵਿ ਰਚਨਾ ਵਿੱਚ ਕਿਹਾ, ਕਹਿਣ ਲੱਗੇ, ਹੱਥ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ, ਹੱਥ ਬਨ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ, ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ, ਕਹਿਣ ਲੱਗੇ, ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ, ਪੰਥ ਵਸੇ ਮੈਂ ਉਜੜਾ ਮਨ ਚਾਓ ਕਲੇਰਾ, ਪੰਥ ਵਸੇ ਮੈਂ ਉਜੜ ਜਾ। ਕਹਿਣ ਲੱਗੇ, ਭਾਈ ਸਾਹਿਬ ਅਰਦਾਸ ਕਰੋ, ਇਹ ਥਾਂ ਪੰਥ ਦੀ ਏ ਤੇ ਪੰਥ ਦੀ ਹੀ ਰਹੇਗੀ। ਜੇ ਮੇਰੇ ਘਰ ਸੰਤਾਨ ਹੋ ਗਈ, ਪੈਸਾ ਗੁਰੂ ਗੋਬਿੰਦ ਸਿੰਘ ਦਾ, ਪ੍ਰੇਰਨਾ ਉਹਦੀ ਏ, ਕੱਲ ਨੂੰ ਕਿਤੇ ਮੇਰੇ ਪੁੱਤਰ ਪੋਤਰੇ ਚ ਥਾਂ ਤੇ ਕਾਬਜ ਹੋ ਕੇ ਨਾ ਕਹਿਣ ਕਿ ਇਹ ਥਾਂ ਸਾਡਾ ਬਾਪੂ ਬਣਾ ਕੇ ਗਿਆ, ਪੰਥ ਦੀ ਏ ਤੇ ਪੰਥ ਦੀ ਰਹੇਗੀ। ਲਿਖਦੇ ਨੇ ਉਹ ਵਿਦਵਾਨ ਸੱਜਣ, ਵਾਕੀ ਉਹਦੇ ਘਰ ਸੰਤਾਨ ਨਹੀਂ ਹੋਈ, ਉਹਦੀ ਜਿਹੜੀ ਜ਼ਮੀਨ ਸੀ ਉਹ ਕੁਝ ਪਿੰਡਾਂ ਵਿੱਚ ਵੜ ਦਿੱਤੀ ਗਈ। ਮੇਰੇ ਕਹਿਣ ਤੋਂ ਮੁਰਾਦ, ਉਸ ਥਾਂ ਤੇ ਉਸ ਗੁਰੂ ਕੇ ਸਿੱਖ ਨੇ ਸੇਵਾ ਕਰਕੇ ਇਹ ਅਸਥਾਨ ਬਣਾਏ। ਅੱਗੇ ਤੁਰੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਤੋਂ ਨਿਕਲ ਗਏ ਨੇ ਤੇ ਜਿੱਥੇ ਝਾੜ ਸਾਹਿਬ ਅੱਜ ਅਸਥਾਨ ਹੁੰਦਾ ਹਜ਼ੂਰ ਉੱਥੇ ਟਿਕੇ ਨੇ, ਕੁਝ ਸਮਾਂ ਆਰਾਮ ਕੀਤਾ। ਕਹਿੰਦੇ ਨੇ ਸਤਿਗੁਰੂ ਨੂੰ ਜਾਂਦਿਆਂ ਦੋ ਪਠਾਣਾ ਨੇ ਪਹਿਚਾਣ ਲਿਆ, ਇੱਕ ਦਾ ਨਾਂ ਅਲਪੂ ਤੇ ਦੂਸਰੇ ਦਾ ਨਾਂ ਗਾਮੂ ਲਿਖਿਆ। ਰੌਲਾ ਪਾ ਦਿੱਤਾ ਕਿ ਇਹ ਗੁਰੂ ਗੋਬਿੰਦ ਸਿੰਘ ਨੇ। ਸਾਹਿਬ ਨੇ ਇਸ਼ਾਰਾ ਕੀਤਾ, ਚੁੱਪ ਕਰ ਜਾਓ। ਮੋਹਰਾਂ ਵੀ ਸਟੀਆਂ ਪਰ ਚੁੱਪ ਨਾ ਹੋਏ। ਗਿਆਨੀ ਗਿਆਨ ਸਿੰਘ ਲਿਖਦੇ ਨੇ, ਹਜ਼ੂਰ ਨੇ ਇੱਕ ਇੱਕ ਚਪੇੜ ਦੇ ਨਾਲ ਦੋਨਾਂ ਦੀ ਆਵਾਜ਼ ਹੀ ਬੰਦ ਕਰ ਦਿੱਤੀ, ਬੋਲਣ ਜੋਗੇ ਨਾ ਰਹੇ। ਸਤਿਗੁਰੂ ਇੱਥੋਂ ਤੁਰ ਪਏ ਨੇ, ਹੁਣ ਆਤਮਾ ਤਾਂ ਚੜ੍ਹਦੀ ਕਲਾ ਵਿੱਚ, ਜਿੱਥੇ ਹਜ਼ੂਰ ਕਹਿੰਦੇ ਨੇ ਕਿ ਗੁਰਮੁਖ ਅੰਦਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼, ਤਿੱਥਾ ਊਂਗ ਨਾ ਭੁੱਖਾ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਜਿੱਥੇ ਕਹਿੰਦੇ ਨੇ ਕਿ ਕੋਈ ਚਿੰਤਾ ਝੋਰਾ ਨਹੀਂ, ਹਰ ਅੰਮ੍ਰਿਤ ਨਾਮ ਸੁਖ ਵਾਸ। ਕਹਿਣ ਲੱਗੇ ਕਿ ਦੇਖ, ਉਸ ਗੁਰੂ ਕੀ ਕਿਰਪਾ ਨਾਲ ਜਿਹੜੇ ਸਿੱਖ ਨੇ ਉਹ ਵੱਖ ਹੋ ਚੁੱਕੇ ਨੇ ਪਰ ਤੁਰੇ ਜ਼ਰੂਰ ਨੇ। ਸਾਹਿਬ ਸਰੀਰਕ ਤੌਰ ਤੇ ਨਿਢਾਲ ਨੇ, ਤੁਰਦੇ ਨੇ ਪਰ ਸਰੀਰ ਤੋਂ ਤੁਰਿਆ ਨਹੀਂ ਜਾਂਦਾ। ਸਾਹਿਬ ਜੀ ਇੱਕ ਰਾਤ ਰਸਤੇ ਵਿੱਚ ਕੱਟੀਏ, ਫਿਰ ਜਾ ਪਹੁੰਚੇ ਨੇ ਮਾਛੀਵਾੜੇ, ਜਿੱਥੇ ਅੱਜ ਗੁਰਦੁਆਰਾ ਚਰਨ ਕਮਲ ਸਾਹਿਬ। ਸਤਿਗੁਰੂ ਅੱਜ ਥੱਕ ਟੁੱਟੇ ਨੇ, ਰਾਤ ਜਿਹੜੀ ਉਹ ਅੱਤ ਦੀ ਠੰਡੀ ਏ, ਸਰੀਰ ਨੂੰ ਚੀਰਦੀ ਪਈ ਏ। ਕਹਿੰਦੇ ਨੇ ਸਤਿਗੁਰੂ ਨੇ ਉੱਥੇ ਟਿੰਡ ਦਾ ਸਰਾਣਾ ਕੀਤਾ, ਕੁਝ ਵਿਦਵਾਨ ਕਹਿੰਦੇ ਨੇ ਕੱਪੜੇ ਨਾਲ ਟਿੰਡ ਨੂੰ ਲਪੇਟ ਲਿਆ ਤੇ ਸਤਿਗੁਰੂ ਦੀ ਖੱਬੀ ਵੱਖੀ ਥੱਲੇ

0: ਸੀ ਥੱਲੇ ਵਾਲੇ ਪਾਸੇ ਵੱਖੀ ਪਰਨੇ ਹੋ ਕੇ ਪਏ ਨੇ ਖੱਬਾ ਪਾਸਾ ਥੱਲੇ ਵੇ ਸੱਜਾ ਉੱਤੇ ਵੇ ਤੇ ਸਾਹਿਬ ਨੇ ਕੁਝ ਰੁੱਖ ਕੱਟ ਕੇ ਨਾ ਆਪਣੀ ਪਿੱਠ ਉੱਤੇ ਟਾਹਣੀਆਂ ਪਿੱਛੇ ਕਰ ਦਿੱਤੀਆਂ ਆਪਣੇ ਚਰਨ ਜਿਹੜੇ ਨੇ ਉਹ ਵੀ ਪੱਤਿਆਂ ਨਾਲ ਢੱਕ ਦਿੱਤੇ ਕਿ ਕਿਸੇ ਦੁਸ਼ਮਣ ਨੂੰ ਪਤਾ ਨਾ ਲੱਗੇ ਚਿਹਰਾ ਇੱਕ ਪਾਸੇ ਕੀਤਾ ਹੱਥ ਵੀ ਸ੍ਰੀ ਸਾਹਿਬ ਏ ਕਿ ਜਦੋਂ ਦੁਸ਼ਮਣ ਆਵੇ ਤੇ ਪਤਾ ਲੱਗੇ ਮੈਂ ਉੱਠ ਕੇ ਟੱਕਰ ਲੈ ਸਕਾਂ ਲਿਖਦਾ ਭਾਈ ਵੀਰ ਸਿੰਘ ਕਰੋ ਉਸ ਮੂਰਤੀ ਦੇ ਦਰਸ਼ਨ ਦੇਖੋ ਉਸ ਬਾਜਾਂ ਵਾਲੇ ਪ੍ਰੀਤਮ ਨੂੰ ਜਿਹੜਾ ਪਹੁੰਚਦਾ ਸਾਹਿਬ ਦੀ ਧਰਤੀ ਤੇ ਯਮੁਨਾ ਦੇ ਕਿਨਾਰੇ ਕਵੀ ਦਰਬਾਰ ਲਾਂਦਾ ਹੈ ਤੇ ਜਦੋਂ ਕਵੀ ਜਿੱਤਦੇ ਨੇ ਉਹਨਾਂ ਦੀਆਂ ਝੋਲੀਆਂ ਸੋਨੇ ਦੀਆਂ ਮੋਹਰਾਂ ਨਾਲ ਭਰ ਦਿੰਦਾ ਕਦੀ ਤੱਕੋ ਆਨੰਦਪੁਰ ਦੀ ਧਰਤੀ ਨੂੰ ਕੋਈ ਭੁੱਖਾ ਹੁੰਦਾ ਹੈ ਉਹਨੂੰ ਪੇਟ ਭਰ ਕੇ ਭੋਜਨ ਮਿਲਦਾ ਹੈ ਕਦੀ ਤੱਕੋ ਉਸ ਚਾਂਦਨੀ ਸੋਹਣੀ ਚਾਨਣੀ ਨੂੰ ਕਦੀ ਤੱਕੋ ਚੰਦਨ ਦੀ ਚੌਂਕੀ ਨੂੰ ਕਦੀ ਦੇਖੋ ਪ੍ਰਸ਼ਾਦੀ ਹਾਥੀ ਨੂੰ ਉਪਰ ਗੁਰਦੇਵ ਤੇ ਚੌੜ ਕਰਦਿਆਂ ਕਦੀ ਤੱਕੋ ਕਲਗੀ ਵਾਲੇ ਦੇ ਚਰਨਾਂ ਵਿਚ ਹੀਰੇ ਤੇ ਮੋਤੀ ਭੇਟ ਕਰਦਿਆਂ ਕਦੀ ਤੱਕੋ ਆਨੰਦਪੁਰ ਦੀ ਧਰਤੀ ਤੇ ਸਾਹਿਬ ਆਨੰਦਗੜ੍ਹ ਦੇ ਕਿਲੇ ਵਿਚ ਆਰਾਮ ਕਰਦੇ ਨੇ ਤੇ ਸੋਹਣੀ ਸੇਜ ਏ ਤੇ ਜਿਹੜੇ ਗੁਰੂ ਕੇ ਸਿੱਖ ਬਾਹਰ ਨੇ ਕਹਿਣ ਲੱਗੇ ਪਹਿਚਾਣੋ ਅੱਜ ਉਹੀ ਮੂਰਤੀ ਜੇ ਜਿਹੜੀ ਮਾਛੀਵਾੜੇ ਦੇ ਜੰਗਲ ਨੇ ਨੰਗੇ ਚਰਨੇ ਸੀਤ ਤੇ ਕੇਸਗੀਏ ਜਾਮਾ ਲੀਰੋ ਲੀਰੇ ਤੇ ਸਾਹਿਬ ਦੇ ਚਰਨਾਂ ਦੀਆਂ ਤਲੀਆਂ ਦੇ ਵਿਚੋਂ ਖੂਨ ਸਿਮ ਸਿਮ ਕੇ ਸੁੱਕ ਚੁੱਕਾ ਥਾਂ ਥਾਂ ਤੇ ਛਾਲੇ ਨੇ ਸ਼ਾਇਦ ਭਾਈ ਨੰਦ ਲਾਲ ਨੇ ਇਹ ਗੱਲ ਕਹੀ ਸੀ ਮੇਰੇ ਦਾਤਿਆ ਮੈਂ ਤੈਨੂੰ ਪਹਿਚਾਣਾਗਾ ਜੇ ਤੂੰ ਸੂਫੀ ਬਣ ਜਾਏ ਮੈਂ ਤਾਂ ਵੀ ਤੈਨੂੰ ਪਹਿਚਾਣਾਗਾ ਤੂੰ ਗੁਰੂ ਗੋਬਿੰਦ ਸਿੰਘ ਏ ਜੇ ਤਾਜ ਲਾ ਕੇ ਬਹਿ ਜਾ ਮੈਂ ਤਾਂ ਵੀ ਪਹਿਚਾਣਾਗਾ ਤੂੰ ਮੇਰਾ ਪਾਤਸ਼ਾਹ ਏ ਤੇ ਜੇ ਕਿਤੇ ਦਾਤਿਆ ਤੂੰ ਨੰਗੇ ਪੈਰ ਵੀ ਤੁਰਦਾ ਹੋਵੇ ਤੇ ਪਹਿਚਾਨਣ ਵਾਲੀ ਅੱਖ ਕਦੀ ਸ਼ੱਕ ਨੀ ਕਹਿ ਕਰੇਗੀ ਕਹੇਗੀ ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਇਹ ਉਹੀ ਗੁਰੂ ਗੋਬਿੰਦ ਸਿੰਘ ਏ ਜਿਹੜਾ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਤਾਂ ਹੀ ਤਾਂ ਭਾਈ ਸਾਹਿਬ ਨੇ ਆਪਣੀ ਰਚਨਾ ਵਿਚ ਕਿਹਾ ਸੀ ਗਾਹੇ ਸੂਫੀ ਗਾਹੇ ਜਾਹਦ ਗਾਹੇ ਕਲੰਦਰ ਮੇਸ਼ਵਦ ਰੰਗ ਹਾਏ ਮੁਖਤਲਿਫ ਦਾਰਤ ਬੁੱਤੇ ਅਯਾਰ ਮਾਂ ਖੇ ਮੇਰੇ ਮਾਹੀ ਕਿਤੇ ਸੂਫੀ ਬਣ ਕਿਤੇ ਸ਼ਰਈ ਬਣ ਤੇ ਕਿਤੇ ਮਸਤਾਨਾ ਬਣ ਜਾ ਮੈਂ ਤੈਨੂੰ ਜ਼ਰੂਰ ਪਛਾਣਾ ਸਾਹਿਬ ਜੀ ਉੱਥੇ ਟਿਕੇ ਨੇ ਕਹਿੰਦੇ ਨੇ ਉਧਰ ਪਿਆਰੇ ਲੱਭਦੇ ਪਏ ਨੇ ਤਿੰਨੇ ਸਿੱਖ ਮਿਲ ਗਏ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਪਰ ਕਲਗੀ ਵਾਲਾ ਨਹੀਂ ਮਿਲਿਆ ਕਹਿੰਦੇ ਨੇ ਬੋਲਦੇ ਨਹੀਂ ਆਪਣੀ ਚੁੱਪ ਦੇ ਵਿਚ ਹੀ ਗੱਲਾਂ ਕਰੀ ਜਾਂਦੇ ਨੇ ਇੰਨੀ ਦੇਰ ਨੂੰ ਲੰਘਦਿਆਂ ਲੰਘਦਿਆਂ ਸਾਹਮਣੇ ਉਹ ਕੋਈ ਚੀਜ਼ ਚਮਕੀ ਏ ਤੇ ਕੀ ਧੱਕਿਆ ਭਾਈ ਮਾਨ ਸਿੰਘ ਨੇ ਇਹ ਲਿਸ਼ਕ ਕਾਹਦੀ ਏ ਤੇ ਜਦੋਂ ਸਾਹਮਣੇ ਗਏ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਦੇ ਵਿਚ ਹੀਰਾ ਪਿਆ ਚਮਕਦਾ ਮੁੱਠ ਵੀ ਚਮਕਦਾ ਕਹਿੰਦੇ ਨੇ ਉਸੇ ਵਕਤ ਮਾਨ ਸਿੰਘ ਜਿਹੜਾ ਅਹਿਲ ਮਾਨ ਸਿੰਘ ਏ ਜਿਹੜਾ ਅਜਿੱਤ ਮਾਨ ਸਿੰਘ ਏ ਜਿਹੜਾ ਅਡੋਲ ਮਾਨ ਸਿੰਘ ਏ ਜਦੋਂ ਸਾਹਿਬ ਦੀ ਹਾਲਤ ਤੱਕੀ ਚਰਨ ਤੱਕੇ ਇਹੋ ਜਿਹੇ ਰਾਤ ਬੰਦੇ ਦੀਆਂ ਅੱਖਾਂ ਵਿਚੋਂ ਵੀ ਨੀਰ ਦੀ ਚੜੀ ਲੱਗ ਗਈ ਕਹਿੰਦੇ ਨੇ ਉਸੇ ਵਕਤ ਆਵਾਜ਼ ਦਿੱਤੀ ਭਾਈ ਦਇਆ ਸਿੰਘ ਪਿਆਰਾ ਜੀ ਮਿਲ ਗਏ ਨੇ ਪ੍ਰੀਤਮ ਜੀ ਮਿਲ ਗਏ ਨੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਆਏ ਨਮਸਕਾਰ ਕੀਤੀ ਚਰਨਾਂ ਤੇ ਜਿਨ੍ਹਾਂ ਚਰਨਾਂ ਨੂੰ ਸ਼ਾਮ ਸੌਣ ਲੱਗਿਆ ਗੁਰੂ ਪਿਆਰੇ ਸੇਵਾ ਕਰਦੇ ਸਨ ਉਹਨਾਂ ਚਰਨਾਂ ਨੂੰ ਜਦੋਂ ਹੱਥ ਲਾਇਆ ਤੇ ਕੀ ਤੱਕਿਆ ਥਾਂ ਥਾਂ ਤੇ ਜ਼ਖਮ ਨੇ ਕੰਡੇ ਚੁੱਭੇ ਨੇ ਖੂਨ ਸਿਮਦਾ ਰਿਹਾ ਨਾ ਗਿਆ ਚਰਨਾਂ ਜਿਹੜੀਆਂ ਥਾਵਾਂ ਬਚੀਆਂ ਨੇ ਉਹਨਾਂ ਨੂੰ ਮਲਦੇ ਨੇ ਉਹਨਾਂ ਨੂੰ ਘੁੱਟਦੇ ਨੇ ਤੇ ਕਹਿੰਦੇ ਜਦੋਂ ਤਲੀਆਂ ਨੂੰ ਘੁੱਟਿਆ ਤੇ ਮੇਰੇ ਕਲਗੀ ਵਾਲੇ ਦੇ ਨੇਤਰ ਖੁੱਲੇ ਨੇ ਉੱਠ ਕੇ ਤੱਕਿਆ ਤੇ ਕਿੰਨਾ ਨੂੰ ਦੇਖਦੇ ਨੇ ਪਿਆਰੇ ਭਾਈ ਦਇਆ ਸਿੰਘ ਬੈਠੇ ਨੇ ਭਾਈ ਧਰਮ ਸਿੰਘ ਬੈਠੇ ਨੇ ਤੇ ਉਹਨਾਂ ਦੇ ਮਨ ਤੇ ਕੀ ਬੀਤੀ ਹੋਵੇਗੀ ਦੋ ਪੁੱਤਰ ਸ਼ਹੀਦ ਹੋ ਗਏ ਨੇ ਆਪਣੇ ਸਰੀਰ ਤੇ ਕਸ਼ਟੇ ਸਮਝ ਕੋਈ ਨੀ ਛੋਟੇ ਕਿੱਧਰ ਨੇ ਬੋਲੇ ਕੁਝ ਨੀ ਪਰ ਚੁੱਪ ਨੇ ਸਾਹਿਬ ਨੇ ਚੁੱਪ ਨੂੰ ਤੋੜਦਿਆਂ ਕਿਹਾ ਦਇਆ ਸਿੰਘ ਜੀ ਕੀ ਮੈਨੂੰ ਘੁੱਟ ਕੇ ਛਾਤੀ ਨਾਲ ਮਿਲੋਗੇ ਨਹੀਂ ਘੁੱਟ ਕੇ ਛਾਤੀ ਨਾਲ ਭਾਈ ਦਇਆ ਸਿੰਘ ਨੂੰ ਲਾਇਆ ਧਰਮ ਸਿੰਘ ਨੂੰ ਲਾਇਆ ਭਾਈ ਮਾਨ ਸਿੰਘ ਨੂੰ ਲਾਇਆ ਤੇ ਬਹਿੰਦਿਆਂ ਇੱਕ ਗੱਲ ਕਹੀ ਦਇਆ ਸਿੰਘ ਜੀ ਪਿਆਸ ਲੱਗੀ ਏ ਕਿਤੋਂ ਪਾਣੀ ਮਿਲੇਗਾ ਸਿੱਖ ਵਿਦਵਾਨ ਕਹਿੰਦੇ ਨੇ ਉਸ ਵਕਤ ਮੇਰੇ ਗੁਰਦੇਵ ਤੋਂ ਤੁਰਿਆ ਨਹੀਂ ਸੀ ਜਾਂਦਾ ਉੱਠ ਨਹੀਂ ਸੁਣ ਸਕਦੇ ਕਸ਼ਹਿਰਾ ਜਿਹੜਾ ਉਹ ਗੋਡੇ ਤੋਂ ਥੱਲੇ ਮਾਸ ਵਿਚ ਤਸ ਚੁੱਕਾ ਲਹੂ ਲੱਗਾ ਹੋਇਆ ਸਾਹਿਬ ਦੇ ਇਸ ਪਵਿੱਤਰ ਲੱਤਾਂ ਨੂੰ ਕਹਿੰਦੇ ਨੇ ਉਸ ਵਕਤ ਭਾਈ ਮਾਨ ਸਿੰਘ ਨੇ ਨਾ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਸੀ ਵਿਦਵਾਨ ਮੰਨਦੇ ਨੇ ਮੋਢਿਆਂ ਤੇ ਚੁੱਕਾ ਤੇ ਖੂਹ ਕੋ ਲਿਆ ਕੇ ਖੂਹ ਦੀਆਂ ਟਿੰਡਾਂ ਵਿਚੋਂ ਪਾਣੀ ਕੱਢਿਆ ਤੇ ਆਪਣੇ ਪ੍ਰੀਤਮ ਮਾਹੀ ਦੇ ਮੁੱਖ ਨੂੰ ਹੱਥ ਲਾ ਕੇ ਇਹਨਾਂ ਗੁਰੂ ਕੇ ਪਿਆਰਿਆਂ ਨੇ ਜਲ ਛਕਾਇਆ। ਵੇਖੋ ਸਿੱਖਾਂ, ਉਹਨਾਂ ਦਾ ਸਿਦਕ ਜਦੋਂ ਅਨੰਦਪੁਰ ਵਸਦਾ ਰਸਦਾ ਉਦੋਂ ਵੀ ਗੁਰੂ ਦੇ ਨੇ। ਜੇ ਅੱਜ ਸਭ ਕੁਝ ਲੁੱਟ ਪੁੱਟ ਲੱਗਿਆ ਜ਼ਾਲਮ, ਤਾਂ ਵੀ ਗੁਰੂ ਦੇ ਨੇ। ਤੇ ਜੇ ਅੱਜ ਚਾਰ ਚੁਫੇਰੇ ਲੋਕ ਘੇਰ ਕੇ ਗੁਰੂ ਨੂੰ ਖਤਮ ਕਰਨਾ ਚਾਹੁੰਦੇ ਨੇ, ਤਾਂ ਵੀ ਉਹ ਗੁਰੂ ਦੇ ਨੇ। ਸਭ ਕੁਝ ਆਪਣਾ ਆਪ ਕੁਰਬਾਨ ਕਰੀ ਬੈਠੇ ਨੇ। ਇਹਨਾਂ ਨੂੰ ਕਹਿੰਦੇ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਪਾਈਏ ਹੱਦ ਹੋ ਗਈ। ਇਹ ਖੇਲੀ ਮੈਂ ਅਰਜ਼ ਕਰਾਂ, ਸਾਨੂੰ ਤਰਲੇ ਲੈਣੇ ਪੈਂਦੇ ਨੇ। ਅਸੀਂ ਮਿੰਨਤਾਂ ਪੈ ਕਰਨੇ ਆ, ਗੁਰੂ ਕੇ ਪਿਆਰਿਓ ਹੁਕਮ ਮੰਨੋ, ਗੁਰੂ ਕਾ ਹੁਕਮ ਮੰਨੋ। ਕਦੀ ਤੱਕੋ ਖਾਂ ਆਪਣੇ ਬਜ਼ੁਰਗਾਂ ਨੂੰ, ਹੁਕਮ ਮੰਨਣ ਦੀ ਜਾਚ ਉਹਨਾਂ ਤੋਂ ਸਿੱਖੋ। ਉਹ ਹੁਕਮ ਵੀ ਬਿਲਕੁਲ ਸਾਦਾ ਜਾ ਹੋਏ, ਬੈਠ ਕੇ ਪੰਗਤ ਵਿਚ ਕੇਵਲ ਰੋਟੀ ਤੋੜ ਕੇ ਮੂੰਹ ਵਿਚ ਪਾਣੀ ਏ। ਕਿਸੇ ਨੇ ਸਿਰ ਤਲੀ ਤੇ ਰੱਖ ਕੇ ਲੰਗਰ ਨਹੀਂ ਛਕਣਾ। ਕਦੀ ਤੱਕੋ ਦਇਆ ਸਿੰਘ ਤੇ ਮਾਨ ਸਿੰਘ ਵੱਲ, ਧਰਮ ਸਿੰਘ ਵੱਲ, ਇਹ ਵੀ ਕੋਈ ਪਤਾ ਨਹੀਂ ਰਹਿਣਾ ਕਿ ਨਹੀਂ। ਪਰ ਇਕ ਗੱਲ ਏ ਦਾਤਿਆ, ਸੀਸ ਕੇਸਗੜ੍ਹ ਦੀ ਪਹਾੜੀ ਤੇ ਦਿੱਤਾ ਸੀ ਤੇਰੇ ਆ। ਭਾਵੇਂ ਚਮਕੌਰ ਸਾਹਿਬ ਲਾ ਲਿੰਦੋ, ਭਾਵੇਂ ਮਾਛੀਵਾੜੇ ਲਾ ਲਿੰਦੋ, ਭਾਵੇਂ ਕਿਸੇ ਹੋਰ ਥਾਂ ਤੇ ਲਾ ਲਈ, ਇਹ ਸੀਸ ਤੇਰੇ ਤੋਂ ਬਿਨਾਂ ਕਿਤੋਂ ਨਹੀਂ ਉਜਾਲ। ਉਥੇ ਜਲ ਛਕਾਇਆ ਮੇਰੇ ਪ੍ਰੀਤਮ ਨੂੰ। ਕਹਿੰਦੇ ਨੇ ਉਸੇ ਵਕਤ ਸਾਹਿਬ ਕਹਿੰਦੇ ਨੇ ਅੰਜ ਲੱਗਦਾ ਇਹ ਬਾਗ ਆਪਣਾ ਹੋਵੇ। ਤੇ ਇਹ ਬਾਗ ਦੋ ਮਸੰਦ ਸਨ ਮਾਛੀਵਾੜੇ, ਭਾਈ ਪੰਜਾਬਾ ਤੇ ਭਾਈ ਗੁਲਾਬਾ। ਇਹ ਕਦੀ ਮਸੰਦ ਹੁੰਦੇ ਸਨ, ਪ੍ਰਚਾਰ ਕਰਦੇ ਸਨ ਇਹ ਬਾਗ ਇਹਨਾਂ ਦਾ। ਸਤਿਗੁਰੂ ਨੂੰ ਬਾਗ ਵਿਚ ਲੈ ਗਏ ਤੇ ਸਾਹਿਬ ਨੇ ਕਿਹਾ ਪ੍ਰਬੰਧ ਰੱਖੋ ਪਹਿਰੇ ਦਾ, ਜੇ ਜ਼ਾਲਮ ਆਇਆ ਤੇ ਹੁਣ ਦਇਆ ਸਿਆਂ ਰੁਕਣਾ ਨਹੀਂ, ਆਪਾਂ ਦੋ ਹੱਥ ਕਰਾਂਗੇ। ਨੌਕਰ ਘਰ ਗਿਆ, ਕਹਿੰਦਾ ਮਾਲਕ ਅੱਜ ਤੇਰੇ ਬਾਗ ਵਿਚ ਤਿੰਨ ਚਾਰ ਆਦਮੀ ਬੈਠੇ ਨੇ, ਉਹਨਾਂ ਵਿਚੋਂ ਇਕ ਇਹੋ ਜਿਹਾ, ਉਹਦਾ ਸਰੀਰ ਤਾਂ ਨਿਰਬਲ ਲੱਗਦਾ ਹੈ, ਥੱਕੇ ਟੁੱਟੇ ਨੇ। ਸਾਹਿਬ ਨੇ ਤਿੰਨ ਚਾਰ ਦਿਨਾਂ ਤੋਂ ਬਾਅਦ ਇੱਥੇ ਆਪਣਾ ਕਮਰਕਸ਼ਾ ਖੋਲਿਆ ਸੀ ਮਾਛੀਵਾੜੇ। ਕਹਿਣ ਲੱਗੇ ਪਰ ਉਹਦੇ ਚਿਹਰੇ ਤੇ ਨੂਰ ਹੀ, ਉਹਦੇ ਦਰਸ਼ਨ ਕੀਤਿਆਂ ਅੰਦਰ ਨੂੰ ਠੰਡ ਪੈਂਦੀ ਏ। ਪੰਜਾਬਾ ਦੌੜਿਆ ਹੈ ਕਿ ਦੇਖਿਆ, ਉਹ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਚਰਨਾਂ ਤੇ ਮੱਥਾ ਟੇਕਿਆ, ਹਜ਼ੂਰ ਨੂੰ ਕਿਹਾ ਮਹਾਰਾਜ ਦਿਨੇ ਤੁਸੀਂ ਇੱਥੇ ਟਿਕੋ। ਇੱਥੇ ਮੈਂ ਇੱਕ ਅਰਜ਼ ਕਰਾਂ, ਅਸੀਂ ਜਦੋਂ ਸ਼ਬਦ ਹਜ਼ਾਰੇ ਪੜ੍ਹਨੇ ਆ ਗੁਰੂ ਗੋਬਿੰਦ ਸਿੰਘ ਜੀ ਦੇ, ਉਹਦੇ ਵਿਚ ਇੱਕ ਆਉਂਦਾ ਖਿਆਲ ਪਾਤਸ਼ਾਹੀ ਦਸਵੀਂ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਮੈਂ ਉੱਥੇ ਵੀ ਅਰਜ਼ ਕਰ ਰਿਹਾ ਫ੍ਰੀ ਮਾਊਂਟ, ਜਦੋਂ ਅਸੀਂ ਸ਼ਬਦ ਨੂੰ ਪੜ੍ਹਨੇ ਅਸੀਂ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹਦਾ ਮਤਲਬ ਸਤਿਗੁਰੂ ਕਿਸੇ ਵਿਚ ਹੈ ਜਿਹਨੂੰ ਕਹਿੰਦੇ ਪਏ ਨੇ ਮੇਰੇ ਮਿੱਤਰ ਨੂੰ ਜਾ ਕੇ ਮੇਰਾ ਹਾਲ ਕਹੀ। ਧਿਆਨ ਰੱਖਣਾ ਇਸ ਪੰਕਤੀ ਬੜੀ ਰਮਜ਼ ਭਰਪੂਰ ਏ। ਜੇ ਸਾਹਿਬ ਨੇ ਆਪ ਖੁਦ ਕਹਿਣਾ ਹੁੰਦਾ ਤੇ ਗੱਲ ਕਹਿਣ ਦੀ ਲੋੜ ਨਹੀਂ ਸੀ ਕਿ ਕਹਿਣਾ, ਜਦੋਂ ਕਹਿਣਾ ਸ਼ਬਦ ਆ ਗਿਆ ਇਹਦਾ ਮਤਲਬ ਕਿ ਇਹ ਦੋ ਦੇ ਦਰਮਿਆਨ ਕੋਈ ਤੀਜਾ ਹੈ ਜਿਹਨੂੰ ਹੁਕਮ ਪੈ ਕਰਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਕ ਗੁਰਮੁਖ ਵਿਦਵਾਨ ਲਿਖਦਾ ਹੈ, ਜਦੋਂ ਭਾਈ ਸੰਗਤ ਸਿੰਘ ਸ਼ਹੀਦ ਹੋ ਗਏ ਨੇ ਤੇ ਉਹਨਾਂ ਦੀ ਆਤਮਾ ਕਲਗੀ ਵਾਲੇ ਦੇ ਚਰਨਾਂ ਵਿਚ ਆਈ ਏ। ਬੜੇ ਪਿਆਰੇ ਬਚਨ ਕੀਤੇ। ਦਸਮ ਗ੍ਰੰਥ ਦਾ ਟੀਕਾ ਕਰਦਿਆਂ ਗਿਆਨੀ ਨਾਰਾਇਣ ਸਿੰਘ ਜੀ ਮੁਜੰਗਾਂ ਵਾਲੇ ਲਿਖਦੇ ਨੇ ਕਿ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਆਏ ਨੇ। ਪਰ ਜ਼ਿਆਦਾ ਵਿਦਵਾਨ ਇਹਦੇ ਨਾਲ ਸਹਿਮਤ ਨੇ, ਹੈ ਵੈਸੇ ਆਤਮਕ ਮੰਡਲ ਦੀ ਉਡਾਰੀ। ਅਸਲੀਅਤ ਜੇ ਦ੍ਰਿਸ਼ਟਮਾਨ ਦੁਨੀਆਂ ਦੀਆਂ ਅੱਖਾਂ ਵਿਚ ਲੋਕ ਸ਼ਾਇਦ ਨਾ ਮੰਨਣ। ਕਹਿਣ ਲੱਗੇ ਭਾਈ ਸੰਗਤ ਸਿੰਘ ਦੀ ਉਹ ਪਵਿੱਤਰ ਆਤਮਾ ਆਈ ਤੇ ਮਾਨੋ ਨਮਸਕਾਰ ਕਰਕੇ ਕਹਿੰਦੇ ਨੇ ਸਤਿਗੁਰੂ ਤੇਰੇ ਚਰਨਾਂ ਵਿਚ ਨਮਸਕਾਰ, ਤੇਰੀ ਕਿਰਪਾ ਨਾਲ ਮੇਰੀ ਸਿੱਖੀ ਨਿਭ ਗਈ। ਚੱਲਿਆ ਮੈਂ ਪ੍ਰੀਤਮ ਦੇ ਦੇਸ਼ ਨੂੰ ਤੇ ਸਾਹਿਬ ਕਹਿੰਦੇ ਨੇ ਇੱਕ ਕੰਮ ਕਰੀ, ਮੇਰੇ ਪਿਤਾ ਨੂੰ ਸੁਨੇਹਾ ਦਈ ਜਿਨ੍ਹੇ ਮੈਨੂੰ ਪੁੱਤਰ ਦੀ ਪਦਵੀ ਦੇ ਕੇ ਤੋਰਿਆ ਸੀ, ਉਹਨੂੰ ਇੱਕ ਗੱਲ ਕਹੀ, ਬਾਪੂ ਤੇਰੇ ਪੁੱਤਰ ਨੇ ਜੋ ਕੁਝ ਤੂੰ ਕਹਿੰਦਾ ਸੀ ਤੇਰੇ ਹੁਕਮ ਨੂੰ ਕਮਾਇਆ ਏ, ਅਗਾਂਹ ਵੀ ਕਮਾਏਗਾ। ਅੱਜ ਭਾਵੇਂ ਮੈਂ 17 ਤੇ ਬੈਠਾ, ਭਾਵੇਂ ਮੈਂ 16 ਤੇ ਬੈਠਾ, ਪਰ ਮੇਰੇ ਬਾਪੂ ਨੂੰ ਦੱਸ ਦਈ ਕਿ ਤੇਰਾ ਪੁੱਤਰ ਤੇਰੀ ਰਜਾ ਦੇ ਵਿਚ ਚੜ੍ਹਦੀ ਕਲਾ ਦੇ ਅੰਦਰ। ਕਦੀ ਇਸ ਖਿਆਲ ਪਾਤਸ਼ਾਹੀ ਦਸਵੀਂ ਦੇ ਅਰਥ ਕਰਕੇ ਦੇਖੀਏ। ਸਾਹਿਬ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇੱਥੇ ਮਿੱਤਰ ਸ਼ਬਦ ਜਿਹੜਾ ਆਇਆ ਨਾ, ਮੈਂ ਉੱਥੇ ਅਰਜ਼ ਕੀਤੀ, ਕਈ ਵਾਰੀ ਸੱਜਣੇ ਸ਼ਬਦ ਤੋਂ ਬੜੀ ਕੰਨੀ ਕਤਰਾਉਂਦੇ ਨੇ ਵੀ ਸਾਹਿਬ ਨੇ ਮਿੱਤਰ ਸ਼ਬਦ ਵਰਤਿਆ, ਇਹ ਹੋ ਹੀ ਨਹੀਂ ਸਕਦਾ। ਤੇ ਕਈ ਲੋਕ ਇਸ ਪੰਕਤੀ ਤੇ ਇਸ ਸਾਹਿਬ ਦੇ ਸ਼ਬਦ ਤੇ ਤਰਕ ਵੀ ਕਰ, ਉਹਨਾਂ ਨੂੰ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਯਾਰ ਸ਼ਬਦ ਵੀ ਆਇਆ। ਸੁਣ ਯਾਰ ਹਮਾਰੇ ਸੱਜਣ ਇੱਕ ਕਰੂੰ ਬੇਨੰਤੀਆਂ। ਸਾਹਿਬ ਕਹਿੰਦੇ ਨੇ ਉਹ ਸਾਜਨ ਉਹ ਮੀਤ ਪਿਆਰੇ ਜੋ ਹਮਕੋ ਹਰਨਾਮ ਚਿਤਾਰੇ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਸ਼ਬਦ ਕਈ ਵਾਰੀ ਆਇਆ, ਸੰਖੇਪ ਵਿਚ ਅਰਜ਼ ਕਰਾਂ, ਅਰਥ ਨੇ ਮਿੱਤਰ ਪਿਆਰੇ ਨੂੰ ਮੇਰੇ ਉਸ ਪਿਆਰੇ ਮਿੱਤਰ ਨੂੰ ਜਾ ਕੇ ਨਾ ਹਾਲ ਮੁਰੀਦਾਂ ਦਾ ਕਹਿਣਾ, ਇਹਨਾਂ ਚੇਲਿਆਂ ਦਾ ਹਾਲ ਦੱਸਣਾ। ਅਗਲੀ ਪੰਕਤੀ ਤੁੱਧ ਬਿਨ ਰੋਗ ਰਜਾਈਆਂ ਦੇ ਓਢਣ, ਸਿਆਲ ਦੀ ਰੋਤੇ لوگ نگیاں رضائیاں بھی ستے نے. صاحب کہندے میرے پریتم نو کہہ دی داتیا اج کی ہویا میرے کول تن ٹکن نو رجائی نہیں, جے تیری یاد وسر جائے تے رجائیاں دا اڈنا بھی روگ بن جاندا ہے. جے تو پل جائیں تت بن تیرے تو بنا. کہن لگے روگ رجائیاں دے اڈن, رجائیاں اڈنیاں تو روگ نے. اگلی پنکتی نال اے دی تو کہ ناگ نواساں دے رہنا اتے نواس در تے گھر, جے تو مصر جائیں تے داتیا اس طرح گھر نے جویں سپاں دے وچ اسی رہندے ہوئیے. دکھ ناگ نواساں دے رہنا سول سراہی گرمی دی رت ہوے لوک پانی منگدے نے, پر پریتم جی جے تیری یاد بھل جائے تے ٹھنڈا پانی دی سراہی بھی سول ہے. خنزر پیالہ بینگ کسائیاں دا سہنا تے سراہی وچوں کوئی قیمتی وستو کڈ کے پیے. داتیا تیرے نار دا ستر چنگا ہے, پٹ کھیڑیاں دا رہنا پٹ در تے سڑ جان او کھیڑے در تے وسوں. جتھے میرے مالک تو بھولنا ہے او تھان سڑ کے نہ جائے. صاحب دی بانی وچ اک چوک توک ہوندی ہے, جت کر ہر کنت نہ پرگٹی سے پٹ نگر سے گرام او نگر پٹ نے. خیر میں اگے تراں. صاحب ایتھے پریتم نو یاد کیتا جارڑے دا سانو ستر چنگا پٹ کھیڑیاں دا رہنا تے کہندے نے بھائی پنجابا گرم دودھ لے کے آئے ہے. صاحب نے اج کنے دنوں تو بعد پرت کے دودھ چھکیا ہے. بھائی دیا سنگھ نے آپ چھکایا ہے. دودھ چھکن تو بعد صاحب نو کہندا ہے بھائی گلابا ستگرو دن کڈو رات نو میرے گھر چلنا. صاحب کہندے نے گلابیا اصل وچ میں تیرے گھر نہیں آیا, ایتھے ایک بڑی پریم نال بھجی روح آ جڑی کئی دنوں تو ارداساں کردی, مینوں تاں او کھچ کے لے آئی. او کون ہے؟ اتہاس دے کدی پنے پڑھیے قربان جائیے صاحب تو. کہندے نے ایک نہالا کتری ہے ماچی واڑے, او دی ماں دا نام ہے گردئی. اونے کئی سالاں دا ایک بستر جڑا ہے او تیار کر کے خطر دا رکھیا ہے. بڈڑی ارداساں کردی سی کہ ستگرو میرے جیوندے جی آئے گا, میرے تن وچ طاقت نہیں, میرے بستر نو پروان کری. کہن لگے گلابیا میں تا اس بڈڑی ماں دے بستر لین واسطے آیا ہوں. میں پانے نے ٹھیک آنند پور نہیں پائے, میں ماچی واڑے پاؤں گا تے اوہی بستر صاحب نے نیلے کر کے پائے جڑے اچ دے پیر بنے. مائی نے وہ بستر دینے نے. خیر شام دا ویلا ہے, میرے صاحب جی گلابے دے گھر گئے نے. جا کے بھائی دیا سنگھ انہوں نے گرم جل کیتا ہے, ستگرو جی نو اشنان کرایا ہے. اشنان تو بعد اشنان وقت کشہرا جڑا لت نہ جڑ چکا سی, بھائی صاحب نے آپ انہوں بڑے دھیان دے نال صاحب دی سیوا کیتی ہے. رات صاحب رہے نے, امرت ویلا سنبھالیا ہے تے سرے آواز دتی ہے کہ بھائی پنجابا جی جا اس مائی نو بلا کے لیاؤ. تے اس مائی دی عمر 90 سال تو اتے سی, او دا پتر لے کے آیا ہے. بڈڑی مائی آئی ہے, پنجابا نو پوچھ دی دس مینو لے کتے چلیں. کہن لگے میرے گھر تا آؤ. جدو بڈھی چبارے دیاں پوڑیاں چڑی تے صاحب اٹھ کے کھلو گئے, ماں اکلی آئی ہے, بستر نہیں لے کے آئی. جڑے بستر تو بن کے میری انتظار کر دی سے میں او بستر لین آیا وا. کدی پریم والے کردے نال تکو. مائی نے آواز پچھانی, کہن لگی میرا کلگی والا اتر ملیا. ہاں چرنا تے ڈگ پئی. کہندے نے تن جیڑا بالکل بڑھےپے نے کھاتا ہے, ماں تے چلڑیاں نے. حضور نے پریم نال اس ماتا نو چکیا ہے, پتر نو گھر بھیجیا. کہندے نے تھان لیاندا او جیڑا گنیا سی. تے جدو مائی نے کہن لگے, صاحب نے کیا, ماں آنند پور آیا, سرسا نو وچوں چیر کے آیا, میں چمکور دی گڑی وچوں دشمن وچوں نکل کے آیا. میں کیول اس کر کے آیا سا ایک سکھ ہیردا گرو نو چیتے کردا ہے, جے گرو نہ پہنچیا کدے سکھ دی بھاونا ختم نہ ہو جائے. دیکھ ماں میں پہنچ گیا اپنا دیش او خطر. کہندے جدو خدر دا بستر رکھ کے متھا ٹیکیا تے ڈاکٹر بلبیر سنگھ کہندے نے متھا ٹیکن دی دیر سی اس ماتا دے سواس پورے ہو گئے, او ستگرو دے چرناں وچ لین ہو گئی. سہ مسکرا پے تے نال کہہ دتا, ماں سیوا سفل ہو گئی, سیوا سفل ہوئی, یاترا سفل ہوئی. کہندے نے مائی دا سسکار کیتا گیا. سمے دی گل ہے نا, اج پنڈ وچ پتہ لگ گیا ایتھے دو پٹھان رہندے نے روہیلے پٹھان, ایک دا نام ہے گنی خان تے دوجے دا نام ہے نبی خان. دونوں پٹھان اسے دھرتی تے رہندے, انہاں دا کام سی گھوڑے وچ نے. آنند پور جانا ਤੇ ਗੁਰੂ ਕਲਗੀ ਵਾਲੇ ਨੂੰ ਘੋੜੇ ਵੇਚ ਕੇ ਆਉਂਦੇ ਹੁੰਦੇ ਸਨ ਤੇ ਸਾਹਿਬ ਦੇ ਚਰਨ ਪਰਸ ਨੇ ਭਾਵੇਂ ਨਮਾਜ਼ ਪੜ ਲਈ ਉਜੂ ਸਾਜਣਾ ਪਰ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਬੜਾ ਚੰਗਾ ਲੱਗਣਾ। ਸਾਹਿਬ ਦੇ ਬਚਨ ਸੁਣਨੇ ਕਹਿੰਦੇ ਨੇ ਗੁਲਾਬੇ ਪੰਜਾਬੇ ਨੇ ਘਰ ਰੱਖਿਆ ਪਰ ਗੁਰੂ ਕਿਰਪਾ ਕਰੇ ਸੇਵਾ ਉਹੀ ਸਿਰ ਨਾਲ ਨਿਭਾ ਸਕਦਾ ਜੇ ਜਿਹਨੂੰ ਉਹ ਸਿੱਧ ਬਖਸ਼ੇ, ਨਹੀਂ ਤੇ ਬੰਦੇ ਦੇ ਡਿੱਗਦਿਆਂ ਦੇਰ ਨਹੀਂ। ਸਾਹਿਬ ਨੇ ਤਾਂ ਹੀ ਕਿਹਾ ਕਹਿੰਦੇ ਨੇ ਸੰਸਾਰ ਤਿਲਕਣ ਬਾਜੀਏ, ਕੀ ਪਤਾ ਕਿਤੇ ਕਿਸੇ ਨੇ ਕਿੱਥੇ ਡਿੱਗ ਪੈਣਾ, ਇਹ ਤਾਂ ਉਹੀ ਸਮਾਂ ਜਦੋਂ ਨਿਭ ਜਾਏ। ਦਵਾਈ ਰੱਬ ਦੀ ਕੋਈ ਨਾ ਕਿਹਾ ਜੇ ਇੰਨਾ ਰੌਲਾ ਨਾ ਪਾਇਓ ਮੈਂ ਵੱਡਾ ਸਿੱਖ ਹਾਂ, ਇਹ ਉਹੀ ਸਮਾਂ ਜਾਣੋ ਜਦੋਂ ਚਾਰ ਭਰਾ ਚੁੱਕ ਕੇ ਕਕਾਰਾਂ ਸਮੇਤ ਸਤਿਕਾਰ ਕਰਦੇ, ਕੋਈ ਪਤਾ ਨਹੀਂ ਤਿਲਕਦਿਆਂ ਪਹਿਲਾਂ ਬੁਲਾ ਕੇ ਲਿਆਏ ਤੇ ਪਰਤ ਕੇ ਕਹਿ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਆਪਣਾ ਡਰ ਖਾਂਦਾ ਪਿਆ, ਤੁਸੀਂ ਸਾਡੇ ਘਰ ਨੂੰ ਛੱਡ ਕੇ ਚਲੇ ਜਾਓ। ਕਦੀ ਤੱਕੋ ਉਸ ਸਮੇਂ ਨੂੰ ਜਿਸ ਗੁਰੂ ਦੇ ਚਰਨ ਪਵਾਉਣ ਲਈ ਲੋਕ ਤਰਸਦੇ ਨੇ, ਜਿਸ ਗੁਰੂ ਦੇ ਚਰਨਾਂ ਦੇ ਵਿੱਚ ਹੀਰੇ ਮੋਤੀ ਰੁਲਦੇ ਨੇ, ਉਸ ਗੁਰੂ ਘਰ ਆਏ ਹੋਏ ਨੂੰ ਕਹਿ ਦੇਣਾ ਕਿ ਤੁਸੀਂ ਰਾਤ ਨੂੰ ਸਾਡਾ ਘਰ ਛੱਡ ਕੇ ਚਲੇ ਜਾਓ, ਤੇ ਉਸ ਵਕਤ ਸਿੱਖਾਂ ਦੇ ਮਨ ਦੇ ਉੱਤੇ ਕੀ ਬੀਤੀ ਹੋਵੇ। ਸਾਹਿਬ ਕਹਿਣ ਲੱਗੇ ਗੁਲਾਬਾ ਜੀ ਮੈਂ ਤਾਂ ਪਹਿਲਾਂ ਹੀ ਕਹਿੰਦਾ ਸਾਂ ਮੈਨੂੰ ਘਰ ਨਾ ਲੈ ਕੇ ਜਾਇਓ, ਮੈਨੂੰ ਘਰ ਲਿਜਾਣ ਵਾਲੇ ਨੂੰ ਸਿਰ ਤਲੀ ਤੇ ਰੱਖਣਾ ਪੈਣਾ, ਪਰ ਇੱਕ ਰਾਤ ਕੱਢਣ ਦਿਓ, ਮੈਂ ਇੱਕ ਰਾਤ ਰਹਿ ਕੇ ਸਵੇਰੇ ਚਲਾ ਜਾਵਾਂਗਾ। ਵਾਹ ਮੇਰੇ ਸਤਿਗੁਰੂ ਕਿਉ ਜੀ ਖੇਡ ਵਰਤਾਈ, ਤੂੰ ਤਾਂ ਨਿਥਾਵਿਆਂ ਨੂੰ ਰੱਬ ਦੇ ਘਰ ਵੀ ਥਾਂ ਦਵਾਨਾ ਏ, ਤੇ ਅੱਜ ਤੈਨੂੰ ਵੀ ਰਹਿਣ ਵਾਸਤੇ ਇੱਕ ਰਾਤ ਮੰਗਣੀ ਪੈਂਦੀ, ਇੱਕ ਰਾਤ ਰਹਿਣ ਦਿਓ, ਸਵੇਰੇ ਮੈਂ ਚਲਾ ਜਾਵਾਂਗਾ। ਸ਼ਾਮ ਨੂੰ ਰਾਤ ਦੇ ਵਕਤ ਗੁਲਾਬਾ ਬਾਹਰ ਨਿਕਲਿਆ, ਗਨੀ ਖਾਂ ਨਬੀ ਖਾਂ ਕਈ ਦਿਨਾਂ ਤੋਂ ਬਾਅਦ ਘਰ ਆਏ ਨੇ। ਆਉਂਦਿਆਂ ਸਾਰ ਗਨੀ ਖਾਂ ਦੀ ਧੀ ਨੇ ਇੱਕ ਗੱਲ ਕਹੀ ਏ, ਬਾਪੂ ਅੱਬਾ ਜਿਸ ਗੁਰੂ ਦੀਆਂ ਬਾਤਾਂ ਤੂੰ ਸੁਣਾਉਂਦਾ ਸੈ ਨਾ ਅੰਮਾ ਤੋਂ ਪੁੱਛ, ਲੋਕ ਕਹਿੰਦੇ ਨੇ ਉਸ ਗੁਰੂ ਨੂੰ ਖਤਮ ਕਰ ਦਿੱਤਾ, ਉਹਦੇ ਪੁੱਤਰ ਸ਼ਹੀਦ ਹੋ ਗਏ ਨੇ। ਅੱਬਾ ਤੂੰ ਤਾਂ ਕਹਿੰਦਾ ਸੀ ਜਦੋਂ ਕਦੀ ਗੁਰੂ ਆਵੇਗਾ ਆਪਣੇ ਘਰ ਲਿਆਵਾਂਗਾ, ਪਰ ਅੱਬਾ ਹੁਣ ਤਾਂ ਕਹਿੰਦੇ ਨੇ ਗੁਰੂ ਨੂੰ ਖਤਮ ਕਰ ਦਿੱਤਾ, ਤੇ ਮੈਂ ਗੁਰੂ ਦੇ ਦਰਸ਼ਨ ਕਿਵੇਂ ਕਰਾਂਗੀ। ਕਹਿੰਦੇ ਨੇ ਉਸੇ ਵਕਤ ਪਠਾਨ ਪੁੱਤਰ ਰੋਜੇ ਰੱਖਣ ਵਾਲੇ ਕੁਰਾਨ ਦੀਆਂ ਆਇਤਾਂ ਪੜਨ ਵਾਲੇ ਮਨ ਵਹਿ ਤੁਰਿਆ, ਕੁਝ ਖਾਧਾ ਨੀ ਪੀਤਾ ਨਹੀਂ, ਬਾਹਰ ਨਿਕਲ ਗਿਆ ਗਨੀ ਖਾਂ ਤੇ ਅੰਮ੍ਰਿਤ ਵੇਲਾ ਸਾਹਮਣੇ ਉਹ ਗੁਲਾਬਾ ਮਿਲਿਆ। ਕਹਿੰਦਾ ਗੁਲਾਬਿਆ ਤੂੰ ਗੁਰੂ ਦਰ ਤੇ ਰਿਹਾ, ਤੈਨੂੰ ਪਤਾ ਗੁਰੂ ਗੋਬਿੰਦ ਸਿੰਘ ਕਿੱਥੇ ਨੇ? ਕਹਿੰਦੇ ਨੇ ਲੋਕ ਗੁਰੂ ਸ਼ਹੀਦ ਕਰ ਦਿੱਤਾ। ਗੁਲਾਬਾ ਕਹਿੰਦਾ ਗੁਰੂ ਤਾਂ ਮੇਰੇ ਘਰ ਵਿਚ, ਮੈਂ ਅੱਜ ਉਹਨਾਂ ਨੂੰ ਤੋਰ ਦੇਣਾ, ਆਪਾਂ ਨਾ ਲਈਏ ਆਪਾਂ ਮਰਨਾ। ਗਨੀ ਖਾਂ ਦੀਆਂ ਅੱਖਾਂ ਲਾਲ ਹੋ ਗਈਆਂ, ਭਰਾ ਨੂੰ ਨਾ ਲਿਆ। ਕਹਿਣ ਲੱਗਾ ਗੁਲਾਬਿਆ ਮੇਰੇ ਗੁਰੂ ਨੂੰ ਤੋਰੀ ਨਾ, ਮਾਛੀ ਵਾੜੇ ਨੂੰ ਕਲੰਕਿਤ ਨਾ ਕਰੀ, ਜੇ ਤੂੰ ਨਹੀਂ ਰੱਖ ਸਕਦਾ ਤੇ ਮੈਂ ਗੁਰੂ ਨੂੰ ਆਪਣੇ ਘਰ ਲਿਆਵਾਂ। ਗਨੀ ਖਾਂ ਨਬੀ ਖਾਂ ਗਏ, ਅੱਜ ਵੀ ਉਹ ਗੁਰਦੁਆਰਾ ਚੁਬਾਰਾ ਸਾਹਿਬ। ਮੈਂ ਇਸ ਕਰਕੇ ਕੇਵਲ ਇਤਿਹਾਸ ਵਾਲਾ ਪੱਖ ਜਾਣ ਕੇ ਰੱਖਿਆ ਕਿ ਸਮਝ ਪੈ ਜਾਏ ਗੁਰੂ ਕੇ ਪਿਆਰਿਓ ਮੇਰੇ ਚੋਜੀ ਪ੍ਰੀਤਮ ਉਸ ਸਾਹਿਬ ਕਮਾਲ ਦਾ ਜੀਵਨ ਕਿੰਨਾ ਸੰਘਰਸ਼ ਭਰੇ। 42 ਸਾਲ ਦੀ ਟੋਟਲ ਉਮਰ ਏ, ਧਿਆਨ ਰੱਖਣਾ 9 ਸਾਲ ਪਿਤਾ ਜੀ ਦੀ ਹਜ਼ੂਰੀ ਵਿਚ ਨਿਕਲੇ ਨੇ, 33 ਸਾਲ ਵਿਚ ਮੇਰਾ ਪ੍ਰੀਤਮ ਉਹ ਕੁਝ ਕਰ ਗਿਆ ਕਿ ਲੋਕ ਉਹਦੇ ਜੀਵਨ ਨੂੰ ਪੜ ਕੇ ਆਪਣੇ ਮੂੰਹ ਵਿਚ ਉਂਗਲੀਆਂ ਪਾ ਲੈਂਦੇ। ਸਮਝ ਨਹੀਂ, ਗਨੀ ਖਾਂ ਨਬੀ ਖਾਂ ਆਪ ਗਏ ਨੇ ਚੁਬਾਰੇ ਵਿਚ ਮੱਥਾ ਟੇਕਿਆ, ਦੋਨੋਂ ਪਠਾਨ ਭਰਾਵਾਂ ਨੇ ਚਰਨ ਧੋ ਦਿੱਤੇ ਤੇ ਕਿਹਾ ਸਤਿਗੁਰੂ ਕਿਰਪਾ ਕਰਕੇ ਘਰ ਚਰਨ ਪਾਓਗੇ? ਸਾਹਿਬ ਨੇ ਕਿਹਾ ਗਨੀ ਖਾਂ ਦੇਖ ਜਿਨ੍ਹਾਂ ਨੇ ਬੁਲਾ ਕੇ ਲਿਆਂਦਾ ਉਹ ਤੋਰਦੇ ਪਏ ਨੇ, ਮੈਨੂੰ ਘਰ ਲਿਜਾਣਾ ਮੌਤ ਨੂੰ ਆਵਾਜ਼ ਮਾਰਨਾ। ਤੇ ਅੱਗੋਂ ਰੋ ਕੇ ਕਿਹਾ ਸੀ ਦਾਤਿਆ ਪਠਾਣ ਸੀ, ਜਿੰਨੀ ਦੇਰ ਤੱਕ ਅਸੀਂ ਦੋਨੋਂ ਜੀਂਦੇ ਹਾਂ ਮੇਰੇ ਗੁਰੂ ਗੋਬਿੰਦ ਸਿੰਘ ਸਾਡੀਆਂ ਲਾਸ਼ਾਂ ਤੋਂ ਨਿਕਲ ਕੇ ਤਾਂ ਤੇਰੇ ਤੱਕ ਕੋਈ ਪਹੁੰਚੇਗਾ, ਸਾਡੇ ਜਿੰਦੇ ਜੀ ਕਦੀ ਤੇਰੇ ਵੱਲ ਕੋਈ ਦੇਖ ਨਹੀਂ ਸਕਦਾ। ਸਤਿਗੁਰੂ ਨੂੰ ਅੰਮ੍ਰਿਤ ਵੇਲੇ ਦੋਨੋਂ ਭਰਾ ਆਪਣੇ ਘਰ ਲੈ ਆਏ। ਮੇਰਾ ਦਿਲ ਕੀਤਾ ਮੈਂ ਉੱਥੇ ਅਰਜ਼ ਕੀਤੀ, 1994 ਚ ਜਦੋਂ ਘਟਨਾ ਮੈਂ ਬੜੇ ਪਿਆਰ ਨਾਲ ਪੜੀ, ਦਿਲ ਕੀਤਾ ਉਹ ਥਾਂ ਤਾਂ ਤੱਕਾਂ ਨੇੜੇ ਵੇ ਲੁਧਿਆਣੇ ਦੇ, ਦੇਖਾਂ ਤਾਂ ਸੀ ਉਸ ਥਾਂ ਨੂੰ। ਤੇ ਜਦੋਂ ਮੈਂ ਉਸ ਗੁਰਦੁਆਰੇ ਵਿਚ ਪ੍ਰਵੇਸ਼ ਕੀਤਾ ਤੇ ਮਨ ਫੈਸਲਾ ਹੀ ਨਾ ਕਰੇ, ਗੁਰੂ ਤੇ ਕਹਿੰਦਾ ਕਬਰ ਨੂੰ ਨਮਸਕਾਰ ਨਹੀਂ ਕਰਨੀ, ਪਰ ਮੈਂ ਹੁਣ ਇਹਨਾਂ ਨੂੰ ਕੀ ਅਦਬ ਦਿਆਂ? ਦੋਨੋਂ ਭਰਾ ਜਦੋਂ ਗੁਰੂ ਨੂੰ ਅੰਦਰ ਲੈ ਕੇ ਗਏ ਨੇ, ਸਾਹਿਬ ਅੰਦਰ ਨੇ, ਆਪ ਦੋਨੋਂ ਦਰਵਾਜ਼ੇ ਵਿਚ ਬੈਠੇ ਨੇ, ਤੇ ਅੱਜ ਵੀ ਉਸ ਸਥਾਨ ਤੇ ਜਾਓ ਜਦੋਂ ਆਪਾਂ ਗੁਰਦੁਆਰੇ ਵੀ ਜਾਂਦੇ ਹਾਂ, ਤੇ ਦੋਨਾਂ ਭਰਾਵਾਂ ਦੀਆਂ ਕਬਰਾਂ ਅੱਜ ਵੀ ਦਰਵਾਜ਼ੇ ਵਿਚ ਨੇ, ਦੋਨਾਂ ਦੀਆਂ ਕਬਰਾਂ ਉੱਥੇ ਨੇ। ਮਾਨੋ ਕਹਿ ਰਹੇ ਹੁਣ ਦੁਨੀਆਂ ਦੇ ਲੋਕ ਅਸੀਂ ਗੁਰੂ ਨਾਲ ਨਿਭਾਈਏ, جیندے دی نہیں مرن تو بعد بھی آن والی نسل اے سیدھ لے گی کہ گرو گوبند سنگھ نو پیار کرنا ہوئے تے مرن تو بعد بھی او دے دروازے اگے بیٹھے رہو. کھلو نا میں عرض کراں بھائی صاحب بھائی نند لال ہوراں نے ایک بڑا پیارا بچن کہ امرت ویلے ایک دن نکلے کیسی اشنان کیتا تے پہاڑی تے کھلوتے نے ہوا بڑی تیزی نہ چلی کہن لگے آ ہوا میں تیرے نال کچھ گلاں کرنیاں نے. بھائی صاحب دی بانی ہوا کہندی ہے میرا سبھا رکنا نہیں میں چلتی رہنی ہاں دس تو کی کہنا چاہنا ہے. کہن لگے ہوا میں گرو گوبند سنگھ دا سکھ ہاں. کہن لگی جی صدقے ہونا چاہیے. کہنا میں اپنے مرشد تو بنا کسے دی ٹیک نہیں لینا. کہن لگی اے وی چنگا کام ہے تے کہندے نے ہوا ایک میں تیرے تو دات منگنا مینوں موڑی نہ. کہندی گرو کا سکھ ہوئے تے او دات ہوا تو منگے. کہن لگے ہوا تیرا سبھائے کدی تیز چلنا کدی ہولی ہو جانا تے مریا ہویا دی مریاں دی سوا چک لینی انہاں نوں رول دے رہنا ایک کام کری میرے مرن تو بعد میری مڑی دی راک نوں اڑا کے لجائی نا جے اڑا کے کسے ہور دے دروازے تے سٹیا لوگ کہن گے نند لال جیوندیاں تاں گرو گوبند سنگھ دے گیت گاؤں رہو تے مرن تو بعد تیری سوا لوکاں دے دروازے تے رلدی پئی تو ایدا بن کے رہی. کہن لگے مبر اے باد خاکم اد در دوست دشمنم سرجنس پنت کے ہر جائی اس اے ہوا لوگ کہن کے نند لال تھان تھان تے وکن والا ہے میرے مرن تو بعد بھی میری رات نو گرو گوبند سنگھ دے چرناں وچوں نہ چکی. کی تیرا دل نہیں کرتا گرو گوبند سنگھ دا بننوں. کدی دیکھ صاحب نے او دا ترجمہ کیتا ایک پنجابی دے ودوان نے او کہندا گرو درو نہ چک لے جاوی میری خاک ہوائے نہیں تا لوکی دین گے تانے نے تھان تھان نیو لگائے تھان تھان تے پیار کرن والا ہے. اج بھی انہاں بھراواں دیاں قبراں نے خیر نیلا رنگ بستر رنگے گئے صاحب نو منجے تے بٹھایا ہے. گنی خان نبی خان دونوں بھراواں نے اگوں پلنگ چکے ہے پچھوں بھائی دھرم سنگھ تے بھائی مان سنگھ نے پلنگ چکیا ہے منجا چکیا ہے تے موراں دے کھمب لے کے بھائی دیا سنگھ جی چور کر لگ پئے نے. چھوٹی جی پالکی بنا دیتی میرے گرو گوبند سنگھ تر پئے نے. ساتھ سنگت رستے بھی جو کوئی پوچھدا ہے دونوں بھرا اگے نے آواز دے کے کہندے نے اے اچ دا پیر ہے. رستے وچ کہندے نے ایک تھان تے فوجی دستے نے گھیر لیا روک لیا. گنی خان آپ گیا کہن لگا میں جواب دینا. پوچھا کون کہن لگے ساڈا پیر. کہندے کنا کو نے کر دوے نو اے دا منجا تسی چکیا ہے. کہن لگے جے اے سانو کہنا ساری زندگی چوک کے رکھو ایک دو دے نہیں اسی تا ساری زندگی اپنا شیش اے دے منجے دے تھلے رکھاں. کہن لگے اسی ایدی تلاشی کرنی ہے کتے گرو گوبند سنگھ نے انہاں نے ایک گل کی. کہن لگے تسی نہیں کر سکدے ساڈا اچ دا پیر ہے اسی پیر جی بول دے نہیں. کہن لگے کسے ہور بندے تو آپا ایدی چنگی طرح پڑتال کر لیے. گنی خان کہندا کیوں نہیں ایتھے ایک فقیر ملیا جدا نام سی قاضی پیر محمد اے تھلو والا سی تے کمال دی کھیڈ اے او قاضی سی جنہیں بچپن وچ گرو گوبند سنگھ جی نو فارسی پڑھائی سی. او قاضی نو لیاندا کہندے نے جدوں نے پردہ چکیا تے صاحب دے درشن کیتے تے سیس چکا دیتا. کہن لگے قاضی جی اے کون ہے گرو گوبند سنگھ تا نہیں چرنا تے سیس رکھن دی دیر سی او دے اندر نام دی روح چل پئی انہاں اپنا موڈا وی منجے تھلے دے دیتا. کہن لگا پیراں دا پیر جے روکو نا جنہاں راہاں تے ایدا منجا جاندا او دی خاک متھے تے لاؤ خدا دے گھر تھاں ملے گی. صاحب جی اس تو اگے نکلے پنڈ ہیراں آئے لدھیانے دے نیڑے وے ایتھے کرپال داس او اداسی سی جنہیں صاحب دے نال پنگانی دے جد وچ ساتھ دتا سی. 499 اداسی بھج گئے سن 500 وچوں کیول کرپال داس جیڑا او پورا رہا سی جتیا سی. ایتھوں صاحب بھائی گنی خان تے نبی خان دا منجا رکھایا ہے اج تورن لگے نے. دونوں بھراواں نوں کہندے نے آواز دتی اجے تا کہندے سن گنی خان نبی خان تے اج صاحب دی آواز وچوں آ رہا سی پتر گنی خان پتر نبی خان. اج شبد پتر ورتے ہے تورن لگے بیٹا تسی جاؤ تسی واپس گھر نوں جاؤ. کہن لگے ستگرو کیویں جاؤں گے تیرے تو بنا گھر نوں. صاحب نے آواز دیتی بھائی دیا سنگھ جی قلم کاغذ تے شاہی دا پربند کرو ਦੋਨੋਂ ਪਠਾਨ ਭਰਾ ਸਾਹਮਣੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਕਲਮ ਚੁੱਕੀ ਏ ਤੇ ਭੇਂ ਕੇ ਲਿਖੀ ਲਿਖਣ ਲੱਗੇ ਕਾਗਜ਼ ਤੇ ਜਿਹੜੀ ਮੈਂ ਅਰਜ ਕਰਨ ਲੱਗਾ, ਇਹ ਅੱਜ ਤੱਕ ਸਾਹਿਬ ਦਾ ਹੁਕਮਨਾਮਾ ਉਹਨਾਂ ਦੇ ਘਰ ਵਿਚ ਪਿਆ ਹੋਇਆ ਜੀ। ਮਾਛੀ ਵਾਲੇ ਜਾਓ ਤੇ ਦਰਸ਼ਨ ਕਰਿਓ। ਮੈਂ ਸ਼ਬਦ ਵੈਸੇ ਉਹ ਰਿਪੀਟ ਕਰ ਦੇਣਾ, ਇੱਕ ਇੱਕ ਅੱਖਰ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਦੋਨੋਂ ਸਾਹਮਣੇ ਖਲੋਤੇ ਨੇ ਤੇ ਜਦੋਂ ਉੱਤੇ ਪਾਏ ਤੇ ਲਿਖਿਆ ਹੁਕਮਨਾਮਾ ਪਾਤਸ਼ਾਹੀ ਦਸਵੀਂ ਤੇ ਪਹਿਲੀ ਸਤਰ ਮੇਰੇ ਗੁਰਦੇਵ ਨੇ ਲਿਖੀ। ਗਨੀ ਖਾਵਰ ਦੇਖ ਕੇ ਮੁਸਕਰਾ ਕੇ ਕਹਿਣ ਲੱਗੇ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ, ਪਹਿਲੀ ਤੁਕ ਇਹ ਲਿਖੀ, ਇੱਕ ਓਅੰਕਾਰ ਸ੍ਰੀ ਸਤਿਗੁਰੂ ਜੀਓ। ਦੂਜੀ ਹਰ ਤੁਕ ਲਿਖੀ, ਕਹਿਣ ਲੱਗੇ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਹੁਕਮਨਾਮਾ ਆਰੰਭ ਹੋ ਗਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਭ ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ। ਪਹਿਲੀ ਸਤਰ ਸੀ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਕੋਸ਼ਿਸ਼ ਕਰਾਂ ਹਰਫ ਟੂ ਹਰਫ ਉਹੀ ਜਿਹੜਾ ਉੱਥੇ ਲਿਖਿਆ, ਸ੍ਰੀ ਵਾਹਿਗੁਰੂ ਜੀ ਕੀ ਆਗਿਆ ਹੈ, ਸਰਬੱਤ ਸੰਗਤ ਉਪਰ ਮੇਰਾ ਹੁਕਮ ਹੈ। ਗਨੀ ਖਾਂ, ਨਬੀ ਖਾਂ, ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ। ਇਹਦਾ ਅਰਥ ਹੈ ਗਨੀ ਖਾਂ, ਨਬੀ ਖਾਂ ਮੇਰੇ ਪੁੱਤਰਾਂ ਤੋਂ ਪਿਆਰੇ ਜੇ। ਅਗਲੀ ਗੱਲ ਕੀ, ਮੇਰੇ ਕੰਮ ਆਏ ਹੈਨ, ਇਹਨਾਂ ਮੇਰੀ ਸੇਵਾ ਕੀਤੀ। ਅਗਲੀ ਤੁਕ ਸੀ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜ਼ੂ ਰਹੇਗ, ਰਜ਼ੂ ਦਾ ਅਰਥ ਹੈ ਜਿਹੜਾ ਇਹਨਾਂ ਵੱਲ ਧਿਆਨ ਦਏਗਾ। ਗਨੀ ਖਾਂ, ਨਬੀ ਖਾਂ, ਇਹ ਜੋ ਹੈ ਸੇ ਮੇਰੇ ਫਰਜ਼ੰਦਾਂ ਸੇ ਬੈਜ ਹੈ, ਮੇਰੇ ਕੰਮ ਆਏ ਹੈ, ਜੋ ਸਿੱਖ ਇਨਕੀ ਖਿਦਮਤ ਅੰਦਰ ਰਜ਼ੂ ਰਹੇਗ। ਤੇ ਤਿੰਨ ਅਸੀਸਾਂ ਦਿੱਤੀਆਂ, ਸੋ ਨਿਹਾਲ ਹੋਗ, ਜੀਵਨ ਦੀ ਬਾਜੀ ਜਿੱਤ ਕੇ ਜਾਏਗਾ, ਉਸ ਉਪਰ ਮੇਰੀ ਕਿਰਪਾ ਹੋਗ। ਤੇ ਤੀਜਾ ਸ਼ਬਦ ਕਿਹਾ, ਉਸ ਉਪਰ ਮੇਰਾ ਹੱਥ ਹੋਗ, ਇਹ ਮੇਰੇ ਹੈ, ਜੋ ਇਹਨਾਂ ਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ। ਸੰਮਤ 17 ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਨੇ ਹੁਕਮ ਦਿੱਤਾ, ਕਹਿਣ ਲੱਗੇ, ਲਾਇਓ ਗਨੀ ਖਾਂ, ਖਾਲਸਾ ਮੇਰਾ ਪੁੱਤਰ ਏ, ਪਰ ਮੈਂ ਤੈਨੂੰ ਲੀਕਾ ਮਾਰ ਕੇ ਲਿਖ ਦਿੱਤਾ, ਤੂੰ ਮੇਰਾ ਲੀਕ ਪੁੱਤਰ ਏ, ਲਿਖ ਕੇ ਦਿੱਤਾ, ਮੇਰੇ ਬੱਚਿਓ ਹੁਕਮਨਾਮਾ ਲੈ ਜਾਓ, ਤੁਸੀਂ ਮੇਰੇ ਪੁੱਤਰ ਹੋ। ਕਹਿੰਦੇ ਨੇ ਜਦੋਂ ਕਹਿੰਦੇ ਨੇ ਪਿਛਲੇ ਪੈਰੀ ਤੁਰੇ ਨੇ, ਦਿਲ ਨੀ ਕਰਦਾ ਪਿੱਚ ਕਰੀਏ, ਪਿਛਲੇ ਖੁਰੀ ਤੁਰਦੇ ਪਏ ਨੇ, ਤੇ ਸਾਹਿਬ ਉੱਤਰ ਕੇ ਨਾ ਉਥੋਂ ਪਲੰਗ ਤੋਂ ਨਾਲੇ ਅੱਗੇ ਤੁਰਦੇ ਨੇ, ਨਾਲੇ ਖਾਂ ਕਹਿੰਦੇ ਨੇ, ਪੁੱਤਰ ਨਿਹਾਲ, ਦੂਜੀ ਵਾਰੀ ਸ਼ਬਦ ਕਿਹਾ ਬੇਟਾ ਨਿਹਾਲ, ਤੇ ਤੀਜਾ ਸ਼ਬਦ ਕਿਹਾ ਮੇਰੇ ਪੁੱਤਰੋ ਤੁਹਾਡੀ ਸੇਵਾ ਸਫਲ। ਤਿੰਨ ਸ਼ਬਦ ਕਹੇ, ਦੋਨੋਂ ਭਰਾ ਘਰ ਆ ਗਏ ਤੇ ਘਰ ਕਹਿੰਦੇ ਨੇ, ਉਹ ਬੱਚੀ ਜਿਨ੍ਹੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਸਨ, ਕੁਝ ਘੁੱਟ ਕੇ ਬਾਪੂ ਨੂੰ ਛਾਤੀ ਦਿਨ ਮਿਲੀ। ਕਹਿਣ ਲੱਗੀ, ਅੱਬਾ ਕਿੰਨੇ ਭਾਗਾਂ ਵਾਲੇ ਅਸੀਂ ਹੋ ਗਏ, ਸਾਡੇ ਘਰ ਵਿਚ ਗੁਰੂ ਗੋਬਿੰਦ ਸਿੰਘ ਆ ਗਏ ਨਾ। ਬਾਪੂ ਪਤਾ ਨਹੀਂ ਉਦਨ ਦੀ ਰਾਤ ਨੀਂਦ ਨਹੀਂ ਪੈਂਦੀ ਪਈ, ਗੁਰੂ ਦਾ ਚਿਹਰਾ ਅੱਖਾਂ ਦੇ ਸਾਹਮਣੇ ਵੀ, ਉਸ ਦੇ ਬਚਨ ਮੈਨੂੰ ਟੁੰਬਦੇ ਪਏ ਨੇ। ਕਹਿਣ ਲੱਗੇ, ਧੀਏ ਅੱਜ ਤੱਕ ਤਾਂ ਤੂੰ ਦਰਸ਼ਨ ਕੀਤੇ ਸ਼ਰਧਾਲੂ ਬਣ ਕੇ, ਅੱਜ ਤੂੰ ਗੁਰੂ ਗੋਬਿੰਦ ਸਿੰਘ ਨੇ ਤੈਨੂੰ ਬੜਾ ਵੱਡਾ ਰੁਤਬਾ ਦੇ ਦਿੱਤੀ। ਕਹਿਣ ਲੱਗੀ, ਕਿਵੇਂ? ਡਾਕਟਰ ਬਲਬੀਰ ਸਿੰਘ ਲਿਖਦੇ ਨੇ ਨੰਮੀ ਨਦਰ ਇੱਕ ਗ੍ਰੰਥ, ਉਹਦੇ ਵਿਚ ਕਹਿਣ ਲੱਗੇ, ਧੀਏ ਅੱਜ ਤੂੰ ਇੱਕ ਪੋਤੀ ਬਣ ਗਈ ਏ। ਕਹਿਣ ਲੱਗੀ, ਮੈਂ ਪੋਤੀ ਕਿਹਦੀ? ਕਹਿਣ ਲੱਗੇ, ਬੇਟਾ ਅਸੀਂ ਗਏ ਸਾਹਿਬ ਦਾ ਮੰਜਾ ਰੱਖਿਆ। ਕਹਿਣ ਲੱਗੇ, ਗਨੀ ਖਾਂ, ਨਬੀ ਖਾਂ, ਅਸੀਂ ਮਸੰਦਾਂ ਨੂੰ ਮੰਜੀਆਂ ਉੱਤੇ ਬਹਿਣ ਲਈ ਬਣਾਇਆ ਸੀ, ਪਰ ਇੰਨੇ ਕੁ ਬਹਿ ਗਏ, ਉਹਨਾਂ ਦਾ ਜੀਵਨ ਹੀ ਬਹਿ ਗਿਆ। ਧਿਆਨ ਦੇਣਾ, ਅਸੀਂ ਉਹਨਾਂ ਨੂੰ ਮੰਜੀਆਂ ਤੇ ਬਿਠਾਇਆ, ਉਹ ਜੀਵਨ ਵੱਲੋਂ ਬਹਿ ਗਏ। ਅਸੀਂ ਤੁਹਾਨੂੰ ਮੰਜੀ ਤੇ ਬਿਠਾਇਆ ਨੀ, ਅਸੀਂ ਤੁਹਾਨੂੰ ਮੰਜਾ ਚੁੱਕਣ ਦੀ ਤਾਕਤ ਦਿੱਤੀ। ਧਿਆਨ ਰੱਖਣਾ, ਗੁਰੂ ਗੋਬਿੰਦ ਸਿੰਘ ਦਾ ਤੁਸੀਂ ਮੰਜਾ ਚੁੱਕਿਆ। ਕਹਿਣ ਲੱਗੇ, ਧੀਏ ਜਦੋਂ ਤੁਰਨ ਲੱਗੇ ਇੱਕ ਕੀਮਤੀ ਦਾਤ ਦਿੱਤੀ। ਕਹਿਣ ਲੱਗੀ, ਬਾਪੂ ਕੋਈ ਹੀਰਾ, ਕੋਈ ਰੁਪਈਏ? ਕਹਿਣ ਲੱਗੇ, ਨਹੀਂ ਧੀਏ, ਇੱਕ ਕਾਗਜ਼ ਵਿਚ ਲਿਖ ਦਿੱਤਾ, ਗਨੀ ਖਾਂ, ਨਬੀ ਖਾਂ ਮੇਰੇ ਪੁੱਤਰ ਨੇ। ਤੇ ਕਹਿਣ ਲੱਗੀ, ਬਾਪੂ ਨੱਚ ਕੇ ਗਲੇ ਨਾ ਲਾ ਕੇ, ਉਹਦੇ ਪੁੱਤਰ ਤਾਂ ਬੜੇ ਹੋਣਗੇ ਪਰ ਪੋਤੀ ਤਾਂ ਕੇਵਲ ਮੈਂ ਇਕੱਲੀ ਉਹਦੀ, ਬਾਕੀ ਉਹਦੀਆਂ ਧੀਆਂ ਜ਼ਰੂਰ ਨੇ ਜਿਨ੍ਹਾਂ ਅੰਮ੍ਰਿਤ ਪਾਨ ਕੀਤਾ। ਜੇ ਤੁਸੀਂ ਉਹਦੇ ਪੁੱਤਰ ਤੇ ਮੈਂ ਉਹਦੀ ਧੀ ਹਾਂ। ਉੱਥੇ ਫਿਰ ਉਹਨੇ ਚਾਰ ਗੱਲਾਂ ਕਹੀਆਂ, ਮੈਂ ਪੋਤੀ, ਮੈਂ ਪੋਤੀ, ਮੈਂ ਆਪਦਾਰ ਮੋਤੀ, ਮੈਂ ਸਿਫਤੀ ਵਿਚ ਪਰੋਤੀ, ਮੈਂ ਪੋਤੀ, ਮੈਂ ਪੋਤੀ। ਉੱਥੇ ਉਹਨਾਂ ਨੇ ਹੁਕਮਨਾਮਾ ਰੱਖਿਆ, ਮੇਰੇ ਸਾਹਿਬ ਖੇਰਾ ਪਿੰਡ ਤੋਂ ਆਲਮਗੀਰ ਆਏ, ਇੱਥੇ ਇੱਕ ਸਿੱਖ ਮਿਲਿਆ। ਸਾਹਿਬ ਨੂੰ ਜਦੋਂ ਦੇਖਿਆ ਬੈਠਿਆ ਤੇ ਸਾਹਮਣੇ ਆਇਆ, ਸੋਚਦਾ ਕੌਣ ਏ ਜਿਹੜਾ ਬੈਠਾ, ਤੇ ਜਦੋਂ ਕੋਲ ਆਇਆ ਤੇ ਉਹਦੀਆਂ ਭੁੱਬਾਂ ਨਿਕਲ ਗਈਆਂ। ਕੌਣ ਸੀ? ਭਾਈ ਸਾਹਿਬ, ਭਾਈ ਮਨੀ ਸਿੰਘ ਦਾ ਸੱਕਾ ਭਰਾ ਭਾਈ ਨਗਾਈਆ ਤੇ ਉਹਦਾ ਪੁੱਤਰ। ਦੇਖ ਕੇ ਝੱਲਿਆ ਨਾ ਗਿਆ, ਕਹਿਣ ਲੱਗਾ, ਦਾਤਾ ਜੀ ਮੰਜੇ ਤੇ? ਸਾਹਿਬ ਨੇ ਕਿਹਾ, ਘੋੜਾ ਨਹੀਂ, ਉਤਰ ਕੇ ਕਹਿੰਦਾ ਆਹ ਲੋ ਘੋੜਾ ਪ੍ਰਵਾਨ ਕਰੋ, ਮੈਂ ਆਪੀ ਪੈਦਲ ਚਲਾ ਜਾਵਾਂਗਾ। ਉਥੋਂ ਸਾਹਿਬ ਨੇ ਘੋੜਾ ਲਿਆ। ਆਓ ਪਿਆਰਿਓ, ਉਸ ਕਲਗੀ ਵਾਲੇ ਦੀ ਦਾਸਤਾਨ ਜੇ ਸੁਣ ਕੇ ਦਿਲੋਂ ਤਿਆਰ ਕਰ ਦਿਓ ਤਾਂ ਅਖਰੀ ਨਹੀਂ ਕਹਿ ਦੇਣਾ ਸੁਣ ਲੈਣਾ ਸਿੱਖੀ, ਇਹ ਨਹੀਂ ਸੁਣ ਕੇ ਕਮਾਣਾ ਹੀ ਸਿੱਖੀਏ। ਜੇ ਵਾਕਈ ਗੁਰੂ ਗੋਬਿੰਦ ਸਿੰਘ ਦੇ ਬੱਚੇ ਬਣਦੇ ਹੋ ਨਾ, ਆ ਬਸ ਅੱਧੇ ਘੰਟੇ ਤੋਂ ਬਾਅਦ ਤੁਸੀਂ ਉਸ ਸਥਾਨ ਵਿਚ ਪ੍ਰਵੇਸ਼ ਕਰਨ ਲੱਗੇ ਹੋ ਜਿੱਥੇ 300 ਸਾਲਾਂ ਪਹਿਲਾਂ ਸਾਹਿਬ ਨੇ ਅੰਮ੍ਰਿਤ ਦੀ ਦਾਤ ਦਿੱਤੀ। ਤੇ ਵੇਖ ਕੇ ਭਾਈ ਗੁਰਦਾਸ ਦੂਜੇ ਨੇ ਕਿਹਾ ਸੀ, ਕਹਿਣ ਲੱਗੇ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਗੁਰਸੰਗਤ ਕੀਨੀ ਖਾਲਸਾ ਮਨ ਮੁਖੀ ਦੁਖੇਲਾ, ਪੀਵੋ ਕੌਲ ਖੰਡੇ ਤਾਰ ਹੋਏ ਜਨਮ ਸਹੇਲਾ। ਅਖੀਰ ਵਿਚ ਕਿਹਾ ਸੀ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਅੱਜ ਤੋਂ ਪਹਿਲਾਂ ਤੱਕ ਕੇ ਕਿਹਾ ਸੀ, ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਕੀ ਆਪਾਂ ਉਸ ਗੁਰੂ ਦੇ ਪੁੱਤਰ ਨੀ ਬਣਨਾ ਚਾਹੁੰਦੇ? ਆਓ ਮੈਂ ਫਿਰ ਅਰਜ਼ ਕਰਾਂ, ਕੇਵਲ ਇਸ ਟੂਰ ਦਾ ਇੱਕ ਦੀਵਾਨ ਰਹਿ ਗਿਆ ਐਤਵਾਰ ਦਾ ਤੁਹਾਡੀ ਹਾਜ਼ਰੀ ਭਰਨ ਲਈ। ਮੈਂ ਤਰਲਾ ਲੈ ਕੇ ਤੁਹਾਡੇ ਅੱਗੇ ਝੋਲੀ ਫੈਲਾ ਕੇ ਗੱਲ ਕਹਿਣਾ। ਧਿਆਨ ਰੱਖਿਓ, ਜਿਹੜੀ ਦਾਸਤਾਨ ਸੁਣਾਈ ਏ ਜੇ ਤੁਹਾਡੇ ਅੰਦਰ ਦਰਦ ਏ ਨਾ, ਇੱਕ ਬੇਨਤੀ ਮੰਨ ਲਓ, ਜੋ ਕਹੋਗੇ ਤੁਹਾਡੇ ਚਰਨ ਵੀ ਚੁੰਮਲਾਂਗੇ। ਅਕਾਲ ਤਖ਼ਤ ਦੇ ਹੁਕਮ ਨੂੰ ਮੰਨ ਲਓ। ਬੇਨਤੀ ਏ, ਥੱਲੇ ਬਹਿ ਕੇ ਪ੍ਰਸ਼ਾਦ ਨਹੀਂ ਅਸੀਂ ਸਕ ਸਕਦੇ? ਕਦੀ ਤੱਕੋ ਖਲੋਨਾ ਗੁਰਸਿੱਖਾਂ ਵੱਲ, ਸਿਰਫ ਬੇਨਤੀ ਏ। ਮੈਨੂੰ ਆਸ ਏ ਕਿ ਤੁਸੀਂ ਮੇਰੀ ਬੇਨਤੀ ਨੂੰ ਮੇਰੇ ਅੰਦਰ ਨੂੰ ਠੁਕਰਾਇਓ ਨਾ। ਗੁਰੂ ਕਿਰਪਾ ਕਰੇ, ਆਪਾਂ ਅੰਮ੍ਰਿਤ ਦੀ ਦਾਤ ਲੈ ਸਾਹਿਬ ਦੇ ਚਰਨਾਂ ਨਾਲ ਜੁੜ ਜਾਈਏ। ਐਤਵਾਰ ਦੇ ਦੀਵਾਨ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ, ਹੋਰ ਵੀ ਸਾਹਿਬ ਦੀਆਂ ਵਿਚਾਰਾਂ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਬੁੱਢਾ ਜੀ ਇੱਕ ਐਸੀ ਮਹਾਨ ਸ਼ਖਸੀਅਤ, ਬ੍ਰਹਮ ਗਿਆਨੀ ਮਹਾਂਪੁਰਸ਼ ਨੇ ਜਿਨ੍ਹਾਂ ਦਾ ਬਦਲ ਸਾਨੂੰ ਹੋਰ ਕਿਤੇ ਕੋਈ ਨਜ਼ਰ ਆਉਂਦਾ ਨਹੀਂ। ਬਾਬਾ ਬੁੱਢਾ ਜੀ ਇੱਕ ਕੁਤਬੀ ਸਿਤਾਰੇ ਦੀ ਤਰ੍ਹਾਂ ਨੇ। ਜਦੋਂ ਵੀ ਸਿੱਖੀ ਦਾ ਬੇੜਾ ਜਾਂ ਸੰਗਤਾਂ ਕਿਤੇ ਡੋਲਣ ਲੱਗੀਆਂ ਤੇ ਬਾਬੇ ਬੁੱਢੇ ਨੇ ਸੇਧ ਬਖਸ਼ ਕੇ ਉਹਨਾਂ ਸੰਗਤਾਂ ਨੂੰ ਗੁਰੂ ਦੇ ਚਰਨਾਂ ਨਾਲ ਜੋੜ ਦਿੱਤਾ। ਬਾਬਾ ਬੁੱਢਾ ਆਪਣੇ ਜੀਵਨ ਵਿੱਚ ਉਹਨਾਂ ਨੇ 8 ਗੁਰੂ ਸਾਹਿਬਾਨਾਂ ਦੇ ਦਰਸ਼ਨ ਇਹਨਾਂ ਨੇਤਰਾਂ ਨਾਲ ਕੀਤੇ ਨੇ। 5 ਗੁਰੂ ਸਾਹਿਬਾਨਾਂ ਨੂੰ ਉਹਨਾਂ ਨੇ ਗੁਰਗੱਦੀ ਦਾ ਤਿਲਕ ਵੀ ਦਿੱਤਾ। ਧਿਆਨ ਦਿਆ ਜੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰੂ ਜੋਤ ਵਿੱਚ ਗੁਰੂ ਸਰੀਰ ਦੇ ਦਰਸ਼ਨ ਕੀਤੇ। ਗੁਰੂ ਅੰਗਦ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਉਹਨਾਂ ਨੇ ਗੁਰਿਆਈ ਦਾ ਤਿਲਕ ਦਿੱਤਾ। ਤੇ ਜਦੋਂ ਬਾਬਾ ਜੀ ਦਾ ਅੰਤਲਾ ਸਮਾਂ ਆਇਆ, ਉਸ ਵਕਤ ਗੁਰੂ ਹਰਿਰਾਇ ਸਾਹਿਬ ਤੇ ਗੁਰੂ ਤੇਗ ਬਹਾਦਰ ਵੀ ਸਰੀਰਕ ਤੌਰ ਤੇ ਮੌਜੂਦ ਸਨ। ਜੋਤ ਬਾਅਦ ਵਿੱਚ 8 ਗੁਰੂ ਸਾਹਿਬਾਨਾਂ ਦੇ ਦੀਦਾਰ ਉਹਨਾਂ ਨੇ ਪਾਏ। ਬਾਬਾ ਬੁੱਢਾ ਜੀ ਦਾ ਜਨਮ, ਇਹਨਾਂ ਦਾ ਪ੍ਰਕਾਸ਼ 22 ਅਕਤੂਬਰ ਤੇ 1506 ਨੂੰ ਪਿੰਡ ਕੱਥੂ ਨੰਗਲ, ਭਾਈ ਸੁੱਗਾ ਰੰਧਾਵਾ, ਮਾਤਾ ਗੋਰਾਂ ਦੀ ਕੁੱਖ ਵਿੱਚੋਂ ਹੋਇਆ। ਬਾਬਾ ਬੁੱਢਾ ਜੀ ਦੀ ਉਮਰ ਜਦੋਂ ਅਜੇ ਕਰੀਬ 12 ਕੁ ਸਾਲ ਦੀ ਸੀ, 1518 ਨੂੰ ਗੁਰੂ ਨਾਨਕ ਸਾਹਿਬ ਜੀ ਦੇ ਇਹਨੂੰ ਦੀਦਾਰ ਹੋਏ ਨੇ। 12 ਸਾਲ ਦੀ ਉਮਰ ਏ। ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜੋ ਉਸ ਵਕਤ ਲਿਖਿਆ, ਮੈਂ ਉਹਨਾਂ ਦੀ ਲਿਖਤ ਮੁਤਾਬਕ ਇਹਨਾਂ ਦਾ ਜੀਵਨ ਆਰੰਭ ਕਰਨ ਲੱਗਾ। ਕਹਿਣ ਲੱਗੇ, 12 ਸਾਲ ਦੀ ਉਮਰ ਵਿੱਚ ਇਸ ਦਾ ਨਾਮ ਪੂਰਾ ਸੀ ਭਾਈ ਬੂੜਾ। 12 ਸਾਲ ਦੀ ਉਮਰ ਵਿੱਚ ਬਾਬਾ ਜੀ ਮੱਝਾਂ ਪਹਿਚਾਰਦੇ ਸਨ ਤੇ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨਾ ਜੀ ਇਹਨਾਂ ਨੂੰ ਮਿਲੇ ਨੇ। ਕਹਿੰਦੇ ਨੇ, ਪਤਾ ਨੀ ਕੀ ਪੂਰਬਲੇ ਭਾਗ ਜਾਗੇ, ਬਾਬਾ ਬੁੱਢਾ ਜੀ ਨੇ 12 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਜੀ ਦੇ ਦਰਸ਼ਨ ਪਾਏ। ਆਪ ਜੀ ਨੇ ਸਾਹਿਬ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੱਥਾ ਟੇਕਿਆ ਤੇ ਉਸ ਵਕਤ ਸਤਿਗੁਰੂ ਕੇ ਬਚਨ ਸੁਣ ਕੇ, ਗੁਰੂ ਕੀ ਬਾਣੀ ਸੁਣ ਕੇ ਦੁੱਧ ਲਿਆ ਕੇ ਵੀ ਭੇਟ ਕੀਤਾ ਤੇ ਚਰਨ ਪਕੜ ਕੇ ਕਿਹਾ, ਬਾਬਾ ਇੱਕ ਕਿਰਪਾ ਕਰ, ਤੇਰੇ ਚਿਹਰੇ ਨੂੰ ਦਰਸ਼ਨ ਕੀਤਿਆਂ ਸੁੱਖ ਮਿਲਿਆ, ਤੇਰੇ ਬਚਨ ਸੁਣਿਆ ਅੰਦਰ ਨੂੰ ਸਕੂਨ ਮਿਲਿਆ, ਕੋਈ ਇਹੋ ਜਿਹਾ ਸ਼ਬਦ ਇਹੋ ਜਿਹਾ ਬਚਨ ਮੈਨੂੰ ਸੁਣਾ ਦੇ, ਮੇਰਾ ਜਨਮ ਮਰਨ ਕੱਟਿਆ ਜਾਏ।
1: ਕਹਿੰਦੇ ਨੇ ਉਸ ਵਕਤ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਨਜ਼ਰ ਨੇ ਪਰਖਿਆ ਤੇ ਕਹਿਣ ਲੱਗੇ, ਪੁੱਤਰ ਅਜੇ ਤਾਂ ਉਮਰ ਤੇਰੀ ਖਾਣ ਪੀਣ ਦੀ ਏ, ਅਜੇ ਉਮਰ ਤਾਂ ਤੇਰੀ ਹੱਸਣ ਖੇਡਣ ਦੀ ਏ, ਤੈਨੂੰ ਕਿਵੇਂ ਇਹ ਸੋਚ ਪੈ ਗਈ ਕਿ ਜਨਮ ਮਰਨ ਕੱਟਿਆ ਜਾਏ, ਅਜੇ ਤਾਂ ਜਵਾਨੀ ਬੁਢੇਪਾ ਆਉਣਾ ਤੇ 12 ਸਾਲ ਦੀ ਉਮਰ ਵਿਚ ਭਾਈ ਬੂੜੇ ਦਾ ਉੱਤਰ ਸੀ, ਬਾਬਾ ਮੌਤ ਦਾ ਕੋਈ ਪਤਾ ਨਹੀਂ ਹੂੰ, ਇਹਨੇ ਜਵਾਨੀ ਆਉਣ ਤੋਂ ਪਹਿਲਾਂ ਬੁੜੇ ਨੂੰ ਲੈ ਜਾਣ, ਮੌਤ ਦਾ ਕੋਈ ਭਰੋਸਾ ਨਹੀਂ। ਭਾਈ ਮਨੀ ਸਿੰਘ ਲਿਖਦੇ ਨੇ, ਹਜ਼ੂਰ ਨੇ ਫਿਰ ਕਿਹਾ, ਕਹਿਣ ਲੱਗੇ, ਬੇਟਾ ਇੱਕ ਤਾਂ ਤੂੰ ਬੜੀ ਰਮਜ਼ ਭਰੀ ਬਾਤ ਕੀਤੀ, ਜਨਮ ਮਰਨ ਕੱਟੋ, ਤੈਨੂੰ ਕਿਵੇਂ ਪਤਾ ਲੱਗ ਗਿਆ ਕਿ ਮੌਤ ਜਿਹੜੀ ਏ ਇਹ ਜਵਾਨੀ ਵਿਚ ਵੀ ਆ ਸਕਦੀ ਏ, ਬਚਪਨ ਵਿਚ ਵੀ ਆ ਸਕਦੀ ਏ। ਤੇ ਉਸ ਵਕਤ ਭਾਈ ਬੂੜੇ ਨੇ ਬਚਨ ਸੁਣਾਇਆ, ਕਹਿਣ ਲੱਗਾ, ਬਾਬਾ 1 ਸਾਲ ਪਹਿਲਾਂ ਦੀ ਗੱਲ ਏ, ਆਪਣੇ ਬਾਪੂ ਨਾਲ ਖੇਤਾਂ ਵਿਚ ਗਿਆ ਵਾਂ, ਜਿਮੀਦਾਰਾ ਕਰਨੇ ਆ, ਤੇ ਉਸ ਵਕਤ ਹਾਕਮਾਂ ਦੇ ਘੋੜੇ ਆਏ ਨੇ, ਸਾਡੀ ਕੁਝ ਫਸਲ ਅਜੇ ਜ਼ਮੀਨ ਵਿਚੋਂ ਨਿਕਲਦੀ ਪਈ ਸੀ, ਕੁਝ ਜ਼ਮੀਨ ਵਿਚੋਂ ਨਿਕਲ ਕੇ ਡੱਡਰੀ ਅੱਧੀ ਕੱਚੀ ਤੇ ਅੱਗੀ ਅੱਧੀ ਪੱਕੀ ਸੀ, ਕੁਝ ਫਸਲ ਪੱਕ ਚੁੱਕੀ ਸੀ, ਹਾਕਮਾਂ ਦੇ ਘੋੜਿਆਂ ਨੇ ਸਾਰੀ ਫਸਲ ਨੂੰ ਜੰਮਦੀ ਹੋਈ ਨੂੰ ਵੀ ਡੱਡਰੀ ਨੂੰ ਵੀ ਪੱਕੀ ਨੂੰ ਵੀ ਇੱਕ ਵੱਡੇ ਤੋਂ ਸਾਰੀ ਨੂੰ ਉਜਾੜ ਕੇ ਰੱਖ ਦਿੱਤਾ। ਤੇ ਉਦਣ ਦੀ ਮਨ ਵਿਚ ਆਵਾਜ਼ ਆਈ, ਬੁੜਿਆ ਇਹ ਤਾਂ ਹਾਕਮ ਨੇ, ਇਹਨਾਂ ਦੇ ਘੋੜੇ ਖੇਤ ਵਿਚ ਜੰਮਦੀ ਹੋਈ ਫਸਲ ਨੂੰ, ਡੱਡਰੀ ਹੋਈ ਫਸਲ ਨੂੰ, ਪੱਕੀ ਹੋਈ ਫਸਲ ਨੂੰ ਤਬਾਹ ਕਰ ਸਕਦੇ ਨੇ, ਮੌਤ ਤਾਂ ਬੜੀ ਬਲਵਾਨ ਏ, ਹੋ ਸਕਦਾ ਕਿ ਮੇਰੀ ਕੱਚੀ ਫਸਲ ਮੈਨੂੰ ਬਚਪਨ ਵਿਚ ਲੈ ਜਾਏ, ਹੋ ਸਕਦਾ ਮੈਨੂੰ ਡੱਡਰਿਆਂ ਜਵਾਨੀ ਵਿਚ ਲੈ ਜਾਏ, ਪਰ ਬਾਬਾ ਬੁਢੇਪੇ ਤੋਂ ਬਾਅਦ ਤਾਂ ਮੌਤ ਅਵਸ਼ ਏ। ਇਸ ਕਰਕੇ ਉਦਣ ਦਾ ਸਮਝਣਾ ਵਾ, ਕੋਈ ਐਸਾ ਮਿਲ ਜਾਏ ਜਿਹੜਾ ਕੋਈ ਪਿਆਰੇ ਪ੍ਰਭੂ ਦੀ ਬਾਤ ਸੁਣਾ ਕੇ ਮੈਨੂੰ ਉਸ ਪਿਆਰੇ ਪਰਮੇਸ਼ਵਰ ਦੇ ਚਰਨਾਂ ਨਾਲ ਜੋੜ ਕੇ ਮੌਤ ਦਾ ਭੈ ਦੂਰ ਕਰ ਦਿੱਤੀ। ਜਦੋਂ ਭਾਈ ਬੂੜੇ ਨੇ ਇੰਨੇ ਬਚਨ ਕਹਿ, ਭਾਈ ਮਨੀ ਸਿੰਘ ਲਿਖਦੇ ਨੇ, ਉਸ ਵਕਤ ਹਜ਼ੂਰ ਨੇ ਕੁੱਟ ਛਾਤੀ ਨਾਲ ਲਾਇਆ ਤੇ ਨਾਲ ਇੱਕ ਬਚਨ ਕਿਹਾ ਸੀ, ਕਹਿਣ ਲੱਗੇ, ਪੁੱਤਰ ਉਮਰ ਤੇਰੀ ਬੱਚਿਆਂ ਵਾਲੀ ਏ, ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਨਾ, 1500 ਤੇ 1800 ਸਨ ਤੋਂ ਇਸ ਬੱਚੇ ਦਾ ਨਾਮ ਪੈ ਗਿਆ ਸੀ ਬਾਬਾ ਬੁੱਢਾ ਜੀ। ਇਹ ਸ਼ਬਦ ਸੁਣ ਕੇ, ਇਹ ਬਚਨ ਸੁਣ ਕੇ ਕਿਹਾ, ਉਮਰ ਬੱਚਿਆਂ ਵਾਲੀ, ਗੱਲਾਂ ਤੁਸੀਂ ਬੁੱਢਿਆਂ ਵਾਲੀਆਂ ਕਰਦੇ ਹੋ। ਸਾਧ ਸੰਗਤ, ਇੱਕ ਵਾਰੀ ਗੁਰੂ ਨਾਨਕ ਨੇ ਘੁੱਟ ਕੇ ਛਾਤੀ ਨਾਲ ਲਾਇਆ, ਪਤਾ ਨਹੀਂ ਬਾਬੇ ਬੁੱਢੇ ਦੇ ਅੰਦਰ ਕੀ ਕਿਰਪਾ ਵਰਤੀ, 1518 ਤੋਂ ਲੈ ਕੇ 1631 ਤੱਕ ਬਾਬਾ ਬੁੱਢਾ ਗੁਰੂ ਨਾਨਕ ਦੇ ਗੀਤ ਹੀ ਗਾਉਂਦਾ ਰਿਹਾ। 113 ਸਾਲ ਇੱਕ ਗਲਵਕੜੀ ਨੇ ਇੰਨੀ ਕਿਰਪਾ ਕਰ ਦਿੱਤੀ। ਮੈਂ ਅੱਗੇ ਤੁਰਾਂ, ਮੇਰੇ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਬੰਨਿਆ, ਰਾਵੀ ਦੇ ਕਿਨਾਰੇ ਦੋਧੇ ਜ਼ਿਮੀਂਦਾਰ ਦੀ ਜ਼ਮੀਨ ਦੇ ਅੰਦਰ ਪਿੰਡ ਬੰਨਿਆ। ਇੱਥੇ ਦੋਧੇ ਨੇ ਕਿਹਾ ਸੀ, ਮੈਂ ਸੰਖੇਪ ਵਿੱਚ ਅਰਜ਼ ਕਰਦਿਆਂ, ਜਦੋਂ ਕਿਰਪਾ ਕੀਤੀ ਗੁਰੂ ਨਾਨਕ ਨੇ, ਕਿਹਾ ਸੀ, ਦਾਤਿਆ ਮੈਂ ਪਿੰਡ ਵਸਾਵਾਂਗਾ। ਪੁੱਛਿਆ, ਕਿਹੜੇ ਨਾਂ ਤੇ? ਕਹਿਣ ਲੱਗਾ, ਸਾਈਆਂ ਨਾਨਕਪੁਰੇ ਦੇ ਨਾਂ ਤੇ। ਤੇ ਮੇਰੇ ਸਾਹਿਬ ਨੇ ਕਿਹਾ ਸੀ, ਦੋਧਿਆ ਜ਼ਮੀਨ ਕਿਹਦੀ ਏ? ਕਹਿਣ ਲੱਗਾ, ਕਰਤਾਰ ਦੀ। ਪੁੱਛਿਆ, ਨਾਨਕ ਕਿਹਦਾ? ਕਹਿਣ ਲੱਗੇ, ਕਰਤਾਰ ਦਾ। ਫਿਰ ਕਹਿਣ ਲੱਗੇ, ਜੇ ਜ਼ਮੀਨ ਤੇ ਨਾਨਕ ਕਰਤਾਰ ਦਾ ਹੈ, ਫਿਰ ਨਾਨਕਪੁਰਾ ਨਹੀਂ, ਪਿੰਡ ਵਸੇਗਾ ਉਸ ਨਾਂ ਤੇ ਜਿਹਦੀ ਦਾਤ ਮੈਂ ਲਈਏ, ਪਿੰਡ ਵਸਾ ਤੂੰ ਕਰਤਾਰਪੁਰਾ। ਇੱਥੇ ਕਰਤਾਰਪੁਰ ਵਸਾਇਆ। ਸਤਿਗੁਰੂ ਨੇ ਆਪਣੇ ਜੀਵਨ ਦੇ 18 ਸਾਲ ਕਰਤਾਰਪੁਰ ਵਾਹੀ ਕੀਤੀ ਏ। ਖੱਦਰ ਦਾ ਪਰਨਾ ਮੋਢੇ ਤੇ ਹੋਣਾ, ਖੱਦਰ ਦੀ ਚਾਦਰ ਮੋਢੇ ਤੇ, ਸਿਰ ਤੇ ਮੋਟਾ ਖੱਦਰ ਦਾ ਪਰਨਾ। ਕਦੀ ਦੇਖੋ ਉਹਨਾਂ ਦਿਨਾਂ ਨੂੰ, ਸਿੱਖਾਂ ਨੇ ਖੇਤਾਂ ਵਿਚ ਕੰਮ ਕਰਨਾ ਤੇ ਮੇਰੇ ਗੁਰੂ ਨਾਨਕ ਬਾਬਾ ਜੀ ਆਪ ਵਿਚ ਸ਼ਾਮਿਲ ਹੋਣਾ, ਤੇ ਜਦੋਂ ਘਰ ਆਉਣਾ ਮੰਜੀ ਅਲਾਣੀ ਤੇ ਬਹਿਣਾ ਤੇ ਸਿੰਘਾਂ ਨੇ ਕੋਲ ਬਹਿ ਕੇ ਨਿਰੰਕਾਰ ਰੂਪ ਗੁਰੂ ਨਾਨਕ ਤੋਂ ਬਚਨ ਸੁਣਨੇ। ਸਤਿਗੁਰੂ ਨੇ 18 ਸਾਲ ਇੱਥੇ ਹਲ ਵਾਇਆ ਤੇ ਭਾਈ ਗੁਰਦਾਸ ਨੇ ਇਸੇ ਗੱਲ ਨੂੰ ਕਿਹਾ। ਫਿਰ ਬਾਬਾ ਆਇਆ ਕਰਤਾਰਪੁਰ, ਭੇਕ ਉਦਾਸੀ ਸਕਲ ਉਤਾਰਾ, ਪੈਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ। ਧਰਮਸ਼ਾਲਾ ਕਾਇਮ ਹੋ ਗਈ। ਬਾਬਾ ਬੁੱਢਾ ਵੀ ਪਿੰਡ ਰਮਦਾਸ ਤੋਂ ਆਪਣੇ ਮਾਤਾ ਪਿਤਾ ਨਾਲ ਰਮਦਾਸ ਚਲੇ ਗਏ, ਉਥੋਂ ਕਰਤਾਰਪੁਰ ਪਹੁੰਚ ਗਏ। ਗੁਰੂ ਨਾਨਕ ਸਾਹਿਬ ਦੀ ਕਿਰਪਾ ਅਥਾਹ ਵਰਸੀ। ਸੰਖੇਪ ਵਿਚ ਅਰਜ਼ ਕਰਾਂ, ਜਿੱਤਨ ਅੰਤਲੇ ਦਿਨ ਗੁਰਗੱਦੀ ਭਾਈ ਲੈਣੇ ਨੂੰ ਮਿਲਣੀ ਏ, ਤੇ ਜਨਮ ਸਾਖੀ ਵਾਲੇ ਨੇ ਕੁਝ ਬਚਨ ਬੜੇ ਪਿਆਰੇ ਸਾਂਭੇ ਨੇ। ਉਹ ਕਹਿੰਦਾ, ਗੁਰੂ ਨਾਨਕ ਸਾਹਿਬ ਨੇ ਧਾਨਕਾਂ ਵਾਲਾ ਰੂਪ ਬਣਾਇਆ, ਹੱਥ ਵਿੱਚ ਸੋਟਾ ਪਕੜਿਆ, ਲੰਮਾ ਚੋਗਾ ਪਾ ਕੇ ਸ਼ਿਕਾਰੀ ਕੁੱਤੇ ਲੈ ਕੇ ਜੰਗਲ ਨੂੰ ਤੁਰ ਪਏ। ਪਿੱਛੇ ਸੰਗਤਾਂ ਤੁਰੀਆਂ। ਉਹ ਕਹਿੰਦਾ, ਲਿਖਦਾ ਜਨਮ ਸਾਖੀ ਵਾਲਾ, ਪਹਿਲਾਂ ਹਜ਼ੂਰ ਨੇ ਖੀਰਿਆਂ ਦੀ ਵਰਖਾ ਕੀਤੀ, ਸੋਨੇ ਚਾਂਦੀ ਦੀ ਵਰਖਾ ਹੋਈ, ਰੁਪਈਆਂ ਦੀ ਵਰਖਾ ਹੋਈ, ਲੋਕ ਪੈਸੇ ਲੈ ਕੇ ਪਿਛਾ ਮੁੜਦੇ ਰਹੇ, ਇਸ ਸਾਖੀ ਵਿੱਚ ਵੀ ਰਮਜੇ। ਅਖੀਰ ਤੇ ਮੁੱਕਦੀ ਗੱਲ ਕੀ, ਇੱਕ ਭਾਈ ਬੁੱਢਾ ਤੇ ਦੂਸਰਾ ਭਾਈ ਲੈਣਾ, ਇਹਨਾਂ ਨੇ ਨਾ ਹੀਰੇ ਦੇਖੇ ਨਾ ਮੋਤੀ ਤੱਕੇ, ਬਸ ਨੀਵੀਂ ਪਾ ਕੇ ਗੁਰੂ ਨਾਨਕ ਜੀ ਦੇ ਪਿੱਛੇ ਪਿੱਛੇ ਤੁਰੇ ਗਏ। ਸਤਿਗੁਰੂ ਰੁਕ ਗਏ ਤੇ ਬਾਬੇ ਬੁੱਢੇ ਵੱਲ ਇਹਨਾਂ ਨੇ ਸੋਟਾ ਉਘਾਰਿਆ ਤੇ ਉਹ ਤਾਂ ਇੱਥੋਂ ਤੱਕ ਲਿਖਦੇ ਨੇ, ਬਾਬਾ ਬੁੱਢੇ ਜੀ ਦੇ ਮੋਢੇ ਦੇ ਉੱਤੇ ਸਤਿਗੁਰੂ ਨੇ ਡਾਂਗ ਵੀ ਮਾਰੀ ਤੇ ਕਹਿਣ ਲੱਗੇ, ਬੁੱਢਿਆ ਮੈਂ ਤੈਨੂੰ ਕਹਿੰਦਾ ਆਪਣੇ ਘਰ ਨੂੰ ਚਲਾ ਜਾ, ਕੀ ਤੂੰ ਆਪਣੇ ਘਰ ਜਾਏਗਾ ਨਹੀਂ, ਲੋਕ ਦੌਲਤ ਲੈ ਕੇ ਮੁੜ ਗਏ, ਤੂੰ ਅਜੇ ਵੀ ਪਿੱਛੇ ਤੁਰਿਆ ਉਹਨੇ। ਤੇ ਭਾਈ ਬੁੱਢੇ ਦਾ ਅੱਗੋ ਉੱਤਰ ਸੀ ਦਾਤਿਆ, ਜਿਨ੍ਹਾਂ ਲੋਕਾਂ ਦੇ ਘਰ ਨੇ, ਘਰਾਂ ਵਾਲੇ ਤਾਂ ਆਪਣੇ ਘਰਾਂ ਨੂੰ ਚਲੇ ਗਏ, ਮੇਰਾ ਘਰ ਤਾਂ ਉਦਣ ਦਾ ਹੀ ਮੁੱਕ ਗਿਆ ਸੀ ਜਿੱਦਣ ਦਾ ਤੂੰ ਗੁਲਵਕੜੀ ਵਿੱਚ ਲੈ ਕੇ ਪਿਆਰ ਦਿੱਤਾ, ਘਰਾਂ ਵਾਲੇ ਘਰਾਂ ਨੂੰ ਚਲੇ ਗਏ, ਬੁੱਢੇ ਦਾ ਤੇ ਘਰ ਹੀ ਗੁਰੂ ਨਾਨਕ ਏ, ਦੱਸ ਤੈਨੂੰ ਛੱਡ ਕੇ ਕਿਹੜੇ ਪਾਸੇ ਜਾਊਂ। ਜਦੋਂ ਇੰਨੇ ਸ਼ਬਦ ਕਹੇ ਨਾ, ਸਤਿਗੁਰੂ ਨੇ ਬੁੱਢੇ ਨੂੰ ਫਿਰ ਛਾਤੀ ਨਾਲ ਲਾਇਆ, ਕਹਿਣ ਲੱਗਾ, ਦਾਤਿਆ ਤੇਰੇ ਤੋਂ ਵਿਛੜ ਕੇ ਨਹੀਂ ਮੈਂ ਰਹਿ ਸਕਦਾ, ਉੱਥੇ ਜਿਹੜੀ ਪੰਕਤੀ ਮੇਰੇ

ਪੰਡ ਨੇ ਹੁਣ ਤਾਂ ਸ਼ਰੀਕੇ ਨੇ ਵੀ ਕਹਿ ਦਿੱਤਾ। ਮੈਂ ਕਾਲਫ ਨੇ ਗੁਰੂ ਹਰਗੋਬਿੰਦ ਸਾਹਿਬ ਦੀ ਜੀਵਨੀ ਵਿੱਚ ਖਾਸ ਕਰਕੇ ਜ਼ਿਕਰ ਕੀਤਾ ਕਿ ਪਿਰਥੀਆ ਆਮ ਤੌਰ ਤੇ ਕਹਿੰਦਾ ਸੀ ਕਿ ਗੁਰੂ ਅਰਜਨ ਸਾਹਿਬ ਦੇ ਘਰ ਕਿਹੜਾ ਪੁੱਤਰ ਹੋਣਾ, ਕੱਲ ਨੂੰ ਗੱਦੀ ਦੇ ਵਾਰਸ ਅਸੀਂ ਹਾਂ। ਤੇ ਉਸ ਮਾਂ ਦੇ ਹਿਰਦੇ ਵਿੱਚ ਕੀ ਬੀਤੀ ਹੋਵੇਗੀ ਜਿਹਨੂੰ ਕਹਿ ਦੇਣਾ ਤੇਰੀ ਤਾਂ ਸੰਤਾਨ ਹੀ ਨਹੀਂ ਹੋਣੀ। ਉਸ ਵਕਤ ਗੁਰੂ ਅਰਜਨ ਸਾਹਿਬ ਨੂੰ ਅਰਜ ਕੀਤੀ ਤੇ ਸਤਿਗੁਰੂ ਨੇ ਕਿਹਾ, ਕਹਿਣ ਲੱਗੇ, ਗੰਗਾ ਜੇ ਪੁੱਤਰ ਦੀ ਦਾਤ ਲੈਣੀ ਆ, ਬੀੜ ਸਾਹਿਬ ਵਿੱਚ ਬੈਠਾ ਹੈ ਪੂਰਨ ਬ੍ਰਹਮ ਗਿਆਨੀ। ਹੁਣ ਕਈ ਲੋਕ ਇੱਥੇ ਤਰਕ ਕਰਦੇ ਨੇ ਜੀ, ਗੁਰੂ ਸਾਹਿਬ ਸਮਰੱਥ ਸਨ, ਉਹਨਾਂ ਨੂੰ ਕੀ ਲੋੜ ਪੈ ਗਈ ਬਾਬੇ ਬੁੱਢੇ ਕੋਲ ਭੇਜਣ ਦੀ। ਇੱਕ ਗੱਲ ਚੇਤੇ ਰੱਖਿਓ, ਸਿੱਖ ਕਦੀ ਨਹੀਂ ਜਾਂਦਾ ਮੇਰੀ ਵਡਿਆਈ ਹੋਵੇ, ਪਰ ਗੁਰੂ ਦਾ ਬਿਰਧ ਤੇ ਗੁਰੂ ਵਿੱਚ ਕੀ ਅੰਤਰ ਹੈ? ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ, ਫਿਰ ਸੱਲੈ ਸਰਲ ਸਮਾਏ ਦਾ। ਮਾਤਾ ਗੰਗਾ ਜੀ ਨੂੰ ਕਿਹਾ, ਬਾਬੇ ਬੁੱਢੇ ਕੋਲੋਂ ਅਰਦਾਸ ਕਰਾ, ਦੇਖ ਉਹ ਜੇ ਅਰਦਾਸ ਕਰਦੇ ਤੇ ਝੋਲੀ ਵਿੱਚ ਖੈਰ ਜ਼ਰੂਰ ਪਏਗੀ। ਸਾਧ ਸੰਗਤ, ਮਾਤਾ ਗੰਗਾ ਜੀ ਗਏ, ਠੀਕ ਉਹਦੇ ਬਾਰੇ ਪਹਿਲਾਂ ਕੁਝ ਭਾਜੜਾਂ ਬਾਰੇ ਵੀ ਲਿਖਿਆ। ਮਾਤਾ ਗੰਗਾ ਜੀ ਨੇ ਆਪ ਪ੍ਰਸ਼ਾਦ ਤਿਆਰ ਕੀਤਾ, ਮਿੱਸੀ ਰੋਟੀ ਲਈ, ਆਚਾਰ ਲਿਆ, ਮੱਖਣ ਲਿਆ, ਸਿਰ ਤੇ ਲੱਸੀ ਦਾ ਭਰਿਆ ਹੋਇਆ ਭਾਂਡਾ ਰੱਖਿਆ। ਮਾਤਾ ਗੰਗਾ ਜੀ ਪਹੁੰਚੇ ਤੇ ਲਿਖਦਾ ਪ੍ਰਿੰਸੀਪਲ ਸੁਖਬੀਰ ਸਿੰਘ, ਬਾਬਾ ਬੁੱਢਾ ਜੀ ਉਸ ਵਕਤ ਹਲ ਪੈ ਬਾਂਦੇ ਸਨ, ਦੂਰੋਂ ਦੇਖਿਆ ਤੇ ਪੁੱਛਦੇ ਨੇ ਸੇਵਕ ਨੂੰ ਕੌਣ ਆ ਰਹੇ ਨੇ, ਕਿਉਂਕਿ ਬਜ਼ੁਰਗ ਸਨ। ਉਹਨੇ ਨਜ਼ਰ ਟਿਕਾ ਕੇ ਕਿਹਾ, ਬਾਬਾ ਜੀ ਮਾਤਾ ਗੰਗਾ ਜੀ ਆਉਂਦੇ ਪਏ ਨੇ। ਬਾਬੇ ਬੁੱਢੇ ਨੇ ਹਲ ਛੱਡ ਦਿੱਤਾ, ਉਸੇ ਵਕਤ ਦੌੜ ਕੇ ਗਏ ਤੇ ਚਰਨਾਂ ਤੇ ਡਿੱਗ ਕੇ ਕਹਿਣ ਲੱਗੇ, ਮਾਂ ਪੁੱਤਰ ਦੀ ਭੁੱਖ ਨੂੰ ਕੇਵਲ ਮਾਂ ਹੀ ਜਾਣਦੀ ਏ, ਪੁੱਤਰ ਦੀ ਭੁੱਖ ਨੂੰ ਕੋਈ ਹੋਰ ਨਹੀਂ ਜਾਣਦਾ, ਅੱਜ ਬੜੀ ਭੁੱਖ ਲੱਗੀ ਸੀ ਮਾਂ, ਕਿੰਨੀ ਕਿਰਪਾ ਕਰਕੇ ਆਪਣੇ ਬੱਚੇ ਦੇ ਮੂੰਹ ਵਿੱਚ ਰੋਟੀ ਪਾਉਣਾ ਈ। ਉਸ ਵਕਤ ਮਾਤਾ ਗੰਗਾ ਜੀ ਨੇ ਥੱਲੇ ਪ੍ਰਸ਼ਾਦਾ ਪਾਣੀ ਰੱਖਿਆ ਤੇ ਪੁੱਛਦੇ ਨੇ, ਬਾਬਾ ਬੁੱਢਾ ਜੀ ਮਾਂ ਸਤਿਗੁਰੂ ਗੁਰੂ ਅਰਜਨ ਸਾਹਿਬ ਬਾਰੇ। ਮਾਤਾ ਜੀ ਨੇ ਹੱਥ ਜੋੜ ਲਏ। ਬਾਬਾ ਬੁੱਢਾ ਜੀ ਖੜੇ ਹੋ ਗਏ, ਕਹਿਣ ਲੱਗੇ, ਮਾਂ ਮੈਂ ਤੇਰੇ ਦਰ ਦਾ ਕੂਕਰ ਹਾਂ। ਕਹਿਣ ਲੱਗੇ, ਨਹੀਂ ਬਾਬਾ, ਪੁੱਤਰ ਦੀ ਦਾਤ ਲੈਣ ਆਈ ਆ, ਤੇਰੇ ਚਰਨਾਂ ਵਿੱਚ ਸਤਿਗੁਰੂ ਨੇ ਭੇਜਿਆ, ਤੂੰ ਅਰਦਾਸ ਕਰ। ਬਾਬੇ ਬੁੱਢੇ ਦੀਆਂ ਅੱਖਾਂ ਭਿੱਜ ਗਈਆਂ ਪਾਣੀ ਨਾਲ। ਕਹਿਣ ਲੱਗਾ, ਮਾਂ ਦੇਣ ਵਾਲਾ ਤੇ ਗੁਰੂ ਆ, ਬਸ ਮੇਰੇ ਚਮੜੇ ਨੂੰ ਤਾਂ ਐਵੇਂ ਵਡਿਆਈ ਪਿਆ ਦਿੰਦਾ, ਪੁੱਤਰ ਦੀ ਦਾਤ ਗੁਰੂ ਨਾਨਕ ਨੇ ਦੇਣੀ ਏ। ਉਸ ਵਕਤ ਕਹਿੰਦੇ ਨੇ, ਬਾਬੇ ਨੇ ਕੀਤੀ ਅਰਦਾਸ, ਉਹ ਅਸਥਾਨ ਜਿੱਥੇ ਬੀੜ ਸਾਹਿਬ ਏ। ਅੱਜ ਵੀ ਇੱਕ ਗੱਲ ਭਰੋਸੇ ਤੇ ਯਕੀਨ ਨਾਲ ਜਾਣਿਓ, ਕਿਉਂਕਿ ਸਾਨੂੰ ਦੁੱਧ ਪੁੱਤਰ ਦੀ ਲੋੜ ਏ, ਸਿੱਖ ਨੇ ਸਮਾਜ ਵਿੱਚ ਵਿਚਰਨਾ, ਬਾਣੀ ਵਿੱਚ ਉਦਾਹਰਣਾਂ ਮਿਲਦੀਆਂ ਨੇ, ਪੁੱਤਰ ਦੀ ਦਾਤ ਲੈਣ ਲਈ 30-20 ਧਾਗੇ ਨਹੀਂ, ਪੁੱਤਰ ਦੀ ਦਾਤ ਲੈਣ ਲਈ ਕਿਸੇ ਪਖੰਡੀ ਦੇ ਪੈਰਾਂ ਵਿੱਚ ਨਹੀਂ। ਅੱਜ ਵੀ ਬਾਬੇ ਬੁੱਢੇ ਦੀ ਬੀੜ ਜਾਓ, ਕਿਤੇ ਭਾਵਨਾ ਨਾਲ ਅਰਦਾਸ ਕਰੋ, ਬਾਬਾ ਅੱਜ ਵੀ ਭਾਗ ਲਾਉਂਦਾ। ਜਿਸ ਥਾਂ ਤੇ ਉਹ ਕੋਈ ਬਹਿ ਕੇ ਬੰਦਗੀ ਕਰ ਜਾਏ, ਸਿੱਖ ਦੀ ਕੀਤੀ ਹੋਈ ਬੰਦਗੀ ਜੁਗਾਂ ਤੱਕ ਵਿਅਰਥ ਨਹੀਂ ਦੇ ਜਾਂਦੀ। ਬਾਬਾ ਬੁੱਢਾ ਜੀ ਨੇ ਅਰਦਾਸ ਕੀਤੀ, ਉਸ ਵਕਤ ਲਿਖਦਾ ਹੈ ਗੁਰ ਬਿਲਾਸ ਵਾਲਾ, ਅਸਮਾਨ ਤੇ ਬੱਦਲ ਚਮਕਿਆ ਤੇ ਬਾਬੇ ਬੁੱਢੇ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਮਾਂ ਜਿਵੇਂ ਅਸਮਾਨ ਵਿੱਚ ਬਿਜਲੀ ਚਮਕੀ ਏ, ਤੇਰੇ ਘਰ ਵਿੱਚ ਉਹ ਜੋਧਾ ਪੈਦਾ ਹੋਵੇਗਾ ਜਿਹਦੀ ਤੇਗ ਦੀ ਚਮਕ ਸਾਹਮਣੇ ਵੱਡੇ ਵੱਡੇ ਜ਼ਾਲਮ ਵੀ ਝੁਕ ਜਾਣ। ਮਾਤਾ ਗੰਗਾ ਜੀ ਵਾਪਸ ਆ ਗਏ, ਅੰਮ੍ਰਿਤਸਰ ਤੋਂ ਗੁਰੂ ਕੀ ਵਡਾਲੀ ਆਏ, ਪਿਰਥੀਏ ਨੇ ਵਿਰੋਧ ਕੀਤਾ ਹੋਇਆ ਸੀ, ਗੁਰੂ ਕੀ ਵਡਾਲੀ ਮੇਰੇ ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ। ਧਿਆਨ ਦੇਣਾ, ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਇਹਨਾਂ ਨੂੰ ਸੁਨੇਹਾ ਭੇਜਿਆ, ਬਾਬਾ ਜੀ ਗੁਰੂ ਅਰਜਨ ਸਾਹਿਬ ਦੇ ਘਰ ਮਾਤਾ ਗੰਗਾ ਦੀ ਕੁੱਖ ਵਿੱਚੋਂ ਸਾਹਿਬਜ਼ਾਦੇ ਦਾ ਜਨਮ ਹੋਇਆ ਤੇ ਬਾਬਾ ਬੁੱਢਾ ਨੰਗੇ ਚਰਨ ਤੁਰ ਕੇ ਆਇਆ ਬੀੜ ਸਾਹਿਬ ਤੋਂ, ਆ ਕੇ ਦਰਸ਼ਨ ਕੀਤੇ, ਸੰਗਤ ਇਕੱਠੀ ਏ ਤੇ ਪੁੱਛਿਆ। ਸੰਗਤ ਨੇ, ਮਹਾਰਾਜ ਹੁਣ ਇਸ ਬੱਚੇ ਦਾ ਨਾਮ ਕੌਣ ਰੱਖੇਗਾ, ਕਿੰਨੀ ਵਡਿਆਈ ਸੀ ਬਾਬਾ ਤੈਨੂੰ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਜਿਹਦੀ ਅਰਦਾਸ ਨਾਲ ਆਏ ਨੇ ਨਾਮ ਹੀ ਉਹ ਰੱਖੇਗਾ। ਕਮਾਲ ਦੀ ਗੱਲ, ਗੁਰੂ ਹਰਗੋਬਿੰਦ ਸਾਹਿਬ ਦਾ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ, ਹਰਗੋਬਿੰਦ ਨਾਮ ਹੀ ਬਾਬਾ ਬੁੱਢਾ ਜੀ ਨੇ ਰੱਖਿਆ। ਉਸ ਵਕਤ ਸ਼ਬਦ ਕੀਰਤਨ ਹੋਇਆ, ਸਾਧ ਸੰਗਤ ਸਤਿਗੁਰੂ ਵਾਪਸ ਅੰਮ੍ਰਿਤਸਰ ਆ ਗਏ। ਬਾਬਾ ਬੁੱਢਾ ਜੀ ਬੀੜ ਸਾਹਿਬ ਨੇ ਪਰਤ ਕੇ ਜਦੋਂ ਸਵਾਲ ਉੱਠਿਆ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 5 ਕੁ ਸਾਲ ਦੇ ਕਰੀਬ ਹੋਈ, ਕੋਈ 4 ਸਾਲ ਲਿਖਦਾ,
मैं कालफ लिखदा उस वक्त पुछया गुरु अर्जन साहब ने वड्डे भरा महादेव नू के बालक हर गोबिंद की विद्या का की प्रबंध करांगे, इन्हां नू पढ़ाएगा कौन। ते उस वक्त कहिंदे ने बाबा महादेव ने कहा सतगुरु जे किते बाबा बुढ़ा मन जाए विद्या लई, जे बाबा बुढ़ा मन जाए विद्या पढ़ाने लई ओदे नालों वड्डा दुनिया विच कोई उस्ताद नहीं। बाबा बुढ़ा जी नू बीड़ साहब तो बुलाया ते पुछया सतगुरु की चाकर नू हुकम है। कहन लगे बाबा ऐस हर गोबिंद साहब नू साडे सपुत्र नू विद्या तू पढ़ानी है। उथे एक गल बड़ी सोहनी कही गंगा सिंह होरां ने, कहिंदे ने बाबे बुढ़े ने चरण पकड़ लै। कहन लगा दाता मैं मझां दा छेड़ू बलदां नाल हल वाहण वाला पठे वड्डण वाला जट जिमीदार, मैनू कोई पता नहीं विद्या बारे, मैं बिल्कुल अनपढ़, मैं की पढ़ा सकना किसे विद्वान पंडित कोल पढ़ने पाओ। ते सतगुरु ने एक गल कही, कहन लगे बुढ़िया तू बिल्कुल अनपढ़ मैं समझना वा, पर मेरे पुत्र नू ओ विद्या पढ़ा दे जेड़े शब्द सुन के तेनू गुरु नानक ने बच्चे तो बुढ़ा बना दिता, ओ शब्द मेरे पुत्र नू भी सिखा दे। ओ विद्या पढ़ा जेड़ी विद्या नू देख के गुरु नानक तेरे ते त्रुठे। बाबा बुढ़ा जी ने मैकालप मुताबक घोड़ सवारी, ऊड़ा ऐड़ा, गुरबाणी की संथ्या, तैराकी, रसायन विद्या, मैकालप रखदा तारा मंडल की विद्या भी बाबे बुढ़े ने गुरु हरगोबिंद साहब नू सिखाई। एक विद्वान ने तो इथों तक लिखे 64 विद्या बाबे बुढ़े ने गुरु हरगोबिंद साहब नू सिखाईआं। इहदा मतलब बाबा बुढ़ा किन्ना वड्डा विद्वान सी। 64 विद्या का जिक्र थोड़ा थोड़ा विद्वाना ने किया। खैर गुरु हरगोबिंद साहब जी नू पढ़ाया, घोड़ सवारी सिखाई, बाबा बुढ़ा जी बीड़ साहब चले गए। अज सवाल पैदा हो गया हरिमंदर साहब तैयार है, सरोवर की सेवा बाबे बुढ़े ने कराई, अज भी वह बेर खलोती है जदों परिक्रमा करके आने, अज भी बेर बोल के कहती है कि सदियां पहला कोई पूर्ण ब्रह्म ज्ञानी ने मेरे थले बैठ के अपने गुरु के हुक्म नू कमाया। बाबा बुढ़ा जी की बेर अज भी परिक्रमा विच है। सतगुरु ने भाई गुरदास नू कोल बुलाया, कहन लगे भाई गुरदास गुरु साहिबाना की बाणी एक थां ते इकत्र करनी है, हरिमंदर साहब विच भी कोई चाहिए, साडे कोल समा नहीं संगत कोल मिलदा क्योंकि गुरु ग्रंथ साहब का स्वरूप तैयार करना। ते पुछया हरिमंदर साहब कौन बैठेगा सतगुरु, ते गुरु अर्जन साहब ने कहा बाबे बुढ़े नू बुलाओ, हरिमंदर विच बैठ के संगत नू उपदेश ओ करेगा, असी भीड़ तैयार करांगे। एक गल याद रखो गुरसिखो, बाबे बुढ़े कोल किन्ना कु खजाना सी कि गुरु अपनी थां बाबे बुढ़े नू उपदेश कर ली हरिमंदर विच बिठांदे पए। बाबा बुढ़ा जी नू बीड़ साहब तो बुलाया, उस वक्त आए आके गुरु अर्जन साहब ने कहा बाबा जी तुसी हरिमंदर साहब विच बैठ के संगत नू बाणी दृढ़ करानी है, ते असी रामसर दे किनारे गुरु ग्रंथ साहब दा स्वरूप तैयार करना है। गुरु अर्जन साहब बाणी लिखांदे ने, भाई गुरदास लिखदा है, भाई बन्नो जी कलम दवाब की सेवा करते ने, गुरु ग्रंथ साहब का स्वरूप तैयार हो गया। हुक्मनामे भेजे कि संगत आन इस दिन नू आपा प्रकाश करने। बाबा बुढ़ा हरिमंदर साहब बैठा है, सुनेहा भेज दिता गुरु अर्जन साहब ने, बाबा जी अज तुसी रामसर दे किनारे रात नू आ जाने। साध संगत गुरु ग्रंथ साहब का स्वरूप तैयार है, देखो किन्ना कु अदबे। अज दे महापुरशां नू भी खास करके ध्यान देना चाहिए, गुरु ग्रंथ साहब का अदब जिन्ना करोगे कुछ कृपा लै जोगे। जिस बंदे ने गुरु ग्रंथ साहब का अदब नहीं किया सिख हो के उन्हूं ना इत्थे ढोई जे ना उत्थे ढोई जे, गुरु के बराबर कोई नहीं। कमाल की गल इतिहास बोलदा जिहड़ी मैं अर्ज कर लगा, गुरु ग्रंथ साहब का स्वरूप तैयार है। सतगुरु जी मंजे उत्ते गुरु ग्रंथ साहब का स्वरूप विराजमान कर दिता है। बाबे बुढ़े नू कोल बुला के पुछदे ने बाबा गुरु ग्रंथ साहब का स्वरूप प्रकाश किथे करना, ते महिमा प्रकाश का करता लिखदा है कि बाबे बुढ़े ने हाथ जोड़ के कहा श्री गुरु ग्रंथ लायक दरबारा और न स्थान को मरारा, हे मेरे सतगुरु गुरु ग्रंथ साहब का स्वरूप हरिमंदर साहब तो बिना कोई होर थां नहीं जिथे प्रकाश करिए। अदब दे विच एक ए भी बड़ी रमज है, गुरु ग्रंथ साहब का स्वरूप बाद विच तैयार होया है
ਹਰਿਮੰਦਰ ਸਾਹਿਬ ਪਹਿਲਾਂ ਤਿਆਰ ਹੋਇਆ। ਇਹਦਾ ਮਤਲਬ ਇਹ ਸੀ ਸਿੱਖਾਂ ਜਿਸ ਥਾਂ ਤੇ ਗੁਰੂ ਕਾ ਪ੍ਰਕਾਸ਼ ਕਰਨਾ ਹੀ ਉਹ ਥਾਂ ਅਭੇ ਵਾਸਤੇ ਪਹਿਲਾਂ ਤਿਆਰ ਕਰ ਦੇਣ, ਹਰਿਮੰਦਰ ਪਹਿਲਾਂ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਬਾਅਦ ਵਿੱਚ। ਬਾਬਾ ਬੁੱਢਾ ਜੀ ਨੂੰ ਕਿਹਾ, ਬਾਬਾ ਤੂੰ ਸੱਤ ਕਿਹਾ, ਸ਼ਾਮ ਪੈ ਗਈ, ਸੋਦਰ ਦਾ ਪਾਠ ਹੋਇਆ, ਰਾਮਸਰ ਜਿਹੜਾ ਅਸਥਾਨ ਹੈ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਅਸਥਾਨ ਦੇ ਬਿਲਕੁਲ ਨਾਲ ਹੀ, ਸ਼ਹੀਦਾਂ ਦੇ ਨਾਲ। ਉਸ ਵਕਤ ਰਾਤ ਲੰਗਰ ਛਕਣ ਤੋਂ ਬਾਅਦ ਸਾਰੀ ਸੰਗਤ ਪੈ ਗਈ। ਵਿਦਵਾਨ ਲਿਖਦੇ ਨੇ, ਭੂਮ ਸੈਨ ਸਭ ਤਹਾਂ ਬਿਰਾਜੇ, ਸ੍ਰੀ ਗੁਰੂ ਗ੍ਰੰਥ ਮੰਜੀ ਪਰ ਸਾਜੇ, ਗੁਰੂ ਅਰਜਨ ਸਾਹਿਬ ਆਪ ਵੀ ਜ਼ਮੀਨ ਤੇ ਸੁੱਤੇ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਉੱਚੀ ਥਾਂ ਤੇ ਰੱਖਿਆ। ਤੇ ਸ਼ਾਮ ਦੇ ਵਕਤ ਜਦੋਂ ਸਾਰੇ ਰਾਤ ਨੂੰ ਸੌਂ ਗਏ ਤੇ ਗੁਰੂ ਅਰਜਨ ਸਾਹਿਬ ਉੱਠ ਬੈਠੇ ਨੇ। ਕਵੀ ਸੰਤੋਖ ਸਿੰਘ ਲਿਖਦੇ ਨੇ, ਸਤਿਗੁਰੂ ਸਿੱਖਾਂ ਵਿੱਚ ਟਹਿਲਦੇ ਨੇ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਪਰਿਕਰਮਾ ਕਰਦੇ ਨੇ, ਪਰਿਕਰਮਾ ਕਰਕੇ ਅੱਖਾਂ ਵਿੱਚ ਨੀਰ ਭਰਦੇ ਨੇ ਤੇ ਕੋਲ ਖਲੋ ਕੇ ਕਹਿ ਦਿੰਦੇ ਨੇ, ਦਾਤਿਆ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਯੋਗ ਕੀਤੋ ਹੀ, ਜਿਹੜਾ ਅੱਜ ਸਵਰੂਪ ਤਿਆਰ ਹੋਇਆ ਮੇਰੇ ਵਿੱਚ ਗੁਣ ਨਹੀਂ ਤੂੰ ਯੋਗ ਬਣਾ ਕੇ ਕਰਾ ਲਿਆ। ਕਹਿਣ ਲੱਗੇ, ਅੱਧੀ ਰਾਤ ਨੂੰ ਜਦੋਂ ਸਿੱਖਾਂ ਵਿੱਚ ਟਹਿਲਦੇ ਨੇ ਸਾਰੇ ਸੁੱਤੇ ਨੇ, ਮਨ ਵਿੱਚ ਇੱਕ ਵਿਚਾਰ ਆਈ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖੀ ਭਾਈ ਗੁਰਦਾਸ ਨੇ, ਪਰ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਉਹਨੂੰ ਥਾਪਾ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਵੇ, ਕਿਸ ਸਿੱਖ ਨੂੰ ਸੇਵਾਦਾਰ ਬਣਾਵਾਂ। ਲਿਖਦਾ ਵਿਦਵਾਨ ਇਤਿਹਾਸਕਾਰ, ਕਹਿ ਲੱਗੇ, ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ, ਨਿਜ ਮਨ ਇਹ ਬਿਜਾਰਤ ਭੈ, ਸ੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਕਿਨੂੰ ਗੁਰੂ ਗ੍ਰੰਥ ਸਾਹਿਬ ਦਾ ਸੇਵਕ ਬਣਾਵਾਂ। ਤੁਰਦਿਆਂ ਤੁਰਦਿਆਂ ਇੱਕ ਇੱਕ ਸਿੱਖ ਵਿੱਚੋਂ ਨਿਕਲੇ ਤੇ ਜਿੱਧਰ ਸਿੱਖਾਂ ਦੇ ਚਰਨ ਸਾਨਾ ਸੁੱਤਿਆਂ ਉਸ ਪਾਸੇ ਬਾਬਾ ਬੁੱਢਾ ਜੀ ਪਏ ਹੋਏ, ਚਿਹਰਾ ਲਾਲ ਸੁਰਖ ਭਖਦਾ ਪਿਆ, ਕੇਸ ਦੁੱਧ ਵਰਗੇ ਚਿੱਟਾ ਦਾੜਾ, ਉੱਪਰ ਵਾਲੇ ਅੱਖਾਂ ਦੀਆਂ ਚਿਮਣੀਆਂ ਵੀ ਚਿੱਟੀਆਂ ਨੇ। ਤੇ ਗੁਰੂ ਅਰਜਨ ਸਾਹਿਬ ਨਾ ਬਾਬੇ ਬੁੱਢੇ ਦੇ ਕੋਲ ਖਲੋ ਗਏ, ਕੋਲ ਖਲੋ ਕੇ ਨਾ ਚਿਹਰੇ ਨੂੰ ਤੱਕ ਕੇ ਇੱਕੋ ਦਮ ਸ਼ੁਕਰ ਕੀਤਾ, ਦਾਤਾ ਹਰਿਮੰਦਰ ਵੀ ਬਣ ਗਿਆ, ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਤਿਆਰ ਹੋ ਗਿਆ, ਅੱਜ ਤੇਰਾ ਕੋਟਾਨ ਕੋਟ ਸ਼ੁਕਰ ਏ, ਉਹ ਸਿੱਖ ਵੀ ਤੇਰੀ ਕਿਰਪਾ ਨਾਲ ਮਿਲ ਗਿਆ ਜਿਹਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੀ ਬਾਣੀ ਵਸੀ ਹੋਈ। ਉੱਥੇ ਖਲੋ ਕੇ ਬਾਬੇ ਬੁੱਢੇ ਨੂੰ ਸੁੱਤਿਆਂ ਸੰਬੋਧਨ ਕਰਕੇ ਕਿਹਾ, ਚਾਰ ਗੁਰੂ ਕੀ ਸੇਵਾ ਕਰੀ, ਬਾਬੇ ਬੁੱਢਿਆ ਤੂੰ ਚਾਰ ਗੁਰਾਂ ਦੀ ਸੇਵਾ ਕੀਤੀ ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਚਾਰ ਗੁਰੂ ਕੀ ਸੇਵਾ ਕਰੀ, ਪਾਇਓ ਪਰਮ ਨਿਧਾਨ, ਬੜੇ ਖਜ਼ਾਨੇ ਦਾ ਮਾਲਕ ਏ, ਸੇਵਕ ਕੀ ਇਹ ਵੱਤ ਹੈ ਸ੍ਰੀ ਮੁਖ ਕੀ ਉਹ ਬਖਾਨ। ਕਹਿਣ ਲੱਗੇ, ਸੇਵਕ ਦੀ ਵਸਤੂ ਏ ਤੇ ਸੇਵਕ ਨੂੰ ਮਿਲੇਗੀ। ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਸਿੱਖ ਸੰਗਤਾਂ ਨੇ, ਬਾਬਾ ਬੁੱਢਾ ਜੀ ਇਸ਼ਨਾਨ ਕਰਕੇ ਨਾ ਸੰਗਤ ਵੀ ਸਭ ਤੋਂ ਪਿੱਛੇ ਜਾ ਕੇ ਬਹਿ ਜਾਏ। ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਸਵਰੂਪ ਤਿਆਰ ਕੀਤਾ, ਉਸ ਵਕਤ ਢੋਲਕੀਆਂ ਛੈਣਿਆਂ ਨਾਲ ਸ਼ਬਦ ਪੜੇ ਗਏ, ਜੋਟੀਆਂ ਵੀ ਸ਼ਬਦ ਗਾਏ ਗਏ ਤੇ ਆਈ ਆਵਾਜ਼। ਸਿੱਖ ਸੋਚਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਗੁਰੂ ਅਰਜਨ ਸਾਹਿਬ ਸੀਸ ਤੇ ਲੈਣਗੇ। ਸਿੱਖ ਕਹਿਣ ਲੱਗੇ, ਮਹਾਰਾਜ ਸਵਰੂਪ ਲਵੋ। ਤੇ ਦੇਖਿਆ ਬਾਬਾ ਬੁੱਢਾ ਕਿੱਥੇ ਦੇ, ਬਾਬਾ ਬੁੱਢਾ ਹੱਥ ਵਿੱਚ ਡੰਗੋਰੀ ਪਕੜ ਕੇ ਸਭ ਤੋਂ ਪਿੱਛੇ ਖਲੋਤਾ। ਸਤਿਗੁਰੂ ਨੇ ਬਾਂਹ ਪਕੜ ਕੇ ਕਿਹਾ, ਬਾਬਾ ਅੱਜ ਪਿੱਛੇ ਨਹੀਂ, ਅੱਜ ਤੂੰ ਅੱਗੇ ਲੱਗੇਗਾ, ਮੈਂ ਤੇਰੇ ਪਿੱਛੇ ਤੁਰਾਂਗਾ। ਕਮਾਲ ਦੀ ਖੇਡ, ਕਿੰਨਾ ਕੁ ਸਿੱਖਾ ਤੂੰ ਗੁਰੂ ਨੂੰ ਰਿਝਾ ਲਿਆ ਸੀ। ਕਹਿਣ ਲੱਗਾ, ਦਾਤਾ ਮੈਂ ਪਿੱਛੇ ਚੰਗਾ ਲੱਗਣਾ। ਕਹਿਣ ਲੱਗੇ, ਅੱਜ ਤੱਕ ਤੂੰ ਪਿੱਛੇ ਵੇ, ਪਰ ਜਿਸ ਗੁਰੂ ਗ੍ਰੰਥ ਦੀ ਸੇਵਾ ਤੂੰ ਕਰਨ ਲੱਗਾ, ਤੇਰੇ ਸੀਸ ਤੇ ਗੁਰੂ ਗ੍ਰੰਥ ਸਾਹਿਬ ਹੋਵੇਗਾ, ਤੂੰ ਅੱਗੇ ਚੱਲੇਗਾ ਤੇ ਤੇਰਾ ਗੁਰੂ ਅਰਜਨ ਤੇਰੇ ਪਿੱਛੇ ਤੁਰੇ। ਉਸ ਵਕਤ ਕਹਿੰਦੇ ਨੇ, ਸਾਹਿਬ ਬੁੱਢਾ ਆਗੈ ਕੀਨਾ, ਤੇ ਪਾਛੈ ਸਤਿਗੁਰ ਸੁਖ ਲੀਨਾ, ਪਿੱਛੇ ਗੁਰੂ ਅਰਜਨ ਸਾਹਿਬ ਚੌਰ ਕਰੀ ਜਾਣ। ਬਾਬੇ ਬੁੱਢੇ ਦੇ ਨੇਤਰਾਂ ਵਿੱਚੋਂ ਨੀਰ ਦੀ ਝੜੀ ਲੱਗੀ। ਮਨ ਵੀ ਸੋਚਦਾ, ਬੁੱਢਿਆ ਕਰਮ ਤਾਂ ਤੇਰੇ ਨਹੀਂ ਸਨ, ਪਤਾ ਨਹੀਂ ਗੁਰੂ ਨਾਨਕ ਤੇਰੇ ਤੇ ਕਿੰਨਾ ਕੁ ਤਰੁੱਸ ਚੁੱਕਾ। ਆਖਦੇ ਨੇ ਹਰਿਮੰਦਰ ਸਾਹਿਬ ਆਏ, ਉਸ ਵਕਤ ਬਾਬਾ ਬੁੱਢਾ ਜੀ ਨੇ ਸਵਰੂਪ ਥੱਲੇ ਰੱਖਿਆ, ਪਿਛਾਂ ਹੋ ਗਏ। ਸੋਚਿਆ ਗੁਰੂ ਅਰਜਨ ਸਾਹਿਬ ਪ੍ਰਕਾਸ਼ ਕਰਨਗੇ, ਗੁਰੂ ਅਰਜਨ ਸਾਹਿਬ ਤਾਬਿਆ ਬਹਿਣਗੇ। ਉਸ ਵਕਤ ਗੁਰੂ ਅਰਜਨ ਸਾਹਿਬ ਨੇ ਕਿਹਾ, ਬੁੱਢਾ ਸਾਹਿਬ ਹੁਣ ਅਸੀਂ ਥੱਲੇ ਬਹਾਂਗੇ, ਤੁਸੀਂ ਤਾਬਿਆ ਬਹੋ। ਸ਼ਬਦ ਕਹਿ, ਬੁੱਢਾ ਸਾਹਿਬ ਖੋਲੋ ਗ੍ਰੰਥ, ਬੁੱਢਾ ਸਾਹਿਬ ਗੁਰੂ ਗ੍ਰੰਥ ਸਾਹਿਬ ਖੋਲ, ਲਿਓ ਆਵਾਜ਼, ਹੁਕਮਨਾਮਾ ਲੈ, ਸੁਣੇ ਸਭ ਪੰਥ। ਇਹਦਾ ਮਤਲਬ ਗੁਰੂ ਕੇ ਸਿੱਖਾਂ
ਗੁਰੂ ਦੇ ਹੁਕਮ ਤੋਂ ਉੱਤੇ ਕੋਈ ਹੁਕਮ ਨਹੀਂ ਹੋ, ਕਿਸੇ ਬੰਦੇ ਨੂੰ ਪੁੱਛਣ ਦੀ ਬਜਾਏ ਤੂੰ ਗੁਰੂ ਗ੍ਰੰਥ ਸਾਹਿਬ ਤੋਂ ਆ ਕੇ ਪੁੱਛੀ, ਕਿਉਂਕਿ ਤੇਰਾ ਗੁਰੂ ਆਪਣੇ ਸਰੀਰ ਦੇ ਹੁੰਦਿਆਂ ਕਹਿੰਦਾ, ਬੁੱਢਿਆ ਤੂੰ ਸ਼ਬਦ ਪੜ, ਸੰਗਤ ਗੁਰੂ ਕੀ ਆਵਾਜ਼ ਸੁਣਾਈ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ। ਕੀ ਬੋਲਿਆ? ਸੰਤਾਂ ਕੈ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਪ੍ਰਕਾਸ਼ ਹੋ ਗਿਆ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ। ਸਾਧ ਸੰਗਤ, ਸਤਿਗੁਰੂ ਨੇ ਕਿਹਾ ਇਸ ਤੋਂ ਬਾਅਦ ਸੇਵਾ ਤੁਸੀਂ। ਪੁੱਛਿਆ ਸਤਿਗੁਰੂ, ਗੁਰੂ ਗ੍ਰੰਥ ਸਾਹਿਬ ਦਾ ਸ਼ਾਮ ਨੂੰ ਕਿੱਥੇ ਆਸਣ ਕਰਨਾ? ਕਹਿਣ ਲੱਗੇ ਕੋਠਾ ਸਾਹਿਬ ਜਿੱਥੇ ਸਾਡਾ ਆਸਣ ਹੈ। ਅਗਲਾ ਸਵਾਲ ਸੀ, ਸਤਿਗੁਰੂ ਤੁਹਾਡਾ ਆਸਣ ਕਿੱਥੇ? ਕਹਿਣ ਲੱਗੇ ਅੱਜ ਸਾਡੇ ਪਲੰਗ ਤੇ ਗੁਰੂ ਗ੍ਰੰਥ ਸਾਹਿਬ, ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਹੋਵੇਗਾ ਮੇਰੇ ਲਈ ਤਖ਼ਤ ਨਾ ਲਾਇਓ, ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਪਲੰਗ ਦੇ ਥੱਲੇ ਮੇਰੀ ਚਾਦਰ ਵਿਛਾ ਦੇ। ਕਮਾਲ ਦੀ ਗੱਲ, ਬਾਬਾ ਬੁੱਢਾ ਚਾਦਰ ਸ਼ਾਮ ਨੂੰ ਵਿਛਾਉਂਦਾ ਹੈ, ਅੱਜ ਵੀ ਅਕਾਲ ਤਖ਼ਤ ਤੇ ਜਾਓ, ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਜਦੋਂ ਜਾਂਦਾ ਹੈ, ਇੱਕ ਛੱਤ ਥੱਲੇ ਚਾਦਰ ਚਿੱਟੀ ਵਿਛੀ ਏ, ਉਹ ਗੁਰੂ ਅਰਜਨ ਸਾਹਿਬ ਦੇ ਨਾਂ ਤੇ। ਇਹਦਾ ਮਤਲਬ ਸੀ ਸਿੱਖਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਤਨਾ ਮਰਜ਼ੀ ਕੋਈ ਬ੍ਰਹਮ ਗਿਆਨੀ ਹੋਵੇ, ਗੁਰੂ ਸਮਰੱਥ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਥੱਲੇ ਬਹਿਗਾ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੱਦੀ ਲਾ ਕੇ ਬਿਲਕੁਲ ਨਾ ਬਹਿ। ਇਹਦਾ ਮਤਲਬ ਸਤਿਗੁਰੂ ਨੇ ਹਰ ਪੂਰਨਾ ਪਾਇਆ। ਗੁਰੂ ਅਰਜਨ ਸਾਹਿਬ ਸ਼ਹਾਦਤ ਲਈ ਤੁਰੇ, ਬਾਬੇ ਬੁੱਢੇ ਨਾਲ ਸਲਾਹ ਕੀਤੀ, ਬਾਬੇ ਬੁੱਢੇ ਨੂੰ ਪਿੱਛੇ ਛੱਡ ਗਏ। ਸਾਧ ਸੰਗਤ, ਮੈਂ ਥੋੜਾ ਜਿਹਾ ਸਮਾਂ ਤੁਹਾਡਾ ਲੈਣਾ, ਇਕਾਗਰਤਾ ਜ਼ਰੂਰ ਬਖਸ਼ਿਆ ਜੀ। ਬਾਬਾ ਬੁੱਢਾ ਜੀ ਦੇ ਅੰਤਲੇ ਦਿਨਾਂ ਤੱਕ ਮੈਂ ਅਰਜ਼ ਕਰਨਾ ਚਾਹੁੰਦਾ, ਗੁਰੂ ਹਰਗੋਬਿੰਦ ਸਾਹਿਬ, ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਹੋ ਗਈ, ਬਾਬਾ ਬੁੱਢਾ ਜੀ ਆ ਗਏ ਅੰਮ੍ਰਿਤਸਰ ਦੀ ਧਰਤੀ ਤੇ। ਜਿੱਦਣ ਸ਼ਹਾਦਤ ਬਾਰੇ ਸੁਣਿਆ, ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਸਪੀਚ ਦਿੱਤੀ, ਲੈਕਚਰ ਦਿੱਤਾ, ਬਾਬਾ ਬੁੱਢਾ ਕੋਲ ਸੀ। ਕਹਿਣ ਲੱਗੇ ਸਾਧ ਸੰਗਤ, ਇਹ ਮਤ ਸੋਚਿਓ ਅਸੀਂ ਮੁੱਠੀ ਪਾਰਾਂ, ਅੱਜ ਕੁਝ ਦਿਨ ਹੋਏ ਨੇ ਤੁਹਾਡੀ ਠੰਡਕ ਨੂੰ ਤਪਦੀ ਹੋਈ ਤਵੀ ਉੱਤੇ ਸਾੜ ਦਿੱਤਾ ਹੈ, ਇਹ ਮਤ ਸਮਝੋ ਅਸੀਂ ਥੋੜੇ ਹਾਂ, ਤੀਲੀ ਤਾਂ ਇੱਕ ਹੀ ਬੜੀ ਹੈ ਜੰਗਲ ਨੂੰ ਤਬਾਹ ਕਰਨ ਵਾਸਤੇ, ਪਾਣੀ ਦੇ ਸੋਮੇ ਜਦੋਂ ਨਿਕਲਦੇ ਨੇ ਨਿਕਲਦਾ ਛੋਟੀ ਦੀ ਥਾਂ ਤੁਵੇਂ ਚਸ਼ਮਾ, ਪਰ ਜਦੋਂ ਦਰਿਆ ਬਣ ਜਾਂਦਾ ਉਹਦੇ ਅੱਗੇ ਕੋਈ ਅਟਕਦਾ ਨਹੀਂ। ਯਾਦ ਰੱਖਿਓ ਭਾਵੇਂ ਤੁਸੀਂ ਥੋੜੇ ਹੋ ਪਰ ਘਬਰਾਇਓ ਨਾ, ਗੁਰੂ ਤੁਹਾਡੇ ਨਾਲ ਏ। ਉਸ ਵਕਤ 500 ਨੌਜਵਾਨ ਉੱਠ ਕੇ ਸਾਹਮਣੇ ਆਇਆ, ਕਹਿਣ ਲੱਗਾ ਦਾਤਿਆ ਦੋ ਵਕਤ ਦਾ ਪ੍ਰਸ਼ਾਦਾ ਦੇ ਦਈ, 6 ਮਹੀਨਿਆਂ ਬਾਅਦ ਇੱਕ ਪੁਸ਼ਾਕ ਦੇ ਦਈ, ਤੇ ਇਹ ਸਰੀਰ ਤੇਰਾ ਜਿੱਥੇ ਚਾਹੇ ਜਦੋਂ ਚਾਹੇ ਇਸ ਠੀਕਰੇ ਨੂੰ ਪੰਨ ਲੈ। ਬਾਬਾ ਬੁੱਢਾ ਜੀ ਸਭ ਕੁਝ ਦੇਖਦੇ ਪਏ ਨੇ। ਉਸ ਵਕਤ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਿਆਈ ਦਾ ਤਿਲਕ ਵੀ ਜਿੱਥੇ ਦਿੱਤਾ, ਬਾਬੇ ਨੇ ਦੋ ਕਿਰਪਾਨਾਂ ਪਾਈਆਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਉਸ ਤੋਂ ਬਾਅਦ ਅਕਾਲ ਤਖ਼ਤ ਤਿਆਰ ਹੋਣ ਲੱਗਾ, ਇੱਕ ਪਾਸੇ ਦਿੱਲੀ ਦਾ ਤਖ਼ਤ ਏ। ਕੀ ਕਾਰਨ? ਕਿ ਗੁਰੂ ਹਰਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਬਣਾਉਂਦਿਆਂ ਕੋਈ ਕਾਰੀਗਰ ਨਹੀਂ ਲਾਇਆ। ਕਦੀ ਇਤਿਹਾਸ ਨੂੰ ਪੜ੍ਹੋ, ਬਾਬਾ ਬੁੱਢਾ ਜੀ ਨੂੰ ਕੋਲ ਬੁਲਾਇਆ, ਭਾਈ ਗੁਰਦਾਸ ਨੂੰ ਕੋਲ ਬੁਲਾਇਆ, ਤੀਸਰੇ ਗੁਰੂ ਹਰਗੋਬਿੰਦ ਸਾਹਿਬ ਨੇ। ਅੱਜ ਜੇ ਬਾਬਾ ਬੁੱਢਾ ਬੌਲੀ ਦਾ ਟੱਕ ਲਾਉਂਦਾ, ਜੇ ਰਾਮਦਾਸ ਗੁਰੂ ਜੀ ਦੇ ਸਰੋਵਰ ਦਾ ਟੱਕ ਲਾਉਂਦਾ, ਤੇ ਅੱਜ ਗੁਰੂ ਰਾਮਦਾਸ ਦਾ ਪੋਤਾ ਗੁਰੂ ਹਰਗੋਬਿੰਦ ਸਾਹਿਬ ਜਦੋਂ ਅਕਾਲ ਤਖ਼ਤ ਬਣਾਉਣ ਲੱਗਾ ਹੈ, ਤੇ ਸਭ ਤੋਂ ਪਹਿਲੀ ਇੱਟ ਵੀ ਬਾਬੇ ਬੁੱਢੇ ਨੇ ਲਾਈ, ਅਕਾਲ ਬੁੰਗਾ ਵੀ ਉਹਨਾਂ ਸਿਰਜਿਆ, ਤੇ ਲਿਖਦਾ ਵਿਦਵਾਨ ਕਿਸੇ ਰਾਜ ਮੈਂ ਹੱਥ ਲਗਾਇਓ, ਬੁੱਢਾ ਔਰ ਗੁਰਦਾਸ ਬਣਾਇਓ, ਤੇ ਜਿਹੜੀ ਇੱਟ ਬਾਬੇ ਬੁੱਢੇ ਦੀ ਹੱਥ ਦੀ ਲੱਗੀ ਏ ਪਿਆਰਿਓ, ਉਸ ਦੀਆਂ ਜੜ੍ਹਾਂ ਨੂੰ ਕੋਈ ਉਖੇੜ ਨਹੀਂ ਦੇ ਸਕਦਾ। ਬਾਬਾ ਬੁੱਢਾ ਜੀ ਇੱਥੇ ਟਿਕੇ ਰਹੇ, ਫਿਰ ਬੀੜ ਚਲੇ ਗਏ, ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਦਰਸ਼ਨ ਕਰਨ ਆਉਂਦੇ ਰਹੇ। ਇੱਕ ਘਟਨਾ ਮੈਂ ਪੜ੍ਹੀ ਕਿਤੋਂ ਨਹੀਂ, ਇੱਕ ਮੈਨੂੰ ਨਿਰਮਲੇ ਗੁਰਮੁਖ ਪਿਆਰੇ ਸਾਧੂ ਨੇ ਸੁਣਾਈ। ਉਹ ਕਹਿੰਦਾ ਜਿੱਦਣ ਬਾਬਾ ਬੁੱਢਾ ਜੀ ਦੀ ਉਮਰ 102 ਕੁ ਸਾਲ ਦੇ ਕਰੀਬ ਹੋ ਗਈ ਨਾ, ਉਸ ਵਕਤ ਨਾ ਬਾਬਾ ਬੁੱਢਾ ਜੀ ਬੀੜ ਸਾਹਿਬ ਰਹਿਣ ਲੱਗ ਪਏ, ਤੇ ਐਸਤਾ ਐਸਤਾ ਤੁਰ ਕੇ ਆਉਣਾ ਉਹਦੇ ਬਚਨ ਸਨ। ਕਹਿੰਦਾ ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ, ਬਾਬਾ ਜੀ ਤੁਸੀਂ ਬੀੜ ਸਾਹਿਬ ਤੋਂ ਨਾ ਆਇਆ ਕਰੋ, ਸਰੀਰ ਨੂੰ ਖੇਚਲ ਨਾ ਦਿਓ, ਮੈਂ ਤੁਹਾਡੇ ਦਰਸ਼ਨ ਕਰਨ ਲਈ ਖੁਦ ਪਹੁੰਚਿਆ ਕਰਾਂਗਾ, ਤੁਹਾਡੇ ਕੋਲ ਪਹੁੰਚਾਂਗਾ। ਉਸ ਮਹਾਂਪੁਰਸ਼ ਨੇ ਮੈਨੂੰ ਬਚਨ ਸੁਣਾਏ, ਕਹਿਣ ਲੱਗੇ ਬੇਟਾ ਬਾਬਾ ਬੁੱਢਾ ਜੀ ਨਾ ਮੰਨੇ, ਕਹਿਣ ਲੱਗੇ ਦਾਤਿਆ ਸਿੱਖ ਦਾ ਕੰਮ ਹੈ ਗੁਰੂ ਦੇ ਦਰ ਤੇ ਚੱਲ ਕੇ ਆਉਣਾ, ਮੈਂ ਗੁਰੂ ਨਾਨਕ ਦੇ ਦਰ ਤੇ ਅੰਤਲੇ ਸਮੇਂ ਤੱਕ ਆਉਂਦਾ ਰਹਾਂ, ਤੁਸੀਂ ਕਿਰਪਾ ਕਰੋ।
साहब ने एक गल की, बाबा जी जे तुसी आना ही चाहते हो ना उड़ के ना आया करो, पालकी लै जाओ, तुसी पालकी विच बैठ के आया करो। बाबा जी कहन लगे नहीं, तेरे दर ते मैं तुर के आना। सतगुरु ने पालकी दिती, वह महापुरुष की शब्दावली सी। बाबा बुढ़ा जी पालकी विच बैठ के आए, सिखां ने पालकी चुकी। जदों रामसर दे किनारे आए ना, ते गुरु हरगोबिंद साहब अगों लैण चले गए, पालकी बांधे। बाबा बुढ़ा जी ने पालकी सिखां ने चुकी, गुरु हरगोबिंद साहब ने इशारा करके कहा एक नू तू पिछा हो जा, बाबे दी पालकी नू मोढ़ा मेनू ला लैण दे। सतगुरु ने जदों मोढ़ा लाया ते पालकी विचों आवाज आई, एक कदम भी अगे ना तुरियो नहीं ते मैं पालकी विचों छाल मारांगा। सतगुरु ने थले पालकी रखी, बाबे चरना ते देख के क्या दाता ऐसे करके ते मैं पालकी ले जांदा नहीं। सतगुरु ने एक बचन किया, कह लगे बुढ़िया हे बाबा तू पालकी विच है, कपड़े नाल बिलकुल पालकी बांधे, तुहानू किवें पता लग गया मैं तेरी पालकी नू मोढ़ा ला दिता। जेड़ी गल उहने कही उहदे अर्थ समझने। कहन लगे सतगुरु मैनू किवें पता लगा, असलियत यही जदों तुसी अकाल तख्त अकाल बुंगे तो तुरे सो मैनू उदों ही पता लग गया सी बुढ़िया तेरा गुरु तेरे वल आउंदा पिया, क्योंकि जिदन का गुरु नानक दे चरणा नाल जुड़िया वा उदन की सुरत गुरु नानक दे चरणा तो बिना किते गई हुई। जदों गुरु के चरण तुरन ते बाबे नू पता ना लगे, साध संगत बाबा बुढ़ा जी कोई दिन टिके, सतगुरु ग्वालियर दे किले विच कैद कर दिते जहांगीर ने। कुछ कहिंदे ने चलिया कटन गए, गल नहीं पूरा योजनाबद्ध तरीका सी ग्वालियर दे किले विच कैद करना। जदों संगत बेबल हो गई, बाबा बुढ़ा जी फिर बीड़ साहब तो आए। जदों संगत बेबल हुंदी सी बाबा अगवाई करदा, अज बाबे बुढ़े की उम्र 115 साल के करीब हो चुकी सी, 15-16 साल के वडेरा शरीर अकाल बुंगे ते आए, संगत बेबल, गुरु साहब अंदर ने। ते बाबा जी ने एक गल कही, साध संगत निराश मत हो, गुरु साडे अंग संगे तुसी शब्द पढ़ो, आपां ग्वालियर तक गुरु हरगोबिंद साहब दे कोल जावांगे। जिहड़ा सी कहिंदे चौंकियां झंडे अरदास विच इहदी कोई रमज है समझना इस गल नूं। बाबे बुढ़े ने हाथ विच पकड़ी मिसाल, भाई गुरदास नूं नाल लिया, नाल लै लिया, रातों रात पिंडां विच गए, जिथे जिथे संगत सी बाबे दे अदबली लोग बाहर आए। ते बाबे बुढ़े ने एक गल कहनी, घबराओ ना गुरु अंग संगे, चलो आपां ग्वालियर दे किले गुरु दे दीदार करिए। 115 साल का बजुर्ग बापू हाथ विच डंगोरी पकड़ के ग्वालियर पहुंच गए। ग्वालियर दे किले दी कीती परिक्रमा, ते जदों दरवाजे वाले पासे बाबा बुढ़ा आया ते किन्ने ने दरवाजे विच नमस्कार कीती, किले दियां कंधां नूं चुमिया, ते हाकम ने पुछया बाबा ए क्यों, कहन लगा मेरा प्रीतम इत्थे बैठा है, किन्ने दिन हो गए ने दर्शन कीतिया, जिस किले विच ओवे मैं उस किले दियां दीवारां नूं चुम के अपने गुरु नूं नमस्कार पिया करना। परिक्रमा करी गए, गुरु हरगोबिंद साहब बाहर आए, बाबा बुढ़ा जी बाहर निकले, बाहर मिले, नमस्कार कीती। जदों सतगुरु अमृतसर पहुंचे ते बाबा बुढ़ा फिर शब्द पढ़दा जोटी विच अगे मिलिया, जिन्हों कहिंदे ने चौंकी कढ़ी। बाबे बुढ़े ने दीप माला करके चौंकी कढ़ी, ते उदन गुरु हरगोबिंद साहब ने भरी हुई संगत विच कहा सी, बाबा तेरी चौंकी जुगो जुग अटल होवेगी, जदों भी तेरी चौंकी निकलेगी कोई भावना वाला सिख तेरी चौंकी भी शामिल होवे, रहिंदी दुनिया तक तेरी चौंकी विच मैं खुद शामिल होया करां। अज भी हरिमंदर साहब जाओ, शाम नूं हुंदा कीर्तन, एक चौंकी आउंदी है बाबे बुढ़े दी, बजुर्गां दे हाथ विच गुटके हुंदे ने, शब्द पढ़दे ने ज्योति विच, जदों चौंकी दरबार साहब दे सामने आउंदी है अंदर कीर्तन दी समाप्ति हुंदी है, बाबे बुढ़े दी चौंकी दे अद भी संगत उठ के खड़ी हो जांदी। इसे करके अज तक कहने गुरु तेरिया चौंकिया झंडे बुंगे जुगो जुगा टल, कीर्तन की चौंकी भी है, बाबे बुढ़े की कीर्तन जड़ी मैं चौंकी शुरू की अज भी निकलती है। अज वो समा आ गया जदों संसार तो सब ने चले जाने, एक ओ ने जेड़े उम्र भो के अफसोस न जाते ने, एक ओ जेड़े उम्र भो के सुरखरू होके जाते ने। बाबा बुढ़ा जी रमदास चले ने, ते गुरु हरगोबिंद साहब नूं एक बचन कर गए ने, सतगुरु
इं लगता जिमें गुरु नानक जी की सद पी आई है। आ सिर्फ एक भरम है तन, मैं इस ठीकरे भन के गुरु नानक को जाना है। तुसी कृपा करो इस बुढ़े नू सारी जिंदगी नवाजी दात्या, जदों अंतला समा होवे सवास अंतला निकले ते तुसी मेरे सामने हो। सतगुरु ने बड़े प्यार नाल कहा, बाबा जी क्यों नहीं। बाबा बुढ़ा जी रमदास चले गए। दिन आ गया 16 अक्तूबर ते 1631 दा। बाबे बुढ़े कुल संगत बैठी है ते सवाल कर दिए, बाबा गुरु नानक दी कृपा किवें मिले। ते बाबा बुढ़ा आवाज दे के कहिंदा, शब्द पढ़ो। साखी वाले दे बचन ने शब्द पढ़ो, बंदगी करो, खीला करो, उद्यम करो, सब कुछ करो, पर टेक रखो दी मेहर दे। शब्द बड़े सुन, ओदी कृपा दी टेक रखो। शाम दे वक्त बाबे ने भाई रमदास एक सिख सी उनू आवाज दे के क्या, प्यारिया गुरु हरगोबिंद साहब नू संदेश दे दी, बुढ़ा तेनू याद प्या करदा है। संदेश मिलिया, गुरु हरगोबिंद साहब जी घोड़े ते चढ़ के रमदास पहुंचे ते कहिंदे ने इतिहासकार, बाबा बुढ़ा जी तख्त ते बैठे ने ते गुरु हरगोबिंद साहब ने जाके बाबे बुढ़े दे घुट के चरण पकड़ ले। बाबा बुढ़ा जी उठ खलोते, कहन लगे, सतगुरु बख्श दी इस बुढ़े नू, शाम दे वक्त जेड़ियां गल्लां होईयां ने विद्वाना ने सांभ के रखियां ने। कहिंदे ने गुरु हरगोबिंद साहब कोल बह गए, कहन लगे, बाबा 113 साल गुरु नानक दे घर रहा है, कोई सुना बातां गुरु नानक दे घर दियां। बाबे बुढ़े ने गुरु नानक दा नां सुन दिया, अखां विच पानी भर लिया। उस वक्त गुरु हरगोबिंद साहब जी नूं बाबे बुढ़े ने अर्ज कीती, कहन लगा, सतगुरु मैं खिन खिन भुलिया वां, 113 साल तेरे घर विच चाकर रहा वां। इस बुढ़े ने पता नहीं किन्नियां कु भुल्लां कीतियां होणगियां, अज जान लग्या सिर्फ इन्ना कु कह दे बुढ़िया तेनूं बख्श दिता। प्यारियो चेते रखियो, जिन्ना कृपा लई ओ अंतले दिन तक भी मेहर मंगदे ने। अज सतगुरु इन्नी गल तुरदियां कह दे, बुढ़िया तेनूं बख्श दिता, ते मेरे गुरु हरगोबिंद साहब ने नीर भर के क्या, कहन लगे, बाबा मैं मूर्ख की केतक बात है, कोट पराधी तरिया रे, गुरु नानक जिन सुनिया वेख्या ते फिर गर्भास ना भरिया रे, जिन्ना सुनिया जिन्ना वेख्या ओ बख्शे गए, तेनू ता कई वारी गुरु नानक ने गलवकड़ी विच लिया, तू क्यों नहीं बख्शिया गया। बाबा बुढ़ा जी ने अमृत वेले इशनान कीता, गुरु हरगोबिंद साहब नू कोल बिठाया, कहन लगे, दाता जी मैं जपजी साहब दा पाठ करांगा, तुसी सुनियो। बाबे ने सुरीली आवाज विच पाठ शुरू कीता। अज ओ कुतबी सितारा अपने पुत्र नू कोल बुलाया, भाई भाने नू, ते गुरु हरगोबिंद साहब दे चरणा विच मत्था टिका के कहन लगा, दाता ए तेरे ही जिवें मैनू गरीब नू नवाजिया, मेरी अंश नू सिक्खी दी दात दई, अपने सिख बंदी जाय दसी। सतगुरु ने कहा, बाबा केवल तू नहीं, तेरिया रहिंदियां पुश्तां विच भी सिक्खी दी दात चलेगी। अमृत वेले इशनान कीता, बाबा जी ने जपजी साहब दा पाठ शुरू कर दिता। गुरु हरगोबिंद साहब सुनी गए, बाबा पौड़ी पौड़ी चढ़दा गया, जपजी साहब दी पौड़ियां की लंघिया, उह सचखंड दीआं पौड़ियां नूं जांदा पिआ। जदों पहुंच गया सचखंड, वसै निरंकार, कर कर वेखै नजर निहाल, फिर कमाई ते आ गया, जत पहारा धीरे सुनियार, पढ़ ली अंतली पौड़ी, ते जदों शब्द आया, जिन्नी नाम ध्याया गए मशक्कत काल, नानक ते मुख उजले केती छुट्टी नाल, मत्था टेकिया ते परत के मत्था उठिया नहीं, बाबा बुढ़ा सदा लई गुरु नानक दे चरणा में चला गया। जपजी साहब की समाप्ति होई, बाबा बुढ़ा जी दे तन नू चुकिया, मंजे ते पाया, चेहरा उसे तरह भखदा पिया। पहला समा सी, विद्वान सज्जन लिखदा, पहला समय बाबे बुढ़े नू इशनान कराण लगे, एकाग्रता बख्शिया जे थोड़ी जी टिक जाया जे, बाबे बुढ़े नू इशनान करांदा पिया मेरा गुरु हरगोबिंद साहब। जदों सतगुरु ने इशनान करा दिता ते बाबा जी दी अर्थी नू चुकन लगे ना, अगे लगा बाबा बुढ़ा जी दा पुत्र भाई भाना, नाल लगा बाबा बुढ़ा जी दी अर्थी दे भाई गुरदास, पिछे लगा भाई विधि चंद, ते नाल लगा भाई जेठा, चार जणिया ने चुकी, ते मेरे गुरु हरगोबिंद साहब जदों अर्थी चुकी देखी ते अपना आप अर्थी दे थले भेट कर दिता,
ਭਾਈ ਜੇਠੇ ਨੂੰ ਪਾਸੇ ਕਰਕੇ ਕਹਿੰਦੇ ਨੇ, ਜੇਠਿਆ ਬਾਬੇ ਨੇ ਜਿੰਦੇ ਜੀ ਤਾਂ ਪਾਲਕੀ ਨੂੰ ਮੋਢਾ ਨਹੀਂ ਲਾਣ ਦਿੱਤਾ, ਹੁਣ ਘੱਟੋ ਘੱਟ ਜਾਣ ਲੱਗਿਆ ਤਾਂ ਬਾਬੇ ਦੀ ਸੇਵਾ ਕਰ ਲੈਂਦੇ। ਬਾਬਾ ਬੁੱਢਾ ਜੀ ਦੀ ਅਰਥੀ ਨੂੰ ਮੋਢਾ ਲਾ ਕੇ ਗੁਰੂ ਹਰਗੋਬਿੰਦ ਸਾਹਿਬ ਗਏ। ਕਹਿ ਲੱਗੇ ਚੰਦਨ ਦੀ ਚਿਖਾ ਚੁਣੀ ਤੇ ਜਦੋਂ ਬਾਬਾ ਬੁੱਢਾ ਜੀ ਦੀ ਦੇਹ ਉੱਤੇ ਰੱਖੀ, ਅੰਤਲੇ ਦਰਸ਼ਨ ਕੀਤੇ, ਕੱਪੜਾ ਚੁੱਕਿਆ, ਸਤਿਗੁਰੂ ਦੀਆਂ ਅੱਖਾਂ ਵਿੱਚ ਕਦੀ ਇਸ ਤਰ੍ਹਾਂ ਵਿਛੋੜੇ ਦਾ ਨੀਰ ਨਹੀਂ ਸੀ ਦੇਖਿਆ। ਤੇ ਜਦੋਂ ਬਾਬਾ ਬੁੱਢਾ ਪਿਆ ਚਿਖਾ ਦੇ ਉੱਤੇ, ਇੱਕ ਇੱਕ ਸੀਨ ਸਾਹਮਣੇ ਆ ਗਿਆ। ਕਿਵੇਂ ਮਾਂ ਗੰਗਾ ਜਾ ਕੇ ਅਰਦਾਸ ਕਰਦੀ ਹੋਵੇਗੀ, ਕਿਵੇਂ ਬਾਬੇ ਬੁੱਢੇ ਮੇਰਾ ਨਾਂ ਰੱਖਿਆ ਸੀ, ਕਿਵੇਂ ਬਾਬੇ ਬੁੱਢੇ ਮੈਨੂੰ ਸੰਖਿਆ ਦਿੱਤੀ, ਕਿਵੇਂ ਬਾਬੇ ਬੁੱਢੇ ਨੇ ਦੋ ਕਿਰਪਾਨਾਂ ਪਵਾਈਆਂ, ਕਿਵੇਂ ਬਾਬੇ ਬੁੱਢੇ ਨੇ ਅਕਾਲ ਤਖ਼ਤ ਦੀ ਨੀਂਹ ਰੱਖੀ, ਕਿਵੇਂ ਬਜ਼ੁਰਗ ਬਾਬਾ ਗਵਾਲੀਅਰ ਮੇਰੇ ਪਿੱਛੇ ਪਹੁੰਚਿਆ। ਤੇ ਚਿਖਾ ਨੂੰ ਅੱਗ ਲੱਗਣ ਲੱਗੀ ਤੇ ਵਿਦਵਾਨ ਲਿਖਦਾ, ਚਿਖਾ ਉੱਪਰ ਜਬ ਧਰੀ ਸਾਹਿਬ ਬੁੱਢੇ ਦੇ। ਜਦੋਂ ਬੁੱਢੇ ਸਾਹਿਬ ਦੀ ਅਰਥੀ ਚਿਖਾ ਤੇ ਰੱਖੀ, ਹਰ ਗੋਬਿੰਦ ਦੇ ਨੈਣ ਤੇ ਚੱਲਿਓ ਨੀਰ ਅਸਲੇ, ਇੱਕੋ ਦਮ ਨੀਰ ਦੀ ਧਾਰਾ

परम सम्मान योग जुग जुग अटल सतगुरु साहिब श्री गुरु ग्रंथ साहिब महाराज जी दे पावन पवित्र हजूरी अंदर सुभाई मान खोए बैठे गुरमुख प्यारे सतसंगी जनों हजूर दी पावन पवित्र इलाही बाणी दा कीर्तन और गुरमत विचारा आप जिया ने सत्कार योग भाई साहब भाई जगजीत सिंह जी होरां पासों सरवण कीतियां ने कल दा दिन जो बतीत होया है कल दे दिहाड़े धन गुरु अमरदास महाराज तीसरे गुरदेव दा गुरगद्दी नशीनी पुरब सी ते गुरु अमरदास महाराज जी दे इस पुरब नू आपां अज मना रहे हां। गुरु नानक साहब जी दे इस घर दे अंदर जदो आपां इतिहास नू गुरमत नू पढ़ने हां ते एक चीज बड़ी विलखण सानू जड़ी नजर आउंदी है इत्थे गुरु दी कृपा ते निर्भर करदा है। 7 साल दा बजुर्ग बाबा भी जे किते गुरु के चरणा भी जुड़ के सेवा करे ते जिस समय लोग कहिंदे ने 70-72 साल दी उम्र विच बंदे नूं सूझ कोई नहीं शब्द वरतदे ने ए सत्रिया बत्रिया गया है। 12 साल गागर ढो के 72 साल दा बजुर्ग भी सिख तो गुरु बन सकदा है। यही विलक्षणता कि इत्थे 5 साल ते 3 महीने की बाल उम्र गुरु हरकृष्ण साहब जी वह भी गुरु बन सकते ने ते कृपा गुरु करे तो 72 साल का बजुर्ग भी गुरु बन सकता है। आओ गुरु अमरदास जी दे पावन पवित्र इतिहास की और बाणी की विचार आपने करनी है जड़ा अज का दिन गुरगद्दी पुरब आप मना रहे हैं। इस दी विचार इस दिन दे संबंध विच गुरु कृपा नाल आपां विचारने कृपा करके जितने भी बैठे हो ना एकाग्रता जरूर बख्शिया जे। कोशिश करो इस खिंडे हुए मन नूं गुरु अमरदास जी दे चरणा विच अज टिका दईए। जे तां बुद्धि तारक केवल तर्क करन वाली नाल सुणांगे ते याद रखना वह कहा होया केवल तर्क की बिरती वाला लगेगा ते जदों प्रतख गुरु नू हाजर नाजर जान गुरु के बचन सरवण करांगे ते सतगुरु गुरु अमरदास की कृपा वरसेगी। विचार आरंभन तो पहला सतगुरु की बख्शिश कीती हुई गुरु फतेह प्रवान करो जी। वाहिगुरु जी का खालसा वाहिगुरु जी की फतेह। बाबा अमरदास जी का जन्म पिंड बासर के जो अजकल जिला अमृतसर के अंदर है सन 1479 नू बाबा तेज भान जी दे ग्रह विखे होए। बाबा अमरदास जी गुरु नानक साहब जी तो उम्र करके केवल 10 साल छोटे ने। गुरु नानक साहब जी का आगमन सतगुरु का प्रकाश सन 1469 नू राय भोए की तलवंडी ते होया गुरु नानक साहब जी का ते बाबा अमरदास जी का प्रकाश इन्हों का जन्म आगमन शब्द वरत लईए कि पिंड बासर के 1479 नू होया 10 साल बाबा अमरदास सतगुरु गुरु नानक साहब तो छोटे ने। बाबा अमरदास जी दे पिता दा नाम तेज पान है। बाबा अमरदास जी 4 भरा ने ते अमरदास जी सब तो वड्डे ने।
मैं शब्द वरत्या बाबा इस करके वरत रहा, अजे वह गुरगद्दी ते विराजमान नहीं। बाबा अमरदास सब तो वड्डे ने, छोटे तीन भरा ने, ते इथों तक यह कारोबार अपना जिमीदारा भी पिंड विच करदे सन। उस तो इलावा महिमा प्रकाश विच तां इह भी लिखिया रेशम दे कपड़े दा वपार करदे ने। कहण तो मुराद वपार भी करदे ने, दुकानदारी भी करदे ने, ते बाबा अमरदास जी का पूरा परिवार जिहड़ा है जिमीदारा भी करदा है। बाबा अमरदास जी दे संतान इन्हां दे घर दो पुत्र ते दो पुत्रियां पैदा होईयां। वड्डे दा नाम सी बाबा मोहन जी, छोटे पुत्र दा नां है बाबा मोहरी जी, वड्डी पुत्री दा नां है बीबी दानी जी, छोटी बच्ची दा नां है बीबी भानी जी। बीबी दानी जी दा आनंद कारज होया भाई रामा जी दे नाल, ते बीबी भानी जी दी शादी उन्हां दा विआह उन्हां दा आनंद कारज होया भाई जेठे दे नाल, जिहड़े बाद विच गुरु रामदास बने। बाबा अमरदास अपने पिंड विच टिके ने, पिता इन्हां दे भी दया दी धर्म दी मूर्त ने, ते इन्हां दे मन विच इक फुरना उठदा जिहड़ा मन दा टिकाओ वे। जिहड़े असीं प्रभु तो कई जन्मां दे विछड़े हां, कोई तरीका है कि अंदर दी भटकना दूर हो जाए ते उस प्यारे प्रभु जी दे चरणां विच लीन हो जाइए। ते इसे गल नूं मुख रख के बाबा अमरदास जी ने एक टीचा मिथिया है कि हर साल मैं गंगा ते जाके इशनान करना, दान पुन करना, आए गए दी सेवा करनी है। हो सकता है कि गंगा दा इशनान करन दे नाल मेरे इस मन नूं टिकाओ मिल जाए, मेरा अंदर किते भटकनों बच जाए, मैं उस प्रभु दे चरणा विच लीन हो सकां। ते बाबा अमरदास एक दो साल नहीं, 19 वारी ओ तीर्थ इशनान करन गए ने। कईयां ने शब्द भी वरते है, खैर तीर्थ इशनान गंगा इशनान हर वार करन जांदे ने, ते महीनियां बद्दी समा लगदा है पिंड बासर के तो गंगा इशनान करना, ते जाना जाके उत्थे दान पुन भी करना। उत्थे बड़े आराम नाल गंगा दा इशनान करके साधुआं महापुरुषां दे कोल भी बहना। ते अज 20वीं वार जदों बाबा अमरदास जी गंगा तो वापस पे आउंदे ने, ते रस्ते विच एक पिंड आया मेड़ा, जिसनू पिंड मिठड़ा भी कहा जांदा है। इस पिंड दा एक बहुत ही स्याणा विद्वान पंडित है जिहड़ा ज्योतिष विद्या विच भी बहुत माहिर है, ते इन्हें अपने घर दे विच एक मानो सरां दा ढंग तरीके नाल मकान बनाया है कि जितने भी यात्री गंगा इशनान करन जान ते जां गंगा इशनान करके वापस आउंदे होण, उन्हां नूं जल पानी दी सेवा करनी, प्रसाद पानी उन्हां लई तैयार करना, ते रस्ते दी थकावट दूर कर ली। जितने दिन भी कोई रहना चाहे ते ओह विद्वान पंडित अपने घर विच रखदा सी, ते यात्रियां दा एक सुभा सी कि उहदे घर विच दो चार दिन आराम करन तो बाद जान लग्यां उहदी तली ते कुछ ना कुछ माया जरूर रख जांदे सन भी चलो ये बंदा सेवा करदा है। बाबा अमरदास अज इह भी उस पिंड विच पहुंचे ने, उस पंडित विद्वान दे घर अंदर उहदी सरां दे अंदर उन्हां ने बड़े आराम दे नाल जाके प्रसाद पानी छकिया। कहन लगे गर्मी दे दिन सन, ते बाबा अमरदास जी उहदे घर तों बाहर निकल के उहदे लवाए हुए बाग दे अंदर जाके टिक गए, ते गर्मी अतदी पैंदी है। बाबा अमरदास उस रुख दी छां थले टिके ने, ते किन्ने इस पंडित दा नाम सी दुर्गो, सार सुत भिंबी गोद दा सी। ਇਹ ਪੰਡਿਤ ਆਪਣੇ ਘਰ ਤੋਂ ਬਾਹਰ ਨਿਕਲਿਆ, ਬਾਗ ਵਿੱਚ ਪਏ ਹੋਏ ਯਾਤਰੀਆਂ ਦੇ ਕੋਲੋਂ ਲੰਘਿਆ, ਤੇ ਜੋਤਿਸ਼ ਵਿਦਿਆ ਦਾ ਮਾਹਿਰ ਕਹਿੰਦੇ ਉਸੇ ਵਕਤ ਇਸ ਪੰਡਿਤ ਨੇ ਨਾ ਬਾਬਾ ਅਮਰਦਾਸ ਜੀ ਨੂੰ ਲੇਟਿਆ ਦੇਖਿਆ, ਤੇ ਬਾਬਾ ਜੀ ਵੱਖੀ ਪਰਨੇ ਹੋ ਕੇ ਪਏ ਨੇ, ਚਰਨਾਂ ਦੀਆਂ ਦੋਨੋਂ ਤਲੀਆਂ ਦਿਸਦੀਆਂ ਪਈਆਂ ਨੇ। ਵਿਦਵਾਨ ਪੰਡਿਤ ਸੀ, ਬਾਬਾ ਜੀ ਦੇ ਚਰਨਾਂ ਦੀ ਤਲੀਆਂ ਵਿੱਚ ਉਹਨੇ ਪਦਮ ਦੇਖਿਆ, ते देख के सतगुरु के बाबा जी दे चरणा विच खलो गया। कहन लगा हे मना, मेरी विद्या कदी झूठी नहीं हो सकती, जे एदे चरणा दे अंदर पदम है ते एक गल ध्यान विच रखना, जां ते ए आउण वाले समय दे अंदर चक्रवर्ती सम्राट बनेगा,
ਤੇ ਜਾਂ ਇਹ ਆਉਣ ਵਾਲੇ ਸਮੇਂ ਦੇ ਅੰਦਰ ਅਧਿਆਤਮ ਵਰਤੀ ਬਹੁਤ ਉੱਚਾ ਮਹਾਂਪੁਰਸ਼ ਹੋਵੇਗਾ। ਕਿਤਨਾ ਸਮਾਂ ਉਹ ਬਾਬਾ ਜੀ ਦੇ ਚਰਨਾਂ ਦੇ ਪਦਮ ਨੂੰ ਦੇਖਦਾ ਰਿਹਾ। ਬਾਬਾ ਅਮਰਦਾਸ ਜੀ ਉੱਠੇ ਤੇ ਉੱਠ ਕੇ ਜਦੋਂ ਅੱਗੇ ਤੁਰਨ ਲੱਗੇ ਤੇ ਉਸ ਵਕਤ ਸੋਚਿਆ, ਜਿਸ ਪੰਡਿਤ ਨੇ ਇਤਨੀ ਸੇਵਾ ਕੀਤੀ ਏ ਕਿਤਨਾ ਚੰਗਾ ਹੋਵੇ, ਜਾਣ ਲੱਗਿਆ ਮੈਂ ਕੁਝ ਨਾ ਕੁਝ ਇਹਨਾਂ ਨੂੰ ਮਾਇਆ ਦੇ ਦਿਆਂ। ਆਪਣੀ ਬਾਂਸੁਲੀ ਥੈਲੀ ਖੋਲੀ, ਕੁਝ ਕੁ ਮਾਇਆ ਆਵਾਜ਼ ਦੇ ਕੇ ਕਹਿਣ ਲੱਗੇ, ਪੰਡਿਤ ਜੀ ਤੁਸੀਂ ਆਉਣ ਜਾਣ ਵਾਲੇ ਯਾਤਰੀ ਨੂੰ ਵਿਸ਼ਰਾਮ ਲਈ ਥਾਂ ਦਿੰਦੇ ਹੋ ਤੇ ਮੈਂ ਚਾਹੁੰਦਾ ਕੁਝ ਸੇਵਾ ਤੁਹਾਡੀ ਕਰਾਂ। ਤੇ ਉਸ ਵਕਤ ਇਸ ਦੁਰਗੋ ਪੰਡਿਤ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ, ਬਜ਼ੁਰਗਾ ਅੱਜ ਨਹੀਂ ਕਦੀ ਸਮਾਂ ਆਉਣਾ, ਮੇਰੀ ਗੱਲ ਯਾਦ ਰੱਖੀ, ਜਾਂ ਤਾਂ ਬਣੇਗਾ ਬਹੁਤ ਉੱਚਾ ਭਾਰੀ ਸਮਰਾਟ ਤੂੰ ਰਾਜਾ, ਤੇ ਜਾਂ ਬਣੇਗਾ ਬਹੁਤ ਉੱਚਾ ਅਧਿਆਤਮਕ ਵਰਤੀ ਮਹਾਂਪੁਰਸ਼, ਮੈਂ ਤੇਰੇ ਦਰ ਤੇ ਮੰਗਣ ਆਵਾਂਗਾ। ਅੱਜ ਮੈਂ ਥੈਲੀ ਦੇ ਪੈਸੇ ਨਹੀਂ ਉਹ ਲੈਣੇ, ਜਿੱਦਣ ਇਹ ਰੇਖਾ ਰੇਖਾ ਫਲੇਗੀ, ਜਿੱਦਣ ਤੈਨੂੰ ਭਾਗ ਲੱਗੇਗਾ, ਉਦਣ ਮੈਂ ਝੋਲੀ ਅੱਡ ਕੇ ਆਪਣੇ ਆਪ ਤੇਰੇ ਦਰ ਤੋਂ ਮੰਗਣ ਵਾਸਤੇ ਆਵਾਂ। ਸਤਿਗੁਰੂ ਬਾਬਾ ਅਮਰਦਾਸ ਮਨ ਵਿੱਚ ਪ੍ਰਸੰਨ ਵੀ ਹੋਏ, ਕਹਿਣ ਲੱਗੇ, ਪੰਡਿਤ ਮੈਂ ਤਾਂ ਕਿਤਨਾ ਸਮਾਂ ਹੋਇਆ ਗੰਗਾ ਇਸ਼ਨਾਨ ਕਰਨ ਜਾਣਾ ਵਾਂ, ਅਜੇ ਤੱਕ ਉਹਦੇ ਦੀਦਾਰ ਨਹੀਂ ਹੋਏ, ਅਜੇ ਤੱਕ ਮੇਰੇ ਅੰਦਰ ਦਾ ਟਿਕਾਓ ਨਹੀਂ ਮੈਨੂੰ ਮਿਲਿਆ, ਤੇ ਇਹ ਰੇਖਾ ਕੀ ਕਰੇਗੀ? ਤੇ ਪੰਡਿਤ ਨੇ ਕਿਹਾ, ਕਦੀ ਸਮਾਂ ਆਵੇਗਾ ਇਹ ਰੇਖਾ ਭਾਗ ਜ਼ਰੂਰ ਲਾਏਗੀ। ਇਹ ਚੱਕਰ ਚਿੰਨ੍ਹ ਜਿਹੜੇ ਮੈਂ ਪੜ੍ਹੇ ਨੇ ਬਿਲਕੁਲ ਸੱਚ ਹੋਣਗੇ। ਕਹਿੰਦੇ ਨੇ ਬਾਬਾ ਅਮਰਦਾਸ ਵਾਪਸ ਪਿੰਡ ਬਾਸਰ ਕੇ ਆਉਂਦੇ ਪਏ ਨੇ, ਜਿੱਥੋਂ ਗੁਰਗੱਦੀ ਵਾਲੇ ਪਾਸੇ ਨੂੰ ਆਪਾਂ ਅੱਜ ਤੁਰਨਾ। ਜਦੋਂ ਵਾਪਸ ਆਉਂਦੇ ਪਏ ਨੇ ਤੇ ਇੱਕ ਬ੍ਰਹਮਚਾਰੀ ਮਿਲਿਆ। ਇਤਿਹਾਸ ਇਹਦੇ ਬਾਰੇ ਖਾਮੋਸ਼ ਹੈ ਕਿ ਉਸ ਬ੍ਰਹਮਚਾਰੀ ਦਾ ਨਾਮ ਕੀ ਸੀ। ਇਹਨਾਂ ਤੇ ਦੱਸ ਦਿੱਤਾ, ਜਿਹਨੇ ਪਦਮ ਪੜਿਆ ਪਦਮ ਦੇਖਿਆ ਉਹਦਾ ਨਾਮ ਦੁਰਗੋਵੇ, ਪਰ ਉਸ ਬ੍ਰਹਮਚਾਰੀ ਦਾ ਨਾਮ ਨਹੀਂ ਪਤਾ ਜਿਹਨੇ ਬਾਬੇ ਅਮਰਦਾਸ ਦੇ ਨਾਲ ਕੁਝ ਸਮਾਂ ਸੰਗਤ ਕੀਤੀ। ਭਾਈ ਵੀਰ ਸਿੰਘ ਲਿਖਦੇ ਨੇ, ਕਰੀਬ ਇੱਕ ਮਹੀਨਾ ਬ੍ਰਹਮਚਾਰੀ ਬਾਬਾ ਅਮਰਦਾਸ ਜੀ ਦੇ ਨਾਲ ਰਹੇ। ਤੁਰਦਿਆਂ ਤੁਰਦਿਆਂ ਸਫ਼ਰ ਮੁਕਾਉਂਦਿਆਂ ਇਹ ਆਪਣੇ ਪਿੰਡ ਬਾਸਰ ਕੇ ਆ ਗਏ ਤੇ ਅੱਜ ਬ੍ਰਹਮਚਾਰੀ ਦੀ ਸ਼ਾਮ ਨੂੰ ਜਦੋਂ ਜਲ ਪਾਣੀ ਨਾਲ ਸੇਵਾ ਬਾਬਾ ਅਮਰਦਾਸ ਕਰਨ ਲੱਗੇ ਤੇ ਇਸ ਬ੍ਰਹਮਚਾਰੀ ਨੇ ਪਾਣੀ ਦਾ ਗਿਲਾਸ ਹੱਥ ਵਿੱਚ ਪਕੜਿਆ ਤੇ ਇੱਕੋ ਦਮ ਸਭ ਤੋਂ ਪਹਿਲਾਂ ਇਹ ਸਵਾਲ ਕੀਤਾ, ਬਾਬਾ ਆਪਾਂ ਕਿਤਨੇ ਦਿਨਾਂ ਤੋਂ ਇਕੱਠੇ ਤੁਰੇ ਆਉਂਦੇ ਹਾਂ, ਤੂੰ ਪ੍ਰਭੂ ਦੀਆਂ ਬਾਤਾਂ ਵੀ ਬੜੀਆਂ ਕਰਨੇ, ਤੂੰ ਗੰਗਾ ਮਈਆ ਦੀ ਸਿਫਤ ਦੇ ਗੀਤ ਵੀ ਗਾਣੇ, ਪਰ ਮੈਨੂੰ ਅਜੇ ਤੱਕ ਤੇਰੇ ਤੋਂ ਇੱਕ ਗੱਲ ਪੁੱਛਣੀ ਯਾਦ ਨਹੀਂ ਰਹੀ, ਮੈਨੂੰ ਦੱਸੇਗਾ ਤੇਰੇ ਗੁਰੂ ਦਾ ਨਾਮ ਕੀ ਏ? ਕਿਹੜਾ ਗੁਰੂ ਵੇ ਜਿਹਦੇ ਚਰਨਾਂ ਵਿੱਚ ਟੇਕ ਕੇ ਤੂੰ ਦਾਤ ਲਈ ਏ? ਕਿਹੜਾ ਗੁਰੂ ਵੇ ਜਿਹਦੇ ਮੰਤਰ ਨੂੰ ਤੂੰ ਜਪਣਾ? ਤੇ ਉਸ ਵਕਤ ਬਾਬੇ ਅਮਰਦਾਸ ਦੇ ਪੈਰਾਂ ਥੱਲੇ ਉਹ ਜ਼ਮੀਨ ਨਿਕਲ ਗਈ, ਖਿਰਦਾ ਕੰਬ ਉੱਠਿਆ। ਬ੍ਰਹਮਚਾਰੀ ਕਹਿੰਦਾ, ਬਾਬਾ ਤੂੰ ਬੋਲਦਾ ਨਹੀਂ, ਦੱਸ ਪਾ ਸਹੀ ਤੇਰੇ ਗੁਰੂ ਦਾ ਨਾਮ ਕੀ ਏ? ਤੇ ਅੱਖਾਂ ਵਿੱਚ ਨੀਰ ਭਰ ਕੇ ਕਹਿਣ ਲੱਗੇ, ਅਜੇ ਤੱਕ ਨਗੁਰਾ ਹੂੰ, ਅਜੇ ਤੱਕ ਮਾਲਕ ਵਾਲਾ ਨਹੀਂ, ਲੱਭਣਾ ਤੇ ਪਿਆਵਾਂ ਪਰ ਅਜੇ ਤੱਕ ਉਹ ਮੈਨੂੰ ਲੱਭਿਆ ਨਹੀਂ। ਜਦੋਂ ਇੰਨੇ ਸ਼ਬਦ ਸੁਣੇ ਤੇ ਬ੍ਰਹਮਚਾਰੀ ਨੇ ਇਹ ਹੀ ਗੱਲ ਕਹੀ, ਕਹਿਣ ਲੱਗੇ, ਹੇ ਪ੍ਰਭੂ ਮੈਨੂੰ ਬਚਾ ਦਈ, ਇਹ ਬੰਦਾ ਇਸ਼ਨਾਨ ਵੀ ਗੰਗਾ ਦਾ ਕਰ ਦਈ, ਬਾਤਾਂ ਵੀ ਤੇਰੇ ਘਰ ਦੀਆਂ ਕਰਦਾ, ਪਰ ਅਜੇ ਤੱਕ ਗੁਰੂ ਵਾਲਾ ਨਹੀਂ ਬਣਿਆ, ਇਸੋ ਜਿਹਾ ਨਗੁਰੇ ਦੀ ਸੰਗਤ ਕਰਕੇ ਮੇਰਾ ਖਾਧਾ ਪੀਤਾ ਵੀ ਪ੍ਰਵਾਨ ਨਹੀਂ, ਇਸ ਨਗੁਰੇ ਦੇ ਹੱਥ ਦਾ ਕੀ ਖਾਣਾ? ਇੰਨੀ ਗੱਲ ਜਾਣ ਲੱਗਿਆਂ ਕਹਿ ਗਿਆ, ਅਮਰਦਾਸ ਆਪਣੇ ਕੇਸਾਂ ਵੱਲ ਤੱਕ, ਕੇਸ ਤੇਰੇ ਕਾਲਿਆਂ ਤੋਂ ਦੁੱਧ ਵਰਗੇ ਸਫੈਦ ਹੋ ਗਏ ਨੇ। ਹੁਣ ਯਾਦ ਰੱਖੀ, ਜਵਾਨੀ ਤੋਂ ਬਾਅਦ ਜਿਹੜਾ ਬੁਢੇਪਾ ਹੈ ਇਹ ਕੇਵਲ ਮੌਤ ਦੀ ਇੰਤਜ਼ਾਰ ਹੈ। ਬਚਪਨ ਚਲਾ ਗਿਆ, ਜਵਾਨੀ ਚਲੀ ਗਈ, ਹੁਣ ਬੁਢੇਪੇ ਨੇ ਤੇਰੇ ਤੇ ਆ ਕੇ ਪ੍ਰਭਾਵ ਪਾਇਆ, ਜੇ ਅਜੇ ਤੱਕ ਵੀ ਗੁਰੂ ਵਾਲਾ ਨਹੀਂ ਬਣਿਆ ਤੇ ਜਦੋਂ ਇਹ ਜਨਮ ਚਲਾ ਗਿਆ ਫਿਰ ਗੁਰੂ ਵਾਲਾ ਕਿਵੇਂ ਬਣੇ? ਅਜੇ ਤੱਕ ਤੂੰ ਨਗੁਰੇ? ਬਸ ਇੰਨੇ ਸ਼ਬਦ ਕਹਿ ਗਿਆ ਕਿ ਤੂੰ ਅਜੇ ਤੱਕ ਵੀ ਨਗੁਰੇ। ਤੇ ਬਾਬੇ ਅਮਰਦਾਸ ਨੂੰ ਇੰਨੀ ਸੱਟ ਵੱਜ ਗਈ, ਇਹਨੂੰ ਚੈਨ ਨਾ ਆਇਆ। ਤੇ ਕਈ ਵਾਰੀ ਕਿਸੇ ਬੰਦੇ ਦੀ ਛੋਟੀ ਜਿਹੀ ਗੱਲ ਵੀ ਅੰਦਰ ਇੰਨਾ ਕੁ ਅਸਰ ਕਰਦੀ ਏ, ਬੰਦਾ ਕਿਤਨੇ ਸਮੇਂ ਲਈ ਉਸ ਗੱਲ ਨੂੰ ਸੋਚਣ ਲਈ ਮਜਬੂਰ ਹੋ ਜਾਂਦਾ। ਕਹਿਣ ਲੱਗਾ, ਅਜੇ ਤੱਕ ਤੂੰ ਗੁਰੂ ਵਾਲਾ ਨਹੀਂ? ਦੇਖ ਬੁਢੇਪਾ ਆ ਗਿਆ। ਤੇ ਸਤਿਗੁਰੂ ਨੇ ਬਾਣੀ ਵਿੱਚ ਬਚਨ ਵੀ ਬੜੇ ਪਿਆਰੇ ਕਹੇ, ਕਹਿੰਦੇ ਨੇ, ਬੰਦੇ ਨੂੰ ਇੱਕ ਆਸ ਹੁੰਦੀ ਹੈ,
ਸਾਹਿਬ ਕਹਿੰਦੇ ਨੇ ਜਦੋਂ ਜਨਮ ਹੋਇਆ ਨਾ ਤੇ ਬਚਪਨ ਵਿੱਚ ਇੱਕ ਆਸ ਹੈ ਅਜੇ ਕੁਝ ਦਿਨ ਖੇਡਣ ਦੇ ਨੇ ਖਾਣ ਪੀਣ ਦੇ ਨੇ ਤੇ ਅਜੇ ਮੇਰੇ ਤੇ ਜਵਾਨੀ ਆਉਣੀ ਹੈ ਤੇ ਜਵਾਨੀ ਤੋਂ ਬਾਅਦ ਇਸ ਮਨੁੱਖ ਨੂੰ ਇੱਕ ਆਸ ਹੈ ਕਿ ਪੁੱਤਰ ਧੀਆਂ ਵੱਡੇ ਹੋਏ ਅਜੇ ਇਹਨਾਂ ਦੀ ਕਮਾਈ ਨਾਲ ਮੈਂ ਸੁੱਖ ਮੰਨਣਾ ਮੇਰੇ ਤੇ ਬੁਢੇਪਾ ਆਉਣਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਸ ਬੰਦੇ ਨੂੰ ਮੈਂ ਪੁੱਛ ਕੇ ਦੇਖਾਂ ਜਿਹਨੇ ਬਚਪਨ ਦਾ ਸਮਾਂ ਜਵਾਨੀ ਦੀ ਇੰਤਜ਼ਾਰ ਵਿੱਚ ਬਤੀਤ ਕੀਤਾ ਜਵਾਨੀ ਬੁਢੇਪੇ ਦੇ ਆਉਣ ਦੇ ਸਮੇਂ ਵਿੱਚ ਬਤੀਤ ਕਰ ਦਿੱਤੀ ਹੁਣ ਬੁਢੇਪੇ ਤੋਂ ਬਾਅਦ ਕੀ ਆਸ ਲਾ ਕੇ ਬੈਠਾ ਕੀ ਮਿਲੇਗਾ ਤੇ ਪੁੱਛਿਆ ਸਤਿਗੁਰੂ ਤੁਸੀਂ ਦੱਸੋ ਕਹਿਣ ਲੱਗੇ ਮੇਰਾ ਤੇ ਉੱਤਰ ਇੱਕੋ ਹੀ ਫਸਲ ਬੀਜੀਏ ਇੱਕ ਆਸ ਹੈ ਜੇ ਜ਼ਮੀਨ ਵਿੱਚੋਂ ਨਿਕਲਣੀ ਹੈ ਅਜੇ ਕੱਚੀ ਕੋਮਲ ਫਸਲ ਨੇ ਨਿਕਲਣਾ ਜਿਹੜੀ ਫਸਲ ਜ਼ਮੀਨ ਵਿੱਚੋਂ ਨਿਕਲ ਆਵੇ ਇੱਕ ਆਸ ਹੈ ਅਜੇ ਇਹਨੇ ਡੱਡਰੀ ਹੋਣਾ ਅਜੇ ਇਹਨੇ ਕੱਚੀ ਅਜੇ ਪੱਕੀ ਹੋਣਾ ਤੇ ਜਿਹੜੀ ਫਸਲ ਪੱਕ ਜਾਏ ਉਹਦੇ ਤੇ ਇੱਕੋ ਆਸ ਹੈ ਅੱਜ ਜਾਂ ਕੱਲ ਜ਼ਿਮੀਂਦਾਰ ਆਵੇਗਾ ਆਪਣੇ ਮਜ਼ਦੂਰਾਂ ਨੂੰ ਲਿਆ ਕੇ ਦਾਤਰੀਆਂ ਨਾਲ ਕੱਟ ਕੇ ਇਹਨਾਂ ਨੂੰ ਘਰ ਲੈ ਜਾਏ ਕਹਿਣ ਲੱਗੇ ਸੱਜਣਾ ਤੂੰ ਤਾਂ ਪਰਮੇਸ਼ਵਰ ਦੀ ਫਸਲ ਹੈ ਧਿਆਨ ਰੱਖੀ ਕਿ ਇਹ ਰੱਬ ਦੀ ਮਰਜ਼ੀ ਏ ਬਚਪਨ ਉਹ ਕੱਚੀ ਫਸਲ ਹੀ ਜਵਾਨੀ ਡੱਡਰੀ ਫਸਲ ਹੀ ਤੇ ਜਦੋਂ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ ਉਦੋਂ ਫਸਲ ਪੱਕ ਚੁੱਕੀ ਏ ਉਦੋਂ ਤਾਂ ਸਿਰਫ ਇੱਕੋ ਹੀ ਆਸ ਏ ਅੱਜ ਜਾਂ ਕੱਲ ਮੌਤ ਜ਼ਿਮੀਂਦਾਰ ਨੇ ਆਉਣਾ ਉਹਨੇ ਇਸ ਫਸਲ ਨੂੰ ਕੱਟ ਕੇ ਆਪਣੇ ਨਾਲ ਲੈ ਜਾਣਾ ਪੱਕੀ ਹੋਈ ਫਸਲ ਕੇਵਲ ਕੱਟੀ ਜਾਂਦੀ ਏ ਪੱਕੀ ਤੋਂ ਬਾਅਦ ਕੀ ਕਰਾਂਗੇ ਹਜ਼ੂਰ ਨੇ ਬਾਣੀ ਵਿੱਚ ਕਿਹਾ ਹਰੀ ਨਾਹੇ ਨਾ ਡੱਡਰੀ ਇਹਦਾ ਅਰਥ ਹੈ ਜੇ ਹਰੀ ਫਸਲ ਨਹੀਂ ਕੱਟੀ ਗਈ ਤੇ ਡੱਡਰੀ ਦੀ ਆਸ ਨਾ ਕਰੀ ਹੋ ਸਕਦਾ ਡੱਡਰੀ ਤੋਂ ਪਹਿਲਾਂ ਕੋਈ ਕੱਟ ਕੇ ਲੈ ਜਾਏ ਹਰੀ ਨਾਹੇ ਨਾ ਡੱਡਰੀ ਪੱਕੀ ਵੱਢਣ ਹਾਰ ਲੈ ਲੈ ਦਾਤ ਪਹੋਤਿਆ ਲਾਵੇ ਕਰ ਤਿਆਰ ਜਾਂ ਹੁਕਮ ਹੋਵਾ ਕਿਰਸਾਨ ਦਾ ਤਾਂ ਲੁਣ ਮਿਣਿਆ ਖਿਤਾਰ ਜਿੱਦਣ ਰੱਬ ਨੇ ਹੁਕਮ ਕਰ ਦਿੱਤਾ ਉਦੋਂ ਬਾਅਦ ਇਸ ਫਸਲ ਨੂੰ ਵਾਢੀ ਜ਼ਰੂਰ ਪਏਗੀ ਬਾਬਾ ਅਮਰਦਾਸ ਨੂੰ ਸਿਰਫ ਇੰਨੀ ਕੁ ਗੱਲ ਠੋਕਰ ਮਾਰ ਗਈ ਕਿ ਮਣਾ ਤੂੰ ਗੁਰੂ ਤੋਂ ਵਿਛੜਿਆ ਤੂੰ ਰੱਬ ਤੋਂ ਵਿਛੜਿਆ ਤੇ ਮੈਂ ਕਈ ਵਾਰੀ ਅਰਜ਼ ਕਰਨਾ ਹੁੰਦਾ ਜਦੋਂ ਇਹ ਮਹਿਸੂਸ ਅੰਦਰ ਹੋ ਜਾਏ ਨਾ ਬਾਣੀ ਪੜ੍ਹਦੇ ਹਾਂ ਕਿ ਮੈਂ ਰੱਬ ਤੋਂ ਵਿਛੜਿਆ ਵਾਂ ਮੈਂ ਗੁਰੂ ਤੋਂ ਵਿਛੜਿਆ ਵਾਂ ਤੇ ਇੱਕ ਆਸ ਕਰਿਓ ਕਿ ਪਰਮਾਰਥ ਦਾ ਇੱਕ ਕਦਮ ਆਪਾਂ ਨੇ ਪੱਟ ਲਿਆ ਦੁਨੀਆਂ ਨੂੰ ਤਾਂ ਇਹ ਵੀ ਪਤਾ ਨਹੀਂ ਅਸੀਂ ਰੱਬ ਤੋਂ ਵਿਛੜਿਆ ਕਿ ਨਹੀਂ ਲੋਕਾਂ ਨੂੰ ਤਾਂ ਇਹ ਵੀ ਸਮਝ ਨਹੀਂ ਮੇਰਾ ਗੁਰੂ ਕੀ ਤੇ ਮੈਂ ਗੁਰੂ ਤੋਂ ਵਿਛੜਿਆ ਵਾਂ ਜਿਸ ਬੰਦੇ ਨੂੰ ਇੰਨੀ ਸਮਝ ਪੈ ਜਾਏ ਠੋਕਰ ਵੱਜ ਕੇ ਕਿ ਮੈਂ ਅਜੇ ਗੁਰੂ ਨਾਲ ਨਹੀਂ ਜੁੜਿਆ ਜਿਸ ਬੰਦੇ ਨੂੰ ਰੋਗ ਦਾ ਪਤਾ ਲੱਗ ਗਿਆ ਉਹ ਵੈਦ ਨੂੰ ਵੀ ਜ਼ਰੂਰ ਲੱਭੇਗਾ ਜਿਸ ਬੰਦੇ ਨੂੰ ਇਹ ਹੀ ਪਤਾ ਨਹੀਂ ਮੈਂ ਰੋਗੀ ਹਾਂ ਉਹਨੇ ਵੈਦ ਕੋਲ ਜਾ ਕੇ ਕਰਨਾ ਕੀ ਬਾਬੇ ਅਮਰਦਾਸ ਨੂੰ ਇੰਨੀ ਕੁ ਸਮਝ ਪੈ ਗਈ ਤੂੰ ਪ੍ਰਭੂ ਤੋਂ ਵਿਛੜਿਆ ਤੇ ਗੁਰੂ ਕਿਰਪਾ ਕਰੇ ਹਰ ਬੰਦੇ ਨੂੰ ਇਹ ਸਮਝ ਪੈ ਜਾਏ ਕਬੀਰ ਸਾਹਿਬ ਨੇ ਬਾਣੀ ਵਿੱਚ ਇੱਕ ਪਵਿੱਤਰ ਬਚਨ ਕਿਹਾ ਕਹਿੰਦੇ ਨੇ ਜਦੋਂ ਸ਼ਾਮ ਪੈਂਦੀ ਹੈ ਨਾ ਉਹਨਾਂ ਨੇ ਉਸ ਵਕਤ ਦੇ ਸਮੇਂ ਨੂੰ ਮੁੱਖ ਰੱਖ ਕੇ ਬਚਨ ਉਚਾਰਿਆ ਕਹਿੰਦੇ ਨੇ ਸ਼ਾਮ ਪੈਂਦੀ ਏ ਵਪਾਰੀ ਵੀ ਆਪਣੇ ਟਿਕਾਣੇ ਤੇ ਰਾਤ ਨੂੰ ਆਰਾਮ ਕਰਦਾ ਤੁਰਨ ਵਾਲਾ ਰਾਹੀ ਵੀ ਕਿਸੇ ਸਰਾਂ ਵਿੱਚ ਰੁਕ ਜਾਂਦਾ ਜ਼ਿਮੀਂਦਾਰ ਵੀ ਸ਼ਾਮ ਨੂੰ ਥੱਕ ਕੇ ਘਰ ਆ ਕੇ ਟਿਕ ਜਾਂਦਾ ਦੁਕਾਨਦਾਰ ਚਾਕਰੀ ਕਰਨ ਵਾਲੇ ਵੀ ਜ਼ਿਆਦਾਤਰ ਰਾਤ ਨੂੰ ਘਰ ਆ ਟਿਕਦੇ ਨੇ ਪਰ ਕਬੀਰ ਸਾਹਿਬ ਕਹਿੰਦੇ ਨੇ ਰਾਤ ਨੂੰ ਸਾਰੇ ਆਰਾਮ ਕਰਦੇ ਨੇ ਪਰ ਇੱਕ ਆਵਾਜ਼ ਰਾਤ ਨੂੰ ਮੇਰੇ ਕੰਨਾਂ ਵਿੱਚ ਗੂੰਜਦੀ ਏ ਤੇ ਸੋਚਣਾ ਵਾ ਇਹ ਕੌਣ ਏ ਜਿਹਨੂੰ ਰਾਤ ਵੀ ਆਰਾਮ ਨਹੀਂ ਇਹ ਰਾਤ ਵੀ ਉੱਚੀ ਉੱਚੀ ਪੁਕਾਰਦਾ ਤੇ ਕਹਿੰਦੇ ਨੇ ਜਦੋਂ ਇਸ ਆਵਾਜ਼ ਦੀ ਸ਼ੇਧ ਨੂੰ ਮੈਂ ਗਿਆ ਤੇ ਕੀ ਦੇਖਿਆ ਇੱਕ ਚਕਵੀ ਬੜੀ ਉੱਚੀ ਉੱਚੀ ਪੁਕਾਰਦੀ ਪਈ ਏ ਪਤਾ ਨਹੀਂ ਕੁਦਰਤ ਦਾ ਇੱਕ ਨੇਮ ਏ ਜਦੋਂ ਸ਼ਾਮ ਪੈਂਦੀ ਏ ਚਕਵੀ ਤੇ ਚਕਵੇ ਦਾ ਵਿਛੋੜਾ ਪੈ ਜਾਂਦਾ ਵਿਦਵਾਨ ਸੱਜਣਾ ਨੇ ਬਾਣੀ ਵਿੱਚ ਇਹਦੀਆਂ ਬੜੀਆਂ ਉਦਾਹਰਨਾਂ ਨੇ ਦਰਿਆਵਾਂ ਦੇ ਕਿਨਾਰਿਆਂ ਤੇ ਪੰਛੀ ਰਹਿੰਦੇ ਨੇ ਜਦੋਂ ਰਾਤ ਪੈਂਦੀ ਏ ਚਕਵੀ ਦਰਿਆ ਦੇ ਖੱਬੇ ਨੂੰ ਚਲੀ ਜਾਂਦੀ ਏ ਚਕਵਾ ਸੱਜੇ ਨੂੰ ਚਲਾ ਜਾਂਦਾ ਇੱਕ ਦੂਜੇ ਨੂੰ ਪੁਕਾਰਦੇ ਨੇ ਪਰ ਹੈਰਾਨਗੀ ਦੀ ਬਾਤ ਇੱਕ ਦੂਜੇ ਦੀ ਆਵਾਜ਼ ਸੁਣ ਕੇ ਇੱਕ ਦੂਜੇ ਨੂੰ ਮਿਲ ਜਾਂਦੇ ਨੇ ਮਿਲਾਪ ਹੁੰਦਾ ਇਹਨਾਂ ਦਾ ਦਰਿਆ ਵਿੱਚ ਉੱਡਦਿਆਂ ਖੱਬਾ ਸੱਜੇ ਨੂੰ ਚਲਾ ਜਾਂਦਾ ਸੱਜਾ ਖੱਬੇ ਨੂੰ ਚਲਾ ਜਾਂਦਾ ਸਾਰੀ ਰਾਤ ਚੱਕਰ ਕਰਦੇ ਰਹਿੰਦੇ ਨੇ ਪਰ ਮਿਲਾਪ ਹੁੰਦਾ ਨਹੀਂ ਬਾਬਾ ਕਬੀਰ ਕਹਿੰਦੇ ਨੇ ਮੈਂ ਚੱਕਵੀ ਨੂੰ ਦੇਖਿਆ ਰਾਤ ਉੱਚੀ ਉੱਚੀ ਪੁਕਾਰੇ ਮੈਂ ਕਿਹਾ ਸਬਰ ਨਾਲ ਟਿਕ ਜਾ ਸਾਰੀ ਦੁਨੀਆਂ ਆਰਾਮ ਕਰਦੀ ਤੈਨੂੰ ਚੈਨ ਨਹੀਂ ਤੇ ਚੱਕਵੀ ਨੇ ਕਿਹਾ ਜਿਹਦਾ ਪਿਆਰਾ ਵਿਛੜ ਜਾਏ ਉਹਨੂੰ ਟਿਕਾ ਤੇ ਚੈਨ ਕਿੱਥੇ
ਤੇ ਕਹਿੰਦੇ ਨੇ ਮੈਂ ਉਹਨੂੰ ਉੱਤਰ ਦਿੱਤਾ ਚੱਕਵੀ ਦੇਖ ਸੂਰਜ ਚੜ੍ਹਨਾ ਸੂਰਜ ਨੇ ਤੁਹਾਡੇ ਲਈ ਮਿਲਾਪ ਦਾ ਸੰਦੇਸ਼ ਲੈ ਕੇ ਆਉਣਾ ਇੱਕ ਰਾਤ ਦਾ ਵਿਛੋੜਾ ਦਿਨ ਚੜ੍ਹਨਾ ਤਾਂ ਮਿਲ ਪੈਣਾ ਕਿ ਇੱਕ ਰਾਤ ਦਾ ਵਿਛੋੜਾ ਤੇਰੇ ਤੋਂ ਜ਼ਰਿਆ ਨਹੀਂ ਜਾਂਦਾ ਤੇ ਉਸ ਵਕਤ ਚੱਕਵੀ ਦਾ ਉੱਤਰ ਸੀ ਭਗਤ ਯਾਦ ਰੱਖ ਤੂੰ ਇੱਕ ਰਾਤ ਦੀ ਗੱਲ ਕਰਨਾ ਜਿਨ੍ਹਾਂ ਦਾ ਪ੍ਰੀਤਮ ਨਾਲ ਨੇਹ ਪੈ ਗਏ ਉਹ ਇੱਕ ਖਿੰਨ ਵੀ ਉਹਦੇ ਤੋਂ ਬਿਨਾਂ ਨਹੀਂ ਰਹਿ ਸਕਦੇ ਮੈਂ ਸਾਰੀ ਰਾਤ ਪੁਕਾਰਦੀ ਰਹਾਂਗੀ ਜਿੰਨੀ ਦੇਰ ਤੱਕ ਪਿਆਰਾ ਮਿਲਦਾ ਨਹੀਂ ਤੇ ਬਾਬੇ ਕਬੀਰ ਨੇ ਬਾਣੀ ਵਿੱਚ ਬਚਨ ਕੀਤਾ ਕਹਿਣ ਲੱਗੇ ਬੰਦੇ ਜਦੋਂ ਮੈਂ ਚੱਕਵੀ ਵੱਲ ਡੱਕ ਦੇਖਣਾ ਵਾ ਤੇ ਤੇਰੇ ਵੱਲ ਝਾਤੀ ਮਾਰਨਾ ਮੈਨੂੰ ਤੇਰੀ ਉਮਰ ਤੇ ਬੜਾ ਅਫਸੋਸ ਹੁੰਦਾ ਹੈ ਪੁੱਛੀਏ ਜੀ ਕਿਉਂ ਭਗਤ ਜੀ ਕਹਿਣ ਲੱਗੇ ਚੱਕਵੀ ਇੱਕ ਰਾਤ ਵਿਛੜਦੀ ਏ ਇਹ ਵੀ ਪੂਰਾ ਯਕੀਨ ਹੈ ਕਿ ਸੂਰਜ

ਬਾਬੇ ਨੂੰ ਇੱਕ ਬੋਲੀ ਮਾਰ ਦਿੱਤੀ, ਉਹ ਦੇਖ ਬਾਬਾ ਇੰਨੇ ਜਨਮਾਂ ਤੋਂ ਬਾਅਦ ਮਨੁੱਖਾ ਦੇਹੀ ਮਿਲੀ, ਅਜੇ ਵੀ ਗੁਰੂ ਵਾਲਾ ਨਹੀਂ ਬਣਿਆ। ਉਸ ਬੋਲੀ ਨੇ ਟਿਕਣ ਨਾ ਦਿੱਤਾ। ਜੇ ਬਾਬਾ ਅਮਰਦਾਸ ਰਾਤ ਨੂੰ ਮੰਜੇ ਤੇ ਪੈਂਦਾ, ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਹੇ ਪ੍ਰਭੂ ਮੈਂ ਇਸ ਨਗੁਰੇ ਦੀ ਸੰਗਤ ਕੀਤੀ, ਜੇ ਕੁਝ ਖਾਣ ਲੱਗਦਾ ਆਵਾਜ਼ ਪੈਂਦੀ ਹੈ, ਦੇਖ ਤੇਰੇ ਕੇਸ ਕਾਲਿਆਂ ਤੋਂ ਚਿੱਟੇ ਹੋ ਗਏ, ਅਜੇ ਵੀ ਨਗੁਰਾ, ਨਾ ਇਹਨੂੰ ਖਾਣਾ ਚੰਗਾ ਲੱਗਦਾ ਨਾ ਸੌਣਾ ਚੰਗਾ ਲੱਗਦਾ। ਭਾਈ ਵੀਰ ਸਿੰਘ ਲਿਖਦੇ ਨੇ, ਤਿੰਨ ਦਿਨ ਤੇ ਤਿੰਨ ਰਾਤਾਂ ਇਸ ਬਾਬੇ ਨੇ ਬਿਲਕੁਲ ਆਰਾਮ ਨਹੀਂ ਕੀਤਾ। ਸਾਰੀ ਰਾਤ ਇਹਨੇ ਤੁਰਦੇ ਰਹਿਣਾ, ਅੱਖਾਂ ਵਿੱਚ ਨੀਰ ਭਰਨਾ, ਕਦੀ ਰੋ ਪੈਣਾ, ਕਦੀ ਚੁੱਪ ਕਰ ਜਾਣਾ ਤੇ ਇੱਕੋ ਗੱਲ ਕਹਿਣੀ, ਅਮਰਦਾਸ ਹੋ ਸਕਦਾ ਹੁਣ ਤਾਂ ਕੰਧੀ ਉੱਤੇ ਰੁਕੜਾ, ਕੀ ਪਤਾ ਪੂਰਾ ਗੁਰੂ ਮਿਲੇ ਕਿ ਨਾ ਮਿਲੇ, ਇਹ ਵੀ ਜਨਮ ਤੇਰਾ ਚਲਾ ਗਿਆ। ਇੱਕ ਵਿਦਵਾਨ ਸੱਜਣ ਨੇ ਨਾ ਬੜੇ ਪਿਆਰੇ ਬਚਨ ਕਹੇ ਨੇ, ਉਹ ਕਹਿੰਦਾ ਜਦੋਂ ਕਿਸੇ ਨੂੰ ਬਿਰਹਾ ਦਾ ਛਲ ਲੱਗਦਾ ਨਾ, ਫਿਰ ਉਹ ਚੈਨ ਨਾਲ ਟਿਕਦਾ ਨਹੀਂ। ਉਸ ਵਿਦਵਾਨ ਸੱਜਣ ਨੇ ਕਿਹਾ, ਕਹਿਣ ਲੱਗੇ ਜਿਹੜੇ ਬਿਰਹਾ ਦੇ ਪੁੱਠੇ ਹੋਏ ਜੀਵ ਨੇ ਨਾ, ਉਹਨਾਂ ਦੀਆਂ ਨੌ ਨਿਸ਼ਾਨੀਆਂ ਨੇ ਜਿਨ੍ਹਾਂ ਨੂੰ ਪ੍ਰੀਤਮ ਨਾਲ ਮਿਲਣ ਦੀ ਤੜਫ ਹੈ। ਪੁੱਛਿਆ ਕਿਹੜੀਆਂ? ਕਹਿਣ ਲੱਗੇ ਪਹਿਲੀ ਗੱਲ, ਉਹਨਾਂ ਦੇ ਚਿਹਰੇ ਦਾ ਰੰਗ ਕਈ ਵਾਰੀ ਦੇਖੇਗਾ ਤੇ ਪੀਲਾ ਪੈ ਜਾਏਗਾ। ਦੂਸਰਾ, ਉਹ ਠੰਡੇ ਸਾਹ ਲੈਂਦੇ ਨੇ, ਹੋ ਕੇ ਲੈਂਦੇ ਨੇ। ਤੀਜਾ ਲੱਛਣ, ਉਹਨਾਂ ਦੀਆਂ ਅੱਖਾਂ ਵਿੱਚੋਂ ਪਾਣੀ ਕਦੀ ਨਹੀਂ ਸੁੱਕਦਾ। ਚੌਥਾ ਲੱਛਣ, ਉਹ ਘੱਟ ਖਾਂਦੇ ਨੇ। ਪੰਜਵਾਂ ਚਿੰਨ੍ਹ, ਉਹ ਘੱਟ ਸੌਂਦੇ ਨੇ। ਛੇਵਾਂ ਚਿੰਨ੍ਹ, ਉਹ ਬਿਲਕੁਲ ਘੱਟ ਬੋਲਦੇ ਨੇ। ਸੱਤਵਾਂ ਚਿੰਨ੍ਹ, ਉਹ ਪਿਆਰੇ ਦੀ ਇੰਤਜ਼ਾਰ ਵੀ ਚੁੱਕੇ ਨੇ। ਅੱਠਵਾਂ ਚਿੰਨ੍ਹ, ਉਹਨਾਂ ਦਾ ਇਵੇਂ ਇੱਕੋ ਦਮ ਕਈ ਵਾਰੀ ਇੰਤਜ਼ਾਰ ਵੀ ਤੜਪ ਉੱਠਦੇ ਨੇ। ਤੇ ਨਾਵਾਂ ਚਿੰਨ੍ਹ, ਉਹਨਾਂ ਦਾ ਆਪਣੇ ਮੱਥੇ ਤੇ ਹੱਥ ਰੱਖ ਕੇ ਕਿੰਨਾ ਕਿੰਨਾ ਸਮਾਂ ਸੋਚਦੇ ਰਹਿੰਦੇ। ਸਿਆਣੇ ਵਿਦਵਾਨ ਸੱਜਣ ਨੇ ਲਿਖਿਆ, ਕਹਿਣ ਲੱਗਾ, ਆਸ਼ਕਾਰਾ ਨੌ ਨਿਸ਼ਾਨੀ ਐ ਪਿਸਰ, ਆਹੇ ਸਰਦੋ ਰੰਗ ਜ਼ਰਦੋ ਚਸ਼ਮ ਤਰ, ਕੰਮ ਗੁਪਤ ਨੋ ਕੰਮ ਖੁਰਦ ਨੋ ਖਵਾਬੇ ਹਰਾਮ, ਇੰਤਜ਼ਾਰੀ ਬੇਕਰਾਰੀ ਦਸਤੇ ਸਰ। ਉਹਨਾਂ ਦੇ ਨੌ ਲੱਛਣ ਨੇ ਜਿਹੜੇ ਪ੍ਰੀਤਮ ਤੋਂ ਵਿਛੜੇ। ਬਾਬਾ ਅਮਰਦਾਸ ਨੂੰ ਤਿੰਨ ਦਿਨ ਹੋ ਗਏ ਨੇ ਟਿਕਾਓ ਨਹੀਂ, ਆਵਾਜ਼ ਕੰਨਾਂ ਵਿੱਚ ਗੂੰਜਦੀ ਤੂੰ ਨਗੁਰੇ। ਅੱਜ ਤੀਜੇ ਦਿਨ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਆਪਣੇ ਬਿਲਕੁਲ ਭਰਾ ਦੀ ਕੰਧ ਵਿੱਚੋਂ ਇੱਕ ਆਵਾਜ਼ ਸੁਣਾਈ ਦਿੱਤੀ, ਨਾਲ ਦੇ ਘਰ ਵਿੱਚ ਮਧਾਣੀ ਪਈ, ਮਧਾਣੀ ਨਾਲ ਦੁੱਧ ਰਿੜਕਣ ਦੀ ਆਵਾਜ਼ ਸੁਣਾਈ ਦਿੱਤੀ ਤੇ ਉਸ ਮਿੱਠੀ ਆਵਾਜ਼ ਮਧਾਣੀ ਦੀ ਆਵਾਜ਼ ਨਾਲ ਮਧਾਣੀ ਰਿੜਕਣ ਵਾਲੀ ਉਸ ਬੀਬੀ ਦੀ ਆਵਾਜ਼ ਸ਼ੁਰੂ ਹੋਈ। ਗਲਾ ਸੁਰੀਲਾ ਸੀ, ਪ੍ਰੇਮ ਵਿੱਚ ਭਿੱਜਾ ਸੀ। ਉਦਨ ਮਧਾਣੀ ਦੀ ਆਵਾਜ਼ ਤੇ ਉਦਨ ਆਵਾਜ਼ ਆਉਣ ਲੱਗੀ, ਮਾਰੂ ਮਹਿਲਾ ਪਹਿਲਾ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਤੋਂ ਲੇਖ ਪਏ। ਇਹ ਸ਼ਬਦ ਦੀ ਆਵਾਜ਼ ਕੰਨਾਂ ਵਿੱਚ ਪਈ ਤੇ ਬਾਬੇ ਅਮਰਦਾਸ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਕਿਸੇ ਨੇ ਡਿੱਗੇ ਹੋਏ ਨੂੰ ਆਸਰਾ ਦੇ ਦਿੱਤਾ, ਜਿਵੇਂ ਕਿਸੇ ਨੇ ਜ਼ਖਮ ਤੇ ਮਲਮ ਲਾ ਦਿੱਤੀ। ਤੇ ਕਹਿੰਦੇ ਨੇ ਬਾਬਾ ਅਮਰਦਾਸ ਕੰਧ ਦੇ ਨਾਲ ਕੰਨ ਲਾ ਕੇ ਸੁਣ ਲੱਗੇ ਤੇ ਬੀਬੀ ਸ਼ਬਦ ਪੜ੍ਹੀ ਜਾ ਰਹੀ ਸੀ, ਚਿਤ ਚੇਤਸ ਕੀ ਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ। ਪੜ੍ਹਦੀ ਪਈ ਸੀ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਬੀਬੀ ਦੇ ਬੋਲ ਇੱਥੇ ਆ ਗਏ, ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਪ ਪੜੇ ਤਿਸ ਉਪਰ, ਮਨ ਜਲਿਆ ਸੰਨੀ ਚਿੰਤ ਭਈ, ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੈ ਤੋ ਨਾਨਕ ਤ੍ਰਿਸ਼ਟ ਸਦੇਹਾ। ਜਦੋਂ ਸ਼ਬਦ ਦਾ ਪਿਆ ਭੋਗ ਤੇ ਇਸ ਬਾਬੇ ਦੀਆਂ ਅੱਖਾਂ ਵਿੱਚੋਂ ਨੀਰ ਦੀ ਝੜੀ ਲੱਗੀ, ਕੰਧ ਨੂੰ ਪਾਰ ਕਰਕੇ ਦਰਵਾਜ਼ੇ ਰਹੀ ਘਰ ਵਿੱਚ ਪਹੁੰਚਿਆ ਤੇ ਪਿੱਛੋਂ ਆਵਾਜ਼ ਦੇਖ ਕੇ ਕਹਿਣ ਲੱਗਾ, ਬਚੜੀਏ ਅੱਜ ਤੂੰ ਮੈਨੂੰ ਡਿੱਗੇ ਨੂੰ ਆਸਰਾ ਦਿੱਤਾ, ਮੈਨੂੰ ਢੱਠੇ ਨੂੰ ਸਹਾਰਾ ਦਿੱਤਾ, ਮੇਰੇ ਜ਼ਖਮਾਂ ਉੱਤੇ ਤੂੰ ਮਲਮ ਲਾ ਦਿੱਤੀ, ਮੇਰੇ ਤੜਫ ਦੇ ਅੰਦਰ ਤੂੰ ਅੰਮ੍ਰਿਤ ਦੇ ਛੱਤੇ ਮਾਰ ਦਿੱਤੇ। ਤੇ ਜਦੋਂ ਬੀਬੀ ਨੇ ਸ਼ਬਦ ਸੁਣਿਆ ਬਚੜੀਏ, ਤੇ ਤੜਪ ਕੇ ਪਿੱਛੇ ਦੇਖਿਆ ਤੇ ਕੌਣ ਹੈ? ਉਹਦੇ ਸਹੁਰੇ ਦਾ ਵੱਡਾ ਭਰਾ ਹੈ ਬਾਬਾ ਅਮਰਦਾਸ। ਤੇ ਕੋਲ ਜਾ ਕੇ ਕਹਿਣ ਲੱਗੇ, ਧੀਏ ਘਬਰਾ ਨਾ, ਦੇਖ ਮੈਂ ਅਜੇ ਤੱਕ ਨਗੁਰਾ ਹੂੰ, ਮੇਰਾ ਗੁਰੂ ਕੋਈ ਨਹੀਂ, ਸੱਟ ਮਾਰ ਗਿਆ ਸੀ ਕੋਈ, ਇਲਾਜ ਨਹੀਂ ਹੂੰ ਦੱਸ ਕੇ ਗਿਆ, ਚੋਟ ਕਿਸੇ ਨੇ ਮਾਰੀ, ਇਲਾਜ ਤੇਰੇ ਸ਼ਬਦਾਂ ਵਿੱਚੋਂ ਨਜ਼ਰ ਆਇਆ, ਤੂੰ ਦੱਸੇਗੀ ਜੋ ਕੁਝ ਗਾਉਂਦੀ ਸੀ ਕੀ ਸੀ? ਤੇ ਉਹ ਬੀਬੀ ਕੋਈ ਹੋਰ ਨਹੀਂ,

0: ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਏ ਬੀਬੀ ਅਮਰੋ, ਜਿਹੜੀ ਬਾਬਾ ਅਮਰਦਾਸ ਜੀ ਦੇ ਸਕੇ ਭਤੀਜੇ ਨਾਲ ਵਿਆਹੀ ਏ, ਤੇ ਉਸ ਵਕਤ ਕਹਿਣ ਲੱਗੀ, ਪਿਤਾ ਜੀ ਇਹ ਕੋਈ ਆਮ ਗੀਤ ਤੇ ਕਵਿਤਾ ਨਹੀਂ, ਇਹ ਬਾਣੀ ਏ ਮੇਰੇ ਗੁਰੂ ਨਾਨਕ ਦੀ। ਤੇ ਮੈਂ ਇੱਕ ਅਰਜ਼ ਕਰਦਿਆਂ ਸਿਰਫ ਇੱਕ ਖਿਨ ਨਿਕਲਣ ਲੱਗਾ, ਬਾਣੀ ਵਿੱਚ ਤੇ ਕਵਿਤਾ ਵਿੱਚ ਬੜਾ ਅੰਤਰ ਜੇ। ਕਵਿਤਾ ਦੀ ਮਿਆਦ ਕੋਈ 2-4 ਸਾਲ ਹੋ ਸਕਦੀ ਏ। ਮੈਂ ਇਹ ਨਹੀਂ ਕਹਿ ਰਿਹਾ ਕਵਿਤਾ ਕੋਈ ਛੋਟੀ ਚੀਜ਼ ਏ, ਜਿਹੜਾ ਕਵਿਤਾ ਰਚਦਾ ਉਹਦੇ ਤੇ ਵੀ ਰੱਬ ਦੀ ਕਿਰਪਾ। ਪਰ ਕਿਸੇ ਲਿਖੇ ਹੋਏ ਗੀਤ ਨੂੰ ਤੁਸੀਂ 1-2 ਸਾਲ ਲਗਾਤਾਰ ਪੜੋਗੇ, ਉਸ ਗੀਤ ਨੂੰ ਤੁਸੀਂ ਗਾਏ ਹੋਏ ਨੂੰ 2-4 ਸਾਲ ਸੁਣੋਗੇ, ਇੱਕ ਦਿਨ ਕਹੋਗੇ ਛੱਡੋ ਇਹ ਗੀਤ ਤਾਂ ਸੁਣ ਸੁਣ ਕੇ ਕੰਨ ਵੀ ਥੱਕ ਗਏ ਨੇ, ਪਰ ਬਾਬਾ ਤੇਰੀ ਆਸਾ ਕੀ ਵਾਰ ਦੀ ਆਵਾਜ਼ ਰਾਵੀ ਦੇ ਕਿਨਾਰਿਓ ਕਰਤਾਰਪੁਰ ਤੋਂ ਸ਼ੁਰੂ ਹੋਈ ਤੇ ਸਦੀਆਂ ਹੋ ਗਈਆਂ, ਪਤਾ ਨੀ ਕਿੰਨੇ ਕੁ ਸਿੱਖ ਜਪਜੀ ਪੜਨ ਵਾਲੇ ਚਲੇ ਗਏ, ਕਿੰਨੇ ਕੁ ਪੜਦੇ ਨੇ, ਕਿੰਨਿਆਂ ਕੁ ਨੇ ਪੜਨਾ, ਪਰ ਕਦੀ ਕਿਸੇ ਨੇ ਕਿਹਾ ਕਿ ਰੋਜ਼ ਹੀ ਜਪਜੀ ਸਾਹਿਬ, ਕਿਉਂਕਿ ਮੇਰਾ ਗੁਰੂ ਨਿਤ ਨਵੇਂ, ਮੇਰੇ ਗੁਰੂ ਦੀ ਬਾਣੀ ਦੀ ਤਸੀਰ ਐਸੀ ਏ। ਕਹਿਣ ਲੱਗੇ ਬੱਚੀਏ ਇਹ ਹੈ ਕੀ? ਕਹਿਣ ਲੱਗੀ ਪਿਤਾ ਜੀ ਇਹ ਮੇਰੇ ਗੁਰੂ ਨਾਨਕ ਦੀ ਬਾਣੀ ਏ। ਤੇ ਅੱਗੋਂ ਬਜ਼ੁਰਗ ਬਾਬੇ ਦੀਆਂ ਅੱਖਾਂ ਵਿੱਚੋਂ ਅਥਰੂ ਇੰਜ ਡਿੱਗੇ ਜਿਵੇਂ ਮਾਨੋ ਚਿੱਟੇ ਮੋਤੀ ਡਿੱਗਦੇ ਨੇ। ਕਹਿਣ ਲੱਗੇ ਬੱਚੜੀਏ ਇਸ ਬਾਣੀ ਦੇ ਅਰਥ ਕਰਕੇ ਦੱਸੇਗੀ, ਇਹਦੇ ਅਰਥ ਕੀ ਨੇ? ਤੇ ਬੱਚੀ ਨੇ ਅਰਥ ਸ਼ੁਰੂ ਕੀਤੇ ਤੇ ਜਦੋਂ ਇੱਥੇ ਪਹੁੰਚੀ ਨਾ ਕਾਇਆ ਆਰਣ ਅਰਥ ਕਰਦੀ, ਕਹਿਣ ਲੱਗੀ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਾਇਆ ਆਰਣ, ਸਾਡਾ ਸਰੀਰ ਇੱਕ ਲੁਹਾਰ ਦੀ ਭੱਠੀ ਏ ਜਿਹਦੇ ਵਿੱਚ ਲੋਹਾ ਗਰਮ ਕੀਤਾ ਜਾਂਦਾ, ਆਰਣ ਦਾ ਅਰਥ ਹੁੰਦਾ ਭੱਠੀ, ਮਨ ਵਿੱਚ ਲੋਹਾ, ਤੇ ਸਾਡਾ ਮਨ ਜਿਹੜਾ ਉਸ ਭੱਠੀ ਵਿੱਚ ਲੋਹਾ ਬਣ ਕੇ ਪਿਆ, ਸਰੀਰ ਲੁਹਾਰ ਦੀ ਭੱਠੀ ਏ, ਮਨ ਲੋਹਾ। ਤੇ ਪਿਤਾ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪੰਚ ਅਗਨ ਤੇ ਤਲਾਕ ਰਹੀ, ਆ ਕਾਮ ਕ੍ਰੋਧ ਲੋਭ ਮੋਹ ਦੀ ਹੰਕਾਰ ਦੀ ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਤੇ ਕਿਸੇ ਬੰਦੇ ਦਾ ਮਨ ਵਿਰਲੇ ਦਾ ਜਿਹੜਾ ਸਾਬਤ ਹੋਵੇ, ਨਹੀਂ ਤੇ ਇਸ ਅੱਗ ਨੇ ਸਾੜ ਕੇ ਖਤਮ ਕਰ ਦਿੱਤਾ ਮਨ। ਕਾਇਆ ਆਰਨ, ਮਨ ਵਿੱਚ ਲੋਹਾ, ਪੰਚ ਅਗਨ ਤੇ ਤਲਾਕ ਰਹੀ ਤੇ ਅੱਗ ਬੁੱਝਦੀ ਨਹੀਂ, ਕੋਇਲੇ ਪਾਪ ਪੜੇ ਤਿਸ ਉੱਪਰ, ਪਾਪਾਂ ਦੇ ਕੋਲੇ ਪੈਂਦੇ ਨੇ, ਅੱਗ ਹੋਰ ਮੱਚਦੀ ਏ, ਮਨ ਜਲਿਆ, ਸੰਨੀ ਚਿੰਤ ਭਈ, ਸੰਨੀ ਉਹ ਔਜ਼ਾਰ ਏ ਜਿਹਦੇ ਨਾਲ ਲੁਹਾਰ ਗਰਮ ਲੋਹੇ ਨੂੰ ਪਕੜਦਾ, ਚਿੰਤਾ ਦੀ ਸੰਨੀ ਏ, ਪਾਪਾਂ ਦੇ ਕੋਲੇ ਨੇ, ਮਨ ਲੋਹਾ ਵਿਕਾਰਾਂ ਦੀ ਅੱਗ ਏ। ਕਹਿਣ ਲੱਗੀ ਭਇਆ ਮਨੂਰ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸੜ ਕੇ ਬਿਲਕੁਲ ਮਨੂਰ ਹੋ ਗਿਆ, ਮਨੂਰ ਦਾ ਅਰਥ ਉਹ ਨਿਕੰਮਾ ਲੋਹਾ ਕਿ ਜਿਹੜਾ ਕਿਸੇ ਕੰਮ ਨਹੀਂ ਆਉਣਾ, ਭਇਆ ਮਨੂਰ। ਤੇ ਬਾਬੇ ਅਮਰਦਾਸ ਨੇ ਜਦੋਂ ਸੁਣਿਆ ਸ਼ਬਦ ਭਇਆ ਮਨੂਰ ਤੇ ਇਹਦੀਆਂ ਭੁੱਬਾਂ ਨਿਕਲ ਗਈਆਂ, ਕਹਿਣ ਲੱਗਾ ਬੱਚੀਏ ਜਿਹੜੇ ਬਚਨ ਤੇਰੇ ਗੁਰੂ ਨੇ ਕਹਿ, ਸੱਚ ਪੁੱਛ ਅਮਰਦਾਸ ਦਾ ਅੰਦਰ ਵੀ ਸੜ ਕੇ ਮਨੂਰ ਹੋ ਚੁੱਕਾ, ਮੈਂ ਤਾਂ ਸੜੇ ਹੋਏ ਲੋਹੇ ਦੀ ਤਰ੍ਹਾਂ ਵਾਂ, ਮੈਨੂੰ ਕਿਤੇ ਵੀ ਥਾਂ ਨਹੀਂ। ਤੇ ਬੀਬੀ ਅਮਰੋ ਦੇ ਅਗਲੇ ਸ਼ਬਦ ਸਨ, ਪਿਤਾ ਜੀ ਗੁਰੂ ਨਾਨਕ ਦੀ ਅਗਲੀ ਗੱਲ ਤਾਂ ਸੁਣ ਲਵੋ, ਭਇਆ ਮਨੂਰ ਜਿਹੜਾ ਨਿਕੰਮਾ ਲੋਹਾ ਸੜ ਚੁੱਕਾ, ਕੰਚਨ ਫਿਰ ਹੋਵੇ ਉਹ ਸੋਨਾ ਬਣ ਸਕਦਾ, ਪਰ ਸ਼ਰਤ ਇੱਕ ਕਿ ਜੇ ਗੁਰ ਮਿਲੇ ਤਨੇਹਾ, ਜੇ ਪੂਰਾ ਗੁਰੂ ਮਿਲ ਪਵੇ ਉਹ ਸੜੇ ਹੋਏ ਲੋਹੇ ਨੂੰ ਵੀ ਸੋਨਾ ਬਣਾ ਦਿੰਦਾ, ਪਰ ਕਿਵੇਂ ਬਣਾਉਂਦਾ? ਏਕ ਨਾਮ ਅੰਮ੍ਰਿਤ ਉਹ ਦੇਵੇ ਤਾਂ ਨਾਨਕ ਤ੍ਰਿਸ਼ਟ ਸਦੇਹਾ, ਜੇ ਨਾਮ ਅੰਮ੍ਰਿਤ ਦੇਵੇ ਤੇ ਸੜੇ ਹੋਏ ਮਨਾਂ ਨੂੰ ਵੀ ਕੀਮਤੀ ਸੋਨੇ ਵਰਗੇ ਬਣਾ ਦਿੰਦਾ। ਬਾਬਾ ਅਮਰਦਾਸ ਕਹਿਣ ਲੱਗਾ ਬੱਚੀਏ ਗੱਲ ਤਾਂ ਤੇਰੀ ਠੀਕ ਏ ਕਿ ਸੜੇ ਹੋਏ ਲੋਹੇ ਵੀ ਸੋਨਾ ਬਣ ਸਕਦੇ ਨੇ, ਪਰ ਗੱਲ ਤਾਂ ਉੱਥੇ ਫਿਰ ਅਟਕ ਗਈ ਨਾ, ਪੂਰਾ ਗੁਰੂ ਮਿਲੇ ਕਿੱਥੋਂ? ਕਿਵੇਂ ਮੈਨੂੰ ਕੋਈ ਸੋਨੇ ਸੋਨਾ ਬਣਾ ਦੇਵੇ? ਸਾਧ ਸੰਗਤ ਦੇਖੋ ਗੁਰੂ ਕੇ ਸ਼ਬਦ ਵਿੱਚ ਇੰਨੀ ਤਾਕਤ ਜੇ। ਬਾਣੀ ਵਿੱਚ ਇੱਕ ਪ੍ਰਮਾਣ ਹੁੰਦਾ ਗੁਰੂ ਅਰਜਨ ਸਾਹਿਬ ਜੀ ਦਾ, ਕਹਿੰਦੇ ਨੇ ਜਿਹੜਾ ਬੰਦਾ ਦੁਨੀਆਂ ਤੋਂ ਤੰਗ ਹੋ ਜਾਏ ਨਾ, ਜਿਹਨੂੰ ਸੰਸਾਰ ਦੇ ਲੋਕ ਬਿਲਕੁਲ ਪਸੰਦ ਨਾ ਕਰਨ, ਕਈ ਵਾਰੀ ਬੰਦਾ ਪਰਿਵਾਰ ਤੋਂ ਵੀ ਦੁਖੀ ਹੁੰਦਾ ਤੇ ਫਿਰ ਇੱਕ ਆਸ ਨਾਲ ਜਿੰਦਾ, ਚਲੋ ਪਰਿਵਾਰ ਨਹੀਂ ਨਿਰੰਕਾਰ ਤੇ ਹੈ ਨਾ, ਰੱਬ ਤੇ ਹੈ ਨਾ। ਤੇ ਗੁਰੂ ਪੰਚਮ ਪਿਤਾ ਕਹਿੰਦੇ ਨੇ ਜਿਹੜਾ ਸੰਸਾਰ ਤੋਂ ਦੁਖੀ ਹੋਇਆ ਤੇ ਨਿਰੰਕਾਰ ਵੱਲ ਤੁਰ ਪਿਆ, ਤੇ ਜੇ ਨਿਰੰਕਾਰ ਵੀ ਕਹਿ ਕੇ ਤੇਰੇ ਵਰਗੇ ਨਿਕੰਮੇ ਨੂੰ ਮੇਰੇ ਘਰ ਵੀ ਥਾਂ ਨਹੀਂ, ਉਹ ਜਾਏ ਕਿੱਥੇ? ਜਿਹਨੂੰ ਸੰਸਾਰ ਨਹੀਂ ਰੱਖਦਾ ਉਹ ਨਿਰੰਕਾਰ ਵੱਲ ਜਾਂਦਾ, ਤੇ ਜਿਹਨੂੰ ਨਿਰੰਕਾਰ ਕਹਿ ਦੇ ਤੈਨੂੰ ਮੇਰੇ ਘਰ ਵੀ ਥਾਂ ਨਹੀਂ, ਉਹ ਕਿੱਥੇ ਜਾਏ? ਤੇ ਸਤਿਗੁਰੂ ਬਾਣੀ ਵਿੱਚ ਕਹਿਣ ਲੱਗੇ ਸੱਜਣਾ ਧਿਆਨ ਦੇਈ, ਜੇ ਸੰਸਾਰ ਨਹੀਂ ਰੱਖਦਾ ਨਿਰੰਕਾਰ ਨਹੀਂ ਰੱਖਦਾ تے پورے گرو کے شبد نوں جڑ جا. گرو کے شبد وچ اینی طاقت ہی سنسار تے نرنکار دے تکیا ہویا نوں وی گرو پوتر کر کے رب دی درگاہ وچ پروان کر دیندا. بانی وچ بچن آیا حضور کہندے نے آپے قدرت سازک ہے, آپے کرے وچار ایک کھوٹے ایک کھرے, آپے پرکھن ہار کھرے خزانے پائیے, کھوٹے سٹیاں بار بار کھوٹے سچی درگاہ سٹیاں, کھوٹیاں نو سچی درگاہ وچوں وی باہر کر دیتا. کس آگے کرے پکار کدے کل جا کے کھوٹا رووے تے صاحب کہندے نے ستگر پچھے بھج پوے. اے آ کرنی سار کیونکہ ستگر کھوٹیوں کھرے کرے شبد سوار بہار. گرو کول اے طاقت ہے کھوٹے نو وی کھرا بنا دیندا ہے. کہن لگے بچیے من میرا منوری گرو نانک دے چرنوں وچ مینوں لے جا, جدی بانی سن کے ٹکا ملیا تے جدا میں او دا ہو جاواں گا او دن پتہ نہیں کنا کو آنند ملے گا. تے بی بی امرو نے ایک شبد کیا, کہن لگی پتا جی گرو نانک صاحب تا ہو گئے نے انتر دھیان, انہاں دی جوت ہن میرے پتا گرو انگد صاحب دے اندر براجمان نے, میرے پتا جی نے کھڈور. تے کہن لگے تیے جتھے گرو نانک دی جوت ہے تو مینوں اوتھے لے جا, میں ہو سکتا ہے تیرے پتا دے چرن پرساں تے میرے اندر نوں ٹکاؤ مل جائے. اس وقت بی بی امرو نے کیا پتا جی گرو پتا دا حکم ہے, ساڈی آگیا تو بنا گھر نہیں آنا, جے میں چلی گئی تے گرو پتا کی کہن گے. تے بابے امر داس نے کیا کہن لگے تیے جس گرو دی بانی دے وچ اینا بیراگ اینی کرپا ہے, جدو میرے ورگے سڑے ہوئے منور نوں گرو پارس دے کول لے کے جائے گی نا تے میں ترلا لے کے کہہ دیاں گے داتا اے امرو تیرے کر کے نہیں اصل وچ میرے ورگے سڑے ہوئے منور واسطے آئی, تو چل تا سہی. اج ایک بی بی جیڑی بانی وچ رنگی ہے, چیتے رکھیو جے کتے بیبیاں بانی نال جڑ جانا تے پورے دا پورا گھر تبدیل ہو سکدا ہے. دھیان دیا جے گرمت وچ بڑی وڈی تھا ہے, بیبے نانکی بانی نال جڑی ہے تے گرو نانک کہندا رباب میں بیبے دے روپیاں دی لینی ہے. کمال دی گل بیبی امرو بانی نال جڑی ہے تے بابا امر داس جڑا نگورا ہے اج اس بیبی دی پڑی ہوئی بانی اس بیبی دا کمایا ہویا جیون اس بابے بزرگ نو گرو دے گھر وچ لے کے جا رہے. ایک نہیں بےنت ادھارنا نے, ماتا کھیوی بیبی ہے جنوں ستا بلوند کہندا ماں جدو تیرے لنگر وچ آ کے بہنے ہاں تے انج لگدا ہے جویں دھوپ وچ سڑے ہوئے بندے نوں سنگنے پتیاں والا رخ او دی چھاں مل گئی ہوئے. تیار رکھنا بیبی پانی ہے بانی نال جڑی ہے جڑی پتا دی سیوا کر کے کہندی ہے جان نہ دیساں سوڈیاں خورس آجار نہ جریا جاوے. بیبی کدی تکو ویرو ول کنی کو گرمت نے رنگی ہے, جے گھر پتر پیدا ہوئے تے بیبی ویرو دے پتر قربانی پہ کردے نے. ماتا گجری ول تکو, ماتا صاحب کور ول تکو, ماتا سندری ول تکو, کدی او بیبی شرن کور ول تکو جیڑی چمکور دی گڑی وچ شہیداں دا سسکار پہ کردی ہے, کدی اس بیبی ہر شرن کور ول تکو جیڑی جمراؤ دے قلعے وچوں سندیش لے کے پشاور دی دھرتی تے پہنچتے بھی ہری سنگھ نڑوے دے کول. خیر ایک بیبی نے بانی پڑھی او دا کمایا ہویا جیون اگے اگے بیبی امرو پچھے پچھے بزرگ بابا امر داس جدی عمر 7 سال دے قریب ہے تے کہن لگے بچیے میں بیٹھنا وا باہر تے تو گھر جا کے پتا تو پوچھ کے آ کہ اج تیرے در تے ایک نگورا آیا ہے, تیرے در تے ایک منور آیا ہے, تیرے در تے ایک وحگرو تو وچھڑیا ہویا آیا ہے, وچھڑیا نو منان والیا نگوریاں دی محل لان والیا منوراں تو کنچن کرن والیا اس بڈھے بابے دی عمر کندھی اتے رکھڑا ہے جے ترٹھا تے اج اینوں اپنے چرناں نال جوڑ لے. بی بی امرو گھر چلی گئی, کہندے نے گرو انگد صاحب بیٹھے نے, جا کے پتا گرو دے چرناں وچ نمسکار کیتی آشیش دتی پتا نے. کہن لگے بچیے بنا بلایا تو پہنچی ہے؟ کہن لگی ستگرو آپ نہیں, اج ایک جگیاسو تڑپدا پیائی تیرے چرناں دی شو چاہندا ہے. تے ستگرو گرو انگد صاحب کہن لگے تیے तीन दिन हो गए ने ओदे हौकिया ने मेनू आराम नहीं कर दिता, हुण जदों मिलन दा समा आया ओनू बाहर बिठा के आ गई है, आ देख मैं अज सवेर तो ओदी इंतजार पिया करना। जदों गुरु नाल नेह होवे ते गुरु भी सिख दी इंतजार करदा जे। साध संगत बाबा अमरदास गया कदी पहला गए सन जिदन भतीजे का विआह सी, उदन भाई लैणे नू गलवकड़ी पा के मिलिया सी कुड़मा चारी दे नाते नाल, ते अज गुरु अमरदास ने देखिया बजुर्ग बाबे दे केस दुध वर्गे चिट्टे ने, मोढे ते परना रखिया ते सिर ते खद्दर दा जिहड़ा कपड़ा वह बन्निया दस्तारा, ते किन्ने अखां रो रो के सुजियां पईयां ने। ते जदों गुरु अंगद साहिब दे दर्शन कीते पहला आवाज गूंजती सी एनी उम्र लंघ गई तू नगुरै, हुण कन्ना विच आवाज गूंजती है भया मनूर कंचन पीर होवे जे गुरु मिले तनेहा। हुण जदों आवाज गूंजी कन्ना विच ते गुरु अंगद साहिब अगो गलवकड़ी विच लैण लगे, ते बजुर्ग बाबा गलवकड़ी विचों निकल गया ते चरना ते डेके अखां दियां नईयां नाल इन्हां अखां दे नीर नाल चरण धो दिते। साहिब कहण लगे बाबा जी तुसी कुड़म हो। कहन लगे दाता कुड़मा चारी दा नाता मैं छड़ के आया, अज अमरदास ओ नहीं जिदा भतीजा तेरे घर वे आया, अज अमरदास ता ओ वे जिदा नगुरै ते तेरे चरना विचो दाता मैं शब्द दी दात लैण आया। कुड़म बन के नहीं जिग्यासु बन के आया, कुड़म बन के नहीं मनूर बन के आया, कुड़म बन के नहीं एक विछड़िया होया तेरे चरना विच आया। जे मेर दे घर विच आए इस नगुरे दे अंदर दी मैल नूं उतार दे। बाबे अमरदास ने चरण धो दिते गुरु अंगद साहिब दे, मेरे सतगुरु ने सीस ते हथ रखिया, पता नहीं हथ रखण दी देर सी बाबे अमरदास दे अंदर नूं टिका मिल गया, अंदर बिलकुल टिक गया। ते गुरु अंगद साहिब परत के बोले नहीं, बाबा अमरदास दीवान विच बैठे, उस तो बाद एकांत भी चले गए। गुरु अंगद साहब के चरणों का ध्यान टिकाई रखिया, किन्ने दिन लंघ गए गुरु अंगद साहब बिल्कुल नहीं बुलाया बाबे अमरदास नू, ते अज लंगर विच बाबा अमरदास आया ते भाई जोग रसोईया जिन्हों देवते की पदवी हजूर ने दिती ओदे चरणों विच खलो के सत साल दे बाबे ने कहा भाई जोग मैं पहली बारी आया, मैनू पता नहीं इस घर की मर्यादा का, मैं कहना वा जिवें तुसीं सेवा करदे हो मैं भी सेवा करां, मैनू कोई सेवा दे सकदा। कह लगा बाबा तेरा शरीर वडेरा देख लै भांड्या विच खलो जा कर, बर्तन मांग लै टप्पड़ झाड़ दिया कर, जां कितें लंगड़ विच लकड़ां अगे डाह दिया कर, चुंबिया विच चुल्हे विच लकड़ अगे करिया कर। ते बाबे दी नजर पै गई पित्तल दी गागर ते, कह लगा जोध मैनू दसेंगा गुरु साहिब नू इशनान कित्थे करांदे ने। कह लगे सतगुरु अमृत वेले इशनान करदे ने, सेवक गागर पानी दी भर के उत्थे पहुंच जांदा। ते बाबे ने एक कपड़े दा लिया उन्नू दूजी पकड़ ली पित्तल दी गागर, कह लगा जोध अज तो बाद अमृत वेले मेरे गुरु दा इशनान मैं करावा करांगा, मेरा दिल करदा मैं अमृत वेले अपने गुरु की कृपा लवां। सत साल का बजुर्ग बंदा हद होगी मिथ्यास नहीं कि सवा दी चूंडी सट्टी ते बंदा बन गया, कन दी मैल कड्डी ते बुलाड़ा देवता प्रगट हो गया, यह प्रतख इतिहास है। सत साल दे बाबे दे मोढ़े ते गागरे इतिहास कहिंदा कि पिछले पैर इन्हां ने ब्यास दरिया को जाना, खडूर तो ब्यास जाना, आप इशनान करना, ते कहिंदे उस वक्त पानी की गागर भर के मोढ़े ते रखनी, रात नूं तुरना ब्यास पहुंचना, अमृत वेले गुरु अंगद साहिब दे उठन तो पहला पानी दी गागर लैके पहुंच जाना। ते कई वारी सोचीदा बाबा अमरदास इन्हां 12 सालां विच किहड़े समय तू आराम कीता होवेगा रात नूं, क्योंकि तेरी तां सारी रात आउण ते जाण विच निकल जांदी होवेगी। गागर भर के लियाउणी ते गुरु दे उठन तो पहला पहुंच जाना, ते किन्ने इशनान कराना, कुछ दिन इशनान कराया, पता नहीं रात इन्ना कु सेवा विचों आ गया। कह दिता गुरु अंगद साहब जी एक सेवा मैनु होर दे दिओ, जेड़ी सेवा करदी सी मां खीवी ओह सेवा सी गुरु अंगद साहब दे बस्तर धोने। कह लगे एक तां बजुर्ग बाबे ने पानी दी गागर लेनी ਤੇ ਦੂਜਾ ਮਾਤਾ ਖੀਵੀ ਦੇ ਚਰਨਾਂ ਵਿੱਚ ਖਲੋ ਕੇ ਕਿਹਾ, ਕਹਿਣ ਲੱਗੇ ਮਾਂ ਮਾਂ ਸ਼ਬਦ ਵਰਤਿਆ, ਇੱਕ ਕਿਰਪਾ ਮੇਰੇ ਤੇ ਕਰ ਦੇ, ਇਸ ਬੁੱਢੇ ਤੇ ਬੜੀ ਕਿਰਪਾ ਤੁਸਾਂ ਕੀਤੀ ਹੈ, ਜਿਹੜੇ ਗੁਰੂ ਅੰਗਦ ਸਾਹਿਬ ਦੇ ਬਸਤਰ ਹੁੰਦੇ ਨੇ ਨਾ, ਇਹਨਾਂ ਮੇਰੇ ਬਸਤਰਾਂ ਦੀ ਮੈਨੂੰ ਸੇਵਾ ਦੇ ਦੇ, ਕਿਉਂਕਿ ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਲਾ ਕੇ ਰੱਖ ਦੇਵੇਗੀ। ਸ਼ਬਦ ਬੜੇ ਪਿਆਰੇ ਸਨ, ਉਹਦੀ ਮੈਲ ਮੇਰੇ ਅੰਦਰ ਦੀ ਮੈਲ ਨੂੰ ਧੋ ਦੇਗੀ। ਗਾਗਰ ਪਾਣੀ ਦੀ ਤੇ ਗੁਰੂ ਅੰਗਦ ਸਾਹਿਬ ਦੇ ਕੱਪੜੇ ਧੋਣੇ, ਤੇ ਕਹਿੰਦੇ ਨੇ ਸਮਾਂ ਲੰਘੀ ਗਿਆ, ਬਾਬਾ ਅਮਰਦਾਸ ਪ੍ਰੇਮ ਨਾਲ ਭਿੱਜ ਕੇ ਸੇਵਾ ਕਰਨ ਲੱਗ ਪਏ। ਸਾਧ ਸੰਗਤ, ਇੱਕ ਬਚਨ ਕੁਝ ਕੁ ਇਤਿਹਾਸ ਵਿੱਚੋਂ ਮਿਲਦਾ, ਇੱਥੋਂ ਤੱਕ ਕਿ ਇੰਨੀ ਸੇਵਾ ਵਿੱਚ ਪੁੱਗ ਗਏ, ਜਦੋਂ ਬਾਬਾ ਅਮਰਦਾਸ ਲੰਘਦੇ ਸਨ, ਮੁਰਦਿਆਂ ਦੀਆਂ ਹੱਡੀਆਂ ਤੇ ਤਿੰਨ ਪੈ ਜਾਣੇ, ਤੇ ਕਹਿੰਦੇ ਉਹਨਾਂ ਦੇ ਤੀਜਰਾਂ ਵਿੱਚ ਵੀ ਰੂਹ ਜਿਹੜੀ ਬੋਲਣ ਲੱਗ ਪੈਂਦੀ ਸੀ, ਇੰਨੀ ਕਮਾਈ ਕੀਤੀ। ਕਵੀ ਸੰਤੋਖ ਸਿੰਘ ਨੇ ਵੀ ਦੱਸਿਆ, 12 ਸਾਲ ਗਾਗਰ ਧੋਈ, ਪਰ ਮੈਂ ਇੱਕ ਅਰਜ਼ ਕਰਾਂ, ਬਾਬੇ ਦੀ ਸੇਵਾ ਕਰਨ ਦਾ ਢੰਗ ਸੀ। ਇੱਕ ਬਾਣੀ ਵਿੱਚ ਬਚਨ ਆਉਂਦਾ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਹੁਣ ਜੇ ਇਕੱਲੀ ਅਸੀਂ ਇੰਨੀ ਕੋ ਗੱਲ ਕਹੀਏ ਜੀ ਬਾਬੇ ਨੇ ਪਾਣੀ ਧੋ ਕੇ ਗੱਦੀ ਲੈ ਲਈ, ਪਰ ਮੈਂ ਇੱਕ ਬੇਨਤੀ ਕਰਾਂ, ਆਪਣੇ ਪਿੰਡਾਂ ਵਿੱਚ ਝੂਰ ਜਿਹੜੇ ਨੇ ਨਾ, ਉਹਨਾਂ ਦਾ ਵਿਚਾਰ ਇਹਦਾ ਕਿੱਤਾ ਹੀ ਹੋਵੇ, ਸਵੇਰੇ ਵੀ ਪਾਣੀ ਧੋਣਾ, ਸ਼ਾਮ ਨੂੰ ਵੀ ਪਾਣੀ ਧੋਣਾ, ਉਹਨਾਂ ਨੂੰ ਵੀ ਗੱਦੀ ਕਿਸੇ ਨੇ ਦਿੱਤੀ। ਇਕੱਲੀ ਪਾਣੀ ਧੋਣ ਦੀ ਗੱਲ ਨਹੀਂ, ਪੰਕਤੀ ਵੱਲ ਧਿਆਨ ਦਿਓ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ। ਤੇ ਸਾਨੂੰ ਹਰ ਇੱਕ ਨੂੰ ਪਹਿਰਾ ਦੇਣਾ ਚਾਹੀਦਾ, ਜਦੋਂ ਤੂੰ ਗੁਰੂ ਕੀ ਸੇਵਾ ਕਰੇ, ਇਹ ਮਤ ਸੋਚੀ ਮੈਂ ਫਲਾਣੇ ਬੰਦੇ ਦੇ ਇੰਨੇ ਭਾਂਡੇ ਮਾਂਜੇ, ਭਾਂਡੇ ਸੰਗਤ ਦੇ ਹੋਣ ਤੇ ਚਿੱਤ ਤੇਰਾ ਹੋਵੇ, ਮੈਂ ਗੁਰੂ ਨਾਨਕ ਦੇ ਭਾਂਡੇ ਪਿਆ ਮਾਂਜਣਾ, ਚਿੱਤ ਗੁਰੂ ਵੱਲ। ਬਾਬੇ ਅਮਰਦਾਸ ਦੇ ਮੋਢੇ ਤੇ ਗਾਗਰ, ਚਿੱਤ ਗੁਰੂ ਵੱਲ। 12 ਸਾਲ ਗਾਗਰ ਧੋਈ ਤੇ ਅੱਜ ਅੰਮ੍ਰਿਤ ਵੇਲੇ ਜਦੋਂ ਗਾਗਰ ਲੈ ਕੇ ਤੁਰਿਆ ਬਾਬਾ, ਤੇ ਇੰਨਾ ਕੁ ਬਾਣੀ ਵਿੱਚ ਰਚ ਗਿਆ। ਭੱਟਾ ਨੇ ਬੜੇ ਪਿਆਰੇ ਬਚਨ ਕਹਿ, ਕਹਿੰਦੇ ਨੇ ਗੁਰੂ ਅਮਰਦਾਸ ਜਿਹੜੀ ਤੁਸੀਂ ਪੜ੍ਹਾਈ ਕੀਤੀ ਨਾ, ਉਹ ਵੀ ਇੱਕ ਵਾਹਿਗੁਰੂ ਦੇ ਨਾਮ ਦੀ ਕੀਤੀ। ਕਹਿੰਦੇ ਨੇ ਜਦੋਂ ਤੇਰੇ ਨੇਤਰ ਖੁੱਲਦੇ ਸਨ ਗਾਗਰ ਚੁੱਕ ਕੇ, ਉਦੋਂ ਤੇਰੇ ਨੇਤਰਾਂ ਵਿੱਚੋਂ ਇੱਕ ਤੋਂ ਬੀਜਾ ਦੂਜਾ ਦਿਸਦੇ ਕੋਈ ਨਹੀਂ ਸੀ। ਜਦੋਂ ਤੁਸੀਂ ਮੁੱਖ ਵਿੱਚੋਂ ਬੋਲਦੇ ਸੋ, ਵਾਹਿਗੁਰੂ ਤੋਂ ਬਿਨਾਂ ਦੂਜਾ ਹੈ ਹੀ ਨਹੀਂ। ਤੇ ਬਾਬਾ ਅਮਰਦਾਸ, ਪਹਿਲੀ ਗੱਲ ਤਾਂ ਕਦੀ ਤੁਸੀਂ ਟਿਕੇ ਨਹੀਂ, ਜੇ ਟਿਕ ਕੇ ਕਿਤੇ ਅੱਖ ਲੱਗ ਗਈ, ਸੁਪਨਾ ਆ ਗਿਆ, ਤੈਨੂੰ ਸੁਪਨਾ ਵੀ ਇੱਕ ਤੋਂ ਬਿਨਾਂ ਦੂਜੇ ਦਾ ਆਉਂਦਾ ਹੀ ਕੋਈ ਨਹੀਂ ਸੀ। ਭੱਟਾ ਨੇ ਕਮਾਈ ਦੀ ਗੱਲ ਕਰਦਿਆਂ ਕਿਹਾ, ਤੈ ਪੜਿਓ ਇੱਕ ਮਨ ਧਰਿਓ ਇੱਕ ਕਰ ਇੱਕ ਪਛਾਣਿਓ, ਨੈਣ ਬੈਣ ਮੋ ਇੱਕ ਇੱਕ ਦੋ ਖਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੇਂ ਲੀਣੋ, ਤੀਸ ਇੱਕ ਅਰਪੰਚ ਸਿੱਧ ਤੈ ਤੀਸ ਨਾ ਖੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਨਿਓ, ਗੁਰੂ ਅਮਰਦਾਸ ਜਾਲ ਭੜੇ ਤੂੰ ਇੱਕ ਲੋੜ ਹੈ ਇੱਕ ਮੰਨਿਓ। ਅੱਜ ਜਦੋਂ ਗਾਗਰ ਭਰ ਕੇ ਤੁਰੇ, ਉਧਰ ਤੂਫਾਨ ਹੈ, ਬਿਜਲੀ ਚਮਕਦੀ ਹੈ, ਤੇ ਉਧਰ ਬਾਬੇ ਨੇ ਵੀ ਨਿਸ਼ਚਾ ਕੀਤਾ ਮੈਂ ਗੁਰੂ ਦੇ ਇਸ਼ਨਾਨ ਤੋਂ ਪਹਿਲਾਂ ਪਾਣੀ ਪਹੁੰਚਾ ਦੇਣਾ। ਕਹਿੰਦੇ ਤੁਰਦੇ ਪਹੁੰਚੇ ਖਡੂਰ, ਸਾਨੂੰ ਸਭ ਨੂੰ ਪਤਾ ਖੱਡੀ ਵਿੱਚ ਡਿੱਗੇ ਨੇ, ਤੇ ਜੁਲਾਈ ਨੇ ਇੰਨੀ ਆਵਾਜ਼ ਦੇ ਕੇ ਪੁੱਛਿਆ ਕੌਣ ਇਸ ਵੇਲੇ, ਤੇ ਅੰਦਰੋਂ ਜੁਲਾਈ ਨੇ ਬੋਲ ਕੇ ਕਿਹਾ, ਕਹਿਣ ਲੱਗਾ ਕੌਣ ਹੋਣਾ, ਉਹੀ ਅਮਰੂ ਨਿਥਾਵਾ ਜਿਹੜਾ ਟੁਕੜਿਆਂ ਦੀ ਖਾਤਰ ਕੁੜਮਾਂ ਦੇ ਦਰ ਤੇ ਬੈਠਾ ਹੋਇਆ, ਜਿਹੜਾ ਰੋਟੀ ਦੀ ਖਾਤਰ ਇੱਥੇ ਦਿਨ ਰਾਤ ਗਾਗਰ ਚੁੱਕੀ ਫਿਰਦਾ, ਜਿਹਨੂੰ ਚੈਨ ਨਹੀਂ। ਜਦੋਂ ਸ਼ਬਦ ਵਰਤਿਆ ਨਿਥਾਵਾ, ਤੇ ਬਾਬੇ ਅਮਰਦਾਸ ਨੇ ਕਿਹਾ ਨਹੀਂ ਝੱਲੀਏ, ਤੂੰ ਮੈਨੂੰ ਜੋ ਮਰਜ਼ੀ ਕਹਿ ਪਰ ਨਿਥਾਵਾਂ ਨਾ ਕਹੀਂ, ਕਿਉਂਕਿ ਜਿਹੜਾ ਗੁਰੂ ਨਾਨਕ ਦਾ ਹੋਵੇ ਉਹ ਕਦੀ ਨਿਥਾਵਾਂ ਨਹੀਂ ਹੁੰਦਾ, ਸੀ ਮੈਂ ਕਦੀ ਨਿਥਾਵਾਂ, ਪਰ ਜਿੱਦਣ ਦਾ ਗੁਰੂ ਅੰਗਦ ਸਾਹਿਬ ਦੇ ਦਰ ਤੇ ਆ ਗਏ, ਉਦੋਂ ਦੀ ਮੇਰੇ ਨਿਥਾਵੇਂ ਦੀ ਥਾਂ ਗੁਰੂ ਨਾਨਕ ਬਣ ਗਿਆ, ਮੈਂ ਨਿਥਾਵਾਂ ਨਹੀਂ, ਮੇਰੀ ਥਾਂ ਗੁਰੂ ਨਾਨਕ। ਗਾਗਰ ਡਿੱਗੀ ਪਰ ਪਾਣੀ ਨਹੀਂ ਡੁੱਲਣ ਦਿੱਤਾ, ਗੁਰੂ ਅੰਗਦ ਸਾਹਿਬ ਦਾ ਕਿਵਾੜ ਖੁੱਲਿਆ, ਸਤਿਗੁਰੂ ਨੇ ਦਰਵਾਜ਼ਾ ਖੋਲਿਆ ਤੇ ਪੁੱਛਿਆ ਅਮਰਦਾਸ ਅੱਜ ਇੰਨੀ ਦੇਰ ਨਾਲ ਕਿਉਂ ਕਿਉਂ ਦੇਰੀ ਹੋ ਗਈ। ਬੋਲੇ ਕੁਝ ਨਹੀਂ, ਸਿਰਫ ਅੱਖਾਂ ਵਿੱਚੋਂ ਨੀਰ ਸੀ, ਤੇ ਮਨ ਕਹਿ ਰਿਹਾ ਸੀ ਮਨਾ ਦੇਖ ਅੱਜ ਤਾਂ ਸਰੀਰ ਵੀ ਜਵਾਬ ਦੇਈ ਜਾਂਦਾ। ਹਜ਼ੂਰ ਨੇ ਝੰਜੋੜ ਕੇ ਪੁੱਛਿਆ ਅਮਰਦਾਸ ਦੇਰੀ ਕਿਉਂ, ਤੇ ਚਰਨ ਪਕੜ ਕੇ ਕਿਹਾ ਦਾਤਾ ਸਰੀਰ ਵਡੇਰਾ, ਅੱਜ ਤਾਂ ਪਾਣੀ ਦੀ ਗਾਗਰ ਲੈਂਦਿਆਂ ਡਿੱਗ ਪਿਆ, ਜਦੋਂ ਸ਼ਬਦ ਵਰਤਿਆ ਡਿੱਗ ਪਿਆ ਵਾ। ਤੇ ਸਤਿਗੁਰੂ ਨੇ ਛਾਤੀ ਨਾਲ ਲਾ ਕੇ ਕਿਹਾ ਅਮਰਦਾਸ ਮੈਂ ਇਸ ਦਿਨ ਦੀ ਇੰਤਜ਼ਾਰ ਵੀ ਸਾਂ, ਕਦੇ ਤੂੰ ਡਿੱਗੇ ਮੈਂ ਤੈਨੂੰ ਡਿੱਗੇ ਹੋਏ ਨੂੰ ਗੁਰੂ ਨਾਨਕ ਦਾ ਤਕ ਦੇ ਦਿਆਂ। ਡਿੱਗਣਾ ਤਾਂ ਮੁਸ਼ਕਲ, ਬੰਦਾ ਡਿੱਗਣ ਲਈ ਤਿਆਰ ਨਹੀਂ। ਰਮਨ ਸਿੰਘ ਸ਼ਬਦ ਅੰਦਰ ਕਹਿਣ ਲੱਗੇ, ਦੇਖ ਅਮਰਦਾਸ ਤੂੰ ਕਹਿੰਦਾ ਮੈਂ ਡਿੱਗਾਂ, ਜਦੋਂ ਫਲ ਪੱਕ ਜਾਂਦਾ, ਪੱਕਣ ਤੋਂ ਬਾਅਦ ਜ਼ਮੀਨ ਤੇ ਡਿੱਗਦਾ ਤੇ ਫਲ ਉਹਨਾਂ ਰੁੱਖਾਂ ਦੇ ਪੱਕਦੇ ਨੇ ਜਿਨ੍ਹਾਂ ਨੇ ਸਰਦੀ ਨੂੰ, ਗਰਮੀ ਨੂੰ, ਝੱਖੜ ਨੂੰ, ਕੱਕਰ ਨੂੰ ਪਿੰਡੇ ਤੇ ਹੰਡਾਇਆ। ਤੂੰ 12 ਸਾਲ ਸੇਵਾ ਕੀਤੀ, ਡਿੱਗਾ ਕਿੱਥੇ ਨੇ? ਕਹਿਣ ਲੱਗਾ ਦਾਤਾ ਖੱਡੀ ਵਿੱਚ। ਤੇ ਸ਼ਬਦ ਵਰਤੇ ਇੱਕ ਵਿਦਵਾਨ ਸੱਜਣ ਨੇ, ਹਜ਼ੂਰ ਕਹਿਣ ਲੱਗੇ ਖੱਡੀ ਮਾੜੀ ਨਹੀਂ, ਤੈਨੂੰ ਖੱਡੀ ਵਿੱਚ ਡਿੱਗੇ ਨੂੰ ਮੈਂ ਗੱਡੀ ਦਿਆਂਗਾ। ਖੱਡੀ ਤੋਂ ਗੱਡੀ ਮਿਲ ਗਈ, ਤੂੰ ਗਾਗਰ ਚੁੱਕੀ, ਅੱਜ ਗਾਗਰ ਨੇ ਤੈਨੂੰ ਦੁਨੀਆਂ ਵਿੱਚ ਉਜਾਗਰ ਕਰ ਦੇ, ਗਾਗਰ ਨੇ ਉਜਾਗਰ ਕਰ ਦਿੱਤਾ, ਖੱਡੀ ਦੇ ਗੱਡੀ ਦੇ ਦਿੱਤੀ। ਤੇ ਅੱਜ ਦੇ ਦਿਨ ਪਿਆਰੋ ਜਿਹੜਾ ਕੱਲ ਲੰਘਿਆ, ਮੇਰੇ ਗੁਰੂ ਅਮਰਦਾਸ ਨੂੰ ਚਿੱਟੇ ਬਸਤਰ ਪਹਿਨਾਏ, ਦੁੱਧ ਵਰਗਾ ਚਿੱਟਾ ਦਾੜਾ, ਤੇ ਜਦੋਂ ਚਿੱਟੇ ਬਸਤਰ ਪਹਿਨਾ ਦਿੱਤੇ, ਗੁਰੂ ਅੰਗਦ ਸਾਹਿਬ ਨੇ ਪਿਆਰ ਨਾਲ ਸਿੰਘਾਸਨ ਤੇ ਬਿਠਾਇਆ ਤੇ ਸੰਗਤ ਵਿੱਚ ਭਰੀ ਵਿੱਚ ਕਿਹਾ, ਮੇਰੇ ਪੁੱਤਰੋ, ਮੇਰੇ ਸਿੱਖੋ, ਮੇਰੇ ਭਰਾਵੋ, ਅੱਜ ਤੋਂ ਬਾਅਦ ਗੁਰੂ ਨਾਨਕ ਦੇ ਤਖ਼ਤ ਦਾ ਮਾਲਕ ਬਜ਼ੁਰਗ ਬਾਬਾ ਅਮਰਦਾਸ, ਅੱਜ ਤੋਂ ਬਾਅਦ ਅੰਗਦ ਦੇ ਦਰਸ਼ਨ ਤੁਸੀਂ ਗੁਰੂ ਅਮਰਦਾਸ ਵਿੱਚੋਂ ਕਰਨੇ। ਪਹਿਲੀ ਨਮਸਕਾਰ ਗੁਰੂ ਅੰਗਦ ਸਾਹਿਬ ਨੇ ਕੀਤੀ। ਜਦੋਂ ਗੁਰਗੱਦੀ ਤੇ ਬਿਰਾਜਮਾਨ ਹੋ ਗਏ, ਮੈਂ ਸਿਰਫ 5-4 ਮਿੰਟ ਕਹਿ ਕੇ ਸਮਾਪਤੀ ਕਰਨਾ। ਜੇ ਗੁਰੂ ਅਮਰਦਾਸ ਦੇ ਪੂਰੇ ਦਰਸ਼ਨ ਕਰਨੇ ਜੇ ਨਾ, ਤੇ ਭੱਟਾਂ ਦੇ ਸਵਈਆਂ ਵਿੱਚ 22 ਸਵਈਏ ਗੁਰੂ ਅਮਰਦਾਸ ਜੀ ਦੀ ਉਸਤਤ ਵਿੱਚ ਨੇ। ਇੱਕ ਸ਼ਬਦ ਭੱਟ ਨੇ ਬੜਾ ਸੋਹਣਾ ਕਿਹਾ, ਕਹਿਣ ਲੱਗੇ ਇਹ ਮਿੱਤਰੋ, ਜੇ ਤੁਸੀਂ ਸਫਲ ਹੋਣਾ ਤੇ ਗੁਰੂ ਅਮਰਦਾਸ ਦੇ ਦਰਸ਼ਨ ਕਰੋ। ਕਹਿਣ ਲੱਗੇ ਆਪਣੀਆਂ ਅੱਖਾਂ ਨੂੰ, ਆਪਣੀ ਜ਼ਬਾਨ ਨੂੰ ਇਹ ਰਸਨਾ, ਜੇ ਤੂੰ ਸਫਲ ਹੋਣਾ ਤੇ ਗੁਰੂ ਅਮਰਦਾਸ ਕਿਆ ਕਰ ਧੰਨ ਗੁਰੂ ਅਮਰਦਾਸ, ਜੇ ਕੰਨੋ ਤੁਸੀਂ ਸਫਲ ਹੋਣਾ ਗੁਰੂ ਅਮਰਦਾਸ ਦੀ ਬਾਣੀ ਸੁਣੋ, ਜੇ ਚਰਨੋ ਤੁਸੀਂ ਪਵਿੱਤਰ ਹੋਣਾ ਤੇ ਗੁਰੂ ਅਮਰਦਾਸ ਦੇ ਰਾਹ ਤੇ ਤੁਰੋ। ਤੇ ਕਹਿਣ ਲੱਗੇ ਜੇ ਦੋ ਹੱਥਾਂ ਨੂੰ ਪਵਿੱਤਰ ਕਰਨੇ ਤੇ ਗੁਰੂ ਅਮਰਦਾਸ ਦੇ ਚਰਨ ਘੁੱਟ ਕੇ ਪਕੜਨਾ, ਜੇ ਹਿਰਦੇ ਨੂੰ ਪਵਿੱਤਰ ਕਰਨੀ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਦੀ ਬਾਣੀ ਨੂੰ ਟਿਕਾ। ਭੱਟ ਨੇ ਸ਼ਬਦ ਕਿਹਾ, ਚਰਨ ਤਾਂ ਪਰ ਸਕਿਆ ਤੇ ਚਰਨ ਗੁਰ ਅਮਰ ਪਵੱਲ ਰਹੇ, ਹੱਥ ਤਾਂ ਪਰ ਸਕਿਆ ਤੇ ਹੱਥ ਲੱਗੇ ਗੁਰ ਅਮਰ ਪੈ, ਜੀ ਤਾਂ ਪਰ ਸਕਿਆ ਤੇ ਜੀ ਗੁਰ ਅਮਰ ਭੜੀਜੈ, ਨੈਣ ਤਾਂ ਪਰ ਸਕਿਆ ਤੇ ਨੈਣ ਗੁਰ ਅਮਰ ਪਖੀਜੈ, ਸਰਵਣ ਤਾਂ ਪਰ ਸਕਿਆ ਤੇ ਸਰਵਣ ਗੁਰ ਅਮਰ ਸੁਣੀਜੈ। ਇਹ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਕਹਿਣ ਲੱਗੇ ਹੀਓ ਤਾਂ ਪਰ ਸਕਿਆ, ਜੇ ਹਿਰਦੇ ਨੂੰ ਪਵਿੱਤਰ ਕਰਨੇ ਤੇ ਹਿਰਦੇ ਵਿੱਚ ਗੁਰੂ ਅਮਰਦਾਸ ਨੂੰ ਟਿਕਾ ਲੈ। ਤੇ ਪੁੱਛਿਆ ਇਹਦੇ ਪਰਸ ਨਾਲ ਹੋਵੇਗਾ ਕੀ? ਤੇ ਅਗਲਾ ਸਵਈਆ ਸੀ, ਗੁਰੂ ਅਮਰਦਾਸ ਪਰਸੀਆ ਕੌਮ ਪਾਤਕ ਬਿਨਾਸ਼ ਹੈ, ਗੁਰੂ ਅਮਰਦਾਸ ਦੇ ਚਰਨ ਧਰਤੀ ਤੇ ਪੈ ਗਏ, ਧਰਤੀ ਦੇ ਪਾਪ ਦੂਰ ਹੋ ਗਏ। ਗੁਰੂ ਅਮਰਦਾਸ ਪਰਸੀਆਂ ਸਿੱਧ ਸਾਧਕ ਆਸਾਸ ਹੈ, ਗੁਰੂ ਅਮਰਦਾਸ ਪਰਸੀਆਂ ਧਿਆਨ ਲਈਆਂ ਪੌਮ ਕੈ, ਗੁਰੂ ਅਮਰਦਾਸ ਦੇ ਪਰਸ ਨਾਲ ਧਿਆਨ ਜੁੜ ਜਾਂਦਾ, ਗੁਰ ਅਮਰਦਾਸ ਪਰਸੀਆ ਅਭਉ ਲੱਭਾ, ਨਿਰਭੈਤਾ ਮਿਲਦੀ ਹੈ, ਗਉ ਚੁੱਕਾ, ਜਨਮ ਮਰਨ ਦਾ ਚੱਕਰ ਮੁੱਕ ਮਿਟ ਜਾਂਦਾ। ਅਗਲਾ ਬਚਨ ਸੀ, ਇੱਕ ਦਿਨ ਦਰ ਤੇ ਇੱਕ ਨਾਲ ਪਛਾਣ ਹੋ ਜਾਂਦੀ ਹੈ, ਇੱਕ ਦਿਨ ਦੁੱਗਣ ਜੋ ਤੌਰ ਹੈ, ਜਾਸ ਮੰਤਰ ਮਾਨ ਵਹਿਲ ਹੈ, ਜਾਲਪਾ ਪਦਾਰਥ ਇਤੜੇ, ਗੁਰੂ ਅਮਰਦਾਸ ਦਿੱਥੈ ਮਿਲੈ। ਜਦੋਂ ਗੁਰੂ ਅਮਰਦਾਸ ਦੀ ਮਹਿਮਾ ਕੀਤੀ ਤੇ ਭੱਟਾਂ ਨੇ ਅੰਤਲਾ ਬਾਹੀਆਂ ਸਵਈਆ ਜਿਹੜਾ ਕਿਹਾ, ਬਸ ਗੱਲ ਹੀ ਕੋਈ ਨਾ ਰਹਿਣ ਦਿੱਤੀ। ਪੁੱਛਿਆ ਗੁਰੂ ਅਮਰਦਾਸ ਦੇ ਕਿੰਨੇ ਕੁ ਗੁਣ ਨੇ? ਤੇ ਭੱਟ ਨੇ ਬੜੀ ਉੱਚੀ ਆਵਾਜ਼ ਵਿੱਚ ਕਿਹਾ, ਕਹਿਣ ਲੱਗਾ ਮੀਂਹ ਪੈਂਦਾ, ਮਨੁੱਖ ਇਹ ਤਾਂ ਦੱਸ ਦੇਗਾ ਅੱਜ ਮੀਂਹ ਪੈਣਾ, ਪਰ ਇਹ ਨਹੀਂ ਦੱਸੇਗਾ ਅੱਜ ਬੱਦਲਾਂ ਵਿੱਚੋਂ ਕਿੰਨੇ ਹਜ਼ਾਰ ਕਿੰਨੇ ਕਰੋੜ ਬੂੰਦਾਂ ਡਿੱਗਣੀਆਂ ਨੇ। ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ, ਫੁੱਲਾਂ ਦੀ ਗਿਣਤੀ ਨਹੀਂ, ਆ ਧਰਤੀ ਦੇ ਰੁੱਖਾਂ ਦੀ ਗਿਣਤੀ ਨਹੀਂ, ਸਮੁੰਦਰ ਦੀਆਂ ਉੱਠਦੀਆਂ ਲਹਿਰਾਂ ਨੂੰ ਕੋਈ ਨਹੀਂ ਗਿਣ ਸਕਦਾ। ਪਰ ਕਹਿਣ ਲੱਗੇ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਕੋਈ ਅਡੋਲ ਸਮਾਧੀ ਲਾ ਕੇ ਬੱਦਲਾਂ ਦੀਆਂ ਕਣੀਆਂ ਨੂੰ ਵੀ ਗਿਣ ਲੈ ਮੀਂਹ ਪੈਣ ਲੱਗ ਵਕਤ, ਬਸੰਤ ਦੀ ਰੁੱਤ ਵਿੱਚ ਇੱਕ ਇੱਕ ਫੁੱਲ ਨੂੰ ਵੀ ਗਿਣ ਲੈ, ਬਨਾਸਪਤੀ ਨੂੰ ਵੀ ਗਿਣ ਲੈ, ਸਮੁੰਦਰ ਦੀਆਂ ਲਹਿਰਾਂ ਦੀ ਵੀ ਗਿਣਤੀ ਕਰ ਲੈ, ਪਰ ਗੁਰੂ ਅਮਰਦਾਸ ਜਿੰਨੀ ਕੁ ਸੇਵਾ ਤੇ ਸਿਮਰਨ ਤੂੰ ਕਰ ਚੁੱਕਿਆ, ਬੰਦਾ ਜਿੰਨੀ ਮਰਜ਼ੀ ਵਾਹ ਲਾ ਲੈ, ਇੱਕ ਦਾਵਾ ਕਰਨੀ ਹੈ ਤੇਰੇ ਗੁਣਾਂ ਦਾ ਅੰਤ ਕਿਸੇ ਵੀ ਨੂੰ ਪਾਉਂਦਾ। ਭੱਟ ਨੇ ਤਾਂ ਹੀ ਕਿਹਾ, ਕੰਨ ਹਰ ਬੂੰਦ ਅਰਥ ਬੱਦਲਾਂ ਦੀਆਂ ਕੜੀਆਂ, ਬਸੋ ਰੁਮਾਵਲ ਕੁਸਮ ਬਸੰਤ ਗਣੰਤ ਨਾ ਆਵੇ, ਰਸ ਕਿਰਨ ਉਤਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ,
1: रुद्र ध्यान ज्ञान सतगुर कै कब जन भल उन्हें जो गावै पर नाल कह दिता भले अमरदास गुण तेरे तेरी उपमा तो बन आवे तेरे गुणा का कोई अंत नहीं। आओ प्यारे उस गुरु अमरदास जी की बाणी गुरु ग्रंथ साहब के 17 रागां विच दर्ज है। तो मेरा गुरु इको गल कहिंदा जे कुछ लैणे फिर जुड़ के कह हस्ती सिर जो अंक सह एरन जू सिर दे मंतन आगा रात है ऊ भी सेव करे जब इनी सेवा करेगा इं गुरमुख आप निवारी है सब राज सृष्ट काले इनिया को बेनतियां प्रवान करनिया खोईया बेअंत भुला कृपा करके बख्श देनिया। वाहिगुरु जी का खालसा वाहिगुरु जी की फतह।
0: साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सत संगी जनों हजूर दी इलाही बाणी दा कीर्तन आप जी ने बड़े प्यार दे नाल सरवण कीता है। आओ आज जो इस अस्थान वल्लों होले महल्ले दा पर्व मनाया जा रहा है इस दे पिछोकड़ इतिहास और इस त्योहार ने सिखां दे अंदर की नवा जोश भर दिता इस दी विचार गुरु ग्रंथ साहिब जी दी कृपा और आप साध संगत दी आशीष नल होनी है। सतगुरु कृपा करके अंदर दा टिकाओ बख्श आप ही इस इतिहास और बाणी दी विचार करा लैन। विचार आरंभन तो पहला गुरु बख्शी फतेह प्रवान करो जी। वाहिगुरु जी का खालसा वाहिगुरु जी की फतेह। हिंदुस्तान दी धरती उपर कुछ त्योहार ऐसे मनाए जांदे ने जेड़े खास खास रुतां दे नाल संबंधित ने जिवें कि इन्हां दिनां दे अंदर बसंत नूं भी बड़े लोक चाह मलार दे नाल मनांदे ने ते बसंत आउण दे नाल जिथे पाला सर्दी घटदी है ना ज्यादा गर्मी है ना ज्यादा सर्दी पैंदी है ते हर पासे चार चुफेरे फुल्लां दी महक फुल खिड़े ने ते जिमीदारां ने खेतां विच जिथे भी फसल बीजी सरों दी इस तरह मानो जिमें के पीली चादर ने सारी धरती नूं ढक लिया होवे। इस बसंत दी रुत दे विच ही रुखां नूं पत झड़ तों बाद उस परमेश्वर दी दया नाल नवे पत्तियां दी दात मिलदी है ते गुरु नानक साहिब जी ने अपनी बाणी विच बड़ा प्यारा बचन किया है। कहन लगे बसंत दी रुत विच हर एक मनुख प्रसन्न है जीव जंतु खुश है धरती दी बनास्पति मौल गई पर गुरुदेव किन्ने ने याद रखी असल विच मनुख लई ओ ही रुत चंगी है बसंत ओ दे लई जिदे हिरदे विच परमेश्वर दा नाम टिक गया है जिस दे हिरदे विच गुरु की बख्शी हुई बाणी दा निवास हो गया है ते जिस मनुख दे हिरदे विच परमेश्वर गुरु निरंकार दी कृपा नी टिकी ओ बसंत दी रुत विच सारी दुनिया खुश है ओ बसंत विच भी इसे तरह तुरिया फिरदा है जिवें किसे ने अंदर नू अग ला दिती होवे। सतगुरु ने बचन कीता कहन लगे नानक तिन्ना बसंत है گرو نانک صاحب جی دے بچن نے کہندے بسنت اونا لئیے جن گھر وسیا کنت کنت دا ارتھ مالک پتی جنہ دے ہردے وچ گھر وچ میرا واہگرو پرمیشور ستگرو وس گئے نانک تنہ بسنت ہے جن گھر وسیا کنت جن کے کنت دشا پوری تے جنہ دے ہردے وچ واہگرو نہیں سے اینس پرہ جلنت او دن رات بسنت دی رت وچ وی سردے پئے اسی طرح رتاں نال سبندت آ ہولی دا اک تہار ہے کیونکہ آپاں پاویں گل کھولے محلے دی کرنی ہے پر سانو پشوکڑ وچ وچنا پئے گا ہولی دا کی بھاو سی کھولا ملا کیوں آرمب ہویا جدو اسی گرو گرنتھ صاحب دی بانی پڑھنے ہاں تے ہندوستان دے اتہاس ول چاتی مارنے ہاں مدتاں پہلا ہندوستان دی دھرتی تے ہرناکش دے گھر دے اندر پرہلاد پیدا ہوئے تے گرو گرنتھ صاحب نے اس بارے بڑے وستار نال ویروا دتا ہے تے بھائی گرداس تا اے بچن کردے نے ہے پربھو اسی سنیا کہ کلری پوئے وچ کلری زمین وچ کدی فصل نہیں پیدا ہوندی ہرناکش ورگا کلر والا من جیڑا ہے جیڑا کلر ورگا کارے اس دے گھر دے اندر تسی پرہزاد ورگا کمل دا فل پیدا کر دتا ہے ستگرو نے بچن کیتے بانی وچ کہندے نے ہرناکش نے کچھ جپ تپ کیتا ہے کچھ کمائی کیتی ہولی کتھوں آرمب ہوئی کمائی کرن تو بعد انہیں ایک دعویٰ کیتا سی مینوں ہن کدی موت نہیں طریقے بھی انہیں بڑے سوچے اینی چترائی تو کم لیا کہ انہیں کیا میں کدی مرنا ہی نہیں تے کہندے نے ایک پاسے اعلان کر دتا اج تو بعد پرجا وچ کیول میرے نام دی چرچا ہوئے میرے نام دی پوجا کیتی جائے تے پرمیشور دی کرنی اے دے گھر دے وچ ہی جڑا پتر پیدا ہویا ہے انہیں سب تو پہلا آواز بلند کیتی ہرناکش دی پوجا نہیں جے پوجا کرنی جے اس پربھو دی اس رام دی کرو اس نرنکار دی کرو جڑا کٹ کٹ وچ سمایا ہے تے جڑا ہرناکش ورگے بینت پیدا کر کے انہاں نوں کھپا سکدا ہے جدو پرہلاد نے ہرناکش دے پتر دے اے منو آواز نکلی کہ رام نام جپ وے کرو ہردے ہر جی کو سمرن دھرو کہ پربھو دے نام نو جپو تے ہرناکش نو ایک فکر پی گیا جیڑی میرے ود برود بغاوت باروں کھڑی ہونی سی او تا میرے گھر وچوں پیدا ہو گئی انہیں کوشش کیتی ہے تے بچہ اس بچے نو سمجھ کوئی نہیں الپاگے کتنا چنگا ہوئے اس بچے نو کسے سکول وچ کسے پاٹھشالہ وچ کسے مدرسے وچ کسے چٹ سال وچ میں اینو پڑھنے پاواں کٹو کٹ اینو استاد اے گل چنگی طرح سمجھا دین کہ ہرناکش تو بنا دنیا وچ ہور کوئی نہیں ہو سکدا ہے چھوٹے چھوٹے بچیاں دی سنگت وچ بہ جڑے میرے نام دی دہائی دیندے نے انہاں دی سنگت وچ بہ کے اے وی نام میرا جپے تے گرو گرنتھ صاحب وچ گرو دیو نے بچن کیتا بابا نام دیو جی نے بھگت جی کہندے نے اس وقت اے دے دو استاد مقرر کیتے گئے گرو گرنتھ صاحب دی بانی مطابق ایک دا نام سی سنڈا تے دوسرے دا نام سی امرک دونوں استاداں نو اے گل ہرناکش نے کہہ دتی اس بچے نو سکول وچ لے جاؤ چٹسال وچ لے جاؤ تے اے دے دماغ وچ جیڑی اے گل بیٹھ گئی اے ہردے وچ رام نام دی اندر نو واش کر کے اے دے اندر کیول اینا کو ٹکا دیو کہ ہرناکش تو بنا دنیا وچ دوسرا کوئی ہے ہی نہیں تسی بھی میری گل کرو جیڑے ودیارتھی اے دے کول بیٹھن انہاں اندر وی میرے نام دی چرچا ہوئے انہاں دے دوالے دا ماحول ہی ایہو جہا سرج دیو کہ اینو رام نام بھل کے کیول میرا نام ہی چیتے رہ جائے تے گرو گرنتھ صاحب کہندے نے ہرناکش پرہلاد نو پہلے دان چٹسال بھیجیا تے ایدی پھٹی تے لکھیا جلے ہرناکش تھلے ہرناکش تے پرہلاد نے پھٹی رکھ کے کیا کہن لگا اے استاد اے میرے گرو میری پھٹی تے ہرناکش نہیں جے تو مینو کچھ پڑھانا چاہنے تے میری پھٹی تے رام نام لکھ دے کیونکہ رام نام تو بنا میں تیسرے شبد نو جان دے اس وقت لکھ دے نے تن گرو گرنتھ صاحب بچن کردے نے ਇਹਨਾਂ ਉਸਤਾਦਾਂ ਨੇ ਇਹਨੂੰ ਕੁਝ ਖੇਲ ਦਾ ਸਮਾਨ ਦਿੱਤਾ, ਹੋਰ ਬੱਚਿਆਂ ਵਿਚ ਬਿਠਾ ਦਿੱਤਾ, ਸਾਰੇ ਹਰਨਾਕਸ਼ ਜਪਣ ਤੇ ਪ੍ਰਹਿਲਾਦ ਨੇ ਉੱਠ ਕੇ ਤਾੜੀ ਮਾਰੀ। ਕਹਿਣ ਲੱਗਾ, ਉਹ ਬੱਚਿਓ, ਤੁਸੀਂ ਮੇਰੀ ਉਮਰ ਦੇ ਹੋ, ਇੰਨੇ ਭੋਲੇ ਨਾ ਬਣੋ। ਹਰਨਾਕਸ਼ ਜੰਮਦਾ, ਹਰਨਾਕਸ਼ ਨੇ ਮਰਨਾ ਵੀ ਏ, ਜਿਹਦੇ ਤੇ ਜਨਮ ਏ, ਬਚਪਨ ਏ, ਜਵਾਨੀ, ਬੁਢੇਪਾ ਤੇ ਮੌਤ ਏ, ਉਹ ਕਦੀ ਪ੍ਰਭੂ ਨਹੀਂ ਹੋ ਸਕਦਾ। ਜੇ ਤੁਸੀਂ ਜਪਣਾ ਚਾਹੁੰਦੇ ਹੋ ਤੇ ਉਹਦੇ ਨਾਮ ਨੂੰ ਜਪੋ ਜਿਹਦੇ ਤੇ ਜਨਮ ਮੌਤ ਬੁਢੇਪੇ ਦਾ ਕਦੀ ਅਸਰ ਹੀ ਨਹੀਂ ਹੁੰਦਾ। ਬੱਚਿਆਂ ਦੇ ਵਿਚ ਇਹਨੇ ਰਾਮ ਨਾਮ ਸ਼ੁਰੂ ਕੀਤਾ ਤੇ ਉਲਟੀ ਖੇਡ ਵਾਪਰ ਗਈ। ਜਿਨ੍ਹਾਂ ਬੱਚਿਆਂ ਦੀ ਸੰਗਤ ਕਰਕੇ ਇਹਨੇ ਹਰਨਾਕਸ਼ ਨੂੰ ਜਪਣਾ ਸੀ, ਉਹ ਬੱਚੇ ਸਾਰੇ ਰਾਮ ਨਾਮ ਕੂਕਣ ਲੱਗ ਪਏ। ਤੇ ਹਰਨਾਕਸ਼ ਨੇ ਫਿਰ ਰਿਪੋਰਟ ਮੰਗੀ, ਇਹਦੇ ਤੋਂ ਪੁੱਛਿਆ ਸੰਡੇ ਤੇ ਅਮਰਕ ਤੋਂ ਕਿ ਪ੍ਰਹਿਲਾਦ ਨੇ ਕੁਝ ਪੜਿਆ। ਉਹਨਾਂ ਨੀਵੀ ਪਾ ਕੇ ਕਿਹਾ, ਕਹਿਣ ਲੱਗੇ, ਐ ਹਰਨਾਸ਼, ਸਾਡੀ ਤੋਬਈ, ਤੇਰੇ ਪੁੱਤਰ ਨੇ ਤਾਂ ਕੀ ਤੇਰੇ ਨਾਮ ਨੂੰ ਦ੍ਰਿੜ ਕਰਨਾ ਸੀ, ਇਹਨੇ ਤਾਂ ਆਪਣੇ ਨਾਲ ਦੇ ਚੇਲੇ ਵੀ ਸਾਥੀ ਰਾਮ ਨਾਮ ਵੀ ਜੋੜ ਦਿੱਤੇ ਨੇ, ਅਸਲੀਅਤ ਇਹੀ, ਸਾਡੇ ਕੋਲ ਕੋਈ ਤਰੀਕਾ ਨਹੀਂ ਇਹਦੇ ਅੰਦਰ ਨੂੰ ਤਬਦੀਲ ਕਰਕੇ ਅਸੀਂ ਤੇਰੇ ਨਾਲ ਜੋੜ ਸਕੀਏ। ਪਹਿਲੀ ਘਟਨਾ ਇਹ ਵਾਪਰੀ। ਫਿਰ ਹਰਨਾਕਸ਼ ਨੇ ਜਦੋਂ ਆਪਣੇ ਅੰਦਰ ਗੁੱਸਾ ਖਾਧਾ ਤੇ ਪ੍ਰਹਿਲਾਦ ਦੀ ਮਾਂ ਨੇ ਗੋਦੀ ਵਿਚ ਬਿਠਾਇਆ ਪ੍ਰਹਿਲਾਦ ਨੂੰ, ਕਹਿਣ ਲੱਗੀ, ਪੁੱਤਰ, ਤੇਰਾ ਬਾਪ ਸਮਰਾਟ ਏ, ਉਹਨੇ ਸਾਰੀ ਧਰਤੀ ਕਾਬੂ ਕੀਤੀ ਏ, ਬੱਚਿਆ ਤੂੰ ਉਹਦੇ ਨਾਮ ਨੂੰ ਕਿਉਂ ਨਹੀਂ ਜਪਦਾ? ਤੇ ਪ੍ਰਹਿਲਾਦ ਨੇ ਕਿਹਾ ਸੀ, ਅੰਮਾ, ਤੂੰ ਮੈਨੂੰ ਜਨਮ ਦਿੱਤਾ, ਮੈਂ ਤੇਰਾ ਸ਼ੀਰ ਪੀਤਾ, ਪਰ ਧਿਆਨ ਰੱਖੀ, ਮੇਰੇ ਅੰਦਰ ਨਾਮ ਤੋਂ ਬਿਨਾਂ ਹੋਰ ਕਿਸੇ ਲਈ ਥਾਂ ਨਹੀਂ। ਭਾਵੇਂ ਤੂੰ ਮੇਰੀ ਮਾਂ ਏ, ਹਰਨਾਕਸ਼ ਮੇਰਾ ਬਾਪ ਏ, ਪਰ ਜਿਹੜੀ ਸੱਚ ਦੀ ਚਿਣਗ ਮੇਰੇ ਵਿਚ ਪੈਦਾ ਹੋ ਚੁੱਕੀ ਏ, ਇਹਨੂੰ ਮਾਂ ਤੇ ਬਾਪ ਵੀ ਕਦੀ ਨਹੀਂ ਬੁਝਾ ਸਕਦੇ। ਜਦੋਂ ਮਾਂ ਬਾਪ ਦੀ ਗੱਲ ਨਾ ਮੰਨੀ, ਨਾਲ ਦੇ ਬੱਚਿਆਂ ਦੀ ਨਾ ਮੰਨੀ, ਉਸਤਾਦਾਂ ਦੀ ਨਾ ਮੰਨੀ, ਤੇ ਹਰਨਾਕਸ਼ ਨੇ ਫਿਰ ਇਕ ਤਰਤੀਬ ਸੋਚੀ, ਆਪਣੇ ਸਾਥੀਆਂ ਨੂੰ ਇਕੱਠਿਆਂ ਕੀਤਾ। ਕਹਿਣ ਲੱਗਾ, ਪਿਆਰਿਓ, ਇਹਨੇ ਮੰਨਣਾ ਨਹੀਂ, ਭਾਵੇਂ ਮੇਰਾ ਬੱਚਾ ਪਰ ਹੈ ਤਾਂ ਬਾਗੀ ਨਾ, ਇਹਨੂੰ ਪਹਾੜ ਦੀ ਚੋਟੀ ਤੋਂ ਸੱਟੋ, ਥੱਲੇ ਡਿੱਗਦਿਆਂ ਸਾਰ ਇਹਦੀ ਮੌਤ ਹੋ ਜਾਏਗੀ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਸੱਚ ਦੇ ਪੁਜਾਰੀ ਨੂੰ ਪਹਾੜ ਤੋਂ ਸੱਟਿਆ ਤੇ ਪਹਾੜ ਦੀ ਥੱਲੇ ਵਾਲੀ ਖਾਈ ਨੇ ਇਸ ਤਰ੍ਹਾਂ ਪ੍ਰਹਿਲਾਦ ਨੂੰ ਲਪੇਟ ਲਿਆ ਜਿਵੇਂ ਮਾਨੋ ਕਿਤੇ ਮਾਂ ਦੀ ਗੋਦ ਵਿਚ ਉਹਨੂੰ ਲੋਹੜੀਆਂ ਦਿੰਦੀ ਹੋਵੇ। ਪਹਾੜ ਤੋਂ ਸੱਟਿਆ, ਉਹ ਮਰਿਆ ਨਹੀਂ। ਮੈਂ ਕੇਵਲ ਗਾਥਾ ਨਹੀਂ ਸੁਣਾ ਰਿਹਾ, ਮੈਂ ਬਾਣੀ ਦੇ ਸ਼ਬਦ ਦੇ ਆਧਾਰ ਤੇ ਅਰਜ਼ ਕਰ ਰਿਹਾ, ਕਹਾਣੀ ਨਹੀਂ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਪਰਤ ਕੇ ਜਦੋਂ ਪਹਾੜ ਤੋਂ ਸੱਟਿਆ ਵੀ ਮੌਤ ਨਾ ਹੋਈ ਤੇ ਇਹਨੂੰ ਰੁੱਖ ਦੇ ਉਪਰ ਚੜ ਕੇ ਥੱਲੇ ਸੱਟਿਆ ਤੇ ਰੁੱਖ ਨੇ ਆਪਣੀ ਜ਼ਿਰਾਂ ਦਿਖਾਈ, ਉਹਨੇ ਵੀ ਪ੍ਰਹਿਲਾਦ ਨੂੰ ਚੋਟ ਨਾ ਆਉਣ ਦਿੱਤੀ। ਪਰਤ ਕੇ ਇਹਨਾਂ ਕਿਹਾ, ਪ੍ਰਹਿਲਾਦ ਨੂੰ ਪਾਣੀ ਦੇ ਦਰਿਆ ਵੀ ਸੱਟੋ, ਤੇ ਪਾਣੀ ਨੇ ਵੀ ਆਪਣਾ ਫਰਜ਼ ਅਦਾ ਕਰਾ ਕਰ ਦਿੱਤਾ, ਕਿਉਂਕਿ ਪ੍ਰਹਿਲਾਦ ਤਾਂ ਉਹਨੂੰ ਜਪਦਾ ਪਿਆ ਜਿਹਦੇ ਭੈ ਦੇ ਅੰਦਰ, ਸਾਹਿਬ ਕਹਿੰਦੇ ਨੇ, ਭੈ ਵਿਚ ਚੱਲੇ ਲੱਖ ਦਰਿਆਓ, ਤੇ ਪਾਣੀ ਦੇ ਦਰਿਆ ਨੇ ਵੀ ਪ੍ਰਹਿਲਾਦ ਨੂੰ ਕੁਝ ਨਾ ਕਿਹਾ। ਹੁਣ ਜਿੱਥੋਂ ਹੋਲੀ ਆਰੰਭ ਹੋਣੀ ਏ, ਕਹਿੰਦੇ ਨੇ, ਇਸ ਹਰਨਾਕਸ਼ ਦੀ ਭੈਣ ਜਿਹਦਾ ਨਾਮ ਸੀ ਹੋਲਿਕਾ, ਭਾਈ ਕਾਨ ਸਿੰਘ ਹੋਰਾਂ ਦੇ ਮੁਤਾਬਕ ਇਸ ਦਾ ਨਾਮ ਸੀ ਟੂੰਡਾ, ਇਹਨੇ ਆਰਾਧਨਾ ਕੀਤੀ ਸ਼ਿਵਜੀ ਦੀ, ਦੇਵਤੇ ਦੀ ਆਰਾਧਨਾ ਕਰਕੇ ਇੰਨਾ ਕੁ ਵਰ ਲਿਆ ਸੀ ਕਿ ਇਹਨੂੰ ਕਦੀ ਅੱਗ ਸਾੜੇਗੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਹਰਨਾਕਸ਼ ਨੇ ਆਪਣੀ ਭੈਣ ਦੀ ਗੋਦੀ ਵਿਚ ਆਪਣਾ ਪੁੱਤਰ ਬਿਠਾ ਦਿੱਤਾ, ਬਲਦੀ ਹੋਈ ਚਿਖਾ ਵਿਚ ਹੋਲਕਾ ਬੈਠ ਗਈ, ਪ੍ਰਹਿਲਾਦ ਨੂੰ ਗੋਦ ਵਿਚ ਬਿਠਾਇਆ, ਕਿਉਂਕਿ ਹੋਲਕਾ ਨੂੰ ਤਾਂ ਅੱਗ ਨੇ ਕੁਝ ਕਹਿਣਾ ਨਹੀਂ, ਉਹਨੂੰ ਤਾਂ ਵਰ ਮਿਲਿਆ, ਤੇ ਦੂਸਰੇ ਪਾਸੇ ਪ੍ਰਹਿਲਾਦ ਨੇ ਸੜ ਕੇ ਸਵਾਹ ਹੋ ਜਾਣੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਦੇਖੋ ਮੇਰੇ ਪਰਮੇਸ਼ਵਰ ਦੀ ਖੇਡ, ਜਿਨ੍ਹੇ ਦੇਵਤੇ ਦਾ ਵਰ ਲਿਆ ਸੀ ਕਿ ਮੈਨੂੰ ਕਦੀ ਅੱਗ ਸਾੜੇ ਨਾ, ਤੇ ਜਦੋਂ ਅੱਗ ਦੀਆਂ ਲਾਟਾਂ ਨਿਕਲੀਆਂ, ਹੋਲਕਾ ਤਾਂ ਸੜ ਕੇ ਰਾਖ ਹੋ ਗਈ, ਤੇ ਜਿਹੜਾ ਅੰਦਰ ਪ੍ਰਹਿਲਾਦ ਬੈਠਾ ਸੀ ਉਹਨੂੰ ਵਾਹਿਗੁਰੂ ਨੇ ਤੱਤੀ ਵਾਹ ਨਾ ਲੱਗਣ ਦਿੱਤੀ, ਉਹਨੂੰ ਸੇਕ ਨਹੀਂ ਲੱਗਿਆ। ਤੇ ਕਹਿੰਦੇ ਨੇ, ਉਸ ਦਿਨ ਤੋਂ ਬਾਅਦ ਜਦੋਂ ਹੋਲਕਾ ਸੜ ਗਈ ਤੇ ਹਿੰਦੁਸਤਾਨ ਦੀ ਧਰਤੀ ਤੇ ਹਰ ਸਾਲ ਅੱਗ ਮਚਾ ਕੇ ਹੋਲੀ ਵਾਲੇ ਦਿਨ ਹੋਲਕਾ ਦੀ ਰਾਖ ਉਡਾਈ ਜਾਂਦੀ ਸੀ ਸਾੜ ਕੇ, ਇਹਦਾ ਮਤਲਬ ਸੀ ਕਿ ਅੱਜ ਦੇ ਦਿਨ ਇੱਕ ਸੱਚ ਦੇ ਪੁਜਾਰੀ ਦੀ ਜਿੱਤ ਹੋਈ, ਸੱਚ ਨੂੰ ਪੂਜਣ ਵਾਲੇ ਨੂੰ ਅੱਗ ਵੀ ਨਾ ਸਾੜ ਸਕੀ ਤੇ ਦੁਨੀਆਂ ਦੇ ਬੰਦੇ ਨੂੰ ਖੁਸ਼ ਕਰਨ ਵਾਲੇ ਨੂੰ ਭਾਵੇਂ ਉਹਦੇ ਕੋਲ ਦੇਵਤੇ ਦਾ ਵਰ ਸੀ ਉਹਨੂੰ ਅੱਗ ਨੇ ਸਾੜ ਕੇ ਸਵਾਹ ਕਰ ਦਿੱਤਾ। ਗੁਰੂ ਗ੍ਰੰਥ ਸਾਹਿਬ ਵਿਚ ਇਹ ਸ਼ਬਦ ਹੁੰਦਾ ਮਹਾਰਾਜ ਕਹਿੰਦੇ ਸੰਡਾ ਮਰਕਾ ਜਾਏ ਪੁਕਾਰੇ। ਇਹਦਾ ਅਰਥ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਸੰਡਾ ਤੇ ਮਰਕਾ ਦੋਨਾਂ ਨੇ ਜਾ ਕੇ ਹਰਨਾਕਸ਼ ਕੋਲ ਪੁਕਾਰ ਕੀਤੀ, ਪੜ੍ਹੈ ਨਹੀਂ ਤੇਰਾ ਪੁੱਤਰ ਪੜ੍ਹਦਾ ਨਹੀਂ, ਹਮ ਹੀ ਪਚ ਹਾਰੇ ਅਸੀਂ ਥੱਕ ਗਏ ਹਾਂ ਕਿਉਂਕਿ ਰਾਮ ਕਹੇ ਕਰ ਤਾਲ ਵਜਾਵੇ। ਤਾੜੀਆਂ ਮਾਰ ਕੇ ਰਾਮ ਨਾਮ ਜਪਦਾ, ਰਾਮ ਕਹੇ ਕਰ ਤਾਲ ਵਜਾਵੇ, ਚਟੀਆ ਸਵੇ ਵਿਗਾੜੇ, ਇਹਨੇ ਤਾਂ ਨਾਲ ਦੇ ਸਾਥੀ ਵੀ ਵਿਗਾੜ ਦਿੱਤੇ ਨੇ। ਕਹਿੰਦੇ ਨੇ ਜਦੋਂ ਇੰਨੀ ਗੱਲ ਕਹੀ ਫਿਰ ਮਾਂ ਆਈ, ਕਹਿਣ ਲੱਗੇ ਮਾਂ ਨੇ ਕਿਹਾ ਬਸ ਦਾ ਬਸ ਕੀਨੀ ਸਭ ਰਾਜੇ, ਪੁੱਤਰ ਸਾਰੀ ਧਰਤੀ ਤੇਰੇ ਬਾਪੂ ਦੇ ਅਧੀਨ ਏ, ਬਿਨਤੀ ਕਰੇ ਪਟਰਾਨੀ ਮੇਰੇ ਬੱਚਿਆ ਤੂੰ ਗੱਲ ਮੰਨ ਲੈ, ਛੱਡ ਦੇ ਤੂੰ ਰਾਮ ਨਾਮ ਨੂੰ। ਕੱਗੇ ਲਿਖਦੇ ਨੇ ਸਹਿਬ ਪੁੱਤਰ ਪ੍ਰਹਿਲਾਦ ਕਹਿਆ ਨੀ ਮਾਨੇ, ਤਿੰਨ ਤੋਂ ਔਰਾ ਛਾਨੀ। ਸੱਚ ਦੇ ਪੁਜਾਰੀ ਨੇ ਮਾਂ ਨੂੰ ਵੀ ਜਵਾਬ ਦੇ ਦਿੱਤਾ, ਮਾਂ ਦੇ ਬਚਨ ਮੰਨੇ ਨਹੀਂ, ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ, ਤਿੰਨ ਤੋਂ ਔਰਾ ਛਾਨੀ। ਅੱਗੇ ਕਹਿੰਦੇ ਨੇ ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਹੁਣ ਦੁਸ਼ਟ ਇਕੱਠੇ ਹੋਏ, ਇਹਨਾਂ ਨੇ ਸਲਾਹ ਕੀਤੀ ਕਰਸੇ ਔਦ ਕਨੇਰੀ, ਪ੍ਰਹਿਲਾਦ ਨੂੰ ਆਪਾਂ ਖਤਮ ਕਰਨੇ। ਤੇ ਸਾਧ ਸੰਗਤ ਅਗਲੀ ਪੰਕਤੀ ਵੱਲ ਧਿਆਨ ਦੇਣਾ ਜਿਹੜੀ ਮੈਂ ਅਰਧ ਕਰਨੀ ਚਾਹੁੰਦਾ। ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸੇ ਔਦ ਕਨੇਰੀ। ਸਾਹਿਬ ਕਹਿੰਦੇ ਨੇ ਗਿਰ ਤਰ ਜਲ ਜਵਾਲਾ ਭੈ ਰਾਖਿਓ, ਚਾਰ ਸ਼ਬਦ ਕਹਿ ਗਿਰ, ਗਿਰ ਦਾ ਅਰਥ ਹੈ ਪਹਾੜ, ਤਰ ਤਰ ਦਾ ਅਰਥ ਹੈ ਰੁੱਖ, ਜਲ ਦਾ ਅਰਥ ਦਰਿਆ ਸੀ ਪਾਣੀ ਕਰਨੇ ਆ, ਗਿਰ ਤਰ ਜਲ ਅੱਗੇ ਵੇ ਜਵਾਲਾ, ਜਵਾਲਾ ਦਾ ਅਰਥ ਅੱਗ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਮੇਰੇ ਵਾਹਿਗੁਰੂ ਨੇ ਇਹੋ ਜਿਹਾ ਕੌਤਕ ਵਰਤਾ ਦਿੱਤਾ, ਨਾ ਪਹਾੜ ਨਾ ਰੁੱਖ ਤੇ ਨਾ ਪਾਣੀ ਦੀਆਂ ਲਹਿਰ ਤੇ ਨਾ ਹੀ ਉਹਨੂੰ ਬਲਦੀ ਹੋਈ ਅੱਗ ਸਾੜ ਕੇ ਸਵਾਹ ਕਰ ਸਕੀ। ਉਸ ਤੋਂ ਬਾਅਦ ਇਹ ਖੇਡ ਚੱਲ ਪਈ, ਇਹ ਹੋਲੀ ਇੱਥੋਂ ਤੱਕ ਆ ਪਹੁੰਚੀ। ਵੱਖ ਵੱਖ ਇਲਾਕਿਆਂ ਵਿਚ ਢੰਗ ਮਨਾਉਣ ਦੇ ਵੱਖ ਵੱਖ ਨੇ, ਕਿਤੇ ਲੱਠ ਚਲਾ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਬਜ਼ੁਰਗਾਂ ਉੱਤੇ ਚਿੱਕੜ ਸੱਟ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਕਾਲਕ ਸੱਟ ਕੇ ਹੋਲੀ ਮਨਾਈ ਜਾਂਦੀ ਏ, ਕਿਤੇ ਇੱਕ ਦੂਜੇ ਉੱਤੇ ਰੂੰਗ ਰੂੰ ਆਪਣਾ ਰੰਗ ਸੱਟ ਕੇ ਖਰੂਦ ਮਚਾ ਕੇ ਹੋਲੀ ਮਚਾਈ ਖੇਡੀ ਜਾਂਦੀ ਏ। ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇੱਕ ਬਚਨ ਕਿਹਾ, ਦੇਖਿਆ ਵੀ ਇਹ ਲੋਕ ਤਾਂ ਸੱਚ ਦੀ ਗੱਲ ਨੂੰ ਭੁੱਲ ਗਏ ਨੇ, ਕੇਵਲ ਇੱਕ ਦੂਜੇ ਦੇ ਉੱਪਰ ਰੰਗ ਪੈ ਸੜਦੇ ਨੇ, ਗੁਲਾਮੀ ਦੀਆਂ ਜ਼ੰਜੀਰਾਂ ਇਹਨਾਂ ਦੇ ਗਲੇ ਵਿਚ ਪਈਆਂ ਨੇ, ਇਹਨਾਂ ਨੂੰ ਰੱਬ ਵਾਹਿਗੁਰੂ ਚੇਤੇ ਨਹੀਂ, ਗੁਲਾਮੀ ਵੀ ਜੀਵਨ ਬਤੀਤ ਕਰਦੇ ਨੇ। ਤੇ ਮੇਰੇ ਦਾਤੇ ਨੇ ਫਿਰ ਕਿਹਾ, ਕਹਿਣ ਲੱਗੇ ਸੱਜਣਾ ਜੇ ਤੂੰ ਰੰਗ ਸੱਚ ਨਹੀਂ ਚਾਹੁੰਦਾ ਤੇ ਆ ਮੈਂ ਤੈਨੂੰ ਸੱਚਾ ਤੂੰ ਰੰਗ ਦੱਸਾਂ, ਰੰਗ ਕਿਹੜਾ ਚਾੜਨਾ, ਕਿਹੜਾ ਰੰਗ ਸੱਟਣਾ। ਗੁਰੂ ਨਾਨਕ ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਤੇ ਹਰ ਇੱਕ ਨੂੰ ਇਹ ਸ਼ਬਦ ਚੇਤੇ ਨੇ। ਸਾਧ ਸੰਗਤ ਕੋਈ ਅੰਦਰ ਐਸਾ ਨਹੀਂ ਜਿਹੜਾ ਰੰਗਣ ਤੋਂ ਬਿਨਾਂ ਖਾਲੀ ਹੋਵੇ, ਹਰ ਇੱਕ ਦਾ ਅੰਦਰ ਰੰਗਿਆ, ਅੰਤਰ ਸਿਰਫ ਇਤਨਾ ਕਿਸੇ ਦਾ ਕੁਸੰਬੇ ਦੇ ਰੰਗ ਨਾ ਰੰਗਿਆ, ਕਿਸੇ ਦਾ ਮਜੀਦ ਦੇ ਰੰਗ ਨਾ ਰੰਗਿਆ। ਧੰਨ ਗੁਰੂ ਗ੍ਰੰਥ ਸਾਹਿਬ ਵਿਚ ਸਾਹਿਬ ਕਹਿੰਦੇ ਨੇ ਕੋਈ ਅੰਦਰ ਰੰਗਣ ਤੋਂ ਬਿਨਾਂ ਨਹੀਂ, ਕਈਆਂ ਦੇ ਅੰਦਰ ਦੇ ਚੋਲੇ ਲਾਲਚ ਦੇ ਰੰਗ ਵਿਚ ਰੰਗੇ ਨੇ, ਲਾਲਚ ਦੇ ਰੰਗ ਵਿਚ ਰੰਗੇ ਹੋਏ ਚੋਲਿਆਂ ਨੇੜੇ ਕਦੀ ਵੀ ਵਾਹਿਗੁਰੂ ਦੀ ਕਿਰਪਾ ਨਹੀਂ, ਤੇ ਕਈ ਚੋਲੇ ਐਸੇ ਨੇ ਜਿਹੜੇ ਨਾਮ ਦੇ ਰੰਗ ਵਿਚ ਰੰਗੇ ਨੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਹੋ ਜਿਹਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾਵੇ। ਸਤਿਗੁਰੂ ਨੇ ਬਚਨ ਕੀਤਾ, ਕਹਿਣ ਲੱਗੇ ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ, ਇਹ ਚੋਲਾ ਮੇਰੇ ਵਾਹਿਗੁਰੂ ਨੂੰ ਨਹੀਂ ਪਾਉਂਦਾ, ਕਿਉਂ ਧਨ ਸੇਜਿਆ ਜਾਏ, ਕਿਵੇਂ ਤੇਰੇ ਕਿਰਦੇ ਦੀ ਸੇਜ ਤੇ ਵਾਹਿਗੁਰੂ ਆਵੇ, ਤੇਰਾ ਤਾਂ ਚੋਲਾ ਹੀ ਅੰਦਰ ਦਾ ਲਾਲਚ ਰੰਗਿਆ। ਅੱਗੇ ਹਜ਼ੂਰ ਕਹਿੰਦੇ ਨੇ ਪਰ ਜਿਨ੍ਹਾਂ ਦੇ ਨਾਮ ਨੇ ਰੰਗੇ ਨੇ, ਕਾਇਆ ਰੰਗਣ ਜੇ ਸੀਆ ਪਿਆਰੇ, ਜੇ ਅੰਦਰ ਨੂੰ ਰੰਗਣੀ। ਇੱਥੇ ਪਾਠ ਹੈ ਕਾਇਆ ਰੰਗਣ, ਰੰਗਣ ਦਾ ਅਰਥ ਇਹ ਨਹੀਂ ਰੰਗਣਾ, ਇੱਥੇ ਰੰਗਣ ਦਾ ਅਰਥ ਹੈ ਉਹ ਭਾਂਡਾ ਜਿਹਦੇ ਵਿਚ ਲਲਾਰੀ ਰੰਗ ਪਾ ਕੇ ਕੱਪੜੇ ਰੰਗਦਾ। ਸਾਹਿਬ ਕਹਿੰਦੇ ਨੇ ਕਾਇਆ ਰੰਗਣ, ਇਸ ਸਰੀਰ ਨੂੰ ਇੱਕ ਲਲਾਰੀ ਦਾ ਭਾਂਡਾ ਬਣਾ ਲੈ, ਕਾਇਆ ਰੰਗਣ ਜੇ ਸੀਆ ਪਿਆਰੇ, پائی ہے نام جیت ادے وچ نام دا رنگ پا دے رنگن والا جے رنگا ہے صاحب ایسا رنگ نہ جیت جن کے چولے رتڑے پیارے کنت تنا کے پاس توڑ تنا کی جے ملے جی کو نانکی ارداس ستگرو نے کیا اے منک تو باہر دے رنگ نو چھڈ تو اندر نو رنگ لے تے مہاراج اے رنگ کدی اتردا نہیں ستگرو بانی وچ کہندے نہ میلا نہ تندلا نہ بھگوا نہ کچھ نانک لالو لال ہے سچے رتا سچ اے رنگ لگدا کنو میں صاحب کہندے نے ہر رنگ لاگو جنو ہری دا رنگ لگ جائے جا کو ہر رنگ لاگو اس جگ میں سو کہیت ہے سورا تے جنو اندروں رنگ لگ جائے او دے بارے گردیو بانی وچ بچن کردے نے لال رنگ تس کو لگا جس کے وڈبھاگا میلا کدے نہ ہووی نہ لاگا داگا تے جدا اندر نہیں رنگیا گرو گرنتھ صاحب نے بڑے پیارے بچن کہے کہ لگے اپنے شریر ول کدی چاتی مار جنم نو کچھ سمے بعد دند ملے جڑے موتیاں دی طرح چمک دے سن ساری عمر انہاں دنداں نال چبا کے کھادا دند کس گئے دند پھر کے منہ وچوں نکل گئے ساری زندگی انہاں انگاں نوں سواریا سونے تو سونے بستر پائے اس شریر تے شریر دے انگ وی کس گئے اے وی ختم ہو گئے تے ستگرو کہندے نے بڑے افسوس دی بات کھاندیاں دند کس گئے پاندیاں شریر کس گیا ساری عمر لگ گئی پر جے اجے تک نام دا رنگ نہیں لگا تے تیرا جیون ترکار جو اندر نوں کیوں نہیں رنگدا حضور نے بچن کیتا کہن لگے کھاندیاں کھاندیاں منہ کٹھا کٹھا در تے کس گیا تے نندیاں سب انگ نانک ترگ تنہاں دا جیویا جنہاں سچ نہ لگو رنگ انہاں دا جیون ترکار جو گے جنہاں نوں اندر سچ دا رنگ نہیں ہو لگا ساتھ سنگت میں اگے ترا ستگرو نے اندر رنگن دی گل کہی ہولا محلہ اے دا ارتھ کی ہے پہلا آپا اے دے بارے بینتی کر لیے ہولا شبد جیڑا اے فارسی دا ہے محلہ شبد جیڑا اے عربی دا ہے ہولا دا ارتھ حملہ محلہ دا ارتھ تھان اے دا ارتھ بندا ہے حملہ اتے حملے والی تھان او تھان جتھے حملہ کیتا جائے ہولا محلہ جیڑا ہے بھائی کان سنگھ دے نابا دے مطابق گرو گوبند سنگھ مہاراج جی نے کلگی تر سوامی نے سکھاں وچ شستر ابھیاس نوں شستر ودیا دے ابھیاس نوں پرپک رکھن واسطے شیت سودی ایک نوں اے میلہ جیڑا اے محلہ آرمبھ کیتا سی شستراں دی ودیا لئی تے میں ارج کراں شستراں دی لوڑ کیوں میں آ کئی واری سوال وی بڑے اپجدے نے شستر کیوں پکڑے تے تن گرو ہرگوبند صاحب نے پہلا دو کرپانا پائیاں نے ایک بڑی پرانی لکھت پڑھن دا موقع ملیا او دے وچ گرو ارجن صاحب نو کیا مہاراج تسی شستر نہیں پاؤ گے ستگرو نے ایک رمز بھرپور بچن کیا کہن لگے پاواں گے اسا شبد دی پریت کر کے پیر دی پیری کھچ لینی ہے تے شستر دی پریت کر کے میر دی میری کھچ لینی ہے بڑے کمال دے بھاو پورک بچن سن شبد دی پریت نال پیری ملے گی شستر دی پریت نال میری ملے گی تے جدو میرے گرو ارجن صاحب جی تتی توی تے بیٹھے نے اس وقت دے حالات نو ایک ادیب نے بڑا سونا لکھے او کہندے نے کندا حویلی دیاں بڑیاں اچیاں نے اگ دیاں لاٹاں پیاں نکلدیاں نے تے میرا گرو ارجن پتا تتی توی تے بیٹھا ہے تے مرتضیٰ خان او کہندا پیا ہے میں ایک عرض غور کر دیاں جنہاں نے سجنہ نے ودواناں نو پڑھیا ہے نا کلا چندو گرو ارجن صاحب دی شہادت دا ہاتھ نہیں چندو دا اکلے دا جہانگیر خود جیڑا اے دے اندر پورا اے دا یوگدان ہے جہانگیر دا شیخ احمد بخاری دا جنوں مرتضیٰ خان وی کہندے نے پرچیے دا وی کچھ ہاتھ ہے اس تو علاوہ کئی ایسے نے جنہاں نے اپنا پورا یوگدان پایا خاص کر کے سروریے وی ورودھ سن کہ سکھی دا پرچار کیوں ہوندا ہے آپ جی دے نالج لئی جدو آپ فتح گڑھ صاحب جانے ہیں نا یہ تھلے ایک مزار ہے ایک مسجد ہے وہ مقبر ہے تے آپ جی نو پتا ہوئے جس بندے نے گرو ارجن صاحب نو شہید کران وچ پوری واہ لا دیتی ہے اس بندے دی جڑی قبر ہے وہ سرہند فتح گڑھ صاحب دے بالکل ہی نال اس مقبرے دے وچ اس مسجد دے وچ اودی قبر اجے تک جا کے دیکھو دی قبر موجود ہے. خیر گرو ارجن صاحب تتی توی تے بیٹھے تے پوچھیا ہن تواڈی آواز کتھے وے اگ دیاں لاٹاں تواڈے نال کی پیاں کردیاں نے تے میرے ستگرو نے جڑے بچن کہے اس ادیب نے پاوے اپنی من دی اڈاری وچوں کیا کہن لگے مرتجا خان ایس وقت میری زبان نو تسی بند کرنا چاہتے ہو پر یاد رکھنا اے زبان بند ہونی نہیں میرے تو بعد وقت دے جڑے حالات نے نا انہاں دا چاکرا نہ تیرے تو ہونا ہے نہ جہانگیر تو ہونا ہے. اے ٹھیک ہے اج اگ دیاں لاتاں وچ میرے شریر نو گم کرنا چاہتے ہو پر میرے تو بعد جدو ہر گوبند نے کرپان پکڑی تواڈے کسے دی طاقت نہیں اودے نال تسی ٹکر لے سکو. اس ادیب نے بچن لکھے او کہندا حضور نے کیا میری صدا کو دبانا تو ممکن ہے مگر بدلتے وقت کی رفتار کون روکے گا. فصیلے آتشو آہن بہت بلند سی مگر حیات کی للکار کون روکے گا. میرے خیالوں کی پرواز روکنے والوں میرے ہر گوبند کی تلوار کون روکے گا. ستگرو گرو ہر گوبند صاحب نے دو کرپانا پائیاں تے سوال اٹھیا کرپانا کیوں تے اے دا اتر بھائی گرداس ہورا نے دتا کہن لگے قدرت دا ایک نیم ہے جدو زمیندار فصل بیجدا ہے جنی او قیمتی فصل بیجدا ہے تے کنڈیاں دی وار تیار چپیرے کردا ہے جے پچھیے تینوں کی لوڑ ہے کنڈیاں دے وار کرن دی تے او اکو گل کہندا ہے جتنی فصل قیمتی ہے پشو لنگ کے اس فصل نو تباہ کرن گے پشو برتی تو بچان لی وار ات ضروری ہے تے گرو ہرگوبند صاحب نے شستر اس کر کے پائے نے کہ گرو نانک دی فلواری نو پشو برتی والے تباہ نہ کرنا چاہن اس کر کے ستگرو نے ایک وار لا دتی. بھائی گرداس نے بچن کیتا کہ لگے کھیتی وار جو ٹنگری ککر آس باس جو باگے تے اس وقت کہندے نے سپ لپیٹے چننا بوا جندا کتا جاگے چندن نو بھی سپ چمبڑے نے او دی راکھی دے لئی اسی بوے اگے بھی جندرا مارنے کتا رکھنے اسی طرح کہن لگے اس فلواری نو بچان دے لئی شستراں دی ضرورت ہے. خیر ساد سنگت آپاں اگے تریے اے لوگ ظالم ظلم کردے رہے جدوں صاحب شری گرو تیغ بہادر جی دا سما آیا تے اس وقت میرے داتا جی آنند پور دی دھرتی تے نے اینا کو ظلم ودھ گیا کہ ظالم دی تلوار نے انیکاں دے سر لا دتے جنیو لا دتے ٹکے مٹین دی کوشش کیتی تے اس وقت گرو تیغ بہادر جی دے چرناں وچ انہاں نے فریاد کیتی مہاراج تو کرپا کرے تا مندر وچ دیوے بلدے رہن گے جے تو کرپا کرے تا جنیو تلک رہے گا جے داتیا تو بخشش نہ کیتی نہ تلک رہنے نے نہ جنیو رہنے نے نہ داتیا مندر وچ آرتی اتار لگیا دیوے بلدے دسنے. ایک ادیب نے بڑا سونا لکھیا وہ کہندا میرے ستگرو نے بھروسہ دے کے توریا کہن لگے یقین کرو تسی گھراں نوں چلے جاؤ میں اپنا سر دے کے تواڈے ست نوں بچاواں گا تے جڑے کہندے تسی ساڈے دیوے بجھ چلے نے میں تیل دی تھاں تے اپنا خون پا کے وی تواڈے دیوے بل دے رکھاں. اس ادیب نے بڑا سونا بچن لکھیا کہندا ہے کہ آ ستگرو بچیو گھری جاؤ سر دے کے ست بچاں گا میں ہندو دھرم دے بجھ رہے دیوے اندر تیل اپنے لہو دا پاں گا میں اس دیوے نو بجھن نہیں میں دیندا. اس وقت کہندا ہے جدو میں اج چاٹی مارنا کوئی پجاری دیوے رکھ کے تھالی وچ آرتی اتاردا ہے لوگ کہندے نے دیویاں وچ تیل بلدا ہے او کہندا ہے نہیں او لکھدا ہے پایا دیش دیاں جڑاں وچ تیل اس نے خون اس نے بھارت ورس دا باغ تا پھل رہا ہے. کہن لگے ہندو مندراں دے دیویاں وچ ہن وی لہو تیغ بہادر دا بل رہا اج تک او گرو تیغ بہادر دا مانو خون پیا بلدا ہے جڑے او دیوے قائم نے. ستگرو گرو تیغ بہادر جی دی شہادت ہو گئی بھائی جیتا جی شیس لے کے کیرت پور آئے دھن گرو کلگی والے نے اپنے پتا دے شیس نو نمسکار کیتی. ساد سنگت اس سمے کچھ سمے تو بعد میرے کلگی تر سوامی نے चेत सुधी एक नू सारिया संगतां नू इकट्ठा कीता ते उस वक्त क्या सिखो हुण एक दूजे ते रंग सट्टन दा समा नहीं एक दूजे ते चिकड़ जा आ पानी सट्टन दा समा नहीं अज समा आ गया कि तुसी अपने आप नू शस्त्र बद्ध करो देखो जालम ने इष्ट ते वार कीता दिन रात जुलम प्या वध है हुण रंग

ਸ਼ਸਤਰਾਂ ਦੇ ਅਭਿਆਸ ਦਾ ਪ੍ਰਤੀਕ ਸੀ ਤੇ ਉਹ ਜਿਹੜੇ ਜ਼ਾਲਮ ਨਾਲ ਟੱਕਰ ਲੈ ਸਕਣ। ਸਤਿਗੁਰੂ ਨੇ ਹੁਕਮ ਕੀਤਾ, ਸਿੱਖੋ ਅੱਜ ਤੋਂ ਬਾਅਦ ਮੇਰੇ ਕੋਲ ਆਉਣਾ, ਤੀਰ ਲੈ ਕੇ, ਕਿਰਪਾਨ ਲੈ ਕੇ, ਘੋੜੇ ਤੇ ਚੜ ਕੇ। ਤੇ ਕਹਿਣ ਲੱਗੇ, ਜਿਸ ਬੰਦੇ ਕੋਲ ਸ਼ਸਤਰ ਨਹੀਂ ਨਾ, ਉਹ ਤਾਂ ਇਸ ਤਰ੍ਹਾਂ ਮਾਨੋ ਜਿਵੇਂ ਇੱਕ ਭੇਡ ਹੋਵੇ ਤੇ ਉਹਦੇ ਕੰਨ ਪਕੜ ਕੇ ਜਿੱਥੇ ਮਰਜ਼ੀ ਕੋਈ ਉਹਨੂੰ ਲੈ ਜਾਏ, ਉਹਦਾ ਕਦੀ ਵੀ ਕੋਈ ਬਚਾਅ ਕਰ ਨਹੀਂ ਸਕਦਾ। ਸਤਿਗੁਰੂ ਨੇ ਇਹ ਬਚਨ ਕਹਿ ਗੁਰ ਬਲਾਕ ਪਾਤਸ਼ਾਹੀ ਦਸਵੀਂ ਉਹਦੇ ਇਹ ਬਚਨ ਨੇ ਉਸ ਗ੍ਰੰਥ ਦੇ। ਕਹਿਣ ਲੱਗੇ, ਪੁੰਨ ਸੰਗ ਸਾਰੇ ਪ੍ਰਭੂ ਜੀ ਸੁਣਾਈ, ਬਿਨਾ ਤੇਰ ਤੇਗੰ ਰਹੋ ਨਹਿ ਭਾਈ, ਬਿਨਾ ਸ਼ਸਤਰ ਕੇ ਸੰਗ ਨਰੰਗ ਭੇਡ ਜਾਨੋ, ਗਏ ਕਾਨ ਤਾਕੋ ਕਿਤੇ ਲੈ ਸਧਾਨੋ, ਤੇ ਕਿਆ ਇਹ ਮੋਰ ਆ ਗਿਆ ਸੁਣੋ ਹੈ ਪਿਆਰੇ, ਬਿਨਾ ਕੇਸ ਤੇਗੰ ਦੇਵੋ ਨਾ ਦੀਦਾਰੇ। ਜੇ ਮੇਰੇ ਕੋਲ ਆਉਣਾ, ਹਜ਼ੂਰ ਕਹਿਣ ਲੱਗੇ, ਕੇਸ ਧਾਰੀ ਤੇ ਆਪਣੇ ਕੋਲ ਤੇਗ ਲੈ ਕੇ ਆਉਣੀ। ਸਾਧ ਸੰਗਤ, ਇਸ ਤੇਗ ਨੇ ਜ਼ਾਲਮ ਦਾ ਮੂੰਹ ਭਵਾ ਦਿੱਤਾ। ਇਸ ਤੇਗ ਨੇ ਇੱਕ ਫੈਸਲਾ ਕੀਤਾ। ਮੈਂ ਅਰਜ਼ ਕਰਨੀ ਚਾਹੁੰਦਾ ਵਾਂ ਇਤਿਹਾਸ ਦੀ ਉਸ ਝਾਂਕੀ ਵਿਚੋਂ ਜਿੱਥੇ ਇਸ ਤੇਗ ਨੇ ਇੰਨੀ ਕੁ ਬਹਾਦਰੀ ਦਿਖਾਈ। ਪਹਿਲਾਂ ਕਦੀ ਪੰਜਾਬ ਇਹ ਦਿੱਲੀ ਦੇ ਨਾਲ ਜੁੜ ਜਾਣਾ, ਜਿਹਦਾ ਜ਼ੋਰ ਪੈਣਾ ਕਦੀ ਅਫਗਾਨਿਸਤਾਨ ਕਾਬਲ ਨਾਲ ਜੁੜ ਜਾਣਾ, ਤੇ ਸਿੱਖਾਂ ਨੇ ਕਿਰਪਾਨ ਪਕੜ ਕੇ ਇੱਕ ਫੈਸਲਾ ਕੀਤਾ, ਮਿਸਲਾ ਬਣਾ ਕੇ, ਅੱਜ ਤੋਂ ਬਾਅਦ ਪੰਜਾਬ ਨੂੰ ਸਵਤੰਤਰ ਕਰਾਂਗੇ, ਨਾ ਇਹਨੂੰ ਅਸੀਂ ਦਿੱਲੀ ਦਾ ਹਿੱਸਾ ਬਣ ਦੇਣਾ ਤੇ ਨਾ ਇਹਨੂੰ ਅਫਗਾਨਿਸਤਾਨ ਦਾ ਹਿੱਸਾ ਬਣ ਦੇਣਾ। ਦਿੱਲੀ ਤੇ ਜ਼ਰੂਰ ਰਾਜ ਕੀਤਾ ਪਰ ਉਸ ਵਕਤ ਹਿੱਸਾ ਨਹੀਂ ਬਣ ਦਿੱਤਾ। ਸ਼ੇਰੇ ਪੰਜਾਬ ਦੇ ਜਿੰਦੇ ਤੱਕ ਕਦੀ ਵੀ ਅੰਗਰੇਜ਼ ਦੀ ਜ਼ਰੂਰਤ ਨਹੀਂ ਸੀ ਪਈ ਪੰਜਾਬ ਵੱਲ ਝਾਕ ਸਕੇ। ਇਹ ਗੱਲ ਵੱਖਰੀ ਕਿ ਸਿੱਖ ਰਿਆਸਤਾਂ ਉਹਦੇ ਨਾਲ ਮਿਲ ਗਈਆਂ ਗੋਰੇ ਨਾਲ, ਤੇ ਉਹਨਾਂ ਦਾ ਜਿਹੜਾ ਟਿਕਾਣਾ ਲੁਧਿਆਣੇ ਤੱਕ ਬਣ ਗਿਆ, ਨਹੀਂ ਤਾਂ ਸਤਲੁਜ ਤੋਂ ਅੱਗੋਂ ਉਹਦੇ ਜਿੰਦੇ ਜੀ ਉਹਦੀ ਜ਼ਰੂਰਤ ਨਹੀਂ ਸੀ ਪਈ ਕਿ ਉਹ ਪੈਰ ਪਾ ਸਕੇ। ਉਸ ਸਮੇਂ ਦੀ ਮੈਂ ਘਟਨਾ ਅਰਜ਼ ਕਰਨੀ ਚਾਹੁੰਦਾ ਕਿ ਸ਼ਸਤਰਾਂ ਦਾ ਅਭਿਆਸ ਗੁਰੂ ਨੇ ਇਕੱਲਾ ਕਰਾਇਆ ਨਹੀਂ। ਹੁਣ ਭਾਵੇਂ ਕਿ ਭਾਈ ਕਾਨ ਸਿੰਘ ਨਾਭਾ ਨੇ ਬੜੀ ਸੋਹਣੀ ਗੱਲ ਕਹੀ, ਕਹਿੰਦਾ ਹੋਲਾ ਮਹੱਲਾ ਸ਼ਸਤਰਾਂ ਦਾ ਪ੍ਰਤੀਕ ਸੀ, ਪਰ ਕਹਿਣ ਲੱਗਾ ਅਫਸੋਸ ਨਾਲ ਕਹਿਣਾ ਪੈਂਦਾ ਹੁਣ ਸ਼ਸਤਰ ਕੇਵਲ ਅਜਾਇਬ ਘਰ ਤੱਕ ਸੀਮਤ ਰਹਿ ਗਏ ਨੇ। ਸਿੱਖ ਨੂੰ ਦਿਨੋ ਦਿਨ ਸ਼ਸਤਰਾਂ ਚਲਾਉਣ ਦੀ ਜਾਤ ਜਿਹੜੀ ਇਹ ਭੁੱਲਦੀ ਜਾਂਦੀ ਹੈ। ਪਰ ਸ਼ਸਤਰ ਇਹਦਾ ਮਤਲਬ ਇਹ ਨਹੀਂ ਸੀ ਕਿ ਸ਼ਸਤਰ ਪਕੜ ਕੇ ਹਾਰੀ ਸਾਰੀ ਨੂੰ ਡਰਾਈ ਜਾਣਾ। ਸਮਝਣਾ ਇਸ ਗੱਲ ਨੂੰ, ਜ਼ਾਲਮ ਨੂੰ ਰੋਕਣ ਲਈ ਸ਼ੇਰੇ ਪੰਜਾਬ ਦਾ ਚਲਾਣਾ ਹੋਇਆ ਤੇ ਸੰਨ 1846 ਆਇਆ ਤੇ 10 ਫਰਵਰੀ ਦੇ ਦਿਨ ਤੋਂ ਪਹਿਲਾਂ ਦੀ ਘਟਨਾ। ਦੋ ਜੰਗ ਗੋਰਿਆਂ ਨਾਲ ਸਿੱਖ ਹਾਰ ਗਏ ਨੇ, ਇੱਕ ਮੁਦਕੀ ਦਾ ਤੇ ਦੂਜਾ ਫੇਰੂ ਸ਼ਹਿਰ ਦਾ। ਸ਼ਾਮ ਸਿੰਘ ਅਟਾਰੀ ਜਿਹਦੇ ਪਿਤਾ ਦਾ ਨਾਮ ਸੀ ਸਰਦਾਰ ਨਿਹਾਲ ਸਿੰਘ। ਮੈਂ ਅੱਜ ਦੇ ਦਿਨ ਵਿਸ਼ੇਸ਼ ਇਹ ਅਰਜ਼ ਕਰਨੀ ਚਾਹੁੰਦਾ ਵਾਂ, ਡਾਕਟਰ ਗੰਡਾ ਸਿੰਘ ਮਹਾਨ ਹਿਸਟੋਰੀਅਨ ਉਹ ਲਿਖਦੇ ਨੇ ਕਿ ਨਿਹਾਲ ਸਿੰਘ ਹੋਰੀ ਸ਼ਾਮ ਸਿੰਘ ਅਟਾਰੀ ਦੇ ਪਿਤਾ 1817 ਦੇ ਕਰੀਬ ਸ਼ੇਰੇ ਪੰਜਾਬ ਬਿਮਾਰ ਹੋ ਗਿਆ। ਇਹਦੇ ਬਚਨ ਦੀ ਕੋਈ ਉਮੀਦ ਨਹੀਂ ਸੀ ਤੇ ਸ਼ਾਮ ਸਿੰਘ ਅਟਾਰੀ ਦੇ ਪਿਤਾ ਨਿਹਾਲ ਸਿੰਘ ਨੇ ਇੱਕ ਅਰਦਾਸ ਕੀਤੀ ਸੀ, ਸਤਿਗੁਰੂ ਅਜੇ ਇਸ ਸ਼ੇਰੇ ਪੰਜਾਬ ਦੀ ਜ਼ਰੂਰਤ ਏ, ਤੇਰੇ ਰਾਜ ਦੇ ਝੰਡੇ ਝੁਲਣੇ ਨੇ, ਕਿੰਨਾ ਚੰਗਾ ਹੋਵੇ ਜੇ ਇਹਨੂੰ ਤੂੰ ਕਿਰਪਾ ਕਰਕੇ ਜੀਵਨ ਬਖਸ਼ ਦੇ, ਇਹਦੀ ਥਾਂ ਤੇ ਮੈਨੂੰ ਮੌਤ ਆ ਜਾਏ ਪਰ ਦਾਤਿਆ ਇਹਨੂੰ ਤੂੰ ਤੰਦਰੁਸਤੀ ਜ਼ਰੂਰ ਬਖਸ਼। ਤੇ ਇੰਨਾ ਤਕੜਾ ਇਤਿਹਾਸਕਾਰ ਗੱਲ ਝੂਠੀ ਨਹੀਂ ਲਿਖ ਸਕਦਾ। ਉਹ ਲਿਖਦਾ ਹੈਰਾਨਗੀ ਦੀ ਬਾਤ, ਨਿਹਾਲ ਸਿੰਘ ਨੇ ਅਰਦਾਸ ਕਰਕੇ ਕੀਤੀ ਪਰਕਰਮਾ, ਨਿਹਾਲ ਸਿੰਘ ਬਿਮਾਰ ਹੋ ਗਿਆ, ਸ਼ੇਰੇ ਪੰਜਾਬ ਤੰਦਰੁਸਤ ਹੋਣ ਲੱਗਾ। ਤੇ ਇੱਕ ਦਿਨ ਐਸਾ ਆਇਆ ਕਿ ਨਿਹਾਲ ਸਿੰਘ ਸ਼ਾਮ ਸਿੰਘ ਅਟਾਰੀ ਦੇ ਪਿਤਾ ਦਾ ਚਲਾਣਾ ਹੋ ਗਿਆ। ਜਿੱਦਣ ਉਹਨੇ ਚਲਾਣਾ ਕੀਤਾ ਤੇ ਸ਼ੇਰੇ ਪੰਜਾਬ ਤੰਦਰੁਸਤ ਹੋ ਕੇ ਆਪਣੇ ਦਰਬਾਰ ਵਿਚ ਆ ਬੈਠਾ। ਕੈਸੀ ਅਜੀਬ ਜੀ ਖੇਡ ਵਾਪਰੀ। ਉਸ ਸ਼ਾਮ ਸਿੰਘ ਅਟਾਰੀ ਦੀ ਬੱਚੀ ਰਣਜੀਤ ਸਿੰਘ ਦੇ ਪੋਤੇ ਕੰਵਰ ਨੌ ਨਿਹਾਲ ਸਿੰਘ ਨਾਲ ਵਿਆਹੀ ਸੀ। ਜਦੋਂ ਬੁਰਸ਼ਾਗਰਦੀ ਹੋਈ, ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਖੜਕ ਸਿੰਘ ਕੰਵਰ ਨੌ ਨਿਹਾਲ ਸਿੰਘ, ਜਦੋਂ ਇਹਨਾਂ ਨੂੰ ਵੀ ਡੋਗਰਿਆਂ ਨੇ ਮਰਵਾ ਦਿੱਤਾ, ਇਹਦੀ ਬੱਚੀ ਬੀਬੀ ਨਾਨਕੀ ਨੂੰ ਵੀ ਜ਼ਹਿਰ ਦੇ ਦਿੱਤਾ ਗਿਆ ਤੇ ਸ਼ਾਮ ਸਿੰਘ ਅਟਾਰੀ ਆਪਣੇ ਘਰ ਚਲਾ ਗਿਆ। ਮੈਂ ਗੱਲ ਕਰਨ ਲੱਗਾ ਸ਼ਸਤਰ ਦੀ ਕਿ ਗੁਰੂ ਨੇ ਕਿਰਪਾਨ ਇਹੋ ਜੀ ਅੱਜ ਦੇ ਦਿਨ ਸਿੱਖ ਦੇ ਹੱਥ ਵਿਚ ਪਕੜਾਈ, ਉਹ ਪੂਰੇ ਭਰੋਸੇ ਨਾਲ ਜੰਗ ਵਿਚ ਗਿਆ। ਸ਼ਾਮ ਸਿੰਘ ਅਟਾਰੀ ਘਰ ਏ, ਦੋ ਜੰਗ ਜਿਹੜੇ ਨੇ ਸਿੱਖ ਹਾਰ ਗਏ ਨੇ ਅੰਗਰੇਜ਼ਾਂ ਤੋਂ, ਤੇ ਮਹਾਰਾਣੀ ਜਿੰਦਾ ਨੇ ਨਾ ਇੱਕ ਚਿੱਠੀ ਲਿਖੀ ਸ਼ਾਮ ਸਿੰਘ ਅਟਾਰੀ ਨੂੰ, ਤੇ ਉਹਦੀ ਚਿੱਠੀ ਦੇ ਜਿਹੜੇ ਅਲਫਾਜ਼ ਸਨ ਸੋਹਣ ਸਿੰਘ ਸ਼ੀਤਲ ਹੋਰਾਂ ਨੇ ਬੜੇ ਪਿਆਰੇ ਢੰਗ ਨਾਲ ਦਿੱਤੇ। ਉਹ ਲਿਖਦੇ ਨੇ
رانی نے واسطہ پایا تے او لکھدے نے چٹھی لکھی ماں رانی نے شام سنگھ نوں بیٹھ رہے کی چت وچ تار سنگا کہن لگے جنگ دوویں مدکی پھیرو شہر والے آئے سنگھ انگریزاں تو ہار سنگا کانو ہار دے کیوں مینے جگ جیندا جیوندی خوندی دے اج سرکار سنگا کہن لگا سے لکھ دی اگے سے کہندی اے تیگ سنگاں دی کھنڈی تا نہیں ہوگی اے پر اپنے ہو گئے گدار سنگا تک واسطہ پا کے کہندی اٹاری والے نو تو شیرے پنجاب دا متر سیں کدی تیرے باپ نے آپ موت قبول کیتی شیرے پنجاب نو جیون دوایا سی تے کہن لگی اجے وقتی سما سنبھال سنگا روڑی جاندی پنجاب دی شان رکھ لے لیندی بسے رنجیت دی پگ مینوں موئے متراں دی یودھیا آن رکھ لے جے تو رکھ سکنا ہے اج تیرے تو بنا کوئی نہیں سارے جڑے نے بربادی کرن تے تلے نے کہندے اس وقت سردار شام سنگھ اٹاری گھروں تریا ہے چینی گھوڑی تے چڑھیا ہے بابا پریم سنگھ ہوتی لکھدے نے چینی گھوڑی تے چڑھن تو پہلاں گھر ایک گل کہہ کے تریا ہے جے پرت کے آواں گا خالصہ راج نوں قائم کر کے مڑاں گا تے جے میں جیت نہ سکیا میرے لیے چکھا چن کے تیار رکھو کیونکہ میں جیندے پرت کے آنا نہیں میری ارتھی کے ولکار آئے گی بڈھا جرنیل دودھ ورگا چٹا داڑا دس فروری دا دن آیا تے سن 1846 سبرہاواں دے میدان اندر جد ہویا ایک پاسے انگریز توپ لے کے آئے نے توپ خانے دوجے پاسے غداراں نے توپاں دے بارود دی تھاں ریت سروں دے پیٹیاں بھر کے لیاندیاں تے ایتھوں تک تیج سنگھ ورگیا نے کیا شام سیاں چلا جا پچھا ظالم انگریز اینی کو فوج لے کے آیا ہے اسی ٹکر نہیں لے سکنی اس وقت شام سنگھ نے گرو گرنتھ صاحب دی جوری وچ کیا کہہ لگا کیوں کہندا انہاں کول توپ خانے نے ساڈے کول شستر چنگے نہیں تے شام سنگھ نے نہ کرپان دے بوٹھے تے ہاتھ رکھ کے کیا کہن لگا گرو گرنتھ صاحب دی اوٹ لے کے کہنا ستگرو نے نا کھولے والے دن کرپان پکڑائی سی تے میں بھروسہ کر کے کہنا کہ میں جیندے نے واپس نہیں جانا پاوے میری چھاتی گولیاں نال ون دین پر جنی دیر تک میرے کول جیون میں اپنے ہتھوں کرپان نہیں چڈا شام سنگھ اٹاری جدو گیا تے سکھاں نوں ایک بھروسہ بج گیا

जित मिले चूके सब सोग संतापे तन तन गुरु नानक जन के राम।

0: सम्मान योग चवर तखत दे मालक परमेश्वर दा खिरदा स्वरूप सतगुरु गुरु ग्रंथ साहिब महाराज जी दे पावन पवित्र हजूरी अंदर सुभाए मान होए बैठे गुरु सवारे सतसंगी जनो वडभागी हो इलाही गुरबाणी दे कीर्तन नाल सतगुरु नानक देव बाबा जी महाराज उन्हां दी बख्शिश कृपालता लै रहे सी। आओ जितने को सोज धन गुरु ग्रंथ साहिब जी मेहर करके बख्शनगे गुरु बाबा जी दे पवित्र जीवन और गुरबाणी दी विचार आरंभ करिए। विचार आरंभन तो पहला कृपा करके एकाग्रता बख्शो, बच्चियां नूं भी चुप करा के कृपा करके एकाग्रता दा दान बख्शिया जे। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। आप जी ने शब्द सरवण किया है, बाबा मन मतवारो नाम रस पीवै, सहज रंग रच रहया, अहमिस बनी प्रेम लिव लागी, शब्द अनाहद गया। ए शब्द दी रहाओ दी तुक सी। पहलियां पंक्तियां सन, गुड़ कर ज्ञान ध्यान कर धावै, कर करनी कस पाइय, पाठी भवन प्रेम का पोचा, इत रस अम्यो चुआइय। ते इस शब्द दे अखीर दी तुक सी कि गुरु नानक साहब एक जोगी नूं संबोधन कर रहे ने। कहो नानक सुन भर थर जोगी, इहदा मतलब है शब्द किसे जोगी नूं संबोधन करके उच्चारण किया, पर चेते रखना यह शब्द केवल उस समय तक उस जोगी दे जीवन तक सीमित नहीं सी। यह शब्द अज भी गुरु के सिखां नूं एक चेतावनी दिंदा है ते नाम रस नाल जुड़न की प्रेरणा दे रहा है। शब्द असां सुने, बाबा नानक जी नूं जोगी मिले है, इन्हें गल कीती है लिव दी, गल कीती है अनहद शब्द दी। ते जोगियां दे मत मुताबक उन्होंने प्याला भर के नशे का पेश किया है, शराब का पेश किया है। ते बाबा जी पुछदे ने ए की, कह लगे एक वारी पी लईए ते परत के दिन चढ़े तक एदा नशा उतरदा नहीं, ते इन्नी टेक के समाधि लाई दिए कि शरीर नूं थकावट भी महसूस नहीं हुंदी। ते बाबा जी कहन लगे भलियो ए प्यार किवें कीता जे, ध्यान देना। कह लगे भांडे विच पानी पाया सी, पानी पा के विच गुड़ पाया, गुड़ दे विच किक्कर दे छत पाए ने, अमोवे दे फुल पाए ने। पहला एक कच्ची एक कच्चा रस तैयार होया, परत के अग दी भट्ठी ते भांडे नूं रखिया, ते इहदे चौगिरदे आपां भांडे उपर होर बथल फिट कीता, उहदे विच नाली लाईए, ते भांडे उपर जिहड़ा बथल फिट किया होर भांडा फिट किया, ते उहदे चार चुफेरे असी मिट्टी का पोचा फेरिया, ते थल्लों अग बाली, ते जिहड़ा इहदा अरक निकलिया इहनूं असी रस कहिंदे आ। एक वारी पी लईए ते रात भर इहदा नशा उतरदा नहीं। इशारा सी शराब वल। बाबा जी कहन लगे शराब दा नशा नहीं, ओ रस की होए जेड़ा शाम नूं पीता होवे ते सवेरे उतर जाए। ते कहन लगे मैं उस नाम रस दे प्याले नूं पी चुका हां, ते इहो जिहा आनंद अंदर बन गया है कि चेते रखो ओदा नशा ओदा सरूर ओदा रस कदी भी उतरदा नहीं। ते जोगियां ने पुछया ए रस किवें तैयार हुंदा है, ते बाबा जी कहन लगे जोगियो गुड़ कर ज्ञान परमेश्वर दे बख्शे हुए ज्ञान नू गुण बनाया ध्यान कर पावे ओदे नाम विच ध्यान जोड़ना मैं इनू अमवे दे फुल बनाया कर करनी कस पाई है ते उच्चे आचरण नू किकर दे सक बना दिता है पाठी पवन आ शरीर नू पठी बना दिता है इस मोह दी मोह नू मैं सारण तुरिया वा पाठी पवन तुसी मिट्टी का पोचा देंदे हो प्रेम का पोचा ते एदे विचों शराब नी एक रस अम्यों चवाई है एदे विचों अमृत दीआं बूंदा डिगदीआं एक रस अम्यों चवाई है कह लगे फिर बाबा हे जोगी मन मत वारो मन मस्त हो गया नाम रस पीवै सहज रंग रस रोया एमस बनी प्रेम निव लागी शब्द अनाहत गया एमस का अर्थ हुंदा दिन ते रात एवो जिहा सुरूर ओ विचार है कि मेरे अपने अंदर ही ओ शब्द सुनाई दे रहे ओ शब्द आप जी ने सरवण किया ते जे आपां कह दईए भई ए कल्ले जोगी वास्ते सी ते ध्यान रखियो गुरु के सिखो बाबा नानक जी ने इस शब्द विच कल्ले जोगी नू नहीं हर प्राणी मातर नू कहा जिस नशे पिछे तू जीवन बर्बाद कर रहे इस नशे ने ना लोक सवार नहीं ना परलोक सवार नहीं ते कई बारी कोई सज्जन कहिंदे ने कि गुरु ग्रंथ साहिब विच शराब दे मुतल्लक कुछ बचन कीते ने हां बाबा अमरदास जी इक बचन करदे ने कहिंदे ने मानस भरिया आणे मानस भरिया आए जित पीता मत दूर होए बरल पवे विच आए अपना पराया ना पछाणी खसमो धक्के खाए जिदे तीन नाल अपने पराए की पछाण नहीं ओहो जे बंदे नूं तां रब की दरगाह विचों भी धक्के पैंदे हुण गुरु ग्रंथ साहिब की बाणी भगत रविदास जी का एक शब्द हुंदा नादर जना मेरी जात बख्यात चमारण उस शब्द विच इक तोके कहिंदे दुनिया ने सब तो पवित्र गंगा नदी नूं मन्ने हिंदुस्तान दे लोगां नूं पर भगत रविदास कहण लगे जेकर गंगा दीआं लहरां दे पाणी दी भी शराब कोई कढ लै ते रब दी बंदगी करन वाला कदी ओहदे वल झाकदा नहीं उहनां दा बचन सुरसरी सललकृत बारनी रे के जेकर सुरसरी दा अर्थ है तू गंगा दीआं लहरां दी शराब बना लै सलल दा अर्थ लहरां सुरसरी सललकृत बारनी रे पर नाल कह दिता संत जन करत नहीं पानंग सतगुरु गुरु साहिब जी ने और रस दिता जेड़ा रस नाम दा कदी उतरना नहीं खैर गुरु नानक साहिब महाराज जी दा पवित्र इतिहास आपां कल विचार कीती सी गुरु नानक बाबा जी ने सज्जन ठग तो सज्जन भाई बना दिता है अगे लोकां नू ठगदा सी अज एहो जिहा सज्जन बना दिता नाम दा व्यापारी बन गया गुरु नानक साहिब महाराज सज्जन तो बाद हर द्वार दी धरती ते पहुंचे ने इत्थे मेरे दाता जी ने कुछ एहो जिहा कौतक वरताए जेड़ी कई मुद्दतां तो उन्हां दी मनौत सी एक परंपरा बनी हुंदी सी ते पांडे ने मर्यादा बनाई सी ते गुरु नानक दे उस दलील ते नाम दी बरकत सामने कोई खलो ना सकिया हर द्वार पहुंचे ने अजे सूरज दी टिक्की निकल रही है ते लोग गंगा विच इशनान तय कर दे ओ लोग तन नूं तां धो रहे ने पर मन उन्हां दा दशी पासी धामदा पे है तन धुपदा पे है पर मन धामदा है मन धुपदा नहीं मैं बेनती कीती धामदा दर ते दौड़दा पे है पिंडे ते पानी पै रहा है पर मन ते उस पानी दा असर नहीं ते कुछ कू ने पानी दियां बुक्कां भरियां ने ते सूरज वल पानी पै सकदे ने ते बाबा नानक जी कहिंदे ने मरदानिया तू खलो किनारे ते आ देख पानी पै सिंजदे ने चढ़दे नूं आपां वी अपने घर दा कोई सोचिए बाबा नानक जी पानी विच प्रवेश कीता ते लहिंदे नूं पानी झटना शुरू कर दिता पानी सिंजन लगे ते जदों बाबा नानक जी इकले लहिंदे नूं पानी सिंजदे पए ने हुण इन्नी भीड़ सी कहण लगे देखो आ बंदा कौन है ए हिंदू है ਤੇ ਜੇ ਹਿੰਦੂ ਏ ਤੇ ਚੜ੍ਹਦੇ ਨੂੰ ਪਾਣੀ ਛੱਡ ਕੇ ਲੈਂਦੇ ਨੂੰ ਪਾਣੀ ਦੇ ਰਿਹਾ ਤੇ ਪੰਡੇ ਕੋਲ ਆਏ ਕਹਿਣ ਲੱਗੇ ਭਲਿਆ ਤੂੰ ਪਹਿਲੀ ਵਾਰੀ ਇੱਥੇ ਆਏ ਕਹਿਣ ਲੱਗੇ ਹਾਂ ਫਿਰ ਕਿਹਨੂੰ ਤੈਨੂੰ ਪਤਾ ਨੀ ਪਾਣੀ ਚੜ੍ਹਦੇ ਨੂੰ ਦਈਦਾ ਲੈਂਦੇ ਨੂੰ ਨਹੀਂ ਸਤਿਗੁਰੂ ਬਾਬਾ ਜੀ ਕਹਿੰਦੇ ਨੇ ਚੜ੍ਹਦੇ ਨੂੰ ਕਿਉਂ ਕਹਿਣ ਲੱਗੇ ਕੁਝ ਤਾਂ ਸੂਰਜ ਨੂੰ ਪਾਣੀ ਦਿੰਦੇ ਨੇ ਕੁਝ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਪਾਣੀ ਪੈ ਦਿੰਦੇ ਨੇ ਬਾਬਾ ਜੀ ਕਹਿਣ ਲੱਗੇ ਪਿੱਤਰ ਕਿੰਨੀ ਕੁ ਦੂਰ ਨੇ ਉਹਨਾਂ ਨੇ ਕਰੋੜਾਂ ਕੋਹ ਦੀ ਗਿਣਤੀ ਕੀਤੀ ਤੇ ਬਾਬਾ ਨਾਨਕ ਜੀ ਫਿਰ ਪਾਣੀ ਝੱਟਣ ਲੱਗ ਪਏ ਤੇ ਉਹਨਾਂ ਕਿਹਾ ਹੇ ਬਾਬਾ ਅਸੀਂ ਤੇਰੇ ਸਵਾਲ ਦਾ ਉੱਤਰ ਦੇ ਦਿੱਤਾ ਤੁਸੀਂ ਪੁੱਛਿਆ ਅਸੀਂ ਪਾਣੀ ਕਿਹਨੂੰ ਦੇਨੇ ਆ ਅਸੀਂ ਸੂਰਜ ਤੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ ਤੇ ਤੁਸੀਂ ਪਾਣੀ ਕਿੱਧਰ ਦੇ ਰਹੇ ਹੋ ਬਾਬਾ ਨਾਨਕ ਜੀ ਕਹਿਣ ਲੱਗੇ ਮੇਰੀ ਧਰਤੀ ਏ ਲੈਂਦੇ ਨੂੰ ਜ਼ਮੀਨ ਵਿਚ ਫਸਲ ਬੀਜੀਏ ਤੇ ਕਈ ਵਾਰੀ ਸਾਡੇ ਵੀਰ ਕਹਿੰਦੇ ਨੇ ਬਾਬਾ ਜੀ ਨੇ ਕਿਹਾ ਮੇਰੀ ਕਰਤਾਰਪੁਰ ਜਿਹੜੀ ਖੇਤੀ ਸੁੱਕਦੀ ਪਈ ਏ ਨਹੀਂ ਪਿਆਰੋ ਅਜੇ ਕਰਤਾਰਪੁਰ ਸ਼ਹਿਰ ਵੱਧਾ ਵੀ ਨਹੀਂ ਸੀ ਕਰਤਾਰਪੁਰ ਤੇ ਸਭ ਤੋਂ ਅਖੀਰ ਵਿਚ ਵੱਜਿਆ ਕਹਿਣ ਲੱਗੇ ਲੈਂਦੇ ਨੂੰ ਮੇਰੀ ਧਰਤੀ ਵਿਚ ਬੀਜ ਪਿਆ ਫਸਲ ਸੁੱਕ ਰਹੀ ਏ ਮੈਂ ਚਾਹੁੰਦਾ ਵਾਂ ਪਾਣੀ ਚੜ ਚੜ ਕੇ ਉਸ ਫਸਲ ਨੂੰ ਭਰਪੂਰ ਕਰ ਦਿਆਂ ਸਾਰੇ ਹੱਸ ਕੇ ਕਹਿਣ ਲੱਗੇ ਦੇਖੋ ਇੰਨੀ ਅਕਲ ਨਹੀਂ ਆ ਗੰਗਾ ਵਿਚੋਂ ਪਾਣੀ ਨਿਕਲ ਕੇ ਤੇਰੇ ਪੈਰਾਂ ਵਿਚ ਫਿਰ ਪਰਤ ਕੇ ਰੁੜ ਕੇ ਵਾਪਸ ਆਉਂਦਾ ਹੈ ਇੰਨੇ ਕੁ ਦੂਰ ਪੰਜਾਬ ਦੀ ਧਰਤੀ ਤੇ ਪਾਣੀ ਪਹੁੰਚੇਗਾ ਜਾਂ ਤੇਰੀ ਉਸ ਧਰਤੀ ਤੇ ਜਿੱਥੇ ਤੂੰ ਫਸਲ ਬੀਜੀ ਪਾਣੀ ਅੱਪੜ ਜਾਏਗਾ ਬਾਬਾ ਜੀ ਕਹਿਣ ਲੱਗੇ ਪੰਡਾ ਜੀ ਮੈਂ ਤਾਂ ਅੱਜ ਪਾਣੀ ਸਿੰਜਣ ਆਇਆ ਆ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਪਾਣੀ ਚੜ੍ਹਦੇ ਨੂੰ ਸਿੰਜਦੇ ਆ ਕਹਿਣ ਲੱਗੇ ਤੇ ਤਾਂ ਹਰ ਸਾਲ ਹੀ ਲੋਕੀ ਸਿੰਜਦੇ ਨੇ ਜਦੋਂ ਕੋਈ ਯਾਤਰੀ ਆਏ ਤੇ ਪਾਣੀ ਸਿੰਜਦਾ ਸਾਹਿਬ ਕਹਿਣ ਲੱਗੇ ਪੰਡਿਤ ਜੀ ਜੇ ਤੁਹਾਡਾ ਸਿੰਜਿਆ ਹੋਇਆ ਪਾਣੀ ਕਰੋੜਾਂ ਕੋ ਦੂਰ ਪਿੱਤਰਾਂ ਤੱਕ ਤੇ ਸੂਰੀ ਤੱਕ ਪਹੁੰਚ ਸਕਦਾ ਹੈ ਉਹ ਸਾਡੀ ਧਰਤੀ ਤੇ ਸੈਂਕੜੇ ਕੁਆਂ ਤੇਰੇ ਕਿ ਸਾਡਾ ਪਾਣੀ ਉਸ ਧਰਤੀ ਤੇ ਨਹੀਂ ਪਹੁੰਚੇਗਾ ਜੇ ਤੇਰਾ ਸੈਂਕੜੇ ਕੁਆਂ ਦੂਰ ਹਜ਼ਾਰ ਕਰੋੜਾਂ ਕੁਆਂ ਦੂਰ ਤੇ ਸਾਡਾ ਸੈਂਕੜੇ ਕੁਆਂ ਦੂਰ ਨਹੀਂ ਜਾਂਦਾ ਲੋਕ ਹੈਰਾਨ ਹੋ ਗਏ ਕਹਿਣ ਲੱਗੇ ਅੱਜ ਤੱਕ ਕਿਸੇ ਨੇ ਸੋਚੀ ਨਹੀਂ ਬਾਕੀ ਜੇਕਰ ਪਾਣੀ ਪਿੱਤਰਾਂ ਤੱਕ ਪਹੁੰਚ ਜਾਂਦਾ ਹੈ ਤੇ ਇਹ ਪਾਣੀ ਇਸ ਧਰਤੀ ਤੇ ਨਹੀਂ ਪਹੁੰਚ ਸਕਦਾ ਤੇ ਸਾਰੇ ਕੋਲ ਆ ਗਏ ਕਹਿਣ ਲੱਗੇ ਬਾਬਾ ਗੱਲ ਤਾਂ ਤੇਰੀ ਬਿਲਕੁਲ ਦਰੁਸਤ ਏ ਪਾਣੀ ਪਿੱਤਰਾਂ ਤੱਕ ਪਹੁੰਚਦਾ ਨਹੀਂ ਤੇ ਚੇਤੇ ਰੱਖਿਓ ਪਿੱਤਰਾਂ ਦਾ ਅਸੀਂ ਅਰਥ ਕਰਨੇ ਆ ਜਿਹੜੇ ਮਰ ਚੁੱਕੇ ਪ੍ਰਾਣੀ ਨੇ ਜਿਹੜੇ ਬਜ਼ੁਰਗ ਚੜ੍ਹਾਈ ਕਰ ਚੁੱਕੇ ਨੇ ਪਰ ਅੱਜ ਬਾਬਾ ਜੀ ਨੇ ਇੱਕ ਕਿਵਾੜ ਖੋਲਿਆ ਉਹਨਾਂ ਲੋਕਾਂ ਦਾ ਜਿਹੜੇ ਜਿਉਂਦੇ ਜੀ ਤਾਂ ਬਾਪੂ ਦੇ ਮੂੰਹ ਵਿਚ ਘੁੱਟ ਪਾਣੀ ਦਾ ਨਹੀਂ ਪਾਇਆ ਜਿਨ੍ਹਾਂ ਨੇ ਜਿਉਂਦੇ ਜੀ ਮਾਂ ਬਾਪ ਨੂੰ ਰੋਟੀ ਨਹੀਂ ਕਦੀ ਅਦਬ ਨਾਲ ਦਿੱਤੀ ਤੇ ਮਰਨ ਤੋਂ ਬਾਅਦ ਗੰਗਾ ਵਿਚ ਖਲੋ ਕੇ ਚੜ੍ਹਦੇ ਨੂੰ ਪਾਣੀ ਸੱਟ ਕੇ ਕਹਿੰਦੇ ਨੇ ਪਿੱਤਰਾਂ ਨੂੰ ਪਾਣੀ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਉਹਨਾਂ ਲੋਕਾਂ ਨੂੰ ਝੰਜੋੜਿਆ ਪਹਿਲੀ ਗੱਲ ਇੱਥੇ ਦੋ ਗੱਲਾਂ ਨੇ ਇੱਕ ਤੀਰਥ ਤੇ ਨਹਾਉਣ ਵਾਲੇ ਤੇ ਦੂਜੇ ਪਿੱਤਰਾਂ ਨੂੰ ਪੂਜਣ ਵਾਲੇ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਤੋਂ ਪੁੱਛੀਏ ਵੀ ਜਿਹੜੇ ਲੋਕ ਜਿਉਂਦੇ ਜੀ ਮਾਂ ਬਾਪ ਦਾ ਅਦਬ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਪਿੱਤਰਾਂ ਨੂੰ ਪਾਣੀ ਦਿੰਦੇ ਨੇ ਭਾਈ ਗੁਰਦਾਸ ਜੀ ਤੁਹਾਡੇ ਕੋਲ ਗੁਰੂ ਨਾਨਕ ਜੀ ਦੇ ਘਰ ਦੀ ਵਿਚਾਰਧਾਰਾ ਦੱਸੋ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਭਾਈ ਗੁਰਦਾਸ ਜੀ ਦੀ ਵਾਰ ਨੰਬਰ 37 ਤੇ ਪੌੜੀ ਨੰਬਰ 12 ਤੇ 13 ਧਿਆਨ ਰੱਖਣਾ ਭਾਈ ਗੁਰਦਾਸ ਜੀ ਕਹਿੰਦੇ ਨੇ ਐ ਮਨੁੱਖ ਇਹ ਮਾਇਆ ਕਿੰਨੀ ਪ੍ਰਭਾਵਸ਼ਾਲੀ ਏ ਜਿੱਦਣ ਤੇਰਾ ਜਨਮ ਹੋਇਆ ਰੱਬ ਦਾ ਭਾਣਾ ਉਦਣ ਵਾਪਰਿਆ ਵੈਸੇ ਅਸੀਂ ਭਾਣਾ ਅੱਖਰ ਜਿਹੜਾ ਨਾ ਇਹਨੂੰ ਦੁਖਾਂਤ ਨਾਲ ਜੋੜ ਦਿੱਤਾ ਧਿਆਨ ਦੇਣਾ ਅਸੀਂ ਕਈ ਵਾਰੀ ਭਾਣੇ ਅੱਖਰ ਨੂੰ ਦੁਖਾਂਤ ਨਾਲ ਜੋੜਨੇ ਆ ਕੋਈ ਕੰਮ ਵਿਗੜ ਜਾਏ ਕੋਈ ਮਰ ਜਾਏ ਕਿਸੇ ਨੂੰ ਸੱਟ ਲੱਗ ਜਾਏ ਅਸੀਂ ਕਿੰਨਾ ਭਾਣਾ ਵਾਪਰਿਆ ਮੌਤ ਹੋਵੇ ਤੇ ਕਹਿੰਦੇ ਭਾਣਾ ਵਾਪਰਿਆ ਤੇ ਜਦੋਂ ਜਨਮ ਹੋਵੇ ਤੇ ਕੋਈ ਨਹੀਂ ਜੇ ਕਹਿੰਦਾ ਇਹਨਾਂ ਦੇ ਘਰ ਰੱਬ ਦਾ ਭਾਣਾ ਵਾਪਰਿਆ ਅਸਲ ਵੀ ਜਿੱਦਣ ਬੱਚਾ ਜੰਮਦਾ ਉਦਣ ਵੀ ਭਾਣਾ ਹੀ ਵਾਪਰਦਾ ਆਹ ਇੱਕ ਸ਼ਬਦ ਹੁੰਦਾ ਆਨੰਦ ਸਾਹਿਬ ਵਿਚ ਜਾਂ ਕਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਕਹਿੰਦੇ ਨੇ ਜਾਂ ਕਿਸ ਭਾਣਾ ਤਾਂ ਜੰਮਿਆ ਜਿੱਦਣ ਤੈਨੂੰ ਰੱਬ ਜੀ ਪਾਇਆ ਉਦਣ ਜੀਵ ਦਾ ਜਨਮ ਹੋਇਆ ਧਿਆਨ ਰੱਖਣਾ ਕੁਝ ਅੱਖਰ ਐਸੇ ਨੇ ਜਿਵੇਂ ਹੁਣ ਇੱਕ ਅੱਖਰ ਜਲੂਸ ਅਸੀਂ ਭਾਵੇਂ ਨਗਰ ਕੀਰਤਨ ਕਹਿੰਦੇ ਹਾਂ, ਜਲੂਸ ਅੱਖਰ ਮਾੜਾ ਨਹੀਂ, ਬਾਦਸ਼ਾਹ ਦਾ ਪੂਰਾ ਸ਼ਾਨੋ ਸ਼ੌਕਤ ਨਾਲ ਬਾਹਰ ਨਿਕਲਣਾ, ਇਹਨੂੰ ਜਲੋ ਤੋਂ ਜਲੂਸ ਬਣਿਆ। ਪਰ ਅੱਜ ਅਸੀਂ ਅੱਖਰ ਵਰਤ ਦਿੱਤਾ, ਜਿਸ ਬੰਦੇ ਦੀ ਬਦਨਾਮੀ ਹੋਵੇ ਕਹਿੰਦੇ ਹਾਂ ਕੱਢ ਦਿੱਤਾ ਇਹਦਾ ਜਲੂਸ। ਇੱਕ ਅੱਖਰ ਹੈ ਬਕਣਾ, ਆਮ ਤੌਰ ਤੇ ਅਸੀਂ ਬਕਣਾ ਅੱਖਰ ਬਕਵਾਸ ਨੂੰ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਕਣਾ ਅੱਖਰ ਵੀ ਮਾੜਾ ਨਹੀਂ। ਕੋਈ ਜਨ ਹਰਸ਼ੋਂ ਦੇਵਾ ਜੋਰ ਚਰਨ ਗਹੂੰ, ਅਗਲਾ ਅੱਖਰ ਹੈ ਬਕੋ ਸ਼ੁਭ ਰਸਨਾ। ਕਹਿੰਦੇ ਨੇ ਮੈਂ ਆਪਣੀ ਜ਼ੁਬਾਨ ਤੋਂ ਬੋਲਾਂ, ਕੀ ਬੋਲਾਂ, ਜਿਹਨੇ ਮੈਨੂੰ ਰੱਬ ਨਾਲ ਜੋੜਿਆ ਮੈਂ ਉਹਦੇ ਚਰਨ ਘੁੱਟ ਕੇ ਪਕੜਾਂ। ਚਰਨ ਗਹੂੰ ਬਕੂ ਸ਼ੁਭ ਰਸਨਾ, ਦੀਜੋ ਪ੍ਰਾਣ ਅਕੋਰ ਅਕੋਰ ਦਰ ਤੇ ਭੇਟਾ, ਮੈਂ ਆਪਣੇ ਪ੍ਰਾਣ ਵੀ ਉਹਦੇ ਚਰਨਾਂ ਵਿਚ ਭੇਟ ਕਰ ਦੇ। ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਭਾਈ ਗੁਰਦਾਸ ਕਹਿੰਦੇ ਨੇ ਜਿੱਦਣ ਜੰਮਿਆ ਸੀ ਉਦਨ ਮਾਇਆ ਨੇ ਪ੍ਰਭਾਵ ਪਾਇਆ, ਵਿਚੋਂ ਗਰਦਾ ਨਿਕਲ ਆਇਆ, ਖਤਮ ਵਿਸਾਰ ਦੁਨੀ ਚਿੱਤ ਲਾਇਆ। ਜਿੱਦਣ ਜਨਮ ਹੋਇਆ ਭਲਿਆ ਕੋਈ ਕਰੋੜਾਂ ਵਿਚੋਂ ਵਿਰਲੇ ਜਿਹਦੀ ਲਿਵ ਜੁੜਦੀ ਆ, ਨਹੀਂ ਤਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਬਚਨ ਕਹਿੰਦੇ ਨੇ ਜਿੱਦਣ ਜੰਮਿਆ ਸੀ ਉਦਨ ਸਾਈ ਵਿਛਰਿਆ, ਪਰ ਜਿੱਦਣ ਵਿਆਹ ਹੋਇਆ ਉਦਨ ਮਾਂ ਪਿਓ ਨੂੰ ਵਿਸਾਰ ਦਿੱਤੀ। ਪਰ ਸਾਰਿਆਂ ਤੇ ਗੱਲ ਨਹੀਂ ਟੁੱਕਦੀ, ਜਿਹੜੇ ਕੇਵਲ ਮਾਂ ਬਾਪ ਦੀ ਸਾਰਾ ਜੀਵਨ ਤਾਂ ਬੇਇੱਜ਼ਤੀ ਕਰਦੇ ਰਹੇ ਤੇ ਮਰਨ ਤੋਂ ਬਾਅਦ ਪਾਣੀ ਲੈ ਕੇ ਤੇ ਰੋਟੀਆਂ ਲੈ ਭਾਈਆਂ ਤੇ ਪੰਡਤਾਂ ਦੇ ਪਿੱਛੇ ਤੁਰਦਾ ਰਹੇ, ਉਹਨਾਂ ਨੂੰ ਭਾਈ ਗੁਰਦਾਸ ਕਹਿੰਦੇ ਪਏ। ਕਹਿੰਦੇ ਨੇ ਕਾਮਣ ਕਾਮਣੇ ਆਰੀਏ, ਕੀਤੋ ਕਾਮਣ ਕੰਤ ਪਿਆਰੇ, ਨੀ ਟੂਣੇ ਹਾਰੀਏ ਇਸਤਰੀਏ। ਤੂੰ ਕਾਮਣ ਨੇ ਇਸਤਰੀ ਨੇ ਪਤੀ ਤੇ ਟੂਣਾ ਕਿਉਂ ਜਿਹਾ ਕਰ ਦਿੱਤਾ, ਜੰਮੇ ਸਾਈ ਵਿਛਰਿਆ। ਜਿੱਦਣ ਜਨਮ ਹੋਇਆ ਸੀ ਉਦਨ ਰੱਬ ਨੂੰ ਭੁਲਾ ਦਿੱਤਾ, ਵਿਗਾਇਆ ਮਾਂ ਪਿਓ ਸਾਰੇ, ਜਿੱਦਣ ਸ਼ਾਦੀ ਹੋਈ
1: ਸਤਨਾ ਹੈ, ਚੜ੍ਹਨਾ ਹੈ ਸੱਤ ਵਜੇ ਗੁਰੂ ਘਰ ਪਹੁੰਚਾ। ਅੰਮ੍ਰਿਤ ਲਈ ਸਾਰੇ ਪ੍ਰਬੰਧ ਮੁਕੰਮਲ ਹਨ ਅਤੇ ਆਪ ਜੀ ਦੇ ਉਤਾਰ ਕੇ ਹੁਣ ਗੁਰੂ ਘਰ ਵੱਲੋਂ ਉਹ ਸਮੀ ਗਏ ਹਨ। ਇਸ ਲਈ ਸਾਰੀ ਸੰਸਥਾ ਨੂੰ ਬੇਨਤੀ ਹੈ ਆਪਣਾ ਮਨ ਬਣਾ ਕੇ ਚੜ੍ਹਦੀ ਕਲਾ ਨਾਲ ਸਤਿਗੁਰੂ ਕਰਨ ਦੀ ਪ੍ਰਕਾਸ਼ ਕਰਨ ਦੀ ਸਿੱਖਿਆ ਪ੍ਰਾਪਤ ਕਰੋ ਅਤੇ ਆਪਣੇ ਜੀਵਨ ਨੂੰ ਸਫਲ ਬਣਾਓ। ਬਹੁਤ ਸਾਰੇ ਪ੍ਰੋਗਰਾਮ ਬਾਲ ਕਾਲਜ ਤੋਂ ਸ੍ਰੀ ਸੰਕਟ ਸਰਵਾਨ ਦੇ ਵਿੱਚ ਚੱਲ ਰਹੀ ਹੈ, ਜਿਸ ਕਰਕੇ ਸੰਗਤਾਂ ਹੋਰ ਪਾਠ ਜੁੜ ਰਹੀਆਂ ਹਨ, ਸੰਗਤ ਪਾਠੀ ਵੀ ਮੇਰੀ ਚੱਲਦੀ ਹੈ। ਸਾਰੀ ਸੰਸਥਾ ਬੜੇ ਚਾਹ ਨਾਲ ਗੁਰੂ ਘਰ ਵਿੱਚ ਪਹੁੰਚੀਆਂ ਹਨ, ਸਿੱਖਾਂ ਦੀ ਸੇਵਾ ਵੀ ਕੀਤਾ ਜਾ ਰਹੀਆਂ ਹਨ। ਇਸ ਲਈ ਸਾਰੀ ਸੰਸਥਾ ਦਾ ਕੁੱਖ ਤੋਂ ਧੰਨਵਾਦ ਹੈ। ਰਹਿੰਦੇ ਦੋ ਬੰਦਾਂ ਨੇ ਚੜ੍ਹਦੀ ਕਥਾ ਦੇ ਵਿੱਚ ਆਓ, ਆਪਣੇ ਜੀਵਨ ਨੂੰ ਗੁਰੂ ਘਰ ਨਾਲ ਜੋੜੋ। ਆਓ ਹੁਣ ਆਪਾਂ ਕਥਾ ਨਾਲ ਜੁੜੀਏ, ਦੋ ਘੰਟੇ ਵਾਸਤੇ ਕੱਲ ਸਾਡੇ ਆਪ ਜੀ ਦੀ ਕਥਾ ਦੇ ਨਾਲ ਜੋੜੀਏ। ਸਾਡੇ ਅੱਠ ਵਜੇ ਤੱਕ ਆਪ ਜੀ ਦੀ ਕਥਾ ਨਾਲ ਜੋੜਦੇ ਆਪ ਜੀ ਦੀ ਕਥਾ ਉੱਪਰ
2: ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

सच जुगाद सच नानक खुशी पी सच जेता समुंद सागर नीर भरिया तेते अवगण खमारे दया करहो किछ मेहर उपावो डुबदे पत्थर तारे जियड़ा अग्न बराबर तपै पीतर वगै काती परणवत नानक हुकम पछाण सुख होवै दिन राती कृपा करो दीन के दाते मेरा गुण अवगण ना विचारो कोई माटी का क्या तोपै स्वामी मानस की गत एक ना खो जति सती नहीं पढ़या मूर्ख मुगदा जन्म भया परणवत नानक तिनकी शरणा परणवत नानक तिनकी शरणा जिन तू नाही विसरिया परम सम्मान योग चवर शतर तख दे मालक जुगो जुग अटल साहिब सतगुरु श्री गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरमुख प्यारे सत संगी जनों उस पार ब्रह्म परमेश्वर जी की दया सतगुरु जी दे बख्शे हुए उद्दम और प्रेरणा दा सदका आप जी खालसा जी दा सिरजना दिवस पिछले तकरीबन 2 हफ्तियां तो वध समा हो चुका है मना रहे हो। आओ जो विचार आपां पिछले दिनां तो आरंभ कीती हुई है कल इस लड़ी नूं इत्थे समाप्त कीता सी कि उस परम पिता परमेश्वर वाहिगुरु जी ने हर एक जो वस्तु इस संसार विच पैदा कीती है उस नूं किसे मर्यादा किसे नेम किसे दायरे दे अंदर अपने हुक्म दे विच टिकाया होया है
ਤੇ ਜਦੋਂ ਉਸ ਪਰਮੇਸ਼ਵਰ ਦੀ ਬਣੀ ਹੋਈ ਇਹ ਦਾਤ ਮਰਿਆਦਾ ਵੀ ਚੱਲੇ ਤੇ ਜੀਵਨ ਨੂੰ ਸੁੱਖ ਦਿੰਦੀ ਹੈ ਤੇ ਜਦੋਂ ਆਪ ਖੁਦਰਾਪਨ ਕਰੇ ਤੇ ਉਦੋਂ ਮਨੁੱਖ ਦੇ ਜੀਵਨ ਲਈ ਵੀ ਦੁਖਦਾਈ ਬਣ ਜਾਂਦੀ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਤਾਂ ਅੱਗ ਚੁੱਲ੍ਹੇ ਵਿੱਚ ਬਲਦੀ ਹੋਵੇ ਤੇ ਚੁੱਲ੍ਹੇ ਵਿੱਚ ਬਲਦੀ ਹੋਈ ਅੱਗ ਮਨੁੱਖ ਦੇ ਪੇਟ ਦੀ ਭੁੱਖ ਨੂੰ ਦੂਰ ਕਰਦੀ ਹੈ। ਦੇਖੋ ਉਹ ਕਿਸੇ ਮਰਿਆਦਾ ਦੇ ਅੰਦਰ ਕਿਸੇ ਨਿਯਮ ਦੇ ਅਧੀਨ ਕਿਸੇ ਦਾਇਰੇ ਦੇ ਅਧੀਨ ਆਉਂਦੀ ਹੈ ਤਾਂ ਉਸ ਦਾ ਬਲਣਾ ਮਰਿਆਦਾ ਵਿੱਚ ਮਨੁੱਖ ਦੇ ਜੀਵਨ ਨੂੰ ਸੁੱਖ ਦਿੰਦਾ ਹੈ ਤੇ ਉਹੀ ਅੱਗ ਕਿਤੇ ਬੇਮਰਿਆਦਾ ਹੋ ਕੇ ਚੱਲ ਪਵੇ ਤੇ ਘਰ ਨੂੰ ਸਾੜ ਕੇ ਰਾਖ ਵੀ ਕਰ ਸਕਦੀ ਹੈ। ਉਹੀ ਪਾਣੀ ਹੈ ਜਿਸ ਦੇ ਪੀਣ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਮਿਲਦੀ ਹੈ। ਜੇਕਰ ਉਹ ਪਾਣੀ ਕਿਸੇ ਮਰਿਆਦਾ ਦੇ ਅਧੀਨ ਆਵੇ ਤਾਂ ਮਨੁੱਖ ਦੇ ਤਨ ਨੂੰ ਸ਼ੁੱਧੀ ਦਿੰਦਾ ਹੈ, ਇਹਦੇ ਅੰਦਰ ਦੀ ਪਿਆਸ ਬੁਝਾਉਂਦਾ ਹੈ ਤੇ ਇਹ ਪਾਣੀ ਜਦੋਂ ਖੜ ਦਾ ਰੂਪ ਧਾਰਨ ਕਰਕੇ ਬੇਤਰਤੀਬਾ ਬੇਮਰਿਆਦਾ ਖੁੱਲਾ ਹੋ ਕੇ ਚੱਲਦਾ ਹੈ ਤੇ ਕਈ ਵਾਰੀ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਧਰਤੀ ਵਿੱਚ ਮਰਿਆਦਾ ਵਿੱਚ ਚੱਲਣ ਵਾਲੀ ਵਸਤੂ ਜ਼ਿੰਦਗੀ ਲਈ ਸੁਖਦਾਈ ਹੈ ਤੇ ਬੇਮਰਿਆਦਾ ਬੇਤਰਤੀਬੀ ਹੋਈ ਕੋਈ ਵੀ ਚੀਜ਼ ਜੋ ਹੈ ਉਹ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੀ। ਆਓ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਹਰ ਚੀਜ਼ ਬਾਹਰ ਦੀ ਕਿਸੇ ਰਹਿਤ ਕਿਸੇ ਮਰਿਆਦਾ ਦੇ ਅਧੀਨ ਹੈ। ਅੱਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ ਹੈ, ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ ਸਾਡੇ ਅੰਦਰ ਨੂੰ ਟਿਕਾ ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਦੋਂ ਵੀ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪ੍ਰਭੂ ਦੇ ਘਰ ਦਾ ਵਾਹਿਗੁਰੂ ਜੀ ਦੇ ਘਰ ਦਾ ਮਾਰਗ ਪੁੱਛਿਆ ਹੈ ਤੇ ਉਸ ਵੇਲੇ ਜਿਤਨੇ ਵੀ ਸ਼ਬਦ ਤੁਸੀਂ ਪੜ੍ਹ ਲਵੋ ਮੇਰੇ ਸਤਿਗੁਰੂ ਨੇ ਹਰ ਇੱਕ ਜਗਿਆਸੂ ਨੂੰ ਉੱਤਰ ਕੇਵਲ ਇੱਕ ਹੀ ਦਿੱਤਾ ਹੈ। ਜਦੋਂ ਅਸੀਂ ਪੜ੍ਹਦੇ ਹਾਂ ਮੇਰੇ ਸਾਹਿਬ ਦੇ ਅੰਮ੍ਰਿਤ ਬਚਨ ਤੇ ਆਪਣੇ ਆਪ ਨੂੰ ਅੱਤ ਦੀ ਨਿਮਰਤਾ ਵਿੱਚ ਲਿਆ ਕੇ ਬੇਨਤੀ ਕਰਦੇ ਨੇ ਹੇ ਸਤਿਗੁਰੂ ਕਿ ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਇੱਕ ਕਿਰਪਾ ਕਰਕੇ ਦੱਸੋ ਹਾਂ ਕਿ ਅਸੀਂ ਅੱਖਾਂ ਤੋਂ ਹੀਣੇ ਹਾਂ ਤੇ ਮੈਂ ਬੇਨਤੀ ਕਰਾਂ ਇਹਨਾਂ ਦੋ ਅੱਖਾਂ ਦੀ ਗੱਲ ਨਹੀਂ, ਸਾਡੇ ਕੋਲ ਅੰਦਰ ਗਿਆਨ ਦੇ ਦੀਦੇ ਨਹੀਂ ਤੇ ਮਾਲਕ ਜੀ ਜੇ ਸਤਿਗੁਰੂ ਦਾ ਲੜ ਪਕੜਨਾ ਹੋਵੇ ਸਾਨੂੰ ਕੋਈ ਮਾਰਗ ਦੱਸੋ ਕਿ ਅਸੀਂ ਗੁਰੂ ਦਾ ਲੜ ਪਕੜ ਸਕੀਏ, ਕੋਈ ਤਰੀਕਾ ਕੋਈ ਜੁਗਤ। ਤੇ ਮੇਰੇ ਦਾਤਾ ਜੀ ਨੇ ਉੱਥੇ ਬਹੁਤ ਕਮਾਲ ਦਾ ਉੱਤਰ ਦਿੱਤਾ ਹੈ, ਅਸੀਂ ਇਹ ਬਚਨ ਪੜ੍ਹਨੇ ਆ ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਸਤਿਗੁਰੂ ਸੁੱਖਾਂ ਦਾ ਦਾਤਾ ਮੇਰ ਕਰੇ, ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ,
ایتھے جگیاسو دا سوال ہے کہ سانو پلے نال جوڑ لے تے اگے پھر اے دا اتر دتا ہے بھی گرو پلا پکڑاندے کینوں نے خم اندلے اند بکھے بکھراتے کیوں چالے گر چالی ست گر دیا کرے سکھ داتا خم لاوے اپن پالی تے اگو اتر کی دتو نے کہن لگے گر سکھ میت چلو گر چالی اے دا ارتھ کی چالی دا ارتھ ہے گرو دی چال چالی دا ارتھ ہے گرو کی مریادا کہن لگے ہے گر سکھ متر جے توں گرو دا پلا پکڑنا چاہنا ہے تے سب تو پہلا او چالی چل اس مریادا تے چل اس گن نو اپنی زندگی وچ دھارن کر جیڑی چال جیڑی مریادا تیرے گرو نے تینوں دتی ہوئی ہے گر سکھ میت ہے چلو گر چالی اگلے بچن مہاراج چالی کیویں چلیا جاندا ہے تے ست گرو نے پھر ہور کلیئر کر دتا کہن لگے گر سکھ میت چلو گر چالی جو گر کہے سوئی پل مانو ہن دیکھو ساڈا من انیکاں تر کر دے میں کہنا گرمت تے چلن چلنا ہووے تے سب تو پہلا سبجیکٹ یا سب تو پہلا اپدیش ہی حکم مننا ہے کل بھی یہ بینتی کیتی سی تے صاحب نے شبد ورتے گر سکھ میت چلو گر چالی جو گر کہیں تر کر کے نہیں اونوں پڑھا کر کے من لے جو گر کہے سوئی پل مانو ہر ہر کتھا نرالی دوسرا پرمان خزور دی بانی وچوں صرف مریادا تو پہلا یہ بینتی کرنی چاہنا وا کہ یہ مت سمجھو کسی پرچارک دے تھوسے ہوئے شبد مت سمجھیے کسی بندے دے اپنے کولوں من کڑت شبد جو گرو گرنتھ صاحب نے کہے اسی شبد دی روشنی بھی جی کے دیکھیے کہ گرمت نو کمایا کیویں جاندا ہے کرپالو ست گرو جی نے ایک ہور پرمان دتا ہے یہ شبد آپ پڑھ دے ہو تے شبد آرمب ہوندا ہے کہ کوئی بھی گرو کا سکھ دسے تے میں اگے چل کے بینتی کرنی ہے کہ سکھ دی رہت کی ہے سنت دی رہت کی ہے برہم گیانی دی رہت کی ہے بھگت دی رہت کی ہے تے اسے رہت نو پرپک کران دے لئی میرے داتار نے کرپا کر کے کھنڈے باٹے دے امرت دی داد دے کے سانو پنج ککاراں دی رہت درڑ کرائی تے چار بجل کرہتاں تو بچایا سی آو آپا بانی ول چلیے تھوڑا جہا صاحب دا ایک شبد اسی پڑھنے کہ حضور نے اس شبد دا سرلیک دتا ہے گن ونتی یہ تین شبد اکٹھے ہوندے نے ایک سچجی ایک کچجی تے تیسرا شبد ہوندا ہے گن ونتی تے اس گن ونتی شبد دے اندر حضور نے یہی سوال کیتے نے وہ شبد آرمب ہوندا ہے کہ جو دس ہے گر سکھڑا تس نو نو لاگوں پائیں جیو ارتھ بڑے سپشٹ نے کہ جدو کوئی گرو کا سکھ ملے تے صاحب کہنے میں چوکے او دے پیراں نو ہاتھ لانا وا او دے چرنا دی توڑ مستک تے لانا تے دیکھو سانو اتر ملے گا کہ گرو دا پلا کیول حکم من کے پڑیا جاندا ہے کہن لگے جو دیسا ہے گر سکھڑا تس نو نو لاگوں پائیں جیو آکھا برتھا جی کی آکھا برتھا برسا درد ہوں اندر دی پیڑا اندر دی لوڑ اندر دی تڑپ کہ میں اپنے اندر دی برسا دسنا پیا وا آخا برسا جی کی گر سجن دیو ملائے دیو ہے گرو کے سکھڑے گرو کے سکھا تینوں گرو ملے تے میں تیرے چرنا وچ اپنے اندر دی برہا دسنا وا مینو کرپا کر کے گرو سجن ملا دے ہو کتے کو جی تڑپ ہوے گرو سجن نو مل دی آخا برتھا جی کی گر سجن دیو ملائے جیو پھر کنے سوئی دس اپدیشڑا مینوں او اپدیش دس میرا من انت نہ کاؤں جائے جیو جیڑا من روز تڑپدا بھجدا پیا ہے ایک جا اپدیش سنا دے میرا من کسے دوجے پاسے جائی نہ کہن لگے پھر اگلی توک ہے کہ جے مینوں ایہو جا اپدیش دس دے اے من انت نہ کاؤں جائے جیو اگلی تو کہ اے من تے کو دیو ساں میں اپنا من تینو دے دیا میں مارگ دیکھو بتائے جیو مینو دس تا صحیح میرے گرو دے گھر نو رستہ کی ہو جا جاندا ہے کیویں ترنا میں گرو دے مارگ تے تے میں بینتی کراں اے شبد کیول گرو جی دے اندر دے عام کمیاں والے خیال نہیں اے تر آتما دی آواز ہے تے جے سکھاں اج تو اینا نو من لویں کتے تیرے من وچ نہ تڑ پیدا ہوئے کتے
ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ ਆਹ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ ਇਹ ਮਨ ਤੈਂ ਕੁ ਦੇਵਸਾਂ, ਮੈਂ ਮਾਰਗ ਦੇਹੋ ਬਤਾਏ ਜੀਓ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਖਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਓ। ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ, ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਓ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤੜੀ, ਵੈਸਾਰੇ ਦੂਜਾ ਭਾਉ ਜੀਓ। ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਸੱਟ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਓ, ਤਿਆਗੇ ਮਨ ਕੀ ਮਤੜੀ, ਵੈਸਾਰੇ ਦੂਜਾ ਭਾਉ ਜੀਓ। ਤੇ ਜਦੋਂ ਮਰਿਆਦਾ ਮੰਨ ਲਏਗਾ ਨਾ, ਇਉਂ ਪਾਵੇਂ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹ ਜੀਓ। ਇਸ ਮਾਰਗ ਤੇ ਚੱਲਿਆ ਖੜੀ ਦਾ ਦਰਸਾਵੜਾ, ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨੀ ਲੱਗੇਗੀ। ਤੀਸਰਾ ਪ੍ਰਮਾਣ ਅਰਜ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਆ ਬੜੀ ਵਾਰੀ, ਹਜ਼ੂਰ ਕਹਿੰਦੇ ਨੇ ਅਸਲ ਵਿੱਚ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਰਿਸ਼ਤੇਦਾਰ ਉਹ ਹੈ, ਗੁਰੂ ਕਾ ਪੁੱਤਰ ਉਹ ਹੈ, ਗੁਰੂ ਕਾ ਮਿੱਤਰ ਉਹ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਹੜੇ ਗੁਰੂ ਦੇ ਭਾਣੇ ਨੂੰ, ਸਤਿਗੁਰੂ ਦੇ ਹੁਕਮ ਨੂੰ ਸੱਤ ਕਰਕੇ ਮੰਨਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਨੂੰ ਇੱਕ ਪਾਸੇ ਛੱਡ ਕੇ ਆਪਣੀ ਮਨ ਮਤ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿਛੜ ਕੇ ਹਮੇਸ਼ਾ ਉਹ ਚੋਟੇ ਖਾਂਦੇ। ਉੱਥੇ ਗੱਲ ਹੁਕਮ ਦੀ ਕੀਤੀ। ਕਹਿਣ ਲੱਗੇ ਸੋ ਸਿੱਖ ਸਖਾ ਬੰਧਤ ਹੈ ਭਾਈ। ਹੁਣ ਦੇਖੋ ਕਿੰਨੇ ਪਿਆਰੇ ਸ਼ਬਦ ਵਰਤੇ ਨੇ, ਕਹਿੰਦੇ ਨੇ ਸਾਡਾ ਸਿੱਖ ਵੀ ਹੋਵੇ, ਰਿਸ਼ਤੇਦਾਰ ਵੀ ਉਹ ਹੈ, ਭਰਾ ਵੀ ਉਹ ਹੈ, ਮਿੱਤਰ ਵੀ ਉਹ ਮਨੁੱਖ ਹੈ। ਕੌਣ? ਜਿਹੜਾ ਸਤਿਗੁਰੂ ਦੇ ਭਾਣੇ ਵਿੱਚ ਆਉਂਦਾ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਸੋ ਸਿੱਖ ਸਖਾ ਬੰਧਤ ਹੈ ਭਾਈ, ਜੇ ਗੁਰ ਕੈ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾ ਖਾਵੇ। ਜਿਹੜਾ ਆਪਣੇ ਭਾਣੇ ਵਿੱਚ ਮਨ ਮਤੜੀ ਕਰੇਗਾ, ਆਪਣੀ ਖੌਮੇ ਵਿੱਚ ਚੱਲੇਗਾ, ਉਹ ਵਿਛੜੇਗਾ, ਤੇ ਵਿਛੜੇ ਹੋਏ ਹਮੇਸ਼ਾ ਜਿਹੜੇ ਨੇ ਉਹ ਚੋਟਾਂ ਖਾਂਦੇ ਨੇ। ਮੈਂ ਬੇਨਤੀ ਆਰੰਭ ਕਰਨ ਲੱਗਾ ਕਿ ਪਹਿਲੀ ਗੱਲ, ਬਿਨਾਂ ਕਿਸੇ ਟੁੱਚਰ ਤੋਂ, ਭਾਵੇਂ ਅਸੀਂ ਕਹਿ ਦਿਆਂਗੇ, ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬੱਜਰ ਕਰੈਤਾਂ ਤੋਂ ਕਿਉਂ ਬਚਣਾ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ। ਜੋ ਗੁਰੂ ਹੁਕਮ ਕਰਦਾ ਨਾ, ਉਹਨੂੰ ਸਤ ਬਚਨ ਕਰਕੇ ਮੰਨਣ ਵਿੱਚ ਹੀ ਜ਼ਿੰਦਗੀ ਵਿੱਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਹੈ, ਆਪਾਂ ਬਾਣੀ ਪੜ੍ਹਨੇ ਆ, ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਨਾ ਅਰਦਾਸ ਕਰਨੇ ਆ। ਭਾਵੇਂ ਘਰ ਪੜ੍ਹੀਏ, ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ, ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ, ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੇ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ? ਸਵਾਲ ਹੈ ਨਾ। ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਆਉਂਦਾ ਮਨ ਨੂੰ ਜਗਾਓ,
ਵਾਰ ਵਾਰ ਹੁੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ। ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੁਤਿਓ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾ ਗਏ ਹਾਂ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖਾਂ ਤੂੰ ਰੋਜ਼ ਜਪਜੀਤ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਇਹ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਤੇ ਯਤਨ ਕਰਨੇ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਹਾਂ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਿਸ ਦਿਨ ਜਪ ਪੜ੍ਹਦੇ ਹਾਂ, ਜਿਸ ਦਿਨ ਸੁਖਮਨੀ ਪੜ੍ਹਦੇ ਹਾਂ, ਜਿਸ ਦਿਨ ਆਨੰਦ ਪੜ੍ਹਦੇ ਹਾਂ, ਸੱਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਹੈ। ਕਹਿਣ ਲੱਗੇ ਮਿੱਠੀ ਲੱਗੇ ਪ੍ਰੈ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਣ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ। ਉਸ ਤੋਂ ਪਹਿਲਾਂ ਨਹੀਂ। ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ, ਕਿ ਸਾਰੇ ਸਿੱਖ ਆਉਂਦੇ ਨੇ, ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ, ਪਾਠ ਕਰਦੇ ਨੇ, ਬਾਣੀ ਪੜ੍ਹਦੇ ਨੇ। ਸੇਵਕ ਸਿੱਖ ਪੂਜਣ ਸਭ ਆਵੇ, ਸਭ ਗਾਵੇ ਹਰ ਹਰ ਉਤਮ ਬਾਣੀ, ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ, ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਹਕੀਕਤ ਏਵੇ ਗੁਰੂ ਕੇ ਸਿੱਖੋ, ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ। ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ, ਗੁਰੂ ਦੇ ਬਚਨ ਨੂੰ ਮੰਨ ਲੈ। ਹੁਣ ਉਸ ਤੋਂ ਅੱਗੇ ਚੱਲੀਏ, ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ, ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ। ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ, ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਆਈਏ ਕਿ ਦੇਖੋ ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਏ, ਉਹਨਾਂ ਨੇ ਸਾਨੂੰ ਰਹਿ ਕਿਰਪਾ ਕਰਕੇ ਅੰਦਰ ਦੀ ਦਿੱਤੀ ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ। ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ, ਸਾਨੂੰ ਬੱਜਰ ਕਰੈਤਾਂ ਤੋਂ ਬਚਾਇਆ, ਮਿਹਰਾਂ ਦੇ ਦਾਤੇ ਕਿਰਪਾਲੂ ਜੀ ਨੇ, ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ। ਹੁਣ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ। ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ, ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ, ਬ੍ਰਹਮ ਗਿਆਨੀ ਕੌਣ ਹੈ, ਭਗਤ ਕੌਣ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ ਨੇ। ਸਭ ਤੋਂ ਪਹਿਲੀ ਬੇਨਤੀ ਕਿ ਗੁਰ ਸਿੱਖ ਕੌਣ ਹੈ। ਹੁਣ ਇਹ ਕਹਿ ਦੇਣਾ ਸੀ ਅੰਦਰ ਦੀ ਰਹਿਤ ਮੰਨਨੇ ਪਏ ਆ ਜੀ, ਮੈਂ ਕਹਿੰਦਾ ਗੁਰਮੁਖੋ ਕਹਿਣਾ ਬਹੁਤ ਸੌਖਾ ਹੈ, ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਕਦੀ ਦੇਖੋ ਕਿ ਅੰਦਰ ਦੀ ਰਹਿਤ ਮੰਨੇ ਆ
کہ خط پر آیا نانکا اس سور اس گائے گر پیر خاما تا پھرے جام اردار نہ کھائے کی اندر دی رہت مانے پیا پر تریا روپ نہ پیکھے نیتر ساد کی تیل سنت سنگیت کی اندر دی رہت مانے بابا کھور کھانا خوشی خوار جت کھاد ہے تن پیڑی ہے من میں چلے بیکار کی اندر دی رہت منے گا جالوں ایسی ریت جت میں پیارا وسرے نانک سائی پلی پریت جت سہب سیتی پت رہے کدی کوئی اے اندر دی رہت نو کمائے گا کہ اوگن چھاڑ گناہ کو تابو کر اوگن پچھتائی جیو کدی کوئی اے رہت کمائے گا کہ گناہ کا ہووے واسلا کد واس لئی جائے جے گن ہوون ساجنا مل سانج کری جائے سانج کری جائے گناہ کیری چھاڑ اوگن چلیے کدی اینا گناہ نو کوئی گرہن کر سکے گا میں بینتی کرنی چاہنا کہ گرو کے سکھو سکھ دی پرباشا کی گرو گرنتھ صاحب دی شبد دی روشنی وچ کرپالو ست گرو تن گرو رام داس سچے پتا جی انہاں دا شبد اے سلوک آپ سب نو چیتے وے شروعات کیتی نے سکھ تو اے شبد دی سلوک دی سمپورنتا کیتی ہے گر سکھ تے سکھ تو شروع کیتا ہے گر سکھ تے سمپورنتا کیتی ہے شبد آرمب کر دینے کنے جیڑا اپنے آپ نو گرو نانک صاحب دا سکھ اخواندا ہے اے تے شبد اخوانا ورتے کہ جیڑا اے کہندا ہے کہ میں بابے نانک دا سکھ ہاں صاحب کہندے سب تو پہلی گل کی او سویرے اٹھدیاں سار گرو دے دتے ہوئے منتر دا جاپ کردا ہے دیکھو اے رہت ہے سکھ دی کہ سویرے امرت ویلے اٹھدیاں سار گرو کا سکھ اس گرو دے بخشے ہوئے منتر نو جپدا ہے

ਸਿੱਖਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾ। ਪਿਆਰਿਓ, ਸਿੱਖ ਸ਼ਬਦ ਕਹਿਣਾ ਬਹੁਤ ਸੌਖਾ ਹੈ। ਹਜ਼ੂਰ ਨੇ ਸ਼ਬਦ ਵਰਤੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜੇ ਤੂੰ ਅਖਾਨਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ, ਤੇ ਤੇਰੀ ਜ਼ਿੰਦਗੀ ਦੀ ਅੰਦਰ ਦੀ ਰਹਿਤ ਪਹਿਲੀ ਮਰਿਆਦਾ ਇਹ ਹੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜੁੜੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ। ਭਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ। ਸਾਹਿਬ ਨੇ ਸ਼ਬਦ ਵਰਤੇ, ਸੋ ਭਲਕੇ ਉਤਾਰ ਨਾਮ ਧਿਆਵੈ, ਉਤਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਬਹੁਤ ਸਿੱਖ ਐਸੇ ਮਿਲਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ, ਗਾਉਂਦੇ ਨੇ। ਬੇਅੰਤ ਐਸੇ ਮਿਲਣਗੇ ਜਿਨ੍ਹਾਂ ਨੂੰ ਹਕੀਕਤ ਵਿੱਚ ਸੱਚ ਜਾਣੋ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪ ਉਹਨਾਂ ਨੇ ਦਰਸ਼ਨ ਵੀ ਨਹੀਂ ਕੀਤੇ, ਆਪ ਪਾਠ ਵੀ ਨਹੀਂ ਕਰਕੇ ਦੇਖਿਆ ਹੁੰਦਾ। ਤੇ ਗੁਰਮੁਖੋ, ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨਹੀਂ ਜੋੜਦੇ, ਓਨੀ ਦੇਰ ਤੱਕ ਟਿਕਾ ਨਹੀਂ। ਸਾਹਿਬ ਨੇ ਸ਼ਬਦ ਵਰਤੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਉਹ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਪਹਿਲਾ ਸ਼ਬਦ ਸੀ ਸਿੱਖ, ਤੇ ਅਖੀਰ ਤੇ ਸੰਪੂਰਨਤਾ ਕੀਤੀ ਗੁਰਸਿੱਖ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪੇ ਗੁਰਚੇਲਾ ਦੀ ਖੇਡ ਚਲਾਈ, ਪਹਿਲਾ ਸਿੱਖ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੇ ਅਖੀਰ ਤੇ ਕਹਿਣ ਲੱਗੇ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਇਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਹੁਣ ਅਗਲੀ ਤੋਕੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ। ਸ਼ਬਦ ਸਿੱਖ ਨੇ ਕੱਲਾ ਵਰਤਿਆ, ਗੁਰਸਿੱਖ ਕੀ, ਤੇ ਨਾਲ ਤੋਕੇ ਦਿੱਤੀ ਜੋ ਆਪ ਜਪੈ ਅਵਰੈ ਨਾਮ ਚਪਾਵੈ। ਗੁਰਸਿੱਖ ਕਿਉਂ? ਪਹਿਲਾਂ ਸੀ ਸ਼ਬਦ ਸਿੱਖ, ਸਿੱਖੀ ਨੂੰ ਕਮਾਨ ਤੁਰਿਆ। ਤੇ ਕਹਿੰਦੇ ਨੇ ਸੱਚ ਜਾਣੀ, ਜੇ ਤੂੰ ਬਾਣੀ ਨਾਲ ਜੁੜੇਗਾ, ਨਾਮ ਨਾਲ ਜੁੜੇਗਾ, ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ। ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ, ਤੇ ਗੁਰੂ ਕੰਮ ਕੀ ਕਰਦੇ ਨੇ, ਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਗੁਰੂ ਰਾਮਦਾਸ ਕਹਿੰਦੇ ਨੇ, ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ, ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵੜੇ ਨਾਮ ਜਪਾਵੈ। ਹੁਣ ਤੱਕੋ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਇਆ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ, ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ, ਤੇ ਉਦੋਂ ਕਮਾਲ ਦੇ ਬਚਨ ਕਹੇ, ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ। ਇਹ ਰਹਾਉ ਦੀ ਤੁਕ ਆਉਂਦੀ ਏ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਨੇ ਰੱਬ ਦੇ ਪਿਆਰਿਓ, ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ, ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਨੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ। ਤੇ ਸ਼ਬਦ ਕੀ ਵਰਤੇ? ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ, ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ, ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ, ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ ਹੈ। ਇਹ ਸੰਤ ਦੀ ਰਹਿਤ ਹੈ, ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ, ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਠੇ ਪੈਰ ਸਾਈ ਨੂੰ ਅੰਗ ਸੰਗ ਸਮਝਦਾ। ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮੀਠਾ ਮਨ ਹੈ, ਏਕ ਨਾਮ ਸੰਤਨ ਆਧਾਰ,

ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਨਾਮ ਹੈ। ਖੋਏ ਰਹਿ ਸਭ ਕੀ ਪਗਸ਼ਾਰ, ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਈ, ਵਰਤਨ ਜਾ ਕੇ ਕੇਵਲ ਨਾਮ, ਆਨੰਦ ਰੂਪ ਕੀਰਤਨ ਵਿਸ਼ਰਾਮ, ਮਿੱਤਰ ਛਤਰ ਜਾ ਕੇ ਏਕ ਸਮਾਨੈ, ਪ੍ਰਭ ਆਪਣੇ ਬਿਨ ਅਵਰ ਨਾ ਜਾਮੈ, ਸੰਤ ਕੋਲ ਇੰਨੀ ਤਾਕਤ, ਕੋਟ ਕੋਟ ਅੱਗ ਕਾਟਣ ਹਾਰਾ, ਦੁੱਖ ਦੂਰ ਕਰਨ ਜੀ ਕੇ ਦਾਤਾਰਾ, ਸੰਤ ਕੌਣ ਹੈ? ਕਹਿਣ ਲੱਗੇ ਸੂਰ ਬੀਰ ਬਚਨ ਕੇ ਬਲੀ, ਕੌਲਾ ਬਪਰੀ ਸੰਤੀ ਸ਼ਲੀ, ਜਿਹੜੇ ਬਚਨ ਕੇ ਬਲੀ ਨੇ, ਬਹਾਦਰ ਸੂਰਮੇ ਨੇ, ਸਿਰ ਚਲਾ ਜਾਂਦਾ ਹੈ ਪਰ ਆਪਣੇ ਬਚਨ ਤੋਂ ਕਦੀ ਉਹ ਥਿੜਕਦੇ ਨੇ, ਉਹ ਵੇ ਸੰਤ। ਤੇ ਮਹਾਰਾਜ ਕਿਰਪਾਲੂ ਜੀ, ਬ੍ਰਹਮ ਗਿਆਨੀ ਦੀ ਰਹਿਤ ਕੀ? ਸ਼ਬਦ ਸਾਰੇ ਇੱਕ ਦੂਜੇ ਦੇ ਨੇੜੇ ਨੇੜੇ ਢੁਕਦੇ ਨੇ। ਮੇਰੇ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਨੇ ਮਿਹਰ ਕੀਤੀ, ਮੈਂ ਇਸ ਕਰਕੇ ਫਿਰ ਬੇਨਤੀ ਕਰਦਿਆਂ ਕਿ ਮੈਂ ਕੇਵਲ ਕਥਾ ਵਾਚਕ ਹਾਂ, ਸ਼ਬਦਾਂ ਦੇ ਅਰਥ ਕਰਨਾ ਪਿਆ ਵਾ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਜਿਹੜੇ ਇਸ ਮੰਡਲ ਵਿੱਚ ਵਿਚਰਦੇ ਪਏ ਨੇ, ਬਸ ਉਹਨਾਂ ਦੇ ਚਰਨਾਂ ਨੂੰ ਨਮਸਕਾਰ ਹੈ। ਸਾਹਿਬ ਕਿਰਪਾਲੂ ਜੀ ਨੇ ਬ੍ਰਹਮ ਗਿਆਨੀ ਦੀ ਪਰਿਭਾਸ਼ਾ ਦਿੱਤੀ ਤੇ ਦੇਖੋ ਹਜ਼ੂਰ ਦਾ ਇੱਕ ਸ਼ਬਦ ਗੁਰੂ ਤੇਗ ਬਹਾਦਰ ਦਾ ਸੀ, ਪੜ੍ਹਨੇ ਆ ਕਿਰਪਾਲੂ ਸਤਿਗੁਰੂ ਦਾ ਸੋਰਠ ਰਾਗ ਵਿੱਚ ਇਹ ਸ਼ਬਦ ਆਰੰਭ ਹੁੰਦਾ, ਬ੍ਰਹਮ ਗਿਆਨੀ ਕੌਣ ਹੈ? ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਬ੍ਰਹਮ ਗਿਆਨ ਜਿਹਨੂੰ ਹੋ ਗਿਆ ਉਹ ਦੁੱਖ ਵਿੱਚ ਦੁਖੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ, ਜਾਂ ਕਹਿ ਕੰਚਨ ਮਾਟੀ ਮਾਨੈ। ਹੁਣ ਇੱਕ ਇੱਕ ਤੁਕ ਦੇ ਜਿੰਨੇ ਮਰਜ਼ੀ ਤੁਸੀਂ ਵਿਸਤਾਰ ਕਰੀ ਜਾਓ। ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤ, ਜਾਂ ਕਹਿ ਲੋਭ ਮੋਹ ਅਭਿਮਾਨਾ, ਹਰ ਸੋਗ ਤੇ ਰਹੇ ਨਿਆਰੋ ਨਾਹ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਾਂ ਪਰਸੈ ਨਾਹਿਨ ਤੇ ਘੱਟ ਬ੍ਰਹਮ ਨਿਵਾਸਾ, ਤੇ ਘੱਟ ਬ੍ਰਹਮ ਨਿਵਾਸਾ, ਬ੍ਰਹਮ ਗਿਆਨੀ ਹੈ। ਤੇ ਦਾਤਾ ਜੀ ਇਹ ਅਵਸਥਾ ਕਿਵੇਂ ਮਿਲਦੀ ਏ? ਗੱਲ ਫਿਰ ਆ ਕੇ ਗੁਰੂ ਤੇ ਮੁਕੀ, ਕਹਿਣ ਲੱਗੇ ਗੁਰ ਕਿਰਪਾ ਜਿਹ ਨਰਕੋ ਕੀ ਨੀ, ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ, ਸੰਗ ਪਾਨੀ ਪਿਆਰਿਓ। ਇਹ ਬ੍ਰਹਮ ਗਿਆਨੀ ਹੈ, ਇਹ ਸੰਤ ਹੈ, ਇਹ ਗੁਰ ਸਿੱਖ ਹੈ। ਉਸ ਤੋਂ ਅੱਗੇ ਪੁੱਛੀਏ ਦਾਤਾ ਜੀ ਫਿਰ ਭਗਤ ਦੀ ਪਰਿਭਾਸ਼ਾ ਕੀ, ਭਗਤ ਕਿਹਨੂੰ ਕਿਹਾ ਜਾਂਦਾ? ਮੇਰੇ ਕਿਰਪਾਲੂ ਦਾਤੇ ਨੇ ਮਿਹਰ ਕੀਤੀ ਤੇ ਭਗਤ ਦੀ ਪਰਿਭਾਸ਼ਾ ਦਿੰਦਿਆਂ ਹਜ਼ੂਰ ਨੇ ਤਿੰਨ ਪ੍ਰਮਾਣ ਉਹਨਾਂ ਦੀ ਜ਼ਿੰਦਗੀ ਦੇ ਦਿੱਤੇ। ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ। ਭਗਤ ਦੀ ਪਰਿਭਾਸ਼ਾ ਦਿੰਦਿਆਂ ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਭਗਤ ਹੋਵੇ ਜਿਹਦੇ ਕੋਲ ਮਤ ਬੜੀ ਹੈ ਪਰ ਦੁਨੀਆਂ ਵਿੱਚ ਅਣਜਾਣਾ ਬਣ ਕੇ ਰਹਿੰਦਾ। ਦੂਜਾ ਬਚਨ ਕੀਤਾ ਭਗਤ ਹੋਵੇ ਜਿਹਦੇ ਕੋਲ ਤਾਕਤ ਬੜੀ ਹੈ ਪਰ ਨਿਤਾਣਾ ਬਣ ਕੇ ਰਹਿੰਦਾ, ਤੇ ਤੀਜਾ ਬਚਨ ਕੀਤਾ ਭਗਤ ਹੋਵੇ ਭਾਵੇਂ ਆਪਣੇ ਕੋਲ ਇੱਕ ਤਿਲ ਵੀ ਹੋਵੇ ਤੇ ਤਿਲ ਵੀ ਲੋਕਾਂ ਵਿੱਚ ਵੰਡ ਦਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਤੇ ਕਹਿਣ ਲੱਗੇ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦੈ ਹੋਏ ਨਿਤਾਣਾ, ਅਣ ਖੁੰਦੈ ਆਪ ਵੰਡਾਏ ਕੋਈ ਐਸਾ ਭਗਤ ਸਦਾਏ। ਇਹੋ ਜੈ ਨੂੰ ਭਗਤ ਕਿਹਾ ਜਾਂਦਾ। ਖੈਰ ਮੈਂ ਆਪਣੇ ਵਿਸ਼ੇ ਵੱਲ ਆਵਾਂ, ਇਸ ਕਰਕੇ ਬੇਨਤੀ ਕੀਤੀ ਸੀ ਕਿ ਇਹ ਸ਼ਬਦ ਜਿਹੜੇ ਅਸੀਂ ਅਰਥ ਕੀਤੇ ਨੇ, ਪਿਆਰਿਓ ਬਾਹਰ ਦੀ ਰਹਿਤ ਰਤ ਰੱਖਣੀ ਤਾਂ ਜੇ ਸੁਖੈਣ ਜਾਪਦੀਏ, ਇਸ ਅੰਦਰ ਦੀ ਰਹਿਤ ਨੂੰ ਕਮਾਣਾ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ। ਕੱਲ ਬੇਨਤੀ ਕੀਤੀ, ਹਜ਼ੂਰ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ। ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜ ਚੁਲੇ ਉਹਨਾਂ ਨੂੰ ਛਕਾਏ ਨੇ, ਪੰਜ ਨੇਤਰਾਂ ਵਿੱਚ ਪਾਏ ਨੇ, ਪੰਜ ਕਿਰਪਾਲੂ ਸਤਿਗੁਰੂ ਨੇ ਸੀਸ ਦੇ ਵਿੱਚ ਪਾਏ ਨੇ, ਤੇ ਨਾਲ ਬਚਨ ਕਹੇ ਨੇ ਕਿ ਆ ਰਹਿਤਾਂ ਦੇ ਤੇ ਆ ਕੁਰਹਿਤਾਂ ਦੇ। ਜਦੋਂ ਅਸੀਂ ਰਹਿਤ ਦੀ ਗੱਲ ਕਰਨੇ ਆ ਤੇ ਰਹਿਤ ਦੀ ਗੱਲ ਕਰਦੇ ਆ, ਸਭ ਤੋਂ ਪਹਿਲਾਂ ਸਾਡੇ ਕਕਾਰਾਂ ਦੀ ਗੱਲ ਸ਼ੁਰੂ ਹੋਵੇਗੀ। ਤੇ ਮੈਂ ਯਤਨ ਕਰਾਂਗਾ, ਜਿਤਨੇ ਕੋ ਗੁਰੂ ਗ੍ਰੰਥ ਸਾਹਿਬ ਸੂਝ ਬਖਸ਼ਦੇ ਨੇ, ਦਾਵਾ ਕੋਈ ਨਹੀਂ, ਸ਼ਬਦ ਦੀ ਰੋਸ਼ਨੀ ਵਿੱਚ ਆਪਾਂ ਵਿਚਾਰ ਕਰ ਸਕੀਏ। ਸਾਹਿਬ ਕਿਰਪਾਲੂ ਨੇ ਅੰਮ੍ਰਿਤ ਦੀ ਦਾਤ ਦਿੱਤੀ ਤੇ ਅੰਮ੍ਰਿਤ ਦੇਣ ਤੋਂ ਬਾਅਦ ਹਜ਼ੂਰ ਨੇ ਫਿਰ ਰਹਿਤਾਂ ਦ੍ਰਿੜ ਕਰਾਈਆਂ ਨੇ। ਸਭ ਤੋਂ ਪਹਿਲਾਂ ਬਚਨ ਕੀਤਾ ਕੇਸ ਜਿਹੜੇ ਨੇ ਇਹ ਰਹਿਤ ਵਿੱਚ ਵੀ ਆਉਂਦੇ ਨੇ, ਤੇ ਸੱਚ ਜਾਣੋ ਕੁਰਹਿਤ ਵਿੱਚ ਵੀ ਕੇਸ ਸ਼ਬਦ ਆਉਂਦਾ ਹੈ, ਕਿਉਂਕਿ ਕੇਸਾਂ ਦੀ ਮਹਾਨਤਾ ਕਿੰਨੀ ਕੁ ਹੈ। ਤੁਸੀਂ ਸਿਆਣੇ ਬੈਠੇ ਹੋ, ਜਦੋਂ ਰੋਜ਼ ਅਰਦਾਸ ਹੁੰਦੀ ਹੈ ਨਾ, ਤੇ ਅਸੀਂ ਸਤਿਗੁਰੂ ਦੇ ਦਰ ਤੋਂ ਇੱਕ ਦਾਤ ਮੰਗਣੇ ਆ, ਤੇ ਮੈਂ ਸੋਚਣਾ ਬਣਾ ਰੋਜ਼ ਅਰਦਾਸ ਕਰਕੇ ਮੰਗਣਾ ਵੀ ਪਿਆ, ਤੇ ਜੇ ਗੁਰੂ ਦਿੰਦਾ ਉਹਨੂੰ ਤੂੰ ਲੈਣ ਲਈ ਤਿਆਰ ਵੀ ਨਹੀਂ ਹੁੰਦਾ, ਮੰਗਣਾ ਵੀ ਹੈ। ਅਸੀਂ ਇੱਕ ਤਾਂ ਅਰਦਾਸ ਵੀ ਸ਼ਬਦ ਵਰਤਨੇ ਆ, ਜਿਨ੍ਹਾਂ ਨੇ ਕਕਾਰਾਂ ਦੀ ਭਗਤੀ ਕੀਤੀ, ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ,
ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਤਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਖਾ ਰਿਹਾ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਫਿਕਰਾਂ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਖਾ ਰਿਹਾ। ਤੇ ਕਹਿੰਦੇ ਨੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ? ਕੇਸਾਂ ਸਵਾਸਾਂ, ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਖਾ ਰਿਹਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਫਿਰ ਕਹਿੰਦੇ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਸਿੱਖੀ ਨਿਭਾਈ, ਬੇਨਤੀ ਮੈਂ ਕਰਾਂ। ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ, ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ। ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ? ਸਾਨੂੰ ਕੁਝ ਕੁ ਸ਼ਬਦ ਦੱਸੋ। ਤੇ ਪਹਿਲੀ ਤੋਕ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾਨ ਸ਼ੁਰੂ ਹੀ ਕੇਸ਼ ਦਾਨ ਤੋਂ ਹੁੰਦਾ ਹੈ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ਼ ਤੋਂ ਸ਼ੁਰੂ ਹੁੰਦੀ ਹੈ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਦੇ ਹਾਂ ਕਿ ਸਾਨੂੰ ਕੇਸ਼ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਹਾਂ, ਕਈ ਵਾਰੀ ਕਹਿੰਦੇ ਹਾਂ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ, ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ ਕਿ ਦੇਖ ਸੱਜਣਾ, ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤੇ, ਰੋਜ਼ ਤੂੰ ਸਿਰ ਦੇ ਕੇਸ ਮੁੰਨਣ ਤੁਰ ਪੈਂਦਾ। ਕਹਿਣ ਲੱਗੇ ਜਿੰਨਾ ਸਮਾਂ ਇਹ ਵਾਲ ਮੁੰਨਣ ਤੇ ਲਾਏ ਨੇ, ਉਹਨਾਂ ਸਭਾ ਕਿਤੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਤੇ ਤੂੰ ਰੱਬ ਦੇ ਚਰਨਾਂ ਵਿੱਚ ਜੁੜ ਜਾਂਦਾ। ਸ਼ਬਦ ਵਰਤੇ ਕਬੀਰ, ਮਨ ਮੁੰਡਿਆ ਨਹੀਂ ਅਗਲੀ ਤੋਂ ਕੇ ਕੇਸ ਮੁੰਡਾਏ ਕਾਹੇ। ਤੇ ਮੈਂ ਬੇਨਤੀ ਕਰਨੀ ਹੈ, ਖਾਲਸੇ ਨੂੰ ਰੱਬ ਵਰਗਾ ਬਣਾਇਆ ਤੇ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਗੁਰੂ ਸਾਹਿਬ ਨੇ ਜਦੋਂ ਰੱਬ ਦੇ ਸਰਗਣ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਵਰਤੇ ਤੇਰੇ ਸਿਰ ਤੇ ਪਾ ਕੇ ਤੇ ਤੂੰ ਸੋਹਣੇ ਕੇਸ ਰੱਖੇ ਹੋਏ। ਸ਼ਬਦ ਵਰਤੇ ਨੇ ਕਬੀਰ, ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਏ। ਹਜ਼ੂਰ ਨੇ ਇੱਕ ਸ਼ਬਦ ਹੋਰ ਵਰਤਿਆ, ਕਹਿਣ ਲੱਗੇ ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਟ ਨਾ ਗਈਆਂ ਕਾਈ। ਕਬੀਰ ਸਾਹਿਬ ਦਾ ਬਚਨ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਆ ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਹੁੰਦਾ, ਜਿਹੜੇ ਅਜੇ ਤੁਰੇ ਨਹੀਂ, ਦੇਖੋ ਉਹਨਾਂ ਨੂੰ ਪ੍ਰੇਰਨਾ ਨਿਮਰਤਾ ਨਾਲ ਦਿਓ। ਸਖਤੀ ਦੇ ਸ਼ਬਦ ਇੰਨੇ ਨਾ ਵਰਤੋ ਕਿ ਬੰਦਾ ਪਰਤ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਜਾਂਦਾ ਰਹੇ। ਦੇਖੋ ਇੱਕ ਰੁਪਈਆ ਥੱਲੇ ਡਿੱਗਿਆ ਹੋਵੇ ਨਾ, ਉਹਨੂੰ ਚੁੱਕਣ ਵਾਸਤੇ ਵੀ ਬੰਦੇ ਨੂੰ ਝੁਕਣਾ ਪੈਂਦਾ ਹੈ। ਜੇ ਕਿਸੇ ਡਿੱਗੇ ਨੂੰ ਚੁੱਕਣੇ ਤੇ ਆਕੜ ਨਾ ਕਰ ਮਣਾ, ਤੂੰ ਵੀ ਥੋੜੀ ਜਿਹੀ ਝੁਕਣ ਦੀ ਜਾਚ ਸਿੱਖ ਲੈ। ਕਦੀ ਤਕਵੇਂ ਅੱਗੇ ਬੇਨਤੀ ਕਰਨੀ ਹੈ ਕਿ ਸਿੱਖ ਦਾ ਜੀਵਨ ਹੀ ਸਿੱਖ ਨੂੰ ਪਲਟ ਗਿਆ। ਹਜ਼ੂਰ ਨੂੰ ਪੁੱਛਿਆ, ਮਹਾਰਾਜ ਰੱਬ ਕਿਹੋ ਜਿਹਾ? ਤੇ ਬਾਣੀ ਵੀ ਸ਼ਬਦ ਵਰਤੇ, ਪਹਿਲਾ ਬਚਨ ਕਹਿੰਦੇ ਨੇ ਮੇਰਾ ਰੱਬ ਬੜਾ ਮਿੱਠਾ ਹੈ, ਉਹਦੇ ਬੋਲਾਂ ਦਾ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ। ਤੇ ਕਹਿੰਦੇ ਨੇ ਇੰਨਾ ਮਿੱਠਾ ਬੋਲਦਾ ਹੈ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜਦੋਂ ਪੜਿਆ, ਮਹਾਰਾਜ ਕਿਹੋ ਜਿਹਾ ਮਿੱਠਾ ਬੋਲਦਾ ਹੈ? ਕਹਿਣ ਲੱਗੇ ਉਹਦੀ ਚਾਲ ਵੀ ਬੜੀ ਚੰਗੀ ਆ ਤੇ ਉਹ ਬੋਲਦਾ ਕੋਇਲ ਦੀ ਤਰ੍ਹਾਂ। ਮਿਠਾਸ ਸ਼ਬਦ ਵਰਤੇ, ਕਹਿਣ ਲੱਗੇ ਤੇਰੀ ਚਾਲ ਸੁਹਾਵੀ, ਮਧੁਰਾਲੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ, ਇੰਨਾ ਮਿੱਠ ਬੋਲਣਾ ਹੈ ਕਿ ਦਾਤਾ ਕੋਇਲ ਦੀ ਆਵਾਜ਼ ਨੂੰ ਵੀ ਤੂੰ ਮਾਤ ਪਿਆ ਕਰਨੇ। ਉਹ ਮਿੱਠ ਬੋਲਣਾ ਹੈ, ਉਹਦੀ ਚਾਲ ਬੜੀ ਚੰਗੀ ਏ। ਤੇ ਪੁੱਛਿਆ, ਮਹਾਰਾਜ ਫਿਰ ਉਹਦਾ ਰੂਪ ਕਿਹੋ ਜਿਹਾ? ਉੱਥੇ ਹਜ਼ੂਰ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ। ਕਹਿਣ ਲੱਗੇ ਮੇਰੇ ਦਾਤਾ ਜੀ, ਤੁਸੀਂ ਬੜੇ ਕਿਰਪਾਲੂ ਹੋ, ਤੇਰੇ ਬੰਕੇ ਨਾਇਣ, ਦੰਤਰ ਸ਼ਾਲਾਂ ਤੇ ਅਗਲੀ ਤੋਕੇ ਸੋਹਣੇ ਨੱਕ ਜਿਨ
ਲੰਬੜੇ ਬਾਲਾਂ, ਕਹਿੰਦੇ ਨੇ ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ, ਕਹਿੰਦੇ ਨੇ ਉਹਦੇ ਵਾਲ ਉਹਦੇ ਕੇਸ ਵੀ ਬੜੇ ਲੰਮੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ, ਉਹਨਾਂ ਨੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ ਤੇ ਕੇਸਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ੍ਹ ਕੇ ਦੇਖੋ, ਇਹਦੇ ਅਰਥ ਹੀ ਇਹ ਨੇ ਜਿਹਦੇ ਕੇਸ ਬੜੇ ਲੰਮੇ। ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ ਕਿ ਤੁਹਾਡਾ ਗੋਪਾਲ ਕਿਹੋ ਜਿਹਾ, ਤੇ ਉਹਨਾਂ ਤੁਕ ਵਰਤੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ, ਰਾਤ ਦਿਵਸ ਕੇ ਕੂਕ ਨੇ ਕਬੂ ਕੈ ਸੁਰੈ ਪੁਕਾਰ। ਕੇਸਵਾ ਕੇਸੋ ਕੇਸੋ ਇਹ ਜਿਤਨੇ ਵੀ ਸ਼ਬਦ ਆਉਂਦੇ ਨੇ ਇਹਦਾ ਅਰਥ ਹੀ ਇਹ ਕਿ ਮੇਰੇ ਪਿਆਰੇ ਦੇ ਕੇਸ ਬੜੇ ਲੰਮੇ ਨੇ। ਮੇਰਾ ਪਿਆਰਾ ਸਭ ਸੂਰਤ ਹੈ, ਹੁਣ ਇਸ ਤੋਂ ਅੱਗੇ ਚੱਲਾਂ। ਗੁਰੂ ਕਲਗੀਧਰ ਜੀ ਨੇ ਪਹਿਲੀ ਰਹਿਤ ਦਿੱਤੀ, ਕਹਿਣ ਲੱਗੇ ਸਿੱਖਾਂ ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਕੇਸ ਰੱਖੀ ਤੇ ਨਾਲ ਇੱਕ ਬਚਨ ਕੀਤਾ ਤੇ ਦੇਖੋ ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੇਸ ਕਿਸੇ ਰੱਖੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜ੍ਹਿਓ, ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ ਨੇ, ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ। ਮਰਦਾਨੇ ਨੇ ਜਦੋਂ ਕਿਹਾ ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ, ਤੇ ਕਹਿਣ ਲੱਗੇ ਆ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ ਮਹਾਰਾਜ ਕਿਹੜੀਆਂ। ਪਹਿਲਾ ਬਚਨ ਕੀਤਾ ਸੀ ਦਾਨਿਆ ਕੇਸ਼ ਕਦੀ ਨਹੀਂ ਕੱਟਣੇ, ਭਾਈ ਮਨੀ ਸਿੰਘ ਦੇ ਸ਼ਬਦ ਨੇ, ਕੇਸ਼ ਕਦੀ ਨਹੀਂ ਕੱਟਣੇ। ਦੂਜਾ ਬਚਨ ਕੀਤਾ ਸੀ ਸਿੱਖੀ ਕਮਾਣੀਆਂ ਅੰਮ੍ਰਿਤ ਵੇਲੇ ਪੈਰ ਰਾਤ ਰਹਿੰਦਿਆਂ ਉੱਠ ਕੇ ਗੁਰੂ ਗੁਰੂ ਜਪਣਾ, ਤੇ ਤੀਜਾ ਬਚਨ ਕੀਤਾ ਤੇਰੇ ਘਰ ਆਇਆ ਹੋਇਆ ਸਾਧੂ ਸੰਤ ਅਤਿਥੀ ਕਦੀ ਭੁੱਖਾ ਨਾ ਜਾਏ, ਆਪਣੀ ਲੋੜ ਅਨੁਸਾਰ ਉਹਦੀ ਸੇਵਾ ਜ਼ਰੂਰ ਕਰੇ। ਬਸ ਆ ਤਿੰਨ ਗੱਲਾਂ ਪੱਲੇ ਬੰਨ ਲਈ ਕਿ ਕੇਸ ਕਦੀ ਨਹੀਂ ਕੱਟਣੇ, ਗੁਰਮੁਖਾਂ ਕਿ ਚੇਤੇ ਰੱਖੀ ਕਿ ਆਏ ਗਏ ਦੀ ਸੇਵਾ ਕਰੀ ਤੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪੀ। ਉਸ ਤੋਂ ਅੱਗੇ ਚੱਲੋ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਹਕੀਕਤ ਰਾਜ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ, ਦੇਖੋ ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਹਜ਼ੂਰ ਦੀ ਸਿਫਤ ਲਿਖੀ, ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ, ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ ਉਹ ਵੀ ਇੱਕ ਕਵੀ ਹੋਏ ਨੇ, ਹੋਏ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁਕ ਪੜ੍ਹਨੇ ਆ ਨਾ, ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ, ਨਹੀਂ ਅਸੀਂ ਪੜ੍ਹਨੇ ਆ ਕਿ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ। ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਤੇ ਗੁਰੂ ਨੇ ਕਿਹਾ ਆਗੇ ਸੁਧਰ ਚਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ, ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੀਆਂ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਦ, ਇਹ ਨੰਦ ਲਾਲ ਦਰਬਾਰੀ ਕਵੀਆਂ ਵਿੱਚ ਸਨ। ਖੈਰ ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ, ਟੋਪੀ ਨੀ ਪੈਰ ਨੀ ਗੁਰੂ ਹਰਿ ਸਾਹਿਬ, ਕੇਸ ਨੀ ਕੱਟਣੇ, ਤੰਬਾਕੂ ਦੀ ਵਰਤੋਂ ਨੀ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨੀ? ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ, ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ, ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ, ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ, ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ, ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਬਸ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ ਦਾਤ ਨੂੰ ਕਤਰਨ ਤੁਰ ਪੈਂਦਾ ਹੈ, ਜਿੰਨਾ ਮਰਜ਼ੀ ਉਹ ਕੱਟੇ ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ ਹੈ। ਸਹਿਬ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ, ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ, ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ, ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ, ਕੇਸ ਉਪਰੋਂ ਢੱਕੇ ਨੇ, ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਡ ਕੇ ਮੱਥੇ ਦੇ ਅੱਗੇ ਆ ਗਿਆ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ, ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿਰਦਾ ਕੋਈ ਹੋਵੇਗਾ। ਪਿਛਲੀ ਵਾਰ ਕੀਤੀ ਸੀ ਸਾਡਾ ਤਾਂ ਰੋਟੀਆਂ ਕਾਰਨ ਤਾਲ ਬਣਿਆ ਪਿਆ ਦਾਤਾ,
ਕਿਰਤ ਦੀ ਦਾਤ ਦੇ ਜਿਹੜੇ ਕਿਰਤ ਕਰਕੇ ਸਿੱਖੀ ਕਮਾਉਂਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ ਜੀ। ਧਿਆਨ ਦਿਆ ਜੀ, ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ, ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ, ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿੱਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ, ਅੱਜ ਤਰੁੱਠਿਓ ਤੇ ਸਿੱਖੀ ਦੀ ਦਾਤ ਦਿਓ। ਜੇ ਤਰੁੱਠਿਓ ਤੇ ਸਿੱਖੀ ਦਿਓ, ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ, ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨੇ। ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ, ਤੇਰੇ ਦਰਸ਼ਨ ਕੀਤੇ, ਤੇ ਉਸੇ ਵੇਲੇ ਕਲਮ ਚੁੱਕ ਲਈ। ਇਹ ਕਲਮ ਚੁੱਕ ਕੇ ਸ਼ਬਦ ਵਰਤੇ, ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨਹੀਂ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ। ਦੀਨ ਦੁਨੀਆਂ ਦਰ ਕਮੰਦੇ ਆਪ ਹਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਮੂਵੇ ਦਾ ਅਰਥ ਹੁੰਦਾ ਹੈ ਕੇਸ਼। ਆਪਾਂ ਬਾਣੀ ਵਿੱਚ ਵੀ ਇੱਕ ਸ਼ਬਦ ਪੜ੍ਹਨੇ ਹਾਂ ਕਿ ਮਮ ਸਰ ਮੂਵੇ ਅਜ਼ਰਾਇਲ ਗ੍ਰਸਤ ਹੈ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ ਹੈ, ਉਹ ਕਹਿੰਦਾ ਕੋਈ ਸੁੰਦਰੀ ਕੇਸ ਖਲਾਰ ਕੇ ਇਸ਼ਨਾਨ ਕਰਕੇ ਕੇਸਾਂ ਨੂੰ ਢਾਕੇ ਜਾ ਰਹੀ ਸੀ, ਤੇ ਕਿਸੇ ਸੱਜਣ ਨੇ ਇੰਨੀ ਸ਼ਬਦ ਪੁੱਛ ਲਿਆ ਕਿ ਇਹਨਾਂ ਕੇਸਾਂ ਦਾ ਸੁੰਦਰੀ ਕੀ ਕੀਮਤ ਹੈ, ਤੇ ਉਹਨੇ ਪੰਜਾਬੀ ਸ਼ਬਦ ਕਰ ਕਹਿ ਦਿੱਤਾ ਦੁਰ ਦੁਰ ਮੂਵੇ। ਹੁਣ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਚ ਇਹਦੇ ਅਰਥ ਕੀ ਬਣਦੇ ਨੇ, ਦੁਰ ਦੁਰ ਮੂਵੇ। ਉਹ ਬੰਦਾ ਬੜਾ ਸਿਆਣਾ ਸੀ, ਕਹਿੰਦਾ ਗੱਲ ਬੜੀ ਪਤੇ ਤੇ ਗੀ, ਦੁਰ ਦਾ ਅੱਖਰੀ ਅਰਥ ਹੁੰਦਾ ਮੋਤੀ, ਮੂਵੇ ਦਰ ਤੇ ਕੇਸ। ਉਹਨੇ ਕਿਹਾ ਦੁਰ ਦੁਰ ਮੂਵੇ, ਇਹਦਾ ਮਤਲਬ ਕਿ ਦੁਰ ਬੀਟੇ ਨੂੰ ਤੇਰੇ ਮਰ ਜਾਣੇ, ਤਾਂ ਸ਼ਬਦ ਵਰਤਿਆ। ਉਹ ਕਹਿੰਦਾ ਨਹੀਂ, ਇਹਦੇ ਅਰਥ ਨੇ ਕਿ ਇੱਕ ਇੱਕ ਕੇਸ ਦੀ ਕੀਮਤ ਸੁੱਚੇ ਮੋਤੀਆਂ ਨਾਲ ਪਾਈ ਜਾ ਸਕਦੀ ਹੈ। ਉਹਨੇ ਮੂਵੇ ਦਾ ਅਰਥ ਕੇਸ ਕਰਕੇ ਦੁਰ ਦਾ ਅਰਥ ਮੋਤੀ ਕਰ ਲਿਆ। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਿੰਨੇ ਦੀਨ ਦੁਨੀਆਂ ਦਰ ਕਮੰਦੇ ਆ ਪੂਰੀ ਰਕਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਤੇ ਸਿਆਣੇ ਕਹਿੰਦੇ ਦੀਨ ਤੇ ਦੁਨੀਆਂ ਦੋਵੇਂ ਬੱਧੇ, ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰ ਨਾ ਪਿਆਵਾਂ। ਗੁਰਮੁਖ, ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ, ਮੈਂ ਦੋ ਤਿੰਨ ਉਦਾਹਰਣਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ, ਤੇ ਪੁੱਛੋ ਕਦੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਪੀਰ ਬੁੱਧੂ ਸ਼ਾਹ। ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਹਾਂ, ਅੱਜ ਤੱਕ ਉਹ ਕੰਗਾ, ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਸਿਰਫ ਮੈਂ ਟਿਊਕ ਮਾਤਰ ਚੱਲਣਾ। ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਥ ਜੋੜ ਕੇ ਕਹਿੰਦਾ, ਦਾਤਾ ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਦੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਇਹ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਇਹ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਸ਼ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨਹੀਂ ਕਰਦਾ, ਕਹਿ ਲੱਗੇ ਕੁਛ ਮੰਗ ਲੈ। ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਨ ਹੁੰਦਾ, ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਠੇ ਪਾਉਂਦਾ, ਝੋਲੀ ਅੱਡ ਕੇ ਕਹਿਣ ਲੱਗੇ ਜੇ ਤਰੁੱਠ ਹੈ ਨਾ, ਬਸ ਆਪਣੀ ਯਾਦ ਆ ਸੋਹਣੇ ਮੁਬਾਰਕ ਮੂਵੇ, ਸੋਹਣੇ ਕੇਸ ਮੇਰੀ ਝੋਲੀ ਚ ਪਾ ਦੇ, ਮੈਂ ਪੁੱਤਰ ਤੇਰੀ ਝੋਲੀ ਚ ਪਾਏ, ਤੂੰ ਕੇਸ ਮੇਰੀ ਝੋਲੀ ਵਿੱਚ ਪਾ ਦੇ। ਸਾਹਿਬ ਕਿਰਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ, ਉਹ ਗੁਰੂ ਕੇ ਸਿੱਖੋ, ਜਦੋਂ ਉਹ ਲੈ ਕੇ ਘਰ ਮੁੜੇ ਨੇ, ਤੇ ਨਸੀਰਾਂ ਨੇ ਇਹ ਸ਼ਬਦ ਵਰਤੇ ਸਨ ਪੁੱਤਰ, ਤੇ ਹੱਸ ਕੇ ਕਹਿਣ ਲੱਗੇ ਨਸੀਰਾਂ ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਆਏ ਹਾਂ। ਅੱਗੇ ਵੀ ਜਾਂਦੇ ਸਨ ਪਰ ਅੱਜ ਡੂੰਘੀ ਮਿੱਤਰਤਾ ਪੈ ਗਈ, ਪੁੱਛਿਆ ਕਾਹਦੀ?
ਕਹਿਣ ਲੱਗੀ ਇਸ ਕਰਕੇ ਕਿ ਅੱਗੇ ਜਾਂਦੇ ਸਾਂ ਮੱਥਾ ਟੇਕਣਾ ਸੁਣਨੇ ਦੀਵਾਨ ਤੇ ਆ ਜਾਣਾ। ਅੱਜ ਮਿੱਤਰਤਾ ਪਾਲੀ ਦੇਣ ਲੈਣ ਹੋ ਗਿਆ। ਪੁੱਛਿਆ ਕਿ ਅੰਦਰ ਲਿਜਾ ਕੇ ਖੋਲੀ ਪੋਟਲੀ ਕੱਪੜਾ ਕੇਸ ਤੇ ਕੰਘਾ ਦਿਖਾ ਕੇ ਕਹਿੰਦੇ ਨੇ ਨਸੀਰਾਂ ਆ ਦੇਖ ਗੁਰੂ ਕਲਗੀ ਵਾਲੇ ਦੇ ਮੁਬਾਰਕ ਮੂਵੇ ਸਾਨੂੰ ਮਿਲ ਗਏ, ਮੁਬਾਰਕ ਕੇਸ ਮਿਲ ਗਏ ਨੇ, ਆ ਕੰਘਾ ਮਿਲਿਆ। ਕਹਿੰਦੇ ਨੇ ਉਸ ਵੇਲੇ ਉਹਨੇ ਕਿਹਾ ਇਹ ਮਿੱਤਰਤਾ ਕਾਹਦੀ। ਕਹਿਣ ਲੱਗੇ ਨਸੀਰਾਂ ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਨੇ, ਜਦੋਂ ਕਿਸੇ ਨਾਲ ਮਿੱਤਰਤਾ ਪਏ ਤੇ ਨਿਸ਼ਾਨੀ ਦੇ ਕੇ ਆਦਾਨ ਪ੍ਰਦਾਨ ਹੁੰਦਾ, ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਹਨਾਂ ਦੀ ਝੋਲੀ ਵਿੱਚ ਪਾਇਆ ਤੇ ਗੁਰੂ ਦੀ ਕੀਮਤੀ ਨਿਸ਼ਾਨੀ ਆ ਕੇਸ ਲੈ ਕੇ ਆਇਆ ਤੇ ਸੱਚ ਜਾਣੀ ਪੁੱਤਰ ਦੇ ਕੇ ਵੀ ਸੌਦਾ ਸਾਨੂੰ ਸਸਤਾ ਹੀ ਪਿਆ ਹੈ, ਮਹਿੰਗਾ ਨਹੀਂ, ਪੁੱਤਰ ਦੇ ਕੇ ਵੀ ਸੌਦਾ ਸਸਤਾ ਹੈ। ਮੈਂ ਕਹਿੰਦਾ ਪੀਰ ਜੀ ਤੁਸੀਂ ਪੁੱਤਰ ਦੇ ਕੇ ਕੇਸ ਲੈ, ਸਤਿਗੁਰੂ ਤੁਸੀਂ ਪੁੱਤਰ ਦੇ ਕੇ ਸਾਨੂੰ ਕੇਸਾਂ ਦੀ ਦਾਤ ਦਿੱਤੀ, ਉਹਨੇ ਤਾਂ ਪੁੱਤਰ ਦੇ ਕੇ ਤੇ ਗੁਰੂ ਕਲਗੀਧਰ ਨੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ, ਫਿਰ ਵੀ ਆਪਾਂ ਗੁਰੂ ਦੀ ਮੋਹਰ ਹੈ ਕੇਸ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ, ਫਿਰ ਸਿਧਾਂਤਕ ਪੱਖ ਵੱਲ ਆਵਾਂਗਾ ਕਿ ਹਜ਼ੂਰ ਦੇ ਸਿੱਖੋ ਕਦੀ ਭਾਈ ਤਾਰੂ ਸਿੰਘ ਦੀ ਲੱਤ ਦੀ ਖੋਪੜੀ ਨੂੰ ਦੇਖ ਲਿਆ ਕਰ। ਭਾਵੇਂ ਪਿਛਲੇ ਸਾਲ ਅਰਦਾਸ ਵਿੱਚ ਬੜੀ ਖੁੱਲ੍ਹ ਕੇ ਦੀ ਵਿਚਾਰ ਚੱਲੀ ਸੀ, ਬਾਪੂ ਸ਼ਹੀਦ ਹੋ ਚੁੱਕਾ ਭਾਈ ਤਾਰੂ ਸਿੰਘ ਦਾ, ਮਾਂ ਦਾ ਇੱਕੋ ਇੱਕ ਜਵਾਨ ਪੁੱਤਰ ਹੈ, ਭੈਣ ਤੇ ਭਰਾ ਇਕੱਠੇ ਦੋਵੇਂ ਮਾਂ ਦੀ ਗੋਦ ਵਿੱਚ ਪਲੇ ਨੇ, ਇੱਕ ਉਹਦਾ ਕਸੂਰ ਕੀ ਜੀ? ਸਿਰਫ ਇੰਨਾ ਕੁ ਕਿ ਜੰਗਲ ਵਿੱਚ ਬੈਠੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ, ਸਿਰ ਤੇ ਟੋਕਰਾ ਰੋਟੀਆਂ ਦਾ, ਦਾਲ ਦਾ ਭਾਂਡਾ ਹੱਥ ਵਿੱਚ, ਭੈਣ ਤੇ ਭਰਾ ਦੋਨਾਂ ਪ੍ਰਸ਼ਾਦਾ ਛਕਾਉਣਾ। ਤੇ ਜਿੱਦਣ ਪਕੜੇ ਗਏ ਪਿੰਡ ਦੇ ਲੋਕ ਛਡਾਉਣ ਆਏ ਤੇ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ, ਮੈਨੂੰ ਛਡਾਓ ਨਾ, ਇਹ ਇੱਕ ਘਰ ਵਿੱਚ ਤਵਾ ਬਲਦਾ ਹੈ ਤੇ ਮੈਨੂੰ ਪਕੜਨ ਆਏ ਨੇ, ਤੁਸੀਂ ਘਰ ਘਰ ਵਿੱਚ ਤਵੇ ਤੇ ਲੋਹਾ ਬਾਲ ਦਿਓ ਕਿ ਅੱਜ ਤੋਂ ਬਾਅਦ ਜੰਗਲ ਵਿੱਚ ਕੋਈ ਗੁਰੂ ਕਲਗੀ ਵਾਲੇ ਦਾ ਸਿੱਖ ਭੁੱਖਾ ਨਾ ਸੌਣੇ, ਜੇ ਮੈਨੂੰ ਪਿਆਰ ਕਰਦੇ ਹੋ। ਤੁਰ ਲੱਗਿਆ, ਮਾਂ ਨੇ ਜਿਹੜੇ ਸ਼ਬਦ ਕਹੇ, ਮਾਂ ਕਿਤੇ ਇਹੋ ਜਿਹੇ ਸ਼ਬਦ ਆਪਾਂ ਵੀ ਕਿਤੇ ਬੱਚਿਆਂ ਲਈ ਭਾਵਨਾ ਬਣਾਈਏ, ਖਿਮਾ ਕਰਿਓ, ਸਾਡੀਆਂ ਭੈਣਾਂ ਨੇ, ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ, ਉਹ ਬੀਬੀਓ ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਕੁੱਟ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੇ ਦਾੜੇ ਤੇ ਖੱਤ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ ਦੁਸ਼ਮਣ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਅਲੈਦ ਹੋ ਜਾਏ, ਪਰ ਵੇਖੀ ਮੇਰੇ ਲਾਲ ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਣਿਆ ਸੁਣਾ, ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਸੀ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ? ਢਾਡੀ ਸੋਹਣ ਸਿੰਘ ਸੀਤਲ ਦੁਖੀਏ ਮਾਂ ਪੁੱਤ ਵਿੱਚ ਉਹਨਾਂ ਇੱਕ ਸ਼ਬਦ ਕਿਹਾ, ਕਹਿੰਦੇ ਜਦੋਂ ਅੱਜ ਜਿੰਦਾ ਦਲੀਪ ਨੂੰ ਮਿਲੀ, ਮੈਂ ਆਉਣਾ ਆਪਣੇ ਵਿਸ਼ੇ ਵਾਲੇ, ਜਿੰਦਾ ਦਲੀਪ ਨੂੰ ਮਿਲੀ ਤੇ ਕਹਿੰਦੇ ਨੇ ਅੱਖਾਂ ਦੀ ਜੋਤ ਜਾ ਚੁੱਕੀ ਸੀ, ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ ਆਪਣੇ ਲਾਲ ਨੂੰ ਮਿਲਣੇ। ਕਹਿੰਦੇ ਨੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ, ਮਨ ਡਰਿਆ ਮਨਾ, ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸ਼ੀਸ ਤੇ ਦਾੜਾ ਤਾਂ ਵੇਖਾਂ, ਸ਼ੀਸ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਤੁਹਾਡੀ ਸੋਹਣ ਸਿੰਘ ਸੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸ਼ੀਸ ਦੇ ਉੱਤੇ ਆਇਆ ਹੱਥ ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਸੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਈ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨਹੀਂ ਹੋਇਆ, ਇੱਕ ਆਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾੜਾ ਵੱਡਾ ਹੋਵੇਗਾ,
کہنے لگے سچ جانی اج تو مینوں مار کے رکھ دیتا ہے. اس ویلے کہندے نے دلیپ نے گل کہی سی ماں, انہاں دیاں چٹھیاں وی ملدیاں نے. دلیپ سنگھ دیاں کدی چٹھیاں پڑھو, پنجاب دے لوکاں نوں جدوں لکھدا ہے کہندا ہے مینوں چھوٹے خوندیاں نوں لے گئے, میری مجبوری کہ میں انہاں دے خاتھ آ گیا, اپنی مرضی انہاں کرائی. کہندا میرا چت کردا ہے میں پنجاب دی دھرتی تے آواں, گرو گوبند سنگھ دی سکھی نوں دھارن کراں. کہندا مینوں بھلیو نہ, میں تہاڈا اپنا خون تے واس ہاں. شبد ورتے جو چٹھی سمپورن کردا ہے تہاڈا خون تے ماس. دلیپ سنگھ کہندے نے ہاتھ جوڑ کے کیا ماں تیرا پتی نہیں جیوندا ہو سکدا, راج نہیں آ سکدا, تیرے بھرا نے نہیں آنا, پر میں ایک تینوں وعدہ کرنا وا, تیری موت تو پہلا پہلا میں کلگی والے دی سکھی پرت کے ضرور لیا ماں. میں تیرے نال وعدہ کرنا کہ تو نراش نہ ہوویں. گرو کے سکھا تیرے جیون دی مریادا کیساں تو شروع ہوندی ہے, تے جے تو پچھے کیوں رکھنے نے, تے اج تاں بڑیاں کتاباں لکھ دتیاں گئیاں, آپاں پڑھنے ہاں کہ کس ساری اے طاقت ملدی ہے. میں انہاں گلاں تے انہاں یقین کردا نہیں. میں کہنا کل نوں سائنس جیڑی گل اج سدھ کردی ہے نا, پنڈاں وچ پہلاں تاں بخار چڑھنا تے کہنا اے تے رجائیاں دیو دو تین, ہن ڈاکٹر کہندا رجائی نہ دیو, رجائی لا کے نوں ٹھنڈیاں پٹیاں کرو ٹھیک ہو جائے گا. انہیں گل بدل لئی نا. اج کہنے پئے ہاں بھی آ وٹامن دیندے نے, تے جے اگلا کہے گا بھی کیس رکھن دی کی لوڑ ہے جی, میں روز دی ایک گولی کھا لینا وٹامن دی. پروفیسر پورن سنگھ نے دیکھو اتر کیسا دیتا, وہ کہندا مینو نہیں پتا یہ وٹامن دیندے نے, یہ طاقت دیندے نے. کہندے نے ایک سواگن تری جاندی ہے, اوہدی مانگ وچ سندور پیا ہے, تے اونوں پوچھئے بھی تیرے سندور دے ارتھ کی نے, کی ارتھ کرے گی وہ. کہندے نے سندور کیڑا وٹامن دیندا ہے جی, کہندے نے سندور دے اکو ارتھ نے کہ لنگن والے بندیا چیتے رکھی, جدے کیساں وچ سندور ہے اے دے سر دا سائی دا پتی, اے پتی ورتا خسم والی ہے. تے سچ جانی کہندا میرے ککار میرے کیس کہندے نے میں خسم والا ماں, تے میرا خسم گرو کلگی والا ہے. سندور دے کی ارتھ کران گے, دھیان دیا جے. صاحب نے کیا پہلی گل کہ کیس سادی مور نے, ایک شبد اسی پڑھنے ہاں, ویسے تسی سیانے بیٹھے ہو, نکتہ چینی نہیں میں کرنی. عام طور تے شیر پڑھیا جاندہ ہے نشانے سکھی پانج حرف قاب, ہرگز نہ باشد ای پانج ماب, کڑا کاردو کچ کنگا بدان, بلا کئی تھان سے بلا ہے کتے بنا ہے, بنا کیس کھیچ اس جملہ نشان. اسی عام طور تے کہنے ہاں بھائی نند لال دے رہت نامیاں وچ, دیکھو شبد دے ارتھ ضرور سکھی انسار کریے, حقیقت اے جے بھائی نند لال دی رچنا وچ کتے بھی نہیں آیا. بھائی نند لال گرتھاولی پڑھو, اس فارسی دے سکھ ودوان دے اے شبد نے, تے شبد بڑے پاپورت نے. وہ کہندا سکھی دی نشانی پنج کاف تو شروع ہوندی ہے. پنج کاف آپا ککا کہنے ہو, تے شبد کاف ورکی ہے. کہن لگے نشانے اے سکھی پنج حروف کاف, کئی تھاواں تے شبد حرف آیا ہے, پر عام طور تے جدو اردو پڑھنے ہاں فارسی پڑھنے ہاں تے وہ شبد حرف نہیں ورتدے, حروف ہی ورتدے. نشانے سکھی پنج حرف کاف, ہرگز نہ پاشت ای پنج ماف, کہن لگے کڑا کار دو کچھ کنگا بدان, تا چار شبد کہ ہاتھاں وچ کڑا گاترے کرپان, تے نال شبد ورتے کشہرا, تے پیاریا نال تیرے کنگا. ہن شبد ورتنے اخیر تے پتہ ہے کہندے نے بنا کیس کھیچ است جملہ نشان, کہندے نے پاویں تیرے کول چار نشانیاں نے, کڑا وی پایا ہے, کرپان وی پائی, کشہرا وی پایا ہے, کنگا وی رکھے ہیں, پر چیتے رکھی جے کیس نہیں تا پہلیاں ساریاں ساریاں نفل نفل, کیساں تو بنا سمپورن نہیں. بنا کیس کھیس اس جملہ نشان, کیس جڑے نے او ساڈی مور نے. کرپالو ست گرو مہاراج جی نے مہر کیتی, دیکھو پھر نال ایک شبد اور کیا. ہن جے اسی کہیے بھی کلے کیس رکھ لے, تے صاحب نے نال تاکید کیتی, ترے کیس پول بنا پیکھی موڑا سکھ, میرے درشن نہ تس پاپی تیاگ پک. صاحب کرپالو نے سب تو پہلی داد دیتی کہ ریت وچ سکھا ثابت صورت کے سانو تو رکھی. اسی کئی وری کہنے ہاں کہ امرت چھک لو, کوئی نہیں امرت رکھ لی توں. یہ شبد میں پچھلے سال بھی کیا سی, نہ کہیے کیونکہ امرت نے سانو رکھنا ہے, اسی امرت نو نہیں رکھنا. امرت نے سانو سکھی دا دان دینا ہے. حضور نے کہا کیس رکھی, پھر اگلی کرپا نال کیتی,
جتھے کیساں وچ کنگا رکھے ہیں تے کنگا دتا سانو لکڑ دا تے کنگا سانو بڑیاں گلاں سجھاندا ہے. میں سنکھیپ جرت کردیاں ہن اوہی لکڑ دا ٹکڑا جیڑا پیراں وچ رلدا ہے جدوں نو آرے تے چیر کے او دے دندے بناندے نے جنہیں اپنے آپ نو آرے دے سمرپت کیتا ہے سچ جانو او ایک دن سر دا تاج بن جاندا ہے. او کنگا او لکڑ جیڑی پیراں وچ رلدی ہے او کیساں دے وچ آ گئی تے نال شبد کہے کہ سکھا دونوں وقت تو کنگا کرنا شبد ورتے کہ کنگا دونوں وقت کر پاگ پاگ چنے چن بن گئی کہ سر دے اتنے دونوں وقت کنگا کریں تے پاگ چن کے بنی ٹوپی دی طرح نہیں اے نہیں کہ پانچ چھ پگاں کٹھیاں اج سنڈے والے دن بن لیاں تے سوموار نو ایک ٹوپی رکھ لی منگلوار نو دوجی رکھ لی نہیں شبد ورتے پاگ چنے چن بن گئی دونوں وقت کنگا کریں تے پھر کنگا تینوں ایک گل سمجھاندا ہے قربانی کرن والے سراں دا تاج ماندے نہیں دو وقت دا کنگا تے دو وقت دا نت نیم دتا ہے سکھ دی باہر دی رہ تینوں اندر نو پریر دیئے کیساں وچ کنگا کریں مردہ کیس کنگے نال باہر آندے نے سویر دا کنگا کریں تے شام نو کیس باہر نکلدے نے رات سویں سویرے کنگا کریں تے مردہ کیس باہر نکلدے نے دونوں ویلے دے نت نیم دا مطلب اے وے کہ اندر نو کنگا کری کہ جڑے پھرنے ماڑے اندر پیدا ہون بانی دا کنگا کر کے او وی باہر کر دے. دونوں وقت کنگا تے دونوں وقت نت نیم دی بانی. ہن اس تو اگے شبد ورتے ہے پاگ تیان دے آجے پاگ والا مسئلہ اپنا سکھاں وچ بڑے زور شور نال چلدا پیا. حضور کرپالو جی دی کرپا نال کچھ کو پرمان ارج کرنے نے پاگ کتھوں شروع ہوئی. گرو گرنتھ صاحب وچ پاویں پاگ شبد بھی آیا ہے پگڑی شبد بھی آیا ہے پاگ شبد بھی آیا ہے تے سکھی دا گرمت دا شبد سانو دتا ہے او ہے دستار. اسی جتھے باندھے ہیں کھور لوگ بھی دستار پگ باندھے نے پر ساڈی دستار وچ تے انہاں دی بجی کوئی کپڑے دی پگ اندر زمین اسمان دا انتر ہے. کیوں دھیان دیا جی پہلی گل کہ پگ دی شروعات کدوں ہوئی اسی بانی وچوں پڑھیے تے سب تو پراتن بھگت بانی وچ بابا فرید جی نے انہاں دی رچنا وچ ادا خاص کر کے ذکر آیا ہے پاویں انہاں نے کسی ہور سندر وچ لیا ہے. وہ شبد کہندے نے کہ فریدا میں پلاوا پگ دا دھیان دیا جی میں صرف پگ شبد شبد سبندی حضور نے کیا کیس رکھی سر تے پگ بنی کہندے نے میں پلاوا پگ دا مت میلی ہو جائے. جدو بابے رویداس جی نو پڑھیا انہاں نے بھی پگ دا ذکر کیتا ہے کہن لگے بنکے بال پاگ سر ڈیری یہ تن ہوئے گو پسم کی ٹھیری. جدو حضور دی امرت بانی پڑھی تے بابے نام دیو نو جدن رب دے دیدار ہوئے تے کہن لگے او رب دی گنج کوئی نہیں سی. سچ جانو تسی جننے بھی ٹیکا کار پڑھو گے نا او شبد آرمبھ ہوندا ہے ہلے یاراں خوشخبری. ہن اوتھے جڑے انہیں رب دے دیدار کیتے تے انہاں شبد پتا ہے کی ورتے نے کہن لگے خوب تیری پگڑی میٹھے تیرے بول دوارکا نگری کاہے کے مغول. یہ کہنے ہاں کہ نام دیو نو رب دے درشن ہوئے تے جنوں درشن ہوئے سب تو پہلا انہیں پگ دی گل کیتی کہندا تیرے ورگی پگ کسے ہور دی گئی. انہاں شبد ورتے خوب تیری پگڑی میٹھے تیرے بول دوارکا نگری کاہے کے مغول. پاگ شبد پگڑی شبد اے گرو گرنتھ صاحب وچوں وی سانو ملدا ہے. ایک میں بےنتی کردیاں خاص کر کے سکھی وچ پگ دا جدو ذکر کیتا ہے تے ادو پہلے ٹاڈی نتھا جی تے عبداللہ نے سور سنگھ پنڈ دے رہن والے نے بھائی صاحب ہوراں نوں پتا ہے ٹاڈی کلا وچ نپن نے جو انہاں دونوں نے دیکھو انہاں دی ٹاڈی کلا نوں نمسکار کریے. ویسے ایس گرمت سماگم تینوں اے نہ سمجھو کہ کسے سجن دی خوش آمد جہاں تھی ایڈ کی پروگرام لکھا ہے نا اس کر کے ستگرو کے چرنوں میں ارداس ہے ساری یہ مریادا بنے. کئی بار کلے کہ کیرتن ہی سننا جی ساڈا نہیں کتھا سننے من کرتا. کئی کہ اِسی کتھا سننی جی ساڈا سانو ٹاڈی نہیں چنگے لگتے. میں کہنا تھی اصل وچ خالصے دے سرجنا دیوس نو گرمت دی مریادا تے پہرا دتا جی. پہلی گل بانی دا پاٹ ہوے دربار وچ کیرتن ہوے کیرتن نال شبد دی وچار ہوے تے شبد دی وچار دے نال اتہاس نو ٹاڈیاں رہی دہرایا جائے. اصل وچ گرمت دی مریادا ہے
ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤੀ ਵਿੱਚ ਆਉਂਦੇ ਨੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ, ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ, ਜਿਹਨੂੰ ਅਸੀਂ ਮਿਸਤਰੀ ਦੇਸ ਰਾਜ ਸ਼ਬਦ ਵਰਤਨੇ ਆ, ਆਪ ਜੀ ਨੂੰ ਗਿਆਤ ਹੋਵੇ ਮੈਂ ਖਿੰਨ ਵਿੱਚੋਂ ਨਿਕਲਿਆ, ਪਰ ਇਹ ਖਿੰਡ ਦੇਣਾ ਜ਼ਰੂਰੀ ਸੀ। ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿਤਨ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ, ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਉਹ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ ਦੇਸ ਰਾਜ ਜੀ ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ, ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ, ਦੇਸ ਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ। ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ, ਆਪਣੇ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ, ਭਾਵੇਂ 1 ਕਰੋੜ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ ਹੈ, ਪਰ ਇਹ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦੇ ਹਾਲ ਕਹਿੰਦੇ ਨੇ ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ, 1 ਕਰੋੜ ਰੁਪਈਏ ਟਰੰਕਾਂ ਵਿੱਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ ਰਾਜ ਸਿੱਖ ਰਾਜ ਵੇਲੇ ਨੱਥਾ ਤੇ ਅਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿੱਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਲਾਂ ਗਈਆਂ, ਢਾਡੀ ਦਾ ਕੰਮ ਹੀ ਇਹ ਵੇਖ ਕੇ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ, ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਆਇਆ ਹੈ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ, ਵਜ਼ੀਰ ਦੀ ਖਿਮਤ ਬਾਹ, ਕੋਟਗੜ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ ਜਹਾਂਗੀਰ ਦਿਓ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ, ਧਿਆਨ ਦਿਓ। ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿੱਚੋਂ ਦੇਣੀ ਹੈ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦਿਆਂ ਕੇਸ ਰੱਖੀ, ਕੇਸਾਂ ਵਿੱਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਹਜ਼ੂਰ ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ, ਭਾਵੇਂ ਉਹਨਾਂ ਨੇ ਮੂਰਖਾਂ ਦੀ ਉਦਾਹਰਨ ਦਿੱਤੀ ਹੈ, ਪਰ ਉਸ ਉਦਾਹਰਨ ਵਿੱਚੋਂ ਪਤਾ ਲੱਗਦਾ ਵੀ ਪੱਗ ਸਿਰ ਤੋਂ ਲਾਹਣੀ ਕਿੰਨਾ ਵੱਡਾ ਉਸ ਵੇਲੇ ਇੱਕ ਪਾਪ ਸਮਝਿਆ ਜਾਂਦਾ ਸੀ। ਦੇਖੋ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕੋਈ ਸੱਜਣ ਖੂਹ ਤੇ ਇਸ਼ਨਾਨ ਕਰਨ ਗਿਆ ਸੀ, ਕਹਿੰਦੇ ਨੇ ਇਸ਼ਨਾਨ ਉਹਨੇ ਕੀਤਾ ਤੇ ਆਪਣੀ ਪੱਗ ਉਹਨੇ ਲਾਹ ਕੇ ਨਾ ਖੂਹ ਦੇ ਮਨ ਤੇ ਰੱਖ ਦਿੱਤੀ, ਇਸ਼ਨਾਨ ਕਰਕੇ ਪੱਗ ਕਿਤੇ ਭੁੱਲ ਕੇ ਉੱਥੇ ਆ ਗਿਆ। ਧਿਆਨ ਦਿਆ ਜੇ ਭਾਵੇਂ ਹਾਸ ਰਸ ਦੇ ਤਰੀਕੇ ਨਾਲ ਕਹੀ, ਪਰ ਗੱਲ ਇਹ ਕਿਵੇ ਕਿ ਪੱਗ ਲਾਣੀ ਮੌਤ ਦਾ ਸੂਚਕ ਸੀ। ਕਹਿੰਦੇ ਨੇ ਜਦੋਂ ਪੱਗ ਭੁੱਲ ਕੇ ਖੂਹ ਤੇ ਘਰ ਆ ਗਿਆ ਤੇ ਡਿਊੜੀ ਵਿੱਚ ਵੜਿਆ ਤੇ ਅੰਦਰ ਨੂੰ ਜਿਹੜੀ ਸੀ ਉਹਨੇ ਦੇਖਿਆ ਵੀ ਸਹੁਰਾ ਤੁਰਿਆ ਹੁੰਦਾ। ਭਾਈ ਗੁਰਦਾਸ ਕਹਿੰਦੇ ਨੇ ਸਹੁਰੇ ਦੇ ਸਿਰ ਤੇ ਪੱਗ ਕੋਈ ਨਹੀਂ ਸੀ, ਢੱਕਿਆ ਨਹੀਂ ਸੀ, ਨੂੰਹ ਨੇ ਕੁਝ ਨਹੀਂ ਦੇਖਿਆ, ਇੱਕੋ ਦਮ ਭਾਂਡਾ ਸੀ, ਸੱਟ ਕੇ ਤੱਪੜ ਵਿਛਾ ਕੇ ਢਾਹਾਂ ਮਾਰ ਕੇ ਰੋਣ ਲੱਗ ਪਈ, ਤੱਪੜ ਵਿਛਾਇਆ ਰੋਣ ਲੱਗ ਪਈ। ਜਦੋਂ ਉਹਨੇ ਚ ਸਾਰੀ ਰੋਣਾ ਸ਼ੁਰੂ ਕੀਤਾ, ਨਾਲ ਉਹਦੀ ਦਰਾਣੀ ਵੀ ਉਹ ਵੀ ਲੱਗ ਪਈ ਰੋਣ, ਤੇ ਸਹੁਰਾ ਅੰਦਰ ਨਹੀਂ ਗਿਆ, ਉਹ ਡਿਊੜੀ ਵਿੱਚ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਉਨੀ ਦੇਰ ਨੂੰ
ਗਵਾਂਢੀ ਇਕੱਠੇ ਹੋ ਗਏ, ਉਹਨਾਂ ਨੇ ਵੀ ਰੋਣਾ ਸ਼ੁਰੂ ਕੀਤਾ ਤੇ ਕਹਿੰਦੇ ਨੇ ਓਨੀ ਇਹਨ ਜਦ ਰੋਣ ਲੱਗੇ ਫਿਰ ਨੈਣ ਆਈ, ਕਿਉਂਕਿ ਨੈਣ ਪੂਰੇ ਤਰੀਕੇ ਨਾਲ ਰਵਾਂਦੀ ਸੀ। ਉਹਨੇ ਆ ਕੇ ਪੁੱਛਿਆ, ਕਹਿਣ ਲੱਗੀ ਤੁਸੀਂ ਰੋਈ ਤਾਂ ਜਾਂਦੀਆਂ ਜੇ, ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਵੈਣ ਕਾਹਦਾ ਪਵਾਵਾਂ, ਖਾਏ ਮੋਰਨੀਏ ਖਾਂ ਜਾਂ ਮਰਦਾਂ ਨਾ ਲਵਾਂ, ਬੰਦਾ ਮਰਿਆ ਕੋਈ ਜਨਾਨੀ ਮਰੀ ਹੈ, ਕੌਣ ਮਰਿਆ? ਨੂੰ ਕਹਿਣ ਲੱਗੀ ਮੈਨੂੰ ਕੋਈ ਪਤਾ ਨੀ, ਸਹੁਰੇ ਨੂੰ ਪੁੱਛ ਕੇ ਆਵੋ ਕੌਣ ਮਰਿਆ। ਉਹ ਨੈਣ ਗਈ ਸਹੁਰੇ ਨੂੰ ਪੁੱਛਦੀ ਹੈ ਵੀ ਦੱਸੋ ਜੀ ਘਰ ਪੁੱਛਦੇ ਪਏ ਨੇ ਕਿਹਦਾ ਵੈਣ ਪਾਈਏ, ਕੌਣ ਮਰਿਆ? ਉਹ ਸਹੁਰਾ ਕਹਿੰਦਾ ਮੈਨੂੰ ਕੋਈ ਨੀ, ਜੇ ਪਤਾ ਇਹ ਰੋਂਦੀਆਂ ਤਾਂ ਮੈਂ ਇਹਨਾਂ ਨੂੰ ਵੇਖ ਕੇ ਧਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਮੂਰਖਾਂ ਦਾ ਟੋਲਾ ਇਕੱਠਾ ਹੋਇਆ ਹੈ। ਕਹਿੰਦੇ ਨੇ ਉਹ ਘਰ ਆਇਆ, ਜਦੋਂ ਅਖੀਰ ਤੇ ਦੋਨਾਂ ਧਿਰਾਂ ਨੂੰ ਬਿਠਾਇਆ ਵੀ ਮਰਿਆ ਕੌਣ ਹੈ, ਇੱਥੋਂ ਸਿਰ ਅਸਮਾਨ ਸਿਰ ਤੇ ਚੁੱਕਿਆ, ਕੌਣ ਮਰ ਗਿਆ? ਕਹਿਣ ਲੱਗੀ ਮੈਨੂੰ ਕੋਈ ਨੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਕੋਈ ਮਰ ਗਿਆ ਹੋਣਾ। ਅਸਲ ਵਿੱਚ ਉਹ ਕਹਿੰਦੇ ਪੱਗ ਉਤਰਨਾ ਮੌਤ ਦਾ ਸੂਚਕ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਠੰਡੇ ਖੂਹ ਨਹਾਇਕ ਹੈ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ ਧੁੱਸੀ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ ਮਾਰਾ ਮਾਰੇ ਢਾਹਾਂ ਹੋਏ ਨਿਸੰਗੇ, ਲੋਕ ਸਿਆਪੇ ਆਇਆ ਇਸਤਰੀ ਪੁਰਸ਼ ਜੁੜੇ ਲੈ ਪੰਗੇ, ਪੰਗੇ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ ਨੈਣ ਪੁੱਛਦੀ ਪਿੱਟਦਿਆਂ ਕਿਸ ਦੇ ਨਾਂ ਅਲਾਉਣੀ ਅੰਗੈ, ਕਿਹਦੇ ਨਾਂ ਤੇ ਅਲਾਉਣੀ ਪਾਵਾਂ? ਤੇ ਅੱਗੋ ਨੇ ਉੱਤਰ ਦਿੱਤਾ, ਸਹੁਰਾ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗ ਹੈ, ਮੂਰਖਾਂ ਦਾ ਟੋਲਾ, ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ। ਦਸਤਾਰ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ ਅਰਬੀ ਵਿੱਚ, ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ। ਅਰਬੀ ਵਿੱਚ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਇਮਾਮਾ। ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਧ। ਦੁੱਲ ਬੰਧ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਕੱਪੜੇ ਦੀਆਂ ਪੱਟੀਆਂ। ਅਰਬੀ ਵਿੱਚ ਇਮਾਮਾ, ਫਾਰਸੀ ਵਿੱਚ ਦੁੱਲ ਬੰਧ, ਤੁਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਧ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਦੇ ਹਾਂ ਤੇ ਸ਼ਬਦ ਵਰਤਿਆ ਜਾਂਦਾ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ। ਦੇਖੋ ਹੁਣ ਇਸ ਦਸਤਾਰ, ਸਿੱਖ ਦੀ ਦਸਤਾਰ ਇਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ, ਅਸਲ ਵਿੱਚ ਇਹਦੇ ਕੇਸ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ, ਤੇ ਦਸਤਾਰ ਜਿਹੜੀ ਹੈ ਸਿੱਖ ਦੀ ਅਣਖ ਦਾ ਸੂਚਕ ਹੈ। ਆਮ ਲੋਕ ਪਗੜੀ ਬੰਨਦੇ ਨੇ, ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਛਮਲੇ ਛੱਡ ਕੇ, ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਹਾਂ ਉਹਦੀ ਦਸਤਾਰ, ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਖੱਤ ਪਾਇਆ ਹੈ। ਜਦੋਂ ਕੋਈ ਕੁਰਬਾਨੀ ਕਰਕੇ ਕਿਸੇ ਦੁਸ਼ਟ ਨੂੰ ਸੋਧੇ, ਸਿੱਖ ਕਹਿੰਦਾ ਰੁਲਦੀ ਹੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ। ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ, ਪਹਿਲਾ ਬਚਨ ਕਿਹਾ ਕੇਸ਼ ਸਾਡੀ ਮੋਹਰ ਨੇ, ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ, ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ, ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ? ਵੱਡਾ ਦਰਵਾਜ਼ਾ ਬੰਦ ਏ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਸੀ, ਹੱਸ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ? ਬਿਲਕੁਲ ਨਹੀਂ, ਉਹਨਾਂ ਨੂੰ ਪਤਾ ਹੈ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ, ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ, ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਹੈ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ,
ڈرتا نہیں ہے اکال کسی شہن شاہ کی شان سے، اپدیش اپلا سنو ذرا دل کے کان سے، ہم تم کو کہہ رہے ہیں خدا کی زبان سے۔ اسی رب دی زبان تو بول کے کہنے ہونا کیا بچے ہو کہ توانو ختم کر دیاں گے۔ ہن اوتھے شبد کیسے اخیر دے نے سونے چنے، کہنے لگے ہم جان دے کے اوروں کی جان بچا چلے، سکھی کی نیو ہم ہے سروں پہ اٹھا چلے، گریائی کا قصہ جہاں میں بنا چلے۔ کہنے اصل وچ اے نیاں گرو گوبند سنگھ دے پتراں دیاں اٹاں نہیں۔ کہنے لگے خالصا راج دا پہلا نشان انہاں نیاں اتی چلے گا۔ شبد ورتے گریائی کا قصہ جہاں میں بنا چلے، سنگھوں کی سلطنت کا پودا لگا چلے، کہندہ گدی تو تخت بس اب قوم پائے گی، دنیا میں ظالموں کا نشان تک مٹائے گی۔ کیس ساڈی مہر نے، گرو جی کہہ رہے نے، کیساں وچ کنگا رکھی، دستار سجائیں، ہاتھ وچ کڑا دیتا۔ او دن گرمخارت بڑے سونے کیتے نے کہ کڑا سجے ہاتھ نال ہر کرم کرنے ہاں، کوئی بھی کرم کرن ترے دیکھو چن بڑے وڈے ارتھ رکھدے نے، سمبل بڑے وڈے ارتھ رکھدے نے۔ کئی بار اسی کہنے ہاں کہ انہاں دا کی ارتھ ہے، تے میں کہنا جتنا سنسار چلدا ہے نا او چنہ تے چلدا ہے۔ جے کوئی بندہ کہے جی مینوں کوتا بڑی چنگی فردی ہے پر میں اکھاں نہ جاما نہیں دینا، لوگ کہن گے چکی پھر کوتا نو اپنے من وچ تیرا پربھاو تاں پینا جے اکھراں راہی کوتا دا جنم ہوئے گا۔ جے کوئی کہے میں چترکار بڑا چنگا ماں پر میں فوٹو کوئی نہیں بنانی، کہن گے اپنے چونکے دا چترکار ہوئے گا، لوکاں وچ تاں پتا لگنا جے چتر بنائے گا۔ تے بولی اندر دے خیال بندے دے بلبلے جدو اکھراں دا روپ لیندے نے، اکھر کی نے جی چن نے، اج تیکرا چن مقرر کر دیتا اے تے رہندی دنیا تک سارے لوگ اس شکل نو اے کہندے نے چن ہی ہے۔ ہن ہوائی جہاز کدے آسرے چلدا پیا، کمپیوٹر چ کی ہے جی، چن ہی کام پہ کردے نے۔ روڈ تے جانے ہاں، بچے نے اپنا بستہ گل وچ پایا ہے، دوڑے جاندے دی تصویر بنائی ہے، کدی بورڈ بول کے کہنا ہے، بس لنگن والے نو کہندا سچیت رہی سامنے سکول ہی، ایک چن ہی ہے نا، ہاسپٹل ہے، بیڈ لگا ہے، اتنے خورن دا کاٹا وجا ہے، یہ مطلب اتنے مریض نے، یہ چن بول کے کہندا خورنا بجائیں وہ ڈسٹرب ہون گے۔ دنیا ساری چنہ تے چلدی پئی ہے۔ ڈاکٹر تارن سنگھ نے تے کمال کر دیتی، بھگتی شکتی وچوں لکھدے نے کہ گرو گوبند سنگھ جی دے شبد نیلا گھوڑا چٹا باز کلکی گیرا، کہندا اصل وچ اے جتھے باز مکھی چیزاں سن اے اندر دے چن سن۔ کہندے نے نیلا گھوڑا، نیلا رنگ آسمان دا ہے، نیلا رنگ سمندر دے پانی دا ہے، پانی دا رنگ کوئی نہیں آسمان دا ہی پرتیبمب ہے۔ کہن لگے نیلا رنگ سوچک ہے بھگتی دا، وشالتا دا، گمبھیرتا دا، تے گھوڑا پرتیت ہے شکتی دا، نیلے گھوڑے دا ارتھ ہی بھگتی تے شکتی، چٹا باز، باز شکاری پنچھی ہے، چٹا رنگ سلاح کل ہے، چٹا شانتی دا پرتیک ہے، تے باز جڑا او کرانتی دا پرتیک ہے۔ تے کلگی ہیرا، کدی بانی پڑھو اسی کہاں گے ہیرے وچ کیڑی بھگتی، گرو گرنتھ صاحب وچ کئی شبد نے جتھے نام نو ہیرے نال تلنا دتی۔ میرا ہیر ہے رتن نام ہر بسیا، گر کا شبد رتن ہے، سنتیں بندیاں نام گوبند کا، ہیرا ہاتھ چڑھو نرمولک، نام نو شبد نو ہیرا کیا ہے، کلگی وچ ہیرا پرتیک ہے بھگتی دا، تے کلگی پرتیک ہے شکتی دی۔ صاحب کرپالو نے جڑے چن دتے کڑا دتا، کڑا پا کے کدی بھی برا کرم نہ کری، کیونکہ چیز تین روکے گی، ہاتھ تیرا نہیں، امرت جن شکیا ہے ہاتھ، تو گرو گوبند سنگھ نو پکڑا دیتا ہے۔ گرو گوبند سنگھ دا ہاتھ ماڑا نہیں سوچدا۔ حضور نے نال کیا گاترے کرپان، کرپان سوئے رکھے والی تلوار شبد نہیں، کرپان تے خاص کر کے کیا سی، کرپان دی اپما شستر مالا چ کر دیا، کھنڈ بے ہنڈنگ، کھلدل کھنڈنگ، اترن منڈنگ، بر بنڈنگ، کچھ دنڈ اکھنڈنگ، تیج پرچنڈنگ، جوت امنڈنگ، پان پربنگ، سکھ سنتا کرنگ، درما درنگ، کل وکارنگ، اسرنگ، جے جے جے کارن سرشت ابارن، مم پرتپارنگ جے تیگنگ۔ حضور نے کیا گاترے کرپان رکھنی ہے، تے نال اگلا بچن کیا سی جت کی کچھ پہرنی، یہ دا مطلب کہ ایک شہرا پاویں کپڑے دا تو پاویں، گرمخو یہ ویاخیا کرنی پائے گی، پر چیتے رکھیں کہ جت دا کشہرا پائیں کہ اے تیرے لی سوچک ہوئے کہ سکھ دا آچرن بڑا اچا ہے۔ حضور کرپالو نے پانچ رہتاں دڑھ کرا دتیاں، ایک کرپا کیتی سانو چار بجر کرہتاں تو
ਵਰਜ ਕੇ ਰੱਖਿਆ, ਕੇਸ ਰਹਿਤ ਵਿਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ। ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਹੈ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾਂ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ। ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ। ਜਿੱਥੇ ਰੇਠੇ ਮਿੱਠੇ ਹੋ ਗਏ ਨਾਮ ਰੱਖ ਦਿੱਤਾ ਕਿ ਰੇਠਾਂ ਸ਼ਰੀਠਾਂ ਸਾਹਿਬ। ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ। ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ ਮਤਾਂ। ਸਿੱਧ ਮਤੇ ਤੋਂ, ਸਿੱਧ ਆਸਣ ਤੋਂ ਨਾਨਕ ਮਤਾਂ। ਕਦੀ ਸੋਚਿਆ ਕਿ ਜਿੱਥੇ ਸੀਸ ਦਾ ਸੰਸਕਾਰ ਕੀਤਾ ਉਹਦਾ ਨਾਮ ਰੱਖਿਆ ਸੀਸ ਗੰਗ, ਕਿਉਂਕਿ ਦੋ ਸੀਸ ਗੰਗ ਨੇ ਹਿੰਦੁਸਤਾਨ ਵਿੱਚ, ਇੱਕ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ, ਇੱਕ ਦਿੱਲੀ ਜਿੱਥੇ ਸੀਸ ਲਾਇਆ। ਸਾਹਿਬ ਨੇ ਜਿੱਥੇ ਸੀਸ ਲਾਇਆ ਉਹ ਵੀ ਸੀਸਗੰਜ, ਜਿੱਥੇ ਸੰਸਕਾਰ ਕੀਤਾ ਉਹ ਵੀ ਸੀਸਗੰਜ। ਪਰ ਹੈਰਾਨਗੀ ਦੀ ਗੱਲ, ਰੀਠੇ ਦੀ ਥਾਂ ਸ਼ਬਦ, ਪੰਜੇ ਦੀ ਥਾਂ ਸ਼ਬਦ, ਸੀਸ ਦੀ ਥਾਂ ਸ਼ਬਦ। ਪਰ ਕਿਰਪਾਲੂ ਦਾਤੇ ਨੇ ਨਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਂ ਅੰਮ੍ਰਿਤਗੜ੍ਹ ਦੀ, ਉਹਦਾ ਨਾਂ ਕੇਸਗੜ੍ਹ ਰੱਖਿਆ, ਕਿਉਂਕਿ ਸਭ ਤੋਂ ਪਿਆਰੀ ਚੀਜ਼ ਉਹਨਾਂ ਨੂੰ ਸਿੱਖ ਦੇ ਕੇਸ ਰੱਖਦੇ। ਇਹੀ ਕਾਰਨ ਕਿ ਸਭ ਤੋਂ ਉੱਚੀ ਥਾਂ ਤੇ ਨਾਂ ਲਿਖਿਆ ਕੇਸਗੜ੍ਹ, ਤੇ ਡਾਕਟਰ ਸਾਹਿਬ ਲਿਖਦੇ ਸਨ ਤਾਰਨ ਸਿੰਘ, ਕਹਿੰਦੇ ਨੇ ਸਿੱਖ ਦਾ ਸੀਸ ਕੇਸਗੜ੍ਹ ਹੈ, ਕੇਸਗੜ੍ਹ ਉੱਤੇ ਗੁਰੂ ਕੀ ਦਸਤਾਰ ਨਿਸ਼ਾਨ ਚੁਲਦਾ ਹੈ। ਤੇ ਕਹਿੰਦੇ ਨੇ ਜਿਸ ਕੇਸਗੜ੍ਹ ਉੱਤੇ ਨਿਸ਼ਾਨ ਚੁਲਦੇ ਹੋਣ ਉਹਦੇ ਨੇੜੇ ਵੈਰੀ ਕਦੀ ਫਟਕ ਨਹੀਂ ਸਕਦੇ। ਕੇਸਗੜ੍ਹ ਹੈ, ਗੁਰੂ ਕਾ ਨਿਸ਼ਾਨ ਚੁਲਦਾ ਹੈ, ਪੰਜ ਵਿਕਾਰ ਇਹਦੇ ਨੇੜੇ ਨਹੀਂ ਆਉਂਦੇ। ਕੇਸਾਂ ਦੀ ਬੇਅਦਬੀ ਕਰੇ ਇਹ ਬੱਜਰ ਕਰੈਤ ਹੈ, ਧਿਆਨ ਦਿਆ ਜੇ ਉਹਨੂੰ ਅੰਮ੍ਰਿਤ ਪਾਨ ਕਰਨਾ ਪੈਂਦਾ ਹੈ। ਦੂਸਰੀ ਬੱਜਰ ਕਰੈਤ, ਪਰ ਤਨ ਗਾਮੀ ਨਹੀਂ ਖੋਣਾ। ਦੇਖੋ ਜਿਤਨੀ ਦੇਰ ਤੱਕ ਸਿੱਖ ਇਸ ਆਚਰਨ ਨੂੰ ਉੱਚਿਆ ਨਹੀਂ ਬਣਾਉਂਦਾ, ਜਿਤਨੀਆਂ ਮਰਜ਼ੀ ਗੱਲਾਂ ਕਰੀ ਜੀ ਇਹ ਗੱਲ ਬਣਦੀ ਨਹੀਂ। ਸਾਹਿਬ ਕਿਰਪਾਲੂ ਨੇ ਆਪਣੇ ਹਯਾਤੀ ਵਿੱਚ ਉਹਨਾਂ ਸਿੱਖਾਂ ਨੂੰ ਕੈਸਾ ਤਾੜਨਾ ਬਚਨ ਭਰਿਆ ਤਾੜਨਾ ਭਰਿਆ ਕਿਹਾ ਸੀ। ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸ ਬੇਰੇ, ਜਿਹੜੇ ਡੋਲਾ ਲੈ ਕੇ ਆਏ ਸਨ ਤੇ ਉਹਨਾਂ ਸ਼ਬਦ ਕਹਿ ਸਨ, ਪੁਨ ਸਿੰਘਣ ਬੂਝੇ ਗੁਣਖਾਨੀ ਸਕਲ ਤੁਰਕ ਭੁਗਵੈ ਕਿ ਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਤੇ ਮੇਰੇ ਦਾਤੇ ਨੇ ਕਿਹਾ ਸੀ ਸੁਣ ਸਤਿਗੁਰ ਬੋਲੇ ਤਸ ਬੇਰੇ, ਕਹਿੰਦੇ ਨੇ ਮੈਂ ਪੰਥ ਛੱਟਣ ਨਹੀਂ ਆਇਆ, ਹਮ ਲੈ ਜਾਣੋ ਪੰਥ ਉਚੇਰੇ, ਉੱਚੇ ਲਿਜਾਣੇ। ਸਿੱਖ ਦੀ ਦਾਸਤਾਨ ਪੜ੍ਹਨੀ ਹੋਵੇ ਕਦੀ 1972 ਦਾ ਜੰਗ ਪੜ੍ਹਿਓ। ਸਿਰ ਮੈਂ ਰਹਿਤਾਂ ਕੁਰਹਿਤਾਂ ਤੇ ਸੰਖੇਪ ਜੀ ਅਰਜ਼ ਕਰ ਰਿਹਾ, ਲਿਖਦਾ ਨਿਊਯਾਰਕ ਟਾਈਮਸ ਨਿਕਲਦਾ ਤੁਹਾਡੇ ਇੱਥੋਂ, ਬੰਗਲਾਦੇਸ਼ ਬਣਿਆ ਉਹ ਨੁਮਾਇੰਦਾ ਉਸ ਜੰਗ ਵਿੱਚ ਗਿਆ, ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਇੱਕ ਬੰਗਾਲੀ ਬਾਪ ਆਪਣੀ ਧੀ ਨੂੰ ਲੈ ਕੇ ਕਾਰ ਤੇ ਆਇਆ, ਸਿੱਖ ਫੌਜੀ ਪਹਿਰਾ ਪਿਆ ਦਿੰਦਾ। ਕਹਿੰਦੇ ਮੈਂ ਫੁੱਲਾਂ ਦਾ ਹਾਰ ਉਹ ਸਿੱਖ ਦੇ ਗਲੇ ਵਿੱਚ ਪਾ ਦਿੱਤਾ, ਗਲੇ ਵਿੱਚ ਪਾਇਆ। ਹੁਣ ਪੱਤਰਕਾਰ ਗੱਲ ਦੀ ਤਹਿ ਵੀ ਜਾਂਦੇ ਨੇ, ਉਹਨਾਂ ਜਾਂਦਿਆਂ ਸਾਰ ਪੁੱਛਿਆ, ਪੱਤਰਕਾਰ ਪੁੱਛਦਾ ਵੀ ਇਹ ਤੇਰੇ ਵਤਨ ਦਾ ਬੰਦਾ ਨਹੀਂ, ਤੇਰੇ ਮਜ਼ਹਬ ਦਾ ਬੰਦਾ ਨਹੀਂ, ਹਮ ਮਜ਼ਹਬ ਨਹੀਂ ਹਮ ਵਤਨ ਨਹੀਂ, ਪਰ ਇਹਦੇ ਗੱਲ ਵਿੱਚ ਫੁੱਲਾਂ ਦਾ ਹਾਰ ਕਿਉਂ? ਤੇ ਉਸ ਬੰਗਾਲੀ ਮੁਸਲਮਾਨ ਔਰਤ ਦੇ ਸ਼ਬਦ ਸਨ, ਕਹਿੰਦੀ ਸਾਨੂੰ ਪਤਾ ਹੀ ਹੋਣ ਲੱਗਾ ਸਿੱਖ ਤੇ ਪੱਗ ਦੀ ਪਰਿਭਾਸ਼ਾ ਕੀ ਹੁੰਦੀ। ਉਹਨੇ ਪੁੱਛਿਆ ਕਿਉਂ? ਦੇਖ ਸਿੱਖਾਂ ਤੇਰੇ ਕਿਰਦਾਰ ਨੂੰ ਲੋਕ ਝੁਕਦੇ ਸਨ, ਤੈਨੂੰ ਕੁੱਤੇ ਕਹਿਣ ਵਾਲਿਆਂ ਨੂੰ ਵੀ ਸ਼ੇਰ ਕਹਿਣਾ ਪੈ ਗਿਆ। ਕਾਜੀ ਨੂਰ ਮੁਹੰਮਦ ਦਾਸਤਾਨ ਨੇ ਸਾਡੇ ਲਿਖਦਿਆਂ, ਕਹਿੰਦਾ ਨਹੀਂ ਇਹ ਸ਼ੇਰ ਨੇ। ਉਹਨੂੰ ਪੁੱਛਿਆ ਵੀ ਕਿਉਂ? ਕਹਿਣ ਲੱਗੀ ਹਕੀਕਤ ਇਹ ਵੇ, ਇਸ ਜੰਗ ਵਿੱਚ ਸਾਡੇ ਵਤਨ ਦੇ ਸਾਡੇ ਮਜ਼ਹਬ ਦੇ ਲੋਕਾਂ ਨੇ ਸਾਡੀਆਂ ਬੱਚੀਆਂ ਦੀ ਸਾਡੀਆਂ ਧੀਆਂ ਭੈਣਾਂ ਦੀ ਪੱਤ ਬਸਤਰ ਪਾੜ ਉਤਾਰੀ, ਪਰ ਇਹ ਸਿੱਖ ਆਪਣੀ ਪੱਗ ਲਾ ਕੇ ਕਹਿੰਦੇ ਸਨ ਤੁਹਾਨੂੰ ਢੱਕ ਲੈ ਫਿਰ ਮੈਂ ਤੇਰੇ ਘਰ ਪਹੁੰਚਾਵਾਂਗਾ। ਕਹਿੰਦੇ ਸਾਨੂੰ ਪਤਾ ਹੀ ਉਦਣ ਲੱਗਾ ਕਿ ਸਿੱਖ ਦੀ ਪੱਗ ਵੀ ਲੋਕਾਂ ਦੇ ਨਗੇਜ ਢੱਕਦੀ ਹੁੰਦੀ। ਕਹਿੰਦੀ ਬਸ ਇਹਦੇ ਵਿੱਚੋਂ ਭਰਾ ਦਿਸਦਾ ਹੀ, ਤੇ ਜਿਨ੍ਹਾਂ ਨੂੰ ਭਰਾ ਕਹਿੰਦੇ ਸਾਂ ਉਹਨਾਂ ਵਿੱਚੋਂ ਦਰਿੰਦਾ ਨਜ਼ਰ ਆਉਂਦਾ ਸੀ। ਮੇਰੇ ਸਤਿਗੁਰੂ ਨੇ ਕਿਹਾ ਹਮਲੇ ਜਾਨੋ ਪੰਥ ਉਚੇਰੇ। ਅਗਲੀ ਗੱਲ ਕਹੀ, ਮਰਿਆਦਾ ਵਿੱਚ ਲਿਖਿਆ ਪੁੱਠਾ, ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਜੀਵ ਦੇ ਰਸ ਤੋਂ ਬੜੇ ਉੱਚੇ ਜੇ। ਹੁਣ ਜੇ ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਹੈ, ਇੱਕ ਤੋਖੇ ਜ਼ਰੂਰ ਪੜ੍ਹ ਲਿਆ ਜੇ, ਜ਼ਰੂਰ ਇਹਦਾ ਵਿਚਾਰ ਕਰਿਓ, ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਧਿਆਨ ਦਿਆ ਜੇ, ਜਦੋਂ ਨਾਮ ਰਸ ਵਿੱਚ ਕੋਈ ਗੜੁੰਮ ਦਿੰਦਾ ਉਹ ਮਾਸ ਦੀਆਂ ਗੱਲਾਂ ਕੀ ਉਹਦੇ ਰੋਟੀ ਦੀ ਗੱਲ ਤੋਂ ਵੀ ਉੱਪਰ ਉੱਠਦਾ ਹੈ। ਸਾਹਿਬ ਕਿਰਪਾਲੂ ਜੀ ਨੇ ਚੌਥੀ ਗੱਲ ਕਹੀ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ। ਦੇਖੋ ਇਹਦੇ ਵਿੱਚ ਕਈ ਵਾਰੀ ਕਹਿੰਦੇ ਨੇ ਸ਼ਰਾਬ ਦੀ ਗੱਲ ਨਹੀਂ ਕਹੀ ਜੀ, ਅਫੀਮ ਦੀ ਗੱਲ ਨਹੀਂ ਕਹੀ ਜੀ, ਇੱਥੇ ਭੁੱਕੀ ਦੀ ਗੱਲ ਨਹੀਂ ਕਹੀ ਜੀ।
ਸੁਖ ਨਿਧਾਨ ਤੇ ਗੁਰੂ ਸਾਹਿਬ ਨੂੰ ਮੈਂ ਵਾਹਿਗੁਰੂ ਮਿਹਰ ਕਰੇ ਕਿ ਸੁਖ ਨਿਧਾਨ ਕੇਵਲ ਨਾਮ ਤੇ ਬਾਣੀ ਏ। ਅਸੀਂ ਕਹਿੰਦੇ ਜੀ ਸ਼ਰਾਬ ਬਾਰੇ ਭੀਮ ਬਾਰੇ ਮੈਂ ਇੱਕ ਦੋ ਪ੍ਰਮਾਣ ਦੇ ਕੇ ਸੰਪੂਰਨਤਾ ਕਰਨਾ ਇਸ ਸੁੱਖ ਦੇ ਘਰ

तुम पाप खंडन नीको ठाकुर देशा।

0: नानक तिन की शरणा जिन तू नाही विसरिया। परम सम्मान योग चवर शतर तखत दे मालक साहिब सतगुरु गुरु ग्रंथ साहिब कृपालू जी दी पावन पवित्र हजूरी अंदर रात्रि दे इस विशेष गुरमत समागम दी हाजरी भर रहे गुरु सवारियो, आप जी ने अमृत बचना दा कीर्तन गुरु प्यार वालियां पासों सरवण कीता है। आओ सतगुरु गुरु ग्रंथ साहिब जी दी कृपा दा सदका हजूर दे अमृत बचना दी विचार आपां कर सकीए। खास करके अज सवेरे अमृत वेले जिथे हरिमंदर साहिब विचों धन गुरु ग्रंथ साहिब जी दे रब्बी फरमान नू अकाली हुक्म नू आप जी ने सरवण कीता, उथे अज कत्तक दा महीना प्रारंभ होया है। सारे महीने विचों दो गल्लां बड़ियां स्पष्ट ने ते विचार भी आपां अज दे दिन नाल संबंधित ही करनी है। पहला बचन है कि कर्म जो तू इंसान कमा रहा है अपने किते हुए कर्मां दा दोष दूसरे दे सिर ना मढ़। पर अखीर विच एक कृपा कीती उहने कि जे तू कर्म माड़े कर लैने ते कत्तक दे महीने विच साध संगत गुरु दी संगत दा आसरा लै तेरे अंदर दे सारे चिंता झोरे अपने आप ही मुक जाएंगे। सतगुरु ने दो बचन अज कहे, पहला रोग है फिर उस रोग दी औषधि उस दी दवाई है। रोग की है कि कत्तक कर्म कमावने दोष ना काहू जोग ते की कर्म कमाया। कहन लगे परमेश्वर ते भुलिया व्यापन सबे रोग वेमुख होए राम ते लगन जन्म विजोग खिनमें कौड़े होए गए जितड़े माया भोग विच ना कोई कर सके किस तै रोवे रोज। अखीर विच एक बचन क्यों ने कहन लगे जे तू इस चिंता नू इस झोरे नू खत्म करना है ते फिर एक काम कर के कत्तिक होवे साध संग बिन सह सब है सोच। सिर्फ दो तुकां जेड़े कर्म कमाए ने ए रोग सहेड़े ने ते जे तू अपने अंदरों चिंता झोरे नू खत्म करना चाहना ते कत्तक दे महीने विच साध संगत दा ओट आसरा लै। करो कृपालता आप जितने भी कृपालू सतगुरु जी दी चरण शरण विच इकत्र होए हो आसीस बख्शो और गुरु बख्शी फतेह प्रवान करो जी। वाहेगुरु जी का खालसा वाहेगुरु जी की फतेह। सतगुरु गुरु ग्रंथ साहिब जी दी अमृत गुरबाणी विच कर्म फिलासफी दे संबंधी सतगुरु ने सानू अनेकां प्रमाण दे के सुचेत कीता है कि जेड़े कर्म इंसान करदा है इस नूं अपने कीते हुए कर्म जो बीज बीज रहा है ਇਸ ਦਾ ਫਲ ਇੱਕ ਦਿਨ ਜ਼ਰੂਰ ਵੱਢਣਾ ਪਏਗਾ। ਤੇ ਅਸੀਂ ਰੋਜ਼ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬਚਨ ਪੜ੍ਹਨੇ ਹਾਂ, ਤੇ ਜਪਜੀ ਸਾਹਿਬ ਦੀ ਬਾਣੀ ਵਿੱਚ ਉਹ ਬਚਨ ਨੇ ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਜੋ ਇਨਸਾਨ ਕਰਮ ਕਰਦਾ ਹੈ ਇਹ ਕਰਮ ਮਾਨੋ ਆਪਣੇ ਸਰੀਰ ਧਰਤੀ ਵਿੱਚ ਬੀਜ ਬੀਜ ਰਿਹਾ, ਤੇ ਇਹਨਾਂ ਕਰਮਾਂ ਦੀ ਬੀਜ ਦੀ ਬੀਜੀ ਕੋਈ ਫਸਲ ਇੱਕ ਦਿਨ ਜ਼ਰੂਰ ਕੱਟੇਗਾ। ਸਾਹਿਬ ਦੇ ਬਚਨ ਸੀ ਪੜ੍ਹਨੇ ਆ, ਪੁੰਨੀ ਪਾਪੀ ਆਖਣ ਨਾਹੇ, ਕਿ ਪੁੰਨ ਤੇ ਪਾਪ ਕੇਵਲ ਕਹਿਣ ਮਾਤਰ ਨਹੀਂ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਜੋ ਇਨਸਾਨ ਤੂੰ ਕਰਨਾ ਹੈ, ਮਤ ਸੋਚ ਕੇ ਮੇਰੇ ਕੀਤੇ ਹੋਏ ਨੇ ਨਾਲ ਨਹੀਂ ਤੁਰਨਾ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਤੇ ਅਗਲਾ ਬਚਨੇ ਆਪੇ ਬੀਜ ਆਪੇ ਹੀ ਖਾਓ, ਜੋ ਤੂੰ ਬੀਜਿਆ ਹੈ ਤੈਨੂੰ ਆਪਣੇ ਬੀਜੇ ਹੋਏ ਨੂੰ ਕੱਟਣਾ ਪਏਗਾ, ਆਪ ਤੈਨੂੰ ਵੱਢਣਾ ਪਏਗਾ, ਆਪਣੇ ਬੀਜੇ ਹੋਏ ਨੂੰ ਤੇ ਤੂੰ ਆਪ ਹੀ ਖਾਏਗਾ। ਥੋੜਾ ਜਿਹਾ ਇਸ ਵਿਸ਼ੇ ਤੇ ਆਪਾਂ ਟਿਕਣਾ, ਤੇ ਫਿਰ ਸਮਰੱਥ ਗੁਰੂ ਦੀ ਸ਼ਰਨ ਵਿੱਚ ਆਪਾਂ ਕਿਵੇਂ ਜਾਂਦੇ ਹਾਂ, ਜੇ ਆਪਣੇ ਕਰਮ ਕੀਤੇ ਹੋਏ ਭੋਗਣੇ। ਮੈਂ ਬਾਣੀ ਵਿੱਚੋਂ ਕੁਛ ਉਦਾਹਰਣਾਂ ਦੇ ਕੇ ਫਿਰ ਅੱਗੇ ਤੁਰਨਾ ਚਾਹਾਂਗਾ ਕਿ ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਜਦੋਂ ਅਸੀਂ ਸਲੋਕ ਪੜ੍ਹਨੇ ਹਾਂ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਅਖੀਰ ਫਿਰ ਜਾ ਕੇ ਸੁਚੇਤ ਕੀਤਾ, ਇਹ ਇਨਸਾਨ ਕਿ ਦੇਖ ਜਿਹੜੇ ਤੇਰੇ ਚੰਗੇ ਜਾਂ ਮੰਦੇ ਕਰਮ ਨੇ ਇਹ ਪਰਮਾਤਮਾ ਦੀ ਹਜ਼ੂਰੀ ਵਿੱਚ ਵਾਚੇ ਜਾਂਦੇ ਨੇ, ਤੇਰੇ ਕਰਮਾਂ ਅਨੁਸਾਰ ਜੇ ਤਾਂ ਕਰਮ ਸ਼ੁਭ ਨੇ ਪ੍ਰਭੂ ਦੇ ਨੇੜੇ ਹੋਏਗਾ, ਤੇ ਨਹੀਂ ਤਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਉਸ ਪਿਆਰੇ ਵਾਹਿਗੁਰੂ ਜੀ ਤੋਂ ਦੂਰ ਵੀ ਜਾ ਸਕਣਾ। ਬਚਨ ਸੀ ਪੜ੍ਹਨੇ ਆ, ਚੰਗਿਆਈਆਂ ਬੁਰਿਆਈਆਂ, ਕਿ ਚੰਗਿਆਈ ਤੇ ਬੁਰਿਆਈ ਨੂੰ ਤੇ ਯਕੀਨ ਕਰਿਓ ਗੁਰਮੁਖੋ। ਜਿਹੜੇ ਅਸੀਂ ਰੋਜ਼ ਬਚਨ ਪੜ੍ਹਨੇ ਆ ਇਹ ਕੇਵਲ ਦੁਹਰਾਨ ਮਾਤਰ ਤੋਤਾ ਰਟਨ ਨਹੀਂ, ਜਿਹੜੇ ਪੜ੍ਹਨੇ ਆ ਇਹਨਾਂ ਪਿੱਛੇ ਹਕੀਕਤ ਵੀ ਹੈ, ਸੱਚਾਈ ਵੀ ਹੈ। ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਖਦੂਰ, ਤੇ ਅਗਲਾ ਬਚਨ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਸਾਹਿਬ ਕਿਰਪਾਲੂ ਕਹਿੰਦੇ ਪਿਆ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਕੋਈ ਕਰਮਾਂ ਕਰਕੇ ਸਾਈਂ ਦੇ ਨੇੜੇ ਹੋ ਗਿਆ ਤੇ ਕੋਈ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲਾ ਗਿਆ। ਇਸ ਤੋਂ ਅੱਗੇ ਤੁਰੀਏ, ਗੁਰੂ ਗ੍ਰੰਥ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਆਸਾ ਕੀ ਵਾਰ ਵਿੱਚ ਹਜ਼ੂਰ ਦੀ ਇੱਕ ਅੰਮ੍ਰਿਤ ਬਚਨ ਪੌੜੀ ਅਸੀਂ ਪੜ੍ਹਨੇ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਫਿਰ ਸੁਚੇਤ ਕੀਤਾ, ਕਹਿੰਦੇ ਨੇ ਦੇਖ ਇਹ ਇਨਸਾਨ, ਆਹ ਜਿਹੜਾ ਤੇਰਾ ਤਨ ਹੈ ਇਹ ਸਰੀਰ ਤਾਂ ਇਸ ਤਰ੍ਹਾਂ ਹੈ ਜਿਵੇਂ ਆਪਣੇ ਜਿਸਮ ਉੱਪਰ ਆਪਣੇ ਤਨ ਉੱਪਰ ਤੂੰ ਬਸਤਰ ਪਹਿਰਨਾ ਹੈ। ਤੂੰ ਇੱਕ ਦਿਨ ਜਿਵੇਂ ਬਸਤਰ ਪੁਰਾਣੇ ਨੇ ਇਸ ਨੂੰ ਉਤਾਰ ਦੇਣਾ, ਤੇ ਸੱਚ ਜਾਣ ਇਸ ਸਰੀਰ ਦੇ ਕੱਪੜੇ ਨੂੰ ਵੀ ਇਸ ਸੰਸਾਰ ਵੀ ਤੂੰ ਛੱਡ ਕੇ ਜਾਣਾ, ਤੇ ਅੱਗੇ ਨਾਲ ਤੇਰੇ ਜੋ ਚੱਲਣਾ ਹੈ ਉਹ ਤੇਰੇ ਚੰਗੇ ਜਾਂ ਮੰਦੇ ਕਰਮ ਨੇ, ਇੱਥੇ ਤੂੰ ਹੁਕਮ ਕੀਤੇ ਨੇ ਆਪਣੇ ਮਨ ਭਾਉਂਦੇ, ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਹੁਕਮ ਨਹੀਂ, ਉੱਥੇ ਤੇਰੇ ਕੀਤੇ ਹੋਏ ਕਰਮਾਂ ਅਨੁਸਾਰ ਨਿਤਾਰਾ ਹੋਵੇਗਾ। ਸਾਹਿਬ ਦਾ ਅਸੀਂ ਇਹ ਬਚਨ ਪੜ੍ਹਨੇ ਹਾਂ ਕਿ ਪੌੜੀ ਕੱਪੜ ਰੂਪ ਸੁਹਾਵਣਾ, ਸਿਰਫ ਇੱਕ ਤੁਕ ਤੇ ਜੇ ਮੈਂ ਅਰਜ਼ ਕਰ ਰਿਹਾ ਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ। ਇਸ ਸੁਹਾਪਣ ਨੂੰ, ਇਸ ਤਨ ਨੂੰ, ਇਸ ਸਰੀਰ ਨੂੰ ਇੱਕ ਦਿਨ ਆਪਾਂ ਦੁਨੀਆਂ ਵੀ ਛੱਡ ਕੇ ਚਲੇ ਜਾਣਾ ਹੈ। ਸਰੀਰ ਆਇਆ ਜ਼ਰੂਰ ਨਾਲ ਹੈ, ਪਰ ਗੁਰੂ ਕੇ ਪਿਆਰਿਓ ਸਰੀਰ ਕਦੀ ਕਿਸੇ ਦੇ ਨਾਲ ਨਹੀਂ ਗਿਆ, ਆਇਆ ਜ਼ਰੂਰ ਲੈ ਕੇ ਜ਼ਰੂਰ ਆਇਆ, ਪਰ ਤੁਰਿਆ ਤਾਂ ਸਰੀਰ ਵੀ ਸਾਡਾ ਸਾਥ ਛੱਡ ਗਿਆ। ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਭਗਤ ਕਬੀਰ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਣ ਦਿੱਤੀ ਹੈ। ਕਬੀਰ ਸਾਹਿਬ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਆਪਾਂ ਘਰ ਦੇ ਵਿੱਚ ਦੀਵਾ ਬਾਲਨੇ ਹਾਂ, ਦੀਵੇ ਦੇ ਵਿੱਚ ਤੇਲ ਪਾਇਆ ਹੈ, ਤੇ ਤੇਲ ਦੀ ਬਰਕਤ ਨਾਲ ਉਸ ਦੀਵੇ ਵਿੱਚੋਂ ਬੱਤੀ ਲੱਟ ਲੱਟ ਕਰਕੇ ਬਲੇ, ਤੇਲ ਪਾਇਆ ਤੇ ਦੀਵੇ ਦੀ ਰੋਸ਼ਨੀ ਬੱਤੀ ਵਿੱਚੋਂ ਨਿਕਲ ਕੇ ਉਹਨੇ ਸਾਨੂੰ ਚਾਨਣ ਦਿੱਤਾ। ਪਰ ਬਾਬਾ ਜੀ ਕਹਿੰਦੇ ਨੇ ਦੇਖ, ਜਿੰਨੀ ਦੇਰ ਤੱਕ ਦੀਵੇ ਵਿੱਚ ਤੇਲ ਹੈ ਓਨੀ ਦੇਰ ਤੱਕ ਉਸ ਦੀ ਬੱਤੀ ਲੱਟ ਲੱਟ ਕਰਕੇ ਬਲੇਗੀ, ਜਿਸ ਵੇਲੇ ਦੇ ਤੇਲ ਖਤਮ ਹੋ ਗਿਆ ਉਸ ਵੇਲੇ ਬੱਤੀ ਵੀ ਬੁੱਝ ਜਾਣੀ ਏ, ਤੇ ਜਿਸ ਵੇਲੇ ਬੱਤੀ ਬੁੱਝ ਗਈ ਜਿਸ ਘਰ ਦੇ ਚਾਨਣ ਵਿਚ ਤੇਰੇ ਸਾਰੇ ਆਪਣੇ ਪ੍ਰਤੀਤ ਹੁੰਦੇ ਨੇ, ਹਨੇਰੇ ਵਿਚ ਪ੍ਰਵੇਸ਼ ਕਰਕੇ ਦੇਖੀ ਤੇਰੇ ਆਪਣੇ ਤਨ ਦਾ ਪਰਛਾਵਾਂ ਵੀ ਸਾਥ ਛੱਡ ਜਾਏਗਾ ਜਿਹੜੇ ਤੂੰ ਕਰਮ ਕਰਨਾ, ਕਿਉਂਕਿ ਕੱਪੜ ਰੂਪ ਸੁਹਾਵਣਾ। ਤੇ ਮੈਂ ਅਕਸਰ ਬੇਨਤੀ ਕਰਨਾ ਕੁੰਨਾ ਕਿ ਜਿਹੜੇ ਸ਼ਬਦ ਅਸੀਂ 12 ਮਾਹ ਵਿਚ ਪੜ੍ਹਨੇ ਕਿ ਸੰਗਰਾਂਦ ਦਾ ਅਰਥ ਕੇਵਲ ਮੱਥਾ ਟੇਕ ਕੇ ਜਾਣਾ ਹੈ, ਕਿ ਸੰਗਰਾਂਦ ਦਾ ਅਰਥ ਕੇਵਲ ਮਹੀਨੇ ਦਾ ਨਾਮ ਸੁਣਨਾ ਹੈ, ਨਹੀਂ ਗੁਰੂ ਕੇ ਸਿੱਖੋ ਉਸ ਦਿਨ ਕਹਿ ਕੋਈ ਬਚਨਾਂ ਨੂੰ ਜ਼ਿੰਦਗੀ ਵਿਚ ਢਾਲ ਲਈਏ। 12 ਮਹੀਨੇ ਨੇ, ਜੇ ਇਕ ਇਕ ਬਚਨ ਵੀ ਮਹੀਨੇ ਵਿਚ ਕਮਾਇਆ ਜਾਏ ਤੇ 12 ਮਹੀਨਿਆਂ ਵਿਚ ਇਹ ਇਨਸਾਨ ਤੈਨੂੰ ਪਰਮ ਆਨੰਦ ਦੀ ਪ੍ਰਾਪਤੀ ਹੋ ਸਕਦੀ ਹੈ। ਦੀਵਾ ਬਲੇ ਤੇ ਉਹਦਾ ਚਾਨਣ, ਚਾਨਣ ਵਿਚ ਤਨ ਦੇ ਪਰਛਾਵੇ ਨੇ, ਦੀਵਾ ਬੁੱਝ ਜਾਏ ਪਰਛਾਵੇ ਤਨ ਦੇ ਹਨੇਰੇ ਵੀ ਸਾਥ ਛੱਡ ਗਏ। ਤੇ ਤਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਰੀਰ ਮਾਨੋ ਇਕ ਦੀਵਾ ਹੈ, ਪਰਮਾਤਮਾ ਨੇ ਸਵਾਸਾਂ ਦਾ ਤੇਲ ਪਾਇਆ, ਜੀਵਨ ਦੀ ਜੋਤ ਬਲੇਗੀ ਜਿਤਨੀ ਦੇਰ ਤੱਕ ਸਵਾਸਾਂ ਦਾ ਤੇਲ ਹੈ। ਜਿਸ ਦਿਨ ਸਵਾਸਾਂ ਦਾ ਤੇਲ ਖਤਮ ਹੋ ਗਿਆ ਜੀਵਨ ਦੀ ਜੋਤ ਬੁੱਝ ਗਈ, ਤੇ ਜਿਸ ਤਨ ਨੂੰ ਤੂੰ ਆਪਣਾ ਸਮਝਣਾ ਜੋਤ ਬੁੱਝਣ ਦੀ ਦੇਰ ਹੈ। ਭਰਾਵਾਂ ਭੈਣਾਂ ਤਾਂ ਸਾਥ ਕੀ ਦੇਣਾ, ਤੇਰੇ ਆਪਣੇ ਤਨ ਦੇ ਪਰਛਾਵੇਂ ਨੇ ਵੀ ਸਾਥ ਛੱਡ ਜਾਣਾ, ਸਰੀਰ ਨਾਲ ਤੁਰੇਗਾ। ਸਾਹਿਬ ਨੇ ਕਿਹਾ ਕਿ ਦੇਖੋ ਕੱਪੜ ਰੂਪ ਸੁਹਾਵਣਾ। ਕਬੀਰ ਸਾਹਿਬ ਕਹਿਣ ਲੱਗੇ ਜਬ ਲਗ ਤੇਲ ਦੀਵੈ ਮੁਖ ਬਾਤੀ, ਜਿੰਨੀ ਦੇਰ ਤੱਕ ਤੇਰੇ ਸਰੀਰ ਵਿਚ ਸਵਾਸਾਂ ਦਾ ਤੇਲ ਹੈ ਜੀਵਨ ਦੀ ਜੋਤ ਲਟ ਲਟ ਕਰਕੇ ਬਲੇਗੀ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਇ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਤੇ ਮਹਾਰਾਜ ਮੇਰਾ ਤਾਂ ਪਰਿਵਾਰ ਬਹੁਤ ਵੱਡਾ ਹੈ, ਜਨਮ ਦੇਣ ਵਾਲੀ ਮਾਂ ਮੇਰੇ ਨਾਲ ਹੈ, ਮੇਰੇ ਜੀਵਨ ਸਾਥਨ ਮੇਰੇ ਨਾਲ, ਮੇਰਾ ਜੀਵਨ ਸਾਥੀ ਮੇਰੇ ਨਾਲ, ਮੇਰੇ ਭਰਾ ਮੇਰੇ ਨਾਲ। ਤੇ ਮੇਰੇ ਗੁਰੂ ਗ੍ਰੰਥ ਸਾਹਿਬ ਨੇ ਨਿਰਣਾ ਕੀਤਾ, ਕਹਿਣ ਲੱਗੇ ਇਨਸਾਨ ਮਾਂ ਜਨਮ ਦੇ ਸਕਦੀ ਹੈ, ਮਾਂ ਆਪਣੇ ਤਨ ਦਾ ਅੰਮ੍ਰਿਤ ਦੁੱਧ ਤੈਨੂੰ ਦੇ ਸਕਦੀ ਏ, ਜਿਸ ਦਿਨ ਮੌਤ ਆਈ ਮਾਂ ਵੀ ਕੇਵਲ ਘਰ ਦੀ ਡਿਊੜੀ ਤੱਕ ਰੋਂਦਿਆਂ ਜਾਏਗੀ। ਚੇਤੇ ਰੱਖੀ ਮਰਿਆ ਹੋਇਆਂ ਨੂੰ ਮਾਂ ਵੀ ਗੋਦ ਵਿਚ ਨਹੀਂ ਸਮਾ ਸਕਦੀ, ਜਿਹਨੂੰ ਤੂੰ ਜੀਵਨ ਸਾਥੀ ਕਹਿੰਦਾ। ਤੇ ਮੈਂ ਕਈ ਵਾਰੀ ਬੇਨਤੀ ਕਰਨਾ, ਆਪਣੇ ਸੁਣਿਆ ਹੋਣਾ ਕਿ ਜਿਸ ਦਿਨ ਆਨੰਦ ਕਾਰਜ ਹੁੰਦਾ, ਕੀਰਤਨੀਏ ਗੁਰਸਿੱਖ ਆਨੰਦ ਕਾਰਜ ਕਰਾਂ, ਕੋਈ ਪ੍ਰਚਾਰਕ ਬੋਲੇ ਇੱਕ ਸ਼ਬਦ, ਅਸੀਂ ਕਹਿੰਦੇ ਹਾਂ ਕਿ ਅੱਜ ਤੋਂ ਬਾਅਦ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ। ਮੈਂ ਕਹਿੰਦਾ ਅਸਲ ਵਿਚ ਆਨੰਦ ਕਾਰਜ ਵਾਲੇ ਦਿਨ ਹੀ ਸਾਨੂੰ ਇਹ ਗੱਲ ਸਮਝਾ ਦਿੱਤੀ ਜਾਂਦੀ ਹੈ ਕਿ ਤੁਸੀਂ ਇੱਕ ਦੂਜੇ ਦੇ ਜੀਵਨ ਸਾਥੀ ਹੋ, ਤੁਸੀਂ ਮਰਨ ਸਾਥੀ ਨਹੀਂ। ਤੁਸੀਂ ਜਿੰਦੇ ਦੇ ਇੱਕ ਦੂਜੇ ਦਾ ਸਾਥ ਦੇ ਸਕਦੇ ਹੋ, ਮਰਨ ਸਾਥੀ ਨਹੀਂ, ਕਿਉਂਕਿ ਕੱਪੜ ਰੂਪ ਜੋ ਹੈ ਇੱਥੇ ਛੱਡ ਕੇ ਜਾਣਾ ਹੈ। ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਹੋਈ ਰੇ ਬੋਰੇ ਤੋਇ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦੇਵਰੀ ਬੈਠੀ ਮਾਤਾ ਰੋਵੈ ਖਟੀਆਂ ਲੈ ਗਏ ਭਾਈ। ਭਰਾ ਖਟੀਆਂ ਦਰ ਤੇ ਮੰਜੀ ਚੁੱਕ ਕੇ ਚਲੇ ਗਏ। ਅਸੀਂ ਭਰਾਵਾਂ ਨੂੰ ਬਾਹਾਂ ਕਹਿੰਦੇ ਹਾਂ, ਅੱਜ ਤੀਕਰਾਂ ਸਾਡਾ ਸੁਭਾਅ। ਮੈਂ ਸਿਰਫ ਬੇਨਤੀ ਕਰਨੀ ਚਾਹੁੰਦਾ, ਕੱਤਕ ਦੇ ਮਹੀਨੇ ਵਿਚ ਜਿਹੜੇ ਕਰਮ ਕਰਨੇ, ਕਰਮ ਤੇਰੇ ਨਾਲ ਨਿਭਣੇ ਨੇ, ਆ ਸੰਸਾਰ ਦੇ ਲੋਕ ਪਰਛਾਵੇਂ ਨਾਲ ਨਿਭਣੇ ਨਹੀਂ। ਦੇਖੋ ਭਰਾ ਬਾਹਾਂ ਨੇ, ਤੇ ਜਿਸ ਵੇਲੇ ਆਦਮੀ ਦੀ ਅਰਥੀ ਤਿਆਰ ਹੁੰਦੀ ਏ, ਤੇ ਸਭ ਤੋਂ ਪਹਿਲਾਂ ਜਿਨ੍ਹਾਂ ਨੂੰ ਅਸੀਂ ਬਾਹਾਂ ਕਹਿੰਦੇ ਹਾਂ, ਇਹ ਬਾਹਾਂ ਹੀ ਤਾਂ ਅਰਥੀ ਨੂੰ ਚੁੱਕ ਕੇ ਆਪਣੇ ਮੋਢਿਆਂ ਤੇ ਰੱਖਦੀਆਂ। ਕਦੀ ਕਿਸੇ ਦੁਸ਼ਮਣ ਨੇ ਅਰਥੀ ਨਹੀਂ ਚੁੱਕੀ, ਭਰਾ ਹੀ ਤਾਂ ਅਰਥੀ ਚੁੱਕਦੇ ਨੇ। ਸਾਹਿਬ ਕਿਰਪਾਲੂ ਜੀ ਨੇ ਅੰਮ੍ਰਿਤ ਬਾਣੀ ਵਿਚ ਕਿਹਾ, ਕਹਿਣ ਲੱਗੇ ਕਿ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਕੰਨ। ਅਰਜ਼ ਮੈਂ ਕਰ ਰਿਹਾ, ਜਬ ਲਗ ਤੇਲ ਦੀਵੈ ਮੁਖ ਬਾਤੀ, ਤੁਸੀਂ ਬਾਣੀ ਨੂੰ ਸਮਝਣ ਵਾਲੇ ਹੋ। ਮੈਂ ਯਤਨ ਕਰਨਾ ਹੁੰਦਾ ਕਿਉਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝਣ ਆਏ ਹਾਂ, ਨਾ ਕਿ ਕੇਵਲ ਕੰਨ ਰਸ ਜਾਂ ਕੇਵਲ ਚਮਕ ਦਮਕ ਵਾਲੀਆਂ ਨਾਟਕ ਚੇਤਕ ਵਾਲੀਆਂ ਕਹਾਣੀਆਂ। ਜੇ ਗੁਰੂ ਕੋਲ ਬੈਠੇ ਹਾਂ ਤੇ ਗੁਰੂ ਦਾ ਸ਼ਬਦ ਸਮਝੀਏ, ਕਿਉਂਕਿ ਸ਼ਬਦ ਨੇ ਹੀ ਤਾਂ ਸਾਡਾ ਪਾਰ ਉਤਾਰਾ ਕਰਨਾ ਹੈ। ਸਾਹਿਬ ਕਿਰਪਾਲੂ ਦੇ ਬਚਨ ਸਨ ਕਿ ਜਬ ਲਗ ਤੇਲ ਦੀਵੈ ਮੁਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੈ ਬਾਤੀ ਠਹਿਰਾਨੀ, ਸੋਨਾ ਮੰਦਰ ਖੋਈ ਰੇ ਬੋਰੇ ਤੋਇ ਗਰੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ, ਦੇਵਰੀ ਬੈਠੀ ਮਾਤਾ ਰੋਵੇ, ਖਟੀਆ ਲੈ ਗਏ ਭਾਈ ਲੱਟ ਛਟਕਾਏ, ਕੇਸ ਖਲਾਰ ਕੇ ਤਿਰਿਆਂ ਰੋਵੇ, ਔਰਤ ਰੋਂਦੀ ਪਈ ਹੈ ਪਰ ਅੰਦਰ ਵਾਲਾ ਪਿਆਰੇ ਖੰਸ ਅਕੇਲਾ ਜਾਏ, ਜਾਣ ਵਾਲਾ ਇਕੱਲਾ ਜਾ ਰਿਹਾ। ਹਜ਼ੂਰ ਨੇ ਬਚਨ ਕੀਤੇ ਕੱਤਕ ਕਰਮ ਕਮਾਵਣੇ, ਸਭ ਤੋਂ ਮਾੜਾ ਕਰਮ ਕੀ ਹੈ ਜਿਹਦਾ ਫਲ ਸਾਨੂੰ ਭੋਗਣਾ ਪੈਂਦਾ। ਫਿਰ ਉਸ ਪੌੜੀ ਦੇ ਅਰਥ ਮੈਂ ਕਰਦਾ ਜਾਵਾਂ ਕਿ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ, ਮੰਦਾ ਕਰ ਰਹੇ ਚਾਹੇ ਚੰਗਾ ਕਰ ਰਹੇ ਆਪਣੇ ਕੀਤੇ ਨੂੰ ਤੂੰ ਆਪ ਹੀ ਪਾਣਾ ਹੈ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ। ਇਸ ਧਰਤੀ ਵਿਚ ਮਨ ਮਰਜ਼ੀ ਦੇ ਹੁਕਮ ਚਲਾਏ ਤੇ ਕੀ ਪਰਮਾਤਮਾ ਦੇ ਘਰ ਵਿਚ ਇਨਸਾਨ ਦਾ ਹੁਕਮ ਚੱਲ ਸਕਦਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਮੇਰੇ ਧੰਨ ਗੁਰੂ ਨਾਨਕ ਸਾਹਿਬ ਬਾਬਾ ਜੀ ਨੇ ਨਾ ਰੋਜ਼ ਸਾਨੂੰ ਜਪਜੀ ਸਾਹਿਬ ਦੀ ਬਾਣੀ ਵਿਚ ਇਕ ਐਸੀ ਪੌੜੀ ਬਖਸ਼ੀਸ਼ ਵਜੋਂ ਦਿੱਤੀ ਕਿ ਜਿਹਨੂੰ ਆਪਾਂ ਟੇਕ ਕੇ ਕਦੀ ਪੜ੍ਹੀਏ। ਤੇ ਗੁਰਮੁਖੋ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਹਾਂ ਤੇ ਮੈਂ ਅਰਜ਼ ਕਰਨਾ ਹੁੰਦਾ ਬਾਣੀ ਨੂੰ ਇਸ ਤਰ੍ਹਾਂ ਪੜ੍ਹੋ ਕਿ ਜਿਵੇਂ ਪਿਤਾ ਦੀ ਗੋਦੀ ਵਿਚ ਬੈਠ ਕੇ ਇਕ ਪੁੱਤਰ ਪਿਤਾ ਨਾਲ ਗੱਲਾਂ ਕਰਦਾ ਹੋਵੇ। ਬਾਣੀ ਨੂੰ ਬੱਧਾ ਚੱਟੀ ਨਖੀ, ਬਾਣੀ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ, ਸ਼ਬਦ ਤਾਂ ਮੇਰੇ ਗੁਰੂ ਨਾਨਕ ਸਾਹਿਬ ਦਾ ਆਪਾ ਹੈ। ਜਿਸ ਬੰਦੇ ਨੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਦਾ ਆਨੰਦ ਮਾਨਣਾ, ਉਹਨਾਂ ਦੇ ਗਲਵਕੜੀ ਦਾ ਪਿਆਰ ਮਾਨਣਾ, ਉਹ ਆਪਣੇ ਅੰਦਰ ਨੂੰ ਟਿਕਾ ਕੇ ਗੁਰੂ ਕੀ ਬਾਣੀ ਦੇ ਸ਼ਬਦ ਦਾ ਅਭਿਆਸ ਕਰੇ, ਬਾਣੀ ਨੂੰ ਟਿਕ ਕੇ ਪੜ੍ਹੇ ਤੇ ਉਹਦੇ ਅੰਦਰ ਨੂੰ ਆਨੰਦ ਆਵੇਗਾ। ਹਜ਼ੂਰ ਨੇ ਦੇਖੋ ਸਾਨੂੰ ਅੰਮ੍ਰਿਤ ਵੇਲੇ ਜਪਜੀ ਸਾਹਿਬ ਦੀ ਬਾਣੀ ਬਖਸ਼ਿਸ਼ ਵਜੋਂ ਦਿੱਤੀ, ਨਿਤਨੇਮ ਦੀ ਪਹਿਲੀ ਬਾਣੀ ਹੈ, ਉਹਦੇ ਵਿਚ ਇਕ ਪੌੜੀ ਰਹੀ ਦੱਸ ਦਿੱਤਾ ਕਿ ਆਪਣੇ ਅੰਦਰ ਦੇ ਭਰਮ ਨੂੰ ਕੱਢ ਲੈ, ਇੱਥੇ ਮਨ ਮਰਜ਼ੀ ਦੇ ਹੁਕਮ ਚੱਲਣਗੇ ਪਰ ਪਿਆਰੇ ਸਾਈਂ ਦੇ ਘਰ ਵਿਚ ਨਹੀਂ। ਜੇ ਦਾਤਾ ਜੀ ਕਿਸੇ ਕੋਲ ਧਨ ਦੀ ਬਹੁਤਾਤ ਹੋਵੇ, ਕਿਸੇ ਕੋਲ ਆਪਣੀਆਂ ਬਾਹਾਂ ਵਿਚ ਬਾਹੂ ਬਲ ਹੋਵੇ, ਕਿਸੇ ਬੰਦੇ ਦੇ ਸਾਹਮਣੇ ਲੱਖਾਂ ਲੋਕ ਉਹਦੇ ਹੁਕਮ ਨੂੰ ਮੰਨਣ, ਕੀ ਪਰਮਾਤਮਾ ਦੇ ਘਰ ਵਿਚ ਉਹਦਾ ਹੁਕਮ ਨਹੀਂ? ਕਿਰਪਾਲੂ ਸਤਿਗੁਰੂ ਨੇ ਨਾਲ ਉਦਾਹਰਨ ਦੇ ਦਿੱਤੀ, ਕਹਿਣ ਲੱਗੇ ਐ ਇਨਸਾਨ ਇਸ ਧਰਤੀ ਦਾ ਬੱਚਾ ਬੱਚਾ ਤੇਰੇ ਹੁਕਮ ਨੂੰ ਮੰਨੇ, ਤੇਰੇ ਨਾਮ ਦੇ ਸਿੱਕੇ ਚੱਲਣ, ਕੋਈ ਤੇਰਾ ਵਿਰੋਧ ਨਾ ਕਰੇ, ਜੇ ਸਤ ਨਾਮ ਵਾਹਿਗੁਰੂ ਹਿਰਦੇ ਵਿਚ ਨਹੀਂ, ਸ਼ੁਭ ਕਰਮ ਤੇਰੇ ਪੱਲੇ ਨਹੀਂ, ਤੇ ਰੱਬ ਦੇ ਦਰ ਤੇ ਤੇਰੀ ਕੀੜੀ ਜਿੰਨੀ ਕੀਮਤ ਨਹੀਂ ਹੋ ਪੈਣੀ, ਕਾਹਦਾ ਤੂੰ ਮਾਣ ਕਰੀ ਬੈਠਾ? ਹੁਕਮ ਕੀ ਏ ਮਨ ਭਾਵਦੇ। ਬਾਬਾ ਜੀ ਦੇ ਬਚਨ ਅਸੀਂ ਪੜ੍ਹਦੇ ਹਾਂ, ਜੇ ਯੁਗ ਚਾਰੇ ਆਰ ਜਾ, ਜੇ ਆਦਮੀ ਦੀ ਉਮਰ ਚਾਰ ਯੁਗ ਹੋ ਜਾਏ, ਹੋਰ ਦਸੂਣੀ ਹੋਏ, ਇਹਨੂੰ ਚਾਰ ਨੂੰ ਦਸ ਨਾਲ ਗੁਣਾ ਕਰਦੇ ਚਾਲੀ ਯੁਗ ਉਮਰ ਹੋ ਜਾਏ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀ ਹੈ ਨਾਲ ਚੱਲੇ ਸਭ ਕੋਈ, ਸਾਰੀ ਦੁਨੀਆਂ ਉਹਦੇ ਨਾਲ ਚੱਲੇ। ਗੁਰਮੁਖੋ ਇੱਕ ਅਰਜ਼ ਮੈਂ ਹੋਰ ਕਰਦਾ ਜਾਵਾਂ, ਭੀੜ ਕਦੀ ਵੀ ਧਰਮ ਨਹੀਂ ਜੇ ਹੁੰਦੀ। ਜੇ ਅਸੀਂ ਸੋਚਨੇ ਆ ਨਾ ਕਿ ਫਲਾਣੇ ਬੰਦੇ ਦੇ ਫਲਾਣੇ ਧਰਮ ਬੜੇ ਪਿੱਛੇ ਬੜੀ ਭੀੜ ਹੈ, ਮੈਂ ਦਿੱਲੀ ਦੀ ਇੱਕ ਉਦਾਹਰਨ ਤੁਹਾਨੂੰ ਦੇਣਾ, ਤੁਸੀਂ ਗੁਰਮੁਖ ਸਮਝੋਗੇ। ਸਾਹਿਬ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਇਸ ਦਿੱਲੀ ਦੀ ਧਰਤੀ ਤੇ ਆਏ, ਬੰਗਲਾ ਸਾਹਿਬ ਅਸਥਾਨ ਤੁਸੀਂ ਦਰਸ਼ਨ ਕਰਦੇ ਹੋ, ਬਾਲਾ ਸਾਹਿਬ ਮੇਰੀ ਸੱਚੀ ਸਰਕਾਰ ਦੇ ਪਵਿੱਤਰ ਤਨ ਦਾ ਅੰਤਲੇ ਸਮੇਂ ਸੰਸਕਾਰ ਕੀਤਾ ਗਿਆ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਿਸ ਦਿਨ ਆਏ ਨੇ 1664, ਮੇਰੇ ਕਿਰਪਾਲੂ ਦਾਤਾ ਜੀ ਨੇ ਆਪਣੇ ਤਨ ਦੇ ਚੋਲੇ ਨੂੰ ਸਮੇਟਿਆ ਹੈ 1664 ਨੂੰ, 8 ਸਾਲ ਕੁਛ ਮਹੀਨੇ ਦੀ ਆਰ ਬਲਾਕ ਹੈ। ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜਦੋਂ ਆਏ ਨੇ ਤੇ ਗੁਰੂ ਕਲਗੀਧਰ ਜੀ ਨੇ ਉਸ ਤੋਂ ਬਾਅਦ ਇੱਕ ਬਚਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਿਖਿਆ ਹੈ, ਆਪਾਂ ਅਰਦਾਸ ਰੋਜ਼ ਕਰਨੇ ਹਾਂ। ਦੇਖੋ ਇੱਕ ਪੰਕਤੀ ਸਿਰਫ ਗੁਰੂ ਨਾਨਕ ਸਾਹਿਬ ਲਈ, ਇੱਕ ਤੁਕ ਵਿਚ ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਜੀ ਦਾ ਨਾਮ, ਇੱਕ ਤੁਕ ਦੇ ਵਿਚ ਗੁਰੂ ਅਰਜੁਨ ਦੇਵ, ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਿਰਾਇ ਸਾਹਿਬ, ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ, ਇੱਥੇ ਨਾ ਸਮਝਿਓ ਕਿ ਸ਼ਾਇਦ ਅਸੀਂ ਇੱਕ ਜੋਤ ਦੇ ਵਖਰੇਵੇ ਨਹੀਂ, ਇੱਕ ਜੋਤ ਇੱਕ ਹੋ ਕੇ ਵੀ ਵੱਖ ਵੱਖ ਸਰੀਰਾਂ ਵਿਚ ਵਿਚਰ ਕੇ ਆਪਣੀਆਂ ਰਹਿਮਤਾਂ ਆਪ ਹੀ ਬਖੇਰਦੀ ਰਹੀ। ਦੇਖੋ ਅੰਮ੍ਰਿਤ ਗੁਰੂ ਰਾਮਦਾਸ ਜੀ ਦੇ ਦਰ ਤੇ ਜਾਂਦੇ ਹਾਂ, ਅੰਮ੍ਰਿਤਸਰ ਸਾਹਿਬ ਪੁਰਾਣੇ ਬਜ਼ੁਰਗ ਇੱਕ ਗੱਲ ਕਹਿੰਦੇ ਸਨ, ਜਦੋਂ ਹਰਿਮੰਦਰ ਸਾਹਿਬ ਮੱਥਾ ਟੇਕਦੇ ਸਨ ਉਹਨਾਂ ਦੀ ਰਸਨਾ ਤੇ ਤਿੰਨ ਸ਼ਬਦ ਹੁੰਦੇ ਸਨ। ਉਹ ਸ਼ਬਦ ਸਨ, ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਲੱਖੀ ਲਾਜ, ਤੇ ਤੀਜਾ ਬਚਨ ਕਰਦੇ ਸਨ, ਕਰੀ ਨਾ ਕਿੱਥੇ ਦਾ ਮੁਥਾਜ। ਹੁਣ ਉਹਨਾਂ ਦੀ ਭਾਵਨਾ ਸੀ, ਉਹਨਾਂ ਡਿੱਗਣਾ ਉਸ ਪਰਿਕਰਮਾ ਵਿੱਚ ਮੱਥਾ ਟੇਕਣਾ ਤੇ ਤਿੰਨ ਸ਼ਬਦ ਕਹਿਣੇ, ਧੰਨ ਗੁਰੂ ਰਾਮਦਾਸ, ਡਰ ਡਿੱਗਿਆਂ ਦੀ ਰੱਖੀ ਲਾਜ, ਕਰੀ ਨਾ ਕਿਸੇ ਦਾ ਮੁਥਾਜ, ਜੋਤ ਤਾਂ ਇੱਕੋ ਹੈ। ਹੁਣ ਭੱਟਾਂ ਦੀ ਅਸੀਂ ਬਾਣੀ ਪੜ੍ਹਦੇ ਹਾਂ, ਜੋਤ ਇੱਕ ਹੀ ਹੈ, ਪਰ ਇੱਕ ਜੋਤ ਨੇ ਵੱਖ ਵੱਖ ਸਰੀਰਾਂ ਵਿੱਚ ਜਿਹੜੀਆਂ ਰਹਿਮਤਾਂ ਵਰਸਾਈਆਂ ਤੇ ਜਿੰਨਾ ਜਿੰਨਾ ਥਾਵਾਂ ਤੇ ਵਰਸਾਈਆਂ, ਭਰੋਸਾ ਕਰਕੇ ਜਾਇਓ ਉਹਨਾਂ ਥਾਵਾਂ ਤੇ ਅੱਜ ਵੀ ਰਹਿਮਤਾਂ ਵਰਸਦੀਆਂ ਨੇ। ਜੇ ਸਾਡੀ ਭਾਵਨਾ ਹੋਵੇ, ਅੱਜ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਮੇਲਾ ਬਾਲਾ ਪ੍ਰੀਤਮ ਦੋ ਕੱਟਦਾ ਨਹੀਂ, ਅੱਜ ਵੀ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਤੇਗ ਬਹਾਦਰ ਝੋਲੀ ਵਿੱਚ ਰਹਿਮਤਾਂ ਪਾਉਂਦੇ ਨੇ। ਮੈਂ ਸਿਰਫ ਬੇਨਤੀ ਕਰਨ ਲੱਗਾ ਕਿ ਦੇਖੋ ਸਤਿਗੁਰੂ ਨੇ ਜਦੋਂ ਸ਼ਬਦ ਲਏ ਨੇ, ਉਹਨਾਂ ਪਹਿਲਾ ਬਚਨ ਕੀਤਾ, ਕਹਿਣ ਲੱਗੇ ਪ੍ਰਥਮ ਭਗਉਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ, ਧਿਆਉਣਾ ਕੀਤਾ ਗੁਰੂ ਨਾਨਕ ਸਾਹਿਬ ਜੀ ਨੂੰ। ਤੇ ਗੁਰਮੁਖ, ਜਦੋਂ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਦਾ ਨਾਮ ਆਉਂਦਾ ਹੈ, ਆਦ ਗੁਰੂ ਨੇ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ, ਉਹਨਾਂ ਦੇ ਧਿਆਉਣ ਦੀ ਗੱਲ ਕੀਤੀ ਤੇ ਅੱਗੋਂ ਫਿਰ ਸ਼ੁਰੂ ਕੀਤਾ, ਕਹਿਣ ਲੱਗੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਸਹਾਇਤਾ ਮੰਗੀ। ਫਿਰ ਅਰਜੁਨ ਗੁਰੂ ਰਾਮਦਾਸ ਜੀ ਦੀ ਸਹਾਇਤਾ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਕਰ ਰਿਹਾ ਹੈ, ਪਹਿਲਾਂ ਧਿਆਇਆ ਫਿਰ ਸਹਾਇਤਾ ਫਿਰ ਸਿਮਰਿਆ, ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਾਮ ਆਇਆ ਤੇ ਉੱਥੇ ਇੱਕ ਤੁਕ ਪੂਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਲਈ ਕਹੀ। ਉਹ ਤੁਕ ਸੀ ਕਿ ਇਹ ਸਿੱਖੋ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰੀਏ ਤੇ ਦੋ ਕੱਟੇ ਜਾਂਦੇ ਨੇ, ਤੇ ਅੱਜ ਦੇ ਅਸੀਂ ਪੜ੍ਹੇ ਲਿਖੇ ਵਰਗ ਨੇ ਕਹਿਣਾ ਸੀ ਦਰਸ਼ਨ ਤਾਂ ਉਹਨਾਂ ਕੀਤੇ ਜਿਹੜੇ 1664 ਸਨ, ਹੁਣ ਦਰਸ਼ਨ ਕਿਵੇਂ? ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਤੂੰ ਰਸਨਾ ਨਾਲ ਧਿਆ ਹੀ ਲਈ, ਸੱਚ ਜਾਣੀ ਧਿਆਨ ਵਾਲਿਆਂ ਦੇ ਵੀ ਦੋ ਕੱਟੇ ਜਾਂਦੇ। ਅਰਦਾਸ ਅਸੀਂ ਰੋਜ਼ ਕਰਨੇ ਆ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਸਤਿਗੁਰੂ 1664 ਨੂੰ ਆਪਣੇ ਸਰੀਰਕ ਚੋਲੇ ਨੂੰ ਇੱਥੇ ਸਮੇਟਦੇ ਪਏ ਨੇ। ਪਿਆਰਿਓ, ਜਿਸ ਦਿਨ ਦੁੱਖ ਕੱਟਣ ਦੀ ਗੱਲ ਚੱਲੀ ਤੇ ਅੱਜ ਤੀਕਰਾਂ ਅਸੀਂ ਕਹਿੰਦੇ ਹਾਂ ਹਜ਼ਾਰਾਂ ਲੋਕ ਉਹਨਾਂ ਦੇ ਮੰਜੇ ਮੈਦਾਨ ਵਿੱਚ ਵੀ ਰੱਖ ਦਿੱਤੇ ਗਏ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਅੰਮ੍ਰਿਤ ਦ੍ਰਿਸ਼ਟੀ ਨੇ ਲੋਕਾਂ ਦੇ ਤਨ ਦੇ ਰੋਗ ਖੰਡਨ ਕਰ ਦਿੱਤੇ। ਕਿਉਂਕਿ ਗੁਰੂ ਜੀ ਦਾ ਸੁਭਾਅ ਬਿਰਧ ਹੈ ਕਿ ਜੀਵ ਦਾ ਭਲਾ ਕਰਨ ਲਈ ਉਹ ਕੋਈ ਜੁਗਤ ਵੀ ਵਰਤ ਸਕਦੇ ਨੇ। ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਤੇ ਕਹਿੰਦੇ ਨੇ ਦਰਸ਼ਨ ਵੀ ਦੁੱਖ ਕੱਟਦੇ ਨੇ, ਬਚਨ ਸੁਣ ਕੇ ਵੀ ਰਹਿਮਤ ਮਿਲਦੀ ਹੈ, ਚਰਨ ਪਰਸ ਕੇ ਵੀ ਕਿਰਪਾ ਮਿਲਦੀ ਏ। ਤੇ ਬਾਬਾ ਜੀ ਦੇ ਅਸੀਂ ਬਚਨ ਪੜ੍ਹਨੇ ਆ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹਿ ਕਵੇ, ਸੁਣ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ। ਇਹ ਸਾਰੀ ਗੁਰੂ ਕਿਰਪਾ ਕਰਨ ਦੀ ਜੁਗਤ ਹੈ, ਕਿਸੇ ਨੂੰ ਦਰਸ਼ਨਾਂ ਵਿੱਚੋਂ, ਕਿਸੇ ਨੂੰ ਚਰਨਾਂ ਵਿੱਚੋਂ। ਜਿਸ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਰਹਿਮਤਾਂ ਵਰਸਾਈਆਂ, ਉਦਨ ਹਜ਼ਾਰਾਂ ਲੋਕ ਦਿੱਲੀ ਦੇ ਅਰੋਗਤਾ ਲੈ ਕੇ ਗਏ। 11 ਸਾਲ ਸਿਰਫ ਬਤੀਤ ਹੋਏ, ਅਰੋਗਤਾ ਲੈਣ ਵਾਲੇ ਸਾਰੇ ਧਰਮੀਆਂ ਦੀ ਭੀੜ ਨਹੀਂ। ਬੇਨਤੀ ਸਮਝੋ, ਆਪਣੇ ਸਵਾਰਥ ਨੂੰ ਆਪਣੇ ਸੁੱਖ ਦੀ ਭਾਲ ਵਿੱਚ ਆਏ, ਉਦਨ ਹਜ਼ਾਰਾਂ ਦੀ ਤਾਦਾਦ ਵਿੱਚ ਆਏ, ਤੇ ਜਿੱਦਣ ਇਸੇ ਧਰਤੀ ਤੇ 11 ਸਾਲ ਬਾਅਦ ਮੇਰੇ ਸਾਹਿਬ ਧੰਨ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਾ ਜਾਮ ਪੀਤਾ, ਉਦਨ ਸਿਰਫ 4-5 ਨਿਕਲੇ, ਜਿਹੜਾ ਇੱਕ ਸੀਸ ਲੈ ਕੇ ਚਲਾ ਗਿਆ, ਦੂਸਰੇ ਧੜ ਲੈ ਕੇ ਚਲੇ ਗਏ। ਭੀੜ ਹਜ਼ਾਰਾਂ ਦੀ ਸੀ, ਪਰ ਧਰਮ ਕਮਾਉਣ ਵਾਲੇ 5-7 ਹੀ ਸਨ। ਕਦੀ ਭੀੜ ਧਰਮ ਨਹੀਂ ਹੁੰਦੀ। ਪਿਆਰਿਓ, ਬਾਬਾ ਜੀ ਨੇ ਬਾਣੀ ਵਿੱਚ ਇਸ ਦਾ ਨਿਰਣਾ ਕੀਤਾ, ਗੁਰਸਿੱਖ ਜਿਹੜੇ ਬਾਣੀ ਪੜ੍ਹਦੇ ਨੇ ਉਹ ਕਦੀ ਭਰਮਣਗੇ ਨਹੀਂ, ਭਰਮੇਗਾ ਉਹ ਜਿਹੜਾ ਗੁਰੂ ਦੇ ਸ਼ਬਦ ਤੋਂ ਦੂਰ ਚਲਾ ਜਾਏਗਾ। ਜਿਹਦੇ ਚਾਰ ਚ ਫੇਰੇ ਗੁਰੂ ਦੇ ਸ਼ਬਦ ਦੀ ਚੌਂਕੀ ਹੈ, ਉਹਨੂੰ ਪਿਆਰਿਓ ਭਰਮਣ ਦੀ ਲੋੜ ਹੀ ਨਹੀਂ। ਸਾਹਿਬ ਕਿਰਪਾਲੂ ਜੀ ਨੇ ਮਿਹਰ ਕੀਤੀ ਹੈ, ਇਹ ਕਦੀ ਵੀ ਮਾਪਦੰਡ ਨਾ ਰੱਖੀਏ ਕਿ ਫਲਾਣੇ ਇਨਸਾਨ ਪਿੱਛੇ ਬਹੁਤ ਸੰਗਤ, ਫਲਾਣੇ ਧਰਮ ਪਿੱਛੇ ਬੜੇ ਲੋਕ ਨਹੀਂ। ਗੁਰੂ ਸਾਹਿਬ ਕਹਿੰਦੇ ਨੇ ਪੂਜ ਲੱਗੈ ਪੀਰ ਆਖੀਐ, ਧੰਨ ਗੁਰੂ ਨਾਨਕ ਸਾਹਿਬ ਜੀ। ਉੱਥੇ ਰਾਜੇ ਦੀ ਗੱਲ ਨਹੀਂ ਕੀਤੀ, ਪੀਰ ਦੀ ਗੱਲ ਕੀਤੀ। ਪੂਜ ਲੱਗੈ ਪੀਰ ਆਖੀਐ, ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਸਾਰੇ ਲੋਕ ਉਹਦੀ ਜੈ ਜੈਕਾਰ ਕਰਨ ਪਰ ਪਿਆਰਿਓ ਜੇ ਸਾਈ ਦੇ ਦਰ ਤੇ ਪ੍ਰਵਾਨ ਨਹੀਂ ਤੇ ਉਸ ਭੀੜ ਨੂੰ ਕੀ ਕਰਾਂਗੇ ਪੂਜ ਲੱਗੇ ਪੀਰ ਆਖੀਐ ਸਭ ਮਿਲੈ ਸੰਸਾਰ ਨਾਉ ਸਦਾਏ ਆਪਣਾ ਹੋਵੇ ਸਿੱਧ ਸਮਾਰ ਜਾਂ ਪਤ ਲੇਖੈ ਨਾ ਪਵੇ ਸਭਾ ਪੂਜ ਖੁਆਰ ਜਿਹੜੀ ਪੂਜਾ ਕਰਾਂਦੇ ਰਹਿ ਸਾਰੀ ਖੁਆਰੀ ਪੱਲੇ ਪੈ ਗਈ ਤੇ ਜਿਹੜੀ ਮੈਂ ਬੇਨਤੀ ਕਰ ਰਿਹਾ ਸਾਂ ਫਿਰ ਆਪਣੇ ਵਿਸ਼ੇ ਤੇ ਆਵਾਂ ਹੁਕਮ ਕੀਏ ਮਨ ਭਾਵਦੇ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਕਿਹੜੇ ਹੁਕਮ ਕੀਤੇ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਇੱਥੇ ਵਿਰੋਧੀ ਵੀ ਕੋਈ ਨਾ ਹੋਵੇ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗ ਲੇ ਪਰ ਗੁਰਮੁਖੋ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ ਮਹਾਰਾਜ ਇੱਥੇ ਤੇ ਬਾਦਸ਼ਾਹ ਹੈ ਕਹਿਣ ਲੱਗੇ ਉੱਥੇ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਇੱਥੇ ਬਾਦਸ਼ਾਹ ਪਰ ਉੱਥੇ ਕੀੜਿਆਂ ਵੀ ਛੋਟਾ ਕੀੜਾ ਹਜ਼ੂਰ ਬਖਸ਼ਿਸ਼ ਕਰ ਰਹੇ ਨੇ ਜਿਹੜੇ ਤੂੰ ਕਰਮ ਕਰਨਾ ਪਏ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵਦੇ ਰਾਹ ਭੀੜੈ ਅੱਗੇ ਜਾਵਣਾ ਨੰਗਾ ਦੋਜ਼ਖ ਚਾਲਿਆ ਤਾਂ ਦਿਸ਼ੈ ਖਰਾ ਡਰਾਵਣਾ ਸਤਿਗੁਰੂ ਕਹਿੰਦੇ ਨੇ ਪਿਆਰਿਆ ਕਰ ਅਵਗਣ ਪਛੋਤਾਵਣ ਕਤਕ ਕਰਮ ਕਮਾਵਣੇ ਦੋਸ਼ ਨਾ ਕਾਉ ਜੋਗ ਪਿਆਰਿਓ ਹੁਣ ਅਸੀਂ ਕਈ ਵਾਰੀ ਸੋਚਨੇ ਹਾਂ ਕਿ ਕਰਮ ਵੀ ਤਾਂ ਪਰਮਾਤਮਾ ਕਰਾਂਦਾ ਪਿਆ ਹੈ ਇਹ ਬੜਾ ਇੱਕ ਗੁੰਝਲਦਾਰ ਮਸਲਾ ਹੈ ਸਿਆਣੇ ਲੋਕ ਗੁਰਮਤ ਨੇ ਗੱਲ ਕਹੀ ਹੈ ਕਿ ਅਸੀਂ ਕਰਮ ਕਰਨ ਦੇ ਵਿੱਚ ਸਵਤੰਤਰ ਹਾਂ ਪਰ ਭੋਗਣ ਦੇ ਵਿੱਚ ਅਸੀਂ ਪਰਤੰਤਰ ਹਾਂ ਇੱਥੇ ਮੈਂ ਇੱਕ ਉਦਾਹਰਣ ਦੇਣੀ ਚਾਹਾਂਗਾ ਹੋਰ ਸਾਨੂੰ ਸਮਝ ਪੈ ਜਾਏ ਵੇਖੋ ਦਾਵਾ ਨਹੀਂ ਮਤ ਸਮਝਿਓ ਕਥਾ ਵੀ ਜੋ ਵਿਚਾਰ ਕਹਿ ਰਹੇ ਹਾਂ ਆਖਰੀ ਮੇਰਾ ਫੈਸਲਾ ਹੈ ਨਹੀਂ ਇਹ ਸਾਗਰ ਹੈ ਅਸੀਂ ਇੱਕ ਨਿੱਕੇ ਨਿੱਕੇ ਲੂਣ ਦੀਆਂ ਪੁਤਲੀਆਂ ਸਾਗਰ ਦਾ ਅੰਤ ਕੀ ਪਾ ਲਵਾਂਗੇ ਬਿਲਕੁਲ ਨਹੀਂ ਇਹ ਸਮਰੱਥ ਗੁਰੂ ਦਾ ਕਿਸੇ ਨੇ ਅੰਤ ਨਹੀਂ ਪਾਉਣਾ ਇਹੀ ਗੱਲ ਧੰਨ ਗੁਰੂ ਅਰਜੁਨ ਸਾਹਿਬ ਕਿਰਪਾਲੂ ਜੀ ਨੇ ਕਹੀ ਸੀ ਮੈਂ ਇੱਥੇ ਦਿੱਲੀ ਇੱਕ ਵਾਰੀ ਬੇਨਤੀ ਕਰਕੇ ਗਿਆ ਸਾਂ ਅੱਜ ਚਾਰ ਪੰਨਿਆਂ ਦੀ ਕੋਈ ਕਿਤਾਬ ਲਿਖਦਾ ਹੈ ਪੈਂਫਲੇਟ ਕੋਈ ਬਣਾਉਂਦਾ ਹੈ ਉਹਦੇ ਪੰਜ ਸੱਤ ਜਿਹੜੇ ਪਹਿਲੇ ਖਰੂਪ ਤੁਸੀਂ ਪੜੋਗੇ ਪਹਿਲੇ ਪੰਨੇ ਕਿਤੇ ਦੋਖ ਪੜੋਗੇ ਆਪਣੀ ਘਾਲਣਾ ਦਾ ਜ਼ਿਕਰ ਕਰੇਗਾ ਮੈਂ ਇੰਨੀ ਮੁਸ਼ਕਤ ਕੀਤੀ ਇੰਨੇ ਲੋਕਾਂ ਨੂੰ ਮਿਲਿਆ ਤਾਂ ਪੁਸਤਕ ਤਿਆਰ ਹੋਈ ਪਰ ਮੇਰੇ ਗੁਰੂ ਅਰਜੁਨ ਦੇਵ ਜੀ ਨੇ ਆਰੰਭਤਾ ਵਿੱਚ ਕਿਤੇ ਨਹੀਂ ਕਿਹਾ ਕਿ ਸਾਡੇ ਇੰਨੇ ਸਾਲਾਂ ਦੀ ਕਮਾਈ ਤਾਂ ਗੁਰੂ ਗ੍ਰੰਥ ਸਾਹਿਬ ਤਿਆਰ ਹੋਏ ਕਿਤੇ ਨਹੀਂ ਕਿਹਾ ਕਿ ਅਸੀਂ ਕਿਹੜੇ ਕਿਹੜੇ ਭਗਤਾਂ ਨੂੰ ਲਿਆਂਦਾ ਇੱਥੋਂ ਤੱਕ ਗੁਰੂ ਕੇ ਸਿੱਖੋ ਜਿੱਦਨ ਸੰਪੂਰਨਤਾ ਕਰਦੇ ਨੇ ਉਦਨ ਕਮਾਈ ਦੀ ਗੱਲ ਨਹੀਂ ਕਰਦੇ ਉਦਨ ਕਹਿੰਦੇ ਨੇ ਤੁਸੀਂ ਕਰਾ ਲਿਆ ਮੈਂ ਇਹਦੇ ਯੋਗ ਨਹੀਂ ਸੀ ਮੈਂ ਸਿਰਫ ਸ਼ੁਕਰ ਕਰਨਾ ਆ ਤੂੰ ਮੈਨੂੰ ਇਹਦੇ ਯੋਗ ਬਣਾ ਲਿਆ ਗੁਰਮੁਖੋ ਸਿੱਖੀ ਤਾਂ ਇਹ ਹੈ ਬਾਬਾ ਜੀ ਨੇ ਬਚਨ ਕੀਤੇ ਨੇ ਅਖੀਰਲਾ ਸਲੋਕ ਅਸੀਂ ਪੜ੍ਹਨੇ ਹਾਂ ਕਿ ਤੇਰਾ ਕੀਤਾ ਜਾਤੋ ਨਾਹੀ ਤੇਰੇ ਕੀਤੇ ਨੂੰ ਮੈਂ ਜਾਣਿਆ ਹੀ ਨਹੀਂ ਮੈਨੂੰ ਯੋਗ ਕੀਤੋ ਹੀ ਪਾਠ ਹੈ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਯੋਗ ਕੀਤੋ ਹੀ ਕਿਉਂ ਜੀ ਤੁਸੀਂ ਯੋਗ ਨਹੀਂ ਸੀ ਕਹਿਣ ਲੱਗੇ ਨਹੀਂ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਮੈਂ ਔਗੁਣਾਂ ਨਾਲ ਭਰਿਆ ਵਾਂ ਕੈਸੀ ਨਿਰਮਾਣਤਾ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਹੀ ਤੁਸੀਂ ਤਰਸ ਦੇ ਘਰ ਵਿੱਚ ਆਏ ਤੇ ਤੁਸੀਂ ਮਿਹਰ ਕਰਕੇ ਮੇਰੇ ਤੋਂ ਇਹ ਸੇਵਾ ਲੈ ਲਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਹੀ ਤੇ ਜਗਿਆਸੂ ਪੁੱਛਦਾ ਸੱਚੇ ਪਾਤਸ਼ਾਹ ਕਿਵੇਂ ਤਰਸ ਪਿਆ ਕਹਿਣ ਲੱਗੇ ਤਰਸ ਪਿਆ ਮੈਂ ਰਾਮਤ ਹੋਈ ਪਤਾ ਕੀ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਗੁਰਮੁਖੋ ਗੁਰੂ ਤਾਂ ਬੜੇ ਮਿਲ ਜਾਣਗੇ ਪਰ ਗੁਰੂ ਸੱਜਣ ਕਿਤੋਂ ਨਹੀਂ ਜੇ ਮਿਲਣਾ ਫਿਰ ਬੇਨਤੀ ਸਮਝਿਓ ਪੂਜਾ ਕਰਾਉਣ ਵਾਲੇ ਗੁਰੂ ਮਿਲਣਗੇ ਮੱਥੇ ਟਿਕਾਉਣ ਵਾਲੇ ਗੁਰੂ ਮਿਲਣਗੇ ਪਰ ਗੁਰੂ ਸੱਜਣ ਮਿਲੇਗਾ ਜਿਹੜਾ ਛਾਤੀ ਠੋਕ ਕੇ ਕਹਿ ਸਿੱਖਾਂ ਜਿੱਥੇ ਲੇਖਾ ਮੰਗਿਆ ਗਿਆ ਤੂੰ ਸ਼ਬਦ ਨੂੰ ਕਮਾਈ ਜਾ ਤੇਰੇ ਲੇਖਾ ਦੇਣ ਵਾਲੀ ਥਾਂ ਤੇ ਮੈਂ ਖਲੋਤਾ ਹੋਵਾਂ ਸੱਜਣ ਇਹ ਹੁੰਦਾ ਗੁਰੂ ਮਿਲਣਗੇ ਪਰ ਗੁਰੂ ਸੱਜਣ ਨਹੀਂ ਬਾਰਾਂ ਵਧੀਕ ਵਿੱਚ ਹਜ਼ੂਰ ਨੇ ਇੱਕ ਬਚਨ ਕਿਹਾ ਨਾਨਕ ਦੁਨੀਆਂ ਕੈਸੀ ਕੋਈ ਸਾਲਕ ਮਿੱਤ ਨਾ ਰਹੋ ਕੋਈ ਭਾਈ ਬੰਦੀ ਖੇਤ ਚੁਕਾਇਆ ਇੱਥੇ ਸਾਲਕ ਦਾ ਅਖਰੀ ਅਰਥ ਸੰਤ ਹੁੰਦਾ ਕਹਿੰਦੇ ਨੇ ਇੱਥੇ ਸੰਤ ਬੜੇ ਮਿਲਦੇ ਨੇ ਪਰ ਮਿੱਤਰ ਸੰਤ ਕੋਈ ਨਹੀਂ ਮਿਲਦਾ ਜੇਬਾਂ ਕੱਟਣ ਵਾਲੇ ਮਿਲਣਗੇ। ਹਾਂ, ਜਿਹੜੇ ਭਾਵਨਾ ਵਾਲੇ ਨੇ, ਕਮਾਈਆਂ ਵਾਲੇ ਨੇ, ਗੁਰੂ ਗ੍ਰੰਥ ਸਾਹਿਬ ਜੀ ਸਾਡੀ ਉਹਨਾਂ ਦੇ ਚਰਨਾਂ ਵਿਚ ਨਮਸਕਾਰ ਹੈ। ਕਮਾਈਆਂ ਵਾਲੇ ਜਿਹੜੇ ਨੇ, ਨਾਨਕ ਦੁਨੀਆਂ ਕੈਸੀ ਹੋਈ, ਸਾਲਕ ਮਿਤ ਨਾ ਰਹੋ ਕੋਈ, ਭਾਈ ਬੰਦੀ ਖੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਗੁਰੂ ਸੱਜਣ ਹੈ, ਕਹਿੰਦੇ ਨੇ ਸਤਿਗੁਰੂ ਸੱਜਣ ਜਦੋਂ ਮਿਹਰ ਕਰੇ। ਮੈਂ ਇੱਕ ਇਤਿਹਾਸ ਵਿੱਚੋਂ ਉਦਾਹਰਨ ਦੇ ਜਾਣਾ ਕਿ ਗੁਰੂ ਨਾਨਕ ਸਾਹਿਬ ਕਿਰਪਾ ਕਰੇ, ਵੇਖੋ ਗੁਰਮੁਖਾਂ ਨੇ ਇੱਕ ਉਪਰਾਲਾ ਕੀਤਾ। ਛੋਟੇ ਛੋਟੇ ਬੱਚੇ, ਇਹ ਸਾਡੀ ਪਨੀਰੀ ਹੈ। ਗੁਰਮੁਖੋ, ਜਿਹੜਾ ਮਾਲੀ ਆਪਣੀ ਪਨੀਰੀ ਨੂੰ ਸਾਂਭ ਜਾਏ, ਉਹਦੇ ਬਾਗ ਦੇ ਬੂਟਿਆਂ ਨੂੰ ਕਦੀ ਕੀੜਾ ਨਹੀਂ ਜੇ ਲੱਗਦਾ। ਜਿਹਦੀ ਪਨੀਰੀ ਖਾਧੀ ਜਾਏ, ਉਹਦੇ ਬਾਗ ਦੇ ਬਗੀਚੇ, ਉਹਦੇ ਫੁੱਲਾਂ ਨੂੰ, ਉਹਦੇ ਫਲਾਂ ਨੂੰ ਕਦੀ ਵੀ ਅਰੋਗ ਨਾ ਮੰਨਿਓ। ਜਿਹਦੀ ਪਨੀਰੀ ਨੂੰ ਕੀੜਾ ਲੱਗ ਗਿਆ, ਉਹਦਾ ਬੂਟਾ ਵੀ ਖਤਮ ਹੋ ਜਾਂਦਾ, ਬੂਟੇ ਤੱਕ ਪਹੁੰਚਦੇ ਹੀ। ਬੱਚੇ, ਸਾਡੀ ਪਨੀਰੀ ਨੇ, ਸਾਡਾ ਆਉਣ ਵਾਲਾ ਭਵਿੱਖ ਨੇ। ਤੇ ਇੱਕ ਦਿਨ ਮੈਂ ਅਰਜ਼ ਵੀ ਕੀਤੀ ਸੀ, ਤੁਸੀਂ ਇੱਕ ਅਰਦਾਸ ਵੀ ਸ਼ਬਦ ਪੜ੍ਹਦੇ ਹੋ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰੇਤ। ਇਹ ਕਦੋਂ ਸ਼ਬਦ ਲਿਖਿਆ ਗਿਆ? ਰੋਜ਼ ਅਸੀਂ ਤੁਕ ਪੜ੍ਹਦੇ ਹਾਂ। ਜਿਸ ਦਿਨ ਲਾਹੌਰ ਸਾਡੇ ਛੋਟੇ ਛੋਟੇ ਬੱਚੇ ਉਹਨਾਂ ਦੇ ਟੁਕੜੇ ਕਰਕੇ ਨੇਜਿਆਂ ਵਿਚ ਪਰੋ ਕੇ ਤਨ ਨੂੰ ਉਹਨਾਂ ਦੀਆਂ ਆਂਦਰਾਂ ਦੇ ਹਾਰ ਮਾਵਾਂ ਦੇ ਗਲੇ ਵਿਚ ਪਾ ਦਿੱਤੇ, ਮਾਈਆਂ ਦੇ ਤਨ ਆਪਣੇ ਬੱਚਿਆਂ ਦੇ ਖੂਨ ਨਾਲ ਭਰੇ ਸਨ। ਤੇ ਜਦੋਂ ਪੰਥ ਨੂੰ ਪਤਾ ਲੱਗਾ ਕਿ ਦੁੱਧ ਚੁੰਘ ਦੇ ਬੱਚੇ ਟੁਕੜੇ ਕਰ ਦਿੱਤੇ ਗਏ, ਉਸ ਦਿਨ ਭਾਵਨਾ ਵਾਲਿਆਂ ਦੇ ਹਿਰਦੇ ਵਿਚੋਂ ਆਵਾਜ਼ ਨਿਕਲੀ, ਗੁਰੂ ਗੋਬਿੰਦ ਸਿੰਘ ਬੱਚੇ ਪਨੀਰੀ ਨੇ, ਇਹ ਨਾ ਰਹੇ ਤੇ ਪੰਥ ਦੇ ਨਿਸ਼ਾਨ ਕੌਣ ਚੁਲਾਏਗਾ। ਉਸ ਦਿਨ ਸਾਡੀ ਅਰਦਾਸ ਵਿਚ ਇਹ ਤੁਕ ਸ਼ਾਮਿਲ ਕੀਤੀ ਗਈ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਹੇ। ਜਿੱਥੇ ਜਿੱਥੇ ਤੇਰਾ ਖਾਲਸਾ ਹੋਵੇ, ਤੁਸੀਂ ਕਿਰਪਾ ਕਰਿਓ ਕਿ ਇਹਨਾਂ ਦੀ ਰੱਖਿਆ ਕਰਿਓ। ਮੈਂ ਜਿਹੜੀ ਬੇਨਤੀ ਕਰਨਾ ਪਿਆ, ਅਸੀਂ ਸ਼ਬਦ ਨਾਲ ਜੁੜ ਕੇ ਕਦੀ ਦੇਖੀਏ ਗੁਰੂ ਸੱਜਣ ਕੈਸਾ ਹੈ। ਗੁਰੂ ਨਾਨਕ ਪ੍ਰਕਾਸ਼ ਵਿਚ ਕਵੀ ਸੰਤੋਖ ਸਿੰਘ ਨੇ ਤੇ ਗੁਰੂ ਨਾਨਕ ਚਮਤਕਾਰ ਵਿਚ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਇੱਕ ਬਹੁਤ ਸੋਹਣੀ ਉਦਾਹਰਨ ਦਿੱਤੀ। ਤੁਸੀਂ ਭਾਵਨਾ ਨਾਲ ਬੈਠੇ ਹੋ, ਦੇਖੋ ਕਹਿੰਦੇ ਨੇ ਗੁਰੂ ਨੂੰ ਸੱਜਣ ਬਣਾ, ਸ਼ਬਦ ਨਾਲ ਜੁੜੀਏ। ਗੁਰੂ ਦਾ ਸੀਨਾ ਹੈ ਉਹ ਤਾਂ ਕਹਿੰਦੇ ਨੇ ਜਿਹਦੇ ਵੱਲ ਗੁਰੂ ਨਾਨਕ ਸਾਹਿਬ ਉਂਗਲ ਕਰਦੇ ਨਾ, ਕਰਮ ਤਾਂ ਉਹਦੇ ਵੀ ਨਿਬੜ ਜਾਂਦੇ ਨੇ। ਮੈਂ ਅੱਗੇ ਚੱਲ ਕੇ ਫਿਰ ਇਹਦਾ ਵਿਸਤਾਰ ਕਰਨਾ। ਉਹਨਾਂ ਨੇ ਬੜੀ ਸੋਹਣੀ ਇੱਕ ਘਟਨਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਇੱਕ ਨਗਰ ਵਿਚ ਗਏ ਨੇ, ਸਿਰਫ ਸਾਖੀ ਤਾਂ ਆਧਾਰ ਬਣਾਈ ਹੈ, ਗੁਰੂ ਸੱਜਣ ਹੈ ਤਰੁੱਟ ਪਵੇ ਤੇ ਗੁਰੂ ਸੱਜਣ ਹਰ ਥਾਂ ਤੇ ਸਹਾਇਤਾ ਕਰਦੇ। ਹਜ਼ੂਰ ਨਗਰ ਵਿਚ ਗਏ ਨੇ, ਪਿੰਡ ਸਾਰੇ ਦਾ ਸਾਰਾ ਨਗਰ ਜਿਹੜਾ ਉਹ ਲੁਟੇਰਿਆਂ ਦਾ ਹੈ। ਜਿਹੜੇ ਜਿਨ੍ਹਾਂ ਦਾ ਕੰਮ ਕੀਤਾ ਇਹ ਵੇ ਆਏ ਕੋਈ ਬੰਦੇ ਨੂੰ ਲੁੱਟਣਾ ਤੇ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕਰ ਦੇਣਾ। ਗੁਰੂ ਨਾਨਕ ਸਾਹਿਬ ਕਿਰਪਾਲੂ ਗਏ ਤੇ ਚਿਹਰੇ ਦੇ ਉੱਤੇ ਨੂਰ ਡਲਕਾਂ ਮਾਰਦਾ ਸੀ। ਹਜ਼ੂਰ ਦੇ ਦਰਸ਼ਨ ਕੀਤੇ ਤੇ ਇੰਜ ਪ੍ਰਤੀਤ ਹੋਇਆ ਕੋਈ ਹੀਰਿਆਂ ਦਾ ਵਪਾਰੀ ਆਇਆ, ਕੋਈ ਕੀਮਤੀ ਮੋਤੀਆਂ ਦਾ ਜ਼ੋਰੀ ਹੈ। ਇਹਦੇ ਮੱਥੇ ਦਾ ਨੂਰ ਦੱਸਦਾ ਇਹਦੇ ਕੋਲ ਬਹੁਤ ਖਜ਼ਾਨਾ ਹੋਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸੱਜਣ ਉਹਨਾਂ ਵਿੱਚੋਂ ਆਪਣੇ ਘਰ ਲੈ ਗਿਆ। ਬਿਰਤੀ ਅੰਦਰ ਮਲੀਨ ਸੀ, ਨਾਲ ਦਿਆਂ ਨੇ ਕਿਹਾ ਦੇਖੀ ਵਪਾਰੀ ਬਹੁਤ ਵੱਡਾ ਹੀ, ਐਵੇਂ ਨਾ ਕਿਤੇ ਜਾਣ ਦੀ, ਜੋ ਕੁਝ ਇਹਦੇ ਕੋਲੋਂ ਮਿਲਿਆ ਇਮਾਨਦਾਰੀ ਨਾਲ ਸਾਰੇ ਪਿੰਡ ਵਿੱਚ ਸਵੇਰੇ ਵੰਡੀ। ਰਾਤ ਇਹਨੇ ਹਜ਼ੂਰ ਕਿਰਪਾਲੂ ਜੀ ਨੂੰ ਆਰਾਮ ਕਰਨ ਲਈ ਕਿਹਾ, ਪਹਿਲਾਂ ਕਿਹਾ ਭੋਜਨ ਛਕੋਗੇ? ਗੁਰੂ ਸਾਹਿਬ ਕਹਿੰਦੇ ਨੇ ਬਸ ਇੱਕ ਵਾਰੀ ਛਕ ਲਿਆ ਉਹਦਾ ਹੀ ਆਧਾਰ ਬਣਾ ਕੇ ਚੱਲੇ। ਪੁੱਛਿਆ ਕਿਹੜਾ ਭੋਜਨ? ਕਹਿੰਦੇ ਨੇ ਨਾਮ ਦਾ ਭੋਜਨ ਛਕਿਆ, ਉਸ ਨੂੰ ਆਧਾਰ ਬਣਾਇਆ। ਕਹਿਣ ਲੱਗੇ ਵਿਸ਼ਰਾਮ ਕਰੋਗੇ? ਕਹਿੰਦੇ ਨੇ ਤਨ ਦੇ ਵਿਸ਼ਰਾਮ ਦੀ ਬਾਤ ਨਹੀਂ, ਮਨ ਹਮੇਸ਼ਾ ਵਿਸ਼ਰਾਮ ਵਿਚ ਹੀ ਰਹਿੰਦਾ ਹੈ। ਕਹਿਣ ਲੱਗੇ ਆਪ ਟਿਕੋਗੇ? ਹਜ਼ੂਰ ਨੇ ਕਿਹਾ ਟਿਕਾ ਦੱਸਣ ਦੀ ਲੋੜ ਨਹੀਂ, ਅੰਦਰ ਚੰਚਲ ਮਲ ਨੂੰ ਗੁਰੂ ਦੇ ਸ਼ਬਦ ਨੇ ਟਿਕਾ ਦਿੱਤਾ ਹੈ। ਉਹ ਕੁਛ ਬੋਲਣ, ਗੁਰੂ ਸਾਹਿਬ ਅੰਦਰ ਦੇ ਉਤਰ ਦੇ। ਉਹਨਾਂ ਦੇ ਮਨ ਵਿਚ ਆਇਆ ਕਿ ਬੇਪਰਵਾਹ ਵਪਾਰੀ ਹੈ, ਰਾਤ ਨੂੰ ਸੌਵੇਗਾ ਤੇ ਸਵੇਰੇ ਅਸੀਂ ਜਦੋਂ ਸੌ ਜਾਏਗਾ ਪ੍ਰਭਾਤ ਵੇਲੇ ਇਹਦਾ ਕਤਲ ਕਰਕੇ ਸਭ ਕੁਝ ਖੋਹ ਲਾਂਗੇ। ਉਹ ਰਾਤ ਨੂੰ ਪੈ ਗਏ, ਹਜ਼ੂਰ ਚੌਂਕੜਾ ਮਾਰ ਕੇ ਬੈਠੇ ਰਹੇ। ਸੂਰਜ ਦੀ ਟਿੱਕੀ ਨਾਲ ਉਹ ਕਾਤਲ ਉਹ ਠੱਗ ਉੱਠੇ, ਬਾਬਾ ਜੀ ਭਿੰਨੀ ਰੈਨੜੀਏ ਆਪਣੇ ਮਾਰਗ ਤੇ ਚੁੱਲ ਪਏ ਸਨ। ਪਿੰਡ ਦੇ ਲੋਕ ਆਏ, ਆ ਕੇ ਕਹਿਣ ਲੱਗੇ ਲਿਆ ਸਾਡਾ ਜੋ ਹਿੱਸਾ, ਰਾਤ ਜੋ ਵਪਾਰੀ ਆਇਆ ਤੁਸੀਂ ਲੁੱਟਿਆ, ਤੁਸੀਂ ਠੱਗਿਆ, ਸਾਡਾ ਹਿੱਸਾ ਦਿਓ। ਉਹਨੇ ਕਿਹਾ ਨਹੀਂ ਦੁਖਾਈ ਰੱਬ ਦੀ ਮੈਂ ਕੀ ਲੁੱਟਣਾ ਸੀ ਮੈਨੂੰ ਤਾਂ ਨੀਂਦ ਨੇ ਠੱਗ ਲਿਆ ਮੇਰੇ ਸੁੱਤੀਓ ਕਿਤੇ ਚਲੇ ਗਏ ਭਾਈ ਵੀਰ ਸਿੰਘ ਉਹਨਾਂ ਨੇ ਇੱਥੇ ਬੜੇ ਭਾਵਪੂਰਤ ਬਚਨ ਕਹੇ ਨੇ ਸਿਰਫ ਇੱਕ ਸ਼ਰਧਾ ਬਣਾਉਣ ਲਈ ਮਨਾ ਦੇਖ ਦੁਨੀਆਂ ਵਿੱਚ ਬੜੇ ਸੱਜਣ ਮਿਲਣਗੇ ਜੇ ਸਤਿਗੁਰੂ ਨੂੰ ਸੱਜਣ ਬਣਾ ਲੈ ਤੇ ਸਤਿਗੁਰੂ ਸੱਜਣ ਰੱਬ ਦੀ ਦਰਗਾਹ ਵਿੱਚ ਵੀ ਤੇਰੇ ਸਾਹਮਣੇ ਖਲੋਤਾ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਨੇ ਸਵੇਰੇ ਉਹ ਲੋਕ ਇਕੱਠੇ ਹੋਏ ਨੌਜਵਾਨਾਂ ਨੇ ਤੇਜ ਧਾਰ ਸ਼ਸਤਰ ਲਏ ਜੰਗਲ ਵਿੱਚ ਜਾ ਬਾਬੇ ਗੁਰੂ ਨਾਨਕ ਸਾਹਿਬ ਨੂੰ ਘੇਰਿਆ ਕਹਿਣ ਲੱਗੇ ਰੁਕੋ ਹਜ਼ੂਰ ਰੁਕੇ ਤੇ ਸ਼ਬਦ ਸਨ ਕਿ ਤੁਸੀਂ ਸਾਨੂੰ ਧੋਖਾ ਦਿੱਤਾ ਹੱਸ ਕੇ ਕਹਿਣ ਲੱਗੇ ਜਿਨ੍ਹਾਂ ਦੇ ਸਵਾਸ ਧੋਖਾ ਪੈ ਦਿੰਦੇ ਨੇ ਉਹਨਾਂ ਨੂੰ ਕਿਸੇ ਦੂਜੇ ਨੇ ਧੋਖਾ ਕੀ ਦੇ ਜਾਣਾ ਹੈ ਤੁਹਾਡੀ ਤਾਂ ਜ਼ਿੰਦਗੀ ਤੁਹਾਨੂੰ ਧੋਖਾ ਵੀ ਦਿੰਦੀ ਹੈ ਕਹਿਣ ਲੱਗੇ ਅਸੀਂ ਤੁਹਾਨੂੰ ਠੱਗਣਾ ਸੀ ਸਾਡਾ ਕਿੱਤਾ ਹੈ ਜੋ ਸਾਡੇ ਸਾਹਮਣੇ ਸਾਡੇ ਪਿੰਡ ਵਿੱਚ ਕਾਬੂ ਆ ਜਾਏ ਅਸੀਂ ਕਈ ਪੁਸ਼ਤਾਂ ਤੋਂ ਠੱਗਣੇ ਹਾਂ ਸਤਿਗੁਰੂ ਹੱਸ ਕੇ ਕਹਿਣ ਲੱਗੇ ਠੱਗਦੀ ਪਏ ਹੋ ਪਰ ਮਨ ਤਾਂ ਰੱਜੇ ਨਹੀਂ ਨਾ ਕਹਿਣ ਲੱਗੇ ਗੱਲ ਨਾ ਕਰ ਅਸੀਂ ਤੈਨੂੰ ਵੀ ਠੱਗਣਾ ਹੈ ਮੁਸਕਰਾ ਕੇ ਕਹੋ ਨੇ ਕਿ ਠੱਗਣ ਦੀ ਜ਼ਰੂਰਤ ਤਾਂ ਕਰੋ ਅੱਜ ਤੀਕਰਾ ਦੁਨੀਆਂਦਾਰ ਹੀ ਠੱਗੇ ਜੇ ਕਿਤੇ ਰੱਬ ਦੀ ਕਮਾਈ ਵਾਲੇ ਨੂੰ ਠੱਗਣ ਦੀ ਜਾਚ ਆ ਜਾਏ ਤੇ ਜਨਮਾਂ ਜਨਮਾਂ ਦੀ ਭੁੱਖ ਚਲੀ ਜਾਏ ਜੇ ਲੁੱਟਣਾ ਜੇ ਤਾਂ ਕਬੀਰ ਜੀ ਨੇ ਕਿਹਾ ਕਹਿੰਦੇ ਨੇ ਲੋਕਾਂ ਦੀਆਂ ਜੇਬਾਂ ਲੁੱਟਣ ਵਾਲਿਆ ਕਦੀ ਰੱਬ ਦੇ ਘਰ ਨੂੰ ਲੁੱਟ ਪਰ ਲੁੱਟਣਾ ਕਿਵੇਂ ਗੋਲਕ ਲੁੱਟਣਾ ਨਹੀਂ ਕਬੀਰ ਲੁੱਟ ਨਾ ਹੈ ਤੋ ਲੁੱਟ ਲੈ ਰਾਮ ਨਾਮ ਹੈ ਲੁੱਟ ਜੇ ਲੁੱਟਣਾ ਚਾਹੁੰਦਾ ਤੇ ਨਾਮ ਨੂੰ ਲੁੱਟ ਹਜ਼ੂਰ ਨੇ ਕਿਹਾ ਜੇ ਜ਼ਰੂਰਤ ਹੈ ਤਾਂ ਲੁੱਟੋ ਇੱਕ ਨੇ ਅੱਗੇ ਵੱਧ ਕੇ ਕਿਹਾ ਕਹਿਣ ਲੱਗਾ ਇਹ ਯਾਤਰੀ ਇਹ ਵਪਾਰੀ ਸਾਡੇ ਪਿੰਡ ਦਾ ਇਹ ਰਸਮੋ ਰਿਵਾਜ ਹੈ ਅਸੀਂ ਜਿਸ ਨੂੰ ਲੁੱਟਨੇ ਆ ਲੁੱਟਣ ਤੋਂ ਪਹਿਲਾਂ ਉਹਦਾ ਕਤਲ ਕੀਤਾ ਜਾਂਦਾ ਹੈ ਸਤਿਗੁਰੂ ਉੱਥੇ ਰੁਕ ਗਏ ਕਹਿਣ ਲੱਗੇ ਜੀ ਸਦਕੇ ਕਤਲ ਕਰੋ ਪਰ ਇੱਕ ਗੱਲ ਮੇਰੀ ਵੀ ਸੁਣ ਲਓ ਅਸੀਂ ਵੀ ਘਰੋਂ ਨਿਰਣਾ ਕਰਕੇ ਤੁਰੇ ਹਾਂ ਸਰੀਰ ਨੂੰ ਰੁਲਣ ਨਹੀਂ ਦੇਣਾ ਕਤਲ ਬੇਸ਼ੱਕ ਕਰ ਦਿਓ ਪਰ ਘੱਟੋ ਘੱਟ ਸਾਡੇ ਤਨ ਨੂੰ ਫੂਕਣ ਵਾਸਤੇ ਲੱਕੜਾਂ ਤੇ ਅੱਗ ਦਾ ਪ੍ਰਬੰਧ ਜ਼ਰੂਰ ਕਰੋ ਇਹ ਸਾਖੀ ਕੇਵਲ ਭਾਵਨਾ ਪੈਦਾ ਕਰਨ ਲਈ ਤੇ ਬਾਣੀ ਵਿੱਚੋਂ ਮੈਂ ਅਰਜ਼ ਕਰਾਂਗਾ ਗੁਰਮੁਖੋ ਗੁਰੂ ਤੇ ਭਰੋਸਾ ਕਰੀਏ ਤੇ ਗੁਰੂ ਸੱਜਣ ਰਹਿਮਤਾਂ ਕਰਦੇ ਕਹਿਣ ਲੱਗੇ ਅਸੀਂ ਲੁੱਟਣ ਤੋਂ ਪਹਿਲਾਂ ਚਿਖਾਂ ਦੀਆਂ ਲੱਕੜਾਂ ਦਾ ਪ੍ਰਬੰਧ ਵੀ ਕਰ ਦਿੰਦੇ ਹਾਂ ਪਰ ਅੱਗ ਕਿੱਥੇ ਉੱਥੇ ਕਹਿੰਦੇ ਨੇ ਸਾਹਮਣੇ ਉੱਚੀ ਧੂੰ ਪਿਆ ਨਿਕਲਦਾ ਸੀ ਮੇਰੇ ਕਿਰਪਾਲੂ ਬਾਬਾ ਜੀ ਨੇ ਸਿਰਫ ਨਿਕਲਦੇ ਹੋਏ ਧੂੰ ਵੱਲ ਉਂਗਲ ਕੀਤੀ ਕਹਿਣ ਲੱਗੇ ਚਲੇ ਜਾਓ ਸਾਹਮਣੇ ਬਲਦੀ ਕੋਈ ਅੱਗ ਵਿੱਚੋਂ ਅੰਗਿਆਰ ਲੈ ਕੇ ਆਓ ਤੇ ਆ ਕੇ ਸਾਨੂੰ ਮਾਰਨ ਤੋਂ ਬਾਅਦ ਤੁਸੀਂ ਲੁੱਟ ਲੈਣਾ ਸਾਡੇ ਤਨ ਨੂੰ ਜ਼ਰੂਰ ਫੂਕ ਦਿਆ ਜੇ ਕੁਝ ਤਾਂ ਗੁਰੂ ਨਾਨਕ ਸਾਹਿਬ ਕੋਲ ਰੁਕ ਗਏ ਕੁਝ ਚਲੇ ਗਏ ਅੱਗ ਲੈਣ ਵਾਸਤੇ ਜਦੋਂ ਉੱਥੇ ਗਏ ਤੇ ਕਿਸੇ ਦੇ ਘਰ ਦੇ ਚੁੱਲ੍ਹੇ ਦੀ ਅੱਗ ਨਹੀਂ ਜੰਗਲ ਨੂੰ ਲੱਗੀ ਕੋਈ ਅੱਗ ਨਹੀਂ ਸ਼ਮਸ਼ਾਨ ਘਾਟ ਹੈ ਕਿਸੇ ਦੇ ਤਨ ਨੂੰ ਘਰ ਦੇ ਜੀ ਸ਼ਮਸ਼ਾਨ ਭੂਮੀ ਵਿੱਚ ਫੂਕਣ ਵਾਸਤੇ ਆਏ ਨੇ ਉਸ ਦੀ ਚਿਖਾਂ ਨੂੰ ਲੱਗੀ ਅੱਗ ਤੇ ਕੀ ਦੇਖਦੇ ਨੇ ਉਸ ਸੱਜਣ ਨੂੰ ਜਮ ਗਣ ਮਾਰਦੇ ਨੇ ਜਮਦੂਤ ਮਾਰਦੇ ਨੇ ਉਹਦੇ ਅੰਦਰ ਦੀ ਰੂਹ ਵਿਲਕਦੀ ਹੈ ਅੰਦਰ ਦੀ ਰੂਹ ਕਲਪਦੀ ਏ ਤਰਲੇ ਲੈਂਦਾ ਪਰ ਉਹ ਛੱਡਦੇ ਨਹੀਂ ਪਰ ਇੱਕ ਘੜੀ ਤੋਂ ਬਾਅਦ ਜਮ ਗਣ ਚਲੇ ਗਏ ਦੇਵ ਗਣ ਆ ਗਏ ਜਮਦੂਤ ਉਹਦੇ ਸਾਹਮਣੇ ਝੁਕ ਗਏ ਨੇ ਉਹਦੀ ਰੂਹ ਨੂੰ ਪ੍ਰਣਾਮ ਪੈ ਕਰਦੇ ਨੇ ਪਰ ਇਹ ਦ੍ਰਿਸ਼ ਦਿਸਦਾ ਪਿਆ ਕੇਵਲ ਤਾਂ ਕੇਵਲ ਉਹਨਾਂ ਨੂੰ ਜਿਹੜੇ ਠੱਗਣ ਵਾਸਤੇ ਠੱਗ ਆਏ ਸਨ ਤੇ ਜਾਂ ਉਸ ਰੂਹ ਨੂੰ ਜਿਹੜੀ ਰੂਹ ਨੂੰ ਉਹ ਲਿਜਾਂਦੇ ਪਏ ਨੇ ਇਹ ਸੱਜਣ ਰੁਕ ਗਏ ਇਹਨਾਂ ਨੇ ਰੁਕ ਕੇ ਇੱਕ ਗੱਲ ਪੁੱਛੀ ਅੱਗ ਭੁੱਲ ਗਈ ਕਹਿਣ ਲੱਗੇ ਪਹਿਲਾਂ ਤੁਸੀਂ ਇਸ ਰੂਹ ਨੂੰ ਮਾਰਦੇ ਸੀ ਤੇ ਅਸੀਂ ਕਈ ਵਾਰੀ ਸ਼ਬਦ ਕਹਿ ਦਿੰਦੇ ਹਾਂ ਅੱਜ ਵੀ ਸ਼ਾਇਦ ਸਵੇਰੇ ਆ ਰਿਹਾ ਸੀ ਕਿ ਅਸੀਂ ਕਹਿੰਦੇ ਹਾਂ ਕਿ ਅੱਗੇ ਜਾ ਕੇ ਕਿਸੇ ਨੇ ਪੁੱਛਣਾ ਨਹੀਂ ਗੁਰਮੁਖੋ ਜਿਹੜੇ ਕਰਮ ਕਰਨੇ ਆ ਨਾ ਇਹ ਕਰਮ ਜ਼ਰੂਰ ਪੁੱਛੇ ਜਾਣਗੇ ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਭਰੋਸਾ ਕਰਨੇ ਬਾਬਾ ਫਰੀਦ ਜੀ ਨੇ ਇੱਕ ਬਚਨ ਕਿਹਾ ਉਹਨਾਂ ਦਾ ਇੱਕ ਸ਼ਲੋਕ ਹੈ ਛੇ ਉਦਾਹਰਨਾਂ ਇੱਕ ਸ਼ਲੋਕ ਵਿੱਚ ਦੇ ਗਏ ਤੇ ਨਿੱਕੇ ਜੀ ਛੇ ਉਦਾਹਰਨਾਂ ਦੇ ਕੇ ਏਡੀਆਂ ਵੱਡੀਆਂ ਰਮਜ਼ਾਂ ਪਾ ਗਏ ਉਹਨਾਂ ਦਾ ਬਚਨ ਹੁੰਦਾ ਹੈ ਵੇਖ ਕਪਾ ਹੈ ਜੇ ਥੀਆ ਬਾਬਾ ਫਰੀਦ ਜੀ ਜੇ ਸਿਰ ਥੀਆ ਤਿਲਾਂ ਕਾ ਮਾਦੈ ਅਰ ਕਾਗ ਦੇ ਕੁੰਨੇ ਕੋਇਲਿਆਂ ਤੇ ਅਗਲਾ ਬਚਨ ਹੈ ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿਨਾ ਹੁਣ ਇਹ ਸ਼ਲੋਕ ਦੇ ਅਰਥ ਕਰਕੇ ਤੁਸੀਂ ਦੇਖੋ
1: 6 ਉਦਾਹਰਨਾਂ ਸਿਰਫ 2 ਤੁਕਾਂ ਵਿੱਚ ਦੇ ਦਿੱਤੀਆਂ। ਵੇਖ ਕਪਾਹ ਹੈ ਜੇ ਥੀਆ, ਕਹਿੰਦੇ ਨੇ ਤੂੰ ਮਾਣ ਕਰਕੇ ਤੁਰਿਆ ਫਿਰਨਾ, ਮੈਨੂੰ ਕਿਸੇ ਪੁੱਛਣਾ ਨਹੀਂ ਇਸ ਕਪਾਹ ਨੇ ਕਿਹੜੇ ਮਾੜੇ ਕਰਮ ਕੀਤੇ ਨੇ। ਵੇਲਣੇ ਵਿੱਚ ਵੇਲਿਆ, ਰੂਹ ਪਿੰਜਣੀ ਵਿੱਚ ਪਿੰਜਿਆ, ਤਖ ਚਰਖੇ ਤੈਨੂੰ ਕੱਤਿਆ, ਪਰਤ ਕੇ ਇਹਦਾ ਕੱਪੜਾ ਬਣਾਇਆ, ਕੱਟਿਆ ਕੁੱਟਿਆ ਤੈਨੂੰ ਖੁੰਭ ਚੜਾ ਕੇ ਰੰਗਣ ਲੱਗੇ, ਕਪਾਹ ਦਾ ਕੀ ਦੋਸ਼ ਹੈ? ਕਪਾਹ ਨੇ ਇੰਨਾ ਦੁੱਖ ਪਾ ਲਿਆ। ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਿ ਤਿਲਾਂ ਦਾ ਕੀ ਦੋਸ਼ ਸੀ? ਕਹਾਣੀ ਵਿੱਚ ਪੀੜੇ ਗਏ। ਗੰਨਿਆਂ ਦਾ ਕੀ ਦੋਸ਼ ਸੀ? ਕੋਹਲੂ ਵਿੱਚ ਪੀੜੇ ਗਏ। ਆ ਦੇਖ ਕੋਲਿਆਂ ਦਾ ਕੀ ਦੋਸ਼ ਏ? ਪਹਿਲਾਂ ਲੱਕੜ ਸਾੜ ਕੇ ਕੋਲੇ ਬਣਾਏ, ਪਰਤ ਕੇ ਅੰਗੀਠੀ ਵਿੱਚ ਰੱਖ ਕੇ ਫੂਕਿਆ। ਉਹ ਸੱਜਣਾ ਇਸ ਹਾਂਡੀ ਦਾ ਕੀ ਕਸੂਰ ਜਿਹੜੀ ਰੋਜ਼ ਅੱਗ ਤੇ ਬਲਦੀ ਏ? ਇਹ 6 ਬੇਦੋਸ਼ੇ ਨੇ ਤੇ ਇੰਨੀ ਸਜ਼ਾ ਮਿਲਦੀ ਪਈ ਏ, ਤੇ ਜਿਹੜਾ ਮੰਦੇ ਅਮਲ ਕਰਨਾ ਤੂੰ ਕਾਹਦੇ ਦਾਅਵੇ ਕਰੀ ਬੈਠਾ? ਬਾਬਾ ਜੀ ਦੇ ਬਚਨ ਨੇ ਕਿ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਿਲਾਂ, ਕਾ ਮਾਦੈ ਅਰ ਕਾਗ ਦੇ ਕੁੰਨੇ ਕੋਏ ਲਿਆ, ਮੰਦੇ ਅਮਲ ਕਰਿੰਦਿਆਂ ਇਹ ਸਜ਼ਾਏ ਤਿੰਨਾ। ਇੱਕ ਬਚਨ ਅਸੀਂ ਪੜ੍ਹਨੇ ਆ, ਫਰੀਦਾ ਦਰ ਦਰਵਾਜੇ ਜਾਏ ਕਹਿ, ਕਿਉਂ ਡਿੱਠੋ ਕੜਿਆਲ, ਉਹਨੇ ਦੋਸ਼ਾਂ ਮਾਰੀਐ, ਖਮ ਦੋਸ਼ਾਂ ਦਾ ਕਿਆ ਹਾਲ, ਘੜੀਆਂ ਘੜੀਐ ਮਾਰੀਐ, ਪੈਰੀ ਲੈ ਸਜਾਏ, ਸੋ ਖੇੜਾ ਕੜਿਆਲ ਜਿਉਂ ਦੁਖੀ ਰਹਿਣ ਵਿਖਾ। ਗੁਰੂ ਅਰਜੁਨ ਸਾਹਿਬ ਨੂੰ ਪੜ੍ਹੋ, ਕਹਿੰਦੇ ਨੇ ਪਾਪੀ ਕਰਮ ਕਮਾਉਣ ਦੇ, ਅਸੀਂ ਕਹਿੰਦੇ ਆ ਕਰਮਾਂ ਨੂੰ ਕਿਸੇ ਪੁੱਛਣਾ ਨਹੀਂ, ਪਾਪੀ ਕਰਮ ਕਮਾਉਣ ਦੇ, ਕਰਦੇ ਖਾਏ ਖਾਏ ਨਾਨਕ, ਜਿਉ ਮੱਥਨ ਮਾਧਾਣੀਆਂ ਤਿਉ ਮਥੈ ਧਰਮ ਰਾਹ। ਇੱਕ ਬਾਬਾ ਜੀ ਦਾ ਬਚਨ ਹੈ ਪੌੜੀ, ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ, ਤੇ ਮੈਂ ਉਸ ਦਿਨ ਅਰਜ਼ ਕੀਤੀ ਸੀ ਜਦੋਂ ਗੁਰੂ ਨਾਨਕ ਸਾਹਿਬ ਦੀ ਰਹਿਮਤ ਵਰਸਦੀ ਹੈ ਨਾ, ਉਦੋਂ ਫਿਰ ਵਿਰੋਧੀ ਵੀ ਚਰਨਾਂ ਵਿੱਚ ਆ ਝੁਕਦੇ ਨੇ। ਹਜ਼ੂਰ ਮੱਕੇ ਗਏ ਨੇ, ਸਤਿਗੁਰੂ ਕਾਬੇ ਦੇ ਨੇੜੇ ਗਏ ਨੇ, ਪਰ ਜਦੋਂ ਹਜ਼ੂਰ ਪਹੁੰਚਦੇ ਨੇ, ਮੱਕੇ ਦੀ ਧਰਤੀ ਦੀ ਗੱਲ ਕਰਨੇ ਆ, ਕਾਬੇ ਦੀ ਧਰਤੀ ਦੀ ਗੱਲ ਕਰਨੇ ਆ, ਗੜ ਬਗਦਾਦ ਨਿਵਾਨ ਦੀ ਗੱਲ ਕਰਨੇ ਆ, ਪਹਿਲਾਂ ਆਪਣੇ ਪੈਰਾਂ ਦੀਆਂ ਠੋਕਰਾਂ ਮਾਰਦੇ ਨੇ ਮੇਰੀ ਸੱਚੀ ਸਰਕਾਰ ਨੂੰ, ਤੇ ਜਦੋਂ ਫਿਰ ਅੰਦਰ ਦੀ ਰਹਿਮਤ ਵੇਖਦੇ ਨੇ ਨਾ, ਪੈਰਾਂ ਦੀਆਂ ਠੋਕਰਾਂ ਮਾਰਨ ਵਾਲੇ ਉਸੇ ਬਾਪੂ ਦੇ ਚਰਨ ਪਕੜ ਕੇ ਕਹਿੰਦੇ ਨੇ, ਆਪ ਤਾਂ ਤੁਰ ਚੱਲਿਆ, ਘੱਟੋ ਘੱਟ ਆਪਣੇ ਚਰਨਾਂ ਦੀ ਖੜਾਂ ਵੀ ਦੇ ਜਾ। ਤੁਸੀਂ ਪੜ੍ਹਦੇ ਹੋ, ਲੱਤਾਂ ਮਾਰਨ ਵਾਲੇ ਚਰਨ ਪਕੜ ਕੇ ਕਹਿੰਦੇ ਨੇ, ਧਰੀ ਨਿਸ਼ਾਨੀ ਕੌਸ ਦੀ ਮੱਕੇ ਅੰਦਰ ਪੂਜ ਕਰਾਈ। ਉੱਥੇ ਇੱਕ ਪ੍ਰਸ਼ਨ ਕੀਤਾ, ਤੇ ਉਹ ਪ੍ਰਸ਼ਨ ਕੱਲਾ ਹਿੰਦੂ ਤੇ ਮੁਸਲਮਾਨ ਲਈ ਨਹੀਂ ਸੀ, ਕਿਉਂਕਿ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਮੈਂ ਉਸ ਵਿਸ਼ੇ ਵੱਲ ਫਿਰ ਤੁਰਾਂਗਾ ਜਿਹੜਾ ਅਰਜ਼ ਕਰ ਰਿਹਾ ਪਿਆ ਬਲ ਦੀ ਕੋਈ ਚਿਖਾ ਦਾ। ਉੱਥੇ ਦੋਨਾਂ ਲਈ ਇੱਕ ਸਵਾਲ ਉੱਠਿਆ ਸੀ, ਤੇ ਉਹ ਸ਼ਬਦ ਸੀ ਭਾਈ ਗੁਰਦਾਸ ਦੀ ਰਚਨਾ, ਤੁਸੀਂ ਸਾਰੇ ਪੜ੍ਹਦੇ ਹੋ। ਉਹ ਰਚਨਾ ਹੈ ਕਿ ਪੁੱਛਣ ਗੱਲ ਇਮਾਨ ਦੀ, ਆ ਕੇ ਉਹਨਾਂ ਨੇ ਗੱਲ ਪੁੱਛੀ, ਕਾਜੀ ਮੁੱਲਾਂ ਇਕੱਠੇ ਹੋਈ, ਇਕੱਠੇ ਹੋ ਕੇ ਬਾਬੇ ਕੋਲੋਂ ਧਰਮ ਦੀ ਗੱਲ ਪੁੱਛਣ ਆਏ। ਇਹਦਾ ਮਤਲਬ ਉਹ ਇੰਨੇ ਕੁ ਪ੍ਰਭਾਵਿਤ ਹੋ ਗਏ ਕਿ ਗੁਰੂ ਨਾਨਕ ਸਾਹਿਬ ਤੋਂ ਪੁੱਛਣ ਆਏ ਕਿ ਤੁਸੀਂ ਸੱਚ ਦੀ ਝਲਕ ਪਈ ਤੁਹਾਡੇ ਕੋਲੋਂ, ਸਾਨੂੰ ਦੱਸੋ ਧਰਮ ਕੀ ਹੈ। ਪੁੱਛਿਆ, ਪੁੱਛਣ ਗੱਲ ਇਮਾਨ ਦੀ, ਕਾਜ਼ੀ ਮੁੱਲਾਂ ਇਕੱਠੇ ਹੋਈ, ਵੱਡਾ ਸਾਂਗ ਵਰਤਾਇਆ, ਲੱਖ ਨਾ ਸਕੈ ਕੁਦਰਤ ਕੋਈ, ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵੱਡਾ ਕੇ ਮੁਸਲਮਨੋਈ, ਗੁਰਸਿੱਖੋ ਉਸ ਆਵਾਜ਼ ਨੂੰ ਭੁੱਲਿਓ ਨਾ ਜਿਹੜੀ ਅਰਬ ਦੀ ਧਰਤੀ ਤੇ ਆਈ ਸੀ। ਹੁਣ ਇਹਦਾ ਮਤਲਬ ਇਹ ਨਹੀਂ ਮੈਂ ਸਿੱਖ ਬਣ ਗਿਆ, ਮੈਂ ਕਕਾਰ ਪਾ ਲੈ ਤੇ ਮੈਨੂੰ ਲਾਇਸੈਂਸ ਮਿਲ ਗਿਆ, ਜਿਤਨੇ ਮਰਜ਼ੀ ਕੁਕਰਮ ਨੇ ਮੈਂ ਕਰੀ ਜਾ। ਕਿਉਂ ਨਹੀਂ ਆਪਣੀਆਂ ਗਲਤੀਆਂ ਨੂੰ ਸਵੀਕਾਰਦਾ ਆਪਣਾ ਅੰਦਰ? ਗੁਰੂ ਜੀ ਦੇ ਸਾਹਮਣੇ ਉਹ ਇਮਾਨ ਦੀ ਗੱਲ ਪੁੱਛੀ, ਕੀ ਧਰਮ ਬਾਹਰ ਦੇ ਚਿੰਨ੍ਹਾਂ ਦਾ ਨਾਮ ਹੈ? ਕੀ ਧਰਮ ਬਾਹਰ ਦੇ ਅਡੰਬਰ ਦਾ ਨਾਮ ਹੈ? ਪੁੱਛਣ ਫੋਲ ਕਿਤਾਬ ਨੂੰ, ਹਿੰਦੂ ਵਟਾ ਕੇ ਮੁਸਲਮਨ ਹੋਈ, ਅੱਗੋ ਕਹਿੰਦੇ ਨੇ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੋਵੇਂ ਰੋਈ। ਹੁਣ ਦੋਵੇਂ ਰੋਈ ਦਾ ਮਤਲਬ ਕੱਲੇ ਉਹ ਨਹੀਂ ਸਨ ਪਿਆਰੇ, ਜੇ ਸਾਡੇ ਪੱਲੇ ਸ਼ੁਭ ਅਮਲ ਨਹੀਂ ਤੇ ਕੀ ਸਿੱਖ ਦੇ ਪੱਲੇ ਰੋਣਾ ਨਹੀਂ ਪਏਗਾ? ਸ਼ੁਭ ਅਮਲ, ਬਾਬਾ ਜੀ ਦਾ ਬਚਨ ਸਭ ਲਈ ਸਾਂਝਾ ਹੈ। ਮੈਂ ਬੇਨਤੀ ਜਿਹੜੀ ਕਰ ਰਿਹਾ, ਬਲਦੀ ਕੋਈ ਚਿਖਾ ਹੈ ਤੇ ਜਦੋਂ ਕੋਲ ਗਏ ਤੇ ਜਮ ਗਣ ਮਾਰਦੇ ਪਏ ਨੇ, ਤੇ ਜਦੋਂ ਨੇੜੇ ਪਹੁੰਚਦੇ ਨੇ ਦੇਖਦੇ ਨੇ ਕਿ ਜਮ ਗਣ ਦੀ ਥਾਂ ਦੇਵਗਣ ਆ ਗਏ ਨੇ, ਜਮਦੂਤ ਰੂਹ ਦੇ ਸਾਹਮਣੇ ਝੁਕੇ ਨੇ, ਤੇ ਗੁਰਮੁਖੋ ਉਹਨਾਂ ਨੇ ਉੱਥੇ ਸਭ ਕੁਝ ਭੁੱਲ ਗਿਆ। ਪ੍ਰਸ਼ਨ ਕੀਤਾ ਕਿ ਅਸੀਂ ਕੀ ਮਾਜਰਾ ਪੈ ਦੇਖਨੇ ਆ? ਤੇ ਕਈ ਵਾਰੀ ਅਸੀਂ ਇਹ ਸ਼ਬਦ ਕਹਿੰਦੇ ਹਾਂ ਵੀ ਲਓ ਜਿਹੜੀ ਚੀਜ਼ ਦਿਸਦੀ ਨੀ ਉਹ ਹੁੰਦੀ ਨਹੀਂ। ਗੁਰਮੁਖੋ ਮੈਂ ਇੱਕ ਵਾਰੀ ਅਰਜ਼ ਕੀਤੀ ਸੀ, ਬੇਅੰਤ ਕੁਛ ਐਸਾ ਹੈ ਜਿਹੜਾ ਦਿਸਦਾ ਨਹੀਂ ਪਰ ਹੈ ਵੇ। ਸਾਡੇ ਸਰੀਰ ਵਿੱਚੋਂ ਪ੍ਰਗਟ ਹੁੰਦਾ ਹੈ। ਕ੍ਰੋਧ ਦਾ ਕਿਹੜਾ ਰੂਪ ਹੈ, ਕ੍ਰੋਧ ਦੇ ਕਿਹੜੇ ਬਸਤਰ ਨੇ, ਕ੍ਰੋਧ ਦਾ ਕਿਹੜਾ ਰੰਗ ਹੈ, ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦੇ ਬੁੱਲ ਫੜਕਦੇ ਨੇ ਤੇ ਜ਼ਬਾਨ ਵਿੱਚੋਂ ਗਾਲਾਂ ਨਿਕਲਦੀਆਂ ਨੇ, ਕ੍ਰੋਧ ਦਿਸਦਾ ਨਹੀਂ ਪ੍ਰਗਟ ਹੋ ਜਾਂਦਾ ਹੈ। ਕਾਮ ਦਿਸਿਆ ਕਦੀ ਕਿਸੇ ਨੂੰ? ਕਾਮ ਦੀ ਸ਼ਕਲ ਨਹੀਂ ਦਿਸਦੀ। ਆਦਮੀ ਦਾ ਤਨ ਪੀੜਿਆ ਜਾਂਦਾ ਹੈ, ਕੁਕਰਮ ਜਨਮ ਲੈਂਦਾ ਤੇ ਆਪਾਂ ਕਹਿੰਦੇ ਹਾਂ ਕਾਮ ਪ੍ਰਗਟ ਹੋ ਗਿਆ। ਚੋਰੀ ਕਰਦਾ, ਲਾਲਚ ਪ੍ਰਗਟ ਹੁੰਦਾ। ਪਿਆਰਿਓ, ਰੱਬ ਨੇ ਇਸ ਸਪੇਸ ਵਿੱਚ ਬਹੁਤ ਕੁਝ ਅਦ੍ਰਿਸ਼ਟ ਰੱਖਿਆ ਹੈ, ਪਰ ਜਿਨ੍ਹਾਂ ਦੇ ਅੰਦਰ ਟਿਕ ਜਾਣ ਉੱਥੇ ਪ੍ਰਗਟ ਹੋ ਜਾਂਦਾ ਹੈ। ਪਰਮਾਤਮਾ ਸਰਬ ਵਿਆਪਕ, ਅਸੀਂ ਸਾਰੇ ਕਹਿੰਦੇ ਤੇ ਸਾਰੇ ਫਿਰ ਰੱਬ ਦਾ ਰੂਪ ਕਿਉਂ ਨਹੀਂ ਜੀ? ਸਾਰੇ ਅਸੀਂ ਕਹਿੰਦੇ ਹਾਂ ਪਰਮਾਤਮਾ ਸਾਰਿਆਂ ਵਿੱਚ, ਸਾਰੇ ਸੰਤ ਕਿਉਂ ਨਹੀਂ? ਸਾਰਿਆਂ ਨੂੰ ਲੋਕ ਕਿਉਂ ਨਹੀਂ ਸਜਦੇ ਕਰਦੇ? ਗੁਰਮੁਖੋ, ਧਰਤੀ ਸਾਰੀ ਥੱਲੇ ਪਾਣੀ ਹੈ, ਪਰ ਬੁੱਕ ਉੱਥੇ ਕੀਤੀ ਜਾਂਦੀ ਜਿੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਧਰਤੀ ਤਾਂ ਸਾਰੀ ਥੱਲੇ ਪਾਣੀ। ਬਾਬਾ ਜੀ ਨੇ ਕਿਹਾ ਸਭਨੀ ਘੱਟੀ ਸ਼ੋ ਵਸੈ, ਸਹਿ ਬਿਨ ਘੱਟ ਨਾ ਕੋਏ, ਨਾਨਕ ਤੇ ਸੁਹਾਗਣੀ ਜੇ ਘੱਟ ਪ੍ਰਗਟ ਹੋਏ। ਜਿੱਥੇ ਪ੍ਰਗਟ ਹੋ ਜਾਏ, ਪਾਣੀ ਸਰਬ ਵਿਆਪਕ ਏ ਪਰ ਪ੍ਰਗਟ ਸਾਰੀਆਂ ਥਾਵਾਂ ਤੇ ਨਹੀਂ। ਹੁਣ ਉਹਨਾਂ ਨੇ ਜਦੋਂ ਤੱਕਿਆ ਤੇ ਉਹਨਾਂ ਪੁੱਛਿਆ, ਪਹਿਲਾਂ ਤੁਸੀਂ ਮਾਰਦੇ ਸੋ ਰੂਹ ਕਲਪਦੀ ਸੀ, ਹੁਣ ਤੁਸੀਂ ਪਿਛਾਂ ਹਟ ਗਏ, ਆਪ ਪੈਰਾਂ ਵਿੱਚ ਆ ਚੁੱਕੇ ਜਾਂ ਇਸ ਰੂਹ ਨੂੰ ਸਜਦੇ ਕਰਦੇ ਹੋ ਕਿਉਂ? ਤੇ ਅੱਗੋਂ ਆਵਾਜ਼ ਆਈ ਸੀ, ਜਿਹਨੂੰ ਤੁਸੀਂ ਠੱਗਣਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਕਤਲ ਕਰਨਾ ਚਾਹੁੰਦੇ ਹੋ, ਜਿਸ ਨੂੰ ਤੁਸੀਂ ਮਾਰ ਮੁਕਾਉਣਾ ਚਾਹੁੰਦੇ ਹੋ, ਚੇਤੇ ਰੱਖਿਓ ਬੰਦਾ ਕੁਕਰਮੀ ਸੀ, ਕਰਮ ਬੜੇ ਮਾੜੇ ਕੀਤੇ, ਪਰ ਇਹਦੀ ਬਲਦੀ ਚਿਖਾਂ ਵੱਲ ਕਰੋੜਾਂ ਬ੍ਰਹਿਮੰਡਾਂ ਦੇ ਸਾਈ ਗੁਰੂ ਨਾਨਕ ਦੀ ਉਂਗਲ ਹੋ ਗਈ। ਜਿਹਦੀ ਚਿਖਾਂ ਨੂੰ ਇੱਕ ਵਾਰੀ ਦੇਖ ਲੈ ਉਹਦੇ ਕਰਮ ਕੱਟੇ ਜਾਂਦੇ ਨੇ। ਸੱਚ ਜਾਣਿਓ, ਬਾਬੇ ਨਾਨਕ ਦੀ ਸਿਰਫ ਨਦਰ ਤੇ ਉਂਗਲ ਨੇ ਇਹਦੇ ਕਰੋੜਾਂ ਜਨਮਾਂ ਦੇ ਪਾਪ ਕੱਟ ਦਿੱਤੇ। ਗੁਰਮੁਖੋ, ਜੇ ਇੰਨਾ ਭਰੋਸਾ ਕਰੀਏ ਤਾਂ ਗੁਰੂ ਅਰਜੁਨ ਸਾਹਿਬ ਨੂੰ ਪੁੱਛੋ, ਉਹ ਬਚਨ ਕਰਦੇ ਨੇ, ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰੂ ਸੱਜਣ ਹੈ, ਇੱਕ ਚਿਖਾਂ ਵੱਲ ਉਂਗਲ ਕਰੇ ਤੇ ਕਰਮ ਕੱਟੇ ਜਾਂਦੇ ਨੇ। ਮੈਂ ਬੇਨਤੀ ਕਰ ਰਿਹਾ, ਜਿਹੜੇ ਤੂੰ ਕਰਮ ਕਰਨੇ ਤੈਨੂੰ ਭੁਗਤਨੇ ਪੈਣਗੇ, ਪਰ ਇੱਕ ਤਰੀਕਾ ਹੈ, ਕਰਮਾਂ ਦਾ ਪ੍ਰਾਸ਼ਤ ਕਰਕੇ ਕਿਤੇ ਗੁਰੂ ਦੇ ਸਾਹਮਣੇ ਖਲੋ ਜਾ। ਸੱਚ ਜਾਣ, ਗੁਰੂ ਤੇਰੇ ਕਰੋੜਾਂ ਜਨਮਾਂ ਦੇ ਕੀਤੇ ਹੋਏ ਕਰਮ ਵੀ ਸਾੜਦਾ ਹੈ। ਮੈਂ ਦੋਨੋਂ ਪੱਖ ਰੱਖਣੇ ਚਾਹੁੰਦਾ। ਉਹਨਾਂ ਨੂੰ ਜਦੋਂ ਦੇਖਿਆ, ਕਹਿਣ ਲੱਗੇ ਉਹਨੂੰ ਮਾਰੋ ਨਾ, ਉਹ ਸਾਈ ਦੇ ਜਾ ਕੇ ਚਰਨ ਪਕੜ ਲਓ, ਕਿਰਪਾਲੂ ਦਾਤਾ ਜੀ ਦੇ ਕੋਲ ਵਾਪਸ ਆਏ, ਆ ਕੇ ਕਹਿਓ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਨਾਲ ਦਿਆਂ ਨੇ ਕਿਹਾ ਕਿ ਅਸੀਂ ਲੁੱਟਣਾ ਸੀ ਤੇ ਤੁਸੀਂ ਇਹਦੇ ਚਰਨਾਂ ਵਿੱਚ? ਕਹਿਣ ਲੱਗੇ ਨਹੀਂ, ਇਹਦੇ ਇੱਕ ਹੱਥ ਦਾ ਇਸ਼ਾਰਾ ਕਰੋੜਾਂ ਜਨਮਾਂ ਦੇ ਪਾਪੀ ਤਾਰ ਸਕਦਾ, ਚਰਨ ਪਕੜ ਲਓ, ਕਿਤੇ ਕੀਤੇ ਹੋਏ ਪਾਪਾਂ ਤੋਂ ਆਪਾਂ ਵੀ ਬਚ ਸਕੀਏ। ਮੈਂ ਆਰੰਭ ਵਿੱਚ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ ਸਤਿਗੁਰੂ ਇੱਕ ਸੱਜਣ ਹੈ ਤੇ ਗੁਰੂ ਅਰਜੁਨ ਸਾਹਿਬ ਨੇ ਮਿਹਰ ਕੀਤੀ ਤੇ ਨਾਲ ਕਹਿ ਦਿੱਤੋ ਨੇ ਕਿ ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਜੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪਇਓਈ, ਤਰਸ ਪਿਆ ਮੇ ਰਾਮਤ ਹੋਈ। ਸਤਿਗੁਰ ਸੱਜਣ ਮਿਲਿਆ ਤੇ ਗੁਰੂ ਸੱਜਣ ਮਿਲਿਆ, ਨਾਲ ਸ਼ਬਦ ਸਨ ਨਾਨਕ, ਨਾਮ ਮਿਲੈ ਤਾਂ ਜੀਵਾਂ, ਤਨ ਮਨ ਠੀ ਵੈ ਖਰਿਆ। ਫਿਰ ਵਿਸ਼ੇ ਆਪਣੇ ਤੇ ਉੱਥੇ ਆਈਏ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਜਿਹੜੇ ਤੂੰ ਕਰਮ ਕਰ ਰਹੇ, ਅਸੀਂ ਕਹਿੰਦੇ ਹਾਂ ਕਰਮ ਵਿੱਚ ਬੰਦਾ ਸਵਤੰਤਰ ਹੈ ਪਰ ਭੋਗਣ ਵਿੱਚ ਪਰਤੰਤਰ ਹੈ। ਸਤਿਗੁਰੂ ਨੇ ਅੰਮ੍ਰਿਤ ਬਾਣੀ ਵਿੱਚ ਵੀ ਉਦਾਹਰਣਾਂ ਦਿੱਤੀਆਂ ਤੇ ਭਾਈ ਵੀਰ ਸਿੰਘ ਨੇ ਇੱਕ ਬਹੁਤ ਢੁਕਵੀਂ ਉਦਾਹਰਣ ਦਿੱਤੀ। ਉਹ ਕਹਿੰਦੇ ਨੇ, ਦੇਖੋ ਅੰਗੂਰ ਦੇ ਵੇਲ ਹੈ ਜਾਂ ਦਾਖਾਂ ਨੇ, ਅੰਗੂਰ ਦੀ ਵੇਲ ਵਿੱਚ ਰਸ ਭਰਿਆ ਗਿਆ ਅੰਗੂਰਾਂ ਵਿੱਚ, ਹੁਣ ਉਸੇ ਅੰਗੂਰ ਦੀ ਕੋਈ ਸ਼ੂਗਰ ਬਣਾਏ, ਖੰਡ ਬਣਾਏ, ਜਿਹਦੇ ਖਾਣ ਦੇ ਨਾਲ ਆਦਮੀ ਨੂੰ ਤਾਕਤ ਮਿਲਦੀ ਹੈ, ਤੇ ਉਸੇ ਅੰਗੂਰਾਂ ਨੂੰ ਤਰਕਾ ਕੇ ਕੋਈ ਭਾਂਡੇ ਵਿੱਚ ਰੱਖ ਕੇ ਨਸ਼ਾ ਬਣਾ ਲੈ, ਪੀ ਕੇ ਮੱਤ ਮਾਰੀ ਜਾਂਦੀ ਏ, ਤੇ ਆਦਮੀ ਇਹ ਕਹਿਣਾ ਸ਼ੁਰੂ ਕਰਦਾ, ਦੇਖੋ ਜੀ ਦੋਸ਼ ਅੰਗੂਰਾਂ ਦਾ ਹੈ, ਇਹਨਾਂ ਵਿੱਚੋਂ ਸ਼ਰਾਬ ਨਿਕਲੀ, ਰੱਬ ਨੇ ਕੇਵਲ ਤੈਨੂੰ ਅੰਗੂਰ ਦਿੱਤੇ ਨੇ, ਸ਼ਰਾਬ ਬਣਾਉਣਾ, ਮਿੱਠਾ ਬਣਾਉਣਾ ਤੇਰਾ ਆਪਣਾ ਕੰਮ ਸੀ, ਪਰਮਾਤਮਾ ਨੇ ਤੈਨੂੰ ਕੀਮਤੀ ਸਮਾਂ ਦਿੱਤਾ। ਬਸ ਸੱਜਣਾ, ਤੇਰੇ ਆਪਣੇ ਕੀਤੇ ਕਰਮਾਂ ਨਾਲ ਤੂੰ ਭਗਤ ਵੀ ਬਣ ਸਕਣਾ, ਆਪਣੇ ਕਰਮਾਂ ਦੇ ਨਾਲ ਤੂੰ ਸਾਖਤ ਵੀ ਬਣ ਸਕਣਾ। ਭਾਈ ਸਾਹਿਬ ਨੇ ਸ਼ਬਦ ਕਹੇ ਨੇ, ਕਹਿਣ ਲੱਗੇ, ਦਾਖਾਂ ਅਤੇ ਅੰਗੂਰੀ ਸ਼ੀਸ਼ੇ ਕੁਦਰਤ ਆਪ ਬਣਾਏ, ਮਿੱਠੇ ਤੇ ਸਵਾਦੀ ਰਸ ਭਰ ਭਰ ਵੇਲਾਂ ਗੱਲ ਲਟਕਾਏ ਤੂੰ ਉਹ ਤੋੜ ਮੱਤ ਵਿਚ ਪਾਏ ਰੱਖ ਰੱਖ ਕੇ ਤਰਕਾਏ ਦੁੱਖ ਦੇਵੇ ਦਾਰੂ ਉਸ ਵਿਚੋਂ ਤੂੰ ਹਨ ਆਪ ਚੁਆਏ। ਰੱਬ ਨੇ ਤਾਂ ਕੇਵਲ ਅੰਗੂਰ ਪੈਦਾ ਕੀਤੇ ਨੇ, ਜੇ ਅੰਗੂਰ ਤਾਂ ਸ਼ਰਾਬ ਬਣਾ ਕੇ ਲੋਕਾਂ ਨੂੰ ਗਾਲਾਂ ਕੱਢੇ ਤੇ ਅੰਗੂਰਾਂ ਦੀਆਂ ਵੇਲਾਂ ਨਾ ਪੱਟ, ਆਪਣੀ ਅਕਲ ਤੋਂ ਕੰਮ ਲੈ, ਸ਼ਰਾਬ ਤੂੰ ਬਣਾਈਏ, ਰੱਬ ਨੇ ਤਾਂ ਤੈਨੂੰ ਰਸ ਦਿੱਤਾ ਸੀ। ਪਿਆਰਿਓ, ਪਰਮਾਤਮਾ ਨੇ ਸਰੀਰ ਦਿੱਤਾ ਹੈ, ਜੈਸੇ ਅਸੀਂ ਕਰਮ ਕਰਨੇ ਆ ਉਹ ਕਰਮਾਂ ਦੀ ਬੇਲ, ਉਹ ਕਰਮਾਂ ਦੀ ਬੀਜ, ਉਹ ਕਰਮਾਂ ਦੀ ਫਸਲ ਇੱਕ ਦਿਨ ਇਨਸਾਨ ਨੂੰ ਕੱਟਣੀ ਪਏਗੀ। ਤੇ ਜਿਹੋ ਜਿਹਾ ਕਰਮ ਨੇ, ਬਾਬਾ ਫਰੀਦ ਸਾਹਿਬ ਨੇ ਤਾਂ ਮਿਹਰ ਵੀ ਕੀਤੀ ਹੈ, ਕਹਿਣ ਲੱਗੇ ਦੇਖ ਕਿ ਲੋੜੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ ਹੰਡੈ ਉਨ ਕਤਾਏ ਦਾ ਪੈਂਦਾ ਲੋੜੈ ਪੱਟ। ਜੇ ਤੂੰ ਕਰਮ ਮਾੜੇ ਕਰ ਬੈਠਾ ਫਿਰ ਕੀ ਕੋਈ ਰਸਤਾ ਹੈ ਕਿ ਗੁਰੂ ਦੇ ਦਰ ਤੇ ਅਸੀਂ ਬਖਸ਼ੇ ਜਾਈਏ? ਆਪਾਂ ਇਹ ਤਾਂ ਪ੍ਰਮਾਣ ਦੇਈ ਜਾਵਾਂਗੇ ਵੀ ਤੈਨੂੰ ਕੀਤੇ ਕਰਮਾਂ ਦੀ ਸਜ਼ਾ ਮਿਲੇਗੀ। ਹੁਣ ਮੰਨ ਲਓ ਬੰਦਾ ਇਹ ਤਿਆਰ ਹੋ ਗਿਆ, ਮੈਂ ਕਰਮ ਮਾੜੇ ਕਰ ਬੈਠਾ, ਕੋਈ ਮੇਰੇ ਵਾਸਤੇ ਬਚਾਅ ਦਾ ਰਾਹ ਹੈ? ਤੇ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜੀਆਂ ਸੋਹਣੀਆਂ ਉਦਾਹਰਣਾਂ ਦਿੱਤੀਆਂ। ਪਿਆਰਿਓ, ਕਦੀ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦੇ ਬਚਨ ਪੜੋ, ਕਹਿੰਦੇ ਨੇ ਖੇ ਪਰਮਾਤਮ ਦੇਵ ਅਬ ਮੈਂ ਕੌਣ ਉਪਾਓ ਕਰੂੰ, ਹੁਣ ਮੈਂ ਕੀ ਉਪਾਅ ਕਰਾਂ, ਕਰਮ ਮੈਂ ਮਾੜੇ ਕਰ ਬੈਠਾ। ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂੰ, ਮੇਰੇ ਮਨ ਦੇ ਸ਼ੰਕੇ ਦੂਰ ਹੋ ਜਾਣ, ਮੈਂ ਭਵ ਸਾਗਰ ਤੋਂ ਤਰ ਜਾਵਾਂ। ਤੁਸੀਂ ਗੁਰਮੁਖੋ ਤਵਜੋ ਬਖਸ਼ਿਓ, ਸਿਰ ਮੈਂ ਦੋ ਤੁਕਾਂ ਲਈਆਂ ਨੇ, ਕਰਮ ਕਰਨੇ ਆ ਬੀਜ ਨੇ। ਜੇ ਮੰਨ ਲਓ ਅੱਜ ਤੀਕਰਾ ਮਾੜੇ ਕਰਮ ਕੀਤੇ ਨੇ, ਅੱਜ ਹੀ ਮਨ ਸਮਝ ਜਾ ਮਨਾ ਤੂੰ ਧਰਮ ਵਾਲੇ ਪਾਸੇ ਤੁਰਨਾ, ਤੇ ਕੀ ਪਿਛਲੇ ਕੀਤੇ ਹੋਏ ਕਰਮ ਦਗਦ ਹੋ ਜਾਣਗੇ, ਪਿਛਲੇ ਕੀਤੇ ਹੋਏ ਕਰਮ ਖੰਡਨ ਹੋਣਗੇ? ਹਜ਼ੂਰ ਨੇ ਬਖਸ਼ਿਸ਼ ਕੀਤੀ, ਅਬ ਮੈਂ ਕੌਣ ਉਪਾਅ ਕਰੂੰ, ਜੇ ਵਿਦ ਮਨ ਕੋ ਸੰਸਾ ਚੁੱਕੈ ਭਵ ਨਿਧ ਪਾਰ ਪਰੂੰ। ਅੱਗੇ ਬਚਨੇ ਜਨਮ ਪਾਏ ਕਛ ਭਲੋ ਨਾ ਕੀਨੂੰ, ਤਾਂ ਤੇ ਅਧਕ ਡਰੂੰ ਮਨ ਬਚ ਕਰਮ ਹਰ ਗੁਨੀ ਗਾਏ, ਯੇ ਜੀ ਸੋਚ ਧਰੂੰ ਗੁਰਮਤ ਸੁਨ ਕਛ ਗਿਆਨ ਨਾ ਉਪਜੋ, ਪਸ ਜੋ ਉਦਰ ਭਰੂੰ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਤ ਤਰੂੰ। ਕਰਮ ਮੈਂ ਕਰ ਲੈਨੇ ਪਰ ਮੇਰੇ ਮਾਲਕਾ ਤੂੰ ਆਪਣੇ ਬਿਰਧ ਬਾਣੇ ਦੀ ਲਾਜ ਰੱਖ ਤਾਂ ਮੇਰੇ ਕਰਮ ਕੱਟੇ ਜਾ ਸਕਦੇ ਨੇ। ਇੱਥੇ ਇੱਕ ਭਗਤ ਮਹਾਂਪੁਰਸ਼ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿਚ ਬਚਨ ਨੇ, ਦੇਖੋ ਉਸ ਨੇ ਕਮਾਈ ਕੀਤੀ, ਕਰਮ ਭਾਵੇਂ ਮਾੜੇ ਸਨ ਪਹਿਲਾਂ ਪਰ ਸਿਮਰਨ ਕਰਨ ਤੋਂ ਬਾਅਦ ਇੱਕ ਸਾਨੂੰ ਮਾਰਗ ਦੱਸ ਕੇ ਗਏ। ਭਗਤ ਸਦਨਾ ਜੀ ਦਾ ਬਚਨ ਆਉਂਦਾ ਗੁਰੂ ਗ੍ਰੰਥ ਸਾਹਿਬ ਵਿਚ, ਉਹਨਾਂ ਦਾ ਕਰਮ ਕੀ ਸੀ? ਕਸਾਈ ਪੁਣੇ ਦਾ ਕੰਮ ਕਰਦੇ ਸਨ। ਜਦੋਂ ਰੱਬ ਦੀ ਪਰਮਾਤਮਾ ਦੀ ਭਗਤੀ ਵੱਲ ਚੱਲੇ, ਸਾਡਾ ਸਮਾਜ ਕਦੀ ਕਿਸੇ ਨੂੰ ਨੀ ਜੇ ਬਖਸ਼ਦਾ, ਇਹ ਗੱਲ ਧਿਆਨ ਵਿਚ ਰੱਖ ਕੇ ਚੱਲਿਓ, ਗੁਰੂ ਨੂੰ ਮਿਲਣਾ, ਰਿਸ਼ਤੇਦਾਰ ਸਮਾਜ ਤੇ ਪਰਿਵਾਰ ਦਾ ਧਿਆਨ ਰੱਖ ਕੇ ਚੱਲੋਗੇ ਖੁਸ਼ ਹੋ ਜਾਣਗੇ, ਇਹ ਕਦੀ ਵੀ ਖੁਸ਼ ਨੀ ਜੇ ਹੋਣੇ। ਜੇ ਕਿਸੇ ਨੇ ਖੁਸ਼ ਕਰਨਾ ਤੇ ਆਪਣੇ ਸਾਈ ਨੂੰ ਆਪ ਰਜਾਈਏ, ਜਾਂ ਦੁਨੀਆਂ ਖੁਸ਼ ਹੋਵੇਗੀ ਤੇ ਜਾਂ ਫਿਰ ਰੱਬ ਖੁਸ਼ ਹੋਵੇਗਾ, ਇੱਕ ਪਾਸੇ ਰਹਿਣ। ਬਾਬਾ ਕਬੀਰ ਸਾਹਿਬ ਨੂੰ ਕਿਸੇ ਨੇ ਬਚਨ ਕਹੇ ਸਨ, ਕਹਿਣ ਲੱਗੇ ਲੋਕ ਤੁਹਾਡੀ ਬੜੀ ਨਿੰਦਿਆ ਕਰਦੇ ਨੇ। ਕਹਿਣ ਲੱਗੇ ਕੌਣ? ਕਿ ਸਾਰਾ ਸੰਸਾਰ। ਕਹਿਣ ਲੱਗੇ ਜਿਹੜੇ ਨਿੰਦਿਆ ਕਰਦੇ ਨੇ ਇਹ ਕਿਹੜੇ ਬ੍ਰਹਮ ਗਿਆਨੀ ਨੇ, ਇਹਨਾਂ ਨੇ ਰੱਬ ਨੂੰ ਪਾਲੇ? ਉਹਨਾਂ ਦੇ ਦੋ ਸ਼ਲੋਕ ਹੁੰਦੇ ਨੇ, ਕਬੀਰ ਮੈਂ ਜਾਣਿਓ ਪੜਬੋ ਭਲੋ, ਸੋਚਿਆ ਸੀ ਵਿਦਵਾਨ ਬਣ ਜਾਗਾ ਬੜੀ ਚੰਗੀ ਗੱਲ ਹੈ, ਪੜਬੋ ਸੋ ਭਲ ਜੋਗ, ਪਰ ਮਨ ਨੇ ਕਿਹਾ ਪੜ੍ਹਾਈ ਨਾਲੋਂ ਚੰਗਾ ਜੋਗ ਦਾ ਆਖਰੀ ਅਰਥ ਮਿਲਾਪ। ਮੈਂ ਜਾਣਿਓ ਪੜਬੋ ਭਲੋ, ਪੜਬੋ ਸੋ ਭਲ ਜੋਗ, ਭਗਤ ਨਾ ਛਾਡੋ ਰਾਮ ਕੀ ਭਾਵੈ ਨਿੰਦੋ ਲੋਗ।

ਮੰਨ ਲਓ ਤੇ ਹੁਣ ਉਹਨਾਂ ਕਰਮਾਂ ਨੂੰ ਅਸੀਂ ਪਸ਼ਚਾਤਾਪ ਕਰਕੇ ਕਹਿ ਲਈਏ, ਪਹਿਲੀ ਗੱਲ ਕਿਹੜੇ ਕਰਮ ਨੇ ਜਿਹੜੇ ਨਖਿੱਧ ਨੇ? ਦੋ ਤਰ੍ਹਾਂ ਦੇ ਕਰਮ ਨੇ, ਇੱਕ ਬਿੱਧ ਨੇ ਇੱਕ ਨਖਿੱਧ ਨੇ। ਬਿੱਧ ਦਾ ਅਰਥ ਹੁੰਦਾ ਕਰਨ ਯੋਗ ਕੰਮ, ਤੇ ਨਖਿੱਧ ਦਾ ਅਰਥ ਹੈ ਜਿਹੜੇ ਕੰਮ ਨਹੀਂ ਕਰਨੇ। ਜੇ ਗੁਰਮਤ ਦੀ ਬੋਲੀ ਵੀ ਸਮਝਣਾ ਹੈ, ਰਹਿਤ ਦਾ ਮਰਤ ਹੈ, ਮਤਲਬ ਹੈ ਬਿੱਧ ਕਰਮ ਇਹ ਕਰਨੇ ਨੇ, ਤੇ ਕਰੈਤ ਦਾ ਅਰਥ ਹੈ ਨਖਿੱਧ ਕਰਮ ਇਹ ਕਦੀ ਨਹੀਂ ਕਰਨੇ। ਭਗਤ ਸਦਨੇ ਨੇ ਰੱਬ ਵਾਲੇ ਪਾਸੇ ਤੁਰਿਆ, ਲੋਕਾਂ ਨੇ ਬਖਸ਼ਿਆ ਨਾ, ਸਾਰਿਆਂ ਨੇ ਇੱਕੋ ਗੱਲ ਕਹੀ, ਕੱਲ ਤੱਕ ਕਸਾਈ ਸੀ ਅੱਜ ਬਣ ਗਿਆ ਵੱਡਾ ਭਗਤ। ਗੁਰਮੁਖੋ ਇਹ ਕਦੀ ਵੀ ਭੁੱਲਿਓ ਨਾ, ਪਰਮਾਤਮਾ ਦੀ ਦਇਆ ਕਿਸੇ ਵੇਲੇ ਕਿਸੇ ਘੜੀ ਕਿਸੇ ਥਾਂ ਤੇ ਕਦੀ ਵੀ ਵਾਪਰ ਸਕਦੀ ਹੈ। ਮਤ ਸਮਝੀਏ ਵੀ ਜਿਵੇਂ ਯੂਨੀਵਰਸਿਟੀ ਵਿੱਚ ਕੋਈ ਪੜ੍ਹਦਾ 18 ਸਾਲ ਲਾਏ 20 ਸਾਲ ਲਾਏ ਤਾਂ ਕਿਤੇ ਡਿਗਰੀ ਮਿਲੇਗੀ, ਨਹੀਂ ਹੋ ਸਕਦਾ। ਰੱਬ ਮਿਹਰ ਕਰੇ ਤੂੰ ਅੱਜ ਆਏ, ਅੱਜ ਮੱਥਾ ਟੇਕਿਆ, ਅੱਜ ਹੀ ਤੇਰੀ ਝੋਲੀ ਵਿੱਚ ਖੈਰ ਪੈ ਜਾਏ। ਇੱਕ ਪ੍ਰਸ਼ਨ ਹੈ, ਕਿਸੇ ਸੱਜਣ ਨੇ ਬਾਹਰ ਸਵਾਲ ਕੀਤਾ ਤੇ ਮੈਨੂੰ ਬਹੁਤ ਚੰਗਾ ਲੱਗਾ ਉਹਦਾ ਸਵਾਲ। ਉਹਦਾ ਪ੍ਰਸ਼ਨ ਸੀ ਵੀ ਕੁਝ ਲੋਕ ਨੇ ਜਿਹੜੇ ਆਉਂਦੇ ਨੇ ਆ ਕੇ ਕਈ ਕਈ ਸਾਲ ਗੁਰੂ ਕੋਲ ਪਰਮਾਤਮਾ ਕੋਲ ਨਾਮ ਲੈ ਕੇ ਚਲੇ ਜਾਂਦੇ ਨੇ ਪਰ ਅੰਦਰ ਨਹੀਂ ਭੇਜਦੇ, ਅੰਦਰ ਨਹੀਂ। ਕੁਝ ਐਸੇ ਨੇ ਜਿਹੜੇ ਆਉਂਦੇ ਨੇ ਦੋ ਦਿਨਾਂ ਦੇ ਵਿੱਚ ਹੀ ਅੰਦਰ ਰੰਗ ਲੱਗ ਜਾਂਦਾ। ਮੈਨੂੰ ਇੱਕ ਬੜੀ ਸੋਹਣੀ ਉਦਾਹਰਨ ਦਿੱਤੀ ਸੀ, ਮੈਂ ਕਿਹਾ ਵੀਰ ਮੇਰਿਆ ਦੋ ਤਰ੍ਹਾਂ ਦੀ ਲੱਕੜ ਹੈ, ਇੱਕ ਲੱਕੜ ਹੈ ਗਿੱਲੀ, ਇੱਕ ਲੱਕੜ ਹੈ ਸੁੱਕੀ। ਗਿੱਲੀ ਲੱਕੜ ਨੂੰ ਅੱਗ ਲਾਵਾਂਗੇ ਅੱਗ ਜ਼ਰੂਰ ਲੱਗੇਗੀ ਪਰ ਪਹਿਲਾਂ ਪਾਣੀ ਸੜੇਗਾ। ਗਿੱਲੀ ਲੱਕੜ ਨੂੰ ਅੱਗ ਜ਼ਰੂਰ ਲੱਗੇਗੀ, ਅੱਗ ਮੱਚਣ ਤੋਂ ਪਹਿਲਾਂ ਪਾਣੀ ਸੜੇਗਾ। ਹੁਣ ਇੱਕ ਲੱਕੜ ਗਿੱਲੀ ਲਿਆ ਕੇ ਤੂੰ 12 ਘੰਟੇ ਅੱਗ ਵਿੱਚ ਰੱਖੇ, ਉਹ 12 ਘੰਟਿਆਂ ਵਿੱਚ ਨਹੀਂ ਫੂਕੀ ਜਾਏਗੀ, ਨਹੀਂ ਅੱਗ ਛੇਤੀ ਲੱਗੇਗੀ। ਸੁੱਕੀ ਲੱਕੜ ਤੂੰ ਲਿਆਵੇਂ ਤੇ 10 ਮਿੰਟਾਂ ਵਿੱਚ ਭੜਕ ਉੱਠੇਗੀ, ਬਸ ਇੰਨਾ ਫਰਕ ਹੀ। ਕੁਝ ਮਨ ਐਸੇ ਨੇ ਜਿਹੜੇ ਕਈ ਜਨਮਾਂ ਦੀਆਂ ਵਾਸ਼ਨਾਵਾਂ ਦਾ ਪਾਣੀ ਲੈ ਕੇ ਤੁਰੇ, ਸੁੱਕਣਗੇ ਤੇ ਅੱਗ ਲੱਗੇਗੀ, ਕਿਵੇਂ ਅੱਗ ਮੱਚ ਜਾਏ ਇੱਕੋਦਮ। ਇੱਕ ਐਸੇ ਨੇ ਜਿਹੜੇ ਵਾਸ਼ਨਾਵਾਂ ਦਾ ਪਾਣੀ ਲਾ ਕੇ ਤੁਰੇ ਨੇ, ਅੰਦਰ ਪਹਿਲੇ ਹੀ ਨਿਰਮਲ ਸੀ, ਮੱਥਾ ਟੇਕਣ ਦੀ ਦੇਰ ਸੀ, ਅੰਦਰ ਗੁਰੂ ਗੁਰੂ ਚੱਲ ਪਿਆ। ਹੁਣ ਗਿੱਲੀ ਲੱਕੜ ਸੁੱਕੀ ਲੱਕੜ ਦਾ ਮੁਕਾਬਲਾ ਕੀ ਕਰੇ? ਜੇ ਗਿੱਲੀ ਲੱਕੜੇ ਕਹਿ ਮੈਨੂੰ ਇੰਨੇ ਦਿਨ ਹੋ ਗਏ, ਅਗਲੇ ਕਹਿਣਗੇ ਦਿਨਾਂ ਦੀ ਗੱਲ ਨਹੀਂ, ਆਪਣਾ ਅੰਦਰ ਦੇਖ, ਤੇਰੇ ਅੰਦਰ ਪਾਣੀ ਇਹ ਸੁੱਕਾ ਹੈ, ਸੁੱਕੇ ਅੰਦਰ ਭਾਂਬੜ ਮੱਚੇਗਾ। ਦੇਖੋ ਇਹ ਨਹੀਂ ਕਿ ਕੋਈ ਬੰਦਾ ਅੱਜ ਆਇਆ ਇਹਦੇ ਤੇ ਕਿਰਪਾ ਕਿਵੇਂ ਹੋ ਗਈ। ਭਗਤ ਸਦਨਾ ਜੀ ਤੇ ਮਿਹਰ ਹੋਈ, ਕਰਮ ਉਹਨਾਂ ਮਾੜੇ ਕੀਤੇ, ਸਮਾਜ ਨੇ ਕਿਹਾ ਨਹੀਂ, ਕੱਲ ਤੱਕ ਦਾ ਕਸਾਈ ਅੱਜ ਕਿਵੇਂ ਭਗਤ ਬਣ ਸਕਦਾ ਹੈ? ਮੈਂ ਅੱਜ ਬੇਨਤੀ ਕਰਕੇ ਆਇਆ ਗੁਰੂ ਲੁਧਿਆਣੇ ਵੀ, ਮੈਂ ਕਹਿੰਦਾ ਅੱਜ ਕੱਤੇ ਦੇ ਮਹੀਨੇ ਵਿੱਚ ਸੰਗਤ ਵਿੱਚ ਆ ਕੇ ਨਾ ਭਗਤ ਸਦਨੇ ਦੀ ਤਰ੍ਹਾਂ ਇੱਕ ਫਰਿਆਦ ਕਰੀਏ ਗੁਰੂ ਨਾਨਕ ਦੇ ਚਰਨਾਂ ਵਿੱਚ। ਭਗਤ ਜੀ ਨੇ ਰੱਬ ਨੂੰ ਮੁਖਾਤਬ ਕਰਕੇ ਬਚਨ ਕਹਿ, ਕਹਿਣ ਲੱਗੇ ਪਰਮਾਤਮਾ ਮੈਨੂੰ ਇੱਕ ਗੱਲ ਤੁਸੀਂ ਸਮਝਾਓ, ਪਹਿਲਾਂ ਮੈਂ ਕਰਮ ਮਾੜੇ ਕਰਦਾ ਸਾਂ, ਲੋਕ ਕਹਿੰਦੇ ਸਨ ਕਸਾਈ ਲੇਖਾ ਕਿੱਥੇ ਦੇਵੇਗਾ, ਅੱਜ ਮੈਂ ਜੇ ਭਗਤੀ ਵਾਲੇ ਪਾਸੇ ਤੁਰਿਆ ਤੇ ਲੋਕ ਕਹਿੰਦੇ ਨੇ ਤੂੰ ਛੁੱਟੇਗਾ ਕਿਵੇਂ, ਤੇਰੇ ਲੇਖੇ ਹੀ ਨਹੀਂ ਮੁੱਕਣੇ, ਮੈਨੂੰ ਇੱਕ ਗੱਲ ਸਮਝਾ ਜੇ, ਜੇ ਤੇਰੀ ਭਗਤੀ ਕਰਕੇ ਵੀ ਕਰਮਾਂ ਦਾ ਸੰਗਲ ਪਿਆ ਰਹਿਣਾ ਫਿਰ ਭਗਤੀ ਦਾ ਲਾਭ ਕੀ ਹੈ? ਮੈਂ ਦੋ ਬੇਨਤੀਆਂ ਕੀਤੀਆਂ, ਕੱਤਕ ਕਰਮ ਕਮਾਵਣੇ ਵੀ ਹੈ ਪਰ ਕੱਤਕ ਹੋਵੇ ਸਾਧ ਸੰਗ ਬਿਨਸੈ ਸਭ ਹੈ ਸੋਚ, ਜੇ ਸੰਗਤ ਵਿੱਚ ਆਵੇ ਤੇ ਕਰਮ ਦਗਦ ਵੀ ਨੇ। ਉੱਥੇ ਉਹਨਾਂ ਨੇ ਫਿਰ ਬਚਨ ਕੀਤੇ ਤੇ ਉਦਾਹਰਨਾਂ ਕੈਸੀਆਂ ਦਿੱਤੀਆਂ, ਕਹਿਣ ਲੱਗੇ ਪਰਮਾਤਮਾ ਚੱਲ ਮੇਰੇ ਤੂੰ ਕਰਮਾਂ ਨੂੰ ਉਸ ਕਾਮੀ ਦੀ ਤਰ੍ਹਾਂ ਹੀ ਸਮਝ ਲੈ। ਮੈਂ ਕਹਿੰਦਾ ਸਵਾਦ ਆ ਗਿਆ ਅਰਦਾਸ ਕਰਨ ਦਾ ਰੱਬ ਦੇ ਚਰਨਾਂ ਵਿੱਚ, ਕਿਉਂਕਿ ਲੱਕੜਾਂ ਘੜਨ ਵਾਲਾ ਇੱਕ ਸੱਜਣ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਰਾਜੇ ਦੀ ਕੰਨਿਆਂ ਨੂੰ ਛਲਣ ਗਿਆ। ਰੂਪ ਤਾਂ ਧਾਰਨ ਕਰ ਲਿਆ ਪਰ ਸ਼ਕਤੀ ਨਹੀਂ, ਸਿਰ ਮੈਂ ਬਾਣੀ ਦੇ ਅਰਥ ਕਰ ਰਿਹਾ, ਇਹਨੂੰ ਇਹ ਨਾ ਸਮਝਿਓ ਕਿਤੇ ਮਥਿਓਲੋਜੀ। ਕਹਿਣ ਲੱਗੇ ਵੀ ਰੂਪ ਤਾਂ ਵਿਸ਼ਨੂੰ ਦਾ ਬਣਾ ਲਿਆ ਪਰ ਸ਼ਕਤੀ ਨਹੀਂ, ਤੇ ਜਦੋਂ ਉਹਨਾਂ ਕਿਹਾ ਸ਼ਕਤੀ, ਫਿਰ ਉਸ ਕਮਾਰਥੀ ਨੇ ਅਰਦਾਸ ਕੀਤੀ ਪਰਮਾਤਮਾ ਭੇਖ ਬਣਾ ਲਿਆ ਪਰ ਕਰਮ ਚੰਗੇ ਨਹੀਂ, ਰੱਬ ਜੀ ਤੂੰ ਉਹਨੂੰ ਸ਼ਕਤੀ ਦੇ ਦਿੱਤੀ, ਜੇ ਕਾਮੀਆਂ ਨੂੰ ਸ਼ਕਤੀ ਦੇ ਕੇ ਬਣਾ ਦਿੱਤਾ ਹੀ, ਕਰਮ ਨਹੀਂ ਉਹ ਵਿਚਾਰੇ ਤੇ ਮੈਂ ਤੇਰੇ ਚਰਨਾਂ ਵਿੱਚ ਆਇਆ, ਕੀ ਮੇਰੇ ਕਰਮ ਵਿਚਾਰੇਗਾ? ਇਹ ਸ਼ਬਦ ਆਰੰਭ ਹੁੰਦਾ ਨ੍ਰਿਪ ਕੰਨਿਆ ਕੈ ਕਾਰਨ ਇੱਕ ਭਇਆ ਭੇਖ ਤਾਰੀ। ਕਾਮਾਰਥੀ ਸਵਾਰਥੀ ਵਾਕੀ ਪਹਿਜ ਸਵਾਰੀ, ਕੱਤਕ ਹੋਵੇ ਸਾਧ ਸੰਗ, ਜੇ ਸੰਗਤ ਕਰੇਗਾ ਤੇ ਕੱਤੇ ਵਿੱਚ ਕਰਮ ਕੱਟੇ ਜਾਣਗੇ।
ਨਿਰਪ ਕੰਨਿਆ ਕੈ ਕਾਰਨ ਇੱਕ ਭਇਆ ਭੇਕ ਧਾਰੀ ਕਾਮ ਆਰਤੀ ਸਵਾਰਤੀ ਵਾਕੀ ਪੈ

सवारी तव गुण कहा जगत गुरा हे जगत दे मालिक वाहेगुरु जी तेरे केड़े गुण कहा जो कर्म ना नाश है जे साडे कर्मां दा नाश नहीं होना फिर तेरे नाम नू उची उची पुकारन दा लाभ की। मैं कहना देखो भगती करे ते हो जा रब नाल गल्लां ही करे कर्म कांड ना करे। वो सीधा जिवें बांह पकड़ के नहीं कहीदा मेरी इस गल दा जवाब दे। मैं कहना भगत सुरत टिका के पकड़ के चरण कहिंदा परमात्मा मैनू पहला आ दस आ गल की है ये गुंजल खुलेगी कि नहीं। तब गुण कहा जगत गुरा जो कर्म ना नाश है सिंह शरण कत जाइए जो जंबुक ग्रस है। जंबुक दा अखरी अर्थ हुंदा गिद्दड़। कहिंदे ने जे शेर दे घुरने विच जाके भी गिद्दड़ दियां भबकियां तो डरना है फिर मैनू दस शेर दी ताकत की हुंदी है। देखो समझियो मैं कर्म कीते ने माड़े ते जे तेरा नाम लिया भी उन्हां कर्मां दा डर खाए कर्म खाए कर्म फिर मैनू दस तेरी बख्शिश की होवेगी। तब गुण कहा जगत गुरा जो कर्म ना नास है सिंह शरण कत जाइए जो जंबुक ग्रस है। अगली तुक है एक बूंद जल कारने चात्रिक दुख पावे। चात्रिक एक बूंद नू सहक दे ते गुरमत नगद धर्म है गुरमत उदारा धर्म नहीं। फिर मेरी बेनती समझियो गुरमत ए नहीं कहिंदी कि आ तू करना है अगले जहान जाके तेरा सब कुछ काम निबड़ेगा। गुरु कहिंदा तू कमाई करता सही प्यारे मरण तो बाद मुक्ति नहीं इस घर विच तां जिउंदे जी ही मुक्त हो जांदे ने। असी मरण तो बाद मुक्ति किथे क्या गुरु ग्रंथ साहिब विच मरण तो बाद मुक्ति बाबा जी ने ते बाणी विच कह दिता कह लगे मुवे होए जो मुक्त देहोगे मुक्त ना जाने कोयला। जीवन मुक्त कौन है। असी रोज ए बचन पढ़ने हां कि प्रभ की आज्ञा आत्म हितावै जीवन मुक्त सो कहावै तैसा हरक तैसा उसोग सदा अनंत है नाहे वियोग तैसा स्वर्ण तैसी उस माटी तैसा अमृत तैसी बेखाटी तैसा मान तैसा अभिमान तैसा रंक तैसा राजान जो वरताए साई जुगत नानक ओ पुरख कही है जीवन मुक्त। तब गुण कहा जगत गुरा जो कर्म ना नास है सिंह शरण कत जाइए जो जंबुक ग्रास है। एक बूंद जल कारण है एक पानी दी बूंद खातर चात्रिक दुख पावे ते जे मर गया परत के दरिया पैदा करने सी दरियावां नू की करने। कह लगे चात्रिक दुख पावे एक बूंद का जल कारने चात्रिक दुख पावे प्राण गए सागर मिले थुन काम ना आवे प्राण जो थाके थिर नहीं कैसे बिरमावूं डू बूड मुवे नौका मिले कहो काहे चढ़ावू ज्योंदे मैनू तिनका सहारा दे दे डुबना पिया ते जिदन मर गया परत के बेड़ियां लैंदिया मैं बेड़ी नू की करना। प्यारे अगला बचन जिहड़ा कहा सी कहांगे भी हंकार दे बचन कहे फिर रब नू चैलेंज किया रब नू मुखातब करके कि उहनू सामने रोस प्रगट किया। कहन लगे मैं नाही कछ हौ नही किछ आहे ना मोरा अवसर लज्जा राख लियो सदना जन तोरा मैं कुछ नहीं तो कृपा कर मेरे गरीब दी लज्जा रख ले। प्यारे जेड़े कर्म आपां करने हैं ये भुगतने पैने ने पर देखो सब तो वड्डा माड़ा कर्म पता है की है गुरु जी ने अज कह कह लगे कत्तक कर्म कमावने दोष ना काहू जोग सब तो वड्डा माड़ा कर्मी परमेश्वर ते भुलिया व्यापन सबे रोग। अगला बचन वेमुख होए राम ते लगन जन्म विजोग ते जे भुल गयो खिनमें कौड़े होए गए जितड़े माया भोग जेड़े भोग भोगना पे ए कौड़े हो जाणगे। पर जे तू रब तो वेमुख ना होवे गुरु दे सन्मुख रहे तेरी झोली विच दात पेगी। गुरमुखो आओ देखो सत्कार योग भाई साहब होना ने तुसा एक उपराला कीता है बच्चियां नू गुरमत देण दा बड़ी चंगी बात है। मैं आरंभ विच अर्ज कीती पनीरी खै जिस माली ने पनीरी सांभ ली बगीचे ओदी सुगंधी देणगे। रब मेहर करे कबीर जी ने एक बहुत कमाल दा बचन किया है कदी मत समझिए कि बच्चे नू सिर्फ उम्र करके अंदर जेड़ा आत्मा पता नहीं किन्ने कु दिनां दा सफर करदा पिया है। साडे सामने उम्र ओदी 7 साल 8 साल 10 साल है पर अंदर वाला आत्मा तां कई जन्मां दा चलिया है। बच्चा जे किते मां बाप आप किसे संचे विच ढले होण ते बच्चा जरूर ढलेगा। मैं सिर्फ दो तीन उदाहरणां देणियां चाहना
कबीर जी ने एक बचन कहा है कि जिस तरह बच्चा निर्मलताई बचपन विच लैके तुरदा है, रब मेहर करे बच्चा एक उस रुख की तरह है जिहड़ा धरती विचों निकलदा है, इन्ना कोमल ते लचकीला है जिधर ओनू करांगे आपां रुख ने उसे पासे ढल जाना है, झुक जाना है, जिधर बच्चे नू तोरोगे उन्हें उसे पासे तुर पैना है। कबीर जी ने एक बचन कहा, कबीर जैसी उपजी पेड़ ते, वैसे दे भाव अर्थ कुछ होर ने, पेड़ ते दा अर्थ टीकाकारा ने यही कीते ने कि जिवें मानो के रुख कोमल है धरती चो निकलदा, जे अखीरले समय तक कोमल रहे ते एदे वर्गा कोई नहीं, पर पेड़ ते दा अखरी अर्थ करांगे मूल के जदों माता दे उदर विच बच्चे दा जे जन्म नहीं होया, जेड़ी लिव उथे लगी सी, जे किते ए लिव जन्म तो लैके मौत तक लगी रहे, बंदे दी कीमत करोड़ा रतना नाल भी नहीं पाई जा सकती। जैसी उपजी पेड़ ते, जिस तरह तू पैदा होए, जो तैसी निभ है औड़, हीरा किसका बापड़ा पुजै ना रतन करोड़। पर देखो बच्चे अंदर एक दृढ़ता है। तीन चार उदाहरण ने सिर्फ, प्रहलाद एक बच्चा है, उस बच्चे दे अंदर रब ने मेहर की, कोई बाप दे सामने नहीं सी बोलदा, पर प्रहलाद अपने बाप दे सामने खलो के बोलिया, उस बच्चे दी दृढ़ता कैसी सी, उसका अंदर किन्ना टिकिया सी, परमात्मा भी ओदे भोलेपन उते खुश हो गया, ओदे भरोसे ते मेहर की। ध्रुव की उम्र कितनी सी, ध्रुव बिल्कुल रब लई नहीं तुरिया, जदों बच्चे गुरमत लई तुरदे ने देखो अज इनाम मिलेगा, इन्हां लई इह बड़ी वड्डी चीज है। ध्रुव जिद्दन तुरिया उन्हें यह नहीं सी पुछया मां मैनू रब किवें मिलेगा, किते नहीं लिखिया रब लई तुरिया, बिल्कुल झूठ है। उन्हें इको गल कही, मां माई जिस तखत तो अज मैनू धक्का पिया, मेरे प्यो का तखत किवें मैनू मिलेगा। उन्हें राज मंगिया, उन्हें रब नहीं मंगिया। ते भाई गुरदास ने कहा, ध्रुव हसदा कर आया, कर प्यार प्यो कुछड़ दिता, बाहों पकड़ उठा लिया, मन विच रोस मतरई किता, डड्डो लिका मां पुछे तू सा वाणी है के सरिता। ओदे विच उन्हें एक सवाल किया, मां किस उद्दम ते राज मिले, उन्हें यह नहीं कहा रब मिले, किस उद्दम ते राज मिले, शत्रु ते सब होमन मीता। मां बड़ी सियाणी से उन्हें कहा, पुत्र मेरिया राजे दे घर जम्मी आ, राजे नाल व्याही आ, धक्के तां पए ने, मेरी भगती कोई नहीं, मेरी भगती हुंदी ते इहदी कुख चो तेनू मे राजे दी गोदी चो तेनू खिचदा क्यों कोई, मेरी भगती नहीं। देखो इत्थे इहने कहा कि तेरी भगती नहीं, मां ने तोरना सी, पुत्र तू पुछना किस उद्दम ते राज मिले, छत्री ते सब खोण मीता। मां ने को गल कही, पुत्र परमेश्वर आराधी है जिद्दू होई है, पत पुनीता दो बच्चे तुरे, मुदता हो गई ने, गुरु ग्रंथ साहिब विचो आवाज आउंदी जे रब नू पाणा है ते राम जपो जी, ऐसे ऐसे ध्रुव प्रहलाद जप्यो हरा, जैसे एक दृढ़ता है। तीसरी उदाहरण बाबे फरीद दी असी गल करने हैं, मैं पढ़ रहा सा, 10 साल तो थोड़ी उम्र सी जिदन बाबे फरीद नू सारी कुरान जबानी कंठ हो गई सी, किन्ने कराई, मां ने। प्यारो मां नू जिदन भगती लई तुरे ने ओ महान महापुरुष, सिर्फ इको गल पुछी सी, मां भगती दी गल करनी है, बच्चा तुरेगा जरूर, ओनू उत्साहित कीता जाए। मैं कहना जेडे भावे एग्जाम विचों घट भी नंबर लैण, उन्हां नू उत्साहित करो, क्योंकि उन्हां दा उत्साह उन्हां नू अगे वधन वास्ते होर प्रेरणा देगा। उन्हें इको गल कही, मां रब रब दीआं गल्लां करनीआं, रब की दिंदा है। मां नू पता सी अज तरीका बदल गया, सन्मान ओही है जिहड़ा कदी फरीद दी मां ने दिता। कहन लगी, पुत्तर खुदा दी भगती करिए ते रब खाण वास्ते मिठा दिंदा है, इतिहास गवाह है, मिठे दी पोटली नू लैके चलिया, एक दिन मां दे सामने खलो कहिंदा, मां मेरीए किहड़े मिठे दी गल करनी है, रब वर्गा मिठा किते भी नहीं। बच्चा ही सी ना, मिठे लई तुरिया, एक राज लई तुरिया, ते उन्हां बाणी विच कह दिता, शक्कर खंड निवात गुड़ माख्यों माझा दुध, सबे वस्तु मिठियां रब ना पुजन तुद। एक बच्चे सी गुरमुखो, ओ भी बच्चा सी जिहड़ा दिल्ली दी धरती ते खलोता, वंगार के कहिंदा सी, मेरी मां झूठ बोलदी है, मैं सिख हां, मैनू कतल करके बाबा फतेह सिंह दे कोल पहुंचा दिओ।
ਉਹ ਵੀ 4 ਸਾਲ ਦਾ ਬੱਚਾ ਸੀ ਜਿਹਦਾ ਸੀਨਾ ਚੀਰ ਕੇ ਕਲੇਜਾ ਤੜਫਦਾ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿਚ ਤੁੰਨ ਦਿੱਤਾ। ਨਾ ਬੱਚੇ ਨੇ ਚੀਕ ਮਾਰੀ, ਨਾ ਬਾਪੂ ਨੇ ਖਾਈ ਕੀਤੀ। ਤੁਹਾਡਾ ਇਤਿਹਾਸ ਹੈ ਗੁਰਮੁਖੋ, ਉਹ ਸਰਹੰਦ ਦੀਆਂ ਨੀਆਂ ਨੇ। ਮੈਂ ਇੱਕ ਬੇਨਤੀ ਤੁਹਾਨੂੰ ਕਰਾਂਗਾ, ਤੁਸੀਂ ਭਾਵੇਂ ਤੁਹਾਨੂੰ ਰੱਬ ਨੇ ਸਭ ਕੁਝ ਦਿੱਤਾ, ਇੱਥੇ ਪੈਸੇ ਦੀ ਕਮੀ ਨਹੀਂ, ਤੁਹਾਡੇ ਵਿੱਚੋਂ ਕਰੋੜਾਂ ਪਤੀ ਹੋਣੇ ਨੇ। ਬੱਚੇ ਜਦੋਂ ਆਪਣੇ ਲਿਜਾਂਦੇ ਹੋ ਨਾ, ਗਰਮੀ ਦੇ ਦਿਨਾਂ ਵਿਚ ਇਕੱਲੇ ਹਿੱਲ ਸਟੇਸ਼ਨ ਨਹੀਂ, ਕਦੀ ਗਰਮੀ ਦੇ ਦਿਨਾਂ ਵਿਚ ਸਰਹੰਦ ਦੀਆਂ ਨੀਆਂ ਕੋਲ ਵੀ ਜਾ ਕੇ ਖੜੇ ਕਰਿਆ ਕਰੋ। ਗੁਰਮੁਖੋ ਮੈਂ ਕਹਾਂਗਾ ਬੱਚਿਆਂ ਦੇ ਟ੍ਰਿਪ ਬਣਾਓ, ਰਾਤ ਲਿਜਾਓ, ਤੇ ਕਦੀ ਉਹ ਸਮਾਂ ਜਦੋਂ ਕੋਈ ਵੀ ਨਾ ਹੋਵੇ, ਉਸ ਇਕਾਂਤ ਵਿਚ ਚੌਂਕੜੇ ਮਰਵਾ ਕੇ ਕਹੋ ਬੇਟਾ ਆਓ ਦੇਖ ਠੰਡਾ ਬੁਰਜ, ਪੋ ਦੀ ਰਾਤ ਵਿਚ ਦਾਦੀ ਆਪਣੀ ਗੋਦ ਦਾ ਨਿੱਘ ਪਈ ਦਿੰਦੀ ਹੈ ਬੱਚਿਆਂ ਨੂੰ। ਆ ਦੇਖ ਨੀਆਂ, ਇਹਦੇ ਵਿਚ ਬਾਬਾ ਫਤਿਹ ਸਿੰਘ ਬੋਲਿਆ ਸੀ ਤੇ ਬੋਲ ਕੇ ਕਹਿੰਦਾ ਪਿਆ ਸੀ, ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਡਰਤਾ ਨਹੀਂ ਹੈ ਅਕਾਲ ਕਿਸੀ ਸ਼ੈਨ ਸ਼ਾਹ ਕੀ ਸ਼ਾਨ ਸੇ, ਉਪਦੇਸ਼ ਆਪਲਾ ਸੁਣ ਲੋ ਜ਼ਰਾ ਦਿਲ ਕੇ ਕਾਨ ਸੇ, ਕਹਿ ਰਹੇ ਹਮ ਤੁਮਕੋ ਖੁਦਾ ਕੀ ਜ਼ੁਬਾਨ ਸੇ। ਗੁਰਮੁਖੋ ਉਹ ਵੀ ਤਾਂ ਦੇਖਣ ਵਿਚ ਬੱਚੇ ਨੇ, ਪਰ ਸਾਡੇ ਬਾਬੇ ਨੇ। ਉਸ ਤੋਂ ਅੱਗੇ ਚੱਲੋ, ਬੱਚਿਆਂ ਨੂੰ ਜੇ ਹੋਰ ਪ੍ਰੇਰਨਾ ਦੇਣੀ ਹੈ, ਭਾਵੇਂ ਸਾਰੀਆਂ ਸਹੂਲਤਾਂ ਨੇ, ਆਪਣੇ ਘਰਾਂ ਵਿਚ ਨੌਕਰ ਨੇ ਚਾਕਰ ਨੇ, ਗੁਰਮੁਖੋ ਕਦੀ ਹਰਿਮੰਦਰ ਸਾਹਿਬ ਜ਼ਰੂਰ, ਮੈਂ ਜਿੱਥੇ ਵੀ ਜਾਣਾ ਇੱਕ ਹੋਕਾ ਜ਼ਰੂਰ ਦੇਣਾ, ਮੇਰੀ ਬੇਨਤੀ ਜੇ ਸਿੱਖੋ। ਤਿੰਨ ਚੀਜ਼ਾਂ ਤੋਂ ਕਦੀ ਭਟਕਿਓ ਨਾ, ਅੰਮ੍ਰਿਤ ਤੋਂ, ਅੰਮ੍ਰਿਤ ਬਾਣੀ ਤੋਂ ਤੇ ਅੰਮ੍ਰਿਤਸਰ ਤੋਂ। ਇਹ ਤੁਹਾਡੇ ਜੀਵਨ ਦਾ ਆਧਾਰ ਨੇ। ਅੰਮ੍ਰਿਤ ਬਾਣੀ ਨਾਲ ਜੁੜਿਓ ਤੇ ਨਾਮ ਅੰਮ੍ਰਿਤ ਦੇ ਪਿਆਲੇ ਖੰਡੇ ਬਾਟੇ ਦੇ ਅੰਮ੍ਰਿਤ ਨਾ ਥਿੜਕਿਓ, ਤੇ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਨਾ ਕਦੀ ਭੁੱਲ ਜਾਇਓ। ਬੱਚਿਆਂ ਨੂੰ ਲਿਜਾਓ। ਤਰੀਕਾ ਜੇਕ ਮੈਂ ਇੱਥੇ ਬੇਨਤੀ ਕਰਾਂ, ਭਾਵੇਂ ਬੜੇ ਸੁੱਖ ਨੇ ਤੁਹਾਡੇ ਕੋਲ, ਪਰ ਉੱਥੇ ਜਾ ਕੇ ਕਦੀ ਘੰਟਾ ਲੰਗਰ ਦੇ ਭਾਂਡੇ ਮਾਂਜੋ, ਬੱਚਿਆਂ ਨੂੰ ਲੈ ਕੇ ਤਜਰਬਾ ਕਰਕੇ ਦੇਖਿਓ। ਮੈਂ ਕਹਿੰਦਾ ਪ੍ਰੈਕਟੀਕਲ ਧਰਮ ਹੈ, ਕਥਾ ਕਹਾਣੀਆਂ ਨਹੀਂ। ਠੀਕ ਹੈ ਕਥਾ ਸੁਣਾਤੀ, ਕਿਸੇ ਨੇ 4 ਪ੍ਰਮਾਣ ਵੱਧ ਲਾਤੇ, ਕਿਸੇ ਨੇ ਘੱਟ ਲਾਤੇ, ਗੱਲ ਤਾਂ ਪ੍ਰੈਕਟੀਕਲ ਤੌਰ ਤੇ ਹੈ। ਉਦਾਸੀ ਮਹਾਂਪੁਰਸ਼ ਇਕੱਠੇ ਹੋਏ, ਮੈਂ ਪੜ੍ਹ ਰਿਹਾ ਇੱਕ ਬਜ਼ੁਰਗਾਂ ਦਾ ਜੀਵਨ, ਕਹਿਣ ਲੱਗਿਆ ਉਹ ਸੁਖਮਨੀ ਸਾਹਿਬ ਦੇ ਅਰਥ ਕਰੀਏ ਤੇ ਬਿਰਧ ਬਾਬਾ 85 ਸਾਲ ਦਾ, ਉਹਨੂੰ ਵੀ ਲਾਇਆ ਬਾਬਾ ਜੀ ਅੱਜ ਅਰਥ ਕਰਨ ਲੱਗੇ ਹਾਂ। ਅਰਥ ਪਹਿਲੇ ਸ਼ਲੋਕ ਦੇ ਤੇ ਕਰ ਲਏ, ਜਦੋਂ ਪਹਿਲੀ ਤੁਕ ਪੜੀ ਨਾ, ਸਿਮਰੋਂ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਾਬਾ ਸੋਟੀ ਲੈ ਕੇ ਉੱਠ ਪਿਆ। ਚੇਲਿਆਂ ਨੇ ਕਿਹਾ ਬਾਬਾ ਜੀ ਅਜੇ ਤਿਰਥ ਸ਼ੁਰੂ ਹੋਏ ਨੇ। ਕਹਿੰਦਾ ਬਸ ਆ ਹੀ ਕਮਾ ਲਿਆ ਤੇ ਸਮਝ ਲਓ ਸਭ ਕੁਝ ਕਮਾ ਲਿਆ। ਪਿਆਰਿਓ ਆਂਦਾ ਚੋਖੇ ਅਰਥ ਕੀ, ਗੁਰੂ ਨੇ ਗੱਲ ਮੁਕਾ ਦਿੱਤੀ, ਤੂੰ ਸੁਖ ਭਾਲਣਾ ਨਾ, ਸਿਮਰੋ ਸਿਮਰ ਸਿਮਰ ਸੁਖ ਪਾਵੂ, ਕੱਲ ਕਲੇਸ਼ ਤਨ ਮੈਂ ਮਿਟਾਵੂ, ਬਸ ਬਸ ਇੰਨੀ ਗੱਲ ਤੇ ਮੈਂ ਪਹਿਰਾ ਦੇਣ ਚੱਲਿਆ, ਦੂਜੀ ਦੇ ਅਰਥ ਮੈਂ ਕੱਲ ਨੂੰ ਪੁੱਛਾਂਗਾ ਜੇ ਮੇਰੇ ਅੰਦਰ ਨੂੰ ਸੁਖ ਮਿਲਿਆ ਤੇ, ਨਹੀਂ ਤੇ ਇਹਦੀ ਕਮਾਵਾਂਗਾ ਜੀ। ਦੇਖੋ ਇਹਨੂੰ ਕਮਾਓ, ਬੱਚੇ ਲੈ ਕੇ ਜਾਓ, ਇਹ ਉਥੇ ਲੰਗਰ ਦੇ ਬਰਤਨਾਂ ਵਿਚ ਖਲੋਵੋ, ਅਮੀਰੀ ਦਾ ਕਰੀਚ ਨਾ ਕਰੀਏ, ਮੇਰੇ ਘਰ ਅਰਬਾਂ ਰੁਪਈਏ ਨੇ ਨਹੀਂ। ਚੇਤੇ ਰੱਖਿਓ ਉਹਦੇ ਦਰ ਦੇ ਝਾੜੂ ਲਾਉਣ ਵਾਲੇ, ਉਸ ਦੇ ਦਰ ਦੇ ਜੋੜਿਆਂ ਦੇ ਧੂੜ ਦੇ ਵਿਚ ਨਵਾਬੀਆਂ ਪਈਆਂ ਨੇ, ਸਰਦਾਰੀਆਂ ਪਈਆਂ ਨੇ। ਬੱਚਿਆਂ ਨੂੰ ਲਿਜਾ ਕੇ ਆਪ ਖਲੋਵੋ ਪਹਿਲਾਂ, ਪਰ ਇਕ ਤਰੀਕਾ ਹੈ। ਸੇਵਾ ਕਰਨ ਦਾ ਮਤਲਬ ਗੱਲਾਂ ਕਰਨੀਆਂ ਨਹੀਂ, ਲੰਗਰ ਦੇ ਬਰਤਨਾਂ ਵਿਚ ਤਜਰਬਾ ਕਰਿਓ। ਜਿਹੜਾ ਵੀ ਸ਼ਬਦ ਬੱਚੇ ਨੂੰ ਚੇਤੇ ਵੇ, ਉਹਨੂੰ ਇੱਕੋ ਗੱਲ ਕਹਿ, ਪੁੱਤਰ ਇੱਕ ਘੰਟਾ ਜੇ ਭਾਂਡੇ ਮਾਂਜਣੇ, ਸਿਰਫ ਤੂੰ ਜੋ ਤੈਨੂੰ ਹੁੰਦਾ ਬੋਲੀ ਜਾਈ, ਪਹਿਲਾਂ ਸੇਵਾ ਵਿਚ ਖਲੋਵੋ, ਪਰਤ ਕੇ ਇਸ਼ਨਾਨ ਕਰਕੇ ਅੰਦਰ ਜਾਓ ਤੇ ਘੰਟਾ ਗੁਰੂ ਰਾਮਦਾਸ ਦੇ ਚਰਨਾਂ ਵਿਚ ਬਿਠਾ ਕੇ ਲਿਆਇਓ। ਕਦੀ ਦੀਪ ਸਿੰਘ ਨੂੰ ਮਾਂ ਇਸ ਤਰ੍ਹਾਂ ਹੀ ਹਰਿਮੰਦਰ ਵਿਚ ਲੈ ਕੇ ਜਾਂਦੀ ਸੀ, ਕਿਉਂਕਿ ਪਿੰਡ ਨੇੜੇ ਸੀ। ਮਾਂ ਰੋਜ਼ ਲੈ ਕੇ ਜਾਣਾ ਜਦੋਂ ਹਰਿਮੰਦਰ, ਤੇ ਇੱਕੋ ਗੱਲ ਕਹਿਣੀ, ਗੁਰੂ ਰਾਮਦਾਸ ਕਿਰਪਾ ਕਰੀ ਮੇਰੇ ਦੀਪੇ ਨੂੰ ਸਿੱਖੀ ਦੀ ਦਾਤ ਦਈ। ਜਿਹੜਾ ਬੱਚਾ ਮਾਂ ਭਾਂਡਿਆਂ ਵਿਚ ਜਾਂ ਉਥੇ ਸੇਵਾ ਵਿਚ ਲਿਜਾਂਦੀ ਰਹੀ, ਜਿੱਦਣ ਲੋੜ ਪਈ, ਪਹਿਲਾਂ ਤਾਂ ਜਾਂਦੇ ਸਨ ਮਾਂ ਕੋਲੋਂ ਦਾਣੇ ਲੈ ਕੇ, ਕੁਝ ਭੇਟਾਵਾਂ ਲੈ ਕੇ, ਅੱਜ ਲੋੜ ਪੈ ਗਈ ਦਮਦਮਾ ਸਾਹਿਬ ਤੋਂ ਤੁਰੇ ਤੇ ਆਵਾਜ਼ ਦਿੱਤੀ, ਬਾਪੂ ਗੁਰੂ ਰਾਮਦਾਸ ਮਾਂ ਨਾਲ ਮੱਥਾ ਟੇਕਦਾ ਸਾਂ, ਪੈਸੇ ਦਾ ਟਕੇ ਦਾ ਅੱਜ ਪੱਲੇ ਕੁਛ ਨੀ, ਕੱਲਾ ਸਿਰੇ ਸਿਰ ਲੈ ਕੇ ਆਇਆ ਪ੍ਰਵਾਨ ਕਰ ਲਵੇ। ਉਹ ਇੱਕ ਬੱਚਾ ਸੀ, ਇੱਕ ਪੰਜਾਬੀ ਦੇ ਅਦੀਬ ਨੇ ਬਹੁਤ ਸੋਹਣੇ ਸ਼ਬਦ ਕਹੇ ਨੇ, ਤੁਰ ਲੱਗਿਆ ਕਿਹਾ ਸੀ ਉਸ ਬਜ਼ੁਰਗ ਬਾਬੇ ਨੇ, ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਲਗਾਂਗਾ ਨਾ ਮੈਂ,
ਭਾਜੜਾ ਪਾਵਾਂਗਾ ਸਿੱਖੀ ਦੇ ਵੈਰੀਆਂ ਨੂੰ ਮੈਂ, ਸਿੱਖੀ ਸਿਦਕ ਨੂੰ ਦਾਗ ਨਾ ਲਾਂਗਾ ਮੈਂ, ਕੜਾ ਪ੍ਰਸ਼ਾਦ ਗੁਰੂ ਘਰ ਚੜਾਣ ਲੋਕੀ ਐ ਪਰ ਸੀਸ ਪ੍ਰਸ਼ਾਦ ਚੜਾਂਗਾ। ਗੁਰੂ ਕਿਰਪਾ ਕਰੇ ਤੁਹਾਡੇ ਕੀਤੇ ਹੋਏ ਇਸ ਉਪਰਾਲੇ ਨੂੰ ਭਾਗ ਲਾਏ, ਬੱਚੇ ਤੁਹਾਡੇ ਹੋਰ ਗੁਰਮਤ ਨਾਲ ਜੁੜਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਆ ਜੇ। ਸਾਧ ਸੰਗਤ ਬੇਅੰਤ ਭੁੱਲਾਂ ਹੋਈਆਂ ਨੇ, ਪਤਾ ਨੀ ਜਦੋਂ ਤੋਂ ਮੈਂ ਦਿੱਲੀ ਆਉਣਾ ਪਿਆ, ਜਦੋਂ ਵੀ ਐ ਟੈਨਸ਼ਨ ਚ, ਇੱਕ ਥਾਂ ਕਥਾ, ਦੋ ਥਾਂ ਕਥਾ, ਪਰ ਚਿੱਤ ਕਰਦਾ ਹੁੰਦਾ ਵੀ ਇੱਕੋ ਥਾਂ ਜਾਈਏ ਤੇ ਟਿਕ ਕੇ ਕਥਾ ਹੋਵੇ ਬਾਣੀ ਦੀ। ਗੁਰੂ ਮੇਹਰ ਕਰੇ, ਅੱਗੋਂ ਜਦੋਂ ਸਬੱਬ ਬਣਿਆ ਫਿਰ ਆਪ ਸੰਗਤ ਦੇ ਦਰਸ਼ਨ ਦੀਦਾਰੇ ਕਰਾਂਗਾ। ਅਸੀਸ ਬਖਸ਼ਿਓ, ਆਓ ਮਿੰਟ ਸਿਰਫ ਤੁਹਾਡੇ ਦੋ ਲੈਣੇ ਨੇ, ਸਾਰੇ ਟਿਕ ਕੇ ਨਾ ਆਪਣੇ ਅੰਦਰ ਨੂੰ ਟਿਕਾਓ। ਕਥਾ ਦਾ ਮਤਲਬ ਜੁੜਨਾ ਹੈ, ਕੋਈ ਵੀ ਰਸਨਾ ਸਤਿਗੁਰੂ ਦੇ ਨਾਮ ਤੋਂ ਵਾਂਝੀ ਨਾ ਰਹਿ। ਸਿਰਫ ਦੋ ਮਿੰਟ ਉੱਚੀ ਆਵਾਜ਼ ਵਿੱਚ ਇੱਕ ਪੁਕਾਰ ਕਰੋ, ਸੱਚੇ ਪਾਤਸ਼ਾਹ ਸਾਡੇ ਅੰਦਰ ਨੂੰ ਭਾਗ ਲਾ। ਦਾਸ ਪਹਿਲਾਂ ਬੋਲੇਗਾ, ਆਪ ਸੰਗਤ ਨੇ ਉੱਚੀ ਆਵਾਜ਼ ਵਿੱਚ ਪੁਕਾਰੀਏ, ਸਾਡੀ ਸ਼ਾਇਦ ਸੁਣੀ ਜਾਏ। ਕਰੋ ਕਿਰਪਾ ਔਰ ਉਚਾਰਨ ਕਰੋ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸਚ ਜੋਗਾਦ ਸਚ ਹੈ ਸਚ ਨਾਨਕ ਖੁਸ਼ੀ ਪੀ ਸਚ ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧਿਆ ਗੈ ਅਰਦਾਸ ਮੈਂ ਹੋਰ ਥਾਉ ਨਾਹੀ ਜਿਸ ਪਹਿ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਪਰਮ ਸਨਮਾਨ ਯੋਗ ਚਵਰ ਸ਼ਤਰ ਤਖ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਆਪ ਜੀ ਨੇ ਬੜੀ ਇਕਾਗਰਤਾ ਦੇ ਨਾਲ ਔਰ ਬੜੇ ਭਾਵਪੂਰਤ ਸ਼ਬਦਾਂ ਵਿੱਚ ਮਹਾਂਪੁਰਸ਼ਾਂ ਤੋਂ ਅੰਮ੍ਰਿਤ ਦੇ ਸੰਬੰਧ ਵਿੱਚ ਵਿਚਾਰਾਂ ਸਰਵਣ ਕੀਤੀਆਂ ਨੇ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਆਪਾਂ ਅੰਮ੍ਰਿਤ ਦੀ ਗੁਰਬਾਣੀ ਦੀ ਰਹਿਤ ਦੀ ਗੱਲ ਕਰਦੇ ਆ ਰਹੇ ਹਾਂ ਤੇ ਆਖਰ ਇਸ ਵਿਚਾਰ ਦਾ ਭਾਵ ਕੇਵਲ ਇਤਨਾ ਹੈ ਕਿ ਕਿਤੇ ਅਮੋੜ ਮਨ ਦੀਆਂ ਵਾਗਾਂ ਸਤਿਗੁਰੂ ਦੇ ਹੱਥ ਵਿੱਚ ਪਕੜਾ ਦਈਏ ਤੇ ਇਹ ਗੁਰਮਤ ਦੇ ਗਾੜੀ ਰਾਹ ਉੱਤੇ ਚੱਲ ਪਵੇ। ਆਓ ਕਰੋ ਕਿਰਪਾਲਤਾ ਸਾਧ ਸੰਗਤ ਜੀ ਕਿ ਪਿਛਲੇ ਕੁਝ ਦਿਨਾਂ ਤੋਂ ਆਪਾਂ ਇੱਕ ਲੜੀ ਆਰੰਭ ਕੀਤੀ ਹੈ। ਪਹਿਲੇ ਦਿਨ ਜਿਸ ਦਿਨ ਵੈਸਾਖੀ ਦੇ ਸੰਬੰਧ ਵਿੱਚ ਵਿਚਾਰ ਆਰੰਭ ਕੀਤੀ ਸੀ, ਆਰੰਭ ਵਾਲੇ ਦਿਨ ਬੇਨਤੀ ਕੀਤੀ ਸੀ ਕਿ ਇਸ ਜੀਵ ਦਾ ਸਤਿਗੁਰੂ ਦੇ ਸ਼ਬਦ ਤੋਂ ਬਿਨਾਂ ਸਹਾਰਾ ਕੋਈ ਨਹੀਂ। ਦੂਸਰੇ ਦਿਨ ਬੇਨਤੀ ਕੀਤੀ ਸੀ ਕਿ ਅੰਮ੍ਰਿਤ ਦੀ ਦਾਤ ਅੰਮ੍ਰਿਤ ਹੈ ਕਿ ਕੱਲ ਆਪ ਜੀ ਦੇ ਸਮਕਸ਼ ਵੈਸਾਖ ਦੇ ਮਹੀਨੇ ਔਰ ਵੈਸਾਖੀ ਦੇ ਸੰਬੰਧੀ ਵਿਚਾਰ ਕੀਤੇ ਸਨ ਤੇ ਦੇਖੋ ਐਤਕੀ ਮਾਲਕ ਨੇ ਸਬੱਬ ਕਿਹੋ ਜਿਹਾ ਬਣਾਇਆ ਹੈ। ਕਈ ਵਾਰੀ ਕੁਝ ਗੱਲਾਂ ਐਸੀਆਂ ਹੁੰਦੀਆਂ ਨੇ ਜਦੋਂ ਕੁਦਰਤੀ ਤੌਰ ਤੇ ਇਤਿਹਾਸਕ ਘਟਨਾਵਾਂ ਮੇਲ ਖਾਂਦੀਆਂ ਨੇ
ਤੇ ਮਨੁੱਖ ਦਾ ਅੰਦਰ ਪ੍ਰਸੰਨ ਹੋ ਕੇ ਕਹਿੰਦਾ ਮੇਰੇ ਦਾਤਾ ਸਾਡੀ ਕੀਤੀ ਹੋਈ ਇਸ ਸੇਵਾ ਨੂੰ ਤੁਸੀਂ ਕਬੂਲ ਕਰਦੇ ਪਏ। ਕੱਲ ਬੁੱਧਵਾਰ ਸੀ, ਵੈਸਾਖ ਦਾ ਮਹੀਨਾ ਸੀ, ਆਰੰਭ ਹੋਇਆ। ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ। ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ। ਕੱਲ ਵੀ ਬੁੱਧਵਾਰ ਸੀ ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮੁਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਹੱਥ ਰੱਖੀਏ। ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਤ ਬਿਨ ਅੱਜ ਨਾ ਮੋਲੋ। ਕਹਿਣ ਲੱਗੇ ਕੀਮਤ ਕੌਣ ਕਰੇ ਤੁਦ ਭਾਵਾਂ, ਦੇਖ ਦਿਖਾਵੇ ਢੋਲੋ। ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਹੈ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਜਲ ਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ ਖਾਸ ਕਰਕੇ। ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ, ਤੇ ਧਨ ਦਾ ਅਰਥ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਹਾਂ ਧਨ ਫਿਰ ਇਹ ਨਾ ਆਖੀਐ ਵੈਰ ਇਕੱਠੇ ਹੋਏ ਉੱਥੇ ਧਨ ਦਾ ਅਰਥ ਇਸਤਰੀ। ਜਦੋਂ ਅਸੀਂ ਪੜ੍ਹਨੇ ਹਾਂ ਕਾਚਾ ਸੰਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਦੌਲਤ। ਜਦੋਂ ਅਸੀਂ ਪੜ੍ਹਨੇ ਹਾਂ ਇਹ ਧਨ ਨਖੁੱਟ ਨਾਜ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਹਾਂ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਗੁਰ ਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ, ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ ਦੁੱਤਰ ਤਾਰੇ ਜਿਹੜਾ ਦੁਸ਼ਤਰ ਸੰਸਾਰ ਤਰਿਆ ਨਹੀਂ ਜਾਂਦਾ ਇਹ ਮੈਨੂੰ ਤਾਰ ਦਿਓ। ਤੇ ਨਾਲ ਬਚਨ ਕੀਤਾ ਤੁੱਤ ਬਿਨ ਅੱਡ ਨਾ ਮੋਲੋ। ਅੱਡ ਦਾ ਅੱਖਰ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ
بڑے ٹکان سنے چت کیتا بھی انہاں شبداں نو پڑھ کے تخاری بان بارہ ماہ دی کتھا ہونی ات ضروری ماج تے اسی پڑھنے ہیں تخاری بارہ ماہ نو پڑھو میں کہنا ساڈا پچھوکڑ ساڈے بار دے علاقے دا ایک ایک شبد جڑا ہے وہ تخاری بارہ ماہ دے وچوں نکلدا پیا صاحب نے کہا تیرے تو بنا میری ادھی کوٹی بھی قیمت نہیں ہن جدو اگلی تک پڑھنے ہاں کہن لگے میرے مالک جی کہ تت بن اگ نہ مولو قیمت کون کرے تد پاہا ہن اگلی تو کے پاویں میری ادھی کوڈی قیمت نہیں پر میرے مالکا جدھر تو میرا ہو گیا ادھر دنیا وچ میری کوئی قیمت پا ہی نہیں سکتا پہلی تک وچ کیا میری قیمت کوئی نہیں تد بن اگ نہ مولو قیمت کون کرے تد پاہا جے تینوں پا جاواں تے میری کوئی نہیں قیمت پا سکتا دیکھ دکھاوے ٹولو ہن ٹولا شبد بڑا پیارا ہے بابا فرید جی نے شبد ورتے ہیں جد اسی پڑھنے ہاں کہ ہاتھ نہ لائے کسمبڑے جل جاسی ٹولا ٹولا دا ارتھ ہوندا ہے پیارا دیکھ دکھاوے ٹولو ہن دیکھو دیکھ دکھاوے دو شبد نے کہندے نے میں ستگرو تو قربان کرنا جن نے ٹولے نو پہلا آپ دیکھیا ہے تے کیول دیکھیا نہیں جنوں رب نے اینی طاقت دتی ہے دوجے نو بھی دکھا سکتا ہے دیکھ دکھاوے ٹولو میری قیمت کوئی نہیں پا سکتا جے پیارا پرماتما میرے تے نظر کر دے سچ جانیو کہ بندے دی کوئی قیمت نہیں جائے جے گرو نال کھلو جائے تے اے دی دنیا وچ قیمت کوئی پا ہی نہیں سکتا دھیان دیو بانی دیاں میں دو تین ادھارنا دے کے اگے ترنا چاہنا دیکھو ایک شبد اسی پڑھنے ہاں بھگت رویداس جی کا انہاں پرمان دتا ہے بہار کے علاقے وچ اجے بھی ایک رخ ہوندا اونوں کہندے نے تاڑی دا رخ اس رخ دے وچوں جڑا رس چوندا ہے او دا نشہ شراب دی طرح او ہوندا ہے تے پرانے لوگ جڑے سن او تاڑی دے رخ نوں اپوتر ماندے نے چنگا نہیں سمجھدے بابا رویداس جی کہندے نے مالک جی اے گرو گوبند سنگھ جی میں خاص کر کے گرو والے شبد لیاونا چاہنا کہ اسی تاڑی دے رخ دی طرح ہاں اپنے خومے دے نشے وچ اینے گلتان ہاں اپنے وکاراں دے نشے وچ اینے اسی مست ہاں کہ میرے مالک جی اپنی خومے کر کے اسی کتے بھی پروان نہیں تاڑی دا رخ اودے وچوں رس نکلدا ہے او نشے والا رخ کتے پروان نہیں پر جدو تاڑی دے رخ دا کاغذ بنا کے اودے اتے رام نام لکھیا جائے تے لوگ اسے تاڑی دے رخ دے کاغذ نوں متھے ٹیک دے نے اسی تا تاڑی دے رخ دی طرح ہاں پر جدو ستگرو تیرا نام لکھیا جائے تے تاڑی دا رخ بھی جڑا ہے وہ قیمتی ہو جاندا ہے بھگت رویداس جی نے شبد ورتے نے کہن لگے تر پاڑ اپوتر کر مانیے رے جیسے کاگرا کرت بچارگ تاڑی دا رخ اپوتر منیا جاندا ہے بھگت بھگوت لکھی ہے تے اوپر ہے پوجیا کر نمسکارگ جدو او دے تے بھگتی والے شبد لکھے گئے اسے رخ نو لوکی متھے ٹیکن لگ پیندے نے داتا تد بن اگ نہ مولو پر قیمت کون کرے تد پاواں جے تینوں پا جائیے تے پھر تاڑی دے رخ نو وی لوکی نمسکارا کر دے دوسرا پرمان عرض کراں کہ کیڑا کدی تکیو کوئی کیڑا وی آپاں شبد ورتنے ہیں تے اس کیڑے نو لوک مارن دا یتن کردے نے صاحب گرو گرنتھ صاحب نے ایک بچن کہا ہے کہندے نے ریشم دے کیڑے ول کدی جھاتی ماریو خیر تاں او بھی ایک کیڑا ہی تے بابا گرو گرنتھ صاحب دے وچ بابا رویداس جی کہندے نے کہ مالک جی دوجے کیڑیاں نو لوک دیکھدیاں سار مسل دیندے نے اسی تاں ریشم دے کیڑے دی طرح ہاں ہن پرمان کیسا لیا انہاں کہن لگے ریشم دا کیڑا مت مان کرے کہ میرے کیڑے ہون کر کے میری قدر ہے کہن لگے تیرے ورگے کئی کیڑے بندے نے مسل دتے ریشم دے کیڑے دی قیمت آئے کیونکہ یہ کو ریشم پری ہوئی ہے کہن لگے مالک جی عام کیڑے دا ادھی کوڈی مل نہیں پر جدو ریشم دے کیڑے نو کوئی پال دے تے اس کر کے او دی قیمت پہ جاندی ہے کیونکہ وہ دے کل قیمتی ریشم ہے صاحب نے بچن کیتا ہے کہن لگے تم مختول سفید سپیل خم بپرے جسکیرا کہ اسی تا میرے مالک کیڑے دی طرح نا تے تیرا نام ریشم دی طرح چٹا پیلا تو ریشم ہے تم مختول سپید سپیل خم بپرے جسکیرا ست سنگت مل رہی ہے مادو جیسے مد پر
ਮਖੀਰਾਂ ਤਵੱਜੋ ਦਿਆ ਜੇ ਤਾੜੀ ਦਾ ਰੁੱਖ ਹਾਂ ਅਸੀਂ ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾਗ ਹੈ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾਗ ਹੈ ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈਂ ਪ੍ਰਗਟ ਹੋ ਗਿਆ ਇਹ ਨਹੀਂ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ ਇਹ ਨਹੀਂ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ ਇਹ ਨਹੀਂ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ ਇਹ ਨਹੀਂ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੂਣਾ ਕਰਦਾ ਹੈ ਇਹ ਨਹੀਂ ਦੇਖਿਆ ਇਹ ਬਲਦਾਂ ਪਿੱਛੇ ਲੱਗ ਕੇ ਖਲ ਵਾਹਦਾ ਹੈ ਮੇਰੇ ਗੁਰੂ ਨੇ ਚੰਮ ਨਹੀਂ ਦੇਖਿਆ ਉਹਦੇ ਕੰਮ ਨੂੰ ਤੱਕ ਕੇ ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ ਇਹ ਨਾ ਦੇਖ ਭਾਂਡਾ ਮਿੱਟੀ ਦੇ ਇਹ ਨਾ ਦੇਖ ਭਾਂਡਾ ਕਾਂਸੀ ਦੇ ਇਹ ਨਾ ਦੇਖ ਭਾਂਡਾ ਪਿੱਤਲ ਦੇ ਤੇਰਾ ਸੰਬੰਧ ਕੇਵਲ ਪਾਣੀ ਨਾਲ ਏ ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ ਉਹ ਵੀ ਪ੍ਰਵਾਨ ਨੇ ਜੇ ਸੈਣ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ ਉਹ ਵੀ ਪ੍ਰਵਾਨ ਨੇ ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆ ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਗੜਬੜ ਕਰਾਓ ਖਿਮਾ ਕਰਿਓ ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ ਮੈਂ ਕਿਸੇ ਤਰ੍ਹਾਂ ਤਰਖ ਨਹੀਂ ਕਰਦਾ ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ ਜਿਹੜੀ ਗੁਰੂ ਦੀ ਪਦਵੀ ਹੈ ਨਾ ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜਨ ਵਾਲੇ ਬੈਠੇ ਹੋ ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ ਕਿਤੇ ਦਿਖਾ ਦਿਓ ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਮਹੱਲਾ ਪਹਿਲਾ ਹੈ ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸ਼ਲੋਕ ਹੁੰਦਾ ਕਿ ਜਿਸ ਪਿਆਰੇ ਸਿਉਨਿਓ ਤਿਸ ਆਗੈ ਮਰ ਚਲੀਏ ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ ਗੁਰੂ ਅਮਰਦਾਸ ਜੀ ਦੀ ਬਾਣੀ ਗੁਰੂ ਰਾਮਦਾਸ ਜੀ ਦੀ ਬਾਣੀ ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦੇ ਸ਼ਬਦ ਜੀ ਨਾ ਵਰਤਿਆ ਹੋਵੇ ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ ਬਾਣੀ ਭਗਤ ਰਵਿਦਾਸ ਜੀ ਕੀ ਬਾਣੀ ਭਗਤ ਨਾਮਦੇਵ ਜੀ ਕੀ ਉਹ ਦੁਨੀਆਂ ਦੇ ਲੋਕੋ ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ ਕੀ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਆਉਣਾ ਅੰਮ੍ਰਿਤ ਸੰਚਾਰ ਪਵੇ ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ 39 ਸਾਲ ਦੀ ਉਮਰ ਸੀ ਈਸਾ ਦੀ ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ ਮੈਂ ਕਟਾਕਸ਼ ਵੱਲ ਵੀ ਜਾਣਾ 35 ਸਾਲ ਦੀ ਉਮਰ ਸੀ ਜਿਸ ਦਿਨ ਮਹਾਤਮਾ ਬੁੱਧ ਨੂੰ ਗਿਆਨ ਹੋਇਆ ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿਸ ਦਿਨ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਨ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ ਉਹਦੇ ਕੇਸ ਤਲਵਾਰ ਨਾਲ ਕੱਟੇ ਗਏ ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ ਕਦੀ ਤੱਕਿਓ ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਿਹਾ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੌਂਦੇ ਹੁੰਦੇ ਗਿਆਨ ਕਿਤੇ ਵੀ ਮਿਲ ਜਾਏ 35 ਸਾਲ ਦੀ ਉਮਰ ਵਿੱਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ 39 ਸਾਲ ਦੀ ਉਮਰ ਵਿੱਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ ਕਿ 33 ਸਾਲ ਦੀ ਉਮਰ ਵਿੱਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ
ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ, ਇੱਕ ਹੈ ਪਹਿਚਾਨਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ। ਮਾਨਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨਬੋ। ਸਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ, ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ, ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰਖਣਾ ਕਰੋ ਕਿ ਅੰਮ੍ਰਿਤ ਵੱਖਰਾ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਸਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਔਂਕੜ ਲੱਗੀ ਹੈ, ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫਿਰ ਦੁਬਾਰਾ ਔਂਕੜ ਲੱਗੀ ਹੈ, ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ। ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਅਸੀਂ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਦੇ ਲਈ ਵਰਤਦਾ। ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਪੈਸਲਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ, ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਿਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਖਰ ਮੰਦਿਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ। ਜਿਹੜੀ ਅੱਜ ਬਚਨ ਕਹਿ ਸਨ, ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਤਿੱਥੇ ਨਦਰ ਤੇਰੀ ਬਖਸ਼ੀਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ। ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦੇ ਹਾਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤੇ ਹੈ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, ਪੰਜ ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ, ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ, ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ, ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ, ਜਿਹੜੇ ਪਿਆਰੇ ਗੁਰੂ ਕੇ ਸਨ ਤੈਨੂੰ ਉਹਨਾਂ ਨੇ ਮਾਂ ਕਿਹਾ, ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ ਕਿ ਉਹਨਾਂ ਨੂੰ ਤੈਨੂੰ ਪੁੱਤਰ, ਤੁਹਾਨੂੰ ਪੁੱਤਰ ਕਹਿਣ ਦਾ ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ, ਖੰਡਾ ਬਾਟਾ ਲਿਆ, ਸਰਬ ਲੋਹ ਦਾ ਬਾਟਾ, ਦੋ ਧਾਰਾ ਖੰਡਾ, ਪਤਾਸੇ ਸ਼ਬਦ ਵੀ ਵਰਤਦੇ ਨੇ,
ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨਹੀਂ ਵਰਤਿਆ? ਧਿਆਨ ਦਿਆ ਜੇ, ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ, ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸਾਸੇ ਛੋਟੇ ਵੱਡੇ ਨੇ, ਜਦੋਂ ਭੁੱਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਹੈ? ਇਹਦਾ ਭਾਵ ਇਹ ਵੇ, ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ, ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ, ਤੇ ਪਿਛਲੇ ਦਿਨਾਂ ਤੋਂ ਇਹ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ, ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ, ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ, ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ, ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ, ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਹੈ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਅੰਮ੍ਰਿਤ ਛੱਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ, ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜੀ ਜਾਂਦੀ ਹੈ, ਜਿਹੜੇ ਸਾਡੇ ਨਿਤਨੇਮ ਵਿੱਚ ਪੜੀ ਜਾਂਦੀ ਹੈ, ਮੌਤ ਤੋਂ ਬਾਅਦ ਵੀ ਬਾਣੀ ਪੜੀ ਜਾਂਦੀ ਹੈ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਇੱਕ ਨਾਲ ਜੋੜਨਾ ਹੈ, ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨੂੰ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ਮਾਨ ਤੂੰ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾਣੀ ਏ, ਬਾਟਾ ਤਿਆਰ ਹੋਣ ਲੱਗਾ, ਔਰ ਤਿਆਰ ਹੋਣ ਲੱਗੀ ਏ, ਤੇ ਪਹਿਲੀ ਬਾਣੀ ਜਪ ਸਹਿ ਪੜੀ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋ ਸੀ ਵੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ, ਸਿੱਖੀ ਦਾ ਪਹਿਲਾ ਲੈਸਨ ਹੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ, ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਰਤਾਰ, ਭੁੱਖਿਆ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਖਾਲਸਾ ਕਿਵੇਂ ਬਣੇਗਾ ਬਈ? ਕਿਵ ਸਚਿਆਰਾ ਹੋਈਐ, ਕਿਵ ਕੂੜਾ ਟੁੱਟੈ ਪਾਲ, ਗੁਰੂ ਤੇ ਰੱਬ ਦਰਮਿਆਨ ਤੇਰੀ ਜਿਹੜੀ ਕੰਧ ਬਣੀ ਏ ਕਿਵੇਂ ਟੁੱਟੇ? ਕਹਿਣ ਲੱਗੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ, ਨਾਲ ਪਹਿਲੀ ਗੱਲ ਹੁਕਮ ਦੀ ਏ। ਮੈਂ ਕਹਿੰਦਾ ਸਿੱਖ ਨੂੰ ਤੇ ਪੁੱਛਣੇ ਨਹੀਂ ਸੀ ਚਾਹੀਦਾ
ਅੰਮ੍ਰਿਤ ਕਿਉਂ ਛਕਣਾ ਹੈ? ਇਹਨੂੰ ਇੱਕੋ ਗੱਲ ਕਹਿਣੀ ਚਾਹੀਦੀ ਸੀ, ਮੇਰੇ ਗੁਰੂ ਨੇ ਪਹਿਲਾਂ ਪਾਠ ਹੀ ਮੈਨੂੰ ਹੁਕਮ ਤੇ ਰਜ਼ਾ ਦਾ ਪੜਾਇਆ। ਹੁਕਮ ਹੈ ਤੇ ਮੈਂ ਮੰਨਣਾ ਹੈ। ਦੇਖੋ ਜਦੋਂ ਬਾਟੇ ਵਿੱਚ ਹੁਕਮ ਰਜ਼ਾਈ ਦੇ ਸ਼ਬਦ ਪਏ, ਉਸ ਤੋਂ ਅੱਗੇ ਗੁਰੂ ਜੀ ਨੇ ਕਿਹਾ, ਉਹ ਅੰਮ੍ਰਿਤ ਲੈਣ ਵਾਲਿਆ, ਅੰਮ੍ਰਿਤ ਵੇਲੇ ਰੱਬ ਦੇ ਚਰਨਾਂ ਵਿੱਚ ਭੇਟਾਵਾਂ ਦਿੱਤੀਆਂ ਜਾਂਦੀਆਂ ਨੇ, ਤੇ ਇੱਕ ਕੰਮ ਕਰੀ, ਅੰਮ੍ਰਿਤ ਛਕਣ ਤੋਂ ਬਾਅਦ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਬਾਣੀ ਪੜਦਿਆਂ ਕਿਹਾ, ਨਾਮ ਨੂੰ ਸੁਣੀ, ਨਾਮ ਸੁਣਨ ਵਾਲੇ ਖੇੜੇ ਵਿੱਚ ਰਹਿੰਦੇ ਨੇ, ਕਿ ਸੁਣਿਆ ਦੁੱਖ ਪਾਪ ਕਾ ਨਾਸ਼, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ਼। ਕਹਿਣ ਲੱਗੇ, ਕੱਲਾ ਸੁਣ ਤੱਕ ਸੀਮਿਤ ਨਾ ਰਹੀ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵਿੱਚ ਸ਼ਾਮਿਲ ਹੋ ਜਾਂਦੇ ਨੇ, ਉਹ ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੇਂ ਦਰਗਾਹ ਮਾਨ। ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ। ਕਹਿਣ ਲੱਗੇ, ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਦਾਓ, ਤੇ ਨਫ਼ਰਤ ਨਾ ਕਰੀ। ਜਿੱਥੇ ਜਪ ਤਪ ਵਾਲੇ ਅਸੰਖਾਂ ਨੇ, ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ, ਤੂੰ ਇਹਨਾਂ ਵਿੱਚ ਰਹਿ ਕੇ ਸਾਈ ਦੀ ਸਿਫਤ ਕਰਨੀ। ਜਦੋਂ ਪੜ੍ਹਦੇ ਗਏ, ਕਹਿਣ ਲੱਗੇ, ਰੱਬ ਦਾ ਅੰਤ ਨਾ ਪਾਈ, ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ। ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ, ਕਿ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ। ਜਦੋਂ ਜਪ ਪੜਿਆ, ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ। ਕਹਿਣ ਲੱਗੇ, ਖਾਲਸਾ, ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ, ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ। ਗੁਰਮੁਖ, ਕਦੇ ਤੱਕੋ, ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ। ਹਜ਼ੂਰ ਨੇ ਕਿਹਾ, ਸੱਚ ਖੰਡ ਉਹਨਾਂ ਨੂੰ ਮਿਲਦਾ ਜਿਹੜੇ ਧਰਮੀ ਬਣਦੇ ਨੇ, ਧਰਮੀਆਂ ਨੂੰ ਗਿਆਨ ਮਿਲਦਾ ਹੈ, ਗਿਆਨ ਵਾਲਿਆਂ ਦੀ ਸੁਰਤ ਕੜੀ ਜਾਂਦੀ ਹੈ, ਜਿਨ੍ਹਾਂ ਦੀ ਸੁਰਤ ਕੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ, ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ। ਹਜ਼ੂਰ ਨੇ ਇਹ ਕਿਰਪਾ ਕੀਤੀ, ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾਂ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ, ਅਖੀਰ ਤੇ ਸੰਪੂਰਨਤਾ ਕੀਤੀ। ਖਾਲਸਾ, ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ। ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ, ਤਰਤੀਬ ਦਿਓ ਕਦੀ। ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਹੈ ਜਪ ਤੋਂ, ਤੇ ਸੰਪੂਰਨਤਾ ਕੀਤੀ ਹੈ ਜਿੰਨੀ ਨਾਮ ਧਿਆਇਆ, ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ, ਤੇ ਨਾਮ ਕਿਵੇਂ ਧਿਆਈਏ? ਕਹਿਣ ਲੱਗੇ, ਬਸ ਅਹਿਸਾਨ ਨਾ ਕਰੀ, ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਰਹੀ। ਸ਼ੁਰੂ ਕੀਤਾ, ਨਮਸਤਵੰ ਅਕਾਲੇ, ਨਮਸਤਵੰ ਕਿਰਪਾਲੇ, ਨਮਸਤੰ ਅਰੂਪੇ, ਨਮਸਤੰ ਅਨੂਪੇ। ਸਾਰੀ ਬਾਣੀ ਵਿੱਚ ਨਮੋ ਨਮਸਤੰ, ਨਮਸਤਵੰ, ਨਮਸਤ, ਤੇ ਕਿਹਨੂੰ ਕਰੀਏ? ਕਹਿਣ ਲੱਗੇ, ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ। ਗੁਰੂ ਸਾਹਿਬ ਨੇ ਸ਼ਬਦ ਦਿੱਤੇ, ਨਮੋ ਨਰਕ ਨਾਸ਼ ਹੈ, ਸਦੈਵੰ ਪ੍ਰਕਾਸ਼ ਹੈ। ਕਿਹਨੂੰ ਨਮਸਕਾਰ? ਕਹਿਣ ਲੱਗੇ, ਨਾ ਜਾਤਾ, ਨਾ ਪਾਤਾ, ਨਾ ਤਾਤਾ, ਨਾ ਮਾਤਾ, ਉਹਨੂੰ ਨਮਸਕਾਰ ਕਰੀ, ਨਾ ਸ਼ਤਰ, ਨਾ ਮਿੱਤਰ। ਸਤਿਗੁਰੂ ਨੇ ਕਿਹਾ, ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ, ਮੈਂ ਵੈ ਸੰਖੇਪ ਵੀ ਚੱਲਣਾ ਪਿਆਵਾਂ। ਹਜ਼ੂਰ ਨੇ ਮਿਹਰ ਕੀਤੀ, ਕਹਿਣ ਲੱਗੇ, ਨਮਸਕਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਹੈ। ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ, ਕੋਮਲ ਸਾਹਿਬ ਨੇ ਬਹੁਤ ਸੋਹਣੀ, ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਹੈ? ਅਸੀਂ ਪੜ੍ਹਨੇ ਹਾਂ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਪਿਛਲੀ ਵਾਰ ਅਰਜ਼ ਕੀਤੀ ਸੀ। ਅਸ਼ਟਾਂਗ ਆਪਾਂ ਪੜ੍ਹਨੇ ਹਾਂ, ਡੰਡੋਤ ਬੰਧਨ ਅਨਕ ਬਾਣ। ਡੰਡੋਤ, ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ਼ ਜਾਣਾ। ਪਰ ਚੇਤੇ ਰੱਖਿਓ, ਡੰਡੇ ਦਾ ਭਾਵ ਕੀ ਹੈ ਜੀ? ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣੇ। ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ, ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ। ਦੇਖੋ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ, ਡਾਂਗ ਨੂੰ ਮੋਢਿਆਂ ਤੇ ਰੱਖੇ। ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ, ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਛੱਡਦਾ, ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ, ਤੇ ਜੇ ਪੁੱਛੀਏ ਡੰਡਿਆ ਤੇਰੀ ਆਪਣੀ ਮਰਜ਼ੀ ਕੋਈ ਨੀ, ਉਹ ਕਹਿੰਦਾ ਜਿੱਦਣ ਤਾਂ ਇਹਦੇ ਹੱਥ ਵਿੱਚ ਡੰਡਾ ਬਣ ਕੇ ਆ ਗਿਆ, ਮੇਰੀ ਆਪਣੀ ਮਰਜ਼ੀ ਖਤਮ ਹੋ ਗਈ ਹੈ। ਡੰਡਾਵਤ ਦਾ ਮਤਲਬ ਹੀ ਇਹ ਵੇ ਕਿ ਡੰਡੇ ਦੀ ਤਰ੍ਹਾਂ ਆਪਣੀ ਮਰਜ਼ੀ ਨੂੰ ਖਤਮ ਕਰ ਦੇ। ਸਾਹਿਬ ਨੇ ਕਿਹਾ, ਜਦੋਂ ਨਮਸਕਾਰ ਕਰੇਗਾ ਇਹ ਡੰਡੋਤ ਹੋਵੇਗੀ, ਤੇ ਸੱਚ ਜਾਣੀ ਜੇ ਜਪ ਪੜ੍ਹਨੇ ਆ, ਤੇ ਸਾਹਿਬ ਹੁਕਮ ਤੋਂ ਸ਼ੁਰੂ ਕਰਕੇ ਕੇਤੀ ਛੁੱਟੀ ਨਾਲ ਤੱਕ ਲਿਜਾਂਦੇ ਨੇ, ਤੇ ਜਦੋਂ ਜਾਪ ਨਮਸਤਕ ਤੋਂ ਸ਼ੁਰੂ ਕਰਨੇ ਆ,
ਤੇ ਸੰਪੂਰਨਤਾ ਕਰਦੇ ਨੇ। ਸੱਜਣਾ ਕੇਵਲ ਆ ਲੋਕ ਦਾ ਦੁੱਖ ਨਹੀਂ, ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ ਸੁਯੰਬਰ ਸੁਭੰ ਸਰਬਦਾ ਸਰਬ ਜੁਗਤੇ ਦੋਗਾਲੰਗ ਪ੍ਰਣਾਸ਼ੀ ਦਯਾਲੰਗ ਸਰੂਪੇ। ਚੇਤੇ ਰੱਖੀ ਅੰਮ੍ਰਿਤ ਤੋਂ ਡੋਲੇਗਾ ਨੀ ਜੇ ਜਾਪ ਰਹੇਗਾ, ਕਿਉਂਕਿ ਸਦਾ ਅੰਗ ਸੰਗੇ ਅਪੰਗਿੰਗ ਵਿਭੂਤੇ, ਉਹ ਤੇਰੇ ਅੰਗ ਸੰਗ ਰਹੇਗਾ। ਜਾਪ ਦੀ ਬਾਣੀ ਵਿੱਚ ਅੰਗ ਸੰਗ ਰਹਿ ਕੇ ਨਮਸਕਾਰ ਕਰਨ ਦੀ ਜਾਚ ਦੱਸੀ। ਜਦੋਂ ਆ ਗਏ ਸਵਈਏ ਤੇ ਸੁਧਾ ਸਵਈਆਂ ਵਿੱਚ ਕਿਰਪਾ ਕੀਤੀ, ਕਹਿਣ ਲੱਗੇ ਸਿੱਖਾਂ ਕਿਤੇ ਚਾਰ ਚੱਕੇ ਹੋ ਜਾਣ ਤੇ ਮਾਣ ਵਿੱਚ ਨਾ ਮਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪਏ ਤੇ ਖੌਮੇ ਵਿੱਚ ਨਾ ਫਸ ਜਾਈ। ਸਾਹਿਬ ਕਹਿੰਦੇ ਨੇ ਮੈਂ ਬੜੀ ਦੁਨੀਆਂ ਦੇਖੀ ਹੈ, ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਤੁਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾ ਵਿੱਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ ਏਕ ਰਤੀ ਕੇ, ਰੱਬ ਦੇ ਚਰਨਾਂ ਵਿੱਚ ਰੱਤੇ ਜਾਣ ਤੋਂ ਬਿਨਾਂ ਤੇਰੀ ਕੀਮਤ ਰੱਤੀ ਨੀ ਪੈਣੀ। ਤੁਹ ਚਾਹੁੰਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਣ ਨਾ ਮੰਨੀ, ਕਿਉਂ? ਕਹਿਣ ਲੱਗੇ ਜੀਤ ਪਰੈ ਸਭ ਦੇਸ਼ ਦਿਸ਼ਾਨ ਕੋ, ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਖਿੰਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਨ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ, ਤੂੰ ਕਾਹਦੀ ਕਾਣਕ।

ਮੌਤ ਹੁੰਦੀ ਹੈ ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ। ਸੋਹਣੀ ਰੋਜ਼ ਚਨਾ ਨੂੰ ਡਰਦੀ ਸੀ, ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰਾਂ, ਭਾਵੇਂ ਕੱਚਾ ਭਾਂਡਾ ਸੀ, ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਹਣੀ ਨੂੰ ਡੋਬ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਦੇ ਅੰਮ੍ਰਿਤ ਸਰ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲੋ। ਹਰਿਮੰਦਰ ਸਾਡਾ ਧੁਰਾ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌ ਪਈ। ਕਹਿਣ ਲੱਗੇ, ਸੱਜਣਾ ਜਪ ਕੀਤਾ ਹੋਵੇ, ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ ਤੇ ਇਹਦਾ ਵੀ ਮਾਣ ਨਹੀਂ ਕਰੀਦਾ, ਤੇ ਬੇਨਤੀ ਕਰਿਆ ਕਰੀ, ਖਮਰੀ ਕਰੋ ਖਾਸ ਦੈ ਰੱਛਣ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤ ਪਾਰਾ। ਅਖੀਰ ਤੇ ਫਿਰ ਗੱਲ ਕੀ ਸੱਜਣਾ, ਰੋਜ਼ ਇਹ ਬੇਨਤੀ ਕਰੀ ਕਿ ਇੱਕ ਵਾਰ ਜਿੰਤੋਂ ਮੈਂ ਸੰਭਾਰਾ, ਕਾਲ ਪਾਸ ਤੇ ਤਾਂ ਹੀ ਉਭਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਕਿਰਪਾਨ ਪਕੜਨ ਵਾਲਿਆ, ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਆਦੇ ਲਿਓਬਾਈ, ਮੇਰੇ ਤੇ ਮਿਰਕਾ ਕਿਰਪਾ ਕਰ। ਜਦੋਂ ਚੌਪਈ ਪੜੀ, ਸਾਹਿਬ ਨੇ ਖੀਰ ਤੇ ਸੰਪੂਰਨਤਾ ਕੀਤੀ, ਸੱਜਣਾ ਗੁਰੂ ਦੇ ਦਰ ਤੋਂ ਕਿਤੇ ਕਿਤੇ ਜਾਈ ਨਾ। ਜਪ ਦਿੱਤਾ, ਜਾਪ ਪੜਿਆ, ਸੁਦਾ ਸਵਈਏ ਪੜੀਏ, ਚੌਪਈ ਦਾ ਪਾਠ ਕੀਤਾ, ਅਖੀਰ ਤੇ ਸਿੱਖ ਨੂੰ ਆਨੰਦਪੁਰ ਦਾ ਵਾਸੀ ਬਣਾਉਣਾ ਸੀ। ਅੰਮ੍ਰਿਤ ਦੀ ਵਿਚਾਰ ਆਰੰਭ ਕੀਤੀ ਸੀ। ਅੰਮ੍ਰਿਤ ਦਾ ਅਰਥ ਇਹ ਵੇ ਕਿ ਜਿਹਦੇ ਉੱਤੇ ਮੌਤ ਦਾ ਭੈ ਨਹੀਂ, ਆਨੰਦ ਵਿੱਚ ਟਿਕਾਣਾ ਸੀ। ਪੰਜਵੀਂ ਬਾਣੀ ਪੜੀ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਛੇਤੀ ਮਨ ਵਜੀਆਂ ਵਾਧਾਈਆਂ। ਨਾਲ ਕਿਹਾ, ਸੱਜਣਾ ਜੇ ਆਨੰਦ ਲੈਣੇ ਕਦੀ ਮਨ ਨੂੰ ਗੁਰੂ ਤੋਂ ਦੂਰ ਨਾ ਕਰੀ, ਇਹ ਮਨ ਮੇਰਿਆ ਤੂੰ ਸਦਾ ਰਹੋ ਖਰਨਾਲੇ। ਮਨ ਨੂੰ ਸਮਝਾਉਣ ਲੱਗਿਆ ਕਿਹਾ, ਆਨੰਦਪੁਰ ਦਾ ਵਾਸੀ ਬਣੀ ਤੇ ਚਲਾਕੀ ਨਾ ਵਰਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਆਨੰਦਪੁਰ ਸਾਹਿਬ ਨੂੰ ਰਸਤੀ ਦੋ ਜਾਂਦੇ ਸਨ ਉਸ ਵੇਲੇ। ਇਹ ਕੋਈ ਇਹ ਨਾ ਸਮਝਿਓ ਕਿ ਕਿਸੇ ਦੇ ਸ਼ਹਿਰ ਤੇ ਤਲ ਕਿਉਂ ਗੱਲ ਕਰਨ ਦਾ ਢੰਗ ਹੈ। ਇੱਕ ਹੁਸ਼ਿਆਰਪੁਰ ਦਾ ਰਸਤਾ ਸੀ ਤੇ ਇੱਕ ਕੀਰਤਪੁਰ ਦਾ ਰਸਤਾ ਸੀ। ਚੇਤੇ ਰੱਖੀ, ਆਨੰਦਪੁਰ ਜਾਣ ਦੇ ਰਸਤੇ ਦੋ ਨੇ, ਜੋਗਾ ਹੁਕਮ ਮੰਨ ਕੇ ਤੁਰਿਆ। ਜਦੋਂ ਹੁਸ਼ਿਆਰਪੁਰ ਦੇ ਰਸਤੇ ਤੇ ਆਏ, ਅੰਦਰ ਦੀ ਚਲਾਕੀ ਨੇ ਰਾਹ ਵਿੱਚ ਰੋਕ ਲਿਆ। ਜੇ ਆਨੰਦਪੁਰ ਨੂੰ ਜਾਣੀ ਤੇ ਕੀਰਤੀ ਦੇ ਰਸਤੇ ਵਰਗਾ ਹੋਰ ਸੌਖਾ ਰਸਤਾ ਹੀ ਕੋਈ? ਕੀਰਤੀ ਦਾ ਰਸਤਾ ਹੈ ਜਿਹੜਾ ਅਨੰਤ ਤੇ ਲੈ ਜਾਏਗਾ। ਸਾਹਿਬ ਨੇ ਕਿਹਾ, ਰੱਬ ਨਾ ਰਹੀ ਪਰ ਮਨਾ ਚਲਾਕੀਆਂ ਨਾ ਵਰਤੀ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨਾ ਨਾ ਪਾਇਆ। ਨਾਲ ਕਿਹਾ, ਜੇ ਚਲਾਕੀ ਨਹੀਂ ਮਤਾ ਜੀਆਂ ਤੇ ਮਾਣ ਕਰਕੇ ਕਹੀ ਜਾਏ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਧਿਆਨ ਦਿਆ ਜੇ। ਫਿਰ ਗੱਲ ਕਰਦਿਆਂ ਕਰਦੇ ਮੈਂ ਚੂਕ ਮਾਤਰ ਚੱਲ ਰਿਹਾ, ਅਖੀਰ ਤੇ ਅੰਮ੍ਰਿਤ ਦੀ ਗੱਲ ਆਈ। ਕਹਿਣ ਲੱਗੇ, ਅੰਮ੍ਰਿਤ ਉਹਨਾਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਪੈ ਜਾਏ ਉਹਨਾਂ ਨੂੰ ਵਿਸ਼ ਵੀ ਖਰੀ ਕਾ ਰੂਪ ਲੱਗਦਾ ਹੈ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ ਤੇ ਹਕੀਕਤ ਦੇਵੇ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਲਾ ਛੱਡ ਦਿੰਦੀ ਏ। ਅੰਮ੍ਰਿਤ ਜਿਹਨੂੰ ਮਿਲ ਜਾਏ, ਅਖੀਰ ਦੀਆਂ ਪੌੜੀਆਂ ਕਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ ਹੁੰਦਾ। ਬੁਰਖਾ, ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ, ਐਵੇਂ ਨਹੀਂ ਕਿ ਪੰਜ ਬਾਣੀਆਂ ਪੜ ਦਿੱਤੀਆਂ ਜੀ, ਉਹ ਨਹੀਂ, ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ। ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤਵਜੋ ਜਿਆ ਦੇ, ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣਾ? ਕਹਿਣ ਲੱਗੇ ਕਿ ਯੋਗ ਸਾਧਨਾ ਨਾਲ, ਕਿ ਪ੍ਰਾਣਾਯਾਮ ਨਾਲ, ਕਿ ਜਲ ਧਾਰਿਆਂ ਨਾਲ, ਕਿ ਨਿਵਲੀ ਕਰਮ ਕਰਕੇ, ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜਦਿਆਂ ਕਹਿੰਦੇ ਨੇ, ਸਿੱਖਾਂ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ, ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ, ਬਸ ਹੁਕਮ ਮੰਨੀ। ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਪਾਠ ਕਥਾ ਨੀ ਖਰ ਜੀਓ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ।

ਦਸਵਾਂ ਗੁਪਤ ਰਖਾਇਆ ਗੁਰੂ ਦੁਆਰਾ ਲਾਏ ਭਾਵਨੀ ਉਹ ਜਿਹਦੀ ਗੁਰੂ ਦੇ ਚਰਨਾਂ ਵਿੱਚ ਭਾਵਨਾ ਬਣ ਜਾਏ ਇੱਕ ਨਾ ਦਸਵਾਂ ਦੁਆਰ ਦਿਖਾਇਆ ਤੈ ਅਨੇਕ ਰੂਪ ਨੌ ਨਵ ਨਿਧ ਇਸ ਦਾ ਅੰਤ ਨਾ ਜਾਈ ਪਾਇਆ। ਅਖੀਰ ਦੀ ਪੌੜੀ ਜਦੋਂ ਆਈ ਕਹਿ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਂਦੇ ਜਾਈ ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਨ ਹੈ। ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ। ਕਹਿਣ ਲੱਗੇ ਸੋਹਲੇ ਗਾਉਂਦਾ ਜਾਈ ਆਨੰਦਪੁਰ ਦਾ ਵਾਸੀ ਬਣੇਗਾ ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ ਜਿੰਨਾ ਦੁੱਖਾਂ ਤੋਂ ਜਿੰਨਾ ਚਿੰਤਾ ਤੋਂ ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ ਅੰਮ੍ਰਿਤ ਤੇਰੂੰ ਆਨੰਦ ਦਏਗਾ ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ। ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ ਆਨੰਦ ਭਇਆ ਆਨੰਦ ਜਾਣਿਆ ਆਨੰਦ ਸੁਣੋ। ਤਿੰਨ ਗੱਲਾਂ ਕਹੀਆਂ ਨੇ ਕਹਿੰਦੇ ਨੇ ਭਇਆ ਹੈ ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ। ਕਹਿਣ ਲੱਗੇ ਸੱਚ ਜਾਣੋ ਮੈਂ ਆਪ ਜਾਣ ਲਿਆ ਹੈ ਤੇ ਜਾਣਨ ਵਾਲਾ ਕਹਿੰਦਾ ਲੋਕੋ ਆਓ ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ। ਮਹਾਰਾਜ ਉਹ ਆਨੰਦ ਦੀ ਗੱਲ ਕਿਹੜੀ? ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ ਅੰਮ੍ਰਿਤ ਛਕਾਉਣ ਲੱਗਿਆ ਤੇ ਸੰਪੂਰਨ ਹੋਈ ਅੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ ਆਨੰਦਪੁਰ ਦਾ ਮੈਂ ਵਾਸੀ ਬਣ ਲੱਗਾ ਵਾਂ ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾਂ। ਅੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰ ਪੂਰੇ ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਹੈ ਪੰਜਾਂ ਨੂੰ ਅੰਮ੍ਰਿਤ ਦਿੱਤਾ ਹੈ ਤੇ ਮੈਂ ਬੇਨਤੀ ਕਰਾਂ 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਬਿੱਖ ਉਤਾਰਨ ਦੇ ਲਈ ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। 5 ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ ਰੱਬ ਮੇਰ ਕਰੇ ਰੋਜ਼ ਬਾਣੀ ਪੜੇ ਸਿੱਖਾ ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ ਧਿਆਨ ਦਿਆ ਜੇ। ਉਸ ਤੋਂ ਬਾਅਦ ਹਜ਼ੂਰ ਨੇ 5 ਛੱਟੇ ਨੇਤਰਾਂ ਵਿੱਚ ਪਾਏ ਨੇ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% ਵਕਾਰ ਬੰਦੇ ਦੀਆਂ ਅੱਖਾਂ ਰਹੀ ਅੰਦਰ ਜਾਂਦੇ ਹਕੀਕਤ ਜੇ ਅੱਖਾਂ ਵਰਗੀ ਰੱਬ ਦੀ ਦਿੱਤੀ ਹੋਈ ਦਾਤ ਵੀ ਕੋਈ ਨਹੀਂ ਤੇ ਸੱਚ ਜਾਣੋ ਜਿੰਨੀ ਖੁਆਰੀ ਇਹ ਪੈਦਾ ਕਰਦੀਆਂ ਨੇ ਇੰਨੀ ਖੁਆਰੀ ਵੀ ਕੋਈ ਨਹੀਂ ਪੈਦਾ ਕਰਦਾ। ਰੱਬ ਨੇ ਇਹੋ ਜਿਹਾ ਇਹਨਾਂ ਨੂੰ ਬਣਾਇਆ ਕਿ ਇਹਨਾਂ ਦੀਆਂ ਪੁਤਲੀਆਂ ਬਾਕੀ ਸਾਰੇ ਅੰਗ ਵਾਧੇ ਕਰਦੇ ਨੇ ਪਰ ਅੱਖਾਂ ਦੀ ਅੰਦਰ ਵਾਲੀ ਜਿਹੜੀ ਪੁਤਲੀ ਹੈ ਮਰਨ ਤੋਂ ਲੈ ਕੇ ਜਨਮ ਤੋਂ ਲੈ ਕੇ ਮੌਤ ਤੱਕ ਓਨੀ ਰਹਿੰਦੀ ਹੈ। ਹੈਰਾਨਗੀ ਦੀ ਗੱਲ ਥੋੜੀ ਜਿਹੀ ਹਵਾ ਚੱਲਦੀ ਹੋਵੇ ਤੇ ਰੱਬ ਦੇ ਲਾਏ ਹੋਏ ਸ਼ਟਰ ਇਹਨਾਂ ਕੀਮਤੀ ਖਜ਼ਾਨੇ ਨੂੰ ਢੱਕ ਲੈਂਦੇ ਫਿਰ ਇਹਨਾਂ ਨੂੰ ਤਾਕਤ ਇਹ ਨਹੀਂ ਦਿੱਤੀ ਹੈ ਇਹ ਕੇਵਲ ਦੇਖਦੀਆਂ ਨੇ ਤੇ ਨੈਗੇਟਿਵ ਮਨ ਨੂੰ ਦੇ ਦਿੰਦੀਆਂ ਨੇ। ਪਾਪੀ ਮਨ ਕੀ ਕਰਦਾ ਜਦੋਂ ਇਕਾਂਤ ਵਿੱਚ ਬਹਿੰਦਾ ਹੈ ਅੱਖਾਂ ਦੇ ਦਿੱਤੇ ਹੋਏ ਨੈਗੇਟਿਵ ਦੀਆਂ ਫੋਟੋਆਂ ਬਣਾ ਬਣਾ ਦੇਖੀ ਜਾਂਦੇ ਇਹਦੇ ਵਿੱਚ ਝੂਠ ਕੋਈ ਨਹੀਂ। 83% ਬੰਦੇ ਦੇ ਅੰਦਰ ਮੈਲ ਕੇਵਲ ਅੱਖਾਂ ਰਹੀ ਜਾਂਦੀ ਹੈ ਜੇ ਰੱਬ ਮੇਰ ਕਰੇ ਨੇਤਰਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਨਾਲ ਸ਼ਬਦ ਕਹੇ ਕਿ ਤੇਰਾ ਮਨ ਵੀ ਅੰਮ੍ਰਿਤ ਨਾਲ ਤੀਰ ਨਾਲ ਰੰਗਿਆ ਜਾਏ ਤੇ ਰੱਬ ਮੇਰ ਕਰੇ ਤੇਰੀਆਂ ਨੇਤਰਾਂ ਵਿੱਚੋਂ ਵੀ ਅੰਮ੍ਰਿਤ ਚਰਨ ਲੱਗ ਪਵੇ। ਪਰਤ ਕੇ 3 ਸੀਸ ਵਿੱਚ ਪਾਇਆ ਅੰਮ੍ਰਿਤ ਭਾਵੇਂ ਅਸੀਂ ਸ਼ਬਦ ਵਰਤਨੇ ਆ ਕੇਸਾਂ ਵਿੱਚ ਪਾਇਆ ਤੇ ਪਿਛਲੇ ਦਿਨਾਂ ਦਾ ਆਨੰਦ ਇਸ ਕਰਕੇ ਆ ਰਿਹਾ ਕਿ ਹਰ ਬੁਲਾਰਾ ਰੱਬ ਮੇਰ ਕਰੇ ਕਿ ਸਾਡੇ ਦੀਵਾਨ ਇਸੇ ਤਰ੍ਹਾਂ ਲੱਗਦੇ ਰਹਿਣ। ਤਾਂ ਹੀ ਤਾਂ ਸ਼ਬਦ ਵਰਤੇ ਸਨ ਕਿ ਲਾਗ ਤੇ ਦੀਵਾਨ ਰਹੇ ਗਾਵ ਤੇ ਸੁਜਾਨ ਰਹੇ। ਕਹਿਣ ਲੱਗੇ ਨਾਲ ਸ਼ਬਦ ਵਰਤੇ ਸਨ ਜੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਦੀਵਾਨ ਦਾ ਮਤਲਬ ਇਹ ਨਹੀਂ ਕਿ ਇੱਕ ਦੂਜੇ ਉੱਤੇ
दीवान का मतलब कटाक्ष नहीं, दीवान का मतलब एक दूजे की गल सुन के यत्न किया जाए कि गुरु की गल की जाए। साहब कृपालू जी ने पंच चूले अमृत के अंदर दिते कि तेरे अंदर की देख लथे ते अमृत संचार चले, पंच नेत्रां विच छते मारे कि अखा अमृत नाल भिज जाण, ते पंच जड़े ने शीश विच पंज वरी रहमतां कीतियां, भावे असीं कहने केसां विच पाए केस तां दाड़े दे वी ने गुरमुखो अमृत शीश विच पाया गया। तुसीं सियाणे बैठे हो कभी देखियो हिंदू पुजारी जदो पंडित पूजा करदा है साढ़े सिख सवाल करते हैं सिर क्यों ढकया जाता है। मैं अगे बेनती करनी हिंदू नू कभी पूजा करते देखियो वह सिर के उत्ते परना ले लैंदा है। साहब ने शब्द भी वरते ने कि पढ़ पुस्तक संध्या बादंग सिल पूजिस बगल समाधंग मुख झूट में भूकन सारंग त्रै पास तिहाल विचारंग गल माला तिलक ललाटंग दोए धोती बस्तर कपाटंग। सिर के उत्ते कपड़ा दिंदा मुसलमान नू कभी नमाज पढ़दियां देखो वो अपने सिर पर टोपी लाएगा, यहूदी नू कभी इबादत करदे देखो अपने सिर नू ढकदा है, कभी फादर नू ढको पादरी नू अपने सिर नू ढकदा है, वो तो केवल कुछ समय लिए ढकदे ने, जे पुछया जाए तो हो सकता उत्तर कोई ना होवे पर गुरमत ने उत्तर दिता है। कह लगे असल विच जदों रब दे चरणा विच बंदे ने झुकना है पूजा पाठ वेले पता नहीं किस दिन ए दसम विचों अमृत दियां बूंदा चोड़ियां ने ओ केवल एक दो घड़िया ढकते ने, तू सदा ली सिर नू ढक के रखी क्योंकि सिख नू नाम नहीं भुलना ते एदे सीच विचों हमेशा अमृत चोंदी रहना है। सच जानो ये केवल केस ढकन की गल ही केस तादव करने है कि केस दाड़े दे भी ने यह क्यों नहीं ढकते पे इन्हों तक दाड़ा प्रकाश करके रखो। साहब ने कहा केस तो है नहीं पर सच जानी जिथे अमृत तू रोज चखना है उस अमृत का अदब करना अत जरूरी। साहब ने पंज वरी रहमत करके शीस विच अमृत पाया, भावे केस शब्द वरतीए कि तेरे अंदर दसम का संचार हो जाए, मेरे गुरु ने कहा तेरे मुख विच अमृत पै जाए तेरे नेत्रां विच अमृत पै जाए। जदों अमृत की दात दिती ते फिर तक्यो अगे हुण गल हुक्म दी शुरू हुई, पंजां नू सामने खिलार के गुरु जी ने रहता ते करहता दो शब्द ने प्यारे हो। एक शब्द वैसे धर्म विच दो अखर हुंदे ने बिद ते नखेद, बिद दा अर्थ हुंदा करना ते नखेद दा अर्थ हुंदा खंडन कर देना ना मनना। गुरु साहिब ने रहत ते करहत शुरू कीती। पहली गल मैं बेनती करां साडे सज्जन ये बड़े छेती कहिंदे ने जे किते केसां वाली पाबंदी ना ना हुंदी सारी दुनिया सिख होणी सी, कहिंदे ने ना जे किते कृपाण पाण दी गल ना ना हुंदी सारी दुनिया सिख होनी सी। मैं कहना गुरु जी नू इहो जिहे सिखां दी लोड़ नहीं जिहड़े सवाद दी खातर सिक्खी वल आए ने, गुरु ते उहनां सिखां नू भालदा जिहड़े मौत नू विहाजण आए। हकीकत इह सिक्खी दा संबंध केवल तां केवल इह पदार्थां नाल नहीं। मैं कहना अमृत संचार तो पहलां भाई साहिब बैठे ने भंगाणी दा युद्ध होया नदौण दा होया रंगणा नाल झपटां होईआं ओए अमृत छकाण तो बाद कोई दिन दसो जिदन कलगी वाले लिए मुसीबत ना आई होवे, पर कभी तर्क नहीं किया कि अमृत छकान करके सारे पानी वापरे, सवाल ही नहीं पैदा होंगे क्योंकि कौम की घात करी जानी है। साहब कृपालू जी ने पहली गल जी सी कहने रहत की लोड़ कोई नहीं, उन्होंने एक गल चेते रखनी चाहिए जिस धरती ते तुसी रहिंदे हो जे ए दी मर्यादा ना होवे ते धरती एक दिन विच ही खप जाए। बाणी विचों प्रमाण देने ने कि रहत क्यों जरूरी है। पहली गल गुरु साहब ने बाणी विच एक शब्द कहा तुसी आसा की वार पढ़ते हो इस धरती ते समुंदर तीन हिस्से पानी है एक हिस्सा धरती है। सियाणे बैठे हो जिन्ने जंगल ने ते जिन्ने घरां विच असीं इत्थे रहिंदे आ सारे घर लकड़ दे बने ने, जेड़े कहिंदे ने खुला डुला कम चाहीदा मर्यादा दी की लोड़ सी। सच जानो जे मर्यादा ना हुंदी ते लकड़ विचों अग रोज प्रगट हुंदी ते तीन हिस्से पानी एक छल नाल ही धरती नू डोब के लै जांदा। एक मर्यादा उन्हें बना दिती दायरा निश्चित कर दिता। ते साहब ने बाणी बसंत राग विच एक शब्द आउंदा है कि स्वामी पंडता देहो मती किन बिद पाऊं प्राण पति, उत्थे एक तोक हुंदी है पीतर अगन बनास्पत मौली
ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ, ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾ। ਇਸ ਤੋਂ ਅੱਗੇ ਚੱਲੋ ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਕਿ ਸਾਰਿਆਂ ਨੂੰ ਟਿਕਾਣੇ ਲਾ ਕੇ ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਿਕਲਣਗੇ। ਧਿਆਨ ਦਿਓ ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਦੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁੱਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ ਹੈ, ਬੱਦਲ ਆਉਂਦਾ ਹੈ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ, ਦੂਜੀ ਗੱਲ ਜੇ ਪਹੁੰਚ ਜਾਏ ਕਿੰਨੇ ਪਲਾਂਟੇ ਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਅੱਗੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ, ਭੈ ਵਿੱਚ ਪਵਨ ਵਹਿ ਸਦਵਾਉ, ਮਰਿਆਦਾ ਹੈ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਾ ਅਰਥ ਹੈ ਬੱਦਲ, ਸਿਰ ਪਰਨੇ ਹੋ ਕੇ ਫਿਰਦਾ ਹੈ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨਹੀਂ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਅਗਲੀ ਤੋਕ ਕਹਿੰਦੇ ਜਿਹੜਾ ਤੂੰ ਕਹਿੰਦਾ ਖੁੱਲ੍ਹਾਪਣ ਚਾਹੀਦਾ ਸੀ, ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ, ਉਸ ਰੱਬ ਦਾ ਸ਼ੁਕਰ ਕਰ, ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬੰਨੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੇ? ਮੈਂ ਅੱਗੇ ਰਹਿਤ ਵੱਲ ਆਉਣਾ, ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ, ਕੀ ਇਹ ਰੱਬ ਦੀ ਮਰਿਆਦਾ ਨੇ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ, ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਵਾਂ ਕਿ ਅਰਦਾਸ ਕੀਤੀ ਜਾ, ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀ, ਏਦੂ ਵੱਡਾ ਸੱਚ ਖੰਡ ਹੀ ਕੋਈ, ਹਕੀਕਤ ਦੇ ਸਿੱਖੀ ਤੋਂ ਵੱਡਾ ਸੱਚ ਖੰਡ ਕੀ? ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ 80 ਸਾਲ ਦੇ ਬਾਬੇ ਨੇ, ਜਦੋਂ ਤਿੱਖਾਂ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾਂ, ਇਹ ਸਰੀਰ ਨਹੀਂ ਪਰਤ ਕੇ ਲੱਭਣਾ। ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ? ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਪਰਤ ਕੇ ਮਿਲ ਜਾਏਗਾ, ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਪਰਤ ਕੇ ਨਹੀਂ ਮਿਲੀ। ਸ਼ਬਦ ਵਰਤੇ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ, ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋ, ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ। ਮੈਂ ਬੇਨਤੀ ਕਰਾਂ, ਜਿਹੜੀ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ? ਮੈਂ ਸਿਰਫ ਉਦਾਹਰਣਾਂ ਦੇ ਦਿੰਦਾ। ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ, ਮਰਿਆਦਾ ਕਿਉਂ ਚੰਗੀ ਏ? ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ, ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ। ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ। ਪੁੱਛਿਆ ਕਿਉਂ? ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ, ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਕਣਾ ਹੈ, ਰੱਬ ਮੇਲ ਕਰੇ ਤੈਨੂੰ ਪਿੰਜਰਾ ਮਿਲ ਜਾਏ, ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ, ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ। ਕਹਿਣ ਲੱਗੇ ਡੋਰੀ ਨਾਲ ਬੱਝੇ ਕੋਈ ਬਾਗ ਨੇ ਜੀਵ ਘਾਤ ਨਹੀਂ ਕਰਨਾ,
ਚਕਵੀ ਤੇ ਚਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਘਾਣ ਕਰਦੇ, ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਹੈ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ। ਸੱਚ ਜਾਣੋ ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ। ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ, ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਕੀਤੀ ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੋਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। ਪੰਜ ਸ਼ਬਦ ਨੇ। ਅਪ, ਅਪ ਦਾ ਅੱਖਰੀ ਅਰਥ ਇੱਥੇ ਪਾਣੀ ਹੈ। ਤੇਜ, ਤੇਜ ਦਾ ਅਰਥ ਆਗੇ। ਅਪ ਤੇਜ ਬਾਏ, ਬਾਏ ਦਾ ਅਰਥ ਦੇਖਾਵਾਂ। ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ ਤੇ ਆਕਾਸ਼ਾਂ। ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ। ਪੰਜ ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ। ਇਹ ਸਾਰੇ ਜਿਹੜੇ ਪੰਜ ਤੱਤ ਨੇ, ਰੱਬ ਮਿਹਰ ਕਰੀ ਮੈਂ ਪੰਜਾਂ ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਹੈ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਹੈ। ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ। ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂੰ ਹਰ ਪਾਸਾਂ। ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਉਹ ਕਦੀ ਜਾਣ ਹੀ ਨਹੀਂ ਦਿੰਦਾ। ਪਾਣੀ ਜਿੱਥੇ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾ ਲੈਣੀ ਚਾਹੁੰਦਾ ਵਾਂ ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ। ਮੈਨੂੰ ਪਾਣੀ ਵਰਗੀ ਮਰਿਆਦਾ ਦੇਈ। ਦੂਜਾ ਸ਼ਬਦ ਸੀ ਕਿ ਅਪ ਤੇਜ ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ, ਨਾਨਕ ਜੋ ਪਾਵਕ ਕਾ ਸਹਿਜ ਸੁਭਾਅ। ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਕਾ ਮੈਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ। ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ। ਅਪ ਤੇਜ ਬਾਏ ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜਿਉ ਰਾਜ ਰੰਗ ਕੋ ਲਾਗੈ ਤੁਲ ਪਵਾਨ। ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ, ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨਹੀਂ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨਹੀਂ ਦੇ। ਬ੍ਰਹਮ ਗਿਆਨੀ ਕਾ ਧੀਰਜ ਏਕ, ਜਿਉਂ ਬਸਦਾ ਕੋਹ ਖੋਦੈ ਕਿਉਂ ਚੰਦਨ ਲੇਪ। ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਾ ਮਨ ਪ੍ਰਗਾਸ, ਜਿਉ ਧਰ ਉਪਰ ਆਗਾਸ। ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੀ, ਅਸਮਾਨ ਵਰਗੀ ਵਿਸ਼ਾਲਤਾ ਦੇ ਦੀ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨਹੀਂ ਹੁੰਦਾ। ਅਸਮਾਨ ਵਰਗੀ ਮਰਿਆਦਾ ਦੇਈ, ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿੱਚ ਲੈ ਕੇ ਬੈਠਾ ਹੈ। ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ, ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ।
ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਹੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮੇਲ ਕਰੇ, ਕੱਲ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰ ਹੀ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

ستنام کرتا پورکھ نر پاؤ نروار اکال مورت آجونی سیتم گر پرساد جاپ آد سچ جوگاد سچ خیتی سچ نانک خوشی پی سچ میں تان دیوان تو ہے میرے سوامی میں تجھے آ گئے ارداس میں پور تھا کی جس پہ کروں بینتی میرا دکھ سکھ تجھ کی پاس نہ ہو جتی ستی نہیں پڑیا مورخ مگدا جنم پیا پرنوت نانک تن کی شرنا جن تو نہیں بسریا پرنوت نانک تن کی شرنا جن تو نہیں بسریا پرم سنمان یوگ چور شتر تخ دی مالک صاحب ست گرو شری گرو گرنتھ صاحب مہاراج جی دی پاون پوتر خزوری وچ بیٹھ کر کے آپ جی نے بڑی اکاگرتا دے نال اور بڑے بھاو پورت شبداں وچ مہاپرشاں توں امرت دے سبند وچ وچاراں سروں کیتیاں نے کیونکہ پچھلے کچھ دنوں توں نرنتر آپاں امرت دی گربانی دی رہت دی گل کردے آ رہے ہاں تے آخر اس وچار دا پار کیول اتنا ہے کہ کتے اموڑ من دیاں واگاں ستگرو دے ہاتھ وچ پکڑا دئیے تے ایک گرمت دے گاڑی راہ اتے چل پوے. آؤ کرو کرپالتا ساد سنگت جی کہ پچھلے کچھ دنوں تو آپاں ایک لڑی آرمبھ کیتی ہے. پہلے دن جس دن ویساکھی دے سبند وچ وچار آرمبھ کیتی سی آرمبھ والے دن بینتی کیتی سی کہ اس جیو دا ستگرو دے شبد تو بنا سہارا کوئی نہیں. دوسرے دن بینتی کیتی سی کہ امرت دی دات امرت ہے کی کل آپ جی دے سمکش ویساکھ دے مہینے اور ویساکھی دے سبندی وچار کیتے سن تے دیکھو عید کی مالک نے سبب کیہو جیا بنایا ہے. کئی بری کچھ گلاں ایسیاں ہندیاں نے جدو قدرتی طور تے اتہاسک گھٹناواں میل کھاندیاں نے تے منک دا اندر پرسن ہو کے کہندا میرے داتا
ਸਾਡੀ ਕੀਤੀ ਹੋਈ ਇਸ ਸੇਵਾ ਨੂੰ ਤੁਸੀਂ ਕਬੂਲ ਕਰਦੇ ਪਏ। ਕੱਲ ਬੁੱਧਵਾਰ ਸੀ, ਵੈਸਾਖ ਦਾ ਮਹੀਨਾ ਸੀ, ਆਰੰਭ ਹੋਇਆ। ਉਸ ਦਿਨ ਦਾਤਾਰ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਮੈਂ ਹੈਰਾਨ ਹੋਇਆ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅੱਜ ਪੜ੍ਹ ਰਿਹਾ ਸਾਂ। ਉਹ ਕਹਿੰਦਾ ਸੰਨ 1756 ਨੂੰ ਜਿਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਉਸ ਦਿਨ ਵੀ ਬੁੱਧ ਵੇਲੇ ਦਾ ਬੁੱਧਵਾਰ ਦਾ ਅੰਮ੍ਰਿਤ ਵੇਲਾ ਸੀ। ਕੱਲ ਵੀ ਬੁੱਧਵਾਰ ਸੀ ਤੇ ਜਿਸ ਦਿਨ ਕਲਗੀ ਵਾਲੇ ਨੇ ਅੰਮ੍ਰਿਤ ਦੀ ਦਾਤ ਦਿੱਤੀ ਉਸ ਦਿਨ ਵੀ ਬੁੱਧਵਾਰ ਸੀ। ਆਓ ਗੁਰਮਖੋ, ਜਿਹੜੀ ਵਿਚਾਰ ਆਪਾਂ ਕੱਲ ਛੱਡੀ ਸੀ, ਕਿਉਂਕਿ ਲੜੀ ਦਾ ਖਿਆਲ ਜ਼ਰੂਰ ਅੱਤ ਰੱਖੀਏ। ਆਪਾਂ ਵਿਚਾਰ ਆਰੰਭ ਕੀਤੀ ਸੀ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ, ਆਓ ਦਇਆ ਕਰੇ ਘਰ ਆਓ ਪਿਆਰੇ ਦੁੱਤਰ ਤਾਰੇ, ਤੁਧ ਬਿਨ ਅੱਜ ਨਾ ਮੋਲੋ। ਕਹਿਣ ਲੱਗੇ ਕੀਮਤ ਕੌਣ ਕਰੇ ਤੁਧ ਭਾਵਾਂ, ਦੇਖ ਦਿਖਾਵੇ ਢੋਲੋ। ਕਹਿਣ ਲੱਗੇ ਦੂਰ ਨਾ ਜਾਣਾ ਅੰਤਰ ਮਾਨਾ, ਹਰ ਕਾ ਮਹਿਲ ਪਛਾਣਾ, ਨਾਨਕ ਵਹਿ ਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਾਨ। ਆਓ ਇਸੇ ਸ਼ਬਦ ਨੂੰ ਆਪਾਂ ਅੱਗੇ ਲੈ ਤੁਰਨੇ। ਗੱਲ ਅੰਮ੍ਰਿਤ ਦੀ ਹੋਣੀ, ਆਪੋ ਆਪਣਾ ਢੰਗ ਹੈ, ਆਪੋ ਆਪਣੀ ਗੱਲ ਕਰਨ ਦਾ ਤਰੀਕਾ ਹੈ, ਪਰ ਗੱਲ ਕਰਨ ਦਾ ਮਕਸਦ ਕੇਵਲ ਕਲਾਕਾਰੀ ਨਹੀਂ, ਗੱਲ ਕਰਨ ਦਾ ਭਾਵ ਏ ਸਾਡੇ ਕਹਿਣ ਵਾਲਿਆਂ ਵਿੱਚ ਤੇ ਸੁਣਨ ਵਾਲਿਆਂ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਤੇ ਗੁਰੂ ਕਾ ਅੰਮ੍ਰਿਤ ਟਿਕ ਜਾਏ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਇਕਾਗਰਤਾ ਇਸੇ ਤਰ੍ਹਾਂ ਬਖਸ਼ਦੇ ਹੋਏ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ਦਾ ਇਹ ਬਚਨ ਕਿ ਵੈਸਾਖ ਦੇ ਮਹੀਨੇ ਵਿੱਚ ਇੱਕ ਜੀਵ ਇਸਤਰੀ ਜਾਂ ਇੱਕ ਜਗਿਆਸੂ ਉਸ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੈ, ਮਾਲਕ ਜੀ ਵੈਸਾਖ ਦੇ ਮਹੀਨੇ ਵਿੱਚ ਰੁੱਖਾਂ ਦੀਆਂ ਕਰੂੰਬਲਾਂ ਨਵੀਆਂ ਨਿਕਲ ਆਈਆਂ ਨੇ, ਉਹਨਾਂ ਨੇ ਸ਼ਿੰਗਾਰ ਕਰ ਲਿਆ ਹੈ, ਪੁਰਾਤਨਤਾ ਨੂੰ ਤਿਆਗ ਕੇ ਮੈਂ ਆਪਣੇ ਤਨ ਤੇ ਸ਼ਿੰਗਾਰ ਕੈਸਾ ਕਰਾਂ ਤੇ ਆਪਣੇ ਘਰ ਦਾ ਦਰਵਾਜ਼ਾ ਖੋਲ ਕੇ ਤੇਰੀ ਇੰਤਜ਼ਾਰ ਪਈ ਕਰਨੀ ਆ ਕਿ ਤੁਸੀਂ ਦਇਆ ਦੇ ਘਰ ਵਿੱਚ ਆ ਕੇ ਮੇਰੇ ਘਰ ਵਿੱਚ ਚਰਨ ਪਾਓ। ਧਿਆਨ ਦਿਆ ਜੇ ਬ੍ਰਿਜਾਂ ਲਿਜਾਣਾ ਆਪਾਂ ਅੰਮ੍ਰਿਤ ਵਾਲੇ ਪਾਸੇ। ਪਹਿਲੀਆਂ ਤੁਕਾਂ ਸਨ ਕਿ ਵੈਸਾਖ ਭਲਾ ਸਾਖਾ ਵੇਸ਼ ਕਰੇ ਧਨ ਦੇਖੇ ਹਰ ਦੁਆਰ। ਧਨ ਦਾ ਅਰਥ ਜੀਵ ਰੂਪੀ ਇਸਤਰੀ, ਕਿਉਂਕਿ ਬਾਣੀ ਵਿੱਚ ਧਨ ਦਾ ਅਰਥ ਦੋ ਤਿੰਨ ਆਏ ਨੇ। ਖਾਸ ਕਰਕੇ ਧਨ ਦਾ ਅਰਥ ਹੁੰਦਾ ਦੌਲਤ, ਧਨ ਦਾ ਅਰਥ ਹੁੰਦਾ ਇਸਤਰੀ, ਧਨ ਦਾ ਅਰਥ ਕੱਚੀ ਦੌਲਤ, ਧਨ ਦਾ ਅਰਥ ਨਾਮ ਧਨ, ਤੇ ਧਨ ਦਾ ਅਰਥ ਧੰਤਾ ਯੋਗ ਵੀ। ਮੈਂ ਸੰਖੇਪ ਵਿੱਚ ਅਰਜ਼ ਕਰ ਜਾਵਾਂ, ਜਦੋਂ ਅਸੀਂ ਪੜ੍ਹਨੇ ਆ ਧਨ ਫਿਰ ਇਹ ਨਾ ਆਖੀਐ ਵਹਿਣ ਇਕੱਠੇ ਹੋਏ, ਉੱਥੇ ਧਨ ਦਾ ਅਰਥ ਇਸਤਰੀ। ਜਦੋਂ ਅਸੀਂ ਪੜ੍ਹਨੇ ਆ ਕਾਚਾ ਸੰਨ ਧਨ ਸੰਚੈ ਮੂਰ ਗਾਵਾਰ, ਉੱਥੇ ਕੱਚੇ ਨਾਲ ਜਦੋਂ ਧਨ ਸ਼ਬਦ ਆਇਆ ਉੱਥੇ ਧਨ ਦਾ ਅਰਥ ਦੌਲਤ। ਜਦੋਂ ਅਸੀਂ ਪੜ੍ਹਨੇ ਆ ਇਹ ਧਨ ਨਖੁੱਟ ਨਾਂਝ ਖੁੱਟੈ ਨਾ ਜਾਏ, ਇਹ ਧਨ ਅਖੁੱਟ ਨਾਨ ਖੁੱਟੈ ਨਾ ਜਾਏ, ਉੱਥੇ ਧਨ ਦਾ ਅਰਥ ਨਾਮ ਧਨ। ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧਨ ਧਨ ਧਨ ਪੁਰਸੋਈ, ਉੱਥੇ ਧਨ ਦਾ ਅਰਥ ਧੰਤਾ ਜੋ। ਇੱਥੇ ਸ਼ਬਦ ਹੈ ਕਿ ਧਨ ਦੇਖੈ ਹਰ ਦੁਆਰ। ਇੱਕ ਜਗਿਆਸੂ ਜੀਵ ਆਪਣੇ ਦਰਵਾਜ਼ੇ ਤੇ ਖਲੋਤੀ ਇੰਤਜ਼ਾਰ ਤੇ ਕਰਦੀ ਏ ਤੇ ਕਹਿਣ ਲੱਗੇ ਧਨ ਦੇਖੈ ਹਰ ਦੁਆਰ, ਆਓ ਘਰੇ ਘਰ ਆਓ ਪਿਆਰੇ। ਫਿਰ ਦੁਬਾਰਾ ਤੁਕ ਸ਼ੁਰੂ ਹੁੰਦੀ ਏ ਕਿ ਪਿਆਰੇ ਜੀ ਤੁਸੀਂ ਮੇਰੇ ਘਰ ਵਿੱਚ ਆਓ, ਕਿਉਂ

ਪੁੱਤਰ ਤਾਰੇ ਜਿਹੜਾ ਦੁਸ਼ਟਰ ਸੰਸਾਰ ਤਰਿਆ ਨਹੀਂ ਜਾਂਦਾ, ਇਹ ਮੈਨੂੰ ਤਾਰ ਦਿਓ ਤੇ ਨਾਲ ਬਚਨ ਕੀਤਾ ਤੁੱਤ ਬਿਨ ਅੱਡ ਨਾ ਬੋਲੋ। ਅੱਡ ਦਾ ਅੱਖਰੀ ਅਰਥ ਇੱਥੇ ਅੱਧਾ ਨਹੀਂ, ਅੱਡ ਦਾ ਅਰਥ ਕਰਾਂਗੇ ਅੱਧੀ ਕੌਡੀ ਸ਼ਬਦ ਹੈ। ਕਹਿਣ ਲੱਗੇ ਹੇ ਪਿਆਰੇ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਦੇਖੋ ਹੁਣ ਤੁਕ ਨੂੰ ਕਦੀ ਪੜਿਓ, ਬਾਬੇ ਨਾਨਕ ਦਾ ਤੁਖਾਰੀ, ਵੈਸੇ ਕਦੀ ਸਮਾਂ ਮਿਲਿਆ ਨਾ, ਜਿਵੇਂ ਤੁਸੀਂ ਐਤਕੀ ਇਕਾਗਰਤਾ ਨਾਲ ਬੜੇ ਟਿਕਾਣ ਨਾਲ ਸੁਣਿਆ ਤੇ ਚਿੱਤ ਕੀਤਾ ਵੀ ਇਹਨਾਂ ਸ਼ਬਦਾਂ ਨੂੰ ਪੜ੍ਹ ਕੇ ਤੁਖਾਰੀ ਬਾਨ ਬਾਰਾਂ ਮਾਂ ਦੀ ਕਥਾ ਹੋਣੀ ਅੱਤ ਜ਼ਰੂਰੀ। ਮਾਝ ਤੇ ਅਸੀਂ ਪੜ੍ਹਦੇ ਹਾਂ ਤੁਖਾਰੀ ਬਾਰਾਂ ਮਾਂ ਨੂੰ ਪੜ੍ਹੋ। ਮੈਂ ਕਹਿੰਦਾ ਸਾਡਾ ਪਿਛੋਕੜ, ਸਾਡੇ ਬਾਹਰ ਦੇ ਇਲਾਕੇ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਉਹ ਤੁਖਾਰੀ ਬਾਰਾਂ ਮਾਂ ਦੇ ਵਿੱਚੋਂ ਨਿਕਲਦਾ ਪਿਆ। ਸਾਹਿਬ ਨੇ ਕਿਹਾ ਤੇਰੇ ਤੋਂ ਬਿਨਾਂ ਮੇਰੀ ਅੱਧੀ ਕੌਡੀ ਵੀ ਕੀਮਤ ਨਹੀਂ। ਹੁਣ ਜਦੋਂ ਅਗਲੀ ਤੁਕ ਪੜ੍ਹਨੇ ਆ, ਕਹਿਣ ਲੱਗੇ ਮੇਰੇ ਮਾਲਕ ਜੀ ਕਿ ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾ। ਹੁਣ ਅਗਲੀ ਤੁਕ ਕੇ ਭਾਵੇਂ ਮੇਰੀ ਅੱਧੀ ਕੌਡੀ ਕੀਮਤ ਨਹੀਂ, ਪਰ ਮੇਰੇ ਮਾਲਕਾ ਜਿੱਦਣ ਤੂੰ ਮੇਰਾ ਹੋ ਗਿਓ ਉਦਣ ਦੁਨੀਆਂ ਵਿੱਚ ਮੇਰੀ ਕੋਈ ਕੀਮਤ ਪਾ ਹੀ ਨਹੀਂ ਸਕਦਾ। ਪਹਿਲੀ ਤੁਕ ਵਿੱਚ ਕਿਹਾ ਮੇਰੀ ਕੀਮਤ ਕੋਈ ਨਹੀਂ, ਤੁਧ ਬਿਨ ਅੱਜ ਨਾ ਮੋਲੋ, ਕੀਮਤ ਕੌਣ ਕਰੇ ਤੁਧ ਭਾਵਾ। ਜੇ ਤੈਨੂੰ ਪਾ ਜਾਵਾਂ ਤੇ ਮੇਰੀ ਕੋਈ ਨੀ ਕੀਮਤ ਪਾ ਸਕਦਾ, ਦੇਖ ਦਿਖਾਵੇ ਢੋਲੋ। ਹੁਣ ਢੋਲਾ ਸ਼ਬਦ ਬੜਾ ਪਿਆਰਾ, ਬਾਬਾ ਫਰੀਦ ਜੀ ਨੇ ਸ਼ਬਦ ਵਰਤੇ ਜਦੋਂ ਅਸੀਂ ਪੜ੍ਹਦੇ ਹਾਂ ਕਿ ਹੱਥ ਨਾ ਲਾਏ ਕੁਸੰਬੜੇ ਜਲ ਜਾਸੀ। ਢੋਲਾ ਢੋਲਾ ਦਾ ਅਰਥ ਹੁੰਦਾ ਪਿਆਰਾ, ਦੇਖ ਦਿਖਾਵੇ ਢੋਲੋ। ਹੁਣ ਦੇਖੋ ਦੇਖ ਦਿਖਾਵੇ ਦੋ ਸ਼ਬਦ ਨੇ। ਕਹਿੰਦੇ ਨੇ ਮੈਂ ਸਤਿਗੁਰੂ ਤੋਂ ਕੁਰਬਾਨ ਜਾਂਦਾ, ਜਿਨ੍ਹੇ ਢੋਲੇ ਨੂੰ ਪਹਿਲਾਂ ਆਪ ਦੇਖਿਆ ਹੈ ਤੇ ਕੇਵਲ ਦੇਖਿਆ ਨਹੀਂ, ਜਿਹਨੂੰ ਰੱਬ ਨੇ ਇੰਨੀ ਤਾਕਤ ਦਿੱਤੀ ਹੈ ਦੂਜੇ ਨੂੰ ਵੀ ਦਿਖਾ ਸਕਦਾ ਹੈ। ਦੇਖ ਦਿਖਾਵੇ ਢੋਲੋ, ਮੇਰੀ ਕੀਮਤ ਕੋਈ ਨਹੀਂ ਪਾ ਸਕਦਾ। ਜੇ ਪਿਆਰਾ ਪਰਮਾਤਮਾ ਮੇਰੇ ਤੇ ਨਜ਼ਰ ਕਰਦੇ, ਸੱਚ ਜਾਣਿਓ ਕਿ ਬੰਦੇ ਦੀ ਕੋਈ ਕੀਮਤ ਨਹੀਂ। ਜੇ ਗੁਰੂ ਨਾਲ ਖਲੋ ਜਾਏ ਤੇ ਇਹਦੀ ਦੁਨੀਆਂ ਵਿੱਚ ਕੀਮਤ ਕੋਈ ਪਾ ਹੀ ਨਹੀਂ ਸਕਦਾ। ਧਿਆਨ ਦਿਓ, ਬਾਣੀ ਦੀਆਂ ਮੈਂ ਦੋ ਤਿੰਨ ਉਦਾਹਰਨਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ। ਦੇਖੋ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਭਗਤ ਰਵਿਦਾਸ ਜੀ ਦਾ, ਉਹਨਾਂ ਪ੍ਰਮਾਣ ਦਿੱਤਾ ਬਿਹਾਰ ਦੇ ਇਲਾਕੇ ਵਿੱਚ ਅਜੇ ਵੀ ਇੱਕ ਰੁੱਖ ਹੁੰਦਾ, ਉਹਨੂੰ ਕਹਿੰਦੇ ਨੇ ਤਾੜੀ ਦਾ ਰੁੱਖ। ਉਸ ਰੁੱਖ ਦੇ ਵਿੱਚੋਂ ਜਿਹੜਾ ਰਸ ਚੁਣਦਾ ਉਹਦਾ ਨਸ਼ਾ ਸ਼ਰਾਬ ਦੀ ਤਰ੍ਹਾਂ ਉਹ ਹੁੰਦਾ ਹੈ, ਤੇ ਪੁਰਾਣੇ ਲੋਕ ਜਿਹੜੇ ਸਨ ਉਹ ਤਾੜੀ ਦੇ ਰੁੱਖ ਨੂੰ ਅਪਵਿੱਤਰ ਮੰਨਦੇ ਨੇ, ਚੰਗਾ ਨਹੀਂ ਸਮਝਦੇ। ਬਾਬਾ ਰਵਿਦਾਸ ਜੀ ਕਹਿੰਦੇ ਨੇ ਮਾਲਕ ਜੀ, ਹੇ ਗੁਰੂ ਗੋਬਿੰਦ ਸਿੰਘ ਜੀ, ਮੈਂ ਖਾਸ ਕਰਕੇ ਗੁਰੂ ਵੱਲ ਸ਼ਬਦ ਲਿਆਉਣਾ ਚਾਹੁੰਦਾ ਕਿ ਅਸੀਂ ਤਾੜੀ ਦੇ ਰੁੱਖ ਦੀ ਤਰ੍ਹਾਂ ਵਾਂ, ਆਪਣੇ ਹਉਮੈ ਦੇ ਨਸ਼ੇ ਵਿੱਚ ਇੰਨੇ ਗੁਲਤਾਨ ਹਨ, ਆਪਣੇ ਵਿਕਾਰਾਂ ਦੇ ਨਸ਼ੇ ਵਿੱਚ ਇੰਨੇ ਅਸੀਂ ਮਸਤ ਹਾਂ ਕਿ ਮੇਰੇ ਮਾਲਕ ਜੀ ਆਪਣੀ ਹਉਮੈ ਕਰਕੇ ਅਸੀਂ ਕਿਤੇ ਵੀ ਪ੍ਰਵਾਨ ਨਹੀਂ। ਤਾੜੀ ਦਾ ਰੁੱਖ ਉਹਦੇ ਵਿੱਚੋਂ ਰਸ ਨਿਕਲਦਾ ਹੈ, ਉਹ ਨਸ਼ੇ ਵਾਲਾ ਰੁੱਖ ਕਿਤੇ ਪ੍ਰਵਾਨ ਨਹੀਂ, ਪਰ ਜਦੋਂ ਤਾੜੀ ਦੇ ਰੁੱਖ ਦਾ ਕਾਗਜ਼ ਬਣਾ ਕੇ ਉਹਦੇ ਉੱਤੇ ਰਾਮ ਨਾਮ ਲਿਖਿਆ ਜਾਏ ਤੇ ਲੋਕ ਉਸੇ ਤਾੜੀ ਦੇ ਰੁੱਖ ਦੇ ਕਾਗਜ਼ ਨੂੰ ਮੱਥੇ ਟੇਕਦੇ ਨੇ, ਅਸੀਂ ਤਾਂ ਤਾੜੀ ਦੇ ਰੁੱਖ ਦੀ ਤਰ੍ਹਾਂ ਹਾਂ। ਪਰ ਜਦੋਂ ਸਤਿਗੁਰੂ ਤੇਰਾ ਨਾਮ ਲਿਖਿਆ ਜਾਏ ਤੇ ਤਾੜੀ ਦਾ ਰੁੱਖ ਵੀ ਜਿਹੜਾ ਉਹ ਕੀਮਤੀ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ, ਜੈਸੇ ਕਾਗਰਾ ਕਰਤ ਵਿਚਾਰਕ। ਤਾੜੀ ਦਾ ਰੁੱਖ ਅਪਵਿੱਤਰ ਮੰਨਿਆ ਜਾਂਦਾ ਹੈ। ਭਗਤ ਭਗਵਤ ਲਿਖੀਐ ਤੈ ਉਪਰੈ, ਪੂਜਿਆ ਕਰ ਨਮਸਕਾਰਕ। ਜਦੋਂ ਉਹਦੇ ਤੇ ਭਗਤੀ ਵਾਲੇ ਸ਼ਬਦ ਲਿਖੇ ਗਏ ਤੇ ਉਸੇ ਰੁੱਖ ਨੂੰ ਲੋਕੀ ਮੱਥੇ ਟੇਕਣ ਲੱਗ ਪੈਂਦੇ ਨੇ। ਦਾਤਾ ਤੁਧ ਬਿਨ ਅੱਗ ਨਾ ਮੋਲੋ, ਪਰ ਕੀਮਤ ਕੌਣ ਕਰੇ ਤੁਧ ਭਾਵਾਂ। ਜੇ ਤੈਨੂੰ ਭਾ ਜਾਈਏ ਤੇ ਫਿਰ ਤਾੜੀ ਦੇ ਰੁੱਖ ਨੂੰ ਵੀ ਲੋਕੀ ਨਮਸਕਾਰਾਂ ਕਰਦੇ। ਦੂਸਰਾ ਪ੍ਰਮਾਣ ਅਰਜ਼ ਕਰਾਂ ਕਿ ਕੀੜਾ ਕਦੀ ਤੱਕਿਓ, ਕੋਈ ਕੀੜਾ ਵੀ ਆਪਾਂ ਸ਼ਬਦ ਵਰਤਨੇ ਹੋ ਤੇ ਉਸ ਕੀੜੇ ਨੂੰ ਲੋਕ ਮਾਰਨ ਦਾ ਯਤਨ ਕਰਦੇ ਨੇ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ, ਕਹਿੰਦੇ ਨੇ ਰੇਸ਼ਮ ਦੇ ਕੀੜੇ ਵੱਲ ਕਦੀ ਝਾਤੀ ਮਾਰਿਓ, ਖੈਰ ਤਾਂ ਉਹ ਵੀ ਇੱਕ ਕੀੜਾ ਹੀ। ਤੇ ਬਾਬਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਰਵਿਦਾਸ ਜੀ ਕਹਿੰਦੇ ਨੇ ਕਿ ਮਾਲਕ ਜੀ, ਦੂਜੇ ਕੀੜਿਆਂ ਨੂੰ ਲੋਕ ਦੇਖਦਿਆਂ ਸਾਰ ਮਸਲ ਦਿੰਦੇ ਨੇ, ਅਸੀਂ ਤਾਂ ਰੇਸ਼ਮ ਦੇ ਕੀੜੇ ਦੀ ਤਰ੍ਹਾਂ ਹਾਂ, ਹੁਣ ਪ੍ਰਮਾਣ ਕੈਸਾ ਲਿਆ ਉਹਨਾਂ। ਕਹਿਣ ਲੱਗੇ ਰੇਸ਼ਮ ਦਾ ਕੀੜਾ ਮਤ ਮਾਣ ਕਰੇ ਕਿ ਮੇਰੇ ਕੀੜੇ ਹੋਣ ਕਰਕੇ ਮੇਰੀ ਕਦਰ ਹੈ। ਕਹਿਣ ਲੱਗੇ ਤੇਰੇ ਵਰਗੇ ਕਈ ਕੀੜੇ ਬੰਦੇ ਨੇ ਮਸਲ ਦਿੱਤੇ, ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਹੈ ਕਿਉਂਕਿ ਇਹਦੇ ਕੋਲ ਰੇਸ਼ਮ ਭਰੀ ਹੋਈ ਹੈ। ਕਹਿਣ ਲੱਗੇ ਮਾਲਕ ਜੀ, ਆਮ ਕੀੜੇ ਦਾ ਅੱਧੀ ਕੌਡੀ ਮੁੱਲ ਨਹੀਂ,
ਪਰ ਜਦੋਂ ਰੇਸ਼ਮ ਦੇ ਕੀੜੇ ਨੂੰ ਕੋਈ ਪਾਲਦਾ ਤੇ ਇਸ ਕਰਕੇ ਉਹਦੀ ਕੀਮਤ ਪੈ ਜਾਂਦੀ ਏ ਕਿਉਂਕਿ ਉਹਦੇ ਕੋਲ ਕੀਮਤੀ ਰੇਸ਼ਮ ਹੈ। ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਤੂੰ ਮੁਖਤੂਲ ਸਫੇਦ ਸਫੀਅਲ ਹਮ ਬਫਰੇ ਜਸ਼ਕੀਰਾਂ, ਕਿ ਅਸੀਂ ਤਾਂ ਮੇਰੇ ਮਾਲਕ ਕੀੜੇ ਦੀ ਤਰ੍ਹਾਂ ਹਾਂ ਤੇ ਤੇਰਾ ਨਾਮ ਰੇਸ਼ਮ ਦੀ ਤਰ੍ਹਾਂ ਚਿੱਟਾ ਪੀਲਾ ਤੂੰ ਰੇਸ਼ਮ ਹੈ। ਤੂੰ ਮਖਤੂਲ ਸਫੇਦ ਸਫੀਅਲ ਹਮ ਬਫਰੇ ਜਸ਼ਕੀਰਾਂ, ਸੱਤ ਸੰਗਤ ਮਿਲ ਗਈ ਹੈ ਮਾਧੋ ਜੈਸੇ ਮਦਪ ਮਖੀਰਾਂ। ਤਵੱਜੋ ਦਿਆ ਜੇ, ਤਾੜੀ ਦਾ ਰੁੱਖ ਹਾਂ ਅਸੀਂ, ਪਰ ਕੀਮਤ ਤਾਂ ਜੇ ਤੇਰਾ ਨਾਮ ਲਿਖਿਆ ਜਾਏ। ਰੇਸ਼ਮ ਦੇ ਕੀੜੇ ਦੀ ਕੀਮਤ ਤਾਂ ਜੇ ਰੇਸ਼ਮ ਹੋਵੇ ਤੇ ਧੰਨ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜਿਹੜੇ ਤੈਨੂੰ ਭਾਗ ਹੈ ਉਹਨਾਂ ਦੀ ਕੀਮਤ ਕੋਈ ਕਹਿ ਨਹੀਂ ਸਕਦਾ। ਤੇ ਅੱਜ ਆਪਾਂ ਉਹਨਾਂ ਪੰਜਾਂ ਨੂੰ ਜਿਹੜੇ ਮੇਰੇ ਸਤਿਗੁਰੂ ਨੂੰ ਭਾਗ ਹੈ, ਉਹਨਾਂ ਗੁਰੂ ਕੇ ਲਾਲਾਂ ਦਾ ਜ਼ਿਕਰ ਕਰਨਾ। ਭਾਵੇਂ ਮਹਾਂਪੁਰਸ਼ ਸਾਨੂੰ ਇਤਿਹਾਸ ਦੇ ਪੰਨਿਆਂ ਵਿੱਚੋਂ ਦੱਸ ਕੇ ਗਏ, ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲਿਓ, ਕਿ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਦੇ ਵਿੱਚ ਮੇਰੇ ਦਾਤਾਰ ਨੇ ਜਿਸ ਹਿਰਦੇ ਵਿੱਚ ਵੀ ਸਾਈ ਪ੍ਰਗਟ ਹੋ ਗਿਆ, ਇਹ ਨੀ ਦੇਖਿਆ ਇਹ ਚਮੜੇ ਮਰੇ ਪਸ਼ੂਆਂ ਦਾ ਕੰਮ ਕਰਦਾ, ਇਹ ਨੀ ਦੇਖਿਆ ਇਹ ਕੱਪੜੇ ਰੰਗਣ ਦਾ ਕੰਮ ਕਰਦਾ, ਇਹ ਨੀ ਦੇਖਿਆ ਇਹ ਕੱਪੜੇ ਬੁਣ ਦਾ ਕੰਮ ਕਰਦਾ ਹੈ, ਇਹ ਨੀ ਦੇਖਿਆ ਘਰ ਘਰ ਦੀਆਂ ਬੁੱਤੀਆਂ ਕਰਨ ਦਾ ਕੰਮ ਨਾਈ ਪੁਣਾ ਕਰਦਾ ਹੈ, ਇਹ ਨੀ ਦੇਖਿਆ ਇਹ ਬਲਦਾਂ ਪਿੱਛੇ ਲੱਗ ਕੇ ਖਲ ਵਾਹਦਾ ਹੈ। ਮੇਰੇ ਗੁਰੂ ਨੇ ਚੰਮ ਨੀ ਦੇਖਿਆ ਉਹਦੇ ਕੰਮ ਨੂੰ ਤੱਕ ਕੇ ਜਾਂ ਉਹਦੀ ਜ਼ਾਤ ਨੂੰ ਦੇਖ ਕੇ ਉਹਨੂੰ ਨਿੰਦਿਆ ਨਹੀਂ। ਸਤਿਗੁਰੂ ਨੇ ਕਿਹਾ ਜੇ ਤੈਨੂੰ ਪਿਆਸ ਲੱਗੀ ਏ ਇਹ ਨਾ ਦੇਖ ਭਾਂਡਾ ਮਿੱਟੀ ਦਾ, ਇਹ ਨਾ ਦੇਖ ਭਾਂਡਾ ਕਾਂਸੀ ਦਾ, ਇਹ ਨਾ ਦੇਖ ਭਾਂਡਾ ਪਿੱਤਲ ਦਾ, ਤੇਰਾ ਸੰਬੰਧ ਕੇਵਲ ਪਾਣੀ ਨਾਲ ਏ। ਜੇ ਰਵਿਦਾਸ ਦੇ ਅੰਦਰੋਂ ਨਿਕਲਦਾ ਸ਼ਬਦ ਤੇਰੀ ਪਿਆਸ ਬੁਝਾਉਂਦਾ ਤੇ ਮੈਨੂੰ ਉਹ ਵੀ ਪ੍ਰਵਾਨ ਹੈ। ਜੇ ਨਾਨਕ ਦੇਵ ਦੇ ਅੰਦਰੋਂ ਨਿਕਲਦੇ ਬਚਨ ਤੇਰੇ ਅੰਦਰ ਦੀ ਤ੍ਰਿਪਤੀ ਕਰਦੇ ਨੇ ਉਹ ਵੀ ਪ੍ਰਵਾਨ ਨੇ। ਜੇ ਸੈਣ ਦੇ ਸ਼ਬਦ ਤੇਰੇ ਅੰਦਰ ਨੂੰ ਟਿਕਾ ਦਿੰਦੇ ਨੇ ਉਹ ਵੀ ਪ੍ਰਵਾਨ ਨੇ। ਤੇ ਗੁਰਮੁਖੋ ਇੱਕ ਬੇਨਤੀ ਮੈਂ ਕਰਦਿਆਂ, ਦੇਖੋ ਅੱਜ ਭਾਵੇਂ ਸਾਡੇ ਵਿੱਚ ਇੱਕ ਸੋਚੀ ਸਮਝੀ ਚਾਲ ਚੱਲੀ ਜਾ ਰਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਕੁਝ ਨਾ ਕੁਝ ਗੜਬੜ ਕਰਾਓ, ਖਿਮਾ ਕਰਿਓ। ਇਹੀ ਕਾਰਨ ਅੱਜ ਭਗਤਾਂ ਨਾਲ ਸ਼ਬਦ ਗੁਰੂ ਜੋੜੇ ਜਾ ਰਹੇ ਨੇ। ਮੈਂ ਕਿਸੇ ਤਰ੍ਹਾਂ ਤਰਕ ਨਹੀਂ ਕਰਦਾ, ਬਾਣੀ ਦੇ ਵਿੱਚੋਂ ਦਲੀਲ ਦੇਣੀ ਹੈ। ਜਿਹੜੀ ਗੁਰੂ ਦੀ ਪਦਵੀ ਹੈ ਨਾ, ਦੇਖੋ ਗੁਰੂ ਦੀ ਪਦਵੀ ਨੂੰ ਚੈਲੰਜ ਕਰਨਾ ਸਾਡੇ ਅੰਦਰ ਦੀ ਅਗਿਆਨਤਾ ਹੋਵੇਗੀ। ਜੇ ਕੋਈ ਕਹੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਤੁਸੀਂ ਭਗਤਾਂ ਨੂੰ ਗੁਰੂ ਦੀ ਤੁਲਤਾ ਨਹੀਂ ਦਿੱਤੀ, ਮੈਂ ਕਹਿੰਦਾ ਤੁਸੀਂ ਸਾਰੇ ਬਾਣੀ ਪੜਨ ਵਾਲੇ ਬੈਠੇ ਹੋ, ਕੋਈ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਹ ਤੁਕ ਲਿਖਾ ਦੇ ਕਿ ਗੁਰੂ ਅਰਜੁਨ ਦੇਵ ਨੇ ਕਿਸੇ ਗੁਰੂ ਸਾਹਿਬ ਦੀ ਬਾਣੀ ਦਰਜ ਕਰਦਿਆਂ ਪਹਿਲਾਂ ਇਹ ਸਿਰਲੇਖ ਦਿੱਤਾ ਹੋਵੇ ਕਿ ਬਾਣੀ ਗੁਰੂ ਨਾਨਕ ਦੇਵ ਜੀ ਦੀ। ਕਿਤੇ ਦਿਖਾ ਦਿਓ, ਪਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਹੁੰਦਾ ਰਾਗ ਸ੍ਰੀ ਰਾਗ ਮਹੱਲਾ ਪਹਿਲਾ। ਮਹੱਲਾ ਪਹਿਲਾ ਹੈ, ਇਹ ਨੀ ਕਿਹਾ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ। ਮਹੱਲਾ ਦੂਜਾ ਉਹਨਾਂ ਦਾ ਪਹਿਲਾ ਸਲੋਕ ਹੁੰਦਾ ਕਿ ਜਿਸ ਪਿਆਰੇ ਸਿਉਨਿਓ ਇਸ ਆਗੇ ਮਰ ਚਲੀਏ, ਇਹ ਨੀ ਲਿਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਬਾਣੀ, ਗੁਰੂ ਅਮਰਦਾਸ ਜੀ ਦੀ ਬਾਣੀ, ਗੁਰੂ ਰਾਮਦਾਸ ਜੀ ਦੀ ਬਾਣੀ। ਸ਼ਬਦ ਵਰਤੇ ਨੇ ਮਹੱਲਾ ਪਹਿਲਾ ਦੂਜਾ ਤੀਜਾ ਚੌਥਾ ਪੰਜਵਾਂ ਤੇ ਨੌਵਾਂ, ਪਰ ਕੋਈ ਭਗਤ ਐਸਾ ਨਹੀਂ ਜਿਹਦੀ ਬਾਣੀ ਆਰੰਭ ਕਰਦੇ ਸ਼ਬਦ ਜੀ ਨਾ ਵਰਤਿਆ ਹੋਵੇ। ਬਾਣੀ ਆਰੰਭ ਹੁੰਦੀ ਹੈ ਤੇ ਕਹਿੰਦੇ ਨੇ ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀ ਕੀ, ਬਾਣੀ ਭਗਤ ਨਾਮਦੇਵ ਜੀ ਕੀ। ਉਹ ਦੁਨੀਆਂ ਦੇ ਲੋਕੋ, ਸਮਰੱਥ ਗੁਰੂ ਆਪਣੇ ਲਈ ਸ਼ਬਦ ਮਹੱਲਾ ਕੇਵਲ ਸਰੀਰ ਵਰਤਦਾ ਹੈ, ਤੇ ਜਿਨ੍ਹਾਂ ਨੂੰ ਲੋਕ ਠੋਕਰ ਮਾਰਦੇ ਨੇ ਉਹਨਾਂ ਨੂੰ ਭਗਤ ਜੀ ਕਹਿ ਕੇ ਪੁਕਾਰਦਾ ਪਿਆ। ਕੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਵਿਸ਼ੇਸ਼ਤਾ ਨੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੁਣ ਅੰਮ੍ਰਿਤ ਸੰਚਾਰ ਦੇ ਵਿੱਚ ਇਸ ਹਿੰਦੁਸਤਾਨ ਦੀ ਧਰਤੀ ਤੇ ਸਤਿਗੁਰੂ ਗੁਰੂ ਕਲਗੀਧਰ ਜੀ ਨੇ, ਮੈਂ ਕਹਿੰਦਾ ਕੈਸੇ ਕਮਾਲ ਦੀ ਗੱਲ, 39 ਸਾਲ ਦੀ ਉਮਰ ਸੀ ਗੀਤਾ ਦੀ, ਜਿਸ ਦਿਨ ਗਿਆਨ ਹੋਇਆ ਕਿ ਮੈਂ ਰੱਬ ਦਾ ਪੁੱਤਰ ਹਾਂ, ਮੈਂ ਕਟਾਕਸ਼ ਵੱਲ ਨਹੀਂ ਜਾਣਾ। 35 ਸਾਲ ਦੀ ਉਮਰ ਸੀ ਜਿੱਦਣ ਮਹਾਤਮਾ ਬੁੱਧ ਨੂੰ ਗਿਆਨ ਹੋਇਆ। ਹੈਰਾਨਗੀ ਦੀ ਗੱਲ ਕਿ ਅਸੀਂ ਕੇਸਾਂ ਦੀ ਕਦਰ ਨਾ ਜਾਣੀਏ। ਅੱਜ ਵਿਸ਼ਾ ਵੀ ਅੱਗੇ ਇਹ ਚੱਲਣਾ ਕਿ ਮਹਾਤਮਾ ਬੁੱਧ ਜਿੱਦਣ ਘਰੋਂ ਨਿਕਲਿਆ ਸੀ ਤੇ ਪਹਿਲਾ ਕੰਮ ਉਹਨੇ ਰਥਵਾਰ ਨੂੰ ਕਿਹਾ ਸੀ ਮੇਰੇ ਕੇਸ ਕੱਟ ਦੇ, ਉਹਦੇ ਕੇਸ ਤਲਵਾਰ ਨਾਲ ਕੱਟੇ ਗਏ। ਤੇ ਜਿੱਦਣ ਗਿਆਨ ਹੋਇਆ 35 ਸਾਲ ਦੀ ਉਮਰ ਵਿੱਚ, ਪਹਿਲਾ ਸ਼ਬਦ ਕਿਹਾ ਸੀ ਮੇਰੇ ਕੇਸ ਬੰਨ ਦਿਓ, ਕਿਉਂਕਿ ਗਿਆਨ ਵਾਲੇ ਦੇ ਸਿਰ ਦੇ ਉੱਤੇ ਕੇਸ ਹੀ ਹੁੰਦੇ। ਕਦੀ ਤੱਕਿਓ, ਮਹਾਤਮਾ ਬੁੱਧ ਦੀ ਜੀਵਨੀ ਕਦੀ ਪੜ੍ਹਿਓ। ਮੈਂ ਹੈਰਾਨ ਹੋਇਆ ਬੁੱਧ ਇਤਿਹਾਸ ਨੂੰ ਪੜ੍ਹ ਕੇ ਕਿ ਜਿਸ ਦਿਨ ਗਿਆਨ ਹੋਇਆ ਉਹਨਾਂ ਕਹਿੰਦੇ ਮੇਰੇ ਸਿਰ ਦੇ ਉੱਤੇ ਚੂੜਾ ਕਰ ਦਿਓ, ਕਿਉਂਕਿ ਗਿਆਨੀ ਦੇ ਸਿਰ ਦੇ ਉੱਤੇ ਕੇਸ ਹੀ ਸੁਣਦੇ ਹੋ। ਗਿਆਨ ਕਿਤੇ ਵੀ ਮਿਲ ਜਾਏ
35 ਸਾਲ ਦੀ ਉਮਰ ਵਿਚ ਮਹਾਤਮਾ ਬੁੱਧ ਜੀ ਨੂੰ ਗਿਆਨ ਹੋਇਆ, 39 ਸਾਲ ਦੀ ਉਮਰ ਵਿਚ ਈਸਾ ਜੀ ਆਪਣੇ ਆਪ ਨੂੰ ਰੱਬ ਦਾ ਪੁੱਤਰ ਕਹਿੰਦੇ ਨੇ ਉਹ ਦੁਨੀਆਂ ਦੀ ਲੋਕ, ਕਿ 33 ਸਾਲ ਦੀ ਉਮਰ ਵਿਚ ਖਾਲਸਾ ਸਾਜ ਕੇ ਸਤਿਗੁਰੂ ਨੇ ਸਾਰੀਆਂ ਰਹਿਮਤਾਂ ਖਾਲਸੇ ਨੂੰ ਦੇ ਦਿੱਤੀਆਂ ਸਨ। 33 ਸਾਲ ਦੀ ਉਮਰ ਇੰਨੀਆਂ ਰਹਿਮਤਾਂ ਕੀਤੀਆਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਕਿ ਜਿਨ੍ਹਾਂ ਨੂੰ ਅੰਮ੍ਰਿਤ ਛਕਾਇਆ ਗਿਆ। ਤੁਸੀਂ ਉਹਨਾਂ ਬਾਰੇ ਸ਼ਬਦ ਪੜ੍ਹਦੇ ਆ ਰਹੇ ਹੋ ਕਿ ਅਖੌਤੀ ਜਾਤਾਂ, ਅਖੌਤੀ ਸ਼ਬਦ ਮੈਂ ਵਰਤੇ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਕੇਵਲ ਇੱਕ ਮਾਨਸ ਜਾਤ ਬਣਾਈ ਸੀ। ਮਾਨਸ ਕੀ ਜਾਤ ਇੱਕ ਹੈ ਪਹਿਚਾਨਬੋ ਵਾਲਾ ਸ਼ਬਦ ਅਸੀਂ ਪੜ੍ਹਨੇ ਹਾਂ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਅਨੁਸਾਰ ਕਿ ਦੇਖੋ ਜਾਤ ਪਾਤ ਤੇ ਆਧਾਰਿਤ। ਜੇ ਅਸੀਂ ਕਹਿੰਦੇ ਹਾਂ ਗੁਰੂ ਕਲਗੀਧਰ ਜੀ ਨੇ ਨੀਵਿਆਂ ਨੂੰ ਉੱਚਾ ਚੁੱਕਿਆ, ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਤੋਂ ਦੂਰ ਨਾ ਜਾਇਓ, ਅੰਮ੍ਰਿਤ ਦੀ ਵਿਆਖਿਆ ਬਾਣੀ ਤੇ ਆਧਾਰਿਤ ਕਰਿਓ, ਕਿਉਂਕਿ ਇੱਕ ਚਾਲ ਹੈ ਕਿ ਬਾਣੀ ਨੂੰ ਵੱਖ ਦੱਸੋ ਤੇ ਅੰਮ੍ਰਿਤ ਨੂੰ ਵੱਖ ਦੱਸੋ, ਕਿ ਦੁਆਰ ਖੜਾ ਕਰੋ ਕਿ ਅੰਮ੍ਰਿਤ ਵੱਖਰਾ ਹੈ, ਕਿ ਗੁਰੂ ਗੋਬਿੰਦ ਸਿੰਘ ਨੇ ਨੀਵਿਆਂ ਨੂੰ ਚੁੱਕਿਆ। ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਬਾਬੇ ਕਾਲੂ ਦਾ ਨਾਮ ਨਹੀਂ ਆਇਆ, ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਕਿਤੇ ਮਾਂ ਤ੍ਰਿਪਤਾ ਦੇ ਨਾਮ ਨਹੀਂ ਆਇਆ। ਦੋ ਗੁਰੂ ਸਾਹਿਬ ਨੇ ਕਿ ਜਿਨ੍ਹਾਂ ਦੇ ਬਾਪੂ ਦਾ ਨਾਮ ਆਇਆ, ਇੱਕ ਤੇ ਗੁਰੂ ਅੰਗਦ ਸਾਹਿਬ ਦੇ ਪਿਤਾ ਦਾ ਨਾਮ ਆਇਆ, ਫੇਰ ਵਿਛਾਇਆ ਫੇਰੂ ਆਣ, ਫੇਰ ਆਣ ਨੀ ਫੇਰੂ ਦੇ ਰਾਰੇ ਨੂੰ ਔਂਕੜ ਲੱਗੀ, ਜੇ ਫੇਰ ਆਣ ਪਾਠ ਕਰਾਂਗੇ ਤਾਂ ਅਰਥ ਹੋਏਗਾ ਫੇਰ ਦੁਬਾਰਾ ਔਂਕੜ ਲੱਗੀ, ਫੇਰੂ ਆਣ ਬਾਬੇ ਫੇਰੂ ਦੇ ਪੁੱਤਰ ਨੇ, ਜਾਂ ਬਾਬਾ ਤੇਜ ਭਾਨ ਜੀ ਦਾ ਸ਼ਬਦ ਇੱਕ ਨਾਂ ਹੈ, ਕਿਤੇ ਬਾਬੇ ਕਾਲੂ ਜੀ ਦਾ ਨਾਮ ਨਹੀਂ, ਮਾਂ ਤ੍ਰਿਪਤਾ ਦਾ ਨਾਮ ਨਹੀਂ, ਬੇਬੇ ਨਾਨਕੀ ਦਾ ਨਾਮ ਨਹੀਂ। ਅੱਜ ਕੱਲ ਦੇ ਆ ਕੂੜੇ ਚੁੱਕਦੇ ਨੇ ਆਪਣੀਆਂ ਕਿਤਾਬਾਂ, ਅਸੀਂ ਮੈਂ ਕਦੀ ਗ੍ਰੰਥ ਸ਼ਬਦ ਉਹਨਾਂ ਨੇ ਨੀ ਵਰਤਦਾ, ਗ੍ਰੰਥ ਕੇਵਲ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਅੰਦਰ ਭਾਵਨਾ ਹੋਵੇ, ਉਹ ਚੁੱਕਦੇ ਨੇ ਆਪਣੀਆਂ ਮਹਿਬੂਬਾਂ ਦੇ ਨਾਂ ਵਿੱਚ, ਆਪਣੇ ਜਿਨ੍ਹਾਂ ਨੂੰ ਪਿਆਰ ਕਰਦੇ ਨੇ ਉਹਨਾਂ ਸ਼ਬਦ ਮਨ ਪੱਕੇ ਦਾ ਗ੍ਰੰਥ ਬਣਾ ਕੇ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਕਰਦੇ ਨੇ। ਉਹ ਗੁਰੂ ਕੇ ਸਿੱਖੋ ਕਿਉਂ ਜੁਗੋ ਜੁਗ ਅਟਲ ਹੈ, ਇਹਦੇ ਵਿੱਚ ਫਾਨੀ ਸੰਸਾਰ ਵਾਲੇ ਬਾਪੂ ਦਾ ਨਾਮ ਨਹੀਂ, ਮਾਂ ਦਾ ਨਾਮ ਨਹੀਂ, ਪੁੱਤਰਾਂ ਦਾ ਨਾਮ ਨਹੀਂ, ਇੱਥੇ ਭੈਣ ਦਾ ਨਾਮ ਨਹੀਂ, ਪਰ ਇੱਕ ਗੁਰੂ ਨਾਨਕ ਤੇ ਭਰੋਸਾ ਕਰੋ ਕਿ ਜਿਹਨੂੰ ਲੋਕ ਨੀਵਾਂ ਸ਼ੂਦਰ ਕਹਿੰਦੇ ਸਨ, ਭਾਈ ਲਾਲੋ ਦਾ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ 7 ਵਾਰੀ ਆਇਆ, ਇੱਕ ਵਾਰੀ ਨਹੀਂ 7 ਵਾਰੀ ਗੁਰੂ ਗ੍ਰੰਥ ਸਾਹਿਬ ਆਇਆ। ਤੇ ਜਦੋਂ ਤੁਸੀਂ ਸ਼ਬਦ ਪੜੋਗੇ ਕਿ ਜੈਸੀ ਮੈਂ ਆਵੈ ਖਤਮ ਕੀ ਬਾਣੀ ਪੈਸਣਾ ਕਰੀ ਗਿਆਨ ਵੇ ਲਾਲੋ, 7 ਵਾਰੀ ਨਾ ਆਇਆ, ਤੇ ਮਰਦਾਨਾ ਜੀ ਦਾ 2 ਵਾਰੀ ਨਾ ਆਇਆ। ਮੈਂ ਬੇਨਤੀ ਕਰਾਂ ਕਿ ਜਿਨ੍ਹਾਂ ਨੂੰ ਲੋਕ ਮੰਦਿਰ ਵਿੱਚ ਥਾਂ ਨਹੀਂ ਸਨ ਦਿੰਦੇ, ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਦਰਜ ਕਰਕੇ ਮੇਰੇ ਗੁਰੂ ਅਰਜੁਨ ਦੇਵ ਨੇ ਹਰਿਮੰਦਰ ਵਿੱਚ ਥਾਂ ਦੇ ਦਿੱਤੀ, ਕਿ ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾਲਤਾ ਨਹੀਂ। ਜਿਹੜੀ ਅੱਜ ਬਚਨ ਕਹਿ ਸਨ ਇਨ ਗਰੀਬ ਸਿੰਘਨ ਕੋ ਦਿਓ ਪਾਤਸ਼ਾਹੀ, ਇਹ ਬਚਨ ਕਦੀ ਬਾਬੇ ਨਾਨਕ ਦੇ ਪੜੋ ਕਿ ਨੀਚਾ ਅੰਦਰ ਨੀਚ ਜਾਤ, ਨੀਚੀ ਹੂਮਤ ਨੀਚ, ਨਾਨਕ ਤਿੰਨ ਕਹਿ ਸੰਗ ਸਾਥ, ਵੱਡਿਆਂ ਸਿਉਂ ਕਿਆ ਰੀਸ, ਜਿੱਥੇ ਨੀਚ ਸੰਭਾਲੀਆਂ ਨੇ ਤਿੱਥੇ ਨਦਰ ਤੇਰੀ ਬਖਸ਼ਿਸ਼। ਮੇਰੇ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਨੇ, ਆਪ ਸਭ ਨੂੰ ਪਤਾ, ਪੰਜਾਂ ਨੇ ਸਿਰ ਭੇਟ ਕੀਤੇ ਨੇ, ਇਹ ਵੀ ਮਹਾਂਪੁਰਸ਼ ਦਰਸਾ ਗਏ ਕਿ ਗੁਰੂ ਸਮਰੱਥ ਹੈ। ਹੁਣ ਦੇਖੋ ਫਿਰ ਸਰਬ ਲੋਹੇ ਦਾ ਬਾਟਾ ਲਿਆ, ਪਵਿੱਤਰ ਜਲ ਪਾਇਆ, ਮਾਤਾ ਜੀਤੋ ਜੀ ਨੇ ਪਤਾਸੇ ਪਾਏ ਨੇ, ਨਾ ਕਿ ਮਾਤਾ ਸਾਹਿਬ ਕੌਰ ਜੀ। ਤਵਾਰੀਖ ਦੇ ਪੰਨੇ ਪੜਿਓ, ਅਸੀਂ ਕਹਿ ਦਿੰਦੇ ਹਾਂ ਮਾਤਾ ਸਾਹਿਬ ਕੌਰ ਜੀ ਅੰਮ੍ਰਿਤ ਸੰਚਾਰ ਤੋਂ ਬਾਅਦ ਆਏ ਨੇ। ਹਾਂ, ਇਹ ਵੀ ਮੈਂ ਅਰਜ਼ ਕਰਦਿਆਂ ਕਿ ਉਹਨਾਂ ਨੂੰ ਕੁਵਾਰਾ ਡੋਲਾ ਵੀ ਸ਼ਬਦ ਵਰਤਿਆ, ਤੇ ਜਿਸ ਦਿਨ ਅੰਦਰ ਫੁਰਨਾ ਪੈਦਾ ਹੋਇਆ ਸੀ ਕਿ ਮੇਰੇ ਘਰ ਵੀ ਸੰਤਾਨ ਹੋਵੇ, ਤੇ ਗੁਰੂ ਕਲਗੀਧਰ ਜੀ ਨੇ ਕਿਹਾ ਸੀ ਭਰੇ ਦੀਵਾਨ ਵਿੱਚ ਆਇਓ ਤੇ ਤੁਹਾਡੀ ਅਰਦਾਸ ਕੀਤੀ ਜਾਏਗੀ। ਗੁਰਮੁਖ ਇਸੇ ਤਰ੍ਹਾਂ ਦੀਵਾਨ ਸਜਿਆ, 5 ਪਿਆਰੇ ਗੁਰੂ ਕੀ ਤਾਬਿਆ ਵੀ ਸਨ, ਅੰਮ੍ਰਿਤਧਾਰੀ ਸਿੰਘ ਜਿਹੜੇ ਨੇ ਹਜ਼ੂਰ ਦੀ ਹਜ਼ੂਰੀ ਵਿੱਚ ਬੈਠੇ ਸਨ, ਤੇ ਮਾਤਾ ਸਾਹਿਬ ਕੌਰ ਨੂੰ ਭਰੇ ਦੀਵਾਨ ਵਿੱਚ ਕਿਹਾ ਸੀ ਕਿ ਤੈਨੂੰ ਪੁੱਤਰਾਂ ਦੀ ਦਾਤ ਚਾਹੀਦੀ ਹੈ, ਸੰਸਾਰੀ ਪੁੱਤਰ ਕੁਝ ਕੁ ਸਮੇਂ ਦਾ ਰਿਸ਼ਤਾ ਬਣ ਗਏ, ਪੁੱਤਰ ਦੀ ਮੌਤ ਤੋਂ ਬਾਅਦ ਪੋਤਰਾ ਪੈਦਾ ਹੁੰਦਾ, ਪੋਤਰਾ ਥਾਂ ਲੈਂਦਾ, ਪੁੱਤਰ ਕੇਵਲ ਇੱਕ ਪੀੜ੍ਹੀ ਤੱਕ ਰਹਿੰਦਾ, ਮੈਂ ਤੈਨੂੰ ਉਹ ਪੁੱਤਰ ਤੇਰੀ ਝੋਲੀ ਵਿੱਚ ਪਾ ਕੇ ਜਾਵਾਂਗਾ, ਜਿੰਨੀ ਦੇਰ ਤੱਕ ਸਿੱਖ ਜਗਤ ਰਹੇਗਾ ਤੇਰੇ ਪੁੱਤਰ ਦੀ ਕਦੀ ਮੌਤ ਨਹੀਂ ਹੋਵੇਗੀ, ਤੇਰਾ ਪੁੱਤਰ ਤੇਰੀ ਗਿਉਦ ਵਿੱਚ ਖੇਡਦੀ ਰਹੇ। ਪੁੱਛਿਆ ਸਤਿਗੁਰੂ ਕਿਹੜਾ ਪੁੱਤਰ, ਕਹਿਣ ਲੱਗੇ ਪਿਆਰੇ ਭਾਈ ਦਇਆ ਸਿੰਘ ਤੁਸੀਂ ਮੈਨੂੰ ਸਿਰ ਦਿੱਤਾ, ਮੈਂ ਆਪਣੀ ਗੋਦ ਵਿੱਚ ਸੀਨੇ ਦਾ ਅੰਮ੍ਰਿਤ ਤੁਹਾਨੂੰ ਦਿੱਤਾ,
ਤੇ ਅੱਜ ਤੋਂ ਬਾਅਦ ਤੁਸੀਂ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਬਹਿ ਜਾਣਾ। ਮੈਂ ਕਹਿੰਦਾ ਮਾਂ ਜਿਹੜੇ ਪਿਆਰੇ ਗੁਰੂ ਕੇ ਸਨ ਤੈਨੂੰ ਉਹਨਾਂ ਨੇ ਮਾਂ ਕਿਹਾ ਤੇ ਤੈਨੂੰ ਇੰਨਾ ਉੱਚਾ ਰੁਤਬਾ ਦਿੱਤਾ ਮਾਂ ਕਿ ਉਹਨਾਂ ਨੂੰ ਤੈਨੂੰ ਪੁੱਤਰ ਤੁਹਾਨੂੰ ਪੁੱਤਰ ਕਹਿਣ ਦਾ ਸਤਿਕਾਰ ਦੇਣ ਦਾ ਰੱਬ ਵੱਲੋਂ ਗੁਰੂ ਵੱਲੋਂ ਕਿਰਪਾ ਹੋਈ। ਜਿਹੜੀ ਬੇਨਤੀ ਕਰਨ ਲੱਗਾ ਖੰਡਾ ਬਾਟਾ ਲੈ ਹੈ ਸਰਬ ਲੋਹ ਦਾ ਬਾਟਾ ਦੋ ਧਾਰਾ ਖੰਡਾ ਪਤਾਸੇ ਸ਼ਬਦ ਵੀ ਵਰਤਦੇ ਨੇ ਕਿ ਨਿਰਮਲ ਜਲ ਹੈ। ਵੈਸੇ ਦੁੱਧ ਕਿਉਂ ਨੀ ਵਰਤਿਆ? ਧਿਆਨ ਦਿਆ ਜੇ ਹਜ਼ੂਰ ਨੇ ਜਲ ਜੋ ਹੈ ਇਹ ਨਿਮਰਤਾ ਦਾ ਪ੍ਰਤੀਕ ਹੈ, ਜਲ ਜੋ ਹੈ ਇਹ ਸੁਚਮਤਾ ਦਾ ਨਿਰਮਲਤਾਈ ਦਾ ਪ੍ਰਤੀਕ ਤੇ ਨਿਮਰਤਾ ਦਾ ਪ੍ਰਤੀਕ ਹੈ। ਪਸੰਦੇ ਛੋਟੇ ਵੱਡੇ ਨੇ ਜਦੋਂ ਭੁੱਲ ਜਾਣ ਤਾਂ ਕੇਵਲ ਮਿਠਾਸ ਰਹਿ ਜਾਂਦੀ, ਛੋਟੇ ਵੱਡੇ ਦੇ ਆਕਾਰ ਖਤਮ ਹੋ ਜਾਂਦਾ। ਕਿਰਪਾਨ ਦੀ ਥਾਂ ਤੇ ਗੁਰੂ ਸਾਹਿਬ ਨੇ ਖੰਡੇ ਦੀ ਵਰਤੋਂ ਕਿਉਂ ਕੀਤੀ ਏ? ਇਹਦਾ ਭਾਵ ਇਹ ਵੇ ਗੁਰਮੁਖ ਵਿਦਵਾਨ ਨੇ ਕੋਈ ਨੀ, ਡਾਕਟਰ ਤਾਰਨ ਸਿੰਘ, ਉਹਨਾਂ ਨੇ ਕੋਈ ਸਾਖੀ ਖੰਡਨ ਨਹੀਂ ਕੀਤੀ। ਉਹ ਕਹਿੰਦੇ ਨੇ ਗੁਰੂ ਘਰ ਵਿੱਚ ਕੇਵਲ ਭਗਤੀ ਨਹੀਂ, ਇੱਥੇ ਭਗਤੀ ਤੇ ਸ਼ਕਤੀ, ਸੰਤ ਤੇ ਸਿਪਾਹੀ, ਮੀਰੀ ਤੇ ਪੀਰੀ, ਹਰਿਮੰਦਰ ਤੇ ਅਕਾਲ ਤਖ਼ਤ, ਰਬਾਬ ਤੇ ਨਗਾਰਾ, ਇੱਥੇ ਸਜਣੋ ਕਿ ਜਦੋਂ ਖੰਡੇ ਨਾਲ ਅੰਮ੍ਰਿਤ ਤਿਆਰ ਕੀਤਾ ਹੈ, ਦੋ ਧਾਰਾ ਖੰਡਾ ਜਿਹੜਾ ਇਹ ਮੀਰੀ ਤੇ ਪੀਰੀ ਦਾ ਪ੍ਰਤੀਕ ਸੀ, ਦੋਨੋਂ ਇਕੱਠੇ ਦਿੱਤੇ ਨੇ। ਅੰਮ੍ਰਿਤ ਦੀ ਦਾਤ ਜਦੋਂ ਦੇਣ ਲੱਗੇ ਪਹਿਲੀ ਬਾਣੀ ਮੇਰੇ ਸਤਿਗੁਰੂ ਨੇ ਜਪ ਪੜੀ। ਮੈਂ ਇਸ ਕਰਕੇ ਬੇਨਤੀ ਅੱਜ ਕਰਨੀ ਚਾਹੁੰਦਾ ਕਿ ਅੰਮ੍ਰਿਤ ਬਣ ਕਿਵੇਂ ਗਿਆ ਤੇ ਪਿਛਲੇ ਦਿਨਾਂ ਤੋਂ ਇਹ ਸ਼ਬਦ ਵਰਤ ਰਿਹਾ ਕਿ ਸਿੱਖਾਂ ਅੰਮ੍ਰਿਤ ਦੀਆਂ ਬਾਣੀਆਂ ਹੀ ਨਿਤਨੇਮ ਦੀਆਂ ਬਾਣੀਆਂ ਨੇ। ਜਿਹੜਾ ਸਿੱਖ ਨਿਤਨੇਮ ਕਰਦਾ ਰਹੇ ਉਹਦੇ ਅੰਦਰੋਂ ਕਦੀ ਰਹਿਤ ਦੀ ਘਾਟ ਨਹੀਂ ਆਉਂਦੀ, ਕਦੀ ਉਹਦੇ ਅੰਦਰ ਤੋਟਾ ਨਹੀਂ ਆਉਂਦਾ, ਕਿਉਂਕਿ ਜਦੋਂ ਸਵੇਰੇ ਗੁਟਕਾ ਚੁੱਕ ਜਾਂ ਚੌਂਕੜਾ ਮਾਰ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਉਦੋਂ ਅੱਖਾਂ ਸੇਜਲ ਹੋ ਕੇ ਕਹਿੰਦੀਆਂ ਨੇ ਗੁਰੂ ਗੋਬਿੰਦ ਸਿੰਘ ਜਿੱਦਣ ਤੇਰਾ ਪੁੱਤਰ ਬਣਿਆ ਸਾ ਨਾ ਇਹ ਪੰਜ ਬਾਣੀਆਂ ਵਿੱਚ ਗਵਾਹ ਨੇ, ਇਹਨਾਂ ਨੂੰ ਪੜਨ ਤੋਂ ਬਾਅਦ ਤੂੰ ਮੇਰਾ ਬਾਪੂ ਬਣ ਗਿਓ ਤੇ ਮੈਂ ਤੇਰਾ ਪੁੱਤਰ ਬਣ ਗਿਆ ਸਾਂ। ਰੋਜ਼ ਉਹ ਬਾਣੀ ਦਿੱਤੀ। ਹੁਣ ਤੱਕੋ ਜਪਜੀ ਸਾਹਿਬ ਦੀ ਬਾਣੀ ਆਰੰਭ ਹੋਈ ਏ। ਸਿੱਖ ਨੇ ਆਨੰਦਪੁਰ ਦਾ ਵਾਸੀ ਬਣਦਾ ਹੈ ਅੰਮ੍ਰਿਤ ਛਕ ਕੇ। ਬਾਣੀਆਂ ਦੀ ਤਰਤੀਬ ਦੇਖੋ, ਹਜ਼ੂਰ ਨੇ ਪਹਿਲੀ ਬਾਣੀ ਜਪ ਸ਼ੁਰੂ ਕੀਤੀ ਤੇ ਜਪਜੀ ਸਾਹਿਬ ਦੀ ਬਾਣੀ ਉਹ ਹੈ ਜਿਹੜੀ ਸਾਡੇ ਅੰਮ੍ਰਿਤ ਵਿੱਚ ਪੜ੍ਹੀ ਜਾਂਦੀ ਏ, ਜਿਹੜੇ ਸਾਡੇ ਨਿਤਨੇ ਵਿੱਚ ਪੜ੍ਹੀ ਜਾਂਦੀ ਏ, ਮੌਤ ਤੋਂ ਬਾਅਦ ਵੀ ਬਾਣੀ ਪੜ੍ਹੀ ਜਾਂਦੀ ਏ, ਖੁਸ਼ੀ ਗਮੀ ਵੇਲੇ ਵੀ ਇਹ ਬਾਣੀ ਪੜ੍ਹ ਰਹੇ ਹਾਂ। ਹਜ਼ੂਰ ਨੇ ਜਪ ਸ਼ੁਰੂ ਕੀਤਾ ਤੇ ਪਹਿਲੀ ਗੱਲ ਕਹੀ, ਖਾਲਸਾ ਮੇਰਾ ਮਕਸਦ ਤੈਨੂੰ ਇੱਕ ਦੇ ਨਾਲ ਜੋੜਨਾ ਹੈ। ਪਹਿਲਾ ਸ਼ਬਦ ਆਇਆ ਇੱਕ ਓਅੰਕਾਰ, ਫਿਰ ਕਹਿਣ ਲੱਗੇ ਮੈਂ ਉਹਦੇ ਨਾਲ ਇੱਕ ਨਾਲ ਜੋੜਨਾ ਹੈ ਜਿਹਨੇ ਸਦੀਵ ਕਰ ਰਹਿਣਾ ਹੈ ਸਤਨਾਮ, ਮੈਂ ਉਹਦੇ ਨੂੰ ਜੋੜਨਾ ਚਾਹੁੰਦਾ ਜਿਹੜਾ ਸਭ ਨੂੰ ਬਣਾ ਕੇ ਸਭ ਵਿੱਚ ਬੈਠਾ ਹੈ, ਕਰਤਾ ਪੁਰਖ, ਮੈਂ ਚਾਹੁੰਦਾ ਤੂੰ ਇੱਕ ਨਾਲ ਜੁੜੇ ਤੇ ਨਿਰਭਉ ਹੋ ਜਾਏ, ਨਿਰਵੈਰ ਹੋ ਜਾਏ, ਤੂੰ ਸਮੇਂ ਤੋਂ ਰਹਿਤ ਹੋ ਜਾਏ, ਅਕਾਲ ਮੂਰਤ ਤੂੰ ਬਣ ਜਾਏ। ਕਹਿਣ ਲੱਗੇ ਜੂਨਾ ਤੋਂ ਰਹਿਤ ਹੋ ਜਾਏ ਤੇ ਸੁਧੇ ਸਿੱਧ ਪ੍ਰਕਾਸ਼ ਮਾਨ ਤੋਂ ਹੋ ਜਾਏ, ਪਰ ਇਹ ਇੱਕ ਤੈਨੂੰ ਤਾਂ ਮਿਲੇਗਾ ਜੇ ਗੁਰ ਪ੍ਰਸਾਦ ਲਏਗਾ। ਤੇ ਸਿਰ ਮੈਂ ਚੂਕ ਮਾਤਰ ਪੰਛੀ ਝਾਤ ਪਾੜੀਏ, ਬਾਟਾ ਤਿਆਰ ਹੋਣ ਲੱਗਾ, ਪੌਣ ਤਿਆਰ ਹੋਣ ਲੱਗੀ ਏ ਤੇ ਪਹਿਲੀ ਬਾਣੀ ਜਪ ਸਹਿ ਪੜੀ। ਇੱਕ ਓਅੰਕਾਰ ਤੋਂ ਲੈ ਕੇ ਨਾਨਕੋ ਸੀਪੀ ਸੱਚ ਤੱਕ ਜਪ ਕਰਦਿਆਂ ਅੱਗੇ ਹਜ਼ੂਰ ਨੇ ਪਹਿਲੀ ਪੌੜੀ ਸ਼ੁਰੂ ਕੀਤੀ। ਸੱਚ ਜਾਣੋ ਸਿੱਖੀ ਦਾ ਪਹਿਲਾ ਲੈਸਨ ਕੀ ਹੁਕਮ ਮੰਨਣਾ ਹੈ। ਜਿਹੜਾ ਬੰਦਾ ਤਰਕ ਕਰਦਾ ਉਹਨੂੰ ਅਜੇ ਤੱਕ ਪਤਾ ਹੀ ਨਹੀਂ ਕਿ ਸਿੱਖੀ ਦਾ ਪਹਿਲਾ ਪਾਠ ਕੀ। ਹਜ਼ੂਰ ਨੇ ਸ਼ਬਦ ਵਰਤੇ, ਕਹਿੰਦੇ ਨੇ ਮੈਂ ਚਾਹੁੰਦਾ ਤੂੰ ਸਚਿਆਰ ਹੋ ਜਾਏ, ਤੇ ਗੁਰੂ ਗੋਬਿੰਦ ਸਿੰਘ ਚਾਹੁੰਦੇ ਨੇ ਮੈਂ ਸਚਿਆਰ ਨੂੰ ਸ਼ਬਦ ਖਾਲਸਾ ਦੇ ਕੇ ਜਾਵਾਂ। ਸਚਿਆਰ ਤੇ ਖਾਲਸਾ ਅਰਥ ਇੱਕੋ ਹੀ ਨੇ। ਜਿਹਨੂੰ ਗੁਰੂ ਨਾਨਕ ਸਚਿਆਰ ਬਣਾਉਣਾ ਚਾਹੁੰਦੇ ਨੇ ਉਹਨੂੰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਬਣਾਇਆ। ਦੋਨਾਂ ਨੇ ਇੱਕ ਗੱਲ ਕਹੀ, ਸਚਿਆਰ ਉਹ ਬਣੇਗਾ ਜੋ ਗੁਰੂ ਦਾ ਹੁਕਮ ਮੰਨੇਗਾ। ਗੱਲ ਹੁਕਮ ਤੋਂ ਸ਼ੁਰੂ ਹੋਈ, ਪਹਿਲੀ ਪੌੜੀ ਸ਼ੁਰੂ ਕੀਤੀ ਤੇ ਗੱਲ ਨੰਨੇ ਤੋਂ ਪਾਈ। ਇਹ ਨਹੀਂ ਕਿਹਾ ਕਿ ਮੈਂ ਪਿਛਲੀ ਮਨੌਤ ਨੂੰ ਮੰਨਣਾ ਵਾ। ਕਹਿਣ ਲੱਗੇ ਸਚਿਆਰ ਬਣਨੀ ਤੇ ਤੀਰਥਾਂ ਤੇ ਨਾ ਭਟਕਦਾ ਰਹੀ, ਸਚਿਆਰ ਬਣਨੀ ਤੇ ਪਖੰਡੀਆਂ ਵਾਲੀਆਂ ਅੱਖਾਂ ਨਾ ਬੰਦ ਕਰੀ, ਸਚਿਆਰ ਬਣਨੀ ਕੇਵਲ ਦੌਲਤ ਇਕੱਠੀ ਨਾ ਕਰੀ ਜਾਈ, ਜੇ ਸਚਿਆਰ ਬਣਨੀ ਕੇਵਲ ਚਲਾਕੀਆਂ ਚੁਸਤੀਆਂ ਨਾ ਕਰੀ, ਸੱਚ ਜਾਣੀ ਸਚਿਆਰ ਉਹ ਬਣੇਗਾ ਜਿਹੜਾ ਹੁਕਮ ਤੇ ਰਜ਼ਾ ਵੀ ਜ਼ਿੰਦਗੀ ਬਤੀਤ ਕਰੇਗਾ। ਕਦੀ ਸਵਈਆ ਪੜੋ ਕਿ ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਾ ਏਕ ਪਛਾਣੈ। ਖਾਲਸਾ ਹੋਵੇ ਜਿਹੜਾ ਇਸ ਪੰਕਤੀ ਤੇ ਅਮਲ ਕਰੇ, ਤੇ ਬਾਬੇ ਨਾਨਕ ਦੀ ਪਹਿਲੀ ਪੌੜੀ ਪੜੋ ਇਸੇ ਪੰਕਤੀ ਦੀ ਵਿਆਖਿਆ ਕਰਦੀ ਹੈ। ਸੋਚੈ ਸੋਚ ਨਾ ਹੋਵੇ, ਜੇ ਸੋਚੀ ਲਖਵਾਰ, ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਨਿਵਤਾਰ, ਭੁੱਖਿਆ ਭੁੱਖ ਨਾ ਉਤਰੀ, ਜ
جے بننا پوریاں پہاڑ سہ سیاح پا لکھ ہوئے تا ایک نہ چلے نال خالصا کیویں بنے گا بھائی کیو سچیارا ہوئی ہے کیو کوڑا ٹوٹا پال گرو تے رب درمیان تیری جیڑی کندھ بنی ہے کیویں ٹوٹے کہن لگے حکم رضائی چلنا نانک لکھیا نال پہلی گل حکم دیے میں کہنا سکھ نو تے پوچھنے نہیں چاہیے امرت کیوں چھکنا ہے اینو ایکو گل کہنی چاہیے سی میرے گرو نے پہلا پاک ہی مینوں حکم تے رضا دا پڑھایا حکم ہے تے میں مننا ہے دیکھو جدو باٹے وچ حکم رضائی دے شبد پئے اس تو اگے گرو جی نے کہا امرت لین والے امرت ویلے رب دے چرناں وچ پٹاواں دتیاں جاندیاں نے تے ایک کم کری امرت شکن تو بعد امرت ویلا سچ نو وڈیائی ਵਿਚਾਰ ਬਾਣੀ ਪੜਦਿਆਂ ਕਿਹਾ ਨਾਮ ਨੂੰ ਸੁਣੀ ਨਾਮ ਸੁਣਨ ਵਾਲੇ ਖੇੜੇ ਵਿਚ ਰਹਿੰਦੇ ਨੇ ਕਿ ਸੁਣਿਆ ਦੁੱਖ ਪਾਪ ਕਾ ਨਾਸ਼ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼ ਕਹਿਣ ਲੱਗੇ ਕੱਲਾ ਸੁਣ ਤੱਕ ਸੀਮਤ ਨਾ ਰਹੀ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਕਿਹੜੇ ਮੰਨ ਲੈਂਦੇ ਨੇ ਉਹ ਫਿਰ ਪਿਆਰਿਆਂ ਵੀ ਸ਼ਾਮਿਲ ਹੋ ਜਾਂਦੇ ਨੇ ਉਹ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਾਹ ਮਾਨ ਮਤਾ ਮਾਨ ਕਰਕੇ ਕਹਿ ਕੇ ਕੇਵਲ ਜਪ ਤਪ ਮੈਂ ਹੀ ਕਰਨਾ ਕਹਿਣ ਲੱਗੇ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਦਾਓ ਤੇ ਨਫ਼ਰਤ ਨਾ ਕਰੀ ਜਿੱਥੇ ਜਪ ਤਪ ਵਾਲੇ ਅਸੰਖਾਂ ਨੇ ਇੱਥੇ ਨਿੰਦਕ ਵੀ ਅਸੰਖਾਂ ਤੁਰੇ ਫਿਰਦੇ ਨੇ ਤੂੰ ਇਹਨਾਂ ਵਿੱਚ ਰਹਿ ਕੇ ਸਾਈ ਦੀ ਸਿਫਤ ਕਰਨੀ ਜਦੋਂ ਪੜ੍ਹਦੇ ਗਏ ਕਹਿਣ ਲੱਗੇ ਰੱਬ ਦਾ ਅੰਤ ਨਾ ਪਾਈ ਉਹਦੇ ਵਿੱਚ ਲੀਨ ਹੋਣ ਦਾ ਯਤਨ ਕਰੀ ਜਪ ਪੜ੍ਹਦਿਆਂ ਪੜ੍ਹਦਿਆਂ ਮੇਰਾ ਬਾਬਾ ਸੋ ਦਰ ਤੇ ਲੈ ਆਇਆ ਉਹਦੀ ਸਿਫਤ ਕਰੀ ਜਿਹਦੇ ਦਰ ਤੇ ਇੰਨੇ ਖਲੋ ਕੇ ਕਰਦੇ ਨੇ ਜਦੋਂ ਜਪ ਪੜਿਆ ਅਖੀਰ ਤੇ ਅਖੀਰਲੇ ਪੰਜ ਖੰਡਾਂ ਦਾ ਜ਼ਿਕਰ ਕੀਤਾ ਕਹਿਣ ਲੱਗੇ ਖਾਲਸਾ ਅਸਲ ਵਿੱਚ ਰਹਿਣਾ ਤੂੰ ਧਰਤੀ ਤੇ ਵੇ ਪਰ ਬੰਨਾ ਤੂੰ ਸੱਚ ਖੰਡ ਦਾ ਵਾਸੀ ਹੈ ਗੁਰਮੁਖ ਕਦੀ ਤੱਕੋ ਅੰਮ੍ਰਿਤ ਲੈਣ ਵਾਲਾ ਤਾਂ ਸੱਚ ਖੰਡ ਦਾ ਵਾਸੀ ਬਣਦਾ ਹੈ ਹਜ਼ੂਰ ਨੇ ਕਿਹਾ ਸੱਚ ਖੰਡ ਉਹਨਾਂ ਨੂੰ ਮਿਲਦਾ ਜਿਹੜੇ ਧਰਮੀ ਬਣਦੇ ਨੇ ਧਰਮੀਆਂ ਨੂੰ ਗਿਆਨ ਮਿਲਦਾ ਹੈ ਗਿਆਨ ਵਾਲਿਆਂ ਦੀ ਸੁਰਤ ਕੜੀ ਜਾਂਦੀ ਏ ਜਿਨ੍ਹਾਂ ਦੀ ਸੁਰਤ ਕੜੀ ਜਾਏ ਉਹ ਕਰਮ ਖੰਡ ਵੀ ਜਾਂਦੇ ਨੇ ਉਹ ਜਿਹੜੇ ਕਰਮ ਖੰਡ ਵੀ ਚਲੇ ਜਾਣ ਉਹ ਸੱਚ ਖੰਡ ਜਾ ਪਹੁੰਚਦੇ ਹਜ਼ੂਰ ਨੇ ਇਹ ਕਿਰਪਾ ਕੀਤੀ ਜਪ ਪੜ੍ਹਦਿਆਂ ਅੰਮ੍ਰਿਤ ਵਿੱਚ ਕਿਵ ਸਚਿਆਰਾ ਤੋਂ ਲੈ ਕੇ ਸੱਚ ਖੰਡ ਦੀ ਪੌੜੀ ਤੱਕ ਲੈ ਆਏ ਅਖੀਰ ਤੇ ਸੰਪੂਰਨਤਾ ਕੀਤੀ ਖਾਲਸਾ ਅੰਮ੍ਰਿਤ ਛਕ ਕੇ ਜੇ ਨਾਮ ਜਪੇਗਾ ਤੇ ਤੇਰੇ ਲਈ ਵੀ ਸ਼ਬਦ ਵਰਤੇ ਜਾਣਗੇ ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਪਹਿਲੀ ਬਾਣੀ ਪੜ੍ਹੀ ਤਰਤੀਬ ਦਿਓ ਕਦੀ ਜਦੋਂ ਮਨ ਵਿੱਚ ਆਇਆ ਵੀ ਸਾਰੀ ਬਾਣੀ ਵਿੱਚ ਸ਼ੁਰੂ ਕੀਤੀ ਏ ਜਪ ਤੋਂ ਤੇ ਸੰਪੂਰਨਤਾ ਕੀਤੀ ਏ ਜਿੰਨੀ ਨਾਮ ਧਿਆਇਆ ਜਪ ਤੇ ਅਸੰਪੂਰਨਤਾ ਜਿੰਨੀ ਨਾਮ ਧਿਆਇਆ ਤੇ ਨਾਮ ਕਿਵੇਂ ਧਿਆਈਏ ਕਹਿਣ ਲੱਗੇ ਬਸ ਅਹਿਸਾਨ ਨਾ ਕਰੀ ਸਾਰੀ ਜ਼ਿੰਦਗੀ ਉਹਦੇ ਚਰਨਾਂ ਵਿੱਚ ਸ਼ੁਕਰਾਨੇ ਦੇ ਨਮਸਕਾਰ ਹੀ ਕਰਦਾ ਹੈ ਸ਼ੁਰੂ ਕੀਤਾ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਸਾਰੀ ਬਾਣੀ ਵਿੱਚ ਨਮੋ ਨਮਸਤੰਗ ਨਮਸਤਵੰ ਨਮਸਤ ਤੇ ਕਿਹਨੂੰ ਕਰੀਏ ਕਹਿਣ ਲੱਗੇ ਉਹਨੂੰ ਨਮਸਕਾਰ ਕਰੀ ਜਿਹੜਾ ਨਰਕਾਂ ਦੀ ਅੱਗ ਨੂੰ ਵੀ ਖਤਮ ਕਰਨ ਵਾਲਾ ਹੈ ਗੁਰੂ ਸਾਹਿਬ ਨੇ ਸ਼ਬਦ ਦਿੱਤੇ ਨਮੋ ਨਰਕ ਨਾਸ਼ ਹੈ ਸਦੈਵ ਪ੍ਰਕਾਸ਼ ਹੈ ਕਿਹਨੂੰ ਨਮਸਕਾਰ ਕਹਿਣ ਲੱਗੇ ਨਾ ਜਾਤਾ ਨਾ ਪਾਤਾ ਨਾ ਤਾਤਾ ਨਾ ਮਾਤਾ ਉਹਨੂੰ ਨਮਸਕਾਰ ਕਰੀ ਨਾ ਸ਼ਤਰ ਨਾ ਮਿੱਤਰ ਹੈ ਸਤਿਗੁਰੂ ਨੇ ਕਿਹਾ ਇਹਨੂੰ ਨਮਸਕਾਰ ਜੇ ਕਰਦਾ ਜਾਏਗਾ ਨਾ ਮੈਂ ਤਾਂ ਸੰਖੇਪ ਵੀ ਚੱਲਣਾ ਪਿਆ ਹਜ਼ੂਰ ਨੇ ਮਿਹਰ ਕੀਤੀ ਕਹਿਣ ਲੱਗੇ ਨਮਸਕਾਰਨ ਕਰਨ ਵਾਲਿਆਂ ਦੀ ਘਾਲ ਥਾਂ ਪੈਂਦੀ ਏ ਕੱਲ ਗੁਰਮੁਖਾਂ ਨੇ ਅਸ਼ਟਾਂਗ ਦੀ ਗੱਲ ਕੀਤੀ ਸੀ ਕੋਮਲ ਸਾਹਿਬ ਨੇ ਬਹੁਤ ਸੋਹਣੀ ਕਿ ਅਸ਼ਟਾਂਗ ਨਮਸਤਕ ਦਾ ਮਤਲਬ ਕੀ ਏ ਅਸੀਂ ਪੜ੍ਹਨੇ ਆ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਪਿਛਲੀ ਵਾਰ ਕੀਤੀ ਸੀ ਅਸ਼ਟਾਂਗ ਆਪਾਂ ਪੜ੍ਹਨੇ ਆ ਡੰਡੋਤ ਬੰਧਨ ਅਨਕ ਬਾਣ ਡੰਡੋਤ ਡੰਡੋਤ ਦਾ ਅਖਰੀ ਅਰਥ ਹੈ ਕਿ ਡੰਡੇ ਦੀ ਤਰ੍ਹਾਂ ਵਿਸ ਜਾਣਾ ਪਰ ਚੇਤੇ ਰੱਖਿਓ ਡੰਡੇ ਦਾ ਭਾਵ ਕੀ ਹੈ ਜੀ ਡੰਡੇ ਦਾ ਮਤਲਬ ਇਹ ਤੇ ਨਹੀਂ ਇੱਕਦਮ ਸਿੱਧੇ ਪੈ ਜਾਣੇ ਜਿਹੜਾ ਡੰਡਾ ਬੰਦੇ ਦੇ ਹੱਥ ਵਿੱਚ ਹੋਵੇ ਨਾ ਉਸ ਡੰਡੇ ਦੀ ਮਰਜ਼ੀ ਖਤਮ ਹੋ ਜਾਂਦੀ ਹੈ ਦੇਖੋ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਡਾਂਗ ਨੂੰ ਮੋਢਿਆਂ ਤੇ ਰੱਖੇ ਮੈਂ ਸਿੱਧੀ ਪੇਂਡੂ ਜਿਹਾ ਸ਼ਬਦ ਵਰਤਣਾ ਮਾਲਕ ਦੀ ਮਰਜ਼ੀ ਹੈ ਡੰਗੋਰੀ ਨੂੰ ਕਿਸੇ ਘਰ ਦੇ ਕੋਨੇ ਵਿੱਚ ਰੱਖਦਾ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਮੰਜੀ ਦੇ ਥੱਲੇ ਛੱਡਦਾ ਮਾਲਕ ਦੀ ਮਰਜ਼ੀ ਹੈ ਡੰਡੇ ਨੂੰ ਚੁੱਕ ਕੇ ਕਿਸੇ ਦੇ ਸਿਰ ਵਿੱਚ ਮਾਰਦਾ ਤੇ ਜੇ ਪੁੱਛੇ ਡੰਡਿਆ
तेरी अपनी मर्जी कोई नहीं। वो कहिंदा जिद्दण तां इहदे हाथ विच डंडा बन के आ गया, मेरी अपनी मर्जी खत्म हो गई है। डंडावत का मतलब ही है कि डंडे की तरह अपनी मर्जी नूं खत्म कर दे। साहब ने कहा जदों नमस्कार करेगा ये डंडावत।

ਜਨਤੇ ਮਾਣ ਵਿਚ ਨਾ ਮੱਤਿਆ ਜਾਈ, ਕਿਤੇ ਕਮਾਈ ਕਰਨ ਲੱਗ ਪੈ ਤੇ ਖੌਮੇ ਵਿਚ ਨਾ ਫਸ ਜਾਈ। ਸਾਹਿਬ ਕਹਿੰਦੇ ਮੈਂ ਬੜੀ ਦੁਨੀਆਂ ਦੇਖੀ, ਇਹ ਸਰਾਵਤ ਸ਼ੁੱਧ ਸਮੂਹ ਸਿਧਾਨ ਕੇ ਦੇਖ ਤਿਰਿਓ ਕਰ ਜੋਗ ਜਤੀ ਕੇ, ਸੂਰ ਸੁਧਾਰਤਨ ਸ਼ੁੱਧ ਸੁਧਾ ਵਿਚ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁਣ ਤੇ ਏਕ ਰਤੀ ਬਿਨ, ਏਕ ਰਤੀ ਕੇ ਰੱਬ ਦੇ ਚਰਨਾਂ ਵਿਚ ਰੱਤੇ ਜਾਣ ਤੋਂ ਬਿਨਾ ਤੇਰੀ ਕੀਮਤ ਰੱਤੀ ਨੀ ਪੈਣੀ। ਤੁਹ ਚਾਹੁੰਦੇ ਹੋ ਜੇ ਤੇਰੇ ਸਾਹਮਣੇ ਸਿੱਖਾਂ ਕਿਤੇ ਦੌਲਤ ਵਾਲੇ ਆਉਣ ਤੇ ਅੰਮ੍ਰਿਤਧਾਰੀ ਸਿੱਖਾਂ ਉਹਨਾਂ ਦੀ ਕਾਣ ਨਾ ਮੰਨੀ, ਕਿਉਂ? ਕਹਿਣ ਲੱਗੇ ਜੀਤ ਪਰਾ ਸਭ ਦੇਸ਼ ਦਿਸ਼ਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ, ਗੁੰਜਤ ਪੂਰ ਗਜਾਨ ਕੇ ਸੁੰਦਰ ਖਿਲਸਤ ਹੈ ਰਾਜ ਹਜ਼ਾਰੇ, ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੀ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ, ਧਾਮ ਸਦਾਰੇ ਮਰ ਕੇ ਚਲੇ ਗਏ ਜਮਾਂ ਦੇ ਘਰ ਨੂੰ, ਤੂੰ ਕਾਹਦੀ ਕਾਣਕ ਮੰਨੀ। ਹੇ ਗੁਰੂ ਕਲਗੀ ਵਾਲਿਆ, ਪਹਿਲਾਂ ਤੁਸੀਂ ਜਪ ਕਿਆ, ਫਿਰ ਤੁਸੀਂ ਜਾਪ ਕਿਆ, ਹੁਣ ਸਵਈਆਂ ਵਿਚ ਸਾਨੂੰ ਕੋਈ ਦੱਸਣਾ ਚਾਹੁੰਦੇ ਹੋ? ਕੁਝ ਹੁੰਦੇ ਹੋ ਅਮਰ ਦੀ ਤੀਜੀ ਬਾਣੀ ਸੀ ਸਵਈਏ, ਕਹਿਣ ਲੱਗੇ ਮੈਂ ਤੈਨੂੰ ਦੱਸਣਾ ਚਾਹੁੰਦਾ ਵਾ, ਭਾਵੇਂ ਜਪ ਕਰੀ ਭਾਵੇਂ ਨਮਸਕਾਰ ਕਰਦੇ ਆ, ਜਾਪ ਕਰੀ, ਜਪ ਤੇ ਜਾਪ ਤਾਂ ਪ੍ਰਵਾਨ ਨੇ ਕਿ ਸਾਚ ਕਹੁ ਸੁਣ ਲਿਓ ਸਬੈ ਜਿਨ ਪ੍ਰੇਮ ਕੀਓ ਤਿਨੀ ਪ੍ਰਾਪਾਇਓ, ਪ੍ਰੇਮ ਕਰੀ ਤਵਜੋ ਦਿਓ। ਹੁਣ ਚੌਥੀ ਬਾਣੀ ਆਈ ਚੌ ਪਈ ਸਹਿਬ, ਵੇਖੋ ਮੈਂ ਪਿਛਲੀ ਵਾਰੀ ਇੱਥੇ ਤੇ ਕਰਜ਼ ਕਰਕੇ ਗਿਆ ਸਾਂ, ਸਿੱਖ ਨੂੰ ਤੋਪ, ਸਿੱਖ ਨੂੰ ਤਲਵਾਰ, ਸਿੱਖ ਨੂੰ ਗੋਲੀਆਂ ਫਾਂਸੀਆਂ ਕੋਈ ਵੀ ਖਤਮ ਨਹੀਂ ਕਰ ਸਕਦੀ, ਪਰ ਜਦੋਂ ਵੀ ਜਗਿਆਸੂ ਦੀ ਮੌਤ ਹੁੰਦੀ ਏ ਆਪਣੇ ਮੁਰਸ਼ਦ ਉੱਤੇ ਸ਼ੱਕ ਕਰਕੇ ਹੁੰਦੀ। ਸੱਚ ਜਾਣੀ ਜਦੋਂ ਆਪਣੇ ਮੁਰਸ਼ਦ ਤੇ ਸ਼ੱਕ ਆ ਜਾਏ, ਸੋਹਣੀ ਰੋਜ਼ ਝਨਾ ਨੂੰ ਤਰਦੀ ਸੀ, ਮੈਂ ਸਿਰਫ ਸੰਖੇਪ ਵਿੱਚ ਅਰਜ ਕਰਾਂ, ਭਾਵੇਂ ਕੱਚਾ ਭਾਂਡਾ ਸੀ, ਇੱਕ ਦਿਨ ਮਨ ਵਿੱਚ ਆਇਆ ਸੀ ਕਿ ਇਸ਼ਕ ਤਾਂ ਪਿਆਰ ਤਾਂ ਹੈ ਪਰ ਉਹਦੀ ਅੱਖ ਦੇ ਵਿੱਚ ਇੱਕ ਛੋਟਾ ਜਿਹਾ ਦਾਗ ਹੈ, ਇੱਕ ਛੋਟੇ ਜਿਹੇ ਦਾਗ ਦੇ ਸ਼ੱਕ ਨੇ ਸੋਹਣੀ ਨੂੰ ਡੋਲ ਕੇ ਰੱਖ ਦਿੱਤਾ। ਬਸ ਇੱਕ ਮੈਂ ਬੇਨਤੀ ਕਰਾਂ, ਅੰਮ੍ਰਿਤ ਦੇ ਅੰਮ੍ਰਿਤ ਸਰ ਤੇ ਖੰਡੇ ਬਾਟੇ ਦੇ ਅੰਮ੍ਰਿਤ ਤੇ ਬਾਣੀ ਤੇ ਸ਼ੱਕ ਨਾ ਕਰਿਓ। ਜਦੋਂ ਤੁਸੀਂ ਜਾਂਦੇ ਹੋ ਇੱਥੋਂ, ਭਾਵੇਂ ਮਹਾਂਪੁਰਸ਼ ਆਉਂਦੇ ਨੇ, ਉਹਨਾਂ ਦੇ ਸਥਾਨਾਂ ਤੇ ਜੀ ਸਦਕੇ ਜਾਓ। ਜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਪਿਆਰ ਕਰਦੇ ਹੋ, ਗੁਰੂ ਰਾਮਦਾਸ ਦੇ ਚਰਨਾਂ ਵਿੱਚ ਮੱਥਾ ਟੇਕਣਾ ਕਦੀ ਨਾ ਭੁੱਲ। ਹਰਿਮੰਦਰ ਸਾਡਾ ਧੁਰਾ ਹੈ। ਖੈਰ, ਹਜ਼ੂਰ ਨੇ ਸਵਈਆਂ ਤੋਂ ਬਾਅਦ ਆਈ ਚੌਥੀ ਬਾਣੀ ਚੌ ਪਈ, ਕਹਿਣ ਲੱਗੇ ਸੱਜਣਾ ਜਪ ਕੀਤਾ ਹੋਵੇ, ਜਾਪ ਕੀਤਾ ਹੋਵੇ, ਪ੍ਰੇਮ ਕੀਤਾ ਹੋਵੇ ਤੇ ਇਹਦਾ ਵੀ ਮਾਣ ਨੀ ਕਰੀਦਾ, ਤੇ ਬੇਨਤੀ ਕਰਿਆ ਕਰੀ ਖਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਣ ਕਰੋ ਪ੍ਰਤਪਾਰਾ। ਅਖੀਰ ਤੇ ਫਿਰ ਗੱਲ ਕੀ ਸਜਣਾ, ਰੋਜ਼ ਇਹ ਬੇਨਤੀ ਕਰੀ ਕਿ ਇੱਕ ਵਾਰ ਜਿਨ ਤੋਂ ਮੈਂ ਸੰਭਾਰਾ, ਕਾਲ ਪਾਸ ਤੇ ਤਾਂ ਹੀ ਉਭਾਰਾ, ਜਿਨਰ ਨਾਮ ਤਿਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ, ਖੜਗ ਕੇਤ ਕਿਰਪਾਨ ਪਕੜਨ ਵਾਲਿਆ, ਖੜਗ ਕੇਤ ਮੈਂ ਸ਼ਰਨ ਤੁਹਾਰੀ, ਆਪ ਆਦੇ ਲਿਓ ਗਾਈ, ਮੇਰੇ ਤੇ ਮਿਰਕਾ ਕਿਰਪਾ ਕਰ। ਜਦੋਂ ਚੌ ਪਈ ਪੜੀ, ਸਾਹਿਬ ਨੇ ਖੀਰ ਤੇ ਸੰਪੂਰਨਤਾ ਕੀਤੀ, ਸਜਣਾ ਗੁਰੂ ਦੇ ਦਰ ਤੋਂ ਕਿਤੇ ਕਿਤੇ ਜਾਈ ਨਾ, ਜਪ ਦਿੱਤਾ, ਜਾਪ ਪੜਿਆ, ਸੁਦਾ ਸਵਈਏ ਪੜੀਏ, ਚੌ ਪਈ ਦਾ ਪਾਠ ਕੀਤਾ, ਅਖੀਰ ਤੇ ਸਿੱਖ ਨੂੰ ਆਨੰਦਪੁਰ ਦਾ ਵਾਸੀ ਬਣਾਉਣਾ ਸੀ। ਅੰਮ੍ਰਿਤ ਦੀ ਵਿਚਾਰ ਆਰੰਭ ਕੀਤੀ ਸੀ, ਅੰਮ੍ਰਿਤ ਦਾ ਅਰਥ ਇਹ ਵੇ ਕਿ ਜਿਹਦੇ ਉੱਤੇ ਮੌਤ ਦਾ ਭੈ ਨਹੀਂ, ਆਨੰਦ ਵਿੱਚ ਟਿਕਾਣਾ ਸੀ। ਪੰਜਵੀਂ ਬਾਣੀ ਪੜੀ ਗਈ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ। ਨਾਲ ਕਿਹਾ ਸੱਜਣਾ, ਜੇ ਆਨੰਦ ਲੈਣੇ ਕਦੀ ਮਨ ਨੂੰ ਗੁਰੂ ਤੋਂ ਦੂਰ ਨਾ ਕਰੀ, ਇਹ ਮਨ ਮੇਰਿਆ ਤੂੰ ਸਦਾ ਰਹੋ ਖਰਨਾਲੇ। ਮਨ ਨੂੰ ਸਮਝਾਉਣ ਲੱਗਿਆ ਕਿਹਾ ਆਨੰਦਪੁਰ ਦਾ ਵਾਸੀ ਬਣੀ ਤੇ ਚਲਾਕੀ ਨਾ ਵਰਤੀ। ਇੱਕ ਵਿਦਵਾਨ ਨੇ ਬੜੇ ਸੋਹਣੇ ਸ਼ਬਦ ਕਹੇ ਨੇ, ਆਨੰਦਪੁਰ ਸਾਹਿਬ ਨੂੰ ਰਸਤੀ ਦੋ ਜਾਂਦੇ ਸਨ ਉਸ ਵੇਲੇ। ਇਹ ਕੋਈ ਇਹ ਨਾ ਸਮਝਿਓ ਕਿ ਕਿਸੇ ਦੇ ਸ਼ਹਿਰ ਤੇ ਤਲ ਕਿਉਂ ਗੱਲ ਕਰਨ ਦਾ ਢੰਗ ਹੈ। ਇੱਕ ਹੁਸ਼ਿਆਰਪੁਰ ਦਾ ਰਸਤਾ ਸੀ ਤੇ ਇੱਕ ਕੀਰਤਪੁਰ ਦਾ ਰਸਤਾ ਸੀ। ਚੇਤੇ ਰੱਖੀ ਆਨੰਦਪੁਰ ਜਾਣ ਦੇ ਰਸਤੀ ਦੋ ਨੇ, ਜੋਗਾ ਹੁਕਮ ਮੰਨ ਕੇ ਤੁਰਿਆ। ਜਦੋਂ ਹੁਸ਼ਿਆਰਪੁਰ ਦੇ ਰਸਤੇ ਤੇ ਆਏ, ਅੰਦਰ ਦੀ ਚਲਾਕੀ ਨੇ ਰਾਹ ਵਿਚ ਰੋਕ ਲਿਆ। ਜੇ ਆਨੰਦਪੁਰ ਨੂੰ ਜਾਣੀ ਤੇ ਕੀਰਤੀ ਦੇ ਰਸਤੇ ਵਰਗਾ ਹੋਰ ਸੌਖਾ ਰਸਤਾ ਹੀ ਕੋਈ? ਕੀਰਤੀ ਦਾ ਰਸਤਾ ਹੈ ਜਿਹੜਾ ਅਨੰਤ ਤੇ ਲੈ ਜਾਏਗਾ। ਸਾਹਿਬ ਨੇ ਕਿਹਾ ਰੱਬ ਨਾ ਰਹੀ ਪਰ ਮਨਾ ਚਲਾਕੀਆਂ ਨਾ ਵਰਤੀ, ਕਿਉਂਕਿ ਇਹ ਮਨ ਚੰਚਲਾ ਚਤੁਰਾਈ ਕਿਨਾਂ ਨਾ ਪਾਇਆ। ਨਾਲ ਕਿਹਾ ਜੇ ਚਲਾਕੀ ਨਹੀਂ ਮਤਾ ਜੀਆਂ ਤੇ ਮਾਣ ਕਰਕੇ ਕਹੀ ਜਾਏ, ਇਹ ਮਨ ਪਿਆਰਿਆ

0: ਸਦਾ ਸੱਚ ਸੰਭਾਲੇ, ਧਿਆਨ ਦਿਆ ਜੇ। ਫਿਰ ਗੱਲ ਕਰਦਿਆਂ ਕਰਦਿਆਂ ਮੈਂ ਚੂਕ ਮਾਤਰ ਚੱਲ ਰਿਹਾ, ਅਖੀਰ ਤੇ ਅੰਮ੍ਰਿਤ ਦੀ ਗੱਲ ਆਈ। ਕਹਿਣ ਲੱਗੇ, ਅੰਮ੍ਰਿਤ ਉਹਨਾਂ ਅੱਖਾਂ ਵਿੱਚ ਜਿਨ੍ਹਾਂ ਵਿੱਚ ਪੈ ਜਾਏ ਉਹਨਾਂ ਨੂੰ ਵਿਸ਼ ਵੀ ਖਰੀ ਕਾ ਰੂਪ ਲੱਗਦਾ ਹੈ। ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੇ ਕੰਨਾਂ ਵਿੱਚ ਵੀ ਸੱਚ ਦੀ ਬਾਣੀ ਜਾਂਦੀ ਹੈ। ਤੇ ਹਕੀਕਤ ਏਵੇ, ਅੰਮ੍ਰਿਤ ਜਿਹਨੂੰ ਮਿਲ ਜਾਏ ਉਹਦੀ ਰਸਨਾ ਵੀ ਆਂਦਲਾ ਛੱਡ ਦਿੰਦੀ ਏ। ਅੰਮ੍ਰਿਤ ਜਿਹਨੂੰ ਮਿਲ ਜਾਏ ਅਖੀਰ ਦੀਆਂ ਪੌੜੀਆਂ ਕਈਆਂ ਉਹ ਦਸਮ ਦੁਆਰੇ ਵਿੱਚ ਰੋਜ਼ ਅੰਮ੍ਰਿਤ ਚੱਕਦਾ। ਗੁਰਖਾ, ਤੈਨੂੰ ਇਹ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਦੀਆਂ ਪੜੀਆਂ, ਐਵੇਂ ਨਹੀਂ ਕਿ ਪੰਜ ਬਾਣੀਆਂ ਪੜ੍ਹ ਦਿੱਤੀਆਂ ਜੀ, ਉਹ ਨਹੀਂ, ਇੱਕ ਇੱਕ ਬਾਣੀ ਦਾ ਸਿਧਾਂਤ ਦਿੱਤਾ। ਅਖੀਰ ਤੇ ਸ਼ਬਦ ਵਰਤੇ ਕਿ ਖਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਤਵਜੋ ਜਿਆ ਦੇ, ਦਸਵਾਂ ਗੁਪਤ ਰਖਾਇਆ ਤੇ ਮਹਾਰਾਜ ਉਸ ਗੁਪਤ ਤੱਕ ਕਿਵੇਂ ਜਾਣੇ? ਕਹਿਣ ਲੱਗੇ ਕਿ ਯੋਗ ਸਾਧਨਾ ਨਾਲ, ਕਿ ਪ੍ਰਾਣਾਯਾਮ ਨਾਲ, ਕਿ ਜਲ ਧਾਰਿਆਂ ਨਾਲ, ਕਿ ਨਿਵਲੀ ਕਰਮ ਕਰਕੇ, ਕਿ ਸੰਨਿਆਸੀਆਂ ਵਾਲੇ ਬਾਣੇ ਧਾਰਨ ਕਰਕੇ। ਮੇਰੇ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਤੇ ਗੁਰੂ ਕਲਗੀਧਰ ਬਾਣੀ ਪੜ੍ਹਦਿਆਂ ਕਹਿੰਦੇ ਨੇ, ਸਿੱਖਾ ਜੇ ਦਸਮ ਦੁਆਰ ਤੱਕ ਜਾਣਾ ਹੀ ਤੇ ਚੇਤੇ ਰੱਖੀ ਪ੍ਰਾਣਾਯਾਮ ਨਹੀਂ, ਉਸ ਅੰਮ੍ਰਿਤ ਨੂੰ ਚੱਖਣੀ ਤੇ ਗੁਰੂ ਤੇ ਭਾਵਨਾ ਬਣਾ ਲਵੀ, ਬਸ ਹੁਕਮ ਮੰਨੀ। ਕਹਿਣ ਲੱਗੇ ਪਿਆਰੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਪਾਠ ਕਥਾ ਨੀ ਖਰ ਜੀਓ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਵਜਾਇਆ ਵਾਜਾ ਪਵਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰੂ ਦੁਆਰਾ ਲਾਏ ਭਾਵਨੀ। ਉਹ ਜਿਹਦੀ ਗੁਰੂ ਦੇ ਚਰਨਾਂ ਵਿੱਚ ਭਾਵਨਾ ਬਣ ਜਾਏ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਵ ਨਿਧ, ਇਸ ਦਾ ਅੰਤ ਨਾ ਜਾਈ ਪਾਇਆ। ਅਖੀਰ ਦੀ ਪੌੜੀ ਜਦੋਂ ਆਈ, ਕਹਿ ਲੱਗੇ ਆਨੰਦਪੁਰ ਜਾਂਦਿਆਂ ਸੋਹਲੇ ਗਾਂਦੇ ਜਾਈ, ਇਹ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਹੈ, ਜਿੱਥੇ ਸਦਾ ਸੱਚ ਧਿਆਨ ਹੈ। ਕਹਿਣ ਲੱਗੇ ਸੋਹਲੇ ਦਾ ਅਰਥ ਖੁਸ਼ੀ ਦੇ ਗੀਤ ਗਾਉਂਦੇ ਜਾਣਾ। ਕਹਿਣ ਲੱਗੇ ਸੋਹਲੇ ਗਾਉਂਦਾ ਜਾਈ, ਆਨੰਦਪੁਰ ਦਾ ਵਾਸੀ ਬਣੇਗਾ। ਤੇ ਜਿੱਦਣ ਤੂੰ ਆਨੰਦਪੁਰ ਦਾ ਵਾਸੀ ਬਣ ਗਿਆ, ਜਿੰਨਾ ਦੁੱਖਾਂ ਤੋਂ, ਜਿੰਨਾ ਚਿੰਤਾ ਤੋਂ, ਜਿਸ ਝੋਰੇ ਤੋਂ ਦਿਨ ਰਾਤ ਕੰਬਣਾ ਹੈ, ਅੰਮ੍ਰਿਤ ਤੇਰੂ ਆਨੰਦ ਦਏਗਾ, ਆਪ ਆਨੰਦ ਪਾ ਕੇ ਲੋਕਾਂ ਨੂੰ ਵੀ ਆਨੰਦ ਸੁਣਾਈ। ਮੈਂ ਬੇਨਤੀ ਕੀਤੀ ਸੀ ਪਿਛਲੀ ਵਾਰ ਕਿ ਆਨੰਦ ਸਾਹਿਬ ਦੀ ਬਾਣੀ ਵਿੱਚ ਤਿੰਨ ਸ਼ਬਦ ਆਏ ਨੇ, ਆਨੰਦ ਭਇਆ, ਆਨੰਦ ਜਾਣਿਆ, ਆਨੰਦ ਸੁਣੋ। ਤਿੰਨ ਗੱਲਾਂ ਕਹੀਆਂ ਨੇ। ਕਹਿੰਦੇ ਨੇ ਭਇਆ ਹੈ, ਭਇਆ ਦਾ ਮਤਲਬ ਕਿ ਮੈਨੂੰ ਮਹਿਸੂਸ ਹੋਇਆ ਹੈ। ਕਹਿਣ ਲੱਗੇ ਸੱਚ ਜਾਣੋ, ਮੈਂ ਆਪ ਜਾਣ ਲਿਆ ਹੈ। ਤੇ ਜਾਣਨ ਵਾਲਾ ਕਹਿੰਦਾ, ਲੋਕੋ ਮੈਂ ਤੁਹਾਨੂੰ ਆਨੰਦ ਦੀ ਗੱਲ ਸੁਣਾਵਾਂ। ਮਹਾਰਾਜ, ਉਹ ਆਨੰਦ ਦੀ ਗੱਲ ਕਿਹੜੀ? ਅੰਮ੍ਰਿਤ ਧਾਰੀ ਦੀ ਅਖੀਰਲੀ ਪੌੜੀ, ਅੰਮ੍ਰਿਤ ਛਕਾਉਣ ਲੱਗਿਆ ਤੇ ਸੰਪੂਰਨ ਹੋਈ, ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਮੇਰੀ ਜ਼ਿੰਦਗੀ ਦੀ ਮੰਜ਼ਿਲ ਮੈਨੂੰ ਮਿਲ ਗਈ, ਆਨੰਦਪੁਰ ਦਾ ਮੈਂ ਵਾਸੀ ਬਣ ਲੱਗਾ, ਮੈਂ ਅੰਦਰ ਦਾ ਅੰਮ੍ਰਿਤ ਚੱਖਣ ਲੱਗਾ ਵਾ। ਅੰਤ ਸੁਣੋ ਵੱਡ ਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਿਹਾ ਭਰ ਪੂਰੇ। ਅੰਮ੍ਰਿਤ ਛਕਣ ਦਾ ਮਤਲਬ ਹੈ ਬਿਨਵੰਤ ਨਾਨਕ ਗੁਰ ਚਰਨ ਲਾਗੇ, ਕਿ ਰੋਜ਼ ਗੁਰੂ ਚਰਨਾਂ ਨਾਲ ਲੱਗੀ ਤੇ ਤੇਰੇ ਅੰਦਰ ਅੰਮ੍ਰਿਤ ਸੰਚਾਰ ਹੋਇਆ ਕਰੇਗਾ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਹਜ਼ੂਰ ਨੇ ਪੰਜ ਬਾਣੀਆਂ ਇਕਾਗਰਤਾ ਦੇ ਨਾਲ ਪੜ੍ਹ ਕੇ ਆਪ ਸਮਰੱਥ ਨੇ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਏ, ਪੰਜਾਂ ਨੂੰ ਅੰਮ੍ਰਿਤ ਦਿੱਤਾ। ਤੇ ਮੈਂ ਬੇਨਤੀ ਕਰਾਂ, 17 ਵਾਰੀ ਉਹਨਾਂ ਨੂੰ ਫਤਿਹ ਬੁਲਾਉਣ ਦੀ ਜਾਚ ਦੱਸੀ। ਜਦੋਂ ਅੰਮ੍ਰਿਤ ਪਾਨ ਕਰਨੇ ਆ, 15 ਵਾਰੀ ਤਾਂ ਅੰਮ੍ਰਿਤ ਦੀ ਦਾਤ ਲੈਂਦੇ ਆ, 2 ਵਾਰੀ ਮੱਥਾ ਟੇਕਦੇ ਆ ਤੇ ਉੱਠਦੇ ਆ। ਹਜ਼ੂਰ ਨੇ ਪਹਿਲਾਂ 5 ਘੁੱਟ ਅੰਮ੍ਰਿਤ ਦੇ ਛਕਾਏ ਨੇ ਤੇ ਇੱਕ ਗੱਲ ਸਮਝਾਈ ਕਿ ਅੰਦਰ ਦੀ ਵਿਖ ਉਤਾਰਨ ਦੇ ਲਈ, ਤੇਰੇ ਅੰਦਰ ਨਾਮ ਅੰਮ੍ਰਿਤ ਪੈਦਾ ਕਰਨ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਅੰਦਰ ਪ੍ਰਵੇਸ਼ ਕੀਤਾ। ਤੇ ਜਦੋਂ ਅੰਮ੍ਰਿਤ ਛਕਾਇਆ ਤੇ ਨਾਲ ਇਹ ਸ਼ਬਦ ਕਹੇ ਕਿ ਅੱਜ ਤੋਂ ਬਾਅਦ ਤੂੰ ਵਾਹਿਗੁਰੂ ਜੀ ਕਾ ਖਾਲਸਾ ਬਣ ਗਿਆ ਹੈ, ਅੱਜ ਤੋਂ ਬਾਅਦ ਤੇਰੀ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। 5 ਚੁਲੇ ਅੰਮ੍ਰਿਤ ਦੇ ਛਕਾ ਕੇ ਕਿਹਾ, ਰੱਬ ਮੇਰ ਕਰੇ ਰੋਜ਼ ਬਾਣੀ ਪੜੇ ਸਿੱਖਾ, ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਚੱਲੇ, ਧਿਆਨ ਦਿਆ ਜੇ। ਉਸ ਤੋਂ ਬਾਅਦ ਹਜ਼ੂਰ ਨੇ 5 ਛੱਟੇ ਨੇਤਰਾਂ ਵਿੱਚ ਪਾਏ ਨੇ। ਮੈਂ ਪਿਛਲੇ ਦਿਨ ਬੇਨਤੀ ਕੀਤੀ ਸੀ 83% وقار بندے دیا اکھا اندر جانے حقیقت جی اکھا ورگی رب کی دتی ہوئی دات بھی کوئی نہیں تے سچ جانو جنی خواری یہ پیدا کر دیا این خواری بھی کوئی نہیں پیدا کرتا رب نے ایکو جہاں نو بنایا ہے کہ انہاں دیاں پتلیاں باقی سارے انگ وردے کرتے ہیں پر اکھاں دی اندر والی جڑی پتلی ہے مرن تو لے کے جنم تو لے کے موت تک وہ نہیں رہندی ہے حیرانگی دی گل تھوڑی جی ہوا چلتی ہوے تے رب دے لائے ہوئے شٹر انہاں قیمتی خزانے نو ٹک لیندے پھر انہاں نو طاقت نہیں دتی ہے اے کیول دیکھدیاں نے تے نیگیٹو من نو دے دیندیاں نے پاپی من کی کردا ہے جدو اکانت وچ بہندا ہے اکھاں دے دتے ہوئے نیگیٹو دیاں فوٹو بنا بنا دیکھی جاندے یہ جھوٹ کوئی نہیں 83% بندے دے اندر میل کیول اکھاں ہی جاندی ہے جے رب میر کرے نیتراں نو امرت دی داد دتی تے نال شبد کہے کہ تیرا من بھی امرت نال تین نہ رنگیا جائے تے رب میر کرے تیری نیتراں وچوں وی امرت چرن لگ پے پرت کے تیجا شیش وچ پایا امرت پاوے سی شبد ورتنے کیساں وچ پایا تے پچھلے دنوں دا آنند اس کر کے آ رہے ہیں کہ ہر بلارا رب میر کرے کہ ساڈے دیوان اسی طرح لگ دے رہن تاں ہی تاں شبد ورتے سن کہ لاگ تے دیوان رہیں گاو تے سجان رہیں کہن لگے نار شبد ورتے سن جھول تے نشان رہیں پنت مہاراج کے دیوان دا مطلب اے نہیں کہ ایک دوجے اتے دیوان دا مطلب کٹاکش نہیں دیوان دا مطلب ایک دوجے دی گل نوں سن کے یتن کیتا جائے کہ گرو دی گل کیتی جائے سہب کرپالو جی نے پنج چولے امرت دے اندر دتے کہ تیرے اندر دی دیکھ لتھے تے امرت سنچار چلے پنج نیتراں وچ چھٹے مارے کہ اکھاں امرت نال پھٹ جان تے پنج جڑے نے شیش وچ پنج واری رحمتاں کیتیاں پاویں سی کہنے آ کیساں وچ پائے کیس تاں داڑے دے وی نے گرمخو امرت شیش وچ پایا گیا ہے تسی سیانے بیٹھے ہو کبھی دیکھے ہو ہندو پجاری جدو پنڈت پوجا کردا ہے ساڈے سکھ سوال کردے نے شیر کیوں ٹکیا جاندا ہے میں اگے بینتی کرنی ہندو نو کدی پوجا کردے دیکھو وہ سر دے اتنے پرنا لے لیندا ہے صاحب نے شبد بھی ورتے نے کہ پڑھ پستک سندیا بادنگ سن پوجس بگل سمادنگ مکھ چوٹ میں پھوکن سارنگ ترے پاس تہال بچارنگ گل مالا تلک للاٹنگ دوئے توتی بستر کپاٹم سر دے اتنے کپڑا دیندا ہے مسلمان نو کدی نماز پڑھنیاں دیکھو وہ اپنے سر تے ٹوپی لائے گا یہودی نو کدی عبادت کردے دیکھو اپنے سر نو ٹکدا ہے کدی فادر نو ٹکو پادری نو اپنے سر نو ٹکدا ہے وہ تا کیول کچھ سمے لئی ٹکدے نے جے پوچھا جائے تو ہو سکدا اتر کوئی نہ ہوئے پر گرمت نے اتر دیتا ہے کہن لگے اصل وچ جدوں رب دے چرناں وچ بندے نے جھکنا ہے پوجا پاٹھ ویلے پتا نہیں کس دن اے دے دسم وچوں امرت دیاں بونداں چوڑیاں نے وہ کیول ایک دو گھڑیاں ڈکدے نے تو سدا لئی سر نو ڈھک کے رکھی کیونکہ سکھ نو نام نہیں بھلنا تے اے دے سیچ وچوں ہمیشہ امرت چوندی رہنا ہے سچ جانو یہ کیول کیس ڈکن دی گل ہی کیس تادل کرنے ہی کہ کیس داڑے دے وی نے یہ کیوں نہیں ڈکدے پئے انہاں تکنیا داڑا پرکاش کر کے رکھو صاحب نے کیا کیس تا ہے نہیں پر سچ جانی جتھے امرت تو روز چکھنا ہے اس امرت دا ادب کرنا ات ضروری صاحب نے پنج وڑی رحمت کر کے شیش وچ امرت پایا پاوے کیس شبد ورتیے کہ تیرے اندر دسم دا سنچار ہو جائے میرے گرو نے کیا تیرے مکھ وچ امرت پی جائے تیرے نیتراں وچ امرت پی جائے جدو امرت دی داد دتی تے پھر تکیو اگے ہن گل حکم دی شروع ہوئی پنجاں نوں سامنے کھلار کے گرو جی نے رہتاں تے کرہتاں دو شبد نے پیاریو ایک شبد ویسے دھرم وچ دو اکھر ہوندے نے بد تے نکھید بد دا ارتھ ہوندا کرنا تے نکھید دا ارتھ ہوندا کھنڈن کر دینا نہ مننا گرو صاحب نے رہت تے کرہت شروع کیتی پہلی گل میں بینتی کراں ساڈے سجن اے بڑے چھیتی کہندے نے جے کتے کیسراں والی پابندی نہ ہوندی ساری دنیا سکھ ہونی سی کہندے نے نا جے کتے کرپان پان دی گل نہ ہوندی ساری دنیا سکھ ہونی سی میں کہنا گرو جی نو ایہو جہے سکھاں دی لوڑ نہیں جڑے سواد دی خاطر سکھی وال آئے نے گرو تے انہاں سکھاں نو پالدا ہے جڑے موت نو بہاجن آئے حقیقت اے سکھی دا سبندھ کیول تاں کیول اے پدارتھاں نال نہیں میں کہنا ਅੰਮ੍ਰਿਤ ਸੰਚਾਰ ਤੋਂ ਪਹਿਲਾਂ ਭਾਈ ਸਾਹਿਬ ਬੈਠੇ ਨੇ, ਭੰਗਾਣੀ ਦਾ ਯੁੱਧ ਹੋਇਆ, ਨਦੌਣ ਦਾ ਹੋਇਆ, ਰੰਗਣਾ ਨਾਲ ਝਗੜਾ ਹੋਇਆ, ਓਏ ਅੰਮ੍ਰਿਤ ਛਕਾਉਣ ਤੋਂ ਬਾਅਦ ਕੋਈ ਦਿਨ ਦੱਸੋ ਜਿੱਦਣ ਕਲਗੀ ਵਾਲੇ ਲਈ ਮੁਸੀਬਤ ਨਾ ਆਈ ਹੋਵੇ। ਪਰ ਕਦੀ ਤਰਕ ਨੀ ਕੀਤਾ ਕਿ ਅੰਮ੍ਰਿਤ ਛਕਾਉਣ ਕਰਕੇ ਸਾਰੇ ਭਾਣੇ ਵਾਪਰੇ, ਸਵਾਲ ਹੀ ਨੀ ਪੈਦਾ ਹੁੰਦਾ, ਕਿਉਂਕਿ ਕੌਮ ਦੀ ਘਾਤ ਕਰੀ ਜਾਣੀ ਹੈ। ਸਾਹਿਬ ਕਿਰਪਾਲੂ ਜੀ ਨੇ ਪਹਿਲੀ ਗੱਲ ਜਿਹੜੀ ਸੀ ਕਹਿੰਦੀਆਂ ਰਹਿਤ ਦੀ ਲੋੜ ਕੋਈ ਨਹੀਂ। ਉਹਨਾਂ ਨੂੰ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ, ਜਿਸ ਧਰਤੀ ਤੇ ਤੁਸੀਂ ਰਹਿੰਦੇ ਹੋ ਜੇ ਇਹ ਵੀ ਮਰਿਆਦਾ ਨਾ ਹੋਵੇ ਤੇ ਧਰਤੀ ਇੱਕ ਦਿਨ ਵਿੱਚ ਹੀ ਖਪ ਜਾਏ। ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਰਹਿਤ ਕਿਉਂ ਜ਼ਰੂਰੀ ਹੈ। ਪਹਿਲੀ ਗੱਲ, ਗੁਰੂ ਸਾਹਿਬ ਨੇ ਬਾਣੀ ਵਿੱਚ ਇੱਕ ਸ਼ਬਦ ਕਿਹਾ, ਤੁਸੀਂ ਆਸਾ ਕੀ ਵਾਰ ਪੜ੍ਹਦੇ ਹੋ, ਇਸ ਧਰਤੀ ਤੇ ਸਮੁੰਦਰ ਤਿੰਨ ਹਿੱਸੇ ਪਾਣੀ ਹੈ, ਇੱਕ ਹਿੱਸਾ ਧਰਤੀ ਹੈ। ਸਿਆਣੇ ਬੈਠੇ ਹੋ, ਜਿੰਨੇ ਜੰਗਲ ਨੇ ਤੇ ਜਿੰਨੇ ਘਰਾਂ ਵਿੱਚ ਅਸੀਂ ਇੱਥੇ ਰਹਿੰਦੇ ਹਾਂ, ਸਾਰੇ ਘਰ ਲੱਕੜ ਦੇ ਬਣੇ ਨੇ। ਜਿਹੜੇ ਕਹਿੰਦੇ ਨੇ ਖੁੱਲਾ ਡੁੱਲਾ ਕੰਮ ਚਾਹੀਦਾ, ਮਰਿਆਦਾ ਦੀ ਕੀ ਲੋੜ ਸੀ? ਸੱਚ ਜਾਣੋ, ਜੇ ਮਰਿਆਦਾ ਨਾ ਹੁੰਦੀ ਤੇ ਲੱਕੜ ਵਿੱਚੋਂ ਅੱਗ ਰੋਜ਼ ਪ੍ਰਗਟ ਹੁੰਦੀ ਤੇ ਤਿੰਨ ਹਿੱਸੇ ਪਾਣੀ ਇੱਕ ਛਲ ਨਾਲ ਹੀ ਧਰਤੀ ਨੂੰ ਡੋਬ ਕੇ ਲੈ ਜਾਂਦਾ। ਇੱਕ ਮਰਿਆਦਾ ਉਹਨੇ ਬਣਾ ਦਿੱਤੀ, ਦਾਇਰਾ ਨਿਸ਼ਚਿਤ ਕਰ ਦਿੱਤਾ। ਤੇ ਸਾਹਿਬ ਨੇ ਬਾਣੀ ਬਸੰਤ ਰਾਗ ਵਿੱਚ ਇੱਕ ਸ਼ਬਦ ਆਉਂਦਾ ਕਿ ਸਵਾਮੀ ਪੰਡਤਾ ਦੇਹੋ ਮਤੀ ਕਿਨ ਬਿੰਦ ਪਾਵੂ ਪ੍ਰਾਣ ਪਤੀ। ਉੱਥੇ ਇੱਕ ਤੁਕ ਹੁੰਦੀ ਏ, ਭੀਤਰ ਅਗਨ ਬਨਾਸਪਤ ਮੌਲੀ, ਅੱਗ ਰੱਖ ਕੇ ਰੱਬ ਨੇ ਰੁੱਖਾਂ ਨੂੰ ਹਰਿਆਵਲ ਦਿੱਤੀ ਏ। ਸਾਗਰ ਪੰਡਾ ਪਾਇਆ ਉਹਨੇ ਸਮੁੰਦਰ ਮਰਿਆਦਾ ਵਿੱਚ ਬੰਨਿਆ ਹੈ, ਤੇ ਜੇ ਬੇਮਰਿਆਦਾ ਹੋਵੇ ਤੇ ਤੇਰੀ ਧਰਤੀ ਦੀ ਤਬਾਹੀ ਕਰ ਜਾਏ। ਇਸ ਤੋਂ ਅੱਗੇ ਚੱਲੋ, ਜਿਹੜੀ ਬੇਨਤੀ ਕਰਨੀ ਬਾਣੀ ਵਿੱਚੋਂ, ਹਜ਼ੂਰ ਨੇ ਇੱਕ ਸ਼ਬਦ ਵਰਤੇ ਹੈ, ਕਹਿਣ ਲੱਗੇ ਜਿੱਦਣ ਧਰਤੀ ਬਣਾਈ ਉਹਨੇ ਧਰਤੀ ਬਣਾਈ ਤਾਂ ਅਸੀਂ ਸਾਰਿਆਂ ਨੂੰ ਟਿਕਾਣੇ ਲਾ ਕੇ, ਰਾਤੀ ਰੁੱਤੀ ਛਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤੇ ਅੱਗੇ ਮਰਿਆਦਾ ਬਣਾ ਦਿੱਤੀ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ, ਉਹਨੇ ਧਰਤੀ ਨੇ ਚਾਰ ਚੁਫੇਰੇ ਇੰਨਾ ਕੁਝ ਪੈਦਾ ਕਰਕੇ ਮਰਿਆਦਾ ਵਿੱਚ ਬੰਨ ਕੇ ਰੱਖਿਆ, ਪਵਨ ਪਾਣੀ ਅੱਗ ਪੈਦਾ ਕੀਤੀ, ਪਰ ਕਿਹਾ ਮੇਰੇ ਹੁਕਮ ਨਾਲ ਤੇਰਾ ਨੁਕਸਾਨ ਨਿਕਲਣਗੇ। ਧਿਆਨ ਦਿਓ, ਤੀਸਰਾ ਪ੍ਰਮਾਣ, ਆਸਾ ਕੀ ਵਾਰ ਅਸੀਂ ਪੜ੍ਹਨੇ ਹਾਂ, ਜਿਹੜੇ ਕਹਿੰਦੇ ਨੇ ਮਰਿਆਦਾ ਦੀ ਕੀ ਲੋੜ ਹੈ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹਦੀ ਬਣਾਈ ਮਰਿਆਦਾ ਅੱਗੇ ਝੁਕ ਜਾਣਾ ਚਾਹੀਦਾ। ਕਹਿੰਦੇ ਨੇ ਇਸ ਧਰਤੀ ਤੇ ਤੂੰ ਬੈਠਾ, ਬੱਦਲ ਆਉਂਦਾ ਹੈ, ਕਦੀ ਦੇਖੋ ਬੰਦੇ ਨੂੰ ਸਮੁੰਦਰ ਤੋਂ ਪਾਣੀ ਚੁੱਕ ਕੇ ਲਿਆਉਣਾ ਪਏ। ਮੈਂ ਸਿਰਫ ਸੰਖੇਪ ਜੀ ਅਰਜ ਕਰਾਂ, ਉਹ ਖਾਰੇ ਪਾਣੀ ਨੂੰ ਜਿਤਨਾ ਮਰਜ਼ੀ ਯਤਨ ਕਰੇ, ਪਹਿਲੀ ਗੱਲ ਇਹਨਾਂ ਪਾਣੀ ਚੁੱਕ ਕੇ ਸੈਂਕੜੇ ਹਜ਼ਾਰਾਂ ਮੀਲ ਬੰਦ ਕਰਕੇ ਪਹਾੜਾਂ ਤੇ ਬੰਦੇ ਪਹੁੰਚੀ ਨਾ। ਦੂਜੀ ਗੱਲ, ਜੇ ਪਹੁੰਚ ਜਾਏ ਕਿੰਨੇ ਪਲਾਂਟ ਇਹਨੂੰ ਲਾਣੇ ਪੈਣਗੇ ਉਸ ਖਾਰੇ ਪਾਣੀ ਨੂੰ ਮਿੱਠਾ ਬਣਾਉਣ ਦੇ ਲਈ। ਉਹ ਕਹਿਣ ਲੱਗੇ ਰੱਬ ਦੀ ਮਰਿਆਦਾ ਕੇ ਮੱਥਾ ਟੇਕ, ਜਿਹਨੇ ਖਾਰੇ ਪਾਣੀ ਨੂੰ ਚੁੱਕ ਕੇ ਪਹਾੜ ਤੇ ਲੈ ਗਿਆ ਤੇ ਜਿੱਦਣ ਉੱਥੇ ਸੱਤਿਆ, ਖਾਰਾਪਣ ਖਤਮ ਕਰਕੇ ਉਹਨੇ ਮਿਠਾਸ ਤੇ ਨਿਰਮਲਤਾ ਹੀ ਭਰ ਦਿੱਤੀ ਸੀ। ਰੱਬ ਦੀ ਮਰਿਆਦਾ ਨੇ ਅਸੀਂ ਰੋਜ਼ ਪੜ੍ਹਨੇ ਆ, ਭੈ ਵਿੱਚ ਪਵਨ ਵਹਿ ਸਦਵਾਉ, ਮਰਿਆਦਾ ਹੈ। ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਇੰਦ ਦਰ ਤੇ ਬੱਦਲ ਸਿਰ ਪਰਨੇ ਹੋ ਕੇ ਫਿਰਦਾ। ਕੀ ਰੱਬ ਦੀ ਬਣਾਈ ਕੋਈ ਮਰਿਆਦਾ ਨੀ? ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ। ਅਗਲੀ ਤੁੱਕ ਕਹਿੰਦੇ, ਜਿਹੜਾ ਤੂੰ ਕਹਿੰਦਾ ਖੁੱਲਾਪਣ ਚਾਹੀਦਾ ਸੀ, ਜਿੱਦਣ ਕਿਸੇ ਦਿਨ ਸੂਰਜ ਧਰਤੀ ਨਾਲ ਟਕਰਾ ਗਿਆ, ਧਰਤੀ ਚੰਦਰਮਾ ਨਾਲ ਟਕਰਾ ਗਈ ਤੇ ਸਭ ਕੁਝ ਫਣਾ ਹੋ ਜਾਣਾ, ਉਸ ਰੱਬ ਦਾ ਸ਼ੁਕਰ ਕਰ, ਕਰੋੜਾਂ ਸਾਲ ਹੋ ਗਏ ਨੇ ਤੇ ਕਰੋੜਾਂ ਕੋਹ ਤੁਰਦੇ ਪਏ ਨੇ, ਇੰਨੀ ਮਰਿਆਦਾ ਬਣੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਨਹੀਂ ਪਏ। ਕੀ ਰੱਬ ਦੀ ਮਰਿਆਦਾ ਨੀ? ਮੈਂ ਅੱਗੇ ਰਹਿਤ ਵੱਲ ਆਉਣਾ, ਮਰਿਆਦਾ ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨੰਤ, ਕਰੋੜਾਂ ਕੋਹ ਚੱਲਣ ਤੋਂ ਬਾਅਦ ਵੀ ਸੂਰਜ ਆਪਣੇ ਧੁਰੇ ਤੇ, ਧਰਤੀ ਆਪਣੇ ਧੁਰੇ ਤੇ, ਚੰਦਰਮਾ ਆਪਣੇ ਟਿਕਾਣੇ ਤੇ ਵੇ। ਕੀ ਰੱਬ ਦੀ ਮਰਿਆਦਾ ਨੀ? ਹਜ਼ੂਰ ਕਿਰਪਾਲੂ ਨੇ ਕਿਹਾ, ਭਾਈ ਗੁਰਦਾਸ ਨੇ ਬੜੇ ਸੋਹਣੇ ਇੱਕ ਬਚਨ ਕਹੇ ਨੇ, ਅਸੀਂ ਕਈ ਵਾਰੀ ਕਹਿੰਦੇ ਨੇ ਜਿਹੜਾ ਮਿਲਦਾ ਮੇਰੀ ਮੁਕਤੀ ਕਿਵੇਂ ਹੋਵੇਗੀ। ਮੈਂ ਇੱਕ ਬੇਨਤੀ ਕਰਾਂ, ਮੈਂ ਚਾਹੁੰਦਾ ਹਾਂ ਕਿ ਅਰਦਾਸ ਕੀਤੀ ਜਾ, ਦਾਤਾ ਮੁਕਤੀ ਨਹੀਂ, ਹਰ ਜਨਮ ਦੇਈ, ਸਿੱਖ ਦੇ ਘਰ ਦੇਈ, ਤੇਰੀ ਬਾਣੀ ਪੜ੍ਹਦੇ ਰਹੀ, ਇਦੂ ਵੱਡਾ ਸੱਚ ਖੰਡ ਹੀ ਕੋਈ ਹਕੀਕਤ ਦੇ ਨੇ, ਸਿੱਖੀ ਤੋਂ ਵੱਡਾ ਸੱਚ ਖੰਡ ਕੀ? ਭਾਈ ਮਨੀ ਸਿੰਘ ਨੇ ਇਹੀ ਸ਼ਬਦ ਕਹਿ ਸਨ, 80 ਸਾਲ ਦੇ ਬਾਬੇ ਨੇ ਜਦੋਂ ਤਿੱਖਾਂ ਕਰਕੇ ਟੋਖਾਂ ਕੱਟਣ ਲੱਗੇ ਤੇ ਕਿਹਾ ਸੀ, ਬਾਬਾ ਇਹ ਉਮਰ ਪਰਤ ਕੇ ਲੱਭਣੀ ਨਹੀਂ, ਦੁੱਧ ਵਰਗਾ ਚਿੱਟਾ ਦਾੜਾ, ਇਹ ਸਰੀਰ ਨੀ ਪਰਤ ਕੇ ਲੱਭਣਾ, ਤੇ ਰਤਨ ਸਿੰਘ ਭੰਗੂ ਕਹਿੰਦੇ ਉਸ ਬਾਬੇ ਦੇ ਸ਼ਬਦ ਸਨ, ਸਰੀਰ ਪਹਿਲਾਂ ਮਿਲਿਆ। ਕਹਿਣ ਲੱਗੇ ਪਹਿਲਾਂ ਮਿਲਿਆ, ਕਹਿੰਦੇ ਨੇ ਕਈ ਜਨਮ ਸਰੀਰ ਦੀ ਘਾਲਣਾ ਤੋਂ ਬਾਅਦ ਸਿੱਖੀ ਮਿਲੀ ਏ, ਸਰੀਰ ਤੇ ਵਰਤ ਕੇ ਮਿਲ ਜਾਏਗਾ ਪਰ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਵਰਤ ਕੇ ਨਹੀਂ ਮਿਲੀ। ਸ਼ਬਦ ਵਰਤੇ ਦੇਹੀ ਕਿਸ ਕੀ ਵਾਪਰੀ, ਜੇ ਸਿੱਖੀ ਸਾਬਤ ਹੋਏ ਦੇਹੀ ਤੋਂ ਆਵਣ ਜਾਣ ਹੈ, ਸਿੱਖੀ ਮਿਲਿਆ ਕਬ ਕੋਈ, ਸਰੀਰ ਮਿਲਦਾ ਪਰ ਸਿੱਖੀ ਨਹੀਂ ਉਛੇਤੀ ਮਿਲਦੀ। ਮੈਂ ਬੇਨਤੀ ਕਰਾਂ ਜਿਹੜੀ ਅਰਜ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਮੈਨੂੰ ਦੇਹ ਪਰਿਵਾਰ ਦੀ ਮੁਕਤੀ ਨਾਲੋਂ ਪੁੱਛਿਆ ਕਿਉਂ, ਮੈਂ ਸਿਰਫ ਉਦਾਹਰਨਾਂ ਦੇ ਦਿੰਦਾ। ਉਹ ਕਹਿੰਦੇ ਨੇ ਬਾਜ ਖੁੱਲੇ ਨਾਲੋਂ ਡੋਰ ਨਾਲ ਬੱਝਾ ਹੋਇਆ ਚੰਗਾ, ਮਰਿਆਦਾ ਕਿਉਂ ਚੰਗੀ ਏ। ਕਹਿਣ ਲੱਗੇ ਖੁੱਲਾ ਹੋਵੇਗਾ ਤੇ ਪਤਾ ਨੀ ਡੋਰੀ ਤੋਂ ਖੁੱਲਾ ਕਿੰਨੇ ਕੁ ਜੀਵਾਂ ਦਾ ਘਾਤ ਕਰੇਗਾ, ਬੱਝਾ ਹੋਇਆ ਘੱਟੋ ਘੱਟ ਜੀਵ ਘਾਤ ਤੇ ਨਹੀਂ ਨਾ ਕਰਦਾ। ਕਹਿਣ ਲੱਗੇ ਚੱਕਵੀ ਦੀ ਉਡਾਰੀ ਨਾਲੋਂ ਇਹਦਾ ਪਿੰਜਰਾ ਚੰਗਾ ਹੈ। ਪੁੱਛਿਆ ਕਿਉਂ, ਕਹਿਣ ਲੱਗੇ ਚੱਕਵੀ ਖੁੱਲੀ ਹੋ ਕੇ ਮਰਿਆਦਾ ਤੋਂ ਬਿਨਾਂ ਤੁਰੇ ਤੇ ਰਾਤ ਨੂੰ ਚੱਕਵੇ ਤੋਂ ਵਿਛੋੜੇ ਪੈਣਗੇ, ਜੇ ਪਿੰਜਰੇ ਵਿੱਚ ਬੈਠੀ ਰਹੇ ਤੇ ਪਿੰਜਰਾ ਉਹਦਾ ਵਿਛੋੜਾ ਕਦੀ ਪੈਣ ਹੀ ਨਹੀਂ ਦਿੰਦਾ। ਤੀਜੀ ਉਦਾਹਰਨ ਦਿੱਤੀ, ਕਹਿਣ ਲੱਗੇ ਤੋਤਿਆਂ ਭਾਵੇਂ ਤੂੰ ਬਾਗਾਂ ਵਿੱਚ ਜਾ ਕੇ ਫਲ ਚੱਖਣਾ ਹੈ, ਰੱਬ ਮੇਰ ਕਰੇ ਤੈਨੂੰ ਪਿੰਜਰਾ ਮਿਲ ਜਾਏ, ਕਿਉਂਕਿ ਬਾਹਰ ਕੋਈ ਸ਼ਿਕਾਰ ਤੇਰਾ ਕਰ ਜਾਏਗਾ, ਪਿੰਜਰੇ ਵਿੱਚ ਬੈਠਿਆ ਹੋਇਆ ਦਾ ਤੇ ਬਿੱਲਾ ਵੀ ਕੁਝ ਨਹੀਂ ਵਿਗਾੜ ਸਕਦਾ। ਕਹਿਣ ਲੱਗੇ ਡੋਰੀ ਨਾਲ ਬੱਜੇ ਕੋਈ ਬਾਜ ਨੇ ਜੀਵ ਘਾਤ ਨਹੀਂ ਕਰਨਾ, ਚੱਕਵੀ ਤੇ ਚੱਕਵਾ ਪਿੰਜਰੇ ਵਿੱਚ ਬੱਜੇ ਵਿਛੋੜੇ ਨਹੀਂ, ਤੇ ਸੱਚ ਜਾਣੀ ਤੋਤਾ ਪਿੰਜਰੇ ਵਿੱਚ ਹੋਵੇ ਤੇ ਬਿੱਲਾ ਕੁਝ ਨਹੀਂ ਵਿਗਾੜ ਸਕਦਾ। ਹੇ ਗੁਰੂ ਨਾਨਕ ਸਾਹਿਬ, ਮੈਨੂੰ ਉਹ ਆਜ਼ਾਦੀ ਨਹੀਂ ਚਾਹੀਦੀ ਜਿਹੜੀ ਆਜ਼ਾਦੀ ਮੇਰੀ ਜ਼ਿੰਦਗੀ ਦਾ ਧਾਨ ਕਰਦੇ, ਮੈਨੂੰ ਉਹ ਮਰਿਆਦਾ ਦੇਈ ਤੇਰੇ ਮਰਿਆਦਾ ਦੇ ਪਿੰਜਰੇ ਵਿੱਚ ਰਹਿ ਕੇ ਮੈਂ ਜ਼ਿੰਦਗੀ ਦਾ ਸੁੱਖ ਮਾਣਦਾ। ਮਰਿਆਦਾ ਇਹਨੂੰ ਇਹ ਨਾ ਸ਼ਬਦੀਏ ਕਿ ਪਾਬੰਦੀ ਸਾਡੇ ਤੇ ਲਾ ਦਿੱਤੀ। ਹਜ਼ੂਰ ਕਿਰਪਾਲੂ ਜੀ ਨੇ ਕਿਹਾ ਰਹਿਤ ਰੱਖ। ਮੈਂ ਇੱਕ ਉਦਾਹਰਨ ਦੇ ਕੇ ਸੰਪੂਰਨਤਾ ਵਾਲੇ ਪਾਸੇ ਜਾਣਾ, ਕਿਉਂਕਿ ਸਮਾਂ ਹੋ ਚੁੱਕਾ, ਕਿਉਂਕਿ ਜਿਉਂ ਜਿਉਂ ਦਾ ਅਸੀਂ ਵਿਚਾਰ ਸ਼ੁਰੂ ਕੀਤੀ ਏ, ਯਤਨ ਕਰਨਾ ਹੁੰਦਾ ਵੀ ਇਹਨਾਂ ਸਬਜੈਕਟਾਂ 'ਚ ਪੂਰਾ ਹੋ ਜਾਏਗਾ। ਸੱਚ ਜਾਣੋ ਸਿੱਖੀ ਦਾ ਖਜ਼ਾਨਾ ਹੀ ਇੰਨਾ ਕਿ ਜਿਤਨਾ ਮਰਜ਼ੀ ਸੁਣਾਈ ਜਾਓ ਇਹਦਾ ਅੰਤ ਹੀ ਕੋਈ, ਮੈਂ ਕਹਿੰਦਾ ਇਹਦਾ ਕੋਈ ਥਾਂ ਨਹੀਂ। ਬਾਬਾ ਜੀ ਨੇ ਕਿਰਪਾ ਕੀਤੀ, ਮਰਿਆਦਾ ਦੀ ਗੱਲ ਸਭ ਤੋਂ ਪਹਿਲਾਂ ਰਹਿਤ ਦੀ ਗੱਲ ਗੁਰੂ ਗ੍ਰੰਥ ਸਾਹਿਬ ਵਿੱਚ ਭਗਤ ਕਬੀਰ ਜੀ ਨੇ ਕੀਤੀ, ਤੇ ਸਭ ਤੋਂ ਪਹਿਲਾਂ ਖਾਲਸਾ ਸ਼ਬਦ ਵੀ ਭਗਤ ਕਬੀਰ ਜੀ ਨੇ ਵਰਤੇ। ਕਹੋ ਕਬੀਰ ਜਨ ਭਏ ਖਾਲਸੇ। ਹੁਣ ਤੱਕਿਓ ਅਸੀਂ ਕਹਾਂਗੇ ਵੀ ਉਹ ਕਬੀਰ ਮਰਿਆਦਾ ਦੀ ਗੱਲ ਕਿਵੇਂ ਕੀਤੀ? ਉਹ ਕਹਿਣ ਲੱਗੇ ਰੱਬ ਜੀ ਮੈਂ ਤੇਰੇ ਕੋਲ ਰਹਿਣਾ ਚਾਹੁੰਦਾ ਪਰ ਰਹਿਤ ਮਰਿਆਦਾ ਵਿੱਚ ਰਹਿ ਕੇ, ਰਹਿਤ ਤੋਂ ਬਾਹਰ ਜਾ ਕੇ ਨਹੀਂ। ਉਹਨਾਂ ਦੀ ਗੌੜੀ ਰਾਗ ਦੀ ਇੱਕ ਤੋਕੇ, ਉਹਦੇ ਅਰਥ ਜ਼ਰੂਰ ਕਰਨੇ ਨੇ। ਉਹ ਤੁਕ ਹੈ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾਂ। ਇਹਨਾਂ ਤੁਕਾਂ ਵੱਲ ਥੋੜੀ ਜਿਹੀ ਤਵੱਜੋ ਦਿਆ ਜੇ। ਪੰਜ ਸ਼ਬਦ ਨੇ ਅਪ, ਅਪ ਦਾ ਅੱਖਰੀ ਅਰਥ ਇੱਥੇ ਪਾਣੀ ਏ, ਤੇਜ, ਤੇਜ ਦਾ ਅਰਥ ਅੱਗੇ, ਅਪ ਤੇਜ ਬਾਏ, ਬਾਏ ਦਾ ਅਰਥ ਖਾਵਾ, ਪ੍ਰਿਥਵੀ ਦਾ ਅਰਥ ਆਪਾਂ ਕਰਾਂਗੇ ਧਰਤੀ, ਤੇ ਆਕਾਸ਼ਾਂ। ਕਹਿਣ ਲੱਗੇ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ, ਪੰਜ ਤੱਤ ਨੇ ਪਾਣੀ ਦਾ, ਹਵਾ ਦਾ, ਆਕਾਸ਼ ਦਾ, ਮਿੱਟੀ ਦਾ, ਇਹ ਸਾਰੇ ਜਿਹੜੇ ਪੰਜ ਤੱਤ ਨੇ, ਰੱਬ ਮਿਹਰ ਕਰੀ ਮੈਂ ਪੰਜਾਂ ਤੱਤਾਂ ਵਾਲੀ ਰਹਿਤ ਲੈ ਕੇ ਤੇਰੇ ਕੋਲ ਰਹਿਣਾ ਚਾਹੁੰਦਾ। ਹੁਣ ਅਸੀਂ ਬੜੀ ਵਾਰੀ ਇਹ ਤੁਕ ਪੜ੍ਹੀ ਹੋਣੀ ਏ ਤੇ ਸਮਝਾਂਗੇ ਵੀ ਇਹ ਰਹਿਤ ਕਿਹੜੀ ਏ, ਜਿਹੜੀ ਰਹਿਤ ਕਬੀਰ ਜੀ ਮੰਗਦੇ ਪਏ ਨੇ। ਉਹ ਵੀ ਕਹਿੰਦੇ ਮੇਰੇ ਜੀਵਨ ਨੂੰ ਮਰਿਆਦਾ ਦੇ, ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾਂ ਐਸੀ ਰਹਿਤ ਰਹੂ ਹਰ ਪਾਸਾਂ, ਮੈਂ ਇਹੋ ਜਿਹੀ ਰਹਿਤ ਰੱਖ ਕੇ ਤੇਰੇ ਕੋਲ ਰਹਾਂ। ਧਿਆਨ ਦਿਆ ਜੇ ਗੁਰਮੁਖੋ, ਪਾਣੀ ਦੀ ਆਪਣੀ ਰਹਿਤ ਮਰਿਆਦਾ ਹੈ, ਅੱਗ ਦੀ ਆਪਣੀ ਮਰਿਆਦਾ ਹੈ, ਹਵਾ ਦੀ ਆਪਣੀ ਮਰਿਆਦਾ ਹੈ, ਮਿੱਟੀ ਦੀ ਆਪਣੀ ਮਰਿਆਦਾ ਹੈ ਤੇ ਆਕਾਸ਼ ਦੀ ਆਪਣੀ ਰਹਿਤ ਹੈ। ਥੋੜੀ ਜਿਹੀ ਇਕਾਗਰਤਾ ਨਾਲ ਸੁਣਿਓ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ। ਬਚਨ ਹੈ ਪਾਣੀ ਦੀ ਮਰਿਆਦਾ ਕਿਹੜੀ ਹੈ ਜੀ? ਉਹ ਕਹਿਣ ਲੱਗੇ ਰੱਬ ਜੀ ਜੇ ਤੂੰ ਮੈਨੂੰ ਆਪਣੇ ਕੋਲ ਰੱਖਣਾ ਹੈ ਤੇ ਪਾਣੀ ਵਰਗੀ ਮਰਿਆਦਾ ਦੇ, ਜਿੰਨਾ ਮਰਜ਼ੀ ਉਹ ਧਰਤੀ ਤੇ ਸਬਰ ਕਰ ਲੈ ਪਰ ਆਪਣੇ ਅੰਦਰ ਦੀ ਨਿਰਮਲਤਾ ਉਹ ਕਦੀ ਜਾਣ ਹੀ ਨਹੀਂ ਦਿੰਦਾ। ਪਾਣੀ ਜਿੱਥਾ ਵੀ ਚਲਾ ਜਾਏ ਉਹਦੇ ਅੰਦਰ ਨਿਰਮਲਤਾ ਦੇ ਅੰਸ਼ ਪੈ ਰਹਿੰਦੇ ਨੇ। ਕਹਿਣ ਲੱਗੇ ਮੈਂ ਪਾਣੀ ਦੀ ਤਰ੍ਹਾਂ ਨਿਰਮਲਤਾ ਲੈਣੀ ਚਾਹੁੰਦਾ ਵਾਂ, ਤੇ ਸ਼ਬਦ ਵਰਤੇ ਕਿ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ, ਮੈਨੂੰ ਪਾਣੀ ਵਰਗੀ ਮਰਿਆਦਾ ਨਹੀਂ। ਦੂਜਾ ਸ਼ਬਦ ਸੀ ਕਿ ਅਪ ਤੇਜ, ਮੈਨੂੰ ਅੱਗ ਵਰਗੀ ਮਰਿਆਦਾ ਦੇਈ। ਕਹਿਣ ਲੱਗੇ ਕਿ ਬ੍ਰਹਮ ਗਿਆਨੀ ਕਾ ਇਹ ਹੈ ਗੁਨਾਹ, ਨਾਨਕ ਜਿਉਂ ਪਾਵਕ ਕਾ ਸਹਿਜ ਸੁਭਾਅ, ਮੈਨੂੰ ਅੱਗ ਵਰਗੀ ਮਰਿਆਦਾ ਦੇ ਦੇ। ਅੱਗ ਸਾਰਦੀ ਕਾ ਮਹਿਲ ਨੂੰ, ਅੱਗ ਆ ਕੇ ਕੰਚਨ ਨੂੰ ਸ਼ੁੱਧ ਕਰ ਦਿੰਦੀ ਏ, ਮੈਨੂੰ ਅੱਗ ਵਰਗੀ ਮਰਿਆਦਾ ਦੇਈ, ਕਿਸੇ ਦੇ ਘਰ ਸਾੜਨ ਵਾਲੀ ਨਹੀਂ, ਉਹ ਮਰਿਆਦਾ ਦੇਂਦੀ ਮੈਂ ਆਪਣੇ ਮਨ ਨੂੰ ਚੰਗੀ ਤਰ੍ਹਾਂ ਮੈਲ ਨੂੰ ਸਾੜ ਕੇ ਸ਼ੁੱਧ ਕਰ ਲਵਾਂ। ਅੱਗ ਤੋਂ ਮੈਂ ਸ਼ੁੱਧਤਾ ਦਾ ਗੁਣ ਲੈਣਾ, ਪਾਣੀ ਤੋਂ ਨਿਰਮਲਤਾ ਦਾ ਗੁਣ ਲੈਣਾ, ਅਪ ਤੇਜ ਬਾਏ। ਤੀਜੀ ਮਰਿਆਦਾ ਮੈਨੂੰ ਹਵਾ ਵਰਗੀ ਦੇ ਦੇਈ। ਹਵਾ ਦੀ ਮਰਿਆਦਾ ਕੀ ਏ? ਕਹਿਣ ਲੱਗੇ ਬਿਨਾਂ ਵਿਤਕਰੇ ਤੋਂ ਹਰ ਇੱਕ ਨੂੰ ਸਪਰਸ਼ ਕਰਕੇ ਸੁੱਖ ਦਿੰਦੀ ਏ। ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜਿਉ ਰਾਜ ਰੰਗ ਕੋ ਲਾਗੈ ਤੁਲ ਪਵਾਨ, ਜਿਵੇਂ ਬਰਾਬਰ ਚੱਲਦੀ ਖਾਵਾਂ। ਤੇ ਚੌਥਾ ਸ਼ਬਦ ਉਹਨਾਂ ਵਰਤਿਆ, ਮੈਨੂੰ ਧਰਤੀ ਵਰਗੀ ਮਰਿਆਦਾ ਦੇ ਦੀ। ਧਰਤੀ ਦੀ ਮਰਿਆਦਾ ਕੀ ਏ? ਉਹਨੂੰ ਕਈ ਨਾਲ ਪੱਟ ਲਓ ਤੇ ਗਿਲਾ ਕੋਈ ਨੀ, ਤੇ ਚੌਂਕਾ ਚੰਦਨ ਨਾਲ ਲਿਪ ਦਿਓ ਤੇ ਉਹਨੇ ਸ਼ਾਬਾਸ਼ ਨੀ ਦੇ। ਬ੍ਰਹਮ ਗਿਆਨੀ ਕਾ ਧੀਰਜ ਏਕ, ਜੋ ਬਸਦਾ ਕੋਲ ਖੋਦੈ ਕਿਉ ਚੰਦਨ ਲੇਪ। ਤੇ ਕਿਰਪਾ ਕਰੀ ਮੈਨੂੰ ਆਕਾਸ਼ ਵਰਗੀ ਮਰਿਆਦਾ ਦੇਈ। ਬ੍ਰਹਮ ਗਿਆਨੀ ਕਾ ਮਨ ਪ੍ਰਗਾਸ, ਜਿਉ ਧਰ ਉਪਰ ਆਗਾਸ, ਆਸਮਾਨ ਵਰਗਾ ਮੈਨੂੰ ਖੁੱਲਾ ਦਿਲ ਦੇ ਦੀ, ਅਸਮਾਨ ਵਰਗੀ ਵਿਸ਼ਾਲਤਾ ਦੇ ਦੀ। ਤੇ ਸੱਚ ਜਾਣੋ ਅਸਮਾਨ ਕਦੀ ਖੀਣਾ ਨੀ ਹੁੰਦਾ, ਅਸਮਾਨ ਵਰਗੀ ਮਰਿਆਦਾ ਦੇਈ। ਉਹ ਪਾਪੀਆਂ ਪੁੰਨੀਆਂ ਨੂੰ ਕੁਕਰਮੀਆਂ ਨੂੰ ਸਾਰਿਆਂ ਨੂੰ ਆਪਣੀ ਝੋਲੀ ਵਿਚ ਲੈ ਕੇ ਬੈਠਾ, ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇਈ। ਮੈਂ ਆਕਾਸ਼ ਦੀ ਤਰ੍ਹਾਂ ਕਿਸੇ ਤੋਂ ਨਫ਼ਰਤ ਨਾ ਕਰਾਂ, ਸਮ ਦ੍ਰਿਸ਼ਟੀ ਨਾਲ ਸਾਰਿਆਂ ਨੂੰ ਆਪਣੇ ਗਲੇ ਨਾਲ ਲਾ ਸਕਾਂ। ਕਬੀਰ ਜੀ ਨੇ ਕਿਹਾ ਮੈਨੂੰ ਇਹੋ ਜਿਹੀ ਮਰਿਆਦਾ ਦੇ ਦੇ, ਧਰਤੀ ਵਰਗੀ, ਪਾਣੀ ਵਰਗੀ, ਪੌਣ ਵਰਗੀ, ਆਕਾਸ਼ ਵਰਗੀ। ਕੱਲ ਨੂੰ ਅੱਗੇ ਸ਼ੁਰੂ ਕਰਾਂਗਾ ਕਿ ਗੁਰੂ ਗੋਬਿੰਦ ਸਿੰਘ ਦੀ ਦਿੱਤੀ ਕੋਈ ਰਹਿਤ ਮਰਿਆਦਾ, ਰਹਿਤਾਂ ਕੀ ਨੇ ਤੇ ਕੁਰਹਿਤਾਂ ਕੀ ਨੇ, ਦਸਤਾਰ ਕਿਉਂ ਬੰਨਣੇ ਆ, ਕੇਸ ਕਿਉਂ ਕੱਟੇ ਜਾਂਦੇ ਨੇ, ਇਹ ਨੀ ਵੀ ਕਿਉਂ ਰੱਖਣੇ ਤੇ ਸਵਾਲ ਹੀ ਕੋਈ ਨਹੀਂ, ਕਿਉਂਕਿ ਰੱਬ ਨੇ ਦਿੱਤੇ ਹੋਏ ਕੇਸ ਸ਼ੁਰੂ ਤੇ ਨੇ। ਦਾਤਾ ਮਿਹਰ ਕਰੇ, ਕੱਲ ਨੂੰ ਹੋ ਸਕਦਾ ਸਮਾਂ ਜਿਸ ਤਰ੍ਹਾਂ ਉਲੀਕਿਆ ਜਾਏਗਾ, ਆਪ ਸੰਗਤ ਦੇ ਦੀਦਾਰੇ ਕਰਾਂਗੇ। ਵਾਹਿਗੁਰੂ ਜੀ ਕਾ।
1: ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਸੁਸ਼ੋਭਿਤ ਗੁਰੂ ਸਵਾਰੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਅਪਾਰ ਰਹਿਮਤ ਸਦਕਾ ਉਹਨਾਂ ਦੀ ਪਵਿੱਤਰ ਹਜ਼ੂਰੀ ਵਿੱਚ ਬੈਠ ਕੇ ਉਹਨਾਂ ਵੱਲੋਂ ਦ੍ਰਿੜਾਏ ਗਏ ਗੁਰਮਤਿ ਗਿਆਨ ਨੂੰ ਅਸੀਂ ਵਿਚਾਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅੱਜ ਦਾ ਦਿਨ ਸਾਡੇ ਇਤਿਹਾਸ ਦਾ ਬਹੁਤ ਉੱਘਾ ਦਿਨ ਹੈ। ਸ੍ਰੀ ਨਨਕਾਣਾ ਸਾਹਿਬ ਦੇ ਨਾਮ ਤੋਂ ਅਸੀਂ ਸਾਰੇ ਵਾਕਿਫ ਹਾਂ। ਅੱਜ ਦੇ ਦਿਨ ਉੱਥੇ ਇੱਕ ਮਹਾਨ ਸਾਕਾ ਹੋ ਗੁਜ਼ਰਿਆ ਹੈ। ਉਸ ਦੇ ਇਤਿਹਾਸ, ਉਸ ਦੇ ਪਿਛੋਕੜ ਸੰਬੰਧੀ ਕੁਝ ਚਰਚਾ ਅੱਜ ਦੇ ਸਮੇਂ ਅੰਦਰ ਅਸਾਂ ਕਰਨੀ ਹੈ। ਕੱਲ ਗੁਰਮਤਿ ਦੇ ਇਸ ਸਿਧਾਂਤ ਦੀ ਅਸੀਂ ਗੱਲ ਕਰ ਰਹੇ ਸਾਂ। ਮੂਲ ਮੰਤਰ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਮਨੁੱਖ ਮਾਤਰ ਨੂੰ ਇਹ ਦ੍ਰਿੜ ਕਰਵਾਉਂਦੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਜੋ ਇੱਕ ਹੈ, ਉਹ ਅਕਾਲ ਮੂਰਤ ਹੈ ਤੇ ਸਿੱਖ ਨੇ ਉਸ ਅਕਾਲ ਮੂਰਤ ਵਿੱਚ ਆਪਣੇ ਆਪੇ ਨੂੰ ਜਜ਼ਬ ਕਰਨਾ ਹੈ। ਉੱਥੋਂ ਹੀ ਆਇਆ ਹੈ ਤੇ ਉਹੀ ਇਸ ਦੀ ਅੰਤਮ ਮੰਜ਼ਿਲ ਹੈ। ਜਦੋਂ ਸਿੱਖ ਅਕਾਲ ਮੂਰਤ ਨੂੰ ਆਪਣਾ ਇਸ਼ਟ, ਆਪਣਾ ਆਸ਼ਾ ਉਦੇਸ਼ ਮਿਥ ਲੈਂਦਾ ਤਾਂ ਉਹਦੇ ਵਾਸਤੇ ਜਿਹੜੀ ਮੌਤ ਹੈ, ਮਰਨਾ ਜਿਹੜਾ ਹੈ, ਉਹ ਇੱਕ ਬੜੀ ਸਧਾਰਨ ਤੇ ਆਮ ਜੀ ਗੱਲ ਬਣ ਜਾਂਦੀ ਹੈ। ਫਿਰ ਉਹ ਮੌਤ ਨੂੰ ਇਤਨੀ ਮਹੱਤਤਾ ਨਹੀਂ ਦਿੰਦਾ, ਜਿਉਣ ਵਾਸਤੇ ਐਸੇ ਯਤਨ ਨਹੀਂ ਕਰਦਾ ਕਿ ਜਿਹਦੇ ਵਿੱਚ ਉਹਨੂੰ ਧਰਮ ਤੋਂ ਡਿੱਗਣਾ ਪਵੇ, ਆਚਾਰ ਤੋਂ ਡਿੱਗਣਾ ਪਵੇ, ਵਿਹਾਰ ਤੋਂ ਡਿੱਗਣਾ ਪਵੇ ਸਿਰਫ ਜੀਵਨ ਲਈ। ਉਹ ਕਹਿੰਦਾ ਮੌਤ ਤਾਂ ਆਉਣੀ ਹੀ ਆਉਣੀ ਹੈ, ਇਸ ਜੀਵਨ ਨੂੰ ਬਚਾਉਣ ਵਾਸਤੇ ਮੈਂ ਗਲਤ ਤਰੀਕੇ ਤੇ ਗਲਤ ਸਾਧਨ ਕਿਉਂ ਅਖਤਿਆਰ ਕਰਾਂ, ਜਦੋਂ ਕਿ ਇਹਨਾਂ ਦੇ ਅਖਤਿਆਰ ਕਰਨ ਤੋਂ ਬਾਅਦ ਵੀ ਮੈਂ ਹਰ ਹਾਲਤ ਮਰਨਾ ਹੀ ਮਰਨਾ ਹੈ। ਸਾਕਾ ਨਨਕਾਣਾ ਸਾਹਿਬ ਉਹਨਾਂ ਮਰਜੀਵੜਿਆਂ ਦੀ ਕਹਾਣੀ ਹੈ ਜਿਨ੍ਹਾਂ ਨੇ ਉਸ उस अस्थान की पवित्रता ले अते सिख परंपरा नू जीवंदियां रखण लई घालना काली। थोड़ा जिहा इन्हां घटनावां दा पिछोकड़ जड़ा है वह समझना बड़ा जरूरी है। साहिब श्री गुरु गोबिंद सिंह जी महाराज दे ज्योति जोत समाउण तों बाद सिख इतिहास दा 60-70 साल दा समा ऐसा है कि जिस समय दे अंदर सिख बड़े संघर्ष विचों दी गुजरे ने, जगह जगह ते लड़ाइयां झगड़े कई किस्म दी कतलो गारत, यह समा इथों तक पहुंच गया कि हकूमत वालों एक हुक्म इतिहास विच दर्ज है कि नानक परस्ता रा हर जाक बायद बकतल रसानंद, कि जिहड़े नानक परस्त ने भाव गुरुआं दा नाम लैण वाले जिहड़े लोग हन वह जिथे किते भी दिस पैण पुछण दी लोड़ नहीं, गोली मार दिओ, तलवार दे घाट उतार दिओ, बस उन्हां नूं कतल कर दिओ जिथे किते नजर आउण। ते इस हुक्म नाल बहुत कुछ होया, सारे जाणदे हां असीं। इस दा नतीजा यह होया कि जिहड़े सिंघ सन उन्हां ने जंगलां विच टिकाणा कीता, लुक छिप के जूहां च जंगल बेलियां विच अपना समा बसर कीता, जदों किते वक्त मिलदा दुश्मन नाल टक्कर भी लेंदे, इज्जत भी बचाउंदे, धर्म की राखी भी करदे, बड़े संघर्ष कीते उन्होंने। पर इस समय दा सब तो वड्डा घाटा जिहड़ा पिया वो ये सी कि साडे जितने धार्मिक अस्थान सन, जितने साडी धर्म विद्या दे केंद्र सन, वो सारे दे सारे कुछ ऐसे लोकां दे हाथ विच आए जिहड़े निरोल गुरमत विचारधारा दे धारनी नहीं सन। उन्हां विच उदासी, निर्मले, होर कई प्रकार दे संत साधन, पर आम तौर ते उदासियां दा जिक्र बहुत आउंदा है, दूसरे नंबर ते निर्मलियां दा आउंदा है। उन्हां ने इन्हां अस्थानां दी सेवा संभाल जिहड़ी सी ओह सांभी। कुछ लोग उन्हां विच चंगे भी सन, उन्हां ने गुरबाणी दा गुरमत दा बड़ा प्रचार कीता, और उस समय इहो समझ लो कि जिहड़े जंगलां विच रहिंदे सिंघ सी उन्हां विचों शहीदियां प्राप्त करदे सन, पर इन्हां दे प्रचार दा सदका ही नवे सिंघ जिहड़े सी मुड़ के जथियां विच जाके रलदे सी। और इसे करके जदों हाकम पुछदे सी भी इह कित्थों आउंदे आ, असीं तां इन्हां दा खुरा खोज मिटाउण दी कोशिश करदे हां, तां जवाब मिलदा सी भी पले पलाए ही आउंदे आ, पता नहीं कित्थों आउंदे ने। उन्हां लोकां ने कोशिश तां कीती, पर बड़ा लम्मा समा सी, 2-4 साल की कहानी हुंदी ते शायद गल बदल जांदी। मिसलां दा समा आया, पहलों सिखां दे 72 जथे सन, फिर 12 मिसलां मशहूर होईयां। उन्हां ने भी अपने छोटे छोटे राज, छोटे छोटे इलाके जिहड़े सी कब्जे विच करन दी कोशिश कीती, और इसे दा ही अंत होया कि महाराजा रणजीत सिंह दा राज, जिस नूं असीं सिख राज, खालसा राज भी कहिंदे आ, ਉਹ ਮਿਲਿਆ। ਉਹਦੇ ਨਾਲ ਕੀ ਹੋਇਆ, ਜਿਤਨੇ ਇਤਿਹਾਸਕ ਅਸਥਾਨ ਸਨ ਜਾਂ ਜਿਤਨੇ ਮੁੱਖ ਗੁਰਦੁਆਰੇ ਸਨ ਉਹਨਾਂ ਦੀਆਂ ਇਮਾਰਤਾਂ ਤੇ ਨਵੀਆਂ ਬਣ ਗਈਆਂ, ਉਹਨਾਂ ਨਾਲ ਜਗੀਰਾਂ ਵੀ ਲਗਾ ਦਿੱਤੀਆਂ ਗਈਆਂ, ਆਮਦਨ ਦੇ ਪੱਕੇ ਸਾਧਨ ਬਣਾ ਦਿੱਤੇ ਗਏ, ਸੁਨਹਿਰੀ ਕਲਸ ਲੱਗ ਗਏ, ਇਹ ਸਭ ਕੁਝ ਹੋਇਆ। ਪਰ ਇੱਕ ਗੱਲ ਬੜੀ ਦਰਦਨਾਕ ਰਹੀ ਕਿ ਕਿਸੇ ਗੁਰਦੁਆਰੇ ਅੰਦਰ ਵੀ ਗੁਰਮਤ ਦੇ ਆਸ਼ੇ ਦੇ ਮੁਤਾਬਕ ਪ੍ਰਚਾਰ ਨਹੀਂ ਸੀ। ਸਭ ਥਾਵਾਂ ਤੇ ਉਹ ਉਦਾਸੀ ਮਹੰਤ ਆਪਣੇ ਢੰਗ ਦਾ ਪ੍ਰਚਾਰ ਕਰਦੇ ਸੀ, ਜਾਂ ਜਿਹੜੇ ਵੀ ਉੱਥੇ ਕਾਬਜ਼ ਸਨ ਉਹਨਾਂ ਨੇ ਆਪਣੇ ਢੰਗ ਨਾਲ ਸਿੱਖੀ ਦੀ ਵਿਆਖਿਆ ਜਿਹੜੀ ਸੀ ਲੋਕਾਂ ਦੇ ਸਾਹਮਣੇ ਰੱਖੀ। ਇੱਥੋਂ ਤੱਕ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੀ ਹਿਸਟਰੀ ਪੜ੍ਹਦੇ ਹੋ ਤੇ ਇਹ ਵੇਖਦੇ ਹੋ ਕਿ ਮਹਾਰਾਜਾ ਵੀ ਕਈ ਕਿਸਮ ਦੀਆਂ ਬ੍ਰਾਹਮਣੀ ਰਸਮਾਂ ਕਰਨ ਵਾਸਤੇ ਤਤਪਰ ਰਹਿੰਦਾ ਸੀ, ਦੇਵੀ ਦੇਵਤਿਆਂ ਦੇ ਜਗਰਾਤੇ, ਮੰਦਰ, ਕਈ ਕੁਛ ਉਸਨੇ ਵੀ ਕਰਨ ਦੀ ਕੋਸ਼ਿਸ਼ ਕੀਤੀ, ਔਰ ਇੱਥੋਂ ਤੱਕ ਕਿ ਉਹਦੇ ਰਾਜ ਭਾਗ ਵਿੱਚ ਵੀ ਬ੍ਰਾਹਮਣੀ ਸਮਾਜ ਦਾ ਗਲਬਾ ਰਿਹਾ, ਤਿਲਕ ਲਾਉਣੇ, ਵਰਤ ਰੱਖਣੇ, ਇੱਦਾਂ ਦੀਆਂ ਕਈ ਕਹਾਣੀਆਂ ਪ੍ਰਚਲਿਤ ਨੇ। ਮਤਲਬ ਕਿ ਗੁਰਦੁਆਰਿਆਂ ਨੂੰ ਆਮਦਨ ਤੇ ਹੋ ਗਈ, ਇਹਨਾਂ ਧਰਮ ਅਸਥਾਨਾਂ ਨੂੰ ਆਮਦਨ ਤੇ ਹੋ ਗਈ, ਪਰ ਇੱਥੇ ਗੁਰਮਤ ਦੀ ਗੱਲ ਜਿਹੜੀ ਸੀ ਉਹ ਕਾਇਮ ਨਾ ਹੋ ਸਕੀ। ਬਹੁਤ ਘੱਟ ਥਾਵਾਂ ਸੀ ਜਿੱਥੇ ਗੁਰਮਤ ਦੇ ਆਸ਼ੇ ਦੇ ਮੁਤਾਬਕ ਕਹਾਣੀ ਚੱਲਦੀ ਸੀ। ਨਹੀਂ ਤੇ ਤੁਸੀਂ ਅੱਜ ਵੀ ਕਈਆਂ ਸਥਾਨਾਂ ਤੇ ਜਾਓਗੇ ਤੇ ਤੁਸੀਂ ਦੇਖੋਗੇ ਵੀ ਗੁਰਦੁਆਰਿਆਂ ਦੇ ਅੰਦਰ ਪੁਰਾਣੀਆਂ ਇਮਾਰਤਾਂ ਵੱਲ ਧਿਆਨ ਦੇਣਾ ਕਦੇ, ਹੁਣ ਘੱਟ ਗਈਆਂ ਕੁਛ ਕਿਉਂਕਿ ਨਵੀਆਂ ਇਮਾਰਤਾਂ ਬਹੁਤ ਬਿਲਡ ਬਣ ਗਈਆਂ। ਉਹਨਾਂ ਵਿੱਚ ਤੁਸੀਂ ਦੇਖੋਗੇ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਕੰਧਾਂ ਤੇ ਬਣੀਆਂ ਮਿਲਣਗੀਆਂ, ਗੁਰੂਆਂ ਦੇ ਚਿੱਤਰ ਕੰਧਾਂ ਤੇ ਬਣੇ ਮਿਲਣਗੇ, ਇਸੇ ਤਰ੍ਹਾਂ ਹੋਰ ਕਈ ਕਿਸਮ ਦੇ ਚਿੱਤਰ ਜਿਹੜੇ ਨੇ ਜਿਹੜੇ ਕਿ ਮੰਦਰਾਂ ਵਿੱਚ ਤੁਹਾਨੂੰ ਪਾਏ ਜਾਣਗੇ ਉਹ ਗੁਰਦੁਆਰਿਆਂ ਵਿੱਚ ਵੀ ਲੱਭਣਗੇ। ਉਹਦਾ ਕਾਰਨ ਸੀ ਕਿ ਉਹਨਾਂ ਲੋਕਾਂ ਨੇ ਆਪਣੇ ਢੰਗ ਨਾਲ ਜਿਵੇਂ ਉਹਨਾਂ ਨੂੰ ਸਮਝ ਸੀਗੀ ਉਹਦਾ ਪ੍ਰਚਾਰ ਕੀਤਾ, ਔਰ ਉਹਨਾਂ ਦਾ ਆਸ਼ਾ ਸੀ ਵੀ ਸਿੰਘ ਤੇ ਰਹਿੰਦੇ ਨੇ ਜੰਗਲਾਂ ਚ ਤੇ ਸਾਡੀ ਆਮਦਨ ਦਾ ਕੋਈ ਨਾ ਕੋਈ ਵਸੀਲਾ ਬਣਨਾ ਚਾਹੀਦਾ। ਇਸ ਕਰਕੇ ਆਮ ਲੋਕਾਂ ਨੂੰ ਜਿਹੜੇ ਕਿ ਹਿੰਦੂ ਸਮਾਜ ਜਾਂ ਸਨਾਤਨੀ ਸਮਾਜ ਨਾਲ ਸੰਬੰਧ ਰੱਖਦੇ ਸੀ ਉਹਨਾਂ ਨਾਲ ਉਹਨਾਂ ਨੇ ਸੰਪਰਕ ਸਾਧੇ, ਉਹਨਾਂ ਨੇ ਗੀਤਾ ਦੇ ਪ੍ਰਕਾਸ਼ ਵੀ ਕੀਤੇ, ਮੂਰਤੀਆਂ ਵੀ ਰੱਖੀਆਂ, ਰਮਾਇਣ ਦੇ ਪਾਠ ਵੀ ਕੀਤੇ, ਜਿਸ ਤਰ੍ਹਾਂ ਵੀ ਲੋਕ ਜਿਹੜੇ ਨੇੜੇ ਆ ਸਕਦੇ ਸਨ ਉਸੇ ਢੰਗ ਨਾਲ ਉਹਨਾਂ ਨੇ ਉਹਨਾਂ ਗੁਰਦੁਆਰਿਆਂ ਨੂੰ ਚਲਾਉਣ ਦਾ ਯਤਨ ਕੀਤਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵੀ ਕੋਈ ਤਬਦੀਲੀ ਨਹੀਂ ਆਈ। ਇੱਥੋਂ ਤੱਕ ਕਿ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਜਦੋਂ ਅੰਗਰੇਜ਼ ਦਾ ਕਬਜ਼ਾ ਹੋਇਆ ਤਾਂ ਉਸ ਵਕਤ ਦੀ ਮਰਦਮਸ਼ੁਮਾਰੀ ਦੇ ਕਮਿਸ਼ਨਰ ਨੇ ਇੱਕ ਗੱਲ ਲਿਖੀ ਹੈ। ਉਹ ਕਹਿੰਦਾ ਕਿ ਗਿਣਤੀ ਦੇ ਹਿਸਾਬ ਨਾਲ ਉਹ ਕਹਿੰਦਾ ਵੀ ਜਿਹੜੇ ਸਿੱਖ ਨੇ ਨਾ ਉਹਨੇ ਲਫ਼ਜ਼ ਵਰਤੇ ਨੇ ਕਿ ਇਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਯਾਨੀ ਕਿ ਸਿੱਖ ਜਿਹੜੇ ਨੇ ਉਹ ਬੜੀ ਤੇਜ਼ੀ ਨਾਲ ਖਤਮ ਹੁੰਦੇ ਜਾ ਰਹੇ ਆ, ਇਹ ਉਹਦੀ ਰਿਪੋਰਟ ਹੈ। ਤਾਂ ਹੋਇਆ ਕਿ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਤੇ ਅੰਗਰੇਜ਼ਾਂ ਨੇ ਵੇਖਿਆ, ਕਿਉਂਕਿ ਸਭ ਤੋਂ ਅਖੀਰ ਤੇ ਉਹ ਪੰਜਾਬ ਤੇ ਕਾਬਜ਼ ਹੋਏ ਸਨ, ਉਹਨਾਂ ਨੇ ਵੇਖਿਆ ਇਹਨਾਂ ਦੇ ਪਿਛੋਕੜ ਨੂੰ, ਇਤਿਹਾਸ ਨੂੰ, ਉਹਨਾਂ ਵੇਖਿਆ ਵੀ ਮੁਗਲੀਆ ਹਕੂਮਤ ਦੀ ਜੜ੍ਹਾਂ ਵਿੱਚ ਤੇਲ ਦੇਣ ਵਾਲਾ ਕੌਣ ਸੀ, ਇਤਨੀ ਸਦੀਆਂ ਦੀ ਪੱਕੀ ਹਕੂਮਤ ਕਿਸਨੇ ਉਖੇੜ ਦਿੱਤੀ। ਉਹਨਾਂ ਵੇਖਿਆ ਇੱਕ ਸਿੱਖ ਨੇ, ਇਹਨਾਂ ਤੋਂ ਸਿਵਾ ਹੋਰ ਕੋਈ ਹਿੰਦੁਸਤਾਨ ਦੇ ਅੰਦਰ ਐਸੀ ਸ਼੍ਰੇਣੀ ਨਹੀਂ ਹੈਗੀ ਜਿਹੜੀ ਕਿ ਕਿਸੇ ਹਕੂਮਤ ਲਈ ਖਤਰਾ ਪੈਦਾ ਹੋ ਸਕੇ। ਇਹ ਕੋਈ ਅਤਕਥਨੀ ਨਹੀਂ, ਬ੍ਰਿਟਿਸ਼ ਕੌਂਸਲ ਦੇ ਅੰਦਰ ਇੱਕ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਇਹ ਗੱਲ ਕਹੀ ਗਈ ਕਿ ਜੇ ਹਿੰਦੁਸਤਾਨ ਵਿੱਚ ਰਾਜ ਕਰਨਾ ਹੈ, ਉੱਥੇ ਤੁਸੀਂ ਰਹਿਣਾ, ਰਾਜ ਭਾਗ ਤੁਹਾਡੇ ਹੱਥ ਵਿੱਚ ਰਹਿਣਾ ਚਾਹੁੰਦੇ ਹੋ ਤੁਸੀਂ ਰਵੇ, ਤਾਂ ਇਸ ਗੱਲ ਵੱਲ ਤੁਹਾਨੂੰ ਧਿਆਨ ਦੇਣਾ ਪਏਗਾ ਕਿ ਜਿਹੜੇ ਸਿੱਖ ਨੇ ਇਹਨਾਂ ਦੇ ਧਰਮ ਅਸਥਾਨ, ਇਹਨਾਂ ਦੀ ਹਰ ਪਰੰਪਰਾ ਆਪਣੇ ਕਬਜ਼ੇ ਵਿੱਚ ਰੱਖਣੀ ਪਵੇਗੀ ਤੇ ਉਹਨੂੰ ਆਪਣੇ ਮੁਤਾਬਕ ਢਾਲਣਾ ਪਵੇਗਾ। ਇਹਨਾਂ ਦਾ ਗੁਰੂ ਉੱਤੇ ਅਟੁੱਟ ਵਿਸ਼ਵਾਸ, ਆਪਣੇ ਧਰਮ ਸਥਾਨਾਂ ਉੱਤੇ ਦ੍ਰਿੜ ਨਿਸ਼ਚਾ, ਆਪਣੇ ਇਤਿਹਾਸ ਦੀ ਪਰੰਪਰਾ ਉੱਤੇ ਦ੍ਰਿੜ ਵਿਸ਼ਵਾਸ, ਇਹਨਾਂ ਚੀਜ਼ਾਂ ਨੂੰ ਜਿੰਨੀ ਵੀ ਸੱਟ ਮਾਰ ਸਕਦੇ ਹੋ ਉਹ ਮਾਰ ਲਓ ਜੇ ਤੁਸੀਂ ਕਾਮਯਾਬ ਹੋਣਾ ਚਾਹੁੰਦੇ ਹੋ। ਫਿਰ ਕੀ ਹੋਇਆ, ਫਿਰ ਇਹ ਪ੍ਰਚਾਰ ਕੀਤਾ ਗਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਕੈਦ ਸਨ ਜੀ, ਤੇ ਉਹ ਕੋਠੇ ਤੇ ਚੜ ਕੇ ਵਹਿੰਦੇ ਸੀ ਮੇਰੇ ਟੋਪੀ ਵਾਲੇ ਸਿੱਖ ਆ ਰਹੇ ਕਿ ਨਹੀਂ ਆ ਰਹੇ, ਇਹ ਕਹਾਣੀ ਪ੍ਰਚਲਿਤ ਕੀਤੀ ਗਈ ਤਾਂ ਕਿ ਇਹ ਸਾਬਤ ਕੀਤਾ ਜਾਏ ਵੀ ਅੰਗਰੇਜ਼ ਗੁਰੂ ਦੀ ਮਰਜ਼ੀ ਨਾਲ ਆਏ ਨੇ। ਇੱਥੋਂ ਤੱਕ ਕਿ ਮਿਸਟਰ ਮੈਕਾਲਫ ਵਰਗੇ ਬੰਦੇ ਨੂੰ ਵੀ ਗੁੰਮਰਾਹ ਕੀਤਾ ਗਿਆ ਤੇ ਉਸਨੇ ਵੀ ਲਿਖਿਆ ਕਿ ਸਿੱਖ ਲਿਖਤਾਂ ਦੇ ਅੰਦਰ ਕੁਝ ਐਸ ਗੁਰੂ ਗ੍ਰੰਥ ਸਾਹਿਬ ਵਗੈਰਾ ਚੋਂ ਵਰ ਸੰਕੇਤ ਕੀਤਾ ਉਸਨੇ ਕਿ ਅੰਗਰੇਜ਼ਾਂ ਦੇ ਰਾਜ ਭਾਗ ਦੇ ਆਉਣ ਦੀਆਂ ਕੁਝ ਪੇਸ਼ੀਆਂ ਗੋਈਆਂ ਹਨ, ਗਲਤ ਇੰਟਰਪ੍ਰੀਟੇਸ਼ਨ ਕੀਤੀ ਗਈ। ਇਸ ਤਰ੍ਹਾਂ ਦਾ ਪ੍ਰਚਾਰ ਮਹਿਜ਼ ਇਸ ਕਰਕੇ ਕੀਤਾ ਗਿਆ ਕਿ ਜਿਹੜੇ ਸਿੱਖ ਨੇ ਨਾ ਉਹਨਾਂ ਨੂੰ ਇਹ ਵਿਸ਼ਵਾਸ ਦਵਾਇਆ ਜਾਏ ਵੀ ਅੰਗਰੇਜ਼ ਆਏ ਹੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਨੇ, ਯਾਨੀ ਕਿ ਇਹ ਗੁਲਾਮੀ ਤੁਹਾਡੀ ਗੁਰੂ ਦੀ ਮਰਜ਼ੀ ਨਾਲ ਹੈ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਉੱਤੇ ਨਿਸ਼ਚਾ ਤੋੜਨ ਲਈ ਇੱਕ ਜੀਬੀ ਸਿੰਘ ਦਾ ਨਾਂ ਆਉਂਦਾ ਸਾਡੇ ਕੋਲ, ਗੁਰਬਖਸ਼ ਸਿੰਘ ਸ਼ਾਇਦ ਨਾਂ ਸੀ ਉਹਦਾ, ਉਸਨੇ ਇੱਕ ਪੁਸਤਕ ਲਿਖੀ ਪ੍ਰਾਚੀਨ ਬੀੜਾਂ। ਉਹ ਪੁਸਤਕ ਲਿਖੀ ਇਸ ਆਸ਼ੇ ਨਾਲ ਗਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅਥੈਂਟਿਸਿਟੀ ਹੈ ਇਹਦਾ ਜਿਹੜਾ ਮੁਸਤਨਦ ਹੋਣਾ ਹੈ ਵੀ ਇਹ ਬਿਲਕੁਲ ਠੀਕ ਠੀਕ ਸਿੱਖਾਂ ਦੇ ਹੱਥ ਵਿੱਚ ਹੈ, ਗੁਰੂਆਂ ਨੇ ਜੋ ਲਿਖਤ ਕੀਤੀ ਹੈ ਉਹਦਾ ਮਨੋਰਥ ਹੀ ਉਸ ਪੁਸਤਕ ਦਾ ਇਹ ਸੀ ਵੀ ਇਹ ਸਾਬਤ ਕੀਤਾ ਜਾਏ ਵੀ ਇਹਨਾਂ ਕੋਲ ਅਸਲੀ ਬੀੜ ਹੀ ਹੈ ਨਹੀਂ, ਯਾਨੀ ਕਿ ਸਿੱਖਾਂ ਨੂੰ ਕਹਿ ਦਿੱਤਾ ਜਾਏ, ਦੱਸ ਦਿੱਤਾ ਜਾਏ ਵੀ ਜਿਹੜਾ ਗੁਰੂ ਗ੍ਰੰਥ ਲਈ ਫਿਰਦੇ ਉਹ ਤਾਂ ਨਕਲੀ ਹੈ, ਇਹ ਤੇ ਮਿਲਗੋਗਾ ਹੈ, ਇਹ ਤੇ ਮਿਲਾਵਟ ਹੈ। ਸਿੱਖਾਂ ਦਾ ਨਿਸ਼ਚਾ ਤੋੜਨ ਲਈ ਇਹ ਵੀ ਕੰਮ ਕੀਤਾ ਗਿਆ। ਇਹ ਸਭ ਕੁਝ ਇਸ ਨਿਸ਼ਾਨੇ ਨਾਲ ਸੀ ਤਾਂ ਕਿ ਸਿੱਖ ਜਿਹੜੇ ਨੇ ਉਹ ਅੰਗਰੇਜ਼ ਦੀ ਵਫਾਦਾਰੀ ਕਬੂਲ ਕਰ ਲੈਣ ਤੇ ਆਪਣੀ ਪਰੰਪਰਾ ਨਾਲੋਂ ਟੁੱਟ ਜਾਣ। ਇਸ ਵਾਸਤੇ ਉਹਨਾਂ ਨੇ ਹੋਰ ਵੀ ਕੰਮ ਕੀਤੇ। ਉਹਨਾਂ ਨੇ ਕੀ ਕੀਤਾ ਸੀ, ਕਈ ਵਾਰੀ ਪੜ੍ਹਦੇ ਹਾਂ ਤੇ ਬੜੇ ਖੁਸ਼ ਵੀ ਹੁੰਦੇ ਹਾਂ ਕਿ ਅੰਗਰੇਜ਼ਾਂ ਨੇ ਜਿੰਨੀ ਫੌਜੀ ਭਰਤੀ ਸੀ ਉਹਦੇ ਵਿੱਚ ਸਿੱਖਾਂ ਨੂੰ ਰਹਿਤ ਬਹਿਤ ਵਿੱਚ ਬੜੇ ਸਟ੍ਰਿਕਟ ਰੱਖਿਆ, ਬੜਾ ਧਿਆਨ ਰੱਖਿਆ। ਵੀ ਕੋਈ ਇੱਥੋਂ ਤੱਕ ਮੈਂ ਦੋ ਤਿੰਨ ਘਟਨਾਵਾਂ ਪੜ੍ਹੀਆਂ ਨੇ ਵੀ ਇੱਕ ਸਿੱਖ ਨੇ ਜੇ ਕਸ਼ਹਿਰਾ ਬਦਲਦਿਆਂ ਕੋਈ ਗਲਤੀ ਕੀਤੀ ਹੈ ਵੀ ਉਹਨੇ ਕਸ਼ਹਿਰਾ ਲਾ ਕੇ ਦੂਜਾ ਪਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਨੇ ਕੋਈ ਮਿਸਟੇਕ ਕੀਤੀ ਹੈ ਤੇ ਉਹਨੂੰ ਸਜ਼ਾ ਦੇ ਦਿੱਤੀ ਗਈ। ਜੇ ਕਿਸੇ ਸਾਧ ਨੂੰ ਕੈਪਟਨ ਮਰੇ ਨੇ ਸਜ਼ਾਵਾਂ ਦਿੱਤੀਆਂ ਜਿਹੜਾ ਉਸ ਵੇਲੇ ਕੰਪਨੀ ਕਮਾਂਡਰ ਸੀ, ਇੱਥੋਂ ਤੱਕ ਵੀ ਜੇ ਉਹਨੇ ਕਿਸੇ ਸਾਧ ਨੂੰ ਮੱਥਾ ਜਾ ਕੇ ਟੇਕ ਦਿੱਤਾ ਕਿਸੇ ਸਿਪਾਹੀ ਨੇ ਤਾਂ ਉਹਨੂੰ ਵੀ ਸਜ਼ਾ ਦੇ ਦਿੱਤੀ ਵੀ ਤੂੰ ਕਰਹਿਤ ਕੀਤੀ ਹੈ, ਤੁਹਾਡੇ ਤੇ ਦੇਹਧਾਰੀ ਗੁਰੂ ਦੀ ਕੋਈ ਮਹੱਤਤਾ ਹੀ ਨਹੀਂ ਹੈਗੀ। ਇਹ ਘਟਨਾਵਾਂ ਜਿਹੜੀਆਂ ਨੇ ਇਹ ਇਸ ਲਈ ਸਨ ਕਿ ਉਹਨਾਂ ਨੂੰ ਸਿੱਖ ਫੌਜੀਆਂ ਦੀ ਲੋੜ ਸੀ, ਜ਼ਰੂਰਤ ਸੀ। ਤਕਰੀਬਨ ਉਸ ਵੇਲੇ ਦੇ ਹਿਸਾਬ ਨਾਲ ਕੋਈ 90,000 ਦੀ ਗਿਣਤੀ ਵਿੱਚ ਸਿੱਖ ਫੌਜੀ ਉਹਨਾਂ ਨੂੰ ਮਿਲੇ ਸਨ ਪੰਜਾਬ ਚੋਂ, ਤੇ ਉਹਨਾਂ ਨੇ ਉਹਨਾਂ ਵਾਸਤੇ ਲੜਾਈਆਂ ਲੜੀਆਂ, ਬੜੇ ਜੰਗ ਕੀਤੇ। ਲੇਕਿਨ ਉਹਨਾਂ ਦੀ ਨੀਤੀ ਇਹ ਸੀ ਕਿ ਇਹਨਾਂ ਦਾ ਜਿਹੜਾ ਧਾਰਮਿਕ ਅਸਥਾਨ ਨੇ ਤੇ ਇਹਨਾਂ ਦਾ ਜਿਹੜਾ ਵਿਰਸਾ ਹੈ ਸਾਰੇ ਦਾ ਸਾਰਾ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਏ ਤੇ ਜਿੱਦਾਂ ਅਸੀਂ ਚਾਹੀਏ ਉਸ ਤਰ੍ਹਾਂ ਇਹਨਾਂ ਨੂੰ ਮੋਲਡ ਕਰ ਲਈਏ। ਇਹੋ ਕਾਰਨ ਸੀ ਕਿ ਹਰਿਮੰਦਰ ਸਾਹਿਬ ਦੀਆਂ ਸਾਰੀਆਂ ਪ੍ਰਕਰਮਾਂ ਦੇ ਅੰਦਰ ਮੂਰਤੀਆਂ ਸਨ। ਸਿਰਫ ਹਰਿਮੰਦਰ ਦੇ ਅੰਦਰ ਮੂਰਤੀਆਂ ਨਹੀਂ ਸੀ ਅਜੇ ਪਹੁੰਚੀਆਂ, ਲੇਕਿਨ ਪ੍ਰਕਰਮਾ ਸਾਰੀ ਮੂਰਤੀਆਂ ਨਾਲ ਭਰੀ ਹੁੰਦੀ ਸੀ। ਇੱਥੋਂ ਤੱਕ ਕਿ ਬ੍ਰਾਹਮਣ ਬੈਠੇ ਹੁੰਦੇ ਸੀ, ਜੋਤਿਸ਼ ਪੱਤਰਿਕਾ ਖੋਲੀਆਂ ਹੁੰਦੀਆਂ ਸੀ, ਕਿਤੇ ਰਮਾਇਣ ਦਾ ਪਾਠ ਹੋ ਰਿਹਾ ਹੁੰਦਾ ਸੀ, ਕਿਤੇ ਪੁਰਾਣਾਂ ਦੀ ਗੱਲ ਹੋ ਰਹੀ ਹੁੰਦੀ ਸੀ, ਤੇ ਲੋਕ ਸਮਝਦੇ ਸੀ ਵੀ ਇਹ ਵੀ ਇੱਕ ਮੰਦਰ ਹੀ ਹੈ ਬਾਕੀ ਮੰਦਰਾਂ ਵਰਗਾ। ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਇਹ ਨਗਰ ਵਿੱਚ ਸਨ, ਲੇਕਿਨ ਮਹੰਤ ਜਿਹੜੇ ਸੀ ਜਿਨ੍ਹਾਂ ਦਾ ਕਬਜ਼ਾ ਸੀ ਗੁਰਦੁਆਰਿਆਂ ਦੇ ਉੱਤੇ, ਜਿਸ ਵੇਲੇ ਉਹਨਾਂ ਨੇ ਵੇਖਿਆ ਵੀ ਹੁਣ ਤੇ ਹਕੂਮਤ ਹੀ ਸਾਡੇ ਹੱਕ ਵਿੱਚ ਹੈ, ਕਿਉਂਕਿ ਹਕੂਮਤ ਨੇ ਇਹਨਾਂ ਥਾਵਾਂ ਦਾ ਕੰਟਰੋਲ ਕਰਕੇ ਆਪਣੀਆਂ ਕਮੇਟੀਆਂ ਬਣਾ ਲਈਆਂ, ਆਪਣੇ ਵੱਲੋਂ ਇਹਨਾਂ ਦੇ ਜਿਹੜੇ ਸਰਬਰਾਹ ਕਾਇਮ ਕੀਤੇ, ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਨੇ ਅਖਤਿਆਰ ਆਪ ਦੇ ਦਿੱਤੇ ਕਿ ਭਾਈ ਤੁਸੀਂ ਜੋ ਮਰਜ਼ੀ ਕਰੋ, ਤੇ ਜਨਰਲ ਉਡਵਾਇਰ ਵਰਗੇ ਜਿਨ੍ਹਾਂ ਨੇ ਅੰਮ੍ਰਿਤਸਰ ਵਿੱਚ ਜਲਿਆਂ ਵਾਲੇ ਬਾਗ 'ਚ ਗੋਲੀਆਂ ਚਲਾ ਕੇ ਬੇਅੰਤ ਸਿੱਖਾਂ ਨੂੰ ਤੇ ਹੋਰ ਲੋਕਾਂ ਨੂੰ ਮਾਰ ਦਿੱਤਾ, ਉਹਨੂੰ ਅਕਾਲ ਤਖ਼ਤ ਤੋਂ ਸਿਰੋਪਾ ਦਿੱਤਾ ਗਿਆ ਔਰ ਉਹਨੂੰ ਸਿੱਖ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਗੁਰਦੁਆਰਿਆਂ ਵਿੱਚ ਵਾਪਰ ਰਹੀਆਂ ਸੀਗੀਆਂ ਤੇ ਲੋਕ ਬੜੇ ਦੁਖੀ ਸੀਗੇ। ਮਹੰਤ ਜਿਹੜੇ ਸੀ ਉਹਨਾਂ ਨੂੰ ਗੌਰਮੈਂਟ ਦੀ ਸ਼ਹਿ ਸੀ, ਉਹ ਕਹਿੰਦੇ ਸੀ ਜਗੀਰਾਂ ਤੁਹਾਡੇ ਨਾਲ, ਇੱਥੋਂ ਤੱਕ ਜਾਇਦਾਦਾਂ ਜਿਹੜੀਆਂ ਸਨ ਉਹਨਾਂ ਦੇ ਨਾਂ ਲਵਾ ਦਿੱਤੀਆਂ ਗਏ। ਅਜੇ ਵੀ ਹਿੰਦੁਸਤਾਨ 'ਚ ਕਾਫੀ ਤੋਂ ਜ਼ਿਆਦਾ ਮੁਕੱਦਮੇ ਜਿਹੜੇ ਨੇ ਉਹਨਾਂ ਉਦਾਸੀ ਪਰੰਪਰਾਵਾਂ ਸੰਪਰਦਾਵਾਂ ਨਾਲ ਚਲੇ ਆਉਂਦੇ ਨੇ ਸਿੱਖਾਂ ਦੇ, ਜਿਹੜੇ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਉੱਤੇ ਨਾਜਾਇਜ਼ ਕਬਜ਼ਾ ਕਰਕੇ ਬੈਠੇ ਹੋਏ ਨੇ, ਅਜੇ ਵੀ ਇਹ ਗੱਲਾਂ ਮੌਜੂਦ ਨੇ। ਖੈਰ ਉਹ ਜਿਹੜੇ ਮਹੰਤ ਸਨ ਉਹਨਾਂ ਨੇ ਵੇਖਿਆ ਕਿ ਹੁਣ ਤੇ ਸਾਡੀ ਵਾਹ ਵੱਲ ਕੋਈ ਨਹੀਂ ਵੇਖ ਸਕਦਾ, ਉਹਨਾਂ ਨੇ ਫਿਰ ਕੀ ਕੀਤਾ, ਜਿਹੜੇ ਵੀ ਕੋਈ ਅੰਮ੍ਰਿਤਧਾਰੀ ਸਿੱਖ ਕੇਸਾਧਾਰੀ ਸਿੱਖ ਗੁਰਦੁਆਰਿਆਂ ਵਿੱਚ ਜਾਂਦੇ ਸੀ ਉਹਨਾਂ ਨੇ ਉਹਨਾਂ ਨੂੰ ਪਛਾਣ ਰੱਖਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੀ ਬੇਇੱਜ਼ਤੀ ਕਰਨ ਦਾ ਯਤਨ ਕੀਤਾ ਤਾਂ ਕਿ ਇਹ ਆਉਣਾ ਬੰਦ ਕਰ ਦੇਣ ਤੇ ਇੱਥੇ ਬਿਲਕੁਲ ਸਾਡਾ ਹੀ ਕਬਜ਼ਾ ਹੋ ਜਾਵੇ, ਕੋਈ ਆਏਗਾ ਨਹੀਂ ਤੇ ਦਖਲ ਨਹੀਂ ਦੇਵੇਗਾ ਕੋਈ। ਇੱਥੋਂ ਤੱਕ ਜ਼ਿਕਰ ਹੈ ਵੀ ਸਰਦਾਰ ਬਹਾਦਰ ਸਰਦਾਰ ਸੁੰਦਰ ਸਿੰਘ ਮਜੀਠੀਆ ਜਿਹੜੇ ਉਸ ਵੇਲੇ ਬੜੇ ਚੰਗੇ ਇਕਤਦਾਰ ਦੇ ਮਾਲਕ ਸੀ, ਸਰਕਾਰੀ ਦਰਬਾਰੇ ਵੀ ਉਹਨਾਂ ਦੀ ਬੜੀ ਗੱਲ ਸੀਗੀ ਕਿਉਂਕਿ ਸਰਦਾਰ ਬਹਾਦਰ ਦਾ ਉਹਨਾਂ ਨੂੰ ਖਿਤਾਬ ਪ੍ਰਾਪਤ ਸੀ, ਉਹ ਆਪਣਾ ਲੜਕਾ ਵਿਆਹ ਕੇ ਹਰਿਮੰਦਰ ਮੱਥਾ ਟੇਕਣ ਗਏ ਤੇ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਉਹਨਾਂ ਦਾ ਕੜਾ ਪ੍ਰਸ਼ਾਦ ਜਿਹੜਾ ਸੀ ਉਹ ਪ੍ਰਵਾਨ ਨਹੀਂ ਕੀਤਾ, ਉਹਨਾਂ ਦੀ ਬੇਇੱਜ਼ਤੀ ਕੀਤੀ ਗਈ, ਤਿਰਸਕਾਰ ਕੀਤਾ ਗਿਆ। ਹੁਣ ਤੁਸੀਂ ਹਿਸਾਬ ਲਾ ਲਓ, ਇਸੇ ਤਰ੍ਹਾਂ ਉਹਨਾਂ ਹੀ ਦਿਨਾਂ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਅਜੇ ਆਰੰਭ ਹੋਈ ਸੀ ਤੇ ਅੰਮ੍ਰਿਤ ਪ੍ਰਚਾਰ ਦੇ ਸਮਾਗਮ ਹੁੰਦੇ ਸਨ, ਕੁਝ ਅਖੌਤੀ ਅਛੂਤ ਜਿਨ੍ਹਾਂ ਨੂੰ ਨੀਵੀਆਂ ਸ਼੍ਰੇਣੀਆਂ ਦੇ ਲੋਕ ਕਹਿੰਦੇ ਨੇ ਉਹਨਾਂ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਅੰਮ੍ਰਿਤ ਛਕਾ ਕੇ ਉਹ ਬਕਾਇਦਾ ਜਿਸ ਵੇਲੇ ਜਥਾ ਹਰਿਮੰਦਰ ਮੱਥਾ ਟੇਕਣ ਗਿਆ ਰਾ ਪ੍ਰਸ਼ਾਦ ਦੀ ਦੇਗ ਲੈ ਕੇ ਤੇ ਇਹਨਾਂ ਪੁਜਾਰੀਆਂ ਨੇ ਉਹਨਾਂ ਨੂੰ ਅੰਦਰ ਹੀ ਨਹੀਂ ਜਾਣ ਦਿੱਤਾ, ਕਹਿੰਦੇ ਤੁਹਾਡਾ ਕੜਾ ਪ੍ਰਸ਼ਾਦ ਇੱਥੇ ਸਵੀਕਾਰ ਨਹੀਂ ਹੋ ਸਕਦਾ, ਤੁਸੀਂ ਚੂੜੇ ਚ ਮਾਰੋ ਮੰਦਰ ਹਰਿਮੰਦਰ ਪਿੱਟਿਆ ਜਾਏਗਾ। ਹੁਣ ਤੁਸੀਂ ਹਿਸਾਬ ਲਾ ਲਓ ਵੀ ਇਹ ਸਿੱਖ ਸਿਧਾਂਤਾਂ ਸਿੱਖ ਅਸੂਲਾਂ ਦੇ ਖਿਲਾਫ ਸੀ, ਪ੍ਰਿੰਸੀਪਲ ਤੇਜਾ ਸਿੰਘ ਬਾਬਾ ਹਰਕ੍ਰਿਸ਼ਨ ਸਿੰਘ ਵਰਗੇ ਬੰਦੇ ਉਸ ਵੇਲੇ ਇਹਨਾਂ ਦੇ ਨਾਲ ਸਨ, ਫਿਰ ਚੰਗੇ ਜਿਹੜੇ ਦਲੇਰ ਲੋਕ ਸੀ ਉਹ ਪਹੁੰਚ ਗਏ ਜਿਹੜੇ ਜੁਝਾਰੂ ਜਥੇ ਸਨ ਤੇ ਉਹਨਾਂ ਨੇ ਫਿਰ ਕੀ ਕੀਤਾ, ਫਿਰ ਪੁਜਾਰੀ ਨੂੰ ਭਜੜ ਪੈ ਗਈ, ਫਿਰ ਫੈਸਲਾ ਇਹ ਹੋਇਆ ਕਿ ਭਾਈ ਸਾਡੇ ਤੁਹਾਡੇ ਕੋਈ ਵਸ ਨਹੀਂ, ਅਰਦਾਸ ਕਰਦੇ ਹਾਂ ਗੁਰੂ ਸਾਹਿਬ ਦੇ ਅੱਗੇ ਕੀ ਫੈਸਲਾ ਦਿੰਦੇ ਆ। ਉਹ ਫਿਰ ਪੁਜਾਰੀਆਂ ਨੂੰ ਮਜਬੂਰਨ ਅਰਦਾਸ ਵੀ ਕਰਨੀ ਪਈ, ਜਿਸ ਵੇਲੇ ਅਰਦਾਸ ਕੀਤੀ ਤੇ ਵਾਕ ਆਇਆ ਵੀ ਨਿਗੋਣਿਆਂ ਨੂੰ ਆਪੇ ਬਖਸ਼ ਲੈ ਭਾਈ, ਫਿਰ ਉਹਨਾਂ ਦੇ ਸਿਰ ਨੀਵੇਂ ਹੋ ਗਏ, ਪਰ ਅੰਦਰ ਤੇ ਉਹਨਾਂ ਦੇ ਹਕੂਮਤ ਦੀ ਸ਼ਹਿ ਸੀ, ਉਹ ਕਿਸੇ ਗੱਲ ਨੂੰ ਮੰਨਣ ਵਾਸਤੇ ਤਿਆਰ ਨਹੀਂ ਸਨ। ਇਹੋ ਹੀ ਗੱਲ ਜਿਹੜੀ ਹਰਿਮੰਦਰ ਨਾਲ ਵਾਪਰ ਰਹੀ ਸੀਗੀ, ਇਹੋ ਹੀ ਗੱਲ ਨਨਕਾਣਾ ਸਾਹਿਬ ਵਿੱਚ ਵਾਪਰਦੀ ਸੀ। ਉੱਥੇ ਮਹੰਤ ਨਾਰਾਇਣ ਦਾਸ ਸੀਗਾ ਤੇ ਉਹ ਇੱਥੋਂ ਤੱਕ ਕਿ ਕੋਈ ਔਰਤ ਰਾਤ ਰਹਿ ਲਵੇ ਸਹੀ, ਬੇਇੱਜ਼ਤ ਕਰਤੀ ਜਾਂਦੀ ਸੀ। ਸਿੰਧੀ ਸ਼ਰਧਾਲੂ ਆਉਂਦੇ ਸਨ, ਉਹਨਾਂ ਦੀਆਂ ਲੜਕੀਆਂ ਚੁੱਕ ਲੈਣੀਆਂ, ਬੇਇੱਜ਼ਤੀ ਕਰਨੀ, ਔਰ ਉਹਨਾਂ ਦੇ ਬੰਦੇ ਐਲਾਨੀਆਂ ਇਹ ਗੱਲ ਕਹਿੰਦੇ ਸੀ ਕਿ ਜਿਹਨੂੰ ਆਪਣੀ ਇੱਜ਼ਤ ਪਿਆਰੀ ਹੈ ਉਹਨੂੰ ਇੱਥੇ ਆਉਣ ਦੀ ਕੋਈ ਜ਼ਰੂਰਤ ਨਹੀਂ, ਇੱਥੇ ਤਾਂ ਅਸੀਂ ਆਪਣੀ ਮਰਜ਼ੀ ਨਾਲ ਜੋ ਸਾਡਾ ਚਿੱਤ ਕਰੇਗਾ ਅਸੀਂ ਕਰਾਂਗੇ। ਔਰ ਇੱਥੋਂ ਤੱਕ ਕਿਹਾ ਜਾਂਦਾ ਸੀ ਵੀ ਜੇ ਕੋਈ ਕੇਸਾ ਧਾਰੀ ਕਿਰਪਾਨ ਵਾਲਾ ਕੋਈ ਨਜ਼ਰ ਆਉਂਦਾ ਨਾ ਤੇ ਉਹਨੂੰ ਬਾਹਰ ਕੱਢ ਦਿਓ, ਉਹਦੀ ਬੇਇੱਜ਼ਤੀ ਕਰੋ, ਮੁੜ ਕੇ ਨਾ ਇੱਥੇ ਆਉਣ ਦੀ ਜ਼ਰੂਰਤ ਕਰੇ। ਇਸ ਤਰ੍ਹਾਂ ਦੀਆਂ ਕਹਾਣੀਆਂ ਨਿੱਤ ਵਾਪਰਦੀਆਂ ਸੀਗੀਆਂ ਤੇ ਸਿੱਖਾਂ ਦੇ ਅੰਦਰ ਬਹੁਤ ਦੁੱਖ ਸੀ। ਨਨਕਾਣਾ ਸਾਹਿਬ ਤੋਂ ਕੁਝ ਦਿਨ ਪਹਿਲਾਂ ਇੱਕ ਘਟਨਾ ਤਰਨ ਤਾਰਨ ਵਿੱਚ ਵਾਪਰੀ। ਤਰਨ ਤਾਰਨ ਵਿੱਚ ਇੱਕ ਮਜ਼ਹਬੀ ਬੁੰਗਾ ਸੀ, ਉਹ ਬੁੰਗੇ ਦਾ ਜਿਹੜਾ ਮੁਖੀ ਸੀ ਉਹਨੂੰ ਮਹੰਤਾਂ ਦੀ ਸ਼ਹਿ ਨਾਲ ਈਸਾਈ ਬਣਾਇਆ ਗਿਆ। ਹੁਣ ਹਿਸਾਬ ਲਾਓ ਤੁਸੀਂ, ਇਹ ਸਿੱਖੀ ਦਾ ਪ੍ਰਚਾਰ ਹੋ ਰਿਹਾ, ਈਸਾਈ ਬਣਾਇਆ ਗਿਆ, ਫਿਰ ਉਹ ਜਿਹੜਾ ਬੁੰਗਾ ਸੀ ਉਹ ਬਕਾਇਦਾ ਤੌਰ ਤੇ ਈਸਾਈ ਮਿਸ਼ਨ ਨੂੰ ਦੇ ਦਿੱਤਾ ਗਿਆ ਕਿ ਤੁਸੀਂ ਇੱਥੋਂ ਈਸਾਈਅਤ ਦਾ ਪ੍ਰਚਾਰ ਕਰੋ। ਲੋਕਾਂ ਦੇ ਅੰਦਰ ਬੜਾ ਜਜ਼ਬਾ ਪੈਦਾ ਹੋਇਆ ਤੇ ਇੱਕ ਭਾਈ ਸੰਤ ਸਿੰਘ ਨਾਂ ਦਾ ਬੰਦਾ ਸੀ, ਉਹਨੇ ਕਿਤੇ ਦੀਵਾਨ ਵਿੱਚ ਐਲਾਨ ਕੀਤਾ ਵੀ ਅੰਮ੍ਰਿਤ ਪ੍ਰਚਾਰ ਹੋਵੇਗਾ। ਉਹਦੇ ਸਾਹਮਣੇ 6-7 ਸਾਲ ਦਾ ਉਹਦਾ ਬੱਚਾ ਜਿਹੜਾ ਸੀ ਉਹਨੂੰ ਮਾਰ ਕੇ ਸਰੋਵਰ ਚ ਸੁੱਟ ਦਿੱਤਾ ਗਿਆ। ਉਹਦੀ ਨੌਜਵਾਨ ਲੜਕੀ ਦੀ ਬੇਇੱਜ਼ਤੀ ਕੀਤੀ ਗਈ। ਉਹਦੀ ਘਰਵਾਲੀ ਨੇ ਆਣ ਕੇ ਅਕਾਲ ਤਖ਼ਤ ਵਿੱਚ ਦੀਵਾਨ ਵਿੱਚ ਆਹੋ ਜ਼ਾਰੀ ਕੀਤੀ ਵੀ ਇਹ ਕੀ ਬਣ ਰਿਹਾ, ਇਹ ਕੀ ਹੋ ਰਿਹਾ। ਫਿਰ ਕਹਿੰਦੇ ਨੇ ਉੱਥੇ ਫਿਰ ਸਿੰਘ ਜਿਹੜੇ ਸੀ ਤਿਆਰ ਹੋ ਕੇ, ਭਾਈ ਹਜ਼ਾਰਾ ਸਿੰਘ ਵਗੈਰਾ, ਉਹ ਇਕੱਠੇ ਹੋ ਕੇ ਗਏ ਵੀ ਅਸੀਂ ਸ਼ਾਂਤ ਰਹਿਣਾ, ਆਖਣਾ ਕਿਸੇ ਨੂੰ ਕੁਝ ਨਹੀਂ ਤੇ ਅਸਾਂ ਗੁਰਦੁਆਰਿਆਂ ਦਾ ਪ੍ਰਬੰਧ ਆਮ ਸੰਗਤ ਦੇ ਹੱਥ ਵਿੱਚ ਲੈਣਾ ਹੈ। ਉਹ ਗਏ ਜਿਸ ਵੇਲੇ ਤਾਂ ਜ਼ਿਕਰ ਹੈ ਕਿ ਭਾਈ ਹਜ਼ਾਰਾ ਸਿੰਘ ਨੇ ਜਿਸ ਵੇਲੇ ਜਾ ਕੇ ਮੱਥਾ ਟੇਕਿਆ ਨਾ ਤੇ ਉਹ ਮੱਥਾ ਟੇਕਦੇ ਦੀ ਧੌਣ ਟਕੂਏ ਨਾਲ ਲਾਤੀ ਅੰਦਰ ਹੀ। ਇੱਕ ਉਹਦੇ ਨਾਲ ਭਾਈ ਹੁਕਮ ਸਿੰਘ ਸੀ, ਉਹਨੂੰ ਵੀ ਸ਼ਹੀਦ ਕੀਤਾ ਗਿਆ, ਬਾਕੀ ਦੇ ਸਿੱਖ ਜਿਹੜੇ ਸੀ ਉਹ ਵੀ ਫੱਟੜ ਕੀਤੇ ਗਏ। ਇਹ ਤਰਨ ਤਾਰਨ ਦੀ ਘਟਨਾ ਹੈ। ਲੇਕਿਨ ਇਸਦਾ ਨਤੀਜਾ ਹੋਇਆ ਵੀ ਆਖਰ ਸਿੰਘ ਬਹੁਤ ਆ ਗਏ ਤੇ ਮਹੰਤਾਂ ਨੂੰ ਗੁਰਦੁਆਰਾ ਛੱਡਣਾ ਪਿਆ। ਨਨਕਾਣੇ ਵਿੱਚ ਵੀ ਇਹੋ ਕੁਝ ਵਾਪਰ ਰਿਹਾ ਸੀ, ਪਰ ਨਨਕਾਣੇ ਦੇ ਨਾਲ ਚੁੱਕੇ ਜਾਇਦਾਦ ਬੜੀ ਸੀ, ਦੌਲਤ ਦੀ ਆਮਦਨ ਦਾ ਸਾਧਨ ਬੜਾ ਸੀ। ਨਨਕਾਣਾ ਸਾਹਿਬ ਆਪਣੇ ਆਪ ਵਿੱਚ ਸਟੇਟ ਖਵਾਉਂਦਾ ਸੀ, ਕਿਉਂਕਿ ਬੜੀ ਤਗੜੀ ਜਾਗੀਰ ਸੀ ਉਹਦੇ ਨਾਂ ਤੇ ਉੱਥੇ ਮਹੰਤ ਨਾਰਾਇਣ ਦਾਸ ਦੀ ਪੁਸ਼ਤਪਨਾਈ ਜਿਹੜੀ ਸੀ ਉਹ ਗੌਰਮੈਂਟ ਕਰਦੀ ਸੀਗੀ ਵੀ ਤੂੰ ਜੋ ਮਰਜ਼ੀ ਕਰ, ਤੇਰੀ ਵਾਹਵਲ ਕੋਈ ਨਹੀਂ ਵੇਖ ਸਕਦਾ। ਤੇ ਸਿੱਖਾਂ ਨੇ ਫੈਸਲਾ ਕੀਤਾ, ਇਹ ਤਰਨ ਤਾਰਨ ਦੀ ਘਟਨਾ ਤੋਂ ਬਾਅਦ ਫੈਸਲਾ ਕੀਤਾ ਜਥੇਦਾਰ ਲਕਸ਼ਮਣ ਸਿੰਘ ਵਗੈਰਾ ਨੇ ਕਿ ਭਾਈ ਅਸੀਂ ਜਥੇ ਲੈ ਕੇ ਇਸੇ ਤਰ੍ਹਾਂ ਜਾਵਾਂਗੇ ਨਨਕਾਣਾ ਸਾਹਿਬ ਤੇ ਉਸ ਨੂੰ ਵੀ ਇਸੇ ਤਰ੍ਹਾਂ ਅਸੀਂ ਆਜ਼ਾਦ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਯਤਨ ਕਰਾਂਗੇ। ਤੁਰ ਪਏ ਹੋ, ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ। ਜ਼ਿਕਰ ਹੈ ਕਿ ਉਹਨਾਂ ਨੇ ਜਿੱਥੇ ਜਿੱਥੇ ਪੜਾਅ ਕੀਤੇ, ਅਰਦਾਸਾਂ ਕੀਤੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡਾ ਸਰੀਰ ਧਰਮ ਦੇ ਲੇਖੇ ਲੱਗਣਾ ਚਾਹੀਦਾ ਔਰ ਇਸ ਗੁਰਦੁਆਰਿਆਂ ਦੀ ਇੱਜ਼ਤ ਸ਼ਾਨ ਬਚਾਉਣ ਵਾਸਤੇ ਜੇ ਸਾਡਾ ਖੂਨ ਦਾ ਇੱਕ ਇੱਕ ਕਤਰਾ ਵੀ ਲੇਖੇ ਲੱਗ ਜਾਏ ਤੇ ਅਸੀਂ ਆਪਣੇ ਧਨ ਭਾਗ ਸਮਝਾਂਗੇ। ਇਹਨਾਂ ਦੀ ਅਪਵਿੱਤਰਤਾ ਨੂੰ ਅਸੀਂ ਖੂਨ ਨਾਲ ਧੋ ਕੇ ਪਵਿੱਤਰ ਕਰਨਾ ਹੈ, ਇਸ ਖਿਆਲ ਨਾਲ ਤੁਰੇ ਸਨ। ਤੇ ਜ਼ਿਕਰ ਹੈ ਕਿ ਦੋ ਪੜਾਵਾਂ ਤੇ ਉਹਨਾਂ ਨੇ ਅਰਦਾਸ ਕੀਤੀ ਤੇ ਅਰਦਾਸ ਤੋਂ ਬਾਅਦ ਜਿਹੜਾ ਹੁਕਮ ਆਇਆ ਉਹ ਬਹੁਤ ਪ੍ਰਸਿੱਧ ਹੈ। ਕਹਿੰਦੇ ਨੇ ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪਹਿ ਆਪ ਵੇਚਾਈ, ਉਹਦੇ ਸੀ ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੀ ਆਪ ਜਲਾਈ, ਅੱਖੀ ਕਾਟ ਧਰੀ ਚਰਣਾ ਤਲ। ਬੜਾ ਲੰਬਾ ਸ਼ਬਦ ਹੈ। ਇਸ ਸ਼ਬਦ ਦੇ ਭਾਵ ਨਾਲ ਉਹ ਜੁੜ ਗਏ ਵੀ ਹਾਂ ਹੁਣ ਅਸੀਂ ਆਪਣੇ ਸਰੀਰ ਨੂੰ ਲੇਖੇ ਲਾਉਣਾ ਹੈ, ਕੋਈ ਫਰਕ ਨਹੀਂ ਪੈਂਦਾ। ਸਮੇਂ ਦੇ ਅਨੁਸਾਰ ਬੜੀਆਂ ਮੀਟਿੰਗਾਂ ਹੋਈਆਂ, ਬੜੇ ਇਕੱਠ ਹੋਏ ਸਿੱਖਾਂ ਦੇ। ਉਧਰ ਮਹੰਤ ਨਾਰਾਇਣ ਦਾਸ ਨਾਲੇ ਤੇ ਸਿੱਖਾਂ ਨਾਲ ਸਮਝੌਤੇ ਦੀ ਗੱਲ ਕਰਦਾ ਸੀ, ਨਾਲੇ ਅੰਦਰੇ ਅੰਦਰ ਉਹ ਤਿਆਰੀਆਂ ਕਰ ਰਿਹਾ ਸੀ। ਉਹਨੂੰ ਬਕਾਇਦਾ ਸਰਕਾਰੀ ਹੁਕਮ ਨਾਲ ਅਸਲਾ ਦਿੱਤਾ ਗਿਆ। ਜਿਹੜੇ 10 ਨੰਬਰੀ ਬਦਮਾਸ਼ ਸਨ ਉਹਨਾਂ ਦੀ ਹਾਜ਼ਰੀ ਕਿਸੇ ਦੂਸਰੀ ਥਾਂ ਤੇ ਲਾਈ ਗਈ ਤੇ ਉੱਥੇ ਭੇਜੇ ਗਏ ਤਾਂ ਕਿ ਸਮਾਂ ਆਉਣ ਉੱਤੇ ਸਿੱਖਾਂ ਦੀ ਕਤਲਾਮ ਕੀਤੀ ਜਾ ਸਕੇ। ਪਲੈਨਿੰਗ ਇਹ ਸੀਗੀ ਕਿ ਸਿੱਖਾਂ ਦੀ ਇੱਕ ਬਹੁਤ ਵੱਡੀ ਮੀਟਿੰਗ ਬੁਲਾਈ ਜਾ ਰਹੀ ਸੀ ਮਾਰਚ ਵਿੱਚ। ਪਲੈਨਿੰਗ ਇਹ ਸੀ ਵੀ ਉਹ ਮੀਟਿੰਗ ਜਿਹੜੀ ਹੈ ਉਹਦੇ 'ਚ ਸਾਰੇ ਚੋਣਵੇਂ ਸਿੱਖ ਆਏ ਹੋਣਗੇ ਤੇ ਉਹਨਾਂ ਸਾਰਿਆਂ ਨੂੰ ਹਕੂਮਤ ਦੀ ਮਿਲੀ ਭੁਗਤ ਨਾਲ ਮਾਰ ਦਿੱਤਾ ਜਾਏਗਾ, ਸਾਰੇ ਲੀਡਰ ਹੀ ਫਲਾ ਫਿਲਾ ਕਰ ਦਿੱਤੇ ਜਾਣਗੇ। ਪਰ ਇਹ ਤੇ ਵਾਹਿਗੁਰੂ ਅਕਾਲ ਪੁਰਖ ਨੂੰ ਮਨਜ਼ੂਰ ਨਹੀਂ ਸੀ, ਇਸ ਵਾਸਤੇ ਉਹ ਸਿੰਘ ਪਹਿਲਾਂ ਹੀ ਤੁਰ ਪਏ। ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ, ਯਤਨ ਕੀਤਾ ਗਿਆ ਵੀ ਨਹੀਂ ਗੱਲ ਸਮਝੌਤੇ ਨਾਲ ਨਿਬੜ ਜਾਏਗੀ, ਵਕਤ ਆ ਲੈਣ ਦਿਓ। ਪਰ ਉਹ ਕਹਿੰਦੇ ਵੀ ਗੱਲ ਇਹ ਹੈ ਅਸੀਂ ਤੇ ਹੁਣ ਅਰਦਾਸਾ ਕਰ ਲਿਆ ਤੇ ਹੁਣ ਤਾਂ ਅਸੀਂ ਸਿਰੇ ਤੇ ਪਹੁੰਚ ਗਏ, ਨਜ਼ਦੀਕ ਪਹੁੰਚ ਗਏ, ਹੁਣ ਤੇ ਅਸੀਂ ਬਿਲਕੁਲ ਵਾਪਸ ਨਹੀਂ ਮੁੜ ਸਕਦੇ। چلے جس ویلے اندر چلے گئے بیٹھے جنم استھان وچ جا کے مہاراج دی تابیا بس گولیاں چلنیاں شروع ہو گیا سویرے 6 بجے دا وقت سیگا انہوں نے آسا دی وار دا کیرتن شروع کیتا مہنت نے اپنی کاروائی شروع کر دیتی بندے انہیں رکھے ہوئے سی گولیاں جو ہتھیار کسے نو لبا وہ 150 دے قریب سنگھ اندر گئے سی تے انہاں نو ود تو ود انہوں نے کسی نے چھڈیا نہیں کسی نے جیوا مار کچھ کر 2-3 دن ایک وارتا جڑی سی چلتی رہی اور مہنت نارائن دار جی سی خود آگو بن کے لکشمن سنگھ دے ساتھی دلیپ سنگھ نو جڑا کہ روکن گیا سی لکشمن سنگھ نو اور مہنت کا بھی وہ واقف سی انہوں خود اس نے حالانکہ کہہ رہا سی بھی نہیں اجے بھی تینوں معافی مل جائے گی تو فکر نہ کر لیکن انہیں اس نو اسی ویلے گولی نہ مار دیتا خود اپنے پستول نال اس نو ماریا تے اسی طرح اتوں تک بھی ننکانا صاحب دے اندر آسے پاسے گلیاں چ دور تک جتھے کتے کوئی سکھ ملیا انہاں گنڈیاں نے مار مکایا چھڈیا نہیں یہ ہویا بھی سارے ملک دے اندر رولا مچ گیا بے شمار گنتی اندر اتنے سنگھ جتھے جڑے سی وہ پہنچنے شروع ہو گئے بھائی کرتار سنگھ چبر نے جہد نال کے 4-5 ہزار کی گنتی کٹھی ہو چکی سی انہیں لکیر کھچ دیتی آخر لگا بھائی گل یہ ہوں اہی اگے آئے جس نے اپنا آپا قربان کرنا ہے تے اسا شانتمئی کوئی نہیں رہنا اسی تا ہن سامنے او گولیاں دا جواب جڑا او گولیاں نال دیاں گے تے انہاں دی بندوقاں کھوواں گے ہتھیار کھوواں گے ہن اسی جوج کے مراں گے شانتی دا اسی رنگ دیکھ لیا تے ہن اسی بلاچارگی والی گل ہوئے گی کہ اسے ہما ہیل تے درگزشت حلالست گردن بشمشیر دست ہیلا گزر چکا ہے ہن ساڈے سامنے میدان جنگ ہے بائی جتھے بنے 200-200 دے ایک گنتی نکل گئی باہر انہوں نے پھر سامنے 11 جتھے 200-200 دے قائم ہوئے انہوں نے پھر اگے ودنا شروع کیتا ادھروں پھر ڈپٹی کمشنر وغیرہ جڑے وڈے وڈے آفیسر سی گے انہوں نے انہوں روکن دا یتن کیتا بھی دیکھو بھائی سامنے بندوقاں نے گولیاں نے فوج کھڑی ہے تسی مار دیتے جاؤ گے وہ کہنے لگا تسی اپنے آپ نو رستے تو ڈالو نہیں تے پہلا بار تہاڈے تے ہی ہوئے گا ساڈا سانو چابیاں چاہیدیاں نے کہنے لگا وہ کل سویرے دتیاں جان گیاں کہندے نہیں یہ تو سوال ہی پیدا نہیں ہوندا ہن ہی چاہی دیاں نے تے 2 منٹ تے اندر چابیاں دیتی گئی کیونکہ انہوں نے دیکھ لیا کہ ہن جڑے لوک نے یہ رکن گے نہیں تے یہ سب کچھ کیوں ہویا سی سکھاں دے اندر ایک تھاں تے نہیں یہ گھٹناواں بہت تھاواں تے واپریاں اس دا کارن کی سی کارن یہ سی کہ گردواریاں دے اندر گرمت دی گل نہیں سی گردواریاں دے اندر سناتنی پرچار ہو رہا سی جادو ٹونے منتر جنتر تے سکھاں نو سکھی تو دور کیتا جاندا سی کیساں والیاں نوں نفرت کیتی جاندی سی جڑے کرپان پہندے سن انہاں نوں ماڑا سمجھیا جاندا سی اے ساریاں گلاں گردواریاں دے وچ ہو رہی سی جتھوں کہ گردواریاں چوں اے گلاں دا پرچار ہونا سی تے سکھی دی گل بننی سی اتھے انہاں لوکاں نوں ذلیل کیتا جاندا سی اس کر کے سکھاں دے اندر اے لہر پیدا ہوئی سنگھ سبھا لہر اکالی لہر سر اسی گل دی دین نے اور اے لوگ جڑے سی انہاں نے پھر اٹھ کے سکھاں دے اندر گردواریاں دے اندر جڑی گرمت دی گل سی اس نوں پرچارنا شروع کیتا سنگھ جڑے نے او اس گل تے خوش نہیں کہ مندر بنے ہون بڑے ودیا تے عمارتاں بڑیاں ہون بڑیاں ودیا تے بڑا چنگا ہوئے سلسلہ او اس گل تے راضی نہیں ہوندے اس گل تے راضی نے کہ انہاں دھرم کیندراں وچوں سکھی دی گل ہونی چاہیے گرمت دی گل ہونی چاہیے جے انہاں مندراں وچوں انمت دی گل ہونی ہے دوجیاں گلاں دا پرچار ہونا ہے تے پھر گرو صاحب دی جڑی گل ہے وہ کاٹے وچ جائے گی اس واسطے اس سمے دے جڑے سوجوان لوگ سیگے انہاں نے پھر شرومنی کمیٹی ہوند وچ آئی آ جڑی رحت مریادا ہے یہ انہاں دنوں وچ ہوند وچ آئی اور پنتھ نے سمچے طور تے مل کے کئی سالاں دی محنت نال یہ کھرڑے تیار کیتے کہ جڑے سکھ گردوارے نے انہاں دے اندر ایس ڈنگ دی پوجا ہونی چاہیے کیرتن کتھا پاٹھ اے مریادا جڑی ہے یہ گردواریاں دے اندر نبھائی جانی چاہیے ہے یہ انہاں سکھاں دیاں قربانیاں دا نتیجہ سی اور انہاں نے گل ہور دیکھی انہاں دیکھا بھی یہ اصل کارن ہے کہ ساڈے کول پرچار کرن دا سادھن نہیں ہے گردواریاں وچ بھی جڑے گرنتھی مہنت بیٹھے نے وہ سارے دے سارے پرانے ڈنگ دے نے انہاں نے پھر اس ویلے انہاں شہیداں دی یاد وچ کیونکہ گرمت دے پرچار تے سکھاں گردواریاں وچوں سکھی دی گل کرن واسطے شہادت پرابت کیتی سی انہاں دنوں وچ پھر انہاں نے شہید سکھ مشنری کالج کھولیا جتھوں دس نے وی ودیا پرابت کیتی اور بہت سارے مشنری اتھوں تیار ہوئے یعنی گربچن سنگھ ہونی وی اتھوں ہی پڑھ کے آئے نے اسی طرح بہت سارے لوگ نے جنہاں نے اتھوں مشنری ودیا پرابت کر کے تے سکھی دا جڑا صحیح پرچار سی اس نوں کرن دا ادم اپرالا بنایا اے شہادتاں دا نتیجہ سی کہ اس ویلے دی जनता दे अंदर सिखा दे अंदर यह जागृति पैदा हुई और अंग्रेजा ने ख्याल करना हरिमंदर के चारे पासे मूर्तियां सी ना उस वक्त दे डिप्टी कमिश्नर नू सिख मिले उन्हां कहा कि यह साडे धर्म का अंग नहीं समझाया ता किते जाके वह मूर्तियां उत्थों उठाईयां गईयां नहीं तो वह जिहड़े काबिज लोग सीगे वह बिल्कुल इस गल नू करन वास्ते तैयार नहीं सीगे ते हौली हौली जिस वेले अंग्रेजा नू इस गल का पता लगता गया फिर तुहानू पता है रकाबगंज के गुरुद्वारे की कंध ढाउण का मसला भी पहलों उठिया फिर गंगसर का जैतो का सारे मोर्चे जगह जगह से उन्होंने पूरी कोशिश की भी कितने ना कितने सिख जिहड़े ने इन्हां नू डामीनेट किया जा सके कितने ना कितने इन्हां नू पछाड़िया जा सके ते इह जिहड़ी सिख जागृति की लहर है इस नू दबा दिता जाए इहो कारण सी कि इन्हां जित्तां नू सामने रखदिया महात्मा गांधी ने भी उदों कहता सी कहण लगा भी यह देश की आजादी की यूं समझ लो भी पहली जित है यह आरंभ हो गया भी हुण देश आजाद होवेगा और ख्याल करना सिखा ने यह कुरबानियां दे के अपने धर्म लई अपने धर्म उत्ते ही नहीं बल्कि देश उत्ते और उस वेले दे मनुखी समाज उत्ते एडा वड्डा परोपकार कीता एडा वड्डा एहसान कीता कि यह आजादी जिहड़ी अज लोग मानदे फिरदे ने यह उन्हां दी बदौलत सी और उस आजादी के इतिहास की लिस्ट पढ़ के वेखो उन्हां लोकां दा ही नां है जिन्हां लोकां ने गुरुद्वारे आजाद कराने शुरू किए उन्हां लोकां ने ही देश की आजादी विच उन्हां दे भरावां पाईयां नहीं उन्हां दे खानदाना नहीं देश की आजादी वास्ते वध तों वध खून डोलिया उही लोग सन मैं जिस वेले पुरानी रहत मर्यादा के इतिहास नूं पढ़दा ना ते जिन्हां लोकां ने गदर की लहर अमेरिका तों होर थावां तों चलाई सी उन्हां लोकां ने ही उस रहत मर्यादा नूं कायम करन वास्ते योगदान पाया सी उन्हां लोकां दीआं लिखतां पढ़ के हैरान हुंदे आ कि उह किन्ने सतर्क सन अपने धर्म दे संबंध विच और इह धर्म दी सतर्क जागृति सी जिहड़ी उन्हां नूं अपने धर्म लई देश लई ते होर मनुखी कारजां वास्ते तत्पर करदी सी तो ननकाणा साहिब दे शहीदां दी याद सानूं इस वास्ते तत्पर करदी है कि असीं गुरद्वारे कायम करके सिख संगतां कायम करके ते इथों वध तों वध सिख धर्म दा सिखी दा गुरमत दे आशे दा प्रचार करना है और अनमत मनमत होर जिहड़े गलत विचार ने उन्हां नूं तर्क करना है और वध तों वध गुरबाणी दी समझ सूझ अपने अंदर पैदा करनी है जे इह गल्लां होणगीआं ते उह समझो भी उन्हां दे शहीदां दे डुल्ले हुए खून दा जो साडे सिर ते कर्जा नूं असीं उतार सकांगे उन्हूं ला सकांगे नहीं ते की होएगा जे असीं मनमत दे ढह चढ़ गए अनमत दीआं गल्लां असीं करन लग पए ते माफ करना सिख परंपरा यह है कि मुड़के वो समा आ जाएगा कि फिर कुछ उठणगे लोग फिर जागृति पैदा होएगी यह गुरु का इतिहास इस गल नूं प्रगट करता है साडा 500 साल तो वध दा पिछोकड़ दा इतिहास इस गल नूं प्रगट करता है कि सिख धर्म के अंदर बिना किसी सहारे के जीवन की ताकत है और जदों भी कितें इहनूं दबाउण की कोशिश की गई इहदे विचों ही ऐसियां लहरां पैदा होईयां ऐसे लोग उठ खलोते जिन्हां ने मनमत ते दुरमत के खिलाफ उस संघर्ष किया कि जाना भी वार दित्तियां आपां भी कुर्बान कर दिता पर गुरु साहब की चलाई हुई इस परंपरा नूं उन्हां ने दाग नहीं लगन दिता पिछे नहीं पैण दिता तो यह साडा फर्ज बनता है कि उन्हां शहीदां की याद विच असीं इकत्र होए हां उन्हां विचों पूरियां दे ते नाम ही नहीं मिले लोगों नूं कोई 86 नाम मिलते बाकी नाम ही नहीं मिले कि किन्ने क लोग शहीद हो गए पर यह है कि उन्हां सारियां ने सानूं यह गल समझा दित्ती कि भाई गुरु की दसी हुई मत जिहड़ी है उस नूं प्राप्त करन वास्ते उन्हूं दृढ़ करन लई असीं आपां ने शावर करना है इन अखरां नाल ही क्योंकि इतिहास बहुत बिखरिया होया है बहुत विस्थारमई है मैं संखेप नाल तुहाडे नाल कुछ गल्लां सांझियां कीतियां ने सतगुरु साडे अंदर बरकत पाउण साडे दिमाग विच इह गल आवे कि असीं उन्हां शहीदां दी आन शान नूं बरकरार रखण लई गुरमत दे दृढ़ करन दा यतन करना है ते इस दा प्रचार करके गुरु दीआं खुशियां प्राप्त करनियां हन वाहिगुरु जी का खालसा वाहिगुरु जी की फतेह।

ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੈ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਟ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਨਾਈ। ਗੁਰੂ ਪਿਆਰੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਵੱਡਿਆਂ ਭਾਗਾਂ ਵਾਲੇ ਹੋ, ਛਤਰ ਚਵਰ ਤਖਤ ਦੇ ਮਾਲਕ, ਗਿਆਨ ਦੇ ਸਾਗਰ ਸੁੱਖਾਂ ਦੇ ਦਾਤੇ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਕੁਛ ਘੜੀਆਂ ਲੇਖੇ ਵਿੱਚ ਲਾਉਣ ਦਾ ਯਤਨ ਕਰ ਰਹੇ ਹੋ। ਆਓ, ਜਿੱਥੇ ਆਪ ਜੀ ਨੇ ਤਨ ਦੀ ਹਾਜ਼ਰੀ ਲਵਾਈ ਹੈ, ਸਾਰੇ ਖੇਚਲ ਕਰੋ, ਗੁਰੂ ਗਰੀਬ ਨਿਵਾਜ ਦੇ ਚਰਨਾਂ ਵਿੱਚ ਮਨ ਦੀ ਵੀ ਹਾਜ਼ਰੀ ਲਵਾਓ, ਸ਼ਬਦ ਅਤੇ ਸੁਰਤ ਦਾ ਮੇਲ ਕਰੋ, ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਹਰਿ ਸਾਹਿਬ ਸੱਤਵੇਂ ਪਾਤਸ਼ਾਹ ਗੁਰੂ ਜੀ ਦਾ ਗੁਰਤਾ ਗੱਦੀ ਦਿਵਸ ਜੋ 14 ਮਾਰਚ ਨੂੰ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋਤੀ ਜੋਤ ਸਮਾਨ ਦਾ ਦਿਹਾੜਾ ਜੋ ਅਗਲੇ ਹਫ਼ਤੇ ਆ ਰਿਹਾ। ਅੱਜ ਦੇ ਦੀਵਾਨ ਅਸੀਂ ਗੁਰੂ ਹਰਿ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਮਰਪਿਤ ਕਰਾਂਗੇ, ਤੇ ਅੱਜ ਦੇ ਦੀਵਾਨ ਵਿੱਚ ਸਮੁੱਚੀਆਂ ਵਿਚਾਰਾਂ ਸ੍ਰੀ ਗੁਰੂ ਹਰਿ ਸਾਹਿਬ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚੋਂ ਸਾਂਝੀਆਂ ਕੀਤੀਆਂ ਜਾਣਗੀਆਂ। ਗੁਰੂ ਅੰਗਦ ਦੇਵ ਜੀ ਦਾ, ਗੁਰੂ ਹਰਿ ਸਾਹਿਬ ਜੀ ਦਾ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਤਿਹਾਸ ਸਿੱਖਾਂ ਨੂੰ ਬਹੁਤ ਘੱਟ ਪਤਾ ਹੈ। ਇਹ ਨਹੀਂ ਕਿ ਪਤਾ ਨਹੀਂ ਸਾਰਿਆਂ ਨੂੰ, ਬਹੁਤਿਆਂ ਨੂੰ ਪਤਾ ਹੈ, ਪਰ ਬਹੁਤਿਆਂ ਨੂੰ ਜ਼ਿਆਦਾ ਵਿਸਥਾਰ ਵਿੱਚ ਨਹੀਂ ਪਤਾ। ਤੋ ਅੱਜ ਆਪਾਂ ਸਤਿਗੁਰੂ ਗੁਰੂ ਹਰਿ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਵਿਚਾਰ ਸਾਂਝੀ ਕਰਨੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਇੱਕ ਤਾਂ ਇਕਾਗਰਤਾ ਬਖਸ਼ਣੀ ਹੈ, ਇੱਕ ਜਿਹਨੇ ਕੋਈ ਕੰਮ ਜਾਣਾ ਹੋਵੇ ਉਹ ਪਹਿਲਾਂ ਹੀ ਚਲਾ ਜਾਏ, ਦੀਵਾਨ ਦੇ ਵਿੱਚੋਂ ਜਿੰਨਾ ਚਿਰ ਵਿਚਾਰ ਹੋਵੇ ਕੋਈ ਉੱਠ ਕੇ ਨਾ ਜਾਏ। ਇਹ ਮੇਰੀ ਬੇਨਤੀ ਆਪ ਦੇ ਚਰਨਾਂ ਵਿੱਚ ਹੈ। ਮੀਰੀ ਤੇ ਪੀਰੀ ਦੇ ਮਾਲਕ, ਭਗਤੀ ਤੇ ਸ਼ਕਤੀ ਦੇ ਪ੍ਰਤੀਕ, ਅਕਾਲ ਤਖ਼ਤ ਦੇ ਬਾਨੀ, ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਪਕਾਰੀ ਧੰਨ ਗੁਰੂ ਹਰਿ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ। ਸਤਿਗੁਰੂ ਜੀ ਦੇ 5 ਪੁੱਤਰ ਸਨ ਤੇ 1 ਪੁੱਤਰੀ ਸੀ। 5 ਪੁੱਤਰਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮੱਲ, ਅਨੀ ਰਾਏ, ਬਾਬਾ ਅਟਲ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ।

0: ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੰਜ ਸਪੂਤ ਸਨ, ਪੰਜ ਸਾਹਿਬਜ਼ਾਦੇ ਸਨ। ਸਤਿਗੁਰ ਜੀ ਦੀ ਇੱਕ ਪੁੱਤਰੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਇਹ ਮੱਲੇ ਪਿੰਡ ਵਿੱਚ ਭਾਈ ਸਾਧੂ ਦੇ ਨਾਲ ਵਿਆਹੀ ਗਈ ਸੀ। ਇਹਦੇ ਘਰ ਵਿੱਚ ਪੰਜ ਸੂਰਬੀਰ ਯੋਧੇ ਪੁੱਤਰਾਂ ਨੇ ਜਨਮ ਲਿਆ, ਸੰਗੋ ਸ਼ਾਹ, ਜੀਤ ਮੱਲ, ਗੁਲਾਬ ਚੰਦ, ਮਾਰੀ ਦਾਸ ਤੇ ਸਾਹਿਬ ਚੰਦ। ਇਹ ਪੰਜੇ ਹੀ ਸੂਰਬੀਰ ਬਹਾਦਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਵਿੱਚ ਭਰਤੀ ਹੋਏ ਤੇ ਪੰਜਾਂ ਨੇ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਜਿਵੇਂ ਮੈਂ ਜ਼ਿਕਰ ਕੀਤਾ, ਨਾਂ ਸੀ ਬਾਬਾ ਗੁਰਦਿੱਤਾ ਜੀ, ਤੇ ਇਹ ਨਿਹਾਲ ਕੌਰ ਦੇ ਨਾਲ ਵਿਆਹੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਪੀਰ ਬੁੱਢਣ ਸ਼ਾਹ ਦੀ ਖਾਹਿਸ਼ ਤੇ, ਮੰਗ ਤੇ, ਇੱਛਾ ਤੇ ਬਾਬਾ ਗੁਰਦਿੱਤਾ ਜੀ ਨੂੰ ਪਹਾੜਾਂ ਦੀ ਗੋਦ ਵਿੱਚ ਇੱਕ ਨਗਰ ਵਸਾਉਣ ਦਾ ਹੁਕਮ ਕੀਤਾ, ਭੇਜਿਆ। ਪੀਰ ਬੁੱਢਣ ਸ਼ਾਹ ਬਹੁਤ ਲੰਬੇਰੀ ਉਮਰ ਦੇ ਸੀ, ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਸਨ ਤੇ ਛੇਵੇਂ ਜਾਮੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਇਹਨਾਂ ਦੀ ਖਾਹਿਸ਼ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤੇ ਨੂੰ ਭੇਜਿਆ ਕਿ ਪਹਾੜਾਂ ਦੀ ਗੋਦ ਵਿੱਚ ਇੱਕ ਸੁੰਦਰ ਨਗਰ ਵਸਾਇਆ ਜਾਏ। ਨਗਰ ਵਸਾਇਆ ਗਿਆ, ਉਹਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ। ਉਸ ਨਗਰ ਦਾ ਨਾਮ ਗੁਰਕੀਰਤਨਪੁਰ ਰੱਖਿਆ ਗਿਆ, ਜਿਹਨੂੰ ਅੱਜ ਕੱਲ੍ਹ ਆਪਾਂ ਕੀਰਤਪੁਰ ਸਾਹਿਬ ਕਹਿੰਦੇ ਹਾਂ। ਇਹਦਾ ਪਹਿਲਾ ਨਾਮ ਗੁਰਕੀਰਤਨਪੁਰ ਹੈ, ਇਹ ਬਾਬਾ ਗੁਰਦਿੱਤਾ ਜੀ ਨੇ ਵਸਾਇਆ। ਬਾਬਾ ਗੁਰਦਿੱਤਾ ਜੀ ਇੱਥੇ ਪਰਿਵਾਰ ਸਹਿਤ ਆਏ ਤੇ ਉਹਨਾਂ ਦੇ ਘਰ ਵਿੱਚ ਇੱਕ ਪੁੱਤਰ ਨੇ ਜਨਮ ਲਿਆ, ਜਿਹਦਾ ਨਾਮ ਜਿਹੜਾ ਧੀਰਮੱਲ ਰੱਖਿਆ ਗਿਆ, ਧੀਰਮੱਲ। ਉਸ ਤੋਂ ਬਾਅਦ ਉਹਨਾਂ ਦੇ ਘਰ 31 ਜਨਵਰੀ 1630 ਵਿੱਚ ਇੱਕ ਹੋਰ ਸਾਹਿਬਜ਼ਾਦੇ ਨੇ ਜਨਮ ਲਿਆ, ਜਿਹਦਾ ਨਾਮ ਹਰ ਰਾਏ, ਜਿਹਨੇ ਗੁਰਤਾ ਗੱਦੀ ਪ੍ਰਾਪਤ ਕੀਤੀ ਤੇ ਆਪਾਂ ਉਹਨਾਂ ਨੂੰ ਗੁਰੂ ਹਰ ਰਾਏ ਸਾਹਿਬ ਜੀ ਕਹਿ ਕੇ ਸਤਿਕਾਰ ਦਿੰਦੇ ਹਾਂ। ਇਹਨਾਂ ਦਾ ਆਗਮਨ ਕਈ ਇਤਿਹਾਸਕਾਰਾਂ ਨੇ 26 ਫਰਵਰੀ 1630 ਲਿਖਿਆ, ਕਈਆਂ ਨੇ 31 ਜਨਵਰੀ 1630 ਲਿਖਿਆ। ਖੈਰ ਚਲੋ, 31 ਜਨਵਰੀ 1630 ਨੂੰ ਨਿਹਾਲ ਕੌਰ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਵਿਖੇ ਗੁਰੂ ਹਰ ਰਾਏ ਸਾਹਿਬ ਜੀ ਨੇ ਆਗਮਨ ਲਿਆ। ਗੁਰੂ ਹਰ ਰਾਏ ਸਾਹਿਬ ਜੀ ਛੋਟੇ ਹੁੰਦਿਆਂ ਤੋਂ ਹੀ ਬਾਣੀ ਨਾਲ ਪਿਆਰ ਕਰਨ ਵਾਲੇ, ਸੇਵਾ ਸਿਮਰਨ ਵਾਲੇ ਤੇ ਗੁਰੂ ਘਰ ਦੀ ਪਿਆਰ ਤੇ ਸ਼ਰਧਾ ਨਾਲ ਸੇਵਾ ਕਰਨ ਵਾਲੇ। ਆਪਣੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹੁਤ ਪਿਆਰੇ ਸਨ, ਦਿਲੋਂ ਪਿਆਰ ਕਰਦੇ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਵਿੱਚ 4 ਜੰਗ ਕੀਤੇ, ਬਹੁਤ ਵੱਡੇ ਜੰਗ ਸੀ। ਸ਼ਾਹਜਹਾਨ ਦੇ ਨਾਲ ਟੱਕਰ ਹੋਈ, ਐਡੀ ਵੱਡੀ ਹਕੂਮਤ ਦੇ ਨਾਲ ਟੱਕਰ ਲੈਣੀ ਕਿਤੇ ਮਾਮੂਲੀ ਜੀ ਗੱਲ ਨਹੀਂ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਪਹਿਲਾ ਜੰਗ ਅੰਮ੍ਰਿਤਸਰ ਮੁਗਲਸ ਖਾਨ ਨਾਲ, ਜਿਹੜਾ 7000 ਦੀ ਗਿਣਤੀ ਵਿੱਚ ਫੌਜ ਲੈ ਕੇ ਆਇਆ। ਦੂਜਾ ਜੰਗ ਸ੍ਰੀ ਹਰਗੋਬਿੰਦਪੁਰ ਸਾਹਿਬ ਅਬਦੁਲ ਖਾਨ ਦੇ ਨਾਲ, ਜਲੰਧਰ ਦੇ ਨਵਾਬ ਨਾਲ ਜੰਗ ਹੋਇਆ, ਜਿਹੜਾ 15000 ਦੀ ਫੌਜ ਚੜ ਕੇ ਲੈ ਕੇ ਆਇਆ। ਤੀਜਾ ਜੰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਮਾਲਵੇ ਦੀ ਧਰਤੀ ਨਥਾਣੇ ਵਿੱਚ ਹੋਇਆ, ਜਿੱਥੇ ਲਲਾ ਬੇਗ ਤੇ ਕਮਰ ਬੇਗ 35000 ਦੀ ਫੌਜ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੇ ਚੜ ਕੇ ਆਏ। ਚੌਥਾ ਜੰਗ ਕਰਤਾਰਪੁਰ, ਜਿਹੜਾ ਦੁਆਬੇ ਦੇ ਵਿੱਚ ਹੈ, ਇੱਥੇ ਪੈਂਦੇ ਖਾਂ ਦੇ ਨਾਲ ਹੋਇਆ। ਪੈਂਦੇ ਖਾਂ ਕਾਲੇ ਖਾਂ ਗੁਰੂ ਹਰਗੋਬਿੰਦ ਸਾਹਿਬ ਜੀ 'ਤੇ ਚੜ੍ਹ ਕੇ ਆਏ। ਤਕਰੀਬਨ ਇਹਨਾਂ ਦੀ ਫੌਜ ਜਿਹੜੀ ਹੈ, ਇਤਿਹਾਸ ਨੇ 100,000 ਲਿਖਿਆ, 75,000 ਫੌਜ ਹਕੂਮਤ ਦੀ ਸੀ। ਅਤੇ ਇਹਨਾਂ ਨੇ ਜਹਾਦ ਦਾ ਝੰਡਾ ਗੱਡਿਆ, ਇਲਾਕੇ ਦੇ ਰੰਗੜ ਮੁਗਲ ਇਹ ਸਾਰੇ ਇਕੱਠੇ ਹੋ ਗਏ ਅਤੇ ਸਾਰੇ ਰਲ ਕੇ ਕੁਛ ਲੁੱਟਣ ਵਾਲੇ ਕੁਛ ਲੜਨ ਵਾਲੇ, ਅਤੇ ਇਹਨਾਂ ਦੀ ਗਿਣਤੀ ਸਾਰੀ ਟੋਟਲ 100,000 ਤੋਂ ਉੱਤੇ ਸੀ। ਕਮਾਲ ਇਹ ਵੀ ਇਤਨੀ ਵੱਡੀ ਹਕੂਮਤ ਨਾਲ ਜੰਗ ਹੋਈ, 4 ਜੰਗ ਹੋਈਆਂ, ਅਤੇ ਗੁਰੂ ਹਰਗੋਬਿੰਦ ਸਾਹਿਬ ਨੇ 1 ਵੀ ਜੰਗ ਵਿੱਚ ਆਪ ਹੱਲਾ ਨਹੀਂ ਬੋਲਿਆ, ਅਤੇ ਕੋਈ ਜੰਗ ਹਾਰੀ ਨਹੀਂ, ਸਾਰੀਆਂ ਜੰਗਾਂ ਜਿੱਤੀਆਂ ਨੇ। ਇਹ ਸਾਡਾ ਗੌਰਵਮਈ ਇਤਿਹਾਸ ਹੈ। ਧੀਰਮਲ ਗੁਰੂ ਸਾਹਿਬ ਜੀ ਦਾ ਪੋਤਾ ਸੀ, ਅਜੇ ਇਹਦੀ 14 ਸਾਲ ਦੀ ਉਮਰ ਸੀ, ਇਹ ਗੁਰੂ ਘਰ ਤੋਂ ਵੱਖ ਹੋ ਗਿਆ। ਇਹਦਾ ਪੈਂਦੇ ਖਾਂ ਦੇ ਜਵਾਈ ਉਸਮਾਨ ਖਾਂ ਨਾਲ ਪਿਆਰ ਸੀ, ਉਹਨਾਂ ਨੇ ਇਹਨੂੰ ਖਰੀਦ ਲਿਆ। ਇਹ ਗੁਰੂ ਘਰ ਦੀ ਵਿਰੋਧਤਾ ਕਰਨ ਲੱਗ ਪਿਆ ਅਤੇ ਹਕੂਮਤ ਦੀ ਪੱਖ ਦੀ ਗੱਲ ਕਰਨ ਲੱਗ ਪਿਆ। ਜਿਹੜਾ ਧੀਰਮਲ ਹੈ, 14 ਸਾਲ ਦੀ ਉਮਰ ਵਿੱਚ ਜਦੋਂ ਕਰਤਾਰਪੁਰ ਜੰਗ ਹੋਇਆ, ਇਹਨੇ ਹਕੂਮਤ ਨੂੰ ਚਿੱਠੀ ਲਿਖ ਕੇ ਅਤੇ ਇਹ ਕਿਹਾ ਕਿ ਮੇਰੇ ਦਾਦੇ ਗੁਰੂ ਹਰਗੋਬਿੰਦ ਸਾਹਿਬ ਨੇ ਤੁਹਾਡੇ ਨਾਲ ਜੰਗ ਕੀਤਾ, ਗਲਤੀ ਕੀਤੀ ਹੈ, ਮੈਂ ਉਹਦੀ ਮਾਫ਼ੀ ਮੰਗਦਾ। ਗੁਰੂ ਘਰ ਦਾ ਬਾਗੀ ਹੋ ਗਿਆ, 14 ਸਾਲ ਦੀ ਉਮਰ ਕੀ ਹੁੰਦੀ ਹੈ, ਹਕੂਮਤ ਨੇ ਇੰਨਾ ਚੁੱਕਿਆ, ਧੀਰਮਲ ਬਾਗੀ ਹੋ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਕਰਤਾਰਪੁਰ ਦੇ ਜੰਗ ਤੋਂ ਬਾਅਦ ਇਹ ਇਲਾਕਾ ਛੱਡ ਦਿੱਤਾ ਅਤੇ ਸਤਿਗੁਰੂ ਕੀਰਤਪੁਰ ਸਾਹਿਬ ਚਲੇ ਗਏ। ਧੀਰਮਲ ਨੇ ਜਿਹੜਾ ਕਰਤਾਰਪੁਰ ਦਾ ਕਿਲ੍ਹਾ ਸੀ ਸਾਰੇ ਉੱਤੇ ਕਬਜ਼ਾ ਕਰ ਲਿਆ ਅਤੇ ਅੱਜ ਤੱਕ ਉਹਨਾਂ ਦੇ ਕੋਲੋਂ ਕਬਜ਼ਾ ਹੈ। ਧੀਰਮਲ ਦਾ ਉਹਦੀ ਸੰਤਾਨ ਵਿੱਚੋਂ ਵਡਭਾਗ ਸਿੰਘ ਹੈ, ਉਹਦੀ ਸੰਤਾਨ ਵਿੱਚੋਂ ਭੂਤ ਪ੍ਰੇਤ ਕੱਢਣ ਵਾਲੇ, ਉਹਦੀ ਸੰਤਾਨ ਵਿੱਚੋਂ ਜਿਹੜੇ ਅੱਜ ਵੀ ਗੱਦੀ 'ਤੇ ਬਹਿੰਦੇ ਨੇ ਉਹਨੂੰ ਟਿੱਕਾ ਸਾਹਿਬ ਕਿਹਾ ਜਾਂਦਾ ਅਤੇ ਅੱਜ ਵੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਥੱਲੇ ਕਰਦੇ ਨੇ ਅਤੇ ਆਪ ਉੱਪਰ ਬਹਿੰਦੇ ਨੇ ਅਤੇ ਆਪਣੇ ਉੱਪਰ ਚੌਲ ਚੜ੍ਹਾਉਂਦੇ ਨੇ, ਗੁਰੂ ਗ੍ਰੰਥ ਸਾਹਿਬ 'ਤੇ ਚੌਰ ਨਹੀਂ ਕਰਦੇ। ਅੱਜ ਵੀ ਕਰਤਾਰਪੁਰ ਕਦੇ ਚਲੇ ਜਾਓ, ਜਿਹੜੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤ ਬੀੜ ਹੈ ਅੱਜ ਵੀ ਉਹਨਾਂ ਦੇ ਕੋਲ ਮੌਜੂਦ ਹੈ ਅਤੇ ਉਸ ਨੂੰ ਨਾ ਥੱਲੇ ਛੋਟੀ ਜਿਹੀ ਪਾਲਕੀ ਵਿੱਚ ਰੱਖਿਆ ਹੁੰਦਾ ਅਤੇ ਆਪਣਾ ਆਸਨ ਉੱਪਰ ਲਾਇਆ ਹੁੰਦਾ ਅਤੇ ਆਪਣੇ ਉੱਪਰ ਚੌਰ ਕਰਾਉਂਦੇ ਨੇ। ਧੀਰਮਲ ਦੀ ਸੰਤਾਨ ਇਹ ਬਾਬਾ ਵਡਭਾਗ ਸਿੰਘ ਅਤੇ ਬਾਕੀ ਦੇ ਸਾਰੇ ਇਹ ਉਹਦੀ ਸੰਤਾਨ ਅਤੇ ਅੱਜ ਤੱਕ ਗੁਰੂ ਘਰ ਦੇ ਵਿਰੋਧੀ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੀਰਤਪੁਰ ਸਾਹਿਬ ਆ ਗਏ। ਜ਼ਿੰਦਗੀ ਦਾ ਬਾਕੀ ਹਿੱਸਾ ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਪੁਰ ਸਾਹਿਬ ਦੇ ਵਿੱਚ ਬਤੀਤ ਕੀਤਾ। ਇਤਿਹਾਸ ਚੇਤੇ ਰੱਖਣਾ, ਇੱਥੇ ਰਹਿ ਕੇ ਗੁਰੂ ਹਰਗੋਬਿੰਦ ਸਾਹਿਬ ਨੇ ਕਾਫੀ ਇਲਾਕਿਆਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਅਤੇ ਉਹਨਾਂ ਦਾ ਪੋਤਾ ਹਰ ਰਾਜ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਰਹਿੰਦਾ, ਹਰ ਵੇਲੇ ਆਗਿਆ ਦੀ ਪਾਲਣਾ ਕਰਨੀ, ਹਰ ਵੇਲੇ ਹੁਕਮ ਅੱਗੇ ਸਿਰ ਝੁਕਾਉਣਾ, ਹਰ ਵੇਲੇ ਉਹਨਾਂ ਦੀ ਆਗਿਆ ਦੀ ਪਾਲਣਾ ਕਰਨੀ, ਜੋ ਕਹਿ ਦੇਣ ਉਹ ਸੱਤ ਹੈ। ਬੜਾ ਨਾਜ਼ੁਕ, ਬੜਾ ਕੋਮਲ ਅਤੇ ਬੜਾ ਪਿਆਰ ਵਾਲਾ ਹਿਰਦਾ ਸੀ ਗੁਰੂ ਹਰਿਰਾਜ ਸਾਹਿਬ ਜੀ ਦਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੁਛ ਸਮਾਂ ਇੱਥੇ ਬਤੀਤ ਕੀਤਾ ਅਤੇ ਪਤਾਲਪੁਰੀ ਸਥਾਨ ਜਿਹੜਾ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਜੋਤੀ ਜੋ ਸਮਾਨ ਤੋਂ ਕੁਛ ਦਿਨ ਪਹਿਲਾਂ ਸਿਰਜਿਆ ਸੀ ਪਤਾਲਪੁਰੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਜਗਤ ਨੂੰ ਚਿੱਠੀਆਂ ਲਿਖੀਆਂ ਵੀ ਅਸੀਂ ਆਪਣਾ 5 ਭੂਤਕ ਸਰੀਰ ਤਿਆਗ ਰਹੇ ਹਾਂ ਅਤੇ ਸਾਰੀ ਸੰਗਤ ਜਿੱਥੇ ਜਿੱਥੇ ਵੀ ਕੋਈ ਨਾਨਕ ਨਾਮ ਲੇਵਾ ਬੈਠਾ, ਜਿਨ੍ਹਾਂ ਤੱਕ ਸਾਡਾ ਮੈਸੇਜ ਆਏ, ਉਹ ਸਾਰੇ ਕਰਤਾਰਪੁਰ ਕੀਰਤਪੁਰ ਸਾਹਿਬ ਪਹੁੰਚਣ ਦੀ ਖੇਚਲ ਕਰੋ। ਇਤਿਹਾਸ ਲਿਖਦਾ ਹੈ ਕੀਰਤਪੁਰ ਸਾਹਿਬ ਦੇ ਵਿੱਚ ਇਤਨੀ ਸੰਗਤ ਆਈ, ਇਲਾਕਾ ਐਂ ਛਾਉਣੀ ਦਾ ਰੂਪ ਧਾਰਨ ਕਰ ਗਿਆ। ਲਗਾਤਾਰ ਕਥਾ ਕੀਰਤਨ ਰੱਬ ਦੇ ਨਾਮ ਦਾ, ਬਾਣੀ ਦਾ ਪ੍ਰਵਾਹ ਚੱਲਣ ਲੱਗਾ। ਹੁਣ ਉਹ ਸਮਾਂ ਨੇੜੇ ਆ ਗਿਆ ਜਿੱਦਣ ਗੁਰੂ ਹਰਿਰਾਇ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਜਾਣੀ ਸੀ। 14 ਮਾਰਚ 1644 ਇਹ ਦਿਨ ਜਿਸ ਨੂੰ ਨੇੜੇ ਆ ਗਿਆ। ਸੰਗਤ ਦਾ ਬਹੁਤ ਭਾਰੀ ਇਕੱਠ, ਅਣਗਿਣਤ ਸੰਗਤਾਂ ਇੱਥੇ ਪਹੁੰਚੀਆਂ। ਗੁਰੂ ਹਰਗੋਬਿੰਦ ਸਾਹਿਬ ਨੇ ਕੀਰਤਨ ਹੋਇਆ, ਕੀਰਤਨ ਤੋਂ ਬਾਅਦ ਜਦੋਂ ਦੀਵਾਨ ਲੱਗਿਆ, ਸਤਿਗੁਰ ਨੇ ਸਾਰਿਆਂ ਨੂੰ ਬੁਲਾਇਆ, ਧੀਰਮਲ ਨੂੰ ਵੀ ਬੁਲਾਇਆ, ਪਰ ਧੀਰਮਲ ਉਸ ਸਮੇਂ ਨਾ ਆਇਆ। ਮੈਂ ਇਤਿਹਾਸ ਦਾ ਜ਼ਿਕਰ ਕਰ ਰਿਹਾ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਭ ਤੋਂ ਪਹਿਲਾਂ ਆਪਣੇ ਪੁੱਤਰਾਂ ਵਿੱਚੋਂ, 3 ਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਦੋਂ ਮੌਜੂਦ ਸਨ ਤੇ 2 ਪੁੱਤਰ ਜੋਤੀ ਜੋਤ ਸਮਾ ਚੁੱਕੇ ਸਨ। ਬਾਬਾ ਅਟਲ ਰਾਏ ਜਿਹੜੇ ਅੰਮ੍ਰਿਤਸਰ ਦੇ ਵਿੱਚ ਸਰੀਰ ਤਿਆਗ ਗਏ ਸਨ ਤੇ ਬਾਬਾ ਗੁਰਦਿੱਤਾ ਜੀ ਜਿਹੜੇ ਕੀਰਤਪੁਰ ਸਾਹਿਬ ਸਰੀਰ ਤਿਆਗ ਗਏ ਸਨ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ 3 ਪੁੱਤਰ ਉਹਨਾਂ ਦੇ ਮੌਜੂਦ ਨੇ। ਗੁਰੂ ਹਰਗੋਬਿੰਦ ਸਾਹਿਬ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਵੀ ਗੁਰਤਾ ਗੱਦੀ ਦਾ ਹੱਕਦਾਰ ਕੌਣ ਹੋਏਗਾ। ਮੈਂ ਇੱਕ ਹੋਰ ਪਿਛਲੀ ਘਟਨਾ ਨਾਲ ਜੋੜਦਿਆਂ, ਗੁਰੂ ਹਰਿਰਾਇ ਸਾਹਿਬ ਕਿਤਨੇ ਮਹਾਨ ਤੇ ਕਿਤਨੇ ਫਰਾਖ ਦਿਲ ਤੇ ਆਗਿਆਕਾਰੀ ਸਨ। ਕੀਰਤਪੁਰ ਸਾਹਿਬ ਦੇ ਵਿੱਚ ਇੱਕ ਬਹੁਤ ਸੁੰਦਰ ਬਾਗ ਲੱਗਾ ਹੋਇਆ ਸੀ। ਇੱਕ ਦਿਨ ਗੁਰੂ ਹਰਗੋਬਿੰਦ ਸਾਹਿਬ ਕੁਛ ਸਿੱਖਾਂ ਸਹਿਤ ਉਸ ਬਾਗ ਦੇ ਵਿੱਚ ਘੁੰਮ ਰਹੇ ਸਨ ਤੇ ਹਰਿਰਾਇ ਸਾਹਿਬ ਪਿੱਛੇ ਰਹਿ ਗਏ। ਇਹ ਛੋਟੀ ਅਵਸਥਾ ਤੋਂ ਹੀ, ਛੋਟੀ ਉਮਰ ਤੋਂ ਹੀ 101 ਕਲੀ ਦਾ ਚੋਲਾ ਪਾਇਆ ਕਰਦੇ ਸਨ। ਇਹ ਜਿਹੜੇ ਅਸੀਂ ਚੋਲੇ ਪਾਏ ਨੇ, ਇਹਨਾਂ ਦੀਆਂ ਜਿਹੜੀਆਂ ਆਸੇ ਪਾਸੇ ਫੱਟੀਆਂ ਲੱਗੀਆਂ ਕਲੀਆਂ ਕਹਿੰਦੇ ਨੇ। 101 ਕਲੀ ਦਾ ਚੋਲਾ ਬਹੁਤ ਖੁੱਲਾ ਤੇ ਬੜਾ ਚੌੜਾ ਹੋ ਜਾਂਦਾ। ਗੁਰੂ ਹਰਿਰਾਇ ਸਾਹਿਬ ਪਾਉਂਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ ਲੰਘੇ ਤੇ ਗੁਰੂ ਹਰਿਰਾਇ ਸਾਹਿਬ ਜੀ ਪਿੱਛੇ ਪਿੱਛੇ ਤੇਜ਼ ਤੇਜ਼ ਆ ਰਹੇ ਨੇ। ਹਵਾ ਨਾਲ ਚੋਲਾ ਫੁੱਲਿਆ, ਇੱਕ ਬਹੁਤ ਸੁੰਦਰ ਫੁੱਲ ਖਿੜਿਆ ਹੋਇਆ ਸੀ, ਉਹ ਚੋਲੇ ਨਾਲ ਅੜਿਆ ਤੇ ਟੁੱਟ ਗਿਆ ਤੇ ਉਹਦੀਆਂ ਕਲੀਆਂ ਖਿਲਰ ਗਈਆਂ, ਚੋਲੇ ਦੀਆਂ ਪੱਤੀਆਂ, ਉਹਦੀਆਂ ਫੁੱਲ ਦੀਆਂ ਪੱਤੀਆਂ ਦੂਰ ਤੱਕ ਖਿਲਰ ਗਈਆਂ। ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਵਾਪਸ ਮੁੜੇ ਨਾ, ਉਦੋਂ ਹਰਿਰਾਇ ਸਾਹਿਬ ਨਾਲ ਸਨ। ਉਹ ਫੁੱਲ ਕੋਲ ਵੇਖ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਖੜ ਗਏ, ਕਹਿਣ ਲੱਗੇ ਫੁੱਲ ਕਿਨੇ ਤੋੜਿਆ। ਮੈਂ ਹੁਣੇ ਗਿਆ, ਬੜਾ ਨਾਜ਼ੁਕ ਤੇ ਬਹੁਤ ਸੁੰਦਰ ਖਿੜਿਆ ਹੋਇਆ ਸੀ, ਇਹ ਫੁੱਲ ਕਿਨੇ ਤੋੜਿਆ? ਤੇ ਨਾਲ ਦੇ ਸਿੱਖ ਕਹਿਣ ਲੱਗੇ, ਮਹਾਰਾਜ ਇਹ ਗੁਰੂ ਹਰਿਰਾਇ ਸਾਹਿਬ ਦੇ ਚੋਲੇ ਨਾਲ ਅੜ ਕੇ ਟੁੱਟਿਆ। ਹਰਿਰਾਇ ਸਾਹਿਬ ਕੋਲ ਖੜੇ ਸੀ, ਹੱਥ ਜੁੜ ਕੇ ਕਹਿਣ ਲੱਗੇ, ਮਹਾਰਾਜ ਇਹ ਮੇਰੇ ਕੋਲੋਂ ਗੁਸਤਾਖੀ ਹੋਈ, ਇਹ ਕਿਵੇਂ ਟੁੱਟਿਆ? ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ, ਕਹਿਣ ਲੱਗੇ ਮਹਾਰਾਜ ਜੀ ਚੋਲਾ ਖੁੱਲਾ ਪਾਇਆ ਸੀ, ਹਵਾ ਨਾਲ ਫੁੱਲ ਗਿਆ, ਅੜ ਗਿਆ ਚੋਲੇ ਨਾਲ ਤੇ ਫੁੱਲ ਟੁੱਟ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਬਹੁਤ ਕਮਾਲ ਦਾ ਬਚਨ। ਸਤਿਗੁਰੂ ਕਹਿਣ ਲੱਗੇ, ਬੇਟਾ ਦਾਮਨ ਸੰਕੋਚ ਚਲੋ। ਦਾਮਨ ਦਾ ਅਰਥ ਹੁੰਦਾ ਪੱਲਾ। ਸੰਕੋਚ ਚਲੋ, ਕਿਉਂਕਿ ਆਉਣ ਵਾਲੇ ਸਮੇਂ ਚ ਬੜੀਆਂ ਤਾਕਤਾਂ ਦਿੱਤੀਆਂ ਜਾਣੀਆਂ ਸੀ। ਸਤਿਗੁਰੂ ਇਹ ਦੱਸਣਾ ਚਾਹੁੰਦੇ ਸੀ, ਬੇਟਾ ਜਦੋਂ ਤਾਕਤ ਆਏ ਤੇ ਤਾਕਤ ਨੂੰ ਹਮੇਸ਼ਾ ਸੰਕੋਚ ਕੇ ਚਲੋ, ਉਹਦਾ ਮਿਸਯੂਜ ਨਾ ਕਰੋ, ਕਿਸੇ ਨਾਲ ਧੱਕਾ ਨਾ ਹੋ ਜਾਏ, ਕਿਸੇ ਨਾਲ ਜਬਰ ਨਾ ਹੋ ਜਾਏ, ਜਿਵੇਂ ਫੁੱਲ ਟੁੱਟਿਆ ਕਿਸੇ ਦੀ ਜਾਨ ਨਾ ਇੱਦਾਂ ਚਲੀ ਜਾਏ। ਤੇ ਗੁਰੂ ਹਰਿਰਾਇ ਸਾਹਿਬ ਹੱਥ ਜੋੜ ਕੇ ਕਹਿਣ ਲੱਗੇ, ਦਾਦਾ ਜੀ ਅੱਜ ਤੋਂ ਬਾਅਦ ਚੋਲਾ ਤੇ ਮੈਂ 101 ਕਲੀ ਦਾ ਹੀ ਪਾਵਾਂਗਾ, ਪਰ ਇਸ ਚੋਲੇ ਨੂੰ ਇਕੱਠਾ ਕਰਕੇ ਬਾਂਹ ਤੇ ਸੁੱਟ ਕੇ ਤੁਰਿਆ ਕਰਾਂਗਾ। ਮੈਂ ਅੱਜ ਤੋਂ ਬਾਅਦ ਇੱਦਾਂ ਦਾ ਕਦੇ ਫੁੱਲ ਟੁੱਟਣ ਨਹੀਂ ਦਿਆਂਗਾ। ਦਾਮਨ ਸੰਕੋਚ ਚਲੋ, ਇੱਕ ਗੱਲ ਕਹੀ, ਇਹਦਾ ਮਤਲਬ ਗੁਰੂ ਹਰਿਰਾਇ ਸਾਹਿਬ ਦਾ ਸੀ ਕਿ ਬੇਟਾ ਤੈਨੂੰ ਮੈਂ ਬਹੁਤ ਤਾਕਤਾਂ ਦੇਣੀਆਂ ਨੇ, ਤੈਨੂੰ ਬੜੀਆਂ ਸ਼ਕਤੀਆਂ ਦੇਣੀਆਂ ਨੇ, ਦੇਖੀ ਤੇਰੀਆਂ ਤਾਕਤਾਂ ਕਿਤੇ ਮਿਸਯੂਜ ਕਰਨ ਵਾਲੀਆਂ ਨਾ ਹੋਣ, ਕਿਸੇ ਉੱਤੇ ਧੱਕਾ ਨਾ ਹੋ ਜਾਏ, ਕਿਸੇ ਨਾਲ ਨਜਾਇਜ਼ ਨਾ ਹੋ ਜਾਏ। ਗੁਰੂ ਹਰਿਰਾਇ ਸਾਹਿਬ ਆਪਣੇ ਦਾਦੇ ਦੀ ਨਿਗਾਹ ਵਿੱਚ ਪੂਰੇ ਉਤਰ ਆਏ। ਹੁਣ ਪਤਾਲਪੁਰੀ ਦੀਵਾਨ ਸਜਿਆ, ਉਸ ਲੜੀ ਨਾਲ ਫਿਰ ਆਪਾਂ ਜੁੜੀਏ। ਸੰਗਤਾਂ ਬੈਠੀਆਂ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਇਹ ਦੱਸਣਾ ਚਾਹੁੰਦੇ ਨੇ ਕਿ ਮੈਂ ਗੁਰਤਾ ਗੱਦੀ ਕਿਹਨੂੰ ਦੇਣ ਲੱਗਾ, ਮੇਰੇ ਤੋਂ ਬਾਅਦ ਕੋਈ ਦਾਅਵੇਦਾਰ ਹੋਵੇ ਤੇ ਹੁਣੇ ਸੰਗਤ ਨੂੰ ਪਤਾ ਲੱਗ ਜਾਏ। ਸਤਿਗੁਰ ਨੇ ਭਰੀ ਸੰਗਤ ਵਿੱਚ ਸਾਰਾ ਪਰਿਵਾਰ ਬੈਠਾ, ਜਿੱਦਾਂ ਤੁਸੀਂ ਗੁਰੂ ਦੇ ਚਰਨਾਂ ਵਿੱਚ ਬੈਠੇ ਹੋ ਇੱਦਾਂ ਸੰਗਤ ਬੈਠੀ ਹੈ। ਸਾਹਮਣੇ ਗੁਰੂ ਦੇ ਪੁੱਤਰ ਬੈਠੇ ਨੇ, ਸੂਰਜਮਲ, ਅਣੀ ਰਾਏ ਤੇ ਤੇਗ ਬਹਾਦਰ। ਗੁਰੂ ਹਰਗੋਬਿੰਦ ਸਾਹਿਬ ਨੇ ਸਭ ਤੋਂ ਪਹਿਲਾਂ ਆਪਣੇ ਵੱਡੇ ਪੁੱਤਰ ਸੂਰਜਮਲ ਨੂੰ ਉਠਾਇਆ, ਕਿਉਂਕਿ ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ। ਤਿੰਨ ਪੁੱਤਰ ਉਹਨਾਂ ਦੇ ਸਾਹਮਣੇ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਨੇ ਸੂਰਜਮਲ ਨੂੰ ਬੁਲਾਇਆ, ਕਹਿਣ ਲੱਗੇ ਬੇਟਾ ਖੜੇ ਹੋ ਕੇ ਆਓ। ਸੂਰਜਮਲ ਖੜਾ ਹੋਇਆ, ਹੱਥ ਜੋੜੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ। ਜਿਹਦਾ ਮਕਸਦ ਸੀ ਕਿ ਜੇ ਗੁਰੂ ਬਣਨ ਦੀ ਲਾਲਸਾ ਹੋਵੇ ਤੇ ਅੱਜ ਹੀ ਸੰਗਤ ਵਿੱਚ ਕਹਿ ਦੇਗਾ ਮੈਨੂੰ ਗੁਰਤਾ ਗੱਦੀ ਦੇ ਕੇ ਜਾਓ, ਸੰਗਤ ਨੂੰ ਪਤਾ ਲੱਗ ਜਾਏ। ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਮੰਗੋ ਕੀ ਚਾਹੀਦਾ ਹੈ। ਤੇ ਬਾਬਾ ਸੂਰਜਮਲ ਜੀ ਹੱਥ ਜੋੜ ਕੇ ਖੜੇ ਹੋ ਗਏ, ਪਿਤਾ ਜੀ ਮੈਨੂੰ ਸਿੱਖੀ ਚਾਹੀਦੀ, ਮੈਂ ਜ਼ਿੰਦਗੀ ਭਰ ਤੁਹਾਡਾ ਸਿੱਖ ਬਣਿਆ ਰਹਾਂ, ਬਸ ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ। ਮੈਂ ਤਾਂ ਜ਼ਿੰਦਗੀ ਤੁਹਾਡਾ ਸਿੱਖ ਬਣਿਆ ਰਹਾਂ, ਇਸ ਤੋਂ ਬਾਅਦ ਮੈਨੂੰ ਕੁਛ ਨਹੀਂ ਚਾਹੀਦਾ। ਸਤਿਗੁਰੂ ਮੁਸਕਰਾਏ, ਕਹਿਣ ਲੱਗੇ ਠੀਕ ਹੈ ਬੇਟਾ, ਤੁਹਾਨੂੰ ਸਿੱਖੀ ਤੁਹਾਡਾ ਤੁਹਾਡੀ ਸੰਤਾਨ ਵਿੱਚ ਤੁਹਾਡੀ ਕੁੱਲ ਵਿੱਚ ਸਿੱਖੀ ਰਹੇਗੀ। ਬਹਿ ਗਏ। ਸਤਿਗੁਰੂ ਜੀ ਨੇ ਆਪਣੇ ਪੁੱਤਰ ਅਣੀ ਰਾਏ ਨੂੰ ਖੜਾ ਕੀਤਾ, ਬੇਟਾ ਤੁਸੀਂ ਖੜੇ ਹੋਵੋ, ਤੁਸੀਂ ਮੰਗੋ ਕੀ ਚਾਹੀਦਾ। ਅਣੀ ਰਾਏ ਛੋਟੀ ਉਮਰ ਤੋਂ ਸਮਾਧੀ ਲਾ ਕੇ ਬੈਠੇ ਰਹਿੰਦੇ ਸਨ, ਨਾ ਉਹ ਕਿਸੇ ਲੈਣ ਵਿੱਚ, ਨਾ ਉਹ ਕਿਸੇ ਦੇਣ ਵਿੱਚ, ਨਾ ਉਹ ਬਹੁਤਾ ਬੋਲਦੇ, ਨਾ ਉਹ ਬਹੁਤਾ ਖਾਂਦੇ, ਨਾ ਬਹੁਤੀ ਕਿਸੇ ਨਾਲ ਗੱਲ ਕਰਦੇ, ਮਸਤ ਰਹਿੰਦੇ ਸਨ ਸਾਰੀ ਉਮਰ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਬੇਟਾ ਮੰਗੋ ਕੀ ਚਾਹੀਦਾ। ਅਣੀ ਰਾਏ ਨੇ ਗੱਲ ਪੱਲਾ ਪਾ ਕੇ ਕਿਹਾ ਪਿਤਾ ਜੀ ਸੰਸਾਰ ਨਾਸ਼ਵੰਤ ਹੈ, ਇੱਥੇ ਦੀ ਕੋਈ ਚੀਜ਼ ਸਦਾ ਥਿਰ ਨਹੀਂ ਰਹਿਣੀ, ਮੇਰੀ ਇੱਕ ਖਾਹਿਸ਼ ਹੈ, ਮੇਰੀ ਇੱਕ ਇੱਛਾ ਪੂਰੀ ਕਰ ਦਿਓ, ਮੈਨੂੰ ਐਸੀ ਬਖਸ਼ਿਸ਼ ਕਰ ਦਿਓ ਕਿ ਮੇਰੀ ਸੁਰਤ ਹਰ ਵੇਲੇ ਰੱਬ ਨਾਲ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਹੁਣ ਅਣੀ ਰਾਏ ਨੂੰ ਸਤਿਗੁਰੂ ਨੇ ਬਖਸ਼ਿਸ਼ ਕਰਤੀਆਂ, ਬੈਠ ਗਏ। ਸਾਹਮਣੇ ਬੈਠੇ ਸਨ ਤੇਗ ਤਿਆਗ ਦੀ ਮੂਰਤ, ਤੇਗ ਬਹਾਦਰ। ਸਤਿਗੁਰੂ ਕਹਿਣ ਲੱਗੇ ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਬੜੇ ਲੰਬੇ ਉੱਚੇ ਜਵਾਨ ਸਨ ਤੇ ਹਮੇਸ਼ਾ ਉਹਨਾਂ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸੀ। ਗੁਰੂ ਹਰਗੋਬਿੰਦ ਸਾਹਿਬ ਦੇ ਸਾਹਮਣੇ ਉਹ ਕਦੇ ਆਕੜ ਕੇ ਨਹੀਂ ਖਲੋਤੇ, ਅੱਖਾਂ ਨੀਵੀਆਂ ਤੇ ਹੱਥ ਜੁੜੇ ਹੋਏ ਤੇ ਹਰ ਵੇਲੇ ਹਿਰਦੇ ਵਿੱਚ ਸਿਮਰਨ। ਅੱਜ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਨਹੀਂ ਕਿਹਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਬੇਟਾ ਕੀ ਚਾਹੀਦਾ ਮੰਗੋ। ਗੁਰੂ ਹਰਗੋਬਿੰਦ ਸਾਹਿਬ ਨੇ ਅੱਜ ਕਮਾਲ ਕੀਤੀ, ਕਹਿਣ ਲੱਗੇ ਬੇਟਾ ਝੋਲੀ ਕਰੋ, ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਨੇ ਝੋਲੀ ਕੀਤੀ। ਸਤਿਗੁਰੂ ਜੀ ਨੇ ਉਸ ਝੋਲੀ ਵਿੱਚ ਤਿੰਨ ਵਸਤੂਆਂ ਪਾਈਆਂ, ਇੱਕ ਬਾਣੀ ਦੀ ਪੋਥੀ, ਇੱਕ ਕਿਰਪਾਨ, ਕਟਾਰ ਜੀ ਨੂੰ ਕਹਿੰਦੇ ਕਿਰਪਾਨ, ਤੇ ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਪਾ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬੇਟਾ ਸਾਡੇ ਸਰੀਰ ਤਿਆਗਣ ਤੋਂ ਬਾਅਦ, ਇਹ ਹਦਾਇਤ ਸੀ, ਸਾਰੇ ਪਰਿਵਾਰ ਨੂੰ ਨਾਲ ਲੈ ਕੇ ਤੁਸੀਂ ਬਕਾਲੇ ਪਿੰਡ ਵਿੱਚ ਚਲੇ ਜਾਣਾ, ਉੱਥੇ ਮੇਰਾ ਇੱਕ ਸਿੱਖ ਭਾਈ ਮੇਰਾ। ਦੇਖੋ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਨਕੇ ਵੀ ਉਸੇ ਪਿੰਡ ਸਨ, ਬਕਾਲੇ ਵਿੱਚ ਹੀ ਨਾਨਕੇ ਸਨ, ਮਾਤਾ ਨਾਨਕੀ ਦਾ ਪਿੰਡ ਇੱਥੇ ਇਹੀ ਸੀ, ਇੱਥੇ ਹੀ ਗੁਰੂ ਹਰਗੋਬਿੰਦ ਸਾਹਿਬ ਵਿਆਹੇ ਹੋਏ ਸਨ। ਕਿਹਾ ਤੁਸੀਂ ਉੱਥੇ ਜਾਣਾ ਬਕਾਲੇ, ਤੇ ਭਾਈ ਮੇਰੇ ਨਾਲ ਸਾਡਾ ਇੱਕ ਪ੍ਰੋਮਿਸ ਹੋਇਆ ਕਿ ਅਸੀਂ ਤੇਰੇ ਘਰ ਆ ਕੇ ਰਹਾਂਗੇ, ਤੁਸੀਂ ਉਹਨਾਂ ਦੇ ਘਰ ਜਾ ਕੇ ਰਹਿਣਾ। ਤੇ ਨਾਨਕੀ ਜੀ ਕੋਲ ਬੈਠੇ ਸਨ, ਬਾਅਦ ਵਿੱਚ ਉਹਨਾਂ ਥੋੜਾ ਇਤਰਾਜ਼ ਕੀਤਾ, ਕਹਿਣ ਲੱਗੇ ਪਤੀ ਦੇਵ ਤੁਸੀਂ ਮੈਨੂੰ ਇੱਕ ਬਚਨ ਕਿਹਾ ਸੀ ਕਿ ਤੁਹਾਡਾ ਪੁੱਤਰ ਭਾਰੀ ਗੁਰੂ ਹੋਏਗਾ, ਤੇ ਤੁਸੀਂ ਤਾਂ ਇਹਨਾਂ ਨੂੰ ਦਿੱਤਾ ਕੱਖ ਨਹੀਂ। ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੰਨੀ ਗੱਲ ਕਹੀ ਸੀ ਬੇਟਾ, ਨਾ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ ਨਾਨਕੀ ਨੂੰ ਕਹਿਣ ਲੱਗੇ ਤੁਸੀਂ ਥੋੜਾ ਜਿਹਾ ਸਮਾਂ ਸ਼ਾਂਤ ਰਹੋ, ਬਹੁਤ ਕੁਛ ਪ੍ਰਾਪਤ ਹੋਏਗਾ। ਪਰ ਨਾਨਕੀ ਜੀ ਨੇ ਇੰਨਾ ਸੁਣਿਆ ਸਿਰ ਝੁਕਾ ਦਿੱਤਾ। ਇਤਨੇ ਨਾਲ ਹੀ ਉਹਨਾਂ ਨੂੰ ਸਮਝ ਆ ਗਈ ਬਸ ਠੀਕ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੋਤਰੇ ਹਰ ਰਾਏ ਸਾਹਿਬ ਨੂੰ ਖੜਾ ਕੀਤਾ। 14 ਸਾਲ ਦੀ ਉਮਰ ਹੈ, ਗੁਰੂ ਹਰਿ ਰਾਇ ਸਾਹਿਬ ਦੀ 14 ਸਾਲ ਦੀ ਉਮਰ ਹੈ, 14 ਮਾਰਚ ਦਾ ਦਿਨ ਹੈ। ਸਤਿਗੁਰੂ ਨੇ ਹਰਿ ਰਾਇ ਸਾਹਿਬ ਨੂੰ ਬਹੁ ਫੜਿਆ ਤੇ ਲਿਆ ਕੇ ਆਪਣੀ ਥਾਂ ਤੇ ਬਿਠਾਇਆ, ਜਿੱਥੇ ਆਪ ਬੈਠਦੇ ਸੀ ਨਾ, ਆਪਣੀ ਥਾਂ ਤੇ ਬਿਠਾਇਆ। ਗੁਰੂ ਹਰਗੋਬਿੰਦ ਸਾਹਿਬ ਨੇ 3 ਪ੍ਰਕਰਮਾ ਕੀਤੀਆਂ ਤੇ ਦੋਵੇਂ ਹੱਥ ਜੋੜ ਕੇ ਮੱਥਾ ਟੇਕ ਕੇ ਸੰਗਤ ਨੂੰ ਹੁਕਮ ਕੀਤਾ, ਅੱਜ ਤੋਂ ਬਾਅਦ ਗੁਰੂ ਨਾਨਕ ਦੇ 7ਵੇਂ ਸਰੂਪ ਧੰਨ ਗੁਰੂ ਹਰਿ ਰਾਇ ਸਾਹਿਬ ਜੀ ਹੋਣਗੇ। ਗੁਰੂ ਨਾਨਕ ਦੀ ਗੱਦੀ ਦੇ ਵਾਰਸ ਧੰਨ ਗੁਰੂ ਹਰਿ ਰਾਇ ਸਾਹਿਬ ਹੋਣਗੇ। ਸਤਿਗੁਰ ਨੇ ਪਹਿਲਾਂ ਆਪ ਮੱਥਾ ਟੇਕਿਆ, ਫਿਰ ਗੁਰੂ ਦੇ ਪੁੱਤਰਾਂ ਨੇ ਮੱਥਾ ਟੇਕਿਆ, ਫਿਰ ਬਾਬਾ ਬੁੱਢਾ ਜੀ ਦੀ ਸੰਤਾਨ ਵਿੱਚੋਂ ਮੱਥਾ ਟੇਕਿਆ ਗਿਆ ਤੇ ਫਿਰ ਵਾਰੀ ਵਾਰੀ ਸੰਗਤਾਂ ਨੇ ਮੱਥਾ ਟੇਕ ਕੇ ਗੁਰੂ ਹਰਿ ਰਾਇ ਸਾਹਿਬ ਜੀ ਨੂੰ ਗੁਰੂ ਪ੍ਰਵਾਨ ਕਰ ਲਿਆ। ਧੀਰਮਲ ਨੇ ਅਡੰਬਰ ਰਚਿਆ ਸੀ, ਇੱਕ ਦਿਨ ਪਹਿਲਾਂ ਹੀ ਕੀਰਤਪੁਰ ਸਾਹਿਬ ਆ ਕੇ ਗਲੀ ਵਿੱਚ ਆ ਕੇ ਉਸਨੇ ਚੰਦੋਆ ਲਾ ਲਿਆ, ਥੱਲੇ ਆਪ ਗੁਰੂ ਬਣ ਕੇ ਬਹਿ ਗਿਆ। ਚੇਲੇ ਉਹਦੇ ਚੌਰ ਕਰਨ ਲੱਗ ਗਏ ਤੇ ਲੋਕਾਂ ਨੂੰ ਕਹਿੰਦਾ ਜੀ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਪਹਿਲਾਂ ਹੀ ਗੱਦੀ ਦੇ ਗਏ ਨੇ। ਉਦੋਂ ਸਿੱਖਾਂ ਵਿੱਚ ਜਾਗ੍ਰਿਤੀ ਬੜੀ ਸੀ। ਦੇਖੋ ਗੁਰੂ ਬਣਨ ਦਾ ਸਿਲਸਿਲਾ ਉਦੋਂ ਵੀ ਬੜਾ ਸੀ, ਅੱਜ ਵੀ ਬਹੁਤ ਹੈ। ਉਦੋਂ ਧੀਰਮ ਪ੍ਰਿਥੀ ਚੰਦ ਗੁਰੂ ਬਣਨਾ ਚਾਹੁੰਦਾ ਸੀ, ਦਾਤੂ ਗੁਰੂ ਬਣਨਾ ਚਾਹੁੰਦਾ ਸੀ, ਫਿਰ ਤੁਸੀਂ ਦੇਖੋ ਧੀਰਮਲ ਰਾਮ ਰਾਏ ਗੁਰੂ ਬਣਨਾ ਚਾਹੁੰਦਾ ਸੀ, ਗੁਰੂ ਬਣੇ ਵੀ। ਦਾਤੂ ਨੇ ਤੇ ਗੁਰੂ ਅਮਰਦਾਸ ਜੀ ਦੇ ਲੱਤ ਵੀ ਮਾਰੀ ਤੇ ਸਟੇਜ ਤੋਂ ਥੱਲੇ ਸੁੱਟ ਦਿੱਤਾ ਤੇ ਗੁਰੂ ਬਣ ਕੇ ਬਹਿ ਗਿਆ। ਪਰ ਸੰਗਤਾਂ ਵਿੱਚ ਕਮਾਲ ਇਹ ਸੀ ਵੀ ਸੰਗਤ ਕਦੇ ਫੋਟੀ ਫੁੱਟੀ ਕੋਡੀ ਵੀ ਉਹਨਾਂ ਅੱਗੇ ਰੱਖ ਕੇ ਮੱਥਾ ਨਹੀਂ ਟੇਕਦੀ। ਸੰਗਤ ਕਹਿੰਦੀ ਸੀ ਤੈਨੂੰ ਗੁਰੂ ਨਹੀਂ ਕਬੂਲ ਕਰਦੇ। ਸੰਗਤਾਂ ਨੇ ਉਸੇ ਵੇਲੇ ਭਜਾ ਦਿੱਤਾ ਧੀਰਮਲ ਨੂੰ ਇੱਥੋਂ। ਅੱਜ ਗੁਰੂ ਤੇ ਅੱਜ ਵੀ ਉਦਾਂ ਹੀ ਬਣਦੇ ਨੇ, ਪਰ ਸਿੱਖਾਂ ਵਿੱਚ ਜਾਗ੍ਰਿਤੀ ਨਹੀਂ ਰਹੀ। ਜਿਹਨੂੰ ਮਰਜ਼ੀ ਮੱਥਾ ਟੇਕਣ ਲੱਗ ਪਏ, ਜਿਹਨੂੰ ਮਰਜ਼ੀ ਇਹ ਸਾਡੇ ਮਹਾਰਾਜ ਨੇ ਜੀ, ਜਿਹਨੂੰ ਮਰਜ਼ੀ ਇਹ ਸਾਡੇ ਗੁਰੂ ਨੇ ਜੀ, ਜਿਹਨੂੰ ਮਰਜ਼ੀ ਅਸੀਂ ਇਹਦੇ ਕੋਲ ਨਾਮ ਲੈ ਲਿਆ ਜੀ, ਜਿਹਨੂੰ ਮਰਜ਼ੀ ਆਪਣਾ ਗੁਰੂ ਬਣਾ ਕੇ ਬਹਿ ਗਏ ਆ। ਅਸਲ ਵਿੱਚ ਸਾਡਾ ਪੂਰੇ ਗੁਰੂ ਤੇ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ। ਬਹੁਤ ਸਾਰੇ ਇਹੋ ਜਿਹੇ ਜਗਿਆਸੂ ਨੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਗੁਰੂ ਬਣਾਏ ਨੇ, ਕਿੰਨਿਆਂ ਦੇ ਅੱਗੇ ਸਿਰ ਝੁਕਾਏ ਜਾਂਦੇ ਨੇ ਤੇ ਵਿਸ਼ਵਾਸ ਕਿਸੇ ਦਾ ਵੀ ਨਹੀਂ। ਖਸਮ ਛੋੜ ਦੂਜੇ ਲੱਗੇ ਡੁੱਬੇ ਸੇ ਵਣ ਜਾ ਰਹੇ ਆ। ਪਰ ਸਿੱਖ ਸੰਗਤਾਂ ਵਿੱਚ ਜਾਗ੍ਰਿਤੀ ਸੀ। ਦੇਖੋ ਗੁਰੂ ਤੇਗ ਬਹਾਦਰ ਸਾਹਿਬ ਦੇ ਸਮੇਂ ਮਸੰਦਾਂ ਨੇ ਘੱਟ ਕੀਤੀ, 22 ਮੰਜੀਆਂ ਲਾ ਕੇ ਬਹਿ ਗਏ, ਪਰ ਇੱਕ ਕੱਲਾ ਬਾਬਾ ਮੱਖਣ ਸ਼ਾਹ ਲੁਬਾਣਾ ਆਇਆ, ਉਹਨੇ ਐਸੀ ਜਾਗ੍ਰਿਤੀ ਲਿਆਂਦੀ, ਸਭ ਦੇ ਬੋਰੀ ਬਿਸਤਰੇ ਗੋਲ ਕਰਕੇ ਭਜਾ ਦਿੱਤੇ। ਕੋਈ ਲੜਿਆ ਥੋੜੀ ਹੋ, ਉਹਨੇ ਗਿਆਨ ਦੀ ਗੱਲ ਕੀਤੀ। ਗਿਆਨ ਹੋਣਾ ਚਾਹੀਦਾ ਹਰ ਸਿੱਖ ਦੇ ਕੋਲ, ਸੋਝੀ ਹੋਣੀ ਚਾਹੀਦੀ ਹਰ ਸਿੱਖ ਦੇ ਕੋਲ। ਜਦੋਂ ਅਸੀਂ ਸੋਝੀ ਸਾਡੇ ਕੋਲ ਨਹੀਂ ਆਉਂਦੀ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪੈਂਦਾ, ਫਿਰ ਜਿਹੜਾ ਮਰਜ਼ੀ ਆਪਣੇ ਪਿੱਛੇ ਲਾ ਕੇ ਤੁਰ ਪਏ, ਸੋਝੀ ਨਹੀਂ ਹੈਗੀ। ਗੁਰੂ ਹਰਿ ਰਾਇ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ ਦਿੱਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਤੇ ਕੁਛ ਦਿਨ ਗੁਰੂ ਹਰਗੋਬਿੰਦ ਸਾਹਿਬ ਆਪ ਰਹੇ, ਪਰ ਗੁਰਤਾ ਗੱਦੀ ਤੇ ਗੁਰੂ ਹਰਿ ਰਾਇ ਸਾਹਿਬ ਬਹਿੰਦੇ ਸਨ, ਆਪ ਥੱਲੇ ਬਹਿੰਦੇ ਸਨ। ਇੱਥੇ ਕੁਛ ਦਿਨ ਬਾਅਦ ਗੁਰੂ ਹਰਿ ਰਾਇ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਸਰੀਰ ਤਿਆਗਿਆ। ਇਤਿਹਾਸ ਲਿਖਦਾ ਕੁਛ ਪ੍ਰੇਮੀਆਂ ਨੇ ਨਾਲ ਚਿਖਾ ਤੇ ਛਾਲਾਂ ਮਾਰੀਆਂ। ਗੁਰੂ ਹਰਿ ਰਾਇ ਸਾਹਿਬ ਨੇ ਸਖ਼ਤ ਹੁਕਮ ਕੀਤਾ, ਕਹਿਣ ਲੱਗੇ ਗੁਰੂ ਕਾ ਸਿੱਖ ਨਹੀਂ ਹੋਏਗਾ ਜਿਹੜਾ ਹੁਣ ਨਾਲ ਹੋਰ ਛਾਲ ਮਾਰੇਗਾ, ਵਾਪਸ ਹੋ ਜਾਓ, ਸਭ ਪਿੱਛੇ ਹੋ ਜਾਓ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੰਸਕਾਰ ਹੋ ਗਿਆ, ਸਾਰਾ ਕੁਛ ਹੋ ਗਿਆ, ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਬਾਬੇ ਬਕਾਲੇ ਆ ਗਏ। ਬਾਬਾ ਸੂਰਜਮੱਲ ਬਾਬਾ ਅਨੀ ਰਾਏ ਜੀ ਇਸੇ ਕੀਰਤਪੁਰ ਸਾਹਿਬ ਦੇ ਵਿੱਚ ਰਹਿੰਦੇ ਸਨ। ਗੁਰੂ ਹਰਿ ਰਾਇ ਸਾਹਿਬ ਮਹਾਰਾਜ ਜੀ ਨੇ 14 ਸਾਲ ਦੀ ਉਮਰ ਵਿੱਚ ਗੁਰਤਾ ਗੱਦੀ ਪ੍ਰਾਪਤ ਕੀਤੀ। ਇਹ ਜ਼ਿੰਮੇਵਾਰੀ, ਇਹ ਭਾਰ ਉਹਨਾਂ ਦੇ ਸਿਰ ਤੇ ਆਇਆ। ਗੁਰੂ ਹਰਿ ਰਾਇ ਸਾਹਿਬ ਨੇ ਇਤਨੀ ਬਾਖੂਬੀ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਕਿ ਦੁਨੀਆਂ ਆਸ਼ਾਸ਼ ਕਰ ਉੱਠੀ। ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਇੱਕ ਬਚਨ ਪੁੱਛਿਆ ਸੀ ਕਿ ਇਹ ਜਿਹੜੀਆਂ ਫੌਜਾਂ ਨੇ, ਹੁਣ ਜੰਗ ਜੁੱਤ ਤੇ ਗੱਲ ਨਹੀਂ ਹੈਗੀ, ਇਹ ਫੌਜਾਂ ਨੂੰ ਕੀ ਕਰਨਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਸੀ ਕਿ 2200 ਘੋੜ ਸਵਾਰ ਸ਼ਸਤਰਧਾਰੀ ਯੋਧੇ ਤੁਸੀਂ ਹਰ ਵੇਲੇ ਆਪਣੇ ਨਾਲ ਰੱਖਣੇ ਨੇ। 2200 ਲੜਨ ਦੀ ਨੌਬਤ ਨਹੀਂ ਆਏਗੀ, ਜੇ ਆ ਜਾਏਗੀ ਤੇ ਜੂਝਣੇ। ਪਹਿਲੀ ਗੱਲ ਤੇ ਲੜਨ ਦੀ ਨੌਬਤ ਨਹੀਂ ਆਏਗੀ, ਜੇ ਲੜਨਾ ਪਏਗਾ ਤੇ ਫਿਰ ਲੜਿਆ ਜਾਏਗਾ। 2200 ਘੋੜ ਸਵਾਰ ਹਰ ਵੇਲੇ ਆਪਣੇ ਨਾਲ ਰੱਖਦੇ। ਕੀਰਤਪੁਰ ਸਾਹਿਬ ਦੇ ਵਿੱਚ ਦੋ ਚੀਜ਼ਾਂ ਬੜੀਆਂ ਵੇਖਣ ਵਾਲੀਆਂ ਸੀ। ਅਸੀਂ ਕੀਰਤਪੁਰ ਸਾਹਿਬ ਨੂੰ ਸਿੱਖੀ ਦੇ ਨਕਸ਼ੇ ਵਿੱਚ ਬਹੁਤੀ ਇੰਪੋਰਟੈਂਸ ਨਹੀਂ ਦਿੱਤੀ। ਕਦੇ ਵੇਖਣਾ ਕੀਰਤਪੁਰ ਸਾਹਿਬ ਗੁਰੂ ਹਰਿਰਾਇ ਸਾਹਿਬ ਦਾ ਜਨਮ ਹੋਇਆ, ਗੁਰੂ ਹਰਿਰਾਇ ਸਾਹਿਬ ਇੱਥੇ ਹੀ ਜੋਤੀ ਜੋਤ ਸਮਾਏ, ਕੀਰਤਪੁਰ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦਾ ਜਨਮ ਹੋਇਆ, ਕੀਰਤਪੁਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਰਹੇ, ਕੀਰਤਪੁਰ ਸਾਹਿਬ ਕੁਛ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਵੀ ਆ ਕੇ ਰਹੇ। ਸੀਸ ਮਹਿਲ ਗੁਰਦੁਆਰਾ ਸਾਹਿਬ ਉੱਥੇ ਬਣਿਆ, ਪਰ ਸਾਡੇ ਬਹੁਤ ਸਾਰੇ ਸਿੱਖ ਨੇ, ਮਾਫ਼ ਕਰਨਾ ਮੈਂ ਬੇਨਤੀ ਕਰਨ ਲੱਗਾ, ਕਿ ਹੇਮਕੁੰਡ ਸਾਹਿਬ ਤੇ ਕਈ ਵਾਰੀ ਜਾਏ ਹੋਣਗੇ, ਬਹੁਤ ਸਾਰੇ ਕੀਰਤਪੁਰ ਸਾਹਿਬ ਉਸ ਥਾਂ ਤੇ ਨਹੀਂ ਗਏ ਹੋਣਗੇ। ਜਾਣਾ ਚਾਹੀਦਾ ਆਪਣੇ ਇਸ ਇਹਨਾਂ ਮਹਾਨ ਤੀਰਥਾਂ ਨੂੰ, ਇਹ ਸਾਡੇ ਅਸਲ ਮਹਾਨ ਤੀਰਥ ਨੇ, ਇਹਨਾਂ ਨੂੰ ਇਗਨੋਰ ਨਹੀਂ ਕਰਨਾ, ਇਹਨਾਂ ਵੱਲ ਪੂਰਾ ਧਿਆਨ ਦੇਣਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਇ ਸਾਹਿਬ ਨੇ ਦੋ ਚੀਜ਼ਾਂ ਇੱਥੇ ਕੀਰਤਪੁਰ ਸਾਹਿਬ ਚ ਵਿਸ਼ੇਸ਼ ਕੀਤੀਆਂ, ਇੱਕ ਡਿਸਪੈਂਸਰੀ ਬਣਾਈ ਤੇ ਇੱਕ ਜੂ ਬਣਾਈ, ਚਿੜੀਆਘਰ। ਇਤਿਹਾਸ ਲਿਖਦਾ ਸ਼ਿਕਾਰ ਖੇਡਣ ਜਾਂਦੇ ਸਨ, ਕਿਸੇ ਜੀਵ ਨੂੰ ਮਾਰਦੇ ਨਹੀਂ ਸੀ, ਜਿਹੜਾ ਫੱਟੜ ਹੋ ਜਾਏ ਉਸਨੂੰ ਲਿਆ ਕੇ ਉੱਥੇ ਦੁਆ ਦਾਰੂ ਕਰਦੇ ਸਨ। ਬਾਹਰੋਂ ਕੋਈ ਜੀਵ ਫੱਟੜ ਮਿਲ ਜਾਏ ਉਹਨੂੰ ਲਿਆ ਕੇ ਉੱਥੇ ਦੁਆ ਦਾਰੂ ਕੀਤਾ ਜਾਂਦਾ ਸੀ। ਜੂ ਦੇ ਵਿੱਚ ਹਰ ਤਰ੍ਹਾਂ ਦਾ ਜਾਨਵਰ ਰੱਖਿਆ ਹੋਇਆ ਸੀ, ਤੇ ਇਤਨੀ ਵੱਡੀ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਦੀ, ਤੁਸੀਂ ਕਦੇ ਇਮੈਜਿਨ ਕਰੋਗੇ ਹੈਰਾਨ ਹੋ ਜਾਓਗੇ। ਸ਼ਾਹਜਹਾਨ ਦਾ ਪੁੱਤਰ ਦਾਰਾ ਸ਼ਿਕੋਹ, ਸਭ ਤੋਂ ਵੱਡਾ ਪੁੱਤਰ ਸੀ ਦਾਰਾ ਸ਼ਿਕੋਹ ਤੇ ਸਭ ਤੋਂ ਛੋਟਾ ਪੁੱਤਰ ਸੀ ਔਰੰਗਜ਼ੇਬ। ਸ਼ਾਹਜਹਾਨ ਦਾ ਝੁਕਾਅ ਸੀ ਕਿ ਮੈਂ ਆਪਣੇ ਵੱਡੇ ਪੁੱਤਰ ਦਾਰਾ ਸ਼ਿਕੋਹ ਨੂੰ ਗੱਦੀ ਦੇਣੀ, ਕਿਉਂਕਿ ਸੰਤ ਰੂਪ ਸੀ, ਬਹੁਤ ਭਗਤੀ ਵਾਲਾ, ਬਹੁਤ ਚੰਗਾ ਇਨਸਾਨ ਸੀ। ਇਹ ਦਾਰਾ ਸ਼ਿਕੋਹ ਨੂੰ ਛੋਟੇ ਭਰਾ ਨੇ ਮਾਰਨ ਲਈ ਇੱਕ ਚਾਲ ਖੇਡੀ ਔਰੰਗਜ਼ੇਬ ਨੇ, ਵੀ ਇਹਨੂੰ ਆਪਣੇ ਰਸਤੇ ਤੋਂ ਪਰਾਂ ਕਰੋ, ਮੇਰੇ ਪਿਓ ਦਾ ਝੁਕਾਅ ਇਹਨੂੰ ਗੱਦੀ ਦੇਣ ਦਾ ਬਣਿਆ, ਬਾਦਸ਼ਾਹ ਬਣਾਉਣ ਦਾ ਬਣਿਆ, ਇਸ ਨੂੰ ਆਪਣੇ ਅੱਗੋਂ ਪਰਾਂ ਕਰੋ, ਤੇ ਪਰਾਂ ਕਰਨ ਲਈ ਇੱਕ ਚਾਲ ਖੇਡੀ ਗਈ। ਕੁਛ ਬੰਦੇ ਖਰੀਦ ਕੇ ਸ਼ੇਰ ਦੀ ਮੁੱਛ ਦੇ ਵਾਲ ਕੱਟ ਕੇ ਚੌਲਾਂ ਵਿੱਚ ਰਿੰਨ ਕੇ ਇਹਨੂੰ ਖੁਆਏ ਗਏ। ਹੁਣ ਇਹ ਚੌ ਜਿਹੜੇ ਵਾਲ ਨੇ ਅੰਦਰ ਗਲਣ ਵਾਲੇ ਨਹੀਂ ਹੁੰਦੇ, ਇਹ ਅੰਦਰ ਸੀ। ਦਾਰਾ ਸ਼ਿਕੋਹ ਬਿਮਾਰ ਰਹਿਣ ਲੱਗ ਪਿਆ। ਸ਼ਾਹਜਹਾਨ ਨੂੰ ਵੱਡੇ ਪੁੱਤਰ ਨਾਲ ਪਿਆਰ ਬੜਾ ਸੀ, ਇਸ ਨੇ ਇਹਦਾ ਬੜਾ ਦੁਆ ਦਾਰੂ ਕੀਤਾ, ਬੜੇ ਬੜੇ ਹਕੀਮ ਮੰਗਾਏ, ਬੜੇ ਬੜੇ ਵੈਦ ਮੰਗਾਏ। ਤੁਸੀਂ ਵੇਖੋ ਬਾਦਸ਼ਾਹ ਹੋਵੇ ਤੇ ਕਿਸੇ ਚੀਜ਼ ਦੀ ਕਮੀ ਹੁੰਦੀ ਹੈ, ਕਿਸੇ ਵੈਦ ਦਾ ਦੁਆ ਦਾਰੂ ਕੰਮ ਨਹੀਂ ਆਇਆ। ਤੇ ਸ਼ਾਹਜਹਾਨ ਹਰ ਵੇਲੇ ਅੱਖਾਂ ਵਿੱਚ ਹੰਝੂ ਹੁੰਦੇ ਸਨ ਕਿ ਮੇਰਾ ਪੁੱਤਰ ਪਤਾ ਨਹੀਂ ਬਚੇ ਕਿ ਨਾ ਬਚੇ, ਬਚੇ ਕਿ ਨਾ ਬਚੇ। ਉਹਨੂੰ ਪਤਾ ਸੀ ਔਰੰਗਜ਼ੇਬ ਬੜਾ ਜ਼ਾਲਮ ਹੈ, ਮੈਂ ਇਹਨੂੰ ਗੱਦੀ ਦੇਣਾ ਚਾਹੁੰਦਾ, ਮੈਨੂੰ ਬਾਦਸ਼ਾਹ ਬਣਾਉਣਾ ਚਾਹੁੰਦਾ। ਆਖਿਰਕਾਰ ਕਿਸੇ ਨੇ ਅਪਰੋਚ ਕੀਤੀ ਸ਼ਾਹਜਹਾਨ ਦੇ ਕੋਲ, ਤੇਰਾ ਪੁੱਤਰ ਠੀਕ ਹੋ ਸਕਦਾ, ਤੂੰ ਗੁਰੂ ਹਰਿਰਾਇ ਸਾਹਿਬ ਨਾਲ ਸੰਬੰਧ ਕਰ, ਉਹਨਾਂ ਕੋਲ ਹਰ ਤਰ੍ਹਾਂ ਦੀ ਮੈਡੀਸਨ ਹੈ, ਉਹਨਾਂ ਦੇ ਕੋਲ ਡਿਸਪੈਂਸਰੀ ਹੈ, ਤੂੰ ਉੱਥੇ ਸੰਬੰਧ ਕਰ। ਸ਼ਾਹਜਹਾਨ ਨੇ ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਪਣੇ ਬੰਦੇ ਘੱਲੇ, ਸਤਿਗੁਰੂ ਜੀ ਨੇ ਆਪਣੇ ਮੈਡੀਸਨ ਦੇ ਵਿੱਚੋਂ ਦਵਾ ਦਾਰੂ ਭੇਜੀ, ਇੱਕ ਖਾਸ ਕਿਸਮ ਦੀ ਹਰੜ ਤੇ ਖਾਸ ਕਿਸਮ ਦੀ ਲੌਂਗ, ਇਹ ਦੋ ਚੀਜ਼ਾਂ ਘੱਲੀਆਂ, ਜਿਹਦੇ ਦੁਆ ਦਾਰੂ ਨਾਲ ਦਾਰਾ ਸ਼ਿਕੋਹ ਬਿਲਕੁਲ ਤੰਦਰੁਸਤ ਹੋ ਗਿਆ, ਠੀਕ ਹੋ ਗਿਆ। ਕਿਤਨਾ ਵੱਡਾ ਡਿਸਪੈਂਸਰੀ ਸੀ ਗੁਰੂ ਹਰਿਰਾਇ ਸਾਹਿਬ ਜੀ ਦੀ, ਤੇ ਦਾਰਾ ਸ਼ਿਕੋਹ ਗੁਰੂ ਹਰਿਰਾਇ ਸਾਹਿਬ ਦਾ ਜ਼ਿੰਦਗੀ ਭਰ ਸ਼ੁਕਰਾਨਾ ਕਰਦਾ ਰਿਹਾ ਵੀ ਜਿਸ ਨੇ ਮੈਨੂੰ ਜਾਨ ਦਿੱਤੀ ਹੈ। ਉਹ ਕਹਿੰਦਾ ਸੀ ਪੀਰ ਨੇ, ਇਹ ਰੱਬ ਦਾ ਰੂਪ ਨੇ, ਜਦੋਂ ਕਿਤੇ ਉਹਨੇ ਲੰਘਣਾ ਤੇ ਉਹਨੇ ਆ ਕੇ ਨਮਸਕਾਰ ਕਰਕੇ ਜਾਣਾ, ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਜਾਣਾ। ਗੁਰੂ ਹਰਿਰਾਇ ਸਾਹਿਬ ਜੀ ਨੇ ਲੰਗਰ ਦੀ ਪ੍ਰਥਾ ਤੇ ਹੋਰ ਜ਼ਿਆਦਾ ਜ਼ੋਰ ਦਿੱਤਾ, ਤੇ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਨੇ ਇਲਾਕੇ ਵਿੱਚ ਵਿਚਰ ਕੇ ਸਿੱਖੀ ਦਾ ਪ੍ਰਚਾਰ ਕੀਤਾ। ਮਾਝੇ ਵਿੱਚ ਕਰਤਾਰਪੁਰ ਸਾਹਿਬ ਜਾ ਕੇ ਕਈ ਮਹੀਨੇ ਰਹੇ, ਨਨਕਾਣਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਸਥਾਨ ਤੇ ਗਏ, ਸਿਆਲਕੋਟ ਗਏ, ਇਸ ਤਰ੍ਹਾਂ ਕਾਫੀ ਇਲਾਕਿਆਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਨੇ ਸਿੱਖੀ ਦਾ ਪ੍ਰਚਾਰ ਕੀਤਾ। ਕਿਤਨਾ ਪਿਆਰ ਵਾਲਾ ਦਿਲ ਸੀ ਉਹਨਾਂ ਦਾ। ਕੀਰਤਪੁਰ ਸਾਹਿਬ ਦੇ ਨੇੜੇ ਇੱਕ ਨਗਰ ਹੈ, ਉੱਥੇ ਇੱਕ ਮਾਤਾ ਬਜ਼ੁਰਗ, ਜਦੋਂ ਬੰਦਾ ਸਰੀਰ ਕਰਕੇ ਬਜ਼ੁਰਗ ਹੁੰਦਾ ਤੇ ਸਭ ਤੋਂ ਵੱਡੀ ਉਹਦੀ ਸਮੱਸਿਆ ਜਿਹੜੀ ਹੁੰਦੀ ਹੈ ਉਹ ਲੱਤਾਂ ਦੀ ਹੁੰਦੀ, ਗੋਡਿਆਂ ਦੀ ਹੁੰਦੀ, ਜ਼ਿਆਦਾ ਸਫ਼ਰ ਨਹੀਂ ਕਰ ਸਕਦਾ। माता दे मन विच प्यार जागिया, श्रद्धा जागी, प्रेम जागिया कि मैं गुरु हर राय साहिब जी नूं अपने हत्थां नाल लंगर बना के छकाना है। पर कई दिन उड़ीकां करदी रही, मिलाप ना हो सकिया, गुरु हर राय साहिब कोल जाया नहीं जांदा, सफर बड़ा लंबेरा है, शरीर बुजुर्ग है, ते गुरु साहिब दा आना नहीं होया। अरदासां करदी रही, बेनतियां करदी रही। एक दिन मन विच इन्ना प्यार जागिया, इसने गुरु हर राय साहिब वास्ते बड़ी रीझ नाल प्रसादे तैयार किते, लंगर तैयार करके सिर ते रख के ना घरों तुर पई। किला दो किला जाया करे, बह जाया करे, गोडे जवाब दे जान, तुरिया जाए ना, मन विच चाह भी अज लंगर छका के मुड़ना, जो मर्जी हो जाए, थोड़ा जा अगे जाया करे, फिर बह जाया करे। मेरे साहब गुरु हर राय साहब एकदम मौज विच आए, सिखां नूं कहण लगे कढ़ो घोड़ा। सतगुरु घोड़े ते सवार, पिछे नाल उन्हां दे जवान 2200, ते फटाफट धूड़ां डांदे होए घोड़ा लैके आ रहे, ते माता ने वेख्या कोई राजा लंघ रहा होना, ते धूड़ उड़दी आ रही, बड़ी उपरण हो गई, ते गुरु हर राय साहब घोड़े ते चढ़े, घोड़ा उहदे कोल रोक के कहण लगे माता भुख बड़ी लगी, तेरे कोल की है? कहिंदी पुत प्रशादा लिया, फिर प्रशादा छका। जदों माता ने गुरु हर राय साहब दे दर्शन किते, गद गद हो गई, घोड़े ते बैठिया ही प्रशादा लिया, खोलिया, इदां ही छकिया, ते छक के बख्शां कीतियां। माता मंग की चाहीदा? ते माता प्यार विच आके एक बचन कह रही है, तू पापी मैं बख्शन हार, तू पापी मैं बख्शन हार, तू पापी मैं बख्शन हार। नाल दस कहन लगा माता की कही जानी है, ठीक बोल। गुरु हर राय साहब कहते नहीं, माता दी भावना विच फर्क नहीं, शब्दावली च फर्क हो सकता है। गुरु हर राय साहब, गुरु रामदास जी ने एक बचन कहा है, जिन्हां अंतर हर हर प्रीत है, तेजन सुगड़ सियाने राम राजे, जे बाहरों भुल चुक बोल दे भी खरे हर पाणे। जे बाहरों उन्हां दे कोलों कोई गलती दा शब्द निकल भी जाए ना, तां वी रब नूं पाउंदे ने, क्योंकि उन्हां दी शब्दावली विच फर्क है, उन्हां दी भावना विच फर्क नहीं हैगा। गुरु साहिब ने उस नूं बख्शां ते रहमतां दे नाल निवाजिया, माता दी इच्छा पूरी कीती, उहदा जीवन सफला होया। धन गुरु हर राय साहिब पातशाह जी मालवे दे इलाके विच सिक्खी दा प्रचार करन वास्ते निकले, सिक्खी दा प्रचार करन लई मालवे दे इलाके विच निकले। सतगुरु विचर रहे सन, ते रस्ते विच एक थां ते आए, उत्थे सिद्धू गोद दे भाई काला जी रिहा करदे सन, भाई काला जी। इहदे कोल दो पुत्तर सी, ते इहदा भरा जंग विच शहीद होया सी, दो पुत्तर इहदे सन। हुण घर दे विच कई वारी समस्या आ जांदी है, इहने अपने भरा दे पुत्तरां नूं वी अपने घर विच रख लिया, ते बहुत भागां वाले ने जिन्हां नूं दूजियां मावां दे कोलों अपनी मां जिन्ना प्यार मिलिया होवे। वैसे इदां बहुत सारे भागां वाले ने, पर बहुतियां नाल इहो जिहा वापरदा कि जदों मतरीआं मावां दे वस पै जाए ते बड़ी दुरदशा हुंदी, कईआं दी बहुत बुरी हालत हुंदी। ओही हालत इहनां बच्चिआं दी हुंदी सी, भरा दे बच्चे सी, रखे सन घर, घरवाली उन्हां नाल नफरत करदी सी, अपने बच्चिआं नूं चंगा खाण नूं देना, चंगा पाण नूं देना, प्यार नाल बोलना, ते भरावां दे पुत्रां नूं झिड़कना वी, अपने बच्चिआं दे फटे पुराने कपड़े उन्हां नूं देने, ते जूठ मूठ ते कच्चा पीला जिहड़ा रह जाणा ना उह उन्हां नूं देना। काले नूं दुख बड़ा हुंदा सी जदों इदां दी हालत वेखदा, पर जो घर कहिंदा ते कलेश पैंदा, घर दा कलेश वी कई वारी बचाउण वास्ते बंदे नूं बहुत कुछ करना पैंदा, बड़ा कुछ अवॉइड करना पैंदा, बहुत कुछ बर्दाश्त करना पैंदा, वी चलो कोई नहीं, जिवें समां लंघदा लंघी जांदा। पर मन विच पीड़ा बड़ी सी, मन विच दुख बड़ा सी। गुरु हर राय साहिब जी इस इलाके विच आए, इह जिहड़ा काले दा भरा इह उदों शहीद होया सी जदों गुरु हरगोबिंद साहिब उत्थे गए सन, ते उस इलाके दे विच झगड़ा होया सी। ਕਾਲਾ ਉਹਨੇ ਵੇਖਿਆ ਵੀ ਮੇਰੇ ਭਰਾ ਦੇ ਬੱਚਿਆਂ ਨਾਲ ਬੜੀ ਦੁਰਦਸ਼ਾ ਹੋ ਰਹੀ ਹੈ। ਅੱਜ ਉਹਦੇ ਮਨ ਭਰਿਆ ਸੀ ਆਪਣੇ ਭਰਾ ਦੇ ਦੋਨਾਂ ਬੱਚਿਆਂ ਨੂੰ ਸੰਦਲ ਤੇ ਫੂਲ, ਇੱਕ ਨੂੰ ਉਸ ਨੇ ਮੋਢੇ ਤੇ ਬਾਲ ਚੁੱਕ ਲਿਆ, ਇੱਕ ਨੂੰ ਉਂਗਲ ਫੜ ਕੇ ਨਾਲ ਲਾ ਲਿਆ ਤੇ ਜੁਗਤੀ ਸਿਖਾਈ ਵੀ ਜਿੱਥੇ ਮੈਂ ਤੁਹਾਨੂੰ ਲੈ ਕੇ ਚੱਲਾਂ ਬੱਚਿਓ ਤੁਸੀਂ ਪਤਾ ਕੀ ਕਰਨਾ, ਉੱਥੇ ਪੇੜ ਦੇ ਉੱਤੇ ਇੱਦਾਂ ਹੱਥ ਮਾਰਨਾ, ਪੇੜ ਤੇ ਹੱਥ ਮਾਰਨਾ ਬਸ। ਕੱਪੜੇ ਹੈ ਕੋ ਨਹੀਂ ਸੀ, ਤੰਤੂ ਨੰਗੇ ਸਨ ਦੋਵੇਂ, ਸੰਦਲ ਤੇ ਫੂਲ ਇਹਨਾਂ ਦੇ ਨਾਂ ਸੀ। ਗੁਰੂ ਹਰਿਰਾਇ ਸਾਹਿਬ ਦਾ ਦਰਬਾਰ ਸਜਿਆ ਤੇ ਕਾਲੇ ਨੇ ਬੱਚਿਆਂ ਨੂੰ ਥੱਲੇ ਲਾਇਆ, ਦੋਵੇਂ ਸਤਿਗੁਰ ਦੇ ਸਾਹਮਣੇ ਖਲੋ ਕੇ ਨਾ ਪੇੜ ਤੇ ਹੱਥ ਮਾਰਨ ਲੱਗ ਪਏ, ਪੇੜ ਤੇ ਹੱਥ ਮਾਰਨ ਲੱਗ ਪਏ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ ਤੇ ਪੁੱਛਦੇ ਨੇ ਕਾਲਿਆ ਇਹ ਕੀ ਕਹਿੰਦੇ ਨੇ ਬੱਚੇ? ਸਤਿਗੁਰ ਕਹਿੰਦੇ ਕਾਲਿਆ ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਜੀ ਇਹ ਬੱਚੇ ਯਤੀਮ ਨੇ, ਇਹਨਾਂ ਦੇ ਤਨ ਤੇ ਕੱਪੜਾ ਕੋਈ ਨਹੀਂ, ਪੇਟ ਵਿੱਚ ਰੋਟੀ ਕੋਈ ਨਹੀਂ, ਇਹ ਪੇਟ ਵਜਾ ਰਹੇ ਨੇ ਵੀ ਸਾਡਾ ਪੇਟ ਖਾਲੀ ਹੈ, ਸਾਡੇ ਕੋਲ ਕੁਛ ਨਹੀਂ ਹੈਗਾ। ਗੁਰੂ ਹਰਿਰਾਇ ਸਾਹਿਬ ਕਹਿੰਦੇ ਕਾਲਿਆ ਇਹ ਰਾਜੇ ਨੇ, ਰਾਜੇ ਇਹਨਾਂ ਨੇ ਰਾਜੇ ਬਣਨਾ, ਇਹਨਾਂ ਨੂੰ ਦੁਰਕਾਰਿਆਂ ਨੇ ਘਰ ਲੈ ਜਾ, ਇਹਨਾਂ ਦੀ ਸੰਤਾਨ ਰਾਜੇ ਹੋਏਗੀ, ਇਹ ਰਾਜੇ ਹੋਣਗੇ, ਇਹ ਦੁਨੀਆਂ ਨੂੰ ਰੋਟੀ ਦੇਣਗੇ, ਦੁਨੀਆਂ ਨੂੰ ਕੱਪੜਾ ਦੇਣਗੇ, ਜਾ ਲੈ ਜਾ। ਕਾਲਾ ਖਿੜ ਗਿਆ, ਖੁਸ਼ ਹੋ ਗਿਆ, ਮਨ ਪ੍ਰਸੰਨ ਹੋ ਗਿਆ, ਘਰ ਲੈ ਕੇ ਗਿਆ। ਘਰ ਵਾਲੀ ਨੂੰ ਕਹਿਣ ਲੱਗਾ ਦੇਖ ਅੱਜ ਤੱਕ ਤੂੰ ਇਹਨਾਂ ਬੱਚਿਆਂ ਨਾਲ ਬੜਾ ਮਿਸਬਿਹੇਵ ਕੀਤਾ, ਬੜਾ ਦੁਰਵਿਹਾਰ ਕੀਤਾ, ਪਰ ਮੈਂ ਤੈਨੂੰ ਦੱਸਦਿਆਂ ਇਹ ਬੱਚੇ ਰਾਜੇ ਬਣਨੇ ਨੇ, ਇਹਨਾਂ ਨੂੰ ਅੱਜ ਤੋਂ ਬਾਅਦ ਝਿੜਕਣਾ ਨਹੀਂ, ਇਹਨਾਂ ਦਾ ਅਪਮਾਨ ਨਹੀਂ ਕਰਨਾ, ਇਹਨਾਂ ਦਾ ਨਿਰਾਦਰ ਨਹੀਂ ਕਰਨਾ, ਇਹਨਾਂ ਨਾਲ ਕਦੇ ਵੀ ਗਲਤ ਨਹੀਂ ਬੋਲਣਾ, ਇਹ ਰਾਜੇ ਬਣਨਗੇ। ਘਰਵਾਲੀ ਪੈ ਗਈ ਕੁੱਦ ਕੇ, ਕਹਿੰਦੀ ਤੈਨੂੰ ਕਿੱਥੋਂ ਪਤਾ ਲੱਗਾ, ਤੈਨੂੰ ਕਿੱਦਾਂ ਪਤਾ ਲੱਗ ਗਿਆ, ਤੂੰ ਕਹਿੰਦਾ ਜੋਤਸ਼ੀ ਬਣ ਗਿਆ? ਉਹ ਕਹਿੰਦਾ ਨਹੀਂ, ਗੁਰੂ ਹਰਿਰਾਇ ਸਾਹਿਬ ਨੇ ਵਰ ਦਿੱਤਾ, ਮੈਂ ਗੁਰੂ ਸਾਹਿਬ ਕੋਲ ਲੈ ਕੇ ਗਿਆ ਸੀ, ਉਹਨਾਂ ਵਰ ਦਿੱਤਾ। ਉਹ ਹੋਰ ਔਖੀ ਹੋ ਗਈ, ਕਹਿ ਲੱਗੀ ਅੱਛਾ ਦੂਜਿਆਂ ਦੇ ਪੁੱਤਰ ਰਾਜੇ ਬਣਨਗੇ ਤੇ ਤੇਰੇ ਮੰਗਤੇ ਬਣਨਗੇ, ਆਪਣਿਆਂ ਵਾਸਤੇ ਕੀ ਲੈ ਕੇ ਆਇਆ, ਆਪਣਿਆਂ ਨੂੰ ਕਿਉਂ ਨਹੀਂ ਲੈ ਕੇ ਗਿਆ? ਵਿਚਾਰਾ ਫਸ ਗਿਆ, ਹੁਣ ਆਪਣੇ ਵੀ ਮੋਹ ਜਾਗ ਪਿਆ, ਜਾਗਣਾ ਸੀ, ਸੰਤਾਨ ਹੈ ਆਪਣੀ। ਉਹਨਾਂ ਨੂੰ ਵੀ ਨਾਲ ਲਿਆ, ਉਹਨਾਂ ਦੇ ਕੱਪੜੇ ਲਵਾ ਦਿੱਤੇ, ਸੇਮ ਉਮਰ ਸੀ, ਇੱਕ ਨੂੰ ਮੋਢੇ ਚੁੱਕ ਲਿਆ, ਇੱਕ ਨੂੰ ਉਂਗਲ ਨਾਲ ਲਾ ਲਿਆ ਤੇ ਲੈ ਕੇ ਤੁਰ ਪਿਆ ਗੁਰੂ ਹਰਿਰਾਇ ਸਾਹਿਬ ਦੇ ਦਰਬਾਰ ਵਿੱਚ। ਉਹਨਾਂ ਨੂੰ ਸਿਖਾਇਆ ਵੀ ਤੁਸੀਂ ਪੇੜ ਤੇ ਹੱਥ ਮਾਰਿਓ ਇੱਦਾਂ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਉਹਨਾਂ ਵੱਲ ਵੇਖ ਕੇ ਹੱਸ ਕੇ ਕਹਿੰਦੇ ਕਾਲਿਆ ਫਿਰ ਲਿਆਏ, ਇਹ ਬੱਚੇ ਕੀ ਕਹਿੰਦੇ ਨੇ? ਕਹਿੰਦਾ ਮਹਾਰਾਜ ਇਹ ਉਹ ਨਹੀਂ ਹੈਗੇ, ਇਹ ਮੇਰੇ ਬੱਚੇ ਨੇ। ਤੇ ਸਤਿਗੁਰੂ ਕਹਿੰਦੇ ਇਹ ਕੀ ਕਹਿੰਦੇ ਨੇ? ਕਹਿੰਦੇ ਸਾਡੇ ਪੇਟ ਵਿੱਚ ਰੋਟੀ ਕੋਈ ਨਹੀਂ, ਤਨ ਤੇ ਕੱਪੜਾ ਹੈ ਨਹੀਂ। ਤੇ ਮੇਰੇ ਸਾਹਿਬ ਗੁਰੂ ਹਰਿਰਾਇ ਸਾਹਿਬ ਕਹਿਣ ਲੱਗੇ ਕਾਲਿਆ ਰਾਜੇ ਤਾਂ ਉਹੀ ਬਣਨਗੇ, ਪਰ ਇਹ ਰਾਜਿਆਂ ਦੇ ਗੁਲਾਮ ਨਹੀਂ ਹੋਣਗੇ, ਇਹਨਾਂ ਨੂੰ ਟੈਕਸ ਨਹੀਂ ਭਰਨਾ ਪਏਗਾ, ਇਹਨਾਂ ਨੂੰ ਮਾਮਲਾ ਨਹੀਂ ਦੇਣਾ ਪਏਗਾ, ਇਹ ਵੀ ਖੁੱਲਾ ਖਾਣਗੇ ਤੇ ਆਨੰਦ ਲੈਣਗੇ। ਗੁਰੂ ਹਰਿਰਾਇ ਸਾਹਿਬ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਨੇ ਕੰਗਲਿਆਂ ਨੂੰ ਰਾਜੇ ਦਿੱਤਾ ਹੈ, ਮਹਾਰਾਜਾ ਪਟਿਆਲਾ ਤੇ ਹੋਰ ਜਿਹੜੇ ਜੀਨ ਦੇ ਕੈਥਲ ਦੇ ਨਾਭੇ ਦੇ, ਇਹ ਉਹੀ ਰਾਜੇ ਸਨ ਜਿਨ੍ਹਾਂ ਨੂੰ ਗੁਰੂ ਨੇ ਬਖਸ਼ਿਆਂ ਦੇ ਨਾਲ ਨਿਵਾਜਿਆ ਸੀ, ਅਫੂਲਕੀ ਰਿਆਸਤ ਜਿਹੜੀ ਸਾਰੀ ਇਹਨਾਂ ਦੀ ਸੀ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਰਹਿ ਰਹੇ ਨੇ, ਔਰੰਗਜ਼ੇਬ ਦੇ ਅੱਖਾਂ ਦੇ ਸਾਹਮਣੇ ਰੜਕਦੇ ਨੇ ਕਿ ਮੈਂ ਦਾਰਾ ਸ਼ਿਕੋਹ ਨੂੰ ਮਾਰਨਾ ਚਾਹੁੰਦਾ ਸੀ, ਇਹਨਾਂ ਨੇ ਦਾਰਾ ਸ਼ਿਕੋਹ ਨੂੰ ਬਚਾਇਆ। ਜਦੋਂ ਔਰੰਗਜ਼ੇਬ ਨੇ ਹਿੰਦੁਸਤਾਨ ਦਾ ਰਟਨ ਕੀਤਾ, ਮੰਦਰ ਤੋੜੇ, ਬੁੱਤ ਤੋੜੇ, ਧਾਰਮਿਕ ਲੋਕਾਂ ਨੂੰ ਕਤਲ ਕੀਤਾ, ਐਨ ਵਿਹਲਾ ਹੋ ਕੇ ਆ ਕੇ ਨਾ ਜਦੋਂ ਦਿੱਲੀ ਬੈਠਾ ਤੇ ਉਹਨੇ ਫਿਰ ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਵੱਲ ਨਿਗਾਹ ਮਾਰੀ। ਔਰੰਗਜ਼ੇਬ ਦੇ ਕੋਲ ਦੋ ਹੀ ਗੱਲਾਂ ਹੁੰਦੀਆਂ ਸੀ, ਕਰਾਮਾਤ ਵਿਖਾਓ ਨਹੀਂ ਤੇ ਇਸਲਾਮ ਕਬੂਲ ਕਰ ਲਓ, ਬਸ ਅਗਲੀ ਗੱਲ ਨੇ। ਜਿੱਥੇ ਜਾਣਾ ਜੇ ਤੇ ਤੇਰੇ ਕੋਲ ਕਰਾਮਾਤ ਹੈ ਤੇ ਸਿਰ ਝੁਕਾਨਾ, ਨਹੀਂ ਤੇ ਇਸਲਾਮ ਕਬੂਲ ਕਰੋ, ਤੁਸੀਂ ਪਖੰਡ ਕਰ ਦਿਓ। ਗੁਰੂ ਹਰਿਰਾਇ ਸਾਹਿਬ ਪਾਤਸ਼ਾਹ ਦੇ ਕੋਲ ਔਰੰਗਜ਼ੇਬ ਨੇ ਆਪਣੇ ਬੰਦੇ ਘੱਲੇ ਭਈ ਤੁਸੀਂ ਦਿੱਲੀ ਆਓ ਤੇ ਆ ਕੇ ਸਪਸ਼ਟੀਕਰਨ ਦਿਓ ਵੀ ਤੁਹਾਡੇ ਧਰਮ ਦੀ ਕੀ ਵਿਚਾਰ ਹੈ ਦੁਨੀਆਂ ਲਈ, ਤੁਹਾਡੇ ਧਰਮ ਵਿੱਚ ਦੂਸਰੇ ਨਾਲੋਂ ਕੀ ਖੂਬੀ ਹੈ, ਇਹ ਗੁਰੂ ਨਾਨਕ ਨੇ ਜਿਹੜਾ ਧਰਮ ਚਲਾਇਆ ਇਹਦਾ ਬਾਕੀ ਧਰਮਾਂ ਨਾਲ ਕੀ ਫਰਕ ਹੈ। ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਗੱਲ ਇਹ ਹੈ ਵੀ ਇਹ ਦੁਸ਼ਟ ਰਾਜਾ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਇਹਨੇ ਰੱਬ ਵਰਗੇ ਦਾਰਾ ਸ਼ਿਕੋਹ ਨੂੰ ਮਾਰਿਆ, ਤੁਸੀਂ ਇਤਿਹਾਸ ਪੜ੍ਹਿਆ ਕਿ ਔਰੰਗਜ਼ੇਬ ਨੇ ਆਪਣੇ ਪਿਓ ਨੂੰ ਕੈਦ ਕੀਤਾ, ਆਪਣੇ ਭਰਾ ਨੂੰ ਕੈਦ ਕੀਤਾ, ਪਿਓ ਦੀਆਂ ਅੱਖਾਂ ਕੱਢੀਆਂ, ਤੇ ਈਦ ਵਾਲਾ ਦਿਨ ਸੀ ਜਿੱਦਣ ਦਾਰਾ ਸ਼ਿਕੋਹ ਨੂੰ ਵੱਢ ਕੇ ਥਾਲੀ ਵਿੱਚ ਉਹਦਾ ਸਿਰ ਪਾ ਕੇ ਤੇ ਪਿਓ ਦੇ ਅੱਗੇ ਭੇਟਾ ਕੀਤਾ ਸੀ, ਬਾਪੂ ਈਦ ਮੁਬਾਰਕ, ਤੇਰੇ ਵਾਸਤੇ ਸੁਗਾਤ ਲੈ ਕੇ ਆਇਆ। ਈਦ ਵਾਲੇ ਦਿਨ ਆਪਣੇ ਵੱਡੇ ਭਰਾ ਦਾ ਸਿਰ ਵੱਢ ਕੇ ਪਿਓ ਨੂੰ, ਜਿਹਦੀਆਂ ਅੱਖਾਂ ਕੱਢੀਆਂ ਹੋਈਆਂ ਸੀ, ਉਹਦੇ ਸਾਹਮਣੇ ਭੇਟਾ ਕੀਤਾ ਸੀ। ਜਦੋਂ ਉਹਨੇ ਹੱਥ ਲਾ ਕੇ ਵੇਖਿਆ, ਕਹਿੰਦਾ ਦਾਰਾ ਸ਼ਿਕੋਹ, ਉਹ ਤੜਫ ਤੜਫ ਕੇ ਮਰ ਗਿਆ ਸੀ। ਐਡਾ ਜ਼ਾਲਮ ਸੀ ਔਰੰਗਜ਼ੇਬ। ਸਤਿਗੁਰੂ ਕਹਿਣ ਲੱਗੇ ਇਹ ਜ਼ਾਲਮ ਹੈ, ਅਸੀਂ ਇਹਦੇ ਦਰਸ਼ਨ ਨਹੀਂ ਕਰਨੇ, ਨਾ ਦਰਸ਼ਨ ਦੇਣੇ ਨੇ ਤੇ ਨਾ ਇਹਦੇ ਦਰਸ਼ਨ ਕਰਨੇ ਨੇ, ਸਾਡਾ ਪ੍ਰਣ ਹੈ। ਪਰ ਗੁਰੂ ਘਰ ਦਾ ਸਪਸ਼ਟੀਕਰਨ ਦੇਣ ਲਈ ਵੀ, ਕਿਉਂਕਿ ਸਾਡੇ ਕੋਲ ਕਿਸੇ ਮਰਿਆਦਾ ਦੀ ਕਮੀ ਨਹੀਂ, ਸਾਡਾ ਧਰਮ ਕਿਸੇ ਧਰਮ ਨਾਲੋਂ ਘੱਟ ਨਹੀਂ।
1: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ, ਜਿਨ ਹਰ ਸਿਉ ਜੋੜਿਆ।

ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਦਿੱਤਾ ਜਨਮ ਅਪਾਰ ਆਪ ਪਛਾਨਿਆਂ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ।

ਆਤਮ ਰਸ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਰਾਜ ਗੁਰ ਜਗਤ।

ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ। ਗੁਰੂ ਪਿਆਰੀ ਪਰਮ ਸਨਮਾਨ ਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ, ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ, ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿਨਾਂ ਲੈ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ ਮਾਤਾ ਸਭਰਾਈ, ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। ਚਾਰ ਦੋ ਪੁੱਤਰ ਤੇ ਦੋ ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ
ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ ਹੈ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ ਗੁਰੂ ਘਰ ਚ ਹੁੰਦਾ ਕੱਖ ਨਹੀਂ, ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਾ, ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ,

ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ ਹੈ। ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ, ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ। ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ ਹੈ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਵਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਕ ਵਿਦਿਆ, ਸੰਸਾਰਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ। ਅਜੇ ਜਨਮ ਹੋਇਆ ਸੀ ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਵਿਧੀ ਚੰਦ ਨਾਲ ਖੜੇ ਸਨ, ਕਹਿਣ ਲੱਗੇ ਗਰੀਬ ਨਵਾਜ, ਇਹ ਕੀ ਗੱਲ, ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤੇਗ।

ਤੇ ਅਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੂੰ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਰੁਚੀ ਨਹੀਂ ਸੀ ਹੁੰਦੀ। ਸਿਮਰਨ ਬੰਦਗੀ

0: ਸੋ ਇਤਨੀ ਕੀਰਤਨ ਸੇਵਾ ਪ੍ਰਵਾਨ ਕਰਨਾ ਜੀ, ਕੀਰਤਨ ਕਰਦਿਆਂ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਬਖਸ਼ਿਸ਼ ਕਰਨਾ। ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਆਗਮਨ ਪੁਰਖ ਮਨਾਉਂਦੇ ਹੋਇਆਂ ਬੇਨ ਸੰਗਤਾਂ ਵੱਲੋਂ ਮਾਇਆ ਦਾਸ ਪੇਟ ਹਾਜ਼ਰ ਹੋਈ ਹੈ, ਖਜ਼ਾਨੇ ਭਰਪੂਰ ਕਰਨੇ, ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਨਾ, ਦੱਸ ਰਹੇ ਪਾਸੋਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਆਓ ਇੱਥੇ ਹੀ ਕੀਰਤਨ ਦੀ ਸਮਾਪਤੀ ਹੈ ਜੀ, ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਸ਼੍ਰਵਣ ਕਰੋ ਜੀ। ਫਤਿਹ ਦਾ ਜਵਾਬ ਫਤਿਹ ਨਾਲ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਸੁਰਜੀਤ ਸਿੰਘ ਹੋਰਾਂ ਦਾ ਰਾਗੀ ਜਥਾ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਨਾਲ ਜੋੜ ਰਹੇ ਸਨ। ਹੁਣ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ ਨਿਊਯਾਰਕ ਵਾਲੇ ਗੁਰੂ ਇਤਿਹਾਸ ਨਾਲ ਸੰਗਤਾਂ ਨੂੰ ਜਾਣੂ ਕਰਵਾਉਣਗੇ। ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈ, ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਜਦੋਂ ਉਹਨਾਂ ਨੇ ਸਿੱਖ ਰਾਜ ਸਥਾਪਿਤ ਕੀਤਾ ਅਤੇ ਉਦੋਂ ਨਾਨਕ ਸ਼ਾਹੀ ਸਿੱਕਾ ਜਿਹੜਾ ਚਲਾਇਆ ਸੀ, ਉਹ ਸਿੱਕਾ ਬਾਹਰ ਵੀਰ ਜਿਹੜੇ ਸਟਾਲ ਲਾ ਕੇ ਵੇਚ ਰਹੇ ਹਨ, ਜਿਹੜਾ ਸਿੱਖ ਵਿਰਸੇ ਦੀ ਅਨਮੋਲ ਨਿਸ਼ਾਨੀ ਹੈ। ਸੋ ਜਿਨ੍ਹਾਂ ਨੇ ਸਿੱਕਾ ਲੈਣਾ ਹੋਵੇ, ਬਾਹਰ ਵੀਰਾਂ ਨੇ ਸਟਾਲ ਲਾਇਆ ਹੈ, ਉਹ ਇਹ ਸਿੱਕਾ ਲੈ ਸਕਦੇ ਹਨ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸੋ ਸਤਿਗੁਰੂ ਵਾਹ ਵਾਹ, ਜਿਨ ਭਰਮ ਗੜ ਤੋੜਿਆ ਸੋ ਸਤਿਗੁਰੂ ਧੰਨ ਧੰਨ।

ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆਂ ਜਿੱਤਾ ਜਨਮ ਅਪਾਰ ਆਪ ਪਛਾਨਿਆਂ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਦ੍ਰਿਸ਼ਟ ਧਰਤ ਤਮ ਹਰਨ ਦਹਿਨ ਅਗ ਪਾਪ ਪ੍ਰਣਾਸਨ ਸ਼ਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸ਼ਰਨ ਜਾਚਕ ਪ੍ਰਤਪਾਲਣ ਆਤਮ ਰਸ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਸਤ ਸਤਿਗੁਰੂ ਤਿਲਕ ਸਤ ਲਾਗੇ ਸੋ ਪੈ ਤਰੇ ਗੁਰ ਰਾਜ ਗੁਰ ਜਗਤ ਫਿਰਨ ਸਿੰਹ ਅੰਗਰੋ ਰਾਜ ਜੋਗ ਲਹਿਣਾ ਕਰੇ ਅਮੇ ਦਿਸ਼ਟ ਸ਼ੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੁਕਹੁ ਟਲ ਗੁਰ ਸੇਵੀਐ ਅਹਿਨ ਸਹਿਜ ਸੁਭਾਏ।

0: ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਗੁਰੂ ਪਿਆਰੀ ਪਰਮ ਸਨਮਾਨ ਯੋਗ ਸਤ ਸੰਗਤ ਜੀ, ਆਪ ਜੀ ਵੱਡਿਆਂ ਭਾਗਾਂ ਵਾਲੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਬੈਠ ਕੇ ਆਪਣੇ ਜੀਵਨ ਦੇ ਕੁਛ ਪਲ ਸਫਲ ਬਣਾਉਣ ਦਾ ਯਤਨ ਕਰ ਰਹੇ ਹੋ, ਵਡਭਾਗੀ ਹੋ। ਆਓ, ਜਿੱਥੇ ਤਨ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਹਾਜ਼ਰੀ ਲਵਾਈ ਹੈ, ਮਨ ਦੀ ਹਾਜ਼ਰੀ ਵੀ ਗੁਰੂ ਚਰਨਾਂ ਵਿੱਚ ਲਵਾਓ। ਕਿਤੇ ਐਸਾ ਨਾ ਹੋਵੇ ਤਨ ਹਾਜ਼ਰ ਹੋਵੇ ਤੇ ਮਨ ਗੈਰ ਹਾਜ਼ਰ ਹੋਵੇ, ਤੇ ਜੇ ਮਨ ਇੱਥੇ ਨਾ ਹੋਇਆ ਤੇ ਤਨ ਦੀ ਗੈਰ ਹਾਜ਼ਰੀ ਲੱਗ ਜਾਏਗੀ। ਆਓ, ਜਿੰਨੀ ਸੰਗਤ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੀ ਹੈ, ਸਾਰੇ ਪਿਆਰ ਸਹਿਤ ਗੱਜ ਕੇ ਫਤਿਹ ਦਾ ਜਵਾਬ ਫਤਿਹ ਵੀ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਅਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਪੁਰਬ ਬੜੀ ਸ਼ਰਧਾ, ਪ੍ਰੇਮ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਭਾਵੇਂ ਇਹ ਆਗਮਨ ਪੁਰਬ 18 ਤਰੀਕ ਸੀ, ਬੁੱਧਵਾਰ ਆਪਾਂ ਗੁਰੂ ਅੰਗਦ ਦੇਵ ਜੀ ਦੇ ਇਤਿਹਾਸ ਦੀ ਵਿਚਾਰ ਕੀਤੀ ਸੀ, ਤੇ ਅੱਜ ਦਾ ਦੀਵਾਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਹੋਏਗਾ। ਮਾਤਾ ਮਹਿੰਦਰ ਕੌਰ ਤੇ ਉਹਨਾਂ ਦੇ ਪਰਿਵਾਰ ਨੇ ਸਤਿਗੁਰਾਂ ਦੇ ਆਗਮਨ ਪੁਰਬ ਮਨਾਉਂਦਿਆਂ ਹੋਇਆਂ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਲਈ ਤੇ ਆਪ ਸੰਗਤਾਂ ਨੂੰ ਸੱਦਾ ਭੇਜਿਆ, ਆਪ ਸਾਰੇ ਹਾਜ਼ਰੀ ਭਰ ਰਹੇ ਹੋ। ਸਭ ਤੋਂ ਪਹਿਲਾਂ ਮੈਂ ਸਤਿਗੁਰਾਂ ਜੀ ਦੇ ਆਗਮਨ ਪੁਰਬ ਦੀ ਆਈਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰੂ ਬੈਠਾ ਜਾਏ, ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰੂ ਦੇਖਿਆ ਆਏ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ, ਜਿਨ ਗੁਰ ਜਣਿਆ ਮਾਏ। ਧੰਨ ਧੰਨ ਗੁਰੂ, ਜਿਨ ਨਾਮ ਅਰਾਧਿਆ, ਆਪ ਤਰਿਆ, ਜਿਨੀ ਡਿੱਠਾ ਤਿਨਾਂ ਲੈ ਛਡਾਏ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਆਗਮਨ ਮੱਤੇ ਦੀ ਸਰਾਂ ਪਿਤਾ ਫੇਰੂਮੱਲ ਜੀ ਦੇ ਗ੍ਰਹਿ ਵਿਖੇ, ਮਾਤਾ ਸਭਰਾਈ ਜਿਹਨੂੰ ਬਹੁਤੇ ਇਤਿਹਾਸਕਾਰਾਂ ਨੇ ਮਾਤਾ ਦਇਆ ਕੌਰ ਵੀ ਇਤਿਹਾਸ ਵਿੱਚ ਲਿਖਿਆ, ਉਹਨਾਂ ਦੀ ਕੁੱਖ ਤੋਂ 1504 ਈਸਵੀ ਦੇ ਵਿੱਚ ਹੋਇਆ। ਗੁਰੂ ਅੰਗਦ ਦੇਵ ਪਾਤਸ਼ਾਹ ਜਦੋਂ ਮੱਤੇ ਦੀ ਸਰਾਂ ਉਜਾੜ ਦਿੱਤੀ ਗਈ, ਉਹਨਾਂ ਦੇ ਪਿਤਾ ਫੇਰੂਮੱਲ ਹਰੀ ਕੇ ਪਤਨ ਆਏ। ਹਰੀ ਕੇ ਪਿੰਡ ਵਿੱਚ ਕੁਝ ਸਮਾਂ ਰਹਿ ਕੇ ਫਿਰ ਖਡੂਰ ਸਾਹਿਬ ਆ ਗਏ। ਖਡੂਰ ਸਾਹਿਬ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਖੀਵੀ ਜੀ ਦੇ ਨਾਲ। ਚਾਰ, ਦੋ ਪੁੱਤਰ ਤੇ ਦੋ ਪੁੱਤਰੀਆਂ ਸਨ ਗੁਰੂ ਅੰਗਦ ਦੇਵ ਜੀ ਦੀਆਂ। ਇੱਕ ਦਾ ਨਾਮ ਦਾਤੂ, ਇੱਕ ਦਾ ਨਾਮ ਦਾਸੂ, ਬੀਬੀ ਅਮਰੋ ਤੇ ਬੀਬੀ ਅਨੋਖੀ। ਪਿਤਾ ਦੇਵੀ ਦੇ ਭਗਤ ਸਨ, ਦੁਕਾਨਦਾਰੀ ਕੀਤਾ ਸੀ। ਜਦੋਂ ਪਿਤਾ ਜੀ ਅਕਾਲ ਚਲਾਣਾ ਕਰ ਗਏ ਤੇ ਇਹ ਵੀ ਦੇਵੀ ਦੇ ਭਗਤ ਬਣ ਕੇ ਭੇਟਾ ਗਾਉਂਦਿਆਂ ਹੋਇਆਂ ਦੇਵੀ ਦੇ ਦਰਸ਼ਨ ਕਰਨ ਜਾਂਦੇ ਸਨ। ਗੁਰੂ ਅੰਗਦ ਦੇਵ ਪਾਤਸ਼ਾਹ ਦਾ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ, ਫਿਰ ਸਦੀਵੀ ਕਾਲ ਲਈ ਗੁਰੂ ਦੇ ਹੋ ਗਏ। ਬੜਾ ਲੰਬਾ ਸਮਾਂ ਸੇਵਾ ਕੀਤੀ, ਹੁਕਮ ਮੰਨਿਆ, ਗੁਰਤਾ ਗੱਦੀ ਦੇ ਵਾਰਸ ਬਣੇ ਤੇ ਸਤਿਗੁਰ ਦੀ ਵਡਿਆਈ ਕਰਦਿਆਂ ਹੋਇਆਂ ਬਾਬਾ ਸੱਤਾ ਜੀ ਤੇ ਬਲਵੰਡ ਜੀ ਨੇ ਇਹ ਸ਼ਬਦ ਕਹੇ, ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚੱਟੀ ਹੈ, ਤੋ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਕਹੇ ਗਏ ਨੇ। ਤੇ ਭੱਟਾਂ ਨੇ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਇਹ ਸ਼ਬਦ ਵਰਤਿਆ ਹੈ, ਸੋ ਕਹੋ ਟਲ ਗੁਰ ਸੇਵੀ ਹੈ। ਇਹ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਵਿੱਚ ਸਵਈ ਹੈ, ਸੋ ਕਹੋ ਟਲ ਗੁਰ ਸੇਵੀ ਹੈ, ਐਨਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁੱਖ ਜਾਏ। ਸਤਿਗੁਰ ਜੀ ਖਡੂਰ ਸਾਹਿਬ ਦੇ ਵਿੱਚ ਰਹੇ ਤੇ ਬਹੁਤ ਵੱਡੇ ਕੰਮ ਉਹਨਾਂ ਨੇ ਕੀਤੇ ਸਿੱਖੀ ਦੇ ਪ੍ਰਚਾਰ ਲਈ। ਇਹ ਸਾਲ ਜਿਹੜਾ ਸਿੱਖ ਜਗਤ ਗੁਰੂ ਅੰਗਦ ਦੇਵ ਜੀ ਦੇ ਗੁਰਮੁਖੀ ਪ੍ਰਸਾਰ ਲਈ ਸਮਰਪਿਤ ਕੀਤਾ ਗਿਆ। ਸਤਿਗੁਰ ਨੇ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣੀ ਤੇ ਖੇਡਾਂ ਦੀ ਰੁਚੀ ਪੈਦਾ ਕਰਨੀ, ਇਹ ਦੋ ਕੰਮ ਬਹੁਤ ਵੱਡੇ ਸਨ। ਗੁਰਮੁਖੀ ਆਏਗੀ ਤੇ ਗੁਰਬਾਣੀ ਪੜ੍ਹਾਂਗੇ, ਗੁਰਮੁਖੀ ਆਏਗੀ ਗੁਰ ਇਤਿਹਾਸ ਪੜ੍ਹਾਂਗੇ, ਗੁਰਮੁਖੀ ਆਏਗੀ ਤੇ ਆਪਣੇ ਗੁਰੂ ਨਾਲ ਜੁੜਾਂਗੇ, ਤੇ ਨਾਲ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਆ ਤਾਂ ਕਿ ਬੱਚੇ ਹੈਲਦੀ ਹੋਣਗੇ, ਨਾਲ ਦੀ ਨਾਲ ਬੱਚੇ ਜਿਹੜੇ ਨੇ ਉਹ ਨਸ਼ਿਆਂ ਤੋਂ ਮੁਕਤ ਹੋਣਗੇ ਤੇ ਉਹਨਾਂ ਦਾ ਝੁਕਾਅ ਗੁਰੂ ਦੇ ਵੱਲ ਹੋਏਗਾ। ਇਹ ਦੋ ਕੰਮ ਬਹੁਤ ਵੱਡੇ ਸਨ। ਸਾਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਇਹਨਾਂ ਬਚਨਾਂ ਤੋਂ ਸਿੱਖਿਆ ਲੈਣੀ ਚਾਹੀਦੀ, ਵੱਧ ਤੋਂ ਵੱਧ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਿਆ ਜਾਏ। ਇੰਡੀਆ ਵਿੱਚ ਆਪਾਂ ਸੀ, ਸਾਡੇ ਬੱਚਿਆਂ ਨੂੰ ਅੰਗਰੇਜ਼ੀ ਬਹੁਤ ਜ਼ਰੂਰੀ ਸੀ। ਕਿਉਂ? ਕਿਉਂਕਿ ਇੰਟਰਨੈਸ਼ਨਲ ਲੈਵਲ 'ਤੇ ਇਹ ਲੈਂਗੁਏਜ ਹੈ ਅਤੇ ਹਰ ਬੱਚੇ ਨੂੰ ਆਉਣੀ ਚਾਹੀਦੀ ਤਾਂ ਅੱਗੇ ਵੱਧ ਸਕਦਾ। ਇੱਥੇ ਇਹ ਭਾਸ਼ਾ ਜਿਹੜੀ ਹੈ ਮਾਤ ਭਾਸ਼ਾ ਹੈ, ਬੱਚਿਆਂ ਨੂੰ ਅੰਗਰੇਜ਼ੀ ਸਿੱਖਣੀ ਕੋਈ ਔਖੀ ਨਹੀਂ ਹੈਗੀ, ਪਰ ਇੱਥੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਉਨੀ ਜ਼ਰੂਰੀ ਹੈ ਜਿੰਨੀ ਇੰਡੀਆ ਵਿੱਚ ਇੰਗਲਿਸ਼ ਸਿਖਾਉਣੀ ਜ਼ਰੂਰੀ ਸੀ। ਆਪਾਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜੀਏ, ਵੱਧ ਤੋਂ ਵੱਧ ਬੱਚਿਆਂ ਨੂੰ ਪੰਜਾਬੀ ਕਲਾਸਾਂ ਵਿੱਚ ਘੱਲੀਏ, ਕਲਚਰ ਨਾਲ ਜੁੜਨ, ਆਪਣੀ ਭਾਸ਼ਾ ਨਾਲ ਜੁੜਨ ਅਤੇ ਬੱਚੇ ਸਿੱਖੀ ਨਾਲ ਜੁੜਨ। ਇਹ ਮੌਕਾ ਹੈ, ਜੇ ਆਪਾਂ ਛੋਟੇ ਬੱਚਿਆਂ ਨੂੰ ਇਸ ਪਾਸੇ ਨਾ ਲਾਵਾਂਗੇ ਤੇ ਵੱਡੇ ਹੋ ਕੇ ਉਹ ਸਾਡੇ ਹੱਥ ਨਹੀਂ ਆਣਗੇ। ਤੋ ਇਸ ਲਈ ਬੱਚਿਆਂ ਨੂੰ ਪੰਜਾਬੀ, ਗੁਰਮੁਖੀ ਤੇ ਬੱਚਿਆਂ ਨੂੰ ਨਾਲ ਨਾਲ ਗੁਰਮਤ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਨ੍ਹਾਂ ਨੇ ਊੜਾ ਤੇ ਜੂੜਾ ਸਾਂਭ ਲਿਆ, ਦੋ ਚੀਜ਼ਾਂ ਜਿਨ੍ਹਾਂ ਨੇ ਸਾਂਭ ਲਈਆਂ, ਉਹ ਬੱਚੇ ਸਿੱਖੀ ਤੋਂ ਕਦੇ ਦੂਰ ਨਹੀਂ ਜਾਣਗੇ। ਊੜਾ ਗੁਰਮੁਖੀ ਤੇ ਜੂੜਾ ਸਿੱਖੀ ਕੇਸ, ਇਹ ਦੋ ਚੀਜ਼ਾਂ ਬੱਚਿਆਂ ਨੂੰ ਸਿਖਾਉਣੀਆਂ ਬਹੁਤ ਲਾਜ਼ਮੀ ਨੇ ਤੇ ਗੁਰੂ ਅੰਗਦ ਦੇਵ ਜੀ ਦੇ ਆਗਮਨ ਪੁਰਬ ਮਨਾਏ ਤਾਂ ਸਫਲ ਹੋਣਗੇ ਜੇ ਅਸੀਂ ਬੱਚਿਆਂ ਦੀ ਰੁਚੀ ਗੁਰੂ ਘਰ ਲਈ ਪੈਦਾ ਕਰੀਏ, ਆਪ ਲੈ ਕੇ ਆਈਏ। ਜਿੱਦਾਂ ਸਾਡਾ ਸ਼ੌਂਕ ਹੈ ਨਾ ਵੀ ਸਾਡੇ ਬੱਚੇ ਵਧੀਆ ਪੜ੍ਹ ਲਿਖ ਜਾਣ, ਤੇ ਸਾਨੂੰ ਕਿੰਨਾ ਚਾਅ ਹੁੰਦਾ, ਸਵੇਰੇ ਬੱਚਾ ਜੇ ਸੁੱਤਾ ਨਹੀਂ ਹੁੰਦਾ, ਸੁੱਤੇ ਨੂੰ ਚੱਕ ਕੇ ਬਾਥਰੂਮ 'ਚ ਲੈ ਗਏ, ਇਸ਼ਨਾਨ ਪਾਣੀ ਕਰਾਇਆ, ਫਟਾਫਟ ਟਿਫਨ ਭਰਿਆ ਤੇ ਫਟਾਫਟ ਬੱਸ 'ਤੇ ਬਿਠਾਇਆ, ਚੱਲ ਸਕੂਲ। ਕਿੰਨਾ ਸਟਰਗਲ ਕਰਦੇ ਹਾਂ ਆਪਾਂ, ਕਿਉਂ? ਸਾਡੀ ਇੱਛਾ ਹੈ ਕਿ ਸਾਡਾ ਬੱਚਾ ਚੰਗਾ ਪੜ੍ਹ ਲਿਖ ਜਾਏ, ਪੜ੍ਹਾਈ ਦੀ ਬੜੀ ਵੈਲਿਊ ਹੈ। ਉਨਾ ਹੀ ਸਾਨੂੰ ਯਤਨ ਕਰਨਾ ਪਏਗਾ ਕਿ ਸਾਡਾ ਜਦੋਂ ਛੁੱਟੀਆਂ ਹੋਣ, ਕਲਾਸਾਂ ਦਾ ਸਮਾਂ ਹੋਵੇ, ਕੰਮ ਛੱਡ ਕੇ ਬੱਚਿਆਂ ਨੂੰ ਤਿਆਰ ਕੀਤਾ ਜਾਏ, ਗੁਰਦੁਆਰਾ ਸਾਹਿਬ ਲਿਆਂਦਾ ਜਾਏ। ਇਹ ਮਾਂ ਬਾਪ ਦੀ ਡਿਊਟੀ ਹੈ, ਗੁਰਦੁਆਰਿਆਂ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਇੰਤਜ਼ਾਮ ਕਰਨ, ਟੀਚਰਾਂ ਦਾ ਇੰਤਜ਼ਾਮ ਕਰਨ, ਕਲਾਸਾਂ ਦਾ ਇੰਤਜ਼ਾਮ ਕਰਨ, ਬੱਚਿਆਂ ਦੇ ਪੜ੍ਹਨ ਦਾ ਇੰਤਜ਼ਾਮ ਕਰਨ, ਪਰ ਪੇਰੈਂਟਸ ਦੀ ਡਿਊਟੀ ਹੈ ਕਿ ਉਹ ਬੱਚਿਆਂ ਨੂੰ ਉੱਥੇ ਜ਼ਰੂਰ ਲੈ ਕੇ ਆਉਣ। ਜੇ ਗੁਰਦੁਆਰਾ ਇੰਤਜ਼ਾਮ ਨਾ ਕਰੇ ਤੇ ਬੱਚੇ ਨਾ ਗੁਰਦੁਆਰਾ ਇੰਤਜ਼ਾਮ ਕਰੇ ਬੱਚੇ ਨਾ ਆਉਣ ਤੇ ਫਿਰ ਸਾਡੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ। ਅਸੀਂ ਸਿਰਫ ਸ਼੍ਰੋਮਣੀ ਕਮੇਟੀ ਤੇ ਗੱਲ ਛੱਡ ਦਈਏ, ਅਸੀਂ ਗੁਰਦੁਆਰੇ ਦੀ ਕਮੇਟੀ ਤੇ ਗੱਲ ਛੱਡ ਦਈਏ ਜੀ ਗੁਰਦੁਆਰੇ ਘਰ 'ਚ ਹੁੰਦਾ ਕੱਖ ਨਹੀਂ, ਅਸੀਂ ਆਪਣੇ ਵੀ ਫਰਜ਼ ਬਜਾਣੀ ਹੈ ਵੀ ਅਸੀਂ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ। ਮੈਂ ਬਹੁਤ ਸਾਰੇ ਲੋਕਾਂ ਨੂੰ ਇਹ ਕਹਿੰਦੇ ਸੁਣਿਆ, ਦੇਖੋ ਜੀ ਹੁਣ ਤਾਂ ਸਿੱਖੀ ਦੀ ਗੱਲ ਰਹੀ ਕੋਈ ਨਾ, ਗੁਰਦੁਆਰੇ ਰਹੀ ਨਾ ਕਿਤੇ ਹੋਰ ਰਹੀ, ਤੇ ਮੈਂ ਕਹਿੰਦਾ ਤੁਹਾਡੇ ਬੱਚੇ ਨੇ ਤੁਸੀਂ ਕਦੇ ਗੁਰਦੁਆਰੇ ਲਿਆਉਣ ਦਾ ਯਤਨ ਕੀਤਾ? ਛੋਟੇ ਹੁੰਦੇ ਜਦੋਂ ਤੁਹਾਡੇ ਕਾਬੂ ਵਿੱਚ ਨੇ ਤੁਸੀਂ ਲਿਆਂਦੇ ਨਹੀਂ, ਜਦੋਂ ਵੱਡੇ ਹੋ ਜਾਂਦੇ ਨੇ ਫਿਰ ਬੱਚੇ ਨਹੀਂ ਆਉਂਦੇ, ਜਦੋਂ ਲਿਆਉਣ ਦਾ ਮੌਕਾ ਸੀ ਉਦੋਂ ਤੁਸੀਂ ਨਹੀਂ ਲੈ ਕੇ ਆਏ, ਤੇ ਜਦੋਂ ਇੱਥੋਂ ਨਿਕਲ ਗਏ ਨੇ ਹੁਣ ਤੁਸੀਂ ਕਹਿੰਦੇ ਹੋ ਗੁਰਦੁਆਰੇ ਜਾਓ, ਗੁਰਦੁਆਰੇ ਨਹੀਂ ਜਾਂਦੇ, ਘੂਰਦੇ ਨੇ ਅੱਗੋਂ। ਤੋ ਇਹਦੇ ਲਈ ਸਾਡਾ ਸਾਰਿਆਂ ਦਾ ਹੀ ਫਰਜ਼ ਹੈ, ਸਿੱਖੀ ਤੌਰ ਤੇ ਅਸੀਂ ਹਰ ਬੰਦਾ ਆਪਣੇ ਬੱਚਿਆਂ ਨੂੰ ਇਸ ਪਾਸੇ ਜੋੜਨ ਦਾ ਉਪਰਾਲਾ ਕਰੇ। ਗੁਰੂ ਅੰਗਦ ਦੇਵ ਜੀ ਦਾ ਆਗਮਨ ਪੁਰਬ ਮਨਾਇਆ ਤਾਂ ਸਫਲਾ ਹੋਏਗਾ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ, ਜਿਨ੍ਹਾਂ ਦਾ ਆਗਮਨ ਪੁਰਬ ਮਨਾਇਆ ਜਾ ਰਿਹਾ। ਤੇ ਅੱਜ ਦਾ ਅਸੀਂ ਇਹ ਦੀਵਾਨ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰ ਰਹੇ ਹਾਂ। ਅੱਜ ਦੀ ਸਾਰੀ ਵਿਚਾਰ ਆਪਾਂ ਗੁਰੂ ਅੰਗਦ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਰਾਂਗੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਲ ਭੰਜਨ ਗੁਰਸੂਰਮਾ ਬੜ ਜੋਧਾ ਬਹੁ ਪਰਉਪਕਾਰੀ ਸਤਿਗੁਰੂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜ ਪੁੱਤਰ ਸਨ ਤੇ ਇੱਕ ਪੁੱਤਰੀ ਸੀ। ਸਾਨੂੰ ਆਪਣੇ ਇਤਿਹਾਸ ਤੋਂ ਜਾਣੂ ਹੋਣਾ ਚਾਹੀਦਾ, ਆਪਣੇ ਗੁਰੂ ਸਾਹਿਬਾਂ ਦਾ ਇਤਿਹਾਸ, ਸਿੱਖ ਇਤਿਹਾਸ ਇਹ ਸਰੀਰ ਹੈ, ਸਿੱਖੀ ਦਾ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਚੀਜ਼ਾਂ ਦਾ ਸੁਮੇਲ ਹੋਣਾ ਚਾਹੀਦਾ। ਸਰੀਰ ਵਿੱਚ ਆਤਮਾ ਨਹੀਂ ਤੇ ਸਰੀਰ ਮਰਿਆ ਹੋਇਆ, ਤੇ ਜੇ ਆਤਮਾ ਇਕੱਲੀ ਹੈ ਤੇ ਸਰੀਰ ਨਹੀਂ ਤੇ ਆਤਮਾ ਕਿੱਥੇ ਠਹਿਰੇਗੀ? ਸਿਆਣੇ ਕਹਿੰਦੇ ਨੇ ਵੀ ਇਤਿਹਾਸ ਸਰੀਰ ਹੈ ਤੇ ਗੁਰਬਾਣੀ ਆਤਮਾ ਹੈ, ਦੋਨਾਂ ਦਾ ਸੁਮੇਲ ਹੋਣਾ ਚਾਹੀਦਾ। ਗੁਰਬਾਣੀ ਤੇ ਵੱਧ ਤੋਂ ਵੱਧ ਸਮਾਂ ਪੜ੍ਹਨ ਤੇ ਲਾਈਏ, ਵੱਧ ਤੋਂ ਵੱਧ ਗੁਰਬਾਣੀ ਦਾ ਮੁਤਾਬਕ ਜੀਵਨ ਢਾਲੀਏ, ਪਰ ਸਾਨੂੰ ਆਪਣੇ ਗੌਰਵਮਈ ਇਤਿਹਾਸ ਤੋਂ ਵੀ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੱਡੇ ਪੁੱਤਰ ਦਾ ਨਾਮ ਬਾਬਾ ਗੁਰਦਿੱਤਾ ਜੀ, ਉਹਨਾਂ ਤੋਂ ਛੋਟੇ ਸੂਰਜਮਲ, ਉਹਨਾਂ ਤੋਂ ਛੋਟੇ ਅਨੀ ਰਾਏ ਤੇ ਉਹਨਾਂ ਤੋਂ ਛੋਟੇ ਬਾਬਾ ਅਟਲ ਰਾਏ ਤੇ ਸਭ ਤੋਂ ਛੋਟੇ ਗੁਰੂ ਤੇਗ ਬਹਾਦਰ ਸਾਹਿਬ। ਇੱਕ ਉਹਨਾਂ ਦੀ ਬੇਟੀ ਸੀ ਜਿਹਦਾ ਨਾਮ ਬੀਬੀ ਵੀਰੋ ਕਰਕੇ ਇਤਿਹਾਸ ਵਿੱਚ ਲਿਖਿਆ ਹੈ, ਜੋ ਮੱਲੇਵਾਲ ਪਿੰਡ ਦੇ ਭਾਈ ਸਾਧੂ ਨਾਲ ਵਿਆਹੀ ਗਈ, ਜਿਹਦੀ ਕੁੱਖ ਤੋਂ ਪੰਜ ਪੁੱਤਰ ਹੋਏ, ਜੀਤਮਲ, ਮਾਹਰੀ ਚੰਦ, ਸਾਹਿਬ ਚੰਦ, ਗੁਲਾਬ ਚੰਦ ਤੇ ਸੰਘੋ ਸ਼ਾਹ। ਇਹ ਪੰਜ ਪੁੱਤਰ ਸਿੱਖ ਕੌਮ ਦੇ ਸ਼ਹੀਦ ਬਣੇ, ਪੰਜੇ ਪੰਜੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਰਹਿ, ਦੋ ਪੁੱਤਰ ਪਹਿਲੇ ਜੰਗ ਭੰਗਾਨੀ ਦੇ ਵਿੱਚ ਸ਼ਹੀਦ ਹੋਏ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਗਮਨ 1 ਅਪ੍ਰੈਲ 1621 ਈਸਵੀ ਵਿੱਚ ਗੁਰੂ ਕੇ ਮਹਿਲ ਅੰਮ੍ਰਿਤਸਰ ਮਾਤਾ ਨਾਨਕੀ ਜੀ ਦੀ ਕੁੱਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਹੋਇਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਾਡੇ ਇਤਿਹਾਸ ਨੇ ਇੱਕ ਬੜੀ ਕਮਾਲ ਦੀ ਘਟਨਾ ਲਿਖੀ ਹੈ। ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਸੀ ਦਰਬਾਰ ਸਾਹਿਬ। ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਵਿੱਚ ਬੈਠੇ ਸਨ, ਕੀਰਤਨ ਹੋਇਆ ਆਸਾ ਦੀ ਵਾਰ ਦਾ, ਰਬਾਬੀਆਂ ਨੇ ਕੀਰਤਨ ਕੀਤਾ, ਸਮਾਪਤੀ ਹੋਈ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਖਬਰ ਮਿਲੀ ਕਿ ਤੁਹਾਡੇ ਘਰ ਪੁੱਤਰ ਨੇ ਜਨਮ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਆਸਾ ਦੀ ਵਾਰ ਦੀ ਸਮਾਪਤੀ ਤੋਂ ਬਾਅਦ ਦੀਵਾਨ ਸਮਾਪਤ ਹੋਇਆ ਤੇ ਉੱਠੇ ਤੇ ਸਿੱਧੇ ਆਪਣੇ ਮਹਿਲ ਵਿੱਚ ਗਏ, ਨਾਲ ਭਾਈ ਬਿਧੀ ਚੰਦ ਨੇ। ਔਰ ਤੁਸੀਂ ਇਹ ਵੀ ਇਤਿਹਾਸ ਵਿੱਚ ਕਮਾਲ ਦੀ ਗੱਲ ਪੜ੍ਹੋਗੇ, ਬਾਬਾ ਬੁੱਢਾ ਜੀ ਨੇ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹੋਏ ਨੇ। 6 ਗੁਰੂ ਸਾਹਿਬਾਨ ਦੀ ਸੇਵਾ ਕੀਤੀ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕੀਤੇ ਨੇ, ਬਲਕਿ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਤੇ ਅਧਿਆਤਮਿਕ ਵਿਦਿਆ, ਸੰਸਾਰਿਕ ਵਿਦਿਆ ਵੀ ਬਾਬਾ ਬੁੱਢਾ ਜੀ ਨੇ ਸਿਖਾਈ ਗੁਰੂ ਤੇਗ ਬਹਾਦਰ ਸਾਹਿਬ ਨੂੰ। ਜਦੋਂ ਜਨਮ ਹੋਇਆ ਤੇ ਸਿੱਧੇ ਉੱਠੇ ਤੇ ਮਹਿਲ ਵਿੱਚ ਗਏ ਤੇ ਕਹਿਣ ਲੱਗੇ ਸਾਹਿਬਜ਼ਾਦੇ ਨੂੰ ਲੈ ਕੇ ਆਓ, ਅਜੇ ਜਨਮ ਹੋਇਆ ਸੀ। ਤੇ ਜਦੋਂ ਲੈ ਕੇ ਆਏ ਨਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਹੱਥ ਜੋੜ ਕੇ ਇੱਦਾਂ ਨਮਸਕਾਰ ਕੀਤੀ। ਬੜਾ ਕਮਾਲ ਦਾ ਇਤਿਹਾਸ ਹੈ। ਜਦੋਂ ਨਮਸਕਾਰ ਕੀਤੀ ਤੇ ਭਾਈ ਬਿਧੀ ਚੰਦ ਨਾਲ ਖੜੇ ਸਨ। ਕਹਿਣ ਲੱਗੇ, ਗਰੀਬ ਨਵਾਜ, ਇਹ ਕੀ ਗੱਲ? ਤੁਹਾਡਾ ਪੁੱਤਰ ਤੁਹਾਡੇ ਘਰ ਜਨਮਿਆ, ਹੁਣੇ ਅਜੇ ਜਨਮ ਹੋਇਆ, ਤੇ ਪਿਓ ਦੇ ਚਰਨਾਂ ਤੇ ਪੁੱਤਰ ਮੱਥਾ ਟੇਕਦਾ ਤੇ ਤੁਸੀਂ ਇਹਨਾਂ ਨੂੰ ਨਮਸਕਾਰ ਕਰ ਰਹੇ ਹੋ, ਕਾਰਨ ਕੀ ਹੈ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ, ਕਹਿਣ ਲੱਗੇ, ਭਾਰੀ ਪੁਰਖ ਹੋਏਗਾ, ਇਹ ਬਹੁਤ ਮਹਾਨ ਪੁਰਖ ਹੋਏਗਾ, ਆਉਣ ਵਾਲੇ ਸਮੇਂ ਚ ਬਹੁਤ ਵੱਡੇ ਸਾਕੇ ਵਰਤਾਏਗਾ, ਇਸ ਕਰਕੇ ਮੈਂ ਇਹਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਸਤਿਗੁਰੂ ਜੀ ਨੇ ਨਾਮ ਰੱਖਿਆ ਤਿਆਗ ਮਲ। ਸਾਡਾ ਜਿਹੜਾ ਇਤਿਹਾਸ ਹੈ ਉਹਦੇ ਵਿੱਚ ਜ਼ਿਕਰ ਹੈ ਕਿ ਨਾਮ ਰੱਖਿਆ ਤਿਆਗ ਮਲ, ਤਿਆਗ ਮਲ ਨਾਮ ਰੱਖਿਆ ਗਿਆ। ਤੇ ਛੋਟੇ ਹੁੰਦਿਆਂ ਤੂੰ ਬੜੇ ਚਾਅ ਬੜੇ ਪਿਆਰ ਨਾਲ ਸਤਿਗੁਰੂ ਨੇ ਇਸ ਨੂੰ ਪਾਲਿਆ ਤੇ ਬੜਾ ਪਿਆਰ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਕੱਦ ਕਾਠ ਕਰਕੇ ਕਾਫੀ ਲੰਬੇ ਸਨ, ਕਾਫੀ ਜਵਾਨ ਸੀ। ਗੁਰੂ ਹਰਗੋਬਿੰਦ ਸਾਹਿਬ ਬਹੁਤ ਲੰਬੇ ਜਵਾਨ ਸੀ, ਇਹ ਵੀ ਕਾਫੀ ਲੰਬੇ ਜਵਾਨ ਸਨ। ਤੇ ਛੋਟੇ ਹੁੰਦਿਆਂ ਤੋਂ ਇਹਨਾਂ ਦੀ ਇੱਕ ਬਿਰਤੀ ਸੀ ਕਿ ਬਹੁਤ ਸ਼ਾਂਤ ਰਹਿਣਾ ਤੇ ਨਾ ਬਹੁਤਾ ਬੋਲਣਾ, ਨਾ ਕਿਸੇ ਨਾਲ ਬਹੁਤੀ ਗੱਲ ਕਰਨੀ, ਨਾ ਕੋਈ ਬਹੁਤੀਆਂ ਸ਼ਰਾਰਤਾਂ ਕਰਨੀਆਂ, ਬਹੁਤਾ ਖੇਡ ਖੂਡ ਵਿੱਚ ਵੀ ਰੁਚੀ ਨਹੀਂ ਸੀ ਹੁੰਦੀ, ਸਿਮਰਨ ਬੰਦਗੀ। ਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖਦੇ ਸੀ ਨਾ ਪਿਤਾ ਜੀ ਨੂੰ, ਤੇ ਕਦੇ ਅੱਖ ਚੁੱਕੇ ਨਹੀਂ ਸੀ ਉੱਤੇ ਵੇਖਦੇ, ਬੜਾ ਸ਼ੀਤਲ ਜਿਹਾ ਸੁਭਾਅ, ਬੜਾ ਸ਼ਾਂਤ ਜਿਹਾ ਸੁਭਾਅ ਸੀ। ਇਤਿਹਾਸ ਦੀ ਘਟਨਾ ਬੜੀ ਕਮਾਲ ਦੀ ਹੈ, ਅਜੇ ਛੋਟੇ ਹੀ ਸਨ ਤੇ ਸੂਰਜਮਲ ਦਾ ਵਿਆਹ ਸੀ। ਬਾਬਾ ਸੂਰਜਮਲ, ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਰਾ, ਬਾਬਾ ਗੁਰਦਿੱਤਾ ਜੀ ਦੇ ਛੋਟੇ, ਉਹਨਾਂ ਦਾ ਵਿਆਹ ਸੀ। ਤੇ ਮਾਤ ਨਾਨਕੀ ਨੇ ਬੜੀਆਂ ਰੀਝਾਂ ਨਾਲ, ਬੜੇ ਪਿਆਰ ਨਾਲ ਬਰਾਤ ਵਿੱਚ ਜਾਣ ਲਈ ਆਪਣੇ ਪੁੱਤਰ ਨੂੰ ਤਿਆਰ ਕੀਤਾ, ਤਿਆਗਮਲ ਨੂੰ, ਗੁਰੂ ਤੇਗ ਬਹਾਦਰ ਸਾਹਿਬ ਨੂੰ। ਬਹੁਤ ਸੋਹਣਾ ਚੋਲਾ ਪਵਾਇਆ, ਛੋਟੇ ਜਿਹੇ ਸਨ, ਬੜੀ ਸੋਹਣੀ ਦਸਤਾਰ ਸਜਾਈ, ਪੈਰੀ ਵਧੀਆ ਜੁੱਤੀ ਕਿ ਮੇਰੇ ਪੁੱਤਰ ਨੇ ਬਰਾਤ ਜਾਣਾ। ਤੇ ਅਜੇ ਬਰਾਤ ਤੁਰਨੀ ਸੀ, ਇਹ ਖੇਡਣ ਤੁਰ ਪਏ। ਖੇਡਣ ਗਏ ਤੇ ਉਹਨਾਂ ਦਾ ਇੱਕ ਹਾਣੀ ਸਾਥੀ, ਬੜਾ ਗਰੀਬ ਜਿਹਾ ਤੇ ਪਾਟੇ ਦੇ ਕੱਪੜੇ ਪਾਏ, ਬੜਾ ਗਰੀਬ ਜਿਹਾ ਸੀ, ਪਾਟੇ ਦੇ ਕੱਪੜੇ ਪਾਏ ਸੀ, ਤੇ ਉਹ ਆਪਣਾ ਚੋਲਾ ਉਤਾਰ ਕੇ ਨਾ ਉਹਨੂੰ ਪਵਾ ਦਿੱਤਾ, ਆਪਣੀ ਦਸਤਾਰ ਉਹਨੂੰ ਬਣਾ ਦਿੱਤੀ, ਜੁੱਤੀ ਉਹਨੂੰ ਪਵਾ ਦਿੱਤੀ। ਉਸ ਨੂੰ ਪਵਾ ਕੇ ਕਹਿੰਦੇ, ਕਿੱਡਾ ਸੋਹਣਾ ਲੱਗ ਰਿਹਾ ਤੂੰ, ਕਿੱਡਾ ਵਧੀਆ ਲੱਗ ਰਿਹਾ। ਜਦੋਂ ਘਰ ਆਏ ਤੇ ਮਾਂ ਨੇ ਪੁੱਛਿਆ, ਪੁੱਤਰ ਕੱਪੜੇ? ਕਹਿਣ ਲੱਗੇ, ਮਾਤਾ, ਉਹ ਗਰੀਬ ਬੱਚਾ ਸੀ, ਉਹਦੇ ਕੋਲ ਕੱਪੜੇ ਨਹੀਂ ਸੀ, ਮੈਂ ਉਹਨੂੰ ਦੇ ਆਇਆ। ਮਾਂ ਨਾਨਕੀ ਕਹਿਣ ਲੱਗੀ, ਪੁੱਤਰ ਮੈਂ ਤੈਨੂੰ ਕਿਹਾ ਵੀ ਤੂੰ ਵਿਆਹ ਤੇ ਜਾਣਾ ਸੀ, ਬਰਾਤ ਨਾਲ ਜਾਣਾ ਸੀ, ਤੂੰ ਕੀ ਪਾਏਗਾ? ਕਹਿਣ ਲੱਗਾ, ਮਾਂ ਜੀ, ਸਾਡੇ ਘਰ ਬਹੁਤ ਕੱਪੜੇ ਨੇ, ਮੈਂ ਹੋਰ ਪਾ ਲਵਾਂਗਾ, ਮੈਂ ਪੁਰਾਣੇ ਪਾ ਲਵਾਂਗਾ ਤਾਂ ਵੀ ਕੋਈ ਗੱਲ ਨਹੀਂ, ਮੈਂ ਪਏ ਪਾ ਲਵਾਂਗਾ ਤਾਂ ਵੀ ਕੋਈ ਨਹੀਂ, ਤੂੰ ਮੈਨੂੰ ਹੋਰ ਲੈ ਦੇਂਗੀ ਤਾਂ ਵੀ ਕੋਈ ਨਹੀਂ। ਪਰ ਉਸ ਬੱਚੇ ਨੂੰ ਲੈ ਕੇ ਦੇਣ ਵਾਲਾ ਕੋਈ ਨਹੀਂ ਸੀ, ਮੇਰੇ ਕੋਲ ਕਿਸੇ ਦਾ ਨਗਰ ਨਹੀਂ ਬਰਦਾਸ਼ਤ ਹੋਇਆ। ਇਤਿਹਾਸ ਲਿਖਦਾ, ਜਦੋਂ ਛੋਟੇ ਸਨ ਕਿਸੇ ਦਾ ਤਨ ਨਗਨ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਬਰਦਾਸ਼ਤ ਨਾ ਹੋਇਆ ਤੇ ਕੱਪੜੇ ਉਤਾਰ ਕੇ ਉਹਨੂੰ ਦੇ ਦਿੱਤੇ। ਜਦੋਂ ਵੱਡੇ ਹੋਏ, ਕਿਸੇ ਦਾ ਧਰਮ ਨੰਗਾ ਹੋ ਰਿਹਾ ਸੀ, ਕਿਸੇ ਦੇ ਧਰਮ ਨੂੰ ਖਤਰਾ ਸੀ, ਉਹਨੂੰ ਕੱਜਣ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਸੀਸ, ਆਪਣਾ ਸਾਰਾ ਕੁਛ ਕੁਰਬਾਨ ਕਰ ਦਿੱਤਾ। ਜਦੋਂ ਤੀਸਰਾ ਜੰਗ ਹੋਇਆ, ਉਦੋਂ ਅਜੇ ਉਮਰ ਬੜੀ ਛੋਟੀ ਸੀ, ਪਰ ਜਦੋਂ ਚੌਥਾ ਜੰਗ ਕਰਤਾਰਪੁਰ ਦਾ ਜੰਗ ਹੋਇਆ ਨਾ, ਉਦੋਂ ਤਕਰੀਬਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 13 ਸਾਲ ਸੀ। ਜਦੋਂ ਕਰਤਾਰਪੁਰ ਦਾ ਜੰਗ ਹੋਇਆ, ਲਾਸਟ ਚੌਥਾ ਜੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਸਿਰਫ 13 ਸਾਲ ਦੀ ਸੀ। ਤੇ ਕਹਿਣ ਲੱਗੇ, ਪਿਤਾ ਜੀ, ਇਸ ਵਾਰ ਇਸ ਜੰਗ ਦੇ ਵਿੱਚ ਮੈਂ ਵੀ ਜਾਣਾ, ਮੈਂ ਵੀ ਦੁਸ਼ਮਣ ਨਾਲ ਦੋ ਹੱਥ ਕਰਨੇ ਨੇ। ਜਦੋਂ ਦੁਸ਼ਮਣ ਦੀ ਫੌਜ ਚੜ ਕੇ ਆਈ, ਪੈਂਦੇ ਖਾਂ ਫੌਜ ਲੈ ਕੇ ਆਇਆ, ਤਕਰੀਬਨ 1 ਲੱਖ ਦੀ ਫੌਜ ਸੀ, ਬੜਾ ਜ਼ਬਰਦਸਤ ਜੰਗ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਜੰਗ ਵਿੱਚ ਫਿਰ ਜਿਹੜੀ ਤੇਗ ਵਾਹੀ ਨਾ, ਦੁਨੀਆ ਅਸ਼ ਅਸ਼ ਕਰ ਉੱਠੀ। ਇੰਨੀ ਜ਼ਬਰਦਸਤ ਤੇਗ ਵਾਹੀ, ਇੰਨੀ ਬਹਾਦਰੀ ਨਾਲ ਲੜੇ, ਤੇ ਗੁਰੂ ਹਰਗੋਬਿੰਦ ਸਾਹਿਬ ਨੇ ਘੁੱਟ ਕੇ ਗਲਵਕੜੀ ਵਿੱਚ ਲੈ ਕੇ ਨਾ ਆਪਣੇ ਪੁੱਤਰ ਨੂੰ ਇੱਕ ਬਚਨ ਕਿਹਾ, ਪੁੱਤਰ ਮੈਂ ਤੇ ਤੈਨੂੰ ਤਿਆਗ ਦੀ ਮੂਰਤ ਸਮਝਦਾ ਰਿਹਾ, ਤੂੰ ਤੇ ਤੇਗ ਦਾ ਬਹਾਦਰ, ਤੇਗ ਦਾ ਧਣੀ ਹੈ, ਨਾਮ ਪਿਆ ਤੇਗ ਬਹਾਦਰ, ਤੂੰ ਤੇ ਤਿਆਗ ਦੀ ਮੂਰਤੀ ਮੈਂ ਸਮਝਦਾ ਸੀ, ਤੂੰ ਤੇ ਤੇਗ ਦਾ ਬਹਾਦਰ ਧਣੀ ਹੈ, ਤੇਗ ਦਾ ਬਹਾਦਰ ਹੈ, ਨਾਮ ਤੇਗ ਬਹਾਦਰ ਪਿਆ। ਸਤਿਗੁਰੂ ਜੀ ਗੁਰੂ ਹਰਗੋਬਿੰਦ ਸਾਹਿਬ ਇਸ ਜੰਗ ਤੋਂ ਬਾਅਦ ਕੀਰਤਪੁਰ ਸਾਹਿਬ ਚਲੇ ਗਏ। ਕਰਤਾਰਪੁਰ ਵਿੱਚ ਇੱਕ ਪਰਿਵਾਰ ਸੀ ਹਰੀਚੰਦ, ਜਿਹਦੇ ਘਰ ਬੱਚੀ ਸੀ, ਜਿਹਦਾ ਨਾਮ ਸੀ ਗੁਜਰੀ। ਰਿਸ਼ਤਾ ਪੱਕਾ ਹੋਇਆ। ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਪੁਰ ਸਾਹਿਬ ਤੋਂ ਵਿਆਹਣ ਵਾਸਤੇ ਕਰਤਾਰਪੁਰ ਆਏ ਬਰਾਤ ਲੈ ਕੇ। ਕਰਤਾਰਪੁਰ ਤੋਂ ਆਪਣਾ ਗੁਜਰੀ ਜੀ ਨੂੰ ਵਿਆਹ ਕੇ, ਆਪਣੀ ਨੂੰਹ ਨੂੰ ਵਿਆਹ ਕੇ ਲੈ ਕੇ ਗਏ। ਉਹ ਮਾਤਾ ਗੁਜਰੀ ਜਿਹਨੇ ਦੁਨੀਆਂ ਵਿੱਚ ਇੱਕ ਵਿਲੱਖਣ ਜਗ੍ਹਾ ਬਣਾਈ, ਜਿਹਦਾ ਕਦੇ ਸਮਾਂ ਬਣੇਗਾ ਵਿਸਥਾਰ ਨਾਲ ਸਾਰੇ ਇਤਿਹਾਸ ਦਾ ਜ਼ਿਕਰ ਕਰਾਂਗੇ ਵੀ ਕੀ ਤਨ ਤੇ ਹੰਡਾਇਆ ਤੇ ਦੁਨੀਆਂ ਦੇ ਲਈ ਇੱਕ ਕਿੱਦਾਂ ਰੋਲ ਮਾਡਲ ਬਣੀ, ਕਿੱਦਾਂ ਦੁਨੀਆਂ ਦੇ ਲਈ ਇੱਕ ਦਰਸ਼ਕ ਬਣ ਗਈ, ਇੱਕ ਦੁਨੀਆਂ ਦੇ ਲਈ ਮਹਾਨ ਮਾਂ ਬਣੀ। ਮੈਂ ਆਮ ਤੌਰ ਤੇ ਕਿਹਾ ਕਰਦਾ, ਹਿੰਦੂ ਵੀਰ ਕਿਹਾ ਕਰਦੇ ਨੇ ਕਿ ਸੰਸਾਰ ਵਿੱਚ ਢਾਈ ਮਾਵਾਂ ਹੋਈਆਂ ਨੇ, ਤੇ ਸਾਡੇ ਸਿੱਖ ਵੀ ਕਈ ਵਾਰੀ ਨਾ ਇਸ ਗੱਲ ਨੂੰ ਇਸੇ ਸੰਦਰਭ ਵਿੱਚ ਲੈ ਕੇ ਨਾ, ਅੱਜ ਤੱਕ ਢਾਈ ਮਾਵਾਂ ਹੋਈਆਂ ਨੇ। ਇਹ ਇੱਕ ਮਾਂ ਭਰਥਰੀ ਜੀ ਦੀ, ਇੱਕ ਮਾਂ ਫਰੀਦ ਦੀ ਸੀ, ਇੱਕ ਮਾਂ ਧਰੂ ਦੀ ਸੀ। ਜਿਹੜੀ ਭਰਥਰੀ ਦੀ ਮਾਂ ਉਹਦੀ ਮਾਂ ਸੀ, ਪਰ ਸਿੱਖ ਧਰਮ ਵਿੱਚ ਤੇ ਇੰਨੀਆਂ ਮਾਵਾਂ ਹੋਈਆਂ ਨੇ ਗਿਣੀਆਂ ਨਹੀਂ ਜਾ ਸਕਦੀਆਂ। ਅਸੀਂ ਵੀ ਢਾਈ ਕਹਿਣ ਲੱਗੇ ਹਾਂ, ਉੱਥੇ ਅਟਕ ਜਾਂਦੇ ਹਾਂ ਕਿ ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਇਹਨੂੰ ਕਿਹੜੇ ਗਿਣਤੀ 'ਚ ਲਿਆਉਂਦੇ ਹਾਂ ਆਪਾਂ, ਕਿ ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਇਤਿਹਾਸ ਉਲੀਕ ਸਕਦਾ ਹੈ। ਕਿਤੇ ਆਪਾਂ ਇਤਿਹਾਸ ਪੜ੍ਹ ਕੇ ਵਿਚਾਰੀਏ, ਮਾਂ ਭਾਨੀ ਵਰਗਾ ਕੋਈ ਦੁਨੀਆਂ ਤੇ ਹੈ, ਮਾਂ ਗੁਜਰੀ ਵਰਗਾ ਕੋਈ ਦੁਨੀਆਂ ਤੇ ਹੈ, ਤੇ ਉਹ ਮਾਵਾਂ ਨੂੰ ਅਸੀਂ ਕਿਹੜੀ ਗਿਣਤੀ ਵਿੱਚ ਲੈ ਕੇ ਜਾਵਾਂਗੇ ਜਿਨ੍ਹਾਂ ਨੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਵਿੱਚ ਹਾਰ ਪਵਾਏ, ਪਰ ਸੀ ਨਾ ਉਚਾਰੀ, ਧਰਮ ਤੋਂ ਪਿੱਛੇ ਨਹੀਂ ਹਟੇ, ਉਸ ਉਹਨਾਂ ਮਾਵਾਂ ਨੂੰ ਤੁਸੀਂ ਕਿਸ ਗਿਣਤੀ ਵਿੱਚ ਲਿਆਓਗੇ? ਜੇ ਅਜੇ ਅਸੀਂ ਢਾਈ ਤੱਕ ਹੀ ਅਟਕੇ ਰਹੇ ਤੇ ਫਿਰ ਉਹਨਾਂ ਮਾਵਾਂ ਨੂੰ ਕਿਸ ਗਿਣਤੀ ਦੇ ਵਿੱਚ ਲੈ ਕੇ ਆਓਗੇ? ਮੈਂ ਕਹਿੰਦਾ ਜਿੰਨੀਆਂ ਮਾਵਾਂ ਸਿੱਖੀ ਵਿੱਚ ਨੇ ਸ਼ਾਇਦ ਦੁਨੀਆਂ ਦੇ ਇਤਿਹਾਸ ਵਿੱਚ ਇਹਨਾਂ ਦਾ ਕੁਝ ਕਰਨਾ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਰਹੇ, ਕਾਫੀ ਲੰਬਾ ਸਮਾਂ ਰਹੇ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋ ਸਮਾਣਾ ਸੀ, ਬਹੁਤ ਭਾਰੀ ਸੰਗਤ ਦਾ ਇਕੱਠ ਹੋਇਆ, ਸੰਗਤ ਸੱਦੀ ਗਈ, ਸਤਿਗੁਰੂ ਜੀ ਨੇ ਉੱਥੇ ਕੌਤਕ ਵਰਤਾਇਆ, ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ। ਸਤਿਗੁਰ ਚਾਹੁੰਦੇ ਸਨ ਕਿ ਗੁਰਤਾ ਗੱਦੀ ਦੀ ਜਿਹੜੀ ਪੋਜੀਸ਼ਨ ਹੈ ਨਾ, ਗੁਰਤਾ ਗੱਦੀ ਦਾ ਜਿਹੜਾ ਮਸਲਾ ਹੈ, ਇਹ ਸਾਡੇ ਸਾਹਮਣੇ ਹੱਲ ਹੋਵੇ, ਕੋਈ ਬਾਅਦ ਵਿੱਚ ਪਿੱਛੇ ਦਾਅਵਾ ਨਾ ਕਰੇ। ਲੱਖਾਂ ਦੀ ਤਾਦਾਦ ਵਿੱਚ ਸੰਗਤ ਬੈਠੀ। ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੁੱਤਰ ਸੂਰਜਮਲ ਨੂੰ ਕਿਹਾ, ਬੇਟੇ ਖੜੇ ਹੋ, ਮੰਗੋ ਕੀ ਚਾਹੀਦਾ। ਉਸ ਵੇਲੇ ਗੁਰੂ ਸਾਹਿਬ ਜੀ ਦੇ ਤਿੰਨ ਪੁੱਤਰ ਮੌਜੂਦ ਸੀ। ਬਾਬਾ ਗੁਰਦਿੱਤਾ ਜੀ ਸਰੀਰ ਤਿਆਗ ਚੁੱਕੇ ਸਨ, ਬਾਬਾ ਅਟਲ ਰਾਏ ਸਰੀਰ ਤਿਆਗ ਚੁੱਕੇ ਸਨ, ਸੂਰਜਮਾਲ ਅਨੀ ਰਾਏ ਤੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ, ਬੇਟਾ ਸੂਰਜਮਾਲ ਖੜੇ ਹੋਵੋ, ਮੰਗੋ ਕੀ ਚਾਹੀਦਾ ਹੈ, ਵੀ ਕੱਲ ਨੂੰ ਸੂਰਜਮਾਲ ਗੁਰੂ ਹੋਣ ਦਾ ਦਾਅਵਾ ਨਾ ਕਰੇ, ਅੱਜ ਸਾਡੇ ਸਾਹਮਣੇ ਸਪਸ਼ਟ ਹੋਵੇ। ਤੇ ਬਾਬਾ ਸੂਰਜਮਲ ਜੀ ਨੇ ਝੋਲੀ ਅੱਡ ਕੇ ਇੱਕ ਗੱਲ ਕਹੀ, ਗਰੀਬ ਨਵਾਜ, ਮੈਨੂੰ ਸਿੱਖੀ ਦੇ ਦਿਓ, ਮੈਂ ਸਿੱਖ ਬਣ ਜਾਵਾਂ, ਬਸ ਇਸ ਤੋਂ ਵੱਧ ਮੈਨੂੰ ਕੁਛ ਨਹੀਂ ਚਾਹੀਦਾ। ਤੇ ਸਤਿਗੁਰੂ ਜੀ ਨੇ ਫਿਰ ਆਪਣੇ ਦੂਸਰੇ ਪੁੱਤਰ ਅਨੀ ਰਾਏ ਨੂੰ ਬੁਲਾਇਆ, ਬੇਟਾ ਤੁਸੀਂ ਮੰਗੋ ਕੀ ਚਾਹੀਦਾ। ਅਨੀ ਰਾਏ ਛੋਟੇ ਹੁੰਦਿਆਂ ਤੋਂ ਉਹਨਾਂ ਦੀ ਬਿਰਤੀ ਬਸ ਵੈਰਾਗ ਵਿੱਚ ਰਹਿੰਦੀ ਸੀ, ਰੱਬ ਨਾਲ ਜੁੜੇ ਰਹਿੰਦੇ ਸਨ, ਕਿਸੇ ਨਾਲ ਬੋਲਦੇ ਚਾਲਦੇ ਘੱਟ ਸੀ, ਬੜੇ ਦੁਨੀਆਂ ਤੋਂ ਉਪਰਾਮ ਰਹਿੰਦੇ ਸਨ। ਉਹਨਾਂ ਨੇ ਇੱਕ ਬੇਨਤੀ ਕੀਤੀ, ਪਿਤਾ ਜੀ ਜੇ ਟੁੱਟੇ ਹੋ ਤੇ ਮੇਰੀ ਸੁਰਤ ਜਿਵੇਂ ਰੱਬ ਨਾਲ ਜੁੜੀ ਹੈ ਏਦਾਂ ਹੀ ਜੁੜੀ ਰਹੇ, ਬਸ ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਤੇ ਸਤਿਗੁਰ ਨੇ ਉਸ ਵੇਲੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਬੇਟਾ ਤੁਸੀਂ ਖੜੇ ਹੋਵੋ। ਗੁਰੂ ਤੇਗ ਬਹਾਦਰ ਸਾਹਿਬ ਖੜੇ ਹੋਏ, ਉਹਨਾਂ ਨੂੰ ਇਹ ਨਹੀਂ ਕਿਹਾ ਮੰਗੋ ਕੀ ਚਾਹੀਦਾ, ਕਹਿਣ ਲੱਗੇ ਝੋਲੀ ਕਰੋ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਝੋਲੀ ਕੀਤੀ, ਤਿੰਨ ਚੀਜ਼ਾਂ ਉਹਨਾਂ ਦੀ ਝੋਲੀ ਵਿੱਚ ਪਾਈਆਂ, ਇੱਕ ਪੋਥੀ, ਇੱਕ ਕਟਾਰ ਜਿਸ ਨੂੰ ਸਿੱਖ ਇਤਿਹਾਸ ਕਿਰਪਾਨ ਕਹਿੰਦਾ, ਇੱਕ ਰੁਮਾਲ। ਇਹ ਤਿੰਨ ਚੀਜ਼ਾਂ ਦੇ ਕੇ ਕਿਹਾ, ਜਦੋਂ ਅਸੀਂ ਸਰੀਰ ਤਿਆਗ ਜਾਵਾਂਗੇ ਸਾਡੇ ਬਾਅਦ ਤੁਸੀਂ ਆਪਣੇ ਪਰਿਵਾਰ ਨੂੰ ਲੈ ਕੇ ਬਕਾਲੇ ਚਲੇ ਜਾਣਾ। ਇਹ ਸਤਿਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਤੇ ਪਿਤਾ ਜੀ ਦਾ ਹੁਕਮ ਸਿਰ ਝੁਕਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਪ੍ਰਵਾਨ ਕਰ ਲਿਆ। ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਮੈਂ ਉਹਨਾਂ ਦੇ ਸਤਿਕਾਰ ਵਿੱਚ ਸ਼ਬਦ ਵਰਤ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਉਦੋਂ ਅਜੇ ਗੁਰੂ ਨਹੀਂ ਸੀ ਬਣੇ, ਪਰ ਉਹਨਾਂ ਦਾ ਸਤਿਕਾਰ ਵਜੋਂ ਸ਼ਬਦ ਵਰਤ ਰਿਹਾ ਮੈਂ। ਗੁਰੂ ਹਰਿਰਾਇ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਿੰਨ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਕਿਹਾ ਗੁਰੂ ਨਾਨਕ ਪਾਤਸ਼ਾਹ ਦੇ ਸੱਤਵੇਂ ਸਰੂਪ ਗੁਰੂ ਹਰਿਰਾਇ ਸਾਹਿਬ ਹੋਣਗੇ। ਹੁਣ ਕੋਈ ਡਾਊਟ ਨਾ ਰਿਹਾ। ਧੀਰਮਲ ਨੇ ਗੁਰੂ ਹੋਣ ਦੇ ਬੜੇ ਦਾਅਵੇ ਕੀਤੇ, ਗੱਦੀਆਂ ਲਾ ਕੇ ਬੈਠਾ, ਉਹ ਕੀਰਤਪੁਰ ਸਾਹਿਬ ਵੀ ਆ ਗਿਆ, ਉਹਨੇ ਬਹੁਤ ਕੁਛ ਕੀਤਾ, ਉਸ ਨੂੰ ਰਾਤੋ ਰਾਤ ਕੁੱਟ ਫੰਡ ਕੇ ਉੱਥੋਂ ਸਿੱਖਾਂ ਨੇ ਕੱਢ ਦਿੱਤਾ। ਐਸਾ ਇਤਿਹਾਸ ਹੈ, ਬੜਾ ਲੰਬਾ ਹੈ। ਕੀਰਤਪੁਰ ਆਪਣਾ ਧੀਰਮਲ ਦਾਅਵੇ ਕਰਦਾ ਸੀ ਗੁਰੂ ਹੋਣ ਦੇ। ਗੁਰੂ ਹਰਿਰਾਇ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਸਾਲ ਇਹ ਸੇਵਾ ਨਿਭਾਈ ਤੇ ਦਿੱਲੀ ਵਿੱਚ ਉਹਨਾਂ ਨੇ ਜਦੋਂ ਸਰੀਰ ਤਿਆਗਣਾ ਸੀ, ਸੰਗਤ ਨੂੰ ਐਲਾਨ ਕੀਤਾ ਵੀ ਅਸੀਂ ਇਹ 5 ਭੌਤਿਕ ਸਰੀਰ ਤਿਆਗ ਰਹੇ ਹਾਂ, ਤੇ ਸੰਗਤ ਨੇ ਬੇਨਤੀ ਕੀਤੀ ਗਰੀਬ ਨਿਵਾਜ ਪਾਤਸ਼ਾਹ ਜੀ, ਤੁਸੀਂ ਸੰਗਤ ਨੂੰ ਕਿਤੇ ਲੜ ਲਾ ਕੇ ਜਾ ਰਹੇ ਹੋ, ਵੀ ਗੁਰੂ ਸਾਹਿਬ ਤੇ ਆਪਣੀ ਮੌਜੂਦਗੀ ਵਿੱਚ ਸੰਗਤ ਨੂੰ ਲੜ ਲਾ ਕੇ ਜਾਂਦੇ ਸੀ, ਤੁਸੀਂ ਕਿਹਨੂੰ ਪਾ ਫੜਾ ਕੇ ਜਾ ਰਹੇ ਹੋ। ਤੇ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਇੱਕ ਬਚਨ ਕਿਹਾ ਸੀ, ਬਾਬਾ ਬਸੇ ਗ੍ਰਾਮ ਬਕਾਲੇ, ਬਾਬਾ ਬਸੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਭੇ ਸੰਭਾਲੇ। 5 ਸਿੱਖ ਸੀ, ਭਾਈ ਗੜੀਆ, ਭਾਈ ਝੰਡਾ, ਭਾਈ ਗੁਰਦਿੱਤਾ ਤੇ ਕੁਛ ਹੋਰ ਨਾਂ ਨੇ ਜਿਨ੍ਹਾਂ ਦੀ ਇਹ ਜ਼ਿੰਮੇਵਾਰੀ ਦਿੱਤੀ ਗਈ ਸੀ ਭਾਈ ਦੁਆਰਾ, ਵੀ ਤੁਸੀਂ ਜਾ ਕੇ ਨਾ ਇਹ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰਨੀ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਾ ਕਰਤੇ ਸੀ, ਕਿਹਾ ਸੀ ਨਹੀਂ ਮੈਂ ਇਸ ਜ਼ਿੰਮੇਵਾਰੀ ਦੇ ਲਾਇਕ ਨਹੀਂ। ਇਤਿਹਾਸ ਇਹ ਚੀਜ਼ ਲਿਖਦਾ ਹੈ ਕਿ ਸਤਿਗੁਰੂ ਜੀ ਕਾਫੀ ਲੰਬਾ ਸਮਾਂ ਬਾਬਾ ਬਕਾਲਾ ਪਿੰਡ ਵਿੱਚ ਰਹੇ। ਕੁਛ ਸਾਡੇ ਇਤਿਹਾਸਕਾਰਾਂ ਨੇ ਲਿਖਿਆ ਕਿ ਉਹ ਭੋਰੇ ਵਿੱਚ ਬਹਿ ਕੇ ਸਿਰਫ ਤਪ ਕਰਦੇ ਰਹੇ, ਜਦੋਂ ਕਿ ਇਤਿਹਾਸ ਉਹਨਾਂ ਲਿਖਦਾ ਹੈ ਕਿ ਉਹਨਾਂ ਨੇ 2 ਟੂਰ ਜਿਹੜੇ ਮਾਲਵੇ ਦੇ ਲਾਏ ਸਿੱਖੀ ਦੇ ਪ੍ਰਚਾਰ ਲਈ, ਕਿਰਤ ਵੀ ਕਰਦੇ ਸਨ, ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਤੇ ਇਸ ਢੰਗ ਨਾਲ ਰੱਬ ਨਾਲ ਜੁੜੇ ਹੋਏ ਸਨ। ਤੋ ਇਸ ਤਰ੍ਹਾਂ ਕਾਫੀ ਲੰਬਾ ਸਮਾਂ ਬਾਬੇ ਬਕਾਲੇ ਵਿੱਚ ਰਹਿ ਕੇ ਉਹਨਾਂ ਨੇ ਭਗਤੀ ਵੀ ਕੀਤੀ, ਸਿੱਖੀ ਦਾ ਪ੍ਰਚਾਰ ਵੀ ਕੀਤਾ, ਲੋਕਾਂ ਨੂੰ ਗੁਰੂ ਨਾਲ ਵੀ ਜੋੜਿਆ। ਇਹਨਾਂ ਦਿਨਾਂ ਵਿੱਚ ਐਨ ਇੱਕ ਬਹੁਤ ਵੱਡੀ ਘਟਨਾ ਵਾਪਰੀ। ਇੱਕ ਜੇਲਮ ਦੇ ਇਲਾਕੇ ਦਾ ਰਹਿਣ ਵਾਲਾ ਸਿੱਖ ਬਾਬਾ ਮੱਖਣ ਸ਼ਾਹ ਲੁਬਾਣਾ, ਜਿਹਦਾ ਕੰਮ ਸੀ ਬਾਹਰਲੇ ਦੇਸ਼ਾਂ ਵਿੱਚ ਜਹਾਜ਼ ਆਪਣੇ ਲੈ ਕੇ ਜਾਂਦਾ ਸੀ, ਮਾਲ ਸਪਲਾਈ ਕਰਦਾ ਸੀ, ਉੱਥੋਂ ਲੈ ਕੇ ਆਉਂਦਾ ਸੀ ਤੇ ਇੰਡੀਆ ਸਪਲਾਈ ਕਰਦਾ ਸੀ, ਬੜਾ ਵੱਡਾ ਵਪਾਰੀ ਸੀ। ਉਹਦਾ ਜਹਾਜ਼ ਡਾਵਾਂਡੋਲ ਹੋਇਆ ਤੇ ਉਸਨੇ ਬੇਨਤੀ ਕੀਤੀ, ਇੱਕ ਅਰਦਾਸ ਕੀਤੀ। ਅਜੇ ਗੁਰੂ ਹਰਕ੍ਰਿਸ਼ਨ ਸਾਹਿਬ ਉਸ ਸਮੇਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ, ਜਾਂ ਇਸਨੂੰ ਅਜੇ ਇਹ ਨਹੀਂ ਸੀ ਪਤਾ ਕਿ ਇਸ ਵੇਲੇ ਗੁਰੂ ਕੌਣ ਹੈ। ਇਹਨੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਅੱਗੇ ਅਰਦਾਸ ਕੀਤੀ ਕਿ ਮੇਰਾ ਜਹਾਜ਼ ਡੋਲ ਰਿਹਾ, ਇਸ ਨੂੰ ਜਿਵੇਂ ਹੋ ਸਕਦਾ ਬਚਾ ਲਓ। ਇਸ ਨੇ ਇਹ ਭਾਵਨਾ ਰੱਖੀ, ਇਹਦਾ ਜਹਾਜ਼ ਬਚ ਗਿਆ, ਡੁੱਬਣ ਤੋਂ ਬਚ ਗਿਆ। ਜਦੋਂ ਇਹ ਆਪਣੇ ਕਾਰੋਬਾਰ ਤੋਂ ਵਿਹਲਾ ਹੋਇਆ ਤੇ ਗੁਰੂ ਜੀ ਦਾ ਸ਼ੁਕਰਾਨਾ ਕਰਨ ਵਾਸਤੇ 500 ਮੋਹਰਾਂ ਲੈ ਕੇ ਗੁਰੂ ਜੀ ਦੀ ਭੇਟ ਕਰਨ ਲਈ ਆਇਆ। ਇਹ ਬਹੁਤ ਵੱਡਾ ਵਪਾਰੀ ਸੀ। 300 ਇਹਦੇ ਨਾਲ ਸ਼ਸਤਰਧਾਰੀ ਯੋਧੇ ਸਿਪਾਹੀ ਹਰ ਵੇਲੇ ਹੁੰਦੇ ਸਨ। 300 ਚੰਗਾ ਹੋਵੇ ਜੇ ਮੈਂ ਜਿਹਨਾਂ ਵੀਰਾਂ ਦੇ ਫੋਨ
1: ਪਿੰਡ ਦੇ ਇਸ ਤਰ੍ਹਾਂ ਦਾ ਰਸਤਾ ਸੀ ਤੇ ਸਾਨੂੰ ਕਾਹਨੂੰ ਇਹ ਮਤ ਦੇਣੇ ਸੀ, ਅਸੀਂ ਨਹੀਂ ਜਾਣਾ ਸੀ। ਇਸ ਤਰ੍ਹਾਂ ਦਾ ਰਸਤਾ ਅੱਧਾ ਦਿਨ ਲੰਘ ਗਿਆ ਚਲਦਿਆਂ ਚਲਦਿਆਂ, ਤੇ ਅਜੇ ਜਿਹੜੀ ਚੜਾਈ ਹੈ ਉਹ ਵੀ ਆਪਾਂ ਅੱਧੀ ਨਹੀਂ ਤੈਅ ਕੀਤੀ। ਦੋ ਜ਼ਰੀਫ ਬੰਦੇ ਸਨ, ਬੁੱਢੇ, ਹੁਣ ਕਮਜ਼ੋਰ ਦਾ ਤੇ ਚੱਲਣਾ ਬਹੁਤ ਔਖਾ ਹੈ ਨਾ। ਉਹਦੇ ਮੂੰਹੋਂ ਨਿਕਲ ਗਿਆ ਕਿ ਗੁਰੂ ਨਾਨਕ ਨੂੰ ਤੇ ਵਕਤ ਪਿਆ ਹੋਇਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਛੱਡਿਆ, ਉਹਦੇ ਦਰਸ਼ਨ ਕਰਨੇ ਨੇ ਉਹਦੇ ਅਸਥਾਨ ਦੇ। ਬਾਬੇ ਨੂੰ ਤੇ ਵਕਤ ਪਿਆ ਸੀ, ਸਾਨੂੰ ਵੀ ਵਕਤ ਪਾ ਕੇ ਰੱਖ ਦਿੱਤਾ। ਔਰ ਦੂਜੇ ਨੇ ਇਹ ਆਖਿਆ ਕਿ ਮਸਕੀਨ ਦੀ ਤੇ ਮਤ ਮਾਰੀ ਹੋਈ ਸੀ, ਸਾਡੀ ਵੀ ਮਤ ਮਾਰ ਕੇ ਰੱਖ ਛੱਡੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਪਸੀਨੇ ਨਾਲ ਲਿਬੜੇ ਹੋਏ ਉਹਨਾਂ ਦੇ ਕੱਪੜੇ, ਦਮ ਉਹਨਾਂ ਦਾ ਫੁੱਲਿਆ ਹੋਇਆ, ਚੱਲਣ ਦੀ ਸਮਰੱਥਾ ਨਾ, ਤੇ ਹੁਣ ਪਿੱਛੇ ਮੁੜਨ ਸਾਧਨ ਕੋਈ ਨਹੀਂ ਰਹਿ ਗਿਆ ਸੀ, ਕਿਉਂਕਿ ਜਿਨ੍ਹਾਂ ਨੇ ਸਾਨੂੰ ਵਾਪਸੀ ਤੇ ਲੈ ਕੇ ਜਾਣਾ ਸੀ, ਜਿਨ੍ਹਾਂ ਟਰੱਕਾਂ ਨੇ, ਜਿਨ੍ਹਾਂ ਬੱਸਾਂ ਨੇ, ਉਹਨਾਂ 3 ਦਿਨ ਬਾਅਦ ਆਉਣੀਆਂ ਸਨ, ਤੇ ਪਿੱਛੇ ਮੁੜਨ ਜੋਗਾ ਨਹੀਂ ਸਨ। ਅੱਗੇ ਜਾਣ ਦੀ ਉਹਨਾਂ ਦੀ ਹਿੰਮਤ ਨਹੀਂ ਸੀ, ਤੇ ਜੋ ਉਹਨਾਂ ਦੀ ਮਾਨਸਿਕ ਦਸ਼ਾ ਬਣੀ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ। ਅਗਰ ਕਿਧਰੇ ਵਾਪਸ ਮੁੜਨ ਦਾ ਉਹਨਾਂ ਦੇ ਨਾਲ ਉਹਨਾਂ ਕੋਲ ਰਸਤਾ ਆਉਂਦਾ ਜਾਂ ਸਹੂਲਤ ਆਉਂਦੀ, ਵਾਪਸ ਮੁੜ ਜਾਣਾ ਸੀ। ਭਗਤ ਕਬੀਰ ਨੇ ਐਵੇਂ ਨਹੀਂ ਕਿਹਾ, ਇੱਕ ਔਗਟ ਘਾਟੀ ਰਾਮ ਕੀ ਤੇ ਚੜ ਰਿਹੋ ਕਬੀਰ, ਸਿਕੰਦਰ ਲੋਧੀ ਨਾਲ ਤਾਂ ਮੈਂ ਕੱਲਾ ਹੀ ਮੱਥਾ ਮਾਰ ਰਿਹਾ, ਬਨਾਰਸ ਵਿੱਚ ਹੋਰ ਮੇਰਾ ਕੋਈ ਸਾਥ ਨਹੀਂ ਦਿੰਦਾ। ਕਬੀਰ ਇਹ ਕਹਿ ਰਿਹਾ, ਇੱਕ ਔਗਟ ਘਾਟੀ ਰਾਮ ਕੀ, ਰਾਮ ਦੀ ਘਾਟੀ ਤੇ ਮੈਂ ਕੱਲਾ ਹੀ ਚੱਲ ਰਿਹਾ, ਨਾ ਮੇਰੇ ਅੱਗੇ ਕੋਈ ਨਾ ਮੇਰੇ ਪਿੱਛੇ ਕੋਈ। ਪਰ ਸਿਕੰਦਰ ਲੋਧੀ ਨਾਲ ਮੱਥਾ ਮਾਰਨਾ ਹੈ ਤੇ ਕੌਣ ਕਬੀਰ ਦਾ ਸਾਥ ਦੇਵੇ? ਸਿਕੰਦਰ ਲੋਧੀ ਵਕਤ ਦਾ ਜ਼ਾਲਮ ਬਾਦਸ਼ਾਹ ਹਿੰਦੁਸਤਾਨ ਦਾ, ਜਿਸਨੇ ਨਾਮਦੇਵ ਨੂੰ ਕੈਦ ਕੀਤਾ ਸੀ ਤੇ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਨਾਮਦੇਵ ਨੂੰ, ਫਿਰ ਕਬੀਰ ਨੂੰ ਕੈਦ ਕੀਤਾ ਔਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਉਸਨੇ ਕਬੀਰ ਨੂੰ ਵੀ ਦਿੱਤੇ। ਪਹਿਲੇ ਉਹਨੂੰ ਰੱਸੀਆਂ ਨਾਲ ਬੰਨਿਆ ਤੇ ਹਾਥੀ ਦੇ ਅੱਗੋਂ ਸੁੱਟਿਆ, ਰੱਬ ਦੀ ਨੇਤ ਹਾਥੀ ਨੇ ਕੁਚਲਿਆ ਨਹੀਂ। ਕਬੀਰ ਆਪ ਜ਼ਿਕਰ ਕਰਦੇ ਨੇ, ਕੁੰਚਰ ਪੋਟ ਲੈ ਲੈ ਨਮਸਕਾਰੇ, ਬੂਝੀ ਕਾਜੀ ਨੈ ਅੰਧਿਆਰੇ। ਹਾਥੀ ਨੇ ਪੈਰਾਂ ਥੱਲੇ ਕਬੀਰ ਨੂੰ ਨਹੀਂ ਕੁਚਲਿਆ। ਫਿਰ ਸਿਕੰਦਰ ਲੋਧੀ ਨੇ ਕਹਿ ਦਿੱਤਾ, ਕੋਈ ਗੱਲ ਨਹੀਂ, ਇਹਨੂੰ ਡੂੰਘੇ ਪਾਣੀ ਗੰਗਾ ਦੇ ਸੁੱਟ ਦਿਓ। ਹੜ੍ਹ ਤੇ ਆਈ ਹੋਈ ਸੀ ਗੰਗਾ, ਸਾਵਣ ਦਾ ਮਹੀਨਾ, ਸੁੱਟ ਦਿਓ ਇਹਨੂੰ ਗੰਗਾ ਦੇ, ਚਾਪੇ ਵਗ ਜਾਏਗਾ। ਰੱਬ ਦੀ ਦੇਤ ਗੰਗਾ ਦੀਆਂ ਲਹਿਰਾਂ ਦੇ ਚੋਂ ਵੀ ਉਹ ਬਚ ਗਿਆ। ਮੈਂ ਇਤਨੀ ਅਰਜ਼ ਕਰਦਿਆਂ, ਅਗਰ ਕੋਈ ਚੱਲ ਪਵੇ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ, ਧਰਮ ਦੀ ਆਵਾਜ਼ ਨੂੰ ਸੁਣ ਕੇ, ਤਾਂ ਗੁਸਤਾਖੀ ਮਾਫ ਉਹ ਲਹਿਰਾਂ ਜੋ ਗੰਗਾ ਦੀਆਂ ਬੰਦਿਆਂ ਨੂੰ ਡੁਬੋ ਕੇ ਰੱਖ ਦਿੰਦੀਆਂ ਨੇ, ਖਿਮਾ ਕਰਨੀ ਧਾਰਮਿਕ ਬੰਦੇ ਦੀਆਂ ਜ਼ੰਜੀਰਾਂ ਤੋੜ ਕੇ ਰੱਖ ਦਿੰਦੀਆਂ ਨੇ ਉਹਨੂੰ, ਫਿਰ ਹਾਥੀ ਉਹਨਾਂ ਨੂੰ ਪੈਰਾਂ ਥੱਲੇ ਨਹੀਂ ਕੁਚਲਦੇ। ਇੱਥੋਂ ਇਹ ਹੀ ਭਾਵ ਲੈਣਾ ਪੈਣਾ, ਕੁੰਚਰ ਪੋਟ ਲੈ ਲੈ ਨਮਸਕਾਰੇ। ਫਿਰ ਹਾਥੀਆਂ ਨੂੰ ਸਜਦਾ ਕਰਨਾ ਪਏਗਾ, ਫਿਰ ਹਾਥੀਆਂ ਨੂੰ ਨਮਸਕਾਰ ਕਰਨੇ ਪਏਗੇ। ਅਗਰ ਕੋਈ ਆਪਣੇ ਆਪ ਨੂੰ ਥੋੜੇ ਜਿਹਾ ਤਸੀਹੇ ਤੇ ਦੁੱਖ ਝੇਲਣ ਵਾਸਤੇ ਜੋ ਹੈ ਤਿਆਰ ਕਰ ਲਵੇ, ਤੇ ਮੈਂ ਫਿਰ ਅਰਜ਼ ਕਰਾਂ, ਰਸਤਾ ਤੇ ਵਿਖੜਾ ਹੈ, ਤੁਸੀਂ ਆਖੋ ਕੋਈ ਸੌਖਾ ਰਸਤਾ ਹੈ, ਸੌਖੇ ਰਸਤੇ ਤੇ ਤੁਹਾਨੂੰ ਬਹੁਤ ਵੱਡੀ ਭੀੜ ਮਿਲੇਗੀ, ਬੜੀ ਭੀੜ ਮਿਲੇਗੀ। ਔਖਾ ਰਸਤਾ, ਔਖੇ ਰਸਤੇ ਦੇ ਉੱਤੇ ਬੰਦੇ ਇਕੱਲੇ ਮਿਲਣਗੇ। ਇਕਬਾਲ ਦਾ ਵੀ ਕਹਿਣਾ, ਕਾਫਲੇ ਜਾਂ ਬੜ ਗਏ ਜਾਂ ਮਿਟ ਗਏ, ਰਾਸਤੇ ਸੁਨਸਾਨ ਨਜ਼ਰ ਆਤੇ ਹੈ। ਕਹਿੰਦਾ ਮੈਨੂੰ ਇੱਕ ਰਸਤਾ ਤੇ ਬਿਲਕੁਲ ਸੁਣਨਾ ਹੀ ਨਜ਼ਰ ਆਉਂਦਾ ਪਿਆ, ਜਿਨ੍ਹਾਂ ਰਸਤਿਆਂ ਤੇ ਕਦੀ ਧਰਮ ਦੇ ਖੁਦਾਈ ਕਾਫਲੇ ਚੱਲੇ ਸਨ, ਉਹਨਾਂ ਦੇ ਚੋਂ ਕੁਛ ਤੇ ਪਹੁੰਚ ਗਏ ਤੇ ਕੁਛ ਰਸਤੇ ਦੇ ਵਿੱਚ ਹੀ ਫਨਾ ਹੋ ਗਏ। ਹੁਣ ਰਸਤਾ ਉਜੜਿਆ ਪਿਆ, ਤਾਂ ਮੈਂ ਕਹਿ ਦਿਆਂ, ਜਿਸ ਰਸਤੇ ਤੇ ਕਦੀ ਚੱਲਿਆ ਸੀ ਮਨੀ ਸਿੰਘ, ਜਿਸ ਰਸਤੇ ਤੇ ਕਦੀ ਚੱਲਿਆ ਸੀ ਦਿਆਲਾ ਮਤੀ ਦਾਸ, ਜਿਸ ਰਸਤੇ ਤੇ ਕਦੀ ਚੱਲੇ ਸਨ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਕੌਲੇ ਇਕਬਾਲ ਉਹਨਾਂ ਰਸਤਿਆਂ ਤੇ ਬਹੁਤ ਵੱਡੀ ਭੀੜ ਨਹੀਂ ਹੈ। ਮੈਂ ਇੰਜ ਆਖਾਂਗਾ ਕਿ 300 ਸਾਲ ਤੱਕ ਉਸ ਰਸਤੇ ਤੇ ਨਾ ਕੋਈ ਚੱਲਿਆ, ਸਨਾਟਾ ਹੀ ਛਾਇਆ ਰਿਹਾ, ਸੁਣਨਾ ਹੀ ਛਾਇਆ ਰਿਹਾ ਔਰ ਮਾਯੂਸੀ ਹੋ ਗਈ, ਇਹ ਰਸਤਾ ਤੇ ਉਜੜ ਗਿਆ। ਪਰ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਕੁਛ ਮਰ ਜੀਵੜਿਆਂ ਨੇ ਉਸ ਰਸਤੇ ਦੇ ਉੱਤੇ ਫਿਰ ਚੱਲ ਕੇ ਦਿਖਾਇਆ ਹੈ ਔਰ ਆਖਿਆ ਇਸ ਉਜੜੇ ਹੋਏ ਰਸਤੇ ਨੂੰ ਅਸੀਂ ਆਬਾਦ ਕਰਨਾ ਹੈ। ਕਿਧਰੇ ਅੱਜ ਇਕਬਾਲ ਜ਼ਿੰਦਾ ਆਉਂਦੇ ਤੇ ਉਹਨਾਂ ਦੇ ਸ਼ੇਰ ਦਾ ਅੱਜ ਮੈਂ ਉਹਨਾਂ ਨੂੰ ਜਵਾਬ ਦੇਣਾ ਸੀ, ਰਸਤੇ ਉਜੜੇ ਨਹੀਂ ਨੇ, ਇੰਨੀ ਗੱਲ ਮੰਨਦੇ ਆ, ਇਹਨਾਂ ਰਸਤਿਆਂ ਤੇ ਭੀੜ ਨਹੀਂ ਹੈ, ਇਹ ਤੇ ਮੰਨਦੇ ਆ। ਇਹ ਵੀ ਮੰਨਦੇ ਆ ਕਿ ਇਹਨਾਂ ਰਸਤਿਆਂ ਦੇ ਉੱਤੇ ਬੜੀ ਮੁੱਦਤ ਤੱਕ ਕੋਈ ਚੱਲਦਾ ਵੀ ਨਹੀਂ ਹੈ। ਰਸਤਾ ਘਾਟੀਆਂ ਦਾ, ਰਸਤਾ ਚੜਾਈਆਂ ਦਾ, ਚੰਗਿਆਂ ਚੰਗਿਆਂ ਦੇ ਦਮ ਜਿੱਥੇ ਫੁੱਲ ਜਾਣ, ਚੰਗਿਆਂ ਚੰਗਿਆਂ ਨੂੰ ਜਿੱਥੇ ਪਸੀਨਾ ਨਿਕਲ ਜਾਏ ਤੇ ਚੰਗੇ ਚੰਗੇ ਜਿੱਥੇ ਸੋਚ ਲੈਣ ਹੁਣ ਮੁੜ ਜਾਈਏ, ਪਿੱਛੇ ਹੀ ਮੁੜੀਏ। ਔਰ ਮੈਂ ਇਹ ਵੀ ਅਰਜ਼ ਕਰਦੇ ਹਾਂ, ਜਿਤਨਾ ਜੋਸ਼ੋ ਖਰੋਸ਼ ਦਿਖਾਉਣ ਵਾਲੇ ਨੇ ਤੁਹਾਨੂੰ 15 ਦਿਨਾਂ ਚ, 20 ਦਿਨਾਂ ਚ, ਮਹੀਨੇ, 2 ਮਹੀਨੇ ਚ, ਇਹਨਾਂ ਚ ਕਈ ਮੁੜਦੇ ਵੀ ਦਿਖਾਈ ਦੇਣਗੇ। ਘਾਟੀਆਂ ਨੇ, ਚੜਾਈਆਂ ਨੇ, ਕੌਣ ਚੜੇ, ਕਿਉਂਕਿ ਮੇਰੀ ਜ਼ਿੰਦਗੀ ਦਾ ਇਹ ਤਜਰਬਾ ਹੈ। ਥੋੜਾ ਜਿਹਾ ਹੋ ਸਕਦਾ ਗਲਤ ਹੋਵੇ ਪਰ ਮੇਰਾ ਇਹ ਤਜਰਬਾ ਹੈ। ਨਾਲ ਥੋੜੇ ਜਿਹਾ ਚੱਲ ਪੈਂਦੇ ਚੜਾਈਆਂ ਦਾ ਪਤਾ ਚੱਲਦਾ, ਨਹੀਂ ਹੁਣ ਨਹੀਂ, ਫਿਰ ਪਿੱਛੇ ਮੁੜਨਾ।

ਹੁਣ ਸਿੱਧਾ ਆਖੀਏ ਆਖਣ ਕਿ ਅਸੀਂ ਜਾਣਾ ਅਸੀਂ ਨਹੀਂ ਰਹਿਣਾ ਨਾਲ, ਇਤਨੀ ਹਿੰਮਤ ਵੀ ਨਾ ਪਵੇ ਤੇ ਕਹਿ ਦਿੱਤਾ ਮਹਾਰਾਜ ਸਿੰਘ ਚੜਾਈ ਕਰ ਗਿਆ, ਆਪਾਂ ਇਸਦਾ ਅੰਤਿਮ ਸੰਸਕਾਰ ਕਰਕੇ ਆ ਜਾਂਦੇ ਹਾਂ ਕਿਰਿਆ ਕਰਮ, ਫਿਰ ਵਾਪਸ ਆ ਜਾਵਾਂਗੇ। ਸਤਿਗੁਰੂ ਕਹਿਣ ਲੱਗੇ ਜੇ ਅੰਤਿਮ ਸੰਸਕਾਰ ਕਰਨਾ ਹੈ ਤਾਂ ਰਸਮ ਇਹ ਹੈ ਕਿ ਸਾਰੇ ਥੋੜੀ ਥੋੜੀ ਲੱਕੜਾਂ ਪਾਉਂਦੇ ਨੇ, ਰੱਖਦੇ ਨੇ, ਤੇ ਆਪਾਂ ਥੋੜੀ ਜਿਹੀ ਅੱਗ ਇੱਥੇ ਹੀ ਲਾ ਦਿੰਦੇ ਹਾਂ ਇਹਨੂੰ, ਕਿਉਂਕਿ ਮੈਂ ਵੀ ਸ਼ਾਮਿਲ ਹੋਣਾ ਚਾਹੁੰਦਾ, ਗੁਰੂ ਕਾ ਸਿੱਖ ਹੈ, ਧਾਰਮਿਕ ਬੰਦਾ। ਸਤਿਗੁਰ ਜਦ ਬਲਦੀ ਹੋਈ ਚੁਆਤੀ ਇੱਕ ਚੁੱਲ੍ਹੇ ਚੋਂ ਲਿਆਉਣ ਲੱਗੇ ਇਕਾਗਰਤਾ ਬਖਸ਼ਣੇ, ਤੇ ਉਸ ਮੰਜੇ ਦੇ ਉੱਤੇ ਸੁੱਤੇ ਸਿੰਘ ਨੂੰ ਜਿਉਂ ਚੁਆਤੀ ਲਾਉਣ ਲੱਗੇ ਇਕਦਮ ਖੜਾ ਹੋ ਗਿਆ। ਜਾਣੀ ਜਾਣ ਸਤਿਗੁਰ ਨੂੰ ਪਤਾ ਸੀ ਤੇ ਮੇਰੇ ਸਾਹਮਣੇ ਨਾਟਕ ਪੈ ਰਚਦੇ ਨੇ, ਤੇ ਸਤਿਗੁਰ ਕਹਿਣ ਲੱਗੇ ਮੁਰਦਾ ਬਣ ਕੇ ਭੱਜਣ ਦੀ ਲੋੜ ਨਹੀਂ, ਤੁਸੀਂ ਜੀਵਦੇ ਹੀ ਚਲੇ ਜਾਓ। ਇੰਜ ਕਟਾਕਸ ਕੀਤੀ ਸਤਿਗੁਰ ਨੇ, ਮੁਰਦਾ ਹੋ ਕੇ ਰੁਖਸਤ ਨਾ ਹੋ, ਜਾਣਾ ਤੇ ਜ਼ਿੰਦਾ ਹੋ ਕੇ ਜਾਓ, ਜੀਵਦੇ ਹੀ ਜਾਓ, ਮੁਰਦਿਆਂ ਦਾ ਡੋਂਗ ਕਿਉਂ ਰਚਦੇ ਹੋ। ਧੋਖੇ ਮਾਕਰ ਨੇ ਇਹਨਾਂ ਨੇ ਬਾਅਦ ਚ ਬਿਦਾਵੇ ਵੀ ਲਿਖ ਦਿੱਤੇ, ਠੀਕ ਹੈ ਮਹਾਰਾਜ ਤੁਸੀਂ ਹੁਣ ਸਾਡੇ ਗੁਰੂ ਨਹੀਂ, ਅਸੀਂ ਤੁਹਾਡੇ ਸਿੱਖ ਨਹੀਂ। ਸਤਿਗੁਰ ਨੇ ਇੱਕ ਇੱਕ ਕੁੱਲ ਵਿਦਾਵਾ ਲੈ ਲਿਆ, ਠੀਕ ਹੈ। ਮਹਾਂ ਸਿੰਘ ਇਹਨਾਂ ਦੇ ਸਿਰਮੌਰ ਸਨ। ਮਹਾਰਾਜ ਇੱਥੋਂ ਇੱਕ ਗੱਲ ਸਪਸ਼ਟ ਹੋ ਗਈ ਕਿ ਸੁੱਖ ਦੇ ਸਾਥੀ ਹਾਂ ਅਸੀਂ, ਦੁੱਖ ਦੇ ਸਾਥੀ ਨਹੀਂ ਹਾਂ, ਵਿਪਤਾ ਦੇ ਸਾਥੀ ਅਸੀਂ ਨਹੀਂ। ਤੇ ਵਿਪਤ ਭਰੀ ਸਭ ਹੀ ਸਿੰਘ ਛੱਡ ਤੇ ਕੋ ਨਾ ਆਵਤ ਨੇਰੇ, ਤੇ ਕਹੋ ਨਾਨਕ ਇਹ ਵਿਪਤ ਮੈਂ ਟੇਕ ਏਕ ਰਘਨਾਥ, ਹਾਲਤ ਇਹ ਹੋ ਜਾਂਦੀ ਹੈ। ਇੱਥੇ ਸਾਰੇ ਸਾਥੀ ਵਾਰੋ ਵਾਰੋ ਛੱਡਦੇ ਨੇ, ਸਾਰਿਆਂ ਨੇ ਵਿਦਾਵਾ ਲਿਖਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਤੇ ਕਹਿਣਾ ਸਭ ਸੁੱਖ ਦੇ ਸਾਥੀ ਨੇ, ਦੁੱਖ ਦਾ ਕੌਣ ਸਾਥੀ ਹੈ। ਸੁੱਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਇਹਨੂੰ ਆਮ ਪੱਧਰ ਤੇ ਵੀ ਤੁਸੀਂ ਕਦੀ ਲਓ, ਇਹ ਮੇਰਾ ਸਾਥੀ ਹੈ, ਉਹ ਮੇਰਾ ਸਾਥੀ ਹੈ, ਉਹ ਮੇਰਾ ਦੋਸਤ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨਹੀਂ ਮੰਨਦੇ। ਸਭ ਸੁੱਖ ਦੇ ਸਾਥੀ ਨੇ, ਕਿਤੇ ਇਹ ਨਾ ਸਮਝਣੀ ਇਹ ਮੇਰਾ ਸਾਥੀ, ਉਹ ਮੇਰਾ ਸਾਥੀ, ਉਹ ਮੇਰਾ ਸਾਥੀ। ਅਗਰ ਵੇਖਣਾ ਹੋਵੇ ਤਾਂ ਫਿਰ ਉਸ ਵਕਤ ਵੇਖੇ ਜਦ ਤੂੰ ਚਾਰੋਂ ਪਾਸੇ ਵਿਪਤਾ ਚ ਘਿਰਿਆ ਹੋਵੇ, ਫਿਰ ਲੱਭੀ ਤੂੰ ਸਾਥੀਆਂ ਨੂੰ, ਆਵਾਜ਼ ਵੀ ਮਾਰੇਗਾ ਤੇ ਕੋਈ ਨੇੜੇ ਨਹੀਂ ਆਵੇਗਾ। ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇੜੇ। ਇੱਥੇ ਸੁੱਖ ਮੈਂ ਬਹੁ ਸੰਗੀ ਭੈ ਰਹਿਤ ਚਾਹੂੰ ਦਿਸ ਗੇਰੇ, ਤੇ ਖਿਮਾ ਕਰਨੀ ਹੈ ਵਿਪਤਾ ਕਸੌਟੀ ਹੈ ਪ੍ਰਮਾਤਮਾ ਦੀ, ਹੋਰ ਕੋਈ ਕਸੌਟੀ ਨਹੀਂ। ਕਬੀਰ ਕਸੌਟੀ ਰਾਮ ਕੀ ਜੂਠਾ ਟਿਕੇ ਨਾ ਕੋਏ, ਕੋਈ 200-250 ਸਾਲਾਂ ਤੋਂ ਬਾਅਦ ਇੱਕ ਬਹੁਤ ਵੱਡੀ ਕਸੌਟੀ ਕੌਮ ਦੇ ਸਾਹਮਣੇ ਆਈ ਹੈ। ਇੱਥੇ ਹੁਣ ਪਤਾ ਚੱਲੇਗਾ ਕੌਣ ਗੁਰੂ ਅਰਜਨ ਦੇਵ ਜੀ ਦੇ ਸਿੱਖ ਨੇ, ਕਿਹੜੇ ਕਲਗੀਧਰ ਦੇ ਸਿੱਖ ਨੇ ਤੇ ਕਿਹੜੇ ਜ਼ਾਲਮ ਦੇ ਸਿੱਖ ਨੇ। ਇੱਥੇ ਪਤਾ ਚੱਲ ਜਾਏਗਾ ਕਿਹੜੇ ਸੰਸਾਰੀ ਨੇ ਤੇ ਕਿਹੜੇ ਧਾਰਮਿਕ ਨੇ, ਤੇ ਦੋਹਾਂ ਦਾ ਜੋੜ ਕਦੀ ਨਹੀਂ ਜੁੜਦਾ। ਔਰ ਮੈਂ ਚੰਗਿਆਂ ਨੂੰ ਵੇਖ ਲਿਆ, ਮੇਰੀ ਵੀ ਇੱਛਾ ਸੀ, ਮੈਂ ਵੀ ਆਸ ਲਾਈ ਹੋਈ ਸੀ ਵੀ ਕਮ ਸੇ ਕਮ ਇਹ ਬੰਦੇ ਮੁਦੱਬਰ ਨੇ, ਮੁਦੱਲਲ ਨੇ, ਦਲੀਲਬਾਜ਼ ਨੇ, ਸਿਆਣੇ ਨੇ, ਬੜੀ ਪਹੁੰਚ ਹੈ, ਬੜੀ ਗੱਲ ਹੈ ਇਹਨਾਂ ਦੀ। ਤੇ ਯਕੀਨ ਜਾਣੋ 10 ਦਿਨ ਮੈਂ ਵੀ ਮੁਗਲਤ ਚ ਰਿਹਾ, 10 ਦਿਨ ਮੈਂ ਵੀ ਸਾਸਾ ਚ ਰਿਹਾ, ਤੇ 2-3 ਦਿਨਾਂ ਤੋਂ ਮੈਂ ਹੁਣ ਇਸ ਪੱਧਰ ਤੇ ਆ ਕੇ ਖੜਾ ਹੋਇਆ ਕਿ ਵਿਪਤ ਭਰੀ ਸਭ ਹੀ ਸੰਗ ਛੱਡ ਤੇ ਕੋ ਨਾ ਆਵਤ ਨੇਰੇ। ਇਹ ਹਕੀਕਤ, ਇਹ ਬਹੁਤ ਵੱਡੀ ਸੱਚਾਈ ਹੈ। ਭਾਵੇਂ ਮੁਗਾਲਤਾ ਸੀ ਸ਼ਾਇਦ, ਸਤਿਗੁਰ ਦੀਆਂ ਇਹ ਪੰਗਤੀਆਂ ਮੈਂ ਨਜ਼ਰ ਅੰਦਾਜ਼ ਕੀਤੀਆਂ ਤੇ ਮੈਂ ਆਸਾ ਲਾਈ ਬੈਠਾ ਸੀ। ਆਖਿਰ ਸਾਡੀ ਕੌਮ ਵਿੱਚ ਬੜੇ ਬੜੇ ਮੁਦੱਬਰ ਬੰਦੇ ਨੇ ਜਿਨ੍ਹਾਂ ਦੀ ਬੜੀ ਪਹੁੰਚ ਹੈ, ਬੜੀ ਗੱਲ ਹੈ, ਬਾਦਲੀਲ ਗੱਲ ਕਰ ਸਕਦੇ ਨੇ, ਰਸੂਖ ਹੈ, ਬੜੀ ਤਾਕਤ ਹੈ, ਬੜੀ ਸ਼ਕਤੀ ਹੈ। ਪਰ ਗਜ਼ਬ ਦੀ ਗੱਲ ਮੈਂ ਦੇਖ ਕੇ ਹੈਰਾਨ ਹੋਇਆ, ਜਿਸ ਦਸਤਰਖਾਨ ਤੇ ਜ਼ਾਲਮ ਬੈਠਾ ਹੈ ਇਹ ਜ਼ਾਲਮ ਨਾਲ ਬੈਠ ਕੇ ਭੋਜਨ ਪੈ ਸਕਦੇ ਨੇ, ਇੱਕੋ ਹੀ ਦਸਤਰਖਾਨ ਤੇ। ਉਮੀਦ ਤੇ ਬਿਲਕੁਲ ਪਾਣੀ ਫਿਰ ਗਏ, ਨਿਰਾਸ਼। ਤੇ ਮੈਂ ਉਸ ਦਿਨ ਫਿਰ ਸਵੇਰੇ ਨਿਤਨੇਮ ਤੋਂ ਬਾਅਦ ਅਰਦਾਸ ਕੀਤੀ, ਦਾਤਾ ਤੂੰ ਆਪ ਹੀ ਆਪਣੇ ਬਿਰਧ ਬਾਣੇ ਦੀ ਲਾਜ ਰੱਖ, ਬਾਕੀ ਤੇ ਕੁਛ ਵੀ ਕੋਈ ਨਹੀਂ, ਬਾਕੀ ਤੇ ਮੈਨੂੰ ਕੁਛ ਵੀ ਨਹੀਂ ਦਿਖਾਈ ਦਿੰਦਾ ਇਸ ਅੰਧੇਰੇ ਵਿੱਚ। ਕਹਿੰਦੇ ਨੇ ਅਮਾਵਸ ਦੀ ਰਾਤ ਹੈ ਪਰ ਕਮ ਸੇ ਕਮ ਤਾਰੇ ਤੇ ਚਮਕ ਦੇਣਾ,

0: ਆਵਸ ਦੀ ਰਾਹਤ ਹੈ। ਚਲੋ ਥੋੜੀ ਜਿਹੀ ਤਾਰਿਆਂ ਦੀ ਰੋਸ਼ਨੀ ਤੇ ਹੈ ਸਿੱਖ ਜਗਤ ਤੇ ਉਹ ਅਮਾਵਸ ਦੀ ਰਾਹਤ ਆਈ ਹੈ ਕਿ ਮੈਂ ਕਹਿੰਦੀ ਜਿੱਥੇ ਤਾਰਿਆਂ ਦੀ ਰੋਸ਼ਨੀ ਵੀ ਨਹੀਂ ਰਹੀ, ਮੈਂ ਤਾਂ ਉਹ ਦੇਖਦਾ ਪਿਆ ਜਿੱਥੇ ਟਿਮਟਿਮਾਂਦੇ ਤਾਰੇ ਵੀ ਕੋਈ ਨੇ, ਚੰਦਰਮਾ ਤੇ ਹੈ ਹੀ ਕੋਈ ਨੇ, ਤਾਰੇ ਵੀ ਕੋਈ ਨੇ, ਕੋਈ ਰਸਤੇ ਦਾ ਦੀਵਾ ਵੀ ਕੋਈ ਨੇ। ਜਿਹਨਾਂ ਨੂੰ ਸਮਝਿਆ ਸੀ ਕਿ ਸਾਡੇ ਰਸਤਾ ਦੇ ਦੀਵਾ ਨੇ, ਨਹੀਂ ਉਹ ਕਿਸੇ ਦੇ ਘਰ ਦਾ ਚਿਰਾਗ ਨੇ, ਸਾਡੇ ਰਸਤੇ ਦਾ ਦੀਵਾ ਨਹੀਂ ਨੇ, ਉਹ ਸਾਡੇ ਰਸਤੇ ਦੇ ਜੋ ਹੈ ਰੋਸ਼ਨੀ ਕਰਨ ਵਾਲੇ ਨੇ। ਇਸ ਵਾਸਤੇ ਹੁਣ ਤੇ ਤੁਹਾਡਾ ਇਹੀ ਫਰਜ਼ ਬਣ ਜਾਂਦਾ ਹੈ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣ ਕੇ ਜੀਵਣਾ, ਅੰਮ੍ਰਿਤ ਵੇਲੇ ਰੱਜ ਕੇ ਬੰਦਗੀ ਕਰਨੀ, ਸ਼ਾਮ ਨੂੰ ਰਾਜ ਸਾਹਿਬ ਖੁੰਜਾਣੀ ਨਹੀਂ, ਤੇ ਕਮ ਸੇ ਕਮ ਇਸ ਔਕੜ ਦੇ ਸਮੇਂ ਕੁਝ ਥੋੜੇ ਜਿਹੇ ਸਤਿਗੁਰਾਂ ਦੇ ਦਿੱਤੇ ਹੋਏ ਪ੍ਰਣ ਤੁਸੀਂ ਨਿਭਾ ਲਓ ਕਿ ਦਾਤਾ ਅੱਜ ਤੇਰੀ ਹਜ਼ੂਰੀ ਚ ਬੈਠੇ ਹਾਂ, ਹੁਣ ਅੰਮ੍ਰਿਤ ਛਕਣਾ ਸਾਡੀ ਜ਼ਿੰਦਗੀ ਦਾ ਮਨੋਰਥ ਹੈ, ਸ਼ਰਾਬ ਪੀਣੀ ਸਾਡੇ ਲਈ ਹਰਾਮ ਹੈ। ਔਰ ਕਮ ਸੇ ਕਮ ਇਤਨਾ ਹੀ ਪ੍ਰਣ ਕਰ ਲਈਏ ਦਾਤਾ, ਜੇ ਅਸੀਂ ਤਨ ਕਰਕੇ ਜ਼ਾਹਿਰਾ ਰੂਪ ਵਿੱਚ ਚਲੋ ਤੇਰਾ ਸਾਥ ਨਾ ਦੇਈਏ, ਕਮ ਸੇ ਕਮ ਮਨ ਕਰਕੇ ਤੇਰੇ ਨਾਲ ਆਵਾਂਗੇ, ਕਮ ਸੇ ਕਮ ਵਿਚਾਰਾਂ ਕਰਕੇ ਤੇਰੇ ਨਾਲ ਆਵਾਂਗੇ। ਤਾਂ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਭਗਤ ਦਾ ਜਿਹੜਾ ਰਸਤਾ ਹੈ ਦੇਖਣਾ, ਭਗਤਾਂ ਕੀ ਚਾਲ ਨਿਰਾਲੀ, ਚਾਲ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾਹੀਂ ਬੋਲਣਾ। ਹੁਣ ਕੋਈ ਇਤਨਾ ਵੱਡਾ ਤਿਆਗ ਕਰੇ ਤੇ ਇਸ ਰਸਤੇ ਤੇ ਚੱਲੇ, ਔਖਿਆ ਹੀ ਹੈ, ਪਰ ਮੈਂ ਅਰਜ਼ ਕਰਾਂ ਜੋ ਇਸ ਰਸਤੇ ਤੇ ਚੱਲਦਾ ਬੜੀ ਬੁਲੰਦੀਆਂ ਤੇ ਪਹੁੰਚ ਜਾਂਦਾ, ਔਰ ਉਸਨੂੰ ਜਿਸ ਪਦ ਦੀ ਪ੍ਰਾਪਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਪਰਮ ਪਦ। ਇਹ ਪਦ ਨਹੀਂ ਜਿਹਦਾ ਫਿਕਰ ਬਣਿਆ ਰਹੇ ਅੱਜ ਕੁਰਸੀ ਤੇ ਬੈਠੇ, ਕੱਲ ਕੋਈ ਲਾਹ ਨਾ ਦੇਵੇ, ਕੱਲ ਕੋਈ ਜੋ ਹੈ ਪਰੇ ਨਾ ਸੁੱਟ ਦੇਵੇ। ਉਹ ਪਦ ਜਿਹਨੂੰ ਪਰਮ ਪਦ ਕਹਿੰਦੇ ਨੇ, ਉਹ ਸਿੰਘਾਸਨ ਜਿਹਨੂੰ ਰਾਮ ਦਾ ਸਿੰਘਾਸਨ ਕਹਿੰਦੇ ਨੇ, ਭਗਤ ਕਬੀਰ ਕਹਿੰਦੇ ਨੇ ਮੈਂ ਉਸ ਸਿੰਘਾਸਨ ਤੇ ਜਾ ਬੈਠਾ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਵਹਿ ਹੈ ਕੋਈ ਨਾ ਸਕੇ ਪਛਾਣੀ। ਤੇ ਮੈਂ ਹੁਣ ਥੋੜਾ ਜਿਹਾ ਇਸ ਦਾ ਖੁਲਾਸਾ ਕਰਨਾ ਕਿ ਰਾਮ ਦਾ ਜੋ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ ਹੈ, ਤੇ ਜਿਹੜਾ ਆਪਣਾ ਸਿੰਘਾਸਨ ਹੈ ਇਹਦੀ ਰਾਜਨੀਤੀ ਕੀ। ਆਖਿਰ ਇਹਨਾਂ ਦੀ ਰਾਜਨੀਤੀ ਤੇ ਹੋਣੀ ਚਾਹੀਦੀ, ਨੀਤੀ ਤੋਂ ਬਿਨਾਂ ਤੇ ਸਿੰਘਾਸਨ ਹੁੰਦੇ ਹੀ ਨਹੀਂ, ਸਿੰਘਾਸਨ ਚੱਲਦੇ ਹੀ ਨਹੀਂ। ਔਰ ਇਸਦਾ ਲੰਬਾ ਚੌੜਾ ਖੁਲਾਸਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਮੌਜੂਦ ਹੈ। ਰਾਮ ਦੇ ਸਿੰਘਾਸਨ ਦੀ ਰਾਜਨੀਤੀ ਕੀ ਹੈ, ਇਹ ਗੱਲ ਵੱਖਰੀ ਹੈ ਕਿ ਸੰਨ 47 ਵਿੱਚ ਮੈਂ ਚਾਰੋਂ ਪਾਸੇ ਦੇਸ਼ ਵਿੱਚ ਆਵਾਜ਼ਾਂ ਸੁਣੀਆਂ ਕਿ ਅਸੀਂ ਇਸ ਦੇਸ਼ ਵਿੱਚ ਰਾਮ ਰਾਜ ਲਿਆਵਾਂਗੇ, ਰਾਮ ਰਾਜ। ਤੇ ਰਾਮ ਰਾਜ ਪ੍ਰੀਸ਼ਦ ਬਕਾਇਦਾ ਇੱਕ ਸਿਆਸੀ ਪਾਰਟੀ ਵੀ ਖੜੀ ਹੋਈ ਸੀ ਜਿਹਦੇ ਮੁਖੀ ਸਨ ਕਰਪਾਤਰੀ ਜੀ, ਇੱਕ ਸੰਤ ਸੀ, ਇੱਕ ਧਾਰਮਿਕ ਬੰਦਾ ਸੀ, ਉਹਨੇ ਇਸ ਪਾਰਟੀ ਨੂੰ ਜਨਮ ਦਿੱਤਾ। ਰਾਮ ਰਾਜ ਪ੍ਰੀਸ਼ਦ, ਅਸੀਂ ਇਸ ਦੇਸ਼ ਵਿੱਚ ਰਾਮ ਦਾ ਰਾਜ ਲਿਆਣਾ, ਤੇ ਰਾਮ ਦਾ ਰਾਜ ਲਿਆਉਣ ਤੋਂ ਮੁਰਾਦ ਧਰਮ ਦਾ ਰਾਜ ਲਿਆਣਾ, ਪਰਮਾਤਮਾ ਦਾ ਰਾਜ ਲਿਆਉਣਾ, ਈਸ਼ਵਰੀ ਰਾਜ ਲਿਆਉਣਾ, ਸੱਚ ਦਾ ਰਾਜ ਲਿਆਉਣਾ। ਗੱਲ ਤੇ ਇਤਨੀ ਸੀ, ਰਾਮ ਰਾਜ ਵਿੱਚ ਕੀ ਸੀ, ਇੱਕ ਨਿੱਕੀ ਜਿਹੀ ਘਟਨਾ ਕਹਿ ਕੇ ਮੈਂ ਅੱਗੇ ਵਧਾਂ। ਰਾਮ ਨੇ ਬਕਾਇਦਾ ਨਿਯਮ ਬਣਾ ਰੱਖੇ ਸਨ, ਪ੍ਰਜਾ ਦੇ ਚੋਂ ਕੋਈ ਕੋਈ ਬੰਦਾ ਅਗਰ ਇਹ ਦੋਸ਼ ਇਹ ਗਲਤੀਆਂ ਕਰੇਗਾ ਉਹਨੂੰ ਇਹ ਸਜ਼ਾ ਦਿੱਤੀ ਜਾਏਗੀ, ਪਰ ਜੇ ਰਾਜਾ ਵੀ ਕਰੇਗਾ ਤੇ ਰਾਜੇ ਨੂੰ ਇਹ ਸਜ਼ਾ ਦਿੱਤੀ ਜਾਏਗੀ। ਉਹਨੇ ਬਕਾਇਦਾ ਇੱਕ ਮਰਿਆਦਾ ਬਣਾ ਦਿੱਤੀ ਵੀ ਇਹ ਗਲਤੀ ਇਹ ਭੁੱਲ ਕਰੇ ਤੇ ਰਾਜੇ ਨੂੰ ਕੀ ਸਜ਼ਾ ਹੈ ਤੇ ਪ੍ਰਜਾ ਨੂੰ ਕੀ ਸਜ਼ਾ ਹੈ। ਤੇ ਗਜ਼ਬ ਦੀ ਗੱਲ ਇਹ ਹੈ, ਇਸ ਵਾਸਤੇ ਦੇਸ਼ ਵਾਸੀਆਂ ਦੇ ਮਨ ਵਿੱਚ ਰਾਮ ਦਾ ਬਹੁਤਾ ਪਿਆਰ ਹੋਇਆ ਕਿ ਰਾਮ ਨੇ ਆਮ ਬੰਦਿਆਂ ਦੇ ਕੀਤੀਆਂ ਹੋਈਆਂ ਗਲਤੀਆਂ ਦੀ ਜਿਹੜੀ ਸਜ਼ਾ ਨਿਯੁਕਤ ਕੀਤੀ ਸੀ ਨਾ, ਉਹੀ ਸਜ਼ਾ ਰਾਜੇ ਵਾਸਤੇ। ਰੰਚਕ ਮਾਤਰ ਵੀ ਫਰਕ ਨਹੀਂ ਰੱਖਿਆ ਵੀ ਇੱਕ ਭੁੱਲ ਅਗਰ ਇੱਕ ਪ੍ਰਜਾ ਦੇ ਚੋਂ ਕੋਈ ਕਰਦਾ ਤੇ ਜਿਹੜੀ ਸਜ਼ਾ ਉਸਨੂੰ ਦਿੱਤੀ ਜਾਏਗੀ ਉਹੀ ਸਜ਼ਾ ਉਸਨੂੰ ਦਿੱਤੀ ਜਾਏਗੀ ਅਗਰ ਰਾਜਾ ਕਰੇ, ਅਗਰ ਹੁਕਮਰਾਨ ਕਰੇ, ਅਗਰ ਸਿੰਘਾਸਨ ਤੇ ਬੈਠਾ ਹੋਇਆ ਕਰੇ। ਇਸ ਵਾਸਤੇ ਰਾਮ ਰਾਜ ਪ੍ਰੀਸ਼ਦ, ਰਾਮ ਰਾਜ ਦੀ ਭਾਵਨਾ ਸਾਡੇ ਦੇਸ਼ ਵਿੱਚ ਉਜਾਗਰ ਹੋਈਆਂ ਤੇ ਕਈਆਂ ਦੇ ਮਨ ਵਿੱਚ ਤੜਪ ਪੈਦਾ ਹੋਈ ਵੀ ਕਿਸੇ ਤਰੀਕੇ ਨਾਲ ਰਾਮ ਦਾ ਰਾਜ ਹੋਵੇ। ਤੋ ਘਟਨਾ ਕੀ ਹੈ, ਰਾਮ ਨੇ ਇੱਕ ਮਰਿਆਦਾ ਬਣਾ ਦਿੱਤੀ ਸੀ, ਕੋਈ ਇਸਤਰੀ ਲਗਾਤਾਰ 3 ਮਹੀਨੇ ਘਰ ਤੋਂ ਬਾਹਰ ਰਹੀ ਹੈ, ਤੇ 3 ਮਹੀਨਿਆਂ ਬਾਅਦ ਅਗਰ ਘਰ ਵਿੱਚ ਆਉਂਦੀ ਹੈ ਤੇ ਪਤੀ ਦੀ ਮਰਜ਼ੀ ਹੈ ਉਸਨੂੰ ਰੱਖਣਾ ਜਾਂ ਨਹੀਂ ਰੱਖਣਾ। ਤੇ ਉਹਨੇ ਮਰਿਆਦਾ ਬਣਾਈ ਸ਼੍ਰੀ ਰਾਮ ਨੇ। ਸ਼੍ਰੀ ਰਾਮ ਨੇ ਇਹ ਮਰਿਆਦਾ ਵੀ ਬਣਾਈ ਕਿ ਰਾਜੇ ਦੀ ਆਖੀ ਹੋਈ ਗੱਲ ਅਗਰ ਬਹੁ ਪੱਖੀ ਕਾਬਲੇ ਕਬੂਲ ਨਾ ਹੋਈ ਤੇ ਰਾਜੇ ਦੀ ਉਸ ਗੱਲ ਨੂੰ ਰੱਦ ਕੀਤਾ ਜਾ ਸਕਦਾ ਹੈ। ਤੇ ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕੋਈ ਗੱਲ ਆਖੇ ਤੇ ਰਾਜੇ ਨੂੰ ਉਹ ਗੱਲ ਕਬੂਲ ਵੀ ਕਰਨੀ ਪਏਗੀ, ਪ੍ਰਵਾਨ ਵੀ ਕਰਨੀ ਪਏਗੀ, ਮੰਨਣਾ ਵੀ ਪਏਗਾ। ਤੇ ਉਸਨੇ ਮਰਿਆਦਾ ਬਣਾ ਦਿੱਤੀ। ਸੀਤਾ ਜਦ ਘਰ ਵਿੱਚ ਆਈ, ਆਪ ਅਯੁੱਧਿਆ ਦੇ ਰਾਜਾ ਬਣੇ, ਸਿੰਘਾਸਣ ਤੇ ਬੈਠੇ, ਤੇ ਪ੍ਰਜਾ ਦੀ ਬਹੁਤੀ ਆਵਾਜ਼ ਇਹ ਉੱਠ ਪਈ ਵੀ ਸੀਤਾ ਰਾਮ ਦੇ ਇਸ ਮਹਿਲ ਵਿੱਚ ਨਹੀਂ ਰਹਿਣੀ ਚਾਹੀਦੀ, ਤੇ 3 ਮਹੀਨੇ ਰਾਵਣ ਕੋਲ ਰਹੀ ਹੈ। ਆਵਾਜ਼ ਉੱਠੀ ਔਰ ਇਹ ਬਹੁ ਪੱਖੀ ਉੱਠੀ, ਇੱਕ ਧੋਬੀ ਤੋਂ ਉੱਠੀ, ਬਹੁ ਪੱਖੀ ਆਵਾਜ਼ ਉੱਠੀ। ਤੇ ਰਾਮ ਨੇ ਆਪ ਜੋ ਹੈ ਮਰਿਆਦਾ ਬਣਾਈ ਸੀ, ਬਹੁ ਸੰਮਤੀ ਦੇ ਵਿੱਚ ਅਗਰ ਪ੍ਰਜਾ ਕੁਛ ਆਖੇਗੀ ਤਾਂ ਰਾਜੇ ਨੂੰ ਵੀ ਝੁਕਣਾ ਪਏਗਾ। ਗੱਲ ਮੰਨ ਲਈ, ਕਾਬਲੇ ਕਬੂਲ ਕਰ ਲਈ, ਜੇ ਪ੍ਰਜਾ ਇਸ ਢੰਗ ਨਾਲ ਚਾਹੁੰਦੀ ਹੈ ਤੇ ਭਾਵੇਂ ਮੈਂ ਨਾ ਚਾਹੁੰਦਾ ਹੋਇਆ ਵੀ ਪ੍ਰਜਾ ਦੀ ਗੱਲ ਦਾ ਸਨਮਾਨ ਕਰਦਾ, ਮੈਨੂੰ ਪ੍ਰਵਾਨ ਹੈ। ਸੀਤਾ ਨੂੰ ਘਰੋਂ ਕੱਢ ਦਿੱਤਾ ਪ੍ਰਜਾ ਦੇ ਕਹਿਣ ਤੇ। ਜੇ ਪ੍ਰਜਾ ਨਹੀਂ ਚਾਹੁੰਦੀ ਤੇ ਠੀਕ, ਜੇ ਸੰਸਾਰ ਨਹੀਂ ਚਾਹੁੰਦਾ ਤੇ ਠੀਕ, ਜੇ ਬਹੁ ਗਿਣਤੀ ਨਹੀਂ ਚਾਹੁੰਦੀ ਤੇ ਮੈਨੂੰ ਇਸ ਪ੍ਰਜਾ ਦੀ ਗੱਲ ਨੂੰ ਜੋ ਹੈ ਪ੍ਰਵਾਨ ਕਰਨ ਲੱਗਿਆ ਕੋਈ ਦੁੱਖ ਨਹੀਂ, ਕੋਈ ਦਿੱਕਤ ਨਹੀਂ। ਉਸੇ ਵਕਤ ਹੁਕਮ ਦੇ ਦਿੱਤਾ ਵੀ ਸੀਤਾ ਪ੍ਰਜਾ ਨਹੀਂ ਚਾਹੁੰਦੀ ਤੇ ਮੈਂ ਆਪ ਹੀ ਮਰਿਆਦਾ ਬਣਾਈ ਹੈ ਤੇ ਮਰਿਆਦਾ ਦੇ ਉੱਤੇ ਮੈਂ ਆਪਣੀ ਜਾਨ ਦੇ ਸਕਦਾ। ਇਸ ਵਾਸਤੇ ਰਾਮ ਦੇ ਨਾਲ ਇੱਕ ਦੋਹਰਾ ਬੜਾ ਮਸ਼ਹੂਰ ਹੋ ਗਿਆ, ਕਿਉਂਕਿ ਰਘੂਕੁਲ ਵਿੱਚ ਪੈਦਾ ਹੋਏ ਸਨ। ਰਘੂਕੁਲ ਰੀਤ ਸਦਾ ਚਲੀ ਆਈ, ਪ੍ਰਾਣ ਜਾਏ ਪਰ ਵਚਨ ਨਾ ਜਾਏ। ਜੋ ਕੁਝ ਕਹਿ ਦਿੱਤਾ ਹੈ ਉਹ ਨਿਭਾਣਾ ਹੈ, ਭਾਵੇਂ ਪ੍ਰਾਣ ਹੀ ਜਾਣ, ਭਾਵੇਂ ਜਿੰਦ ਜਾਂਦੀ ਹੈ ਤੇ ਜਾਵੇ। ਤੋ ਮਰਿਆਦਾ ਤੇ ਆਪ ਬਣਾਈ ਸੀ। ਤੋ ਹੋਇਆ ਕਿ ਜਦ ਬਹੁ ਪੱਖੀ ਬਹੁ ਸੰਮਤੀ ਨੇ ਆਵਾਜ਼ ਉਠਾਈ, ਆਪਣੇ ਸੀਤਾ ਨੂੰ ਘਰੋਂ ਕੱਢ ਦਿੱਤਾ। ਇਸ ਢੰਗ ਨਾਲ ਪ੍ਰਜਾ ਦੀ ਖੁਸ਼ੀ ਲੈ ਲਈ, ਸਿੰਘਾਸਣ ਤੇ ਬਣੇ ਰਹਿ। ਪ੍ਰਜਾ ਨੇ ਕਿਹਾ ਸਾਨੂੰ ਕਾਬਲੇ ਕਬੂਲ ਹੈ, ਇਹ ਰਾਜਾ ਜਿਹੜਾ ਹੈ ਕਾਬਲੇ ਕਬੂਲ ਹੈ, ਪਰ ਸਾਡਾ ਦੇਸ਼ ਰਾਮ ਰਾਜ ਤੋਂ ਚੱਲ ਕੇ ਕਿੱਥੇ ਪਹੁੰਚ ਗਿਆ ਕਿ ਇੱਕ ਅਦਾਲਤ, ਵਕਤ ਦੀ ਇੱਕ ਅਦਾਲਤ ਅਲਾਹਾਬਾਦ ਹਾਈ ਕੋਰਟ ਵਕਤ ਦੇ ਹੁਕਮਰਾਨ ਨੂੰ ਦੋਸ਼ੀ ਸਾਬਤ ਕਰ ਦਿੰਦਾ, ਉਹ ਕਾਨੂੰਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਹੀ ਬਦਲ ਕੇ ਰੱਖ ਦਿੰਦਾ, ਉਹ ਵਿਧਾਨ ਦੀ ਤਰਮੀਮ ਹੀ ਕਰਕੇ ਰੱਖ ਦਿੰਦਾ। ਇਹ ਸਾਡੇ ਦੇਸ਼ ਦਾ ਢਾਂਚਾ, ਰਾਮ ਰਾਜ ਤੋਂ ਚੱਲ ਕੇ ਇੱਥੇ ਜਾ ਪਹੁੰਚਿਆ। ਔਰ ਇਹ ਨਕਸ਼ੇ ਮੈਂ ਤੁਹਾਡੇ ਸਾਹਮਣੇ ਰੱਖਦਾ ਪਿਆ, ਜੋ ਕੁਛ ਹੈ ਕਿੱਥੇ ਰਾਮ ਰਾਜ ਮਰਿਆਦਾ ਜੋ ਬਣਾਈ, ਔਰ ਰਾਮ ਜਦ ਸੀਤਾ ਨੂੰ ਘਰੋਂ ਕੱਢਦੇ ਨੇ, ਕਹਿੰਦੇ ਨੇ ਲਗਾਤਾਰ ਰੋਂਦੇ ਹੀ ਰਹੇ ਕਈ ਦਿਨ ਤੱਕ ਵੀ ਸੀਤਾ ਤੇ ਜ਼ੁਲਮ ਹੋਇਆ, ਮੇਰੇ ਤੇ ਵੀ ਜ਼ੁਲਮ ਹੋਇਆ, ਪਰ ਮੈਂ ਕਰਾਂ ਕਿ ਮੈਂ ਮਰਿਆਦਾ ਬਣਾਈ ਹੈ, ਪ੍ਰਜਾ ਨਹੀਂ ਮੰਨਦੀ। ਹੁਣ ਜਦ ਪ੍ਰਜਾ ਨਹੀਂ ਮੰਨਦੀ ਤੇ ਇਹਦੇ ਮਤਲਬ ਥੋੜੀ ਹੈ ਕੋਈ ਮੈਂ ਰਾਜਾ ਤੇ ਵਿਧਾਨ ਬਦਲ ਦੇਵਾਂ। ਅਗਰ ਚਾਹੁੰਦੇ ਤੇ ਰਾਮ ਵਿਧਾਨ ਬਦਲ ਸਕਦੇ ਸਨ, ਰਾਜੇ ਸਨ, ਤਾਕਤ ਦੇ ਸਨ, ਸੈਨਾ ਉਹਨਾਂ ਦੇ ਕੋਲ, ਸਿੰਘਾਸਣ ਉਹਨਾਂ ਦੇ ਕੋਲ, ਸਭ ਕੁਛ ਉਹਨਾਂ ਦੇ ਕੋਲ ਸੀ, ਤੇ ਇੱਕ ਲਕੀਰ ਨਾਲ ਵਿਧਾਨ ਬਦਲ ਸਕਦੇ ਸਨ, ਨਹੀਂ ਬਦਲਿਆ। ਆਖਿਆ ਕੋਈ ਗੱਲ ਨਹੀਂ, ਸੀਤਾ ਦੁੱਖ ਸਹਾਰ ਲਏਗੀ, ਮੈਂ ਦੁੱਖ ਝੇਲ ਲਵਾਂਗਾ, ਮੈਂ ਬਣਾਏ ਹੋਏ ਵਿਧਾਨ ਨੂੰ ਨਹੀਂ ਬਦਲਣਾ। ਲੇਕਿਨ ਉਸ ਵਿਧਾਨ ਦੀ ਲਪੇਟ ਵਿੱਚ ਅੱਜ ਦਾ ਹੁਕਮਰਾਨ ਜਦ ਆ ਜਾਏ ਤਾਂ ਖਿਮਾ ਕਰਨੀ, ਵਿਧਾਨ ਨੂੰ ਬਦਲ ਕੇ ਰੱਖ ਦਿੰਦਾ। ਵਿਧਾਨ ਨੂੰ ਬਦਲਣਾ, ਖਿਮਾ ਕਰਨੀ ਕੋਈ ਪਾਪ ਨਹੀਂ, ਤੇ ਜਦ ਕੋਈ ਵਿਧਾਨ ਦੀ ਜੋ ਹੈ ਤਰਮੀਮ ਕਰਨ ਦੀ ਮੰਗ ਕਰੇ ਇਹ ਪਾਪ ਹੋ ਗਈ। ਅਤੇ ਸਪਸ਼ਟ ਗੱਲ ਹੈ ਤੁਹਾਡੇ ਸਾਹਮਣੇ, ਵਿਧਾਨ ਨੂੰ ਕਿਤਨੀ ਦਫ਼ਾ ਬਦਲਿਆ। ਅਗਰ ਵਿਧਾਨ ਨੂੰ ਬਦਲਣਾ, ਉਹਦੇ ਤਰਮੀਮ ਕਰਨਾ ਪਾਪ ਹੈ, ਤਾਂ ਕਮ ਸੇ ਕਮ ਇਸ ਤਰ੍ਹਾਂ ਦਾ ਪਾਪ 50-60 ਦਫ਼ਾ ਇਹ ਕਰ ਚੁੱਕੇ ਨੇ, ਇਤਨਾ ਪਾਪ ਇਹ ਕਰ ਚੁੱਕੇ ਨੇ, ਕਿਉਂਕਿ ਇਤਨੀ ਦਫ਼ਾ ਤਬਦੀਲੀ ਲਿਆਈ ਗਈ ਹੈ, ਇਤਨੀ ਦਫ਼ਾ ਇਸ ਦੀ ਤਰਮੀਮ ਹੋਈ ਹੈ, ਇਤਨੀ ਦਫ਼ਾ ਇਸ ਦੇ ਸੰਸ਼ੋਧਨ ਹੋਇਆ। ਜੇ ਸੰਸ਼ੋਧਨ ਕਰਨਾ ਇੱਕ ਪਾਪ ਹੈ, ਤੇ ਇਹ ਪਾਪ 50-60 ਦਫ਼ਾ ਹੋ ਚੁੱਕਿਆ, ਪਹਿਲੇ ਵੀ ਹੋ ਚੁੱਕਿਆ, ਇਹਨਾਂ 30 ਸਾਲਾਂ ਵਿੱਚ ਹੋ ਚੁੱਕਿਆ, 35 ਸਾਲਾਂ ਵਿੱਚ ਇਤਨਾ ਵੱਡਾ ਪਾਪ ਜੋ ਹੈ ਹੋ ਚੁੱਕਿਆ। ਤਾਂ ਖਿਮਾ ਕਰਨੇ, ਮੁਖਤਸਰ ਅਰਜ਼ ਕਰਾਂ, ਰਾਮ ਰਾਜ ਉਹ ਰਾਜ ਚੱਲ ਕੇ ਕਿੱਥੇ ਜਾ ਪਹੁੰਚਿਆ? ਤਾਂ ਹੋਇਆ ਇਹ, ਰਾਮ ਰਾਜ ਸੁਪਨਾ ਬਣ ਕੇ ਰਹਿ ਗਿਆ। ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਇੱਕ ਨਾਰਾ ਦਿੱਤਾ, ਤੁਸੀਂ ਰੱਬ ਤੋਂ ਇੱਕ ਮੰਗ ਮੰਗੋ, ਪਰਮਾਤਮਾ ਤੋਂ ਇੱਕ ਮੰਗ ਮੰਗੋ, ਤੇ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਏ। ਰਾਜ ਸਤਾ ਖਾਲਿਸ ਦੇ ਹੱਥ ਵਿੱਚ ਹੋਵੇ, ਕੋਈ ਦੁਖੀ ਨਾ ਹੋਵੇ, ਕੋਈ ਬੇਵਾ ਨਾ ਰੋਵੇ ਕਿ ਉਹਦਾ ਸੁਹਾਗ ਉਜੜ ਗਿਆ, ਕੋਈ ਮਾਂ ਨਾ ਰੋਵੇ ਕਿ ਉਸਦੇ ਬੱਚੇ ਮਾਰੇ ਗਏ ਨੇ, ਕੋਈ ਬੱਚੇ ਨਾ ਰੋਵਣ ਕਿ ਮੈਂ ਯਤੀਮ ਹੋ ਗਿਆ, ਮੈਨੂੰ ਸਤਾ ਨੇ ਯਤੀਮ ਕਰਕੇ ਜੋ ਹੈ ਰੱਖ ਦਿੱਤਾ। ਇਸ ਤਰ੍ਹਾਂ ਦੀ ਬਰਬਾਦੀ ਜੋ ਹੈ ਨਾ ਹੋਵੇ। ਤੇ ਕੱਲ ਮੈਨੂੰ ਰਾਗੀ ਸਿੰਘ ਰੋਂਦੇ ਹੋਏ ਮਿਲੇ ਨੇ, ਭਾਈ ਸਾਹਿਬ ਭਾਈ ਗੋਪਾਲ ਸਿੰਘ ਜੀ ਦੇ ਪਰਾਤਾ ਜਗੀਰ ਸਿੰਘ ਤੇ ਫਿਰ ਉਹਨਾਂ ਦੀ ਪਤਨੀ ਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਰਾਗੀ ਉਹ ਵੀ ਸ਼ਹੀਦ ਹੋ ਗਏ ਨੇ ਜੋ ਸਿਰਫ ਆਪਣੇ ਘਰ ਦੇ ਚ ਹੀ ਬੈਠੇ ਸਨ। ਤੋ ਖੈਰ ਇਹ ਪੰਨੇ ਜੈਸੇ ਜੈਸੇ ਉਗੜਨਗੇ ਤੇ ਤੁਸੀਂ ਹਾਲਾਤ ਦਾ ਜਾਇਜ਼ਾ ਲਓਗੇ ਤੇ ਠੀਕ ਹੈ। ਪੁਰਾਣੇ ਜ਼ਮਾਨੇ ਚ ਅੱਜ ਤੋਂ 35 ਸਾਲ ਪਹਿਲੇ ਤੇ ਕਿਰਪਾਤਰੀ ਨੇ ਮੰਗ ਕੀਤੀ ਸੀ ਬਈ ਇੱਥੇ ਰਾਮ ਰਾਜ ਦੀ ਸਥਾਪਨਾ ਹੋਣੀ ਚਾਹੀਦੀ ਹੈ 35 ਸਾਲ ਪਹਿਲੇ, ਤੇ ਅਸੀਂ 300 ਸਾਲ ਤੋਂ ਪੜ੍ਹਦੇ ਆ ਰਹੇ ਹਾਂ ਔਰ ਪੜ੍ਹਦੇ ਰਵਾਂਗੇ ਉਤਨੇ ਚਿਰ ਤੱਕ ਜਿਤਨੇ ਚਿਰ ਤੱਕ ਸਿੰਘਾਸਣ ਤੇ ਕੋਈ ਰਾਮ ਨਹੀਂ ਬੈਠਦਾ। ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਮੰਗਦੇ ਰਵਾਂਗੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਮ ਜੋ ਹੋਏ। ਇਹ ਪਰਿਪੂਰਨ ਪ੍ਰਮਾਤਮਾ ਬਖਸ਼ਿਸ਼ ਕਰ, ਕੋਈ ਖਾਲਸਾ ਕੋਈ ਸ਼ੁੱਧ ਕੋਈ ਪਵਿੱਤਰ। ਤੇ ਖਾਲਸੇ ਦੀ ਵਿਆਖਿਆ ਮੈਂ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਹੈ, ਪਰਿਓ ਕਾਲ ਸਵੇ ਜਬ ਉਪਰ ਮਾਏ ਲਿਖੇ ਬ੍ਰਹਮ ਗਿਆਨੇ ਕਹੋ ਕਬੀਰ ਜਨ ਭੈ ਖਾਲਸੇ ਪ੍ਰੇਮ ਭਗਤ ਜੈ ਜਾਣੇ। ਜਿਸਨੇ ਪ੍ਰੇਮਾ ਭਗਤੀ ਨੂੰ ਜਾਣਿਆ, ਜਿਹਦਾ ਸਾਰਿਆਂ ਨਾਲ ਹੀ ਪ੍ਰੇਮ ਹੈ, ਜਿਹਦੇ ਵਾਸਤੇ ਨਹਿ ਕੋ ਬੈਰੀ ਨਹਿ ਬੇਗਾਨਾ ਸਗਲ ਸੰਗ ਹਮ ਕੋ ਬਣਾਈ, ਇਸ ਤਰ੍ਹਾਂ ਦੇ ਨਾਲ ਜੋ ਪ੍ਰੇਮ ਨਾਲ ਭੇਜਿਆ ਹੋਇਆ ਹਿਰਦਾ ਹੈ, ਦਾਤਾ ਤਾਕਤ ਉਸਨੂੰ ਦੇ ਤਾਂ ਕਿ ਸਾਰਿਆਂ ਨੂੰ ਆਪਣਾ ਹੱਕ ਮਿਲੇ ਤੇ ਕਿਸੇ ਨਾਲ ਕੋਈ ਬੇਇਨਸਾਫੀ ਨਾ ਹੋਵੇ, ਆਕੀ ਰਹੇ ਨਾ ਕੋਈ ਕੋਈ ਦੁਖੀ ਨਾ ਹੋਵੇ। ਦੁਸ਼ਟਾਂ ਨੇ ਇਹਦੇ ਵੀ ਅਰਥਾਂ ਦੇ ਅਨਰਥ ਕੀਤੇ ਨੇ ਬਈ ਖਾਲਸੇ ਤੇ ਇੰਜ ਪਏ ਪੜਦੇ ਨੇ ਬਾਕੀ ਰਹੇ ਨਾ ਕੋਏ। ਨਹੀਂ, ਸਿੱਖ ਇਹ ਨਹੀਂ ਪੜ ਸਕਦਾ ਬਾਕੀ ਰਹੇ ਨਾ ਕੋਏ। ਸਿੱਖ ਤੇ ਆਖਦਾ ਆਕੀ ਰਹੇ ਨਾ ਕੋਏ, ਸਿੱਖ ਮੰਗਦਾ ਸਰਬੱਤ ਦਾ ਭਲਾ। ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਇੱਕ ਪੰਕਤੀ ਹੈ, ਸਤਿਗੁਰ ਨੂੰ ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਤੇ ਬੜੀ ਕੀਮਤੀ ਪੰਕਤੀ ਹੈ ਗੁਰੂ ਅਮਰਦਾਸ ਜੀ ਦੀ, ਸਤਿਗੁਰ ਸਭ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਹਰਿਮੰਦਰ ਸਾਹਿਬ ਸਾਰੀ ਦੁਨੀਆਂ ਦਾ ਭਲਾ ਮੰਗੇ, ਸਾਰੇ ਦੇਸ਼ ਦਾ ਭਲਾ ਮੰਗੇ ਤੇ ਹਰਿਮੰਦਰ ਸਾਹਿਬ ਦਾ ਬੁਰਾ ਕਿਉਂ ਹੋਵੇ। ਸਤਿਗੁਰ ਸਭਨਾ ਦਾ ਭਲਾ ਮਨਾਏਗਾ ਤਿਸ ਦਾ ਬੁਰਾ ਕਿਉਂ ਹੋਏ। ਇਹਦਾ ਮਤਲਬ ਹੈ ਉਦੋਂ ਵੀ ਕੁਛ ਐਸੇ ਸਨ ਜੋ ਗੁਰੂ ਦੋਖੀ ਸਨ, ਤਦੀ ਸਤਿਗੁਰ ਨੂੰ ਐਸਾ ਕਹਿਣਾ ਪਿਆ ਵੀ ਅਸੀਂ ਤੇ ਸਾਰਿਆਂ ਦਾ ਭਲਾ ਮੰਗਦੇ ਹਾਂ ਤੇ ਫਿਰ ਬੁਰਾ ਸਾਡੇ ਤੇ ਹੀ ਟਪਕਦਾ ਪਿਆ। ਜਿਹੜਾ ਮੰਦਰ ਸਾਰੇ ਮੰਦਰਾਂ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਦੇਸ਼ ਦੀ ਭਲਾਈ ਮੰਗਦਾ ਹੈ, ਜਿਹੜਾ ਮੰਦਰ ਸਾਰੇ ਸੰਸਾਰ ਦੀ ਭਲਾਈ ਮੰਗਦਾ ਹੈ, ਖਿਮਾ ਕਰਨੀ ਉਸ ਮੰਦਰ ਦੇ ਦੁਆਰ ਬੰਦ ਹੋਣ ਤੇ ਉਸ ਮੰਦਰ ਦਾ ਕੁਛ ਬੁਰਾ ਹੋਇਆ ਹੋਵੇ, ਖਿਮਾ ਕਰਨੀ ਕਹਿਣਾ ਪਏਗਾ ਰਾਮ ਰਾਜ ਦੀ ਮੰਗ। ਇਹ ਜੋ ਗੁਰੂ ਨੇ ਸਾਨੂੰ ਸਿਖਾਈ ਹੈ ਅਸੀਂ ਹੁਣ ਪ੍ਰਾਣਾਂ ਨਾਲ ਮੰਗਣੀ ਹੈ, ਹੁਣ ਰਸਮੀ ਤੌਰ ਤੇ ਮੰਗਣੇ ਮੰਗਣੇ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ। ਅਰਦਾਸ ਤੋਂ ਬਾਅਦ ਦਿਲੋਂ ਮੰਗ ਕਰਨੀ ਹੈ ਦਾਤਾ ਤੂੰ ਕਲਾ ਵਰਤਾ, ਕੁਝ ਸ਼ਕਤੀ ਵਰਤਾ ਕਿ ਸ਼ਕਤੀ ਹੁਣ ਰਾਮ ਦੇ ਹੱਥ ਚ ਹੋਵੇ, ਤਾਂ ਕਿ ਹਰ ਇੱਕ ਨੂੰ ਇਨਸਾਫ਼ ਮਿਲੇ, ਤਾਂ ਕਿ ਕਾਨੂੰਨ ਦੀ ਲਪੇਟ ਦੇ ਚ ਅਗਰ ਰਾਮ ਵੀ ਆਵੇ ਤੇ ਉਹ ਵੀ ਆਖੇ ਕੋਈ ਗੱਲ ਨਹੀਂ ਮੈਂ ਘਰ ਦੇ ਚ ਰੋ ਲਵਾਂਗਾ ਦੁੱਖ ਸਹਾਰ ਲਵਾਂਗਾ ਪਰ ਮੈਂ ਹੁਣ ਵਿਧਾਨ ਨਹੀਂ ਬਦਲਣਾ। ਇਸ ਢੰਗ ਦੀ ਸਪਿਰਿਟ, ਇਸ ਢੰਗ ਦੇ ਜਜ਼ਬੇ, ਇਸ ਢੰਗ ਦੀ ਜੋ ਹੈ ਰਾਜਨੀਤਿਕ ਵਾਤਾਵਰਣ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਦੇਸ਼ ਵਿੱਚ ਬਣਾਉਣ ਤਾਂ ਕਿ ਕੋਈ ਦੁਖੀ ਨਾ ਹੋਵੇ, ਸੁੱਖ ਦੇ ਨਾਲ ਰਹਿਣ ਈਸਾਈ ਮੁਸਲਮਾਨ ਹਿੰਦੂ ਵੀਰ ਔਰ ਸਿੱਖ ਸਾਰੇ ਆਰਾਮ ਨਾਲ ਰਹਿਣ, ਇਸ ਢੰਗ ਦਾ ਵਾਤਾਵਰਣ ਇਸ ਦੇਸ਼ ਦੇ ਜੋ ਹੈ ਬਣੇ। ਤੇ ਕੱਲ ਮੈਂ ਇੱਕ ਅਰਜ਼ ਕੀਤੀ ਸੀ ਕਿਉਂਕਿ ਗੁਰੂ ਨਾਨਕ ਦਾ ਇੱਕ ਸਾਥੀ ਬਾਲਾ ਹੈ, ਇੱਕ ਮਰਦਾਨਾ ਹੈ, ਇੱਕ ਹਿੰਦੂ ਹੈ, ਇੱਕ ਸਿੱਖ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਸਾਇਮੀ ਆ ਭੇਖਣ ਸ਼ਾਹ ਜਾਂਦੇ ਨੇ ਦਰਸ਼ਨ ਕਰਨ ਲਈ। ਪੀਰ ਬੁੱਧੂ ਸ਼ਾਹ ਨੇ ਆਪਣੇ 4 ਪੁੱਤਰ ਤੇ 400 ਖਲੀਫੇ ਸ਼ਹੀਦ ਕਰਾ ਦਿੱਤੇ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸਨੂੰ ਬਹੁਤ ਵੱਡਾ ਸਰੋਪਾ ਦਿੱਤਾ। ਕਰੋੜੀ ਮੱਲ ਜਾਂ ਇਸ ਤਰ੍ਹਾਂ ਦੇ ਹੋਰ ਕਈ ਦੀਵਾਨ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਿੱਖ ਸਨ, ਪਰਮ ਭਗਤ ਸਨ। ਤੋ ਕਹਿਣ ਤੋਂ ਮੁਰਾਦ ਇਹ ਹੈ ਕਿ ਇਹ ਇੱਕ ਸਾਂਝਾ ਜਿਹਾ ਧਰਮ ਤੇ ਸਾਂਝੀ ਵਾਲਤਾ ਦਾ ਸਬੂਤ ਹੈ ਕਿ ਇੱਥੇ ਰਾਮਾਨੰਦ ਪਰਮਾਨੰਦ ਬੈਠੇ ਨੇ ਪਰ ਇੱਥੇ ਸਦਨਾ ਬੈਠੇ ਨੇ ਜੋ ਮੁਸਲਮਾਨ ਸੀ। ਮੈਂ ਇਤਨੀ ਅਰਜ਼ ਕਰਦੇ ਹਾਂ, ਇੱਕ ਈਸਾਈ ਮੁਸਲਮਾਨ ਸੀ ਔਰ ਬਾਬਾ ਫਰੀਦ ਨੇ ਤੇ ਕਬੀਰ ਦੇ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਦੇ ਚ ਹੀ ਪੁਸ਼ਟੀ ਮਿਲ ਜਾਂਦੀ ਹੈ ਕਿ ਕਬੀਰ ਕੌਣ ਸੀ। ਇੱਕ ਪੰਕਤੀ ਮੈਂ ਤੁਹਾਡੇ ਸਾਹਮਣੇ ਰੱਖਾਂ, ਜਾਂ ਕਿ ਈਦ ਬਕਰੀਦ ਕੁੱਲ ਗਊ ਬਦ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸਰੀ, ਤਿਉਹਰੇ ਲੋਕ ਪ੍ਰਸਿੱਧ ਕਬੀਰਾ। ਇਹ ਜਿਹੜਾ ਕਬੀਰ ਹੈ ਨਾ, ਇਹਦਾ ਪਿਓ ਤੇ ਇਹ ਕੁਛ ਕਰਦਾ ਸੀ। ਕੀ ਕਰਦਾ ਸੀ? ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੇ ਰਵਿਦਾਸ ਦੇ ਬੋਲ। ਜਾਂ ਕਿ ਈਦ ਬਕਰੀਦ ਕੁੱਲ ਗਊ ਬਦ ਕਰੇ, ਕਬੀਰ ਉਹ ਹੈ ਬਕਰੀਦ ਵਾਲੇ ਦਿਨ ਜਿਹਦੇ ਘਰ ਗਊਆਂ ਵੱਢੀਆਂ ਜਾਂਦੀਆਂ ਸਨ, ਹੋਰ ਤਰ੍ਹਾਂ ਤਰ੍ਹਾਂ ਦੀਆਂ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਸਨ, ਸ਼ੇਖਾਂ ਨੂੰ ਮੰਨਦੇ ਸਨ, ਸ਼ਹੀਦਾਂ ਨੂੰ ਮੰਨਦੇ ਸਨ, ਮਜ਼ਾਰਾਂ ਨੂੰ ਮੰਨਦੇ ਸਨ। ਕਬੀਰ ਦਾ ਜਨਮ ਉਸ ਘਰਾਣੇ ਚ ਹੋਇਆ। ਜਾਂ ਕਿ ਈਦ ਬਕਰੀਦ ਕੁੱਲ ਗਊ ਬਦ ਕਰੇ, ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪਿਓ ਤੇ ਇਹ ਕੁਛ ਕਰਦਾ ਸੀ, ਪੂਤ ਐਸੀ ਸਰੀ, ਤਿਉਹਰੇ ਲੋਕ ਪ੍ਰਸਿੱਧ ਕਬੀਰਾ। ਪੁੱਤਰ ਇਸ ਤੋਂ ਬਿਲਕੁਲ ਉਲਟ ਚੱਲਿਆ, ਤਿੰਨ ਲੋਕਾਂ ਦੇ ਜੋ ਹੈ ਪ੍ਰਸਿੱਧ ਹੋਇਆ। ਤੋ ਕਹਿਣ ਤੋਂ ਮੁਰਾਦ ਮੁਸਲਿਮ ਘਰਾਣੇ ਦੇ ਜਨਮ ਹੈ ਸ਼੍ਰੀ ਕਬੀਰ ਦਾ। ਰਾਮਾਨੰਦ ਨੇ, ਪਰਮਾਨੰਦ ਨੇ, ਇਹ ਤੇ ਸਾਂਝੀਵਾਲਤਾ ਦਾ ਧਰਮ। ਤੇ ਤੁਸੀਂ ਅੱਜ ਤੱਕ ਤੇ ਕੀਤੀ ਹੈ ਗਫਲਤ, ਹੁਣ ਨਹੀਂ ਗਫਲਤ ਕਰਨੀ। ਅਸੀਂ ਸਾਰਿਆਂ ਦੇ ਤਿਉਹਾਰ ਵਿੱਚ ਸ਼ਾਮਿਲ ਹੋਣਾ ਹੈ ਤੇ ਸਾਰਿਆਂ ਨੂੰ ਤਿਉਹਾਰ ਦੀ ਦੇਣੀ ਹੈ ਮੁਬਾਰਕਬਾਦ। ਤੇ ਜੇ ਮੈਂ ਖੁੱਲੇ ਲਫ਼ਜ਼ਾਂ 'ਚ ਕਹਿ ਦਿਆਂ, ਜੇ ਡੈਮੋਕ੍ਰੇਸੀ ਦਾ ਮਤਲਬ ਹੈ ਬਹੁ ਗਿਣਤੀ ਦੀ ਹਕੂਮਤ, ਤੇ ਅਸੀਂ ਬਹੁਤ ਘੱਟ ਗਿਣਤੀ ਦੇ 'ਚ ਹਾਂ। ਤੇ ਘੱਟ ਗਿਣਤੀਆਂ ਸਮਿਲਿਤ ਹੋ ਜਾਣ, ਫਿਰ ਅਸੀਂ ਘੱਟ ਗਿਣਤੀ ਦੇ 'ਚ ਨਹੀਂ ਹਾਂ, ਇਤਨੀ ਮਹਿਰਜ ਕਰਦੇ ਹਾਂ। ਇਸ ਵਾਸਤੇ ਅਸੀਂ ਜੇ ਰਾਮਨੌਮੀ 'ਚ ਸ਼ਾਮਿਲ ਹੋਣਾ, ਜਨਮ ਅਸ਼ਟਮੀ 'ਚ ਸ਼ਾਮਿਲ ਹੋਣਾ, ਅਸੀਂ ਕਿਉਂ ਨਾ ਈਦ ਦੇ ਚ ਵੀ ਸ਼ਾਮਿਲ ਹੋਈਏ। ਇਸ ਵਾਸਤੇ ਕੱਲ ਈਦ ਹੈ, ਤੁਸੀਂ ਇਹ ਤਾਰਾਂ ਪਾਣੀਆਂ ਨੇ ਸ਼ਾਹੀ ਇਮਾਮ ਨੂੰ, ਤੁਸੀਂ ਇਹ ਤਾਰਾਂ ਪਾਣੀਆਂ ਨੇ ਦਾਰੁਲ ਉਮਾ ਦੇਵਬੰਦ ਨੂੰ, ਔਰ ਇਹਨਾਂ ਤਾਰਾਂ ਚ ਇਹ ਲਿਖਣਾ ਹੈ ਕਿ ਅਸੀਂ ਇਸ ਖੁਸ਼ੀ ਦੇ ਚ ਤੁਹਾਡੇ ਨਾਲ ਹਾਂ, ਸਹਿਮਤ ਹਾਂ, ਤੁਹਾਨੂੰ ਮੁਬਾਰਕਾਂ ਈਦ ਦੀਆਂ ਲੱਖ ਲੱਖ। ਔਰ ਮੈਂ ਅਰਜ਼ ਕਰਾਂ, ਇਹ ਪਹਿਲੇ ਮੁਸਲਿਮ ਵੀਰਾਂ ਨੇ ਕੀਤੀ ਸੀ, 4 ਸਾਲ ਪਹਿਲੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬਹੁਤ ਵੱਡੇ ਪੱਧਰ ਤੇ ਬੰਬਈ ਦੇ ਵਿੱਚ ਮਨਾਇਆ, ਬਹੁਤ ਵੱਡੇ ਪੱਧਰ ਤੇ, ਔਰ ਬੜੀ ਸ਼ਰਧਾ ਦੇ ਨਾਲ ਉਹਨਾਂ ਨੇ ਮਨਾਇਆ। ਤੇ ਉਹਨਾਂ ਨੇ ਇੱਥੇ ਤੱਕ ਕਹਿ ਦਿੱਤਾ ਕਿ ਬਦਕਿਸਮਤ ਇਹ ਹੈ ਕਿ ਸਿੱਖਾਂ ਨੇ ਗੁਰੂ ਨਾਨਕ ਨੂੰ ਆਪਣਾ ਪੀਰ ਆਖਿਆ, ਜਦਕਿ ਗੁਰੂ ਨਾਨਕ ਨੇ ਇਹ ਨਹੀਂ ਆਖਿਆ ਕਿ ਮੈਂ ਇੱਕ ਫਿਰਕੇ ਦਾ ਪੀਰ ਹਾਂ। ਉਹ ਤੇ ਕਹਿੰਦੇ ਰਹੇ ਇਹ ਤੇ ਜਗਤ ਲਈ ਹੈ। ਇਸ ਵਾਸਤੇ ਉਹ ਮੱਕੇ ਵੀ ਚਲੇ ਗਏ ਔਰ ਹਰਿਦੁਆਰ ਵੀ ਚਲੇ ਗਏ, ਬਨਾਰਸ ਵੀ ਚਲੇ ਗਏ। ਸਤਿਗੁਰ ਦੇ ਕੋਲੋਂ ਜੋ ਔਸ਼ਧੀ ਸੀ, ਸਤਿਗੁਰ ਦੇ ਕੋਲੋਂ ਜੋ ਦੀਵਾ ਸੀ, ਆਪਣੇ ਸਾਰੀ ਥਾਂ ਦੇ ਉੱਤੇ ਰੋਸ਼ਨੀ ਜੋ ਹੈ ਫੈਲਾਈ। ਇਸ ਵਾਸਤੇ ਗੁਰੂ ਨਾਨਕ ਦੀ ਬਾਣੀ ਦੇ ਨਾਲ ਸਾਡੇ ਹਿਰਦੇ ਵੀ ਜਿਹੜੇ ਰੋਸ਼ਨ ਹੋਏ ਨੇ, ਅਸੀਂ ਧੰਨਵਾਦ ਦੇ ਰੂਪ ਵਿੱਚ ਉਹਨਾਂ ਦਾ ਗੁਰਪੁਰਬ ਮਨਾ ਰਹੇ ਹਾਂ। ਇਹ ਮੁਸਲਮਾਨਾਂ ਦੀਆਂ ਉੱਥੇ ਜੋ ਹੈ ਤਕਰੀਰਾਂ ਸਨ, ਉਹਨਾਂ ਨੇ ਇਹ ਪਹਿਲ ਕੀਤੀ ਸੀ, ਪਰ ਮੈਂ ਫਿਰ ਅਰਜ਼ ਕਰਾਂ, ਅਸੀਂ ਗਫਲਤ ਦੇ ਚ ਰਹੇ ਔਰ ਗਫਲਤ ਦੇ ਬਹੁਤ ਵੱਡੇ ਖਮਿਆਜ਼ੇ ਪਏ ਭੁਗਤਦੇ ਹਾਂ। ਤੁਸੀਂ ਹੁਣ ਈਦ ਮੁਬਾਰਕ ਵਿੱਚ ਸ਼ਾਮਿਲ ਹੋਣਾ ਤੇ ਉਹਨਾਂ ਨੂੰ ਕਹਿਣਾ ਜਿਵੇਂ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪੁਰਬ ਬੜੀ ਖੁਸ਼ੀ ਨਾਲ ਮਨਾਇਆ ਸੀ, ਅਸੀਂ ਤੁਹਾਡੀ ਈਦ ਵਿੱਚ ਸ਼ਾਮਿਲ ਹਾਂ, ਅਸੀਂ ਤੁਹਾਨੂੰ ਮੁਬਾਰਕਾਂ ਦਿੰਦੇ ਹਾਂ ਔਰ ਅਸੀਂ ਤੁਹਾਡੇ ਭਰਾ ਹਾਂ ਔਰ ਇਹ ਸਾਰਾ ਦੇਸ਼ ਸਾਡਾ ਭਾਈ ਬੰਦ ਹੈ, ਸਾਰਾ ਦੇਸ਼ ਜੋ ਹੈ ਇੱਕ ਹੈ, ਇੱਕ ਪਿਤਾ ਇੱਕ ਅਸਕੇ ਹਮ ਮਾਰਕ ਤੂੰ ਮੇਰਾ ਗੁਰਹਾਏ। ਇਸ ਤਰ੍ਹਾਂ ਦੀ ਸੋਚਣੀ, ਇਸ ਤਰ੍ਹਾਂ ਦੀ ਸਿੱਖਿਆ ਅਸੀਂ ਦੂਜਿਆਂ ਕੋਲ ਨਹੀਂ ਲੈਣੀ, ਇਸ ਤਰ੍ਹਾਂ ਦੀ ਸਿੱਖਿਆ ਸਾਨੂੰ ਗੁਰੂ ਦੇ ਰਿਹਾ ਆਪਣਾ, ਇਸ ਤਰ੍ਹਾਂ ਦੀ ਸਾਂਝੀਵਾਲਤਾ ਦਾ ਉਪਦੇਸ਼ ਸਾਨੂੰ ਸਾਡਾ ਗੁਰੂ ਦੇ ਰਿਹਾ, ਹੋਰ ਸਾਨੂੰ ਕੌਣ ਜੋ ਹੈ ਉਪਦੇਸ਼ ਇਸ ਤਰ੍ਹਾਂ ਦਾ ਦੇ ਸਕਦਾ। ਤਿੰਨ ਕੋ ਕਿਆ ਉਪਦੇਸ਼ੀਏ ਜਿਨ ਗੁਰ ਨਾਨਕ ਦੇਵ। ਪਰ ਹਾਂ ਮੈਂ ਫਿਰ ਅਰਜ਼ ਕਰਾਂ, ਸੁਤੰਤਰਤਾ ਤੇ ਪਤੰਤਰਤਾ ਦਾ ਇਹ ਗੋਲ ਹੈ ਤੇ ਸਵੈਮ ਦੇ ਤੰਤਰ ਦੇ ਜਿਹੜਾ ਜੀਣ ਵਾਲਾ ਬੰਦਾ ਹੁੰਦਾ ਉਹਦੀ ਘੱਟ ਗਿਣਤੀ ਜ਼ਰੂਰ ਆਉਂਦੀ ਹੈ, ਪਰ ਇੱਕ ਇੱਕ ਕਰਕੇ ਕਹਿੰਦੇ ਨੇ ਬੂੰਦ ਸਾਗਰ ਬਣ ਜਾਂਦੀ ਹੈ ਜੇ ਤੁਸੀਂ ਦੂਰ ਦ੍ਰਿਸ਼ਟੀ ਨਾਲ, ਕਿਉਂਕਿ ਦੂਰ ਦ੍ਰਿਸ਼ਟੀ ਸਾਡੇ 'ਚ ਬਹੁਤ ਘੱਟ ਹੈ, ਅਸੀਂ ਲੰਬੀ ਨਹੀਂ ਸੋਚਦੇ, ਵਕਤੀ ਗੁਬਾਰ ਹੁੰਦਾ, ਵਕਤੀ ਜੋਸ਼ ਹੁੰਦਾ। ਲੰਬੀ ਸੋਚਣੀ ਸੋਚ ਕੇ ਅਗਰ ਤੁਸੀਂ ਐਸਾ ਚਲੋਗੇ ਤਾਂ ਮੈਨੂੰ ਉਮੀਦ ਹੈ ਉਹ ਦਿਨ ਦੂਰ ਨਹੀਂ ਕਿ ਇਹ ਪੰਕਤੀ ਦਾ ਰੂਪ ਸਾਕਾਰ ਹੋਵੇਗਾ ਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਆਖਿਰ ਸੱਚ ਦੀ ਜਿੱਤ ਹੋਈ ਹੈ, ਆਖਿਰ ਸੱਚ ਦਾ ਬੋਲਬਾਲਾ ਹੋਇਆ, ਆਖਿਰ ਸੱਚ ਸਨਮਾਨਿਤ ਹੋਇਆ। ਇਤਨੇ ਸ਼ਬਦ ਪ੍ਰਵਾਨ ਕਰਨੇ। ਕੱਲ ਜਿਵੇਂ ਗੁਰੂ ਬਾਬੇ ਨੇ ਮਿਹਰ ਕੀਤੀ, ਇਸੇ ਵਿਚਾਰ ਦੀ ਲੜੀ ਨੂੰ ਅਗਾਂਹ ਤੋੜਨ ਦੀ ਜੋ ਹੈ ਕੋਸ਼ਿਸ਼ ਕਰਾਂਗੇ। ਜੋ ਮਹਿਰਜ ਕੀਤੀ ਸੀ, ਰਾਮ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ, ਤੇ ਝੂਠ ਦਾ ਜੋ ਸਿੰਘਾਸਣ ਹੈ ਉਹਦੀ ਰਾਜਨੀਤੀ ਕੀ ਹੈ। ਝੂਠ ਦਾ ਸਿੰਘਾਸਣ ਹੈ ਉਹਦੀ ਜੋ ਰਾਜਨੀਤੀ ਹੈ ਉਹ ਮੈਂ ਤੁਹਾਡੇ ਸਾਹਮਣੇ ਨਹੀਂ ਰੱਖਣੀ, ਉਹ ਤੁਸੀਂ ਪੜ੍ਹ ਸਕਦੇ ਹੋ, ਵੇਖ ਸਕਦੇ ਹੋ। ਰਾਮ ਦਾ ਜੋ ਸਿੰਘਾਸਣ ਹੈ ਉਹਦੀ ਜਿਹੜੀ ਰਾਜਨੀਤੀ ਹੈ ਉਹਦੀ ਚਰਚਾ ਆਪਾਂ ਕੱਲ ਕਰਾਂਗੇ ਇਸੇ ਅਸਥਾਨ ਤੇ, ਤੇ ਉਮੀਦ ਹੈ ਆਪ ਇਸੇ ਤਰੀਕੇ ਨਾਲ ਹੁਮ ਮਾ ਕੇ ਜੋ ਹੈ ਪਹੁੰਚੋਗੇ। ਸਤਿਗੁਰ ਰਹਿਮਤ ਕਰਨ, ਤੁਹਾਡੇ ਅੰਦਰ ਪੰਥ ਦਾ ਦਰਦ ਪੈਦਾ ਹੋਵੇ, ਗੁਰੂ ਦਾ ਦਰਦ ਪੈਦਾ ਹੋਵੇ, ਦੇਸ਼ ਭਗਤੀ ਦੇ ਜਜ਼ਬੇ ਪੈਦਾ ਹੋਣ ਤਾਂ ਕਿ ਤੁਸੀਂ ਆਪਣੇ ਮਕਸਦ ਦੇ ਕਾਮਯਾਬ ਹੋ ਸਕੋ। ਬੁੱਲ ਚੁੱਕਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਦਾਸ ਨੇ ਇੱਕ ਬਿਨੇ ਅਰਜ਼ ਕੀਤੀ ਸੀ, ਉਹ ਇਹ ਕਿ ਕਬੀਰ ਕਹਿੰਦੇ ਨੇ ਮੈਂ ਰਾਮ ਦੇ ਸਿੰਘਾਸਣ ਤੇ ਜਾ ਬੈਠਾ, ਤੋ ਰਾਮ ਦੇ ਸਿੰਘਾਸਣ ਦੀ ਨੀਤੀ ਕੀ ਹੈ? ਹਰ ਸਿੰਘਾਸਣ ਦੀ ਆਪਣੀ ਨੀਤੀ ਹੈ। ਦੁਨੀਆਂ ਵਿੱਚ ਹਰ ਮੁਲਕ ਵਿੱਚ ਆਪਣੇ ਆਪਣੇ ਸਿੰਘਾਸਣ ਨੇ ਤੇ ਹਰ ਸਿੰਘਾਸਣ ਦੀ ਆਪਣੀ ਆਪਣੀ ਰਾਜਨੀਤੀ ਹੈ। ਹਰ ਦੇਸ਼ ਦੀ ਆਪਣੀ ਆਪਣੀ ਰਾਜਨੀਤੀ ਹੈ। ਜਦ ਕੋਈ ਰਾਮ ਦੇ ਸਿੰਘਾਸਣ ਤੇ ਜਾ ਬੈਠਦਾ ਹੈ ਉਹਦੀ ਨੀਤੀ ਕੀ ਹੈ? ਆਖਿਰ ਸਿੰਘਾਸਣ ਫਿਰ ਵੀ ਸਿੰਘਾਸਣ ਹੈ। ਤੇ ਮੈਂ ਅਰਜ਼ ਕਰਾਂ, ਉਸਨੂੰ ਪਰਮ ਪਦਵੀ ਆਖਿਆ ਹੈ। ਪਦ ਤੇ ਉਹ ਇਹ ਮਿਨਿਸਟਰ ਲੋਕ ਜਿਨ੍ਹਾਂ ਕੋਲ ਅਹੁਦੇ ਨੇ, ਉਰਦੂ ਵਿੱਚ ਅਹੁਦਾ ਕਹਿ ਦਿੰਦੇ ਨੇ, ਸੰਸਕ੍ਰਿਤ ਵਿੱਚ ਪਦ ਕਹਿ ਦਿੰਦੇ ਨੇ, ਵੀ ਇਹਦੇ ਕੋਲ ਕੋਈ ਪਦ ਹੈ, ਅਹੁਦਾ ਹੈ। ਤੇ ਸੰਤ ਕੋਲੋਂ ਵੀ ਇੱਕ ਪਦ ਹੈ, ਪਰ ਉਹਨੂੰ ਆਖਿਆ ਪਰਮ ਪਦ। ਉਹਦੇ ਕੋਲ ਪਰਮ ਪਦ ਹੈ, ਬਾਕੀਆਂ ਕੋਲ ਪਦ ਹੈ। ਤੇ ਇਤਨੀ ਗੱਲ ਵੀ ਸਪਸ਼ਟ ਹੈ, ਚਾਹੇ ਪਦ ਹੈ ਤੇ ਚਾਹੇ ਪਰਮ ਪਦ ਹੈ, ਉੱਥੇ ਤੱਕ ਪਹੁੰਚਣ ਲਈ ਤੇ ਕੁਝ ਨਾ ਕੁਝ ਸੰਘਰਸ਼ ਤੇ ਹੈ। ਬਿਨਾਂ ਸੰਘਰਸ਼ ਤੋਂ ਪਦ ਪ੍ਰਤਿਸ਼ਠਾ ਦੀ, ਸਿੰਘਾਸਣ ਦੀ ਪ੍ਰਾਪਤੀ ਨਹੀਂ ਆਉਂਦੀ। ਸਿੰਘਾਸਣ ਦੋ ਤਰ੍ਹਾਂ ਦੇ, ਇੱਕ ਨੂੰ ਆਖਿਆ ਗਿਆ ਰਾਮ ਦਾ ਸਿੰਘਾਸਣ, ਹਰੀ ਦਾ ਸਿੰਘਾਸਣ, ਪਰਮਾਤਮਾ ਦਾ ਸਿੰਘਾਸਣ। ਇੱਕ ਨੂੰ ਕੇਵਲ ਇਤਨੇ ਹੀ ਆਖਿਆ ਗਿਆ ਰਾਜ ਸਿੰਘਾਸਣ, ਸਿਰਫ ਰਾਜ ਸਿੰਘਾਸਣ। ਜੋ ਰਾਜ ਸਿੰਘਾਸਣ ਤੇ ਬੈਠਾ ਹੈ ਉਹਦੇ ਕੋਲ ਪਦ ਹੈ, ਜੋ ਰਾਮ ਸਿੰਘਾਸਣ ਤੇ ਬੈਠਾ ਹੈ ਉਹਦੇ ਕੋਲ ਪਰਮ ਪਦ ਹੈ। ਤੇ ਪਰਮ ਪਦ ਰਾਮ ਸਿੰਘਾਸਣ ਦੀ ਸਾਰੀ ਵਿਆਖਿਆ ਕੀਤੀ ਹੈ ਗੁਰੂ ਘਰ ਦੇ ਮਹਾਨ ਦਾਰਸ਼ਨਿਕ ਤੇ ਗੁਰੂ ਘਰ ਦੇ ਮਹਾਨ ਭਾਈ ਸੰਤ ਬ੍ਰਹਮ ਗਿਆਨੀ ਤੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ। ਮੈਂ ਅਕਸਰ ਗੁਰਦੁਆਰਿਆਂ ਦੇ ਸਿੱਖ ਸੰਗਤਾਂ ਦੇ ਸਾਹਮਣੇ ਬੇਨਤੀ ਕਰਦਾ ਹੁੰਦਾ ਕਿ ਭਾਈ ਗੁਰਦਾਸ ਸਾਹਿਬ ਨੂੰ ਪੜ੍ਹੇ ਬਿਨਾਂ ਗੁਰਮਤਿ ਦੀ ਸੂਝ ਲੈਣੀ ਬੜੀ ਔਖੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹਾਂਗੇ ਸੁਣਾਂਗੇ, ਪਰਮਾਤਮਾ ਦੀ ਸੂਝ ਮਿਲੇਗੀ, ਅਕਾਲ ਪੁਰਖ ਦੀ ਸੂਝ ਮਿਲੇਗੀ। ਪਰ ਜਦ ਭਾਈ ਗੁਰਦਾਸ ਜੀ ਨੂੰ ਪੜ੍ਹਾਂਗੇ ਤੇ ਗੁਰਮਤ ਦੀ ਸੋਚ ਮਿਲੇਗੀ, ਗੁਰੂ ਦੀ ਸਮਝ ਪਏਗੀ, ਗੁਰੂ ਦੀ ਅਜ਼ਮਤ ਦਾ ਪਤਾ ਚਲੇਗਾ। ਇਸ ਵਾਸਤੇ ਭਾਈ ਗੁਰਦਾਸ ਜੀ ਦੀ ਇਹ ਮਹਾਨ ਦੇਣ ਹੈ ਕਵਿਤ ਸਵਈਏ ਤੇ ਵਾਰਾਂ। ਵਾਰਾਂ ਆਪਦੀ ਪੰਜਾਬੀ ਦੇ ਚ ਨੇ ਤੇ ਕਵਿਤ ਸਵਈਏ ਬ੍ਰਿਜ ਭਾਸ਼ਾ ਦੇ ਚ ਨੇ। ਤੇ ਜੋ ਆਪ ਦੇ ਕਵਿਤ ਸਵਈਏ ਨੇ ਉਹਨਾਂ ਦੇ ਚ ਪੰਜ ਸੱਤ ਸਵਈਏ ਨੇ, ਜਿਨ੍ਹਾਂ ਦੇ ਚ ਇੱਕ ਸਵਈਆ ਉਸੇ ਦੀ ਹੀ ਵਿਚਾਰ ਦਾਸ ਨੇ ਇਸ ਵਕਤ ਤੁਹਾਡੇ ਸਾਹਮਣੇ ਰੱਖਣੀ ਹੈ। ਤੇ ਮੈਂ ਫਿਰ ਅਰਜ਼ ਕਰਦੇ ਹਾਂ, ਕਿਉਂਕਿ ਸੁਭਾਅ ਦੇ ਚ ਇਹੀ ਗੱਲ ਹੈ ਕਿ ਗੁਰਬਾਣੀ ਦੀ ਕੋਈ ਪੰਕਤੀ ਜਾਂ ਭਾਈ ਗੁਰਦਾਸ ਜੀ ਦੀ ਕੋਈ ਪੰਕਤੀ ਜਾਂ ਨੰਦ ਲਾਲ ਦੀ ਕੋਈ ਗਜ਼ਲ ਉਹਨੂੰ ਆਧਾਰ ਬਣਾ ਕੇ ਮੈਂ ਸੰਗਤ ਦੇ ਸਾਹਮਣੇ ਵਿਚਾਰਾਂ ਰੱਖਣ ਦੀ ਕੋਸ਼ਿਸ਼ ਕਰਦਾ। ਉਹਨਾਂ ਆਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਭਾਈ ਗੁਰਦਾਸ ਜੀ ਦੀ ਰਚਨਾ ਜਾਂ ਨੰਦ ਲਾਲ ਦਾ ਕਲਾਮ। ਤੋ ਅੱਜ ਮੈਂ ਆਧਾਰ ਬਣਾਉਣਾ ਆਪਣੇ ਵਿਚਾਰ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਇੱਕ ਸਵਈਏ ਨੂੰ। ਸਵਈਆ ਆਪ ਸਰਵਨ ਕਰ ਲਓ। ਭਾਈ ਸਾਹਿਬ ਕਹਿੰਦੇ ਨੇ ਜਤ ਸਤ ਸਿੰਘਾਸਨ ਸਹਿਜ ਸੰਤੋਖ ਮੰਤਰੀ ਧਰਮ ਧੀਰਜ ਧਵਜਾ ਅਬ ਚਲ ਰਾਜ ਹੈ। ਸਿਵਨ ਨਗਰੀ ਨਿਵਾਸ ਦਇਆ ਦੁਲਹਨੀ ਮਿਲੀ ਭਾਗ ਤੋ ਭੰਡਾਰੀ ਭਾਵ ਭੋਜਨ ਸਕਾਜ ਹੈ। ਰਾਜਨੀਤ ਰੀਤ ਪ੍ਰੀਤ ਛਤਰ ਪਤਰ ਛੇ ਛਤਰ ਛਾਵਾ ਛਬ ਛਾਜ ਹੈ। ਆਨੰਦ ਸਮੋ ਸੁਖ ਸ਼ਾਂਤ ਪ੍ਰਜਾ ਪ੍ਰਸੰਨ ਜਗਮਗ ਜੋ ਅਨਹਦ ਧੁਨ ਗਾਜ ਹੈ। ਇਸ ਵਈ ਹੈ ਔਰ ਇਸ ਤੋਂ ਪਤਾ ਚੱਲਦਾ ਹੈ ਕਿ ਭਾਈ ਸਾਹਿਬ ਦੀ ਦ੍ਰਿਸ਼ਟੀ ਹਰ ਇੱਕ ਪਾਸੇ ਹੈ। ਦ੍ਰਿਸ਼ਟੀ ਮੈਂ ਕਹਿ ਰਿਹਾ ਨਜ਼ਰ। ਇਕਬਾਲ ਕਹਿੰਦੇ ਨੇ ਦੋ ਹੀ ਤਰ੍ਹਾਂ ਦੇ ਮਹਾਨ ਮਨੁੱਖ ਹੁੰਦੇ ਨੇ, ਦੋ ਤਰ੍ਹਾਂ ਦੇ। ਇੱਕ ਉਹ ਜੋ ਸੰਸਾਰ ਨੂੰ ਆਪਣੀ ਨਜ਼ਰਾਂ ਦੇ ਥੱਲੇ ਰੱਖਦੇ ਨੇ, ਇੱਕ ਉਹ ਜੋ ਸੰਸਾਰ ਨੂੰ ਆਪਣੇ ਪੈਰਾਂ ਦੇ ਥੱਲੇ ਰੱਖਦੇ ਨੇ। ਨਜ਼ਰਾਂ ਦੇ ਥੱਲੇ, ਅੱਖ ਦੇ ਥੱਲੇ। ਅੱਖ ਮਹਾਨ ਹੈ, ਸਰੀਰ ਦੇ ਕਿਸੇ ਅੰਗ ਵਿੱਚ ਪੀੜਾ ਹੋਵੇ, ਦਰਦ ਹੋਵੇ, ਅੱਖ ਰੋ ਪੈਂਦੀ ਹੈ। ਇਸ ਵਿਸ਼ੇ ਦੇ ਉੱਤੇ ਬਹੁਤ ਵੱਡੀ ਨਜ਼ਮ ਲਿਖੀ ਹੈ ਡਾਕਟਰ ਮੁਹੰਮਦ ਇਕਬਾਲ ਨੇ, ਔਰ ਭਾਈ ਗੁਰਦਾਸ ਜੀ ਦੀ ਇਸ ਰਚਨਾ ਦੀ ਬੜੀ ਸੋਹਣੀ ਤਸ਼ਰੀਹ ਹੋ ਜਾਂਦੀ ਹੈ ਕਿ ਸੰਤ ਤੇ ਭਗਤ ਜੋ ਹੈ ਉਹ ਜੀਵਨ ਦਾ ਹੈ ਅੱਖ ਦੇ ਤਲ ਤੇ, ਤੇ ਜਿਹੜਾ ਕੋੜਾ ਸੰਸਾਰੀ ਹੈ ਤੇ ਉਹਦੇ ਕੋਲ ਤਾਕਤ ਬੜੀ ਹੋਵੇ ਉਹ ਜੀਵਨ ਦਾ ਹੈ ਕੇਵਲ ਪੈਰਾਂ ਦੇ ਤਲ ਤੇ। ਜੋ ਪੈਰਾਂ ਦੇ ਤਲ ਤੇ ਜੀ ਰਿਹਾ ਹੈ ਉਹਦੀ ਕੋਸ਼ਿਸ਼ ਹੈ ਕਿ ਜਗਤ ਕਿਵੇਂ ਮੇਰੇ ਪੈਰਾਂ ਦੇ ਥੱਲੇ ਹੋਵੇ, ਪਰ ਜੋ ਅੱਖ ਦੇ ਤਲ ਤੇ ਜੀ ਰਿਹਾ ਉਹਦੀ ਕੋਸ਼ਿਸ਼ ਹੈ ਕਿਵੇਂ ਸੰਸਾਰ ਮੇਰੀ ਅੱਖਾਂ ਦੇ ਥੱਲੇ ਹੋਵੇ। ਜਿਹਦੇ ਨਾਲ ਬੰਦੇ ਦਾ ਬਹੁਤ ਸਨੇਹ ਹੈ, ਬਹੁਤ ਪਿਆਰ ਹੈ, ਮਨੁੱਖ ਕਹਿ ਦਿੰਦਾ ਤੂੰ ਮੇਰੀ ਨਜ਼ਰਾਂ ਦੇ ਥੱਲੇ ਹੀ ਰਹਿ, ਦੂਰ ਨਾ ਹੋ, ਤੂੰ ਮੇਰੀ ਨਜ਼ਰਾਂ ਤੋਂ ਓਝਲ ਨਾ ਹੋ, ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ। ਮਾਂ ਕਹਿ ਦਿੰਦੀ ਆਪਣੇ ਮਾਸੂਮ ਬੱਚੇ ਨੂੰ ਤੂੰ ਮੇਰੀ ਨਿਗਾਹ ਦੇ ਥੱਲੇ ਹੀ ਰਹਿ, ਤੂੰ ਮੇਰੀ ਨਜ਼ਰਾਂ ਦੇ ਥੱਲੇ ਰਹਿ। ਮਿੱਤਰ ਕਹਿ ਦਿੰਦਾ ਹੈ, ਪ੍ਰੇਮੀ ਕਹਿ ਦਿੰਦਾ ਵੀ ਤੂੰ ਮੇਰੀ ਨਿਗਾਹ ਤੋਂ ਓਝਲ ਨਾ ਹੋ, ਮੇਰੀ ਨਿਗਾਹ ਦੇ ਥੱਲੇ ਰਹਿ, ਮੇਰੀ ਨਜ਼ਰਾਂ ਦੇ ਥੱਲੇ ਰਹਿ। ਸਾਡੇ ਦੇਸ਼ ਦਾ ਇਹ ਮੁਹਾਵਰਾ ਹੈ ਤੇ ਕਾਬਲ ਦੇਸ਼ ਤੇ ਇਹ ਬਹੁਤ ਵੱਡਾ ਪੱਧਰ ਦੇ ਉੱਤੇ ਮੁਹਾਵਰਾ ਵਰਤਿਆ ਜਾਂਦਾ ਜ਼ਬਾਨੇ ਵੀ ਮੇਰੀ ਨਜ਼ਰਾਂ ਚ ਰਵੇ, ਤੂੰ ਮੇਰੀ ਨਜ਼ਰਾਂ ਚ ਰਵੇ। ਵੀ ਕੋਈ ਗੱਲ ਆਖਿਓ ਤੇ ਕਹਿੰਦੇ ਅੱਖਾਂ ਦੇ ਥੱਲੇ, ਵੀ ਤੇਰੀ ਅੱਖ ਗੱਲ ਨੂੰ ਮੈਂ ਅੱਖਾਂ ਦੇ ਥੱਲੇ ਰੱਖਦਾ, ਬਈ ਆਪਣੀ ਨਜ਼ਰਾਂ ਦੇ ਵਿੱਚ ਰੱਖਦਾ। ਤੇ ਇਹ ਬੜਾ ਇੱਕ ਸੋਹਣਾ ਮੁਹਾਵਰਾ ਹੈ। ਇਕਬਾਲ ਕਹਿੰਦੇ ਨੇ ਦਾਰਸ਼ਨਿਕ ਸੰਤ ਉਹ ਅੱਖ ਦੇ ਤਲ ਤੇ ਜੀਂਦਾ ਹੈ, ਹੱਥ ਵਿੱਚ ਪੀੜ ਹੈ, ਪੈਰਾਂ ਵਿੱਚ ਦਰਦ ਹੈ, ਪੇਟ ਦੁਖਦਾ ਹੈ, ਮੱਥਾ ਦੁਖਦਾ ਹੈ, ਸਰੀਰ ਦੇ ਕਿਸੇ ਅੰਗ ਦੇ ਵਿੱਚ ਵੀ ਬੇਸ਼ੁਮਾਰ ਬੇਇੰਤਿਹਾ ਦਰਦ ਤੇ ਪੀੜ ਹੈ, ਅੱਖ ਰੋ ਪੈਂਦੀ ਹੈ, ਅੱਖਾਂ ਰੋ ਪੈਂਦੀਆਂ ਨੇ। ਤੇ ਹੁਣ ਅੱਖਾਂ ਨੂੰ ਆਖੀਏ ਦਰਦ ਤੇ ਪੈਰਾਂ ਨੂੰ ਹੈ ਤੂੰ ਕਿਉਂ ਰੋਂਦੀ ਹੈ, ਤੇਰਾ ਇਹਦੇ ਨਾਲ ਕੀ ਮਤਲਬ। ਅੱਖਾਂ ਚ ਦਰਦ ਹੋਵੇ ਤੇ ਤੂੰ ਰੋ, ਤੇਰੇ ਵਿੱਚ ਦਰਦ ਹੋਵੇ ਤੇ ਤੂੰ ਰੋ, ਪਰ ਦਰਦ ਪੈਰਾਂ ਵਿੱਚ, ਹੱਥਾਂ ਵਿੱਚ ਜਾਂ ਪੇਟ ਵਿੱਚ, ਦਰਦ ਹੈ ਦਿਲ ਵਿੱਚ, ਦਰਦ ਹੈ ਮੱਥੇ ਵਿੱਚ, ਪਰ ਇਕਬਾਲ ਕਹਿੰਦੇ ਨੇ ਅੱਖ ਰੋ ਪੈਂਦੀ ਹੈ। ਦਰਦ ਮੇ ਮੁਬਤਲਾ ਹੋ ਜਬ ਕੋਈ ਜਿਸਮੇ ਹਜ਼ੂ ਰੋ ਦੇਤੀ ਹੈ ਆਂਖ। ਇੱਕ ਪੰਕਤੀ, ਦਰਦ ਮੇ ਮੁਬਤਲਾ ਹੋ ਜਬ ਕੋਈ ਜਿਸਮੇ ਹਜ਼ੂ ਰੋ ਦੇਤੀ ਹੈ ਆਂਖ। ਅੱਖ ਰੋ ਪੈਂਦੀ ਹੈ ਜਿਸਮ ਦਾ ਕੋਈ ਹਜ਼ੂ, ਜਿਸਮ ਦਾ ਕੋਈ ਅੰਗ ਜਦ ਪੀੜਤ ਹੋਵੇ, ਦੁਖਤ ਹੋਵੇ, ਅੱਖਾਂ ਰੋ ਪੈਂਦੀਆਂ ਨੇ। ਹੱਥ ਪੀੜਤ ਨੇ ਤੇ ਹੱਥਾਂ ਦੇ ਦਰਦ ਦਾ ਪਤਾ ਚੱਲਦਾ ਉਦੋਂ ਜਦ ਕੋਈ ਅੱਖਾਂ ਰੋਵਣ। ਪੇਟ ਦੇ ਚ ਦਰਦ ਹੈ, ਕੀ ਪਤਾ ਚੱਲੇਗਾ ਪੇਟ ਦੇ ਚ ਦਰਦ ਹੈ, ਅੱਖ ਦੱਸੇਗੀ। ਦਿਲ ਦੇ ਚ ਦਰਦ ਹੈ, ਕਿਸ ਤਰ੍ਹਾਂ ਪਤਾ ਚੱਲੇਗਾ ਦਿਲ ਦੇ ਚ ਦਰਦ ਹੈ, ਅੱਖ ਦੱਸ ਦਿੰਦੀ ਹੈ। ਮਸਤਕ ਵਿੱਚ ਪੀੜਾ ਹੈ ਬਹੁਤ ਜ਼ੋਰ ਦੀ, ਕਿਸ ਤਰ੍ਹਾਂ ਪਤਾ ਚੱਲੇਗਾ, ਅੱਖ ਦੱਸ ਦਿੰਦੀ ਹੈ। ਜਿਸਮ ਦੇ ਸਾਰੇ ਅੰਗ ਅੱਖਾਂ ਦੇ ਥੱਲੇ ਨੇ, ਅੱਖਾਂ ਤੋਂ ਕੋਈ ਵੀ ਓਝਲ ਅੰਗ ਨਹੀਂ ਹੈ, ਕਿਉਂਕਿ ਅੰਗ ਜਦ ਦੁਖਦੇ ਨੇ, ਪੀੜਤ ਹੁੰਦੇ ਨੇ, ਅੱਖਾਂ ਰੋ ਪੈਂਦੀਆਂ ਨੇ। ਅੱਖ ਦੇ ਵਿੱਚ ਇਹ ਖੂਬੀ ਹੈ ਕਿ ਅੱਖ ਦੇ ਥੱਲੇ ਜੋ ਕੁਛ ਹੋਵੇ, ਜਿਤਨਾ ਕੁਛ ਹੋਵੇ, ਔਰ ਉੱਥੇ ਅਗਰ ਉਹ ਪੀੜਾ ਹੋਵੇ ਤਾਂ ਅੱਖ ਰੋਂਦੀ ਹੈ। ਨਜ਼ਰਾਂ ਦੇ ਥੱਲੇ ਬੱਚਾ ਹੈ ਮਾਂ ਦੇ, ਤੇ ਬੱਚਾ ਪੀੜਤ ਹੈ, ਮਾਂ ਦੀ ਅੱਖ ਰੋ ਪੈਂਦੀ ਹੈ। ਕਿਉਂ? ਕਿ ਅੱਖਾਂ ਦੇ ਥੱਲੇ ਹੈ ਬੱਚਾ, ਅੱਖਾਂ ਦੇ ਥੱਲੇ, ਨਜ਼ਰਾਂ ਦੇ ਥੱਲੇ, ਨਜ਼ਰਾਂ ਦੇ ਵਿੱਚ ਹੈ। ਇਸ ਵਾਸਤੇ ਆਖ ਦਿੱਤਾ ਗਿਆ ਹੈ ਦਾਰਸ਼ਨਿਕ, ਜਿਹਦੀ ਦ੍ਰਿਸ਼ਟੀ ਬਹੁਤ ਗਹਿਰੀ ਹੈ, ਬਹੁਤ ਦੂਰ ਦੀ ਹੈ, ਤੇ ਜਿਤਨੀ ਦੂਰ ਤੱਕ ਜਿਹਦੀ ਨਜ਼ਰਾਂ ਨੇ ਤੇ ਜਿਹਦੇ ਜਿਸਨੇ ਜਿਤਨਾ ਕੁਛ ਨਜ਼ਰਾਂ ਦੇ ਵਿੱਚ ਰੱਖਿਆ ਉਹਦੀਆਂ ਅੱਖਾਂ ਉਤਨੀਆਂ ਰੋਣਗੀਆਂ। ਮੌਜੂਦਾ ਦੌਰ ਦੀ ਦੁਖਦ ਘਟਨਾ ਦੇ ਤੇ ਮੈਂ ਇਤਨੀ ਗੱਲ ਸਾਹਿਬਾਂ ਦੀ ਹਜ਼ੂਰੀ ਚ ਕਹਿ ਦਿਆਂ, ਜਿਹੜੀ ਅੱਖ ਅਸ਼ਕਬਾਰ ਨਹੀਂ ਹੋਈ ਉਹਦੀ ਅੱਖਾਂ ਵਿੱਚ ਹਰੀ ਮੰਦਰ ਨਹੀਂ ਸੀ, ਉਹਦੀ ਨਜ਼ਰਾਂ ਵਿੱਚ ਅਕਾਲ ਤਖਤ ਨਹੀਂ ਸੀ। ਉਹਦੀ ਨਜ਼ਰਾਂ ਵਿੱਚ ਆਪਣੇ ਬੱਚੇ ਹੋਣਗੇ, ਬਾਕੀ ਮਾਸੂਮ ਬੱਚੇ ਨਹੀਂ ਹੋਣਗੇ। ਨਜ਼ਰ ਦ੍ਰਿਸ਼ਟੀ ਇੱਕ ਪੈਰ ਨੇ, ਇੱਕ ਜੀਵਨ ਦਾ ਢੰਗ ਇਹ ਹੈ ਕਿ ਪੈਰਾਂ ਦੇ ਥੱਲੇ ਰੱਖਣਾ, ਤੇ ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਤਾਂ ਕੁਛ ਲਿਆ ਜਾਏਗਾ, ਪੈਰਾਂ ਦੇ ਥੱਲੇ ਜਿਸ ਨੂੰ ਰੱਖੋਗੇ ਉਹ ਤੇ ਮਸਲਿਆ ਜਾਏਗਾ। ਪਰ ਜੀਵਨ ਦਾ ਇੱਕ ਇਹ ਵੀ ਢੰਗ ਹੈ, ਔਰ ਦੁਨੀਆਂ ਵਿੱਚ ਹਰ ਸਮੇਂ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਨ੍ਹਾਂ ਦੀ ਕੋਸ਼ਿਸ਼ ਹੈ ਕਿ ਮੈਂ ਪੈਰਾਂ ਦੇ ਥੱਲੇ ਰੱਖਣਾ। ਦੇਖੋ, ਬੰਦੇ ਨੂੰ ਬਹੁਤ ਗੁੱਸਾ ਚੜੇ, ਕਿਸੇ ਤੇ ਕ੍ਰੋਧ ਆਵੇ ਤੇ ਪੈਰ ਦੀ ਜੁੱਤੀ ਲਾਂਦਾ, ਕਹਿੰਦੇ ਜੁੱਤੀ ਤੇਰੇ ਸਿਰੇ ਚ ਮਾਰਨੀ। ਮਨੋਵਿਗਿਆਨੀ ਕਹਿੰਦੇ ਨੇ ਜੁੱਤੀ ਸਿਰ ਦੇ ਚ ਮਾਰਨ ਦਾ ਮਤਲਬ ਇੰਨਾ ਹੈ ਵੀ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਤੂੰ ਹੈ ਕਿ ਮੈਂ ਤੈਨੂੰ ਪੈਰਾਂ ਦੇ ਥੱਲੇ ਰੱਖਣਾ, ਮੈਂ ਤੇਰੇ ਸਿਰ ਦੇ ਚ ਜੁੱਤੀ ਮਾਰਨੀ ਹੈ। ਤਾਂ ਮਨੋਵਿਗਿਆਨੀਆਂ ਨੇ ਇਸ ਤੱਥ ਨੂੰ ਕੱਢਿਆ ਕਿ ਪੈਰ ਦੀ ਜੁੱਤੀ ਨੂੰ ਲਾ ਕੇ ਸਿਰ ਤੇ ਮਾਰਨਾ, ਇਹਦਾ ਮਤਲਬ ਇਤਨਾ ਹੀ ਹੈ ਕਿ ਹੁਣ ਪੈਰ ਨੂੰ ਸਿਰ ਦੇ ਉੱਪਰ ਰੱਖੇ, ਇਹ ਤੇ ਕੋਈ ਬਹੁਤ ਚੰਗੀ ਕੋਈ ਰੋਜ਼ਮਰਾ ਦੀ ਐਕਸਰਸਾਈਜ਼ ਕਰਦਾ ਹੋਵੇ, ਛਲਾਂਗ ਚੰਗੀ ਲਗਾਉਣੀ ਆਉਂਦੀ ਹੋਵੇ ਤਾਂ ਕਰ ਸਕੇਗਾ। ਲੇਕਿਨ ਉਹ ਇਸ ਬਲਾਸ ਨੂੰ ਇਸ ਢੰਗ ਨਾਲ ਕਰਦਾ ਹੈ, ਸਿਰ ਦੇ ਵਿੱਚ ਇੱਕ ਜੁੱਤੀ ਮਾਰਨੀ ਹੈ ਤੇ ਸਾਬਤ ਕਰਨਾ ਤੂੰ ਮੇਰੀ ਪੈਰਾਂ ਦੇ ਥੱਲੇ ਹੈ, ਇਹਦਾ ਹੋਰ ਕੋਈ ਮਤਲਬ ਨਹੀਂ। ਜੀਵਨ ਦਾ ਇੱਕ ਇਹ ਢੰਗ ਹੈ ਕਿ ਕੋਈ ਪੈਰਾਂ ਦੇ ਥੱਲੇ ਜੀਵਦਾ ਹੈ ਤੇ ਫਿਰ ਕੋਸ਼ਿਸ਼ ਹੈ ਕਿ ਪੈਰਾਂ ਦੇ ਥੱਲੇ ਰੱਖਣਾ ਹੈ, ਇੱਕ ਹੋਰ ਕੋਸ਼ਿਸ਼ ਹੈ ਕਿ ਮੈਂ ਆਪਣੀ ਨਜ਼ਰਾਂ ਦੇ ਥੱਲੇ ਰੱਖਣਾ, ਮੈਂ ਆਪਣੀ ਅੱਖਾਂ ਦੇ ਥੱਲੇ ਰੱਖਣਾ। ਭਾਈ ਗੁਰਦਾਸ ਜੀ ਦੇ ਇਸ ਸਵੱਈਏ ਤੋਂ ਥੋੜੀ ਜਿਹੀ ਮੈਨੂੰ ਪ੍ਰੇਰਨਾ ਮਿਲੀ ਤੇ ਮੈਂ ਇਹ ਸਭ ਕੁਝ ਤੁਹਾਡੇ ਸਾਹਮਣੇ ਰੱਖ ਰਿਹਾ, ਔਰ ਮੈਂ ਇਸ ਵਾਸਤੇ ਕਿਤੇ ਭਰਮ ਭੁਲੇਖੇ ਚ ਨਾ ਪੈ ਜਾਣਾ ਤੇ ਮੈਨੂੰ ਇਹ ਰੋਜ਼ ਰੋਜ਼ ਦੌੜਾਉਂਦਿਆਂ ਸ਼ਰਮ ਵੀ ਆਉਂਦੀ ਹੈ। ਮੈਂ ਫਿਰ ਅਰਜ਼ ਕਰਦਿਆਂ ਮੈਂ ਕੋਈ ਰਾਜਨੀਤਿਕ ਨਹੀਂ ਹਾਂ, ਰਾਜਨੀਤੀ ਚ ਮੇਰੀ ਬਿਲਕੁਲ ਕੌਮ ਤੇ ਦੇਸ਼ ਤੁਹਾਡੀ ਨਿਗਾਹ ਦੇ ਚ ਹੋਵੇ, ਤੁਹਾਡੀ ਨਜ਼ਰਾਂ ਦੇ ਥੱਲੇ ਹੋਵੇ, ਬਸ ਇੰਨੀ ਗੱਲ ਹੈ। ਹੋਰ ਮੇਰਾ ਸੁਣਾਉਣ ਦਾ ਕੋਈ ਮੁੱਦਾ ਨਹੀਂ, ਕਿਉਂਕਿ ਮੈਂ ਉਹ ਵੇਖਦਾ ਪਿਆ ਦੁਸ਼ਟ ਜਿਨ੍ਹਾਂ ਦੀ ਨਿਗਾਹ ਥੱਲੇ ਨਾ ਗੁਰੂ ਹੈ, ਨਾ ਗੁਰਬਾਣੀ ਹੈ, ਨਾ ਸੰਗਤ ਹੈ, ਨਾ ਪੰਗਤ ਹੈ। ਅੰਧੇ ਆਉਂਦੇ ਤੇ ਸ਼ਾਇਦ ਕਾਬਲੇ ਮਾਫ ਸਨ, ਅੰਧੇ ਨੇ ਬਈ, ਅੰਧੇ ਨਹੀਂ ਨੇ, ਦੇਖ ਸਕਦੇ ਨੇ, ਪਰ ਦੇਖਣ ਦੀ ਆਪਣੀ ਇੱਕ ਸੀਮਾ ਬਣਾ ਰੱਖੀ ਹੈ, ਬਸ ਦੂਰ ਤੱਕ ਨਹੀਂ ਦੇਖਣਾ, ਦ੍ਰਿਸ਼ਟੀ ਲੰਬੀ ਨਹੀਂ। ਤੋ ਜੀਵਨ ਦਾ ਇੱਕ ਇਹ ਢੰਗ ਹੈ ਕਿ ਨਜ਼ਰਾਂ ਦੇ ਥੱਲੇ ਰੱਖਣਾ ਹੈ, ਨਜ਼ਰਾਂ ਤੋਂ ਓਝਲ ਨਹੀਂ। ਆਮ ਪੰਜਾਬੀ ਦਾ ਮੁਹਾਵਰਾ ਹੈ, ਜੋ ਨਜ਼ਰਾਂ ਤੋਂ ਦੂਰ ਹੋ ਦਿਲ ਤੋਂ ਵੀ ਦੂਰ, ਉਹਦਾ ਕੀ ਸੰਬੰਧ। ਭਾਈ ਗੁਰਦਾਸ ਜੀ ਦਾ ਇੱਕ ਹੋਰ ਸਵੱਈਆ ਵੀ ਮੈਨੂੰ ਚੇਤੇ ਆਇਆ, ਕਿਸੇ ਪਤੀ ਵਰਤਾ ਇਸਤਰੀ ਨੇ ਜਾਪਦਾ ਇਸ ਢੰਗ ਦਾ ਦਾਅਵਾ ਕੀਤਾ ਹੋਣਾ कि मेरा अपने पति नाल बहुत स्नेह है, बहुत स्नेह है, अत्यंत स्नेह है। ते भाई गुरदास जी ने इस ढंग की कल्पना करके बड़ा सोहना सवैया कवित सवैया विच उच्चारण किया। ते अज आके जापदा उसने यह भी आख दिता है कि जिस नाल मेरा बहुत स्नेह है, बहुत स्नेह है, अज उसने चले जाना है, उस तो ही मैनू पता चलिया। ते दूजे दिन आके उसने आख्या अज वो चले गए। कुछ मुद्दत बाद आके उसने आख्या भी एक पत्रिका आई है और ये लिखा है अजे नहीं आवना। ते मान भाई गुरदास जी जिन्हां दी निगाह थले सब कुछ है, आप कहिंदे ने सुन प्रिय गवन सरवन ना बहरे भय, काहे की पति बरता पत व्रत पायो है। तू कन्ना नाल सुनया है कि तेरे प्यारे ने चले जाना है, तू बहरी नहीं हो गई, अजे भी तेरे कन्ना दी स्रोत शक्ति मौजूद है। ते इस तो इलावा भी अजे कुछ होर सुन रही है, नहीं ये स्नेह नहीं है, ये प्यार नहीं है। ते अज तू ये आखे कि उते चले गए, दृष्ट प्रिय अगोचर आंधरे न भय नैन, काहे की प्रेम ने प्रेम हो लजायो है। भाई साहब भाई गुरदास जी तेरी दृष्टि तो ओले हो गए, अंधी नहीं हुई, तो अजे भी तेरी अखां वेख रही ने, अजे भी अखां दी जोत मौजूद है, नजरां तो ओले हो गया ओ जिन्हों तू कहनी है मेरा प्राण आधार है। ते अखां विच नजर अजे भी मौजूद है, निगाह मौजूद है। गुरु नानक देव जी महाराज का वाक, अखी प्रेम कसाइया हर हर नाम पिखन, जेकर दूजा वेख दे जन नानक कढ दे जन। साहब कहिंदे अखां प्रेम विच रंगियां ने, हुण जिथे तक देखदे आ हरी हरी, परमात्मा ही परमात्मा, सब गोविंद है, सब गोविंद है, हुण ते गोविंद तो बिना होर कोई भी नहीं। पर महाराज कहिंदे ने जेकर दूजा वेख दे जन नानक कढ दे जन। ऐ अखियो जिस दिन तुसी उस एक तो बिना कोई दूजा वेखिया, नानक ने थो कढ देना है, थोड़ी कोई लोड़ नहीं है, फिर मैं थोड़ी को फिर लोड़ नहीं समझता, तुसी इस वास्ते हो वेखो। तो परमात्मा तो निगाह दे विच है। कहिंदे जिल दिल जिस नाल बहुत जुड़िया होवे वो अखां दे समा जांदा है, शायराना तखयल। तो मैं एक सिलसिला देख के दंग रहा, कनेडा विच घटना घटी सी, एक लाश दियां अखां दे बहुत गहरे रूप विच फोटो ले जा रहे सन, ते बड़े बड़े कमरे। ते मैनू पता चलिया भी है भी मुर्दा, ते उहदी अखां दियां फोटोआं लियां जा रहियां ने, सिर्फ अखां दियां। ते पता चलिया भी जिसने इसनू कतल किया है लाजमी है उहदा रूप इसकी अखां च समा गया है और कुछ घंटे तक रहिंदा है। और अज दे युग च कैमरे आ गए ने, हुण इहनू चुक के हस्पताल ले जाया जाए, हो सकदा अखां जो साया ओझल हो जाएगा, खत्म हो जाएगा। इस वास्ते छेती छेती पहले इहदी अखां दे फोटो ले रहे ने। बाजार विच डिगया होया बंदा लाश, ते बड़े बड़े कैमरे आ गए, बस फोटोआं लई जा रहे। ते मैं नाल दे साथियों नूं कह रही सी भई तू चुकदे नहीं, हस्पताल नहीं लै जांदे, कहिंदे कि हुणे ही लै जाणगे, इन्होंने पांच मिनट तो ज्यादा नहीं लाने, पर ये जो कुछ कर रहे ने इत्थों दा कानून है, इसनूं जो मार के गया है उहदी फोटो आ जाएगी। मैं कहा है विज्ञान इतना अगां चला गया कि अखां ते जो समा जांदा है उहदी हुण फोटो भी ली जा सकदी है। इहदा ते इह मतलब है कि पुराने जमाने विच शायराना तहैयल जिहड़ा सी ਕਿ ਫਲਾਣਾ ਤੇ ਮੇਰੀ ਅੱਖਾਂ ਚ ਸਮਾ ਗਿਆ ਕਿਤੇ ਗੱਲ ਸਪਸ਼ਟ ਹੋ ਗਈ ਵਿਗਿਆਨ ਨੇ ਤਸਦੀਕ ਕਰ ਦਿੱਤੀ ਹੈ ਵਿਗਿਆਨ ਨੇ ਤੇ ਬਿਲਕੁਲ ਜੋ ਹੈ ਸਪਸ਼ਟ ਕਰ ਦਿੱਤਾ ਹੈ ਤੂੰ ਖਿਮਾ ਕਰਨੀ ਜਿਹੜਾ ਮਾਰਨ ਆਇਆ ਨਾ ਦੁਸ਼ਮਣ ਕਹਿੰਦੇ ਨੇ ਬਹੁਤ ਗਹਿਰਾ ਦੁਸ਼ਮਣ ਮਿੱਤਰ ਹੀ ਬਣ ਸਕਦਾ ਹੈ ਦੂਜਾ ਨਹੀਂ ਜਿਸ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਜਿਸ ਨਾਲ ਤੁਹਾਡਾ ਕੋਈ ਲੈਣਾ ਦੇਣਾ ਹੀ ਨਹੀਂ ਉਹ ਦੁਸ਼ਮਣ ਕਿਉਂ ਬਣੇਗਾ ਮਤਲਬ ਹੀ ਨਹੀਂ ਨੱਬੇ ਫੀਸਦੀ ਗਹਿਰੇ ਦੁਸ਼ਮਣ ਉਹੀ ਬਣਦੇ ਨੇ ਜੋ ਕਿਸੇ ਵਕਤ ਮਿੱਤਰ ਆਉਂਦੇ ਨੇ ਬਹੁਤ ਮੁਤਾਲਾ ਕਰਕੇ ਕਦੀ ਵੇਖਣਾ ਇਸ ਵਾਸਤੇ ਚਾਣਕ ਪੰਡਿਤ ਨੇ ਤੇ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਕਿਉਂਕਿ ਚਾਣਕ ਨੇ ਸਾਡੇ ਦੇਸ਼ ਦੇ ਸਭ ਤੋਂ ਪਹਿਲੇ ਨੀਤੀ ਦਰਪਣ ਲਿਖਿਆ ਜਿਹਨੂੰ ਚਾਣਕ ਨੀਤੀ ਦਰਪਣ ਕਹਿੰਦੇ ਨੇ ਰਾਜਨੀਤੀ ਦੇ ਉੱਤੇ ਜਿਹੜਾ ਗ੍ਰੰਥ ਹੈ ਸਭ ਤੋਂ ਪਹਿਲੇ ਲਿਖਿਆ ਹੈ ਚਾਣਕ ਨੇ ਫਿਰ ਲਿਖਿਆ ਹੈ ਭਰਤਰੀ ਨੇ ਕੁਛ ਆਲਮ ਐਸਾ ਵੀ ਕਹਿੰਦੇ ਨੇ ਕਿ ਰਾਜਨੀਤੀ ਦਾ ਇੱਕ ਪੁਰਾਣਾ ਗ੍ਰੰਥ ਹੋਰ ਵੀ ਹੈ ਉਹ ਬਿਦਰ ਦਾ ਲਿਖਿਆ ਹੋਇਆ ਉਹ ਆਮ ਪ੍ਰਚਲਿਤ ਨਹੀਂ ਆਮ ਲੋਕਾਂ ਦੀ ਨਜ਼ਰਾਂ ਦੇ ਵਿੱਚ ਵੀ ਨਹੀਂ ਪਰ ਚਾਣਕ ਤੇ ਭਰਤਰੀ ਦਾ ਲੋਕਾਂ ਦੀ ਨਜ਼ਰਾਂ ਦੇ ਥੱਲੇ ਲੋਕਾਂ ਨੇ ਪੜ੍ਹਿਆ ਚਾਣਕ ਇਹ ਕਹਿੰਦਾ ਹੈ ਜਿਹੜੀ ਗੱਲ ਤੂੰ ਆਪਣੇ ਦੁਸ਼ਮਣ ਨੂੰ ਨਹੀਂ ਕਹਿਣਾ ਚਾਹੁੰਦਾ ਨਾ ਛੁਪਾਉਣਾ ਚਾਹੁੰਦਾ ਹੈ ਉਹ ਗੱਲ ਆਪਣੇ ਮਿੱਤਰ ਨੂੰ ਵੀ ਨਾ ਆਖ ਰਾਜਨੀਤੀ ਕਿਉਂਕਿ ਉਹਨੇ ਨੀਤੀ ਦਾ ਗ੍ਰੰਥ ਲਿਖਿਆ ਧਰਮ ਦਾ ਤੇ ਲਿਖਿਆ ਨਹੀਂ ਚਾਣਕ ਰਿਸ਼ੀ ਜ਼ਰੂਰ ਹੋਇਆ ਸੰਤ ਜ਼ਰੂਰ ਹੈ ਲੇਕਿਨ ਰਾਜਨੀਤੀ ਦਾ ਮਹਾਪੰਡਿਤ ਸੀ ਬਹੁਤ ਵੱਡਾ ਪੰਡਿਤ ਉਹਨੇ ਇਹ ਆਖਿਆ ਵੀ ਜਿਹੜੀ ਗੱਲ ਤੂੰ ਆਪਣੇ ਦੁਸ਼ਮਣ ਨੂੰ ਨਹੀਂ ਕਹਿਣਾ ਚਾਹੁੰਦਾ ਉਸ ਤੋਂ ਛੁਪਾ ਕੇ ਰੱਖਣਾ ਚਾਹੁੰਦਾ ਹੈ ਮਿੱਤਰ ਨੂੰ ਵੀ ਨਾ ਆਖ ਬਈ ਕਿਉਂ ਕੋਈ ਭਰੋਸਾ ਨਹੀਂ ਉਹ ਕਹਿੰਦਾ ਮਿੱਤਰਤਾ ਸਿਖਰਤਾ ਤੇ ਪਹੁੰਚ ਕੇ ਦੁਸ਼ਮਣੀ ਬਣ ਜਾਂਦੀ ਹੈ ਤੇ ਕਈ ਦਫਾ ਦੁਸ਼ਮਣੀ ਸਿਖਰਤਾ ਤੇ ਪਹੁੰਚ ਕੇ ਮਿੱਤਰਤਾ ਬਣ ਜਾਂਦੀ ਹੈ ਇੰਜ ਆਖਿਆ ਔਰ ਅਕਸਰ ਨਵੇਂ ਸਦੀ ਐਸਾ ਹੁੰਦਾ ਹੈ ਕਿ ਜਿਹਦੇ ਨਾਲ ਬਹੁਤ ਗੂੜਾ ਸੰਬੰਧ ਹੈ ਬਹੁਤ ਗਹਿਰੀ ਚੋਟ ਉਹੀ ਪਹੁੰਚਾ ਸਕਦਾ ਔਰ ਉਪਰਾ ਨਹੀਂ ਪਹੁੰਚਾ ਸਕਦਾ ਉਪਰੇ ਨੂੰ ਕੀ ਪਤਾ ਹੈ ਦੂਜੇ ਤੀਜੇ ਨੂੰ ਕੀ ਪਤਾ ਹੈ ਆਪਣਾ ਜਿਤਨੀ ਗਹਿਰੀ ਚੋਟ ਪਹੁੰਚਾ ਸਕਦਾ ਹੈ ਦੂਜਾ ਤੀਜਾ ਨਹੀਂ ਪਹੁੰਚਾ ਸਕਦਾ ਰਾਮ ਤੋਂ ਵੀ ਲੰਕਾ ਨਹੀਂ ਢਾਣੀ ਜਾਣੀ ਸੀ ਜੇ ਆਪਣਾ ਨਾਂ ਆਉਂਦਾ ਉੱਥੇ ਇਤਨੀ ਮੈਰਜ ਕਰਦੇ ਹਾਂ ਜੇ ਵਿਭੀਸ਼ਣ ਨਾ ਆਉਂਦਾ ਇਹ ਹਕੀਕਤ ਹੈ ਬਹੁਤ ਵੱਡੀ ਸੱਚਾਈ ਹੈ ਕਿਉਂਕਿ ਆਪਣੇ ਨੂੰ ਸਭ ਕੁਝ ਪਤਾ ਹੈ ਤੇ ਆਪਣਾ ਜਦ ਦੁਸ਼ਮਣ ਹੋਵੇਗਾ ਤਾਂ ਉਹ ਇਤਨੀ ਗਹਿਰੀ ਚੋਟ ਪਹੁੰਚਾਏਗਾ ਉਹ ਉਪਰਾ ਨਹੀਂ ਪਹੁੰਚਾ ਸਕਦਾ ਉਪਰੇ ਨੂੰ ਤਾਂ ਕੁਝ ਪਤਾ ਹੀ ਨਹੀਂ ਹੈ ਇਸ ਵਾਸਤੇ ਇਹ ਹਕੀਕਤ ਹੈ ਬਹੁਤ ਵੱਡੀ ਜੋ ਹੈ ਸੱਚਾਈ ਹੈ ਕਿ ਦੁਸ਼ਮਣ ਦੀ ਤਸਵੀਰ ਅੱਖਾਂ ਵਿੱਚ ਕਿਉਂ ਸਮਾ ਜਾਂਦੀ ਹੈ ਲਾਜ਼ਮੀ ਕਿਸੇ ਵਕਤ ਮਿੱਤਰ ਰਿਹਾ ਹੋਵੇਗਾ ਮਿੱਤਰਤਾ ਦੁਸ਼ਮਣੀ ਚ ਬਣ ਗਈ ਤੋ ਦੋ ਹੀ ਤੇ ਯਾਦ ਆਉਂਦੇ ਨੇ ਜਾਂ ਮਿੱਤਰ ਯਾਦ ਆਉਂਦਾ ਜਾਂ ਦੁਸ਼ਮਣ ਦੂਜਾ ਤੀਜਾ ਨਹੀਂ ਯਾਦ ਆਉਂਦਾ ਦੁਸ਼ਮਣ ਨਾਲ ਵੀ ਸੰਬੰਧ ਹੈ ਤੁਸੀਂ ਬਗੌਰ ਮੁਤਾਲਾ ਕਰਕੇ ਜੋ ਹੈ ਬੈਠਣਾ ਕਦੀ ਸੋਚਣਾ ਕੌਣ ਯਾਦ ਆਉਂਦੇ ਨੇ ਜਾਂ ਮਿੱਤਰ ਯਾਦ ਆਉਣਗੇ ਜਾਂ ਦੁਸ਼ਮਣ ਯਾਦ ਆਉਣਗੇ ਦੁਸ਼ਮਣ ਨਾਲ ਵੀ ਸੰਬੰਧ ਹੈ ਆਂਤਰਿਕ ਸੰਬੰਧ ਹੈ ਦਿਲ ਦਾ ਸੰਬੰਧ ਹੈ ਦਿਲ ਮਿੱਤਰ ਨੂੰ ਯਾਦ ਕਰਦਾ ਹੈ ਦਿਲ ਦੁਸ਼ਮਣ ਨੂੰ ਵੀ ਯਾਦ ਕਰਦਾ ਹੈ ਇਸ ਵਾਸਤੇ ਦੁਸ਼ਮਣ ਨਾਲ ਵੀ ਸੰਬੰਧ ਬਣਿਆ ਰਹਿੰਦਾ ਹੈ ਮਿੱਤਰ ਨਾਲ ਵੀ ਸੰਬੰਧ ਜੋ ਹੈ ਬਣਿਆ ਰਹਿੰਦਾ ਹੈ ਤੇ ਸੰਬੰਧ ਕਾਰਨ ਕਰਕੇ ਉਹਦਾ ਅਕਸ ਅੱਖਾਂ ਦੇ ਚਾਹੁੰਦਾ ਹੈ ਸ਼ਾਇਰ ਲੋਕ ਤੇ ਕਹਿੰਦੇ ਰਹੇ ਸਨ ਪਰ ਹੁਣ ਇਸ ਦੀ ਤਸਦੀਕ ਕਰ ਦਿੱਤੀ ਹੈ ਵਿਗਿਆਨ ਨੇ ਕਿ ਅੱਖਾਂ ਵਿੱਚ ਵੀ ਕੋਈ ਸਮਾ ਸਕਦਾ ਹੈ ਕੋਈ ਜੋ ਹੈ ਵੱਸ ਸਕਦਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਹੁਣ ਮੇਰੀ ਅੱਖਾਂ ਵਿੱਚ ਵਸਿਆ ਹੋਇਆ ਭਗਤ ਕਬੀਰ ਨੇ ਵੀ ਐਸਾ ਕਿਹਾ ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਔਰ ਨਾ ਦੇਖਾ ਤੇ ਕਬੀਰ ਨੂੰ ਪੁੱਛੀਏ ਇਹਦਾ ਸਬੂਤ ਕੀ ਹੈ ਤੇਰੀ ਅੱਖਾਂ ਵਿੱਚ ਹੈ ਇਹਦਾ ਕੀ ਸਬੂਤ ਹੈ ਕਬੀਰ ਕਹਿੰਦੇ ਨੇ ਸਬੂਤ ਮੇਰੀ ਅੱਖ ਤੋਂ ਬਿਨਾਂ ਹੋਰ ਕੋਈ ਸਬੂਤ ਨਹੀਂ ਮੇਰੀ ਅੱਖ ਹੀ ਸਬੂਤ ਹੈ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ ਕਹਿੰਦੇ ਨੇ ਅੱਖਾਂ ਵਿੱਚ ਜਦ ਪੁੱਤਰ ਹੋਵੇ ਤਾਂ ਮਮਤਾ ਟਪਕਦੀ ਹੈ ਅੱਖਾਂ ਵਿੱਚ ਜਦ ਪਰਾਇਆ ਰੂਪ ਹੋਵੇ ਤਾਂ ਵਾਸ਼ਨਾ ਟਪਕਦੀ ਅੱਖ ਹੀ ਦੱਸ ਦਿੰਦੀ
0: ਕਬੀਰ ਕਹਿੰਦੇ ਮੇਰੀ ਅੱਖ ਹੀ ਸਬੂਤ ਹੈ, ਹੋਰ ਕੋਈ ਸਬੂਤ ਨਹੀਂ। ਅੱਖਾਂ ਵਿੱਚ ਜਦ ਪਰਾਇਆ ਧਨ ਹੋਵੇ ਤਾਂ ਲੋਭ ਅੱਖਾਂ ਵਿੱਚ ਟਪਕਦਾ, ਦੱਸ ਦਿੰਦਾ, ਲਾਜ਼ਮੀ ਦੱਸ ਦਿੰਦਾ। ਔਰ ਇਹ ਹਕੀਕਤ ਹੈ, ਜਦ ਦਿਲ ਦਿਮਾਗ ਵਿੱਚ ਦੁਸ਼ਮਣ ਵਸੇ ਹੋਵੇ ਤਾਂ ਖਿਮਾ ਕਰਨੀ ਅੱਖਾਂ ਹੀ ਦੱਸ ਦਿੰਦੀਆਂ ਨੇ, ਦ੍ਰਿਸ਼ਟੀ ਦੱਸ ਦਿੰਦੀ ਹੈ। ਬੰਦਾ ਕਹਿ ਦਿੰਦਾ ਇੰਜ ਘੂਰ ਘੂਰ ਕੇ ਕਿਉਂ ਦੇਖਦਾ ਹੈ। ਹੁਣ ਘੂਰ ਘੂਰ ਕੇ ਮਾਂ ਵੀ ਬੱਚੇ ਨੂੰ ਵੇਖਦੀ ਹੈ, ਘੂਰ ਘੂਰ ਕੇ ਮਿੱਤਰ ਵੀ ਮਿੱਤਰ ਨੂੰ ਵੇਖਦਾ, ਲੇਕਿਨ ਖਿਮਾ ਕਰਨੀ ਘੂਰ ਘੂਰ ਕੇ ਦੁਸ਼ਮਣ ਵੀ ਦੁਸ਼ਮਣ ਨੂੰ ਵੇਖਦਾ। ਉਹ ਘੂਰ ਨਾ ਕੁਛ ਹੋਰ ਹੈ, ਉਹ ਜਿਹੜਾ ਘੂਰ ਕੇ ਵੇਖਣਾ ਹੈ ਪਰਾਏ ਧਨ ਨੂੰ, ਪਰਾਏ ਰੂਪ ਨੂੰ, ਉਹਦੇ ਵਾਸਤੇ ਸੰਸਕ੍ਰਿਤ ਦੇ ਵਿੱਚ ਇੱਕ ਲਫ਼ਜ਼ ਹੈ, ਅੱਖਾਂ ਨੂੰ ਆਖਿਆ ਲੋਚਨ। ਤੇ ਜਿਹੜਾ ਲੋਚਨ ਇੱਕ ਥਾਂ ਤੇ ਗਾਲ ਕੇ ਹੀ ਰੱਖ ਦੇਵੇ ਉਹਦੇ ਵਾਸਤੇ ਲਫ਼ਜ਼ ਹੈ ਲੁੱਚਾ, ਗਾਲ। ਲੁੱਚਾ ਦੇ ਅਰਥ ਬਦਮਾਸ਼ ਨਹੀਂ ਨੇ, ਲੁੱਚੇ ਦੇ ਅਰਥ ਨੇ ਇਹਨੇ ਲੋਚਨ ਇੱਕ ਥਾਂ ਤੇ ਟਿਕਾ ਹੀ ਦਿੱਤੇ ਨੇ, ਗਾਲ ਕੇ ਰੱਖ ਦਿੱਤੇ ਨੇ ਲੁੱਚਾ। ਧਨ ਵੇਖਿਆ ਕਿਧਰੇ ਪਰਾਇਆ, ਅੱਖਾਂ ਗੜ ਕੇ ਹੀ ਰਹਿ ਗਈ, ਆਪਣੀਆਂ ਨਜ਼ਰਾਂ ਨੂੰ ਗਾੜ ਕੇ ਇਸਨੇ ਰੱਖ ਦਿੱਤਾ ਲੁੱਚਾ। ਰੂਪ ਵੇਖਿਆ ਇਸਨੇ ਕੋਈ ਪਰਾਇਆ, ਉਹ ਪਰਾ, ਤੇ ਅੱਖਾਂ ਗੜ ਕੇ ਹੀ ਰਹਿ ਗਈਆਂ, ਲੋਚਨ ਟਿਕਾ ਕੇ ਰੱਖ ਦਿੱਤੇ ਇਸਨੇ। ਤੇ ਹੁਣ ਆਪਣੇ ਲੋਚਨ ਕਿਸੇ ਹੋਰ ਪਾਸੇ ਨਹੀਂ ਕਰਦਾ, ਲੁੱਚਾ ਜਿਹਦੇ ਲੋਚਨ ਜੋ ਹੈ ਰੁਕ ਗਏ ਨੇ ਇੱਕ ਥਾਂ ਤੇ। ਮੈਂ ਫਿਰ ਅਰਜ਼ ਕਰਾਂ, ਲੁੱਚਾ ਦਾ ਮਤਲਬ ਅਖਰੀ ਅਰਥ ਬਦਮਾਸ਼ ਨਹੀਂ ਹੈ। ਲੁੱਚਾ ਦਾ ਮਤਲਬ ਹੈ ਜਿਹਨੇ ਲੋਚਨ, ਜਿਹਨੇ ਆਪਣੀਆਂ ਅੱਖਾਂ ਇੱਕ ਥਾਂ ਤੇ ਗੱਡ ਦਿੱਤੀਆਂ, ਚਾਹੇ ਉਹ ਇੱਕ ਪਰਾਇਆ ਧਨ ਹੈ ਚਾਹੇ ਪਰਾਇਆ ਰੂਪ ਹੈ। ਜਦ ਕੋਈ ਪਰਾਏ ਰੂਪ ਤੇ, ਪਰਾਏ ਧਨ ਤੇ, ਪਰਾਈ ਸੰਪਦਾ ਦੇ ਉੱਤੇ ਆਪਣੀਆਂ ਅੱਖਾਂ ਗੱਡ ਕੇ ਰੱਖ ਦਿੰਦਾ ਹੈ, ਕਿਉਂਕਿ ਸੰਪਦਾ ਉਸਦੀ ਹੈ ਨਹੀਂ, ਵੀ ਅੱਖਾਂ ਗੱਡਣ ਦਾ ਮਤਲਬ ਕੀ ਹੈ, ਕਿਉਂ ਗੱਡੀਆਂ ਨੇ ਉੱਥੇ, ਤੂੰ ਇਸ ਤਰ੍ਹਾਂ ਅੱਖਾਂ ਕਿਉਂ ਗੱਡੀਆਂ ਨੇ। ਅੱਖਾਂ ਨੂੰ ਇਸ ਥਾਂ ਤੇ ਫਿਰ ਤੀਰ ਵੀ ਆਖ ਦਿੱਤਾ ਗਿਆ, ਇੱਥੇ ਤੇਰਾ ਕੀ ਹੱਕ ਹੈ ਕਿ ਤੂੰ ਤੀਰ ਨਾਲ ਛਲਨੀ ਕਰੇ ਕਿਸੇ ਨੂੰ, ਵੀ ਇੰਜ ਘੂਰ ਕੇ ਕਿਉਂ ਵੇਖਦਾ ਪਿਆ, ਛਲਨੀ ਕਰਨਾ, ਲੋਕੀ ਕਹਿ ਦਿੰਦੇ ਇੰਜ ਘੂਰ ਕੇ ਤੇ ਨਾ ਵੇਖ, ਮਾਰ ਦੇਣਾ ਤੂੰ, ਦੁਸ਼ਮਣ ਵੇਖਦਾ ਘੂਰ ਕੇ, ਵਾਸ਼ਨਾ ਵਿੱਚ ਗ੍ਰਸਿਆ ਹੋਇਆ, ਲੋਭੀ ਗ੍ਰਸਿਆ ਹੋਇਆ, ਵੇਖਦਾ ਇਸ ਢੰਗ ਨਾਲ। ਤੋ ਜਿੱਥੇ ਕੋਈ ਅੱਖਾਂ ਨੂੰ ਗਾੜ ਦੇਵੇ, ਲੋਚਨ ਆਪਣੇ ਜੋ ਹੈ ਗੱਢ ਕੇ ਰੱਖ ਛੱਡੇ, ਉਹਨੂੰ ਕਹਿੰਦੇ ਨੇ ਉੱਚਾ। ਲੁੱਚੇ ਦੀ ਨਿੰਦਾ ਹੈ, ਕਾਰਨ ਇਹਨੇ ਜੋ ਹੈ ਅੱਖਾਂ ਗੱਡੀਆਂ ਨੇ, ਅੱਖਾਂ ਦੇ ਵਿੱਚ ਨਹੀਂ ਰੱਖਿਆ, ਅੱਖਾਂ ਨੂੰ ਗੱਢਿਆ, ਬਸ ਫਰਕ ਇਤਨਾ ਹੈ। ਔਰ ਅੱਖ ਦੱਸ ਦਿੰਦੀ ਹੈ, ਹਿਰਦੇ ਵਿੱਚ ਪੁੱਤਰਾਂ ਦੀ ਯਾਦ ਹੈ, ਅੱਖਾਂ ਵਿੱਚ ਮਮਤਾ ਟਪਕਦੀ ਹੈ, ਹਿਰਦੇ ਵਿੱਚ ਪਰਾਇਆ ਧਨ ਵਸੇ ਹੈ, ਲੋਭ ਟਪਕਦਾ ਹੈ ਅੱਖਾਂ ਤੋਂ, ਹਿਰਦੇ ਵਿੱਚ ਦੁਸ਼ਮਣ ਹੈ, ਲਾਲੀ ਕਰੂਰਤਾ ਤੇ ਘਿਰਣਾ ਅੱਖਾਂ ਤੋਂ ਟਪਕਦੀ ਹੈ, ਅੱਖਾਂ ਦੱਸਦੀਆਂ ਵੀ ਇਹਦੇ ਵੇਖਣ ਦਾ ਜਿਹੜਾ ਢੰਗ ਹੈ ਇਹ ਕੁਛ ਹੋਰ ਹੈ। ਹਿਰਦੇ ਵਿੱਚ ਮਿੱਤਰ ਦੀ ਯਾਦ ਹੈ, ਮਿੱਤਰ ਵਸਿਆ ਹੈ, ਤੋ ਖਿਮਾ ਕਰਨੀ ਅੱਖਾਂ ਵਿੱਚੋਂ ਮਿੱਤਰਤਾ ਟਪਕਦੀ ਹੈ। ਤੇ ਹਿਰਦੇ ਵਿੱਚ ਜਦ ਗੁਰੂ ਆਉਂਦਾ ਹੈ, ਹਿਰਦੇ ਵਿੱਚ ਜਦ ਪਰਮਾਤਮਾ ਆਉਂਦਾ ਹੈ, ਤੋ ਅੱਖਾਂ ਵਿੱਚ ਜਿਹੜੀ ਪਵਿੱਤਰਤਾ ਝਲਕਦੀ ਹੈ, ਜਿਹੜੀ ਮਾਸੂਮੀਅਤ ਝਲਕਦੀ ਹੈ, ਉਹਦੇ ਉੱਤੇ ਸੰਸਾਰ ਦੀ ਸਾਰੀ ਪਵਿੱਤਰਤਾ ਕੁਰਬਾਨ ਕੀਤੀ ਜਾ ਸਕਦੀ ਹੈ। ਕਬੀਰ ਕਹਿੰਦੇ ਨੇ ਸਬੂਤ ਤੇ ਮੇਰੇ ਕੋਲ ਕੋਈ ਹੋਰ ਨਹੀਂ, ਜੇ ਤੁਸੀਂ ਆਖੋ, ਕਿਉਂਕਿ ਕਬੀਰ ਦਾਵਾ ਕਰਦੇ ਨੇ ਮੈਂ ਵੇਖਿਆ, ਦੋਏ ਦੋਏ ਲੋਚਨ ਪੇਖਾ ਹਾਂ ਹਰ ਬਿਨ ਅਵਰ ਨਾ ਦੇਖਾ, ਮੈਂ ਜਿੱਥੇ ਤੱਕ ਵੇਖਦਾ ਹਰੀ ਤੋਂ ਬਿਨਾਂ ਨਹੀਂ ਵੇਖਦਾ, ਹਰੀ ਨੂੰ ਵੇਖਦਾ। ਵੀ ਚਲੋ ਮੰਨ ਲੈਂਦੇ ਆ, ਪਰ ਸਬੂਤ, ਇਸਦਾ ਸਬੂਤ ਕੀ, ਇਹ ਤੁਹਾਨੂੰ ਹਰੀ ਦਿਖਾਈ ਦਿੰਦਾ, ਤੁਸੀਂ ਹਰੀ ਨੂੰ ਹੀ ਵੇਖਦੇ ਹੋ, ਇਹਦਾ ਸਬੂਤ। ਤੇ ਕਬੀਰ ਕਹਿੰਦੇ ਨੇ ਇਹਦਾ ਸਬੂਤ ਸਿਰਫ ਮੇਰੀਆਂ ਅੱਖਾਂ ਹੀ ਨੇ, ਹੋਰ ਕੋਈ ਸਬੂਤ ਨਹੀਂ, ਮੇਰੀ ਅੱਖ ਹੀ ਇਸ ਗੱਲ ਦਾ ਸਬੂਤ ਹੈ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਮੇਰੀ ਅੱਖਾਂ ਨੂੰ ਵੇਖ ਲੋ,
1: अगर ए थानू कोई हरी का रंग दिखाई देता है, परमात्मा का रंग दिखाई देता है, तो बस यही सबूत है, होर कोई नहीं। गुरु अर्जन देव जी महाराज कहते ने, मैं पेखे हो री ऊंचा मोहन सब ते ऊंचा। असी वेख रहे हैं, वो साड़ी अखां दे च है। इस तरह का पाण प्यारा जब अखां दे समाया हो अखां तो ओझल हो वे, प्रेमी तड़प के रह जाता है। भाई साहब भाई गुरदास जी कहते ने, दृष्ट प्रिय अगोचरे आंधरे ना भय नैन काहे की प्रेमनी प्रेम हूं लजायो है। अखां तो ओले होया तेरा प्यारा ते तू अंधी नहीं हुई, अजे भी तेरी अखां च जोत है। सुनत विदेश को संदेश नाए फूटो रिता कौन कौन गौन चूक उत्तर ना आयो है। भाई साहब कहते ने, चिट्ठी आई है अजे नहीं आना, ते पढ़ के तेरे प्राण नहीं निकले, तू मरी नहीं अजे भी जिंदा है। भाई साहब ने इस ढंग का एक दृश्य अपने पावन पवित्र सहीए विच वर्णन किया है कि जो दिल दे समाया है वह नजरां दे समाया है, और नजरां तो ओझल होवेगा, नजरां दे फिर देखण दी समर्था ही नहीं रहेगी। वो ते नजरां दे विच है, वो ते नजरां दे थल्ले है, वो ते नजरां दे समाया होया है। तो मैं अर्ज करा, जिहड़ा राम दे सिंघासण ते बैठदा है वो दुनिया नूं नजरां दे च रखदा है, नजरां दे च रखदा है, अखां दे च रखदा है। भई मेरी अखां ते काबल दे तुसी कोई गल करो ना, भई फलानी गल तू करनी है, कहिंदा मेरी अखां ते। मैं सुन के पहली पहली दफा हैरान होया सी जद मैं गालबन सन 70 विच गया सी, 1970 विच, ते कोई गल मैं कह दिया ना भई इंज करनी है, तो कहिंदे सन अखां तले। दो चार दिन बाद मेरी गल समझ च आई भी ये की आखदे ने मैनूं। पहले तो सुन के मैं चुप कर जाता सी, मैं गल मैनू समझ च नहीं आई, अगो हूं कोई और मैं बोला तो संवाद जुड़ेगा नहीं, बाद च मैनू समझ जाई बई गल तेरी प्रवान है, सानू कबूल है, जो कुछ तू कहना है सानू कबूल है। बई अखां थले है, काबुल का यह मुहावरा है, गजनी का यह मुहावरा है। अज भी थानू कनावर जलालाबाद के जेडे लोग मिलणगे, इतने भी कई मिलणगे उतों के, उन्होंने कोई गुफ्तगू करो तो जो उन्होंने काबले कबूल है तो कहना अखां के थले है। अज भी कहें उतों के वसण वाले हिंदू सिख वीर इंज कहते हैं बी अखां के थले, भी तेरी गल नूं अखां दे च रखांगे, नजरां दे च रखांगे, नजरां तो ओले नहीं करांगे, अख तो ओले नहीं करांगे। और हकीकत है कि घर दे च कोई पया होया कीमती तो कीमती साजो समान भी नजरां तो ओले हो जाए तो संबंध टुट जाता है, निगाह तो ओले हो जाए संबंध तो टुट जाता है। तो राम दे सिंघासण ते जिहड़ा बैठदा है संसार उहदी नजरां दे चाहुंदा है, ते जिवें शरीर दे सारे अंग, इन्हां अंगां दे चों कोई अंग पीड़त होवे अख रो पैंदी है। क्यों? अखां दे थल्ले ने सारे अंग, अखां दे विच ने सारे अंग। इस तरह संसार दे किसे कोने दे च कोई पीड़ा है कोई दुख है, राम दे सिंघासण ते जिहड़ा बैठा है रो पैंदा है, क्योंकि सब कुछ उसकी नजरों के विच है। मैं उस दिन एक तुलसी का दोहा थोड़े सामने रखा सी, दोहरा दिया। तुलसी ने अपनी दोहावली विच इसी गल की तशरीह की है, तो मैं इनू पंजाबी मावरे च इंज कह दिया, सौ सियाने इको मत मूर्खा आपो आपनी। राम दे सिंघासण ते हजारा संत कट्ठे बैठ सकते ने, राज सिंघासण ते दो भी नहीं बैठ सकते। आम पंजाबी मुहावरा है, कदीक मुल्क दे दो बादशाह, कदीक मैदान विच दो तलवारा। इन्नी तंग दिली, इतना तंग हिरदा, इतना संकीर्ण हिरदा, इतना कठोर हिरदा, उत्थे दूजा भी नहीं बैठ सकता, दूजे वास्ते कोई थां नहीं है। राम दा सिंघासण हजारा ही आके बैठन, जिथे गुरु नानक बैठे ने उथे कबीर बैठ गए, जिथे कबीर बैठे ने उथे रामानंद बैठ गए, परमानंद बैठ गए, फरीद बैठ गए, जयदेव बैठ गए, त्रिलोचन बैठ गए, सारे उस सिंघासन ते बैठे ने। जे इंज कह लो, जिस सिंघासन ते गुरु ग्रंथ साहब जी महाराज विराजमान ने, उस सिंघासन ते फरीद बैठ गए। ਉੱਥੇ ਹੀ ਰਾਮਾਨੰਦ ਬੈਠ ਗਿਆ, ਪਰਮਾਨੰਦ ਬੈਠ ਗਿਆ, ਤ੍ਰਿਲੋਚਨ ਬੈਠ ਗਏ ਨੇ, ਜੈਦੇਵ ਬੈਠ ਗਏ, ਭੀਖਣ ਬੈਠ ਗਏ ਨੇ, ਸਦਨਾ ਬੈਠ ਗਏ ਨੇ, ਰਵਿਦਾਸ ਬੈਠ ਗਏ ਨੇ, ਕਬੀਰ ਬੈਠ ਗਏ ਨੇ। ਰਾਮ ਦਾ ਸਿੰਘਾਸਨ ਇਤਨਾ ਵੱਡਾ ਹੈ ਹਜ਼ਾਰਾਂ ਇਕੱਠੇ ਬੈਠ ਸਕਦੇ ਨੇ, ਰਾਜ ਸਿੰਘਾਸਨ ਇਤਨਾ ਛੋਟਾ ਹੈ ਇੱਕ ਤੋਂ ਬਿਨਾਂ ਦੂਜਾ ਵੀ ਨਹੀਂ।

ਹੋਵੇਗੀ, ਕਿਧਰੇ ਕੋਈ ਤਕਲੀਫ਼ ਹੋਵੇਗੀ, ਅੱਖਾਂ ਰੋਣਗੀਆਂ। ਗੁਸਤਾਖੀ ਮਾਫ਼, ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਚ ਮੈਂ ਇਤਨੀ ਗੱਲ ਤੇ ਕਹਿ ਸਕਦਾ, ਇਸ 70 ਕਰੋੜ ਦੀ ਆਬਾਦੀ ਚ ਕਿਧਰੇ 2-4 ਸੰਤ ਹੋਵਣ ਤੇ ਹੋਵਣ, ਬਾਕੀ ਤੇ ਸਾਰੇ ਦੁਸ਼ਟ ਨੇ। ਗੁਸਤਾਖੀ ਮਾਫ਼, ਮੈਂ ਖੇਮਾ ਪਹਿਲੇ ਮੰਗ ਲਵਾਂ। ਜੋ ਸੰਤ ਹੋਣ ਦਾ ਦਾਵਾ ਕਰਨ, ਕਿਸੇ ਅੰਗ ਵਿਚ ਤਕਲੀਫ਼ ਹੋਵੇ, ਅੱਖ ਤੇ ਰੋਂਦੀ ਹੈ, ਲਾਜ਼ਮੀ ਰੋਂਦੀ ਹੈ। ਪਰ ਜਿਵੇਂ ਹੁਣ ਕਹੀਏ ਨਾ, ਸਾਰਾ ਦੇਸ਼ ਇੱਕ ਹੈ ਨਾ, ਭਾਰਤ ਮਾਂ ਹੈ ਤੇ ਭਾਰਤ ਮਾਂ ਦਾ ਅੰਗ ਹੈ ਪੰਜਾਬ, ਅੰਗ ਹੀ ਤੇ ਹੈ, ਹੋਰ ਕੀ ਹੈ। ਆਖਿਰ ਦੇਸ਼ ਦਾ ਇੱਕ ਅੰਗ ਹੈ ਨਾ, ਤੇ ਮੇਰੇ ਹੱਥਾਂ ਚ ਪੀੜਾ ਹੋਵੇ ਤੇ ਅੱਖਾਂ ਰੋਂਦੀਆਂ ਨੇ। ਮੈਂ ਫਿਰ ਅਰਜ਼ ਕਰਾਂ, ਪੰਜਾਬ ਦੇਸ਼ ਦੇ ਹੱਥ ਨੇ, ਇਹ ਹੱਥ ਅੰਨ ਦਿੰਦੇ ਨੇ, ਇਹ ਹੱਥ ਰਕਸ਼ਾ ਕਰਦੇ ਨੇ ਦੇਸ਼ ਦੀ। ਔਰ ਜੇ ਇਸ ਹੱਥ ਨੂੰ ਕਮਜ਼ੋਰ ਕੀਤਾ ਗਿਆ, ਦੇਸ਼ ਦੀ ਰਕਸ਼ਾ ਵੀ ਨਹੀਂ ਆਉਣੀ, ਖਿਮਾ ਕਰਨੀ, ਮੂੰਹ ਵਿੱਚ ਅੰਨ ਵੀ ਨਹੀਂ ਪੈਣਾ। ਇਹਤੇ ਦੇਸ਼ ਦੀਆਂ ਬਾਹਾਂ ਨੇ, ਇਹ ਦੇਸ਼ ਦੀਆਂ ਬਾਹਾਂ ਨੇ, ਇਹ ਦੇਸ਼ ਦੇ ਹੱਥ ਨੇ। ਪਰ ਖਿਮਾ ਕਰਨੀ, ਬਦਕਿਸਮਤੀ ਉਹ ਹੈ ਕਿ ਜਿਹੜਾ ਰਾਜ ਸਿੰਘਾਸਣ ਤੇ ਬੈਠਦਾ, ਉਹਦੀ ਖੁਸ਼ੀ ਇਸੇ ਗੱਲ ਦੇ ਚ ਹੈ ਕਿ ਪੈਰਾਂ ਦੇ ਥੱਲੇ ਮੇਰੇ ਹੱਥ ਹੋਵਣ ਤੇ ਹੱਥ ਵੀ ਮੇਰੇ ਪੈਰਾਂ ਦੇ ਥੱਲੇ ਹੋਵਣ। ਤੇ ਕੌਣ ਦੱਸੇ ਕਿ ਜੇ ਹੱਥ ਪੈਰਾਂ ਦੇ ਥੱਲੇ ਹੋ ਗਏ ਤਾਂ ਯਾਦ ਰੱਖ, ਨਾ ਦੇਸ਼ ਦੀ ਰਕਸ਼ਾ ਹੋਣੀ ਹੈ ਤੇ ਨਾ ਦੇਸ਼ ਦੇ ਮੂੰਹ ਵਿੱਚ ਅੰਨ ਪਏਗਾ। ਹੱਥ ਤੇ ਸੁਤੰਤਰ ਹੀ ਰਹਿਣਗੇ ਤਾਂ ਹੀ ਗੱਲ ਬਣੇਗੀ, ਹੱਥ ਤੇ ਖੁੱਲੇ ਰਹਿਣਗੇ ਤਾਂ ਹੀ ਗੱਲ ਮੰਨੇਗੀ। ਤੇ ਪੰਜਾਬ ਦੀ ਮੰਗ ਕੀ ਸੀ, ਇਹਨਾਂ ਹੱਥਾਂ ਦੀ ਮੰਗ ਕੀ ਸੀ, ਸਾਨੂੰ ਖੁੱਲੇ ਰਹਿਣ ਦਾ, ਬਸ ਇੰਨੀ ਗੱਲ। ਹੋਰ ਕੀ, ਹੱਥ ਕੋਈ ਸਰੀਰ ਨਾਲੋਂ ਟੁੱਟਣਾ ਥੋੜੀ ਚਾਹੁੰਦੇ ਸਨ, ਤੇ ਟੁੱਟ ਕੇ ਕਰਨਾ ਵੀ ਕੀ ਹੈ ਹੱਥਾਂ ਨੇ, ਇੰਨੀ ਵੀ ਮੈਰਜ ਕਰਦੇ ਹਾਂ। ਇਹ ਬਾਹਾਂ ਦੇਸ਼ ਦੇ ਨਾਲ ਰਹਿਣੀਆਂ ਚਾਹੁੰਦੀਆਂ, ਇਸ ਸਰੀਰ ਦੇ ਨਾਲ ਰਹਿਣਾ ਚਾਹੁੰਦੀਆਂ ਸਨ। ਲੇਕਿਨ ਗਜ਼ਬ ਦੀ ਗੱਲ ਹੈ, ਸਰੀਰ ਹੀ ਆਖੇ ਕਿ ਫਿਰ ਪੈਰਾਂ ਦੇ ਥੱਲੇ ਰਹੋ, ਬਾਹਾਂ ਇਹ ਹੱਥ ਪੈਰਾਂ ਦੇ ਥੱਲੇ ਰਹੋ। ਔਰ ਗਜ਼ਬ ਦੀ ਗੱਲ ਇਹ ਹੈ ਕਿ ਇਸ ਦੇਸ਼ ਦੇ ਚ ਬਾਕੀ ਦੇ ਅੰਗ ਕੋਈ ਰੋਏ ਨਹੀਂ, ਕਿਸੇ ਨੇ ਦੁੱਖ ਨਹੀਂ ਪ੍ਰਗਟਾਇਆ। ਹਾਂ, ਸਿਰਫ ਬਾਹਾਂ ਹੀ ਰੋਈਆਂ ਜਿਹੜੀਆਂ ਥੱਲੇ ਆਈਆਂ, ਜੋ ਕੁਚਲੀਆਂ ਗਈਆਂ, ਜੋ ਪੈਰਾਂ ਦੇ ਥੱਲੇ ਮਸਲੀਆਂ ਗਈਆਂ, ਉਹ ਬਾਹਾਂ ਜ਼ਰੂਰ ਰੋਈਆਂ, ਬਾਕੀ ਕਿਧਰੇ ਕੋਈ ਦੁੱਖ ਤਕਲੀਫ਼ ਤੇ ਪੀੜਾ ਦੀ ਗੱਲ ਨਹੀਂ। ਬਲਕਿ ਜਾਨਵਰਪਣਾ, ਜ਼ਾਲਮਪਣਾ, ਦੈਤਪਣਾ ਇਤਨਾ ਕਿ ਲੱਡੂ ਵੰਡੇ ਗਏ ਤੇ ਘਿਓ ਦੇ ਚਿਰਾਗ ਜਲਾਏ ਗਏ। ਲਾਨਤ ਹੈ ਇਹਨਾਂ ਬੰਦਿਆਂ ਤੇ ਜੀਵਨ ਦਾ ਢੰਗ, ਵੀ ਹੱਦ ਹੋ ਗਈ, ਤੇਰੀਆਂ ਦੋ ਬਾਹਾਂ ਕਮਜ਼ੋਰ ਹੋ ਜਾਣ, ਤੂੰ ਲੱਡੂ ਵੰਡੇਗਾ, ਤੂੰ ਦੀਵੇ ਜਲਾਏਗਾ। ਪੰਜਾਬ ਤੇ ਦੇਸ਼ ਦਾ ਅੰਗ, ਇਹ ਦੇਸ਼ ਦਾ ਹਿੱਸਾ ਹੈ। ਪਰ ਗਜ਼ਬ ਦੀ ਗੱਲ ਹੈ, ਇਹ ਕਿਤਨੀ ਵੱਡੀ ਮੂੜਤਾ ਕਿ ਸਰੀਰ ਦੇ ਅੰਗ ਨੂੰ ਕੋਈ ਅੰਗ ਹੀ ਨਾ ਸਮਝੇ, ਇਹ ਬਹੁਤ ਵੱਡੀ ਮੂੜਤਾ ਹੁੰਦੀ ਹੈ। ਤੇ ਜਦ ਕੋਈ ਅੰਗ ਨਹੀਂ ਸਮਝਦਾ ਤੇ ਫਿਰ ਉਸਨੂੰ ਦਬਾਉਂਦਾ। ਤਾਂ ਮੈਂ ਇਸ ਤਰ੍ਹਾਂ, ਤੁਲਸੀ ਇੱਕ ਬੜੀ ਮਹਾਨ ਗੱਲ ਕਰਦੇ ਨੇ ਸੰਤ ਦੇ ਹਿਰਦੇ ਦੀ। ਉਹ ਕਹਿੰਦੇ ਨੇ, ਸੰਤ ਰਿਰਾ ਲਉ ਨੀਤ ਸਮਾਨਾ, ਕਹਾ ਕਵਨੇ ਪਰ ਕਿਹਾ ਨਾ ਜਾਣਾ। ਸੰਤ ਦਾ ਹਿਰਦਾ ਨਵਨੀਤ ਦੀ ਤਰ੍ਹਾਂ ਹੈ। ਨਵਨੀਤ ਕਹਿੰਦੇ ਨੇ ਮੱਖਣ ਨੂੰ, ਮੱਖਣ ਦੀ ਤਰ੍ਹਾਂ। ਸੰਤ ਤੇ ਮੱਖਣ ਇੱਕ ਨੇ। ਫਿਰ ਇੱਕਦਮ ਖਿਆਲ ਆਇਆ ਹੈ ਤੁਲਸੀ ਨੂੰ, ਵੀ ਇਹ ਜਿਹੜਾ ਮੈਂ ਪ੍ਰਮਾਣ ਦਿੱਤਾ ਹੈ ਨਾ, ਗਲਤ ਦਿੱਤਾ ਹੈ, ਠੀਕ ਨਹੀਂ ਦਿੱਤਾ। ਸੰਤ ਲੋਕ ਪ੍ਰਮਾਣ ਤੇ ਦਿੰਦੇ ਨੇ, ਫਿਰ ਬਾਅਦ ਵਿੱਚ ਖਿਆਲ ਆਉਂਦਾ ਇਹ ਪ੍ਰਮਾਣ ਪੂਰਨ ਨਹੀਂ ਹੈ, ਮੁਕੰਮਲ ਨਹੀਂ। ਖਿਆਲ ਆ ਜਾਂਦਾ ਹੈ, ਜੈਸੇ ਮੈਂ ਭਾਈ ਨੰਦ ਲਾਲ ਨੂੰ ਪੜ੍ਹਦਾ, ਉਹਨਾਂ ਨੇ ਦੋ ਪ੍ਰਮਾਣ ਦਿੱਤੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਦੇ ਉੱਤੇ, ਬੋਲਾਂ ਦੇ ਉੱਤੇ, ਤੇ ਫਿਰ ਆਪਣੇ ਦਿੱਤੇ ਹੋਏ ਪ੍ਰਮਾਣ ਨੂੰ ਹੀ ਵਾਪਸ ਲੈਂਦੇ ਨੇ, ਵੀ ਇਹ ਜੋ ਮੈਂ ਗੱਲ ਆਖੀ ਹੈ ਮੈਂ ਵਾਪਸ ਲੈਂਦਾ। ਇਹ ਉਹਨਾਂ ਦੀ ਇੱਕ ਗਜ਼ਲ ਹੈ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਮਿਸਲੇ ਦਹਾਨੇ ਤੰਗ ਤੋ ਤੁੰਗੇ ਸ਼ਕਰ ਨਾ ਬਾਸ਼ਦ ਦੀਵਾਨੇ ਗੋਇਆ। ਭਾਈ ਸਾਹਿਬ ਭਾਈ ਨੰਦ ਲਾਲ ਬੜੇ ਕੀਮਤੀ ਬਚਨ ਨੇ ਆਪ ਦੇ। ਤੇ ਮੈਂ ਵੀ ਸਿੱਖ ਜਗਤ ਵਿੱਚ ਇੱਕ ਬਦਕਿਸਮਤੀ ਦੇਖਦਾ, ਅਗਰ ਪਰਸ਼ੀਅਨ ਦਾ ਬੋਧ ਬਿਲਕੁਲ ਹਟ ਗਿਆ ਤੇ ਨੰਦ ਲਾਲ ਨੂੰ ਕਿਵੇਂ ਸਮਝਾਂਗੇ, ਨੰਦ ਲਾਲ ਨੂੰ ਕਿਵੇਂ ਜਾਣਾਂਗੇ ਕਿ ਨੰਦ ਲਾਲ ਨੇ ਕੀ ਆਖਿਆ ਸੀ।

0: نند لال کی بولتا رہا. خیر مختصر عرض کرا. مسلے دہان تنگ تو تنگے شکر نہ باشد. مسلے مثال, اے کلگی در پادشاہ, تھوڑے بلاں دے چوں جو بچن نکلتا ہے, تھوڑی رسنا دے چوں جو پاون باڑی نکلتی ہے, کلام نکلتا ہے, تنگے شکر نہ باشد. اس ایک بچن دی تلنا دیتے ایک بوری جڑی کھنڈ ہے نا وہ کچھ بھی نہیں. مثال دیتی بھی تھوڑا ایک بچن اتنا مٹھا ہے, اتنا سوادلی ہے کہ ایک بوری کھنڈ کی ہے کچھ بھی نہیں. اگے چل کے نند لال کہندے مثال جڑی میں دیتی ہے بادشاہ غلطی دیتی ہے. پھر آپ کہندے قبول دینا. مسلے دہان تنگ تو تنگے شکر نہ باشد, ای مسل را کے گفتم زی خوب تر نہ باشد. اے جڑی میں مثال دیتی ہے میرے بادشاہ میں خوب اچھی نہیں دیتی, ٹھیک نہیں دیتی, واپس لینا. اے جو میں پرمان دلیل دیتی ہے ٹھیک نہیں دیتی, میں واپس لینا. آخ بھی دیتا ہے, بولے ہوئے بول واپس بھی لے لیں. پرمان دے بھی دیتا ہے, قبول پہ کر دیں, نہیں اے پرمان کوئی پرمان نہیں, اے دلیل کوئی دلیل نہیں, اے تشبیہ کوئی تشبیہ نہیں. کیوں؟ بوری کھنڈ دی کنے منہ میٹھے کرے گی؟ 1000 بندیاں دا منہ میٹھا کر لے گی, چلو 2000 انج کہہ لو, چلو 5000 بندیاں دا منہ میٹھا کر لے گی, شربت بنا لو منہ چ پا لو, تو بوری کھنڈ دی تے ختم ہو گئی نا. تے مٹھاس کنی دیر منہ دے چ رہے گی؟ 5 منٹ 10 منٹ, اور کنی دیر رہے گی؟ پھر مٹھاس بھی گئی تے شکر بھی گئی. نند لال کہندے پادشاہ بڑا ظلم ہو گیا, میں شکر نال تھوڑے بچنا نو تشبیہ دے دیتی, شکر دی مٹھاس منہ دے 5-7 منٹ تے شکر ختم بھی ہو گئی. داتا تھوڑا ایک بچن رہندی دنیا تک لوگوں دے ہردے چ مٹھاس پاندا رہے گا, نہ بچن ختم ہوئے گا نہ مٹھاس ختم ہوئے گی. جڑا بچن ہوندا ہے وہ امرتمئی بچن ہوندا ہے, تے یوگا یوگا تک مٹھاس دے جاندا ہوندا ہے, دے جاندا ہوندا ہے. تو مثال تے دتی نند لال نے, پر دتی ہوئی مثال نو واپس لیندے. مثال تے دتی ہے پر آخر پادشاہ میں کوئی مثال چنگی نہیں دتی, باویں شاعر ہاں پر میں تشبیہ کوئی چنگی نہیں دتی. ہو بہ اسی طریقے نال کبھی تلسی ایک مثال دیندے نے سنت دے ہردے دی, پر دے کے کہندے نے نہیں اے گل بنی نہیں, اے پرمان ٹھیک نہیں, اے تشبیہ ٹھیک نہیں. سنت ردا نونیت سمانا, کہا کب نے پر کہا نہ جانا. آخر تے ہے کبھی نے پر آنکھاں دی جاچ نہیں آئی, کہنے دا ڈھنگ نہیں آیا, اے تشبیہ ٹھیک نہیں. بھئی کیوں؟ تو کارن دس دینے, نج پر تاپ دروے نونیتا, پر دکھ دروے سنت پنیتا. مکھن نو سیک لگے مکھن پگلتا ہے, جد مکھن نو ہی سیک لگے تے مکھن پگلتا ہے, پر سنت دا ہردا تے اتنا کومل ہے سیک دوجیاں نو لگدا تے پگل آپ جاندا ہے. اس واسطے مکھن کی ہے؟ کچھ بھی نہیں. مکھن نو سیک لگے گا تے پگلے گا نا, انج تے نہیں نا پگلے گا, پر سنت دا ہردا مکھن تو کومل ہے. دیش دے کسی کونے چ کسی نو چوٹ پہنچی ہے, او دا ہردا پگل گیا, او دا ہردا رو اٹھے. سنسار دے کسی حصے چ کسی خطے چ کسی نو چوٹ پہنچی ہے تے او دا ہردا رو اٹھدا. صاحب گرو نانک دیو جی مہاراج تے ایک تھان تے کہندے نے, کت کو صاحب آوے رو, تو انہاں کا تیرے او. اے اکال پورکھ ہردا رو اٹھے, یہ تیرے جی نے, یہ میتھوں روندے ہوئے نہیں ویکھے جاندے, تو انہاں دا ہے, یہ تیرے نے. اور اس طرح دی فریاد گرو نانک کردے نے. اس واسطے انہاں دی ارداس وچ سارا جگت آندا ہے. جگت جلندا رکھ لے اپنی کرپا دار, یہ ارداس راجنیتک نہیں کرے گا. راجنیتک انہاں دی ارداس کرے گا بھی جو میرے پیران دے تھلے نے, بس اے جیم دے رہن میرے پیران دے تھلے ہی رہن, اے ہی نے بس, اے میرے اپنے نے باقی کوئی نہیں. جو پیران دے تھلے نہیں آونا چاہتے, میرے اپنے کس طرح ہو سکتے ہیں؟ وہ میرے اپنے نہیں نے. ਇਸ ਵਾਸਤੇ ਦੋ ਲਫ਼ਜ਼ ਮੈਂ ਵਰਤਦੇ ਹਾਂ, ਸੰਤ ਤੋਂ ਜ਼ਿਆਦਾ ਕੋਈ ਕੋਮਲ ਨਹੀਂ, ਰਾਜਨੀਤਿਕ ਤੋਂ ਜ਼ਿਆਦਾ ਕੋਈ ਜ਼ਾਲਮ ਤੇ ਕਠੋਰ ਨਹੀਂ ਹੈ। ਔਰ ਇਹ ਦੋ ਹੀ ਬੰਦੇ ਨੇ ਜਿਨ੍ਹਾਂ ਦਾ ਇਤਿਹਾਸ ਲਿਖਿਆ ਜਾਂਦਾ ਹੈ, ਇਹ ਦੋ ਹੀ ਬੰਦੇ ਨੇ ਸੰਸਾਰ ਦੇ ਜਿਨ੍ਹਾਂ ਦੀ ਚਰਚਾ ਆਉਂਦੀ ਹੈ, ਜਿਨ੍ਹਾਂ ਦੀ ਗੱਲ ਆਉਂਦੀ ਹੈ, ਤੀਜਾ ਕੋਈ ਬੰਦਾ ਨਹੀਂ ਹੈ। ਮੈਂ ਫਿਰ ਅਰਜ਼ ਕਰਾਂ, ਹਿਟਲਰ ਤੋਂ ਜ਼ਿਆਦਾ ਕੋਈ ਜ਼ਾਲਮ ਲੱਭੋਗੇ? ਤੇ ਹਿਟਲਰ ਕੌਣ ਹੈ? ਚਾਹੁੰਦਾ ਪਿਆਂ ਦੇ ਥੱਲੇ ਚਾਹੀਦੇ ਨੇ, ਜਿਹੜੇ ਪੈਰਾਂ ਦੇ ਥੱਲੇ ਨੇ ਉਹਨਾਂ ਦੇ, ਉਹਨੇ ਗੈਸ ਦੇ ਚੈਂਬਰ ਬਣਾਏ ਸਨ, ਜ਼ਿੰਦਾ ਹੀ ਬੰਦਿਆਂ ਨੂੰ ਸਾੜ ਦਿੰਦਾ ਸੀ। ਉਹਨੇ ਐਸੇ ਕੈਂਪ ਬਣਾਏ ਸਨ ਕੈਦੀਆਂ ਦੇ, ਜਿੱਥੇ ਬੜੇ ਦੁਖਦ ਢੰਗ ਨਾਲ ਉਹਨਾਂ ਨੂੰ ਟਾਰਚਰ ਕੀਤਾ ਜਾਂਦਾ ਸੀ। ਤੇ ਜਦ ਮੈਂ ਹਿਟਲਰ ਦੀ ਕਥਾ ਪੜ੍ਹ ਰਿਹਾ ਸੀ, 10 ਸਫ਼ੇ ਪੜ੍ਹ ਕੇ ਉਹ ਕਿਤਾਬ ਮੈਂ ਰੱਖ ਦਿੱਤੀ। ਮੈਂ ਕਹਿੰਦੀ ਆਪਣੇ ਕੋਲ ਪੜ੍ਹੀ ਨਹੀਂ ਜਾਂਦੀ। ਕੈਦੀਆਂ ਨੂੰ ਲੈ ਗਏ ਨੇ ਜੰਗਲ ਦੇ ਚ ਤੇ ਆਖਿਆ ਬਹੁਤ ਵੱਡਾ ਖੱਡਾ ਖੋਦੋ। ਬਹੁਤ ਵੱਡਾ ਖੱਡਾ ਖੋਦ ਦਿੱਤਾ ਹੈ। 10-10 ਕੈਦੀ ਹੱਥ ਬੰਨੇ ਖੜੇ ਨੇ ਤੇ ਜਿਨ੍ਹਾਂ ਹੱਥਾਂ ਦੇ ਚ ਫਾਵੜੇ ਸਨ, ਖੁਦਾਈ ਕਰ ਰਹੇ ਸਨ, ਉਹਨਾਂ ਹੀ ਕੈਦੀਆਂ ਨੂੰ ਆਖਿਆ ਇਹਨਾਂ ਨੂੰ ਧੱਕਾ ਮਾਰੋ ਟੋਏ ਦੇ ਚੋਂ। ਉਹ ਕੈਦੀ ਵਿਚਾਰੇ ਉਹਨਾਂ ਨੂੰ ਧੱਕਾ ਮਾਰਦੇ ਸਨ, ਉਹਨਾਂ ਕੈਦੀਆਂ ਨੂੰ ਜਿਨ੍ਹਾਂ ਦੇ ਹੱਥ ਬੰਨੇ ਹੋਏ ਨੇ। ਔਰ ਫਿਰ ਉਹਨਾਂ ਕੈਦੀਆਂ ਨੂੰ ਆਖਿਆ ਜਾਂਦਾ ਸੁਣ ਇਹਨਾਂ ਤੇ ਮਿੱਟੀ ਪਾਓ, ਜ਼ਿੰਦਾ ਹੀ ਦੱਬ ਦਿਓ ਇਹਨਾਂ। ਇਸ ਤਰ੍ਹਾਂ ਹੀ ਕਰਦਾ ਸੀ। ਕੱਲ ਮੈਨੂੰ ਇੱਕ ਸੱਜਣ ਨੇ ਦੱਸਿਆ ਕਿ ਲਾਸ਼ਾਂ ਜੋ ਢੋ ਰਿਹਾ ਸੀ ਮਿਊਂਸਪਲ ਕਮੇਟੀ ਦੀ ਗੱਡੀ ਦੇ ਵਿੱਚ, ਲਾਸ਼ਾਂ ਜਦ ਉਤਾਰੀਆਂ ਜਾ ਰਹੀਆਂ ਸਨ ਤੇ ਕਿਧਰੇ ਇੱਕ ਸਿਸਕ ਰਿਹਾ ਸੀ ਔਰ ਉਹਦੀ ਅੱਖਾਂ ਵੀ ਕਿਧਰੇ ਖੁੱਲ ਪਈਆਂ। ਉਹਨੇ ਆਖਿਆ ਕੋਲ ਖੜੇ, ਵੀ ਵੀਰ ਮੈਨੂੰ ਪਾਣੀ ਪਾ ਦੇ, ਖੂਨ ਸਰੀਰ ਚੋਂ ਬਹੁਤਾ ਨਿਕਲ ਜਾਏ ਨਾ, ਤੂੰ ਪਿਆਸ ਹੀ ਲੱਗਦੀ ਹੈ, ਤੜਪਦਾ ਹੋਇਆ ਬੰਦਾ ਪਾਣੀ ਮੰਗਦਾ ਹੈ, ਹਾਏ ਪਾਣੀ, ਰੋਟੀ ਨਹੀਂ ਮੰਗਦਾ ਪਾਣੀ ਮੰਗਦਾ। ਤੇ ਨਾਲ ਖੜਾ ਹੋਇਆ ਪੁੱਛਦਾ ਹੈ ਉਸ ਤੋਂ ਵੀ ਇਹਦੀਆਂ ਅੱਖਾਂ ਖੁੱਲੀਆਂ ਨੇ, ਕੀ ਆਖਦਾ ਪਿਆ ਹੈ? ਪਾਣੀ ਮੰਗਦਾ ਹੈ। ਦੂਜੀ ਗੋਲੀ ਮਾਰ ਦਿੱਤੀ, ਅੱਖਾਂ ਠੰਡੀਆਂ ਕਰ ਦਿੱਤੀਆਂ। ਫਿਰ ਮੈਂ ਕਹਿੰਦੀ ਹਿਟਲਰ ਤੇ ਹਰ ਵਕਤ ਮੌਜੂਦ ਆਉਂਦਾ, ਕਬੀਰ ਵੀ ਹਰ ਵਕਤ ਮੌਜੂਦ ਆਉਂਦਾ, ਚੰਗੇਜ਼ ਖਾਂ ਹਰ ਵਕਤ ਮੌਜੂਦ ਆਉਂਦੇ ਨੇ, ਪਰ ਮੈਂ ਇਤਨੀ ਅਰਜ਼ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਵੀ ਹਰ ਵਕਤ ਮੌਜੂਦ ਆਉਂਦੇ ਨੇ, ਆਪਣੇ ਪੰਥ ਦੇ ਰੂਪ ਵਿੱਚ, ਆਪਣੇ ਖਾਲਸੇ ਦੇ ਰੂਪ ਵਿੱਚ। ਇੱਥੇ ਔਰੰਗਜ਼ੇਬ ਵੀ ਮੌਜੂਦ ਹੈ, ਚੰਗੇਜ਼ ਖਾਂ ਵੀ ਮੌਜੂਦ ਹੈ, ਪਰ ਖਿਮਾ ਕਰਨੀ ਨਾਮਦੇਵ ਵੀ ਮੌਜੂਦ ਰਹਿੰਦੇ ਨੇ, ਤੁਲਸੀ ਵੀ ਮੌਜੂਦ ਰਹਿੰਦੇ ਨੇ ਜੋ ਕਹਿੰਦੇ ਰਹਿੰਦੇ, ਉਹ ਵੀ ਨੇ ਜੋ ਕਹਿੰਦੇ ਨੇ ਸਾਰੇ ਮੇਰੀਆਂ ਨਜ਼ਰਾਂ ਦੇ ਥੱਲੇ, ਤੇ ਉਹ ਵੀ ਨੇ ਜੋ ਕਹਿੰਦੇ ਨੇ ਜੋ ਮੇਰੇ ਪੈਰਾਂ ਦੇ ਥੱਲੇ ਨੇ, ਇਹ ਮੇਰੇ ਆਪਣੇ ਨੇ, ਬਾਕੀ ਨਹੀਂ। ਬਾਕੀ ਕੌਣ ਆਉਂਦੇ ਨੇ? ਤੇ ਮੇਰੇ ਨਾਲ ਅਪਣੰਤ, ਮੇਰੇ ਨਾਲ ਸਾਂਢ ਵਾਂਢ ਕਰਨੀ ਹੈ, ਮੇਰੇ ਪੈਰਾਂ ਦੇ ਥੱਲੇ ਆਓ। ਤੇ ਪੈਰਾਂ ਦੇ ਥੱਲੇ ਤੇ ਜਿਹੜਾ ਆ ਗਿਆ ਕੁਚਲਿਆ ਗਿਆ, ਰਹਿ ਕੀ ਗਿਆ? ਪਰ ਉਹਦੀ ਕੋਈ ਜ਼ਿੰਦਗੀ ਹੈ? ਉਹਦਾ ਕੋਈ ਜੀਵਨ ਹੈ? ਉਹਦੀ ਕੋਈ ਆਤਮਾ ਰਹਿ ਜਾਂਦੀ ਹੈ? ਇਹ ਦੋ ਤਰ੍ਹਾਂ ਦੀ ਸੋਚਣੀ ਹੈ ਸੰਸਾਰ ਵਿੱਚ, ਇੱਕ ਰਾਜ ਸਿੰਘਾਸਣ ਦੀ ਸੋਚਣੀ, ਇੱਕ ਰਾਮ ਸਿੰਘਾਸਣ ਦੀ ਸੋਚਣੀ। ਰਾਮ ਦਾ ਸਿੰਘਾਸਣ ਕੀ ਹੈ? ਕਬੀਰ ਨੇ, ਨਾਮਦੇਵ ਨੇ, ਭਾਈ ਗੁਰਦਾਸ ਨੇ ਬੜੀ ਲੰਬੀ ਵਿਆਖਿਆ ਕੀਤੀ ਹੈ। ਇੱਕ ਸਵੱਈਆ ਮੈਂ ਤੁਹਾਡੇ ਸਾਹਮਣੇ ਰੱਖਿਆ ਹੈ, ਜਿਹਦੀ ਮੈਂ ਤਸ਼ਰੀਹ ਕਰਨੀ ਹੈ ਤੁਹਾਡੇ ਸਾਹਮਣੇ। ਤੇ ਰਾਜ ਸਿੰਘਾਸਣ ਕੀ ਹੈ? ਦੋ ਲਫ਼ਜ਼ਾਂ ਚ ਮੈਂ ਕਹਿ ਦਿਆਂ, ਪੈਰਾਂ ਥੱਲੇ ਰੱਖਣਾ ਹੈ, ਬਸ ਇੰਨੀ ਗੱਲ। ਰਾਮ ਸਿੰਘਾਸਣ ਕੀ ਹੈ? ਨਜ਼ਰਾਂ ਥੱਲੇ ਰੱਖਣਾ, ਅੱਖਾਂ ਦੇ ਚ ਰੱਖਣਾ, ਅੱਖਾਂ ਥੱਲੇ ਰੱਖਣਾ, ਅੱਖਾਂ ਦੇ ਚ ਰੱਖਣਾ। ਤੇ ਜਿਹਨੂੰ ਅੱਖਾਂ ਦੇ ਚ ਰੱਖੋਗੇ, ਖਿਮਾ ਕਰਨੀ, ਕਿਸੇ ਅੰਗ ਚ ਅਗਰ ਕੋਈ ਤਕਲੀਫ ਹੋਈ ਅੱਖ ਤੇ ਰੋਵੇਗੀ, ਲਾਜ਼ਮੀ ਰੋਵੇਗੀ। ਮੈਂ ਸਮਝਦਾ ਇਹ ਹਰਿਮੰਦਰ, ਇਹ ਅਕਾਲ ਤਖ਼ਤ ਅੱਖਾਂ ਥੱਲੇ ਨਹੀਂ ਸੀ ਭਾਰਤ ਵਾਸੀਆਂ ਦੇ, ਤਦੀ ਤੇ ਨਹੀਂ ਰੋਈਆਂ, ਤਦੀ ਤੇ ਅੱਖ ਚ ਹੰਝੂ ਨਹੀਂ ਆਇਆ, ਤਦੀ ਤੇ ਪੀੜਾ ਨਹੀਂ ਹੋਈ। ਔਰ ਆਖਦੇ ਨੇ ਜ਼ਖਮ ਭਰਨੇ ਨੇ, ਜ਼ਖਮ ਇੰਜ ਨਹੀਂ ਭਰਨੇ, ਭਰੇ ਜਾਂਦੇ ਜ਼ਖਮ ਤਾਂ ਹੀ ਭਰੇ ਜਾਂਦੇ ਨੇ, ਤੁਸੀਂ ਬੋਲੋ ਸਾਨੂੰ ਵੀ ਬੋਲਣ ਦਿਓ, ਤੁਸੀਂ ਬੋਲਦੇ ਹੋ ਅਸੀਂ ਵੀ ਬੋਲਾਂਗੇ, ਤੁਸੀਂ ਕੁਛ ਕਹਿੰਦੇ ਹੋ ਸਾਨੂੰ ਵੀ ਕੁਛ ਕਹਿਣ ਦਿਓ, ਜੋ ਕਹਿ ਸਕਦੇ ਨੇ ਤੇ ਜਿਨ੍ਹਾਂ ਦੇ ਉੱਤੇ ਕਹਿਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ, ਉਹਨਾਂ ਨੂੰ ਤੁਸੀਂ ਬੰਦ ਕਰਕੇ ਰੱਖ ਦਿਓ ਤੇ ਇੱਕ ਧੂੰਆਂਦਾਰ ਬੋਲੀ ਜਾਣ, ਬੋਲੀ ਜਾਣ, ਬੋਲੀ ਜਾਣ, ਇਹ ਕਿੱਥੋਂ ਦਾ ਇਨਸਾਫ ਹੈ? ਇਹ ਤੇ ਕੋਈ ਇਨਸਾਫ ਨਹੀਂ ਹੈ। ਬਿਲਕੁਲ ਹਕੀਕਤ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਔਰ ਖਿਮਾ ਕਰਨੀ ਸਾਹਿਬਾਂ ਦੇ ਅੱਗੋਂ ਮੈਂ ਰੋਜ਼ ਅਰਦਾਸ ਕਰਕੇ ਆਉਂਦਾ ਦਾਤਾ, ਮੇਰੀ ਜ਼ੁਬਾਨ ਚ ਕੋਈ ਗਲਤ ਗੱਲ ਨਹੀਂ ਨਿਕਲਣੀ ਚਾਹੀਦੀ ਤੇ ਮੈਂ ਨਾ ਕਿਸੇ ਨੂੰ ਭੜਕਾਉਂਦਾ ਤੇ ਨਾ ਹੀ ਕੋਈ ਗਲਤ ਬਿਆਨ ਨਹੀਂ ਕਰਦਾ ਤੇ ਨਾ ਹੀ ਰਾਜਨੀਤਿਕ ਹੋਣ ਦਾ ਮੈਨੂੰ ਸ਼ੌਕ। ਮੈਂ ਤੇ ਸੰਤ ਸਿਪਾਹੀ ਨੂੰ ਮੰਨਦਾ, ਕੇਵਲ ਸਿਪਾਹੀ ਨੂੰ ਮੈਂ ਮੰਨਦਾ ਹੀ ਨਹੀਂ। ਕੇਵਲ ਸਿਪਾਹੀ ਤੇ ਮੈਂ ਲਾਨਤ ਪਾਉਂਦਾ। ਕੇਵਲ ਸਿਪਾਹੀ ਕੀ ਹੁੰਦਾ? ਕੁਛ ਵੀ ਨਹੀਂ, ਦੁਸ਼ਟ ਹੁੰਦਾ, ਜ਼ਾਲਮ ਹੁੰਦਾ। ਸਿਪਾਹੀ ਤੇ ਉਹ ਪੂਜਨੀਕ ਜਿਹੜਾ ਸੰਤ ਹੋਵੇ। ਜੋ ਸੰਤ ਨਹੀਂ ਉਹ ਸਿਪਾਹੀ ਨਹੀਂ, ਉਹ ਜ਼ਾਲਮ ਹੋਵੇਗਾ, ਉਹ ਦੁਸ਼ਟ ਹੋਵੇਗਾ, ਉਹ ਮਹਾਂ ਅਤਿਆਚਾਰ ਕਰੇਗਾ ਜਿਵੇਂ ਕਾਤਲ ਕਰਦੇ ਨੇ। ਇਸ ਵਾਸਤੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਹੀਆਂ ਦੀ ਫੌਜ ਨਹੀਂ ਬਣਾਈ ਸੀ, ਸੰਤ ਸਿਪਾਹੀਆਂ ਦੀ ਫੌਜ ਬਣਾਈ ਸੀ। ਸੰਤ ਸਿਪਾਹੀ, ਇਹ ਰੂਪ ਰੇਖਾ ਵੀ ਮੈਂ ਤੁਹਾਡੇ ਸਾਹਮਣੇ ਰੱਖਾਂਗਾ। ਸੰਤ ਸਿਪਾਹੀ, ਔਰ ਜਿਹਦੇ ਕੋਲ ਹਿਰਦਾ ਸੰਤ ਵਾਲਾ ਹੈ ਤੇ ਜਿਹਦੇ ਕੋਲ ਹੱਥ ਸਿਪਾਹੀਆਂ ਵਾਲੇ ਨੇ, ਖਿਮਾ ਕਰਨੀ, ਉਹ ਕਿਸੇ ਦੀ ਰੱਖਿਆ ਕਰਦੇ ਹੀ ਹੱਥ ਉੱਠਣਗੇ। ਬਸ ਇੰਨੀ ਗੱਲ ਹੈ, ਕਿਸੇ ਦੀ ਰੱਖਿਆ ਕਰਨੀ ਹੈ, ਦੇਸ਼ ਬਚਾਉਣਾ ਹੈ, ਕਿਸੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਕਿਸੇ ਯਤੀਮ ਦੀ ਰੱਖਿਆ ਜੋ ਹੈ ਕਰਨੀ ਹੈ। ਖਿਮਾ ਕਰਨੀ ਭੁੱਲ ਗਏ ਇਹ ਦੇਸ਼ ਵਾਸੀ ਉਸ ਸੰਤ ਸਿਪਾਹੀ ਨੂੰ, ਜਦ ਵਜ਼ਨੀ ਦੇ ਬਾਜ਼ਾਰਾਂ ਵਿੱਚ ਦੇਸ਼ ਦੀ ਅਸਮਤ ਟਕੇ ਟਕ ਚ ਵਿਕਦੀ ਸੀ ਔਰ ਦੇਸ਼ ਦੀ ਅਸਮਤ ਉੱਥੇ ਕੁਰਲਾਉਂਦੀ ਸੀ, ਖਿਮਾ ਕਰਨੀ ਇਹ ਸੰਤ ਸਿਪਾਹੀ ਅੱਗੇ ਆਏ ਸਨ, ਦੇਸ਼ ਦੀ ਅਸਮਤ ਬਚਾਈ, ਦੇਸ਼ ਦੀ ਇੱਜ਼ਤ ਬਚਾਈ। ਅੱਜ ਦੇਸ਼ ਦੇ ਸਿੰਘਾਸਣ ਤੇ ਇਹ ਬੈਠੇ ਤੇ ਖਿਮਾ ਕਰਨੀ ਸਭ ਅਹਿਸਾਨ ਭੁੱਲ ਗਏ, ਬਹੁਤ ਭੁੱਲ ਗਏ। ਮੈਂ ਸਾਰਿਆਂ ਨੂੰ ਤੇ ਦੋਸ਼ੀ ਨਹੀਂ ਠਹਿਰਾਉਂਦਾ, ਪਰ ਖਿਮਾ ਕਰਨੀ ਇਸ ਦੇਸ਼ ਦੀ ਬਹੁ ਸੰਮਤੀ ਦੋਸ਼ੀ ਹੈ। ਇੰਨੀ ਮੈਂ ਅਰਜ਼ ਕਰਦਾ, ਇੰਨਾ ਆਖ ਸਕਦਾ, ਇਸ ਦੇਸ਼ ਦੀ ਬਹੁ ਸੰਮਤੀ ਜਿਹੜੀ ਹੈ ਉਹ ਦੋਸ਼ ਤੋਂ ਬਚ ਨਹੀਂ ਸਕਦੀ, ਔਰ ਇਸ ਦੋਸ਼ ਤੋਂ ਉਹ ਵੀ ਨਹੀਂ ਬਚਣਗੇ। ਠੀਕ ਹੈ, ਬੀੜਾ ਸਮੇਂ, ਵਿਪਤਾ ਸਮੇਂ ਭਾਈ ਮਹਾਂ ਸਿੰਘ ਨੇ ਤੇ ਸਾਥੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਵਿਦਾਵਾ ਜ਼ਰੂਰ ਦਿੱਤਾ ਸੀ, ਪਰ ਪਸ਼ਚਾਤਾਪ ਵੀ ਕੀਤਾ ਸੀ ਤੇ ਸਤਿਗੁਰ ਤੋਂ ਆਪਣੀਆਂ ਜਾਨਾਂ ਵੀ ਨਿਸ਼ਾਵਰ ਕਰ ਦਿੱਤੀਆਂ ਤੇ ਸਤਿਗੁਰ ਨੇ ਵਿਦਾਵਾ ਫਾੜ ਵੀ ਦਿੱਤਾ, ਪਰ ਹੁਣ ਤੇ ਐਸੇ ਦੁਸ਼ਟ ਪੈਦਾ ਹੋਏ ਨੇ ਜਿਨ੍ਹਾਂ ਨੇ ਵਿਦਾਵਾ ਲਿਖ ਦਿੱਤਾ ਤੇ ਲਿਖ ਹੀ ਦਿੱਤਾ ਹੈ। ਬਸ ਉਹ ਦੁਸ਼ਟ ਮੌਜੂਦ ਨੇ ਜੋ ਫਿਰ ਨੇੜੇ ਨਹੀਂ ਆਏ, ਲਿਖ ਦਿੱਤਾ ਵਿਦਾਵਾ, ਅਸੀਂ ਨਾ ਗੁਰੂ ਦੇ, ਨਾ ਸੰਗਤ ਦੇ, ਨਾ ਪੰਗਤ ਦੇ। ਤੇ ਮਹਾਂ ਸਿੰਘ ਤੇ ਹਰ ਵਕਤ ਆਉਂਦੇ ਨੇ, ਪਰ ਖਿਮਾ ਕਰਨੀ ਅਸੀਂ ਉਸ ਮਹਾਂ ਸਿੰਘ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ, ਜਿਹਨੇ ਵਿਦਾਵਾ ਜ਼ਰੂਰ ਲਿਖ ਕੇ ਦਿੱਤਾ ਪਰ ਪਸ਼ਚਾਤਾਪ ਹੋਇਆ। ਦਾਤਾ, ਇਹ ਗੱਲ ਸਾਨੂੰ ਨਹੀਂ ਕਰਨੀ ਚਾਹੀਦੀ ਸੀ। ਇਹ ਜਿਹੜੇ ਮੂੰਹ ਬੋਲ ਅਸੀਂ ਆਖੇ ਨੇ, ਤੈਥੋਂ ਟੁੱਟੇ ਹਾਂ, ਤੇਰੀ ਸੰਗਤ ਤੋਂ ਟੁੱਟੇ ਹਾਂ, ਇਹ ਗਲਤ ਹੋਇਆ। ਸਾਥੋਂ ਮਹਾਂ ਸਿੰਘ ਨੇ ਫਿਰ ਸਾਥੀ ਇਕੱਠੇ ਕੀਤੇ। ਵਿਦਾਵਾ ਜੋ ਲਿਖ ਕੇ ਦਿੱਤਾ ਸੀ, ਇਤਿਹਾਸ ਕਹਿੰਦਾ ਉਹ ਵੀ ਮੇਰੇ ਪਾਤਸ਼ਾਹ ਨੇ ਆਪਣੇ ਕੋਲ ਰੱਖਿਆ ਹੋਇਆ ਸੀ। ਮੁਕਤਸਰ ਜਿਸ ਨੂੰ ਕਹਿੰਦੇ ਨੇ, ਇਹ 40 ਸਿੰਘ ਸਨ ਜਿਨ੍ਹਾਂ ਨੇ ਵਿਦਾਵਾ ਲਿਖ ਕੇ ਦਿੱਤਾ ਸੀ ਤੇ 40 ਦੇ 40 ਸ਼ਹੀਦ ਹੋ ਗਏ, ਸਤਿਗੁਰ ਦੀ ਖਾਤਰ, ਦੇਸ਼ ਦੀ ਖਾਤਰ, ਧਰਮ ਦੀ ਖਾਤਰ। ਤੇ ਪਾਤਸ਼ਾਹ ਲੱਭਦਿਆਂ ਲੱਭਦਿਆਂ ਫਿਰ ਇਹਨਾਂ ਦੇ ਕੋਲ ਪਹੁੰਚੇ ਨੇ, ਇੱਕ ਇੱਕ ਨੂੰ ਅਸੀਸ ਦੇ ਕੇ ਕਹਿੰਦੇ ਨੇ, ਇਹ ਮੇਰਾ 10,000 ਇਹ ਮੇਰਾ 50,000 ਇਹ ਮੇਰਾ 5,000 ਹੈ, ਇਹ ਮੇਰਾ 1,000 ਹੈ, ਇਹ ਮੇਰਾ 1,00,000 ਹੈ। ਇੰਜ ਵਰ ਦਿੰਦੇ ਗਏ, ਤੂੰ ਵੀ ਮੁਕਤ, ਤੂੰ ਵੀ ਮੁਕਤ, ਤੂੰ ਵੀ ਧਰਮ ਤੋਂ ਸਦਕੇ ਹੋਇਆ, ਧਰਮ ਤੋਂ ਕੁਰਬਾਨ ਹੋਇਆ, ਤੇ ਧਰਮ ਜਿਨ੍ਹਾਂ ਨੂੰ ਪਿਆਰਾ ਹੈ ਤੇ ਧਰਮ ਦਾ ਫਲ ਤੇ ਫਿਰ ਮੁਕਤੀ ਹੈ। ਜੇ ਧਰਮ ਨੇ ਮੋਕਸ਼ ਨਹੀਂ ਦੇਣੀ ਤਾਂ ਹੋਰ ਕਿਸ ਨੇ ਦੇਣੀ ਹੈ? ਜੇ ਧਰਮ ਨੇ ਮੁਕਤੀ ਨਹੀਂ ਦੇਣੀ, ਪਰ ਇਤਿਹਾਸ ਕਹਿੰਦਾ ਹੈ ਇੱਕ ਸਿਸਕ ਰਿਹਾ ਸੀ ਤੇ ਇਹਨਾਂ 40 ਦਾ ਮੁਖੀ ਸੀ ਭਾਈ ਮਹਾਂ ਸਿੰਘ। ਸਤਿਗੁਰੂ ਜਦ ਇਹਦੇ ਕੋਲ ਪਹੁੰਚੇ, ਮੂੰਹ ਕਿਹਾ, ਇਹ ਮੇਰਾ 1,25,000 ਬੈਠਾ, ਔਰ ਸੀਸ ਨੂੰ ਆਪਣੇ ਪਟਾਂ ਤੇ ਰੱਖਿਆ, ਹੱਥ ਜੋੜੇ ਭਾਈ ਮਹਾਂ ਸਿੰਘ ਨੇ ਤੇ ਆਖਿਆ, ਦਾਤਾ, ਆਖਰੀ ਪ੍ਰਾਣ ਪਖੇਰੂ ਉੱਡਣ ਲੱਗੇ ਨੇ, ਉਹ ਮੇਰਾ ਵਿਦਾਵਾ ਫਾੜ ਦੇਣਾ। ਭੁੱਲ ਹੋ ਗਈ, ਗਲਤੀ ਹੋ ਗਈ। ਤੇ ਸਤਿਗੁਰ ਕਹਿਣ ਲੱਗਾ, ਆਨ ਸਿਰ ਦੇ ਉੱਤੇ ਹੱਥ ਰੱਖ ਕੇ, ਤੂੰ ਮੁਕਤ ਹੋਇਆ। ਉਹਨਾਂ ਚਾਲੀਆਂ ਦੇ ਸਦਕੇ ਅੱਜ ਉਸ ਸਥਾਨ ਦਾ ਨਾਂ ਹੈ ਮੁਕਤਸਰ। ਔਰ ਮਹਾਂ ਸਿੰਘ ਦੀ ਨਕਸ਼ੇ ਕਦਮ ਤੇ ਚੱਲਦੇ ਹੋਏ ਉੱਥੇ ਫਿਰ ਕਈਆਂ ਨੇ ਮੁਕਤੀ ਪ੍ਰਾਪਤ ਕੀਤੀ ਹੈ। ਇਤਨੀ ਵੀ ਮਰਜ਼ ਕਰਦੇ ਹਾਂ, ਉੱਥੇ ਫਿਰ ਘਟਨਾ ਘਟੀ। ਮਹਾਂ ਸਿੰਘ ਦੇ ਡੁੱਲੇ ਖੂਨ ਨੇ ਕੁਝ ਫਿਰ ਕ੍ਰਾਂਤੀ ਲਿਆਂਦੀ। ਵਿਅਰਥ ਨਹੀਂ ਜਾਂਦਾ ਸ਼ਹੀਦਾਂ ਦਾ ਖੂਨ। ਭਾਈ ਮਹਾਂ ਸਿੰਘ ਦਾ ਖੂਨ ਕੋਈ ਵਿਅਰਥ ਥੋੜੀ ਜਾਏਗਾ। ਮੈਂ ਇਰਮਨੀਆਂ ਦੇ ਕੁਛ ਜ਼ੁਲਮ ਦੇਣ ਦੇ ਢੰਗ ਪੜੇ ਸਨ, ਤਸੀਹੇ ਦੇ ਦੇ ਕੇ ਅਗਲੇ ਨੂੰ ਮਾਰਨਾ। ਈਰਾਨ ਵਿੱਚ ਇੱਕ ਮਿਊਜ਼ੀਅਮ ਹੈ, ਇਰਮਨੀਆਂ ਨੂੰ ਕਿਵੇਂ ਤਸੀਹੇ ਦੇ ਦੇ ਕੇ ਮਾਰਿਆ ਗਿਆ। ਤੂੰ ਜਿਹੜਾ ਬਾਦਸ਼ਾਹ ਸਾਹਮਣੇ ਤਖ਼ਤ ਤੇ ਬਿਠਾਇਆ, ਦਿਖਾਉਂਦੇ ਨੇ ਤਸਵੀਰਾਂ ਦੇ, ਚੋਂ ਕਹਿੰਦਾ ਇਸ ਢੰਗ ਨਾਲ ਤਸੀਹੇ ਦੇ ਕੇ ਮਾਰੋ, ਹੁਣ ਥੱਲੇ ਨਹੀਂ ਡੁੱਲਣਾ ਚਾਹੀਦਾ, ਹੁਣ ਨਹੀਂ ਵਗਣਾ ਚਾਹੀਦਾ, ਗਲਾ ਦਬਾਓ, ਹੋਰ ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿਓ। ਇੱਕ ਨੂੰ ਲਿਟਾਇਆ ਹੋਇਆ ਸੀ ਤੇ ਮੂੰਹ ਦੇ ਚ ਕੀਪ ਅਗੇਰ ਨਹੀਂ ਉਹ ਪਾਈ ਹੋਈ ਹੈ, ਤੇ ਉਬਲਦਾ ਹੋਇਆ ਤੇਲ ਮੂੰਹ ਦੇ ਚ ਪਾਇਆ ਜਾ ਰਿਹਾ। ਤੇ ਮੈਂ ਈਰਾਨ ਦੇ ਸ਼ਹਿਰ ਅਸਫਾਨ ਵਿੱਚ ਮਿਊਜ਼ੀਅਮ ਦੇਖਿਆ ਤੇ ਭਾਈ ਮੱਖਣ ਸਿੰਘ ਜੋ ਤਹਿਰਾਨ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੇ, ਤੇ ਕਾਫੀ ਦੇਰ ਤੱਕ ਜਦ ਮੈਂ ਵੇਖਦਾ ਰਿਹਾ ਤੇ ਮੇਰੀ ਬਾਂਹ ਪਕੜ ਕੇ ਕਹਿਣ ਲੱਗੇ, ਸ਼ਿਰਾਜ ਜਾਣਾ, ਰਸਤਾ ਬੜਾ ਲੰਬਾ ਤੇ ਚਲੋ ਨਿਕਲੋ। ਮੈਂ ਕਿਹਾ ਨਹੀਂ, ਅੱਜ ਦੀ ਰਾਤ ਤੇ ਫਿਰ ਅਸਫਾਨ ਰਵਾਂਗੇ, ਮੈਂ ਮਿਊਜ਼ੀਅਮ ਸਾਰਾ ਵੇਖਣਾ। ਮੈਂ ਤੇ ਅੱਜ 4-5 ਤਸਵੀਰਾਂ ਦੇਖੀਆਂ ਨੇ, ਤੇ ਮੈਨੂੰ ਕਹਿਣ ਲੱਗੇ ਤੂੰ 4-5 ਤਸਵੀਰਾਂ ਘੰਟੇ ਚ ਵੇਖੀਆਂ ਨੇ, ਸਾਰਾ ਕਿੰਨੇ ਚ ਵੇਖੇਗਾ? ਮੈਂ ਕਿਹਾ ਅੱਜ ਨਹੀਂ ਜਾਣਾ, ਉਹਨਾਂ ਨੂੰ ਬੜਾ ਜ਼ਰੂਰੀ ਕੰਮ ਸੀ, ਉਹਨਾਂ ਨੇ ਵਾਪਸ ਵੀ ਤਹਿਰਾਨ ਆਉਣਾ ਸੀ ਮੈਨੂੰ ਸ਼ਿਰਾਜ ਦਿਖਾ ਕੇ। ਕਹਿਣ ਲੱਗੇ ਅੱਛੇ ਫਿਰ ਰਹਿ ਜਾਂਦੇ ਹਾਂ, ਤੇਰੀ ਖਾਤਰ ਰਹਿ ਜਾਂਦੇ ਹਾਂ, ਪਰ ਇਸ ਮਿਊਜ਼ੀਅਮ ਵਿੱਚ ਹੈ ਕੁਛ ਨਹੀਂ, ਤਸਵੀਰਾਂ ਹੀ ਤਸਵੀਰਾਂ ਨੇ। ਮੈਂ ਕਿਹਾ ਨਹੀਂ, ਇਹਨਾਂ ਤਸਵੀਰਾਂ ਵਿੱਚ ਕਿਸੇ ਕੌਮ ਦਾ ਮਾਜ਼ੀ ਹੈ, ਕਿਸੇ ਕੌਮ ਦਾ ਭੂਤਕਾਲ ਹੈ, ਮੈਂ ਉਹ ਵੇਖਣਾ ਚਾਹੁੰਦਾ। ਜਿਸ ਢੰਗ ਦੇ ਤਸੀਹੇ ਦਿੱਤੇ ਗਏ, ਫਿਰ ਅਖੀਰ ਵਿੱਚ ਉਹ ਬਾਦਸ਼ਾਹ ਕਹਿੰਦਾ ਖੂਨ ਕਿਉਂ ਉੱਲਣਾ ਚਾਹੀਦਾ ਥੱਲੇ ਜ਼ਮੀਨ ਤੇ, ਕਿਉਂਕਿ ਇੱਕ ਖੂਨ ਦੇ ਤੁਪਕੇ ਤੋਂ ਫਿਰ ਕਈ ਸ਼ਹੀਦ ਪੈਦਾ ਹੁੰਦੇ ਨੇ, ਫਿਰ ਕਈ ਪੈਦਾ ਹੁੰਦੇ ਨੇ। ਇਸ ਵਾਸਤੇ ਕਈ ਨਾ ਪੈਦਾ ਹੋਣ, ਖੂਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ। ਮੈਂ ਕਿਹਾ ਹੱਦ ਹੋ ਗਈ, ਜ਼ਾਲਮ ਬਾਦਸ਼ਾਹ ਇਤਨਾ ਸਿਆਣਾ ਸੀ, ਇਹ ਦੁਸ਼ਟ ਜੋ ਇਤਨੇ ਵੱਡੇ ਵੱਡੇ ਤਸੀਹੇ ਬੇਕਸੂਰਾਂ ਨੂੰ ਦੇ ਰਿਹਾ, ਇਹ ਵੀ ਇਤਨਾ ਸਿਆਣਾ ਸੀ ਕਿ ਇਹਨਾਂ ਦਾ ਖੂਨ ਜ਼ਮੀਨ ਤੇ ਨਹੀਂ ਡਿੱਗਣਾ ਚਾਹੀਦਾ। ਆਪ ਦੀ ਗਿਆਤ ਵਾਸਤੇ ਅਰਜ਼ ਕਰਦੇ ਹਾਂ, ਜਹਾਂਗੀਰ ਨੇ ਵੀ ਇਹੀ ਕਿਹਾ ਸੀ ਕਿ ਕਸਸ ਇਸ ਢੰਗ ਦਾ ਗੁਰੂ ਅਰਜਨ ਦੇਵ ਜੀ ਨੂੰ ਦਿਓ, ਖੂਨ ਨਹੀਂ ਡੁੱਲਣਾ ਚਾਹੀਦਾ। ਇਹ ਵੀ ਪੜ੍ਹ ਲੈਣਾ ਤੁਸੀਂ ਤੋਜ ਕੇ ਜਹਾਂਗੀਰੀ ਵਿੱਚ, ਜੋ ਸਵੈਮ ਜਹਾਂਗੀਰ ਨੇ ਲਿਖੇ, ਖੂਨ ਨਹੀਂ ਡੁੱਲਣਾ ਚਾਹੀਦਾ। ਦੁਸ਼ਟ ਤੋਂ ਦੁਸ਼ਟ ਬੰਦੇ ਵੀ ਮੰਨਦੇ ਆਏ ਨੇ ਕਿ ਜੋ ਸਤਵਾਦੀ ਹੈ, ਇਨਸਾਨ ਪਸੰਦ ਬੰਦਾ ਹੈ, ਬੇਕਸੂਰ ਬੰਦਾ ਹੈ, ਅਗਰ ਉਹਦਾ ਖੂਨ ਡੁੱਲੇਗਾ ਤੇ ਡੁੱਲੇ ਹੋਏ ਖੂਨ ਤੋਂ ਕਈ ਸ਼ਹੀਦ ਪੈਦਾ ਹੋਣਗੇ ਹੋਰ। ਇਹ ਪੁਰਾਣੇ ਲੋਕ ਮੰਨਦੇ ਆਉਂਦੇ ਸਨ। ਤੋ ਖਿਮਾ ਕਰਨੀ, ਪੰਜਾਬ ਦੀ ਧਰਤੀ ਵਿੱਚ ਕਿਧਰੇ ਮਨੀ ਸਿੰਘ ਦਾ ਖੂਨ ਡੁੱਲਿਆ ਹੈ, ਕਿਧਰੇ ਬਾਬੇ ਦੀਪ ਸਿੰਘ ਦਾ ਖੂਨ ਡੁੱਲਿਆ, ਕਿਧਰੇ ਮਹਾਂ ਸਿੰਘ ਦਾ ਖੂਨ ਡੁੱਲਿਆ ਹੈ, ਤੇ ਕਿਧਰੇ
1: ਦਾਰਸ਼ਨਿਕ ਲੋਕ ਐਸਾ ਕਹਿੰਦੇ ਨੇ, ਉਹ ਵਸਤੂ ਉਹ ਹਸਤੀ ਮਨੁੱਖ ਨੂੰ ਸੁੱਖ ਦੇ ਸਕਦੀ ਹੈ ਜੋ ਮਨੁੱਖ ਦੇ ਕਾਬੂ ਵਿੱਚ ਹੋਵੇ, ਜੋ ਕਾਬੂ ਵਿੱਚ ਨਹੀਂ ਬੇਕਾਬੂ ਹੈ ਉਹ ਸੁੱਖ ਦੀ ਥਾਂ ਤੇ ਦੁੱਖ ਦਿੰਦੀ। ਇਸ ਵਾਸਤੇ ਕਾਰਾਮਦ ਔਰ ਸੁੱਖ ਉਹੀ ਚੀਜ਼ ਦਿੰਦੀ ਹੈ ਜੋ ਬੰਦੇ ਦੇ ਕਾਬੂ ਵਿੱਚ ਹੈ। ਆਦਿ ਕਾਲ ਤੋਂ ਜਿਹੜੀ ਗੱਲ ਬੰਦੇ ਦੀ ਸਮਝ ਵਿੱਚ ਆਈ, ਇਸ ਵਾਸਤੇ ਉਸਨੇ ਜਿਸ ਜਿਸ ਤੋਂ ਕੰਮ ਲੈਣਾ ਸੀ ਤੇ ਜਿਸ ਜਿਸ ਤੋਂ ਸੁੱਖ ਲੈਣਾ ਸੀ ਉਹਨੂੰ ਕਾਬੂ ਵਿੱਚ ਰੱਖਣ ਦੇ ਯਤਨ ਕੀਤੇ। ਮਨੁੱਖ ਨੇ ਜਦ ਅਜੇ ਜੰਗਲਾਂ ਚ ਰਹਿੰਦਾ ਸੀ ਤੇ ਸਾਰਾ ਕੰਮ ਵੀ ਜੰਗਲੀ ਜਾਨਵਰਾਂ ਤੋਂ ਲੈਂਦਾ ਸੀ, ਗੱਲ ਸਮਝ ਵਿੱਚ ਆ ਗਈ ਸੀ ਜਿਹੜਾ ਜਾਨਵਰ ਮੇਰੇ ਕਾਬੂ ਵਿੱਚ ਨਹੀਂ ਮੈਂ ਉਸ ਤੋਂ ਕੰਮ ਨਹੀਂ ਲੈ ਸਕਦਾ, ਉਸ ਤੋਂ ਸੁੱਖ ਨਹੀਂ ਲੈ ਸਕਦਾ। ਮਨੁੱਖ ਨੇ ਘੋੜਾ ਪਕੜਿਆ ਤੇ ਘੋੜੇ ਦੇ ਮੂੰਹ ਵਿੱਚ ਲਗਾਮ ਪਾ ਦਿੱਤੀ। ਸੱਜੇ ਖਿੱਚਦਾ ਹੈ ਘੋੜਾ, ਸੱਜੇ ਮੁੜਦਾ ਹੈ, ਖੱਬੇ ਖਿੱਚਦਾ ਹੈ ਉਹ ਖੱਬੇ ਜਾਂਦਾ ਹੈ, ਜਿੱਥੇ ਦੋਵੇਂ ਲਗਾਮਾਂ ਖਿੱਚ ਲਵੇ ਉੱਥੇ ਰੁਕ ਜਾਂਦਾ। ਜਿਸ ਘੋੜੇ ਦੇ ਮੂੰਹ ਵਿੱਚ ਲਗਾਮ ਨਹੀਂ ਉਸ ਘੋੜੇ ਦਾ ਅਸਵਾਰ ਮੰਜ਼ਲੇ ਮਕਸੂਦ ਤੇ ਨਹੀਂ ਪਹੁੰਚ ਸਕੇਗਾ, ਟਿਕਾਣੇ ਤੇ ਨਹੀਂ ਪਹੁੰਚ ਸਕੇਗਾ। ਕਿਉਂ? ਇੱਕ ਤੇ ਜਿੱਥੇ ਉਸਨੇ ਮੋੜਨਾ ਹੈ ਮੁੜਨਾ ਨਹੀਂ, ਜਿੱਥੇ ਉਸਨੇ ਰੋਕਣਾ ਹੈ ਰੁਕਣਾ ਨਹੀਂ। ਤੋ ਸੁੱਖ ਦੀ ਥਾਂ ਤੇ ਉਸ ਤੋਂ ਦੁੱਖ ਹੀ ਮਿਲੇਗਾ। ਮਨੁੱਖ ਨੇ ਊਠ ਨੂੰ ਪਕੜਿਆ ਤੇ ਉਹਦੇ ਨੱਕ ਵਿੱਚ ਨਕੇਲ ਪਾ ਦਿੱਤੀ, ਮੈਂ ਇਸ ਵਾਸਤੇ ਕਿ ਇਹ ਸਿਰਫ ਚੱਲੇ ਹੀ ਨਾ, ਜਿੱਥੇ ਇਸ ਨੂੰ ਰੋਕਣਾ ਚਾਹੀਏ ਰੁਕ ਵੀ ਜਾ। ਹਾਥੀ ਦੇ ਸਿਰ ਦੇ ਉੱਤੇ ਅੰਕੁਸ਼ ਦਾ ਰੱਖਣਾ ਇਸੇ ਗੱਲ ਦਾ ਸਬੂਤ ਹੈ ਕਿ ਇਸ ਤੋਂ ਸੁੱਖ ਲਿਆ ਜਾ ਸਕੇ ਤੇ ਕੰਮ ਲੈ ਜਾ ਸਕਣ, ਜਿੱਥੇ ਅਸੀਂ ਇਸ ਨੂੰ ਰੋਕੀਏ ਅੰਕੁਸ਼ ਮਾਰ ਕੇ ਰੁਕ ਜਾਏ। ਹੋਰ ਅਗਾਂਹ ਚੱਲੀਏ, ਬੈਲਾਂ ਦੇ ਨੱਕ ਵਿੱਚ ਨੱਥ ਪਾ ਦਿੱਤੀ ਤੇ ਜੇ ਨੱਥ ਹੀ ਨਹੀਂ ਤੇ ਬੈਲ ਹਲ ਦੇ ਵਿੱਚ ਚੱਲ ਸਕਦੇ ਨੇ, ਕੰਮ ਕਰ ਸਕਣਗੇ? ਜੋ ਜਾਨਵਰ ਰੁਕਦਾ ਨਹੀਂ ਤੇ ਮੁੜਦਾ ਨਹੀਂ ਉਹ ਸੁੱਖ ਦੀ ਥਾਂ ਤੇ ਦੁੱਖ ਦਾ ਵਾਇਸ ਬਣਦਾ, ਸੁੱਖ ਨਹੀਂ ਦਿੰਦਾ। ਮਸ਼ੀਨਰੀ ਦਾ ਯੁੱਗ ਆਇਆ, ਜਾਨਵਰ ਸਹਿਜੇ ਸਹਿਜੇ ਰੁਖਸਤ ਹੋਣ ਲੱਗ ਪਏ ਮਨੁੱਖ ਦੀ ਦੁਨੀਆ ਤੋਂ ਤੇ ਮਨੁੱਖ ਨੇ ਸਾਈਕਲ ਬਣਾਈ ਤੇ ਸਾਈਕਲ ਦੇ ਵਿੱਚ ਦੋ ਬਰੇਕਾਂ ਲਾ ਦਿੱਤੀਆਂ। ਅਗਲੇ ਪਹੀਏ 'ਚ ਵੀ ਬਰੇਕ ਹੈ, ਪਿਛਲੇ 'ਚ ਵੀ ਬਰੇਕ ਹੈ, ਦੋ ਬਰੇਕਾਂ ਨੇ ਤੇ ਬਿਨਾਂ ਬਰੇਕ ਦੀ ਸਾਈਕਲ ਹੋਵੇ ਤੇ ਕੋਈ ਤੇਜ਼ੀ ਨਾਲ ਉਸ ਨੂੰ ਚਲਾਵੇ ਤੇ ਅੱਗੋਂ ਆ ਜਾਏ, ਢਲਾਨ ਰੋਕਿਆਂ ਰੁਕੇ ਨਾ। ਤੋ ਸਵਾਰ ਮੰਜ਼ਲੇ ਮਕਸੂਦ ਤੇ ਪਹੁੰਚਣ ਦੀ ਥਾਂ ਤੇ ਮਰਗੜ ਗਾਟ ਪਹੁੰਚੇਗਾ। ਸਾਈਕਲ ਦਾ ਰੁਕਣਾ ਬੜਾ ਲਾਜ਼ਮੀ ਹੈ, ਉਹਦਾ ਕਾਬੂ ਵਿੱਚ ਹੋਣਾ ਬੜਾ ਲਾਜ਼ਮੀ ਹੈ। ਫਿਰ ਮੋਟਰ ਕਾਰਾਂ ਤੇ ਬੱਸਾਂ ਰੇਲਾਂ ਗੱਡੀਆਂ ਬਣੀਆਂ, ਬੱਸ ਦਾ ਚੱਲਣਾ ਹੀ ਕੋਈ ਬਹੁਤ ਲਾਜ਼ਮੀ ਨਹੀਂ, ਉਹਦੇ ਨਾਲ ਬਰੇਕਾਂ ਦਾ ਹੋਣਾ ਤੇ ਉਹਦਾ ਰੁਕ ਜਾਣਾ ਵੀ ਬੜਾ ਲਾਜ਼ਮੀ ਹੈ। ਮੁਸਾਫਰਾਂ ਨੂੰ ਦੱਸ ਦਿੱਤਾ ਜਾਏ ਵੀ ਇਸ ਬੱਸ ਦੀਆਂ ਤੇ ਬਰੇਕਾਂ ਫੇਲ ਨੇ, ਕੰਮ ਨਹੀਂ ਕਰਦੀ, ਤੇ ਜਿੱਥੇ ਇਸ ਨੂੰ ਰੋਕਣਾ ਚਾਹਾਂਗੇ ਤੇ ਨਹੀਂ ਰੁਕੇਗੀ। ਤੇ ਸਿਆਣੇ ਨੇ ਵੀ ਕਹਿ ਦੇਣ ਕਿ ਬੇਕਾਬੂ ਹੋ ਗਈ, ਵੀ ਜਿਹੜੀ ਬੇਕਾਬੂ ਹੈ ਮਸਲੇ ਮਕਸੂਦ ਨਹੀਂ ਪਹੁੰਚਾਉਂਦੀ, ਮਰਗੜ ਗਾਟ ਪਹੁੰਚਾਉਂਦੀ ਹੈ, ਉਹਦੀ ਸ਼ਮਸ਼ਾਨ ਗਾਟ ਪਹੁੰਚਾਏਗੀ। ਇਸ ਬੱਸ ਦੇ ਚ ਨਹੀਂ ਬੈਠਣਾ ਕਿਉਂਕਿ ਰੁਕਦੀ ਨਹੀਂ, ਇਹਦੀਆਂ ਜੋ ਹੈ ਬਰੇਕਾਂ ਕੰਮ ਹੀ ਨਹੀਂ ਕਰਦੀਆਂ। ਜਿੱਥੇ ਇਸ ਨੂੰ ਰੋਕਣਾ ਚਾਹਾਂਗੇ ਤੇ ਰੁਕੇਗੀ ਨਹੀਂ। ਬੰਦੇ ਨੇ ਰੇਲ ਗੱਡੀ ਬਣਾਈ ਤੇ ਭਾਵੇਂ ਚੱਲਦੀ ਤੇ ਸਿਰਫ ਇੰਜਨ ਤੋਂ ਹੀ ਹੈ ਪਰ ਰੋਕਣ ਦਾ ਆਲਾ ਹਰ ਡੱਬੇ ਵਿੱਚ, ਚੇਨ ਖਿੱਚੋ ਤੇ ਰੋਕ ਲਓ, ਜ਼ੰਜੀਰ ਖਿੱਚੋ ਤੇ ਰੋਕ ਲਓ, ਤੇ ਚਾਰ ਚਾਰ ਪੰਜ ਪੰਜ ਥਾਂ ਤੇ ਇੱਕ ਇੱਕ ਡੱਬੇ ਜ਼ੰਜੀਰਾਂ ਲੱਗੀਆਂ ਨੇ। ਚੱਲਣ ਦੇ ਨਾਲੋਂ ਵੀ ਰੋਕਣਾ ਗੱਡੀ ਦਾ ਬੜਾ ਲਾਜ਼ਮੀ, ਬਹੁਤ ਲਾਜ਼ਮੀ। ਜਿਸ ਸਟੇਸ਼ਨ ਤੇ ਬੰਦਾ ਰੁਕਣਾ ਚਾਹੁੰਦਾ ਜੇ ਰੁਕੇ ਹੀ ਨਾ ਤੇ ਸੁੱਖ ਦੀ ਥਾਂ ਤੇ ਫਿਰ ਦੁੱਖ ਦੇਵੇਗੇ। ਇਸ ਵਾਸਤੇ ਬੰਦੇ ਨੇ ਚਾਹੇ ਉਹ ਜਾਨਵਰ ਸਨ, ਹਾਥੀ ਸਨ, ਘੋੜੇ, ਬਲਦ, ਉਠ ਇਤਿਆਦਿਕ, ਜਾਂ ਰੇਲਾਂ, ਮੋਟਰਾਂ, ਗੱਡੀਆਂ ਨੇ, ਇਹਨਾਂ ਨੂੰ ਕਾਬੂ ਵਿੱਚ ਰੱਖਣ ਵਾਸਤੇ ਲਗਾਮ, ਅੰਕੁਸ਼ ਤੇ ਬਰੇਕਾਂ ਬਕਾਇਦਾ ਜੋ ਹੈ ਨਾਲ ਲਾਈਆਂ ਤਾਂ ਕਿ ਸਾਰਾ ਨਿਜ਼ਾਮ ਜਿਹੜਾ ਹੈ ਇਹ ਕਾਬੂ ਵਿੱਚ ਹੋਵੇ। ਜੋ ਬੇਕਾਬੂ ਹੈ ਉਹ ਸੁੱਖ ਦੀ ਥਾਂ ਤੇ ਦੁੱਖ ਦਿੰਦਾ। ਵਿਧਾਨ ਬਣਾਏ ਧਰਮ ਦੇ, ਸਮਾਜ ਦੇ, ਰਾਜਨੀਤੀ ਦੇ, ਮੈਂ ਇਸ ਵਾਸਤੇ ਕਿ ਇਹ ਅਮੋੜ ਨਾ ਚੱਲਣ, ਬੇਕਾਬੂ ਨਾ ਚੱਲਣ। ਪਰ ਖਿਮਨ ਧਰਨੀ ਕੁਛ ਸਮੇਂ ਤੋਂ ਪੰਜਾਬ ਦੇ ਜੋ ਰਾਜਨੀਤੀ ਦੀ ਗੱਡੀ ਚੱਲਦੀ ਪਈ ਸੀ ਉਹ ਬਿਨਾਂ ਬ੍ਰੇਕਾਂ ਦੀ ਚੱਲਦੀ ਪਈ ਸੀ ਤੇ ਕਈਆਂ ਨੂੰ ਕੁਟਲ ਕੇ ਤੇ ਰੇਲ ਇਹ ਬੱਸ ਲੰਘੀ ਜਾ ਰਹੀ ਸੀ। ਇਹ ਉਹ ਹਾਥੀ ਜਿਹਦੇ ਸਿਰ ਤੇ ਅੰਕੁਸ਼ ਨਹੀਂ ਸੀ, ਇਹ ਉਹ ਉੱਠ ਸੀ ਜਿਹਦੇ ਨੱਕ ਦੇ ਚਲੇ ਨਹੀਂ ਸੀ, ਜੋ ਦੌੜ ਤੇ ਰਿਹਾ ਸੀ ਕਿੱਧਰ ਮੁੜਨਾ ਹੈ ਕਿੱਥੇ ਰੁਕਣਾ ਹੈ ਇਹ ਭੁੱਲ ਗਿਆ ਤੇ ਕੁਚਲਦਾ ਹੀ ਰਿਹਾ ਕੁਚਲਦਾ ਰਿਹਾ। ਹਜ਼ਾਰਾਂ ਬੰਦਿਆਂ ਨੂੰ ਇਸਨੇ ਇਸ 2 ਸਾਲ ਵਿੱਚ ਕੁਚਲਿਆ, ਪਰ ਜਿੱਥੇ ਤੱਕ ਅੱਜ ਦੀ ਇਹ ਕਤਲਤਾ ਤੇ ਪਰਸੋਂ ਜਿਹੜੀ ਕਨਵੈਨਸ਼ਨ ਹੋਣੀ ਹੈ, ਮੈਂ ਦਾਅਵੇ ਨਾਲ ਕਹਿੰਦਾ ਇਸ ਗੱਡੀ ਨੂੰ ਬ੍ਰੇਕਾਂ ਲੱਗ ਜਾਣਗੀਆਂ ਔਰ ਇਹ ਕਾਬੂ ਚ ਹੋ ਜਾਏਗੀ। ਔਰ ਆਇੰਦਾ ਲਈ ਇਹ ਬੇਕਾਬੂ ਹੋ ਕੇ ਚੱਲਣਾ ਸ਼ਾਇਦ ਭੁੱਲ ਗਏ ਔਰ ਉਸ ਲਈ ਸੁਪਨਾ ਬਣੇ। ਮੈਂ ਦੇਖਦਾ ਦਰਿਆ ਨੇ ਇਹ ਅਗਰ 2 ਬਨੇਰੀਆਂ ਦੀ ਬੰਦਿਸ਼ ਦੇ ਚੱਲਣ ਤੇ ਸੁੱਖ ਦਿੰਦੇ ਨੇ ਤੇ ਦੋਵੇਂ ਕਿਨਾਰੇ ਤੋੜ ਕੇ ਪਾਣੀ ਉਛਲ ਪਏ ਤੇ ਫਿਰ ਪਿੰਡ ਵਰਕ ਹੋਣਗੇ, ਸ਼ਹਿਰ ਤਬਾਹ ਹੋਣਗੇ, ਖੇਤੀਆਂ ਨੀਚ ਤੋਂ ਨਾਬੂਦ ਹੋਣਗੀਆਂ। ਜਦ ਕਦੀ ਇਸ ਤਰ੍ਹਾਂ ਦੀ ਵਿਚਾਰ ਮੈਂ ਸੰਗਤ ਦੇ ਸਾਹਮਣੇ ਰੱਖਦਾ ਤੇ ਮੈਨੂੰ ਚਸ਼ਮ ਦੀ ਵਾਕਿਆ ਅਪ ਬੀਤੀ ਯਾਦ ਆ ਜਾਂਦੀ ਹੈ। ਕਾਨਪੁਰ ਮੈਂ ਵਾਲਬਨ ਫਰਵਰੀ ਦੇ ਮਹੀਨੇ ਚ 15 ਦਿਨ ਹਰ ਸਾਲ ਹਾਜ਼ਰੀ ਭਰਦਾ ਤੇ ਰੋਜ਼ ਗੰਗਾ ਪਾਰ ਸ਼ਾਮ ਨੂੰ ਸੈਰ ਕਰਨ ਚਲੇ ਜਾਂਦੇ ਸੀ ਤੇ ਗੰਗਾ ਪਾਰ ਇੱਕ ਮੰਦਰ ਸੀ, ਬੜਾ ਸੋਹਣਾ ਬਗੀਚਾ ਬਣਿਆ ਹੋਇਆ ਤੇ ਟਹਿਲਦੇ ਹੋਏ ਮੈਂ ਆਪਣੇ ਕੁਛ ਕਾਨਪੁਰ ਦੇ ਦੋਸਤ ਮਿੱਤਰਾਂ ਸਾਥੀਆਂ ਨਾਲ ਉੱਥੇ ਜਾ ਬੈਠਦਾ ਸੀ ਤੇ ਸਾਲ ਦੇ ਸਾਲ ਇਸ ਤਰ੍ਹਾਂ ਨਿਯਮ ਚੱਲਦਾ ਰਿਹਾ। ਜਦ ਮੈਂ 2 ਸਾਲ ਗਿਆ ਤੇ ਦੇਖ ਕੇ ਦੰਗ ਰਿਹਾ, ਗੰਗਾ ਪਾਰ ਕੀਤੀ ਤੇ ਮੰਦਰ ਨਹੀਂ ਸੀ, ਉਹ ਸੋਹਣਾ ਬਗੀਚਾ ਵੀ ਨਹੀਂ ਸੀ ਜਿਹਦੇ ਚ ਬੈਠ ਕੇ ਆਪਾਂ ਵਾਰਤਾਲਾਪ ਕਰਦੇ ਸੀ ਆਪਸੀ। ਔਰ ਮੰਦਰ ਦਾ ਉਹ ਸਾਧੂ ਉਹ ਵੀ ਨਹੀਂ, ਨਾਲ ਦੇ ਸਾਥੀਆਂ ਨੂੰ ਮੈਂ ਪੁੱਛਿਆ ਇੱਥੇ ਮੰਦਰ ਆਉਂਦਾ ਸੀ, ਬੜਾ ਸੋਹਣਾ ਬਗੀਚਾ ਆਉਂਦਾ ਸੀ, ਆਪਾਂ ਇੱਥੇ ਬੈਠਦੇ ਹੁੰਦੇ ਸੀ ਤੇ ਤਰ੍ਹਾਂ ਤਰ੍ਹਾਂ ਦੇ ਮਸ਼ਵਰੇ ਕਰਦੇ ਸੀ। ਨਾਲ ਦੇ ਕਵੀ ਸੱਜਣ ਜੋ ਦਾਸ ਦੇ ਦੋਸਤ ਸਨ ਮੈਨੂੰ ਕਹਿਣ ਲੱਗੇ, ਗਿਆਨੀ ਜੀ ਪਿਛਲੇ ਸਾਲ ਗੰਗਾ ਜਦ ਜ਼ੋਰ ਤੇ ਹੜ ਤੇ ਆਈ ਹੈ, ਹੜਾਂ ਤੇ ਆਈ ਬੜੀ ਜ਼ੋਰ ਦੀ, ਤੇ ਉਹ ਮੰਦਰ ਬਹਾ ਲਏ ਔਰ ਜਿਹੜਾ ਬਗੀਚਾ ਸੀ ਉਹ ਵੀ ਸਾਰਾ ਰੋੜ ਲੈ ਗਏ। ਤੇ ਉਹ ਜਿਹੜਾ ਸਾਧੂ ਹੈ ਉਹ ਹੁਣ ਨਾਸਤਿਕ ਹੋ ਗਿਆ, ਕਹਿੰਦਾ ਲੈ ਗੰਗਾ ਮੈਂ ਤੇਰੀ ਪੂਜਾ ਕਰਦਾ ਰਿਹਾ, ਤੂੰ ਮੇਰਾ ਹੀ ਮੰਦਰ ਬਹਾ ਕੇ ਲੈ ਗਏ। ਮੈਂ ਮਿਹਨਤ ਨਾਲ ਮੰਦਰ ਬਣਾਇਆ, ਮਿਹਨਤ ਨਾਲ ਛੋਟੇ ਛੋਟੇ ਬੂਟੇ ਲਾਏ ਅੰਬਾਂ ਦੇ ਅਮਰੂਦ ਦੇ ਹੋਰ ਫਲਦਾਰ ਬੂਟੇ, ਤੇ ਉਹ ਜਦ ਫਲ ਦੇਣ ਤੇ ਆਏ ਨੇ ਤੇ ਤੂੰ ਸਾਰੇ ਰੋੜ ਕੇ ਲੈ ਗਏ, ਮੇਰਾ ਸਾਰਾ ਬਗੀਚਾ ਹੀ ਬਹਾ ਕੇ ਲੈ ਗਏ। ਮੈਨੂੰ ਉੱਥੋਂ ਦੇ ਸੱਜਣਾ ਨੇ ਦੱਸਿਆ ਉਹ ਸਾਧੂ ਰੋਂਦਾ ਰਿਹਾ ਔਰ ਰੋਂਦਾ ਹੋਇਆ ਨਾਸਤਿਕ ਹੋ ਗਿਆ, ਹੈ ਗੰਗਾ ਮੈਂ ਤੇਰੀ ਪੂਜਾ ਨਹੀਂ ਕਰਨੀ, ਹੁਣ ਮੈਂ ਤੇਰੀ ਪ੍ਰਤਿਸ਼ਠਾ ਨਹੀਂ ਕਰਨੀ, ਹੁਣ ਮੈਂ ਤੇਰੇ ਅੱਗੋਂ ਸਿਰ ਨਹੀਂ ਚੁਕਾਉਣਾ। ਹਿੰਦੁਸਤਾਨ ਵਿੱਚ ਦਰਿਆ ਕਰੀਬਨ ਇਸ ਤਰ੍ਹਾਂ ਦੇ ਕਾਬੂ ਚੱਲਦੇ ਨੇ ਕਿਉਂਕਿ ਲੰਬੇ ਚੌੜੇ ਇਹਨਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ। ਤੇ ਮੈਂ ਪਿਛਲੇ ਸਾਲ ਜਦੋਂ ਲੰਡਨ ਸ਼ਹਿਰ ਵਿੱਚ ਘੁੰਮ ਰਿਹਾ ਸੀ ਤੇ ਲੰਡਨ ਸ਼ਹਿਰ ਦਰਅਸਲ ਦਰਿਆ ਥੇਮਸ ਦੇ ਦੋਵੇਂ ਕਿਨਾਰਿਆਂ ਤੇ ਵਸਿਆ ਹੋਇਆ, ਵਿਚਕਾਰ ਦਰਿਆ ਵਗਦਾ, ਆਰ ਪਾਰ ਇਹ ਸ਼ਹਿਰ ਹੈ। ਤੇ ਉਥੋਂ ਦੇ ਲੋਕ ਮੈਨੂੰ ਦੱਸਣੇ ਜਿਹੜਾ ਥੇਮਸ ਦਰਿਆ ਹੈ ਇਹ ਸਾਲ ਦੇ ਸਾਲ ਹੜ੍ਹ ਤੇ ਆਉਂਦਾ ਸੀ ਤੇ ਲੰਡਨ ਦੇ ਅੱਧੇ ਜਿਹੜੇ ਘਰ ਸਨ ਮਕਾਨ ਸਨ ਡੁੱਬ ਜਾਂਦੇ ਸਨ ਨੇਤੋ ਨਾਬੂਦ ਹੋ ਜਾਂਦੇ ਸਨ ਰਸਤੇ ਵਿਚ ਕਈ ਦਿਹਾਤਾਂ ਨੂੰ ਵਿਰੋੜ ਛੱਡਦਾ ਸੀ ਤੇ ਕਈ ਖੇਤੀਆਂ ਨੇਸ ਤੋਂ ਨਾਬੂਦ ਕਰ ਦਿੰਦਾ ਸੀ 400 ਮੀਲ ਇਸਦੀ ਲੰਬਾਈ ਥੇਮਸ ਦਰਿਆ ਦੀ ਤੇ ਜ਼ੋਰ ਦੇ ਬਰਸਾਤਾਂ ਦੇ ਦਿਨਾਂ ਦੇ ਸਾਲ ਦੇ ਸਾਲ ਇਹ 400 ਮੀਲ ਤੱਕ ਤਬਾਹੀ ਕਰਦਾ ਸੀ ਰਸਤੇ ਚ ਜੋ ਖੇਤੀਆਂ ਰਸਤੇ ਚ ਜੋ ਪਿੰਡ ਤੇ ਜਿਹੜੇ ਵੱਡੇ ਸ਼ਹਿਰ ਜਾਂ ਕੋਈ ਧਾਰਮਿਕ ਅਸਥਾਨ ਆਏ ਇਹ ਬਹਾ ਕੇ ਲੈ ਜਾਂਦਾ ਸੀ ਇੱਥੋਂ ਦੀ ਸਿਆਣੀ ਕੌਮ ਨੇ 400 ਮੀਲ ਤੱਕ ਦੋਵੇਂ ਪਾਸੇ ਉੱਚਾ ਬੰਨ ਲਾ ਦਿੱਤਾ ਹੁਣ ਦਰਿਆ ਹੜ੍ਹ ਤੇ ਆਉਂਦਾ ਹੈ ਪਰ ਹੁਣ ਸ਼ਹਿਰਾਂ ਨੂੰ ਨਹੀਂ ਡੋਬਦਾ ਹੁਣ ਕਸਬਿਆਂ ਨੂੰ ਨਹੀਂ ਡੋਬਦਾ ਹੁਣ ਖੇਤੀਆਂ ਨੂੰ ਨੇਸ ਤੋਂ ਨਾਬੂਦ ਨਹੀਂ ਕਰਦਾ ਬਲਕਿ ਉਸ ਪਾਣੀ ਤੋਂ ਹੁਣ ਆਪਣੀ ਮਨ ਮਰਜ਼ੀ ਦੇ ਮੁਤਾਬਕ ਲੋਕ ਕੰਮ ਲੈਂਦੇ ਨੇ ਉਹਦੀ ਵਰਤੋਂ ਕਰਦੇ ਨੇ ਕਿਉਂਕਿ ਦਰਿਆ ਬੇਕਾਬੂ ਜੋ ਹੈ ਕਾਬੂ ਵਿੱਚ ਜਿੱਥੇ ਮੈਂ ਦੇਖਿਆ ਕਿ ਬਰਤਾਨੀਆ ਦੇ ਦਰਿਆ ਕਾਬੂ ਵਿੱਚ ਨੇ ਉੱਥੇ ਉੱਥੋਂ ਦੀ ਰਾਜਨੀਤੀ ਵੀ ਕਾਬੂ ਵਿੱਚ ਹੈ ਪਾਰਲੀਮੈਂਟ ਹਾਊਸ ਦੇ ਬਾਹਰ ਕੋਈ 13-14 ਜ਼ਬਾਨਾਂ ਵਿੱਚ ਕੁਛ ਲਿਖਿਆ ਹੋਇਆ ਸੀ ਤੇ ਲੋਕੀ ਬੜੇ ਸ਼ੌਕ ਨਾਲ ਪੜ੍ਹਨ ਕਿਧਰੇ ਫ੍ਰੈਂਚ ਦੇ ਵਿੱਚ ਲਿਖਿਆ ਅਰਬੀ ਵਿੱਚ ਵੀ ਲਿਖਿਆ ਹੋਇਆ ਸੀ ਇੰਗਲਿਸ਼ ਦੇ ਉੱਤੇ ਉਹਨਾਂ ਨੇ ਲਿਖਣਾ ਹੀ ਸੀ ਤੇ ਲੋਕ ਜਿਹੜੀ ਜਿਹੜੀ ਭਾਸ਼ਾ ਜਾਣਦੇ ਸਨ ਉਹਨੂੰ ਪੜ੍ਹਦੇ ਸਨ ਕਈ ਨੋਟ ਵੀ ਕਰਦੇ ਸਨ ਮੈਂ ਲੰਬੀ ਚੌੜੀ ਭੀੜ ਦੇਖੀ ਤੇ ਮੈਂ ਨਾਲ ਦੇ ਸਾਥੀ ਨੂੰ ਪੁੱਛ ਲਿਆ ਕਿ ਬੋਲ ਕੀ ਨੇ ਜਿਹਨੂੰ ਇਤਨੇ ਸ਼ੌਕ ਨਾਲ ਲੋਕੀ ਪੜ੍ਹਦੇ ਪਏ ਨੇ ਔਰ ਪੜ੍ਹਦਿਆਂ ਪੜ੍ਹਦਿਆਂ ਅਸ਼ ਕਰ ਉੱਠਦੇ ਨੇ ਦਾਦ ਦਿੰਦੇ ਨੇ ਖੁਸ਼ੀ ਜ਼ਾਹਿਰ ਕਰਦੇ ਨੇ ਔਰ ਨੋਟ ਵੀ ਕਰ ਲੈਂਦੇ ਨੇ ਜੋ ਨਾਲ ਮੇਰੇ ਸੱਜਣ ਗਿਆ ਉਹਨੇ ਅਨੁਵਾਦ ਕਰਕੇ ਦੱਸਿਆ ਕਹਿਣ ਗਏ ਸ਼ੇਕਸਪੀਅਰ ਦੇ ਬੋਲ ਨੇ ਜਿਹਨੂੰ ਅਨੇਕਾਂ ਜ਼ਬਾਨਾਂ ਵਿੱਚ ਇੱਥੇ ਬਾਹਰ ਲਿਖਿਆ ਗਿਆ ਜਿਹਦਾ ਅਨੁਵਾਦ ਇਹ ਹੈ ਪਾਰਲੀਮੈਂਟ ਹਾਊਸ ਦੇ ਬਾਹਰ ਇਹ ਬੋਲ ਇਹ ਬੋਲਣ ਵਾਲੇ ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ ਇਹ ਬੋਲਣ ਵਾਲੇ ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ ਇਹ ਬੋਲ ਲਿਖੇ ਹੋਏ ਨੇ ਇਹ ਲਫ਼ਜ਼ ਲਿਖਿਆ ਤੇ ਮੈਂ ਉਸਨੂੰ ਪੜ੍ਹ ਕੇ ਸਾਰਾ ਦਿਨ ਰੱਟਦਾ ਰਿਹਾ ਇਹ ਬੋਲਣ ਵਾਲੇ ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਲੋਕਿਆ ਧਰਮ ਦਾ ਫਲ ਕੀ ਹੈ ਸੁਤੰਤਰਤਾ ਮੋਕਸ਼ ਤੇ ਮੁਕਤੀ ਦਾ ਮਤਲਬ ਕੀ ਹੈ ਬੋਲਣ ਦੀ ਆਜ਼ਾਦੀ ਉੱਥੇ ਪੂਰਨ ਤੌਰ ਤੇ ਦੇ ਦਿੱਤੀ ਗਈ ਹੈ ਔਰ ਇਤਨੀ ਖੁੱਲ ਇੱਕ ਹੋਰ ਵੀ ਮੈਂ ਗੱਲ ਦੱਸਾਂ ਅੰਗਰੇਜ਼ਾਂ ਦੀ ਗਲਤ ਨਜ਼ਰ ਤੇ ਸਾਡੇ ਦੇਸ਼ ਦੇ ਸਿਆਸਤਦਾਨਾਂ ਨੇ ਕਰ ਲਈ ਹੈ ਉਸ ਢੰਗ ਦੀ ਪਾਰਲੀਮੈਂਟ ਹਾਊਸ ਵੀ ਬਣਾ ਲਿਆ ਐਮ ਪੀ ਵੀ ਬਣ ਗਏ ਨੇ ਪਰ ਕਿਵੇਂ ਕਰਨੇ ਉਹਨਾਂ ਵਰਗਾ ਦਿਲ ਤੇ ਦਿਮਾਗ ਕਿੱਥੋਂ ਲਿਆਉਣਗੇ ਹਾਈਡ ਪਾਰਕ ਮੈਂ ਦੇਖੀ ਇਸ ਤਰ੍ਹਾਂ ਦੇ 4-5 ਮਾਈਕਰੋਫੋਨ ਲੱਗੇ ਹੋਏ ਤੇ ਅੱਗੋਂ ਕਾਫੀ ਕੁਰਸੀਆਂ ਵੀ ਸਨ ਪਰ ਗਜ਼ਬ ਦੀ ਗੱਲ ਇਹ ਕਿ ਸਟੇਜ ਤੇ ਕੋਈ ਵਕਤਾ ਨਹੀਂ ਬੋਲਣ ਵਾਲਾ ਨਹੀਂ ਸੀ ਤੇ ਸਰੋਤੇ 2-4 ਜ਼ਰੂਰ ਥੇ ਸਨ ਤੇ ਨਾਲ ਦਾ ਸਾਥੀ ਉਹ ਮੈਨੂੰ ਪਾਰਕ ਦਿਖਾਉਣ ਲਿਆਇਆ ਤੇ ਮੈਂ ਉਸ ਤੋਂ ਪੁੱਛ ਲਿਆ ਮੈਂ ਕਿ ਮਾਈਕਰੋਫੋਨ ਬੜੇ ਸਜਾ ਕੇ ਰੱਖੇ ਹੋਏ ਨੇ ਸਟੇਜ ਤੇ ਤੇ ਸਟੇਜ ਵੀ ਬੜੀ ਸਜਾਈ ਹੋਈ ਹੈ ਸਰੋਤੇ ਵੀ 4-5 ਬੈਠੇ ਨੇ ਬੋਲਣ ਵਾਲਾ ਕੋਈ ਕੀ ਹੈ ਇੱਥੇ ਮੈਨੂੰ ਲੱਗੇ ਇਹ ਬਰਤਾਨੀਆ ਗੌਰਮੈਂਟ ਦੀ ਤਰਫੋਂ ਇੰਤਜ਼ਾਮ ਕੀਤਾ ਹੋਇਆ مائک فون انہوں کی طرفوں لگے ہوئے ہیں. جس کسی بندے نے گورنمنٹ دے خلاف بولنا ہے, کسی منسٹر دے خلاف بولنا ہے, کسی آفیسر دے خلاف بولنا ہے, یا کسی تھان تے اس دے کول کوئی کسی افسر تے منسٹر نے اس دے تے ودیکی کیتی ہے, تو وہ عدالت وچ نہیں جا سکتا, پیسے نہیں خرچ کر سکتا, اس دے کول سما نہیں, تو وہ اتھے آ کے بولے, وہ دے بول پہنچن گے, اس تے عمل ہو گے گا. آج میں سلسلہ دیکھ رہا تو میں آشش کر اٹھیا, حد ہو گئی اتنی ستنترتا, اتنی گل کرنی اس دیش دیش تے میں ہوں گھوم کر کے جو دیکھا کہ ایک تو اتنے کے دریاواں دے کنڈے تے بن کوئی نہیں نا, تے راجنیتی دے آلے دوالے بھی کوئی بنےرا کوئی نہیں, اتھے دے دریا جد ہڑ تے آندے نے شہراں نو روڑ چھڑ دے نے, اتھوں دی راجنیتی جد ہڑ تے آندی اکال تخت نو روڑ کے لے جاندی ہے. اور ہزاراں بندیاں نو اپنے تھلے لتاڑ کے جو ہے لنگ جاندی ہے, بے قابو راجنیتی, بالکل بے قابو. اور غضب دی گل یہ ہے کہ اتھے یہ بھی آکھن دی اجازت نہیں کہ اتھے دریا ہڑ تے آیا, کھیتیاں ڈب گئیاں, پنڈ غرق ہو گئے, شہر تباہ ہو گئے, یہ بھی کسے نو اجازت نہیں. کسے وقت اس طرح دے سنکیرن ماحول نو ویخ کے ڈاکٹر محمد اقبال نے کہا سی, یہ کیسا زبان بندی ہے تیری محفل میں, یہاں تو بات کرنے کو ترستی ہے زبان میری. ایتھے تے ساڈی زبان ترس گئی گل کرن, جڑا گل کرے اس تے این ایس اے لا دو, نیشنل سیکورٹی ایکٹ لا دو, اور جھوٹ چاروں پاسے پنپو آیا. جھوٹ کول سارے سادھن, غضب دی گلے موجودہ راجنیتک دے منہ دے وچ جھوٹ تے ہاتھ دے وچ بندوق, انج جھوٹ چلتا ہے. ہاتھ دے وچ بندوق ہے, منہ دے وچ جھوٹ ہے, تے سچ سچ دے تے کسے کسے تھاں ہونٹ بھی سی دیتے گئے نے. سچ اودی زبان بھی کٹ دیتی گئی ہے. اس دیش دے وچ جسنو کہندے نے کہ اہنسا دے نال آزادی پراپت کیتی, اسی میں پچھلے تھوڑے دن ہوئے ایک سرو دھرم سمیلن دے بولن دا موقع ملیا, تے اتھے اس دیش دے ٹونگی تے ہوکے راجنیتک بھی پہنچے ہوئے سن, تو بار بار بول دے گئے یہ باپو کا دیش ہے اور ہم نے اتنی بڑی آزادی اہنسا سے پراپت کی ہے, کہ بار بار اہنسا کا ذکر کرنا. پھر گل رہی نہیں گئی, میں دو شبد کہنے پائے. میں کہ اہنسا نال جی آزادی پراپت کیتی ہے تے انو اہنسا نال چلاؤ. 200 سال دے انگریزی راج نے اتنی گولی نہیں چلائی جتنی 35 سال دے اس راج دے باپو گاندھی وادیاں نے اہنسا وادیاں نے گولی چلائی. ڈب کے مر جانا چاہیے انہوں نے, شرم والا. غضب دی گل ہے کہ وہ ودیشی نے جابر سن, چلو اس دیش نو لٹن آئے سن, دیش دے تے جابرانہ انہاں دا قبضہ سی, لیکن 200 سال دے راج دے چتنی گولی نہیں چلائی, اتہاس گواہ ہے. اور 200 سال دے راج دے چتنے بندے نہیں قتل کیتے, 35 سال دے چنہ چرخے کتن والے نے, ورت رکھن والے نے, اہنسا وادی نے اے کچھ کیتا, اے کارنامے کیتے 35 سال دے چ. آنکڑے جو ہے سامنے نے, آسام دے چ, بنگال دے چ, کشمیر دے چ, پنجاب دے چ, تامل ناڈ دے چ, گجرات دے چ, مہاراشٹر دے چ, ایسا کیڑا صوبہ ہے جتھے انہاں اہنسا وادیاں نے قتل عام نہیں کیتا. اور پونڈی راجنیتی نے کھما کرنی خون نہیں بہایا. قریباً قریباً ہر پرانت دے چ انہاں نے ظلم تے تشدد دی اپنے ڈنگ جو ہے چھاپ انہوں نے لائی ہے. جو تھوڑا عرصہ اتھے پہلے امرتسر مہان گھناؤنا کارنامہ انہوں اہنسا وادیاں تو ہویا. بار بار منہ تو اہنسا وادی کہندیاں بھی شرم آتی ہے بھائی یہ اہنسا وادی نے بے سی ہنسا کرنی نہیں. باپو نے اہنسا سے یہ آزادی پراپت کی ہے اول تو اسی اس بھی نہیں منتے. یہ اہنسا نال آزادی نہیں پراپت ہوئی. اتنے بھگت سنگھ جیسے اپنا خون نہ ڈول دے اتھے بے شمار سنگھ پھانسیاں تے نہ چڑھ دے کھما کرنی یہ دیش تے اج بھی غلام ہونا سی آزاد تھوڑی ہونا سی. میری پھوکی اہنسا نال جو نہیں جد پاکستان یا چائنا چڑھ کے آیا سی پھر اہنسا نال بچان دے اس نو ورت رکھ کے بچان دے یا چرخے کتن والے نو اگے کر دے. یہ کوئی چرخے کتن نال دیش بچے کوئی ورت رکھن نال دیش بچے نہیں. اتھے بنگالیاں نے اپنا دماغ لڑایا پنجابیاں نے اپنا خون بہایا تے دیش آزاد ہویا. پر غضب دی گل یہ ہے کہ دماغ لڑان والے رل گئے خون بگان والے رل گئے تے چرخے کتن والے سنگھاسنا تے جا بیٹھے. بد قسمتی ہے جڑی ہے وہ پھوکے چرخے کتن والے پھوکے ورت رکھن والے تے پھوکیاں اہنسا دیا گلاں کرن والے. دو چار گلاں ہور بھی میں تھڑے نال اس وقت کرنی نے دارشنک ایسا کہ دور درشت بندے تے سانو اس وقت بڑی دور درشتی تو کام لینا پینا ہے کیونکہ ایک پاسے کھائی ہوئے ایک پاسے کھڈ ہوئے تے بڑی ساودھانی نال چلنا پینا ہے نہیں تے ایسا ہوئے گا قوم کھڈ چلی جائے گی کھائی چلی جائے گی تے منزل مقصود تے نہیں پہنچ سکاں گے. بہت وڈی ساودھانی چاہیے اس وقت اتنی محرض کر دیں. بہت گہری کھائی ایک پاسے اور بہت گہرے کھڈ نے انہوں کا میں ذکر پھر دوبارہ کرانگا لیکن خطرے چاہتا ہوں. ایسے رستے دیچ جو سنکیرن ہے تے کھڈ تے کھائی دونوں پاسے نے تو سنبھل کے چلنا ہے بس اتنی گل ہے. نک کٹن کی کوشش کی تھی یا جی کہہ لو کسی کی پتنی چک لے آنا اگلے کی نک ہی کٹنی ہے ان بدلا لیا تو کما کرنی. یہ دشراون نردوش ہے کہ کسی عام بندے کی بھن نو بھی کوئی اس طریقے دے نال ویوہار کردا انہیں بھی آپ تو باہر ہونا سی تے راجا سی انہیں تے کم کرنا سی. لیکن پھر راون نو دشٹ ظالم جاور ایسا کیوں آخیا گیا ہار گیا بس این گل. اور میں عرض کراں تسی اتنے سارے بیٹھے ہو تے کسے ہندو دارشنک نو بھی کہہ دینا صحیح اگر اتنے سروتا ہو دے روپ وچ بیٹھا ہوئے گا تے اپنی دور درشٹی نال سوچے گا تے بالکل صحیح ہے. اگر راون جیت جانا اس دیش دا بھگوان راون ہونا سی رام نہیں ہونا سی. این میں عرض کر دینا پوجا راون دی ہونی سی رام دی نہیں ہونی سی ہندو جگت وچ. پر رام جی کیوں ہوئی رام جیت گیا رامن ہار گیا تے ہارے کو ہر نام ہارے دی ماں کون پکڑے. قلم دے دھنی زبان دے دھنی پھر او دی اپما کر دین جو جیت جاندا ہے. پر کرما لوکی او دے آلے دوالے کر دین جو جیت جاندا ہے. جو ہار جاندا ہے ہارے کو ہر نام ہن ہارے او دی کون باں پکڑے ہارے او دا کون ساتھ دے گے غروب ہوندے سورج دی کون باں پکڑے. اس واسطے قلم دے دھنیا نے دماغ دے دھنیا نے زبان دے دھنیا نے رام دی اپما دے زور لایا تے راما دی نکھیدی دے زور لا دیتا کیونکہ ہار گیا تو ہن ہارے ہوئے نے کی سڈا وگاڑ لینا مر گیا اس مرے ہوئے نے کی سڈا وگاڑنا. بابر جب زندہ سی تے بابر نو جابر کہن والے تے کیول گرو نانک سن تے انہاں نے کہہ دیتا سی سچ کی بانی نانک آکھے سچ سنائے سی سچ کی بیلا اے بابر جی تو مر جائے تے قبر چ چلا جائے تے پھر میں تینو جابر آکھاں کی میں نے رکھدا ہے میں تیرے منہ دے تے تینو کہنا کہ پاپ کی جنج لے قابلوں دایا جوڑی منگے دان وے لایو. اے بابے دی ہمت سدگر دی ہمت. تو راون نو دشٹ تے ہور طرح طرح دے الزاماں نال نوازنا اے ساہتکاراں دا کام بن گیا کیونکہ ہار گیا سی تے انہیں بگاڑنا کی سی. جیتے ہویا بھگوان بن جاتا ہے اگر پرش ہوے تو جیتے ہویا بھگوان بن جاتا ہے تو جی ناری ہوے تو جیتی ہوئی چنڈکا بن جاتی ہے درگا بن جاتی ہے لوگ انج حکما کر لگ پے لوگ انج مہما گائن کر لگ پے لوگوں کی مورتتا کی کوئی جو ہے پیمائش ہے کہ میں کرنی دنیا تو مول ہے بہت مول ہے بس جائے شیطان بھی جیت جائے تو جائے بھگوان ہے جی چنڈالن بھی جیت جائے تو درگا ہے چنڈکا اور کی ہارے کو ہر نام ہارے وہ کون ساتھ دے دے ہارے وہ کون باں پکڑے پرش جیت جائے بھگوان ناری جیت جائے جو ہے درگا پر ہوں سوال یہ پیدا ہوتا ہے ایسا شکتیشالی راون وگیانک دھارمک جذباتی بھاوک سرب گن سمپن ہار کیویں گیا تو میں اتھے عرض کراں کیوں ہاریا گھر کا بھیدی لنکا ڈالے او دا گرا بدیکشن او جا رلیا رام نال میں عرض کراں دسہرے والے دن جد راون نو پھوک دینا تے پھوکن والے بھی پہلے راون نو متھا ٹیک دین او دی پرکرما کر دین اندر من وچ بھاو ہے کہ براہمن سی ودوان سی چار ویداں دا پاٹھی سی شیو جی دا اپاشک سی انو اگ لان لگیا کر دے تے پاپ پیا پر ہوں کی کرن ہار گیا سی ہوں ہارے دی بان کون پکڑے پھوکنا بھی ہے تے متھا بھی ٹیکنا دونوں کم کٹھے کر دینا ایک نہیں کٹھے لیکن اندر ضمیر کہیں دی ہے کہ بندہ ودوان سی بندہ پگر سی بندے چ کوئی خوبیاں سن بندے چ کوئی گل سی تو اندر احساس ہے وہ جڑا احساس ہے وہ پرکرما کرن تے مجبور کرتا ہے وہ جڑا احساس ہے وہ متھا ٹیکن تے مجبور کرتا ہے تو ہارا کیوں دھوبیکشن نے رام نو کہہ دیتا یہ کس طرح ہار سکتا ہے گر تینوں میں دسا بس اس نے گر دسے سارے ڈھنگ طور تے طریقے اس نے دسے تے وبھیشن ایک ہوئے تے رام جیسا شکتیشالی بادشاہ ہار جاندا ہے تے کھما کرنی اے قوم کیوں ہاری اتھے تے میں دیکھا سینکڑے وبھیشن ایک نہیں سینکڑے میں جس جس شہر وچ گیا سنگھ سبھاواں دے جی پردھان وبھیشن انہاں دے سکتر وبھیشن انج ہرائی دے قوم نو انج مارو انج کرو انج کرو تے وبھیشن دے مکھی بھی دو وبھیشن تے کیما کرنی ایک وبھیشن دے نال اتنا شکتیشالی راج برشٹ ہو جاندا ہے تے جتھے قدم قدم تے وبھیشن بیٹھے ہون تسی بھولنا نہ اتھے بھی بتھیرے بیٹھے ہون گے ضرور بیٹھے ہون گے اس طرح دے لازمی بیٹھے ہون گے کیونکہ میں گھوم پھر کے جو آیا میں دیکھ کے جو آیا انہوں نے بڑے نیڑے جو دیکھیا میں بہت جو ہے قریبوں دیکھیا بہت نیڑے دیکھیا رامن نو دکھ ہویا بڑا بھی تو میرا برا تو میرا ساتھ دے تو میرے راز تو واقف میرے سبھاؤ تو واقف میرے آچرن تو واقف آچرن دا اتنا پاکیز بندہ کہ انہیں سیتا نو اشوک واٹکا چ رکھے اپنے محلوں چ نہیں رکھیا سی اتہاس گواہ ہے وہ پوترتا کا سبوت مل گیا سی اگن پریشا دے نال بھی تاں بھی گل سپشٹ ہو گئی کہ رامن بے داغ ہے رامن نردوش لیکن پھر وہ دوشت کیوں ہار گیا کما کرنے جد اس طرح دی کچھ ساری قوم ہاری تے میں اس نو نہیں کہندا لیکن ہر جگت نو پرتیت ہوئی کہ دیش دے تمام اخبار قلم دے دھنی زبان دے دھنی کما کرنی سڈے مخالف ہی لکھن لگ پے مینوں تے ایک اخبار بھی ایسا نہیں ملیا جو کدھرے حق چ گل کردا ہوئے سارے دیش وچ میں بھرمن کیتا ہن اپما تے جیتو دی ہوے گی اور غضب دی گل وبھیشن بھی ٹی وی تے بولدا ہے جے سکتا سکتے کو مارے تاں من روس نہ ہوئی شرم دی گل لجانی چاہیے تینوں چالی پنجا معصوم بندے بندوقاں والے تے ٹینک چڑھا کے لے جاؤ تے گرو نانک دی پنکتی کیا پوری اتر دی کہ جے سکتا سکتے کو مارے تامن روس نہ ہوئی تے پنکتیاں تو اسے واسطے کنٹھ کیتیاں سن کہ ایتھے ہی سنانیاں نے اور انج قوم نو انہاں پنکتیاں دے نال جو ہے مار کرنی ہے क्षमा करने का करका भेदी लंका डाल और करका भेदी जब भरा होवे राजदार होवे जानन वाला होवे ते दुख बड़ा होंदा है। मैनु गाथा चेते आई मंसूर नो जद सूली ते चाड़न लगे ने ते वक्त दे बादशाह ने कह दिता इनो सूली चालन तो पहले सारे ने एक एक पत्थर मारना ते अगों खड़ा सी शिवली भीड़ दे सब तो अगे खड़ा ते शिवली जिगरी दोस्त भ्रामा वाला रिश्ता मंसूर दे नाल ते शिवली कंब गया जे मैं पत्थर ना मारिया ते हो सकदा मैनू भी सूली ते टंग देण गल ते नहीं और की है ते जे मैं पत्थर मारिया ते मंसूर बेदाग है निर्दोष है पवित्र आत्मा है खुदा शनास है खुदा प्रस्त है सोची पिया इतने च बादशाह ने हुक्म कर दिता कि मारो इसने एक एक पत्थर पत्थरां दी बारिश शुरू हो गई। मंसूर हसदा रहा शिवली दे कोल एक फुल सी उन्हें सोचिया चलो हुण मैं ये मारा अगलिया नूं पता ते चल जाए मैं कुछ मारिया उन्हें खिच के फुल मारिया मत्थे ते लगिया चीख निकल गई मंसूर दी शिवली कोल गया ते कहिंदा मित्रा लोकां ने पत्थर मारे मुस्कुरांदा रहा मैं तैनूं फुल मारिया तू रो पिया। मंसूर ने कहा तू फुल भेट नहीं कीता मारिया जिन्हां ने मैनूं पत्थर मारे मूड़ सन नादान सन तू मैनूं फुल मारिया तू ते ज्ञानी सी तू ते सियाणा सी तू ते आलम सी तैनूं ते मेरा पता सी मेरे इतिहास दा पता सी मेरी जिंदगी दा पता सी पर तू भी मारिया। रो पिया शिवली पैरां ते गिरिया कहिंदा माफ करी मित्रा पत्थर मारन दी हिम्मत नहीं हुई फुल मैं मारे पर मैं मारिया जरूर है पर मैं समझना धन है ओ शिवली जिन्हें पत्थर नहीं मारिया फुल मारिया। अज दे शिवली ने ते कई पत्थर मारे खिच के मारे और अजे भी मार रहे और गजब दी गल उस शिवली ने मंसूर दे चरणा ते शीश रख के मथा टेकया भी मैथों भुल होई है। अज दा शिवली कहिंदा नहीं जो मैं बोलिया जो मैं कीता जो मैं मारिया ये ठीक कीता ये जायज है ते गुस्ताखी माफ बाकी जो कुछ साडे जो है खिलाफ कर रहे ने मैं ते समझदा ये कठपुतलियां ने ते जिन्हां दे हाथ च दागे ने तिन्हां कठपुतलियां नूं नचा रहे ने क्षमा करनी कौम जिन्ने चिर तक उन्हां दा बाइकाट नहीं करेगी मुश्किल है कि कौम अगां वध सके। इस वास्ते बाबा जो है दीप सिंह जी दी इस महान पवित्र स्थान तो मैं ये दो बिने जो है सिंह साहिबान दे चरणा जो है करांगा इस नूं दूर दृष्टि दे नाल लैन बाकी ते सब कठपुतलियां ने राज ते सारे इन्हां ने दसे किवें मारना है इक अरका भेदी लंका डाले राज ते सारे इन्हां ने दसे रस्ते ते सारे इन्हां ने दसे इस कौम नूं किवें जलील करीदा इहनूं किवें मारीदा है इस नूं किवें नुकसान पहुंचाईदा इन्हां नूं जो है किवें चोट पहुंचाईदी है ते किवें करनी ओह इस तरीके नाल सुरखरू बने रहन ते सारी कौम दे जो है सारी दुनिया दे च सानू जलील करदे फिरदे रहन ए गल सोचण वाली है विचारण वाली है। ते मैं अर्ज कीती सी लौट से ने कहा कोई कौम साहसी है दलेर है भावक है दयालु है सर्वगुण संपन्न है पछड़ गई है मार खा गई है कहिंदा कारण घरेलू हो गए बलू यही लौट से दे बहुत और बिल्कुल ठीक वक्त के सताधारियों मैं ये आखांगा लाउते के दूसरे बोल जहां सेना के कदम रुकते हैं वहां कांटों के जंगल ही पैदा होते हैं गुलिस्तान ही पैदा होते हैं उथे पुल नहीं खिड़ते उथे कंडे ही कंडे उथे उदासी उदासी
2: ਉੱਥੇ ਕਬਰਸਤਾਨ ਦਾ ਜੋ ਹੈ ਜਨਮ ਆਉਂਦਾ ਤਾਂ ਪੰਜਾਬ ਕਿਵੇਂ ਕਰਨੇ

0: बसेरिया ने साथ छड़े है और गुरु तेग बहादुर साहब जी महाराज ने तो साफ कहना पाया कि संग सखा सब सज गए हो न निभे हो साथ कहो नानक ए विपत में टेक एक रगना सारे ही छड़ गए क्योंकि हम सुख दे साथी तो सारे बन गए ने दुख का साथी कौन बने सब सुख दे यार बनते ने सुख दे मित्र बनते ने महाराज सिंह ने सुख में बहु संगे भय दुख में संग दंग बंदा कह के देंदा फलाना मेरा साथी फलाना मेरा साथी फलाना मेरा साथी पर साहब कहने कोई तेरा साथी नहीं सब सुख दे साथी ने और जब तेरे को दुख होगा तू चिराग लैके भी साथी लभेगा नहीं लभना तो महाराज कहते ने कि संग सखा सब तज गए तो नामदेव कहते ने कि साहेब संकट गए मालिक संकट देख है धर्म संकट देख है गुरु संकट देख है तो सेवक भजे तो जिहड़ा सेवादार है सिख है सेवक है वो आप छड़ो गुरु ने गुरु आप ही जित भजते हैं क्योंकि अनेक ने मैंने कहा भी कोई कला ही नहीं वरती गुरु ने कोई कला नहीं वरताई तो कौन दसे कला तो वरतान ने कला बास मदारी गुरु नहीं वरतान देंगे कि नाल तक चेत वकी ओ सुपा जा प्रभ लो जन के आवत राजा गुरु कला बाज नहीं है मदारी नहीं है गुरु तमाशा करने वाला नहीं है गुरु सच नाल जोड़न वाला है और सच जितना गहर गंभीर होगा सच के मार्ग से जेड़ा जितना ज्यादा चलेगा औखना ही औखना है इस वास्ते सच के मार्ग से चलना बड़ा औखा है काफ ले या बह गए या मिट गए रास्ते सुनसान अगर आते हैं उस बाल में कहना पाया कि सच के रस्ते कुछ मैनू सुनसान दिखाई देंगे कारण बिखड़ा रस्ता है पहाड़ी रस्ता है ऊंचाइया ने आम हमवार जो है ये रस्ता नहीं है तो दुख के समय से कुछ सिखा ने भी बिदावा गुरु गोबिंद सिंह जी महाराज ने लिख दिता कह दिता से महाराज हूं तुम साडे गुरु नहीं असी पढ़े सिख नहीं क्यों तुम आप संकट देखो असी पढ़े सिख बनिए थे असी भी संकट च पही है असी भी गुस्सा दिख पही है तो बिदावा लिख दिता नामदेव का फैसला गुरु ग्रंथ साहब जी महाराज की बाणी है कि साहेब संकट वे सेवक भजे अगर गुरु संकट दे है साहेब संकट दे है तो सेवक आके हूं मैं चढ़िया गुरु तो अंजाम की आंदा है ये गुरु ग्रंथ साहब जी महाराज के बैठे परम भगत श्री नामदेव जी महाराज का फैसला चिरम काल में जीवे दो कुल लगे ज्यादा चिर जी नहीं सकेगा आयु घट गई अगर उन्हें वह द्रोह की पा अगर उसने धोखा दिता अगर उसने दिता के समय साहेब का साथ छड़िया और इस वास्ते छड़िया बे कौम धर्म ये पंथ आकर गुरु है तो पंथ इस वक्त संकट च है तो क्षमा करने बथेरिया ने बिदावे दिखे हुए तो इन्हों बिदावे लिखण वालों नामदेव जी महाराज का कहना है किरण काल में जीवे ज्यादा दिन नहीं जी सकेंगे तो दो फुल लगे दो फुला इन्हों लगाए मान होने लानता पैदा ही रहेंगे लोग फिटकारा पाते ही रहने तो दो गल मैं बार बार नामदेव जी महाराज में पढ़ता रहा तो जेड़ा धोखा देगा वक्त सिर मालिक नूं और खास करके संकट दे एक तो ज्यादा नहीं जीवेगा जिन्ने दिन उसने जीना तो उसने अपनी आयु घटा ली दूसरा दोनों फुला उस दिया लगाए मान हो शर्मसान हो उसके लानत पैदा रहनगियां फटकार जड़िया ने पैदा रहनगियां तो गल स्पष्ट है कि वास्तविक साथी कौन जो दुख का साथी बने कसौटी दुख है और तो कोई नहीं है इन्नी मैल कर रहे हैं कहने न कबीर कसौटी राम की झूठा टिके न कोय तो राम की कसौटी की है गुरु की कसौटी की है जिसे से झूठा पूरा नहीं करता झूठा का मतलब दुनियादार राम की कसौटी है दुख हम दुख साथ देता है कि नहीं। ਇਹ ਹੁਣ ਦੁੱਖ ਦੇ ਸ਼ੁਕਰਾਨਾ ਕਰਦਾ ਹੈ ਕਿ ਨਹੀਂ, ਉਹ ਦੁੱਖ ਦੇ ਵੀ ਹੁਣ ਲਿਖਤ ਰਹਿੰਦਾ ਹੈ ਕਿ ਨਹੀਂ। ਬਸ ਇਹ ਕਸੌਤੀ ਕਬੀਰ ਕਸੌਤੀ ਰਾਮ ਕੀ ਝੂਠਾ ਟਿਕੇ ਨਾ ਕੋ, ਰਾਮ ਕਸੌਤੀ ਸੋ ਸਹੇ ਜੋ ਮਰ ਜੀਵਾ। ਮੈਂ ਜਦ ਇਸ ਢੰਗ ਨਾਲ ਗੁਰੂ ਘਰ ਦਾ ਇਤਿਹਾਸ ਪੜ੍ਹਨਾ ਤੇ ਮੈਨੂੰ ਅਜੀਬੋ ਗਰੀਬ ਗੱਲ ਦਿਖਾਈ ਦਿੰਦੀ ਹੈ ਕਿ ਦੇਸ਼ ਦੇ ਪੁਰਾਣੇ ਵਸਨੀਕ ਜਿਹੜੇ ਸਨ ਉਹਨਾਂ ਨੇ ਖਾਸ ਖਾਸ ਮੌਕਿਆਂ ਤੇ ਗੁਰੂਆਂ ਦਾ ਸਾਥ ਨਹੀਂ ਦਿੱਤਾ, ਖਾਸ ਖਾਸ ਮੌਕੇ ਦਰੋਹ ਕੀਤਾ, ਛਲ ਕੀਤਾ, ਕਪੜ ਕੀਤਾ। ਔਰ ਮੈਂ ਇਹ ਵੀ ਹੈਰਾਨ ਹੋ ਜਾਂਦਾ ਕਈ ਦਫ਼ਾ ਦੇਖ ਕੇ ਕਿ ਗੁਰੂ ਨਾਨਕ ਦਾ ਪਹਿਲਾ ਸਿੱਖ ਹੈ ਰਾਏ ਬੁਲਾਰ ਮੁਸਲਿਮ ਹੈ, ਸਿੱਖੀ ਰਾਏ ਬੁਲਾਰ ਤੋਂ ਆਰੰਭ ਹੋਈ। ਇਤਨੀ ਗੱਲ ਕਰਾਂ, ਗੁਰੂ ਨਾਨਕ ਨੇ ਸੱਚ ਦਾ ਨਾਰਾ ਲਾਇਆ ਹੈ, ਕੋਈ ਅਜੇ ਕਹਿ ਰਿਹਾ ਸੁਰਾਈ ਹੈ, ਮਾਤਾ ਪਿਤਾ ਵੀ ਕਹਿ ਰਹੇ ਨੇ ਮਖੱਟੂ ਹੈ, ਔਰ ਆਲੇ ਦੁਆਲੇ ਦੇ ਪੜੋਸੀ ਗਵਾਂਢੀ ਤੇ ਸ਼ਰੀਕ ਵੀ ਕਹਿੰਦੇ ਪਏ ਨੇ ਕੁਝ ਮਸਤਾਨਾ ਜਿਹਾ। ਪਰ ਰਾਏ ਬੁਲਾਰ ਕਹਿੰਦਾ ਨਹੀਂ, ਵਲੀ ਅੱਲਾ ਹੈ, ਇਹ ਵਲੀ ਅੱਲਾ ਹੈ, ਸਿੱਖ ਬਣਿਆ। ਅਜੇ ਵੀ ਰਾਏ ਬੁਲਾਰ ਕਿਉਂਕਿ ਭੱਟੀ ਖਾਨਦਾਨ ਤੋਂ ਸੀ, ਉਹਦੀ ਉਮਰ ਦੇ ਲੋਕ ਨਨਕਾਣਾ ਸਾਹਿਬ ਦਰਸ਼ਨ ਕਰਨ ਆਉਂਦੇ ਨੇ, ਗੁਰਪੁਰਬ ਵਾਲੇ ਦਿਨ ਜਦ ਜਲੂਸ ਨਿਕਲਦਾ ਹੈ ਤਾਂ ਨਾਲ ਸ਼ਾਮਲ ਵੀ ਹੁੰਦੇ ਨੇ, ਅਜੇ ਵੀ ਭੱਟੀ ਖਾਨਦਾਨ ਨਾਲ ਸ਼ਾਮਲ ਹੁੰਦਾ। ਫਿਰ ਅੱਗੇ ਚੱਲੀਏ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਹਰਿਮੰਦਰ ਦੀ ਨੀਂਹ ਰੱਖਦੇ ਨੇ, ਫਕੀਰ ਮੁਸਲਿਮ ਹੈ, ਹੈਰਾਨਗੀ ਆਉਂਦੀ ਹੈ, ਮੁਸਲਮਾਨ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੁੰਦੇ ਨੇ ਤੇ ਇਸ ਦੇਸ਼ ਵਿੱਚ ਬੜੇ ਸੰਤ ਸਾਧੂ ਜੋਗੀ ਜੰਗਮ, ਲੇਕਿਨ ਪਤਾ ਚੱਲਦਾ ਸਭ ਤੋਂ ਪਹਿਲੇ ਭੀਖਣ ਸ਼ਾਹ ਨੂੰ ਮੁਸਲਿਮ ਹੈ। ਉਹ ਕਹਿੰਦਾ ਅੱਜ ਵਲੀ ਅੱਲਾ ਪੂਰਬ ਦੀ ਤਰਫ ਪ੍ਰਗਟ ਹੋਇਆ, ਲਿਹਾਜ਼ਾ ਮੈਂ ਨਮਾਜ਼ ਵੀ ਪੂਰਬ ਦੀ ਤਰਫ ਕਰਾਂਗਾ, ਦਿਨ ਲਹਿੰਦੇ ਦੀ ਤਰਫ ਨਹੀਂ, ਮੁਸਲਿਮ ਹੈ। ਔਰ ਥੋੜਾ ਜਿਹਾ ਹੋਰ ਅੱਗੇ ਜਾਈਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਫੌਜ ਦੇ 400 ਖਲੀਫੇ ਤੇ ਆਪਣੇ 4 ਬੱਚੇ ਸ਼ਹੀਦ ਕਰਾਏ, ਕਿਸ ਨੇ? ਪੀਰ ਬੁੱਧੂ ਸਾਹਿਬ ਹੈ, ਮੁਸਲਿਮ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਪਕੜਵਾਏ, ਕਿਸ ਨੇ? ਮੰਗੂ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਦਮ ਕਦਮ ਤੇ ਮੁਖਾਲਫਤ ਕੀਤੀ, ਕਿਸ ਨੇ? ਬਾਈਦਾਰ ਦੇ ਰਾਜਿਆਂ ਨੇ। ਥੋੜਾ ਜਿਹਾ ਇਹ ਇਤਿਹਾਸ ਇਸ ਢੰਗ ਨਾਲ ਦੇਖਣਾ ਪੈਣਾ, ਤਾਂ ਜਾ ਕੇ ਕੁਝ ਪਤਾ ਚਲੇਗਾ। ਮੁਖਾਲਫਤ ਅੱਜ ਦੇ ਨਹੀਂ ਤੇ ਸਾਨੂੰ ਪੁਰਾਣੀ ਚਲੀ ਜਾਏ। ਔਰ ਇਹ ਕੁਝ ਰੇਸ ਦੇ ਪਖੰਡੀਆਂ ਨੂੰ ਔਰ ਈਰਸ਼ਾਲੂਆਂ ਨੂੰ ਪਨਕ ਦਾ ਹੋਇਆ ਖਿੜਿਆ ਹੋਇਆ ਫੁੱਲ ਚੰਗਾ ਨਹੀਂ ਲੱਗਦਾ। ਔਰ ਜਦ ਇਹ ਬੱਚੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ ਹੋਏ ਨੇ, ਮੇਰੇ ਪੜ੍ਹਨ ਦੇ ਜੋ ਇਤਿਹਾਸ ਆਇਆ, ਦੌਰਾਨ ਵਿੱਚ ਮਹਿਫਲ ਵਿੱਚ ਸਾਰਿਆਂ ਬੰਦੇ ਬੈਠੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਸੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲਿਆਂ ਦੇ ਸੰਬੰਧ ਵਿੱਚ। ਇਹਦੇ ਕਾਜ਼ੀ ਵੀ ਬੈਠਾ ਸੀ ਜਿਹਨੇ ਇਸਲਾਮੀ ਸ਼ਰ੍ਹਾਂ ਦੇ ਮੁਤਾਬਕ ਫੈਸਲਾ ਕਰਨਾ ਸੀ। ਇਹਦੇ ਵਿੱਚ ਬੜੇ ਬੜੇ ਨਵਾਬ ਵੀ ਬੈਠੇ, ਜਾਗੀਰਦਾਰ ਵੀ ਬੈਠੇ ਤੇ ਇਹਦੇ ਸੂਬਾ ਸਰਹੰਦ ਵਜ਼ੀਰ ਖਾਂ ਵੀ ਬੈਠਾ ਫੈਸਲਾ ਕਰਨਾ। ਇਹ ਸੂਬਾ ਸਰਹੰਦ ਮੁਖੀ ਹੈ ਤੇ ਕਾਜ਼ੀ ਮੁਖੀ ਹੈ, ਉਹਨਾਂ ਦਾ ਫੈਸਲਾ ਆਖਰੀ ਫੈਸਲਾ ਹੋਣਾ ਸੀ। ਸੂਬਾ ਸਰਹੰਦ ਨੇ ਗੱਲ ਸ਼ੁਰੂ ਕੀਤੀ ਦੀਵਾਨ ਸੁੱਚਾ ਆਨੰਦ ਤੋਂ। ਸੁੱਚਾਨੰਦ ਜੀ, ਤੁਸੀਂ ਦੱਸੋ ਇਹਨਾਂ ਬੱਚਿਆਂ ਨਾਲ ਕੀ ਸਲੋਕ ਕੀਤਾ ਜਾਏ? ਦੀਵਾਨ ਸੁੱਚਾਨੰਦ ਆਪਣਾ ਫੈਸਲਾ ਦਿੰਦਾ ਹੈ ਕਿ ਨਵਾਬ ਸਾਹਿਬ ਸੱਪ ਦੇ ਬੱਚੇ ਆਖਰ ਸੱਪ ਹੀ ਹੁੰਦੇ ਨੇ, ਇਹ ਵੱਡੇ ਹੋ ਕੇ ਡੰਗ ਮਾਰਨ, ਇਹਨਾਂ ਦੇ ਚਹੁਣੇ ਕੁਚਲ ਦੇ। ਦੀਵਾਨ ਸੁੱਚਾਨੰਦ ਦਾ ਇਹ ਫੈਸਲਾ, ਸੱਪ ਦੇ ਬੱਚੇ ਆਖਰ ਸੱਪ ਹੁੰਦੇ ਨੇ। ਸੱਪ ਨੂੰ ਪਰਚਿਨ ਵਿੱਚ ਕਹਿੰਦੇ ਨੇ ਮਾਰ ਤੇ ਸੱਪ ਨੂੰ ਸੰਸਕ੍ਰਿਤ ਵਿੱਚ ਕਹਿੰਦੇ ਨੇ ਭੁਜੰਗ। ਜਦ ਕੋਈ ਸਿੱਖ ਜਾ ਰਿਹਾ ਹੋਵੇ ਤੇ ਅਫਗਾਨੀ ਪਠਾਨ ਕਹਿੰਦੇ ਨੇ ਸਨ ਮਾਰ ਰਾਵਲਾ ਮਾਰ ਬਾਮਨ ਸੱਪ ਆ ਰਿਹਾ। ਪਸ਼ਤੋ ਕਹਿੰਦੇ ਸਨ ਫਾਰਸੀ ਕਹਿੰਦੇ ਸਨ ਉਹ ਸੱਪ ਜਾ ਰਿਹਾ ਉਹ ਸੱਪ ਆ ਰਿਹਾ। ਅਗਾਂਹ ਚੱਲ ਕੇ ਇਹ ਮਾਰ ਸ਼ਬਦ ਖਿੜੇ ਮੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਬੂਲ ਕਰ ਲਿਆ। ਆਖਿਆ ਅਸੀਂ ਦੁਸ਼ਟਾਂ ਲਈ ਜ਼ਾਲਮਾਂ ਲਈ ਜਾਬਰਾਂ ਲਈ ਸੱਪ ਹਾਂ, ਸੰਤਾਂ ਲਈ ਭਗਤਾਂ ਲਈ ਮਜ਼ਲੂਮਾਂ ਲਈ ਮਿੱਤਰ ਹਾਂ, ਰਕਸ਼ਤ ਹਾਂ, ਪਰ ਜ਼ਾਲਮਾਂ ਲਈ ਦੁਸ਼ਟਾਂ ਲਈ ਅਸੀਂ ਸੱਪ ਹਾਂ। ਸੰਸਕ੍ਰਿਤ ਦੇ ਸੱਪ ਨੂੰ ਕਹਿੰਦੇ ਨੇ ਭੁਜੰਗ। ਅਸੀਂ ਜਦ ਕਦੀ ਬੱਚੇ ਦਾ ਨਾਂ ਰੱਖਣਾ ਹੁੰਦਾ ਤੇ ਕਹਿੰਦੇ ਹਾਂ ਪਾਤਸ਼ਾਹ ਭੁਜੰਗੀ ਦਾ ਨਾਮ ਬਖਸ਼ੋ। ਤੇ ਭੁਜੰਗੀ ਦਾ ਮਤਲਬ ਕੀ? ਸੱਪ ਦਾ ਬੱਚਾ ਹੋਰ ਕੀ? ਭੁਜੰਗੀ ਭੁਜੰਗ ਸੱਪ ਭੁਜੰਗੀ ਸੱਪ ਦਾ ਬੱਚਾ। ਅਸੀਂ ਦੁਸ਼ਟ ਲਈ ਜ਼ਾਲਮ ਲਈ ਜਾਬਰ ਲਈ ਸੱਪ ਔਰ ਐਸੇ ਸੱਪ ਹਾਂ ਜੋ ਲਾਜ਼ਮੀ ਡੰਗ ਮਾਰੇਗਾ। ਐਸੇ ਸੱਪ ਹਾਂ ਜੋ ਜ਼ਾਲਮ ਨਾਲੋਂ ਲਾਜ਼ਮੀ ਬਦਲਾ ਲੈਣ ਦੀ ਕਲਾ ਆਉਂਦੀ ਹੈ। ਇਸ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੁੱਲ੍ਹੇ ਸ਼ਬਦਾਂ 'ਚ ਕਬੂਲ ਕਰ ਲਿਆ। ਚਾਹ ਸੁਧ ਕੇ ਚੂੰ ਬੱਚੇ ਗਾਂ ਕੁਛਤਾ ਚਾਹ ਤੇ ਬਾਕੀ ਬ੍ਰਹਮਾਂਡਸ ਤੇ ਸੀ ਦਾ ਮਾਰ ਮਾਰ ਕਹਿੰਦੇ ਨੇ ਸੱਪ ਨੂੰ। ਉਹ ਕੀ ਹੋਇਆ? ਔਰੰਗਜ਼ੇਬ ਤੂੰ ਮੇਰੇ ਚਾਰ ਬੱਚੇ ਮਾਰ ਦਿੱਤੇ ਤੇ ਸੀ ਦਾ ਸੱਪ ਖਾਲਸਾ ਮੌਜੂਦ ਹੈ, ਤੈਨੂੰ ਡੰਗੇਗਾ, ਲਾਜ਼ਮੀ ਡੰਗੇਗਾ ਔਰ ਤੂੰ ਇਸਦੇ ਜ਼ਹਿਰ ਤੋਂ ਬਚ ਨਹੀਂ ਸਕੇਗਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ। ਆਲੇ ਦੁਆਲੇ ਟਕਰਾਅ ਰਿਹਾ ਤੇ ਮੈਨੂੰ ਥੋੜਾ ਅਰਸਾ ਹੋਇਆ ਔਰੰਗਾਬਾਦ ਜਾਣ ਦਾ ਮੌਕਾ ਮਿਲਿਆ ਤੇ ਉੱਥੋਂ ਦੇ ਪ੍ਰਬੰਧਕ ਮੈਨੂੰ ਕਹਿਣ ਲੱਗੇ, ਜੈਨੀ ਜੀ ਤੁਸੀਂ ਔਰੰਗਜ਼ੇਬ ਦੀ ਕਬਰ ਵੇਖਣੀ ਹੈ? ਮੈਂ ਤਾਂ ਜ਼ਰੂਰ ਵੇਖਣੀ। ਔਰੰਗਾਬਾਦ ਤੋਂ ਵਾਰਬਨ 10 ਕਿਲੋਮੀਟਰ ਦੂਰੀ ਤੇ ਖੁਲਦਾਬਾਦ ਦੇ ਤੇ ਔਰੰਗਜ਼ੇਬ ਦੀ ਕਬਰ ਬਣੀ ਹੋਈ ਹੈ ਤੇ ਮੈਂ ਉਸ ਕਬਰ ਨੂੰ ਦੇਖਿਆ। ਕੱਚੀ ਕਬਰ ਹੈ, ਆਲੇ ਦੁਆਲੇ ਸੰਗਮਰਮਰ ਦੀ ਜਾਲੀ ਹੁਣ ਨਿਜ਼ਾਮ ਹੈਦਰਾਬਾਦ ਨੇ ਬਣਾਈ ਹੈ ਔਰ ਪਰੋਂ ਇੱਕ ਮਕਬਰਾ ਹੈ ਥੋੜੀ ਜਿਹੀਆਂ ਦੂਰੀ ਦੇ ਉੱਤੇ ਖਵਾਜਾ ਮਈਬਿਨ ਚਿਸ਼ਤੀ ਦੇ ਪੋਤਰੇ ਦਾ। ਉੱਥੇ ਕੁਝ ਸ਼ੇਰ ਲਿਖੇ ਹੋਏ ਸਨ, ਉਹ ਮੈਂ ਨੋਟ ਕੀਤਾ। ਵਾਪਸ ਆਉਣ ਲੱਗਾ ਤੇ ਔਰੰਗਜ਼ੇਬ ਦੀ ਕਬਰ ਤੇ ਜਿਹੜੇ ਮਜੌਰ ਬੈਠੇ ਉਹ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾ। ਮੈਂ ਕਿਉਂ? ਆਖਣ ਲੱਗੇ ਰਾਤ ਨੂੰ ਦੀਵਾ ਜਲਾਉਣਾ ਹੁੰਦਾ ਤੇ ਆਖਰ ਇੱਥੇ ਜਿਹੜੇ ਜ਼ਾਇਰੀਨ ਆਉਂਦੇ ਨੇ ਭਾਵ ਟੂਰਿਸਟ ਆਉਂਦੇ ਨੇ, ਜਿਹੜੇ ਸੈਲਾਨੀ ਆਉਂਦੇ ਨੇ ਉਹ ਦੇ ਜਾਂਦੇ ਤੇ ਅਸੀਂ ਰਾਤ ਨੂੰ ਦੀਵਾ ਜਲਾਉਣਾ ਹੁੰਦਾ ਔਰੰਗਜ਼ੇਬ ਦੀ ਕਬਰ ਤੇ। ਮੈਂ ਉਸਨੂੰ ਪੈਸੇ ਦਿੱਤੇ ਤੇ ਸੁਭਾਵਕ ਮੇਰੇ ਮਨ ਤੋਂ ਖਿਆਲ ਉਤਪੰਨ ਹੋਏ, ਇਹ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ ਤੇ ਪੈਸੇ ਮੰਗਦੇ ਨੇ ਤੇਰੀ ਕਬਰ ਤੇ ਬੈਠ ਕੇ ਮਜੌਰ, ਤਾਂ ਰਾਤ ਨੂੰ ਕਿਧਰੇ ਦੀਵਾ ਜਲਦਾ, ਪਰ ਜਿਸ ਸੱਚ ਦੀ ਮੂਰਤੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਲੱਗਦੇ ਨੇ, ਉੱਥੇ ਮਾਇਆ ਕਦਮਾਂ ਵਿੱਚ ਪੈ ਰਹੀ ਹੈ ਔਰ ਉਸ ਸਥਾਨ ਤੇ ਲੋਕੀ ਸਜਦੇ ਪਏ ਕਰਦੇ ਨੇ, ਕੁਰਬਾਨ ਪੈ ਜਾਂਦੇ ਨੇ, ਨਿਛਾਵਰ ਪਏ ਹੁੰਦੇ ਨੇ, ਕੁਰਬਾਨ ਪਏ ਹੁੰਦੇ ਨੇ ਔਰ ਇੱਥੇ ਆ ਕੇ ਕਹਿਣਾ ਪੈਂਦਾ, ਖੂਰ ਨੇ ਖੁੱਟੇ ਨਾਨਕਾ ਔਰਤ ਕੱਚ ਰਹੀ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਚਾਹ ਸੁਧ ਕੇ ਤੂੰ ਬੱਚੇ ਗਾਂ ਕੁਛਤਾ ਚਾਰ ਤੇ ਬਾਕੀ ਬਮਾਨਸ ਤੇ ਸੀਦਾ ਮਾਰ। ਅਜੇ ਤੇ ਸੀਦਾ ਸੱਪ ਮੌਜੂਦ ਹੈ। ਮੈਂ ਕਾਫੀ ਲੰਬੇ ਸਮੇਂ ਤੱਕ ਸੋਚਦਾ ਰਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਉਮਤ ਨੂੰ ਹਾਲਸੇ ਨੂੰ ਤੇ ਸੀਦਾ ਸੱਪ ਕਿਹਾ। ਥੋੜੀ ਗੱਲ ਨਹੀਂ, ਸੋਚਣੀ ਪੈਣੀ ਹੈ, ਕਿਉਂਕਿ ਆਮ ਤੇ ਮੁਹਾਵਰਾ ਪੰਜਾਬੀ ਤੇ ਇਹਨੇ ਕਿਸੇ ਨੂੰ ਗਾਲ ਕੱਢੋ ਤੇ ਸੱਪ ਹੀ ਹੈ, ਦੁਸ਼ਟ ਹੈ ਤੇ ਅਸੀਂ ਖਿੜੇ ਮੱਥੇ ਕਬੂਲ ਕਰਦੇ ਹਾਂ ਸਾਡਾ ਭੁਜੰਗੀ ਹੈ ਤੇ ਜੇ ਸਾਡਾ ਉਹ ਭੁਜੰਗੀ ਹੈ ਤੇ ਆਪਾਂ ਭੁਜੰਗਾ ਔਰ ਕੀ ਹੈ? ਜੇ ਭੁਜੰਗੀ ਹੈ ਸਾਡਾ ਬੱਚਾ ਭੁਜੰਗੀ ਹੈ ਤੇ ਅਸੀਂ ਭੁਜੰਗਾ, ਅਸੀਂ ਸੱਪ ਹੋ ਸਕਦਾ ਬੱਚਾ? ਖਿੜੇ ਮੱਥੇ ਕਬੂਲ ਕੀਤਾ ਔਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਿੜੇ ਮੱਥੇ ਕਬੂਲ ਕੀਤਾ ਔਰ ਇਹ ਹਕੀਕਤ ਹੈ ਦੁਨੀਆਂ ਵਿੱਚ। अजय ऐसा कोई दुष्ट मांदरी नहीं पैदा होया जो इस मार दे सिर चो वो जहर रहे जी जुलमा डंग मार दिए जालमान के दुष्टा डंग मार दो लाजमी डंग मारे ये लाजमी जो है कटेगी इस उफाड़ का इस जज्बात का अजय दुनिया में जागता है बेहतर रूप में पता नहीं लेकिन सहजे सहजे पता चल रहा है। तो मैं इस तरह दीवान सुचानंद ने कहा कि सप के बच्चे ने सिर चुकन इन्हों के सिर कुचल दो। दीवान सुचानंद का फैसला नोट कर लिया गया दूजे ने तीजे ने चौथे ने करीबन करीबन इस तरह ही राया दिखाई ठीक है सजा मौत दे देनी चाहिए। और तिन सतवें नंबर से बैठा नवाब मलिक कोटला उन्हें आदा नारा मारे अब लगे नहीं ये तो मासूम है इन्होंने क्यों बिगाड़िया। पर जब सारिया ने फैसला कर लिया भी सप के बच्चे ने तो इन्हों का सिर कुचलना है तो काजी ने भी तकदीक कर दी जो सिर कुचलना है तो इन्हों दीवारा के चिण के सिर कुचलना है इन्होंने तो वाकआउट कर गया महफिल देखो निकल गया नवाब मरे कोटला। तो दीवान सुचानंद कहता रहा नहीं ये सप के बच्चे ने सिर कुचल दो। नवाब मलेर कोटला मुस्लिम हूं मैं देखना जब गुरु पंथ संकट है गुरु पंथ के लाडले संकट देखने तो दिल्ली में बैठा जो है जामा मस्जिद का इमाम शाही इमाम उसे आदा नारा मारता है जुलम होया तो बहुत वड्डा तशद्दुद होया तो दीवान सुचानंद की उम्मत लड्डू वंडती रही मिठाइया वंडती रही तो बधाइया देती रही हैरानगी है तो थोड़ी गल नहीं। फिर मैंने कुछ बोल गुरु ग्रंथ साहब जी महाराज के चो मिलों तो मैं इन अर्ज करा कि जो कुछ कह रहे हैं थोड़े बड़े सामने रखे हैं कि इतिहासिक सबूत तो गुरबाणी के प्रमाण शायद ना आते तो फिर मैं कहने की जरूरत भी नहीं करनी थी। प्रथम गुरु नानक देव जी महाराज कहते हैं हिंदू मूले झूले न्यास कराई व्यास को आसा खोज करा मूले झूले मूल तो ही भूले मूल उन्हें पकड़ दे बुनियाद नहीं पकड़ दे झगड़ा की है क्यों है बुनियाद नहीं समझते झगड़ा तो सी पानी का चंडीगढ़ का पंजाबी बोलते इलाकों का कुछ वाद हकूक का झगड़ा तो यही थे हिंदू मूले भूले इन्होंने नारा लाया नहीं ये तो हिंदू सिख का है और भुल गए इन्ने आसान फरामोश हो गए कि दिल्ली के चांदनी चौंक दे कोई अपना खून डोल रहा है कि थोड़े गले का जनेऊ बचे आ रहा है थोड़े मत्थे का तिलक बचे आ रहा है तो वो उम्मत कभी ऐसा सोच सकती है। पर जान बुझ के कहें रहे कि हिंदू सिख झगड़ा है हिंदू सिख झगड़ा है गुरु नानक देव जी कहने ना मूल में पकड़ते नहीं मूल की समझ ही नहीं बुनियाद की समझ नहीं बुनियाद की है हकीकत की है। और जिथे गुरु नानक देव जी ने यह कह दिया कि हिंदू मूले भूले हालांकि कुछ होर शब्द भी ने मेरे पातशाह नाल किराड़ा दोस्ती कूड़ कूड़े हैरानगी हुई मैं किराड़ भी आई किसी बंदे कहते हैं वैश न व्यापारी और ये लवज सुन के पहले पातशाह ने मैं आधार ना मिलता तो शायद मैं ना कहना तो ये सुना के किसी ऐसा भी मैं सोचना है बड़ा तंग दिल जहां बंदा है नहीं गुरु ग्रंथ साहब से भरोसा रखने वाले तो गुरुओं की श्रद्धा रखने वाले चाहेदारी ने अब तो मैं हिंदू उन्होंने आखांगा जो बाई धार के राजे की उम्मत ने या फिर उन्होंने उम्मत ने जिन्होंने असि दीवान सुचानंद कहते हैं तो गंगू ब्राह्मण कहते हैं तो चंदू कहते हैं वो हिंदू ने तो भगत नामदेव जी महाराज हो बहु जो कुछ गुरु नानक ने कहा उसकी अगां पुष्टि कर देने कौन भगत सिरमौर श्री नामदेव जी हिंदू अन्ना पुरुष काना दोहां से ज्ञानी सियाना हूं इतनी गल भी स्पष्ट है कि नामदेव हिंदू घराने का है इतनी गल भी स्पष्ट है कि नामदेव बचपन के छोटे ഉമറുടെ കൃഷ്ണൻ പാട്ട് ജാരി ബാബ്ദ ബ്രഹ്മദാ പുജാരി പോയാ വ്യാപക് പ്രഭു പരമാത്മാ ദാ പുജാരി പോയാ ലക്ഷ്മി കണ്ട ഹിന്ദു അന്ന അന്ന സച്ച് വേഖണ ദി സമർപ്പി സച്ച് സ്വരൂപ ഹിന്ദുവാ നെ ദിത്താ ജെ അഖബാരാ ദേ എഡിറ്റർ നെ കലം ദേ ധനി നെ ജബാൻ ദേ ധനി നെ ധന ദേ ധനി നെ പൈസയാ ദേ ധനി നെ ਵਪਾਰ ਦੇ ਬਣੇ ਨੇ ਉਸਕੋ ਜ਼ਬਾਨ ਜਦ ਝੂਠ ਬੋਲਣ ਲੱਗੇ ਤੇ ਬਾਰ ਬਾਰ ਨਾਮ ਦੇ ਦੀ ਪੰਕਤੀ ਪੇਟੇ ਆਈ ਹਿੰਦੂ ਅੰਨਾ ਤੇ ਤੁਰਕੂ ਕਾਣਾ ਤੁਰਕ ਅੰਧਾ ਨਹੀਂ ਕਾਣਾ ਸੱਚ ਨੂੰ ਵੇਖਦਾ ਚਲੋ ਇੱਕ ਨਜ਼ਰ ਨਾਲ ਦੇਖਦਾ ਇੱਕ ਅੱਖ ਨਾਲ ਵੇਖਦਾ ਪਰ ਵੇਖਦਾ ਤੇ ਕਿਸੇ ਹੱਦ ਤੱਕ ਤੇ ਸਾਥ ਦਿੰਦਾ ਕਿਸੇ ਹੱਦ ਤੱਕ ਤੇ ਸੱਚ ਨੂੰ ਵੇਖਦਾ ਅਜੇ ਤੇ ਸੱਚ ਨੂੰ ਬਿਲਕੁਲ ਵੇਖਦਾ ਹੀ ਨਹੀਂ ਇਹ ਤੇ ਸੱਚ ਦੇ ਨੇੜੇ ਨਹੀਂ ਜਾਂਦਾ ਔਰ ਇਹ ਬੋਲ ਨੇ ਨਾਮ ਦੇ ਬਿਲਕੁਲ ਅੰਧਾ ਹੱਦ ਹੋ ਗਈ ਦੋ ਸਾਲ ਤੋਂ ਜਿਹੜੀਆਂ ਮੰਗਾਂ ਤੇ ਦੋ ਸਾਲ ਤੋਂ ਸਾਡੇ ਕੌਮੀ ਲੀਡਰ ਜੋ ਕਹਿੰਦੇ ਰਹੇ ਉਹਦੇ ਚ ਇੱਕ ਲਫ਼ਜ਼ ਵੀ ਐਸਾ ਨਹੀਂ ਕਿ ਹਿੰਦੂ ਸਿੱਖ ਝਗੜਾ ਇੱਕ ਲਫ਼ਜ਼ ਵੀ ਐਸਾ ਨਹੀਂ ਆਇਆ ਲੇਕਿਨ ਸ਼ੋਰ ਮਚਾਇਆ ਰੇਡੀਓ ਨੇ ਟੀਵੀ ਨੇ ਟੀਵੀ ਦਾ ਨਾਂ ਰੱਖਿਆ ਇਹਨਾਂ ਨੇ ਹਿੰਦੂ ਵਿੱਚ ਦੂਰਦਰਸ਼ਨ ਮੈਨੂੰ ਤੇ ਦੂਰਦਰਸ਼ਨ ਨਹੀਂ ਦਿਖਾਈ ਦਿੰਦਾ ਸਰਕਾਰ ਦਰਸ਼ਨ ਹੈ ਦੂਰਦਰਸ਼ਨ ਨਹੀਂ ਤੇ ਰੇਡੀਓ ਦਾ ਨਾਂ ਰੱਖਿਆ ਇਹਨਾਂ ਨੇ ਆਕਾਸ਼ਬਾਣੀ ਸਮੇਂ ਸਮੇਂ ਝੂਠ ਬਾਣੀ ਹੈ ਕੋਈ ਆਕਾਸ਼ਬਾਣੀ ਨਹੀਂ ਹੁਣ ਇਹਦਾ ਤੇ ਨਾਂ ਪਹਿਣਾ ਚਾਹੀਦਾ ਝੂਠ ਬਾਣੀ ਹੈ ਉਹ ਸਰਕਾਰ ਦਰਸ਼ਨ ਹੈ ਤੇ ਕੋਈ ਦੂਰਦਰਸ਼ਨ ਨਹੀਂ ਤੇ ਕੋਈ ਆਕਾਸ਼ਬਾਣੀ ਨਹੀਂ ਔਰ ਇਤਨੀ ਵੱਡੀ ਜਿਹੜੀ ਗਲਤ ਬਿਆਨੀ ਹੈ ਸਤਾਧਾਰੀਆਂ ਨੂੰ ਇਤਨੀ ਵੀ ਸੋਚਣੀ ਨਹੀਂ ਹੋਈ ਬੀਸਵੀਂ ਸਦੀ ਦਾ ਯੁੱਗ ਹੈ ਲੋਕੀ ਸਿਆਣੇ ਹੋ ਗਏ ਨੇ ਸੋਚਦੇ ਨੇ ਸਮਝਦੇ ਨੇ ਉਸ ਜ਼ਮਾਨੇ ਦੀ ਗੱਲ ਪਏ ਕਰਦੇ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦੇ ਸਨ ਤੇ ਮਨੁੱਖਾਂ ਨੂੰ ਜੰਗਲੀ ਆਖਿਆ ਜਾਂਦਾ ਸੀ ਜੰਗਲ ਦੇ ਜ਼ਮਾਨੇ ਦੀ ਗੱਲ ਕਰਦੇ ਇੰਨਾ ਝੂਠ ਇਸ ਝੂਠ ਨੂੰ ਕਿਸ ਨੇ ਮੰਨਣਾ ਕਿਸ ਨੇ ਕਬੂਲ ਕਰਨਾ ਤੇ ਘੁੰਮਦਿਆਂ ਫਿਰਦਿਆਂ ਬਾਹਰ ਮੈਨੂੰ ਅਨੇਕਾਂ ਇਸ ਢੰਗ ਦੇ ਕੁਛ ਵੀਰ ਮਿਲੇ ਤਾਂ ਹਿੰਦੂਆਂ ਨਾਲ ਤਲੁਕ ਰੱਖਦੇ ਸਨ ਕਹਿਣ ਲੱਗੇ ਗੱਲ ਸਾਨੂੰ ਸਮਝ ਆ ਰਹੀ ਹੈ ਸੱਚ ਹੌਲੇ ਹੌਲੇ ਦਿਖਾਈ ਦੇ ਰਿਹਾ ਮੈਂ ਤਾਂ ਠੀਕ ਹੈ ਸ਼ੁਕਰ ਹੈ ਤੁਹਾਡੀਆਂ ਧੁੰਦਲੀਆਂ ਅੱਖਾਂ 'ਚ ਕੋਈ ਥੋੜ੍ਹੀ ਥੋੜ੍ਹੀ ਰੋਸ਼ਨੀ ਆਉਣ ਲੱਗੀ ਸਾਨੂੰ ਸੱਚ ਦਿਖਾਈ ਦੇਣ ਲੱਗ ਪਿਆ ਸਾਨੂੰ ਜੋ ਅਸਲੀਅਤ ਦਾ ਬੋਧ ਜੋ ਹੈ ਆਉਣ ਲੱਗ ਪਿਆ ਵਰਨਾ ਆਦ ਕਾਲ ਤੋਂ ਐਸਾ ਦੇਖਣ ਵਿੱਚ ਆਇਆ ਆਦ ਕਾਲ ਤੋਂ ਮੁਰਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਕਿ ਮੁਖਾਲਫਤ ਆਰੰਭ
1: ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਜਿਹਦੇ ਕੋਲ ਗਿਆਨ ਹੈ ਸੱਚ ਦਾ ਈਸ਼ਵਰ ਦਾ ਸੱਚ ਨੂੰ ਵਾਸਤਵਿਕ ਸਿਆਣਾ ਤੇ ਹੋਈ ਹੈ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ ਬਕੂ ਤੇ ਪੱਥਰ ਨੂੰ ਭਗਵਾਨ ਮੰਨ ਲਏਗਾ ਸੱਚ ਨੂੰ ਭਗਵਾਨ ਨਹੀਂ ਮੰਨਦਾ ਪੱਥਰ ਨੂੰ ਮੱਥਾ ਟੇਕ ਲਏਗਾ ਸੱਚ ਨੂੰ ਮੱਥਾ ਨਹੀਂ ਟੇਕਦਾ ਸੱਚਾਈ ਨੂੰ ਮੱਥਾ ਨਹੀਂ ਟੇਕਦਾ ਸੱਚਾਈ ਕੀ ਹੈ ਇਹਦੇ ਬਾਰੇ ਸੋਚਣ ਦੀ ਕੋਸ਼ਿਸ਼ ਨਹੀਂ ਕਰਦਾ ਔਰ ਸੱਚ ਦੇ ਹੱਕ ਵਿੱਚ ਨਾਰਾ ਬੁਲੰਦ ਕਰਨ ਦੀ ਵੀ ਜੋ ਹੈ ਕੋਸ਼ਿਸ਼ ਨਹੀਂ ਕਰਦਾ ਔਰ ਖਾਸ ਕਰਕੇ ਪੰਜਾਬ ਦੇ ਕਿਵੇਂ ਕਰਨੀ ਕੁਛ ਮਾਸ਼ਾ ਅਖਬਾਰਾਂ ਨੇ ਤਾਂ ਇਸ ਢੰਗ ਦਾ ਝੂਠ ਬੋਲਿਆ ਕਹਿਣਾ ਹੀ ਪਿਆ ਕਿ ਰੋਮ ਰੋਮ ਦੇ ਝੂਠ ਇਤਨਾ ਸਮਾ ਗਿਆ ਕਿ ਹੁਣ ਸੱਚ ਬਿਆਨ ਕਰਨਾ ਇਹਨਾਂ ਲਈ ਬਹੁਤ ਔਖਾ ਹੈ ਔਰ ਇਸ ਝੂਠ ਦਾ ਹੀ ਪਸਾਰਾ ਸਮੁੱਚੇ ਦੇਸ਼ ਵਿੱਚ ਆਉਂਦਾ ਰਿਹਾ ਤੇ ਸਾਡੀ ਇੱਕ ਗਲਤ ਤਸਵੀਰ ਜੋ ਬੜੇ ਸੋਹਣੇ ਢੰਗ ਨਾਲ 500 ਸਾਲ ਵਿੱਚ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਮੀਰ ਕੀਤੀ ਸੀ ਬਣਾਈ ਸੀ ਉਹ ਸਾਰੀ ਸੀ ਉਹਨੂੰ ਇਹਨਾਂ ਨੇ ਦਾਅਵੇ ਕੀਤਾ ਝੂਠ ਬੋਲ ਬੋਲ ਕੇ ਝੂਠ ਲਿਖ ਲਿਖ ਕੇ ਸਿੱਖ ਦਾ ਸੋਹਣਾ ਤਸਵਰ ਸਿੰਘ ਦੀ ਸੋਹਣੀ ਇਹ ਮੂਰਤੀ ਇਹ ਪਰਉਪਕਾਰੀ ਇਹ ਦਿਆਲੂ ਇਹ ਉਹ ਸਾਰੀ ਰੁਚੀਆਂ ਦਾ ਮਾਰਗ ਇਹ ਵੀਰ ਰਸ ਦਾ ਜੋ ਹੈ ਦਾਨੀ ਤੇ ਇਹਦੀ ਜਿਹੜੀ ਤਸਵੀਰ ਧੁੰਦਲੀ ਪੇਸ਼ ਕੀਤੀ ਇਹ ਤੇ ਡਾਕੂ ਹੈ ਤੇ ਜ਼ਾਲਮ ਹੈ ਤੇ ਜਾਬਰ ਹੈ ਇਸ ਢੰਗ ਦਾ ਗਲਤ ਰੂਪ ਪੇਸ਼ ਕੀਤਾ ਤੇ ਜਵਾਬ ਦੇ ਸਾਡੇ ਕੋਲ ਕੁਛ ਨਹੀਂ ਨਾ ਕੋਈ ਅਖਬਾਰ ਨਾ ਰੇਡੀਓ ਨਾ ਟੀਵੀ ਤੋ ਗਲਤ ਤਸਵੀਰ ਬਣਦੀ ਗਈ ਔਰ ਕਿਵੇਂ ਕਰਨੀ 500 ਸਾਲ ਦਾ ਸਾਡਾ ਸੁਨਹਿਰੀ ਇਤਿਹਾਸ ਇਹਨਾਂ 2 ਸਾਲਾਂ ਵਿੱਚ ਧੂੰਆਂਧਾਰ ਝੂਠੇ ਪ੍ਰਚਾਰ ਨੇ ਦਾਅਵੇ ਕੀਤਾ ਤੇ ਮੈਂ ਅੱਜ ਤੁਹਾਡੇ ਚਰਨਾਂ 'ਚ ਬੇਨਤੀ ਕਰਾਂਗਾ ਕਿ 2 ਸਾਲ ਵਿੱਚ ਇਹਨਾਂ ਨੇ ਝੂਠ ਬੋਲ ਕੇ ਜਿਹੜਾ ਸਾਡਾ ਇਤਿਹਾਸ ਦਾਅਵੇ ਕੀਤਾ ਹੈ ਅਸੀਂ ਇਹ ਸਿੰਘ ਸਾਹਿਬਾਨ ਦੀ ਬੁਲਾਈ ਹੋਈ ਇਸ ਕਨਵੈਨਸ਼ਨ ਵਿੱਚ ਵੱਧ ਤੋਂ ਵੱਧ ਇਕੱਤਰਤਾ ਤੇ ਸਮਰਥਨ ਦੇ ਕੇ ਉਹਨਾਂ ਦਾਅਵਾਂ ਨੂੰ ਧੋਣਾ ਹੈ ਜਿਹੜੇ ਦਾਅ ਇਹਨਾਂ ਨੇ 2 ਸਾਲ ਵਿੱਚ ਲਾਏ ਨੇ ਝੂਠ ਬੋਲ ਬੋਲ ਕੇ ਤਾਂ ਖੈਰ ਮੈਂ ਸੰਖੇਪ ਵਿੱਚ ਜੋ ਹੈ ਅਰਜ਼ ਕਰਾਂ ਸਾਹਿਬਾਂ ਦਾ ਅੱਜ ਜਿਹੜਾ ਪਾਵਨ ਪਵਿੱਤਰ ਵਾਕ ਆਇਆ ਉਹਦੇ ਚ ਗੱਲ ਇੰਨੀ ਹੈ ਕਿ ਮਨ ਜਿਸ ਦੇ ਨੇੜੇ ਆਵੇ ਉਸਦਾ ਪ੍ਰਭਾਵ ਕਬੂਲ ਕਰਦਾ ਹੈ। ਮਨ ਪਰਮਾਤਮਾ ਦੇ ਨੇੜੇ ਹੈ, ਨਹੀਂ ਪਦਾਰਥ ਦੇ ਨੇੜੇ ਹੈ, ਤਾਂ ਪਦਾਰਥ ਦਾ ਪ੍ਰਭਾਵ, ਜ਼ਿਆਦਾ ਪਦਾਰਥ ਝੂਠ ਤੇ ਝੂਠੇ ਪਦਾਰਥਾਂ ਦਾ ਜਿਹਨਾਂ ਦੇ ਉੱਤੇ ਜ਼ਿਆਦਾ ਪ੍ਰਭਾਵ ਹੈ ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ, ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ। ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ, ਸਾਹਿਬ ਸੰਕਟ ਵੇ ਸੇਵਕ ਭਜੇ, ਚਿਰਮ ਕਾਲ ਨੇ ਜੀਵੇ ਦੋ ਕੁਲ ਲਜੇ। ਮਾਲਕ ਸੰਕਟ ਵਿੱਚ ਹੈ, ਪੰਥ ਸੰਕਟ ਵਿੱਚ ਹੈ, ਗੁਰੂ ਸੰਕਟ ਵਿੱਚ ਹੈ, ਤੇ ਤੂੰ ਅੱਜ ਨਸ਼ੇ ਤੇ ਭਜੇ। ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਰ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨੇ। ਤੇ ਕਿਵੇਂ ਕਰਨੀ ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਕਿ ਸਿਰਫ਼ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ, ਸਿਰਫ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ, ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ। ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ। ਤੇ ਮੈਂ ਇੱਥੋਂ ਇਹ ਦੋ ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ ਵੀ ਜ਼ੁਲਮ ਹੈ, ਉਹ ਅੱਜ ਵੀ ਗੁਰੂ ਦਾ ਸਾਥ ਨਹੀਂ ਦੇ ਰਹੇ, ਅੱਜ ਵੀ ਪੰਥ ਦਾ ਸਾਥ ਨਹੀਂ ਦੇ ਰਹੇ। ਤੇ ਫਿਰ ਮੈਂ ਲਫ਼ਜ਼ ਦੁਹਰਾ ਦੇਵਾਂ, ਸਾਹਿਬ ਸੰਕਟ ਵੇ ਸੇਵਕ ਭਜੇ, ਚਿਰਮ ਕਾਲ ਨੇ ਜੀਵੇ ਦੋ ਕੁਲ ਲਜੇ। ਮਾਲਕ ਸੰਕਟ ਵਿੱਚ ਹੈ, ਪੰਥ ਸੰਕਟ ਵਿੱਚ ਹੈ, ਗੁਰੂ ਸੰਕਟ ਵਿੱਚ ਹੈ, ਤੇ ਤੂੰ ਅੱਜ ਨਸ਼ੇ ਤੇ ਭਜੇ। ਬੜੇ ਬੜੇ ਸੰਤ ਮੰਦ ਡੇਰੇਦਾਰ ਇਸ ਦੇਸ਼ ਵਿੱਚ ਸਾਡੀ ਉਮਰ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਕਦਮਾਂ ਦੇ ਉੱਤੇ ਮੱਥਾ ਟੇਕਦੇ ਹਾਂ ਅਸੀਂ ਥੱਕਦੇ ਨੇ। ਤੇ ਕਿਵੇਂ ਕਰਨੀ ਹੁਣ ਦੇਖਣਾ ਹੈ ਕਿ ਇਸ ਵਿਪਤਾ ਦੇ ਸਮੇਂ ਕੌਣ ਕੌਣ ਸਾਥ ਦਿੰਦੇ ਨੇ, ਕਿ ਸਿਰਫ਼ ਆਪਣੀ ਪੂਜਾ ਹੀ ਕਰਾਉਣੀ ਹੈ ਇਹਨਾਂ ਨੇ, ਸਿਰਫ਼ ਸਾਡੇ ਮਸਤਕ ਇਹਨਾਂ ਨੇ ਆਪਣੇ ਕਦਮਾਂ ਤੇ ਚੁਕਾਉਣੇ ਨੇ, ਜਾਂ ਇਸ ਵਿਪਤਾ ਦੇ ਸਮੇਂ ਸਾਥ ਵੀ ਦਿੰਦੇ ਨੇ। ਇਸ ਕਨਵੈਨਸ਼ਨ ਦੇ ਵਿੱਚ ਸਾਰਿਆਂ ਨੂੰ ਸੱਦਾ ਪੱਤਰ ਦਿੱਤਾ ਗਿਆ, ਰਾਜੀਆਂ, ਪ੍ਰਚਾਰਕਾਂ, ਪ੍ਰਬੰਧਕਾਂ, ਸੰਤਾਂ, ਮਹੰਤਾਂ ਨੂੰ ਤੇ ਤਮਾਮ ਗੁਰਮਤ ਹਿਤੈਸ਼ੀਆਂ ਨੂੰ ਸੱਦਾ ਦਿੱਤਾ ਗਿਆ। ਤੇ ਮੈਂ ਇੱਥੋਂ ਇਹ ਦੋ ਲਫ਼ਜ਼ ਜੋ ਹੈ ਇਸ ਵਾਸਤੇ ਤੁਹਾਨੂੰ ਯਾਦ ਕਰਾ ਰਿਹਾ ਕਿ ਕੌਣ ਸਾਥ ਦੇ ਰਿਹਾ, ਕੌਣ ਆਏਗਾ, ਕੌਣ ਆਹਦਾ ਨਾਰਾ ਜੋ ਹੈ ਮਾਰਦਾ ਵੀ ਜ਼ੁਲਮ ਹੋਇਆ, ਤਸ਼ੱਦਤ ਹੋਇਆ, ਅਨਰਥ ਹੋਇਆ, ਅਨਿਆਏ ਹੋਇਆ ਬਹੁਤ ਵੱਡਾ। ਪਰ ਮੈਂ ਥਾਂ ਥਾਂ ਤੇ ਬੋਲ ਕੇ ਆਇਆ ਕਿ ਸਾਡੇ ਦੇਸ਼ ਦੀ ਸੈਨਾ ਬੰਗਲਾਦੇਸ਼ ਵਿੱਚ 90,000 ਪਾਕਿਸਤਾਨੀ ਸੈਨਾ ਦਾ ਆਤਮ ਸਮਰਪਣ ਕਰਾ ਸਕਦੀ ਹੈ, ਤੇ ਇਹਦੇ ਕੋਲ 50-60 ਸਿਰਫ ਬੰਦੂਕਧਾਰੀ ਜਿਹਨਾਂ ਦੇ ਬਾਰੇ ਨਿਰਾ ਹੀ ਝੂਠ ਬੋਲਿਆ ਜਾ ਰਿਹਾ, ਤੇ ਉਹਨਾਂ ਕੋਲ ਇਹ ਵੀ ਸੀ, ਇਹ ਵੀ ਸੀ, ਇਹ ਵੀ ਸੀ। ਉਹਨਾਂ ਨੂੰ ਪਕੜਨ ਜਾਂ ਮਾਰਨ ਲਈ ਅਕਾਲ ਤਖ਼ਤ ਕੇ ਡਾਣਾ ਲਾਜ਼ਮੀ ਸੀ, ਜ਼ਰੂਰੀ ਸੀ, ਜਾਗਦਾ ਨੀਅਤ ਹੀ ਪੈੜੀ ਸੀ। ਮੈਂ ਗਾਲਬਨ 2 ਸਾਲ ਪੁਰਾਣੀ ਗੱਲ ਹੈ, ਮੈਨੂੰ ਪ੍ਰਕਰਮਾਂ ਵਿੱਚ ਕਿਸੇ ਨੇ ਇੱਕ ਪੁਸਤਕ ਦਿੱਤੀ ਸੀ ਭੇਟ, ਵਿਗਿਆਨੀ ਜੀ, ਬਈ ਉਹ ਮੈਂ ਲਿਖੀ ਹੈ ਤੇ ਤੁਸੀਂ ਲਓ, ਤੁਹਾਨੂੰ ਭੇਟਾ। ਤੇ ਮੈਂ ਉਸ ਪੁਸਤਕ ਨੂੰ ਥੋੜੇ ਜਿਹਾ ਸਫ਼ੇ ਪੜ੍ਹ ਕੇ ਤੇ ਚੱਲ ਰਿਹਾ ਸੀ, ਸੁਤੇ ਸਿੱਧ ਮਿਲ ਗਏ ਉਦੋਂ ਜਥੇਦਾਰ ਸਾਧੂ ਸਿੰਘ ਜੀ ਪੌਰਾ, ਉਹ ਸਨ ਆਏ ਸੁਭਾਵ, ਤੇ ਮੈਨੂੰ ਕਹਿਣ ਲੱਗੇ, ਮਸਕੀਨ ਜੀ ਅਦਬ ਦੇ ਨਾਲ ਚਲੋ, ਤੁਸੀਂ ਪੁਸਤਕ ਪੜ੍ਹ ਕੇ ਕਦੀ ਸੱਜੇ ਹੋ ਰਹੇ, ਖੱਬੇ ਹੋ ਰਹੇ ਹੋ, ਇਹ ਪਰਿਕਰਮਾ ਹੈ ਦਰਬਾਰ ਸਾਹਿਬ ਦੀ, ਤੇ ਪਤਾ ਨਹੀਂ ਨਾ ਪੱਥਰਾਂ ਦੇ ਥੱਲੇ ਕਿਤਨਿਆਂ ਦੇ ਸਿਰ ਪਏ ਨੇ, ਤੁਸੀਂ ਅਦਬ ਦੇ ਨਾਲ ਚਲੋ, ਕਿਤਾਬ ਫਿਰ ਕਮਰੇ 'ਚ ਪੜ੍ਹ ਲੈਣਾ। ਮੈਂ ਕਿਹਾ ਚੰਗਾ ਜਥੇਦਾਰ ਸਾਹਿਬ, ਤੁਸੀਂ ਅਹਿਸਾਸ ਕਰਾ ਦਿੱਤਾ ਮੈਨੂੰ, ਵਾਕਈ ਮੈਨੂੰ ਅਦਬ ਨਾਲ ਚੱਲਣਾ ਚਾਹੀਦਾ, ਕਿਉਂਕਿ ਇੱਕ ਇੱਕ ਸਿਲ ਦੇ ਥੱਲੇ ਪਤਾ ਨਹੀਂ ਕਿਤਨਿਆਂ ਦੇ ਸਿਰ ਨੇ, ਅੱਜ ਕਿਧਰੇ ਉਹ ਜ਼ਿੰਦਾ ਹੁੰਦੇ। ਤੇ ਮੈਂ ਉਹਨਾਂ ਨੂੰ ਕਹਿੰਦਾ, ਤੁਸੀਂ ਉਦੋਂ ਮੈਨੂੰ ਕਿਹਾ ਸੀ ਸਿੱਲਾਂ ਦੇ ਥੱਲੇ ਬਥੇਰਿਆਂ ਦੇ ਸਿਰ ਨੇ, ਪਰ ਹੁਣ ਤੇ ਸਿੱਲਾਂ ਦੇ ਉੱਪਰ ਵੀ ਕਈਆਂ ਦੇ ਸਿਰ ਪੈ ਗਏ, ਇੱਕ ਇੱਕ ਸਿੱਲ ਪਤਾ ਨਹੀਂ ਕਿਤਨੇ ਕਿਤਨੇ ਸਿਰਾਂ ਦੇ ਨਾਲ ਤਾਮੀਰ ਹੋਈ ਹੈ, ਬਣੀ ਹੈ। ਵਾਕਈ ਇਹ ਪਰਿਕਰਮਾ ਮਹਾਨ ਹੈ, ਇਹਦਾ ਇੱਕ ਇੱਕ ਇੰਚ ਮਹਾਨ ਹੈ, ਔਰ ਇਸਦਾ ਇੱਕ ਇੱਕ ਇੰਚ ਪੂਜਣ ਯੋਗ ਹੈ, ਸਨਮਾਨ ਕਰਨ ਯੋਗ ਹੈ, ਸਜਦਾ ਕਰਨ ਜੋ ਹੈ ਯੋਗ ਹੈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀਆਂ ਮਿਹਰਾਂ ਵਰਤਾਵਣ, ਕਲਾ ਵਰਤਾਵਣ ਤੇ ਸਾਨੂੰ ਤਾਰਸ ਬਤਾਵਣ। ਇਤਨੀ ਗੱਲ ਸਪਸ਼ਟ ਹੈ, ਕਮਜ਼ੋਰ ਨਹੀਂ ਆ ਸੀ ਤੇ ਕਮਜ਼ੋਰੀ ਦਾ ਅਹਿਸਾਸ ਵੀ ਆਪਣੇ ਦਿਲ ਚੋਂ ਕੱਢ ਲੈਣਾ, ਕਿਉਂਕਿ ਜਿਹੜਾ ਕੁਦਰਤੀ ਗੱਲ ਹੈ, ਤਾਣਹੀਣ ਹੁੰਦਾ ਹੈ ਨਾ, ਉਹ ਮਾਣਹੀਣ ਹੁੰਦਾ ਹੈ। قدرتی نیم ہے، ربی نیم ہے، جتھے تان نہیں نا اتھے مان کا دا، تے چاروں پاسے اس طریقے کی دشا بنی تے آوازیں نے تے قوم نتانی ہو گئی. تے میں پھر عرض کراں نتانے نہیں آسی، کیونکہ نتانا تے نمانا ہوندا ہے، مان تے اتھے جتھے تان ہے. ستگرو کی بڑی قیمتی پنکتی، تان مان دیوان ساچا نام کی رب تے، سڈے کول تان مان ہے کیڑا؟ سچ دا، سچائی دا، اپنے گرو دا سڈے کول تان ہے. یہ گل وکری ہے کہ سڈے دیش دے عالم لوگاں نے سیانے نے تان کئی طرح دے منے نے، دھن دا تان، تن دا تان، راجسی تان، روحانی تان، مانسک تان، بودھک بل، دماغی تان، اس طرح دے تان مننے نے. تے تان جیسا بھی ہوگے مان مل جاندا ہے، مان دی پراپتی ہو جاندی ہے. دھن ہے کولو، چار کوڑیاں ہیں، لوکی پوجا پرتشٹا کردے نے، کو نہ وڑا مایا وڑیائی، لوکی مہما کرن لگ پیندے نے. دھن چونکہ اپنے آپ دے چک تان ہے، اس واسطے مان اس دی پرکرما کردا ہے. تن دا تان پہلوانا کول ہوندا ہے، یہ بھی اپنے آپ دے چک تان ہے تو سنمان اس دی پرکرما کردا ہے. راجسی تان ایک مور جیا بندہ، کبڑ جیا بندہ یا مورخ جیا بندہ سنگھاسن تے بیٹھ گیا، کرسی تے بیٹھ گیا، تو ہن مان تے ہے، وہ پرتشٹھا، وہ جو ہے پوجا، اس دا جو ہے سنمان، کرسی دا سنمان ہے، سطح دا سنمان ہے. دماغی تان کوی ہے، دارشنک ہے، فلاسفر ہے، اپنے آپ دے چک تان ہے، تو مان تے ہوگے گا، قدرتی گل ہے. تو میں ایک وچار تھوڑے سامنے ہوں رکھن لگا. کہندے نے بہادر شاہ نے صاحب گرو گوبند سنگھ جی مہاراج نال دوستی پائی، سدگر دے چرنہ تے متھا ٹیکیا اورنگزیب دے لڑکے نے، جتھے اورنگزیب نے اپنے پتا نو قید کر کے تے راج پاٹھ پراپت کیتا، اتھے جد اس دا بچہ بہادر شاہ جوان ہویا تے اورنگزیب نو ڈر ہویا بھی میں بڈھے پیو نو قید کر کے وہ کول تخت کھویا سی، کدھر میرا یہ جوان بچہ میرے کول ہوں کھو کے جائے تخت تے نہ بیٹھ جائے تے مینوں جیل چ پا دے. انہیں اپنے پتر نو جوان ہوندیاں قید کر دیتا سی بہادر شاہ نے. خیر بہادر شاہ جب تخت تے بیٹھا تے انہیں پرانے دھونے دھون کی کوشش کی تھی، جو ودیکیاں گرو گوبند سنگھ جی مہاراج دے نال ہوئیاں اس وقت دی حکومت تو. بہادر شاہ نے اس کی کھما منگی، دوستی پائی، سکھ بنیا. ایک دن اتنا سنمان کیتا کہ اپنے تخت دیتے گرو گوبند سنگھ جی مہاراج نے بٹھایا تے آپ بیٹھ گیا سامنے دوجے چھوٹے سنگھاسن تے. تے محفل وچ دیوان وچ بیٹھا ہویا، سبھا وچ بیٹھا ہویا سید جو دینی تعلیم دیندا سی بہادر شاہ نو، شرع دے قانون دی واقفیت دیندا سی بہادر شاہ نو، او آپے تو باہر ہویا. سوچدا اس تخت دتے بہادر شاہ نے مینو کدی نہیں بٹھایا، جس دتے بہادر شاہ نے گرو گوبند سنگھ جی مہاراج نو بٹھایا، مینو نہیں کدی بٹھایا. جدکہ میں دینی تعلیم دینا، شرع دا قانون اس دا بودھ دینا، تے اے فقیر جس دا سڈے غالباً مذہب نال کوئی نیڑے دا واسطہ نہیں، سنگھاسن تے بٹھایا. غصہ بہادر شاہ تے تے نہیں کٹ سکیا، تے غصہ کڈن لگ پیا گرو گوبند سنگھ جی مہاراج تے. تے کہندا ہے اے ولی اللہ، تسی دسویں گرو نانک ہو، تھانو لوکی پیغمبر جان کے پوجدے نے، پر اے دسو تھوڑے کول کرامات کی ہے، شکتی کی ہے، طاقت کی ہے؟ تے آخر طاقت نو ہی سجدے آندے نے، تان دا ہی مان آندا ہے، کرامات ہی خدا ہے، تے تھوڑے کول کرامات کی ہے؟ بہادر شاہ اس محفل وچ بیٹھا تے سید دا پرشن سن کے ہکا بکا رہ گیا. سدگر کہن سید توں کرامات ویکھنی ہے نا، करामात वेखनी है। भाई साहब भाई संतोख सिंह जी ने इस सारी वार्ता नू कलम बंद किया है गुरु प्रताप सोगई दे। मारे बख्शे देर बहीना तिस मुख में लख अजमत पीना। तू अजमत वेखनी करामात वेखनी है ते सैयद करामात वसदी है बहादुर शाह दे मूंह दे ते मूंह दे चों बोल निकलदे ने ते हजारां बंदे मनन नू तैयार हो जांदे ने। चाहे जिन्हों मार देवे चाहे जिन्हों बख्श देवे करामात है और की है। एक बंदा हजार दफा बोल रहा है ते कोई एक बंदा भी मनन नू तैयार नहीं ते एक बंदा एक दफा मन बोल रहा है ते हजारां बंदे हाथ जोड़ के खड़े हो ते करामात नहीं ते और की है। उर्दू का एक शायर कहता है किसी के एक आंसू पर हजारों दिल तड़पते हैं किसी का उम्र भर रोना यूं ही बेकार जाता है। ऐसा हो जाता है कई दफा तो सैयद औखा होकर कह लगा भी ये करामात ते बहादुर शाह दी हो गई ना उदी जबान दी जो कुछ बोले हजारा बंदे मनन नू तैयार ने थोड़े विच की है। ते महाराज कह लगे फिर हुण तू जरूरी करामात वेखनी हां करामात वेखनी है। सतगुरु ने जेब विचों सोने की मोहर कढ़ी। उस वक्त जो सिक्का चलता सी उहदा नाम मुगलां ने दीनार रखे हुआ सी। अरब दे जो सिक्का चलता उहदा नाम दीनार। इंज मोर नू सामने करके सतगुरु कहन लगे पिख दीनार जो हाथ हमारे त्यो अजमत लियो दुती विचारे। वेखदा ते सोने दी मोर दीनार करामात है। समुचे संसार दी हल चलदा ए मरकज ते केंद्र है। आम राजनीतिक दुनिया विच वी इसकी बड़ी गल है। शाम दाम दंड भेद चाणक ने गल लिखी है बड़ी कीमती कि पालना है किसी नू काबू करना है ते किवें करिए। राजनीति दे चार गुर उसने दसे ने। शाम पहले ते उहदी शरण पै जा उहदे कोल चले जा उहनू हथ जोड़ के हलेमी नाल उहनू कह दो असीं तेरे अपने आ। इस ढंग नाल उसनू काबू कर लो उहदी शरण पै के उहनू काबू कर लो। एक तरीका राजनीति दा है शाम दाम। जो उस ढंग नाल नहीं काबू आंदा तां पैसे दे दो कुछ दान दो तो चार कौड़ियां दे दो बिक जाएगा खरीदिया जाएगा। बड़े बड़े बिक जाते हैं बंदे की आखिर कीमत होंगी जिवें बाजार में माल पे है ना कोई सस्ता है कोई महंगा है। गुस्ताखी माफ कई बंदे सस्ते बिक जाते हैं कोई महंगे बिक देना बिक देना। और करीबन करीबन अज तक का तो असं अपना भी कौमी इतिहास देखते आए हैं कि साढ़े च बड़े बड़े राजनीतिक बिक जाते रहे। ये गल वखरी है किसी धन नाल किसी बहुता धन किसी कुर्सी बिक जाते रहे। मुल से उन्होंने ईमान अमुल नहीं से उसकी कीमत से कोई खरीद सकता। राजनीति का यह एक गुण है चार गुण भी कि अगले नू काबू करना है। शाम पहले तो उसकी शरण पै जाओ उन्हें हाथ जोड़ो उसकी परिक्रमा करो और इस हद तक हाथ जोड़ो इस हद तक उसके पैरी पाओ कि उन्हें विश्वास हो जाए फिर काबू कर लो। शाम दान नहीं काबू आता हूं पैसे दो धन दो। शाम दान फिर दंड पैसों नाल नहीं काबू होया शर्म पया नहीं काबू होया सजा दो दंड दो। जे दंड देन नाल सजा देन नाल हमला करन नाल भी ये काबू नहीं होया ते भेद हुण सेध पाओ पाड़ो। राजनीति दे चार गुर जिन्हां दे आधार ते राजनीति चलदी है। चाणक ने अपने चाणक नीति दर्पण दे च ये चार लिखे ने शाम दाम दंड भेद। तो मैं घूम करके देखा कुछ सिख तो इंज काबू हो गए ने सताधारियां ने उन्होंने उपमा कर दी तुसी महान हो जी तुसी बड़े किरती हो जी तुसी बड़े उसारू रुचिया के मालक हो ए हो ओ हो तारीफा इस ढंग दियां कीतियां काबू हो गए ते कई दमणियां नाल बिके ने। आ जड़े सरबत दुष्ट कन्वेंशन पिछे हुई है उहदे च एक एक हजार रुपया एक एक बंदे ने लिया रायपुर तो रौल किले तो और कुछ ਹੋਰ ਮੱਧੇ ਭਾਰਤ ਦੇ ਸ਼ਹਿਰਾਂ ਤੋਂ ਆਏ ਸਟੇਟ ਗੌਰਮੈਂਟ ਨੇ ਇੱਕ ਇੱਕ ਹਜ਼ਾਰ ਰੁਪਏ ਇੱਕ ਇੱਕ ਬੰਦੇ ਨੂੰ ਦਿੱਤਾ ਆਉਣ ਜਾਣ ਦਾ ਕਿਰਾਇਆ ਤੇ ਇੱਕ ਇੱਕ ਹਜ਼ਾਰ ਰੁਪਇਆ ਤੇ ਮੈਨੂੰ ਫਿਰ ਉੱਥੇ ਉਹਨਾਂ ਸ਼ਹਿਰਾਂ ਚ ਕਹਿਣਾ ਪਿਆ ਤੇ ਸਭ ਬੇਈਮਾਨ ਜਾ ਰਹੇ ਨੇ ਕਿਉਂਕਿ ਇਹਨਾਂ ਦਾ ਇਮਾਨ ਤੇ ਹਜ਼ਾਰ ਰੁਪਏ ਨੇ ਖਰੀਦ ਲਿਆ ਤੇ ਹੁਣ ਜਿਹੜੀ ਕਨਵੈਨਸ਼ਨ ਹੋਣੀ ਹੈ ਉਹਦੇ ਸ਼ਮਾਂ ਦੇ ਪ੍ਰਵਾਨੇ ਜਾਣਗੇ ਜਲਣ ਲਈ ਜਾਣਗੇ ਉਹ ਪ੍ਰਵਾਨੇ ਜਾਣਗੇ ਉਹ ਇਸ ਤਰ੍ਹਾਂ ਦੇ ਬੇਈਮਾਨ ਨਹੀਂ ਜਾਣਗੇ ਆਮ ਦਾਮ ਦੰਡ ਸਜ਼ਾ ਦਿਓ ਮਾਰੋ ਬੇਸਰ ਸਟੇਟਾਂ ਨੇ ਇਸ ਢੰਗ ਦਾ ਵੀ ਕੀਤਾ ਜਲੂਸ ਨਹੀਂ ਨਿਕਲਣ ਦਿੱਤੇ ਤਸ਼ੱਦਦ ਕੀਤੇ ਲਾਠੀ ਚਾਰਜ ਹੋ ਗਈ ਗੋਲੀਆਂ ਚੱਲੀਆਂ ਸਭ ਕੁਛ ਸ਼ਾਮ ਦਾਮ ਦੰਡ ਤੇ ਭੇਦ ਪਾੜੋ ਤੇ ਮੈਂ ਇੱਥੇ ਦੇਖਦਾ ਪਿਆ ਗੁਸਤਾਖੀ ਮਾਫ ਇੱਕ ਦੂਜੇ ਦੇ ਖਿਲਾਫ ਦੂਜਾ ਤੀਜੇ ਦੇ ਖਿਲਾਫ ਤੀਜਾ ਚੌਥੇ ਦੇ ਖਿਲਾਫ ਇਹ ਸਿਲਸਿਲਾ ਨਹੀਂ ਚਾਹੀਦਾ ਹੁਣ ਇਸ ਵਕਤ ਜੇ ਬਾਗ ਡੋਰ ਪੰਜ ਸਿੰਘ ਸਾਹਿਬਾਨ ਨੇ ਸੰਭਾਲੀ ਤੇ ਹੁਣ ਤੁਸੀਂ ਪੂਰਨ ਤੌਰ ਤੇ ਇਹਨਾਂ ਨੂੰ ਸਹਿਯੋਗ ਦੇਣਾ ਇਤਨੀ ਮਹਿਸ ਕਰਦੇ ਪੂਰਨ ਤੌਰ ਤੇ ਮੈਂ ਇਹ ਵੀ ਅਰਜ਼ ਕਰਾਂ ਠੀਕ ਹੈ ਪੰਜ ਸਿੰਘ ਸਾਹਿਬਾਨ ਵੀ ਆਖਰ ਮਨੁੱਖ ਨੇ ਇਨਸਾਨ ਨੇ ਕਿਸੇ ਥਾਂ ਭੁੱਲ ਹੁੰਦੀ ਦਿਖਾਈ ਦੇਵੇ ਤੇ ਹਲੇਮੀ ਦੇ ਜਜ਼ਬੇ ਚ ਬਰਾਦਰਾਨਾ ਜਜ਼ਬੇ ਚ ਗੱਲ ਕਰੋ ਇਹ ਕੀ ਕਿ ਟੁੱਟ ਕੇ ਪਾਓ ਤੁਸੀਂ ਉਹਨਾਂ ਦੇ ਔਰ ਕੌੜੇ ਲਫ਼ਜ਼ਾਂ ਨਾਲ ਪੇਸ਼ ਆਓ ਇਹ ਸਿਲਸਿਲਾ ਨਹੀਂ ਚਾਹੀਦਾ ਇਤਨੀ ਮੈਰਜ ਕਰਦੇ ਹਾਂ ਫਿਰ ਇਹ ਵੀ ਨਹੀਂ ਉਹ ਲੀਡਰ ਠੀਕ ਹੈ ਉਹ ਨਹੀਂ ਠੀਕ ਉਹ ਠੀਕ ਹੈ ਉਹ ਨਹੀਂ ਠੀਕ ਇੱਥੇ ਤੁਸੀਂ ਪਾੜ ਦਾੜ ਕਰਦੇ ਜਾਓ ਔਰ ਪਾੜਨ ਵਾਲੇ ਇੱਥੇ ਸੈਂਕੜੇ ਆਏ ਹੋਏ ਨੇ ਸਪੈਸ਼ਲ ਪੇਡ ਜਿਹਨਾਂ ਦਾ ਕੰਮ ਹੀ ਨਹੀਂ ਹੈ ਧੰਦਾ ਹੀ ਹੈ ਰਾਜਨੀਤੀ ਦਾ ਇੱਕ ਗੁਣ ਹੈ ਇਹ ਸ਼ਾਮ ਦਾਮ ਦੰਡ ਭੇਦ ਭੇਦ ਪਾਓ ਭਰਾ ਨੂੰ ਭਰਾ ਨਾਲ ਤੋੜੋ ਵਿੱਚ ਪਾੜੇ ਪਾਓ ਰਾਜਨੀਤੀ ਦਾ ਇਹ ਗੁਣ ਹੈ ਤੇ ਸਾਡੇ ਵਿੱਚ ਜਮ੍ਹਾਂ ਕਰਨੀ ਭੇਦ ਪੈ ਹੁਣ ਤਾਂ ਮੈਂ ਇਤਨੀ ਅਰਜ਼ ਜ਼ਰੂਰ ਕਰਾਂ ਕਿ ਫਲਾਣੇ ਦੇ ਨਾਂ ਦਾ ਅਕਾਲੀ ਦਲ ਫਲਾਣੇ ਦੇ ਨਾਂ ਦਾ ਅਕਾਲੀ ਦਲ ਇਹ ਸਾਰੇ ਨਾਂ ਹਟਾ ਕੇ ਬਸ ਸਿਰਫ ਅਕਾਲੀ ਦਲ ਕਿਉਂਕਿ ਫਿਰ ਵੀ ਪਾੜਾ ਪੈਣਾ ਹੈ ਤੇ ਭੇਦ ਬਹਿ ਰਹਿਣਾ ਹੈ ਔਰ ਤਾਂ ਗੱਲ ਸਮਝਦੇ ਚ ਆਏਗੀ ਕਿ ਵਾਕਈ ਏਕਤਾ ਹੈ ਵਰਨਾ ਰਾਜਨੀਤਿਕ ਸਫਲ ਹੋ ਗਏ ਬਈ ਟੁਕੜੇ ਟੁਕੜੇ ਕੀਤਾ ਸਿੱਖ ਕਿਵੇਂ ਕਰਨੀ ਕਿਧਰੇ ਕਿਧਰੇ ਮੈਂ ਦੇਖਦਾ ਟੁੱਟੇ ਹੋਏ ਨੇ ਪਾਟੇ ਹੋਏ ਨੇ ਔਰ ਰਾਜਨੀਤੀ ਨੇ ਪਾੜਿਆ ਔਰ ਇਹ ਚਾਰੇ ਗੁਰ ਮੌਜੂਦਾ ਰਾਜਨੀਤੀ ਨੇ ਵਰਤੇ ਨੇ ਇਤਨੀ ਮਹਾਰਜ ਕਰਨੇ ਕਿਧਰੇ ਕਿਧਰੇ ਉਹ ਸ਼ਰਨ ਪਏ ਨੇ ਕਿਉਂਕਿ ਮੈਨੂੰ ਵੀ ਕੁਝ ਚੰਗੇ ਚੰਗੇ ਪ੍ਰਤਿਸ਼ਠਿਤ ਬੰਦੇ ਆ ਕੇ ਹੱਥ ਜੋੜ ਕੇ ਕਹਿਣ ਲੱਗੇ ਗਿਆਨੀ ਜੀ ਤੁਸੀਂ ਕਥਾ ਵਾਚਕ ਗੁਰਬਾਣੀ ਦੀ ਕਥਾ ਕਰਦੇ ਹੋ ਤੇ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ ਤੇ ਮੈਂ ਕਿਹਾ ਜਿਸ ਪਾਸੇ ਮੈਂ ਪਿਆ ਇਹ ਕਿਆ ਪੁੱਠਾ ਪਾਸੇ ਜਾਂਦਾ ਕਿੱਥੇ ਹੈ ਪਹਿਲੇ ਮੈਨੂੰ ਦੱਸਦੇ ਕਿ ਮੰਜ਼ਲੇ ਮਕਸੂਦ ਕੀ ਹੈ ਇਹਦਾ ਟਿਕਾਣਾ ਕੀ ਹੈ ਜੋ ਕੁਛ ਮੈਂ ਕਹਿ ਰਿਹਾ ਇਤਨਾ ਹੀ ਹੈ ਨਾ ਕਿ ਕੌਮ ਨੂੰ ਆਪਣਾ ਹੱਕ ਮਿਲੇ ਕੌਮ ਤੇ ਤਸ਼ੱਦਦ ਹੋਇਆ ਜ਼ੁਲਮ ਹੋਇਆ ਕੌਮ ਨਾਲ ਬੇਇਨਸਾਫੀ ਹੋਈ ਹੈ ਤੇ ਇਹੀ ਕੁਛ ਮੈਂ ਕਹਿ ਰਿਹਾ ਨਹੀਂ ਜੀ ਨਹੀਂ ਤੁਸੀਂ ਕਥਾ ਹੀ ਕਰਦੇ ਰਹੋ ਜੀ ਉਹ ਵੀ ਠੀਕ ਹੈ ਉਹ ਵੀ ਠੀਕ ਹੈ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਮੈਂ ਕਿ ਤੁਸੀਂ ਚਾਣਕ ਦਾ ਪਹਿਲਾ ਗੁਰ ਵਰਤ ਰਹੇ ਹੋ ਇਹ ਨਹੀਂ ਚੱਲੇਗਾ ਮੇਰੇ ਤੇ ਸ਼ਾਮ ਸ਼ਰਮ ਪੈ ਜਾਓ ਹੱਥ ਜੋੜ ਕੇ ਗੱਲ ਕਰੋ ਹਲੇਮੀ ਨਾਲ ਪੇਸ਼ ਆਓ ਤੇ ਦੂਸਰਾ ਚਾਣਕ ਨੇ ਰਾਜਨੀਤੀ ਦਾ ਗੁਣ ਦੱਸਿਆ ਮੈਂ ਫਿਰ ਅਰਜ਼ ਕਰਾਂ ਦਾਮ ਤੇ ਮੈਨੂੰ ਡਰ ਹੈ ਕਿਉਂਕਿ ਅੱਜ ਤੱਕ ਦਾਮ ਦੇ ਹੇਠ ਕਈ ਦਿਖਦੇ ਰਹੇ ਬੜੇ ਬੜੇ ਦਿਖਦੇ ਰਹੇ ਤੇ ਨੋਟਾਂ ਦੇ ਥੱਬੇ ਇਹਨਾਂ ਰਾਜਨੀਤਿਕਾਂ ਕੋਲ ਬਥੇਰੇ ਨੇ ਬੜਾ ਸਿਲਸਿਲਾ ਇਹਨਾਂ ਕੋਲ ਕੋਈ ਕਮੀ ਹੈ ਇਹਨਾਂ ਨੂੰ ਲੱਖਾਂ ਦੇ ਢੇਰ ਅੱਗੋਂ ਲਾ ਲੈਣੇ ਔਰ ਅੱਜ ਤੱਕ ਰਾਜਨੀਤਿਕ ਦਿਖਦੇ ਰਹੇ ਨੇ ਤੇ ਮੈਂ ਬਾਬਾ ਦੀਪ ਸਿੰਘ ਦੇ ਇਸ ਸਥਾਨ ਤੇ ਬੈਠ ਕੇ ਥੋੜਾ ਜਿਹਾ ਮਾਣ ਕਰਦਾ ਤਾਂ ਕਿਤੇ ਮਾਣ ਨੂੰ ਚੋਟ ਨਾ ਲੱਗੇ ਕਿ ਪੰਜ ਸਿੰਘ ਸਾਹਿਬਾਨ ਭਾਵੇਂ ਲੱਖਾਂ ਪਤੀ ਤੇ ਨਹੀਂ ਤੇ ਲੰਬੀ ਚੌੜੀ ਇਹਨਾਂ ਦੀ ਕੋਈ ਜਾਇਦਾਦ ਨਹੀਂ ਹੈ ਕੋਈ ਐਸੀ ਗੱਲ ਨਹੀਂ ਹੈ ਪਰ ਮੈਨੂੰ ਉਮੀਦ ਹੈ ਕਿ ਇਹ ਸਿੰਘ ਸਾਹਿਬਾਨ ਅਗਰ ਦੋ ਲੋਕਾਂ ਦੀ ਦੌਲਤ ਵੀ ਇਹਨਾਂ ਦੇ ਕਦਮਾਂ ਚ ਰੱਖ ਦਿੱਤੀ ਗਈ ਨਹੀਂ ਵਿਕਣਗੇ ਔਰ ਇਹ ਦਰਬਾਰ ਸਾਹਿਬ ਤੇ ਅਕਾਲ ਤਖ਼ਤ ਦੀ ਮਾਣ ਮਰਿਆਦਾ ਨੂੰ ਬਣਾ ਕੇ ਰੱਖਣਗੇ ਮੈਨੂੰ ਪੂਰਾ ਭਰੋਸਾ ਹੈ ਪੂਰਾ ਯਕੀਨ ਹੈ ਰਾਜਨੀਤੀ ਦਾ ਇਹ ਗੁਣ ਹੈ ਗੁਰ ਹੈ ਕਿ ਦਾਮ ਨਾਲ ਖਰੀਦੋ ਕਿਉਂਕਿ ਮੈਂ ਇਸ ਵਾਸਤੇ ਵਿਚਾਰ ਮੈਨੂੰ ਪੁਰੀ ਕਿ ਰਸਤੇ ਚ ਦੋ ਤਿੰਨ ਬੰਦੇ ਜਿਸ ਢੰਗ ਦੇ ਮੈਨੂੰ ਮਿਲੇ ਤੇ ਜਿਸ ਢੰਗ ਦੀ ਉਹਨਾਂ ਨੇ ਗੱਲ ਕੀਤੀ ਔਰ ਇਹ ਗੱਲ ਦਿੱਲੀ ਤੋਂ ਹੀ ਆਰੰਭ ਹੋਈ ਮੇਰੇ ਨਾਲ ਮੈਂ ਤੁਸੀਂ ਕਿਹੜੇ ਪੁੱਠੇ ਪਾਸੇ ਪੈ ਗਏ ਤੇ ਮੈਂ ਉਹਨਾਂ ਨੂੰ ਇਹ ਕਹਿ ਦਿੱਤਾ ਮੈਂ ਕਿ ਤੁਸੀਂ ਦੋ ਗੁਰ ਮੇਰੇ ਸਾਹਮਣੇ ਵਰਤ ਲਏ ਨੇ ਤੇ ਤੀਜਾ ਵੀ ਵਰਤ ਕੇ ਦੇਖ ਲੈਣਾ ਕੋਈ ਸਜ਼ਾ ਦੇਣੀ ਹੈ ਤਾਂ ਸਜ਼ਾ ਦੇ ਦੇਣਾ ਉਹ ਵੀ ਫਿਰ ਮੈਨੂੰ ਪਤਾ ਚੱਲ ਗਿਆ ਰਾਤ ਨੂੰ ਵੀ ਤੁਹਾਨੂੰ ਗਿਆਨੀ ਜੀ ਅਰੈਸਟ ਕਰਨ ਆ ਰਹੇ ਨੇ ਮੈਂ ਕਿਹਾ ਚਲੋ ਇੰਜ ਸਹੀ ਹੁਣ ਤੀਜਾ ਗੁਰ ਵਰਤਦੇ ਪਏ ਨੇ ਦੋ ਤੇ ਵਰਤ ਲਏ ਨੇ ਇਹਨਾਂ ਨੇ ਮੈਂ ਇੰਜ ਕਿਤੇ ਨਾ ਸਮਝਣਾ ਕੋਈ ਆਪਣੀ ਬਹਾਦਰੀ ਜਾਂ ਆਪਣੀ ਇਮਾਨਦਾਰੀ ਤੁਹਾਡੇ ਸਾਹਮਣੇ ਜ਼ਾਹਿਰ ਕਰ ਰਿਹਾ ਇਸ ਵਾਸਤੇ ਕਹਿ ਰਹੇ ਕਿ ਤੁਸੀਂ ਹਰ ਇੱਕ ਨੇ ਸਾਵਧਾਨ ਹੋਣਾ ਇਹ ਚਾਰ ਰਾਜਨੀਤੀ ਦੇ ਗੁਰ ਨੇ ਰਾਜਨੀਤਿਕ ਲੋਕ ਅਪਣਾਉਂਦੇ ਨੇ ਸ਼ਾਮ ਸ਼ਰਨੀ ਪੈ ਜਾ ਹੱਥ ਜੋੜ ਕੇ ਗੱਲ ਕਰੋ ਉਪਮਾ ਕਰੋ ਮਹਿਮਾ ਗਾਇਨ ਕਰੋ ਕਾਬੂ ਕਰ ਲਓ ਦਾਮ ਝੋਲੀ ਵਿੱਚ ਕੁਝ ਪੈਸੇ ਸੁੱਟ ਦਿਓ ਕੁਝ ਰੁਪਏ ਦੇ ਦਿਓ ਕੁਝ ਨੋਟ ਅੱਗੇ ਰੱਖ ਲਓ ਖਰੀਦ ਲਓ ਚੁੱਪ ਖਾਮੋਸ਼ ਹੋ ਜਾਣਾ ਤੇ ਦਾਮ ਨਾਲ ਵੀ ਕਾਬੂ ਨਹੀਂ ਆਇਆ ਸ਼ਾਮ ਨਾਲ ਵੀ ਕਾਬੂ ਨਹੀਂ ਆਇਆ ਦੰਡ ਦਿਓ ਉਹਨੂੰ ਸਜ਼ਾ ਦਿਓ ਇਹ ਰਾਜਨੀਤੀ ਦਾ ਤੀਜਾ ਗੁਰ ਤੇ ਜੇ ਹੁਣ ਡੰਡ ਨਾਲ ਵੀ ਕਾਬੂ ਨਹੀਂ ਆਇਆ ਜੇਲ੍ਹ ਚ ਵੀ ਪਾ ਦਿੱਤਾ ਤਸ਼ੱਦਦ ਵੀ ਕੀਤਾ ਟਾਰਚਰ ਵੀ ਕੀਤਾ ਸਭ ਕੁਛ ਕੀਤਾ ਤੇ ਨਹੀਂ ਕਾਬੂ ਆਇਆ ਹੁਣ ਭੇਦ ਪਾਓ ਪੜ ਹੁਣ ਇੱਕ ਨੂੰ ਦੂਜੇ ਨਾਲ ਤੋੜੋ ਦੂਜੇ ਨੂੰ ਤੀਜੇ ਨਾਲ ਤੋੜੋ ਤੀਜੇ ਨੂੰ ਚੌਥੇ ਨਾਲ ਤੋੜੋ ਤੇ ਮੈਂ ਦੇਖਦਾ ਪਿਆ ਇਸ ਅੰਮ੍ਰਿਤਸਰ ਦੇ ਚਾਹ ਕੇ ਪਰਸੋਂ ਦਾ ਇਹ ਚੌਥੀ ਨੀਤੀ ਵੀ ਇੱਥੇ ਚੱਲ ਰਹੀ ਹੈ ਉਹਨੂੰ ਉਹਦੇ ਨਾਲ ਤੋੜੋ ਉਸਨੂੰ ਉਸਦੇ ਨਾਲ ਤੋੜੋ ਖਿਮਾ ਕਰਨੀ ਇਹਦੇ ਨਾਲ ਤੇ ਅਸੀਂ ਕਮਜ਼ੋਰ ਹੋ ਜਾਵਾਂਗੇ ਰਾਜਨੀਤੀ ਦਾ ਇਹ ਚੌਥਾ ਗੁਰ ਵਰਤਿਆ ਜਾਂਦਾ ਹਥਿਆਰ ਹੈ ਉਹਨਾਂ ਦਾ ਕਿ ਹੁਣ ਪੜ ਭਰਾਵਾਂ ਨੂੰ ਮੁਖਾਲਫ ਬਣਾ ਲਓ ਇੱਕ ਪਾਰਟੀ ਨੂੰ ਚਾਰ ਚਾਰ ਹਿੱਸਿਆਂ 'ਚ ਤਕਸੀਮ ਕਰ ਦਿਓ ਮੈਂ ਅਰਜ਼ ਕਰਾਂ ਜੋ ਸ਼ਹੀਦ ਹੋਏ ਜੋ ਜੇਲ੍ਹਾਂ ਵਿੱਚ ਨੇ ਇਹਨਾਂ ਸਾਰਿਆਂ ਦਾ ਮਕਸਦ ਇੱਕ ਸਮਝ ਲਓ ਦੋ ਨਾ ਸਮਝਣਾ ਅਗਰ ਤੁਸੀਂ ਦੋ ਮਕਸਦ ਸਮਝ ਲਏ ਤੋ ਮੌਜੂਦਾ ਜਿਹੜੇ ਦੌਰ ਦੇ ਰਾਜਨੀਤਿਕ ਨੇ ਉਹ ਸਫਲ ਹੋ ਗਏ ਅਸੀਂ ਹਾਰ ਗਏ ਤੇ ਸਫਲ ਹੋ ਗਏ ਉਹਨਾਂ ਨੇ ਤੇ ਪਾੜ ਦਿੱਤਾ ਸਾਨੂੰ ਉਹਨਾਂ ਨੇ ਤੇ ਇੱਥੇ ਅੰਮ੍ਰਿਤਸਰ ਦੇ ਸਾਡੇ ਦੋ ਟੁਕੜੇ ਕਰ ਦਿੱਤੇ ਜੋ ਸ਼ਹੀਦ ਹੋਏ ਨੇ ਜੋ ਜੇਲ੍ਹਾਂ ਵਿੱਚ ਨੇ ਜਾਂ ਜੋ ਹੋਰ ਹਰ ਤਰ੍ਹਾਂ ਦੇ ਵਸਾਇਲ ਜੁਟਾ ਕੇ ਕੌਮ ਦਾ ਸਨਮਾਨ ਕਾਇਮ ਕਰਨ ਦੀ ਕੋਸ਼ਿਸ਼ ਪਏ ਕਰਦੇ ਨੇ ਸਭ ਨੂੰ ਇੱਕ ਸਮਝੋ ਔਰ ਜਿਹਦੇ ਮੂੰਹ ਦੇਸੋਂ ਇਹ ਪਾੜਨ ਦੇ ਬੋਲ ਸਮਝ ਨਿਕਲਣ ਸਮਝ ਲੈਣਾ ਇਹ ਉਹਨਾਂ ਰਾਜਨੀਤਿਕਾਂ ਦੇ ਜ਼ੇਰ ਅਸਰ ਬੋਲ ਰਹੇ ਨੇ ਕਾਬੂ ਚ ਆ ਗਏ ਨੇ ਪਾੜਨ ਦੀ ਗੱਲ ਇਸ ਵਕਤ ਨਹੀਂ ਕਰਨੀ ਮੈਨੂੰ ਦਿੱਲੀ ਵਿੱਚ ਵੀ ਕਈਆਂ ਨੇ ਕਿਹਾ ਗਿਆਨੀ ਜੀ ਹੁਣ ਲੀਡਰਸ਼ਿਪ ਬਦਲ ਗਈ ਹੈ ਚਲੋ ਮੈਂ ਖੁੱਲ੍ਹ ਕੇ ਲਵਾ ਪੈ ਦੇ ਤੁਸੀਂ ਇਸ ਢੰਗ ਦੀ ਆਵਾਜ਼ ਉਠਾਓ ਮੈਂ ਕਿਹਾ ਨਹੀਂ ਮੈਦਾਨ ਜੰਗ ਵਿੱਚ ਘੋੜੇ ਨਹੀਂ ਬਦਲਦੇ ਜੇ ਲੜਾਈ ਸ਼ੁਰੂ ਹੋਵੇ ਤੇ ਆਪਾਂ ਜੀ ਹੁਣ ਘੋੜੇ ਹੀ ਬਦਲ ਲਓ ਨਹੀਂ ਹੁਣ ਤੇ ਜਿਸ ਘੋੜੇ ਤੇ ਅਸਵਾਰ ਆ ਉਸੇ ਤੇ ਹੀ ਅਸਵਾਰ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ ਕਿਵੇਂ ਕਿ ਇਸ ਕੋਸ਼ਿਸ਼ ਵਿੱਚ ਹੀ ਹਾਰ ਜਾਂਦਾ ਹੈ ਔਰ ਕੌਮ ਦਾ ਉਹ ਮੂੰਹ ਕਾਲਾ ਕਰਾ ਬੈਠਦਾ ਹੈ ਇਸ ਵਾਸਤੇ ਮੈਂ ਅਰਜ਼ ਕਰਾਂ ਇਸ ਢੰਗ ਦੀ ਸੋਚਣੀ ਨਾ ਸੋਚਣਾ ਇਹ ਚਾਰ ਰਾਜਨੀਤਿਕ ਲੋਕਾਂ ਦੇ ਸਤਾਧਾਰੀਆਂ ਦੇ ਜੋ ਹੈ ਸ਼ਸਤਰ ਹੁੰਦੇ ਨੇ ਔਰ ਆਦਿ ਕਾਲ ਤੋਂ ਵਰਤਦੇ ਆਏ ਨੇ ਅੰਗਰੇਜ਼ ਵੀ ਇਹੀ ਕਰਦੇ ਰਹੇ ਨੇ ਸ਼ਾਮ ਕਿਸੇ ਨੂੰ ਸਰ ਦਾ ਖਿਤਾਬ ਦੇ ਦਿੰਦੇ ਸਨ ਰਾਏ ਸਾਹਿਬ ਦਾ ਖਿਤਾਬ ਦਿਓ ਸਰ ਦਾ ਖਿਤਾਬ ਦਿਓ ਤੇ ਕਾਬੂ ਕਰ ਲੈਂਦੇ ਸਨ ਅਗਲੇ ਦੀ ਸ਼ਰਨ ਪੈ ਜਾਓ ਅਗਲੇ ਦੀ ਇਤਨੀ ਮਹਿਮਾ ਗਾਇਨ ਕਰ ਲਓ ਤੇ ਜਿਹੜਾ ਸਰ ਦੇ ਖਿਤਾਬ ਦੇ ਨਾਲ ਵੀ ਕਾਬੂ 'ਚ ਨਹੀਂ ਆਇਆ ਸਰ ਦਾ ਖਿਤਾਬ ਦੇ ਦਿੱਤਾ ਹੈ ਹੁਕਮਾਂ ਦੇ ਦਿੱਤੀ ਹੈ ਵਡਿਆਈ ਕਰ ਦਿੱਤੀ ਹੈ ਮਹਿਮਾ ਕਰ ਦਿੱਤੀ ਹੈ ਤਾਂ ਵੀ ਕਾਬੂ 'ਚ ਨਹੀਂ ਆਇਆ ਤੇ ਹੁਣ ਕੋਈ ਜਗੀਰ ਦੇ ਦਿਓ ਕੋਈ ਪਲਾਟ ਦੇ ਦਿਓ ਕੋਈ ਜ਼ਮੀਨ ਦੇ ਦਿਓ ਦਾਮ ਦੇ ਦਿਓ ਪੈਸੇ ਦੇ ਦਿਓ ਅੰਗਰੇਜ਼ ਹੀ ਕੁਛ ਕਰਦੇ ਤੇ ਜੇ ਇਹਦੇ ਨਾਲ ਵੀ ਕਾਬੂ ਨਹੀਂ ਆਇਆ ਤਾਂ ਜੇਲ੍ਹ 'ਚ ਪਾਓ ਤਸ਼ੱਦਦ ਕਰੋ ਇਸ ਤੇ ਜੇ ਅਜੇ ਵੀ ਕਾਬੂ ਨਹੀਂ ਆਇਆ ਤਾਂ ਪਾੜੋ ਭੇਦਭਾਵ ਇਹ ਚਾਰ ਸਤਾਧਾਰੀਆਂ ਦੇ ਗੁਰ ਹੁੰਦੇ ਨੇ ਹਮੇਸ਼ਾ ਵਰਦੇ ਨੇ ਸਤਾਧਾਰੀ ਚਾਹੇ ਉਸ ਦੇਸ਼ ਦੀ ਸ਼ਕਤੀ ਹਕੂਮਤ ਹੋਵੇ ਚਾਹੇ ਡੈਮੋਕਰੇਸੀ ਹੋਵੇ ਸੋਸ਼ਲਿਜ਼ਮ ਹੈ ਕਮਿਊਨਿਜ਼ਮ ਹੈ ਤੌਰ ਤਰੀਕੇ ਇਹੀ ਵਰਤੇ ਜਾਂਦੇ ਨੇ ਸ਼ਾਮ ਦਾਮ ਦੰਡ ਭੇਦ ਔਰ ਇਹ ਚਾਰੇ ਤੌਰ ਤਰੀਕੇ ਸਾਡੇ ਵਿੱਚ ਵਰਤੇ ਜਾ ਰਹੇ ਨੇ ਕਈ ਤੇ ਖਿਮਾ ਕਰਨੀ ਸ਼ਾਮ ਦੇ ਕਾਬੂ ਆ ਗਏ ਨੇ ਥੋੜ੍ਹੀ ਜਿਹੀ ਉਹਨਾਂ ਦੀ ਉਪਮਾ ਕੀ ਹੋਈ ਕਾਬੂ ਆ ਗਏ ਮੈਂ ਐਸਾ ਦੇਖਿਆ ਕਿ ਕੁਛ ਕਾਬੂ ਹੋ ਗਏ ਜਿਹਨਾਂ ਨੂੰ ਮਾੜੇ ਮੋਟੇ ਪਲਾਟ ਮਿਲ ਗਏ ਕੁਛ ਦਮੜੇ ਮਿਲ ਗਏ ਤੇ ਕੁਛ ਇੱਕ ਨੂੰ ਜੇਲ੍ਹਾਂ 'ਚ ਕੋਈ ਤਸ਼ੱਦਦ ਹੋਇਆ ਜੇਲ੍ਹ ਭੋਗਣੀ ਪੈ ਗਈ ਤੇ ਸੋਚਿਆ ਹੁਣ ਛੱਡੋ ਕੀ ਕੌਮ ਦਾ ਸਾਥ ਦੇਣਾ, ਨੁਕਸਾਨ ਹੁੰਦਾ, ਕੌਣ ਜੇਲ੍ਹ ਦੀਆਂ ਪੀੜਾਂ ਸਾਰ ਹੈ, ਕੌਣ ਡੰਡ ਸਾਰ ਹੈ, ਤੇ ਕੁਛ ਇਸ ਚੌਥੀ ਲਪੇਟ ਵਿੱਚ ਆ ਰਹੇ ਨੇ, ਪਾੜੋ ਭੇਦ, ਭੇਦ ਪਾਓ, ਤੋੜੋ ਭਰਾ ਨੂੰ ਭਰਾ ਨਾਲ ਤੋੜੋ, ਇੱਕ ਨੂੰ ਦੂਜੇ ਨਾਲ ਤੋੜੋ। ਤੇ ਮੈਂ ਫਿਰ ਅਰਜ਼ ਕਰਾਂ ਕਿ ਮੈਦਾਨ ਜੰਗ ਦੇ ਵਿੱਚ ਕੋਈ ਘੋੜੇ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਜਿਹੜਾ ਵੀ ਕਰਦਾ ਹੈ ਹਾਰ ਜਾਂਦਾ, ਉਹ ਜਿੱਤਦਾ ਨਹੀਂ ਹੁੰਦਾ, ਕਿਉਂਕਿ ਘੋੜੇ ਬਦਲਣ ਦੇ ਚੀਜ਼ ਦਾ ਸਮਾਂ ਲੱਗ ਜਾਂਦਾ ਹੈ ਤੇ ਦੁਸ਼ਮਣ ਸਾਹਮਣੇ ਹਾਵੀ ਹੋ ਜਾਂਦਾ, ਉਹ ਆਪਣੇ ਮਕਸਦ ਵਿੱਚ ਜੋ ਹੈ ਹੱਲ ਹੋ ਜਾਂਦਾ ਹੈ। ਇਸ ਵਾਸਤੇ ਇਹਨਾਂ ਚਾਰਾਂ ਹੀ ਕੁਰੀਤੀਆਂ ਦੇ ਜ਼ੇਰ ਅਸਰ ਤੁਸੀਂ ਆ ਕੇ ਆਪਣਾ ਮਨੋਬਲ ਨਹੀਂ ਗਵਾਉਣਾ ਤੇ ਆਪਣਾ ਇਮਾਨ ਨਹੀਂ ਵੇਚਣਾ। ਮੈਂ ਅਰਜ਼ ਕਰ ਰਿਹਾ ਸੀ ਜਿਹਦੇ ਕੋਲ ਤਾਣ ਹੈ ਮਾਣ ਉਸੇ ਕੋਲ ਹੈ, ਤੇ ਕਹਿ ਰਿਹਾ ਸੈਯਦ
2: ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸੇ ਤਿੰਨ ਜਮ ਜਾਗਾਤੀ ਲੋਟ ਹੈ। ਤੇ ਸਤਿਗੁਰ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੇ ਸ੍ਰੇਸ਼ਟ ਧਰਮ। ਤੇ ਦੋ ਪੰਕਤੀਆਂ ਵਿਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ, ਪ੍ਰਸ਼ਨ ਅਨੇਕ ਹੋਵਨ ਤੇ ਜਵਾਬ ਉਸਦਾ ਇੱਕ ਹੋਵੇ, ਉਹਨੂੰ ਕਹਿੰਦੇ ਨੇ ਚਿੱਤਰਾ ਅਲੰਕਾਰ। ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਤੋ ਸਵਾਲ ਇੱਥੇ ਦੋ ਨੇ, ਪ੍ਰਸ਼ਨ ਇੱਥੇ ਦੋ ਨੇ, ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੋ ਪ੍ਰਸ਼ਨ ਦੋ ਨੇ ਤੇ ਜਵਾਬ ਇੱਕ ਹੈ। ਇੱਕ ਜਵਾਬ ਦੇ ਵਿੱਚ ਦੋਵਾਂ ਸਵਾਲਾਂ ਦਾ ਸਮਾਧਾਨ, ਦੋਵਾਂ ਸਵਾਲਾਂ ਦਾ ਜਵਾਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ। ਇਹਨੂੰ ਸਾਹਿਤਕ ਦੁਨੀਆਂ ਵਿਚ ਕਹਿੰਦੇ ਨੇ ਚਿੱਤਰਾ ਅਲੰਕਾਰ। ਅਲੰਕਾਰਾਂ ਨਾਲ ਸਾਹਿਤ ਜੋ ਹੈ ਸ਼ੋਭਦਾ ਹੈ, ਤੋ ਇਹ ਅਲੰਕਾਰ ਹੈ, ਇਹਨੂੰ ਕਹਿੰਦੇ ਨੇ ਚਿੱਤਰਾ ਅਲੰਕਾਰ। ਪ੍ਰਸ਼ਨ ਦੋ ਨੇ, ਸ੍ਰੇਸ਼ਟ ਧਰਮ ਤੇ ਨਿਰਮਲ ਕਰਮ। ਤੋ ਹੁਣ ਨਿਰਮਲ ਕਰਮ ਕੀ ਹੈ, ਸ੍ਰੇਸ਼ਟ ਧਰਮ ਕੀ ਹੈ? ਸਗਲ ਧਰਮ ਮੇ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪ ਇਹੀ ਨਿਰਮਲ ਕਰਮ ਹੈ, ਹਰੀ ਦਾ ਨਾਮ ਜਪ ਇਹੀ ਸ੍ਰੇਸ਼ਟ ਧਰਮ ਹੈ, ਹੋਰ ਕੋਈ ਨਿਰਮਲ ਕਰਮ ਨਹੀਂ, ਹੋਰ ਕੋਈ ਸ੍ਰੇਸ਼ਟ ਧਰਮ ਨਹੀਂ। ਹਰ ਕੋ ਨਾਮ ਜਪ, ਇਹ ਦੋ ਸਵਾਲਾਂ ਦਾ ਜਵਾਬ ਹੈ। ਜਪ ਕਰ ਬਸ ਇਹੀ ਸ੍ਰੇਸ਼ਟ ਧਰਮ ਹੈ, ਇਹੀ ਨਿਰਮਲ ਕਰਮ ਹੈ, ਇਸ ਤੋਂ ਵੱਡਾ ਹੋਰ ਕੋਈ ਨਿਰਮਲ ਕਰਮ ਨਹੀਂ। ਤੂੰ ਜਪ ਕਰ, ਇਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ, ਤੂੰ ਜਪ ਕਰ। ਤੇ ਖਿਮਾ ਕਰਨੀ, ਜਪ ਨੇ ਸ਼ੁੱਧ ਕਰਨਾ, ਜਪ ਨੇ ਪਵਿੱਤਰ ਕਰਨਾ, ਜਪ ਨੇ ਨਿਰਮਲ ਕਰਨਾ, ਜਪ ਨੇ ਸ੍ਰੇਸ਼ਟ ਬਣਾਉਣਾ। ਤੇ ਜਪ ਸਿੱਖ ਦੇ ਚੋਂ ਨਿਕਲ ਜਾਏ, ਸਿੱਖੇ ਨਿਕਲ ਜਾਂਦੀ ਹੈ, ਸਿੱਖ ਤੇ ਖੜਾ ਹੀ ਜਪ ਤੇ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਬਾਣੀ ਜਪ ਹੈ, ਔਰ ਸਮੁੱਚੇ ਸਿੱਖ ਜਗਤ ਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਪ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਤੇ ਜਪ ਨਾਲ ਜੁੜੋਗੇ ਖਾਲਸ ਹੋਵੋਗੇ, ਸ਼ੁੱਧ ਹੋਵੋਗੇ, ਜਪ ਨਾਲ ਜੁੜੋਗੇ ਬਹਾਦਰ ਹੋਵੋਗੇ, ਸੁਰਜੀਤ ਹੋਵੋਗੇ, ਜੀਵਦੇ ਜਾਗਦੇ ਹੋਵੋਗੇ। ਮੂਲ ਗੱਲ ਜਿਹੜੀ ਹੈ ਉਹ ਜਪ ਹੈ। ਤਾਂ ਸਾਹਿਬ ਇੱਥੇ ਕਹਿੰਦੇ ਨੇ ਪਾਪ ਕੀ ਹੈ, ਪਾਪ ਦੀ ਹੁਣ ਵਜ਼ਾਹਤ ਹੈ ਦੋ ਲਫ਼ਜ਼ਾਂ ਵਿੱਚ ਕਰਨੀ ਹੋਵੇ, ਜਿਸ ਬੋਲ ਤੋਂ, ਜਿਸ ਕਰਮ ਤੋਂ, ਜਿਸ ਕਿਰਦਾਰ ਤੋਂ, ਜਿਸ ਵਿਚਾਰ ਤੋਂ ਕਿਸੇ ਨੂੰ ਚੋਟ ਪਹੁੰਚੇ ਪਾਪ ਹੈ। ਕੋਈ ਲਿਖ ਕੇ ਪਾਪ ਕਰਦਾ, ਕੋਈ ਬੋਲ ਕੇ ਪਾਪ ਕਰਦਾ, ਕੋਈ ਕਰਕੇ ਪਾਪ ਕਰਦਾ। ਪਾਪ ਤੇ ਕਈ ਤਰ੍ਹਾਂ ਨੇ, ਚੋਟ ਕਿਸੇ ਨੂੰ ਪਹੁੰਚਾਉਣੀ ਹੈ, ਲਿਖ ਕੇ ਚੋਟ ਪਹੁੰਚਾਓ। ਇਸ ਦੇਸ਼ ਵਿਚ ਬੜਾ ਭਿਅੰਕਰ ਪਾਪ ਹੈ। ਮੈਂ ਜਿੰਨੇ ਅਖਬਾਰਾਂ ਦੇ ਐਡੀਟਰ ਦੇਖੇ, ਮਹਾਪਾਪੀ ਦੇਖੇ, ਜੋ ਕੁਝ ਲਿਖਦੇ ਪਏ ਸਨ, ਜਿੰਨਾ ਲਿਖਦੇ ਪਏ ਸਨ, ਤੇ ਫਿਰ ਪਾਪੀ ਇਹ ਦੇਖੇ ਸੂਚਨਾ ਪ੍ਰਸਾਰ ਮੰਤਰੀ ਜੋ ਟੀਵੀ ਦੇ ਉੱਤੇ ਜੋ ਬੁਲਾਈ ਜਾਂਦੇ ਚੋਟ ਬੋਲ ਕੇ ਚੋਟ ਪਹੁੰਚਾਈ ਜਾਣੀ ਹੈ, ਇੰਨੀ ਚੋਟ ਪਹੁੰਚਾਣੀ ਹੈ, ਬੋਲ ਕੇ ਚੋਟ ਪਹੁੰਚਾਣੀ, ਲਿਖ ਕੇ ਚੋਟ ਪਹੁੰਚਾਣੀ, ਜਾਂ ਕਿਸੇ ਕਰਮ ਨਾਲ ਚੋਟ ਪਹੁੰਚਾਣੀ, ਇਹ ਜਿਹੜਾ ਚੋਟ ਪਹੁੰਚਾਉਣਾ ਹੈ ਇਹ ਪਾਪ ਹੈ। ਮਹਾਰਾਜ ਕਹਿੰਦੇ ਨੇ ਰਾਮ ਦੇ ਦਾਸਾਂ ਦੇ ਸਰੋਵਰ, ਰਾਮਦਾਸ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਕਿਸੇ ਨੂੰ ਚੋਟ ਪਹੁੰਚਾਉਣ ਵਾਲੀ ਜਿਹੜੀ ਪਾਪ ਬਿਰਤੀ ਸੀ ਉਹ ਧੁੱਲ ਗਈ, ਹੁਣ ਚੋਟ ਨਹੀਂ ਪਹੁੰਚਾਉਂਦੇ, ਨਿਰਮਲ ਹੋ ਗਏ, ਪਵਿੱਤਰ ਹੋ ਗਏ। ਔਰ ਇਹ ਹਕੀਕਤ ਹੈ, ਸਿੱਖ ਨੇ ਆਪਣਾ ਹੱਕ ਮੰਗਿਆ, ਕਿਸੇ ਦਾ ਹੱਕ ਖੋਇਆ ਨਹੀਂ, ਅੱਜ ਤੱਕ ਨਹੀਂ। ਇਹ ਤੇ ਜਪ ਕਰਦਾ ਹੈ, ਇਹ ਤੇ ਸਤਿਗੁਰਾਂ ਨਾਲ ਜੁੜਿਆ ਹੋਇਆ, ਪਰ ਇਤਨੀ ਗੱਲ ਸਪਸ਼ਟ ਹੈ ਕਿ ਜਦ ਕੋਈ ਇਸ ਦਾ ਹੱਕ ਖੋਵੇ ਤੇ ਮੁਰਦਾ ਨਹੀਂ ਫਿਰ ਜੀਵਦਾ ਜਾਗਦਾ। ਇਹਦੀਆਂ ਤਲੀਆਂ ਵੀ ਮੱਲਣ ਦੀਆਂ ਲੋੜ ਨੇ, ਇਹਦੇ ਅੰਦਰ ਉਂਝ ਹੀ ਹੋਣ ਨੂੰ ਰੂਹ ਕਰ ਰਿਹਾ, ਇਹਦੇ ਅੰਦਰ ਉਂਝ ਵੀ ਜਜ਼ਬਾ ਮੌਜੂਦ ਹੈ, ਇਸਦੇ ਅੰਦਰ ਉਂਝ ਹੀ ਜੋ ਹੈ ਅਗਨੀ ਮੌਜੂਦ ਹੈ। ਤਾਂ ਸਾਹਿਬ ਕਹਿੰਦੇ ਰਾਮ ਦੇ ਦਾਸਾਂ ਦੇ ਸਰੋਵਰ ਦਾ ਇਸ਼ਨਾਨ ਕੀਤਾ, ਹੋਇਆ ਕਿ ਸਾਰੇ ਪਾਪ ਧੁੱਲ ਗਏ, ਸਾਰੇ ਗੁਨਾਹ ਧੁੱਲ ਗਏ। ਹਾਂਜੀ,

ਪ੍ਰਸੰਨ ਕੀਤਾ ਤੇ ਬਖਸ਼ਿਸ਼ ਕੀਤੀ ਹੈ। ਹਾਂਜੀ, ਹਰ ਪ੍ਰਕਾਰ ਦੀ ਜਿਹੜੀ ਕੁਸ਼ਲਤਾ ਹੈ, ਹਰ ਪ੍ਰਕਾਰ ਦਾ ਜੋ ਮੰਗਲ ਹੈ, ਸੁਖ ਹੈ, ਕਲਿਆਣ ਹੈ, ਉਹਦੀ ਪ੍ਰਾਪਤੀ ਹੋਈ ਮਨ ਵਿੱਚ, ਉਸਦੀ ਧਾਰਨਾ ਹੋਈ। ਹਾਂਜੀ, ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਕਰਦਿਆਂ ਹਰ ਪ੍ਰਕਾਰ ਦੇ ਥੋਕ ਦੀ ਪ੍ਰਾਪਤੀ ਹੋਈ। ਸਰੀਰਕ ਸਿੱਧੀ, ਮਾਨਸਿਕ ਸਿੱਧੀ, ਅਧਿਆਤਮਕ ਸਿੱਧੀ, ਭਾਵ ਸਰੀਰਕ ਸੁੱਖ, ਮਾਨਸਿਕ ਸੁੱਖ ਤੇ ਅਧਿਆਤਮਕ ਸੁੱਖ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋਈ ਗੁਰੂ ਦੇ ਸ਼ਬਦ ਦੇ ਵਿਚਾਰ ਕਰਦਿਆਂ ਕਰਦਿਆਂ। ਹਾਂਜੀ, ਸਾਧੂਆਂ ਦੀ ਸੰਗਤ ਕਰਦਿਆਂ ਕਰਦਿਆਂ, ਗੁਰੂ ਦੀ ਸੰਗਤ ਕਰਦਿਆਂ ਕਰਦਿਆਂ ਜਿਤਨੀ ਵੀ ਪਾਪ ਦੀ ਮੈਲ ਸੀ ਸਾਰੀ ਦੀ ਸਾਰੀ ਉਤਰ ਗਈ, ਲੈ ਗਈ। ਹਾਂਜੀ, ਔਰ ਇਸ ਤਰੀਕੇ ਦੇ ਨਾਲ ਜਦ ਪਵਿੱਤਰ ਹੋਏ ਤੇ ਅਕਾਲ ਪੁਰਖ ਅੰਗ ਸੰਗ ਹੋ ਗਿਆ, ਸਾਥੀ ਬਣ ਗਿਆ, ਮਦਦਗਾਰ ਬਣ ਗਿਆ। ਹਾਂਜੀ, ਗੁਰੂ ਦੀ ਬਖਸ਼ਿਸ਼ ਦਾ ਸਦਕਾ, ਰਹਿਮਤ ਦਾ ਸਦਕਾ, ਨਾਮ ਦਾ ਜਪ ਕੀਤਾ, ਪ੍ਰਭੂ ਦੀ ਬਾਣੀ ਪੜ੍ਹੀ। ਹਾਂਜੀ, ਉਹ ਜੋ ਅਨਾਦੀ ਅਕਾਲ ਪੁਰਖ ਹੈ, ਪਰਿਪੂਰਨ ਪ੍ਰਮਾਤਮਾ ਹੈ, ਫਿਰ ਉਸ ਦੀ ਪ੍ਰਾਪਤੀ ਹੋਈ, ਉਹ ਸਾਨੂੰ ਮਿਲਿਆ। ਇੱਥੇ ਤੱਕ ਸ਼ਬਦ ਦੇ ਵਿਚਾਰ, ਸ਼ਬਦ ਦੇ ਭਾਵ ਅਰਥ ਔਰ ਅਖਰੀ ਅਰਥ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਜੋ ਹੈ ਮੈਂ ਰੱਖੇ ਨੇ। ਹੁਣ ਮੈਂ 15-20 ਮਿੰਟ ਤੁਹਾਡੇ ਹੋਰ ਲੈਣੇ ਨੇ, ਉਸ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵੇਗਾ। ਪ੍ਰੋਫੈਸਰ ਦਰਸ਼ਨ ਸਿੰਘ ਨੇ ਤੇ ਭਾਈ ਸਾਹਿਬ ਭਾਈ ਸੁਰਿੰਦਰ ਸਿੰਘ ਨੇ ਆਪ ਨੂੰ ਕੀਰਤਨ ਦੀਆਂ ਧੁਨਾਂ ਦੇ ਨਾਲ ਨਿਹਾਲ ਕਰਨਾ ਤੇ ਅਗਲਾ ਪ੍ਰੋਗਰਾਮ ਪ੍ਰਬੰਧਕ ਸਾਹਿਬਾਨ ਸਿੰਘ ਸਾਹਿਬਾਨ ਤੁਹਾਡੇ ਸਾਹਮਣੇ ਜੋ ਹੈ ਰੱਖਣਗੇ। 15-20 ਮਿੰਟ ਮੈਂ ਤੁਹਾਡੇ ਹੋਰ ਲਵਾਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਪਾਵਨ ਪਵਿੱਤਰ ਬਾਣੀ ਵਿੱਚ ਪ੍ਰਮਾਣ ਕੀਤਾ ਹੈ ਕਿ ਮਨੁੱਖ ਦਾ ਮਨ ਤੇ ਤਨ ਇਹ ਦੋ ਵਜੂਦ ਨੇ, ਅਲੱਗ ਅਲੱਗ, ਅਸੀਂ ਦੋ ਰੂਪ ਰੱਖਦੇ ਹਾਂ, ਇੱਕ ਨਹੀਂ। ਕਈ ਦਫਾ ਸਾਡਾ ਤਨ ਕੁਛ ਹੋਰ ਕਹਿੰਦਾ, ਸਾਡਾ ਮਨ ਕੁਛ ਹੋਰ ਕਹਿੰਦਾ। ਜ਼ਬਾਨ ਬਾਣੀ ਪੜ ਰਹੀ ਹੁੰਦੀ, ਮਨ ਨਹੀਂ ਪੜਦਾ। ਕਈ ਦਫਾ ਮਨ ਪੜ ਰਿਹਾ ਹੁੰਦਾ, ਜ਼ਬਾਨ ਖਾਮੋਸ਼ ਹੁੰਦੀ ਹੈ। ਤਨ ਤੇ ਮਨ ਦੋ ਅਲੱਗ ਅਲੱਗ ਵਜੂਦ ਨੇ, ਇਹ ਦੋ ਅਲੱਗ ਅਲੱਗ ਦੁਨੀਆਂ ਨੇ ਸਾਡੀਆਂ। ਤੇ ਜਦ ਦੁਨੀਆਂ ਅਲੱਗ ਅਲੱਗ ਨੇ ਹਰ ਮਨੁੱਖ ਦੀਆਂ, ਤਾਂ ਇਹਨਾਂ ਦੋ ਦੁਨੀਆਂ ਦੇ ਉੱਤੇ ਰਾਜ ਪ੍ਰਬੰਧ ਵੀ ਵੱਖ ਵੱਖ ਹੈ। ਸਰੀਰ ਦੀ ਦੁਨੀਆਂ ਦਾ ਰਾਜ ਪ੍ਰਬੰਧ ਵੱਖ ਤੇ ਮਾਨਸਿਕ ਮੰਡਲ ਦਾ ਰਾਜ ਪ੍ਰਬੰਧ ਵੱਖ। ਕਹਿੰਦੇ ਨੇ ਮਨ ਵਿੱਚ ਉਦੋਂ ਤਬਦੀਲੀ ਆ ਜਾਂਦੀ ਹੈ, ਕ੍ਰਾਂਤੀ ਆ ਜਾਂਦੀ ਹੈ, ਜਦ ਰਾਜ ਪ੍ਰਬੰਧ ਬਦਲ ਜਾਂਦਾ ਹੈ। ਕਿਸੇ ਵੀ ਦੇਸ਼ ਵਿੱਚ ਪਲਟਾ ਉਦੋਂ ਆਉਂਦਾ ਹੈ ਜਦ ਰਾਜ ਪ੍ਰਬੰਧ ਬਦਲਦਾ ਹੈ, ਪਲਟਦਾ ਹੈ। ਇਹਦੇ ਨਾਲ ਤਬਦੀਲੀ ਆ ਜਾਂਦੀ ਹੈ, ਕ੍ਰਾਂਤੀ ਆ ਜਾਂਦੀ ਹੈ। ਤੇ ਸਾਰੀ ਦੁਨੀਆਂ ਵਿੱਚ ਵੱਖ ਵੱਖ ਤਜਰਬੇ ਕੀਤੇ ਗਏ, ਕਿਧਰੇ ਸ਼ਖਸੀ ਹਕੂਮਤ, ਕਿਧਰੇ ਸੋਸ਼ਲਿਜ਼ਮ, ਕਮਿਊਨਿਜ਼ਮ, ਕਿਧਰੇ ਡੈਮੋਕ੍ਰੇਸੀ, ਜਮਹੂਰੀ, ਪ੍ਰਜਾਤੰਤਰ, ਇਹ ਵੱਖ ਵੱਖ ਤਜਰਬੇ ਕੀਤੇ ਗਏ ਤਾਂ ਕਿ ਬੰਦੇ ਨੂੰ ਬੈਰੂਨੀ ਸੁੱਖ ਮਿਲੇ, ਬੰਦੇ ਨੂੰ ਅੰਦਰੂਨੀ ਚੈਨ ਮਿਲੇ। ਇਹ ਵੀ ਵੱਖ ਵੱਖ ਤਜਰਬੇ ਕੀਤੇ ਗਏ, ਹਰ ਇੱਕ ਯੁੱਗ ਦੇ ਵਿੱਚ ਆਪਣੇ ਆਪਣੇ ਢੰਗ ਨਾਲ ਤਜਰਬੇ ਕੀਤੇ ਗਏ। ਜੈਸੇ ਸਤਿਗੁਰੂ ਕਹਿੰਦੇ ਨੇ ਕਿ ਸਤ ਯੁਗ ਸਤ ਤ੍ਰੇਤਾ ਜਗੇ, ਦੁਆਪਰ ਪੂਜਾ ਚਾਰ, ਤਿੰਨੋ ਯੁਗ ਤਿੰਨੋ ਦੜੇ, ਕਲ ਕੇਵਲ ਨਾਮ ਆਧਾਰ। ਮਨ ਨੂੰ ਸਕੂਨ ਮਿਲੇ, ਮਨ ਨੂੰ ਚੈਨ ਮਿਲੇ, ਕਿਸੇ ਵਕਤ ਪੂਜਾ ਪਾਠ ਦੀ ਗੱਲ, ਤੀਰਥਾਂ ਦੇ ਰਟਨ ਦੀ ਗੱਲ, ਹਵਨ ਯੱਗ ਦੀ ਗੱਲ, ਸੰਜਮ ਤੇ ਜਤ ਦੀ ਗੱਲ, ਇਹ ਵੱਖ ਵੱਖ ਤੌਰ ਤਰੀਕੇ ਅਪਣਾਏ ਗਏ ਕਿ ਬੰਦੇ ਦੇ ਮਨ ਨੂੰ ਸੁੱਖ ਮਿਲੇ, ਬੰਦੇ ਦੇ ਤਨ ਨੂੰ ਤੇ ਇਹਦੀਆਂ ਬੈਰੂਨੀ ਲੋੜਾਂ ਜਿਹੜੀਆਂ ਨੇ ਸਹੂਲੀਅਤ ਨਾਲ, ਸੌਖੇ ਢੰਗ ਨਾਲ ਇਸ ਨੂੰ ਪ੍ਰਾਪਤ ਹੋਵਣ। ਤੇ ਬਾਹਰੋਂ ਵੀ ਕੁਝ ਯਤਨ ਕੀਤੇ ਗਏ, ਇੱਕ ਯਤਨ ਉਹ ਜੋ ਵੈਦ ਲੋਕਾਂ ਨੇ ਕੀਤਾ, ਇੱਕ ਯਤਨ ਉਹ ਜੋ ਰਾਜਨੀਤਿਕ ਲੋਕਾਂ ਨੇ ਕੀਤਾ ਕਿ ਬੰਦਾ ਸਰੀਰਕ ਤਲ ਤੇ ਸੁਖੀ ਰਹਿ ਸਕੇ, ਸਰੀਰ ਦੇ ਵਿਚ ਕੋਈ ਬਿਮਾਰੀਆਂ ਨਾ ਆਉਣ। ਇਸ ਦੇਸ਼ ਦੇ ਪੁਰਾਣਾ ਤਰੀਕਾ ਆਯੁਰਵੇਦਿਕ ਸੀ, ਉਹ ਤਬਦੀਲ ਹੋਇਆ, ਯੂਨਾਨੀ ਇਲਾਜ ਆਇਆ। ਵੀ ਦੇਖਿਆ ਗਿਆ ਆਯੁਰਵੇਦਿਕ ਢੰਗ ਨਾਲ ਇਲਾਜ ਕਰਦਿਆਂ ਸਾਰੀਆਂ ਬਿਮਾਰੀਆਂ ਨਹੀਂ ਜਾਂਦੀਆਂ, ਕੁਝ ਬਿਮਾਰੀਆਂ ਰਹਿ ਜਾਂਦੀਆਂ ਨੇ, ਤਾਂ ਫਿਰ ਯੂਨਾਨੀ ਤੌਰ ਤਰੀਕਾ ਪ੍ਰਚਲਿਤ ਹੋਇਆ। ਯੂਨਾਨੀ ਤੌਰ ਤਰੀਕੇ ਤੋਂ ਬਾਅਦ ਫਿਰ ਅੰਗਰੇਜ਼ੀ ਇਲਾਜ ਆਇਆ, ਐਲੋਪੈਥੀ ਆਈ। ਤੇ ਫਿਰ ਦੇਖਿਆ ਗਿਆ ਇਹ ਵੀ ਕਈ ਰੋਗਾਂ ਦੇ ਉੱਤੇ ਕਾਰਗਰ ਨਹੀਂ ਸਾਬਤ ਹੁੰਦਾ, ਹੋਮਿਓਪੈਥੀ ਆਈ। ਅੱਜ ਕੱਲ੍ਹ ਨੇਚਰਪੈਥੀ ਦਾ ਬੜਾ ਜ਼ੋਰ ਹੈ। ਇਹ ਸਾਰੇ ਤਜਰਬੇ ਵੱਖ ਵੱਖ ਸਿਆਣੇ ਲੋਕਾਂ ਨੇ, ਵੈਦ ਲੋਕਾਂ ਨੇ ਕੀਤੇ ਕਿ ਬੰਦੇ ਦੇ ਸਰੀਰ ਦੇ ਚੋਂ ਕਿਸੇ ਤਰੀਕੇ ਨਾਲ ਰੋਗ ਕੱਢੀਏ ਤੇ ਬੰਦਾ ਸਰੀਰਕ ਤਲ ਤੇ ਸਵਸਥ ਹੋ ਸਕੇ। ਬੰਦੇ ਦੀਆਂ ਆਰਥਿਕ ਲੋੜਾਂ ਤੇ ਬੰਦੇ ਦਾ

0: ਰਾਜ ਢਾਂਚਾ ਸੁਖੀ ਰਹਿ ਸਕੇ ਵੱਖ ਵੱਖ ਤੌਰ ਤਰੀਕਿਆਂ ਨਾਲ ਰਾਜਨੀਤਿਕ ਲੋਕਾਂ ਨੇ ਪ੍ਰਬੰਧ ਬਣਾਏ, ਕਾਨੂੰਨ ਬਣਾਏ, ਵਿਧਾਨ ਬਣਾਏ। ਪਿਛਲੇ ਦਿਨੀ ਇੱਕ ਬਹੁਤ ਵੱਡੇ ਸਿੱਖ ਜਗਤ ਦੇ ਮੁਖੀ ਬੰਦੇ ਨੇ ਕਲਕੱਤੇ ਵਿਚ ਕਿਧਰੇ ਕਿਹਾ, ਕਿਉਂਕਿ ਕਲਕੱਤੇ ਦੇ ਸਿੰਘਾਂ ਨੇ ਮੈਨੂੰ ਇਸ ਤਰ੍ਹਾਂ ਆਖਿਆ ਬਈ, ਉਹ ਕਹਿੰਦਾ ਕਿ ਰਹਿਤਨਾਮਾ ਨਹੀਂ ਸੁਣਾਉਣਾ ਚਾਹੀਦਾ, ਸਿਰਫ ਬਾਣੀ ਪੜੋ। ਗੁਰੂਆਂ ਨੇ ਬਾਣੀ ਉਚਾਰਨ ਕੀਤੀ ਰਹਿਤਨਾਮੇ ਤੇ ਬੰਦਿਆਂ ਦੇ ਨੇ, ਲਿਹਾਜ਼ਾ ਰਹਿਤਨਾਮਿਆਂ ਨਾਲ ਸਾਡਾ ਕੀ ਮਤਲਬ। ਗੱਲ ਇਤਨੀ ਸੀ ਕਿ ਰਹਿਤਨਾਮੇ ਸਿੱਖ ਜਗਤ ਤੋਂ ਕੱਢ ਦਈਏ ਤੇ ਰਹਿਤ ਵਹਿਤ ਆਪੇ ਨਿਕਲ ਗਈ, ਅੰਮ੍ਰਿਤ ਦੀ ਮਰਿਆਦਾ ਆਪੇ ਨਿਕਲ ਗਈ। ਔਰ ਉਹਨੇ ਕਲਕੱਤੇ ਦੇ ਇਸ ਵਿਸ਼ੇ ਤੇ ਬਹੁਤ ਜ਼ੋਰ ਲਾਇਆ ਤੇ ਮੈਨੂੰ ਉਥੋਂ ਦੇ ਚੀਦਾ ਚੀਦਾ ਸੱਜਣਾ ਨੇ, ਜੋ ਕਾਫੀ ਤਾਦਾਦ ਦੇ ਜਿੱਥੇ ਹੁਣ ਵੀ ਆਏ ਨੇ, ਆਖਿਆ ਵੀ ਇਸ ਸੰਬੰਧ ਚ ਤੁਸੀਂ ਕੁਛ ਕਹੋ। ਮੈਨੂੰ ਉੱਥੇ ਕਹਿਣਾ ਪਿਆ ਹਰ ਸੰਪਰਦਾ ਦੇ ਆਪਣੇ ਸਿਧਾਂਤਿਕ ਗ੍ਰੰਥ ਨੇ ਤੇ ਵਿਧਾਨਕ ਗ੍ਰੰਥ ਨੇ। ਕੁਰਾਨ ਇਸਲਾਮ ਦਾ ਸਿਧਾਂਤਿਕ ਗ੍ਰੰਥ ਹੈ, ਹਦੀਸਾਂ ਇਸਲਾਮ ਦੀਆਂ ਵਿਧਾਨਕ ਗ੍ਰੰਥ ਨੇ। ਸਿਧਾਂਤ ਤੱਕ ਪਹੁੰਚਣਾ ਕਿਵੇਂ ਹੈ? ਵਿਧਾਨ ਹੈ। ਸਿਧਾਂਤ ਇੱਕ ਮਾਰਗ, ਇੱਕ ਰਸਤਾ ਬਣ ਗਿਆ, ਪਰ ਰਸਤੇ ਦੇ ਉੱਤੇ ਚੱਲਣ ਦੇ ਰੂਲ, ਆਖਰ ਟ੍ਰੈਫਿਕ ਰੂਲ ਵੀ ਤੇ ਆਉਂਦੇ ਨੇ। ਰਸਤਾ ਗੁਰੂ ਗ੍ਰੰਥ ਸਾਹਿਬ ਇੱਕ ਰਸਤਾ ਹੈ, ਕੁਰਾਨ ਇੱਕ ਰਸਤਾ ਹੈ, ਵੇਦ ਇੱਕ ਰਸਤਾ ਹੈ, ਗੀਤਾ ਇੱਕ ਰਸਤਾ ਹੈ, ਪਰ ਆਖਰ ਰਸਤੇ ਦੇ ਉੱਤੇ ਚੱਲਣ ਦੇ ਨਿਯਮ ਵੀ ਤੇ ਆਉਂਦੇ ਨੇ, ਟ੍ਰੈਫਿਕ ਰੂਲ ਵੀ ਤੇ ਆਉਂਦੇ ਨੇ। ਰਸਤਾ ਕੋਈ ਹੋਰ ਬਣਾਉਂਦੇ ਨੇ, ਸੜਕ ਕੋਈ ਹੋਰ ਬਣਾਉਂਦੇ ਨੇ, ਠੇਕੇਦਾਰ ਬਣਾਉਂਦੇ ਨੇ, PWD ਦਾ ਮਹਿਕਮਾ ਬਣਾਉਂਦਾ, ਤੇ ਟ੍ਰੈਫਿਕ ਰੂਲ ਖਿਮਾ ਕਰਨੀ ਉਹ ਟ੍ਰੈਫਿਕ ਦਾ ਮਹਿਕਮਾ ਬਣਾਉਂਦਾ, ਯਾਤਾਯਾਤ ਦਾ ਮਹਿਕਮਾ ਬਣਾਉਂਦਾ, ਉਹ ਦੂਜੇ ਮਹਿਕਮੇ ਦਾ ਕੰਮ, ਉਹ ਟ੍ਰੈਫਿਕ ਰੂਲ ਬਣਾਉਂਦਾ। ਸੜਕ ਬਣਾ ਲੈਣਾ ਏ ਸਿਰਫ ਬਹੁਤ ਵੱਡੀ ਗੱਲ ਨਹੀਂ, ਸੜਕ ਦੇ ਉੱਤੇ ਚੱਲਣ ਦੇ ਰੂਲ ਵੀ ਬਣਾਉਣੇ ਪੈਣਗੇ, ਨਿਯਮ ਵੀ ਬਣਾਉਣੇ ਪੈਣਗੇ। ਅਮਰੀਕਾ ਦੇ ਅਮਰੀਕਾ ਦਾ ਜਿੱਥੇ ਜਿੱਥੇ ਜੋ ਹੈ ਟ੍ਰੈਫਿਕ ਰੂਲ ਦਾ ਪ੍ਰਭਾਵ ਹੈ, ਉੱਥੇ ਲੋਕੀ ਸੱਜੇ ਪਾਸੇ ਚੱਲਦੇ ਨੇ, ਬਾਕੀ ਦੇਸ਼ਾਂ ਚ ਲੋਕੀ ਖੱਬੇ ਪਾਸੇ ਚੱਲਦੇ, ਸਮੁੱਚੇ ਅਰਬ ਦੇ ਚ ਔਰ ਯੂਰਪ ਦੇ ਕਈ ਦੇਸ਼ਾਂ ਦੇ ਚ, ਅਮਰੀਕਾ ਦੇ ਚ, ਕੈਨੇਡਾ ਦੇ ਚ ਲੋਕੀ ਸੱਜੇ ਪਾਸੇ ਚੱਲਦੇ ਨੇ, ਕਾਰਾਂ ਮੋਟਰਾਂ ਸੱਜੇ ਪਾਸੇ ਚੱਲਦੀਆਂ ਨੇ, ਤੇ ਇੰਗਲੈਂਡ ਦੇ ਚ ਤੇ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਦੇ ਚ ਤੇ ਭਾਰਤ ਦੇ ਚ ਖੱਬੇ ਪਾਸੇ ਚੱਲਦੇ ਰੂਲ ਹੈ। ਤੇ ਹੁਣ ਕੋਈ ਆਖੇ ਮੈਂ ਟ੍ਰੈਫਿਕ ਰੂਲ ਨਹੀਂ ਮੰਨਦਾ, ਮੇਰੀ ਮਰਜ਼ੀ, ਮੈਂ ਸੱਜੇ ਚੱਲਾਂ, ਮੈਂ ਖੱਬੇ ਚੱਲਾਂ, ਬੱਸ ਦਾ ਡਰਾਈਵਰ ਆਖੇ ਮੈਂ ਟ੍ਰੈਫਿਕ ਨਿਯਮ ਦੀ ਪਾਲਣਾ ਨਹੀਂ ਕਰਨੀ, ਮੈਂ ਤੇ ਇੰਨੀ ਪਾਲਣਾ ਕਰਨੀ, ਚੱਲਣਾ ਸੜਕ ਤੇ, ਉਜਾੜ ਚ ਨਹੀਂ ਚੱਲਾਂਗਾ, ਕੱਚੇ ਚ ਨਹੀਂ ਚੱਲਾਂਗਾ, ਜਿੱਥੇ ਸੜਕ ਨਹੀਂ ਉੱਥੇ ਨਹੀਂ ਚੱਲਾਂਗਾ, ਚੱਲਾਂਗਾ ਮੈਂ ਸੜਕ ਤੇ, ਪਰ ਮੈਂ ਸੜਕ ਦੇ ਨਿਯਮ ਦੀ ਪਾਲਣਾ ਨਹੀਂ ਕਰਨੀ, ਮੈਂ ਟ੍ਰੈਫਿਕ ਰੂਲ ਦੀ ਪਾਲਣਾ ਨਹੀਂ ਕਰਨੀ। ਧੋਖੇ ਮੈਂ ਕਰਨੀ, ਡਰਾਈਵਰ ਮੁਸਾਫਰਾਂ ਨੂੰ ਮੰਜ਼ਲੇ ਮਕਸੂਦ ਤੇ ਪਹੁੰਚਾਏਗਾ, ਇਹਦਾ ਆਪਣਾ ਵੀ ਭੋਗ ਪੈ ਜਾਏਗਾ ਤੇ ਮੁਸਾਫਰਾਂ ਦਾ ਵੀ ਰਸਤੇ ਚ ਪੈ ਜਾਣਾ। ਟ੍ਰੈਫਿਕ ਨਿਯਮ ਦੀ ਪਾਲਣਾ ਕਰਨੀ ਪੈਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਮਾਰਗ ਨੇ, ਇਸ ਮਾਰਗ ਦੇ ਉੱਤੇ ਅਸੀਂ ਕਿਸ ਤਰ੍ਹਾਂ ਚੱਲਣਾ ਹੈ, ਰਹਿਤਨਾਮੇ ਸਾਡਾ ਅਸੂਲ ਨੇ, ਟ੍ਰੈਫਿਕ ਜੋ ਹੈ ਰੂਲ ਨੇ, ਉਹਦੇ ਮੁਤਾਬਕ ਅਸੀਂ ਚੱਲਣਾ ਇਸ ਮਾਰਗ ਤੇ। ਇਸੇ ਤਰੀਕੇ ਨਾਲ ਹਦੀਸਾਂ ਵਿਧਾਨਕ ਗ੍ਰੰਥ ਨੇ, ਵੇਦ ਸਿਧਾਂਤਿਕ ਗ੍ਰੰਥ ਨੇ ਹਿੰਦੂ ਧਰਮ ਦੇ, ਪਰ ਮਨੁਸਮ੍ਰਿਤੀ ਵਿਧਾਨਕ ਗ੍ਰੰਥ ਹੈ, ਵਿਧਾਨ ਹੈ ਉਹਦੇ ਚ, ਰੂਲ ਨੇ। ਤੇ ਉਹਨੇ ਬੁਲੰਦ ਬਾਂਗ ਕਿਹਾ ਰਹਿਤਨਾਮਿਆਂ ਦੀ ਕੀ ਲੋੜ ਹੈ, ਰਹਿਤਨਾਮਿਆਂ ਦੀ ਕੀ ਲੋੜ ਹੈ। ਤੇ ਮੈਂ ਆਖਿਆ ਹੁਣ ਕਿਧਰੇ ਮੁਲਾਕਾਤ ਨਹੀਂ ਹੋ ਤੇ ਉਹਨੂੰ ਕਹਿ ਦਿਆਂ ਹੁਣ ਸਾਰੇ ਦੇਸ਼ ਚ ਰੋਲਾ ਪਾ, ਟ੍ਰੈਫਿਕ ਰੂਲ ਦੀ ਕੀ ਲੋੜ ਹੈ, ਤੇ ਸਿਰਫ ਸੜਕਾਂ ਬਣਾਉਣੀਆਂ ਚਾਹੀਦੀਆਂ, ਟ੍ਰੈਫਿਕ ਰੂਲ ਦੀ ਕੀ ਲੋੜ ਹੈ? ਨਹੀਂ, ਸੜਕ ਵੀ ਬਣਾਉਣੀ ਪੈਂਦੀ ਹੈ, ਟ੍ਰੈਫਿਕ ਰੂਲ ਵੀ ਬਣਾਉਣੇ ਪੈਂਦੇ, ਮਾਰਗ ਵੀ ਬਣਾਉਣਾ ਪੈਂਦਾ, ਮਾਰਗ ਦੇ ਚੱਲਣ ਦੇ ਨਿਯਮ ਵੀ ਬਣਾਉਣੇ ਪੈਂਦੇ ਨੇ। ਇਸ ਵਾਸਤੇ ਹਰ ਜੋ ਹੈ ਸੰਪਰਦਾ ਦੇ ਆਪਣੇ ਸਿਧਾਂਤਿਕ ਗ੍ਰੰਥ ਨੇ, ਆਪਣੇ ਵਿਧਾਨਕ ਗ੍ਰੰਥ ਨੇ, ਉਹਦੇ ਰੂਲ ਨੇ, ਉਹਦੇ ਕੁਝ ਅਸੂਲ ਨੇ, ਉਹਦੇ ਮੁਤਾਬਕ ਜੋ ਹੈ ਚੱਲਣਾ ਹੁੰਦਾ, ਔਰ ਉਸ ਮੁਤਾਬਕ ਉਸਦੀ ਜੋ ਹੈ ਪਾਲਣਾ ਕਰਨੀ ਹੁੰਦੀ ਹੈ। ਤਾਂ ਮੈਂ ਇਸ ਕਰਾਂ, ਕੁਛ ਬਾਹਰ ਦੇ ਰਾਜਨੀਤਿਕ ਢਾਂਚੇ ਇਸ ਤਰ੍ਹਾਂ ਬਦਲਦੇ ਰਹਿ ਕਿ ਬੰਦੇ ਨੂੰ ਆਰਥਿਕ ਸਮਾਜਿਕ ਤੌਰ ਤੇ ਸੰਤੁਸ਼ਟੀ ਹੋਵੇ, ਸਕੂਨ ਮਿਲੇ, ਤੇ ਇਹਦੇ ਵਿਚ ਕੋਈ ਬਾਧਾ ਨਾ ਖੜੀ ਹੋਵੇ। ਰਾਜਨੀਤਿਕ ਲੋਕਾਂ ਨੇ ਨਿਯਮ ਬਣਾਏ ਤੇ ਵੱਖ ਵੱਖ ਇਹ ਰਾਜਨੀਤਿਕ ਦੁਨੀਆਂ ਵਿਚ ਪਲਟਾ ਆਉਂਦਾ ਰਿਹਾ, ਇਸ ਤਰ੍ਹਾਂ ਜਿਵੇਂ ਵੈਦਿਕ ਦੁਨੀਆਂ ਵਿਚ ਪਲਟਾ ਆਇਆ, ਪਹਿਲੇ ਆਯੁਰਵੇਦਿਕ, ਫਿਰ ਯੂਨਾਨੀ ਇਲਾਜ, ਫਿਰ ਐਲੋਪੈਥੀ, ਫਿਰ ਹੋਮਿਓਪੈਥੀ, ਫਿਰ ਨੇਚਰਪੈਥੀ, ਇਹ ਵੱਖ ਵੱਖ ਸਿਲਸਿਲਾ ਚੱਲਿਆ। ਇਸ ਤਰ੍ਹਾਂ ਕਿਸੇ ਵਕਤ ਸ਼ਕਤੀ ਹਕੂਮਤ ਕਿੰਗਡਮ, ਫਿਰ ਸੋਸ਼ਲਿਜ਼ਮ ਦਾ ਨਾਰਾ ਲੱਗਿਆ, ਕਮਿਊਨਿਜ਼ਮ ਆਇਆ, ਫਿਰ ਇਹ ਪ੍ਰਜਾਤੰਤਰ, ਡੈਮੋਕ੍ਰੇਸੀ, ਜਮਹੂਰੀਅਤ, ਇਹ ਵੱਖ ਵੱਖ ਤਜਰਬੇ ਕੀਤੇ ਗਏ। ਲੇਕਿਨ ਖਿਮਾ ਕਰਨੀ, ਆਯੁਰਵੇਦਿਕ ਦੇ ਹੁੰਦਿਆਂ ਹੋਇਆਂ ਵੀ ਕੁਛ ਰੋਗ ਐਸੇ ਸਨ ਜਿਨ੍ਹਾਂ ਰੋਗਾਂ ਵਿਚ ਲੋਕੀ ਗ੍ਰਸੇ ਰਹਿੰਦੇ ਸਨ ਤੇ ਰੋਗ ਦੂਰ ਨਾ ਹੋ ਸਕਿਆ। ਹੋਮਿਓਪੈਥੀ, ਨੇਚਰਪੈਥੀ, ਐਲੋਪੈਥੀ, ਯੂਨਾਨੀ ਤਿੱਬ ਦੇ ਹੁੰਦਿਆਂ ਹੋਇਆਂ ਵੀ रोग मनुख की दुनिया दे रहे पूर्ण तौर पर दूर ना होए। हुण तो मैं देखदा जितनी देर दे कोई नवी दवाई बाजार दे आउंदी है उतनी देर दे कोई नवा रोग भी आ जाता है। मेडिकल स्टोर दवाइयां नाल भरे पैण, बंदियां दे शरीर बीमारियां नाल भरे पैण। हो दी सियासत से तो रह जाती है चंगेजी, जुदा हो दी सियासत से तो रह जाती है चंगेजी। इकबाल कहिंदा है सियासत नालों धर्म नूं अड कर दो ते सियासत की रह जाती है, चंगेज खान दा अखाड़ा, हलाकू दी महफिल, हिटलर दा दीवान, बस यही कुछ रह जाता है और कुछ नहीं रह जाता। अगर दीन नूं कढ दो, अगर धर्म नूं कढ दो सियासत दे चों, जुदा हो दी सियासत से तो रह जाती है चंगेजी। साढ़े देश दे कुछ राजे भी पूजे गए, राजिया नूं भगवान आख्या गया। केड़े राजे? राजा राम, राजा कृष्ण, संत महापुरुष, बड़ी बड़ी इन्हां दी पूजा हुई। ते मैं अर्ज करा राजे करके नहीं, ये राजे सन पर नालक धार्मिक सन। राजे तो इतने बेशतर होए ने, कौन पूजता है, कौन उन्होंने भगवान आखदा है, कौन उन्होंने मत्था टेकता है। तो मैं अर्ज करा ये कोई बहुत वड्डे राजे भी नहीं सन। एक अयोध्या का राजा है, तो अयोध्या की अज आबादी भी जिहड़ी है कोई 90,000 तो ज्यादा नहीं है। ते मैं समझदा श्री राम दे जमाने ते 10-15,000 की आबादी का कस्बा होना है, शहर होना है। 15,000 की आबादी बहुत आउंदी सी जी, बहुत वड्डा शहर है क्योंकि 15,000 बंदे रहिंदे ने। चलो 20,000 मन लैंदे आ, आले दुआले 10-15 पिंड सन, बस इतना ही राजपाट सी उन्हां दा, सारा देश पूजदा पिया। दूसरे द्वापर युग दे राजा ने द्वारका दे श्री कृष्ण, ते द्वारका अज भी 60-70,000 की आबादी का शहर है, इस तों वड्डा नहीं है। आले दुआले 15-20 कस्बे होर, इतना ही राजपाट सी श्री कृष्ण दा, द्वारका दे राजा। पूजा की थी सारे देश ने, राजे करके पूजा की थी। जे राजे करके पूजा है तो कृष्ण ते राम नालों होर वड्डे वड्डे राजे मौजूद सन, इतनी मैरज करते हैं। जिन्हां दा राजपाट श्री राम नालों श्री कृष्ण नालों बहुत ज्यादा से, नहीं पूजा हुई। इन्हां दी क्यों हुई? ए सियासतदान होण दे नाल नाल धार्मिक सन, बस इतनी गल। इन्हां ने धर्म ते नीति नूं इकट्ठा कीता होया सी। एक विशिष्ट दा चेला है, एक संदीपन दा चेला है। श्री कृष्ण संदीपन दे चेले ने और श्री राम विशिष्ट दे चेले ने। दोवें धार्मिक दुनिया दे संपन्न ने, निपुण ने, ते अपनी राजनीति नूं धर्म दे अनुसार चलांदे ने। दिल शिकनी ना होवे, किसे दा हक ना मारिया जाए, किसे दी समाजिक तौर ते जो है हक तलफी ना होवे, किसे दी आर्थिक तौर ते हक तलफी ना होवे। जद इन्हां ने अपने राज प्रबंध दे नाल धर्म नूं जोड़िया ते धर्म फैलन लग पिया, बहुत लोगों ने भगवान जान के पूजा की। और स्पष्ट है कि धर्म तो बिना राजनीति पवित्र नहीं आउंदी, ते राजनीति तो बिना धर्म चलदा नहीं। राज बिना ने धर्म चले हैं, धर्म बिना सब दले मले। ते बिल्कुल स्पष्ट है, गल सही है। हुण पूजदा सारा देश, ते जिहड़े पूजदे ने कहिंदे जी धर्म ते सियासत नूं अड अड करो, ते पहले ते राम दे नाल राजा शब्द अड करो। संत राम आखो, राजा राम क्यों कहिंदे? राजा शब्द हटाओ दे नालों, भगवान राजा राम, भगवान राजा राम कही जांदे हो, राजा राम कही जांदे हो, पूजी जांदे हो। राजियां दी ते असीं पूजा नहीं करदे, राजनीतिकां दी ते असीं पूजा नहीं करदे, राजियां नूं ते असीं मत्था नहीं टेकदे, राजियां नूं ते कोई सजदा नहीं करदा। अंदर भाव है, इह ओह राजा है जो धार्मिक है, इह ओह राजा है जो संत है, इह ओह राजा है जो विशिष्ट दा चेला है। और इसने अपनी राजनीति नूं धर्म नाल जोड़िया, सारी दुनिया ने उहदे कदमां ते सजदा कीता, सारे देश ने। फिर ने महाराजा कृष्ण, द्वारका दे राजा कृष्ण, द्वारकाधीश उन्हां दा नां है, द्वारका दे राजा, द्वारकाधीश आख्या जांदा है। मथुरा विच बहुत वड्डा मंदिर है, उस मंदिर दा नां भी है द्वारकाधीश। और द्वारका विच बहुत वड्डा मंदिर है, उहदा नां भी है द्वारकाधीश, द्वारका दे मालक, द्वारका दे राजा। ते द्वारका दे राजे होण दे नाते ते पूजा नहीं है। ओ राजा बाद विच है, संत पहले। ते सारे देश ने पूजा की थी, ते पूजन वाले कहिंदे पए ने ए सिंगो, धर्म नालों सियासत नूं अड करो। ते मेरा इस स्टेज तो इन्हां नूं जवाब है, श्री कृष्ण नूं राजा कहना छड़ दो, ते श्री राम नूं भी राजा कहना छड़ दो। संत आखो, तुसी राजा राम आखी जांदे हो, राजा कृष्ण आखी जांदे हो, अपनी थां ते उते थानू चाहिदा है वह बंदा जिहड़ा धार्मिक भी होवे सियासतदान भी होवे ते जद साडी वारी आए ते कहिंदे नहीं जी धर्म नूं सियासत नालों अड करो ते जे सियासत दे चों धर्म नूं अड कर दिता ते सियासत ते गुंडियां दा अखाड़ा बन के रह जांदी है चंगेज़ खान दा अखाड़ा बन के रह जांदी है एक बड़ा प्रतिष्ठित गुंडा सी तुसीं आखो कि प्रतिष्ठित गुंडा मैं बैठा सी कुछ सियासतदाना नाल और उस गुंडे नूं मैं जानदा सी सुभावक हुण इत्थे चल पई है गल ते मैं हुण लफ्ज़ रोक नहीं सकदा तीन चार उसने कतल भी किया और जाती तौर पर भी मैं उसनु जानता सी इस वास्ते कदी कदी कथा सुनन आंदा सी ते एक दिन जद उन्हां राजनीतिकां दे कोल मैं बैठा राजस्थान की यह गल ते सारे राजनीतिक खड़े हो गए जद वो आया ते मैं नहीं खड़ा होया मैनू कहण लगे गैनी जी खड़े हो जाओ मैं क्यों इस गुंडे दे वास्ते खड़ा हो जावां इन्हें तीन चार कतल किए ने ते जिस गली तो लंघदा लोकी करदे बूहे बंद कर छड़दे ते जिस गली तो लंघदा लोकी सहम जांदे ते पता मैनू कहण लगे मस्कीन जी राजनीति में ऐसा चलता है मैं कहा ठीक है राजनीति में गुंडागर्दी चलती है राजनीति में बदमाशी चलती है राजनीति में ये कातिल लोग चलते हैं ये देश की राजनीति। फिर एक व्यापारियों की सभा च मैं बैठा से एक दो सर्व सम्मेलन भी इन्होंने दिनों चोन भी मैं अटेंड किए उन्होंने व्यापारियों च मैं बैठा मैं कह हद हो गई अहिंसा परमो धर्म के पुजारी जैनी घ्यो गऊ की चरबी मिला मिला के सारे पंजाब के सारे हिला हरियाणे खिला छड़े कितने का धर्म भ्रष्ट कर छड़े इत बहुत माड़ी गल पता मैनू की आख्या बिजनेस में ऐसा चलता है व्यापार में ऐसा चलता है राजनीति में गुंडागर्दी चलती है बिजनेस में बेईमानी चलती है तो चलती है जो बिजनेस बेईमानी है तो राजनीति गुंडागर्दी है तो खिमा करनी रह की गया तो दुनिया के नर्क बन गई और रह की गया फिर की रह गया कुछ भी नहीं रह गया। अगर बिजनेस यही चलता है इसमें ठीक है काबले कबूल है बात तो राजनीति गुंडे भी प्रवान ने सम्मानित ने प्रतिष्ठित ने बड़े बड़े राजनीतिकों ने अपने आले दुआले गुंडे रखे हुए ने वोट लेने वास्ते जितने वास्ते तो खिमा करनी फिर राजनीति की रूपरेखा की होगी तो व्यापार की जी है यह रूपरेखा की होगी बिजनेस में ऐसा चलता है धंधे में ऐसा चलता है तो एक दो लफ्ज मेथ होर भी अगे हो भावे औखे बड़े हुए मैं थोड़ा अवतार देखे है स्वामी महावीर नंगा खड़ा है ते मैं गजब की गल अवतार थोड़ा नंगा कपड़े नहीं पहनता ते जितनिया हिंदुस्तान च वड्डिया वड्डिया कपड़े दियां मिलां ने जैनिया दियां ने बिरला जैनी और बड़े बड़े मिल ओनर खास करके कॉटन मिला जिन्हां दियां चल दियां ने ओ जैनी कपड़े दे थोक व्यापारी हिंदुस्तान दे 70% जैनी ने कपड़े दे थोक व्यापारी ते कपड़े दियां वड्डिया वड्डिया मिलां 80% जैनिया दी ते मैं सुभावक कह बैठा मैं क्या जैन साहब ए मैनू दस दो पहले अवतार थोड़ा नंगा खड़ा है बिल्कुल अलफ नंगा खड़ा है सारे पूजते पे ने मथा पै टेकते हैं तो तुम सारे देश नू कपड़ा पवाई जाते हो सारी दुनिया नू कपड़ा पवाई जाते हो कपड़ा बना बना के कपड़ा वेच वेच के कम से कम अपने अवतार नू जिन्हू मथा टेकते हो कम से कम उसकी रहनी बहनी तो धारण कर लो जिहड़ी उसकी रहनी बहनी है वह रहनी बहनी तो तुम धारण करो ते मैनू कहण लगा आप तो बड़े कौड़े शब्द बोलते हैं कड़वे शब्द बोलते हैं ते मैं कह जे कड़वे शब्द लगते ने ते कम से कम मूर्ति नंगी ना बनाई दे तो कोई कपड़े उड़ा दो फिर सानू जो मिठे ही शब्द चाहिए ने ये जे कौड़े ने मैं ते जेरी सामने स्पष्ट गल है उतो साडे सामने रख दिती है साडे गुरु दी रहनी बहनी सी अपनी ओ तन ते शस्त्र सजांदे सन केस रखते सन कछेरा पहनते सन गुरु गोबिंद सिंह जी महाराज कंगा रखते सन असी उन्हां दी रहनी बहनी धारण कर ली सिख कह लैंदे आ ते तुसी स्वामी महावीर दी रहनी बहनी धारण करो जो उन्हां दी है जो उपाशक जिसका उपाशक है तन अपना उस वर्गा नहीं बना सकता ते मन की खाक बनाएगा की बनाएगा इधर रामलीला ग्राउंड जब 300 साल गुरु तेग बहादुर साहब जी महाराज का गुरपुरब मनाया गया ना शहीदी गुरपुरब ते उस दिन उन्हां दिनां च एमरजेंसी देश दे च लगी हुई सी बड़े बड़े प्रतिष्ठित बंदे बोलण आए देश दी प्रधानमंत्री भी उस दिन बोलण आई सी अखबारी रिपोर्टरां दे मुताबक कोई 22 लाख दा इकट्ठ सी अखीर तक दुनिया नहीं दिसदी सी ਤੇ ਪ੍ਰਧਾਨ ਮੰਤਰੀ ਸਾਹਿਬਾ ਕਹਿਣ ਲੱਗੇ ਮੈਂ 2 ਰੁਪਏ ਨਹੀਂ ਲਿਆਈ, ਉਹ ਲਿਆਣੀ ਸੀ ਮੈਨੂੰ, ਮੈਨੂੰ ਤਾਂ ਅਖੀਰ ਤੱਕ ਸੰਗਤ ਦਿਖਾਈ ਨਹੀਂ ਦਿੰਦੀ। ਇੰਨਾ ਇਕੱਠ ਖੁਸ਼ ਹੋ ਕੇ ਕਹਿੰਦੇ ਇੰਨਾ ਇਕੱਠ, ਇੰਨੀ ਮਹਾਨ ਸ਼ਰਧਾ, ਮੈਂ ਤੇ 2 ਰੁਪਏ ਨਹੀਂ ਲਿਆਈ। ਮੈਨੂੰ ਪ੍ਰਿੰਸੀਪਲ ਸਤਬੀਰ ਸਿੰਘ ਦੇ ਬੋਲ ਨਹੀਂ ਬੋਲਦੇ, ਕੋਲ ਬੈਠੇ ਸਨ, ਕਹਿਣ ਲੱਗੇ ਨਹੀਂ ਸਾਨੂੰ ਉਂਝ ਨੇੜੇ ਵੇਖਣ ਦੀ ਕੋਸ਼ਿਸ਼ ਕਰੋ, ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ, ਉਂਝ ਹੀ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਕਰੋ। ਅਸੀਂ ਕੀ ਦੂਰਬੀਨ ਨਾਲ ਕਿਉਂ ਵੇਖਦੇ, ਦੂਰ ਕਿਉਂ ਰੱਖਦੇ? ਦੂਰਬੀਨ ਤੋਂ ਉਸ ਨੂੰ ਵੇਖੀਦਾ ਜਿਹੜਾ ਦੂਰ ਹੈ। ਤੁਸੀਂ ਸਾਨੂੰ ਇਤਨਾ ਦੂਰ ਸਮਝ ਲਿਆ, ਦੂਰਬੀਨ ਨਾਲ ਵੇਖਦੇ ਹੋ? ਅਸੀਂ ਤੁਹਾਡੇ ਕੋਲ ਬੈਠੇ, ਅਸੀਂ ਤੁਹਾਡੇ ਅੰਗ ਹਾਂ, ਇਸ ਦੇਸ਼ ਦੇ ਅੰਗ ਹਾਂ, ਇਹਨੂੰ ਦੂਰ ਕਿਉਂ ਸਮਝੇ? ਇਸ ਅੱਖ ਨਾਲ ਹੀ ਵੇਖੋ, ਦੂਰਬੀਨ ਨਾਲ ਨਾ ਵੇਖੋ। ਤੇ ਖਿਮਾ ਕਰਨੀ, ਜਿਹੜੇ ਸ਼ਬਦ ਉਸ ਦਿਨ ਆਖੇ ਗਏ ਸਨ, ਮੈਂ ਅੱਜ ਵੀ ਆਖਾਂ, ਇਸ ਭਾਰਤ ਦੀ ਸਰਕਾਰ ਨੂੰ ਦੂਰਬੀਨ ਨਾਲ ਵੇਖਣ ਦੀ ਕੋਸ਼ਿਸ਼ ਨਾ ਕਰੋ, ਨੇੜੇ ਹੋ ਕੇ ਕੁਛ ਜੋ ਹੈ ਵੇਖਣ ਦੀ ਕੋਸ਼ਿਸ਼ ਕਰੋ, ਅਸਲੀਅਤ ਪਤਾ ਚਲੇਗਾ, ਹਕੀਕਤ ਦਾ ਪਤਾ ਚਲੇਗਾ। ਅਸੀਂ ਹੱਕ ਤੇ ਹਾਂ, ਇਨਸਾਫ ਤੇ ਹਾਂ, ਤੁਸੀਂ ਤਸ਼ੱਦਦ ਤੇ ਹੋ, ਬੇਇਨਸਾਫੀ ਤੇ ਹੋ, ਪਰ ਨੇੜੇ ਹੋ ਕੇ ਵੇਖਣ ਦੀ ਕੋਸ਼ਿਸ਼ ਕਰੋ। ਤਾਂ ਖੈਰ, ਮੈਂ ਅਰਜ਼ ਕਰ ਰਿਹਾ ਸੀ, ਵੱਖ ਵੱਖ ਤਜਰਬੇ ਹੋਏ ਬਾਹਰੋਂ ਕਿ ਬੰਦੇ ਦੀਆਂ ਆਰਥਿਕ ਲੋੜਾਂ, ਸਮਾਜਿਕ ਲੋੜਾਂ ਦੇ ਕੋਈ ਰੁਕਾਵਟ ਨਾ ਖੜੀ ਹੋਵੇ, ਤਾਂ ਤੌਰ ਤਰੀਕੇ ਬਦਲਦੇ ਰਹੇ, ਕਿਧਰੇ ਸ਼ਕਤੀ ਹਕੂਮਤ ਕਿੰਗਡਮ, ਕਿਧਰੇ ਡੈਮੋਕ੍ਰੇਸੀ ਪ੍ਰਜਾਤੰਤਰ, ਕਿਧਰੇ ਕਮਿਊਨਿਜ਼ਮ ਸੋਸ਼ਲਿਜ਼ਮ, ਇਸ ਤਰੀਕੇ ਦੇ ਤੌਰ ਤਰੀਕੇ ਬਦਲਦੇ ਰਹੇ, ਲੇਕਿਨ ਬੰਦੇ ਦੀਆਂ ਸਮੱਸਿਆਵਾਂ ਤੇ ਆਉਂਦੀਆਂ ਤੇ ਰਹੀਆਂ, ਕਿਉਂ ਰਹੀਆਂ? ਇਕਬਾਲ ਕਹਿੰਦੇ ਨੇ ਇਸ ਵਾਸਤੇ ਕਿ ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਦੀ। ਅਗਰ ਸਿਆਸਤ ਨਾਲੋਂ ਧਰਮ ਨੂੰ ਅੱਡ ਕਰ ਦਿਓ ਤਾਂ ਸਿਆਸਤ ਚੰਗੇਜ਼ ਖਾਨ ਦਾ ਅਖਾੜਾ ਬਣ ਕੇ ਰਹਿ ਜਾਂਦੀ ਹੈ, ਹਿਟਲਰ ਦਾ ਟੋਲਾ ਬਣ ਕੇ ਰਹਿ ਜਾਂਦੀ ਹੈ, ਹਲਾਕੂ ਦਾ ਅੱਡਾ ਬਣ ਕੇ ਰਹਿ ਜਾਂਦੀ ਹੈ, ਉੱਥੇ ਬਰਬਾਦੀਆਂ ਹੀ ਬਰਬਾਦੀਆਂ ਕਰੇਗੀ। ਇਹ ਇਕਬਾਲ ਦੇ ਬੋਲ ਨੇ, ਉਸ ਵਕਤ ਐਸਾ ਇਕਬਾਲ ਨੇ ਆਖਿਆ। ਤਾਂ ਫਿਰ ਅਸੀਂ ਕੋਸ਼ਿਸ਼ ਕੀ ਕੀਤੀ, ਅਸੀਂ ਰੋਜ਼ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪਣੇ ਗੁਰਦੇਵ ਕੋਲੇ ਮੰਗ ਕਰਨੀ ਸ਼ੁਰੂ ਕੀਤੀ ਕਿ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ, ਰਾਜ ਪ੍ਰਬੰਧ ਪਵਿੱਤਰ ਹੱਥ ਦੇ ਬੰਦੇ ਚ, ਪਵਿੱਤਰ ਹੱਥਾਂ ਦੇ ਚ ਹੋਵੇ, ਤਾਂ ਕਿ ਕੋਈ ਆਕੀ ਨਾ ਹੋਵੇ, ਦੁਖੀ ਨਾ ਹੋਵੇ। ਕੋਈ ਕਿਸੇ ਦਾ ਹੱਕ ਮਾਰੇ ਨਾ, ਕੋਈ ਕਿਸੇ ਦਾ ਹੱਕ ਖੋਵੇ ਨਾ, ਰਾਜ ਸਤਾ ਸਤਵਾਦੀ ਦੇ ਹੱਥ ਚ ਹੋਵੇ। ਸਤ ਤੇ ਸਤਾ ਦਾ ਅਸੀਂ ਸੁਮੇਲ ਚਾਹੁੰਦੇ ਹਾਂ, ਧਰਮ ਤੇ ਰਾਜਨੀਤੀ ਦਾ ਸੁਮੇਲ, ਇਕਾਗਰਤਾ ਬਖਸ਼ਣੀ।
1: ਇਕਾਗਰਤਾ ਪ੍ਰਦਾਨ ਕਰਨੇ ਤੇ ਸਾਹਿਬਾਂ ਦੀ ਹਜ਼ੂਰੀ ਦੇ ਆਏ ਮੁਖਵਾਸ, ਸਤਿਗੁਰਾਂ ਦਾ ਹੁਕਮਨਾਮਾ ਸੁੱਚ ਬੁੱਧੀ ਅਨੁਸਾਰ ਇਸ ਦੇ ਅਰਥ ਭਾਵ ਅਰਥ ਤੇ ਮੌਜੂਦਾ ਦੌਰ ਦੀਆਂ ਕੁਛ ਗੱਲਾਂ ਵਿਚਾਰਾਂ ਆਪ ਜੀ ਦੇ ਸਮਕਸ ਭੇਟ ਕਰਾਂ। ਇਸ ਤੋਂ ਪਹਿਲੇ ਚਲੀ ਆ ਰਹੀ ਪਰੰਪਰਾ ਅਨੁਸਾਰ ਦਾਸ ਦੀ 2 ਏਕੜ ਜੋੜ ਸਨਿਮਰ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਜੋ ਅੱਜ ਪਾਵਨ ਪਵਿੱਤਰ ਵਾਕ ਆਇਆ, ਉਹਦੇ ਅਰਥ ਤੇ ਭਾਵ ਅਰਥ ਰੱਖਣ ਤੋਂ ਬਾਅਦ ਜੋ ਅੱਜ ਦੀ ਇਹ ਇਕੱਤਰਤਾ ਹੈ ਤੇ ਅੱਜ ਦੀ ਇਕੱਤਰਤਾ ਦਾ ਜੋ ਉਦੇਸ਼ ਹੈ ਤੇ ਸਿੰਘ ਸਾਹਿਬਾਨ ਦਾ ਜੋ ਹੁਕਮ ਹੈ ਤੇ ਉਹਨਾਂ ਦੇ ਜੋ ਮਤੇ ਨੇ, ਉਹਨਾਂ ਦਾ ਜੋ ਪੰਥ ਲਈ ਫਰਜ਼ ਤੇ ਹੁਕਮ ਲਾਗੂ ਕਰਨਾ ਹੈ, ਇਹ ਸਭ ਕੁਝ ਨੂੰ ਅਸੀਂ ਅੱਜ ਸ਼ਾਂਤਮਈ ਢੰਗ ਨਾਲ ਸੁਣਨਾ ਹੈ, ਧਾਰਨ ਕਰਨਾ ਹੈ ਤੇ ਉਸ ਤੇ ਅਮਲ ਕਰਨਾ ਹੈ। ਗੁਰੂ ਘਰ ਦੀ ਚਲੀ ਆ ਰਹੀ ਪਰੰਪਰਾ ਦੇ ਮੁਤਾਬਕ ਮੈਂ ਪਹਿਲੇ ਕੋਈ 5-10 ਮਿੰਟਾਂ ਚ ਸਾਹਿਬਾਂ ਦੇ ਵਾਕ ਦੇ ਅੱਖਰੀ ਅਰਥ ਤੇ ਭਾਵ ਅਰਥ ਕਰਦੇ ਹਾਂ, ਤਾਂ ਕਿ ਮੈਂ ਸੁਤੰਤਰ ਰੂਪ ਦੇ ਕੁਛ ਵਿਚਾਰਾਂ ਅੱਜ ਦੇ ਸਮੇਂ ਦੇ ਤੁਹਾਡੇ ਸਾਹਮਣੇ ਭੇਟ ਕਰ ਸਕਾਂ, ਅਰਜ਼ ਕਰ ਸਕਾਂ। ਇਸ ਵਾਸਤੇ ਆਪ ਪਰੰਪਰਾ ਦੇ ਮੁਤਾਬਕ ਵਾਕ ਪ੍ਰਥਮ ਸਰਵਨ ਕਰੋ, ਇੱਕ ਇੱਕ ਪੰਕਤੀ ਦੇ ਅਰਥ, ਫਿਰ ਅਗਲੀਆਂ ਗੱਲਾਂ ਅਗਾਂਹ ਕਰਾਂਗੇ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਕੀਤਾ ਇਹ ਪਾਵਨ ਪਵਿੱਤਰ ਵਾਕ ਹੈ। ਹਾਂਜੀ, ਉਰਦੂ ਨਜ਼ਮ ਦੇ ਜੈਸੇ ਸਿੱਤਾ ਹੈ, ਰੁਬਾਈ ਹੈ, दोहा है, गजल है, नजम है, इस तरह संस्कृत साहित्य ते पंजाबी साहित्य कविता दी दुनिया दे दो पदे ने ते पदे है गे ने सौ पदे ने पंच पदे ने अष्टपदियां इत्यादिक ने और इस तो इलावा छंद ने मंगल ने तो बेशुमार ए कवितावां दे अपने अपने नमूने ने ए दो पदा है जे देख मेरे पातशाह ए फरमान कर रहे ने। हां गुरु घर दी ए परंपरा है जद गुरु ग्रंथ साहिब जी महाराज दे वास चल रहे ने ते कोई नवा ख्याल किसे थां ते सतगुरु ने देना हुंदा है नवी गल कोई आरंभ करनी आउंदी है तां ओहदे पहले मंगलाचरण हुंदा है। मंगलाचरण अज तक साडे देश दे साहित्यकार आलम लोग ग्रंथकार करदे रहे गणेश दा ते सरस्वती दा। सनातन मत दी यह धारणा है कि सिद्धि दाता गणेश है ते बुद्धि दाता सुरस्ती है। कवि लोग साहित्यकार लोग ते संगीत दे सम्राट पूजा करते ने सुरस्ती दी ते जिन्हां नूं सिद्धि चाहिए धन संपदा चाहिए कोई कारज सिद्ध करना है वह पूजा प्रथम करते ने गणेश की। यह परंपरा चली आ रही थी गणेश की पूजा ते सुरस्ती की पूजा। जे कोई साहित्यक सम्मेलन है तो पहले पूजा सुरस्ती दी ते जे कोई आर्थिक सम्मेलन है तो पहले पूजा गणेश दी। इस तरह यह सिलसिला साडे दौर विच जो है सनातन मत विच बड़े पुराने समय तो चले आ रहा सी। गुरु नानक देव जी महाराज ने इस संबंध विच अपने ये विचार दिते अगर सिद्धि दाता गणेश है और बुद्धि दाता सुरस्ती है तो फिर परमात्मा की तो कोई लोड़ ही नहीं। बंदे नूं दो चीजा चाहिए ने सिद्ध और बुद्ध। बुद्धि सारा ज्ञान आ जाता है सिद्धि सारी संपदा आ जाती है तो सारी संपदा बंदे नूं मिल जाए सारा ज्ञान बंदे नूं मिल जाए तो होर किसी चीज की फिर लोड़ रही नहीं मनुख के अंदर कोई भुख रही नहीं। पर परमात्मा तो शुद्ध परमात्मा नूं एक पासे रख के सनातन मत ने इस भुख की पूर्ति गणेश से सुरस्ती नाल जोड़ी। सुरस्ती जो है वह बुद्ध दाता है और गणेश जो है यह सिद्धि दाता है। साहिब श्री गुरु नानक देव जी महाराज ने जो मंगलाचरण आरंभ किया है ओदा पहला अक्षर है एक एक ओंकार। गुरु ग्रंथ साहिब जी महाराज का पहला अक्षर एक और गुरु ग्रंथ साहिब जी महाराज का जो मंगलाचरण है गुरमत दे जो मंगलाचरण है ओदा पहला अक्षर है एक। जपजी साहिब का जो मंगलाचरण है ओदा अक्षर पहला है एक। एक गिनती दे से उंज हिंसा है पर गुरु नानक की रचना तो हिंसे के रूप च नहीं निकलिया एक खसम की बाणी ब्रह्म वाक के रूप च निकलिया एक। गुरु गोबिंद सिंह जी महाराज कहते ने एक है अनेक है अनेक है फिर एक है। फिर साहब ऐसा भी कहते ने एक मूर्त अनेक दर्शन कीन रूप अनेक खेल खेल अखेल खेलन अंत को फिर एक। सारी अनेकता का जो आधार है वो एक है ते इसे एक तो ये सारी अनेकता का जन्म है एक मूल है एक जो है आधार है। लेकिन एक ने ही अनेका रूप धारण किए हुए ने। जो अनेकता है इनू संसार कहने ने जो एक है वो करतार है। जिथे तक आत्मा का गल है विचार चलेगी आत्मा की उसे एक है साडे शरीर दे पर जिथे तक शरीरक संबंध की गल आएगी तो रूप बड़े ने। हुण एक बंदे दे सिर्फ कोई एक ही रूप दे उत्ते उदी होंद नहीं खड़ी अनेका रूप ने। एक बंदा जे किसी का प्यो है तो फिर किसी का पुत्र भी है जे किसी का पुत्र है किसी का पति भी है किसी का भरा भी है किसी का पड़ोसी भी है किसी का दोस्त भी है। बंदा एक है तो रूप उसके इतने ने। मनोविज्ञानी कहते ने जब बंदा पुत्रा दे सामने पिता दे रूप दे जांदा है ते चेहरे दे हाव भाव ते मानसिक मंडल कुछ होर होंदा है। ओही मनुख जब प्यो दे सामने पुत्र दे रूप च जांदा है ते चेहरे दे हाव भाव ते मन दे भाव कुछ होर ही होंदे। ओही मनुख जब पत्नी दे सामने पति दे रूप दे जांदा है ते चेहरे दा रूप ਤੇ ਮਾਨਸਿਕ ਮੰਡਲ ਮਨੁੱਖ ਦਾ ਕੁਝ ਹੋਰ ਹੋ ਜਾਂਦਾ। ਉਹੀ ਮਨੁੱਖ ਜਦ ਮਿੱਤਰ ਦੇ ਸਾਹਮਣੇ ਮਿੱਤਰ ਦੇ ਰੂਪ ਵਿਚ ਖੜਾ ਹੁੰਦਾ, ਪੜੋਸੀ ਦੇ ਸਾਹਮਣੇ ਪੜੋਸੀ ਦੇ ਰੂਪ ਵਿਚ ਖੜਾ ਹੁੰਦਾ, ਤੋ ਚਿਹਰੇ ਦੇ ਹਾਵ ਭਾਵ ਤੇ ਮਾਨਸਿਕ ਸੰਸਕਾਰ ਕੁਝ ਹੋਰ ਆਉਂਦੇ ਨੇ। ਉਹੀ ਬੰਦਾ ਜਦ ਗੁਰੂ ਦੇ ਸਾਹਮਣੇ ਸਿੱਖ ਦੇ ਰੂਪ ਵਿਚ ਖੜਾ ਹੁੰਦਾ, ਤੋ ਚਿਹਰੇ ਦੇ ਹਾਵ ਭਾਵ ਤੇ ਮਨ ਦੀਆਂ ਤਰੰਗਾਂ ਕੁਝ ਹੋਰ ਆਉਂਦੀਆਂ ਨੇ। ਹੁਣ ਬੰਦਾ ਇੱਕ ਹੈ ਤੇ ਰੂਪ ਇਸ ਦੇ ਇਤਨੇ ਨੇ, ਇਹ ਕਿਸੇ ਦਾ ਸਿੱਖ ਵੀ ਹੈ, ਕਿਸੇ ਦਾ ਪੁੱਤਰ ਵੀ ਹੈ, ਕਿਸੇ ਦਾ ਭਰਾ ਵੀ ਹੈ, ਕਿਸੇ ਦਾ ਪਿਤਾ ਵੀ ਹੈ, ਕਿਸੇ ਦਾ ਪਤੀ ਵੀ ਹੈ, ਕਿਸੇ ਦਾ ਪੜੋਸੀ ਵੀ ਹੈ, ਕਿਸੇ ਦਾ ਦੋਸਤ ਵੀ ਹੈ। ਜਿਤਨੇ ਰੂਪ ਪੁਰਸ਼ ਦੇ ਨੇ ਉਤਨੇ ਹੀ ਇਹ ਰੂਪ ਨਾਰੀ ਦੇ ਨੇ। ਜੇ ਨਾਰੀ ਕਿਸੇ ਦੀ ਮਾਂ ਹੈ ਤਾਂ ਕਿਸੇ ਦੀ ਭੈਣ ਹੈ, ਕਿਸੇ ਦੀ ਧੀ ਹੈ, ਕਿਸੇ ਦੀ ਪਤਨੀ ਹੈ, ਕਿਸੇ ਦੀ ਸਹੇਲੀ ਹੈ ਤੇ ਕਿਸੇ ਦੀ ਸਿੱਖਣੀ ਹੈ। ਮਨੁੱਖ ਪੂਰਨ ਉਹੀ ਹੈ ਜਿਹਦੇ ਇਹ ਸਾਰੇ ਰੂਪ ਬੇਦਾਗ ਹੋਣ। ਇਹ ਸਾਰੇ ਰੂਪ ਮੈਂ ਹੈਰਾਨ ਹਾਂ ਜਿਨ੍ਹਾਂ ਦੇ ਹੱਥ ਵਿੱਚ ਸਤਾ ਆਉਂਦੀ ਹੈ, ਕਈ ਦਫ਼ਾ ਦੇਖੀਦਾ ਸਮੁੱਚਾ ਦੇਸ਼ ਤੇ ਉਹਦੀ ਸਾਰੀ ਤਾਕਤ ਕਿਸੇ ਦੇ ਹੱਥ ਵਿੱਚ ਸਮੇਟ ਦੇਈਦੀ ਹੈ, ਤੇ ਕਮ ਸੇ ਕਮ ਉਹਦੇ ਸਾਰੇ ਰੂਪ ਤੇ ਵੇਖਣੇ ਚਾਹੀਦੇ ਨੇ। ਕਿਧਰੇ ਐਸਾ ਤਾਂ ਨਹੀਂ ਉਹਦੇ ਸਾਰੇ ਰੂਪ ਦਾਗੀ ਨੇ? ਜੋ ਮੇਰੇ ਪੜ੍ਹਨ ਵਿੱਚ ਆਇਆ ਚੰਗੀ ਪੁੱਤਰੀ ਨਹੀਂ ਸਾਬਤ ਹੋ ਸਕੀ, ਪਿਤਾ ਪਿੱਠਦਾ ਹੀ ਰਿਹਾ, ਆਲੇ ਦੁਆਲੇ ਦੇ ਬਜ਼ੁਰਗ ਮੁਖਾਲਫਤ ਕਰਦੇ ਰਹੇ ਪਿਤਾ ਦਾ ਦਿਲ ਤੋੜ ਕੇ, ਔਰ ਚੰਗੇ ਚੰਗੇ ਬਜ਼ੁਰਗਾਂ ਦੀ ਵਿਚਾਰਾਂ ਤੇ ਲੱਤ ਮਾਰ ਕੇ ਉਹਨੇ ਕਦਮ ਚੁੱਕਿਆ, ਚੰਗੀ ਪੁੱਤਰੀ ਨਹੀਂ ਸਾਬਤ ਹੋਈ। ਅਗਾਂਹ ਚਲੀਏ ਫਿਰ ਚੰਗੀ ਪਤਨੀ ਵੀ ਨਹੀਂ ਸਾਬਤ ਹੋਈ। ਪਤੀ ਹਸਪਤਾਲ ਵਿੱਚ ਬਿਮਾਰ ਪਿਆ ਰਿਹਾ, ਤਲਾਕ ਹੋਈ, ਪੁੱਛਣ ਤੱਕ ਨਹੀਂ ਗਈ, ਚੰਗੀ ਪਤਨੀ ਨਹੀਂ ਸਾਬਤ ਹੋਈ। ਅਗਾਂਹ ਚਲੀਏ ਜੋ ਕੁਛ ਮਾਂ ਤੇ ਪੁੱਤ ਦਾ ਝਗੜਾ ਮਨਜ਼ਰ ਆਮ ਤੇ ਆਉਂਦਾ ਰਿਹਾ, ਉੱਥੋਂ ਇੱਕ ਗੱਲ ਸਪਸ਼ਟ ਹੋ ਗਈ, ਚੰਗੀ ਮਾਂ ਵੀ ਨਹੀਂ ਸਾਬਤ ਹੋਈ। ਫਿਰ ਹੋਰ ਮੈਂ ਅੱਗੇ ਚਲਾਂ ਤੇ ਜੋ ਮੈਂ ਦੇਖਿਆ ਚੰਗੀ ਸੱਸ ਵੀ ਨਹੀਂ ਜੋ ਹੈ ਸਾਬਤ ਹੋਈ, ਰਾਤ ਨੂੰ 12 ਵਜੇ ਨੂੰਹ ਨੂੰ ਘਰੋਂ ਕੱਢ ਛੱਡਿਆ। ਤੇ ਫਿਰ ਚੰਗੀ ਦਾਦੀ ਵੀ ਨਹੀਂ ਸਾਬਤ ਹੋਈ, ਪੋਤਰਾ ਰੋਂਦਾ ਹੀ ਰਹਿ ਗਿਆ, ਪਿੱਟਦਾ ਹੀ ਰਹਿ ਗਿਆ। ਜੋ ਚੰਗੀ ਧੀ ਨਹੀਂ ਸਾਬਤ ਹੋਈ, ਜੋ ਚੰਗੀ ਪਤਨੀ ਨਹੀਂ ਸਾਬਤ ਹੋਈ, ਜੋ ਚੰਗੀ ਮਾਂ ਨਹੀਂ ਸਾਬਤ ਹੋਈ, ਜੋ ਚੰਗੀ ਸੱਸ ਨਹੀਂ ਸਾਬਤ ਹੋਈ, ਜੋ ਚੰਗੀ ਦਾਦੀ ਨਹੀਂ ਸਾਬਤ ਹੋਈ, ਖਿਮਾ ਕਰਨੀ ਉਹ ਚੰਗੀ ਰਾਜਪਾਠ ਦੀ ਕਰਿੰਦਾ ਕਿਸ ਤਰ੍ਹਾਂ ਸਾਬਤ ਹੋਵੇਗੀ? ਮਨੁੱਖ ਦੇ ਇਹਨਾਂ ਸਾਰੇ ਰੂਪਾਂ ਤੋਂ ਹੀ ਅੰਦਾਜ਼ਾ ਲਾਈਦਾ ਕਿ ਵਾਕਈ ਇਹ ਮਨੁੱਖ ਕੀ ਹੈ। ਕਮਾਲ ਦੀ ਗੱਲ, ਜ਼ਿੰਦਗੀ ਦੇ ਹਰ ਪਹਿਲੂ ਦੇ ਜਿਸਦੀ ਜ਼ਿੰਦਗੀ ਦਾਗੀ ਹੋਵੇ ਤੇ ਸਮੁੱਚਾ ਦੇਸ਼ ਉਹਦੇ ਹੱਥਾਂ ਚ ਦੇ ਦਿੱਤਾ ਜਾਏ ਤੇ ਦੇਸ਼ ਬਰਬਾਦ ਨਹੀਂ ਹੋਏਗਾ ਤੇ ਹੋਰ ਕੀ ਹੈ? ਦੇਸ਼ ਤਬਾਹ ਨਹੀਂ ਹੋਏਗਾ ਤੇ ਹੋਰ ਕੀ ਹੈ? ਮੈਂ ਅਰਜ਼ ਕਰ ਰਿਹਾ ਸੀ ਜੈਸੇ ਅਕਾਲ ਪੁਰਖ ਇੱਕ ਹੈ ਤੇ ਇੱਕ ਹੁੰਦਿਆਂ ਹੋਇਆ ਉਹਦੇ ਰੂਪ ਅਨੇਕਾਂ ਨੇ, ਉਸਨੇ ਇਹ ਨਿਯਮ ਮਨੁੱਖ ਦੇ ਨਾਲ ਵੀ ਲਾਗੂ ਕਰ ਦਿੱਤਾ ਤੇ ਮਨੁੱਖ ਦੇ ਵੀ ਰੂਪ ਅਨੇਕਾਂ ਨੇ। ਜੇ ਪੁਰਸ਼ ਕਿਸੇ ਦਾ ਪਿਓ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਪਤੀ ਹੈ, ਕਿਸੇ ਦਾ ਪੜੋਸੀ ਹੈ, ਕਿਸੇ ਦਾ ਮਿੱਤਰ ਹੈ, ਇਸੇ ਤਰੀਕੇ ਨਾਲ ਇਹ ਸਾਰੇ ਰੂਪ ਨਾਰੀ ਦੇ ਨੇ। ਤੇ ਚਾਣਕ ਨੇ, ਭਰਤਰੀ ਨੇ ਔਰ ਬਿਦਰ ਨੇ ਆਪਣੇ ਨੀਤੀ ਦਰਪਣ ਵਿੱਚ ਲਿਖਿਆ, ਇਹਨਾਂ ਤਿੰਨ ਮਹਾਂਪੁਰਸ਼ਾਂ ਨੇ ਰਾਜ ਹੈ ਬਿਦਰ ਨੀਤੀ ਦਰਪਣ, ਤੇ ਤੀਸਰਾ ਰਾਜਯੋਗੀ ਭਰਤਰੀ ਦਾ ਜਿਹਦਾ ਨਾਂ ਹੈ ਨੀਤੀ ਸ਼ਤਕ। ਇਹ ਤਿੰਨੇ ਗ੍ਰੰਥ ਰਾਜਨੀਤੀ ਦਿੱਤੇ ਨੇ ਤੇ ਤਿੰਨੇ ਮਹਾਂਪੁਰਸ਼ ਇਸ ਗੱਲ ਤੇ ਜ਼ੋਰ ਦਿੰਦੇ ਨੇ ਕਿ ਰਾਜ ਸਿੰਘਾਸਣ ਤੇ ਜਦ ਕਿਸੇ ਨੂੰ ਬਿਠਾਓ ਤੇ ਵੇਖ ਲੈਣਾ ਉਹਦੀ ਸਮਾਜਿਕ ਜ਼ਿੰਦਗੀ ਕੀ ਹੈ। ਅਗਰ ਉਹ ਸਮਾਜਿਕ ਜ਼ਿੰਦਗੀ ਦੇ ਕਾਮਯਾਬ ਨਹੀਂ, ਸਮਾਜਿਕ ਜ਼ਿੰਦਗੀ ਉਸਦੀ ਸਾਰੀ ਦਾਗੀ ਹੈ, ਤਾਂ ਸਿਆਸੀ ਜ਼ਿੰਦਗੀ ਉਸਦੀ ਪਵਿੱਤਰ ਨਹੀਂ ਹੋ ਸਕਦੀ, ਉਸਦੀ ਪਾਵਨ ਨਹੀਂ ਹੋ ਸਕਦੀ, ਬੇਦਾਗ ਨਹੀਂ ਹੋ ਸਕਦੀ। ਤੇ ਇੰਝ ਲੱਗਦਾ ਸਦੀਆਂ ਦੀ ਜਿਹੜੀ ਇਸ ਦੇਸ਼ ਦੀ ਗੁਲਾਮੀ ਹੈ ਨਾ, ਉਹਨਾਂ ਨੂੰ ਹੁਣ ਬੰਦਾ ਚੁਣਨ ਦੀ ਜਾਚ ਵੀ ਨਹੀਂ ਆਉਂਦੀ। ਹਾਲਾਂਕਿ ਚੋਣ ਦੇ ਉੱਤੇ ਸਾਡੇ ਸਤਿਗੁਰਾਂ ਨੇ ਤੇ ਬੜਾ ਜ਼ੋਰ ਦਿੱਤਾ, ਉਹਨਾਂ ਨੇ ਸ੍ਰੀ ਚੰਦ ਨੂੰ ਇੱਕ ਪਾਸੇ ਕਰ ਦਿੱਤਾ, ਲਖਮੀ ਦਾਸ ਨੂੰ ਇੱਕ ਪਾਸੇ ਕੀਤਾ, ਚੁਣਿਆ ਤੇ ਲੈਣਾ ਚੁਣਿਆ। ਔਰ ਫਿਰ ਕਮਾਲ ਕੀਤੀ ਗੁਰੂ ਰਾਮਦਾਸ ਜੀ ਨੇ, ਪਰੰਪਰਾ ਤੇ ਇਹ ਹੈ ਕਿ ਵੱਡਾ ਹੀ ਪੁੱਤਰ ਚੁਣਿਆ ਜਾਂਦਾ, ਠੁਕਰਾ ਕੇ ਇੱਕ ਪਾਸੇ ਕੀਤਾ, ਸਭ ਤੋਂ ਛੋਟੇ ਨੂੰ ਚੁਣਿਆ। ਇਹ ਥੋੜੀ ਗੱਲ ਨਹੀਂ, ਚੋਣ ਦੇ ਉੱਤੇ ਗੁਰੂਆਂ ਨੇ ਬਹੁਤ ਵੱਡਾ ਜ਼ੋਰ ਦਿੱਤਾ, ਚੋਣ ਗਲਤ ਨਾ ਹੋਵੇ। ਤੇ ਸਾਡੇ ਦੇਸ਼ ਵਾਸੀਆਂ ਨੂੰ ਵੀ ਅਧਿਕਾਰ ਦਿੱਤੇ ਗਏ ਚੁਣੋ ਨੁਮਾਇੰਦਾ, ਜਿਹਨੂੰ ਸਾਰਾ ਦੇਸ਼ ਸੌਂਪਣਾ ਹੈ, ਦੇਸ਼ ਦੀ ਸੰਪਤੀ, ਦੇਸ਼ ਦੀ ਅਸਮਤ ਔਰ ਦੇਸ਼ ਦੀ ਸਤਾ ਹੱਥਾਂ ਚ ਦੇਣੀ ਹੈ। ਪਰ ਦੇਖੋ ਤੇ ਸਹੀ, ਹੱਥ ਬੇਦਾਗ ਨੇ ਕਿ ਨਹੀਂ, ਹੱਥ ਪਵਿੱਤਰ ਨੇ ਕਿ ਨਹੀਂ, ਇਹ ਬਿਲਕੁਲ ਨਹੀਂ ਸੋਚਿਆ ਗਿਆ। ਉਹਦਾ ਕਾਰਨ ਕਿ ਸਦੀਆਂ ਦੀ ਗੁਲਾਮੀ ਨੇ ਸੋਚਣ ਦੀ ਸਮਰੱਥਾ ਹੀ ਖੋ ਲਈ ਹੈ। ਪਤਾ ਇਹ ਦੇਸ਼ ਕਿਤਨੇ ਸਾਲ ਗੁਲਾਮ ਰਿਹਾ? ਆਲਮ ਲੋਕ ਤੇ ਕਹਿੰਦੇ ਨੇ ਇਹ ਦੇਸ਼ 2000 ਸਾਲ ਗੁਲਾਮ ਰਿਹਾ। ਅਫਗਾਨੀਆਂ ਦਾ ਗੁਲਾਮ ਰਿਹਾ, ਇਰਾਨੀਆਂ ਦਾ ਗੁਲਾਮ ਰਿਹਾ, ਅਰਬੀਅਨ ਲੋਕਾਂ ਦਾ ਇਹ ਗੁਲਾਮ ਰਿਹਾ, ਇੱਥੇ ਮੰਗੋਲ ਆਏ, ਇੱਥੇ ਡੱਚ ਆਏ, ਇੱਥੇ ਪੁਰਤਗੇਜ਼ ਆਏ, ਇੱਥੇ ਫ੍ਰੈਂਚ ਆਏ, ਇੱਥੇ ਅੰਗਰੇਜ਼ ਆਏ, ਇਹ ਸਾਰਿਆਂ ਦਾ ਗੁਲਾਮ। ਫਰਾਇਡ ਕਹਿੰਦਾ ਹੈ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋ ਜਾਏ ਤੇ ਉਹ ਇੱਕ ਸਾਲ ਪਛੜ ਜਾਂਦਾ, ਉਹ ਦੇਸ਼ ਇੱਕ ਸਾਲ ਪਛੜ ਜਾਂਦਾ। ਤੇ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋ ਜਾਏ ਉਹ ਇੱਕ ਸਦੀ ਪਛੜ ਜਾਂਦਾ, 100 ਸਾਲ ਫਿਰ ਉਹਨੂੰ ਸਿਰ ਚੁੱਕਣ ਨੂੰ ਨਹੀਂ ਮਿਲਦੇ। ਤੇ ਜਿਹੜਾ ਦੇਸ਼ 2000 ਸਾਲ ਤਾਂ ਗੁਲਾਮ ਰਿਹਾ ਹੋਇਆ ਹੋਇਆ, ਤੁਸੀਂ ਖੁਦ ਅੰਦਾਜ਼ਾ ਲਗਾਓ, ਇੱਥੇ ਲਾਸ਼ਾਂ ਹੀ ਸਨ ਜਾਪਦਾ, ਅਗਲੇ ਜਿਹੜੇ ਆਉਂਦੇ ਰਹੇ ਕਬਰਾਂ ਤੇ ਰਾਜ ਕਰਦੇ ਰਹੇ, ਮੁਰਦਾ ਸਨ ਸਰ। ਜੀਵਦੇ ਜਾਗਦੇ ਮਨੁੱਖ ਦੇ ਉੱਤੇ ਇਤਨਾ ਲੰਬਾ ਰਾਜਪਾਠ ਨਹੀਂ ਕੀਤਾ ਜਾ ਸਕਦਾ, ਇਤਨੇ ਲੰਬੇ ਅਰਸੇ ਤੱਕ ਉਹਨੂੰ ਗੁਲਾਮ ਨਹੀਂ ਰੱਖਿਆ ਜਾ ਸਕਦਾ, ਮਰ ਚੁੱਕਿਆ। ਤੇ ਪਤਾ ਮਰੇ ਹੋਏ ਦੀ ਪਹਿਚਾਣ ਕੀ ਆਉਂਦੀ ਹੈ? ਮਰੇ ਹੋਏ ਦੀ ਪਹਿਚਾਣ ਇਹ ਹੁੰਦੀ ਹੈ, ਵੈਦ ਲੋਕ ਪੁਰਾਣਾ ਢੰਗ ਤੇ ਸੀ ਵੀ ਉਹਦੇ ਹੱਥ ਪੈਰ ਵੇਖੋ ਠੰਡੇ ਤੇ ਨਹੀਂ ਪੈ ਗਏ, ਹਾਂਜੀ ਹੱਥ ਵੇਖਦੇ ਨੇ, ਪੈਰ ਵੇਖਦੇ ਨੇ ਤੇ ਠੰਡੇ, ਤੇ ਹੱਥ ਪੈਰ ਠੰਡਾ ਤੇ ਮੁਰਦਾ, ਇਹ ਸਬੂਤ ਮਰੇ ਹੋਏ ਬੰਦੇ ਦਾ, ਇਹ ਸਬੂਤ ਵੀ ਹੱਥ ਠੰਡੇ ਪੈਰ ਠੰਡੇ। ਤੇ ਇਹ ਕਲਾ ਅਜੇ ਵੀ ਵੈਦਿਕ ਦੁਨੀਆਂ ਦੇ ਜੋ ਹੈ ਚੱਲਦੀ ਹੈ। 3 ਮਹੀਨੇ ਪਹਿਲੇ ਕਿਤੇ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ, ਪਟਨਾ ਸਾਹਿਬ ਦੀ ਗੱਲ ਹੈ, ਮੈਂ ਗੁਰਪੁਰਬ ਤੇ ਗਿਆ ਤੇ ਢਿੱਲਾ ਵੀ ਸੀ ਤੇ ਮੈਂ ਹਾਜ਼ਰੀ ਵੀ ਭਰਦਾ ਰਿਹਾ। ਤੇ 2-3 ਸੱਜਣ ਮੈਨੂੰ ਮਿਲੇ, ਇੰਜ ਹੱਥ ਮਿਲਾਇਆ, ਕਹਿਣ ਲੱਗੇ ਜੈਨੀ ਜੀ ਤੁਹਾਡੇ ਹੱਥ ਬੜੇ ਠੰਡੇ, ਫਿਰ ਕਹਿਣ ਲੱਗੇ ਤੁਹਾਡੇ ਪੈਰ ਦੇਖਣੇ ਨੇ, ਤੇ ਪੈਰ ਬੜੇ ਠੰਡੇ ਸਨ। ਤੇ ਸਾਰੇ ਮੈਨੂੰ ਖਿੱਚ ਕੇ ਲੈ ਗਏ, ਨਹੀਂ ਤੁਸੀਂ ਆਰਾਮ ਕਰੋ, ਹੱਥ ਪੈਰ ਠੰਡੇ ਹੋਣਾ, ਸਿਹਤ ਅੱਧੀ ਖਰਾਬ, ਤੇ ਬਿਲਕੁਲ ਠੰਡੇ ਹੋ ਜਾਣ ਤੇ ਮੁਰਦਾ। ਮੈਂ ਕਿਹਾ ਪੁਰਾਣੀ ਪਰੰਪਰਾ ਅਜੇ ਵੀ ਚੱਲਦੀ ਔਰ ਇਹ ਗੱਲ ਠੀਕ ਹੈ, ਜ਼ਿੰਦਾ ਰਹਿਣ ਲਈ ਸਰੀਰ ਵਿੱਚ ਅੱਗ ਚਾਹੀਦੀ ਹੈ, ਅੱਗ ਨਹੀਂ ਚਾਹੀਦੀ। ਕਹਿੰਦੇ ਨੇ ਅੱਗ ਠੰਡੀ ਪੈ ਗਈ ਤੇ ਮੁਰਦਾ, ਬੰਦਾ ਮੁਰਦਾ। ਜਿਹਦੇ ਹੱਥ ਠੰਡੇ ਹੋ ਗਏ, ਜਿਹਦੇ ਪੈਰ ਠੰਡੇ ਹੋ ਗਏ, ਧੋਖੇ ਮੈਂ ਕਰਨੀ, ਅੰਦਰੋਂ ਬਾਹਰੋਂ ਇਹ ਦੇਸ਼ ਠੰਡਾ ਇਤਨਾ ਹੋ ਗਿਆ ਸੀ, ਜੰਮ ਕੇ ਬਰਫ ਕਬਰ ਬਣ ਗਿਆ ਸੀ। ਹੱਥ ਠੰਡੇ ਪੈਰ ਠੰਡੇ, ਪੈਰ ਠੰਡੇ ਹੋਣ ਤੇ ਉਹਨਾਂ ਦੇ ਚੱਲਣ ਦੀ ਸਮਰੱਥਾ ਨਹੀਂ ਰਹਿੰਦੀ ਸੱਚ ਦੇ ਮਾਰਗ ਦੇ ਉੱਤੇ। ਹੱਥ ਠੰਡੇ ਹੋਣ ਤਾਂ ਸੱਚ ਕਰਮ ਤੇ ਇਨਕਲਾਬ ਦੀ ਦੁਨੀਆਂ ਦੇ ਛੱਤਾਂ ਦਾ ਅੱਗੇ ਵਧਣਾ ਬੜਾ ਔਖਾ ਹੋ ਜਾਂਦਾ। ਮੁਰਦਾ ਠੰਡਾ, ਇਹ ਜੋ ਠੰਡਾ ਦੇਸ਼ ਹੋ ਚੁੱਕਿਆ ਸੀ, ਇਹਦੀਆਂ ਤੱਲੀਆਂ ਮਲਣੀਆਂ ਸ਼ੁਰੂ ਕੀਤੀਆਂ ਗੁਰੂ ਨਾਨਕ ਨੇ। ਇਤਨੀ ਮਿਹਨਤ ਕਰੇ ਵੈਦ, ਪਤਾ ਕੀ ਕਰਦੇ ਨੇ ਜਦ ਕੋਈ ਹੱਥ ਪੈਰ ਠੰਡੇ ਹੋ ਗਏ, ਕਹਿੰਦੇ ਤਲੀਆਂ ਮਲੋ, ਇਹਦੀਆਂ ਗਰਮਾਹਟ ਆ ਜਾਏ, ਖੂਨ ਦਾ ਦੌਰਾ ਚੱਲ ਪਏ, ਅੰਦਰ ਗਰਮੀ ਦਾ ਵਾਸਾ ਹੋ ਜਾਏ, ਇਹਦੇ ਅੰਦਰ ਜ਼ਿੰਦਗੀ ਦੀ ਰੋਹ ਪੈਦਾ ਹੋ ਜਾਏ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤਲੀਆਂ ਮਲਣੀਆਂ ਸ਼ੁਰੂ ਕੀਤੀਆਂ, ਕੁਝ ਖੂਨ ਦੇ ਸ਼ਰਵਾਨੀ ਆਈ, ਕੋਈ ਥੋੜਾ ਜਿਹਾ ਸਾਹ ਚੱਲਣ ਲੱਗਿਆ, ਤੇ ਬਹੁਤ ਵੱਡਾ ਇੰਜੈਕਸ਼ਨ ਲਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਭਾਰਤ ਦੀ ਇਸ ਮੁਰਦਾ ਕੌਮ ਨੂੰ ਜ਼ਿੰਦਾ ਕੀਤਾ ਤੇ ਉਸ ਜ਼ਿੰਦਾ ਕੌਮ ਦਾ ਨਾਂ ਰੱਖਿਆ ਖਾਲਸਾ। ਤੇ ਫਿਰ ਇੱਕ ਇਹ ਵੀ ਨਾਰਾ ਦਿੱਤਾ ਬਈ ਮੰਗ ਕਰੋ ਕਿ ਰਾਜ ਸੱਤਾ ਹੁਣ ਖਾਲਸੇ ਕੋਲ ਹੋਵੇ, ਖਾਲਸ ਪਵਿੱਤਰ ਕੋਲ ਸ਼ੁੱਧ। ਔਰ ਸਾਰੀ ਦੁਨੀਆਂ ਵਿੱਚ ਇੱਕੋ ਹੀ ਇਹ ਕੌਮ ਹੈ ਜੋ ਧਾਰਮਿਕ ਮੰਦਰਾਂ ਵਿੱਚ ਅਰਦਾਸ ਤੋਂ ਬਾਅਦ ਆਪਣੀ ਪ੍ਰਾਰਥਨਾ ਵਿੱਚ ਇਹ ਮੰਗ ਮੰਗਦੀ ਹੈ ਕਿ ਰਾਜ ਕਰੇਗਾ ਖਾਲਸਾ, ਆਖੀ ਰਹੇ ਨਾ ਕੋਈ ਦੁਖੀ ਨਾ ਹੋਵੇ। ਰਾਜ ਪ੍ਰਬੰਧ ਉਸ ਖਾਲਿਸ ਪਵਿੱਤਰ ਬੰਦੇ ਕੋਲ ਹੋਵੇ ਜਿਹਦੇ ਨਾਲ ਕਿਸੇ ਦਾ ਹੱਕ ਨਾ ਮਾਰਿਆ ਜਾਏ, ਕੋਈ ਰੋਵੇ ਨਾ, ਕੋਈ ਆਖੀ ਨਾ ਹੋਵੇ, ਕੋਈ ਬੇਜ਼ਾਰ ਨਾ ਹੋਵੇ। ਤੇ ਖਿਮਾ ਕਰਨੀ اس 35-36 سال تو لگاتار دیکھ دے آ رہے ہیں اس قوم دا ہر پہلو دے حق مارے جا رہے ہیں. علاقہ کھولو, پانی کھولو, بجلی کھولو, انہاں دی بولی کھولو, سبھیتا کھولو, روپ کھولو, سنسکرتی کھولو, دھرم کھولو, ہر پاسے ڈاکا اشدھی تے اپوتر ہتھاں دی یہ بہت وڈی نشانی ہے. اس واسطے ساڈی منگ ہے کہ سزا جیڑی ہے یہ انہاں ہتھاں چ ہوے جڑے ہتھ خالص نے, پوتر نے, شدھ نے, تاکہ کسی دا حق نہ ماریا جائے. میں ایک دن مہاراجا رنجیت سنگھ دا اتہاس پڑھ رہا سی, اودے چ ایک گاتھا ہے کہ شکار کھیڈ کے مہاراجا صاحب واپس آ رہے سن تے کی دیکھدے نے ایک جھگی دے باہر کوئی 75-80 سال دا بڈھا ہاتھ دے کتاب لئی رو رہا سی. گھوڑا روکیا, گھوڑے تو اترے تے اس برد بابے کول جا کے کہن لگے رو کیوں رہے ہیں, ضعیف ہیں, بزرگ ہیں, یہ رونا بہت گہرے دکھ تو نکل رہا ہے. آخن لگا ہاں رونا تے ہور کی, کیونکہ دیش دا راجہ ایک سکھ ہے. سر نہیں میں اس بڈھے دا سر نہیں پوچھا کیتا تے مہاراجا صاحب کہن لگے دیش دا راجہ ایک سکھ ہے تے اے دے تینوں کی دکھ ہے, تو کیوں دکھی ہیں, تو کیوں رو رہے ہیں. کہن لگا 20 سال لگاتار محنت کر کے میں سنہری اکشرہ وچ ترجمہ کر کے قرآن شریف لکھی ہے, 20 سال دی میری محنت. کوئی مسلم بادشاہ آؤں گا انو توشے خانے چ رکھیا جاندہ, کوئی مسلم بادشاہ آؤں گا انو پڑھ دا اور انو پرجا بھی پڑھ دی اور عام دنیا تک میری یہ قرآن شریف پہنچائی جاندی. پر بدقسمتی دیش دا راجہ ایک سکھ ہے, سونے دی موراں دی تھیلی اس شاعر اس عالم دے اگوں رکھی تے آخیا بابا ایک قرآن شریف مینو دے, میں توشے خانے چ رکھاں گا, سارے دیش واسیاں تک یہ دیدار کراواں گا تے میں تینوں ہور بھی مالا مال کرنا ہے, تو میرے راج دربار چ آویں. اے تھیلی میری بھیٹا دے روپ وچ, نظرانے دے روپ وچ پروان کر. کھڑا ہو گیا بڈھا, کہن لگے ہیں میں تے فضول رو رہا سی, معافی منگی, اپنے شبد واپس لے. تو اتھوں گل سپشٹ ہو گئی, آکی رہے نہ کوئے, مہاراجا رنجیت سنگھ نے اس دھرم نال راج پاٹ چلایا, کوئی آکی نہ ہویا, بیزار نہ ہویا, کوئی دکھی نہ ہویا. تے کھما کرنی انہاں 35-37 سالاں وچ راج پربندھ اس دھرم نال جو ہے چلے ہیں, کدرے آسامی پہ روندے نے, کدرے آندھرا پردیش دے روندے پے نے, کدرے کشمیری پہ روندے نے, کدرے مسلم پہ روندے نے, اور ہن زارو زار رلا کے رکھ دیتا پنجاب نو تے پنجاب دے جو ہے سکھاں نو. تو خیر اس طرح دی منگ ہے اے ساڈی ہے. تو میں اس طرح جیسے پرماتما ایک ہے, اونے اپنی مخلوق دے بھی انیکاں روپ جو ہے بنائے ہوئے نے, تے پرماتما دے انیکاں روپ بے داغ نے, منکھ بھی اوہی ہے جہدے انیکاں روپ بے داغ ہون. گرو گرنتھ صاحب جی مہاراج دی بانی ایکے تو شروع ہوندی ہے, گرو گرنتھ صاحب جی مہاراج دا پہلا اکثر ایک ہے, اور گرو گوبند سنگھ جی مہاراج دا فرمان ہے کہ ہے پربھو تو ایک ہیں, انیک ہیں, انیک ہیں, پھر ایک ہیں. ایک مورت انیک درشن, کین روپ انیک, کھیل کھیل اکھیل کھیلن, انت کو پھر ایک. تو یہ منگلا چرن ہے شبد دوتے, ایک ہے اوہنکار, اوہنکار شبد تین شبداں دا جوڑ ہے, اکار اکار مکار, اتپتی کرن والا, پالنا کرن والا, ناس کرن والا. ایک اوہنکار, ایک تو اتپتی ہو رہی ہے, پالنا ہو رہی ہے, ناس ہو رہا ہے. وہ جڑا ایک اوہنکار ہے وہ سچ ہے, سدیوی ہے, قائم دائم ہے, ہمیشہ ہے. ایک اوہنکار ست گر پرساد, وہ جو ایک ہے اس تو اتپتی ہو رہی ہے, پالنا ہو رہی ہے, ناس ہو رہا ہے, وہ اوہنکار ہے. وہ جڑا اوہنکار ہے وہ ست ہے, اور وہ جڑا ست ہے وہ گرو ہے. ایکاگرتا پردان کرنی وہ گرو ہے, چاننا دین والا ہے, پرکاش دین والا ہے. اور وہ جڑا گرو ہے وہ پرساد ہے, دیالو ہے, بخشند ہے, कृपालु है। तो ये है मंगलाचरण और अगे आप वाक सरवन करो एक दफा प्यार ना लाखो सतनाम। हाँ जी अज का जिहड़ा पावन पवित्र वाक अमृत वेले आया है वह भी उस हरिमंदर साहब उस अमृत सरोवर के संबंध च आया है जिसकी वकत के सताधारियों ने रज के बेहुरमती की थी है। जिसने रज के बेअदबी की थी। रामदास सरोवर नाते इतनी गल तो स्पष्ट है कि अमृतसर नूं गुरुआं ने वसाया, गुरुआं ने बख्शिश दिती, गुरुआं ने पवित्रता दिती और इस सारी दुनिया नूं सहजे सहजे पता चल रहा है कि सिख जगत दे कितनी कशिश अमृतसर लई क्यों है, सिख जगत दे अंदर तड़प इतनी अमृतसर दे लई क्यों है और मर मिटण दी भावना इतनी क्यों है। मैं ते इतनी अर्ज कर रहा जिहड़े शहीद हो गए उत्थे काबू च आए, चारों पासे घिर गए पर खिमा करनी है ते खुल दिली नाल आजादी दे नाल शहीद होना आए ने। ते जिस कौम ने इस तरह की खुली दिल नाल आजाद होन जो है शहीद होने लई आन खिमा करनी उस कौम नो गुलाम नहीं रखिया जा सकता। कौम जीवदी है, जीवदे मनुख की यह पहचान है, उसके अंदर गर्मी आती है। मैं फिर अर्ज करा मुर्दे की की पहचान, ठंडा हो गया, हाथ पैर ठंडे हो गए, कलियां मलदे ने, गर्माश आवे, गर्मी आवे। तो मैं अर्ज करा तलियां मलन की लोड़ ही नहीं, इतने गर्मी मौजूद है, इतने जिंदगी मौजूद है। सतगुरु का दिता हुआ वाक, सतगुरु के दिते हुए वचन, उन्होंने सूरबीरता अंदर खालसे दे इस ढंग की पैदा की हुई है। ये जीवदी जागदी कौम है, कबरां नूं गुलाम रख सकते हो, मुर्दियां नूं गुलाम रख सकते हो, जीवदी जागदी कौम नूं तुसीं गुलाम नहीं रख सकते। ये हकीकत है, बहुत वड्डी जो है सच्चाई है। तो पावन पवित्र वाक आया है रामदास सरोवर नाते, राम दे दासां दे सरोवर दे भाव गुरु रामदास जी महाराज का बनाया हुआ है सरोवर, ते राम दे दासां दा सरोवर उहदे च जद इशनान कीता उहदे च जो है नहाए। हां जी अज तक जितने पाप कमाए सन, ते पाप कहने किसनू कहोगे, पाप पाप ते पुन दी बड़ी चर्चा है। ते मैं करा इस्लाम जिसनू पाप कहिंदा है, हिंदू धर्म उसनू पाप नहीं कहिंदा, हिंदू धर्म जिसनू पाप कहिंदा उनू ईसाई पाप नहीं कहिंदे, ईसाई जिनू पाप कहिंदे उनू यहूदी पाप नहीं कहिंदे। हजरत ईसा शराब पी लेंदे सन, गऊ दा मांस मुहम्मद साहब खा लेंदे सन, मछली स्वामी रामकृष्ण परमहंस जो है खा लेंदे सन, मैदान जंग विच महाभारत की जंग विच श्री कृष्ण झूठ बोल लेंदे सन। और उन्हें कहा युधिष्ठिर कह दे अश्वत्थामा हथो मर गए, हुण किनू पाप आखोगे, की पाप है। किधरे कोई अवतारी पुरुष झूठ भी बोल लेंदा, किधरे कोई गऊ भी खा लेंदा, किधरे कोई मछली भी खा लेंदा, किधरे कोई शराब भी पी लेंदा। ते कहने धर्म ते ओही है जिहड़ा निर्मल कर्म ते खड़ा होवे। ते जिहड़ा धर्म है निर्मल कर्म ते नहीं खड़ा, वो धर्म पखंड है। सतगुरु ने आप कह दिता है कर्म है धर्म पाखंड जो दिसे तिन जम जा दासी लूटे, निर्वाण कीर्तन गाओ करते का निमक सिमरत जित छूटे। केड़ा धर्म पखंड है जो मलीन कर्मा ते खड़ा है। कर्म धर्म जिन्हां कर्मां दे उत्ते धर्म खड़ा है, केड़े कर्मां दे उत्ते, फोकट कर्मां ते, व्यर्थ दे कर्मां दे उत्ते। तो साहिब कहिंदे उत्ते पखंड है, पर हुण इत्थे निर्णा करिए निर्मल कर्म केड़ा है, फिर केड़ा पवित्र कर्म है, किसनों निर्मल कर्म मनीए। क्योंकि दुनिया भर दे अवतारी पुरुष ऋषि मुनि संत जना दे निर्मल कर्म ते मलीन कर्मा दी व्याख्या करी ते सारिया दे निर्मल ते मलीन कर्म मिलते ही ने भिन्न भिन्न। किनू पाप आखोगे, किनू पुन आखोगे। तो गुरु अर्जन देव जी महाराज ने दो पंक्तियां विच निर्णय कर दिता है कि निर्मल कर्म केड़ा है ते श्रेष्ठ धर्म केड़ा है। लोकी मुहावरा धार्मिक दुनिया बड़ा गलत वरते ने, बे शुद्ध हिरदे नाल बाणी पढ़ो। जे हिरदा ही शुद्ध हो गया तो बाणी की पढ़नी, बाणी इस वास्ते पढ़नी हिरदा शुद्ध हो, इंज कहना चाहिए। लोकी कहने शुद्ध हिरदे नाल गुरुद्वारे जाओ, हद हो गई, कमाल दी गल। ਇਹ ਤੇ ਇੰਜ ਹੋਈ ਗਈ ਗੱਲ ਬਈ ਇਸ਼ਨਾਨ ਕਰਕੇ ਬਾਥਰੂਮ ਦੇ ਚ ਜਾਓ, ਇਸ਼ਨਾਨ ਕਰਕੇ ਜੋ ਹੈ ਇਸ਼ਨਾਨ ਘਰ ਦੇ ਚ ਜਾਓ, ਫਿਰ ਇਸ਼ਨਾਨ ਘਰ ਦੇ ਜਾਣ ਦੀ ਕੀ ਲੋੜ ਹੈ ਜੇ ਇਸ਼ਨਾਨ ਪਹਿਲਾਂ ਹੀ ਕਰ ਲਿਆ। ਗੁਰਦੁਆਰੇ ਜਾਓ ਤਾਂ ਕਿ ਅੰਤਿਸ਼ਕਰਨ ਸ਼ੁੱਧ ਹੋਵੇ, ਗੱਲ ਤੇ ਹੈ, ਪਰ ਲੋਕ ਕਹਿੰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ, ਗਲਤ ਕਹਿੰਦੇ ਨੇ। ਬਾਣੀ ਪੜੋ ਤਾਂ ਕਿ ਮਨ ਇਕਾਗਰ ਹੋਵੇ, ਜਪ ਕਰੋ ਤਾਂ ਕਿ ਮਨ ਇਕਾਗਰ ਹੋਵੇ, ਗਲਤ ਇਤਨੀ ਹੈ। ਪਰ ਕਹਿੰਦੇ ਨਹੀਂ ਜੀ, ਇਕਾਗਰ ਮਨ ਨਾਲ ਬਾਣੀ ਪੜੋ, ਮੁਹਾਵਰਾ ਗਲਤ ਹੈ। ਮਨ ਨੂੰ ਸ਼ੁੱਧ ਕਰੋ ਤੇ ਬਾਣੀ ਪੜੋ, ਤੇ ਮਨ ਨੂੰ ਕਿਹਦੇ ਨਾਲ ਸ਼ੁੱਧ ਕਰੀਏ? ਤੇ ਫਿਰ ਬਾਣੀ ਪੜਨ ਦੀ ਕੀ ਲੋੜ ਰਹਿ ਜਾਂਦੀ ਹੈ ਜੇ ਮਨ ਸ਼ੁੱਧ ਹੋ ਗਿਆ? ਸਾਬਣ ਤੇ ਪਾਣੀ ਦੀ ਤੇ ਇਸ ਵਾਸਤੇ ਲੋੜ ਹੈ ਨਾ, ਕੱਪੜੇ ਦੀ ਮਹਿਲ ਕੱਢ ਛੱਡੀਏ ਤੇ ਕੱਪੜਾ ਨਿਰਮਲ ਹੈ, ਸਾਫ਼ ਹੈ, ਸਵੱਛ ਹੈ, ਤੇ ਹੁਣ ਸਾਬਣ ਤੇ ਜੋ ਹੈ ਪਾਣੀ ਦੀ ਲੋੜ ਕੀ? ਤਾਂ ਮੈਂ ਇਸ ਤਰ੍ਹਾਂ ਕੁਛ ਮੁਹਾਵਰੇ ਧਾਰਮਿਕ ਦੁਨੀਆਂ ਦੇ ਗਲਤ ਵਰਤੇ ਜਾਂਦੇ ਨੇ, ਸਾਨੂੰ ਇੰਝ ਕਹਿਣਾ ਚਾਹੀਦਾ ਹਿਰਦਾ ਸ਼ੁੱਧ ਹੋ ਸਕੇ ਇਸ ਵਾਸਤੇ ਗੁਰਦੁਆਰੇ ਜਾਈਏ, ਬਾਣੀ ਇਸ ਵਾਸਤੇ ਪੜ੍ਹਨੀ ਹੈ ਹਿਰਦਾ ਸ਼ੁੱਧ ਹੋਵੇ। ਪਰ ਹੁਣ ਸਵਾਲ ਇਹ ਪੈਦਾ ਹੁੰਦਾ, ਨਿਰਮਲ ਕਰਮ ਕਿਹੜਾ ਹੈ? ਤੇ ਧਰਮ ਉਹੀ ਸ੍ਰੇਸ਼ਟ ਹੈ ਜਿਹੜਾ ਨਿਰਮਲ ਕਰਮ ਦੇ ਉੱਤੇ ਖੜਾ, ਤੇ ਜੋ ਨਿਰਮਲ ਕਰਮ ਤੇ ਨਹੀਂ ਖੜਾ ਉਹ ਤੇ ਪਖੰਡ ਹੈ। ਕਰਮ ਧਰਮ ਪਾਖੰਡ ਜੋ ਦੀਸ ਲੂਟ ਹੈ। ਤੇ ਸਤਿਗੁਰ ਨੇ ਆਪਣੇ ਢੰਗ ਨਾਲ ਨਿਰਣਾ ਕੀਤਾ ਹੈ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਤੇ ਦੋ ਪੰਕਤੀਆਂ ਵਿੱਚ ਨਿਰਣਾ ਇਸ ਗੱਲ ਦਾ ਹੈ ਕਿ ਨਿਰਮਲ ਕਰਮ ਕਿਹੜਾ ਹੈ ਤੇ ਸ੍ਰੇਸ਼ਟ ਧਰਮ ਕਿਹੜਾ ਹੈ। ਤੇ ਦੋ ਸਵਾਲ ਨੇ, ਇਹਨਾਂ ਦੋ ਸਵਾਲਾਂ ਦਾ ਜਵਾਬ ਇੱਕ ਦਿੱਤਾ ਗਿਆ। ਇਹਨੂੰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਪ੍ਰਸ਼ਨ ਅਨੇਕ ਏਕ ਜੈ ਉੱਤਰ ਅਲੰਕਾਰ ਮਾਨੋ ਤੈ ਚਿੱਤਰ। ਪ੍ਰਸ਼ਨ ਇੱਕ ਹੋਵੇ, ਪ੍ਰਸ਼ਨ ਅਨੇਕ ਹੋਵਨ,
2: ਸੋਰਠ ਰਾਗ ਦੇ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਿਸ਼ ਭੰਡਾਰ ਹੁਕਮਨਾਮਾ ਪਰੰਪਰਾ ਅਨੁਸਾਰ ਇਸ ਦੀ ਵਿਆਖਿਆ ਦੇ ਨਾਲ ਨਾਲ ਅੱਜ ਦਾ ਇਹ ਦਿਨ ਜਿਸ ਨੂੰ ਦੀਵਾਲੀ ਕਹਿੰਦੇ ਨੇ, ਇਹ ਕਰੀਬਨ ਕਰੀਬਨ ਸਮੁੱਚੇ ਭਾਰਤ ਵਿੱਚ ਸਾਰੀਆਂ ਹੀ ਕੌਮਾਂ ਸਾਰੀਆਂ ਹੀ ਸੰਪਰਦਾਵਾਂ ਦੀ ਤਰਫੋਂ ਮਨਾਇਆ ਜਾਂਦਾ ਹੈ ਔਰ ਮਨਾਇਆ ਜਾ ਰਿਹਾ ਹੈ। ਇਸ ਦੇਸ਼ ਵਿੱਚ ਕੇਵਲ ਇੱਕੋ ਇੱਕ ਸੰਪਰਦਾ ਹੈ ਜਿਸ ਦੇ ਦੀਵੇ ਅੱਜ ਦੇ ਦਿਨ ਬੁਝਾ ਕੇ ਰੱਖ ਦਿੱਤੇ ਗਏ ਨੇ, ਔਰ ਇਹ ਕੌਮ ਅੱਜ ਦੀਵਾਲੀ ਨਹੀਂ ਮਨਾਏਗੀ। ਦੀਵਾਲੀ ਨਾ ਮਨਾਉਣ ਦਾ ਮਤਲਬ ਇਤਨਾ ਹੈ, ਤੂਫਾਨੀ ਹਵਾਵਾਂ ਨੇ ਸਾਡਾ ਦੀਵਾ ਬੁਝਾਇਆ ਹੈ, ਸਾਡੇ ਘਰ ਅੰਧਕਾਰ ਕੀਤਾ ਹੈ, ਔਰ ਸਾਡੇ ਚਸ਼ਮੋ ਚਿਰਾਗ ਕੁਛ ਦੀਵੇ ਜੇਲ੍ਹਾਂ ਵਿੱਚ ਕੁਛ ਦੀਵੇ ਬੁਝਾ ਦਿੱਤੇ ਗਏ, ਕੁਛ ਟਿਮਟਿਮਾ ਰਹੇ ਨੇ। ਇਸ ਤਰ੍ਹਾਂ ਦੀ ਦਸ਼ਾ ਵਿੱਚ ਵਾਕਈ ਇਹ ਫੈਸਲਾ ਠੀਕ ਹੈ ਕਿ ਕੌਮ ਕੀ ਦੀਵਾਲੀ ਮਨਾਏਗੀ। ਪਰ ਪ੍ਰਥਮ ਮੈਂ ਆਏ ਹੋਏ ਹੁਕਮਨਾਮੇ ਦੇ ਵਿਚਾਰ ਆਪ ਜੀ ਦੇ ਸਾਹਮਣੇ ਰੱਖਾਂ ਤਾਂ ਮੈਂ ਅੱਜ ਦੇ ਦਿਨ ਦੇ ਸੰਬੰਧ ਵਿੱਚ ਕੁਛ ਆਪ ਜੀ ਦੇ ਸਾਹਮਣੇ ਫਿਰ ਵਿਚਾਰਾਂ ਰੱਖਾਂ। ਐਸਾ ਨਾ ਹੋਵੇ ਕਿ ਹੁਕਮਨਾਮੇ ਦੇ ਵਿਚਾਰ ਫਿਰ ਰਹਿ ਜਾਏ। ਤੋ ਸਾਹਿਬਾਂ ਦਾ ਪਾਵਨ ਪਵਿੱਤਰ ਹੁਕਮਨਾਮਾ ਜੋ ਅੱਜ ਆਇਆ ਹੈ, ਇਹਦੀ ਮੂਲ ਪੰਕਤੀ ਇੱਥੋਂ ਲਵਾਂਗੇ। ਪ੍ਰਭ ਪੂਰੀ ਲੋਚ ਹਮਾਰੀ, ਪ੍ਰਭੂ ਨੇ ਸਾਡੀ ਲੋਚਾ ਪੂਰਨ ਕਰ ਦਿੱਤੀ। ਸੰਤ ਦੀ ਲੋਚ ਕੀ ਹੋ ਸਕਦੀ ਹੈ? ਸੰਤ ਦੀ ਟਾਂਗ ਕੀ ਹੋ ਸਕਦੀ ਹੈ? ਭਗਤ ਦੀ ਕਾਮਨਾ, ਭਗਤ ਦੀ ਟਾਂਗ, ਲੋਚਾ, ਭਗਤ ਕਿਸ ਨੂੰ ਵੇਖਣਾ ਚਾਹੁੰਦਾ? ਲੋਚਨ ਤੋਂ ਲੋਚਾ ਸ਼ਬਦ ਬਣਿਆ ਹੈ। ਲੋਚਨ ਕਹਿੰਦੇ ਨੇ ਅੱਖਾਂ ਨੂੰ। ਜਿਹਨੂੰ ਵੇਖਣ ਦੀ ਅੰਦਰ ਪਿਆਸ ਹੋਵੇ ਉਹਨੂੰ ਕਹਿੰਦੇ ਨੇ ਲੋਚਾ। ਅੱਖਾਂ ਲੋਚਨ, ਤੇ ਜਿਹਨੂੰ ਵੇਖਣ ਦੀ ਬੜੀ ਤੜਪ ਤੇ ਪਿਆਸ ਹੋਵੇ ਲੋਚਾ। ਪਰ ਕਿਸੇ ਬੁਰੀ ਵਾਸ਼ਨਾ ਨਾਲ ਕਿਸੇ ਇੱਕ ਥਾਂ ਤੇ ਲੋਚਨ ਟਿਕ ਜਾਣ ਉਹਨੂੰ ਕਹਿੰਦੇ ਨੇ ਲੁੱਚਾ। ਲੋਚਾ ਤੇ ਲੁੱਚਾ ਦੋ ਸ਼ਬਦ ਬੜੇ ਨਿਕਟ ਵਰਤੀ ਨੇ, ਪਰ ਅਰਥਾਂ ਦੇ ਜ਼ਮੀਨ ਆਸਮਾਨ ਦਾ ਭੇਦ ਹੈ। ਘੂਰ ਘੂਰ ਕੇ ਵੇਖਣਾ, ਲੋਭ ਭਰੀ ਦ੍ਰਿਸ਼ਟੀ ਨਾਲ, ਕਾਮਨਾ ਭਰੀ ਦ੍ਰਿਸ਼ਟੀ ਨਾਲ ਘੂਰ ਘੂਰ ਕੇ ਵੇਖਣਾ, ਤੇ ਕੂਰਦੀਆਂ ਜਾਂ ਨਜ਼ਰਾਂ ਟਿਕਾ ਦੇਣੀਆਂ, ਲੋਚਨ ਕਿਧਰੇ ਟਿਕਾ ਦੇਣੇ, ਲੁੱਚਾ ਗਾਲ ਬਣ ਗਈ ਬਈ ਤੇ ਲੁੱਚਾ ਹੈ, ਬਾਬਾ ਤੇ ਗੂਰ ਗੂਰ ਕੇ ਵੇਖਦਾ, ਅੱਖਰੀ ਅਰਥ ਇਹ ਬਣਦੇ ਨੇ ਲੋਚਨ ਅੱਖਾਂ। ਤੇ ਇਸੇ ਲੋਚਨ ਤੋਂ ਦੋ ਸ਼ਬਦ ਬਣੇ ਲੋਚਾ ਔਰ ਲੋਚਾ। ਲੋਚਾ ਜਿਹਨੂੰ ਵੇਖਣ ਦੀ ਪਿਆਸ ਹੈ, ਜਿਹਨੂੰ ਵੇਖਣ ਦੀ ਤਾਂਗ ਹੈ, ਜਿਹਨੂੰ ਵੇਖਣ ਦੀ ਤੜਪ ਹੈ ਲੋਚਾ। ਤੇ ਲੁੱਚਾ ਜਿੱਥੇ ਗੂਰ ਗੂਰ ਕੇ ਨਜ਼ਰਾਂ ਟਿਕਾ ਦਿੱਤੀਆਂ ਗਈਆਂ, ਵੇਖਣ ਦੀ ਪਿਆਸ ਹੈ ਉਹ ਦ੍ਰਿਸ਼ਟੀ ਕੁਝ ਹੋਰ, ਗੌਰ ਕੇ ਤੱਕਣ ਦੀ ਦ੍ਰਿਸ਼ਟੀ ਕੁਝ ਹੋਰ। ਇੱਕ ਸ਼ਬਦ ਧਾਰਮਿਕ ਦੁਨੀਆਂ ਵਿੱਚ ਉਪਮਾ ਵਾਲਾ ਹੋ ਗਿਆ, ਇੱਕ ਸ਼ਬਦ ਤੇ ਗਾਲ ਹੀ ਬਣ ਕੇ ਰਹਿ ਗਿਆ ਲੋਚਾ। ਮਹਾਰਾਜ ਕਹਿੰਦੇ ਨੇ ਪ੍ਰਭੂ ਨੇ ਸਾਡੀ ਲੋਚਾ ਪੂਰੀ ਕਰ ਦਿੱਤੀ। ਕਿਹੜੀ ਲੋਚਾ ਸੀ? ਪ੍ਰਭੂ ਨੂੰ ਵੇਖਣ ਦੀ, ਉਹਨੂੰ ਵੇਖਣ ਦੀ ਜਿਹੜੀ ਲੋਚਾ ਸੀ, ਉਹਨੂੰ ਵੇਖਣ ਦੀ ਜਿਹੜੀ ਪਿਆਸ ਸੀ, ਲੋਚਾ ਵੇਖਣ ਦੀ ਪਿਆਸ, ਵੇਖਣ ਦੀ ਤਾਂ ਉਹ ਪੂਰੀ ਕਰ ਦਿੱਤੀ। ਪਰ ਕਿਸ ਦੁਆਰਾ ਪੂਰੀ ਹੋਈ, ਕਿਵੇਂ ਪੂਰੀ ਹੋਈ? ਮਹਾਰਾਜ ਕਹਿੰਦੇ ਨੇ ਗੁਰੂ ਪੂਰੇ ਕਿਰਪਾ ਧਾਰੀ, ਪੂਰੇ ਗੁਰਦੇਵ ਨੇ ਬਖਸ਼ਿਸ਼ ਕਰ ਦਿੱਤੀ, ਉਹਨੇ ਸੂਝ ਤੇ ਸਮਝ ਦੇ ਦਿੱਤੀ ਵੀ ਤੇਰੀ ਲੋਚਾ ਕਿਵੇਂ ਪੂਰੀ ਹੋ ਸਕਦੀ ਹੈ। ਤੋ ਗੁਰੂ ਸਿਰਫ ਜਪ ਦੀ ਪ੍ਰੇਰਣਾ ਕਰਦਾ, ਜਪ ਦੀ ਵਿਧੀ ਦੱਸਦਾ, ਗੁਰੂ ਮਾਹੌਲ ਐਸਾ ਬਣਾਉਂਦਾ ਕਿ ਮਨੁੱਖ ਦੀ ਲੋਚਾ ਪੂਰੀ ਹੋ ਜਾਏ। ਇਸ ਵਾਸਤੇ ਕਹਿੰਦੇ ਨੇ ਬੰਦੇ ਦਾ ਫਰਜ਼ ਹੈ ਗੁਰੂ ਤੱਕ ਪਹੁੰਚਣਾ, ਫਿਰ ਗੁਰੂ ਦਾ ਫਰਜ਼ ਹੈ ਬੰਦੇ ਨੂੰ ਰੱਬ ਤੱਕ ਪਹੁੰਚਾਉਣਾ। ਗੁਰੂ ਤੱਕ ਪਹੁੰਚਣਾ ਬੜਾ ਔਖਾ ਹੈ, ਅਗਰ ਕੋਈ ਪਹੁੰਚੇ ਤਾਂ ਗੁਰੂ ਉਸ ਨੂੰ ਲਾਜ਼ਮੀ ਪਰਮਾਤਮਾ ਤੱਕ ਪਹੁੰਚਾ ਦਿੰਦਾ। ਤੁਸੀਂ ਆਖੋਗੇ ਗੁਰੂ ਤੱਕ ਪਹੁੰਚ ਗਿਆ, ਤਨ ਦੀ ਗੱਲ ਨਹੀਂ ਮਨ ਦੀ ਗੱਲ ਹੈ। ਇਸ ਨੂੰ ਮੈਂ ਕਹਿੰਦਾ ਹੁੰਦਾ ਹਾਜ਼ਰੀ ਭਰਨ ਵਾਲੇ ਬਹੁਤ ਸਾਰੇ ਨੇ, ਗੁਰੂ ਦੀ ਹਜ਼ੂਰੀ ਵਿੱਚ ਬੈਠਣ ਵਾਲਾ ਕੋਈ ਕੋਈ ਹੈ। ਹਜ਼ੂਰੀ ਚ ਮਨ ਬੈਠਣਾ ਹੈ, ਹਾਜ਼ਰੀ ਤਨ ਨੇ ਭਰਨੀ ਹੈ। ਇੱਥੇ ਹਜ਼ੂਰੀ ਦੀ ਪ੍ਰਵਾਨਗੀ ਹੈ, ਹਾਜ਼ਰੀ ਦੀ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਤੋ ਗੁਰੂ ਸੂਝ ਦਿੰਦਾ ਹੈ, ਸਮਝ ਦਿੰਦਾ ਹੈ, ਜਪਣ ਦੀ ਪ੍ਰੇਰਣਾ ਦਿੰਦਾ ਹੈ, ਜਪਣ ਦੀ ਵਿਧੀ ਦਿੰਦਾ ਹੈ, ਜਿਸ ਦੁਆਰਾ ਲੋਚਾ ਪੂਰੀ ਹੋ ਜਾਂਦੀ ਹੈ ਪਰਮਾਤਮਾ ਨੂੰ ਵੇਖਣ ਦੀ। ਤੇ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ ਤੇ ਪੂਰੇ ਗੁਰੂ ਦੀ ਬਖਸ਼ਿਸ਼ ਕੀ ਹੋਈ, ਗਿਆਨ ਸੂਝ ਸਮਝ। ਗੁਰਦੁਆਰੇ ਆ ਕੇ ਕੀ ਲੈਣਾ ਹੈ, ਗੁਰੂ ਕੋਲੋਂ ਕੀ ਲੈਣਾ ਹੈ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇੱਥੋਂ ਤੇ ਸੂਝ ਦੀ ਪ੍ਰਾਪਤੀ ਹੁੰਦੀ ਹੈ ਸੋਝੀ ਦੀ। ਜਿਹਨੂੰ ਸੂਝ ਮਿਲ ਗਈ ਗੁਰੂ ਦੀ ਬਖਸ਼ਿਸ਼ ਹੋ ਗਈ, ਜਿਹਨੂੰ ਨਾ ਮਿਲੀ ਸੂਝ ਕਿਆ ਗੁਰੂ ਦਾ ਕਸੂਰ? ਨਹੀਂ, ਗੁਰੂ ਦਾ ਕਸੂਰ ਨਹੀਂ। ਸੂਰਜ ਰੋਸ਼ਨੀ ਦੇ ਰਿਹਾ ਸਾਰਿਆਂ ਨੂੰ ਦੇ ਰਿਹਾ, ਪਰ ਜਿਹੜਾ ਅੱਖਾਂ ਬੰਦ ਕਰਕੇ ਬੈਠ ਗਿਆ ਉਹਦਾ ਰੋਸ਼ਨੀ ਨਾਲ ਸੰਬੰਧ ਟੁੱਟ ਜਾਂਦਾ। ਗੁਰੂ ਸਾਰਿਆਂ ਨੂੰ ਸੂਝ ਦਿੰਦਾ, ਪਰ ਜਿਹੜਾ ਬੇਮੁੱਖ ਹੋਵੇ, ਗੁਰਮੁਖ ਹੈ ਹੀ ਨਹੀਂ, ਗੁਰੂ ਦੀ ਗੱਲ ਹੀ ਨਹੀਂ ਮੰਨਦਾ, ਗੁਰੂ ਦੀ ਸਿੱਖਿਆ ਕਬੂਲ ਹੀ ਨਹੀਂ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਹੀ ਨਹੀਂ, ਬੇਮੁੱਖ ਮਨਮੁੱਖ। ਤੇ ਮਨਮੁੱਖ ਦਾ ਮਤਲਬ ਹੈ ਉਹਨੇ ਮਨ ਦੀ ਅੱਖ ਬੰਦ ਕਰ ਲਈ ਹੈ। ਉਹ ਗੁਰੂ ਦੇ ਚਾਨਣੇ ਤੋਂ ਵਾਂ ਜੋ ਅੱਖਾਂ ਖੋਲ ਕੇ ਸੁਣਦੇ ਨੇ, ਅੱਖਾਂ ਖੋਲ ਕੇ ਬੈਠਦੇ ਨੇ, ਅੱਖਾਂ ਖੋਲ ਕੇ ਆਉਂਦੇ ਨੇ। ਇਸ ਨੂੰ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀ। ਜੋ ਸਾਵਧਾਨੀ ਨਾਲ ਬੈਠਦਾ ਅੱਖਾਂ ਖੋਲ ਕੇ ਬੈਠਦਾ, ਜੋ ਸਾਵਧਾਨੀ ਨਾਲ ਬਾਣੀ ਪੜ੍ਹਦਾ ਉਹ ਅੱਖਾਂ ਖੋਲ ਕੇ ਪੜ੍ਹਦਾ, ਜੋ ਸਾਵਧਾਨੀ ਨਾਲ ਕੀਰਤਨ ਸੁਣਦਾ ਉਹ ਅੱਖਾਂ ਖੋਲ ਕੇ ਕੀਰਤਨ ਸੁਣ ਰਿਹਾ। ਸੁਚੇਤ ਹੋ ਕੇ ਸਾਵਧਾਨ ਹੋ ਕੇ ਜੋ ਐਸਾ ਕਰਦਾ ਉਹਦੇ ਉੱਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਕਿ ਉਹਨੂੰ ਸੂਝ ਮਿਲ ਜਾਂਦੀ ਹੈ, ਉਹਨੂੰ ਸਮਝ ਮਿਲ ਜਾਂਦੀ ਹੈ, ਉਹਨੂੰ ਸਿਆਣਪ ਮਿਲ ਜਾਂਦੀ ਹੈ। ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਫਿਰ ਉਸ ਸੋਝੀ ਦੁਆਰਾ ਉਸਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਸਾਹਿਬ ਕਹਿੰਦੇ ਨੇ ਪੂਰੇ ਗੁਰਦੇਵ ਨੇ ਬਖਸ਼ਿਸ਼ ਕੀਤੀ, ਪਰਮਾਤਮਾ ਨੂੰ ਵੇਖਣ ਦੀ ਜਿਹੜੀ ਸਾਡੀ ਲੋਚਾ ਸੀ, ਜਿਹੜੀ ਸਾਡੀ ਤਾਂਗ ਸੀ, ਤੜਪ ਸੀ, ਉਹ ਫਿਰ ਪਰਮਾਤਮਾ ਨੇ ਆਪ ਪੂਰੀ ਕਰ ਦਿੱਤੀ। ਅਗਾਂਹ ਆਪ ਸਰਵਨ ਕਰੋ। ਹਾਂਜੀ, ਨਾਮ ਸਿਮਰਨ ਅਧਿਆਤਮਕ ਜਲ ਨਾਲ ਜਦ ਅਸੀਂ ਇਸ਼ਨਾਨ ਕੀਤਾ ਤਾਂ ਮਨ ਆਪਣੇ ਘਰ ਵਿੱਚ ਆਇਆ। ਮੇਰੇ ਮਨ ਪਰਦੇਸੀ ਵੇ ਪਿਆਰੇ ਆਹੋ ਘਰੇ।

ਲੈਂਦਾ ਹੈ ਉਹਨੂੰ ਆਪਣੇ ਘਰ ਵਿੱਚ ਟਿਕਾਣਾ ਮਿਲ ਜਾਂਦਾ ਹੈ। ਮਹਿਲੇ ਵਾਸਤੇ ਥਾਂ ਨਹੀਂ ਹੈ ਤੇ ਇੱਟਾਂ ਦੇ ਪੱਥਰਾਂ ਦੇ ਬਣਾਏ ਹੋਏ ਮਕਾਨ ਵਿੱਚ ਤੇ ਬੰਦੇ ਮਹਿਲੇ ਕੁਚੈਲੇ ਵੀ ਰਹਿ ਸਕਦੇ ਨੇ, ਐਸੀ ਕੋਈ ਗੱਲ ਨਹੀਂ। ਪਰ ਆਪਣਾ ਘਰ ਜੋ ਨਿੱਜੀ ਘਰ, ਅਧਿਆਤਮਕ ਘਰ, ਪਰਮਾਤਮਾ ਦਾ ਘਰ ਹੈ, ਉੱਥੇ ਮਹਿਲਿਆਂ ਲਈ ਥਾਂ ਨਹੀਂ ਹੈ, ਬਿਲਕੁਲ ਨਹੀਂ। ਇਸ ਵਾਸਤੇ ਲਾਜ਼ਮੀ ਹੈ ਇਸ਼ਨਾਨ ਕਰਕੇ ਆਉਣਾ। ਕਰ ਇਸ਼ਨਾਨ ਗ੍ਰਹਿ ਆਏ, ਇਸ਼ਨਾਨ ਕੀਤਾ ਸੀ ਨਾਮ ਸਿਮਰਨ ਨਾਲ, ਨਾਮ ਦੇ ਜਲ ਨਾਲ, ਤੇ ਮਨ ਆਪਣੇ ਘਰ ਵਿੱਚ ਆ ਗਿਆ। ਜਪਦਿਆਂ ਹੀ ਆਪਣੇ ਘਰ ਵਿੱਚ ਆ ਜਾਏਗਾ, ਜਪਦਿਆਂ ਹੀ ਪਾਵਨ ਹੋ ਜਾਏਗਾ, ਜਪਦਿਆਂ ਹੀ ਟਿਕ ਜਾਏਗਾ। ਮਨ ਦਾ ਟਿਕ ਜਾਣਾ ਆਪਣੇ ਘਰ ਵਿੱਚ ਆ ਜਾਣਾ। ਔਰ ਸਤਿਗੁਰੂ ਦੀ ਬਾਣੀ ਕਦੀ ਤੇ ਸਾਡੇ ਮਨ ਨੂੰ ਬਾਰ ਬਾਰ ਕਹਿੰਦੀ ਹੈ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਆਪਣੇ ਘਰ ਵਿੱਚ ਆ। ਜਿੱਥੇ ਤੱਕ ਤੂੰ ਭਟਕੇਗਾ ਸਭ ਪਰਦੇਸ ਹੈ। ਮਨ ਪਰਦੇਸੀ ਜੇਤੀਏ ਸਭ ਦੇਸ਼ ਪਰ ਆਇਆ, ਇੱਥੇ ਕੁਛ ਵੀ ਆਪਣਾ ਨਹੀਂ। ਆ ਆਪਣੇ ਘਰ ਵਿੱਚ, ਆ ਆਪਣੇ ਟਿਕਾਣੇ ਵਿੱਚ। ਮਹਾਰਾਜ ਕਹਿੰਦੇ ਨੇ ਨਾਮ ਸਿਮਰਨ ਦੇ ਜਲ ਨਾਲ ਇਸ਼ਨਾਨ ਕਰਕੇ ਜਦ ਮਨ ਆਪਣੇ ਘਰ ਵਿੱਚ ਆਇਆ ਤਾਂ ਆਨੰਦ ਦੀ ਪ੍ਰਾਪਤੀ ਹੋ ਗਈ, ਸੁੱਖ ਦੀ ਪ੍ਰਾਪਤੀ ਹੋ ਗਈ, ਮੰਗਲ ਦੀ ਪ੍ਰਾਪਤੀ ਹੋ ਗਈ, ਖੇੜਿਆਂ ਤੇ ਖੁਸ਼ੀਆਂ ਦੀ ਪ੍ਰਾਪਤੀ ਹੋ ਗਈ। ਹਾਂਜੀ ਹਾਂਜੀ ਹੋ ਸੰਤ ਜਨੋ, ਇਸ ਤਰ੍ਹਾਂ ਦੀ ਆਨੰਦਮਈ ਅਵਸਥਾ, ਇਸ ਤਰ੍ਹਾਂ ਦੀ ਸੁਖਮਈ ਅਵਸਥਾ, ਇਸ ਤਰ੍ਹਾਂ ਦਾ ਦੁੱਖਾਂ ਤੋਂ ਜਿਹੜਾ ਛੁਟਕਾਰਾ ਹਾਸਲ ਕਰਨਾ ਹੈ, ਉਹ ਕੇਵਲ ਇੱਕੋ ਇੱਕ ਸਾਧਨ ਹੈ। ਹੇ ਸੰਤ ਜਨੋ, ਰਾਮ ਨਾਮ ਨਿਸਤਰੀਏ, ਰਾਮ ਨਾਮ ਦਾ ਜਾਪ ਕਰੋ, ਇਸੇ ਨਾਲ ਹੀ ਬੰਦਾ ਪਾਰ ਹੋ ਜਾਂਦਾ ਹੈ, ਤਰ ਕੇ ਪਾਰ ਲੰਘ ਜਾਂਦਾ ਹੈ ਦੁੱਖਾਂ ਤੋਂ, ਕਲੇਸ਼ਾਂ ਤੋਂ, ਵਿਪਤਾਵਾਂ ਤੋਂ। ਹੇ ਸੰਤ ਜਨੋ, ਇਹੀ ਜੋ ਹੈ ਅਵਸਰ ਹੈ, ਇਹੀ ਇੱਕ ਤਰੀਕਾ ਹੈ, ਹੋਰ ਕੋਈ ਢੰਗ ਨਹੀਂ। ਹਾਂਜੀ ਇਹੀ ਸੁਕਰਤ ਦਿਨ ਰਾਤ ਕਰਨਾ ਚਾਹੀਦਾ ਹੈ, ਇਹੀ ਸ਼ੁਭ ਕਰਮ ਕਰਮ ਜਿਹੜਾ ਹੈ ਦਿਨ ਰਾਤ ਕਰਨਾ ਚਾਹੀਦਾ। ਕਿਹੜਾ? ਉਠਤ ਬੈਠਤ ਹਰ ਹਰ ਧਿਆਈ ਹੈ, ਉੱਠਦਿਆਂ ਬੈਠਦਿਆਂ। ਅਨ ਦਿਨ ਸੁਕਰਤ ਕਰੀਏ, ਦਿਨ ਰਾਤ ਇਹੀ ਸੁਕਰਤ ਕਰੋ, ਇਹੀ ਸ਼ੁਭ ਕਰਮ ਕਰੋ। ਮੈਂ ਫਿਰ ਅਰਜ਼ ਕਰਾਂ, ਇਹਨੂੰ ਕਿਸੇ ਹੋਰ ਪਾਸੇ ਨਾ ਲਾਣਾ, ਬਈ ਸ਼ੁਭ ਕਰਮ ਕਰੋ ਤੇ ਫਿਰ ਨਾਮ ਜਪੋ। ਨਾਮ ਜਪਣ ਤੋਂ ਵੱਡਾ ਹੋਰ ਕੋਈ ਸ਼ੁਭ ਕਰਮ ਹੈ ਹੀ ਨਹੀਂ। ਔਰ ਜੋ ਨਾਮ ਜਪਦਾ ਹੈ ਉਸ ਤੋਂ ਸ਼ੁਭ ਹੀ ਆਉਂਦਾ, ਜੋ ਕੁਛ ਵੀ ਆਉਂਦਾ ਸ਼ੁਭ ਆਉਂਦਾ, ਅਸ਼ੁਭ ਹੁੰਦਾ ਹੀ ਨਹੀਂ ਉਸ ਤੋਂ। ਉਹ ਜੋ ਕੁਛ ਵੀ ਕਰਦਾ ਠੀਕ ਕਰਦਾ। ਸਾਹਿਬ ਕਹਿੰਦੇ ਦਿਨ ਰਾਤ ਤੂੰ ਇਹ ਸੁਕ੍ਰਿਤ ਕਰ, ਸ਼ੁਭ ਕਰਮ ਕਰ, ਚੰਗਾ ਕਰਮ ਕਰ। ਕਿਹੜਾ? ਉਠਤ ਬੈਠਤ ਹਰ ਹਰ ਧਿਆਈਏ, ਦਿਨ ਰਾਤ ਉੱਠਦਿਆਂ ਬੈਠਦਿਆਂ ਹਰੀ ਹਰ ਦਾ ਜਾਪ ਕਰ, ਈਸ਼ਵਰ ਦਾ ਜਾਪ ਕਰ। ਮੈਂ ਫਿਰ ਅਰਜ਼ ਕਰਦਿਆਂ, ਕਿਧਰੇ ਹਰੀ ਹਰ ਦਾ ਜਾਪ, ਰਾਮ ਦਾ ਜਾਪ, ਅੱਲਾ ਦਾ ਜਾਪ, ਖੁਦਾ ਦਾ ਜਾਪ। ਗੋਰਖ ਸੋਏ ਜਨ ਗੋਰ ਉਠਾ ਲਈ, ਕਰਤੇ ਬਾਹਰ ਨਾ ਲਾਗੇ। ਇੱਥੇ ਅਨੇਕਾਂ ਨਾਮ ਨੇ ਤੇ ਸਾਹਿਬ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅਨੰਤ ਨਾਮ ਗਾਏ ਹੋ, ਪਰਗ ਪੁਰਖ ਪਾਏ ਹੋ, ਬਲਹਾਰੇ ਜਾਉਂ ਜੇਤੇ ਤੇਰੇ ਨਾਮ ਹੈ ਅਨੰਤ ਨਾਮ ਨੇ। ਜੇ ਇੱਕ ਫੁੱਲ ਦੇ ਕਈ ਨਾਮ ਹੋ ਸਕਦੇ ਨੇ, ਇੱਕ ਫਲ ਦੇ ਕਈ ਨਾਮ ਹੋ ਸਕਦੇ ਨੇ, ਤਾਂ ਮੈਂ ਅਰਜ਼ ਕਰਾਂ ਇਹ ਸ੍ਰਿਸ਼ਟੀ ਦਾ ਜਿਹੜਾ ਕਰਤਾ ਹੈ ਨਾ, ਮਨੁੱਖ ਨੇ ਆਪਣੀ ਬੋਲੀ ਦੇ ਮੁਤਾਬਕ ਉਹਦੇ ਵੀ ਕਈ ਨਾਮ ਰੱਖੇ ਨੇ। ਤੇ ਕਿਸੇ ਇੱਕ ਨਾਮ ਨੂੰ ਚੁਣ ਕੇ ਦਾਅਵਾ ਕਰੀ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸੇ ਨਾਮ ਦੇ ਜਪ ਬਾਰੇ ਕਹਿ ਰਹੇ ਨੇ, ਖਿਮਾ ਕਰਨੀ, ਇਹ ਬਹੁਤ ਵੱਡਾ ਝੂਠ ਹੈ। ਤੇ ਡਿੰਬ ਵੀ ਆਪਣਾ ਇਸ ਢੰਗ ਨਾਲ ਡਿੰਬ ਜੋ ਹੈ ਚਲਾਉਂਦੇ ਨੇ। ਇਹ ਸਾਰੇ ਮੰਤਰ ਨੇ ਗੁਰੂ ਦੇ, ਪਰ ਜੋ ਗੁਰੂ ਦੀ ਪਾਈ ਹੋਈ ਲੀਕ ਤੇ ਚੱਲਣਾ ਚਾਹੁੰਦਾ, ਅਧਿਕਾਰੀ ਬਣਨਾ ਚਾਹੁੰਦਾ, ਤਾਂ ਅਧਿਕਾਰੀ ਲਈ ਪ੍ਰਾਚੀਨ ਸਮੇਂ ਸੀ ਸਿਲਸਿਲਾ ਕਿ ਚਰਨਾਮ੍ਰਿਤ ਪਿਲਾ ਕੇ ਉਹਨੂੰ ਗੁਰੂ ਮੰਤਰ ਦੀ ਦੀਕਸ਼ਾ ਦੇ ਦਿੱਤੀ ਜਾਂਦੀ ਸੀ। ਚਰਣਾ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਇਹ ਪਰੰਪਰਾ ਚੱਲੀ, ਮਸੰਦਾ ਨੇ ਫਿਰ ਇਹ ਪਰੰਪਰਾ ਚਲਾਈ, ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ ਇਹ ਪਰੰਪਰਾ ਚੱਲਦੀ ਰਹੀ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਦਲਣੀ ਪਈ, ਸੁਧਾਰ ਕਰਨਾ ਪਿਆ, ਤੇ ਬਾਅਦ ਵਿੱਚ ਉਹੀ ਲੋਕ ਚਰਨ ਧੋ ਧੋ ਕੇ ਪਿਲਾਉਣ ਲੱਗ ਪਏ ਸਨ ਜਿਨ੍ਹਾਂ ਦੇ ਚਰਨਾਂ ਚ ਕੱਖ ਵੀ ਨਹੀਂ ਸੀ, ਕੁਛ ਵੀ ਨਹੀਂ ਸੀ। ਚਰਨ ਤੇ ਉਹ ਮਹਾਨ ਨੇ ਜਿੱਥੇ ਟਿਕਣ ਤੇ ਖਾਕ ਧੂੜ ਹੋ ਜਾਏ, ਮੱਥੇ ਤੇ ਲਾਉਣ ਜੋਗਾ ਹੋ ਜਾਏ। ਸੁਰਮਾ ਕੁੰਤੋ ਖਾਕ ਔਲੀਆ,
ਕਿਤਾਬਾਂ ਬੇਨੀ।

0: ابتدا تا انتہا جے آد تو لے کے تو انت تک ویکھنا چاہنا ہے تا کسے پرم پرخ دی چرم دھوڑ نو مستک تے لا نام رسیا جتھے کھڑا ہوئے گا او دے قدمہ نال خاک پویتر ہو جائے گی تے جے او دے قدمہ نال خاک پویتر ہوئے گی تے او دے قدم چھون نال پانی بھی پویتر ہوئے گا جن کے چرن تیرت گوٹ گنگا مہا پرش دے چرن مانو کروڑا گنگا دا اشنان ہے کروڑا گنگا اس تو قربان کیتیاں جاندیاں ہیں گنگ تے مہا پرش دے چرن چھون نال پویتر ہوں دیئے انج سمجھ لو بہت سارے نام رسیاں نے بھگت جنہ نے گنگا دے کنارے اپنیاں جھگیاں بنا لیا سن نام جپن لئی روز اس دے چرن پاندے سن اشنان کردے سن جل پاون ہو گیا سی امرت ہو گیا سی یہ حقیقت ہے بہت وڈی جو ہے سچائی ہے کہ مہاپرش دی چرن چھو نال پانی پانی نہیں رہندا پانی امرت ہو جاندا ہے خاک خاک نہیں رہندی خاک اکسیر ہو جاندی ہے اونج بانی دیاں جڑیاں لہراں نے کوئی کیرتن ہو رہا ہوئے تے او جڑیاں لہراں نے کیرتن دیاں نام جپ دیاں سمرن دیاں او پانی تے خاک نو زیادہ متاثر کرن گیاں اتنی مہرج کر گئے بہت پربھاوت کرن گیاں خاک نو اور پانی دھارمک پرکھاں نے بہت پرانے سمے تو کھوج کیتی ہے کہ نام جپ دا نام سمرن دا پانی تے خاک دے اتے بہت وڈا اثر پیندا ہے خاک اکسیر بن جاندی ہے پانی امرت بن جاندا ہے آخر اسی پنج باڑیاں دا پاٹھ کردے ہاں کنڈا پھیردے ہاں تے پھر پانی امرت بن گئے تھے تے اٹھے پیر گربانی دیاں ترنگاں نے اور اس پانی چ مشرت ہوندیاں نے اس طرح دا ہور کدرے بھی نظام دیکھن نو نہیں ملدا اس واسطے پانی پانی نہیں اے جل جل نہیں امرت ہے کیونکہ امرت مئی باڑی دا سنجوگ ہر وقت بنیا ہوا ہے اس سروور دے نال سو خیر مختصر میں عرض کراں کر اشنان گرہ آئے آنند منگل سکھ پائے سنتو رام نام نسترئے اٹھت بیٹھت ہر ہر دھیائیے ان دن سپرت کریے دن رات تو یہی شبھ کرم کر کہ اٹھدیاں بیٹھدیاں بس جپ واہ گرو جپ یہی سکرت ہے اس تو وڈا ہور کوئی شبھ کرم نہیں یہ ادھیاتمک اشنان ہے اس تو وڈی ہور کوئی پوترتا نہیں ہاں جی اگلیاں پنکی سن صاحب کہنے نے سنت دا جڑا بنایا رستہ ہے دھرم دا جڑا بنایا ہوا رستہ ہے وہ کی ہے وہ پوڑیاں نے تو مارگ اس طرح دا زمینی نہیں کہ بج کے چل پاؤ تو پوڑیاں نے تو پوڑیاں تے سہجے سہجے چلنا پہنتا ہے پوڑیاں تے تو بج کے کتنی دور تک جائے گا اور یہ پوڑیاں انت نے چڑھنا ہے اس واسطے میں عرض کرا سنت دا مارگ گرو دا مارگ پربھو دا مارگ کوئی زمینی رستہ نہیں ہے تے پوڑیاں نے یہ تے پہاڑی رستہ ہے ایک اوگٹ گھاٹی رام کی تین چڑھے ہو کبھی یہ تے گھاٹی ہے گھاٹی چلک بیل ایک تھاکا چلو گون چھٹکائی کبیر کرن گھاٹی تے چلدیاں چلدیاں میرا من روپی بیل تھک گیا سمرن کردیاں کردیاں تھک گیا نام جپدیاں جپدیاں تھک گیا سادھنا کردیاں کردیاں تھک گیا پر اج میں منزل مقصود تے نہیں پہنچے تے چڑھنا ایک پوڑی ہے دھرم زمینی مارگ نہیں ہے پوڑیاں اور اس پوڑیاں تے سرک نے چڑھنا ہے اس پوڑی دے تے سرت نو سہجے سہجے چاڑنا تے چاڑن لگیاں اوکھیائی ہوندی ہے لازمی ہوندی ہے اس واسطے ہر بندے کول جپ نہیں ہو سکتا جپ دا مطلب کہ سرت نو اچا چاڑنا پانی نیوان دی طرف اپنے آپ جاندا ہے اوپر چاڑنا ہوے تے پریشر چاہیدا ہے دباؤ چاہیدا ہے سرت نو اوپر لے جانا ہے بڑی کرڑی سادھنا چاہیے کیڑی جپ اس واسطے صاحب کنن گرو دا مارگ سنت دا مارگ دھرم دا مارگ زمینی مارگ نہیں پوڑیاں نے یہ پہاڑی رستہ ہے کوئی وڈ بھاگی پائے اس رستے نو کوئی ورلا وڈ بھاگی جو ہے عبور کردہ ہے پراپت کردہ ہے چڑھ چڑھ کے میں پھر عرض کراں आखण औखा साचा नाव जड़ा कह दिता है मेरे पातशाह ने, जप के कभी देखना बहुत औखा है। वाहेगुरु वाहेगुरु मनुख इंज उचारण करे तो इनू कन नाल सुने, लफज मैं फिर दोहरा दें, ते जब तुसी सुनन बैठोगे तो नहीं सुनोगे, वाहेगुरु वाहेगुरु रसना कर दी रहेगी, सुनोगे नहीं, ध्यान किसे और पासे हो जाएगा, सुनते ता सकोगे जे ध्यान होवे। ये धुन ध्यान की साधना, यह शब्द सुरत की साधना, यह पौड़िया ने, यह चढ़ना है, यह बिखम है, यह मार्ग औखा है। नाम सिमरन का साहब कहन को वड भागे पाए, वह विरला वड भागे, इस मार्ग न अबूर करके मंजिले मकसूद पर पहुंचता है। हां जी इस पौड़ियों से चढ़ के जो मंजिले मकसूद तक पहुंच जाता है, तो वे करोड़ों जन्मों के पाप धुल जाते हैं, करोड़ों जन्मों के संस्कार मिट जाते हैं, करोड़ों जन्मों के दुख मिट जाते हैं। एक जन्म का दुख हो शायद असं एक साल में दूर कर छड़िए, कई जन्मों के अंदर संस्कार ने, कई जन्मों के अंदर पाप ने, इकट्ठे ने, ढेर वधदा ही जा रहा है, वधदा जा रहा है। पर इस पौड़ी से चढ़ के जो मंजिले मकसूद से पहुंच जाता है, साहब कहने वे करोड़ों जन्मों के पाप बन जाते हैं, करोड़ों जन्मों के दुख मिट जाते हैं। हां जी जिस संसार विच जिस परिपूर्ण परमात्मा ने अपनी पूरी कला वरताई हुई है, भाव अपनी सता रखी हुई है, और अपनी सता के आसरे के सूरज चंद तारे जमीन आसमान पशु पंखी सागर हवा सब टिका के रखी हुई है, उसकी उस्तत करो जिसने अपनी कला वरता रखी है, जिसने अपनी सत्या के नाल सारे निजाम नु जो है काबूज किया होया है, उसकी उपमा करो, उसकी महिमा गायन करो। तो तुसी आखोगे महिमा गायन करने पुस्तक करनी तो खुशामद, दिल्ली च सज्जन मैं कह लगा बंदे नु भी खुशामद की लोड़ है, आखिर बंदा रब ने बनाया, जब रब खुशामदी है तो बंदा भी खुशामदी है, रब की उपमा करो तो रब बख्शिश करता, ना करो तो नहीं करता। मैं खर भुल गया तू गल समझिया ने, तो मैं कह लगा धार्मिक दुनिया तो यही आख्या जाता ना रब की उस्तत करो, रब की उपमा करो, तो जे रब न उपमा की लोड़ है तो आखिर बंदे उपमा की लोड़ हो तो फिर निंदा कही गल दी, बंदे भी उस्तत की लोड़ है क्योंकि रब न उस्तत की लोड़ है, तो सारे संत जन कहते हैं उसकी उस्तत करो। हूं उस्तत उस्तत अंतरा की है यह मैं अर्ज कर दें, सूरज भी उस्तत करिए तो साड़ी उस्तत करन नाल इहदे च चमक नहीं है, है ते जे ना करिए तो कोई अंधेरा नहीं हो जाना। परमात्मा नूं वड्डा वड्डा करके आखिए साड़े वड्डा वड्डा आखण नाल वड्डा नहीं है, तो जे किधरे ना आखिए तो उन्हें छोटा भी नहीं हो जाना। जे सब मिलके आखण पाए वड्डा ना होवे गाट ना जाए, साड़े वड्डा वड्डा आखण नाल वड्डा नहीं है, तो जे ना आखिए तो छोटा भी नहीं हो जाता। दूजी किसी संगीतकार की उपमा करिए उस्तत करिए तो बंदा संगीतकार नहीं बन जाता, किसी महान दार्शनिक कवि की उपमा करिए तो बंदा कवि नहीं बन जाता, किसी करोड़ों पति अरबों पति धनवान की महिमा गायन करिए तो बंदा कोई धनवान नहीं हो जाता, किसी हुक्मरान की उस्तत करिए तो बंदे नूं कोई राजपाठ नहीं मिल जाता, कोई बंदा हुक्मरान नहीं हो जाता। पर सच जाणो कोई भगवान की उपमा करे तो भगवान ही हो जाता है, कोई गुरु कोई गुरु की महिमा गायन करे तो गुरु वर्गा ही हो जाता है, कोई रब की महिमा गायन करे तो रब वर्गा ही हो जाता है। हुण धनवान की महिमा करिए तो महिमा करने वाला निर्धन बनिया रहे, महिमा क्यों गाइए फिर, गाण का मतलब की। किसी कलाकार की महिमा गायन करिए तो आप निगुणे ही बने रह जाए, तू बड़ा संगीतकार है, महान संगीतकार है, तू संगीत दियां सारियां बारीकियां नूं समझना है, तो आप जब पाठ भी करे तो बेसुरा होवे तो फिर पिकी हो तो उपमा की संगीतकार भी तो सारा दिन बेसुरा बोली जाना। तू आप उपमा की महान कवि भी तो तेरे बोलों में कोई तरतीब कोई नहीं, कोई कविता की झलक नहीं, तो उपमा की धनवान भी तो निर्धनता तेरी बनी हुई है, तो उपमा की हुक्मरान भी तो गुलामी तेरी बनी हुई है, तो हुक्मरान ते बने हैं गुलामी तेरी बनी हुई है नहीं, तो उस हुक्मरान की उपमा कर जिसकी उपमा कर दिया तू भी राजा हो जाए, तू भी महान हो जाए। तो उस धनवान की उपमा कर कि तेरी सारी की सारी निर्धनता मिट जाए। हम निर्धन जो एहो धन पायो मरते फूट गुमाने। भगत कबीर कहने जिस दिन का मैनू नाम धन प्राप्त होया उस दिन के बड़े बड़े धनवान भी फुट के मरते पे ने। तू है यह परम सुख इसने कितों लभ लिया, यह परम आनंद इसने कितों लभ लिया। तो रब की उपमा करनी रब की लोड़ नहीं, यह साड़ी लोड़ है। तो परमात्मा की उपमा करन वाला आप उपमा योग हो जाता है। परमात्मा वड्डा वड्डा आखण वाला आप वड्डा हो जाता है। परमात्मा का जो हुक्म मन लैंदा उसका हुक्म फिर तीन लोगों से चलता है। इन्नी मैं अर्ज कर दें परमात्मा नाल जो जुड़ जाता है वह सर्वशक्तिमान हो जाता है। इस वास्ते संतां दे जुड़े हुए पुरुषों की सुखमनी साहब विच बड़ी महिमा है। कारण कि संत राम ने देह ना भाई, राम की महिमा गायन करदिया करदिया संत राम वर्गा ही हो जाता है। भगत गुरु वर्गा ही हो जाता, सिख गुरु वर्गा ही होता है। गुरु सिख, सिख गुरु है, नानक भेद ना भाई। जिथे भेद बिल्कुल मिल जाए धनवान की उपमा करो निर्धन ते धनवान का भेद बनिया रहेगा। गुणवान की उपमा करो तो निर्गुण ते गुणवान का भेद बनिया ही रहेगा। और उसी तरीके नाल हुक्मरान की उपमा करो गुलाम ते हुक्मरान का भेद बनिया ही रहेगा। पर यकीन जानो परमात्मा की उपमा करिए तो परमात्मा से उपमा करने वाले च भेद मिट जाता है। परमात्मा वर्गा ही हो जाता है, गुरु वर्गा ही हो जाता है, अकाल पुरख वर्गा ही हो जाता है। इस वास्ते सहज कहने कि तू उस परिपूर्ण परमात्मा की उस्तत कर जिन्हें अपनी सत्या के नाल सारे जगत में नथिया होया काबू किया होया। तू उसकी महिमा गायन कर, तू उसकी उपमा कर। हां जी सतगुरु की सच्ची सिख्या नूं जिहड़े जीव मन लैंदे ने ओह सारे दे सारे जीव जंत पवित्र हो जांदे ने, पावन हो जांदे ने। जो सतगुरु की सच्ची सिख्या नूं धारण कर लैंदे ने ओह सारे दे सारे जीव पावन हो जांदे ने, पवित्र हो जांदे ने, महान हो जांदे ने। हां जी गुरु ने ऐसी नाम विच दृढ़ता करा दिती है कि जितने विघन ने सब नाश हो गए, सब मिट गए। महाराज कहने विघन न को लागता गुरु पै अरदास। जिदी हर वक्त अरदास गुरु दे अगों है उत्थे विघन नहीं ने। जिथे अरदास ने जिथे गुरु नाल जुड़ना नहीं, जिथे गुरु की सिख्या धारण नहीं, पता उठे कितने विघन ने। महाराज की बाणी कहती है कोट विघन तिस लागते जिसनु बिसरे नाव नानक अन बिन बिलपते जन सुने घर कहो। ते करोड़ा विघन लगते सवेरे विघन, दोपहर नु विघन, शामी विघन, विघना की जिंदगी लगती, विघन ही विघन पैंदा। पर महाराज कहने सतगुर ने ऐसी नाम की दृढ़ता करा दी है कि सारे विघन नाश हो गए ने, सारिया बलावां दूर हट गई ने, सारिया रोकां मिट गई ने। हां जी सतगुर की सच्ची साखी नाल शिक्षा दे नाल नाम जप नाल जितने पाप सन सारे दे सारे मिट गए। आत्मा निज घर विच आ गई, मन अपने निजी घर विच आण के जो है वसया। धर्म दी सारी साधना है कि किसी तरीके नाल मनुख नूं निज घर दी प्राप्ति हो जाए, अपने अस्थान दी जो है प्राप्ति हो जाए। ते इस संबंध विच साडे देश विच वख वख तजर्बे होए, जितने तजर्बे होए इह सारे तजर्बात उहनां दी व्याख्या थोड़े थोड़े जो है समय च मैं सारी दी सारी कर देंगा मुख्तसर रूप विच, क्योंकि लिखते इतिहास वल कम घट तो घट या वद तो वद 3,500 साल का ही मिलता है, उस तो पिछे जाइए तो नहीं। तो चलो इतनी दूरी तो यात्रा आरंभ करिए। इंज कहिए कि राम तो यात्रा आरंभ करिए। श्री राम ने सोचया कि मनुख अपने निज घर विच आवे तो उन्होंने एक नियम बनाया, मर्यादा बनाई और बड़ी सख्ती नाल लागू की थी कि आपका नाम पै गया मर्यादा परशोत्तम राम। अज का यह त्यौहार करीबन करीबन देश के तमाम महापुरशां नाल जुड़दा है, श्री राम नाल, महात्मा बुद्ध नाल, महावीर नाल, सिख जगत नाल, गुरु घर विच। इस वास्ते दिवाली करीबन करीबन बड़े खैर मुख्तसर मैं अर्ज करा। मर्यादा, जिंदगी मर्यादा दी चाहिए तो मन अपने निज घर विच आ जाता है। सारा जोर श्री राम दा मर्यादा ते, मर्यादा दी उलंघना ना होवे। बड़ी पालना करनी है पुत्र मुकेरी, पत्नी की मर्यादा की है, पति की है, राजे की है, प्रजा की है, गुरु की है, शिष्य की है। वड्डे भरा प्रति छोटे भरा का की फर्ज है, तो छोटे भरा प्रति वड्डे भरा का की फर्ज है। बहन भाई के रिश्तों की नियमावली वरस के मर्यादा श्री राम ने बना दिती और लागू कर दिती। पर इस मर्यादा विच बहुत खुशकपना से, इस मर्यादा विच यह होया कि बेकसूर पत्नी नूं भी अग्न परीक्षा देनी पएगी। रावण की कैद विचों जो निकली तो राम ने कह दिता मैं तेन अग्न परीक्षा विच लंघे बिना घर नहीं ले जा सकता, तू अग्न परीक्षा दे, मैं मर्यादा बनाई है। तो कहीं अग्न परीक्षा विच कोई करड़ी परीक्षा रखी होनी, जब ना अग्न परीक्षा रख दिता वो पूरी उतरी, मुकम्मल उतरी, घर ले आया लेकिन धोबी ने लांछन ला दिता। धोबियों के महल्ले उंगलां उठ गई, राम ओ राम है जिसने भ्रष्टि हुई पत्नी अपने घर रख ली है, हालांकि अग्न परीक्षा हो गई, पावन पवित्र हो देवी, गर्भवती सी सीता। धोबी के इल्जाम लाने नाल राम ने सीता नूं घरों कर दिता, जबकि एक दो महीने वो बच्चे नूं जन्म देने वाली सी घरों कर दिता भी तू जा। ए, बड़ा कठोर सलूक है। राम की पूजा करने वालियां नूं मैं आखांगा कोई थोड़ी पत्नी तो एवें कोई लाछन ला दे घरों कढ़ दोगे, अगर घरों कढ़ दोगे तो फिर इस राम राज की लोड़ नहीं है। इस राम राज नूं की करना है जिथे बेकसूर पत्नी वास्ते भी घर विच थां ना होवे, सतवंती वास्ते भी घर विच थां ना होवे, कोई लाछन लाए तो घरों कढ़ दो। मर्यादा बना दी सी, घरों कर दिता। शंभूक नाम के जीवर ने तपस्या आरंभ कर दी कि ब्राह्मणा नूं चंगी ना लगी, फरियाद की एक बामणी ने राम के चरणा च, मेरा नौजवान बच्चा मर गया, किसने मारिया? तू मारिया। ते राम कहन लगे मैं मारिया, अकल टिकाने है तेरी? हां, तेरे राजपाठ दे च शूदर भजन बंदगी कर लग पे ने। शूदर नियम की उलंघना हो गई, मर्यादा की उलंघना हो गई। इतों एक गल स्पष्ट है कि राम राज देच भी शूदर नूं भजन बंदगी करन दा कोई अख्तियार नहीं सी। और पुछ लो इन्हां रामायण के ज्ञानियां नूं, शंभूक नाम के जीवर के कन्ना विच शीशा पिघला के शीशा कन्ना च डाल दिता गया और उन्हूं तड़पा तड़पा के मार दिता गया। तू वेद मंत्र सुने ने ते जप क्यों पिया करना है? मैं बहुत सारे साधु समाज जिहड़े बैरागियां दे उन्हां दे कोल प्रश्न रखिया है, इसे राम राज नूं इस देश विच लियाना है, क्योंकि राम राज परिषद एक संस्था बनी सी, सियासी पार्टी रही नहीं है, क्योंकि इन्हां इल्जामां दा जवाब किस तरह देणगे? क्योंकि राम राज विच शूदर वास्ते थां नहीं सी, राम राज विच बेकसूर इस्त्री वास्ते भी घर विच थां नहीं है, और राम राज विच पिता दे होंदे हुए बच्चे यतीमी दी हालत विच पलदे रहे बाल्मीक दे आश्रम विच। अगां एक होर महापुरश आए जिन्हां नूं असीं श्री कृष्ण करके जानदे हां, सारा देश जानदा है, انہوں نے رام کی مریادا ایک پاسے رکھ دیتا بھائی ادھوری ہے، استری واسطے کوئی تھان نہیں رہ جاتی، یہ شوبر واسطے کوئی جگہ نہیں رہ جاتی، یہ خشکی ہی خشکی ہے، رونے ہی رونے نے. رام کی ساری اپنی زندگی روندیا ہی بتیت ہوئی، 12 سال روندا ہی رہے، اور روے رام نکالا بھیا سیتا لکشمن وچھڑ گیا. میں اس طرح اج دے انہاں بولاں نوں کدھر تسی ایرشا تے کوئی ترک نہ سمجھ لینے. میں اپنے ڈھنگ نال پڑھیا ہے، تھوڑا جہا ادھین کیتا، ہو سکتا غلط ہوئے، لیکن گہری درشٹی نال دیکھو گے تو جو کچھ میں پڑھیا وہ میں تھوڑے سامنے رکھا ہے، اس نوں میں اپنی نگاہ نال ویکھیا، تسی بھی اپنی نگاہ نال ویکھ لو تے بھارت دے ہور لوکی بھی ویکھ لین. تے بتھیرے کول میں اے وچار رکھی ہے کہ شوگر واسطے تھان نہیں ہے، تے کوئی پڑوسی بھی پتنی تے لانچن لا دے کروں کڈو، کوئی تھان نہیں ہے. اس دیش دے اکثر استریاں دے گھر گھر جو بہتے ظلم ہوئے، میں تے سمجھدا اے رام دی بنائی ہوئی مریادا کر کے. جے رام اپنے گھر پتنی نو نہیں رکھ سکتے تے گھروں باہر کر سکتے نے، تے کھما کرنے کس نے پھر سنمان نال رکھنا ہے گھر وچ؟ رام تو تے پھر یہی پریرنا ملے گی، مریادا پرشوتم رام. پھر شمروک نام دا جیور شودر سی بچارا، بھجن بندگی کر رہا سی، کدھرے کتھا ہو رہی سی تے بول سن لے سن اس نے کہ نام جپن نال کرونا پاپ مٹ جاندے نے. جپن لگ پیا تو سن لی یہ گل، سیسا ڈال دیتا گیا کنا وچ، تڑپا تڑپا کے مار دیتا گیا. شری رام دے حکم نال یہ بہت وڈے الزام نے، تو گستاخی معاف پرم پورکھ تو وہ ہوتا جہاں الزاموں کو بری ہو گئے، جہد اتنے کوئی لاچھن نہ لا سکے، جہد اتنے کوئی الزام نہ لا سکے. تو اگاں چلیے، شری کرشن نے شری رام کی بنائی ہوئی ساری مریادا کی دجیاں اڑا دیتی ہیں، ایک پاسے رکھ دیتی، اور کرشن نے کہہ دیتا مینو یہ مریادا پروان ہی نہیں، قبول نہیں، میں نہیں پروان کرتا. اس واسطے کرشن نے کسی نے مریادا پرشوتم نہیں آخیا، لیلا پرشوتم آخیا. لیلا پرشوتم، جنم ایک لیلا ہے، مرن ایک لیلا ہے، نفع ایک لیلا ہے، نقصان ایک لیلا ہے، تو رونا کیڑی گل دا. اس واسطے ہنجو سری کرشن دی زندگی وچ نہیں ہے، رونا پٹنا سری کرشن دی زندگی وچ نہیں ہے. دکھ ہے، سکھ ہے، ہان ہے، لاب ہے، گوالیاں نال گواں چارنا ہے یا دوارکا دے سنگھاسن تے بیٹھنا ہے، در در دی خاک چھاننی ہے یا گلے وچ موتیاں دی مالاں پہننی ہے، کرشن دی زندگی نچدی ہوئی، ٹپدی ہوئی، مسکراندی ہوئی ہے. اس واسطے سڈے دیش دے کچھ عالما نے انج کہہ دیتا کہ رام انسا اوتار نے، سری کرشن سمپورن اوتار نے. یہ خود ہندو کہندے ہیں، جو براہمن کتھا واچک کہندے ہیں، انہاں دے بول جو انہاں دے دھرم گرنتھاں وچ لکھے ہے، انہاں دیاں وچاراں میں تھوڑے سامنے رکھ رہے ہیں. اپنے طرفوں ایک اکھر بھی نہیں، ایک شبد بھی نہیں. لیلا پرشوتم، زندگی ساری مسکراندی ہوئی، اس طرح دی مریادا جو جیون نو رلا کے رکھ دے وے اور خشک سالی تے بنجر بنا دے وے، وہ کوڑیاں مریادا کر دیتی. سوال یہ مریادا منک لئیے کہ منک مریادا لئیے؟ مریادا دے اتوں منک نو قربان کرو گے یا منک دے اتے مریادا قربان کرو گے؟ سری کرشن نے چون کی تھی جتھے دوہاں نو چڑن دی گل آوے اتھے میں منک نو بچاواں گا، مریادا نو قربان کر دیاں گا. مریادا تے اے ہے سچ بولنا ہے، پر جو میں جھوٹ بول کے بھی پانڈواں نو جتانا ہوئے تے جتاواں گا. انہیں جھوٹ بولے میدان جنگ وچ، اشوتھاما ہاتھو اشوتھاما مر گیا. یدھشٹر نو کہ مریادا تے اے ہے پرم پورک سچ بولے، اصول تے اے ہے، پرمپرا تے اے ہے. کہنے لگے نہیں، اگر اس مریادا وچ پانڈو مر گئے تے پانڈواں دا مرنا مظلوم دا مرنا ہے، پانڈواں دا مرنا سچ دا مرنا ہے، پانڈواں دا مرنا انصاف دا مرنا ہو جائے گا، انہاں دی موت مینوں قبول نہیں. میں جھوٹ بھی بول رہا بولے، اور میں عرض کراں ساری زندگی دا ادھین کرو، مطالعہ کرو، ਤੁਹਾਨੂੰ ਮਰਿਆਦਾ ਕਿਧਰੇ ਨਹੀਂ ਮਿਲੇਗੀ। ਜੋ ਜੋ ਮੈਂ ਜੋੜ ਛਲੀ ਚੰਦਰਾਵਲ ਕਾਨ ਕਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਨ ਮੈਂ ਰੰਗ ਗਿਆ। ਹੁਣ ਜਿਸ ਤਰ੍ਹਾਂ ਦੇ ਢੰਗ ਨਾਲ ਛਲ ਕੇ ਚੰਦਰਾਵਲ ਨੂੰ ਲੈਂਦਾ ਗਿਆ ਚਚੇਰੀ ਭੈਣ ਸੀ ਰਾਧਾ ਦੀ, ਔਰ ਉੱਥੋਂ ਮਰਿਆਦਾ ਨੂੰ ਸਾਹਮਣੇ ਰੱਖੀ, ਇਹ ਕੰਮ ਭੁੱਲ ਕੇ ਵੀ ਰਾਮ ਨਹੀਂ ਕਰ ਸਕਦੇ, ਕ੍ਰਿਸ਼ਨ ਕਰ ਸਕਦਾ, ਰਾਮ ਨਹੀਂ ਕਰ ਸਕਦਾ। ਸੁਭਦਰਾ ਹਰਨ ਜਿਸ ਢੰਗ ਨਾਲ ਮਦਦ ਕੀਤੀ ਕ੍ਰਿਸ਼ਨ ਨੇ ਸੁਭਦਰਾ ਦੇ ਹਰਨ ਵਿੱਚ, ਇਹ ਰਾਮ ਨਹੀਂ ਕਰ ਸਕਦੇ। ਤੇ ਜਦ ਸ੍ਰੀ ਕ੍ਰਿਸ਼ਨ ਤੇ ਕੋਈ ਉਂਗਲ ਉਠਾਉਂਦਾ ਸੀ ਕਹਿਣ ਲੱਗੇ ਸਭ ਕੁਛ ਲੀਲਾ ਹੈ, ਅਗਰ ਹਿਰਦਾ ਸ਼ੁੱਧ ਹੈ ਤੋ ਜੋ ਕੁਛ ਵੀ ਹੈ ਸਭ ਸ਼ੁੱਧ ਹੈ, ਅਗਰ ਹਿਰਦਾ ਅਸ਼ੁੱਧ ਹੈ ਤੋ ਜੋ ਕੁਛ ਵੀ ਹੈ ਫਿਰ ਉਹ ਅਸ਼ੁੱਧ ਹੈ। ਇਹਦੇ ਉੱਤੇ ਇੱਕ ਗਾਥਾ ਹੈ ਮੁਕਤਸਰ, ਉਹ ਵੀ ਮੈਂ ਕਹਿ ਦਿਆਂ ਤੇ ਫਿਰ ਮੈਂ ਅੱਗੇ ਚਲਾਂ। ਕਹਿੰਦੇ ਨੇ ਸਖੀਆਂ ਸ੍ਰੀ ਕ੍ਰਿਸ਼ਨ ਦੀਆਂ ਜਮਨਾ ਤੋਂ ਪਾਰ ਜਾ ਕੇ ਦੁਰਬਾਸ਼ਾ ਰਿਸ਼ੀ ਨੂੰ ਭੋਜਨ ਕਰਾਉਣਾ ਚਾਹੁੰਦੀਆਂ ਸਨ, ਪਰ ਜਮਨਾ ਉਸ ਦਿਨ ਚੜੀ ਹੋਈ ਬੜੀ ਜ਼ੋਰ ਦੀ, ਪਾਰ ਜਾਣਾ ਬੜਾ ਔਖਾ। ਉਹ ਜ਼ਮਾਨਾ ਜਦ ਪੁੱਲ ਨਹੀਂ ਆਉਂਦੇ ਸਨ, ਲੋਕੀ ਤੈਰ ਕੇ ਪਾਰ ਕਰਦੇ ਸਨ, ਉਂਝ ਲੰਘ ਕੇ ਪਾਰ ਕਰਦੇ ਸਨ ਜਾਂ ਨੌਕਾ, ਤੇ ਚੜੀ ਹੋਈ ਇਤਨੀ ਜਮਨਾ ਨਾ ਨੌਕਾ ਚੱਲ ਸਕੇ ਤੇ ਨਾ ਉਂਝ ਲੰਘ ਕੇ ਬੰਦਾ ਪਾਰ ਕਰ ਸਕਦਾ ਸੀ। ਤੇ ਗਈਆਂ ਸ੍ਰੀ ਕ੍ਰਿਸ਼ਨ ਜੀ ਪਾਸ, ਬਈ ਦੁਰਬਾਸ਼ਾ ਰਿਸ਼ੀ ਨੂੰ ਭੋਜਨ ਜ਼ਰੂਰ ਛਕਾਉਣਾ ਤੇ ਕੀ ਕਰੀਏ, ਤੇ ਸਾਰੀਆਂ ਸਖੀਆਂ ਕੋਲ ਭੋਜਨ ਦੇ ਪਰੋਸੇ ਥਾਲ। ਸ੍ਰੀ ਕ੍ਰਿਸ਼ਨ ਕਹਿਣ ਲੱਗੇ ਜਾ ਕੇ ਜਮਨਾ ਦੇ ਅੱਗੋਂ ਫਰਿਆਦ ਕਰੋ, ਹੇ ਜਮਨਾ ਜੇ ਦੁਰਬਾਸ਼ਾ ਰਿਸ਼ੀ ਨਿਰਾਹਾਰੀ ਹੈ, ਜੇ ਕ੍ਰਿਸ਼ਨ ਜਥੀ ਹੈ ਤੇ ਤੂੰ ਸਾਨੂੰ ਰਸਤਾ ਦੇ ਦੇ। ਗਾਥਾ ਹੈ ਕਿ ਮੈਨੂੰ ਜਮਨਾ ਨੇ ਰਸਤਾ ਦੇ ਦਿੱਤਾ, ਤੇ ਸਾਰੀ ਸਖੀਆਂ ਕੋਲ ਜਿਹੜੇ ਥਾਲ ਸਨ ਨਾ ਭੋਜਨ ਦੇ, ਉਹ ਦੁਰਬਾਸ਼ਾ ਸਾਰੇ ਹੀ ਖਾ ਗਿਆ। ਹੈਰਾਨ ਹੋ ਗਈਆਂ, ਇਤਨਾ ਖਾ ਕੇ ਇਹ ਨਿਰਾਹਾਰੀ ਹੈ, ਤੇ ਸੌ ਸੌ ਸਖੀਆਂ ਪਤਨੀਆਂ, ਕਹਿੰਦੇ 16,000 ਪਟਣਾਨੀਆਂ ਸਨ ਸ੍ਰੀ ਕ੍ਰਿਸ਼ਨ ਦੀ। ਅਸੀਂ ਤੇ ਐਵੇਂ ਮੁਹੰਮਦ ਸਾਹਿਬ ਤੇ ਇਲਜ਼ਾਮ ਲਾਉਂਦੇ ਹਾਂ ਉਹਦੀਆਂ ਦਸ ਪਤਨੀਆਂ ਸਨ, ਸ੍ਰੀ ਕ੍ਰਿਸ਼ਨ ਦੀਆਂ 16,000 ਪਟਣਾਨੀਆਂ ਨੇ। ਮੇਰੇ ਖਿਆਲ ਸਾਰੀ ਮਥੁਰਾ ਉਹਨਾਂ ਦੀਆਂ ਪਟਣਾਨੀਆਂ ਹੀ ਸਨ, ਇੰਝ ਲੱਗਦਾ ਹੈ ਭਰਿਆ ਪਿਆ ਸੀ ਮਥੁਰਾ। ਹਕੀਕਤ ਹੈ, ਇਹ ਤੇ ਗਾਥਾ ਹੈ, ਪੁਰਾਣਕ ਗਾਥਾਵਾਂ ਨੇ, ਤੇ ਮੈਂ ਇੱਕ ਇੱਕ ਅੱਖਰ ਤੁਹਾਨੂੰ ਪੜ੍ਹ ਕੇ ਸੁਣਾ ਰਿਹਾ, ਆਪਣੀ ਤਰਫ ਇੱਕ ਸ਼ਬਦ ਵੀ ਜੋੜ ਨਹੀਂ ਰਿਹਾ। 16,000 ਪਟਣਾਨੀਆਂ ਵੀ ਜੇ ਕ੍ਰਿਸ਼ਨ ਜਤੀ ਹੈ ਤੇ ਰਸਤਾ ਦੇ ਰਹੇ, ਦੁਰਬਾਸ਼ਾ ਨਿਰਾਹਾਰੀ ਹੈ ਤੇ ਰਸਤਾ ਦੇ ਰਹੇ, ਮਿਲ ਗਿਆ ਰਸਤਾ। ਤੇ ਹੁਣ ਆਖਿਰ ਪ੍ਰਸ਼ਨ ਵੀ ਇਹਨਾਂ ਸਖੀਆਂ ਨੇ ਦੁਰਬਾਸ਼ਾ ਤੇ ਕੀਤਾ ਵੀ ਤੁਸੀਂ ਨਿਰਾਹਾਰੀ ਤੇ 16 ਥਲ ਭੋਜਨ ਦੇ ਛੱਕ ਗਏ ਸਾਡੇ ਕੋਲ, ਕ੍ਰਿਸ਼ਨ ਜਤੀ ਤੇ ਆਨੰਦ ਪਟਰਾਣੀਆਂ ਉਸ ਦੀਆਂ, ਗੱਲ ਸਮਝ ਚ ਨਹੀਂ ਆਈ। ਤਾਂ ਦੁਰਬਾਸ਼ਾ ਨੇ ਕਹਿ ਦਿੱਤਾ ਭੋਜਨ ਦੀ ਇੱਛਾ ਨਾ ਹੋਵੇ ਤੇ ਭੋਜਨ ਕੀਤਾ ਜਾਏ ਨਿਰਾਹਾਰੀ, ਗ੍ਰਸਤ ਦੀ ਇੱਛਾ ਨਹੀਂ ਹੈ ਤੇ ਗ੍ਰਸਤ ਵਿੱਚ ਪ੍ਰਵਿਰਤ ਹੋਇਆ ਜਾਏ ਫਰਜ਼ ਦੀ ਪੂਰਤੀ ਲਈ ਭੋਜਤੀ। ਉਹ ਨਿਰੀਛਿਤ ਨੇ, ਮੈਂ ਨਿਰੀਛਿਤ ਹਾਂ, ਇਸ ਵਾਸਤੇ ਉਹ ਜਤੀ ਹੈ, ਮੈਂ ਨਿਰਾਹਾਰੀ ਹਾਂ, ਮੈਂ ਸਾਰਾ ਦਿਨ ਭੋਜਨ ਨੂੰ ਯਾਦ ਨਹੀਂ ਕਰਦਾ, ਭਜਨ ਕਰਦਾ, ਭੋਜਨ ਮਿਲ ਗਿਆ ਤੇ ਠੀਕ, ਨਾ ਮਿਲਿਆ ਤਾਂ ਠੀਕ, ਮੈਂ ਨਿਰਾਹਾਰੀ ਹਾਂ। ਗੱਲ ਸਖੀਆਂ ਦੀ ਕੁਝ ਸਮਝ ਚ ਆਈ, ਪਰ ਗੁਸਤਾਖੀ ਮਾਫ, ਬਾਅਦ ਵਿੱਚ ਪੈਰੋਕਾਰ ਜੋ ਕ੍ਰਿਸ਼ਨ ਦੇ ਪੈਦਾ ਹੋਏ ਤੇ ਉਹਨਾਂ ਨੇ ਸੋਚਿਆ ਨੱਚ ਟੱਪ ਕੇ ਕੋਈ ਭਗਵਾਨ ਹੋ ਸਕਦਾ ਤੇ ਸ਼ਾਇਦ ਨੱਚ ਟੱਪ ਕੇ ਕੋਈ ਭਗਤ ਵੀ ਹੋ ਸਕਦਾ ਹੈ। ਤਾਂ ਬ੍ਰਾਹਮਣਾਂ ਨੇ ਉਹ ਤੌਰ ਤਰੀਕੇ ਚਲਾਏ, ਨੱਚੋ ਟੱਪੋ, ਮੰਦਰ ਨਾਚ ਗਾਣੇ ਦੇ ਅਖਾੜੇ ਬਣਦਾ। ਜੇ ਕ੍ਰਿਸ਼ਨ ਨਾਲ ਸਖੀਆਂ ਦੇ ਨਿਰਤ ਕਰ ਸਕਦਾ ਹੈ ਤਾਂ ਹੁਣ ਮੰਦਰਾਂ ਵਿੱਚ ਦੇਵਦਾਸੀਆਂ ਚਾਹੀਦੀਆਂ ਨੇ। ਤੋ ਦੇਵਦਾਸੀਆਂ ਦੇ ਅਖਾੜੇ ਬਣ ਗਏ ਮੰਦਰ। ਅੱਜ ਵੀ ਬਹੁਤ ਸਾਰੇ ਮੰਦਰ ਦੇਵਦਾਸੀਆਂ ਦੇ ਅਖਾੜੇ ਬਣੇ ਹੋਏ ਨੇ, ਖਾਸ ਕਰਕੇ ਤਾਮਿਲਨਾਡ, ਕਰਨਾਟਕਾ ਤੇ ਆਂਧਰਾ, ਥੋੜਾ ਜਿਹਾ ਮਹਾਰਾਸ਼ਟਰ ਦਾ ਹਿੱਸਾ। ਆਵਾਜ਼ ਉੱਠ ਗਈ ਹੈ, ਪ੍ਰਥਾ ਖਤਮ ਹੋਣੀ ਚਾਹੀਦੀ। ਮੰਦਰ ਦੁਰਾਚਾਰ ਦੇ ਅੱਡੇ ਬਣ ਗਏ, ਗੰਦਗੀ ਦੇ ਅਖਾੜੇ ਬਣ ਗਏ, ਔਰ ਮੰਦਰਾਂ ਵਿੱਚ ਇਹ ਗੰਦਗੀ ਹਜ਼ਾਰਾਂ ਸਾਲ ਤੋਂ ਦੇਖੀ ਗਈ। روحے زمین دیچ ایکو ایک ہندوستان دیچ پاون پویتر مندر سی اور ہے ہری مندر صاحب او دے نالوی انہاں نے گندگی جوڑن دی کوشش کی تھی بھئی اتھے نگن بیبیاں ملیاں کون دسے تسی ننگے ہو تے بیبیاں دی نگنتا دا ذکر کر دیو ننگے تے تسی ہو حقیقت اے اصلیت اے سچائی تے ہے اتھے کوئی دیو داسیاں دی پرتھا نہیں ہے جتھے دیو داسیاں دی پرتھا ہے اے سلسلہ اتھے ویکھو جا کے اور کھلے روپ وچ موجود ہے اے سلسلہ کورنار دے مندر وچ دیکھو کھجوراہے دے مندر وچ دیکھو چتراں وچ دیکھ لو مورتیاں وچ دیکھ لو ایتھے نہیں ہے ایتھے تے کیول صفت و صلاح ہے ہری دی اس واسطے ہری دا مندر ہے میں پھر عرض کراں اینوں بہتا سورن مندر تے گولڈن ٹیمپل نہ آکھیا کرو ہری دا مندر اے تے ہے ہی ہری مندر مہاراجا رنجیت سنگھ نے سونا لوایا تے تسی سورن مندر آکھو تے سونے دا مندر صرف سونے دا مندر نہیں ہری دا مندر ہے یہ گرو دا مندر ہے پرانا نام ہے ہری مندر ہری دا دربار ہے دربار صاحب ہے نرا اپنی رسنا دے تے اسنوں گولڈن ٹیمپل کر کے نہ چڑھاؤ سورن مندر سورن مندر یہ کوئی سونے دی مہما نہیں یہ تے ہری دی مہما ہے کبھی گوال جب اتھے آیا نا کبھی گوال گرو ارجن دیو جی مہاراج دا سنکالی ہویا درشن کرن تو بعد اس گوال کبھی نے جو ہری مندر صاحب دے سمبندھ چھند لکھیا وہ میں تھانوں سروان کراواں وہ کہندا ہے راجے سر اوہاں تو ایہاں سادو سر راجے سدا سدا ہے اوہاں تو ایہاں سدا سر درس ہے بیکنٹھ تے دربار صاحب بیکنٹھ تے ہری مندر دوہاں نوں سامنے رکھ کے کمپیئر کردا ہے مقابلہ کرتا ہے کہندا ہے بیکنٹھ دے وچ دیوتے براج دے نے تے اے ایسا ہے ایتھے صرف دیوتے نہیں دیوتے بھی نہیں تے سادھو بھی نہیں سادھنا کرن والے بھی ہیں نا تے گیانوان بھی ہے گئے راجے سر اوہاں تو ایہاں سادھو سر راجے سدا سدا ہے اوہاں تو ایہاں سدا سر درس ہے سنے بیکنٹھ دے دیوتیاں کول امرت دا کنب ہے گوال کہنے ہوئے پہ تھے امرت دا سروور ہے تو تے کنب ہی ہے نا سدا ہے اوہاں تو ایہاں سدا سر درس ہے پان کیے وانکے ہوت امر سو مروں کے جیون مکت یہ سب کو برس ہے وہ جڑا بیکنٹھ وچ امرت ہے تے کنب دے جڑا پی لوے وہ مردا نہیں پر اے امرت جو چھک لوے مرن دا بہ نہیں رہندا جیون مکت ہو جاندا ہے جیون مکت یہ سب کو پرس ہے گوان کبھی یوگن کو درلب کہا ہے وہ امرت جڑا دیوتے آندا ہے صرف یوگیاں لئیے تیاگیاں لئیے گوال کر یوگن کو درلب کہا ہے وہ یوگی بھوگی دومن کو ہوت ایہاں ہرش ہے کہ یوگیاں لئی بھی ہے بھوگیاں لئی بھی ہے گوال کر یوگن کو درلب کہا ہے وہ یوگی بھوگی دومن کو ہوت ایہاں ہرش ہے اوہاں ہری مندر ایہاں ہری گرو مندر یہاں تے گرو پر سر پر تے سرش ہے کبھی گوال کہنے لگر میں نے کوئی چنن واسطے کہے تو بیکنٹھ چننا ہے کہ اے گرو دی نگری نو چننا ہے تو کہندا ہے بیکنٹھ دے تے صرف ہری دا ہی مندر ہے نا ایتھے ہری دا بھی مندر تے گرو دا بھی مندر یہاں تے گرو پر سر پر تے سرش ہے اس واسطے دیوتیاں دے منڈل دے نالوں گرو دی پوری مہان ہے ایتھے ہری دا مندر ہے ایتھے گرو دا مندر ہے ایتھے سادھو بیٹھے نے ایتھے گیانی بیٹھے نے ایتھے امرت دا سروور ہے کبھی گوال کہندے نے اے پرماتما میں تیری بنائی ہوئی بیکنٹھ تو بھی جو ہے اس کو قربان کرنا اتنی مہان ہے میں اس دی چون کرنا تو کھمے کرنی دیو داسیاں نال اپوتر ہوئے ہندوستان دے بیشتر مندر ناچ گانے دے اکھاڑے بنے ہوئے بیشتر مندر پکھنڈ تے طرح طرح دے ڈمب دے بنے ہوئے اے مندر اکالی دے مندر سویرے روز سنڈا یا بکرا کٹ کے بھیج کرو تے خون نال تالی کالی نو تلک دیو میں تین دن لگاتار گیا پہلی دفعہ جد کلکتے گیا سی مندر دیکھنا تین دن میں روز گیا ਸਵੇਰੇ ਕਥਾ ਤੇ ਲਾਇਆ ਮੈਂ ਆਪਣੇ ਨਾਲ ਦੇ ਸਾਥੀ ਨੂੰ, ਭਾਵੇਂ ਸੰਗਤਾਂ ਬੜੀਆਂ ਔਖੀਆਂ ਹੋਈਆਂ ਤੇ ਸੰਗਤਾਂ ਨੂੰ ਬਾਅਦ ਵਿੱਚ ਪਤਾ ਚੱਲਿਆ ਇੱਕ ਕਾਲੀ ਦੇ ਮੰਦਰ ਨੱਸ ਜਾਂਦਾ ਸਵੇਰੇ ਸਵੇਰੇ, ਤੇ ਮੈਂ ਆਪਣੇ ਢੰਗ ਨਾਲ ਚਲਾ ਜਾਵਾਂ। ਸ਼ਿਕੰਜਾ ਉਹਨਾਂ ਨੇ ਇੱਕ ਬਣਾਇਆ ਹੋਇਆ ਮੂਰਤੀ ਦੇ ਸਾਹਮਣੇ, ਤੇ ਸ਼ਿਕੰਜੇ ਚ ਪੁੰਨੇ ਵਾਲੇ ਦਿਨ ਤੇ ਸੰਡੇ ਨੂੰ ਕਹਿੰਦੇ ਨੇ, ਸੰਡਾ ਕੱਢਦੇ ਨੇ, ਰੋਜ਼ ਬੱਕਰਾ ਕੱਢਦੇ ਨੇ। ਉੱਥੇ ਉਹ ਖੜੇ ਹੋ ਕੇ ਜੋ ਮੰਤਰ ਮੰਤਰ ਪੜ੍ਹਦੇ ਸਨ ਤੇ ਜੋ ਸਾਰੀ ਪੂਜਾ ਪ੍ਰਤਿਸ਼ਠਾ ਕਰਦੇ ਸਨ, ਮੈਂ ਉਹ ਦੇਖਣ ਦੋ ਤਿੰਨ ਦਿਨ ਲਗਾਤਾਰ ਗਿਆ। ਜੈਸੇ ਸ਼ਿਕੰਜੇ ਚ ਪਾ ਕੇ ਬੱਕਰੇ ਨੂੰ ਵੱਢਦੇ ਨੇ, ਫਿਰ ਉਹ ਖੂਨ ਦੇ ਤਿਲਕ ਜਿਹੜੇ ਜਿੰਨੇ ਯਾਤਰੂ ਆਏ ਹੁੰਦੇ ਨੇ ਦਰਸ਼ਨਾਰਥੀ, ਉਹਨਾਂ ਦੇ ਮੱਥਿਆਂ ਤੇ ਲਾਉਂਦੇ ਨੇ, ਅੰਦਰ ਮੂਰਤੀਆਂ ਨੂੰ ਲਾਉਂਦੇ ਨੇ। ਫਿਰ ਉਸ ਬੱਕਰੇ ਦਾ ਹੈ ਮਾਸ ਉਸੇ ਮੰਦਰ ਦੇ ਚ ਪ੍ਰਸ਼ਾਦ ਦੇ ਰੂਪ ਵਿੱਚ ਤੋਲ ਤੋਲ ਕੇ ਮੁੱਲ ਦਿੱਤਾ ਜਾਂਦਾ, ਪ੍ਰਸ਼ਾਦ ਹੈ, ਪ੍ਰਸ਼ਾਦ ਮੁੱਲ ਦਿੱਤਾ ਜਾਏਗਾ। ਤੇ ਮੈਨੂੰ ਤਿੰਨ ਦਿਨ ਲਗਾਤਾਰ ਦੇਖ ਕੇ ਨਾ, ਤੇ ਕਿਵੇਂ ਕਰਨੀ, ਉਹਨੇ ਸੋਚ ਲਿਆ ਕਿਧਰੇ ਤੇ ਬੜੇ ਸ਼ਰਧਾਲੂ ਨੇ, ਬੜੇ ਭਗਤ ਨੇ, ਤਿੰਨ ਦਿਨ ਦੇ ਆ ਰਹੇ ਨੇ, ਕਾਫੀ ਦੇਰ ਦੇ ਇੱਥੇ ਬੈਠੇ ਰਹਿੰਦੇ। ਤੇ ਮੈਨੂੰ ਕਹਿਣ ਲੱਗੇ, ਸਰਦਾਰ ਜੀ, ਆਪਕਾ ਇਸ ਮੰਦਿਰ ਕੇ ਸੰਬੰਧ ਮੈਂ ਕਿਆ ਭਾਵ ਹੈ? ਮੈਨੂੰ ਕਿਹਾ, ਬਹੁਤ ਅੱਛਾ ਬੂਚੜਖਾਨਾ ਹੈ, ਬਹੁਤ ਅੱਛਾ, ਬਹੁਤ ਅੱਛਾ, ਐਸਾ ਔਰ ਕਹੀਂ ਨਹੀਂ ਹੈ, ਮੈਨੇ ਕਹੀਂ ਨਹੀਂ ਦੇਖਾ, ਬਹੁਤ ਅੱਛਾ ਪਾਵਨ ਪਵਿੱਤਰ ਢੰਗ ਸੇ ਯਹ ਬੂਚੜਖਾਨਾ ਬਣਾਇਆ ਗਿਆ। ਇਸਕੋ ਮੰਦਿਰ ਕੌਣ ਕਹੇਗਾ? ਯਹਾਂ ਨਾ ਭਜਨ ਨਾ ਬੰਦਗੀ, ਖੂਨ ਕੇ ਤਿਲਕ ਲਗਾਏ ਜਾਤੇ ਹੈ ਔਰ ਯਹੀ ਖੂਨ ਕਾ ਪ੍ਰਸ਼ਾਦ ਬਾਂਟਾ ਜਾਤਾ ਹੈ, ਔਰ ਕਿਆ ਹੈ ਯਹਾਂ? ਇਹ ਹਕੀਕਤ ਹੈ। ਭੈਰੋ ਹੈ, ਉਹਨੂੰ ਸ਼ਰਾਬ ਪਿਲਾਓ, ਭੈਰੋ ਦੇ ਮੰਦਰ ਕਹਿੰਦੇ ਨੇ, ਇਹ ਬਰਫੀ ਨਹੀਂ ਖਾਂਦਾ, ਕੜਾ ਪ੍ਰਸ਼ਾਦ ਹੈ ਤੇ ਸ਼ਰਾਬ ਪੀਂਦਾ, ਭੇਟ ਕਰੋ ਸ਼ਰਾਬ। ਪੁਜਾਰੀਆਂ ਨੇ ਆਪ ਸ਼ਰਾਬ ਪੀਣੀ ਸੀ, ਭੈਰੋ ਨੂੰ ਅੱਗੇ ਕੀਤਾ, ਪੁਜਾਰੀਆਂ ਨੇ ਆਪ ਸੰਡੇ ਖਾਣੇ ਸਨ, ਕਾਲੀ ਨੂੰ ਅੱਗੇ ਕੀਤਾ, ਹਕੀਕਤ ਇਹ ਤਾਂ ਨਹੀਂ। ਪੁਜਾਰੀਆਂ ਨੇ ਆਪ ਨਾਚ ਵੇਖਣਾ ਸੀ ਤਾਂ ਕ੍ਰਿਸ਼ਨ ਦੀ ਰਾਸ ਨੂੰ ਅੱਗੇ ਕੀਤਾ, ਤੇ ਪੁਜਾਰੀਆਂ ਨੇ ਆਪ ਭ੍ਰਸ਼ਟ ਹੋਣਾ ਸੀ, ਕਿਵੇਂ ਕਰਨੀ, ਕ੍ਰਿਸ਼ਨ ਨੂੰ ਅੱਗੇ ਕੀਤਾ, ਤੇ ਇੰਜ ਮੰਦਰ ਭ੍ਰਸ਼ਟ ਹੋ ਗਏ ਸਾਰੇ ਦੇ ਸਾਰੇ, ਨਿਜ਼ਾਮ ਭ੍ਰਸ਼ਟ ਹੋਇਆ ਔਰ ਪੁਜਾਰੀ ਤਬਕੇ ਤੋਂ ਹੋਇਆ। ਹੁਣ ਤੇ ਗੁਰੂ ਘਰ ਦੇ ਚ ਗ੍ਰੰਥੀ ਸਿੰਘ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪੂਜਾ ਪ੍ਰਤਿਸ਼ਠਾ ਕਰਨ ਵਾਲੇ ਨੂੰ, ਪਰ ਕਿਸੇ ਵਕਤ ਇੱਕ ਦਰਬਾਰ ਸਾਹਿਬ ਦੇ ਚ ਹਰਿਮੰਦਰ ਸਾਹਿਬ ਦੀ ਜੋ ਪੂਜਾ ਕਰਦੇ ਸਨ ਉਹਨਾਂ ਨੂੰ ਗ੍ਰੰਥੀ ਸਿੰਘ ਨਹੀਂ ਕਹਿੰਦੇ ਸਨ, ਪੁਜਾਰੀ ਕਹਿੰਦੇ ਸਨ। ਕੁਛ ਸਮਾਂ ਇਹ ਰੌੜੀ ਪੀ ਰਹੀ ਹੈ ਪੁਜਾਰੀ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਸ਼ਨ ਕਰਨ ਆਏ, ਗੁਰੂ ਤੇਗ ਬਹਾਦਰ ਸਾਹਿਬ, ਤੇ ਪੁਜਾਰੀਆਂ ਨੇ ਬੂਹੇ ਬੰਦ ਕਰ ਦਿੱਤੇ ਤੇ ਆਖਿਆ, ਨਹੀਂ ਗੁਰੂ, ਤੁਸੀਂ ਅੰਦਰ ਨਹੀਂ ਆ ਸਕਦੇ। ਪੁਜਾਰੀਆਂ ਨੇ ਆਪਣੀ ਬੜੀ ਮਹਿਮਾ ਬਣਾਈ ਹੋਈ ਸੀ, ਬੜੀ ਮਹਿਮਾ, ਬੜੀ ਪ੍ਰਤਿਸ਼ਠਾ, ਤੇ ਉਹਨਾਂ ਨੂੰ ਡਰ ਪੈ ਗਿਆ, ਇਸ ਮੰਦਰ ਦਾ ਮਾਲਕ ਆ ਗਿਆ ਤੇ ਸਾਡੀ ਕਿਹੜੀ ਗੱਲ ਲੈਣੀ, ਮਾਲਕ ਨੂੰ ਬਾਹਰ ਹੀ ਰੱਖੋ, ਆਪ ਮਾਲਕ ਬਣੇ ਰਹੋ, ਕੱਢੋ ਮਾਲਕ ਨੂੰ ਬਾਹਰ। ਇਸ ਪੁਜਾਰੀ ਤਬਕੇ ਦੇ ਉੱਤੇ ਪੁਰਾਣਾ ਇਹ ਬਹੁਤ ਵੱਡਾ ਇਲਜ਼ਾਮ ਹੈ, ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਦਾਖਲ ਹੋਣ ਦਿੱਤਾ। ਉਹ ਜਿਹੜਾ ਗੁਰਦੁਆਰਾ ਤੁਸੀਂ ਦੇਖਦੇ ਹੋ ਖੜਾ ਸਾਹਿਬ, ਸਤਿਗੁਰੂ ਨੂੰ ਇੱਥੇ ਬੈਠਣਾ ਪਿਆ, ਅੰਦਰ ਨਹੀਂ ਜਾ ਸਕਦੇ। ਤੇ ਮੈਂ ਜੋ ਪ੍ਰਾਚੀਨ ਇਤਿਹਾਸਕ ਗ੍ਰੰਥਾਂ ਵਿੱਚ ਪੰਕਤੀਆਂ ਪੜੀਆਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਰਸਨਾ ਤੇ ਇਹ ਬੋਲ ਨਿਕਲੇ, ਔਖੇ ਨਾ ਹੋਣਾ, ਇਹ ਮਸੰਦ ਜੋ ਅੰਮ੍ਰਿਤ ਸਰੀਏ ਕ੍ਰਿਸ਼ਨ ਅਗਨ ਕੇ ਅੰਦਰ ਸੜੀਏ। ਪੰਕਤੀ ਇੰਜ ਹੈ, ਉਸ ਤਰੀਕੇ ਨਾਲ ਨਹੀਂ ਹੈ ਜਿਹੜੀ ਆਮ ਕਹਿੰਦੇ ਨੇ ਅੰਮ੍ਰਿਤ ਸਰੀ ਅੰਦਰ ਸੜੀ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਇਸ ਤਰ੍ਹਾਂ ਦੀ ਕੋਈ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਨਹੀਂ ਆਖੀ। ਭਗਤਾਂ ਦੀ ਨਗਰੀ, ਸਾਧੂਆਂ ਦੀ ਨਗਰੀ, ਗਿਆਨੀਆਂ ਦੀ ਨਗਰੀ, ਇਹ ਸ਼ਬਦ ਕਿੰਨਾ ਲਈ ਵਰਤੇ ਗੁਰੂ ਤੇਗ ਬਹਾਦਰ ਸਾਹਿਬ ਨੇ? ਇਹ ਮਸੰਦ ਜੋ ਅੰਮ੍ਰਿਤ ਸਰੀਏ, ਇਹ ਜਿਹੜਾ ਪੁਜਾਰੀ ਤਬਕਾ ਅੰਮ੍ਰਿਤਸਰ ਦਾ ਹੈ, ਇਹ ਜਿਹੜਾ ਮਸੰਦ ਤਬਕਾ ਅੰਮ੍ਰਿਤਸਰ ਦਾ ਹੈ, ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸਰੀਏ। ਇਹ ਤੇ ਤ੍ਰਿਸ਼ਨਾ ਦੀ ਅੱਗ ਦੇ ਚ ਜਲਦੇ ਹੀ ਰਹਿਣਗੇ, ਜਲਦੇ ਹੀ ਰਹਿਣਗੇ। ਤ੍ਰਿਸ਼ਨਾ ਹੀ ਪ੍ਰਧਾਨ, ਮਾਇਆ ਹੀ ਪ੍ਰਧਾਨ ਇਹਨਾਂ ਲਈ, ਹੋਰ ਕੁਛ ਨਹੀਂ। ਗੁਰੂ ਕੌਮ ਦੇਸ਼ ਧਰਮ ਕੁਛ ਵੀ ਨਹੀਂ, ਇਹ ਮਸੰਦ ਜੋ ਅੰਮ੍ਰਿਤ ਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸਰੀਏ। ਕਹਿੰਦੇ ਨੇ ਇੱਕ ਵਰ ਵੀ ਦੇ ਗਏ, ਮਾਈਆਂ ਰੱਬ ਰਜਾਈਆਂ, ਇਹ ਜੀ ਗੁਰੂ ਤੇਗ ਬਹਾਦਰ ਸਾਹਿਬ ਦੀ ਰਸਨਾ ਤੋਂ ਨਿਕਲਿਆ। ਤੇ ਮੈਂ ਦੇਖਦਾ ਜਿਸ ਢੰਗ ਦੀ ਸੇਵਾ ਇੱਥੋਂ ਦੀਆਂ ਬੀਬੀਆਂ ਕਰ ਲੈਂਦੀਆਂ ਨੇ, ਇਹਦੇ ਸਪਸ਼ਟ ਰੂਪ ਦੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਮੈਨੂੰ ਵਰ ਦਿਖਾਈ ਦਿੰਦਾ ਹੈ। ਪਰ ਗੁਸਤਾਖੀ ਮਾਫ਼,
1: ਮਸੰਦ ਟੋਲੇ ਨੂੰ ਕਦੀ ਕਦੀ ਵੇਖ ਕੇ ਉਹਨਾਂ ਦੀ ਈਰਖਾ ਨੂੰ ਵੇਖ ਕੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਬੋਲ ਵੀ ਯਾਦ ਆ ਜਾਂਦੇ ਨੇ, ਇਹ ਮਸੰਦ ਜੋ ਅੰਮ੍ਰਿਤ ਸਰੀਏ ਕ੍ਰਿਸ਼ਨ ਅਰਜਨ ਕੇ ਅੰਤਰ ਸਰੀਏ। ਆਹ ਵੀ ਹਕੀਕਤ ਉਜਾਗਰ ਹੋ ਜਾਂਦੀ ਹੈ, ਆਹ ਵੀ ਬੜੀ ਗੱਲ ਸਾਹਮਣੇ ਆ ਜਾਂਦੀ ਹੈ। ਗੁਰੂਦੇਵ ਦੇ ਬੋਲ ਇੱਕ ਪਾਠੀ ਦੀ ਤਰ੍ਹਾਂ ਪੜ੍ਹ ਕੇ ਮੈਂ ਤੁਹਾਨੂੰ ਸੁਣਾਇਆ। ਤੋ ਪੁਜਾਰੀਆਂ ਨੇ ਕ੍ਰਿਸ਼ਨ ਜੀ ਦੀ ਰੂਪ ਰੇਖਾ ਇਤਨੀ ਵਿਗਾੜੀ, ਰਾਸਾਂ ਰਚ ਰਚ ਕੇ ਲੀਲਾ ਮੰਦਰਾਂ ਵਿੱਚ ਰਚ ਰਚ ਕੇ ਮੰਦਰਾਂ ਨੂੰ ਨਾਚ ਗਾਣਿਆਂ ਦਾ ਅਖਾੜਾ ਬਣਾ ਦਿੱਤਾ, ਕੁੰਭੀ ਨਰਕ ਬਣਾ ਦਿੱਤਾ। ਕਿਧਰੋਂ ਭੈਰੋ ਦੀ ਮੂਰਤੀ ਰੱਖੋ ਪਿਲਾਓ ਸ਼ਰਾਬ, ਕਿਧਰੇ ਕਾਲੀ ਦੀ ਮੂਰਤੀ ਰੱਖੋ ਅੱਗੋਂ ਸੰਡੇ ਭੇਟ ਕਰੋ। ਨਿਰਤ ਗਾਇਨ ਤਰ੍ਹਾਂ ਤਰ੍ਹਾਂ ਦੇ ਛਲ ਤੇ ਕਪਟ ਮੰਦਰਾਂ ਵਿੱਚ ਇਕੱਠੇ। ਤਖਮਾ ਕਰਨੇ ਇੱਕ ਹੋਰ ਅਵਤਾਰੀ ਪੁਰਸ਼ ਆਏ ਅੱਜ ਤੋਂ ਗਾਲਬਨ 2500 ਸਾਲ ਪਹਿਲੇ। ਉਹਨਾਂ ਨੇ ਰਾਮ ਦੀ ਮਰਿਆਦਾ ਦੀ ਤੇ ਭਰਪੂਰ ਕਿਸੇ ਹੱਦ ਤੱਕ ਨਿੰਦਾ ਕੀਤੀ, ਪਰੇ ਸੁੱਟਿਆ, ਪਰ ਕ੍ਰਿਸ਼ਨ ਦੀ ਲੀਲਾ ਨੂੰ ਵੀ ਤਿਲਾਂਜਲੀ ਦੇ ਦਿੱਤੀ। ਆਖਿਆ ਨਹੀਂ, ਇਹ ਲੀਲਾ ਵੀ ਨਹੀਂ ਚਾਹੀਦੀ ਜੋ ਬੰਦੇ ਨੂੰ ਦੁਰਾਚਾਰੀ ਬਣਾ ਦੇਵੇ, ਇਹ ਮਰਿਆਦਾ ਵੀ ਨਹੀਂ ਚਾਹੀਦੀ ਜੋ ਬੰਦੇ ਨੂੰ ਜ਼ਾਰੋ ਜ਼ਾਰੋਂ ਤੇ ਮਜਬੂਰ ਕਰ ਦੇਵੇ। ਕਹਿੰਦੇ ਕਾਨੂੰਨ ਹੈ ਜੀ, ਕਾਨੂੰਨ ਹੈ, ਕਾਨੂੰਨ ਜੋ ਤੋੜੇਗਾ ਉਹਦੇ ਨਾਲ ਇਹ ਹੋਵੇਗਾ। ਪਰ ਸਵਾਲ ਇਹ ਪੈਦਾ ਹੁੰਦਾ, ਕੋਈ ਕਿਉਂ ਮਜਬੂਰ ਹੋਇਆ ਕਾਨੂੰਨ ਤੋੜਨ ਤੇ? ਸੋਚੋ ਤੇ ਸਹੀ, ਕਾਨੂੰਨ ਬੰਦੇ ਦੀ ਹਿਫਾਜ਼ਤ ਲਈ ਬਣਾਇਆ ਤੇ ਕਾਨੂੰਨ ਹੀ ਬੰਦਿਆਂ ਨੂੰ ਮਾਰਨ ਲੱਗ ਪਏ, ਫਿਰ ਬੰਦਾ ਕੀ ਕਰੇਗਾ, ਫਿਰ ਮਨੁੱਖ ਕੀ ਕਰੇਗਾ? ਕਾਨੂੰਨ ਤੇ ਹੁੰਦਾ ਹੈ ਮਨੁੱਖ ਦੀ ਹਿਫਾਜ਼ਤ ਲਈ, ਮਨੁੱਖ ਦੀ ਇੱਜ਼ਤ ਦੀ ਹਿਫਾਜ਼ਤ ਲਈ, ਮਨੁੱਖ ਦੀ ਸੰਪਦਾ ਦੀ ਹਿਫਾਜ਼ਤ ਲਈ, ਮਨੁੱਖ ਦੀ ਮਾਣ ਮਰਿਆਦਾ ਦੀ ਹਿਫਾਜ਼ਤ ਲਈ। ਕਾਨੂੰਨ ਤੇ ਹੁੰਦਾ ਇਸ ਲਈ ਅਗਲੇ ਦਾ ਹੱਕ ਉਸਨੂੰ ਪ੍ਰਾਪਤ ਹੋਵੇ ਤੇ ਕਾਨੂੰਨ ਹੱਕ ਖੋਣ ਲੱਗ ਪਏ, ਕਾਨੂੰਨ ਹੀ ਬੇਇੱਜ਼ਤ ਕਰਨ ਲੱਗ ਪਏ, ਕਾਨੂੰਨ ਹੀ ਮਾਰਨ ਲੱਗ ਪਏ। ਤਾਂ ਫਿਰ ਮਜਬੂਰਨ ਮਨੁੱਖ ਉਸ ਕਾਨੂੰਨ ਨੂੰ ਮਾਰਨ ਲੱਗ ਪੈਂਦਾ ਹੈ ਜਿਹੜਾ ਕਾਨੂੰਨ ਉਸ ਨੂੰ ਮਾਰੇ, ਮਜਬੂਰੀ ਹੋ ਜਾਂਦੀ ਹੈ, ਇਹ ਉਸਦੀ ਮਜਬੂਰੀ ਹੋ ਜਾਂਦੀ ਹੈ। ਤਾਂ ਦੂਰ ਦ੍ਰਿਸ਼ਟੀ ਨਾਲ ਮਹਾਤਮਾ ਬੁੱਧ ਨੇ ਦੇਖਿਆ, ਥੋੜੇ ਰੂਪ ਵਿੱਚ ਰਾਮ ਦੀ ਮਰਿਆਦਾ ਨੂੰ ਮੰਨਿਆ ਜਾ ਰਿਹਾ ਸੀ, ਕ੍ਰਿਸ਼ਨ ਦੀ ਲੀਲਾ ਦਾ ਬੜਾ ਜ਼ੋਰ ਸ਼ੋਰ ਸੀ, ਤਾਂ ਆਗਮਨ ਹੋਇਆ ਮਹਾਤਮਾ ਬੁੱਧ ਦਾ। ਉਹਨਾਂ ਨੇ ਇਹਨਾਂ ਦੋਵੇਂ ਅਵਤਾਰੀ ਪੁਰਸ਼ਾਂ ਦਾ ਜੋ ਅਸਰ ਸੀ ਇਸ ਦੇਸ਼ ਵਿੱਚ ਖਤਮ ਕਰਨ ਦੀ ਕੋਸ਼ਿਸ਼ ਕੀਤੀ, ਵੀ ਕ੍ਰਿਸ਼ਨ ਦੀ ਲੀਲਾ ਨੇ ਭ੍ਰਸ਼ਟ ਤੇ ਦੁਰਾਚਾਰੀ ਬਣਾ ਦਿੱਤਾ, ਰਾਮ ਦੀ ਮਰਿਆਦਾ ਨੇ ਮਰਿਆਦਾ ਇਤਨੀ ਕਰੜੀ ਕਰ ਦਿੱਤੀ ਹੈ ਜ਼ਿੰਦਗੀ ਨਰਕ ਬਣ ਕੇ ਰਹਿ ਗਈ, ਦੋਜ਼ਖ ਬਣ ਕੇ ਰਹਿ ਗਈ, ਸ਼ੂਦਰ ਵਾਸਤੇ ਕੋਈ ਜਗ੍ਹਾ ਨਹੀਂ, ਇਸਤਰੀ ਵਾਸਤੇ ਕੋਈ ਜਗ੍ਹਾ ਨਹੀਂ। ਜਿੱਥੇ ਬਾਲਮੀਕੀ ਰਾਮਾਇਣ ਦੇ ਸੰਦੂਕ ਨਾਮ ਦੇ ਜੀਵਰ ਦੇ ਬਾਰੇ ਲਿਖਿਆ, ਉਹਨੂੰ ਫਾਂਸੀ ਤੇ ਚਾੜ ਦਿੱਤਾ ਗਿਆ, ਸ਼ੀਸ਼ਾ ਪਿਘਲਾ ਕੇ ਮਾਰ ਦਿੱਤਾ ਗਿਆ, ਉੱਥੇ ਤੁਲਸੀ ਰਾਮਾਇਣ ਦੇ ਵਿੱਚ ਤੁਲਸੀ ਇੰਝ ਕਹਿੰਦਾ, ਡੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਚੋ ਤਾੜਨ ਹਿਤਕਾਰੀ। ਇਹਨਾਂ ਪੰਜਾਂ ਨੂੰ ਤਾੜਦੇ ਰਹੋ, ਮਾਰਦੇ ਰਹੋ, ਕਿਹੜੇ? ਸ਼ੂਦਰ, ਢੋਰ, ਢੋਲ, ਨਾ ਮਾਰੀਏ ਤੇ ਬੋਲ ਨਹੀਂ, ਸ਼ੂਦਰ ਨੂੰ ਮਾਰੋ, ਨਾਰੀ ਨੂੰ ਮਾਰੋ, ਗਵਾਰ ਨੂੰ ਮਾਰੋ, ਪਸ਼ੂ ਨੂੰ ਮਾਰੋ, ਤਾਂ ਹੀ ਠੀਕ ਰਹਿੰਦੇ ਨੇ, ਉਂਝ ਨਹੀਂ। ਤਾੜਦੇ ਰਹੋ, ਮਾਰਦੇ ਰਹੋ, ਕੁੱਟਦੇ ਰਹੋ। ਸ਼ੂਦਰਾਂ ਨੇ ਤਾਂ ਹੁਣ ਬਗਾਵਤ ਕਰ ਦਿੱਤੀ, ਇਹ ਬੋਲ ਸਾਨੂੰ ਪ੍ਰਵਾਨ ਨਹੀਂ। ਤੇ ਇਸਤਰੀਆਂ ਅਜੇ ਵੀ ਸ਼ੌਕ ਨਾਲ ਘਰ ਘਰ ਵਿੱਚ ਰਾਮਾਇਣ ਇਹ ਹੀ ਪੜੀ ਜਾਂਦੀਆਂ, ਢੋਰ ਗਵਾਰ ਸ਼ੂਦਰ ਪਸ਼ੂ ਨਾਰੀ ਇਹ ਪਾਚੋ ਤਾੜਨ ਹਿਤਕਾਰੀ। ਤੇ ਪਤੀ ਮਾਰੇ ਕੁੱਟੇ ਤੇ ਤਾੜਨਾ ਕਰੇ ਤੇ ਇਹਨਾਂ ਨੂੰ ਗਿਲਾ ਵੀ ਨਹੀਂ ਕਰਨਾ ਚਾਹੀਦਾ। ਆਪ ਹੀ ਪੜਦੀਆਂ ਪਈਆਂ ਹੋਈ, ਬੜੀ ਸ਼ਰਧਾ ਨਾਲ ਪੜ ਰਹੀਆਂ ਇਸ ਸਲੋਕ ਨੂੰ, ਬੜੀ ਸ਼ਰਧਾ ਨਾਲ ਤੁਸੀਂ ਪੜ ਰਹੀਆਂ, ਥਾਂ ਥਾਂ ਤੇ ਪੜਿਆ ਜਾ ਰਿਹਾ। ਖੈਰ, ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ, ਰਾਮ ਦੀ ਖੁਸ਼ਕ ਮਰਿਆਦਾ ਤੇ ਦੁਰਾਚਾਰ ਵਿੱਚ ਸਮੁੱਚੇ ਦੇਸ਼ ਦੀ ਲੱਭਦੀ ਹੋਈ ਜਿਹੜੀ ਲੀਲਾ ਸੀ, ਰਾਸ ਲੀਲਾ, ਇਹਦੀਆਂ ਧਜੀਆਂ ਉਡਾਈਆਂ ਮਹਾਤਮਾ ਬੁੱਧ ਨੇ। ਆਖਿਆ ਨਹੀਂ, ਇਹ ਨਹੀਂ ਪ੍ਰਵਾਨ, ਰਾਮ ਦੀ ਉਹ ਮਰਿਆਦਾ ਮੈਨੂੰ ਪ੍ਰਵਾਨ ਨਹੀਂ ਜਿੱਥੇ ਸ਼ੂਦਰ ਭਜਨ ਬੰਦਗੀ ਨਾ ਕਰ ਸਕੇ, ਰਾਮ ਦੀ ਇਹ ਮਰਿਆਦਾ ਵੀ ਮੈਨੂੰ ਪ੍ਰਵਾਨ ਨਹੀਂ ਕਿ ਇਸਤਰੀ ਅਗਰ ਕੋਈ ਨਾਚਣ ਲਾਵੇ ਤਾਂ ਉਹਨੂੰ ਘਰੋਂ ਕੱਢ ਦੇ, ਔਰ ਉਹ ਆਪਣੇ ਬੱਚਿਆਂ ਨੂੰ ਇੱਕ ਆਸ਼ਰਮ ਦੇ ਜਨਮ ਦੇਵੇ ਤੇ ਬੱਚੇ ਯਤੀਮਾਂ ਦੀ ਤਰ੍ਹਾਂ ਪਲਣ, ਲਾਵਾਰਸ ਪਿਓ ਦੇ ਹੁੰਦੇ ਆਇਆ। ਮਹਾਤਮਾ ਬੁੱਧ ਦੇ ਅੰਦਰ ਇਤਨੀ ਦਇਆ ਕਠੋਰਤਾ ਤੇ ਕਰ ਨਹੀਂ ਸਕਦੇ ਸਨ, ਤੇ ਇਤਨਾ ਸੰਜਮ ਤੇ ਭ੍ਰਸ਼ਟ ਲੀਲਾ ਵੀ ਉਹਨਾਂ ਨੂੰ ਨਹੀਂ ਚਾਹੀਦੀ ਸੀ। ਇੱਕ ਨਵੀਂ ਜ਼ਿੰਦਗੀ ਦਾ ਆਗਾਜ਼ ਹੋਇਆ ਤੇ ਇਹਦੀ ਲਪੇਟ ਵਿੱਚ ਵੀ ਬੜੀ ਦੁਨੀਆ ਆਈ ਇਸ ਦੇਸ਼ ਦੀ। ਬੋਧੀ ਬਣਨਾ ਲੋਕੀ ਫਖਰ ਮਹਿਸੂਸ ਕਰਨ ਲੱਗ ਪਏ, ਔਰ ਥਾਂ ਥਾਂ ਦੇ ਉੱਤੇ ਬੋਧੀਆਂ ਦੀ ਜਮਾਤ ਖੜੀ ਹੋ ਗਈ। ਬੋਧ, ਬੋਧ ਗਿਆਨ ਚਾਹੀਦਾ, ਬੁੱਧ, ਆਪਣੀ ਬੁੱਧੀ ਦਾ ਇਤਨਾ ਪ੍ਰਯੋਗ ਕਰੋ ਕਿ ਕਦਮ ਕਿਸੇ ਥਾਂ ਤੇ ਵੀ ਗਲਤ ਨਾ ਪੁੱਟਿਆ ਜਾਵੇ, ਹੱਥ ਕੁਛ ਵੀ ਗਲਤ ਨਾ ਕਰੋ। ہر وقت بدھ کا استعمال کرو. ہاتھ نو جدو ورتوں تو ہاتھ دی ورتوں تو پہلے بدھی دی ورتوں کرو. پیروں کی پہلے ورتوں بعد وچ کرو, اس کو پیشتر بدھی دی ورتوں کر لو. زبان نو ورتن لگے ہاں پہلے بدھ دی ورتوں کر لو. زبان غلط نہ بولے, پیر غلط نہ چلن, غلط نہ کرن. اس طریقے نال بودھک تل دے تے زندگی بتیت کرو تو آپ دا نام آتما
2: پر اغیاراں دی محفل وچ, دھوکھے بازاں دی محفل وچ کچھ بھی نہیں. سہجے سہجے یہ دیوا ہی بجھ گیا. اینی مرض کر دیا کیونکہ دیوے دے تیل پاندے نے کون؟ مہاتما بدھ دے پیروکار. پیروکار ہی نہ رہے, دیوا بجھ گیا. اس دیوے نو بجھایا کچھ غلط عیار لوگاں نے تے کچھ انہاں لوگاں نے جنہاں نو یہ گل پسند نہیں آئی کہ مہاتما بدھ دی رو رہی تھی رام دی مریادا تے کرشن دی لیلا دا بالکل پترہ ہی واچ گئی ہے, سلسلہ ہی ختم کر دیتا ہے. اس کشمکش وچ او جڑا دیوا سی شما گوتم جو کسے حد تک محفل اغیار وچ جلتے رہا سی بجھ گیا. باویں اج تو 30-35 سال پہلے 40 سال پہلے اقبال نے آ کے جل رہا ہے, پر اغیاراں دی محفل وچ, ناداناں دی محفل وچ, بے وقوفاں دی محفل وچ کچھ عقل مند نہیں. شما گوتم جل رہی ہے محفل اغیار میں, دھوکے بازاں دی محفل وچ جل رہی کچھ بھی نہیں. ادھر مہاتما بدھ دی شما بجھن لگی, ادھر نویں شما جلائی گورکھ نے. کچھ سدھار کیتا, انج کہہ لو رام دی مریادا نو سدھار کیتا سری کرشن نے, تے بن گئے لیلا پرشوتم. تے لیلا تے مریادا دے سدھار کیتا مہاتما بدھ نے, تے بن گئے مہاتما بودھ. سدھارت بن گئے بدھ, بدھی دے تل تے جی. اگاں چل کے سدھار کیتا گورکھ نے جو ترٹیاں بودھ مذہب دے بھی رہ گئی سن, انہاں نو دور کیتا سہجے سہجے. ایک ایک گل دا اس وقت وستار سے ذکر کرا چکے, سما ہو گیا, مختصری میں عرض کردا. گورکھ نے اس ڈھنگ دی رو ریتی چلائی اور سدھی سدھیاں دے ردھیاں دے اس ڈھنگ دے چمتکارے پیش کیتے کہ اس دیش دی عام جنتا دا کہنا کہ بڑے بڑے راجے مہاراجے بھی پربھاوت ہون لگ پئے. گوپی چند ورگے جوگی بن گئے, برتری ورگے جوگی بن گئے, گورکھ دی لپیٹ دے چل گئے. تے جتھے بڑے بڑے راجے مہاراجے آ جان عام پرجا تے آوے, دھنوان دا دھرم کہنا نردھن دا دھرم ہو جاندہ ہے. نردھن دھنوان دی نقل کردا ہے, نرگن گنوان دی نقل کردا ہے, تے قدرتی گل ہے. نربل بلوان دی نقل کردا ہے, ایسا ہی ہوندا ہے. تو جب بڑے بڑے راجے مہاراجے جوگی بننے شروع ہو گئے تے جوگ مت رج کے پھیلیا اس دیش وچ. جوگیاں دے نام دے اتے کئی مٹھ کئی شہر, اے گورکھ پور یوپی دا بہت وڈا شہر, اے گورکھ دے نام دے. نانک متا جسنو اج تسی کہیں دے ہو صاحباں دے پاون پوتر استھان, اے پہلے گورکھ متا سی. اے بھی میں عرض کرنے, اے گورکھ متا سی, اے گورکھ دی تھان سی. دیوالی والے دن ہمالیہ پربت تے ٹھنڈ پین نال اس موسم وچ یوگی سارے تھلے آ جاندے سن, دیوالی تو دو چار دن پہلے. تے دیپ مالا آندی سی جوگیاں دی آمد وچ, بے جوگی پہاڑا نو چھڑ کے آ گئے, برفاں پینیاں شروع ہو گئیاں, یوگی آ گئے واپس. اے مٹھاں دے آ جاندے سن, گرمیاں دے ہمالیہ پربت چلے جاندے سن, تے سردیاں دے واپس آ جاندے سن. انہاں دی آمد دے دیوالی ہوندی سی. دیوالی دا تہوار جوگیاں نال جڑے ہویا ہے, دیوالی دا تہوار بودھیاں نال جڑے ہویا ہے, سناتنیاں نال جڑے ہویا ہے, گرو کے سکھاں نال جڑے ہویا ہے, گرمت نال جڑے ہے. بڑا ایک سانجا تیوہار ہے. اس واسطے اسی اس کہہ سکتے ہیں کہ دیش پدر دا راشٹری تیوہار ہے, قومی تیوہار ہے, بہت وڈا تیوہار ہے. مختصر میں عرض کرا, سہجے سہجے ردھی سدھی دی چمک ڈھلی پین لگ پئی. ادھیاتمک سدھی ہے نہیں سی, پدارت دی سدھی سی. عمر وڈی کر لو, اچنچیت کوئی وستواں پراپت کر لو, من تھوڑا اگاگر ہوے تے شکتیاں ملدیاں نے. من پورن طور تے اگاگر ہو جائے تے پرماتما ملدا ہے. اینی محنت دے اگر تھوڑا اکاگر ہویا ہے تو پرماتما دے مارگ دے جو کچھ ہے وہ مل جاندا ہے. پرماتما دے مارگ دے کی ہے ردیاں تے سدیاں. تے جڑا مارگ دے بیٹھ جائے اس راہی نو کوئی سیاح نہیں آکھے گا. لیکن مارگ بڑا خوبصورت ہوے رستے دے جڑے اسٹیشن آن وہ بڑے پرونک ہون تے اتھے بڑے وڈے وڈے بازار لگے ہون تے جیب دے کافی دھن سمپدا ہوئے تے بندے دا رکن نو جی کر جاندا ہے. پرماتما دا مارگ پر رونک اگر کوئی چل پیا گئے ردیاں سدیاں کراماتاں پر مارگ دے کوئی رک جائے وہ سیاح نہیں. اس واسطے میرے پادشاہ نے کہہ دیتا ہے سدھ ہواں سدھ لائی رد آکھاں آؤ گپت پرگٹ ہوئے بیساں لوک راکھے بھاؤ مت دیکھ بھولا ویسرے تیرا چت نہ آوے نہ متا کدھر ان ردیاں سدیاں ویخ کے تو بھول جائے تو اتنے رک جائے. نہیں اگے چل. من تھوڑا اکاگر ہوں کسی منتر ردی سدھی ملتی ہے اکثر یہ یوگی اتنے رکے. انج کہہ لو یہ مارگ دے پجاری سن پرماتما دے. پرماتما دے نہیں یہ رد سدھ دے پجاری سن ایشور دے نہیں. اس واسطے گرو نانک نو جد 22-23 سال کی عمر دے گرو نانک دیو جی مہاراج ملتے ہیں انہوں یوگیاں دی عمر کوئی 500 سال دا کوئی 800 وریاں دا کوئی 1200 سال دا پر وٹے پیراں تلے آندے سن کئیاں دے انی لمبی عمر دے کیونکہ سواساں نو روک کے بیٹھ دے سن پورا سال تے سواس ہی نہیں چل دے تے سواس ہی تے پونجی ہے تے پونجی تے خرچ ہی نہیں کر دے سن عمر ودھ جاندی سی. گرو نانک نو بالا کر کے بلاندے سن بچہ سب سدھی منے بچاریا کیویں درسن ایو لےوے بالا اے جڑا بچہ ہے تے بچہ کر کے گرو نانک نو بلاندے سن بالا آؤ بالا آؤ بالا جی بیٹھ بچہ. ہوں 500 سال دی عمر تے 22 سال دی عمر تے آپ ہی بالا ہے پر ہوں عمر ہی صرف ودا لینی اور ہزار ہزار سال دی کر لینی اگر زندگی دا یہی منورت ہے ساگر دے چ ہزار ہزار سال دیاں مچھلیاں ہن بھی موجود نے. وہ یوگی ہو گئی انہوں نے کوئی پرم آنند کی پراپتی ہو گئی. عمر درختوں کی بھی بہت وڈی ہے 2500 سال کا کھڑا ہے درخت بودھ گیا جہد تھلے بیٹھ کے مہاتما بدھ نے تپسیا کی سی جتھے اس نو گیان ہویا سی وہ درخت موجود ہے 2500 سال پرانا. بابے دی بیر موجود ہے سلطان پور دے چھ. پچھلے سال جد میں درشن کرن گیا تے خون ٹپک رہا سی تے میں گرنتھی صاحب تو پچھے تے خون لگتا ہے تے میں اس طرح کدی درختوں تو ٹپکتا ہوا نہیں دیکھا اج تک نہیں دیکھا. میرے خیال سنت بابا کرتار سنگھ جی بھی ہے گئے سن تے میں ستے سدھ انہوں تو بھی پوچھا سی جتھے تک مینوں یاد ہے میں کہے تے خون ہے بالکل خون ہے تے مینوں کہن لگے ہاں ڈاکٹر نے ٹیسٹ کیتا ہے خون ہے بالکل لیبورٹری دے چلے جا کے وہی پوری پڑچول کیتی ہے تے خون ہے بیری دے چوں خون. کچھ درخت پرم پرکھا نال جڑے ہوئے نے بوڑھ مہاتما بدھ نال جڑے ہوئے ہیں ککر کریں یہ شری کرشن نال جڑے ہوئے ہیں کدی بور مطالعہ کر کے ویکھنا. اے جڑا پپل ہے کچھ دیوی دیوتاواں نال سمبندت رکھدا ہے. بیریاں گرو گھر نال جڑی ہوئی ہیں. بابے بڈھے دی بیر دکھ بنجنی بیر لاچی بیر سلطان پور دیا گردوارا بابا بیر صاحب گردوارا بیر صاحب بیریاں دا کوئی گرو اتہاس نال گرو گھر نال بہت لمبا چوڑا سمبندھ ہے. اور اسی طریقے نال میں ہور بھی کچھ درخت دیکھے نے جو دنیا دے باہر دے مہاپرشاں نال سمبندھت نے. انہاں دا پچھوکڑ کی ہے کسے وقتے تے میں پھر عرض کراں لیکن ایک میں عرض کراں بنسپتی دے جند جان ہے. بنسپتی دکھ سکھ محسوس کردی ہے. ایدے اتے صرف موسم دا ہی اثر نہیں منکھ دے وچاراں دا بھی اثر ہے ماحول دا بھی اثر ہے. تے مینوں اتھوں دے گرنتھی سنگھ نے دسیا سی سن 47 دے چس بیری دے چوں خون نکلیا سی بڑا نکلیا سی تے بڑی کٹا وڈی ہوئی. انہاں دن کدھرے ریلوے فاٹک ریلوے کراسنگ دے 35-40 سنگھ جڑے مارے گئے سن انہاں دن تے خون نکل رہا سی. تے کل مینوں کسے سجن نے دسیا وہ پھر نکلتا پیا تے او کاغذ دے اتے اس خون تبے لوا کے نا مینوں آ کے دکھایا وہ پھر کافی نکلے. سنکیت نے اشارے نے کئی دفعہ منک نہیں سمجھ سکتا درخت سمجھ جاندے بنسپتی سمجھ دی بنسپتی نو بہت ہو جاندے بنسپتی نو جو ہے پتا چل جاندے خیر

इधर भगतां दी लहर ठंडी पई ते अकाल पुरख रहमत दे घर विच आ के इस रूहे जमीन दे गुरु नानक नूं भेजदे ने, उन्होंने सिखी की लहर चलाई। मर्यादा परशोत्तम की लहर, लीला परशोत्तम की लहर और बोधियां की लहर, जोगियां की लहर, भगतां की लहर तो बाद इस देश विच लहर चली सिखी की। जगन्नाथपुरी तो भी लोग आते सन, बिदर तो भी लोग आते सन। गुरु नानक गुरु गोबिंद सिंह जी महाराज का इतना प्रभाव देश के कोने कोणिया तो सतगुर के चरणों में श्रद्धालु पहुंचते सन। आसाम, बंगाल, बंगलादेश के भी गुरु तेग बहादुर साहब जी महाराज के अस्थान रह गए हैं। बंगाल तक सी गुरु की सिखी, बिदर, कर्नाटका कितने तक सी सिखी, नानक जेरा मौजूद है और उत्थों के सिख इतने आते सन। सारा हिंदुस्तान सिखी की लपेट दे आया। तो हूं मैं दो शब्द कहना, वह भावें थोड़ा ना चंगे लगन, वो गल वखरी, कहने का तो मैं हक है ना, यह गल वखरी है। कोई सहमत हो, ना सहमत हो, गुरु ने खुल के दी हर एक। मर्यादा पुरशोत्तम की लहर इस देश दे मर चुकी है और इतों ही गलत साबित हो जाती। अगर हम कोई पड़ोसी लाछन ला दे तो कोई अपनी पत्नी घरों कड़न राजी नहीं है। ठीक है, तू धोबी के कहने से कड़ सकता है, असी यह अनर्थ नहीं कर सकते। तू एक ब्राह्मण की सिफारिश के नाल और उसकी फरियाद के नाल शंभूक नूं फांसी ते चाड़ सकदा है, मौजूदा विधान नहीं चाड़ता। रामराज नूं किस तरह लागू करोगे? वो लहरां खत्म, कृष्ण दियां लहरां खत्म मिट गईयां, योगियां दियां और बोधियां दी लहरां खत्म मिट गईयां, नहीं पन पईयां। और भगतां दी लहर जिहड़ी सी गुस्ताखी माफ, वह भी करीबन करीबन समुचे देश विच नेस्तो नाबू। जुलाहे बहुत ने इन्हों जुलाहियां विच, हुण तुहानूं कबीर की रूह नहीं मिलेगी। छींदे बहुत ने इन्हां विच, हुण तुहानूं कोई नाम दे उत्ते दर्शन नहीं आउणगे। चौक विच गंढण वाले जुतियां चमार बहुते ने, पर तुसीं आखो कोई रविदास की झलक मिले नहीं, ऐ गल नहीं। हजामतां करदे नाई बथेरे मिलणगे, पर तुसीं आखो हुण इहदे विच कोई सहण बैठा होवे नहीं, ऐ गल नहीं। लहर ठंडी पै गई, खत्म हो गई, बिल्कुल खत्म हो गई, सिखी की लहर चली। पर हुण मैं आखा ये लहर मिट्टी ते नहीं और मिट भी नहीं सकती। कारण इस लहर नू सुरजीत रखण लई गुरुआं ने अपना खून डोलिया, निरव जबानी बोल नहीं बोले। पर ये लहर ठंडी पई है, मरी नहीं, ठंडी पई है। ठंडी क्यों पई है? इस वास्ते कि जिहड़े मुदई ने इस लहर नू अगां वधांदे वो कोरे राजनीतक बन गए, फोके राजनीतक बन गए। 90 तो लैके 95 फीसदी गुरुद्वारियां ते छा गए वह बंदे जिन्हां नू पार्लियामेंट विच कुर्सी चाहीदी सी, गुरबाणी का प्रचार करन दी कोई सपेट नहीं, कोई जज्बा नहीं, कोई श्रद्धा नहीं, कोई भावना नहीं। जिन्हां नू असेंबली हाल तक पहुंचना सी, पार्लियामेंट तक पहुंचना सी, हिंदुस्तान के सारे गुरुद्वारियां नू इन्हां ने जफे मार लै। जिन्हां ने गुरु तक पहुंचना सी, इस तरह के बंदियां के हाथों च गुरुद्वारे नहीं सन। जिन्होंने सिर्फ पार्लियामेंट तक पहुंचना, जिन्होंने सिर्फ असेंबली हाल तक पहुंचना, एक मिशनरी होने के नाते थानू एहसास करा देना मेरा फर्ज है, तो उसकी सुधाई करना थोड़ा तो मेरा यह दूजा फर्ज। मैं सुधाई करा मेरा फर्ज है, तुसी सुधाई करो थोड़ा फर्ज है। कह देना मेरा फर्ज है, चूंकि मैं कौम का मिशनरी हाँ, वक्ता, यह ड्यूटी है, यह मेरा कम है, यह मेरा धंधा है। मूर्ख कार लाया, सतगुरु ने इसे कम लाया, तो यह कम अपने ढंग नाल करना है। तो मैं अर्ज करा, मैं जिथे जिथे घूम फिर के देखा गुरुद्वारियां की मुखी की कोशिश किवें पहुंची है, सताधारियां की कोठी तक किवें गुरु तक पहुंची है, इस ढंग की कोशिश ना हुई, कीती नहीं, बिल्कुल नहीं कीती। ये लहर ठंडी पै गई। तो हुण गुरुद्वारे का प्रधान का ना लईए, तो प्रधान ना लेंदिया कोई गुरसिख याद नहीं आता। इन्हें याद आएगा कोई MLA होगा, होगा कोई कोई पार्लियामेंट के बूहे खड़काने वाला होगा, और की है। गुरुद्वारे का 71 है जी, तो फौरन पता चल जाता है
ਠੀਕ ਹੈ, ਕੋਈ ਸੱਤਾਧਾਰੀਆਂ ਦੀ ਕੋਠੀ ਦੀ ਪਰਿਕਰਮਾ ਕਰਦਾ ਹੋਵੇਗਾ, ਹੋਰ ਕੀ ਹੈ? ਹੋਰ ਕਿਤੇ ਕੁਛ ਨਹੀਂ, ਹੋਰ ਕੀ ਹੈ? ਹੋਰ ਇਸ ਇਕੱਤਰ ਕੋਲ ਕੀ ਹੈ? ਹੋਰ ਇਸ ਪ੍ਰਧਾਨ ਦੇ ਕੋਲ ਕੀ ਹੈ? ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਵੀ ਕੁਛ ਦਿਸ ਪਿਆ ਸੀ ਕਿ ਸ਼ਾਇਦ ਵਕਤੀ ਤੌਰ ਤੇ ਇਹ ਲਹਿਰ ਠੰਡੀ ਪੈ। ਉਹਨਾਂ ਨੇ ਸਵਈਆ ਉਚਾਰਨ ਕੀਤਾ, ਉਹ ਵੀ ਮੈਂ ਤੁਹਾਨੂੰ ਸਰਵਣ ਕਰਾ ਦਿਆਂ। ਭਾਵੇਂ ਸਮਾਂ ਕਾਫੀ ਹੋ ਰਿਹਾ ਅੰਦਰੋਂ, ਭਾਵੇਂ ਸਰੀਰ ਤੇ ਗਲਾ ਨਾ ਵੀ ਇਜਾਜ਼ਤ ਦੇ ਰਿਹਾ, ਤੇ ਨਾਲ ਦੇ ਸਹਿਯੋਗੀ ਹਿਮਾਇਤੀ ਹਮਦਰਦ ਵੀ ਕਹਿੰਦੇ ਨੇ ਬਹੁਤਾ ਸਮਾਂ ਨਾ ਲਓ, ਪਰ ਅੱਜ ਦੀਵਾਲੀ ਦਾ ਤਿਉਹਾਰ ਹੈ, ਥੋੜੀ ਜਿਹੀ ਪੜਾਸ ਮੈਂ ਕੱਢ ਹੀ ਲਵਾਂ, ਮੈਂ ਖਾਮਾ ਖਾ ਜੋ ਹੈ ਮੈਂ ਅੰਦਰ ਰੱਖ ਕੇ ਲੈ ਜਾਵਾਂ, ਉਹ ਗੱਲ ਜੋ ਹੈ ਠੀਕ ਨਹੀਂ ਹੋਵੇ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਮੈਂ ਇੱਕ ਕਿਸਾਨ ਨੂੰ ਵੇਖਿਆ, ਉਹ ਚੰਦਨ ਦੀਆਂ ਲੱਕੜਾਂ ਉਹਨਾਂ ਨੂੰ ਕੱਟ ਕੱਟ ਕੇ ਤੇ ਖੇਤੀ ਦੇ ਆਲੇ ਦੁਆਲੇ ਵਾੜ ਲਾ ਰਿਹਾ ਸੀ। ਚੰਦਨ ਬੜੀ ਕੀਮਤੀ ਲੱਕੜ, ਜਿਹੜਾ ਚੰਦਨ ਤੁਹਾਨੂੰ ਆਮ ਬਾਜ਼ਾਰਾਂ ਚ ਮਿਲਦਾ ਨਕਲੀ ਚੰਦਨ, ਬਾਵਨ ਚੰਦਨ ਨਹੀਂ, ਉਹ ਤੇ ਮੈਂ ਦੇਖਿਆ ਸੈਂਕੜੇ ਰੁਪਏ ਕਿਲੋ ਦੇ ਹਿਸਾਬ ਨਾਲ ਤੋਲ ਕੇ ਵਿਕਦਾ, ਜਿਹੜਾ ਆਸਾਮ ਦੇ ਚ ਜੇ ਮੈਸੂਰ ਦੇ ਬਾਗਾਂ ਦੇ ਚ, ਉਹ ਤੇ ਬੜਾ ਕੀਮਤੀ ਹੈ, ਬਹੁਤ ਮਹਿੰਗਾ ਹੈ, ਬਹੁਤ ਮਹਿੰਗਾ ਹੈ। ਚੰਦਨ ਦੀ ਲੱਕੜ, ਇਹਦੇ ਥੋੜੇ ਜਿਹੇ ਬੂਟੇ ਮੈਂ ਇੰਦੌਰ ਦੇ ਇੱਕ ਬਾਗ ਚ ਦੇਖੇ ਸਨ, ਮਹਾਰਾਜੇ ਦੇ ਮਹਿਲ ਦੇ ਚ ਦੋ ਲੱਗੇ ਹੋਏ ਸਨ ਛੋਟੇ ਛੋਟੇ। ਭਾਈ ਸਾਹਿਬ ਕਹਿੰਦੇ ਚੰਦਨ ਕੀ ਬਾਰ ਜੈਸੇ ਦੀਜੀਅਤ ਬਬੂਰ ਦ੍ਰਮ ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀ। ਭਾਈ ਸਾਹਿਬ ਕਹਿੰਦੇ ਕਿਸਾਨ ਨੂੰ ਜਦ ਮੈਂ ਦੇਖਿਆ ਕਿ ਚਾਰੋਂ ਪਾਸੇ ਚੰਦਨ ਦੀ ਵਾੜ ਲਾ ਰਿਹਾ ਸੀ, ਤੇ ਮੈਨੂੰ ਪੁੱਛਣਾ ਪਿਆ ਅੰਦਰ ਤੂੰ ਬੋਇਆ ਕੀ ਹੈ? ਇੰਨੀ ਕੀਮਤੀ ਲੱਕੜ, ਇਹ ਚੰਦਨ, ਇਹ ਹਜ਼ਾਰਾਂ ਰੁਪਏ ਮੁੱਲ ਵਿਕਣ ਵਾਲਾ, ਤੂੰ ਚਾਰੋਂ ਪਾਸੇ ਇਸ ਦੀ ਵਾੜ ਪਿਆ ਲੈਂਦਾ, ਪਹਿਲੇ ਅੰਦਰ ਦੱਸ ਤੂੰ ਕੇਸਰ ਬੀਜਿਆ ਕੀ ਬੀਜਿਆ, ਆਖਰ ਅੰਦਰ ਹੈ ਕੀ? ਆਖਣ ਲੱਗਾ ਅੰਦਰ ਤੇ ਕਿੱਕਰਾਂ ਦੇ ਬੂਟੇ ਲਾਏ ਨੇ, ਤੇ ਕਿੱਕਰਾਂ ਦੇ ਬੂਟਿਆਂ ਦੇ ਆਲੇ ਦੁਆਲੇ ਚੰਦਨ ਦੀ ਵਾੜ। ਚੰਦਨ ਕੀ ਬਾਰ ਜੈਸੇ ਬੀਜੀਅਤ ਬਬੂਰ ਦ੍ਰਮ ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀਏ। ਭਾਈ ਸਾਹਿਬ ਕਹਿੰਦੇ ਫਿਰ ਮੈਂ ਇੱਕ ਹੋਰ ਕਰਾਮਾਤ ਵੇਖੀ, ਉਸ ਬੰਦੇ ਦੇ ਘਰ ਦੇ ਚ ਬਕਸਾ ਸੀ ਸੋਨੇ ਦਾ, ਸੋਨੇ ਦਾ। ਹੁਣ ਸੋਨੇ ਦੀ ਤਿਜੋਰੀ ਕੌਣ ਬਣਾਉਂਦਾ? ਸੇਫ ਤੇ ਆਖਰ ਲੋਹੇ ਦੀ ਬਣੇਗੀ ਨਾ, ਤਿਜੋਰੀ ਤੇ ਲੋਹੇ ਦੀ ਬਣੇਗੀ, ਉਹਨੇ ਸੋਨੇ ਦੀ ਬਣਾਈ, ਬਕਸਾ ਬਹੁਤ ਵੱਡਾ। ਤੇ ਭਾਈ ਜੀ ਕਹਿੰਦੇ ਮੈਂ ਉਸ ਤੋਂ ਪੁੱਛਿਆ ਜੇ ਤੂੰ ਬਕਸਾ ਸੋਨੇ ਦਾ ਬਣਾਇਆ, ਇਹਦੇ ਚ ਹੀਰੇ ਰੱਖੇ ਨੇ, ਪੰਨੇ ਨੀਲਮ? ਕਹਿੰਦਾ ਨਹੀਂ, ਕੱਚ ਤੇ ਪੱਥਰ ਰੱਖੇ। ਕੰਚਨ ਸਪਟ ਮਦ ਕਾਂਚ ਗ੍ਰਹਿ ਰਾਖੀ, ਸੋਨੇ ਦੇ ਬਕਸੇ ਦੇ ਚ ਕੱਚ ਤੇ ਪੱਥਰ, ਤੇ ਚੰਦਨ ਦੀ ਵਾੜ ਕਿੱਕਰਾਂ ਦੇ ਆਲੇ ਦੁਆਲੇ। ਤੇ ਭਾਈ ਜੀ ਤੋਂ ਪੁੱਛੀ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਸਾਧਨ ਦੁਰਾਏ ਕੇ ਅਸਾਧ ਅਪਰਾਧ ਕਰੇ, ਉਲਟਈ ਚਾਲ ਕਲੀ ਕਾਲ ਬ੍ਰਹਮ ਪਾਖੀਏ। ਇਸ ਕਲਯੁਗ ਦੇ ਜਿਸ ਮੌਜੂਦਾ ਦੌਰ ਦੇ ਚ ਉਲਟੀ ਚਾਲ ਕੀ, ਜਿਹਦੀ ਜ਼ਿੰਦਗੀ ਬਿਲਕੁਲ ਕਿੱਕਰਾਂ ਦੀ ਤਰ੍ਹਾਂ ਵਿਕਾਰੀ, ਲੋਭੀ, ਹੰਕਾਰੀ, ਐਸਾ ਕਿਹੜਾ ਐਬ ਹੈ ਜਿਹੜਾ ਅੰਦਰ ਨਾ ਹੋਵੇ? ਤੇ ਬਾਹਰ ਚੰਦਨ ਦੀ ਵਾੜ ਧਰਮ ਦਾ ਮੁਖੀ ਜੀ, ਧਰਮ ਦਾ ਮੁਖੀ ਹੈ, ਗੁਰਦੁਆਰੇ ਦਾ ਮੁਖੀ ਹੈ ਜੀ, ਪ੍ਰਧਾਨ ਸਾਹਿਬ ਨੇ। ਤੇ ਲੋਕਾਂ ਨੂੰ ਭੁਲੇਖਾ ਪੈ ਜਾਂਦਾ ਜੀ ਪ੍ਰਧਾਨ ਸਾਹਿਬ ਨੇ ਤੇ ਬਿਲਕੁਲ ਗੁਰੂ ਨਾਲ ਜੁੜੇ ਹੋਏ ਹੋਣਗੇ, ਕਿਉਂਕਿ ਚੰਦਨ ਦੀ ਵਾੜ ਜੋ ਦਿਖਾਈ ਦਿੰਦੀ, ਪ੍ਰਧਾਨਗੀ ਜੋ ਦਿਖਾਈ ਦਿੰਦੀ ਹੈ ਗੁਰਦੁਆਰੇ ਦੀ। ਪਰ ਇਹ ਨਹੀਂ ਪਤਾ, ਥੋੜਾ ਜਿਹਾ ਅੰਦਰ ਝਾਤ ਮਾਰ ਕੇ ਦੇਖ, ਬੂਟੇ ਕਿੱਕਰਾਂ ਦੇ ਨੇ ਔਰ ਕੱਖ ਨਹੀਂ। ਬੜੇ ਬੜੇ ਸ਼ਰਾਬੀਆਂ ਨੂੰ, ਦੁਰਾਚਾਰੀਆਂ ਨੂੰ, ਠੱਗਾਂ ਨੂੰ ਤੇ ਕੌਮ ਦਰੋਹੀਆਂ ਨੂੰ, ਪੰਥ ਦਰੋਹੀਆਂ ਨੂੰ ਮੈਂ ਗੁਰਦੁਆਰਿਆਂ ਦਾ ਪ੍ਰਧਾਨ ਵੇਖਿਆ ਗੁੰਮ ਫਿਰ ਕੇ, ਇਹ ਕੁਛ ਮੈਂ ਵੇਖਿਆ। ਵਾੜ ਚੰਦਨ ਦੀ ਤੇ ਬੂਟੇ ਕਿੱਕਰਾਂ ਦੇ, ਜ਼ਿੰਦਗੀ ਕਿੱਕਰਾਂ ਵਰਗੀ, ਤੇ ਜ਼ਿੰਮੇਵਾਰੀ ਕੀ? ਧਰਮ ਦੇ ਮੁਖੀਆਂ ਸੀ। ਡੱਬਾ ਸੋਨੇ ਦਾ ਹੈ, ਬਾਹਰ ਲਿਬਾਸ ਧਰਮ ਦਾ, ਧਰਮ ਦੇ ਮੁਖੀ, ਤੇ ਖਿਮਾ ਕਰਨੀ ਅੰਦਰ ਕੋਰੀ ਗੰਦੀ ਸਿਆਸਤ ਦੇ ਕੱਚ ਤੋਂ ਇਲਾਵਾ ਹੋਰ ਕੁਛ ਨਹੀਂ ਕਿਹਾ। ਸਿਆਸਤ ਦੇ ਚ ਆਉਂਦਾ ਹੈ ਬਸ ਮੈਂ ਲੈਣਾ ਹੀ ਲੈਣਾ ਹੈ, ਧਰਮ ਦੇ ਚ ਆਉਂਦਾ ਮੈਂ ਦੇਣਾ ਹੀ ਦੇਣਾ, ਮੈਂ ਜਾਨ ਦੇਣੀ ਹੈ, ਮੈਂ ਆਪਣਾ ਧਨ ਦੇਣਾ ਹੈ, ਮੈਂ ਪਰਿਵਾਰ ਦੇ ਦੇਣਾ। ਸਿਆਸਤ ਇਹ ਦੇਣਾ ਨਹੀਂ ਜਾਣਦੀ, ਮੈਂ ਲੈਣਾ ਹੈ, ਮੈਂ ਕੌਮ ਕੋਲੋਂ ਲੈਣਾ ਹੈ, ਪੰਥ ਕੋਲੋਂ ਲੈਣਾ ਹੈ, ਦੇਸ਼ ਕੋਲੋਂ ਲੈਣਾ ਹੈ, ਦੇਸ਼ ਦੀਆਂ ਹੱਡੀਆਂ ਕੋਲੋਂ ਲੈਣਾ ਹੈ, ਪੰਥ ਦੇ ਖੂਨ ਕੋਲੋਂ ਵੀ ਲੈਣਾ ਹੈ, ਲੈਣਾ ਹੀ ਲੈਣਾ ਹੈ, ਦੇਣਾ ਕੱਖ ਵੀ ਨਹੀਂ, ਖੂਨ ਵੀ ਲੈਣਾ ਹੈ, ਖੂਨ ਦੇਣਾ ਨਹੀਂ, ਕੱਖ ਨਹੀਂ ਦੇਣਾ, ਦੇਣ ਦੀ ਕੋਈ ਬਿਰਤੀ ਨਹੀਂ।
جیڑا لین دی برتی رکھ دے تے سیاست دان ہے ٹھیک ہے جی پچھے سیاست دان جیلاں کٹ دے رہے تے ہن سنگھاسن تے بیٹھے نے جیل کٹن دا مطلب کی ہوتا معاوضہ دے سال اسی جیل کٹی ہے ہن تسی 30-40 سال لئی سانو منسٹر بناؤ اسی بیٹھنا ہے پرانے رجواڑے جی کدھر بیٹھ جان ایک دفعہ سنگھاسن تے تے پیڑھی در پیڑھی سلسلہ انہاں دا چلدا سی کہ میں کہنی ڈیموکریسی وچ کی ہے پیڑھی در پیڑھی سلسلہ چلدا اور کی ہے کچھ بھی نہیں ایسے کچھ بھی نہیں حقیقت کی ہے اور کہنے نے اس دیش دی ڈیموکریسی ہے اس واسطے تے ایتھے این ایس اے ہے تسی کچھ بھی سرکار دے خلاف بولو جیل کیونکہ جمہوریت ہے ایتھے جمہوریت ہے اس واسطے ایتھے ہر پرانت دا نظام فوج دے آسرے تے چلدا ہے گولیاں دے آسرے تے چلدا ہے توپاں دے آسرے تے چلدا ہے کیونکہ ایتھے جمہوریت ہے اور ایتھے کوئی دھرم دا بھی صحیح پرچار کرے تے نہیں کر سکدا کیونکہ ایتھے جمہوریت ہے دیوالی دا دن ہوئے تے سٹیج ٹھنڈی ہوئے ساری رات میں تھے ڈاڈی سنگھاں دے گیت سندا سی تے کناں وچ کچھ بھی بول نہیں پئے آخر دبا کس دا راجنیتی دا تے جیڑی راجنیتی منجی صاحب دے ستسنگ نوں ٹھنڈا کر دے اونوں جمہوریت آکھو گے کس طرح آکھو گے وہ جمہوریت ہے وہ تے گندی ڈکٹیٹرشپ ہے وہ تے گندا ظلم ہے رما کرنی اور اے پیڑھی در پیڑھی جیسے شخصی نظام سی پرانا وہی ہے اور دیش چونکہ لمبی غلامی دے وچ رہیا ہے اجے بھی اس نوں صحیح سوچنی جو ہے نہیں آئی تو میں عرض کراں پرانیاں لہراں مر چکیاں اے لہر ٹھنڈی پی گئی سکھی دی بجھے گی نہیں اے مینوں پورن وشواس ہے نہیں بجھے گی گل ہے تو میں عرض کراں جس قوم دے وچ معصوم بچے بھی قوم پنتھ تے دیش لئی اپنا خون ڈول دین بڈھے بھی ڈول دین بیبیاں بھی ڈول دین کھما کرنی اس قوم نو کون مٹائے گا کس طرح اس لہر نو مٹاؤ گے اج تک تے مٹان والے ہی مٹ گئے مغل مٹ گئے انگریز مٹ گئے پر لوکی اتہاس تو سبق نہیں لیندے پر پھر بھی میں آکھاں گا یہ لہر پہلے نالوں زیادہ پنپی اس واسطے مٹان دے جو ہے سادھن بھی بہت بڑے پدر تے چلائے گئے کدی مغلاں نے نہیں آکھیا کہ کرپان پہننا جرم ہے نہیں آکھیا اور انگریز نے بھی ساڈی کرپان قبول کر لی یہ گلوکری تھوڑے جہاں ماحول کر کے برٹش ایئر ویز دے پھر بندش ہے ورنہ برٹش ایئر ویز جو جہاز نے انہاں دے برٹش گورنمنٹ دے وہ کرپان پہن کے سکھا سکتا سا مینو حیرانگی ہوئی کیوں کہ جد میں اتنے ٹکٹ لینی سی لندن تو مینو سنگتاں کہن لگیاں جی کرپان پہن کے جاننا ہے تو پھر برٹش ایئر ویز جا سکتے ہو باقیاں چ نہیں کسی چ بھی نہیں میں کہ ایئر انڈیا دے چ بھی نہیں کہن لگے نہیں میں کہ وہ تو اپنے ملک دا جہاز ہے کہن لگے نہیں جا سکتے اس دیش دے جہاز دے ذمہ واری ہور کس تے سونپ دے ہو کیوں سونپ دے ہو کس دے تے کیوں سٹ دے ہو تے جنہاں نے اس ڈھنگ نال اس دیش دی حالت بنا دیتی ہے انہاں نوں حق کی ہے دیش دے سنگھاسن تے بیٹھن دا کہ تسی زندگی دا ہر مسئلہ گولی دے آسلے تے حل کرو توپاں دے آسلے تے حل کرو ٹینکاں دے آسلے تے حل کرو پھر برٹش سرکار نوں کڈن دی لوڑ کی سی پھر تے اوہی ٹھیک سی پھر تے انہاں دے راج ایٹ ہی ٹھیک سی کیونکہ وہ بھی ہر مسئلے نوں گولی نال حل کرنا چاہندے سن تے تسی بھی اسے ڈھنگ نال حل کرو تے کھما کرنی پھر یہ انہاں دے اپنے آنوں کی کریے پھر تے پرائے چنگے نے کسے حد تک وہ پرائے چنگے نے اس ڈھنگ دے نال اکال تخت دی بے حرمتی پرایا نے نہیں کیتی سی جو اپنے نے کر دیتی اور اردو دا ایک شاعر کہندا ہے دشمنوں سے اس قدر صدمے اٹھائے جان پر دوستوں سے اس قدر صدمے اٹھائے جان پر دل سے دشمن کی عداوت کا گلا جاتا رہا یہ حقیقت ہے یہ بہت بڑی جو ہے سچائی ہے تو اج دیوالی ہے میں عرض کیتی ہے سکھی دی لہر مدم ہوئی ہے اس دیوے نو کچھ طوفانی ہواوا نے کہہ رہا ہے دیوا بجھے گا نہیں کیونکہ بہت سارے طوفان چو لنگ چکے ہیں پر فانوس دی لوڑ ہے اس وقت فانوس دی لوڑ ہے وہ تسی فانوس بننا ہوئے گا اس دیوے نو جلانا ہے تے ذمہ واری ہن کی تمام دیش دے گردوارے انہاں بندیاں دے حوالے کر دو جنہاں نو ویکھیے تے گرو چیتے آوے بس انہیں
ਜਿਨ੍ਹਾਂ ਦੇ ਦਰਸ਼ਨ ਕਰੀਏ ਤੇ ਮਨੀ ਸਿੰਘ ਚੇਤੇ ਆਵੇ, ਜਿਨ੍ਹਾਂ ਦੇ ਦਰਸ਼ਨ ਕਰੀਏ ਭਾਈ ਗੁਰਦਾਸ ਚੇਤੇ ਆਵੇ, ਜਿਸ ਦੇ ਦਰਸ਼ਨ ਕਰੀਏ ਭਾਈ ਦਿਆਲਾ ਚੇਤੇ ਆਵੇ, ਜਿਹਦੇ ਦਰਸ਼ਨ ਕਰੀਏ ਗਿੱਦੜ ਨਾ ਚੇਤੇ ਆਵਣ, ਬੁਜ਼ਦਿਲ ਤੇ ਕਾਇਰ ਨਾ ਚੇਤੇ ਆਵਣ, ਜਿਹਦੇ ਦਰਸ਼ਨ ਕਰੀਏ ਤੇ ਸਤਿਗੁਰ ਨੇ ਸਾਨੂੰ ਸਿੰਘ ਲਕਬ ਦਿੱਤਾ ਹੈ ਸ਼ੇਰ ਚੇਤੇ ਆਵ। ਇਸ ਤਰ੍ਹਾਂ ਦੇ ਜੋ ਹੈ ਨਿਜ਼ਾਮ ਨੂੰ ਅਸੀਂ ਬਣਾਈਏ, ਕਹਿ ਦੇਣਾ ਮੇਰਾ ਫਰਜ਼, ਅੱਗੋਂ ਮੰਨਣਾ ਤੁਹਾਡਾ ਫਰਜ਼, ਆਪਣੇ ਫਰਜ਼ ਦੀ ਪੂਰਤੀ ਕਰਦੇ ਹੋਇਆ ਅੱਜ ਦੇ ਇਸ ਪਾਵਨ ਪਵਿੱਤਰ ਤਿਉਹਾਰ ਵਾਲੇ ਦਿਹਾੜੇ ਮੈਂ ਥੋੜੀ ਜਿਹੀਆਂ ਅਰਜ਼ੋਈਆਂ ਤੁਹਾਡੇ ਸਾਹਮਣੇ ਕੀਤੀਆਂ ਨੇ। ਕੱਲ ਦੀ ਆਖਰੀ ਹਾਜ਼ਰੀ ਭਰ ਕੇ ਦਾਸ ਨੇ ਫਿਰ ਇੱਕ ਦਿਨ ਪਟਿਆਲੇ ਵਿੱਚ ਹਾਜ਼ਰੀ ਭਰਨੀ ਹੈ, ਤੇ ਫਿਰ ਦਾਸ ਨੇ ਬੰਬੇ ਜੋ ਹੈ ਚਲੇ ਜਾਣਾ। ਫਿਰ ਜਦੋਂ ਨਦੀ ਨਾਉ ਸੰਜੋਗੀ ਮੇਲਾ ਹੋਇਆ, ਇੱਕ ਨਿੱਕੀ ਜਿਹੀ ਬੇਨਤੀ ਮੈਂ ਹੋਰ ਕਰਨੀ, ਇੱਕ ਮਿੰਟ ਆਪ ਜੀ ਦਾ ਹੋਰ ਲੈਣਾ, ਛੋਟੀ ਜਿਹੀ ਬੇਨਤੀ। ਕੱਲ ਦਾਸਾਂ ਨੇ ਸਿੰਘ ਸਾਹਿਬਾਨ ਦੇ ਸਾਹਮਣੇ ਇੱਕ ਬੇਨਤੀ ਕੀਤੀ ਸੀ ਕਿ ਇੱਥੇ ਜੋ ਸ਼ਹੀਦ ਹੋ ਚੁੱਕੇ ਨੇ, ਸਾਰਿਆਂ ਦੇ ਪਰਿਵਾਰਾਂ ਨੂੰ ਜਾਂ ਜੋ ਵੀ ਬਚੇ ਨੇ ਉਹਨਾਂ ਨੂੰ ਬਕਾਇਦਾ ਛੇਤੀ ਤੋਂ ਛੇਤੀ ਆਰਥਿਕ ਸਹਾਇਤਾ ਆਰੰਭ ਕਰ ਦਿੱਤੀ ਜਾਏ। ਆਰਥਿਕ ਤੇ ਤਜਵੀਜ਼ ਇਸ ਢੰਗ ਦੀ ਉਹਨਾਂ ਨੇ ਕੀਤੀ ਕਿ ਸਿੰਘ ਸਾਹਿਬਾਨ ਨੇ ਅਪੀਲ ਕੀਤੀ ਹੋਈ ਹੈ, ਤੇ ਮੈਂ ਇੱਕ ਤਜਵੀਜ਼ ਰੱਖੀ ਸੀ ਵੀ ਨਹੀਂ ਇੱਕ ਅਲੱਗ ਬੋਰਡ ਬਣਾ ਦਿਓ, ਉਹ ਭਾਵੇਂ ਸ਼੍ਰੋਮਣੀ ਕਮੇਟੀ ਦੇ ਅੰਦਰ ਹੋਵੇ, ਸਿੰਘ ਸਾਹਿਬਾਨ ਦੇ ਅੰਦਰ ਹੋਵੇ, ਤੇ ਉਹ ਬੋਰਡ ਉਹਦੇ ਚ ਪੰਜ ਪਤਵੰਤੇ ਸਿੰਘ ਅੰਮ੍ਰਿਤਸਰ ਦੀ ਹੋਣ, ਤਾਂ ਕਿ ਐਸਾ ਨਾ ਹੋਵੇ ਇੱਕ ਦਿੱਲੀ ਦਾ ਹੋਵੇ, ਇੱਕ ਕਲਕੱਤੇ ਦਾ ਹੋਵੇ, ਤੇ ਜਦ ਸਹਾਇਤਾ ਦੇਣੀ ਹੋਵੇ ਤੇ ਦਿੱਲੀ ਵਾਲਾ ਆਵੇ ਤੇ ਦੇਵੇ, ਬੰਬੇ ਵਾਲਾ ਆਵੇ ਤੇ ਦੇਵੇ, ਕਲਕੱਤੇ ਵਾਲਾ ਆਵੇ ਤੇ ਉਹ ਇੱਕ ਨਾ ਆਇਆ ਇੱਕ ਆਇਆ ਨਹੀਂ, ਉਹ ਪੰਜੇ ਸਿੰਘ ਵੀ ਇੱਥੋਂ ਦੇ ਚਾਹੀਦੇ ਨੇ। ਤੇ ਸਿਲਸਿਲਾਵਾਰ ਉਹਨਾਂ ਤਮਾਮ ਯਤੀਮਾਂ ਨੂੰ, ਬੇਵਾਵਾਂ ਨੂੰ ਜਾਂ ਬਿਰਧ ਜਿਨ੍ਹਾਂ ਦੇ ਸਿਰ ਦੇ ਉੱਤੋਂ ਜਵਾਨ ਬੱਚਿਆਂ ਦੇ ਸਾਏ ਚਲੇ ਗਏ, ਉਹਨਾਂ ਨੂੰ ਇਹ ਮਦਦ ਛੇਤੀ ਤੋਂ ਛੇਤੀ ਆਰੰਭ ਕਰ ਦਿੱਤੀ ਜਾਏ। ਸੰਤ ਮੱਖਣ ਸਿੰਘ ਸੱਤ ਵਾਲੀ ਗਲੀ ਦੇ ਜੋ ਪੁਰਾਣੀ ਟਕਸਾਲ ਹੈ, ਉਹਨਾਂ ਨੇ ਬੜੀ ਹਮਦਰਦੀ ਜਤਾਈ। ਉਹ ਵੀ ਕਹਿਣ ਲੱਗੇ ਜੇ ਮੇਰੇ ਨਾਲ ਚਾਰ ਪੰਜ ਸੱਜਣ ਇਸ ਤਰੀਕੇ ਨਾਲ ਇਕੱਠੇ ਹੋ ਜਾਣ ਤਾਂ ਮੈਂ ਆਪਣੇ ਤੌਰ ਤੇ ਵੀ ਮੈਂ ਕਾਫੀ ਮਾਇਆ ਇਕੱਠੀ ਕਰ ਸਕਦੇ ਹਾਂ। ਹੋਰ ਵੀ ਕਈ ਸੱਜਣਾਂ ਨੇ ਇਸ ਢੰਗ ਨਾਲ ਆਖਿਆ। ਇਸ ਵਕਤ ਹੈ ਕਿਵਾਂ ਕਰਨੀ, ਤੁਸੀਂ ਮੈਨੂੰ ਕਥਾ ਭੇਟ ਦਿੱਤੀ ਅੱਜ ਦੀ, ਤੇ ਮੇਰੀ ਜੇਬ ਦੇ ਚ ਵੀ ਜੋ ਕੁਛ ਹੋਇਆ ਮੈਂ ਟਟੋਲ ਲਿਆਂਗਾ, ਉਹ ਵੀ ਮੈਂ ਭੇਟ ਕਰ ਦਿਆਂਗਾ ਇੱਥੇ। ਤੇ ਇਹ ਮੈਂ ਸੰਤ ਫਤਿਹ ਜੋ ਹੈ ਮੱਖਣ ਸਿੰਘ ਜੀ ਦੇ ਹਵਾਲੇ ਜੋ ਹੈ ਕਰਦਾ, ਜੋ ਸੱਤੋ ਵਾਲੀ ਗਲੀ ਦੇ ਇਸ ਵਕਤ ਸਰਪ੍ਰਸਤ ਨੇ, ਉਸ ਡੇਰੇ ਨੂੰ ਜੋ ਹੈ ਚਲਾ ਰਹੇ ਨੇ। ਤੂੰ ਆਪਣੇ ਢੰਗ ਨਾਲ ਇਹ ਮਾਇਆ ਜਿਹੜੇ ਜਿਹੜੇ ਲੋੜਵੰਦ ਹੋਵਨ ਉਹਨਾਂ ਨੂੰ ਭੇਟ ਕਰ ਦੇਣ। ਤੇ ਮੈਂ ਕਦੀ ਕਿਸੇ ਸ਼ਹਿਰ ਵਿੱਚ ਕਥਾ ਭੇਟ ਮੰਗਦਾ ਨਹੀਂ ਹੁੰਦਾ, ਤੁਸੀਂ ਅੱਜ ਅਗਰ ਮੈਨੂੰ ਕਥਾ ਭੇਟ ਦੇ ਦਿਓ ਤਾਂ ਮੈਂ ਤਹਿ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਹੋਵਾਂਗਾ ਔਰ ਸਾਹਿਬਾਂ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਤੁਹਾਡੀ ਜਿਹੜੀ ਮਾਇਆ ਹੈ ਸਤਿਗੁਰ ਸਫਲ ਕਰੇ, ਲੇਖੇ ਲਾਵੇ, ਤੇ ਮੈਂ ਆਪਣੇ ਰੂਪ ਵਿੱਚ ਇਹ ਭੇਟ ਕਰਦਾ। ਫਿਰ ਸ਼੍ਰੋਮਣੀ ਕਮੇਟੀ ਨੇ ਜੋ ਬੋਰਡ ਬਣਾਇਆ ਉਸ ਬੋਰਡ ਲਈ ਵੀ ਦਾਸ ਸੇਵਾ ਜੋ ਹੈ ਕਰੇਗਾ। ਤੋ ਆਪ ਜੋ ਹੈ ਜਿਹੜੇ ਜਿਹੜੇ ਸੱਜਣ ਮਾਈ ਬਾਈ ਮਾਇਆ ਭੇਟ ਕਰ ਰਹੇ ਨੇ, ਸਤਿਗੁਰ ਦੇਵ ਜੀ ਮਹਾਰਾਜ ਸਾਰਿਆਂ ਦੀ ਮਾਇਆ ਲੇਖੇ ਲਾਣ, ਪ੍ਰਵਾਨ ਕਰਨ, ਤੇ ਇਹ ਮਾਇਆ ਯਤੀਮਾਂ ਲਈ, ਬੇਵਾਵਾਂ ਲਈ ਔਰ ਉਹਨਾਂ ਮਾਸੂਮ ਤੇ ਕਮਜ਼ੋਰ ਬਿਰਧ ਮਾਤਾਵਾਂ ਲਈ ਹੈ। ਸੋ ਸਤਿਗੁਰ ਸਾਰਿਆਂ ਦੀ ਮਾਇਆ ਸਫਲੀ ਕਰਨ, ਲੇਖੇ ਲਾਣ।

0: ರೋಸ್
1: ಅಮೃತ ಸಿಂಚನ ನಾಳವಿ ನಿಮ್ದ ಸಹಜ ನಿಜ ಅಂದ ಪಾವ ಸ್ವಭಾವ ನೀ ಬದಲ ಸಹಜದ ಅಖರೀ ಅರ್ಥ ಸ್ವಭಾವ ಕ್ಯೂಕಿ ಜಿಹੜੀ ಗಲ್ ಸ್ವಭಾವ ಚ ಶಾಮಲ ಹೋ ಜಾ ਜਿਹੜੀ ਗੱਲ ਸੁਭਾਵ ਚ ਸ਼ਾਮਲ ਹੋਵੇ ਉਹ ਮਨੁੱਖ ਸਹਿਜੇ ਕਰ ਲੈਣ ਤੇ ਜਿਹੜੀ ਗੱਲ ਸੁਭਾਵ ਚ ਸ਼ਾਮਲ ਨਾ ਹੋਵੇ ਜੇ ਉਹ ਕਰਨ ਦੀ ਕੋਸ਼ਿਸ਼ ਵੀ ਕਰੇ ਤਾਂ ਉਹ ਕਰਨ ਲੱਗਿਆ ਉਸਨੂੰ ਉਚੇਚ ਕਰਨੀ ਪੈਂਦੀ ਇਸੇ ਲਈ ਸਹਿਜ ਲਫ਼ਜ਼ ਸੁਭਾਅ ਨਾਲ ਸ਼ਾਮਲ ਹੁੰਦਾ ਸਹਿਜ ਸੁਭਾਏ ਹੋਏ ਸੋ ਹੋਏ ਸਹਿਜ ਹਮੇਸ਼ਾ ਉਸ ਗੱਲ ਵਿੱਚ ਹੁੰਦੀ ਏ ਉਸ ਕੰਮ ਵਿੱਚ ਹੁੰਦੀ ਹੈ ਜਿਹੜੀ ਸੁਭਾਵ ਚ ਸ਼ਾਮਲ ਹੋ ਜਾਏ ਤੋ ਹਜ਼ੂਰ ਦਾ ਕਹਿਣ ਦਾ ਭਾਵ ਹੈ ਕਹਿੰਦੇ ਨੇ ਨਿੰਮ ਨੂੰ ਕੋਈ ਅੰਮ੍ਰਿਤ ਸਿੰਚ ਲਾਏ ਪਰ ਉਹਦਾ ਸਹਿਜ ਨਹੀਂ ਜਾਂਦਾ ਭਾਵ ਉਹਦਾ ਸੁਭਾਅ ਨਹੀਂ ਬਦਲਦਾ ਕਿਉਂਕਿ ਨਿੰਮ ਨੂੰ ਅੰਮ੍ਰਿਤ ਤਾਂ ਬਾਹਰ ਪਾਇਆ ਗਿਆ ਹੈ ਤੇ ਸੁਭਾਅ ਉਹਦੇ ਅੰਦਰ ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਕਈ ਗੱਲਾਂ ਮਨੁੱਖ ਦੇ ਤਨ ਨਾਲ ਸਾਂਝ ਰੱਖਦੀਆਂ ਨੇ ਬਾਹਰ ਨਾਲ ਸਾਂਝ ਰੱਖਦੀਆਂ ਨੇ ਤਨ ਦਾ ਕੱਪੜਾ ਮੈਲਾ ਹੋ ਜਾਏ ਤਨ ਮੈਲਾ ਹੋ ਜਾਏ ਤਨ ਉੱਪਰ ਦੀ ਚੀਜ਼ ਹੈ ਇਹਨੂੰ ਮੈਲ ਬਾਹਰੋਂ ਲੱਗਣੀ ਬਾਹਰੋਂ ਪਏ ਖਾਕ ਮਿੱਟੀ ਤੇ ਤਨ ਤੇ ਮੈਲ ਚੜ ਜਾਏ ਤੇ ਉਸ ਮੈਲ ਨੂੰ ਬਾਹਰੋਂ ਪਈ ਮੈਲ ਨੂੰ ਉਤਾਰਨ ਲਈ ਬਾਹਰ ਪਾਣੀ ਦੀ ਲੋੜ ਹੈ ਤਨ ਦਾ ਕੱਪੜਾ ਮੈਲਾ ਹੋ ਜਾਏ ਸਾਬਣ ਦੀ ਜ਼ਰੂਰਤ ਹੈ ਹਜ਼ੂਰ ਕਹਿੰਦੇ

0: ਪਿਓ ਕੇ ਬਾਹਰੋਂ ਮੈਲ ਲੱਗੀ। ਪਰ ਜੇ ਮਤ ਨੂੰ ਮੈਲ ਲੱਗ ਜਾਏ, ਜੇ ਵਿਚਾਰਾਂ ਨੂੰ ਮੈਲ ਲੱਗ ਜਾਏ, ਮਨੁੱਖ ਦੇ ਵਿਚਾਰ ਮੈਲੇ ਹੋ ਜਾਣ, ਤਾਂ ਵਿਚਾਰ ਤਾਂ ਬਾਹਰ ਨਹੀਂ ਅੰਦਰ ਰਹਿੰਦੇ ਨੇ। ਬਾਹਰਲਾ ਪਾਣੀ ਅੰਦਰਲੀ ਚੀਜ਼ ਨੂੰ ਤੋੜ ਨਹੀਂ ਸਕਦਾ। ਜੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਵਿਚਾਰ ਅੰਦਰ ਰਹਿੰਦੇ ਨੇ ਤੇ ਅੰਦਰ ਵਿਚਾਰ ਹੀ ਜਾ ਸਕਦੇ ਨੇ। ਇਸ ਲਈ ਜੇ ਵਿਚਾਰਾਂ ਨੂੰ ਧੋਣਾ ਹੋਵੇ ਤਾਂ ਵਿਚਾਰਾਂ ਨਾਲ ਹੀ ਧੋਤਾ ਜਾ ਸਕਦਾ। ਜੇ ਅੰਦਰਲੇ ਵਿਚਾਰਾਂ ਨੂੰ ਮੈਲ ਲੱਗ ਜਾਏ ਤਾਂ ਜ਼ਰੂਰਤ ਪਏਗੀ ਵਿਚਾਰਾਂ ਦੀ, ਕਿਉਂਕਿ ਵਿਚਾਰ ਹੀ ਵਿਚਾਰ ਤੱਕ ਪੁੱਜ ਸਕਦੇ ਨੇ। ਹਜ਼ੂਰ ਕਹਿੰਦੇ ਨੇ ਜੇ ਤੇਰਾ ਮਨ ਮੈਲਾ ਹੋ ਜਾਏ ਤੇ ਮਨ ਮੈਲੇ ਦੇ ਕਾਰਨ ਮਤ ਮੈਲੀ ਹੋ ਜਾਏ ਤੇ ਮਤ ਮੈਲੀ ਦੇ ਕਾਰਨ ਵਿਚਾਰ ਮੈਲੇ ਹੋ ਜਾਣਗੇ। ਤੇਰੇ ਲਈ ਜ਼ਰੂਰੀ ਹੈ ਤੂੰ ਗੁਰੂ ਦੇ ਵਿਚਾਰਾਂ ਦੀ ਛੋਹ ਦੇ, ਕਿਉਂਕਿ ਵਿਚਾਰ ਹੀ ਵਿਚਾਰਾਂ ਨੂੰ ਪਵਿੱਤਰ ਕਰ ਸਕਦੇ ਨੇ। ਪਰ ਜ਼ਰੂਰੀ ਹੈ ਛੋਹ ਦੇ। ਆ ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੀ ਛੋਹ ਦੇਣੀ ਪੈਂਦੀ ਹੈ। ਜੇ ਆਖੀਏ ਪਾਣੀ ਦਾ ਟੱਬ ਬਾਥਰੂਮ ਵਿੱਚ ਪਿਆ ਰਹੇ ਤੇ ਅਸੀਂ ਬੈਡਰੂਮ ਵਿੱਚ ਪੈ ਪੈ ਸਾਫ਼ ਹੋ ਜਾਈਏ, ਐਸਾ ਤਾਂ ਨਹੀਂ ਹੋ ਸਕਦਾ। ਤਣ ਨੂੰ ਧੋਣ ਲਈ ਵੀ ਤਾਂ ਪਾਣੀ ਦੇ ਨੇੜੇ ਹੋਣਾ ਪਏਗਾ, ਪਾਣੀ ਦੀ ਲਪੇਟ ਵਿੱਚ ਆਉਣਾ ਪਏਗਾ, ਪਾਣੀ ਦੀ ਛੋਹ ਲੈਣੀ ਪਏਗੀ। ਪਾਣੀ ਦੀ ਦੂਰੀ ਨਾਲ ਤਣ ਸਾਫ਼ ਨਹੀਂ ਹੁੰਦਾ, ਬਲਕਿ ਹਜ਼ੂਰ ਨੇ ਤਾਂ ਬਾਣੀ ਵਿੱਚ ਇੱਕ ਥਾਂ ਤੇ ਫਰਮਾਇਆ, ਕਹਿੰਦੇ ਨੇ
1: ਤਿਖਾ ਤਿਹਾਇਆ ਕਿਉਂ ਲੜੇ, ਤਿਖਾ ਤਿਹਾਇਆ ਕਿਉਂ ਲੜੇ, ਜਾਂ ਸਰ ਪੀਤਰ ਪਾਲ।
0: ਪਿਆਸੇ ਦੀ ਪਿਆਸ ਨਹੀਂ ਬੁੱਝ ਸਕਦੀ ਜੇ ਨਦੀ ਦੇ ਤੇ ਪਿਆਸੇ ਦੇ ਦਰਮਿਆਨ ਵਿੱਚ ਕੋਈ ਦੀਵਾਰ ਹੋਵੇ, ਉਹਨੂੰ ਪਾਣੀ ਦਾ ਬੁੱਕ ਭਰ ਕੇ ਹੋਠਾਂ ਰਾਹੀਂ ਮੂੰਹ ਰਾਹੀਂ ਅੰਦਰ ਨਿਕਲਣਾ ਪਏਗਾ, ਪਿਆਸ ਤਾਂ ਬੁੱਝੇਗੀ, ਛੋਹ ਲੈਣੀ ਪਏਗੀ। ਤੇ ਜੇ ਬਾਹਰਲੇ ਪਾਣੀ ਦੀ ਤਨ ਨੂੰ ਜ਼ਰੂਰਤ ਹੈ ਛੋਹ ਲੈਣ ਦੀ ਤਾਂ ਸਾਫ਼ ਹੁੰਦਾ ਹੈ, ਤਾਂ ਅੰਦਰਲੇ ਵਿਚਾਰਾਂ ਨੂੰ ਵੀ ਵਿਚਾਰਾਂ ਦੀ ਛੋਹ ਦੀ ਲੋੜ ਹੈ। ਇੱਥੋਂ ਤੱਕ ਵਿਚਾਰ ਪਹੁੰਚਾਉਣੇ ਨੇ, ਵਿਚਾਰ ਦੂਰ ਪੈ ਰਹੇ ਨੇ ਬਾਣੀ ਦੇ। ਸ਼ਬਦ ਕੀ, ਬਾਣੀ ਕੀ, ਸ੍ਰੀ ਗੁਰੂ ਗ੍ਰੰਥ ਸਾਹਿਬ ਕੀ, ਗੁਰੂ ਦੇ ਪਵਿੱਤਰ ਸਾਫ਼ ਸੁਥਰੇ ਵਿਚਾਰ। ਜੇ ਤੇਰੇ ਵਿਚਾਰ ਮੈਲੇ ਹੋ ਜਾਣ ਤਾਂ ਵਿਚਾਰਾਂ ਨੂੰ ਵਿਚਾਰ ਹੀ ਸਾਫ਼ ਕਰ ਸਕਦੇ ਨੇ। ਪਰ ਇੱਕ ਸ਼ਰਤ ਤੇ ਵੀ ਗੁਰੂ ਦੇ ਵਿਚਾਰ ਤੇਰੇ ਅੰਦਰ ਜਾ ਕੇ ਤੇਰੇ ਵਿਚਾਰਾਂ ਨੂੰ ਛੋਣ। ਐਸਾ ਨਾ ਹੋਵੇ ਵੀ ਤੂੰ ਆਖੇ ਗੁਰਦੁਆਰੇ ਅਖੰਡ ਪਾਠ ਰਖਾ ਦਿਆਂ, ਪੈਸੇ ਭੇਜ ਦਿਆਂ, ਰੁਪਏ ਪਹੁੰਚ ਜਾਣ, ਗ੍ਰੰਥੀ ਸਿੰਘ ਗੁਰਦੁਆਰੇ ਅਖੰਡ ਪਾਠ ਕਰ ਦੇਵੇ ਤੇ ਤੇਰੇ ਵਿਚਾਰ ਘਰ ਬੈਠੇ ਪਵਿੱਤਰ ਹੋ ਜਾਣ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਹਾਗੜੇ ਦੀ ਵਾਰ ਦੇ ਚੋਂ ਅੱਜ ਪਾਵਨ ਪਵਿੱਤਰ ਹੁਕਮਨਾਮਾ ਆਇਆ ਹੈ ਤੇ ਇਹ ਵਾਰ ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਇਸ ਵਾਰ ਨਾਲ ਜਿਹੜੇ ਸਲੋਕ ਸੰਮਿਲਿਤ ਨੇ ਉਹ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ ਤੇ ਗੁਰੂ ਅਰਜਨ ਦੇਵ ਜੀ ਦੇ ਨੇ। ਇੱਥੋਂ ਇੱਕ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਵਾਰ ਦੇ ਸਿਰਫ ਪੌੜੀਆਂ ਹੀ ਸਨ, ਵਾਰ ਦੀ ਬਾਣੀ ਸਿਰਫ ਪੌੜੀਆਂ ਦੀ ਬਾਣੀ ਹੈ। ਸਲੋਕ ਬਾਅਦ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜੇ ਨੇ। ਇਸ ਵਾਰ ਦੇ ਤੇ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ। ਜੇ ਕਹਿ ਦਈਏ ਸਾਰੀ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਸਲੋਕ ਵੀ ਜੈਸੇ ਉੱਪਰ ਹੈਡਿੰਗ ਹੈ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਤੋਂਨੇ ਸਾਰੀ ਵਾਰ ਗੁਰੂ ਰਾਮਦਾਸ ਜੀ ਦੀ ਨਹੀਂ, ਕਿਉਂਕਿ ਥੱਲੇ ਆ ਜਾਂਦਾ ਸਲੋਕ ਮਹੱਲਾ ਤੀਜਾ, ਫਿਰ ਆ ਜਾਂਦਾ ਸਲੋਕ ਮਹੱਲਾ ਪੰਜਵਾਂ, ਅੱਗੇ ਪੰਜਵੇਂ ਮਹੱਲੇ ਦੇ ਵੀ ਸਲੋਕ ਨੇ ਇਸ ਵਾਰ ਦੇ ਵਿੱਚ। ਤੋ ਗੁਰੂ ਰਾਮਦਾਸ ਜੀ ਮਹਾਰਾਜ ਤੋਂ ਪਹਿਲੇ ਦੇ ਤੇ ਬਾਅਦ ਦੀ ਪਾਤਸ਼ਾਹੀਆਂ ਦੇ ਸਲੋਕਾਂ ਦਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਵਾਰ ਸ਼ੁੱਧ ਰੂਪ ਦੇ ਵਿੱਚ ਸਿਰਫ ਪੌੜੀਆਂ ਹੀ ਹੈ। ਪੌੜੀਆਂ ਦੇ ਨਾਲ ਸਲੋਕ ਬਾਅਦ ਦੇ ਵਿੱਚ ਜੋੜੇ ਗਏ ਨੇ, ਜੈਸੇ ਆਸਾ ਦੀਵਾਰ ਇਹਦੇ ਵਿੱਚ ਵੀ ਤੁਹਾਨੂੰ ਦੂਜੇ ਪਾਤਸ਼ਾਹ ਦੇ ਸਲੋਕ ਮਿਲਣਗੇ, ਪਹਿਲੇ ਪਾਤਸ਼ਾਹ ਦੇ ਮਿਲਣਗੇ। ਮੁਖਤਲਿਫ ਜਿਤਨੀਆਂ ਵਾਰਾਂ ਨੇ ਉਹਦੇ ਵਿੱਚ ਕਈ ਕਈ ਪਾਤਸ਼ਾਹੀਆਂ ਦੇ ਸਲੋਕ ਮਿਲਣਗੇ, ਪਰ ਵਾਰ ਅਸਲ ਦੇ ਜਦ ਪੌੜੀਆਂ ਦੇ ਰੂਪ ਵਿੱਚ ਆਏ ਤਾਂ ਉਹ ਇੱਕ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਇਸ ਦੀਆਂ ਪੌੜੀਆਂ ਸਾਰੀ ਦੀਆਂ ਸਾਰੀਆਂ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਜਿਹੜੇ ਜਿਹੜੇ ਸਲੋਕ ਵਾਰਾਂ ਦੀਆਂ ਪੌੜੀਆਂ ਨਾਲ ਸੁਮੇਲ ਖਾ ਸਕਦੇ ਸਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋੜ ਦਿੱਤੇ, ਪਰ ਜਿਹੜੇ ਸਲੋਕ ਮੇਲ ਨਹੀਂ ਖਾ ਸਕਦੇ ਸਨ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ ਦਰਜ ਕੀਤਾ ਗਿਆ ਤੇ ਉਸ ਬਾਣੀ ਦਾ ਨਾਂ ਰੱਖਿਆ ਗਿਆ ਸਲੋਕ ਵਾਰਾਂ ਤੋਂ ਵਧੀਕ। ਇੱਥੋਂ ਗੱਲ ਸਪਸ਼ਟ ਹੋ ਗਈ ਵੀ ਇਹ ਉਹ ਸਲੋਕ ਨੇ ਜੋ ਵਾਰਾਂ ਵਿੱਚ ਨਹੀਂ ਸਮਾ ਸਕੇ, ਵਾਰਾਂ ਵਿੱਚੋਂ ਬਚ ਗਏ। ਤੋ ਇਹ ਪਹਿਲੇ ਪਾਤਸ਼ਾਹ ਦੇ, ਤੀਜੇ ਚੌਥੇ ਪੰਜਵੇਂ ਪਾਤਸ਼ਾਹ ਦੇ ਸਲੋਕ ਤੁਹਾਨੂੰ ਬਾਅਦ ਦੇ ਵਿੱਚ ਮਿਲਣਗੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਖੀਰ ਵਿੱਚ। ਤੋ ਪੌੜੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਹੈ, ਇਹਦੇ ਨਾਲ ਸਲੋਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਨੇ, ਤੇ ਵਾਰਾਂ ਦੀ ਇਹ ਜਿਹੜੀ ਕਾਵਿ ਰਚਨਾ ਹੈ ਇਹਦੀ ਪ੍ਰਧਾਨਤਾ ਵੀ ਸਿਰਫ ਪੰਜਾਬ ਵਿੱਚ ਰਹੀ ਹੈ। ਵਾਰਾਂ ਦੀ ਜਿਹੜੀ ਕਾਵਿ ਕਲਾ ਹੈ ਭਾਰਤ ਦੇ ਹੋਰ ਮੁਖਤਲਿਫ ਸੂਬਿਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ। ਇਹ ਗੱਲ ਵੱਖਰੀ ਹੈ ਕਿ ਕੁਮਾਈਓ ਦੀਆਂ ਪਹਾੜੀਆਂ ਵਿੱਚ ਇੱਕ ਚਾਚਰੀ ਛੰਦ ਗਾਇਆ ਜਾਂਦਾ ਹੈ ਜੋ ਬਕਾਇਦਾ ਜਾਪ ਸਾਹਿਬ ਦੇ ਵਿੱਚ ਹੈ। ਭੁਜੰਗ ਪ੍ਰਿਆਦ ਛੰਦ ਸਾਹਿਤਕ ਰਚਨਾਵਾਂ ਵਿੱਚ ਮਿਲਦਾ ਹੈ ਤੇ ਸੰਗੀਤ ਦੀ ਦੁਨੀਆ ਵਿੱਚ ਉਸਦੀ ਚਰਚਾ ਹੈ, ਪਰ ਇਹ ਜਿਹੜੀ ਵਾਰਾਂ ਦੀ ਕਾਵਿ ਰਚਨਾ ਹੈ ਇਹ ਕੇਵਲ ਪੰਜਾਬ ਤੇ ਇੰਜ ਕਹਿ ਲੋ ਪੰਜਾਬੀ ਕਵੀਆਂ ਦੀ ਪ੍ਰਾਚੀਨ ਦੇਣ ਹੈ। ਔਰ ਆਪ ਸੁਣ ਕੇ ਹੈਰਾਨ ਹੋ ਜਾਓਗੇ, ਇੱਥੇ ਵਾਰ ਦੇ ਅਰਥ ਇੰਨੇ ਹੀ ਨੇ ਕਿ ਜੰਗੀ ਤਰਜ਼ ਦੇ ਉੱਤੇ ਉਚਾਰਨ ਕੀਤੀ ਹੋਈ ਬਾਣੀ। ਲਫ਼ਜ਼ ਤੇ ਵਾਰ ਇੰਗਲਿਸ਼ ਦਾ ਹੈ, ਪਰ ਇੱਥੇ ਵੀ ਵਾਰ ਦਾ ਮਤਲਬ ਹੈ ਜੰਗ। ਮੇਲ ਖਾ ਗਏ ਅਰਬੀ ਦੇ ਵਿੱਚ, ਫਾਰਸੀ ਦੇ ਪਾਕ ਲਫ਼ਜ਼ ਹੈ ਔਰ ਉਹਦੇ ਅਰਥ ਬਣਦੇ ਨੇ ਪਵਿੱਤਰ, ਪਾਕ, ਸਾਫ਼ ਸੁਥਰਾ। ਪਰ ਸੰਸਕ੍ਰਿਤ ਦੇ ਵਿੱਚ ਵੀ ਪਾਕ ਲਫ਼ਜ਼ ਹੈ ਤੇ ਪਾਕ ਲਫ਼ਜ਼ ਦਾ ਮਤਲਬ ਹੈ ਭੋਜਨ, ਪ੍ਰਸ਼ਾਦ, ਪਾਕ ਸਾਲ ਰਸੋਈ ਜਿੱਥੇ ਭੋਜਨ ਬਣਾਇਆ ਜਾਂਦਾ ਹੈ, ਪਾਕ ਭੋਜਨ। ਤੇ ਪਾਕ ਲਫ਼ਜ਼ ਜੇ ਫਾਰਸੀ ਦਾ ਹੋਵੇ, ਉਰਦੂ ਦਾ, ਅਰਬੀ ਦਾ, ਤੇ ਇਹਦਾ ਅਰਥ ਹੈ ਸਾਫ਼ ਸੁਥਰਾ। ਸ਼ਬਦ ਇੱਕੋ ਹੈ, ਅਰਥ ਬਦਲ ਜਾਂਦੇ ਨੇ, ਅਰਥਾਂ ਦੇ ਵਿੱਚ ਬਹੁਤ ਵੱਡਾ ਭੇਦ ਪੈ ਜਾਂਦਾ। ਮੈਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਇਸ ਤਰ੍ਹਾਂ ਦੇ ਸੈਂਕੜੇ ਸ਼ਬਦ ਨੋਟ ਕੀਤੇ ਨੇ। ਅਗਰ ਤੁਸੀਂ ਪਰਸ਼ੀਅਨ ਨੂੰ ਸਾਹਮਣੇ ਰੱਖ ਕੇ ਉਸ ਸ਼ਬਦ ਦੇ ਅਰਥ ਕਰੋਗੇ ਤਾਂ ਅਰਥ ਕੁਝ ਹੋਰ ਬਣਦੇ ਨੇ, ਜੇ ਸੰਸਕ੍ਰਿਤ ਨੂੰ ਸਾਹਮਣੇ ਰੱਖ ਕੇ ਕਰੋਗੇ ਤੇ ਅਰਥ ਕੁਝ ਹੋਰ ਬਣਦੇ ਨੇ। ਕਰਮ, ਹੁਣ ਕਰਮ ਸ਼ਬਦ ਸੰਸਕ੍ਰਿਤ ਦਾ ਹੈ, ਇਸ ਦੇਸ਼ ਦਾ ਹੈ, ਇਹਦੇ ਅਰਥ ਹੋ ਗਏ ਕੰਮ। ਪਰ ਕਰਮ ਸ਼ਬਦ ਪਰਸ਼ੀਅਨ ਦਾ ਵੀ ਹੈ, ਇਹਦੇ ਅਰਥ ਨੇ ਬਖਸ਼ਿਸ਼, ਫਲਾਣੇ ਤੇ ਖੁਦਾ ਦਾ ਕਰਮ ਹੋ ਗਏ, ਬਖਸ਼ਿਸ਼, ਰਹਿਮਤ। ਤੋ ਵਾਰ ਇਹ ਜਿਹੜਾ ਸ਼ਬਦ ਹੈ ਇਹ ਫਾਰਸੀ ਅਰਬੀ ਨਾਲ ਨਹੀਂ ਬਲਕਿ ਅੰਗਰੇਜ਼ੀ ਨਾਲ ਮੇਲ ਖਾ ਗਿਆ ਹੈ। ਜੈਸੇ ਕਿ ਤੂੰ ਮੇਰਾ ਗੁਰਹਾਈ, ਤੂੰ ਮੇਰਾ ਵੱਡਾ ਗੁਰੂ ਹੈ, ਮਹਾਨ ਗੁਰੂ ਹੈ। ਮੈਂ ਤੇ ਹੈਰਾਨ ਹੋ ਜਾਂਦਾ ਕਈ ਲਫ਼ਜ਼ ਇਸ ਤਰ੍ਹਾਂ ਸੁਭਾਵਕ ਹੀ ਮੇਲ ਖਾ ਗਏ ਨੇ, ਸੁਥੇ ਸਿੱਧ ਮੇਲ ਖਾ ਗਏ ਨੇ। ਪਰ ਉਹ ਸ਼ਬਦ ਜਿਸ ਬੋਲੀ ਦਾ ਹੋਵੇਗਾ ਉਹਦੇ ਚ ਉਸਦੇ ਅਰਥ ਕਰੋਗੇ ਤਾਂ ਹੀ ਸਹੀ ਸਪਸ਼ਟੀਕਰਨ ਹੋ ਸਕੇਗਾ, ਵਰਨਾ ਨਹੀਂ, ਵਰਨਾ ਅਰਥਾਂ ਦਾ ਅਨਰਥ ਹੋਵੇਗਾ। ਤੋ ਜੰਗੀ ਤਰਜ਼ ਦੇ ਉੱਤੇ ਗੁਰਬਾਣੀ ਜਿਹੜੇ ਕਈ ਕਹਿੰਦੇ ਨੇ ਨਾ ਕਿ ਜੰਗੀ ਤਰਜ਼ ਦੇ ਗੀਤ ਤੇ ਬਾਅਦ ਵਿੱਚ ਛੇਵੇਂ ਪਾਤਸ਼ਾਹ ਦੀ ਦੇਣ ਨੇ, ਪਰ ਮੈਂ ਅਰਜ਼ ਕਰਾਂ ਇਹ ਵਾਰਾਂ ਗੁਰੂ ਅਰਜਨ ਦੇਵ ਜੀ ਨੇ ਚੜਾਈਆਂ ਨੇ, ਇਹ ਜੰਗੀ ਤਰਜ਼ ਹੈ। इस बाणी नू जंगी तरज देते गायन करना है। एक गल वखरी है कि ए धुना अजोके किसे हद तक रागी सिंगा नू भुल गई ने, क्योंकि धुना भी सतगुरु ने चाड़ दी, जंगी तरज की धुन की होनी चाहिए है। तो महाराज ने लिखे है टुंडे असरा जे की धुनी, धुन ओ गायन करो जड़ी टुंडे असराज दी धुन है। लल्ला बहलीमा की धुनी गावनी, चंद्रहाड़ा सोइया की धुनी, ये धुन नौ धुना चढ़ी हुई ने, ते नौ दिया नौ धुना जंगी तरस दिया ने। बहुत पुरानी गल है, भाई कल्याण सिंह जी बैठे ने, ते लखनऊ दे एक सज्जन संगीत दे उत्ते बहुत वड्डा ग्रंथ लिख रहा सी, ओ मेरे को लाया ते कहन लगा मैं भारत दे मुख्तलिफ पहलुआं दे च फिरकियां दे च जो संगीत दी प्रथा है एदी खोज कर रहे हैं। ते एक गुरु घर दे च जिहड़ी संगीत दी प्रथा है एदी भी मैं जानकारी लेनी है थोड़ी, ते मेरे को लाए सन, मैं उन्होंने कह दिता सी मैं संगीत दा थोड़ा बहुत अध्ययन जरूर किया पर बारीकियां मैं तेनों नहीं दस सकांगा। मैनू कहण लगा संगीत दियां बारीकियां मैनू नहीं चाहीदियां, संगीत दी जिहड़ी शैली है, संगीत दी जिहड़ी उपरली रूपरेखा है, मैं ते सिर्फ इस दी जानकारी लैणी है। ते मैं उसनू कह दिता कि इतने राग ने गुरु ग्रंथ साहिब जी महाराज दे च, इहदे च पड़तालां भी हैगियां ने, ताल बदल बदल के गायन करना और काफी ने। फिर इस तो इलावा खास गल जिहड़ी देखण दे च है, उहने चढ़िया हुई नौ धुना, इन्हां नौ धुना दे च मैनू चंगी तरह याद है उसने बड़ी दिलचस्पी लई है। टुंडे असरा जे की धुनी, चंद्रहाड़ा सोइया की धुनी, लल्ला बहलीमा की धुनी, मूसे की वार की धुनी, इहदे उत्ते उसने बड़ी दिलचस्पी लई सी। और मैं हैरान होया जद साल बाद छप के उसकी किताब आई ना, तो सानू तो ना पता चल सके इन्हां नौ धुनां की वास्तविक रूपरेखा की, उन्हें रूपरेखा भी लिख दी सी, उन्हें अपने ढंग नाल खोज की, बड़ी मेहनत की, एक एक दे कोल गया। यह गल वखरी है कि यह नौ धुनां भी अज सिख जगत दे च किसे हद तक इन्हां दी रूपरेखा खो गई है। ये सानू विरसा हुण संभाल के रखना पएगा, इन्नी मैं अर्ज करदे आ। ठीक है, रिफरेंस लाइब्रेरी ते तबाह हो गई, जो साडी कौम दी बहुत कीमती साहित्यक विरासत सी, असी संगीत दी विरासत नू भी संभाल के रखना है। पुराने गायक जिन्हां नू गुरमत संगीत दा बोध होवे, उन्हां दियां आवाज़ां, उन्हां दे ओ गायन करन दे तौर तरीके जिहड़े पुरातन ने, उन्हां नू किसे तरीके नाल टेप करके रिकॉर्ड करके रखना है। इस ढंग दी भी हुण लाइब्रेरी सानू बनानी पैगी। और यह भी नवा इतिहास लिखण लग्या, अजे मैं समझदा मौजूदा दौर दे ते खोजियां नू बड़ा वक्त लगेगा, कितने घर उजड़े ने, कितने बच्चे यतीम होए ने, कितनिया अबलावां दी असमत लुटी गई है, कितने सुहागणा दे सुहाग लुटे गए ने, यह अजे नवे सिरों लिस्ट बनेगी, यह ते अजे नवे सिरों छानबीन करनी पएगी, अजे ते पूरा पता है ही नहीं, अजे ते गल इक्का दुक्का पता चलता, इधर ए वारदात हो गई, फलाने दे घर ए होया, फलाने नाल ए होया, फलाने नाल ए होया। तो ये सारी विरासत सानू संभाल के रखनी पएगी, खोज करनी पएगी, और नवे सिरों इस पासे जो है चलना पएगा, मेहनत करनी पएगी। और मैं ये भी अर्ज करा, अगर ये मेहनत की तो गुरु ग्रंथ साहब जी महाराज की बाणी का असी सही ढंग नाल प्रचार प्रसार किया, इस देश दे अजे भी बहुत सारे ऐसे ने जो गुरु ग्रंथ साहब नाल जुड़ना चाहते ने। मैं महाराष्ट्र इधर छत्तीसगढ़ का इलाका जड़ा रायपुर का घूम के आया, छत्तीसगढ़ के इलाके कोई गालबन 96 लाख के करीब सतनामी रेंदे ने ते उन्हां दे मुखी मेरे को आए तो उतों के नाल एक दो सिंघां नूं भी नाल लेके आए। वह कहन लगे सी सारे सिंह सज्जण नूं तैयार हाँ 96 लाख के करीब ने इस वक्त जिहदे च कोई 70-80 के करीब जिहड़े सिंह सज्जे ने उहदे च डॉक्टर ने इंजीनियर ने ते मैं उन्हां कोल सोधे सिद्ध अपनी तर्क बुद्धि करके पुछ लिया थोड़े अंदर सिख होण दा जिहड़ा जज्बा पैदा होया ये तुसी कोई बाणी सुनी है कोई शब्द गुरु दा सुनिया कोई गुरु घर दा इतिहास पढ़ के चोट लगी है। कहन लगे नहीं असी ब्राह्मणा दे सताए होए सानू शूद्र समझदे ने सानू अजे गुरु घर दा ते नहीं पता लेकिन इतना पता है कि गुरु घर दे शूद्र नहीं आख्या जांदा किसे नू असी सिख बनना। और इसे तरीके नाल महाराष्ट्र दे बन जा रहे ने सिकली गर्न है। मैं अर्ज करा अगर 40 साल दे असी सही ढंग नाल प्रचार कर दे देश की अद्धी आबादी गुरु गोबिंद सिंह जी महाराज के खालसे होने सन इतनी मैं अर्ज कर दें जिम्मेवारी है उन्हां दे उत्ते जिन्हां ने यह प्रचार होण नहीं दिता कीता नहीं उन्हां दे उत्ते जो गुरुद्वारियां दे मुखी हो के ते खिमा करनी दस्तक खटकांदे रहे पार्लियामेंट दे गुरुद्वारियां दा ध्यान ही नहीं दिता ख्याल ही नहीं कीता इस पासे मेहनत ही नहीं की थी इस पासे समय ही नहीं कढ़िया। इस देश दे अजे भी बहुत सारी धरती पई है असी इस ढंग दा काम कर सकते हैं बहुत वड्डे पद्धर ते काम कर सकते हैं। मेरी निगाह च भी यह सतनामी नहीं सन अद की होए क्योंकि मैं पिंड पिंड गया इधर मध्य भारत के इलाके च इन्हां 3-4 महीनों दे च उत्साह मेरा बहुत वधिया ते मैनू हैरानगी भी होई ये लोग बेचारे छोटी बोती खेती बाड़ी का काम करते सन ते सिर दे उत्ते 2-2 गज के निके निके दस्तारे सजाए हुए 2-3 सिंह मैनू जिहड़े नाल सन उन्हां कोल मैं सुते सिद्ध पुछिया इन्हां नूं कोल पग्गा नहीं ने कहण लगे ये पग लैण दी समर्था नहीं रखते बड़ी मुश्किल नाल अपनी उपजीविका चलांदे ने पिंडां विच थोड़े ने जिहड़े संपन्न ने उह कर लैंदे ते फिर मेरे मन च ख्याल पैदा होया ते लंबे तौर तरीके नाल सिलसिला चलाना पैगा 5 ककार लखां दी तादाद विच दस्तारां चाहीदियां ने सिंह सज्जण नूं तैयार गुरुद्वारे उत्थे कोई बणाए हुण हर थां ते गुरुद्वारे ते सोना लाना संगमरमर लाना मैनू तां नहीं चंगा लगदा भावें तुसीं औखे होवो ओह गल वखरी है। हुण उन्हां पिंडां छोटे छोटे गुरुद्वारे बनाओ हुण जीवदे जागदे सिक्खी दे मंदर खड़े करो ताकि किसी दोखी की हिम्मत ना पै सके मुल के साडे सीनियां नूं जो है गोलियां नाल छलनी करे इस ढंग का कोई काम करिए। इस ढंग का उदम उपराला करिए ते यही कुछ मैं उधर कलकत्ते सम्मेलन च थां थां ते कहिंदा आया कहिंदा तो मैं बहुत पुराने समय तो सी लेकिन बनजारियां दे बारे जो कुछ मैं आख्या लोगों ने इतनी तवज्जो नाल सुनिया नहीं सी ते अजोका जो जज्बा सिख कौम का उमड़े है उछाल दे है शायद इस दे कोई गल जो है सुनी जा सके। खैर तो मैं अर्ज करा ये जो पावन पवित्र वाक आया है जंगी तरस दी बाणी शांत मई दे मुजस्मे गुरु अर्जन देव जी महाराज ब्रह्म ज्ञान दी गल नूं भी जंगी तरज नाल गायन करना चाहते ने दूर दृष्ट गुरु अर्जन देव जी महाराज नूं पता सी शब्द विच शांति है ते किधरे पढ़न वाला जपण वाला इतना शांत ना हो जाए कि मुर्दा ही हो जाए। इस तरह के मुर्दे साधु नहीं चाहिए मरे हुए साधु नहीं चाहिए। मरे हुए साधु तो इस देश च बहुत सारे सन ते मरे हुए साधुआ करके ये देश सैकड़े साल तक गुलाम रहा है साधुआ की घाट ते नहीं सी ओरियां च बैठे कंदरां च बैठे गुफावां च बैठे धूणे तपाण वाले तरह तरह दियां करमाता करन वाले हत्थां चो धूड़ कढ़न वाले नाटक चेटक तरह तरह के गुप्त ਤੇ ਪ੍ਰਗਟ ਹੋਣ ਦੇ ਕ੍ਰਿਸ਼ਮੇ ਦਿਖਾਉਣ ਵਾਲੇ ਇਹਦੇ ਦਿਸੇ ਇੱਥੇ ਤੇ ਬਹੁਤੇ ਸਨ, ਅਜੇ ਵੀ ਬਹੁਤੇ ਨੇ, ਭਰਮਾਰ ਸੀ। ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਇਆ ਦੇਸ਼ ਗੁਲਾਮ ਹੋਇਆ, ਕਿਉਂਕਿ ਬੇਗੈਰਤ ਤੇ ਬੇਅਣਖ ਸਨ ਔਰ ਕਹਿੰਦੇ ਸਨ ਸਾਨੂੰ ਕੋਈ ਮਤਲਬ ਨਹੀਂ ਇਹਨਾਂ ਦੁਨੀਆਦਾਰੀ ਨਾਲ। ਦੁਨੀਆਦਾਰੀ ਨਾਲ ਮਤਲਬ ਰੱਖਣਾ ਪੈਣਾ। ਮੈਂ ਇਸ ਸ਼ਬਦ ਦੇ ਆਸਰੇ ਥੋੜੀ ਜਿਹੀ ਗੱਲ ਖੋਲਾਂਗਾ। ਸੇਵਾ ਤੇ ਦੁਨੀਆਂ ਦੀ ਆਉਂਦੀ ਔਰ ਕਿਸ ਦੀ ਆਉਂਦੀ? ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰ ਗਏ ਬੈਸ। ਸੇਵਾ ਕਿਸ ਦੀ ਕਰੋਗੇ? ਸ਼ਬਦ ਦੇ ਚੂੰਕਿ ਸੇਵਾ ਦੇ ਭਾਵ ਆਏ ਨੇ, ਮੈਂ ਖੋਲਾਂਗਾ ਥੋੜਾ ਜਿਹਾ। ਤੋ ਜੰਗੀ ਤਰਜ਼ ਦੇ ਉੱਤੇ ਇਹ ਮਹਾਨ ਸ਼ਾਂਤਮਈ ਬਾਣੀ ਉਚਾਰਨ ਕੀਤੀ ਵਾਰਾਂ ਦੀ, ਮੈਂ ਇਸ ਵਾਸਤੇ ਕਿ ਗਾਇਨ ਕਰਨ ਵਾਲਾ ਇਤਨਾ ਸ਼ਾਂਤ ਨਾ ਹੋ ਜਾਏ ਕਿ ਜਣਾ ਖਣਾ ਇਸ ਦੀ ਪੱਗ ਹੀ ਲਾ ਛੱਡੇ, ਜਣਾ ਖਣਾ ਚੌਕ ਦੇ ਵਿੱਚ ਇਸ ਨੂੰ ਬੇਇੱਜ਼ਤ ਕਰਦੇ ਨੇ। ਔਰ ਮੈਂ ਮੰਨਦਾ ਇਸ ਕੌਮ ਦਾ ਦਬਦਬਾ ਅਜੇ ਵੀ ਹੈ। ਇਹ ਕਹਿੰਦੇ ਡੇਢ ਕਰੋੜ, ਚਲੋ ਡੇਢ ਕਰੋੜ ਇਹਨਾਂ ਦੇ ਕਹਿਣੇ ਤੇ ਮੰਨਣੇ ਨੇ, ਪਰ ਸਾਰਾ ਦੇਸ਼ ਡਰਿਆ ਹੋਇਆ। ਦੋ ਸਿੱਖ ਰੇਲ ਦੇ ਡੱਬੇ ਚ ਬੈਠੇ ਨੇ, ਸਾਰੇ ਘੂਰ ਘੂਰ ਕੇ ਵੇਖਦੇ, ਸਾਰੇ ਸਹਿਮ ਵੀ ਜਾਂਦੇ ਨੇ। ਤੇ ਮੈਂ ਭੋਪਾਲ ਵਿੱਚ 2 ਸਾਲ ਪਹਿਲੇ ਦੀ ਗੱਲ, ਰੇਲਵੇ ਸਟੇਸ਼ਨ ਤੇ ਟਹਿਲ ਰਿਹਾ ਸੀ, ਅਜੇ ਗੱਡੀ ਆਉਣੇ ਚ ਅੱਧਾ ਘੰਟਾ ਦੇਰ ਸੀ, ਤੇ ਮੈਨੂੰ ਇੱਕ ਟਿਕਟ ਕਲੈਕਟਰ ਕਹਿੰਦਾ, ਸਰਦਾਰ ਜੀ ਸਟੇਸ਼ਨ ਕੀ ਸਹੀ ਸਲਾਮਤੀ ਤੋਂ ਰਹੇਗੀ ਨਾ ਅੱਜ? ਮੈਨੂੰ ਇੰਝ ਕਹਿਣ ਲੱਗਾ। ਮੈਂ ਕਿਹਾ ਕਿਉਂ? ਆਪ ਬਾਰ ਬਾਰ ਜੋ ਟਹਿਲ ਰਹੇ ਹੈ। ਤੇ ਮੈਂ ਕਿਹਾ ਮੇਰਾ ਟਹਿਲਣਾ ਵੀ ਤੁਹਾਨੂੰ ਖਤਰਨਾਕ ਦਿਖਾਈ ਦਿੰਦਾ, ਇੰਨੇ ਡਰ ਗਏ ਹੋ ਤੁਸੀਂ, ਇੰਨੇ ਸਹਿਮੇ ਹੋਏ, ਇੰਨੇ ਔਖੇ। ਤੇ ਮੈਂ ਉੱਥੇ ਦਿਲੋਂ ਕਿਹਾ, ਮੈਂ ਕਿਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਜੇ ਵੀ ਤੇਰੀ ਕਲਾ ਵਰਤ ਰਹੀ ਹੈ, ਤੇਰੇ ਰੂਪ ਦਾ ਇਤਨਾ ਭੈ, ਇਤਨਾ ਡਰ ਹੈ, ਇਤਨਾ ਖੌਫ ਹੈ, ਤੂੰ ਅੰਦਰੋਂ ਸਾਧੂ ਬਣਾ ਦਿੱਤਾ, ਬਾਹਰੋਂ ਸਿਪਾਹੀ ਬਣਾ ਦਿੱਤਾ, ਰੂਪ ਹੀ ਐਸਾ ਬਣਾ ਦਿੱਤਾ, ਅਜੇ ਵੀ ਖੌਫ, ਅਜੇ ਵੀ ਭੈ। ਔਰ ਤਦੇ ਤੇ ਇੱਕ ਇੱਕ ਸਿੰਘ ਦੇ ਪਿੱਛੇ 100-100 ਇਹਨਾਂ ਨੇ ਜੋ ਹੈ ਲਾਏ ਨੇ ਆਪਣੇ ਦਸਤੇ ਕਾਬੂ ਕਰਨ ਲਈ। ਖੈਰ ਮੈਂ ਗੱਲ ਲਮਕਾਵਾਂ ਨਾ। ਤੇ ਇਹ ਜੰਗੀ ਤਰਜ਼ ਦੇ ਉੱਤੇ ਉਚਾਰਣ ਕੀਤੀ ਹੋਈ ਬਾਣੀ ਹੈ, ਭਿਆਗੜੇ ਦੀ ਵਾਰ ਉਚਾਰਨ ਕੀਤੀ ਹੋਈ ਵਾਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਵਾਰ ਨਾਲ ਜੋੜੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਸਲੋਕ ਨਾਲ ਹੈਗੇ ਨੇ ਗੁਰੂ ਅਮਰਦਾਸ ਜੀ ਮਹਾਰਾਜ ਦੇ। ਤੋ ਇਸ ਵਾਰ ਵਿੱਚ ਪ੍ਰਥਮ ਜੋ ਸਲੋਕ ਹੈ ਗੁਰੂ ਅਮਰਦਾਸ ਜੀ ਮਹਾਰਾਜ ਦਾ, ਇਹ ਆਪ ਸਰਵਨ ਕਰੋ। ਸਿਲਸਿਲਾਵਾਰ ਅਰਥ ਤੇ ਭਾਵ ਅਰਥ ਫਿਰ ਆਪ ਜੀ ਦੇ ਸਾਹਮਣੇ ਰੱਖੀਏ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਹਾਂਜੀ, ਵਾਰ ਸਾਰੀ ਦੀ ਸਾਰੀ ਮਹੱਲਾ ਚੌਥਾ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਹਾਂਜੀ, ਇਹ ਮੰਗਲਾ ਚਰਨ ਹੈ, 2 ਮਿੰਟ ਮੈਂ ਲੈ ਲਵਾਂ ਕਿਉਂਕਿ ਆਇਆ ਹੈ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਅੱਖਰ ਇੱਕ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਏਕੇ ਤੋਂ ਸ਼ੁਰੂ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਾਰੇ ਸ਼ਬਦ ਇੱਕ ਦੀ ਪਰਿਕਰਮਾ ਕਰਦੇ ਨੇ, ਇੱਕ ਦੇ ਆਲੇ ਦੁਆਲੇ ਜੋ ਹੈ ਘੁੰਮਦੇ ਨੇ। ਉਹ ਇੱਕ ਕੀ ਹੈ? ਉਹ ਸੱਤ ਹੈ। ਉਸ ਇੱਕ ਦੀ ਵਜ਼ਾਹਤ ਕਰੋਗੇ ਤੇ ਉਹ ਕੀ ਹੈ? ਉਹ ਇੱਕ ਓਅੰਕਾਰ ਹੈ। ਉਹ ਇੱਕ ਕੀ ਹੈ? ਓਅੰਕਾਰ ਹੈ। ਉਹ ਇੱਕ ਕੀ ਹੈ? ਉਹ ਸੱਤ ਹੈ। ਉਹ ਇੱਕ ਕੀ ਹੈ? ਮੂਲ ਮੰਤਰ ਦੇ ਵਿੱਚ, ਉਸ ਮੰਗਲਾ ਚਰਨ ਦੇ ਵਿੱਚ, ਪੂਰੇ ਮੂਲ ਮੰਤਰ ਦੇ ਵਿੱਚ ਸਾਰੀ ਵਜ਼ਾਹਤ ਕਰ ਦਿੱਤੀ। ਉਹ ਜੋ ਇੱਕ ਹੈ ਉਹ ਓਅੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਹਸਤੀ ਵਾਲਾ ਹੈ, ਉਹ ਜੋ ਇੱਕ ਹੈ ਉਹ ਕ੍ਰਿਤ ਨਹੀਂ ਹੈ, ਕਰਤਾ ਹੈ, ਔਰ ਉਹ ਜੋ ਇੱਕ ਹੈ ਉਹ ਐਸਾ ਕਰਤਾ ਹੈ ਕਿ ਆਪਣੀ ਕ੍ਰਿਤ ਦੇ ਵਿੱਚ ਪੂਰੇ ਹੋਇਆ ਹੈ, ਵਿਆਪਕ ਹੈ। ਅੱਗੋਂ ਫਿਰ ਉਸਦੇ ਗੁਣ ਨੇ, ਉਹ ਭੈ ਤੋਂ ਰਹਿਤ, ਵੈਰ ਤੋਂ ਰਹਿਤ ਹੈ। ਇਹ ਸਾਰੀ ਵਜ਼ਾਹਤ ਉਸ ਇੱਕ ਦੀ, ਉਸ ਇੱਕ ਦਾ ਹੀ ਸਾਰਾ ਵਿਸਤਾਰ ਹੈ। ਉਹ ਇੱਕ ਕੀ ਹੈ? ਉਹ ਇੱਕ ਵਿਅਕਤੀ ਨਹੀਂ, ਇੱਕ ਐਸੀ ਸ਼ਕਤੀ ਹੈ ਜੋ ਓਅੰਕਾਰ ਹੈ। ਤੇ ਓਅੰਕਾਰ ਦਾ ਮਤਲਬ ਹੈ ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਇਹ 3 ਸ਼ਬਦਾਂ ਦਾ ਜੋੜ ਹੈ, ਆਕਾਰ ਓਕਾਰ ਮਕਾਰ, ਭਾਵ ਓਅੰਕਾਰ। ਇਹਦੀ ਵਜ਼ਾਹਤ ਮੈਂ ਕਾਫੀ ਦਫਾ ਤੁਹਾਡੇ ਸਾਹਮਣੇ ਕਰ ਚੁੱਕਿਆ, ਕਿਉਂਕਿ ਕਈ ਦਫਾ ਮੰਗਲਾ ਚਰਨ ਆ ਜਾਂਦਾ ਹੈ। ਕਹਿ ਨਾ ਸਕੇ ਕੋ ਤੂੰ ਕਦ ਕਾ, थित वार ना जोगी जाने रुत मार ना कोई जाकर तासर टीको सहजे आपे जाने सोई। साहिब कहिंदे ने सृष्टि भी अनादि, इहदा भी याद नहीं लभदा कदों दी है, किसे नूं की पता। ते जद कृत बारे नहीं पता ते करते बारे कौन अंदाजा लावे। अनादि सत तो मुराद सती सदीवी हमेशा अनादि, सत तो मुराद पूरन। ते हुण पूरन दे की अर्थ करोगे? पूरन दे अर्थ यही ने जिहदा सिलसिला लगे ही ना, कित्थों शुरू होंदा ते कित्थे खत्म होंदा। कोई ना जाने तेरा केता के वड़े चीरा, पूरन दा इतना ही मतलब है। पूरन अगर सीमा दे चाहे वह पूरन नहीं है। पूरन जो नाप तोल विच आ गया है वह पूरन नहीं है। पूरन ओ जिदा नहीं पता चलता कित्थों शुरू होंदा है किथे खत्म होंदा है। वो जो एक है वह ओंकार है, और जो ओंकार है वह सत है। वो जो सत है वह गुरु है। वो एक चूंकि ओंकार है, वो एक सत है, वो एक ही गुरु है। समूह जगत खंड ब्रह्मंड नो प्रेरणा देने वाला कौन? वो एक। ऐसे वास्ते कलगीधर पातशाह ने कह दिता, आद अंत एक है अवतारा सोई गुरु समझे हमार। अपरम पर पार ब्रह्म परमेश्वर नानक गुरु मिलया सोई जी। वो गुरु है। कहिंदे ने सागर दे जद उछाल पैदा होंदा है गर्मी करके तो बदल बनते ने। सारी धरती जिहड़ी खुश्क है इनू हरा भरा करना है सागर नहीं करना है, पर किवें करे? सागर बदल बन के करता है, परमात्मा शब्द बन के करता है। सागर बदल बनना है ते बूंदा दे राही बरसदा है ते धरती नूं सरसब्ज करदा है। ओ परमात्मा शब्द दी बूंद बनदा है ते बरसदा है ते जीवां दे हिरदे च ज्ञान पैदा होंदा है। इस वास्ते शब्द परमात्मा रूपी सागर दियां बूंदा ने बदल ने। इस शब्द नूं कढ दिओ तां गुस्ताखी माफ। गुरु अंगद पाई लैणा ने, गुरु अंगद नहीं ने, शब्द करके गुरु अंगद ने। इस शब्द नूं कढ रहे हो तां गुस्ताखी माफ। निथावियां दी थां निमाणियां दे मां।

0: ਇਹ ਗੱਲ ਵੱਖਰੀ ਹੈ ਕਿ ਵਰਖਾ ਤੋਂ ਬੰਜਰ ਜ਼ਮੀਨਾਂ ਲਾਭ ਨਹੀਂ ਉਠਾ ਸਕਦੀਆਂ, ਪਥਰੇਲੀ ਧਰਤੀ ਲਾਭ ਨਹੀਂ ਉਠਾ ਸਕਦੀ। ਜੈਸੇ ਕਿ ਇਕਬਾਲ ਨੇ ਕਹਿ ਦਿੱਤਾ ਸੀ, ਸ਼ਮਾ ਹੱਕ ਸੇ ਜੋ ਮੁਨੱਵਰ ਹੋ ਵੋ ਯੇ ਮਹਿਫਿਲ ਨਾ ਥੀ, ਬਾਰਿਸ਼ ਰਹਿਮਤ ਹੋਈ ਪਰ ਜ਼ਮੀਂ ਕਾਬਿਲ ਥੀ। ਤੋ ਗੁਰੂ ਬੱਦਲ ਹੈ ਪਰ ਬੱਦਲ ਵਾਸਤਵਿਕ ਕੀ ਹੈ? ਸਾਗਰ ਹੈ। ਇਸ ਵਾਸਤੇ ਸਾਹਿਬਾਂ ਦੀ ਬਾਣੀ ਕਹਿੰਦੀ, ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰੇ। ਇੱਥੇ ਨਾਰਾਇਣ ਹੈ ਜੋ ਸ਼ਬਦ ਦੀ ਕਲਾ ਧਾਰਨ ਕਰਕੇ ਜਗਤ ਦੇ ਵਿੱਚ ਪ੍ਰਵਿਸ਼ਟ ਹੁੰਦਾ ਹੈ, ਜਗਤ ਤੇ ਬਰਸਦਾ, ਜਗਤ ਦੇ ਉੱਤੇ ਇੰਜ ਰੋਸ਼ਨੀ ਰਹਿੰਦਾ। ਤੋ ਉਹ ਜਿਹੜਾ ਇੱਕ ਹੈ ਉਹ ਸੱਤ ਹੈ, ਉਹ ਜਿਹੜਾ ਇੱਕ ਹੈ ਉਹ ਓੰਕਾਰ ਹੈ, ਉਹ ਜਿਹੜਾ ਇੱਕ ਹੈ ਉਹ ਸੱਤ ਹੈ, ਔਰ ਉਹ ਜਿਹੜਾ ਇੱਕ ਹੈ ਉਹ ਗੁਰੂ ਹੈ। ਚਾਨਣਾ ਦੇਣ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ, ਗਿਆਨ ਦੇਣ ਵਾਲਾ ਹੈ, ਔਰ ਉਹ ਜਿਹੜਾ ਇੱਕ ਹੈ ਉਹ ਪ੍ਰਸਾਦ ਹੈ, ਦਿਆਲੂ ਹੈ, ਦਇਆ ਦੀ ਮੂਰਤੀ। ਇੱਕ ਤੋਂ ਗੱਲ ਆਰੰਭ ਹੁੰਦੀ ਹੈ ਮੂਲ ਮੰਤਰ ਦੀ ਤੇ ਪ੍ਰਸਾਦ ਤੇ ਸਮਾਪਤੀ ਹੁੰਦੀ ਹੈ ਪੂਰਾ ਮੂਲ ਮੰਤਰ। ਮੂਲ ਮੰਤਰ ਦਾ ਪਹਿਲਾ ਅੱਖਰ ਇੱਕ, ਅਖੀਰਲਾ ਪ੍ਰਸਾਦ। ਉਹ ਜੋ ਇੱਕ ਹੈ ਸਰਬੱਤ ਗੁਣਾਂ ਦਾ ਮਾਲਕ ਹੈ, ਸਰਬੱਤ ਸ਼ਕਤੀ ਦਾ ਮਾਲਕ ਹੈ, ਉਹਦਾ ਵਿਸ਼ੇਸ਼ ਤੇ ਮੂਲ ਗੁਣ ਹੈ ਪ੍ਰਸਾਦ, ਦਿਆਲੂ, ਬਖਸ਼ਿੰਦ। ਉਹਦੇ ਚ ਕਠੋਰਤਾ ਨਹੀਂ ਹੈ, ਉਹ ਤੇ ਸਦੀਵੀ ਬਖਸ਼ਿਸ਼ ਕਰਦਾ ਹੈ। ਇਹ ਗੱਲ ਵੱਖਰੀ, ਮੈਂ ਅੱਖਾਂ ਬੰਦ ਕਰ ਲਵਾਂ ਤੇ ਸੂਰਜ ਦੀ ਰੋਸ਼ਨੀ ਨਾਲ ਮੇਰਾ ਸੰਬੰਧ ਟੁੱਟ ਜਾਏਗਾ, ਲੇਕਿਨ ਇਹਦਾ ਇਹ ਮਤਲਬ ਤੇ ਨਹੀਂ ਕਿ ਸੂਰਜ ਦੀ ਰੋਸ਼ਨੀ ਨਹੀਂ ਰਹੇਗੀ। ਉਹ ਤੇ ਹੈ, ਸੂਰਜ ਦੀ ਰੋਸ਼ਨੀ ਤੇ ਹੈ। ਇਸੇ ਤਰੀਕੇ ਨਾਲ ਮੈਂ ਪਿੱਠ ਮੋੜ ਕੇ ਬੈਠ ਜਾਵਾਂ, ਮੈਂ ਉਸ ਪਰਮ ਸ਼ਕਤੀ ਨੂੰ ਭੁਲਾ ਕੇ ਬੈਠ ਜਾਵਾਂ, ਉਹਦੀ ਬਖਸ਼ਿਸ਼ ਨਾਲ ਮੇਰਾ ਸੰਬੰਧ ਟੁੱਟ ਜਾਏਗਾ। ਬਖਸ਼ਿਸ਼ ਤੇ ਉਸਦੀ ਹੈ, ਬਖਸ਼ਿਸ਼ ਤੇ ਉਸਦੀ ਸਦੀਵੀ ਬਰਸਰੀ। ਸਤਿਗੁਰ ਸਦਾ ਦਿਆਲ ਹੈ ਭਾਈ, ਇਹ ਨਹੀਂ ਕਿ ਸਵੇਰੇ ਦਇਆ ਕਰਦਾ ਤੇ ਸ਼ਾਮੀ ਨਹੀਂ, ਸਦਾ ਦਇਆ ਕਰਦਾ ਤੇ ਸਦ ਬਖਸ਼ਿੰਦ ਹੈ, ਸਦੀਵੀ ਜੋ ਹੈ ਬਖਸ਼ਿਸ਼ਾਂ ਦਿੰਦਾ। ਤੋ ਉਹ ਇੱਕ ਹੈ, ਉਹ ਓੰਕਾਰ ਹੈ, ਉਹ ਸਤ ਹੈ, ਉਹ ਗੁਰੂ ਹੈ, ਉਹ ਪ੍ਰਸਾਦ ਹੈ। ਇਹ ਸ਼ਬਦ ਦਾ ਵਾਰ ਦਾ ਮੰਗਲਾ ਚਰਨ ਹੈ, ਅੱਗੇ ਆਪ ਸਰਵਨ ਕਰੋ। ਹਾਂਜੀ, ਕਾਵਿ ਰਚਨਾ ਜਿਹੜੀ ਹੈ ਉਹਨੂੰ ਸਲੋਕ ਆਖਦੇ ਨੇ। ਕਾਵਿ ਰਚਨਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜਿਹੜੇ ਨੇ ਦੋਹਰੇ ਸਲੋਕ ਔਰ ਛੰਦ, ਪਦੇ, ਮੰਗਲ, ਇਹ ਕਾਵਿ ਸ਼ੈਲੀ ਹੈ ਬਕਾਇਦਾ। ਜਿਵੇਂ ਉਰਦੂ ਦੇ ਵਿੱਚ ਗਜ਼ਲ ਹੈ, ਨਜ਼ਮ ਹੈ, ਕਿੱਤਾ ਹੈ, ਰੁਬਾਈ ਹੈ, ਇਸ ਤਰ੍ਹਾਂ ਗੁਰਬਾਣੀ ਜਿਹੜੀ ਕਾਵਿ ਸ਼ੈਲੀ ਹੈ ਇਹਦੇ ਵਿੱਚ ਸਲੋਕ ਨੇ, ਦੋਹੇ ਨੇ ਔਰ ਸਵਈਏ ਨੇ। ਬਾਅਦ ਵਿੱਚ ਆਪਣਾ ਪੂਰਨ ਗੁਰਮਤਿ ਸਾਹਿਤ ਦੇਖੀ, ਉਹਦੇ ਵਿੱਚ ਕਵਿਤ ਵੀ ਹੈਗੇ ਨੇ, ਸਵਈਏ ਹੈ ਨੇ, ਛੰਦ ਨੇ ਔਰ ਤਰ੍ਹਾਂ ਤਰ੍ਹਾਂ ਦੇ ਪਦੇ ਨੇ। ਇਹ ਗੁਰੂ ਘਰ ਦੀ ਕਾਵਿ ਸ਼ੈਲੀ ਹੈ। ਤੋ ਇਹ ਜਿਹੜੀ ਅਗਲੀ ਕਾਵਿ ਸ਼ੈਲੀ ਹੈ ਇਸ ਨੂੰ ਸਲੋਕ ਕਹਿੰਦੇ ਨੇ, ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਹਾਂਜੀ,
1: ਸੇਵਾ ਤੇ ਸੁਪਾਈਐ ਪੁਰਥੈ ਸੁਖ ਨਾ ਪਾਲ।
0: ਮਨੁੱਖ ਦੀ ਖੋਜ, ਮਨੁੱਖ ਦੀ ਟੋਲ ਕਹਿੰਦੇ ਨੂੰ ਪਰਮਾਤਮਾ ਦੀ ਨਹੀਂ ਹੈ, ਸੁਖ ਦੀ ਹੈ। ਬਗੌਰ ਮੁਤਾਲਾ ਕਰੀਏ ਤੇ ਮਨੁੱਖ ਨੂੰ ਮਿੱਤਰ ਨਹੀਂ ਚਾਹੀਦੇ, ਸੁਖ ਚਾਹੀਦਾ। ਤੇ ਜੇ ਮਿੱਤਰਾਂ ਤੋਂ ਸੁਖ ਨਾ ਮਿਲੇ ਤੇ ਮਿੱਤਰਤਾ ਦੁਸ਼ਮਣੀ ਵਿੱਚ ਬਦਲਦੇ ਆ, ਦੇਰ ਨਹੀਂ ਲੱਗਦੀ। ਮਨੁੱਖ ਨੂੰ ਭਰਾ ਨਹੀਂ ਚਾਹੀਦੇ, ਸੁਖ ਚਾਹੀਦਾ। ਔਰ ਭਰਾਵਾਂ ਤੋਂ ਸੁਖ ਨਾ ਮਿਲੇ ਤੇ ਖਿਮਾ ਕਰਨੀ, ਮੈਂ ਉਹ ਭਰਾ ਦਿਖਾ ਦਿਆਂ ਤੁਹਾਨੂੰ, ਇੱਕੋ ਹੀ ਸ਼ਹਿਰ ਚ ਰਹਿੰਦੇ ਨੇ, ਇੱਕੋ ਹੀ ਘਰ ਚ ਰਹਿੰਦੇ ਨੇ, ਸਤਿ ਸ੍ਰੀ ਅਕਾਲ ਵੀ ਨਹੀਂ ਬੁਲਾਉਂਦੇ, ਮੂੰਹ ਮੋੜ ਕੇ ਬੈਠੇ ਨੇ, ਮੁਕੱਦਮੇਬਾਜ਼ੀਆਂ ਤੱਕ ਚੱਲਦੀਆਂ ਨੇ। ਮਨੁੱਖ ਨੂੰ ਭਰਾ ਦੀ ਲੋੜ ਨਹੀਂ ਹੈ, ਮਨੁੱਖ ਨੂੰ ਸੁਖ ਦੀ ਲੋੜ ਹੈ। ਸੁਖ ਨਹੀਂ ਮਿਲੇਗਾ ਤਾਂ ਭਰਾ ਦਾ ਸੰਬੰਧ ਟੁੱਟ ਜਾਏਗਾ। ਮਨੁੱਖ ਨੂੰ ਪਤੀ ਜਾਂ ਪਤਨੀ ਨਹੀਂ ਚਾਹੀਦੀ, ਸੁਖ ਚਾਹੀਦਾ। ਨਾ ਸੁਖ ਮਿਲਿਆ ਨੌਬਤ ਤਲਾਕ ਤੱਕ ਪਹੁੰਚੇਗੀ। ਹਜ਼ਾਰਾਂ ਕੇਸ ਸਾਡੇ ਦੇਸ਼ ਦੀਆਂ ਅਦਾਲਤਾਂ ਚ ਵੀ ਨੇ, ਤਲਾਕ, ਕਿਧਰੇ ਪਤਨੀ ਨੇ ਤਲਾਕ ਮੰਗਿਆ, ਕਿਧਰੇ ਪਤੀ ਨੇ ਮੰਗਿਆ। ਤੇ ਯੂਰਪ ਦੇਸ਼ ਤੇ ਅੱਧੀਆਂ ਸ਼ਾਦੀਆਂ ਦਾ ਤਲਾਕ ਹੋ ਜਾਂਦਾ, ਤਲਾਕ ਤੱਕ ਜਾ ਪਹੁੰਚਦੀ।

0: ਬੰਦੇ ਨੂੰ ਪਤਨੀ ਨਹੀਂ ਚਾਹੀਦੀ, ਬੰਦੇ ਨੂੰ ਪਤੀ ਨਹੀਂ ਚਾਹੀਦਾ, ਸੁੱਖ ਚਾਹੀਦਾ। ਸੁੱਖ ਨਹੀਂ ਮਿਲਿਆ ਤਾਂ ਪਤਨੀ ਦਾ ਰਿਸ਼ਤਾ ਵੀ ਗਿਆ, ਪਤੀ ਦਾ ਵੀ ਗਿਆ। ਤੇ ਅਗਾਂਹ ਚੱਲ ਕੇ ਮੈਂ ਅਰਜ਼ ਕਰਾਂ, ਮਨੁੱਖ ਨੂੰ ਧਨ ਨਹੀਂ ਚਾਹੀਦਾ, ਸੁੱਖ ਚਾਹੀਦਾ। ਕਿਸੇ ਰੋਗ ਦੇ ਵਿੱਚ ਬੰਦਾ ਤੜਪ ਰਿਹਾ, ਬਹਿਬਲ ਹੈ, ਤੇ ਡਾਕਟਰ ਨੂੰ ਕਹਿੰਦਾ ਜਿੰਨਾ ਧਨ ਤੈਨੂੰ ਚਾਹੀਦਾ ਲੈ, ਮੈਨੂੰ ਇਸ ਰੋਗ ਤੋਂ ਮੁਕਤ ਕਰ, ਇਹ ਲੈ ਧਨ, ਮੈਂ ਧਨ ਕੁਰਬਾਨ ਕਰਦਾ, ਤੂੰ ਮੈਨੂੰ ਠੀਕ ਕਰ। ਕਿਸੇ ਡਾਕੂ ਨੇ ਸੀਨੇ ਤੇ ਆ ਕੇ ਪਿਸਟਲ ਰੱਖ ਦਿੱਤਾ ਹੈ ਤੇ ਆਖਿਆ ਜੇਬ ਵਿੱਚ ਜਿਤਨਾ ਧਨ ਹੈ ਦੇ ਦੇ, ਕਹਿੰਦਾ ਇਹ ਲੈ ਤੂੰ ਮੇਰੀ ਜਾਨ ਛੱਡ, ਇਹ ਲੈ। ਜਿੱਥੇ ਬੰਦੇ ਨੂੰ ਦਿਸ ਪਏ ਕਿ ਹੁਣ ਧਨ ਤੋਂ ਵੀ ਸੁੱਖ ਨਹੀਂ ਮਿਲਦਾ, ਧਨ ਨੂੰ ਤਿਆਗ ਰਿਹਾ, ਦੇਰ ਨਹੀਂ ਲੱਗਦੀ। ਇਸ ਦੇਸ਼ ਦੇ ਉੱਤੇ ਬੜੇ ਬੜੇ ਰਾਜੇ ਮਹਾਰਾਜਿਆਂ ਨੇ ਧਨ ਨੂੰ ਠੋਕਰ ਮਾਰ ਦਿੱਤੀ, ਕਹਿ ਦਿੱਤਾ ਵੀ ਇਹਦੇ ਵਿੱਚ ਕੋਈ ਲੱਭਿਆ ਹੀ ਨਹੀਂ, ਸਾਨੂੰ ਸੁੱਖ ਤੇ ਮਿਲਿਆ ਹੀ ਨਹੀਂ। ਔਰ ਦੋ ਲਫ਼ਜ਼ ਹੋਰ ਮੈਂ ਕਹਿ ਦਿਆਂ, ਬੰਦੇ ਨੂੰ ਇਹ ਤਨ ਵੀ ਨਹੀਂ ਚਾਹੀਦਾ, ਇਹ ਜ਼ਿੰਦਗੀ ਨਹੀਂ ਚਾਹੀਦੀ, ਸੁੱਖ ਚਾਹੀਦਾ। ਅਗਰ ਸੁੱਖ ਨਹੀਂ ਮਿਲਿਆ ਤੇ ਖੁਦਕਸ਼ੀ ਕਰਦਿਆਂ ਵੀ ਦੇਰ ਨਹੀਂ ਲੱਗਦੀ, ਇਸ ਤਨ ਨੂੰ ਘਾਤ ਕਰਦਿਆਂ ਵੀ ਦੇਰ ਨਹੀਂ ਲੱਗਦੀ। ਰੋਜ਼ ਤੁਸੀਂ ਅਖਬਾਰਾਂ 'ਚ ਪੜ੍ਹ ਲਓ, ਫਲਾਣੇ ਨੇ ਖੁਦਕਸ਼ੀ ਕਰ ਲਈ, ਫਲਾਣੇ ਨੇ ਆਤਮਘਾਤ ਕਰ ਲਿਆ। ਮੈਨੂੰ ਪੁਰਾਣੀ ਗਾਥਾ ਯਾਦ ਆ ਗਈ ਅਲੀਗੜ੍ਹ ਦੀ, ਗਿਆਨੀ ਅਮਰ ਸਿੰਘ ਜੀ ਚਾਕਰ ਯੂਪੀ ਸਿੱਖ ਮਿਸ਼ਨ ਦੇ ਉਦੋਂ ਇੰਚਾਰਜ ਸਨ ਤੇ ਸ਼ਾਮੀ ਆਪਾਂ ਸੈਰ ਕਰਨ ਨੂੰ ਜਾ ਰਹੇ ਸੀ ਤੇ ਇੱਕ ਨੌਜਵਾਨ ਸਾਹਮਣੇ ਪਿੰਡ 'ਚੋਂ ਭਜਿਆ ਹੋਇਆ ਆ ਰਿਹਾ ਸੀ ਤੇ ਸਾਹਮਣੇ ਦੋ ਜੋ ਹੈ ਲਾਈਨਾਂ ਸਨ ਰੇਲ ਦੀਆਂ ਆਉਣ ਜਾਣ ਦੀਆਂ ਤੇ ਫਰਖਾਬਾਦ ਐਕਸਪ੍ਰੈਸ ਆ ਰਹੀ ਸੀ। ਉਹ ਭਜਿਆ ਭਜਿਆ ਆਇਆ ਤੇ ਲਾਈਨ ਦੇ ਕੋਲ ਖੜਾ ਹੋ ਗਿਆ ਤੇ ਅਸੀਂ ਦੂਰੋਂ ਦੇਖ ਰਹੇ ਸੀ, ਉਹ ਲੋਲੇ ਆ ਰਹੇ ਸੀ ਵੀ ਸ਼ਾਇਦ ਸਾਹਮਣੇ ਗੱਡੀ ਆ ਰਹੀ, ਇਸ ਵਾਸਤੇ ਖੜਾ ਹੋ ਗਿਆ, ਪਰ ਗੱਡੀ ਅਜੇ ਦੂਰ ਸੀ। ਪਰ ਜੈਸੇ ਗੱਡੀ ਬਿਲਕੁਲ ਨੇੜੇ ਆਈ ਨਾ ਤੇ ਲਾਈਨ ਦੇ ਉੱਤੇ ਲੇਟ ਗਿਆ। ਜਿਤਨੇ ਕੋਈ ਉਦਮ ਕਰੇ, ਉਪਰਾਲਾ ਕਰੇ, ਉਸ ਤੱਕ ਪਹੁੰਚੇ, ਗੱਡੀ ਤੇ ਲੰਘ ਗਈ, ਟੁਕੜੇ ਟੁਕੜੇ ਹੋ ਗਏ। ਭੱਜੇ ਹੋਏ ਸੀ ਗਏ, ਅਜੇ ਖੂਨ ਵਿੱਚ ਗਰਮਾਈ ਸੀ, ਭਾਵੇਂ ਟੁਕੜੇ ਹੋ ਗਏ ਤੇ ਮੈਂ ਦੇਖਿਆ ਬੋਲ ਰਿਹਾ ਸੀ, ਇਹ ਧੜ ਕੱਟਿਆ ਜਾ ਰੁਕ ਬੋਲ ਰਿਹਾ ਸੀ, ਗਾਲਾਂ ਕੱਢ ਰਿਹਾ ਸੀ ਆਪਣੇ ਭਰਾ ਨੂੰ ਤੇ ਉਸ ਤੋਂ ਅੰਦਾਜ਼ਾ ਲਾ ਲਿਆ ਵੀ ਘਰੋਂ ਲੜ ਕੇ ਆ ਰਿਹਾ, ਭਰਾ ਨਾਲ ਝਗੜਾ ਹੋ ਗਿਆ, ਭਰਜਾਈ ਨਾਲ ਝਗੜਾ ਹੋ ਗਿਆ, ਉਹਦੇ ਬੋਲਾਂ ਤੋਂ ਅੰਦਾਜ਼ਾ ਲਾਇਆ, ਸਹਿਜੇ ਸਹਿਜੇ ਦਮ ਤੋੜ ਗਏ। ਉੱਥੇ ਮੈਂ ਅੰਦਾਜ਼ਾ ਲਾਇਆ ਕਿ ਬੰਦਾ ਜਦ ਸੋਚਦਾ ਹੈ ਕਿ ਇਸ ਤਨ ਦੇ ਹੁੰਦਿਆਂ ਮੈਨੂੰ ਸੁੱਖ ਨਹੀਂ ਮਿਲਿਆ, ਇਸ ਤਨ ਨੂੰ ਕੀ ਕਰਨਾ ਹੈ, ਇੱਕ ਪਾਸੇ ਸੁੱਟ, ਬੰਦੇ ਨੂੰ ਸੁੱਖ ਚਾਹੀਦਾ। ਤੇ ਹੁਣ ਮੈਂ ਅਰਜ਼ ਕਰਾਂ, ਸੁੱਖ ਨਾ ਇਸ ਤਨ ਤੋਂ ਮਿਲਦਾ, ਨਾ ਧਨ ਤੋਂ ਮਿਲਦਾ, ਨਾ ਪੁੱਤਰਾਂ ਤੋਂ ਮਿਲਦਾ, ਨਾ ਮਿੱਤਰਾਂ ਤੋਂ ਮਿਲਦਾ, ਨਾ ਪਤੀ ਤੋਂ ਮਿਲਦਾ, ਨਾ ਪਤਨੀ ਤੋਂ ਮਿਲਦਾ। ਇਹ ਸਭ ਸਾਧਨ ਨੇ, ਲਕਸ਼ ਨਹੀਂ ਹੈ, ਮੰਜ਼ਲੇ ਮਕਸੂਦ ਨਹੀਂ। ਤਾਂ ਸੁੱਖ ਕਿਸ ਤੋਂ ਮਿਲਦਾ ਹੈ? ਮੈਂ ਇੰਜ ਕਹਿ ਦਿਆਂ ਕਿ ਸੁੱਖ ਕਿਸੇ ਤੋਂ ਮਿਲਦਾ ਨਹੀਂ, ਚੌਂਕਣਾ ਨਾ। ਸੁੱਖ ਦਾ ਦੂਜਾ ਨਾਂ ਹੈ ਪਰਮਾਤਮਾ। ਪਰਮਾਤਮਾ ਤੋਂ ਸੁੱਖ ਨਹੀਂ ਮਿਲਦਾ, ਪਰਮਾਤਮਾ ਮਿਲਦਾ ਤੇ ਸੁੱਖ ਮਿਲਦਾ, ਜਾਂ ਇੰਜ ਕਹਿ ਲਓ ਸੁੱਖ ਮਿਲਦਾ ਤੇ ਪਰਮਾਤਮਾ ਮਿਲਦਾ, ਇੰਜ ਕਹਿ ਲਓ। ਸੁੱਖ ਦਾ ਹੀ ਨਾਮ ਪਰਮਾਤਮਾ, ਹੋਰ ਕਿਸ ਦਾ ਨਾਮ ਪਰਮਾਤਮਾ? ਹੋਰ ਕਿਸ ਨੂੰ ਪਰਮਾਤਮਾ ਆਖੋਗੇ? ਰੱਜ ਕੇ ਕੋਸ਼ਿਸ਼ ਕਰ ਲਓ, ਜਗਤ ਤੋਂ ਸੁੱਖ ਤੇ ਮਿਲਦਾ ਨਹੀਂ। ਧਨ ਇਕੱਠਾ ਹੋ ਗਿਆ, ਸੰਪਦਾ ਇਕੱਠੀ ਹੋ ਗਈ ਹੈ, ਸ਼ਾਨ ਸ਼ੌਕਤ ਬਣ ਗਈ ਹੈ, ਸਤਾ ਹੈ, ਸੁੱਖ ਤੇ ਮਿਲਦਾ ਨਹੀਂ। ਸੁੱਖ ਦਾ ਹੀ ਦੂਜਾ ਨਾਮ ਪਰਮਾਤਮਾ, ਪਰਮਾਤਮਾ ਦਾ ਨਾਂ ਹੀ ਸੁੱਖ ਹੈ। ਸੂਰਜ ਦਾ ਮਿਲਣਾ ਹੀ ਰੋਸ਼ਨੀ ਦਾ ਮਿਲਣਾ ਹੈ, ਸੁੱਖ ਦਾ ਮਿਲਣਾ ਹੀ ਪਰਮਾਤਮਾ ਦਾ ਮਿਲਣਾ ਹੈ, ਪਰਮਾਤਮਾ ਦਾ ਮਿਲਣਾ ਹੀ ਸੁੱਖ ਦਾ ਮਿਲਣਾ ਹੈ। ਤਾਂ ਹੁਣ ਸੁੱਖ ਕਿਵੇਂ ਮਿਲੇ? ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੋ ਹੈ ਦੱਸਦੇ ਨੇ ਪਾਵਨ ਪਵਿੱਤਰ ਇਸ ਬਾਣੀ ਦੇ ਰਾਹੀਂ, ਆਪ ਸਰਵਣ ਕਰੋ ਕਿ ਕਿਵੇਂ ਜੋ ਹੈ ਸੁੱਖ ਦੀ ਪ੍ਰਾਪਤੀ ਕੀਤੀ ਜਾ ਸਕਦੀ। ਹਾਂਜੀ,
1: ਗੁਰ ਸੇਵਾ ਤੇ ਸੁਖ ਪਾਈਆ, ਪੁਰਖਾ ਸੁਖ ਨਾ ਪਾਲ।
0: ਤੂੰ ਸੁਖ ਦੀ ਟੋਲ ਕਿਸੇ ਹੋਰ ਪਾਸੇ ਨਾ ਕਰ, ਇਹ ਗੱਲ ਵੱਖਰੀ, ਮਿੱਤਰਾਂ ਦੀ ਟੋਲ ਜ਼ਰੂਰ ਕਰ ਔਰ ਧਨ ਸੰਪਦਾ ਦੀ ਟੋਲ ਜ਼ਰੂਰ ਕਰ, ਇਸ ਦੇ ਨਾਲ ਤੇ ਬਿਨਾਂ ਤੇਰੀ ਉਪਜੀਵਿਕਾ ਨਹੀਂ ਚੱਲੇਗੀ, ਹੋਰ ਸਿਲਸਿਲੇ ਜੁਟਾ, ਟੋਲ ਕਰ। ਪਰ ਤੂੰ ਇਹ ਆਖੇ ਕਿ ਹੁਣ ਮਿੱਤਰਾਂ ਚੋਂ ਮੈਨੂੰ ਸੁੱਖ ਚਾਹੀਦਾ ਹੈ, ਧਨ ਤੋਂ ਮੈਨੂੰ ਸੁੱਖ چاہیے ہے پترا تو مینو سکھ چاہیے ہے پروار تو مینو سکھ چاہیے ہے صاحب کہنے ہور تے سکھ نہ بھال ہور کسے پاسے سکھ لبن دی کوشش کر ہی نہ تو ٹول کر ہی نہ جے سکھ لبنا ہے تے سکھ لبے گا گرو دی سیوا وچوں پر ہن سوال یہ پیدا ہوتا ہے گرو دی سیوا کی ہے بس اس سیوا دا تھوڑا جہا میں خلاصہ کرنا ہے تاکہ گل سپشٹ ہو جائے گرو دی سیوا کی ہے یہ دوجی پنکتی کھول دی ہے کی سیوا ہے کس طرح سیوا کرو گے کیونکہ سیوا کرنے والے بھی بتھیرے میں دکھی دیکھے نے ایک کہندا میں قوم دی سیوا پیا کرنا ایک کہندا میں گرودوارے دی سیوا پیا کرنا ایک کہندا میں لنگر دی سیوا پیا کرنا تے اے بھی میں روندے پٹدے دیکھے نے گستاخی ماں کما کرنے سیوا کی ہے تو یہ دوجی پنکتی چ گرو امر داس جی مہاراج نے آپ ہی کھولے ہے آپ جو ہے سرون کرو ہاں جی
1: گر کا شبد من پیدیا سدا وسے ہر نال
0: گرو کی مول سیوا کی ہے کہ گرو شبد دے اپنا من پرو لے گرو دے شبد دے اپنا من جوڑ لے ہر کی ٹہل کماونی جپیے پرب کا نام اودی یاد نو ہردے چ وسا لے جتھے گرو دی سیوا دی گل آوے نا اس سیوا دا مطلب ہے سمرن اینی مرض کر دیاں تے جتھے گرو دی سیوا دی گل نہ آوے اوتھے سیوا دا مطلب ہے سنسار دی سیوا سیوا سنسار دی کرنی ہے سمرن گرو دا کرنا ہے سمرن نرنکار دا کرنا ہے تے ہن تھوڑا جا میں ہور بھی خلاصہ کر دیاں سیوا دی لوڑ دنیا نو ہے گرو نو نہیں ہے پرماتما نو نہیں ہے پرماتما تے ساڈی سیوا پیا کردا ہے سورج بن کے سانو روشنی دے دیندا ہے پرماتما ہی دے رہے اور کون دے رہے ساڈی سیوا پیا کردا ہے دھرتی بن کے سانو رہن دی تھان تے اپجیوکا پیا جٹاندا ہے پون بن کے پرماتما اے پرماتما ساڈی سیوا پیا کردا ہے ہن کھلے روپ وچ میں کہاں سیوا دی لوڑ پیندی ہے اس نو جڑا چھوٹا ہے سمرن اس دا کرنا ہے جو وڈا ہے سیوا اس دی کرنی ہے جو چھوٹا ہے اینو سمجھنا ہے جڑا وڈا او دی کی سیوا کرو گے پرماتما نو بھوجن چھکاؤ گے نو بھوکھ ہی نہیں لگدی او دی مٹھی چا پی کرو گے دا شریر ہی نہیں ہے نراکار ہے او نو بستر پہناؤ گے لوڑ ہی نہیں ہے کی سیوا کرو گے او دی اینو سمجھنا ہے وچ دنیا سیو کمائیے سیو دنیا دی سیوا دنیا دی گرو رام داس جی نے گرو ارجن دیو جی مہاراج نے مہان تیرتھ بنایا دنیا دی سیوا لئی لوکی آن انہاں دی من دی محل دھلے انہاں دی تن دی محل دھلے تے سیوا اور کی ہے ماں کی کردی بچے دی محل دھوندی اور کی ہے جے گرو بھی ساڈی محل دھو رہا تے ساڈی سیوا پیا کردا ہے تے سیوا تے چھوٹے دی کری دی ہے اینی مرض کردا ہے چھوٹے دی کری دی شبد رچنا اور پرماتما دی دیوی شکتیاں ساڈی سیوا وچ لین نے ساڈی سیوا کر رہی نے سیوا ہوندی ہے جو اپنے تو چھوٹا ہے پیچھے ہوں ماں باپ بچے دی سیوا ہی کرتے ہیں کی ہے نہ سیوا کرن تے بچہ زندہ رہ سکتا ہے یقین جانو پرماتما سورج بن کے سانو روشنی نہ دے اسی زندہ رہ سکاں گے پرماتما پون بن کے سانو پران نہ دے تے کیا زندہ رہ سکاں گے تے سب پرماتما انج ساڈی سیوا پیا کرتا ہے جویں ماں باپ معصوم بچے دی سیوا کرتے ہیں پھر ماں باپ بڈھے ہو جاندے نے کمزور ہو جاندے نے بچہ جوان ہو جاندا ہے طاقتور ہو جاندا ہے ہن طاقتور نو چاہیے کمزور دی سیوا کرے ہن ماں باپ کمزور ہو گئے انہاں دی سیوا کرے سیوا تے کمزور دی ہوندی ہے سیوا نربل دی ہوندی ہے سیوا کمزور دی ہوندی ہے اس نو میں اپنے ڈھنگ نال جو ہے تھوڑا جیا سوچیا ہو سکتا ہے غلط ہوئے پر آپس بیٹھ کے وچار وٹاندرا تے کر سکدے ہیں سیوا کمزور دی ہوندی ہے سیوا نردھن دی کران گے سیوا نرگن دی کران گے سیوا نربل دی کران گے اور کس دی کران گے تے میں پھر عرض کراں سیوا وہی کر سکدا جو سمرن کردا ہے سمرن اس دا کرنا ہے جو اگے ہے ساتھوں وڈا ہے اس واسطے صاحب کرنے جو چاٹ مارنی ہوئے یاد کرنا ہوئے تاں اگاں کو ترانگ پچھا پھر نہ موڑڑا نانک سنج اے آوار بوڑ نہ ہووی جنمڑا سمرن اس دا کر جو اگے ہی ہے تے سیوا اس دی کر جو جڑا تیرے تو پیچھے رہ گیا ہے کلا دے چ گن دے چ دھن دے چ سمپدا دے چ کسے پہلو چ جڑا پیچھے رہ گیا او دی سیوا کر تے جڑا پیچھے ہے او دی سیوا کیوں کرنی ہے تاکہ اگے آوے برابری تے آوے تو ہن میں عرض کراں راجنیتک سیوا نہیں کر سکدا او تو اتنا دشٹ ہوندا او سیوا کس طرح کرے گا सेवा करे तो बराबरी ते आएगा, तो राजनीतिक बराबरी ते किसी नहीं रखता। राजनीतिक ते धक्का मारदा है, दूर चला जाए। राजनीतिक दुनिया दे च नंबर दो नूं बिल्कुल नहीं बर्दाश्त किया जाता, जिहड़ा पिछे खड़ा है उन्हूं पिछे सुटिया जाता है। और जिहड़ा अगे निकलण की कोशिश करे उहदी निंदा। मैं अपने ढंग नाल एक होर सिलसिला देखा है, यूरोप की दुनिया दे च थां थां ते मजाक उड़ाया जाता है यहूदियां दा। और इस देश दे च मैं देखा है थां थां ते मजाक दियां गल्लां बनाईयां इन्हां ने सिंघां नाल, सरदारां नाल। यूरोप दे च वी मजाक है, जिहड़ी मजाक इस देश दे सिखां नाल है, वे सिखाशाही नहीं चलेगी, या दुष्ट कुछ होर तरीके नाल भद्दी मजाक भी करदे ने। बाहर यूरोप दे देशां च इस तरह की मजाक यहूदियां नाल है। यहूदी यूरोप के तमाम व्यापारक मरकज के उत्ते छाए हुए ने, करोड़ांपति ने, अरबांपति ने। यहूदी चोटी के साइंसदान ने, साइंस की उपलब्धि ते वड्डी तो वड्डी जिहड़ी तरक्की अमेरिका च हो रही है, रशिया च हो रही है, सब यहूदी ने। करीबन करीबन 90% यहूदी ने। व्यापारक केंद्र ते बड़े बड़े कारखाने सब यहूदियां दे च। ते जिहड़ा हुण अगे लंघे है ना, धन दे च, गुण दे च, कला दे च, बंदे दे मन च घृणा पैदा होंदी है, ईर्षा। क्यों अगे लंघे? हुण चाहीदा ते तू आप उदम कर, तू भी अगे लंघ, तैनू किसने रोकिया? पर ईर्षालू की करेगा? निंदा। उंज तो हुण इसनू पिछे सुट नहीं सकदे, करो निंदा। तो सारा देश हाथ धो के पै गया है सिखां दी निंदा करन दे च। देश दा रेडियो, देश दा टीवी, देश दे अखबार, देश दे साहित्यकार, देश दे जो है कलम दे धनी, जबान दे धनी, देश दे सत्ताधारी एक जबान होके इस छोटी जिहा कौम दे पिछे पै गए। इस गल नूं मनना पेगा साहित्यक ढंग नाल और मनोविज्ञानक ढंग नाल कि इन्होंने कबूल कर लिया है कौम बहुत अगे है, बहुत अगे है। गुण दे च, कला दे च, दान दे च, ज्ञान दे च, समर्था दे च, हर गल दे च अगे है। अगे है कौम, उसनु किस तरह पछाड़ी है? तो निंदा। जब तुम बैठ के किसी की निंदा करो ना, समझ लो ना वो बंदा थोड़े को किसी न किसी गल च अगे है, वरना निंदा करने की लड़ ही की जोड़ा है ही साढ़े पिछे उन्होंने भंडन की लड़ है? भंडन की तो लड़ उसू पी जो सा अगे है। बगौर मुताला करके वेख लेना, जोड़ा है ही मैथों पिछे मैं उसकी निंदा करांगा? निंदा तो उसकी करांगा जोड़ा मैथों अगे लंघ गया किसी तरीके। तो यूरोप के देशों के निंदा है यहूदी देश, क्योंकि धन दे बहुत अगे लंघ गया। कारखाने उसके, व्यापारिक मरकज उसके, साइंस की दुनिया के चौछाया होया, उत्थे यहूदियां की निंदा, इत्थे सिखां की निंदा। तो करीबन करीबन यूरोप ने कबूल कर लिया यहूदी बहुत अगे ने, ईर्षा करके निंदा कर देन भाई। उंज ते इन्हां नूं पिछे सुटना बड़ी औखी गल है, निंदा करो। ते इस देशवासियों नूं भी इस गल का पता है भाई इन्हां नूं पिछे रखना बड़ी औखी गल है। ट्रांसपोर्ट दे च अगे, व्यापार दे च अगे, खेतीबाड़ी च अगे, इलम दे च अगे, धन दे च अगे, संपदा दे च अगे, प्यार दे च। कहिंदे ने भई असीं सदियां तो इत्थे रहिंदे पए, झुग्गियां च रहिंदे पए, 20 सालां दे आए ने, महल खड़े कर लए ने। इंज कहिंदे ने यूपी दे च, कहिंदे ने राजस्थान दे च, कहिंदे ने महाराष्ट्र दे च, कहिंदे ने भई असीं सदियां तो इत्थे पए रहिंदे आ, सानूं दो वक्त दी रोटी जो है नहीं नसीब आउंदी, ते इन्हां ने 8-8 मंजिला कोठियां खड़ियां कीतियां ने इत्थे बंबे दे च, पूना दे च। तो जिहड़ा अगे लंघ गया उहदी निंदा होवेगी, और इस निंदा तो कदी डरना भी नहीं, इह होंदी है रज के होंदी है। जिहड़ा अगे लंघ गया, खिमा करने एक रागी जद किसी रागी की निंदा करे ना मेरे सामने, जद मैं समझदा किसी गल च वो रागी जरूर अगे है, वरना निंदा करन दी लोड़ ही जिहड़ा है ही पिछे विचारे उसकी की निंदा होवेगी? जरूर किसी गल च अगे। तां मैं थां थां ते गया प्रोफेसर दर्शन सिंह की रागी ज्यादा निंदा करन, मैं गल सीधी है थोड़ा तो बहुत अगे हूं करिए कि हूं तो तुम उसनु पिछे रख नहीं सकते, करो निंदा उन्होंने पिछे सुटो हूं, और की है और किस तरह करोगे? तो कई संत है संत की निंदा करते हैं, तो जब कोई संत संत की निंदा करे ना तो समझ लेना उस संत तो संत जरूर अगे, वरना निंदा करने की लड़ ही नहीं सी, मन की लड़ सी, जरूर अगे होगा। जब कोई ज्ञानी ज्ञानी की निंदा करे, जब कोई व्यापारी व्यापारिक की निंदा करे, या कोई राजनीतिक राजनीतिक की निंदा करे, समझ लेना अगे है, अगे की निंदा होती है। जिहड़ा पिछे है उन्हें भंडन की लड़ ही नहीं, उन्हें निंदा करने की लड़ ही नहीं, है ही विचारा पिछे, वो की निंदा करनी है? निंदा उसकी आती है जो अगे। تے نندہ دا مطلب کی ہے گل گھٹا کے بیان کرنا، اکثر میں عرض کیتی جھوٹھی اپما گل ودا کے بیان کرنے، نندہ کی ہے گل گھٹا کے بیان کرنی، ہے اگے انہوں پچھے سٹنا گلنا دے نال نندہ کر کے گل گھٹا کے بیان کرنی، ہے پھل انہوں کنڈا آکھی جاؤ اس دیش دا رکشک رہا سکھ، تے دیش دا رکشک ہون دے ناتے دیش دے اتہاس دے چیز دا بڑا نا بڑی گل اور نندہ کرو، لکھو اے تے بخشک ہے، اے تے غدار ہے، اے تے دوکھی ہے، لکھو آکھو اچارو اور چاروں پاسے سمچے دیش اس ڈنگ دی نندہ، اور اے وی انہاں نوں دس پیا ہے کہ ٹرانسپورٹ دے چ چھائے ہوئے آرمی دے چی انہ دی بہادری دی گل انہ دا روپ نکھرد ہے، باقی تیوے دس دن کبوتر باز تے ہی دس دن چڑیاں ہی دس دیا نا، باقی انہ دے رنگ روپ نکھرد ہے انہ دی گل ہے، اور حقیقت ہے کہ جتھے رنگ روپ سدگر نے نیارا دیتا ہے اتھے نام ہی بڑا نیا دے دیتا، پاویں کھما کرنی کسے دا بھی بچہ ہوئے تے او دا پیو کوئی کام کیوں نہ کردا ہوئے اور وہ بچے نو تے اگلے سردار جی کہندے نا، سردار تے مکھی ہوندا ہے، تے مکھی تے سانو ہن گرو نے بنا چھڑیا، تسی سانو کس طرح پیچھے رکھو گے، کس طریقے نال رکھو گے، اسی تے سردار ہے گئی ہاں، سرداریاں تے سانو جنم تو مل گئی ہاں، سانو گرو نے جنم تو بخش دتیاں، جنم تو پراپت کر لئی، تے سردار ہن اسی ہے گئے ہاں، اتنی میں عرض کر دیاں تے گرو دی بخشی ہوئی سرداری نو دنیا دی کوئی طاقت نہیں کھو سکتی، اتنی میں عرض کر دیں، اس نندہ تو گھبرانا نہ، چونکہ تھان تھان تے لوکی میں نوں بڑے گھبرائے میرے، جھوٹ بول رہے ریڈیو، جھوٹ بول رہے ٹی وی، جھوٹ لکھ رہے نے اخبار، میں کہ لکھن گے تسی اگے ہو، کلا دے چ دھن دے چ سمپدا دے چ کھیڑی کھیتی باڑی دے چ ویاپار دے چ ٹرانسپورٹ دے چ توپا لے کے اس دے پیچھے پھجتے ہیں، جنوں گگن منڈل دے اڈاریاں دی جاچ آؤں دی ہے، پرندہ پر شکستا کو قفس میں کون رکھتا ہے، اسیری جب بھی آئی بفیزو بالو پر آئی، کہندا ہے جڑے بال نے یہ جڑے پنکھ نے اڈن والے انہوں نے کی کر دیتا ہے، شکاریاں دے ٹولے میرے پیچھے لا دیتا ہے، کیونکہ مینوں اڈن دی جاچ آتی ہے، مینوں اڈنا آتا ہے، تو اس قوم نوں اڈنا آتا ہے، تو شکاری کدرے ٹینکاں نال، کدرے توپاں نال، کدرے بندوکاں نال، طرح طرح دی جالاں نال، ہور طرح طرح دے پکھنڈ تے جھوڑ تے اڈمبر دے نال، کھما کرنی ایک گل تے سپشٹ ہو گئی ہے شکاریو، سانو اڈن دی جاچ آؤندی ہے، تھوڑے تے پر ہی کٹے ہوئے نے، تھوڑے کول تے پنکھ ہی کوئی نہیں، سانو میں پھر عرض کراں دیش دے چ نندا ہے اس گل کر کے نہیں کہ اسی کوئی دیش دوکھی ہاں دوشت ہاں چور ہاں یا رہاں، جتنے جرائم قتل مین پوری فرخ آباد ایٹا اٹاوا دے چوندے نے شاید دیش دے کسے ہور ضلع چ نہیں ہوندے، جنہ جرائم پیشہ اتھے، تے جتنے ڈاکو گوالیئر دے مشہور نے کھما کرنی دیش دے کسے ہور شہر دے نہیں مشہور، گوالیئر دے ڈاکو آلے دوالے دے مورینے دے پنڈ دے سب ڈاکو تے اتھوں دے نے، جیلاں دیاں جیلاں بھریاں پئیاں نے پنڈ دے، جڑی چمبل گھاٹی دے ڈاکو نے وہ جیلاں بھریاں پہ نے، ہوں بھی رات نو کوئی کار اسوار اس روڈ تے جڑا دھولپور تو گوالیئر تک جاندا ہے رات نو لنگن دی ہمت نہیں کرتا، تے پولیس بھی روکتی ہے نہیں لٹے جاؤ گے، کیا تسی سمچے گوالیئر نو جرائم پیشہ قرار دے دیتا ہے؟ حکم اس طرح دا جاری کوئی سرکولر جاری کیتا ہے؟ دیش دے سطح داریاں تو پوچھا جا سکتا ہے، چونکہ کافی سمے تو اس گوالیئر دے ڈاکو ہی پیدا ہو رہے ہیں آلے دوالے زیادہ، چاہے وہ ڈاکو مان سنگھ تے چاہے تحصیلدار سنگھ تے چاہے ہور ہے تے چاہے ہور نے، سب اسی علاقے تے، تے کیا گھوشت کیتا ہے تسی کہ اے علاقہ جرائم پیشہ ہے، مین پوری فرخ آباد ایٹا اٹاوا اس طرح دے ہور جڑے ضلع نے یو پی دے تھوڑے جہاں، کہ انہوں تسی جرائم پیشہ قرار دیتا ہے؟ کوئی دن خالی نہیں جاندہ جد قتل نہ ہوئے، کوئی دن خالی نہیں جاندہ جد جو ہے ڈاکے نہ پہن تے چوریاں نہ ہون، تے کمال دی گل امرت ویلے اٹھن والی قوم، سنگت تے پنگت بچ بیٹھن والی قوم، ہر پدر بچ سیوا کرن والی اے قوم، मैनू गल भुलदी नहीं, कोयना नगर दे जलजला आया ते सारा कोयना नगर तबाह हो गया, एक लख दी आबादी दा शहर। ते बंबई दे च भाई जयमल सिंह ते उना दे नाल संगतां लंगर दे भर के ट्रक ते बस्तरां दे भर के ट्रक कोयना नगर पहुंचे। भई हुण किस घर दे जो है चुल्ला बलेगा, घर ते सारे ढह ढेर ही हो गए। ते सताधारी भी बाद च पहुंचे, पर गुरु का लंगर पहले पहुंच गया सी। उत्थे सेवा करन वाले सिंह पहले पहुंच गए सन। तो ये सेवा सिमरन वाली कौम कुदरती गल है, गुरु दियां बरकतां ते रब दी बरकत होनी सी हर गल विच अगे हो गई। ये अगे होना नहीं चंगा लगे, बस इन्नी गल है। जिहड़े इल्जाम ये ला रहे ने ये निंदा है, निंदा का मतलब है फुल नूं कंडा आखना, बस इन्नी गल है, फुल नूं कंडा आखना। गुरु गोबिंद सिंह जी महाराज उन्होंने पावन पवित्र शस्त्र इंग्लैंड दे च जद वापस आए इस देश दे च, ते उस वक्त का प्राइम मिनिस्टर लाल बहादुर शास्त्री रसीव करन लई गया सी, मैनूं चंगी तरह याद है, पालम हवाई अड्डे ते। शस्त्रां नूं जैसे उसने हथ दे च लिया रो पिया सी जारो जार, बार बार मत्था टेकिया, ते मत्था टेक के उदी रसना तो बोल निकले, ऐ गुरु गोबिंद सिंह ये उदों शस्त्र ना चुकदा ते पता नहीं देश की हालत की होनी सी, तेरी बख्शिश। उन्हें बार बार मत्था टेकिया, समुचे देशवासियों ने उन्हां शस्त्रां नूं मत्था टेके। कमाल दी गल, वकत दी लोड़ दे मुताबक देश दी रक्षा दी खातर गुरु गोबिंद सिंह जी महाराज ने शस्त्र चुके, ते देश दा प्राइम मिनिस्टर ही धन्यवाद करदा है, सजदा करदा है, महिमा गायन करदा है। ते जद उस दी उम्मत अपनी ही रक्षा लई अपने आप नूं खतरे समझ के अपनी रक्षा लई शस्त्र चुक लै, ते तुसी आखो दुष्ट ने दोखी ने, खिमा करनी। असी ते मुद्दतां तो शस्त्रां दी पूजा करदे आ रहे हैं, असी मनदे ही नहीं कि शस्त्रां नाल कोई जो है गुरुद्वारा या धार्मिक स्थान भ्रष्ट हुंदा है। साहिब गुरु गोबिंद सिंह जी महाराज कहिंदे ने, साहिब सरोही सहती यही हमारे पीर, ऐ ते मेरे पीर ने, ए ते मेरे गुरु ने, मैं ते इन्हां तों मत्था टेकदा। इत जय जय जग कारण श्रेष्ठ उबारं मम पित पारं जय तेगं। मैं 10 दिन हजूर साहब रहा पिछले 2 महीने दौरान, ते सवेरे सवेरे जो मैं परिक्रमा करके जब मत्था टेकां, थड़े दे उत्ते पुजारी साहब ने सजा के रखे पिस्टल बंदूकां तलवारां भाले, तो पहले तो हुण गुरु ग्रंथ साहब नूं मत्था टेक के फिर अगे जांदे ने जिन्हां ने हजूर साहब दे दर्शन कीते हन। थड़े दिते सजा के रखे ने सारे दे सारे शस्त्र, ते सारी दुनिया मत्था टेकदी है, 300 साल तो मत्था टेकदी आ रही है, पिस्टलां नूं बंदूकां नूं रिवालवर पए ने, पुरानियां टोपीदार बंदूकां लंबियां लंबियां उत्थे पईआं ने, मत्था पे टेकदे आ। शस्त्रां नूं गुरु दी तरह पूजिया जा रहा, आखिर सिपाही दा शस्त्र ते जो है सिपाही दा गुरु ते शस्त्र ही होवेगा, और कौन होवेगा। संत दा गुरु ग्रंथ होवेगा, सिपाही दा गुरु शस्त्र होवेगा। ते असी केवल संत नहीं, केवल सिपाही नहीं, संत सिपाही, साडे गुरु भी दो, शस्त्र साडे गुरु ने, गुरु ग्रंथ साडे गुरु ने। इस वास्ते जिथे गुरु ग्रंथ साहब दा प्रकाश होंदा रहा है पुराने गुरुद्वारियां च, उत्थे शस्त्रां दा प्रकाश होंदा रहा है, ये दो गुरुआं दा प्रकाश होंदा रहा है। यही हमारे पीर, ये मेरे पीर ने, एक मेरी तन दी रक्षा करदे ने, एक मेरी मन दी रक्षा करदा है, एक मेरे तन नूं सुरक्षित रखता है, एक मेरे मन नूं सुरक्षित रखता है। ये तो सदियां तो असी पूजदे आए हां, तुसी कदी इतराज नहीं कीता, हुण इतराज करन दी लोड़ की पै गई। इतराज नहीं कीता सी, देश गुलाम सी, आजादी दिलाणगे, देश आजाद हो गया, हुण इतराज। इस वास्ते इतराज किधरे ही सिंघासन ते ना बैठ जाण, बस इस वास्ते इतराज किधरे ही सिंघासन ते ना बैठ जा। जे ये देश दे चों दोखियां नूं अंग्रेजां नूं ते मुगलां नूं दबा सकदे ने ते कढ़ सकदे ने, ते देश नूं आजादी दे च बहुत वड्डा योगदान दे सकदे ने, ते देश ते हुण आजाद हो गए, निकम्मे ते बैठणगे ने, ये हो सकदा राजपाठ ना प्राप्त करन। तो खिमा करनी तरह तरह की बुराड़ ते निंदा समुचे देश दे च, भावें हर शहर विच मैं अपने ढंग नाल तुच्छ बुद्धि अनुसार जवाब देंदा आया, जिहड़े भी अखबारी रिपोर्टर मिलते रहे, जिहड़े भी अपने ढंग दे नाल ترق کردے رہے تنز کردے رہے. میں کہ اس دیش دے تمام پراچین مہاپرش شسترداری سن. تسی کدی نہیں آکھیا کہ رام تے شری کرشن غلط نے, او شسترداری نے, شری رام شسترداری نے, شری کرشن شسترداری نے, ترشول لے کے کھڑے نے شیو جی, گدا لے کے کھڑے نے ہنومان, پرشرام ایتھے کلاڑا مونڈے تے لئی پھر دینے, 28 دفعہ انہوں نے شتریاں دا ناس کیتا مونڈے تے لئی پھر دینے, کلاڑا مونڈے تے خون نال لبڑے ہویا تے آکھیا جاندا ہے بھگوان پرشورام. کمال دی گل, ایک کلاڑا لئی پھردا, ایک گدا لئی پھردا, ایک دے ہاتھ وچ ترشول ہے, ایک کول دھنشبان ہے, ایک ہاتھ تے سدرشن چکر لئی پھردا. 28 خونی سینا جو ہے تباہ ہو گئی مہابھارت دے میدان وچ. یہ تمام شستر دھاری جے بھگوان ہو سکدے نے, کھما کرنی گرو گوبند سنگھ جی مہاراج تے اودی امت وی بھگوان ہی ہے, اس تو ہٹ نہیں. جائز گلا نے, کوئی ناجائز گل نہیں. بھارت کی پرانی سنسکرتی پراتنتا جڑی ہے وہ سڈے کول ایسی سام کے رکھی ہے, تسی گواہ بیٹھے. بھارت کی پراتنتا کی سی کہ بھارت کے پرانے رشی منی تمام کیسا دھاری سن, تمام دے تمام رام دے سر تے جوڑا ہے, وشوامتر لمبا داڑا رکھ دینا, رشی وششٹ لمبا داڑا رکھ دینا. تو میں کئی دفعہ تھانوں سنایا جد رام لیلا کرتے ہیں بازاروں نکلیاں داڑیاں خرید کے لیندے نے, کھوتے دیا بنیا ہوئی, گوا دیا بنیا ہوئی, گھوڑیا کے والا دیا بنیا ہوئی, یہ داڑیاں خرید کے وشوامتر بنا وششٹ بنا رام کا جوڑا بنا دے. تسی کھوتے دے والا کا جوڑا بنا کے رام بنایا تو کھما کرنی, اسی اصلی جوڑا اپنے سر دے رکھ کے جی رام کا روپ قائم رکھا ہے تو تھانو اعتراض کہڑی گل ہے؟ اسی اب اصلی داڑا قائم رکھ کے رشی وششٹ کا روپ قائم رکھا ہے. یہ تو بھارت کی پرانی سنسکرتی نائی کی بھیٹ کر چکے ہیں, طور طریقے سارے پیٹ کر چکے ہیں, اسی قائم رکھے. اسی اگے سارے کول بھارت دا پرانا روپ پرانی سوگات, ہن جیڑا اگے ہوے گا نندا اس دی ضرور ہوے گی. اتنی محرض کراں تو محرض کرے اسی سمرن اس دا کرنا ہے جو اگے ہے. تو نرگن ہے تے کسے گنوان دا جو ہے سمرن کر, تیرے کول کوئی کلا نہیں تے کسے کلاکار دا سمرن کر, لازمی کر. تو نرگن ہے کسی گنا دے ساگر دا سمرن کر, تو نربل ہے کسی بلوان دا سمرن کر, اور سمرن دے آسرے تے اس دے نال جڑ تاکہ تم بھی بلوان ہوئے, تم بھی گنوان ہوئے. کسی کلاکار کول تسی بیٹھو گے تے دماغی شکتی تو کم لینا پے گا, تا ہی کوتا سیکھ سکو گے, سنگیت سیکھ سکو گے, علم مسوری سیکھ سکو گے. آخر یاد کرو
2: تے جدھر چٹے رنگ دے پلاسٹک دے بھانڈے دے رہے سن میں ادھر ہی بیٹھ گیا. آخر ایک سجن نو کدھر سمجھ پی گئے, مینوں کہن لگے گینی جی تھانو شکر دی بیماری ہے. میں کہ نہیں, کہن لگے پھر تسی ادھر بیٹھ جا. ادھر تے او لنگر ونڈیا جائے گا جہدے چ کوئی میٹھا نہیں ہوئے گا, چاول نہیں ہوئے گا. جنہاں نو شکر دی بیماری نہیں وہ ادھر بیٹھ. میں کہ اے بیماری انی پھیل گئی ہے, ہن پنگتاں ہی الگ الگ بٹھانیاں پین, بھائی شکر دے روگی کہڑے نے الگ بٹھاؤ تے دوجے کہڑے نے الگ بٹھاؤ. انے مریض اتھے بھی ودا جا رہا ہے. ہارٹ دی بیماری کئی دیشاں شکھر تے پہنچ کے واپس مڑی ہے تے کئی دیشاں چ شروع ہے. جڑے روگ بہ گنتی دچ بندے نو اپنی لپیٹ دچ لے لین, پکڑ دچ لے لین, انہاں روگاں دا اپنا اپنا دور ہوندا ہے. حیضے دا دور لنگ گیا, چیچک دا دور لنگ گیا, نمونیے دا دور لنگ گیا, سرسام دا دور لنگ گیا, ٹائیفائڈ دا دور لنگ گیا, تاؤن تے پلیگ دا دور لنگ گیا, ہن تے کینسر دا دور ہے, شوگر دا دور ہے. یہ نویں یہ بھی قابو آ جان گیا. ایسا نہیں میں کہندا جے پلیگ قابو چ آ گئی, حیضہ قابو چ آ گیا تے یہ بھی قابو چ آ جان گے. کسے ہور بیماری دا دور چل پائے گا, کسے ہور روگ دا دور چل پائے گا. اسی طریقے دے نال مانسک منڈل دے روگ بھی وکھ وکھ نے. کدی بہ گنتی وچ دنیا لوب وچ گرسی ہوندی ہے, کدی بہ گنتی وچ دنیا کام وچ گرسی ہوندی ہے, کدی بہ گنتی وچ دنیا اہنکار وچ گرسی ہوندی ہے, کدی بہ گنتی وچ لوکی موہ وچ پھسے ہوندے نے, لوب وچ پھسے ہوندے نے. اے جڑا دور ہے نا ہن جڑا لنگ رہا ہے, گرو نانک دے کتھن انسار ہومے دا دور ہے, اہنگ بھاو دا اے دور ہے. ہومے روگ مانک کو دینا, ٹھیک ہے منکھ نو دتا, پر کنے منکھاں نو جو جو دیسے سو سو روگی روگ رہت میرا ستگر جوگی. اتھے ایک گل جڑی میرے پادشاہ نے کہہ دیتی ہے جو جو دیسے سو سو روگی. حیضہ جد پھیلدا سی تاں اسی اے نہیں کہہ سکدے سی بھی ساریاں نوں حیضہ. شہر دے کچھ ایسے ہوندے سن جنہاں نوں نہیں ہوندا سی, باقیاں نوں ہے. ملک دے کچھ ایسے ہوندے سن جڑے حیضے تو بچ جاندے سن, تاؤن تو بچ جاندے سن, پلیگ تو بچ جاندے سن, چیچک تو بچ جاندے سن. باویں بہو گنتی اس چیچک دی لپیٹ وچ آ جاندی سی, ماتا دی جڑی بیماری اس دی لپیٹ وچ آ جاندی سی, لیکن پھر بھی کچھ بچ جاندے سن. اے دور ہومیں دا تے مہاراج کہندے میں تے جتھے تک دیکھدا جو جو دیسے سو سو روگی. سارا جگت روگی. اے مانسک روگ, مانسک روگ تو بعد اے جڑے ساڈے پنج گیان اندرے نے نا, انہاں دے وکار پھر وکھ وکھ نے. میں ایک دو ادھارن دیا. جویں ہنیری آندی ہے نا تے ریت اڈدی ہے, پر ہنیری ساری دھرتی تے نہیں آندی, دھرتی دے کسے کسے خطے چ آندی ہے. جد سمندر وچ طوفان آندا ہے تاں سارے سمندر وچ نہیں آندا, کسے ایک ادھ حصے چ آندا ہے. سیانے سجن جاندے نا جد بھی طوفان آندا ہے ساگر دے تے طوفان دی لویٹ دے سارے دا سارا ساگر نہیں آندا, ساگر دا کچھ حصہ ہوندا ہے. ایک گل وکھری ہے کہ ساگر دے طوفان آیا تے اسی اس تنگ دا انمان لائیے سارے سمندر دے طوفان آیا, نہیں ضروری نہیں ہے. سمندر دے کسے ایک حصے طوفان آیا ہوندا ہے تے جس حصے طوفان آیا ہوندا ہے اتھے ہی تباہی ہوندی ہے, باقی نہیں ہوندی, باقی بچا ہو جاندا ہے. جد ہنیری چل دیے طوفان چلتا ہے زمین دے اتے, انہا ہنیریاں دا اصلی روپ میں عرب دیشاں چ دیکھے ہے. چونکہ داس جس علاقے چویا ڈسٹرکٹ بنوں تے او دا بہت سارا علاقہ مرو تھل سی, تے جس تحصیل شہر وچ داس رہندا سی او دا تے نا ہی سی لکی مروت, مروت مرو تھل پشتو دا لفظ سی. بڑے ٹبے دور دور تک کھجور بہت سے, تے جد ہنیری چل پے تے جتنی دیر تک ہنیری چل رہی ہے اگر کوئی مسافر ہے رستے چ کدرے بھی ہے انہوں انہیں چر تک بیٹھنا پے گا یا لیٹنا پے گا, جن پہ ہنیری لنگ جائے. اگر چلے گا ہنیری ادھر ادھر گرائے گی اور اکھاں چ مٹی پے گی, کوئی دکھائی نہیں دے گا, اتنی بھینکر ہنیری. اس دے روپ میں کویت تے عراق دے دیکھے جد ہنیری چل پیندی ہے, کاراں کھڑیاں ہو جاندیاں, بساں کھڑیاں ہو جاندیاں, لوکی جتھے نے اتھے بیٹھ جاندے, چل نہیں سکدے, کچھ دکھائی نہیں دیندا, اکھاں چ گٹھا پیندا ہے, مٹی پیندی ہے, اور منک چلن تو اسمرتھ ہو جاندا ہے. او ہنیری کدرے بہت زور دی ہوے درختاں نوں وی جڑوں پٹ دیندی ہے, کچے مکان گھاس پھوس دے مکان انہاں نوں وی اڑا لے جاندی ہے. خیر پر جد ہنیری چل دیے تو ساری زمین دے اتے ہنیری نہیں آندی, زمین دے کسے ایک قد خطے دے چوندی ہے. جد طوفان چلدا ہے تا او طوفان ساری زمین تے نہیں آندا, زمین دے کسے ایک قد خطے چوندا ہے. جد ساگر دے چ اچھال آندا ہے تو غیانی آندی ہے, طوفان آندا ہے تا ساگر دے سارے خطے دے طوفان نہیں آندا کسے ایک اد خطے چ. ہوبہور وکاراں دا طوفان جد منک دے شریر دے چ اٹھدا ہے نا تے سارے اندریاں چ نہیں پرگٹ ہوندا, کدی اکھاں چ پرگٹ ہوئے گا, کدی کناں دے چ, کدی زبان دے چ, کدی کھلڑی دے چ, کدی ناسکاں دے چ. ایک رس پردھان ہوئے گا, جڑا ایک رس پردھان ہوئے نا, اکھاں دا رس پردھان ہے تے سارا دن اکھاں دے چسکے لیندا پیا, سمجھ لو ہنیری اکھاں دے چ. زبان دے چسکیاں دے چ لین ہے اور سارا دن لین ہے, تو ہن طوفان زبان دیتے کھلڑی دے روگ واشنا دے پھسے ہویا ہے کامنا دے پھسے ہویا ہے تو ہن ہنیری کھلڑی تے ہے سارا دن جھوٹ نندا تے بکھے ناد سنن دے چ ہی رس ہے ہن طوفان کنا دے چ ہے طوفان آؤندا ہے ایک دم سارے اندریاں تے نہیں آؤندا ایک رس ایک بندے چ پردھان ہوندا ہے پر ہوندا کچھ سمے لئی ہے اتوں ہنیری لنگ جاندی ہے ہنیری کسے دوسرے اندرے تے طوفان آونا ہے آسار دکھائی دے رہے ہیں بچاؤ کر لو اے جڑا ستسنگ ہے نا جیدے تسی کتھا کیرتن سن لیو بس اے دے چھ گیات ایک بود ملدا ہے کہ اے بندے تیرے شریر دے کس حصے طوفان آن لگا ہے سچیت ہو جا بچاؤ کر لے کتھا کیرتن تو بس اے سنکیت ملدے نے ہن طوفان دی لپیٹ دے چھے تو کیڑے طوفان دی لپیٹ چھے اور اتھوں اے طوفان لنگ گیا تو پھر کسے دوسرے سے چ پرگٹ ہوئے گا میں پھر عرض کراں آپاں جتنے سارے بیٹھے ہاں ہر بندے دا رس وک وک ہوئے گا کوئی کناں دے رس چ پھسیا ہویا کوئی اکھاں دے رس چ کوئی زبان دے رس چ اور بول چال تو بھی پتہ چل جائے گا یہ بندہ کیڑے رس دے چ پھسیا پیا مینوں گل بھلدی نہیں دلی تو الہ آباد تک میں سفر کر رہا سی آسام میل دے چ ایک سجن وہ بھی کول بیٹھے سن کٹھے سفر ہو رہا سی جو غازی آباد تو اس نے کھانے پینے دی گل شروع کی تھی نا تے الہ آباد تک کر دے گیا اے کھانا انج ہوندا ہے انج بنائی دا انج بنائی دا تے مینوں آخر کہنا ہی پیا میں مترا تو کدھر حلوائی تے نہیں یا پچھلے جنم دا تے نہیں جو غازی آباد تو توں کھانے پینے دی گل شروع کی تھی ہے تے الہ آباد تک جد بھی کدی کوئی گل بات دا ماحول گفتگو دا ماحول چلے گل کھانے پینے دی ہور کوئی گل نہیں اتھوں میں اندازہ لا لیا طوفان دے وچ برپا ہے پر اس وقت طوفان دی زبان تے چھایا ہے ہر اسٹیشن تے گڈی رکے تے کچھ چاہیدا ہے کھانا اترے ہے کچھ نہ کچھ چاہیدا ہے بھاویں بھوک ہے بھاویں نہیں پر کچھ چاہیدا ہے طوفان طوفان دی لپیٹ دے زبان ہے تے جویں طوفان بے قابو ہوندا ہے جیڑا رس طوفان دے روپ وچ جس اندرے چ ہوے گا وہ قابو چ نہیں ہوے گی اتنی مہرس کر دیں اگر اے طوفان اکھاں تے ہویا تے اکھاں گردوارے چ بھی بے قابو ہون گیاں اتنی مہرس کر دیں تسی ستسنگ دے چ بیٹھے ہو کس طرح قابو کرو گے طوفان ہے تے اکھاں غلط ویکھن گیاں اگر اے طوفان کناں تے ہے تے کن ایتھے بھی غلط سنن گے ایتھے محفل سجا کے سارا دن نندا تے جھوٹ سنن گے اگر طوفان کھلڑی تے برپا ہے تے گستاخی ماں پاویں ہاتھ دے سندر گٹکا تے جب جی صاحب کیوں نہ پیا پڑدا ہوئے جد کھلڑی دے تے طوفان ہے تے اینو رام نہیں چیتے آوے گا کام چیتے آوے گا طوفان تے بے قابو ہوندا ہے اے طوفان وکھ وکھ اندریاں دے تے اس طرح پرگٹ ہوندا ہے جویں زمین دے تے کسے کسے خطے وچ ہنیری آوندی ہے ہر پاسے نہیں ہے جویں ساگر دے کسے کسے خطے چ اچھال آوندا ہے ساڈے شریر دے کسے کسے اندرے چ کسے کسے سمے اچھال آوندا ہے اور ساد سنگت دے چ بس اس گل دا بودھ لینا ہے کہ کیڑے اندرے دی بھومی دے اس وقت ہنیری چل رہی ہے اتنی مہرس کر دیں جیون ساگر دے کیڑے حصے چ اس وقت طوفان ہے اے ویکھنا ہے کیڑے پاسے اچھال ہے کس پاسے طغیانی ہے بودھ ملے تے پھر اے وی بودھ ملے کہ کیڑے خطے دے طوفان آن والا ہے تاکہ ساودھان ہوئیے سچیت ہوئیے ستسنگ کدرے بچیاں دا کھیل نہ سمجھ لینا کتھا کیرتن کدرے کھڈونیاں دی کھیڈ نہ سمجھ لینا بھگت کبیر کہندے اے گل وکھری ہے کہ لوگاں نے کھڈونیاں دی کھیڈ سمجھیے ماتھے تلک ہتھ مالا بانا لوگن رام کھلونا جانا لوگاں نے رب نو کھڈونا ہی سمجھے بالکل کھڈونا، حالانکہ کھڈونا نہیں ہے، کتنی مہرس کر دینا. سادنا کرن جد بیٹھو گے، جپ کرن جد بیٹھو گے، کہ اندریاں دے جس حصے چ اے طوفان ہے جپ نہیں کرن دے گا، اے جب جی نہیں پڑھن دے گا، اے کیرتن نہیں سنن دے گا، شبد سرت دی لینتا اے نہیں ہو سکے گی. بس اس طوفان تو بچاؤ کرنا ہے، اور اے طوفان آوے گا رب دا نہیں ہے میں، پرماتما دا نہیں ہے میں. زمین تے طوفان آمدے نے، ساگر دے طوفان آمدے نے، کہ جو برہمنڈے سوئی پنڈے، جو کچھ برہمنڈ دے چھوندا ہے اس پنڈ دے چھوندا ہے. جے پرماتما اس برہمنڈ دے چھے تو پرماتما اس پنڈ دے چھے، جے طوفان اس برہمنڈ دے چھنے تو طوفان اس پنڈ دے چھنے. اتنی میں عرض کر لیں، ایسا ہے. دوسری عرض ہو کہ جس طرح اندریاں دے اتے وکھ وکھ طوفان آندے نے، من دے وچ وی کسے وقت ایک روگ دی پردھانتا ہوندی ہے، اور او پردھانتا بہ گنتی دے چوندی ہے، بہت سارے منک اس دی لپیٹ دے چوندے نے. چھوت دی بیماری ہے، بالکل کہندے نے ایدے کول نہ بیٹھو، کوڑ چھوت دی بیماری ہے، اے تپے دک، اور اس طرح دے ہور چیچک اتیادی بہت سارے مرض. یہ بیماریاں ایک تو دوجے نو لگ دیئے، دوجے تو تیجے نو لگ دیئے. یقین جانو کچھ مانسک روگ بھی ایسے نے، چھوت دی بیماری ہے، ایک تو دوجے نو لگ دیئے نے، دوجے تو تیجے نو لگ دیئے نے، تیجے تو چوتھے نو لگ دیئے نے. تو اس وقت یہ جڑی بہتی منکھتا ہے کیڑی بیماری دی لپیٹ دے چاہے، آج دا یہ جڑا واقع آیا ہے اس نو آدھار بنا کے میں وچارا تھوڑے سامنے رکھ رہے ہیں. ہوں میں اہنکار یہ لپیٹ دے چ بہت ساری دنیا ہے، بہت سارا جگت ہے. انج نہیں کہنا چاہیے کہ سارے ہی بہ گنتی دے، بہتے اسے دی لپیٹ دے چ. کچھ گرمکھا نو چھڑ کے، کچھ بھگتا نو چھڑ کے، کچھ ابیاسیا نو چھڑ کے، تے ابیاسی بھی او جنہاں دی سادھنا توڑنے بھی ہے، جڑے ابیاس کردے پے نے انہاں نو ابیاس کرن دا اہنکار ہو جاندا ہے، جو سیوا کردے پے نے انہاں نو سیوا کرن دا اہنکار ہو جاندا ہے، جو کیرتن کردے نے انہاں نو کیرتن کرن دا اہنکار ہو جاندا ہے، جو کتھا کردے نے انہاں نو کتھا کرن دا اہنکار ہو جاندا ہے، جو گردواریاں دی سنبھال کردے نے انہاں نو سیوا سنبھال دا اہنکار ہو جاندا ہے. غرض کہ اے اہنکار اے ہوں میں گرو امرداس جی مہاراج دے کتھن انسار اس وقت جگت روگ ہے. جگت جویں جگت گرو آندے نا، جگت روگ، جگت بیماری، سارے جگت دے بیماری، ساری دنیا جس دی لپیٹ وچ ہوے، کچھ ایک نو چھڈ کے، جو دی سے سو سو روگی، روگ رہت میرا ست گر جوگی. اہم بھاو ہوں میں، ہوں میں دا مطلب ہے میں ہاں اور میں ہوں، تو نہیں ہے، تو کون ہے؟ میں ہاں میں ہوں. اجو کے دور دی بہت وڈی بیماری، پر یہ نہ سمجھ لینا باقی جڑیاں چار بیماریاں نے وہ نہیں نے، وہ دبیاں ہوئی نے، وہ اکساہٹ نال پیدا ہوندیاں نے، وقتی پیدا ہوئیاں چلیاں گئیاں، جویں زکام لگیا چلا گیا، جویں متھا دکھن آیا سویرے گھنٹے بعد ٹھیک ہو گیا. ہوں ٹھیک ہے ایک ادھ گولی لئی تے متھے دی پیڑ تے چلی گئی، پر ایک ادھ گولی نال شوگر تھوڑی جاندی، کینسر تھوڑی جاندا ہے، یہ جاندا ہے تپے دک تھوڑی جاندا ہے، یہ تے لمبا علاج. ہوں میں ایک گولی نال جان والی نہیں، ایک پوڑی نال جان والی نہیں، اے لمبی بیماری ہے. ہوں میں دیرگ روگ ہے دارو بھی اس ماں، یہ تے دیرگ روگ ہے، یہ تے لمبا روگ ہے، اے لمبی بیماری ہے. ایک گولی کھا دیا نہیں، ایک متھے دی پیڑا تھوڑی ہے گولی کھا دی تے دور ہو گئی، اس طرح دی گل نہیں ہے. کئی ایسے نے جو لمبی بیماری نو چھیتی ختم کرنا چاہتے ہیں، بھائی نہیں ایک گولی کھائیے تے ٹھیک ہو جائے، اور پھر سنتا مانتا دے ڈیریاں اور اس طرح دے ڈمبی گروہاں دے چکرا چ پیندے نے، بھائی ایسا منتر دے شام تک ہی گل بن جائے. تو رادا سوامی دین دے نے، آؤ بس دس منٹ سادھنا کرو، اناہد ناد وجن لگ پائے گا، تے کنا دے چ انگلیاں دے کے ਉਹਦੇ ਕੋਲ ਜਾਪ ਕਰਾਓ ਤੇ ਕੰਨਾਂ ਤੇ ਜਿਹੜੀ ਛਾਂ ਛਾਂ ਦੀ ਆਵਾਜ਼ ਹੋਵੇ ਠੀਕ ਹੈ, ਅਨਾਹਦ ਨਾਦ ਹੈ ਜੀ, ਸੁਣ ਗਏ, ਬ੍ਰਹਮ ਗਿਆਨੀ ਬਣ ਗਏ ਨੇ ਜੀ, ਸੰਤ ਜਨ ਬਣ ਗਏ, ਇਹ ਪਖੰਡ ਚੱਲੇਗਾ। ਬਹੁਤੇ ਰੋਗੀ ਹੋਵਨ ਤੇ ਨਕਲੀ ਦਵਾਈਆਂ ਬਹੁਤ ਚੱਲ ਪੈਂਦੀਆਂ ਔਰ ਨਕਲੀ ਦਵਾਈਆਂ ਦੇ ਉੱਤੇ ਲੋਕਾਂ ਦਾ ਵਿਸ਼ਵਾਸ ਬਹੁਤ ਹੋ ਜਾਂਦਾ। ਨਿਯਮ ਹਕੀਮ ਉਹਨਾਂ ਦੀ ਬਣ ਆਉਂਦੀ ਹੈ, ਕਿਵਾਂ ਕਰਨੀ ਧਾਰਮਿਕ ਦੁਨੀਆਂ ਦੇ ਇਸ ਤਰ੍ਹਾਂ ਦੇ ਨਿਯਮ ਹਕੀਮ ਤੁਹਾਨੂੰ ਕਦਮ ਕਦਮ ਤੇ ਮਿਲਣਗੇ। ਮੰਤਰ ਤੰਤਰ ਅਕਾਲੀ ਮੈਨੂੰ ਪਰਚੇ ਵੰਡ ਰਿਹਾ ਸੀ ਤੇ ਪਰਿਕਰਮਾ ਚ ਤੇ ਉਚੇਚਾ ਮੈਨੂੰ ਆ ਕੇ ਦਿੱਤੇ ਉਸਨੇ, ਤੇ ਉਹਦੇ ਚ ਜਿਹੜੀ ਪੰਕਤੀ ਸੀ ਵੀ ਜਿਹੜਾ ਨਿਰਾਕਾਰ ਦਾ ਜਾਪ ਕਰੇ, ਅਵਤਾਰ ਦਾ ਜਾਪ ਕਰੇ, ਬਸ ਉਹਨੂੰ ਪਰਮ ਗਤੀ ਪ੍ਰਾਪਤ ਹੋ ਜਾਏਗੀ। ਜਿੰਨੀਆਂ ਅਵਤਾਰ ਸੰਬੰਧੀ ਜਿੰਨੀਆਂ ਨਿਰਾਕਾਰ ਸੰਬੰਧੀ ਪੰਕਤੀਆਂ ਸਨ ਨਾ, ਉਹ ਇਕੱਠੀਆਂ ਕੀਤੀਆਂ ਗਈਆਂ ਤੇ ਸੰਤ ਦਾਸ ਥੱਲੇ ਕੋਈ ਲਿਖਿਆ ਹੋਇਆ ਸੰਤ ਦਾਸ ਤੇ ਵੰਡ ਰਿਹਾ, ਇਹ ਜਪੋ ਗੁਰਬਾਣੀ ਇਸ ਦਾ ਕਹਿੰਦੀ ਹੈ। ਤੇ ਉਹਨਾਂ ਮੂਰਖਾਂ ਨੂੰ ਕੌਣ ਸਮਝਾਏ ਗੁਰਬਾਣੀ, ਤੇ ਇਹ ਵੀ ਕਹਿੰਦੀ ਹੈ, ਰੇ ਮਨ ਰਾਮ ਸਿਉ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਗੁਰਬਾਣੀ ਤੇ ਇਹ ਵੀ ਕਹਿੰਦੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਗੁਣ, ਅੱਲਾ ਦੇ ਕਰ ਬੰਦਗੀ। ਗੁਰੂ ਬਾਣੀ ਤੇ ਇਹ ਵੀ ਕਹਿੰਦੀ ਅੱਲਾ ਦੀ ਬੰਦਗੀ ਕਰ, ਰਾਮ ਦਾ ਨਾਮ ਜਪ, ਗੋਪਾਲ ਦਾ ਨਾਮ ਜਪ, ਗੋਰਖ ਸੋਏ ਜਿਨ ਗੋਏ ਉਠਾ ਲਈ, ਕਰਤੇ ਬਾਹਰ ਨਾ ਲਾਗੇ, ਉਹ ਤੇ ਗੋਰਖ ਹੈ, ਗੋਰਖ ਗੋਰਖ ਜਪ। ਇੱਥੇ ਤੇ ਅਨੇਕਾਂ ਨਾਮ ਨੇ ਪਰ ਹੁਣ ਇੱਕ ਨਾਮ ਦੀ ਇਸ ਢੰਗ ਦੀ ਚੋਣ ਕਰਕੇ ਗੁਰਬਾਣੀ ਚੋਂ ਤੇ ਆਪਣਾ ਇੱਕ ਸੰਪਰਦਾ, ਆਪਣਾ ਇੱਕ ਮਤ ਚਲਾਉਣਾ, ਆਲੇ ਦੁਆਲੇ ਲੋਕਾਂ ਨੂੰ ਇਕੱਠਾ ਕਰ ਲੈਣਾ, ਤੇ ਖਿਮਾ ਕਰਨੀ ਧਾਰਮਿਕ ਤੌਰ ਤੇ ਬੰਦਾ ਤੇ ਕੋਈ ਬਹੁਤ ਸਿਆਣਾ ਹੈ ਨਹੀਂ, ਤੇ ਇਸ ਤਰ੍ਹਾਂ ਦੀ ਲੰਬੀ ਚੌੜੀ ਭੀੜ ਦੇ ਚ ਇਸ ਤਰ੍ਹਾਂ ਦੇ ਨਿਯਮ ਹਕੀਮ ਆਪਣੇ ਇਸ਼ਤਿਹਾਰ ਵੰਡ ਕੇ ਨਕਲੀਆਂ ਦਵਾਈਆਂ ਵੇਚ ਛੱਡ ਦੇਣ, ਚੱਲ ਜਾਂਦੀ ਹੈ। ਤੇ ਇਸ਼ਤਿਹਾਰਬਾਜ਼ੀ ਗੁਸਤਾਖੀ ਮਾਫ਼ ਠੀਕ ਹੈ, ਯੁੱਗ ਇਸ਼ਤਿਹਾਰਬਾਜ਼ੀ ਦਾ, ਪਰ ਕਦੀ ਫੁੱਲ ਨੇ ਇਹ ਨਹੀਂ ਆਖਿਆ ਕਿ ਮੇਰੇ ਚ ਖੂਬਸੂਰਤੀ ਹੈ, ਮੇਰੇ ਵਿੱਚ ਮਹਿਕ ਹੈ। ਉਹਨੂੰ ਇਸ਼ਤਿਹਾਰ ਕੱਢਣੇ ਪੈਣ ਕਿਸੇ ਫੁੱਲ ਨੂੰ, ਸੂਰਜ ਨੂੰ ਇਸ਼ਤਿਹਾਰਬਾਜ਼ੀ ਕਰਨੀ ਪਈ ਹੈ ਵੀ ਮੇਰੇ ਚ ਰੋਸ਼ਨੀ ਹੈ, ਮੇਰੇ ਚ ਪ੍ਰਕਾਸ਼ ਹੈ। ਚੰਦਰਮਾ ਨੂੰ ਕੋਈ ਇਸ਼ਤਿਹਾਰ ਲਾਣੇ ਪਏ ਨੇ ਕਿ ਮੇਰੇ ਵਿੱਚ ਸ਼ੀਤਲਤਾ ਹੈ, ਮੇਰੇ ਵਿੱਚ ਚਾਨਣੀ ਹੈ, ਮੇਰੇ ਵਿੱਚ ਠੰਡਕ ਹੈ। ਹਿਮਾਲਿਆ ਪਰਬਤ ਕੋਈ ਇਸ਼ਤਿਹਾਰ ਪਿਆ ਵੰਡਦਾ ਹੈ ਵੀ ਮੇਰੇ ਵਿੱਚ ਠੰਡ ਹੈ, ਮੇਰੇ ਚ ਸ਼ੀਤਲਤਾ ਹੈ। ਤੇਰੇ ਚ ਕੋਈ ਸ਼ੀਤਲਤਾ ਹੈ, ਤੇਰੇ ਚ ਕੋਈ ਗੁਣਾਂ ਦੀ ਮਹਿਕ ਹੈ, ਤੇਰੇ ਅੰਦਰ ਕੋਈ ਰੱਬੀ ਚਾਨਣਾ ਹੈ, ਤੂੰ ਚਾਨਣਾ ਹੀ ਜੋ ਹੈ ਇਸ਼ਤਿਹਾਰ ਹੈ, ਤੈਨੂੰ ਇਸ਼ਤਿਹਾਰ ਕਢਾਉਣ ਦੀ ਲੋੜ ਹੀ ਨਹੀਂ ਹੈ, ਉਹ ਚਾਨਣਾ ਹੀ ਇਸ਼ਤਿਹਾਰ ਹੈ, ਉਹ ਮਹਿਕ ਹੀ ਇਸ਼ਤਿਹਾਰ ਹੈ। ਫਿਰ ਮੈਂ ਅਰਜ਼ ਕਰਾਂ ਇਸ ਤਰ੍ਹਾਂ ਦੇ ਸੰਤ ਮਹੰਤ ਡਿੰਬੀ ਜੋ ਇਸ ਤਰ੍ਹਾਂ ਦੇ ਮੰਤਰਾਂ ਨੂੰ ਲੈ ਕੇ ਤੇ ਪਰਚੇ ਵੰਡਣ, ਸਮਝ ਲੈਣਾ ਨਿਯਮ ਹਕੀਮ ਨੇ, ਤੇ ਨਿਯਮ ਹਕੀਮ ਦੀ ਲਪੇਟ ਚ ਕੁਛ ਬੰਦੇ ਜ਼ਰੂਰ ਆਉਣਗੇ। ਨਕਲੀ ਦਵਾਈਆਂ ਲੈ ਲੈਂਦੇ ਨੇ ਲੋਕੀ, ਰੇਲ ਦੇ ਡੱਬਿਆਂ ਚ ਵੀ ਲੋਕੀ ਦਵਾਈਆਂ ਵੇਚਦੇ ਪਏ ਨੇ, ਫੁੱਟਪਾਥ ਦੇ ਉੱਤੇ ਵੀ ਲੋਕੀ ਦਵਾਈਆਂ ਵੇਚਦੇ ਪਏ ਨੇ, ਬਾਜ਼ਾਰ ਦੇ ਵਿੱਚ ਬੈਠੇ ਬੈਠੇ ਵੀ ਲੋਕੀ ਨਕਲੀ ਦਵਾਈਆਂ ਵੇਚਦੇ ਪਏ ਨੇ। ਨਿਯਮ ਹਕੀਮ ਆਪ ਰੋਗੀ ਨੇ, ਨਿਯਮ ਹਕੀਮ। ਅੱਖਾਂ ਦਾ ਸੁਰਮਾ ਇੱਕ ਲੈ ਕੇ ਮੇਰੇ ਕੋਲ ਸੱਜਣ ਆਇਆ, ਕਹਿਣ ਲੱਗੇ ਗਿਆਨੀ ਜੇ ਇਹਦੇ ਨਾਲ ਜੋਤ ਵੱਧਦੀ ਹੈ, ਤੇ ਮੈਂ ਕਿਹਾ ਤੂੰ ਤੇ ਚਸ਼ਮਾ ਲਾਇਆ ਅੱਖਾਂ ਤੇ, ਤੇਰੀ ਜੋਤ ਕਿਉਂ ਨਹੀਂ ਵੱਧੀ? ਸੁਰਮਾ ਲੈ ਕੇ ਆਇਆ ਮੇਰੇ ਕੋਲ, ਜਿਸ ਦਿਨ ਤੇਰਾ ਚਸ਼ਮਾ ਨਹੀਂ ਹੋਏਗਾ ਤੇਰੀ ਸੁਰਮੇ ਦੀ ਕਰਾਂ ਬਾਤ, ਮੈਂ ਤਾਂ ਸਮਝਾਂਗਾ। ਇੰਨਾ ਮੋਟਾ ਤੂੰ ਚਸ਼ਮਾ ਲਾਇਆ ਹੋਇਆ ਤੇ ਮੈਨੂੰ ਲਿਆ ਕੇ ਦਿੰਦਾ ਪਿਆ ਸੁਰਮਾ, ਤੇ ਮਤਲਬ ਇੰਨਾ ਸੀ ਤੁਸੀਂ ਲਾਓ ਆਲੇ ਦੁਆਲੇ ਜਿਹੜੇ ਬੈਠੇ ਨੇ ਉਹ ਵੀ ਤੁਹਾਨੂੰ ਦੇਖਣ, ਹੋਰ ਵੀ ਖਰੀਦਣ, ਸਿਲਸਿਲਾ ਇਸ ਤਰੀਕੇ ਨਾਲ ਚੱਲੇ। ਗੱਲ ਜਿਹੜੀ ਸੀ ਇਤਨੀ ਸੀ, ਮੈਂ ਕਹਿੰਦੀ ਪੁਰਖਾ ਤੇਰਾ ਚਸ਼ਮਾ ਲੱਗੇ ਹੋਇਆ ਤੇ ਹੋ ਸਕਦਾ ਇਹ ਸੁਰਮਾ ਮੈਂ ਲਾਇਆ ਤੇ ਮੈਨੂੰ ਵੀ ਮੋਟਾ ਚਸ਼ਮਾ ਹੀ ਲਾਉਣਾ ਪੈਣਾ, ਹੋਰ ਕੁਛ ਨਹੀਂ, ਮੈਂ ਨਹੀਂ ਲਾਉਣਾ ਇਹ ਚਸ਼ਮਾ, ਮੈਂ ਸੁਰਮਾ ਨਹੀਂ ਲੈਣਾ। ਇਸ ਤਰ੍ਹਾਂ ਦੇ ਨਿਯਮ ਹਕੀਮ ਬਹੁਤ ਥਾਂ ਥਾਂ ਤੇ, ਪਰ ਆਖਿਰ ਉਹ ਖਿਮਾ ਕਰਨੇ ਸੁਰਮਾ ਵਿਕਦਾ ਹੈ ਉਸਦਾ, ਐਸੀ ਗੱਲ ਨਹੀਂ, ਲੋਕੀ ਲੈਂਦੇ ਨੇ, ਆਪਣੀ ਅੱਖਾਂ ਖੋਲਦੇ ਨੇ, ਅੱਖਾਂ ਤੇ ਚਸ਼ਮੇ ਲਵਾਉਂਦੇ ਨੇ, ਸੁਰਮਾ ਪਾ ਪਾ ਕੇ, ਜਿਨ੍ਹਾਂ ਦੀਆਂ ਠੀਕ ਠਾਕ ਅੱਖਾਂ ਨੇ ਉਹ ਵੀ ਖਰਾਬ ਖਰਾਉਂਦੇ ਨੇ। ਇਸ ਤਰੀਕੇ ਨਾਲ ਰਾਧਾ ਸਵਾਮੀ ਹੈ, ਇਹਨਾਂ ਨਿਯਮ ਹਕੀਮਾਂ ਦੇ ਪਖੰਡੀ ਮੰਤਰ ਵੀ ਚੱਲ ਜਾਂਦੇ ਨੇ, ਚੱਲਦੇ ਨੇ, ਬੜੀ ਦੁਨੀਆ ਲਪੇਟ ਚ ਆ ਜਾਂਦੀ ਹੈ, ਚੰਗੇ ਭਲੇ ਗੁਰੂ ਕੇ ਸਿੱਖ ਤੇ ਰਾਧਾ ਸਵਾਮੀ ਬਣ ਜਾਂਦੇ ਨੇ, ਨਿਯਮ ਹਕੀਮ ਦੇ ਕਾਬੂ ਚ ਆ ਕੇ, ਪਕੜ ਦੇ ਚ ਆ ਕੇ। ਪਰ ਇਹ ਬਹੁਤ ਵੱਡੀ ਸਾਜਿਸ਼ ਵੀ ਹੈ। ਖੈਰ ਮੈਂ ਗੱਲ ਲਮਕਾਵਾਂ ਨਾ, ਰੋਗਾਂ ਦਾ ਆਪਣਾ ਆਪਣਾ ਦੌਰ ਆਉਂਦਾ ਤੇ ਕੋਈ ਇੱਕ ਅੱਧ ਰੋਗ ਵਿਸ਼ੇਸ਼ ਰੂਪ ਦੇ ਮਨ ਵਿੱਚ ਛਾਇਆ ਹੁੰਦਾ, ਬਾਕੀ ਦਬੇ ਹੋਏ ਹੁੰਦੇ ਨੇ। ਅਜੋਕੇ ਸਮੇਂ ਜਿਹੜਾ ਮੂਲ ਰੂਪ ਦੇ ਰੋਗ ਛਾਇਆ ਹੋਇਆ ਉਹ ਹੈ ਅਹੰਕਾਰ, ਹਉਮੈ ਮੈਂ ਹਾਂ, ਹਉਮੈ ਚ ਗਰਸਿਆ ਹੋਇਆ ਮਨੁੱਖ ਬਰਾਬਰੀ ਨਹੀਂ ਦੇਗਾ, ਕਿਉਂਕਿ ਬਰਾਬਰੀ ਹੋਏ ਤੇ ਹਉਮੈ ਟਿਕ ਨਹੀਂ ਸਕਦੇ, ਕਿਉਂਕਿ ਮੇਰੇ ਜੈਸਾ ਕੋਈ ਹੋਰ ਵੀ ਹੈ, ਤੇ ਜਦ ਮੇਰੇ ਜੈਸਾ ਕੁਝ ਹੋਰ ਹੈ ਤਾਂ ਮੇਰੀ ਕਮਜ਼ੋਰੀ ਹੋ ਗਈ, ਮੇਰੇ ਮੈਂ ਦੇ ਚ ਚੋਟ ਆ ਗਈ, ਤੇ ਮੇਰੇ ਜੈਸਾ ਕੋਈ ਹੋਰ ਤੀਜਾ ਵੀ ਹੈ, ਹੋਰ ਕੋਈ ਚੌਥਾ ਵੀ ਹੈ, ਫਿਰ ਅਹੰਕਾਰ ਨਹੀਂ ਟਿਕ ਸਕਦਾ। ਨਿਰਾ ਮੈਂ ਕਵੀ ਥੋੜੀ ਹਾਂ, ਹੋਰ ਵੀ ਕਵੀ ਹੈ, ਉਸ ਤੋਂ ਇਲਾਵਾ ਇੱਕ ਹੋਰ ਵੀ ਕਵੀ ਹੈ, ਹੋਰ ਵੀ ਕਵੀ ਹੈ, ਅਹੰਕਾਰ ਨੂੰ ਟਿਕਣ ਲਈ ਮੌਕਾ ਨਹੀਂ ਮਿਲਦਾ। ਨਿਰਾ ਮੈਂ ਹੀ ਵੱਡਾ ਵਪਾਰੀ ਨਹੀਂ, ਇੱਕ ਹੋਰ ਵੀ ਹੈ, ਉਸ ਸਾਹਮਣੇ ਇੱਕ ਹੋਰ ਵੀ ਹੈ, ਉਸ ਤੋਂ ਇੱਕ ਹੋਰ ਵੀ ਹੈ, ਤੇ ਵੱਡਾ ਹੋਮੇ ਦੇ ਤਲ ਦੇ ਤੇ ਜਿਹੜਾ ਜੀਣ ਵਾਲਾ ਨਾ, ਉਹਨੂੰ ਵੱਡਾ ਵਪਾਰੀ ਨਹੀਂ ਚੰਗਾ ਲੱਗੇਗਾ, ਵੱਡਾ ਕਵੀ ਨਹੀਂ ਚੰਗਾ ਲੱਗੇਗਾ, ਵੱਡਾ ਕਲਾਕਾਰ ਨਹੀਂ ਚੰਗੇ ਲੱਗੇਗਾ। ਕਿਉਂ? ਵੱਡੇ ਦੇ ਆਉਂਦਿਆਂ ਵਿਚਾਰਾ ਆਪ ਛੋਟਾ ਹੋ ਜਾਂਦਾ, ਤੇ ਛੋਟਾਪਣ ਅਖਰਦਾ, ਛੋਟਾਪਣ ਚੋਟ ਕਰਦਾ, ਅਹੰਗ ਵਿੱਚ ਗਰਸਿਆ ਹੋਇਆ, ਹੋਮੇ ਵਿੱਚ ਗਰਸਿਆ ਹੋਇਆ। ਤਾਂ ਫਿਰ ਹੁਣ ਕੀ ਕਰਦਾ ਹੈ ਇਸ ਤਰ੍ਹਾਂ ਦਾ ਬੰਦਾ? ਦੂਜਿਆਂ ਨੂੰ ਛੁਟਿਆਓ, ਆਪਣੇ ਆਪ ਨੂੰ ਵੱਡਾ ਕਰੋ, ਬਸ ਇੰਨੀ ਗੱਲ ਹੈ, ਛੁਟਿਆਓ। ਇਹ ਦੇਸ਼, ਖਾਸ ਕਰਕੇ ਸਾਡਾ ਦੇਸ਼, ਜਿਤਨੇ ਅਹੰਕਾਰ ਵਿੱਚ ਲੰਘ ਰਿਹਾ, ਗੁਰਬਾਣੀ ਜੋ ਕੁਛ ਕਹਿ ਰਹੀ ਹੈ, ਇਤਨਾ ਅਹੰਗ ਭਾਵ ਮੈਂ ਕਿਸੇ ਹੋਰ ਦੇਸ਼ ਵਿੱਚ ਨਹੀਂ ਦੇਖਿਆ। ਇਤਨੀ ਮੈਂ ਅਰਜ਼ ਕਰਦੇ, ਬਹੁਤ ਵੱਡਾ ਅਹੰਕਾਰ, ਤੇ ਅਹੰਕਾਰ ਜ਼ਿੰਦਗੀ ਦੇ ਹਰ ਪਹਿਲੂ ਵਿੱਚ ਪ੍ਰਗਟ ਹੋ ਰਿਹਾ, ਥਾਂ ਥਾਂ ਵਿੱਚ ਪ੍ਰਗਟ ਹੋ ਰਿਹਾ। ਸਦੀਆਂ ਦੀ ਗੁਲਾਮੀ ਨੇ ਸੰਪੰਨ ਬੰਦਿਆਂ ਨੂੰ ਬਹੁਤ ਵੱਡਾ ਅਹੰਕਾਰੀ ਬਣਾ ਦਿੱਤਾ। ਰਾਜਸਥਾਨ ਵਿੱਚ ਦਾਸ ਰਹਿੰਦਾ, ਛੋਟੇ ਮੋਟੇ ਰਜਵਾੜੇ ਧਨਵਾਨ, ਉਹਨਾਂ ਨੂੰ ਆਖਦੇ ਨੇ ਅੰਨੇ ਦਾਤਾ। ਅਗਲੇ ਵਿਚਾਰੇ ਮਜ਼ਦੂਰ ਗੱਲ ਕਰਨਗੇ ਨਾ, ਅੰਨੇ ਦਾਤਾ, ਹੁਕਮ ਕਰੋ ਤੁਸੀਂ ਅੰਨੇ ਦਾਤਾ, ਸਾਡੇ ਅੰਨਦਾਤਾ। ਜਣੇ ਖਣੇ ਨੂੰ ਅੰਨਦਾਤਾ ਕਹੀ ਜਾਂਦੇ, ਹੁਣ ਜਿਹੜਾ ਜਣੇ ਖਣੇ ਨੂੰ ਅੰਨਦਾਤਾ ਕਹੀ ਜਾਂਦਾ, ਉਹ ਅੰਨਦਾਤੇ ਨੂੰ ਸਮਝ ਸਕੇਗਾ, ਜੁੜ ਸਕੇਗਾ ਕਿ ਅੰਨਦਾਤਾ ਕੌਣ ਹੈ? ਦਾਦਾ ਦਾਤਾ ਏਕ ਹੈ, ਦੂਸਰ ਨਾਇਨ ਕੋ, ਜੁੜ ਸਕੇਗਾ? ਜਿਹੜਾ ਅੰਨਦਾਤਾ ਥਾਂ ਥਾਂ ਤੇ ਕਹੀ ਜਾਂਦਾ, ਹਰ ਇੱਕ ਨੂੰ ਜੋ ਹੈ ਆਖੀ ਜਾਂਦਾ, ਦਬ ਗਿਆ, ਮਰ ਗਿਆ, ਮਿਟ ਗਿਆ। ਔਰ ਅਹੰਕਾਰੀਆਂ ਨੇ ਕਈਆਂ ਨੂੰ ਮਿਟਾ ਦਿੱਤਾ। ਮੈਂ ਦੇਖਿਆ ਹੈ ਅਹੰਕਾਰੀ ਪ੍ਰਧਾਨਾਂ ਨੇ ਗੁਰਦੁਆਰਿਆਂ ਦੇ ਬੇਸ਼ਤਰ ਗ੍ਰੰਥੀਆਂ ਨੂੰ ਇਤਨਾ ਨੀਵਾਂ ਕਰ ਛੱਡਿਆ, ਇਤਨਾ ਨਿਮਾਣਾ ਕਰ ਛੱਡਿਆ, ਚਪੜਾਸੀ ਤੋਂ ਵੀ ਥੱਲੇ ਚਲੇ ਗਏ। ਤੇ ਹੁਣ ਇਹ ਪ੍ਰਧਾਨ ਜਦ ਗੁਰਦੁਆਰੇ ਜਾਣ, ਪਹਿਲੇ ਸਤਿ ਸ੍ਰੀ ਅਕਾਲ ਗ੍ਰੰਥੀ ਬੁਲਾਵੇ, ਅਸੀਂ ਪ੍ਰਧਾਨ ਹੈ ਇਹ ਬੁਲਾਵੇ, ਤੇ ਮਹਾਰਾਜ ਦਾ ਵਜ਼ੀਰ ਥੋੜੀ ਹੋ ਗਏ, ਤੇ ਚਪੜਾਸੀ ਤੋਂ ਵੀ ਥੱਲੇ ਲੈ ਗਏ ਉਸਨੂੰ, ਤੁਸੀਂ ਉਹਦੀ ਵੈਲਿਊ ਕੀ ਰਹਿਣ ਦਿੱਤੀ, ਤੁਸੀਂ ਉਹਦੀ ਹਸਤੀ ਕੀ ਰਹਿਣ ਦਿੱਤੀ? ਇਸ ਵਾਸਤੇ ਜਦ ਮੈਂ ਸਮੁੱਚੇ ਹਿੰਦੁਸਤਾਨ ਦਾ ਤੇ ਬਾਹਰ ਦੇਸ਼ਾਂ ਦਾ ਭਰਮਣ ਕਰਦਾ, ਤੇ ਜਿਹੜੇ ਮੈਨੂੰ ਗ੍ਰੰਥੀ ਮਿਲਦੇ ਨੇ, ਗ੍ਰੰਥੀ ਪਣੇ ਦੇ ਲਾਇਕ ਨਹੀਂ ਨੇ, ਪਰ ਕਸੂਰ ਸਿਰਫ ਉਹਨਾਂ ਗ੍ਰੰਥੀਆਂ ਦਾ ਨਹੀਂ, ਉਹਦੇ ਚ 50% ਕਸੂਰ ਮੈਂ ਪ੍ਰਧਾਨਾਂ ਦਾ ਵੇਖਦਾ, ਗੁਰਦੁਆਰਿਆਂ ਦੇ। ਦਬਾਓ, ਇਤਨਾ ਦਬਾਓ, ਇਤਨਾ ਦਬਾਓ, ਮਿਟਾਈ ਦਿਓ। ਕਿਧਰੇ ਅਖੰਡ ਪਾਠ ਵੀ ਰੱਖਣਾ, ਕਿਧਰੇ ਕੋਈ ਧਾਰਮਿਕ ਸੰਮੇਲਨ ਵੀ ਆਉਣਾ, ਤਾਂ ਰਾਏ ਪ੍ਰਧਾਨ ਸਾਹਿਬ ਦੇਣਗੇ, ਗ੍ਰੰਥੀ ਸਾਹਿਬ ਨਹੀਂ ਦੇਣਗੇ। ਤਾਂ ਇਸ ਢੰਗ ਦੇ ਨਾਲ ਸਮੁੱਚੇ ਦੇਸ਼ ਦੇ ਚ ਧਾਰਮਿਕ ਮਸਲਿਆਂ ਦੇ ਚ ਵੀ ਪ੍ਰਧਾਨ ਛਾ ਗਏ, ਜਿਨ੍ਹਾਂ ਨੂੰ ਸ਼ਾਇਦ ਬਥੇਰਿਆਂ ਨੂੰ ਤੇ 10 ਗੁਰੂਆਂ ਦੇ ਨਾਮ ਵੀ ਨਹੀਂ ਆਉਂਦੇ, 5 ਬਾਣੀਆਂ ਦੇ ਪਾਠ ਦਾ ਵੀ ਨਹੀਂ ਪਤਾ। ਔਰ ਇਹ ਮੈਂ ਸੱਚ ਹਕੀਕਤ ਦੱਸਾਂ, ਇੱਕ ਕਹਿ ਮੈਨੂੰ ਵੀ 5 ਬਾਣੀਆਂ ਕਿਹੜੀਆਂ ਨੇ, ਤੇ 30 ਸਾਲ ਦਾ ਪ੍ਰਧਾਨ ਚੱਲੇ ਆ ਰਿਹਾ ਸੀ ਗੁਰਦੁਆਰੇ ਦਾ, 5 ਬਾਣੀਆਂ ਦਾ ਪਤਾ ਨਹੀਂ ਕਿਹੜੀਆਂ ਨੇ, ਇਹ 5 ਬਾਣੀਆਂ ਕਿਹੜੀਆਂ ਨੇ ਗਿਆਨੀ ਜੀ ਦੱਸੋ। ਮੈਂ ਕਿਹਾ ਚਲੋ ਸ਼ੁਕਰ ਹੈ ਤੂੰ ਇਹ ਕਮਜ਼ੋਰੀ ਪ੍ਰਗਟ ਤੇ ਕਰ ਦਿੱਤੀ, ਕਈ ਤੇ ਕਮਜ਼ੋਰੀ ਪ੍ਰਗਟ ਵੀ ਨਹੀਂ ਕਰਦੇ, ਉਹਨੂੰ ਪਤਾ ਵੀ ਨਹੀਂ। ਤੇ ਜੁਣ ਇਸ ਤਰ੍ਹਾਂ ਦੇ ਬੰਦੇ ਗੁਰਦੁਆਰਿਆਂ ਦੇ ਮੁਖੀ ਆਉਣਗੇ, ਧਰਮ ਪ੍ਰਚਾਰ ਕਿਸ ਤਰ੍ਹਾਂ ਹੋਏਗਾ? ਤੇ ਗ੍ਰੰਥੀ ਰਾਗੀ ਖਿਮਾ ਕਰਨੀ, ਉਹ ਚਪੜਾਸੀ ਤੋਂ ਥੱਲੇ ਚਲੇ ਜਾਣਗੇ, ਬਿਲਕੁਲ ਗਿਰ ਜਾਣਗੇ। ਇਹ ਢਾਂਚਾ ਸਾਨੂੰ ਬਦਲਣ ਦੀ ਲੋੜ ਹੈ, ਇਹ ਸਹੀ ਕਰਨ ਦੀ ਲੋੜ ਹੈ, ਇਹ ਸੁਧਾਰਨ ਦੀ ਲੋੜ ਹੈ। ਅਸੀਂ ਸਿਆਸਤ ਦਾ ਇੱਕ ਵਿੰਗ ਅਲੱਗ ਬਣਾ ਲਈਏ, ਤੇ ਧਾਰਮਿਕ ਕੰਮ ਕਰਨ ਵਾਲਿਆਂ ਨੂੰ ਕੁਛ ਅਲੱਗ ਤਕਵੀਅਤ ਦੇ ਦਈਏ। ਰਾਜਨੀਤਿਕ ਬੰਦੇ ਉਹਨਾਂ ਦੀ ਮਦਦ ਕਰਨ, ਧਾਰਮਿਕ ਉਹਨਾਂ ਦੀ ਮਦਦ ਕਰਨ, ਲੇਕਿਨ ਹੋਵਨ ਇਹ ਵਕ ਐਸਾ ਨਾ ਹੋਵੇ ਕਿ ਧਾਰਮਿਕ ਬੰਦਾ ਧਰਮ ਦਾ ਮੁਖੀ ਬਣ ਕੇ ਵੀ ਖਿਮਾ ਕਰਨੀ ਅਸੈਂਬਲੀ ਹਾਲ ਦੇ ਬੂਹੇ ਖੜਕਾਉਂਦਾ ਫਿਰੇ ਤੇ ਪਾਰਲੀਮੈਂਟ ਦੇ ਦਰਵਾਜ਼ੇ ਖੜਕਾਉਂਦਾ ਫਿਰੇ, ਇਹ ਨਹੀਂ ਗੱਲ ਸ਼ੋਭਾ ਦਿੰਦੀ। ਸਾਰੀ ਸ਼ਕਤੀ ਤਾਂ ਉਸ ਪਾਸੇ ਵੰਡੀ ਜਾਏਗੀ, ਧਰਮ ਪ੍ਰਚਾਰ ਕੌਣ ਕਰੇਗਾ ਤੇ ਕਿਵੇਂ ਕਰੋਗੇ? ਸਾਰਾ ਸਮਾਂ ਉਸ ਪਾਸੇ ਖਰਚ ਹੋ ਜਾਏਗਾ, ਸਾਰੀ ਸ਼ਕਤੀ ਉਸ ਪਾਸੇ ਖਰਚ ਹੋ ਜਾਏਗੀ। ਤੇ ਗ੍ਰੰਥੀ ਉਹਨਾਂ ਜੋ ਹੈ ਪ੍ਰਧਾਨਾਂ ਦੀ ਪਰਿਕਰਮਾ ਹੀ ਕਰਦੇ ਆ, ਸਮਾਂ ਬਤੀਤ ਕਰਦੇ ਹਨ, ਤੇ ਖਿਮਾ ਕਰਨੀ ਗੁਰੂ ਦੀ ਪਰਿਕਰਮਾ ਕਰਨ ਦਾ ਤੇ ਇਹਨਾਂ ਕੋਲ ਵਕਤ ਹੀ ਨਹੀਂ ਰਹੇਗਾ, ਕੀ ਪਰਿਕਰਮਾ ਕਰਨਗੇ? ਇਹ ਸਾਰੀਆਂ ਕਮਜ਼ੋਰੀਆਂ ਜੋ ਥਾਂ ਥਾਂ ਤੇ ਮੈਨੂੰ ਦਿਖਾਈ ਦਿੱਤੀਆਂ ਨੇ, مشنری ہون دے ناتے اپنا فرض ادا کردے ہویا تھانو سنا دتی نے، مننا اس ڈنگ دا صحیح نظام بنانا یہ تھوڑا کم، کہنا احساس کرا دینا یہ داس دا کم۔

ਥੱਲੇ, ਬਾਕੀ ਸਭ ਮੇਰੇ ਕਦਮਾਂ ਵਿੱਚ। ਜਦ ਜਦ ਕਿਸੇ ਨੇ ਬ੍ਰਾਹਮਣ ਦੀ ਬਰਾਬਰੀ ਦਾ ਦਾਅਵਾ ਕੀਤਾ ਤੇ ਪਤਾ ਜਾਂ ਤੇ ਉਸ ਨੂੰ ਮਿਟਾਇਆ, ਖਤਮ ਕੀਤਾ, ਤੇ ਜੇ ਮਿਟਾ ਨਹੀਂ ਸਕੇ ਤੇ ਪਤਾ ਕੀ ਆਖਿਆ ਵੀ ਇਹ ਵੀ ਪਿਛਲੇ ਜਨਮ ਦਾ ਬ੍ਰਾਹਮਣ ਸੀ ਜਾਂ ਇਹਦੀ ਮਾਂ ਬ੍ਰਾਹਮਣੀ ਹੈ ਜਾਂ ਇਹਦਾ ਪਿਓ ਬ੍ਰਾਹਮਣ ਹੈ, ਜੈਸੇ ਕਬੀਰ ਨਾਲ ਗੱਲ ਜੋੜ ਦਿੱਤੀ ਗਈ। ਹੁਣ ਕਬੀਰ ਕੌਣ ਹੈ? ਮੁਸਲਮਾਨ ਹੈ, ਪਰ ਸਾਰੇ ਹਿੰਦੁਸਤਾਨ ਚ ਗੱਲ ਪ੍ਰਚਲਿਤ ਹੈ ਨਹੀਂ ਜੀ ਬ੍ਰਾਹਮਣੀ ਦਾ ਲੜਕਾ ਹੈ, ਕੁਆਰੀ ਬ੍ਰਾਹਮਣੀ ਦਾ ਲੜਕਾ ਹੈ। ਖਿਮਾ ਕਰਨੀ, ਬਿਲਕੁਲ ਝੂਠੀ ਗਾਥਾ ਬਣਾਈ ਗਈ ਹੈ, ਸੱਚਾਈ ਨਾਲ ਇਸਦਾ ਦੂਰ ਦਾ ਵੀ ਕੋਈ ਤਾਲੁਕ ਨਹੀਂ। ਕਬੀਰ ਕੌਣ ਹੈ ਇਹ ਰਵਿਦਾਸ ਤੋਂ ਪੁੱਛੀਏ, ਜਿਹੜਾ ਰਵਿਦਾਸ ਕਬੀਰ ਦੇ ਵਕਤ ਮੌਜੂਦ ਸੀ। ਇਹ ਭਗਤ ਸਮਕਾਲੀ ਨੇ, ਇੱਕੋ ਟਾਈਮ ਵਿੱਚ ਰਹਿਣੇ। ਨਾਮਦੇਵ, ਤ੍ਰਿਲੋਚਨ, ਸਦਣਾ, ਸੈਣ, ਕਬੀਰ, ਰਵਿਦਾਸ, ਇਹ ਸਾਰੇ ਇੱਕੋ ਹੀ ਵਕਤ ਨੇ, ਔਰ ਇਹਦੇ ਸਬੂਤ ਤੁਹਾਨੂੰ ਮਿਲਣਗੇ ਭਗਤਾਂ ਦੀ ਬਾਣੀ ਚ। ਇੱਕ ਭਗਤ ਦੂਸਰੇ ਦਾ ਜ਼ਿਕਰ ਕਰਦਾ, ਦੂਸਰਾ ਪਹਿਲੇ ਦਾ ਜ਼ਿਕਰ ਕਰਦਾ, ਇੱਕ ਦੂਜੇ ਦਾ ਇਹ ਜ਼ਿਕਰ ਕਰਦੇ ਨੇ। ਇੱਕ ਨਿੱਕਾ ਜਿਹਾ ਉਦਾਹਰਣ ਮੈਂ ਦੇ ਦਿਆਂ, ਗੱਲ ਸਪਸ਼ਟ ਹੋ ਜਾਏਗੀ। ਕਬੀਰ ਜੀ ਦਾ ਸਲੋਕ ਹੈ, ਸਲੋਕ ਜਿਹੜੇ ਤੁਸੀਂ ਪੜ੍ਹਦੇ ਹੋ, ਉਹਨਾਂ ਸਲੋਕਾਂ ਵਿੱਚ ਕਬੀਰ ਕਹਿੰਦੇ ਨੇ, ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋਜ਼ਕ ਜਾਏਗੇ ਸਤ ਭਾਖੇ ਰਵਿਦਾਸ। ਇਹ ਸਲੋਕ ਕਬੀਰ ਦਾ, ਰਵਿਦਾਸ ਦਾ ਨਹੀਂ ਹੈ, ਸਲੋਕ ਕਬੀਰ ਦਾ। ਤੇ ਕਬੀਰ ਕਹਿੰਦੇ ਨੇ, ਜਿਹੜਾ ਰਵਿਦਾਸ ਹੈ ਨਾ, ਸੱਚ ਕਹਿ ਰਿਹਾ ਕਿ ਹਰੀ ਜੈਸੇ ਹੀਰੇ ਨੂੰ ਛੱਡ ਕੇ ਜਿਹੜਾ ਕਿਸੇ ਹੋਰ ਆਸਾ ਦੇ ਉੱਤੇ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ, ਉਹ ਦੋਜ਼ਕਾਂ ਚ ਜਾਣਗੇ, ਦੁਖੀ ਹੋਣਗੇ। ਉਹਨਾਂ ਨੇ ਆਸਾ ਰਾਮ ਦੀ ਨਹੀਂ ਰੱਖੀ, ਜਿਹਨਾਂ ਨੇ ਦੁਖੀ ਹੋਣਗੇ। ਹੁਣ ਇਸ ਤਰ੍ਹਾਂ ਦੀ ਪੁਕਾਰ ਕੀਤੀ ਰਵਿਦਾਸ ਨੇ, ਤੇ ਰਵਿਦਾਸ ਦੀ ਪੁਕਾਰ ਨੂੰ ਕਲਮ ਬੰਦ ਕੀਤਾ, ਸ਼ਬਦ ਬੰਦ ਕੀਤਾ ਕਬੀਰ ਨੇ ਆਪਣੇ ਸ਼ਬਦਾਂ ਵਿੱਚ। ਸਲੋਕ ਕਬੀਰ ਦਾ ਹੈ, ਖਿਆਲ ਰਵਿਦਾਸ ਦੇ ਨੇ। ਇਸੇ ਤਰੀਕੇ ਨਾਲ ਰਵਿਦਾਸ ਕਹਿੰਦੇ ਨੇ, ਨਾਮਦੇਵ ਕਬੀਰ ਤ੍ਰਿਲੋਚਨ ਸਦਣਾ ਸੈਣ ਤਰੇ ਕਹਿ ਰਵਿਦਾਸ ਸੁਨੋਰੇ ਸੰਤੋ ਹਰ ਜੀ ਤੇ ਸਭੇ ਸਰੇ। ਹੁਣ ਇਹ ਆਪਣੇ ਸ਼ਬਦ ਵਿੱਚ ਕਬੀਰ ਦਾ ਜ਼ਿਕਰ ਕਰਦਾ ਹੈ, ਨਾਮਦੇਵ ਕਬੀਰ ਤ੍ਰਿਲੋਚਨ, ਕਬੀਰ ਆਪਣੇ ਸ਼ਬਦ ਵਿੱਚ ਰਵਿਦਾਸ ਦਾ ਜ਼ਿਕਰ ਕਰਦਾ ਹੈ, ਦੋਹਾਂ ਦੇ ਸਮਕਾਲੀ ਹੋਣ ਦਾ ਸਬੂਤ। ਤੇ ਮੈਂ ਇਹ ਵੀ ਅਰਜ਼ ਕਰਾਂ, ਸਾਰੇ ਭਗਤ ਇੱਕ ਦੂਜੇ ਦਾ ਨਾਂ ਲੈਂਦੇ ਨੇ, ਨਾਮਾ ਮਾਇਆ ਮੋਆ ਕਹੇ ਤ੍ਰਿਲੋਚਨ ਅਮੀਰ ਕਾਏ ਛੀਪੋ ਛਾਏ। ਪਿਓ ਦੇ ਸੰਸਕਾਰਾਂ ਨਾਲ ਕਬੀਰ ਦੇ ਸੰਸਕਾਰਾਂ ਦਾ ਤਾਲਮੇਲ ਨਹੀਂ ਬੈਠਿਆ, ਉਹਨੇ ਜੀਵਨ ਦਾ ਢੰਗ ਕੁਝ ਹੋਰ ਲੱਭ ਲਿਆ। ਪਰ ਰਵਿਦਾਸ ਕਹਿੰਦੇ ਨੇ, ਇਸ ਦਾ ਜਨਮ ਜਿਹੜਾ ਹੈ ਇਹ ਉਸ ਕੁੱਲ ਦੇ ਚ ਹੋਇਆ ਜਿੱਥੇ ਬਕਰੀਦ ਮਨਾਈ ਜਾਂਦੀ ਹੈ। ਗੱਲ ਸਪਸ਼ਟ ਹੋ ਗਈ, ਗੱਲ ਖੁੱਲ ਗਈ। ਹੁਣ ਇਤਨਾ ਵੱਡਾ ਵਿਦਵਾਨ ਬਨਾਰਸ ਵਿੱਚ ਪੈਦਾ ਹੋ ਜਾਏ, ਤੇ ਬ੍ਰਾਹਮਣਾਂ ਦਾ ਦਾਅਵਾ ਸੀ ਵਿਦਵਾਨ ਤੇ ਸਿਰਫ ਬ੍ਰਾਹਮਣਾਂ ਚ ਹੀ ਪੈਦਾ ਹੁੰਦੇ ਨੇ, ਕਿਧਰੇ ਹੋਰ ਪੈਦਾ ਨਹੀਂ ਹੁੰਦੇ, ਤੇ ਹੁਣ ਬ੍ਰਾਹਮਣ ਆਪਣਾ ਬਚਾਓ ਕਿਸ ਤਰ੍ਹਾਂ ਕਰਨ? ਖਿਮਾ ਕਰਨੇ, ਉਹ ਕਹਿਣ ਲੱਗ ਪਏ, ਨਹੀਂ ਜੀ ਇਹਦੀ ਮਾਂ ਬ੍ਰਾਹਮਣੀ ਸੀ, ਉਹ ਕਿਧਰੇ ਸੁੱਟ ਗਈ ਸੀ ਇਸ ਨੂੰ ਗੰਗਾ ਦੇ ਤੱਟ ਤੇ, ਇਹ ਨੀਮੂ ਨੀਰਾ ਚੁੱਕ ਕੇ ਲਿਆਏ ਨੇ, ਇਹਨਾਂ ਨੇ ਪਾ ਲਿਆ, ਇਹਨਾਂ ਨੇ ਆਪਣੀ ਕੁੱਖ ਤੋਂ ਜਨਮ ਨਹੀਂ ਦਿੱਤਾ, ਇਹ ਤੇ ਚੁੱਕ ਕੇ ਲਿਆਏ ਨੇ। ਇੰਜ ਕਹਾਣੀ ਜੋੜ ਦਿੱਤੀ, ਭਗਤ ਮਾਲ ਵਿੱਚ ਵੀ ਜੁੜ ਗਈ, ਮੱਖੀ ਦੇ ਉੱਤੇ ਲੋਕੀ ਮੱਖੀ ਮਾਰੀ ਗਏ, ਲਕੀਰ ਨੂੰ ਪਿੱਟਦੇ ਗਏ, ਹਕੀਕਤ ਕੁਛ ਵੀ ਨਹੀਂ, ਸੱਚਾਈ ਕੁਛ ਵੀ ਨਹੀਂ। ਸੱਚਾਈ ਇਹ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਮਿਲਦੀ, ਜੋ ਇਤਿਹਾਸ ਖਿਮਾ ਕਰਨੀ ਹੈ ਗੁਰਬਾਣੀ ਦੀ ਕਸੌਟੀ ਤੇ ਪੂਰਾ ਨਹੀਂ ਉਤਰਦਾ, ਗੁਰੂ ਕਾ ਸਿੱਖ ਕਹਿ ਦੇਗਾ ਗਲਤ ਹੈ, ਗੱਲ ਖਤਮ। ਇਹ ਇਤਿਹਾਸ ਦੀ ਧਾਰਾ ਗੁਰਬਾਣੀ ਤੇ ਪੂਰੀ ਨਹੀਂ ਉਤਰਦੀ, ਗੁਰਬਾਣੀ ਸਾਡੇ ਕੋਲ ਕਸਵੱਟੀ ਹੈ, ਤੇ ਜਦ ਕਸਵੱਟੀ ਮੌਜੂਦ ਹੈ ਤੇ ਸੋਨੇ ਨੂੰ ਪਰਖ ਲਈਏ ਵੀ ਸੋਨਾ ਸ਼ੁੱਧ ਵੀ ਹੈ ਕਿ ਨਹੀਂ। ਕਬੀਰ ਦੀ ਇਹ ਸਾਖੀ ਅਸ਼ੁੱਧ ਹੈ, ਸ਼ੁੱਧ ਨਹੀਂ ਹੈ, ਸ਼ੁੱਧ ਇਹ ਹੈ ਜੋ ਰਵਿਦਾਸ ਕਹਿ ਰਹੇ ਨੇ ਔਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਜੋ ਸ਼ਬਦ ਮੌਜੂਦ ਨੇ। ਜਾਂ ਕਿ ਈਦ ਬਕਰੀਦ ਕੁੱਲ ਗਊ ਬਧ ਕਰੇ ਮਾਨੀਏ ਸ਼ੇਖ ਸ਼ਹੀਦ ਪੀਰਾ, ਜਾਂ ਕਿ ਬਾਪ ਐਸੀ ਕਰੀ ਪੂਤ ਐਸੀ ਸ੍ਰੀ ਤੋਹੇ ਲੋ ਰੋਗ ਪ੍ਰਸਿੱਧ ਕਬੀਰਾ। ਹੁਣ ਇਤਨਾ ਵੱਡਾ ਆਲਮ ਫਾਜ਼ਲ ਪੈਦਾ ਹੋ ਜਾਏ ਤੇ ਕਹਾਣੀ ਜੋੜ ਦਿੱਤੀ ਗਈ, ਨਹੀਂ ਇਹ ਤੇ ਬਾਮਣੀ ਦਾ ਪੁੱਤਰ ਹੈ, ਫਿਰ ਰਵਿਦਾਸ ਹੋ ਗਿਆ ਆਲਮ ਫਾਜ਼ਲ, ਹੁਣ ਇਹਦੇ ਨਾਲ ਕੀ ਜੋੜਨ? ਨਹੀਂ ਜੀ ਇਹ ਵੀ ਬ੍ਰਾਹਮਣ ਸੀ ਤੇ ਰਸੋਈਆ ਸੀ ਸਵਾਮੀ ਰਾਮਾਨੰਦ ਦਾ, ਪਿਛਲੇ ਜਨਮ ਇਹ ਸੀ, ਬ੍ਰਾਹਮਣਾਂ ਨੂੰ ਆਪਣਾ ਪਿਛਲਾ ਜਨਮ ਦਿਖਾਈ ਨਹੀਂ ਦਿੰਦਾ, ਰਵਿਦਾਸ ਦਾ ਦਿਖਾਈ ਦੇ ਦਿੱਤਾ। ਇਹ ਜੀ ਪਿਛਲੇ ਜਨਮ ਵਿੱਚ ਸਵਾਮੀ ਰਾਮਾਨੰਦ ਦਾ ਰਸੋਈਆ ਸੀ, ਭਗਤ ਮਾਲ ਤੁਸੀਂ ਲੈ ਲਓ ਕਿਤੇ ਬਾਜ਼ਾਰ ਮਾਈ ਸੇਵਾ ਤੋਂ, ਇਹੀ ਕਹਾਣੀਆਂ ਮੱਖੀ ਤੇ ਮੱਖੀ ਮਾਰੀ ਗਈ, ਅਸਲੀਅਤ ਕੁਛ ਵੀ ਨਹੀਂ, ਹਕੀਕਤ ਕੁਛ ਵੀ ਨਹੀਂ, ਗੁਰਬਾਣੀ ਇਸ ਦੀ ਪੁਸ਼ਟੀ ਨਹੀਂ ਕਰਦੀ, ਗੁਰਬਾਣੀ ਤਸਦੀਕ ਨਹੀਂ ਕਰਦੀ। ਰਵਿਦਾਸ ਨੂੰ ਕਿਉਂ ਬ੍ਰਾਹਮਣ ਸਾਬਤ ਕੀਤਾ ਗਿਆ? ਚਮਾਰ ਜੁੱਤੀਆਂ ਗੰਢਦਾ ਪਿਆ, ਟਕੇ ਟਕੇ ਜੁੱਤੀ ਗੰਢਦਾ, ਇੰਨਾ ਵੱਡਾ ਆਲਮ ਫਾਜ਼ਲ, ਔਰ ਇਤਨਾ ਵੱਡਾ ਆਲਮ ਫਾਜ਼ਲ ਕਿ ਜਿਹੜਾ ਵੇਦਾਂ ਦਾ ਮੁਖੀ ਪੰਡਤ ਪੁਰੋਹਿਤ, ਉਹਨੂੰ ਵੀ ਝੁਕਣਾ ਪਿਆ, ਉਹਨੂੰ ਵੀ ਹਾਰ ਖਾਣੀ ਪਈ, ਉਹਨੂੰ ਵੀ ਮਾਤ ਖਾਣੀ ਪਈ। ਹੁਣ ਕੀ ਆਖਣਾ? ਇਹ ਦਾਅਵਾ ਤੇ ਕਰਦੇ ਰਹੇ ਵਿਦਵਾਨ, ਸਿਰਫ ਬ੍ਰਾਹਮਣਾਂ ਚ ਪੈਦਾ ਹੁੰਦੇ ਨੇ, ਉਹ ਪੈਦਾ ਹੋ ਗਿਆ ਚਮਾਰਾਂ ਵਿੱਚ, ਪੈਦਾ ਹੋ ਗਿਆ ਜੁਲਾਹਿਆਂ ਚ, ਹੁਣ ਕੀ ਕਰਨਾ? ਨਹੀਂ ਜੀ ਇਹ

ਇਹ ਬ੍ਰਾਹਮਣੀ ਦਾ ਹੀ ਪੁੱਤਰ ਹੈ। ਇਹ ਪਿਛਲੇ ਜਨਮ ਵਿੱਚ ਬ੍ਰਾਹਮਣ ਸੀ। ਇਹ ਸਵਾਮੀ ਰਾਮਾਨੰਦ ਦਾ ਰਸੋਈਆ ਸੀ। ਉਹਨਾਂ ਨੇ ਸ਼ਰਾਪ ਦਿੱਤਾ ਤੇ ਇਹਦਾ ਚਮਾਰ ਦੇ ਘਰ ਦੇ ਜਨਮ ਹੋਇਆ। ਇਹਦਾ ਮਤਲਬ ਸਾਰੇ ਚਮਾਰਾਂ ਦਾ ਜਿਹੜਾ ਜਨਮ ਹੋਇਆ ਇਹ ਰਾਮਾਨੰਦ ਦੇ ਸ਼ਰਾਪੇ ਹੋਏ ਨੇ, ਹੋਰ ਕੁਛ ਨਹੀਂ ਹੈ। ਗੱਲ ਤਾਂ ਇੰਨੀ ਹੋ ਗਈ, ਹੋਰ ਕੀ ਨਹੀਂ। ਇਹ ਕਿਰਤੀ ਬੰਦੇ ਨੇ ਸ਼ਰਾਪੇ ਹੋਏ ਤੁਹਾਨੂੰ, ਇਹਨਾਂ ਨੂੰ ਸ਼ਰਾਪੇ ਹੋਏ ਕਿਸ ਤਰ੍ਹਾਂ ਆਖਾਂਗੇ? ਪਰ ਕਹਾਣੀ ਤੇ ਭਗਤ ਮਾਲ ਦੀ ਇਹ ਪਈ ਕਹਿੰਦੀ ਹੈ, ਬ੍ਰਾਹਮਣਾਂ ਦੀ ਕਹਾਣੀ ਤੇ ਇਹ ਪਈ ਕਹਿੰਦੀ ਹੈ ਤੇ ਸ਼ਰਾਪ ਦਿੱਤਾ ਜਾਂ ਚਮਾਰ ਦੇ ਘਰ ਜਨਮ ਹੋਵੇ ਤੇਰਾ। ਤੇ ਚਮਾਰ ਦੇ ਘਰ ਜਨਮ ਹੋਣਾ ਖਿਮਾ ਕਰਨੀ ਸ਼ਰਾਪ ਨਹੀਂ, ਇਹ ਰੱਬ ਦੀ ਬਖਸ਼ਿਸ਼ ਹੋ ਸਕਦੀ ਹੈ ਕਿ ਜਿਹੜਾ ਚਮਾਰ ਸਾਰਿਆਂ ਦੇ ਨੰਗੇ ਪੈਰਾਂ ਨੂੰ ਢੱਕ ਦੇਵੇ ਉਹ ਇੰਨਾ ਵੱਡਾ ਕਿਰਤੀ, ਪਤਾ ਨਹੀਂ ਰੱਬ ਦੀ ਕਿਤਨੀ ਬਖਸ਼ਿਸ਼ ਦਾ ਪਾਤਰ ਬਣੇਗਾ। ਉਹਨੂੰ ਤੁਸੀਂ ਆਖੋਗੇ ਸ਼ਰਾਪਿਆ ਹੋਇਆ? ਜਿਹੜਾ ਨੰਗੇ ਤਨਾਂ ਨੂੰ ਕੱਪੜਿਆਂ ਨਾਲ ਢੱਕ ਦੇਵੇ ਉਹ ਜੁਲਾਹਾ ਤੇ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਪਤਾ ਨੀ ਕਿਤਨਿਆਂ ਦਾ ਉਸਨੇ ਨੰਗੇ ਚ ਕਜੇ ਹੋਇਆ, ਮਿਹਨਤ ਕਰ ਕਰਕੇ ਕੱਪੜੇ ਪਿਆ ਬਣਾਉਂਦਾ। ਪਤਾ ਨੀ ਕਿਤਨਿਆਂ ਵਾਸਤੇ ਉਸਨੇ ਛਾਂ ਮੁਹੱਈਆ ਕਰ ਦਿੱਤੀ, ਮਕਾਨ ਬਣਾ ਬਣਾ ਕੇ। ਉਹ ਰਾਜ ਮਿਸਤਰੀ ਤੇ ਮਹਾਨ ਹੈ, ਕਿਮਾ ਕਰਨੀ ਉਹ ਕਤਈ ਮਹਾਨ ਨਹੀਂ ਜੋ ਬਣੇ ਬਣਾਏ ਮਹਿਲ ਢਾ ਦੇਵੇ, ਅਗਲਿਆਂ ਨੂੰ ਲਗਨ ਕਰ ਦੇਵੇ ਔਰ ਜੁੱਤੀਆਂ ਅਗਲਿਆਂ ਦੀਆਂ ਖੋ ਲਵੇ। ਉਹਨਾਂ ਨੂੰ ਤੁਸੀਂ ਥੋੜੀ ਮਹਾਨ ਆਖੋਗੇ, ਚੱਲਣ ਦੀ ਜੋ ਹੈ ਸਮਰੱਥਾ ਹੀ ਨਾ ਰਹਿੰਦੇ। ਖੈਰ ਗੱਲ ਕਿੱਥੇ ਦੀ ਕਿੱਥੇ ਪਹੁੰਚੀ, ਮੈਂ ਅਰਜ਼ ਕਰਾਂ ਬਰਾਬਰੀ ਦੇਣ ਨੂੰ ਸਾਡੇ ਦੇਸ਼ ਦੇ ਪੁਰਾਣੇ ਲੋਕ ਤਿਆਰ ਨਹੀਂ ਸਨ ਬਰਾਬਰੀ, ਕਿਉਂਕਿ ਬਰਾਬਰੀ ਦਿੱਤੀ ਤੇ ਆਪਣਾ ਅਹੰਮ ਭਾਵ ਨਹੀਂ ਰਹਿੰਦਾ। ਔਰ ਇਸ ਵਾਸਤੇ ਆਦਿ ਕਾਲ ਤੋਂ ਇੱਥੇ ਹਉਮੈ ਵਧਦੀ ਗਈ। ਬ੍ਰਾਹਮਣਾਂ ਦੇ ਮਨ ਚੋਂ ਇੱਕ ਬਿਮਾਰੀ ਫੈਲੀ ਤੇ ਛੂਤ ਦੀ ਤਰ੍ਹਾਂ ਫੈਲਦੀ ਗਈ। ਮੈਂ ਪਹਿਲੇ ਅਰਜ਼ ਕੀਤੀ ਹੈ ਇਹ ਰੋਗ ਵੀ ਛੂਤ ਦੀ ਬਿਮਾਰੀ ਹੈ। ਕਿਸੇ ਦੇ ਸਰੀਰ ਤੋਂ ਕੁਝ ਐਸੀਆਂ ਬਿਮਾਰੀਆਂ ਪ੍ਰਗਟ ਹੁੰਦੀਆਂ ਦੂਜਿਆਂ ਨੂੰ ਲੱਗਦੀਆਂ ਤੇ ਫਿਰ ਬ੍ਰਾਹਮਣਾਂ ਤੋਂ ਫੈਲਣੀਆਂ ਸ਼ੁਰੂ ਹੋਈਆਂ। ਇਸ ਦੇਸ਼ ਵਿੱਚ ਅਹੰਕਾਰ ਫੈਲਣਾ ਸ਼ੁਰੂ ਹੋਇਆ, ਕਿਉਂਕਿ ਬ੍ਰਾਹਮਣ ਨੇ ਜੋ ਕਹਿ ਦਿੱਤਾ ਮੈਂ ਹਾਂ ਤੂੰ ਨਹੀਂ ਹੈ, ਤੂੰ ਤੇ ਸਭ ਮੇਰੇ ਕਦਮਾਂ ਦੀ ਖਾਕ, ਮੇਰੇ ਪੈਰਾਂ ਦੇ ਥੱਲੇ, ਮੈਂ ਉੱਚਾ। ਔਰ ਬੜੇ ਅਸਥੂਲ ਢੰਗ ਨਾਲ ਇਸ ਦਾ ਦਾਵਾ, ਦੁਨੀਆਂ ਵਿੱਚ ਕਿਸੇ ਥਾਂ ਤੇ ਐਸਾ ਦਾਵਾ ਨਹੀਂ। ਬਾਹਰ ਕਿਸੇ ਦੇਸ਼ ਵਿੱਚ ਕੋਈ ਸਾਹਿਤਕਾਰ ਆਲਮ ਫਾਜ਼ਲ ਐਸਾ ਨਹੀਂ ਕਹਿੰਦਾ ਮੈਂ ਵੱਡਾ ਬਾਕੀ ਸਾਰੇ ਇੰਜ ਨੇ, ਕੋਈ ਨਹੀਂ। ਪਰ ਸਾਡੇ ਦੇਸ਼ ਵਿੱਚ ਕਹਿੰਦੇ ਰਹੇ, ਪੁਰਾਣਾਂ ਦੇ ਗਿਆਤੇ, ਵੇਦਾਂ ਦੇ ਗਿਆਤੇ, ਸਿਮਰਤੀਆਂ ਦੇ ਗਿਆਤੇ, ਸ਼ਾਸਤਰਾਂ ਦੇ ਪੰਡਿਤ ਕਹਿੰਦੇ ਰਹੇ ਅਸੀਂ ਮਹਾਨ ਆ, ਬਾਕੀ ਸਾਰੇ ਤੁੱਛ ਨੇ। ਕਬੀਰ ਜੈਸੇ ਸੰਤ ਨੂੰ ਕਹਿਣਾ ਪਿਆ ਬਾਮਨ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੂ ਨਾ। ਬਈ ਤੂੰ ਸਾਡਾ ਮੁਖੀ ਨਹੀਂ ਹੈ, ਗੱਲ ਖਤਮ। ਅਸੀਂ ਧਾਰਮਿਕ ਤੌਰ ਤੇ ਤੈਨੂੰ ਮੁਖੀ ਨਹੀਂ ਮੰਨਦੇ। ਜ਼ਹਿਰ ਬਹੁਤ ਫੈਲੀ। ਔਰ ਮੈਂ ਅਰਜ਼ ਕਰਾਂ ਜਿਤਨਾ ਮੈਂ ਇਸ ਤਰ੍ਹਾਂ ਦੇ ਫੋਕੀ ਧਾਰਮਿਕ ਬੰਦਿਆਂ ਵਿੱਚ ਹੰਕਾਰ ਦੇਖਦਾ ਨਾ, ਇਤਨਾ ਹੋਰ ਕਿਸੇ ਚ ਨਹੀਂ। ਜਿੰਨਾ ਮੌਲਵੀ ਹੰਕਾਰੀ ਆਉਂਦਾ, ਜਿਤਨਾ ਬ੍ਰਾਹਮਣ ਹੰਕਾਰੀ ਆਉਂਦਾ। ਤੇ ਹੁਣ ਘੁੰਮ ਫਿਰ ਕੇ ਮੈਂ ਦੇਖਦਾ ਜਿਤਨੇ ਸਿੱਖ ਜਗਤ ਦੇ ਕਈ ਦਫ਼ਾ ਗਿਆਨੀ ਤੇ ਪ੍ਰਧਾਨ ਸਕੱਤਰ ਹੰਕਾਰੀ ਮਿਲਦੇ ਨੇ, ਸਾਧ ਸੰਗਤ ਹੰਕਾਰੀ ਨਹੀਂ ਮਿਲਦੀ, ਉਹ ਤੇ ਨਿਰਮਾਣਤਾ ਦੀ ਮੂਰਤੀ ਮਿਲਦੇ ਨੇ। ਇੰਨਾ ਹੰਕਾਰ ਪ੍ਰਬਲ ਤਦੀ ਤੇ ਕਬੀਰ ਨੂੰ ਕਹਿਣਾ ਪਿਆ ਉਹਨਾਂ ਦਿਨਾਂ ਚ ਗ੍ਰੰਥੀ ਤੇ ਗਿਆਨੀ ਹੈ ਨਹੀਂ ਸਨ ਤੇ ਮੇਰੇ ਖਿਆਲ ਕਬੀਰ ਨੇ ਲਪੇਟ ਚ ਲੈ ਲੈਣਾ ਸੀ, ਉਹਨੇ ਲਪੇਟ ਚ ਦੋਵਾਂ ਨੂੰ ਲੈ ਲਿਆ। ਹਮਰਦ ਝਗੜਾ ਰਹਾ ਨਾ ਕਹੋ ਪੰਡਤ ਮੂਲਾ ਛਾੜੇ ਦੋ, ਪੰਡਤ ਮੂਲਾ ਜੋ ਲਿਖ ਦਈਆ ਛਾੜ ਚਲੇ ਹਮ ਕਿਛੂ ਨਾ ਲਈਆ। ਇਕਬਾਲ ਵੀ ਇਹਨਾਂ ਦੋਵਾਂ ਤੋਂ ਤੰਗ ਆਇਆ, ਮੌਲਵੀ ਤੋਂ ਤੇ ਬ੍ਰਾਹਮਣ ਤੋਂ। ਉਹਨੇ ਆਪਣੀ ਸਾਰੀ ਸ਼ਾਇਰੀ ਵਿੱਚ ਇਤਨਾ ਗਿਲਾ ਖਿਮਾ ਕਰਨੀ ਕਿਸੇ ਡਿਕਟੇਟਰ ਕਿਸੇ ਜ਼ਾਲਮ ਤੇ ਵੀ ਨਹੀਂ ਕੀਤਾ ਜਿਹੜਾ ਬਹੁਤ ਵੱਡਾ ਗਿਲਾ ਬ੍ਰਾਹਮਣ ਤੇ ਮੌਲਵੀ ਤੇ ਕਰ ਦਿੱਤਾ। ਸੱਚ ਕਹਿ ਦੂੰ ਐ ਬ੍ਰਾਹਮਣ ਗਰ ਤੂੰ ਬੁਰਾ ਨਾ ਮਾਨੇ, ਤੇਰੇ ਸਨਮ ਕੰਧੋਂ ਕੇ ਬੁੱਤ ਹੋ ਗਏ ਪੁਰਾਣੇ, ਆਪਣੋ ਸੇ ਬੈਰ ਰੱਖਣਾ ਤੂਨੇ ਬੁੱਤੋਂ ਸੇ ਸਿੱਖਾ, ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ, ਆਪਣੋ ਸੇ ਬੈਰ ਰੱਖਣਾ ਤੂਨੋ ਬੁੱਤੋਂ ਸੇ ਸਿੱਖਾ। ਹੁਣ 33 ਕਰੋੜ ਦੇਵਤੇ ਲੜਦੇ ਨੇ, ਝਗੜਦੇ ਨੇ, ਇੱਕ ਦੇਵਤਾ ਦੂਜੇ ਨਾਲ, ਦੂਜਾ ਤੀਜੇ ਨਾਲ, ਤੀਜਾ ਚੌਥੇ ਨਾਲ, ਖਿਮਾ ਕਰਨੀ ਇੱਕ ਦੂਜੇ ਦਾ ਦੁਰਾਚਾਰ ਵੀ ਕਰਦੇ ਨੇ ਦੇਵੀ ਦੇਵਤੇ, ਚੋਰੀਆਂ ਯਾਰੀਆਂ ਦੇ ਚ ਵੀ ਨੇ, ਸਭ ਕੁਛ ਹੈ। ਤੇ ਹੁਣ ਉਹਨਾਂ ਦੇਵਤਿਆਂ ਦੀ ਉਪਾਸ਼ਨਾ ਕਰਨ ਵਾਲੇ, ਉਹਨਾਂ ਦੇਵਤਿਆਂ ਨਾਲ ਜੁੜਨ ਵਾਲੇ, ਔਰ ਦੇਵਤੇ ਵੀ ਪੱਥਰ ਦੇ, ਤੇ ਪੂਜਦਿਆਂ ਪੂਜਦਿਆਂ ਪੱਥਰ ਨਹੀਂ ਹੋਣਗੇ, ਦਿਲ ਦਿਮਾਗ ਪੱਥਰ ਹੋ ਜਾਣਗੇ, ਤੇ ਪੱਥਰ ਨਾਲ ਕੋਈ ਟਕਰਾਏਗਾ ਤੇ ਆਪਣਾ ਸਿਰ ਭੰਨੇਗਾ ਨਾ। ਇੰਨੀ ਹੈ ਨਾ, ਹਿੰਦੁਸਤਾਨ ਦਾ ਇਹ ਸਿਰ, ਹਿੰਦੁਸਤਾਨ ਦਾ ਇਹ ਬ੍ਰਾਹਮਣ ਇਤਨਾ ਕਰੜਾ ਹੋ ਗਿਆ, ਪੱਥਰ ਪੱਥਰ ਨੂੰ ਪੂਜ ਪੂਜ ਕੇ ਪੱਥਰ ਹੋ ਗਿਆ, ਜਿਹੜੇ ਵਿਚਾਰੇ ਟਕਰਾਉਂਦੇ ਗਏ ਉਹਨਾਂ ਨੂੰ ਚਿਕਨਾ ਚੂਰ ਕਰਦਾ ਗਿਆ। ਅੱਜ ਤੱਕ ਤਾਂ ਇਸ ਤਰ੍ਹਾਂ ਹੀ ਹੋਇਆ।